0: ਫਲੋਰ ਪਲਾਨ, ਘਰਾਂ ਦੀ ਕੋਈ ਵੀ ਜਾਣਕਾਰੀ ਲੈਣੀ ਆ ਤੁਸੀਂ ਨਾ ਮੈਨੂੰ ਟੈਕਸਟ ਮੈਸੇਜ ਕਰ ਦਿਓ, ਮੈਂ ਤੁਹਾਨੂੰ ਭੇਜ ਦੂੰਗਾ। ਬਸ ਲਿਖ ਦਿਓ ਡੀਟੇਲਸ ਜਾਂ ਇਨਫੋਰਮੇਸ਼ਨ ਤੇ ਟੈਕਸਟ ਮੈਸੇਜ ਲਈ 6475041557 ਤੇ ਤੁਹਾਨੂੰ ਘਰ ਲੈਣ ਦੇ ਵਿੱਚ ਮਦਦ ਅਸੀਂ ਕਰ ਸਕਦੇ ਹਾਂ। 6475041557 6475041557 ਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਫੋਨ ਕਰੋ 6475041557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਘਰ ਦੀ ਵੈਲਿਊ ਵਧਾਉਣੀ ਹੈ ਕਿੱਥੇ ਗਿਆ ਨਵੀਂ ਕਮਰਸ਼ਲ ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਤੇ ਨਾਨਕ ਰੈਨੋਵੇਸ਼ਨ ਵਾਲਿਆਂ ਨੂੰ ਵੀ ਕੁਝ ਕੁ ਇੰਪਲੋਈਜ਼ ਦੀ ਲੋੜ ਹੈ। ਇਹਨਾਂ ਨੂੰ 4-5 ਆਪਣੇ ਕੀ ਕਹਿੰਦੇ ਆ ਕੰਸਟਰਕਸ਼ਨ ਵਰਕਰਸ ਦੀ ਲੋੜ ਹੈ। ਸੋ ਕੰਸਟਰਕਸ਼ਨ ਦਾ ਕੰਮ ਜਾਣਦੇ ਹੋ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਨਾਨਕ ਨਾਨਕ ਰੈਨੋਵੇਸ਼ਨ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕੰਮ ਕਰ ਸਕਦੇ ਹੋ। ਵਧੀਆ ਜੋਬ ਹੈ, ਇਹਨਾਂ ਨਾਲ ਤੁਸੀਂ ਡਬਲ ਕਰੋ। ਸੋ ਪ੍ਰੋਗਰਾਮ ਪੰਜਾਬੀ ਲੈਣਾ ਅਤੇ ਬਾਬਾ ਵੇ ਕਲਾਮ ਰੋਡ ਵੀ ਤੁਹਾਡੇ ਲਈ ਲਾਉਣੇ ਆ। ਉਸ ਦੇ ਨਾਲ ਨਾਲ ਮੇਕ ਸ਼ੋਰ ਕਰ ਲਈਏ ਸਾਰੇ ਦੇ ਸਾਰੇ ਮੈਸੇਜ ਤੁਹਾਡੇ ਤੱਕ। ਓ ਮੱਲੀ ਟੈਂਟ ਯਾਰ, ਮੱਲੀ ਟੈਂਟ ਦਾ ਨੰਬਰ ਤੁਹਾਨੂੰ ਦਿੰਦੇ ਹਾਂ। ਜੇ ਤੁਸੀਂ ਬ੍ਰੈਂਡ ਨਿਊ ਟੈਂਟ ਲਗਵਾਉਣਾ ਚਾਹੁੰਦੇ ਹੋ ਵਿਆਹਾਂ ਲਈ, ਵਿਆਹ ਸ਼ਾਦੀ ਦਾ ਕੋਈ ਫੰਕਸ਼ਨ ਆ ਰਿਹਾ, ਟੈਂਟ ਲਗਵਾਓ ਮੱਲੀ ਟੈਂਟ ਕੋਲੋਂ। ਅਤੇ ਮੱਲੀ ਟੈਂਟ ਵਾਲੇ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਇਹਨਾਂ ਕੋਲ ਸਾਰੇ ਟੈਂਟ ਅਵੇਲੇਬਲ ਨੇ। ਮੱਲੀ ਟੈਂਟ, ਡਾਂਸ ਫਲੋਰ ਵੀ ਇਹਨਾਂ ਕੋਲ ਹੈਗੇ ਨੇ, ਬਾਰ ਵੀ ਇਹਨਾਂ ਕੋਲ ਹੈ, ਸਟੇਜ ਚੇਅਰਾਂ ਟੇਬਲ ਸਾਰਾ ਕੁਛ ਤੁਹਾਨੂੰ ਰੈਂਟ ਕਰ ਦੇਣਗੇ। ਮੱਲੀ ਟੈਂਟ ਸਰਵਿਸਿਸ 6479992569 ਮੱਲੀ ਟੈਂਟ, ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਇਹਨਾਂ ਕੋਲ। ਕੋਈ ਵੀ ਰੂਫਿੰਗ ਦੀਆਂ ਸੇਵਾਵਾਂ ਦੇ ਲਈ ਪੈਸ਼ਨ ਰੂਫਿੰਗ ਨੂੰ ਯਾਦ ਰੱਖੋ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਰੂਫ ਜੋਬਸ, ਨਵੀਂ ਰੂਫ ਲਗਵਾਉਣੀ ਹੈ, ਕੋਈ ਰੀਰੂਫਿੰਗ ਕਰਵਾਉਣੀ ਹੈ, ਸ਼ਿੰਗਲਸ ਦਾ ਕੋਈ ਕੰਮ ਹੈ ਜਾਂ ਫਲੈਟ ਰੂਫ ਦਾ ਕੰਮ ਹੈ, ਪੈਸ਼ਨ ਰੂਫਿੰਗ 25 ਸਾਲ ਦੀ ਵਾਰੰਟੀ ਦੇ ਨਾਲ, ਫ੍ਰੀ ਐਸਟੀਮੇਟ ਅਤੇ ਫੁੱਲੀ ਇੰਸ਼ੋਰਡ ਕੰਪਨੀ। ਕੋਈ ਵੀ ਪ੍ਰਾਈਸ ਲੈ ਆਓ ਤੇ ਸਾਰੀਆਂ ਪ੍ਰਾਈਸਿਸ ਬੀਟ ਕੀਤੀਆਂ ਜਾਣਗੀਆਂ। ਯਾਦ ਰੱਖੋ ਪੈਸ਼ਨ ਰੂਫਿੰਗ, ਕੋਈ ਵੀ ਰੂਫਿੰਗ ਦੀਆਂ ਸੇਵਾਵਾਂ ਦੇ ਲਈ 6479199413 6479199413। ਓਕੇ ਲਈਏ ਅਗਲੀ ਰਿਕੁਐਸਟ। ਇੱਕ ਬਾਈ ਜੀ ਨੇ ਨਾਲੇ ਤਾਂ ਮੇਰੀ ਤਾਰੀਫ ਕੀਤੀ ਸੀ ਇੰਨੀ ਯਾਰ, ਨਾਲੇ ਗਾਣਾ ਰਿਕੁਐਸਟ ਕੀਤਾ। ਸੋ ਜਿਹੜੇ ਬੰਦੇ ਥੋੜੀ ਤਾਰੀਫ ਕਰਦੇ ਉਹਨਾਂ ਲਈ ਤਾਂ ਨਵੀਂ ਗਾਣਾ ਲਾ ਦਿਆ ਕਰੋ। ਸੋ ਉਹ ਤੁਹਾਡੇ ਲਈ ਲਾਉਣੇ ਆ ਬਾਬਾ ਵੇ ਕਲਾਮ ਰੋਡ। ਸੋ ਇੱਕ ਵਾਰ ਫਿਰ ਤੁਸੀਂ ਜੇ ਉਹ ਜਿਹੜੀ ਮੈਂ ਇਨਫੋਰਮੇਸ਼ਨ ਦਿੱਤੀ ਹੈ ਗੌਰ ਰੋਡ ਅਤੇ ਮੇਫੀਲਡ ਵਾਲੇ ਘਰਾਂ ਦੀ ਜਾਣਕਾਰੀ ਲੈਣੀ ਹੈ ਨਾ, ਬੜਾ ਵਧੀਆ ਪ੍ਰੋਜੈਕਟ ਹੈ, ਤਾਂ ਤੁਸੀਂ ਬਸ ਸਾਨੂੰ ਟੈਕਸਟ ਮੈਸੇਜ ਕਰ ਦਿਓ, ਵਟਸਐਪ ਕਰ ਦਿਓ, ਸਾਰੇ ਡੀਟੇਲ ਸਾਰੀ ਇਨਫੋਰਮੇਸ਼ਨ ਤੁਹਾਨੂੰ ਅਸੀਂ ਭੇਜ ਦਿਆਂਗੇ। 6475041557 ਬਸ ਇਹ ਲਿਖ ਦਿਓ ਡੀਟੇਲ ਅਤੇ ਅਸੀਂ ਤੁਹਾਨੂੰ ਫਲੋਰ ਪਲਾਨ, ਪ੍ਰਾਈਸ ਲਿਸਟ ਸਾਰਾ ਕੁਛ ਭੇਜ ਦਿਆਂਗੇ। 6475041557
1: ਬਾਬਾ ਗੱਡੀ ਕਿਉਂ ਰੋਕੀ ਆ?
2: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

0: ਤੱਕ ਦੀ ਇੱਕ ਸੁਣਾਵਾਂ
1: ਸੁਣਾ
0: ਮੈਨੂੰ ਦਫ਼ਤਰ ਹੁਣੇ ਪਹੁੰਚਾਵਾਂ
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈ ਕਿਸੇ ਬੁੱਢੜੇ ਡਰਾਈਵਰ ਤਾਈ ਜਾਂ ਬਾਬਾ ਆਖ ਸੁਣਾਈ ਤੈਨੂੰ ਲੱਖ ਦੀ

Hornets.ca. ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: ਵਾਹ ਵੀ ਵਾਹ ਕਿਆ ਬਾਤ ਹੈ। ਸਰਾਂਸ਼ ਨਾਲ ਗੱਲਬਾਤ ਕਰਦੇ ਹਾਂ ਤੇ ਸਰਾਂਸ਼ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਂਸ਼ ਹੁਣੇ ਤੁਹਾਨੂੰ ਫ੍ਰੀ ਦੇ ਪੈਸੇ ਲੈ ਕੇ ਦੇ ਰਹੇ ਆ। ਸੋ ਸਰਾਂਸ਼ ਤੁਹਾਡੇ ਲਈ ਗਵਰਨਮੈਂਟ ਦੀਆਂ ਗ੍ਰਾਂਟਸ ਜਿਹੜੀਆਂ ਨੇ ਐਜੂਕੇਸ਼ਨ ਦੀਆਂ ਉਹ ਲੈ ਕੇ ਦਿੰਦੇ ਆ ਤੇ ਸਰਾਂਸ਼ ਸਾਡੇ ਨਾਲ ਨੇ। ਸਰਾਂਸ਼ ਪਹਿਲਾਂ ਤਾਂ ਵੈਲਕਮ, ਕਿਵੇਂ ਹੋ?
1: ਥੈਂਕ ਯੂ ਜੀ ਜਰਦੀ ਕਲਾ, ਤੁਸੀਂ ਦੱਸੋ ਜੀ।
0: ਬਹੁਤ ਵਧੀਆ ਬਹੁਤ ਵਧੀਆ। ਕੁਝ ਕੁ ਦਿਨ ਬਾਕੀ ਨੇ ਇਹ ਜਿਹੜੀਆਂ ਗ੍ਰਾਂਟਸ ਨੇ ਖਤਮ ਹੋ ਰਹੀਆਂ ਨੇ, ਪੈਸੇ ਫ੍ਰੀ ਦੇ ਆ ਗਵਰਨਮੈਂਟ ਕੋਲੋਂ ਸਰਾਂਸ਼। ਸੋ ਬਹੁਤ ਲੋਕੀ ਇਹਦੇ ਬਾਰੇ ਸੋਚੀ ਜਾਂਦੇ ਆ ਕਿ ਫੰਡਿੰਗ ਬਹੁਤ ਸਾਰੇ ਲੋਕ ਲੈ ਵੀ ਚੁੱਕੇ ਆ ਜਿਨ੍ਹਾਂ ਨੇ ਹਾਲੇ ਤੱਕ ਫੰਡਿੰਗ ਨਹੀਂ ਲਈ, ਪੈਸੇ ਨਹੀਂ ਲਈ, ਗ੍ਰਾਂਟਸ ਨਹੀਂ ਲਈ, ਉਹਨਾਂ ਲਈ ਕੀ ਮੈਸੇਜ ਹੈ?
1: ਜੀ 34 ਡੇਜ਼ ਹੀ ਰਹਿ ਗਏ ਸਿਰਫ, ਅਬ ਬਸ ਗ੍ਰਾਂਟਸ ਕੇ ਬਾਅਦ ਲਾਈਕ ਗ੍ਰਾਂਟਸ ਬੰਦ ਹੋ ਰਹੀ ਹੈ, ਗਵਰਨਮੈਂਟ ਕੱਟਸ ਕਰ ਰਹੀ ਹੈ। ਉਸਕੇ ਬਾਅਦ ਆਮ ਆਦਮੀ ਕੇ ਲੀਏ ਯਹੀ ਇੱਕ ਗ੍ਰਾਂਟ ਹੈ ਜੀ, ਇਸਮੇ ਲਾਈਕ ਕੋਈ ਕੈਚ ਨਹੀਂ ਹੈ। ਆਪ ਸਕਿੱਲ ਡਿਵੈਲਪ ਕਰਤੇ, ਗਵਰਨਮੈਂਟ ਆਪਕੋ ਜੈਸੇ ਬੈਕ ਹੋਮ ਪੇਰੈਂਟਸ ਸਪੋਰਟ ਕਰਤੇ ਥੇ, ਯਹਾਂ ਪੇ ਗਵਰਨਮੈਂਟ ਸਪੋਰਟ ਕਰ ਰਹੀ ਹੈ। ਆਪ ਫੁਲੀ ਆਨਲਾਈਨ ਕੋਰਸਿਸ ਕਰੇ, ਚਾਹੇ ਆਪ ਟਫ ਐਚਪੈਕ ਜੈਸੇ ਸਕਿੱਲ ਟ੍ਰੇਡ ਕੇ ਕੋਰਸਿਸ ਕਰੇ, ਹਮਾਰੇ ਪਾਸ ਵਾਈਡ ਰੇਂਜ ਆਫ ਕੋਰਸਿਸ ਹੈ। ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ, ਫੀਸ ਆਪ ਨਹੀਂ ਪੇ ਕਰਤੇ, ਗਵਰਨਮੈਂਟ ਪੇ ਕਰਤੀ ਹੈ। ਆਪਕੀ ਜੈਸੇ ਕੁਛ ਨਹੀਂ ਜਾ ਰਹਾ, ਫੀਸ ਗਵਰਨਮੈਂਟ ਪੇ ਕਰ ਰਹੀ ਹੈ। ਉਲਟਾ ਆਪਕੀ ਜੇਬੇ ਪੈਸੇ ਆ ਰਹੇ ਹੈ, ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ ਗਵਰਨਮੈਂਟ ਆਪਕੋ ਆਪਕੇ ਖਾਤੇ ਮੇਂ ਪੈਸੇ ਦੇਤੀ ਹੈ। 30-90 ਡੇਜ਼ ਮੇਂ ਕੋਈ ਕੈਚ ਨਹੀਂ ਹੈ। 30-100,000 ਕੀ ਫੰਡਿੰਗ ਹੋਤੀ ਹੈ ਯੇ, ਜਿਸਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੀ ਹੈ। ਕਾਲ ਕਰੇ, ਆਫਿਸ ਆਏ।
0: ਨੰਬਰ ਹੈ ਸਰਾਂਸ਼ ਦਾ 4372643175। ਅਤੇ ਸਰਾਂਸ਼ ਮੈਕਸਿਮਮ ਫੰਡਿੰਗ ਤੁਸੀਂ ਆਪਣੇ ਪਿਛਲੇ 7 ਸਾਲਾਂ ਚ ਕਿੰਨੀ ਕੁ ਦੇਖੀ ਹੈ?
1: ਹਾਂਜੀ, ਇਹ ਮੈਨੇ ਲਾਈਕ ਇੱਕ ਫੈਮਿਲੀ ਆਫ 10 ਕਾ ਰਿਕਾਰਡ ਹੈ ਫਿਲਹਾਲ, ਅਭੀ ਜੋ ਕਰੰਟ ਰਿਕਾਰਡ ਹੈ। ਫੈਮਿਲੀ ਆਫ 10 ਮਤਲਬ ਉਨਕੇ 8 ਬੱਚੇ ਥੇ, ਐਂਡ ਤੋ ਉਨਕੀ 135,000 ਤੱਕ ਚਲੀ ਗਈ ਥੀ ਫੰਡਿੰਗ, ਜਿਸਮੇ ਸੇ $70,000 ਗ੍ਰਾਂਟ ਥਾ। ਬਟ ਮੁਝੇ ਲੱਗ ਰਿਹਾ ਇਹ ਰਿਕਾਰਡ ਟੂਟਨੇ ਵਾਲਾ ਹੈ। ਅਭੀ ਇੱਕ ਔਰ ਲਾਈਕ ਕੇਸ ਪਾਈਪਲਾਈਨ ਮੇਂ ਹੈ, ਜਿਨਕੇ ਲਾਈਕ ਫੈਮਿਲੀ ਆਫ 12 ਹੈ ਵੋ, ਤੋ ਅਗਰ ਵੋ ਹੋ ਗਿਆ ਤੋ ਦੈਟ ਵੁਡ ਬੀ ਦਾ
0: ਹਾਈ। ਫੈਮਿਲੀ ਆਫ 12?
1: ਹਾਂਜੀ,
0: ਕੋ ਫੈਮਿਲੀ ਆਫ 12?
1: ਹਾਂਜੀ ਹਾਂਜੀ ਸਰ, ਆਪਕੋ ਕਿਆ ਲਗਤਾ ਹੈ ਪੰਜਾਬੀ ਲੋਗ ਹੈ ਕਿ ਹਮਾਰੇ ਪਾਸ
0: ਨਹੀਂ? ਬਟ ਫਿਰ ਵੀ ਫੈਮਿਲੀ ਆਫ 12, ਅੱਛਾ ਜੀ ਫੈਮਿਲੀ ਆਫ 12 ਹੈ, ਉਹਨਾਂ ਦੀ ਕਿੰਨੀ ਫੰਡਿੰਗ ਬਣ ਜੋ?
1: ਉਨਕਾ ਐਸਟੀਮੇਟਰ ਪੇ ਸ਼ੋ ਕਰ ਰਹਾ ਹੈ 157,000 ਕੀ ਫੰਡਿੰਗ।
0: ਅੱਛਾ, ਕਿਆ ਬਾਤ ਹੈ।
1: ਹਾਂਜੀ ਹਾਂਜੀ ਹਾਂਜੀ, ਸੋ ਵਾਈਡ ਹਮਾਰੇ ਪਾਸ ਲਾਈਕ ਆਲ ਲਾਈਕ ਬਟ ਡਾਇਵਰਸਿਫਾਈਡ ਹਮਾਰੇ ਪਾਸ, ਹਮ ਕਮਿਊਨਿਟੀਜ਼ ਕੋ ਸਰਵ ਕਰਤੇ ਹੈ 7 ਇਅਰਸ ਸੇ, ਐਂਡ ਕੋਈ ਕੈਚ ਨਹੀਂ ਹੈ। ਆਪ ਕਾਲ ਹਮੇ ਅਭੀ ਵੀ ਕਰ ਸਕਤੇ ਹੈ, ਐਸਟੀਮੇਟ ਲੈ ਸਕਤੇ ਹੈ। ਆਜ ਕੀ ਡੇਟ ਮੇਂ ਆਪਕੋ ਫਾਇਦਾ ਹੈ, ਹਮਾਰਾ ਬਿਜ਼ਨਸ ਗਵਰਨਮੈਂਟ ਕੀ ਪਾਲਿਸੀ ਪੇ ਡਿਪੈਂਡ ਹੈ। ਲਾਈਕ ਹਮ ਇੱਕ ਜ਼ਰੀਆ ਹੈ, ਹਮ ਐਸੇ ਨਹੀਂ ਕਿ ਆਜ ਹਮ 50% ਆਫ ਦੇ ਰਹੇ ਕਰ 100% ਦੇ ਰਹੇ ਹੈ। ਗਵਰਨਮੈਂਟ ਕੀ ਪਾਲਿਸੀ ਆਜ ਹੈ ਤੋ ਹੈ, ਇੱਕ ਮਹੀਨੇ ਬਾਅਦ ਨਹੀਂ ਹੈ ਤੋ ਨਹੀਂ ਹੈ। ਆਜ ਫੰਡਿੰਗ ਮੇਂ ਗ੍ਰਾਂਟਸ ਆ ਰਹਾ ਹੈ ਤੋ ਆ ਰਹਾ ਹੈ, ਪਿੱਛੇ ਨਾ ਰਹੋ, ਕਾਲ ਕਰੋ, ਅਸੈਸਮੈਂਟ ਕਰਾਓ ਤੇ ਫੰਡਿੰਗ ਤੇ ਸਕਿੱਲ ਦੋਨੋਂ ਹਾਸਲ ਕਰੋ।
0: ਵੈਰੀ ਗੁੱਡ, ਸਰਾਂਸ਼ ਦਾ ਨੰਬਰ ਹੈ 4372643175 4372643175। ਅਤੇ ਸਰਾਂਸ਼ ਐਲੀਜੀਬਿਲਿਟੀ ਕੀ ਹੈ ਇਹ ਗਵਰਨਮੈਂਟ ਸਪੌਂਸਰਡ ਕੋਰਸਿਸ ਲਈ ਤੇ ਨਾਨ ਰਿਫੰਡੇਬਲ ਗ੍ਰਾਂਟਸ ਤੇ ਲੋਨ ਦੇ? ਜੇ ਆਪਾਂ ਨਾਇਗਰਾ ਰਹਿੰਦੇ ਹਾਂ, ਤੁਸੀਂ ਇੱਕ ਤਾਂ ਕੁਐਸਚਨਸ ਤਿੰਨ ਕਰਤੀਆਂ, ਪਹਿਲੀ ਗੱਲ ਤਾਂ ਐਲੀਜੀਬਿਲਿਟੀ ਕੀ ਹੈ ਇਹ ਦੱਸੋ।
1: ਹਾਂਜੀ, ਇਸਮੇ ਲਾਈਕ ਆਪ ਕਹੀਂ ਵੀ ਰਹਿਤੇ ਓਨਟਾਰੀਓ ਮੇਂ ਆਪ ਐਲੀਜੀਬਲ ਹੈ। ਆਪਕੀ ਇੱਕ ਸਾਲ ਕੀ ਰੈਜ਼ੀਡੈਂਸੀ ਹੋਣੀ ਚਾਹੀਏ ਓਨਟਾਰੀਓ ਕੀ। ਆਪ ਚਾਹੇ ਕੱਲ ਵੀ ਅਗਰ ਲੈਂਡ ਕਰੇ ਹੈ ਓਨਟਾਰੀਓ ਮੇਂ ਐਜ਼ ਅ PR, ਆਪ ਤਬ ਵੀ ਐਲੀਜੀਬਲ ਹੈ। ਔਰ ਲਾਈਕ ਆਪ ਲਾਈਕ ਪ੍ਰੋਟੈਕਟਿਡ ਪਰਸਨ, ਆਪਕਾ ਰੈਫਿਊਜੀ ਕਾ ਕੇਸ ਅਪਰੂਵ ਹੋ ਚੁੱਕਾ ਹੈ, ਆਪ ਸਿਟੀਜ਼ਨ ਹੈ, ਆਪ ਐਲੀਜੀਬਲ ਹੈ। ਲੇਕਿਨ ਮੇਨ ਥਿੰਗ ਹੈ, ਮੇਨ ਥਿੰਗ, ਅਗਰ ਆਪਕੀ ਇਨਕਮ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਅਭੀ ਅਕੈਡਮੀ ਕੇ ਚੱਲ ਰਿਹਾ 25-26, ਇਸਮੇ 24 ਕੋ ਐਨਏ ਦੇਖਾ ਜਾਤਾ ਹੈ। ਅਗਰ ਕਮ ਹੈ ਆਪਕੀ ਇਨਕਮ $70,000 ਸੇ ਤੋ ਹੀ ਆਪਕੋ ਫਾਇਦਾ ਹੈ, ਤੋ ਹੀ ਆਪ ਹਮੇ ਕੰਟੈਕਟ ਕਰੇ। ਜ਼ਿਆਦਾ ਹੈ ਤੋ ਹਮ ਕੁਛ ਨਹੀਂ ਕਰ ਸਕਤੇ, ਕਿਉਂਕਿ ਗਵਰਨਮੈਂਟ ਕਾ ਯੇ ਲਾਈਕ ਦਿਸ ਆਰ ਦ ਗਵਰਨਮੈਂਟ ਥਿੰਗ ਰਾਈਟ, ਬੈਂਕ ਤੋ ਹੈ ਨਹੀਂ ਕੁਛ, ਦੇਰ ਇਜ਼ ਨੋ ਕੈਚ ਇਨ ਇਟ। ਕਾਲ ਕਰੇ, ਅਸੈਸਮੈਂਟ ਕਰਾਏ, 30-100,000 ਕੀ ਫੰਡਿੰਗ ਡਾਇਰੈਕਟ ਆਪਣੇ ਅਕਾਊਂਟ ਮੇਂ ਹਾਸਲ ਕਰੇ। ਨੋ ਏਜ ਲਿਮਿਟ, ਐਂਡ ਲਾਈਕ ਹਮਾਰੇ ਕਲਾਇੰਟ 75 ਕੇ ਵੀ, 30 ਇਅਰਸ ਕੇ ਵੀ ਹੈ, ਪੈਨਸ਼ਨ ਪੇ ਹੈ, ਤੋ ਵੀ ਆਪ ਐਲੀਜੀਬਲ ਹੈ, ਐਂਡ ਨੋ ਕ੍ਰੈਡਿਟ ਚੈੱਕ।
0: ਵੈਰੀ ਗੁੱਡ, ਨੋ ਕ੍ਰੈਡਿਟ ਚੈੱਕ। ਤੇ ਸਰਾਂਸ਼ ਨੰਬਰ ਇੱਕ ਵਾਰ ਦਿਓ।
1: ਹਾਂਜੀ, ਨੰਬਰ ਹੈ ਜੀ 4372643175, 4372643175। ਫੰਡਿੰਗ ਆਪਕੇ ਖਾਤੇ ਮੇਂ ਆਤੀ ਹੈ, ਹਮਾਰੀ ਫੀਸ ਕਮ ਹੋਣੇ ਕੇ ਬਾਅਦ $199 ਹੈ।
0: ਤੇ ਸਰਾਂਸ਼ ਜੇ ਕੋਈ ਦੂਰ ਰਹਿੰਦਾ ਨਾਇਗਰਾ ਫਾਲ, ਓਸ਼ਵਾ ਕਿਤੇ ਦੂਰ ਨੇ, ਉਹ ਵੀ ਲੈ ਸਕਦੇ ਆ ਫੰਡਿੰਗ?
1: ਬਿਲਕੁਲ ਜੀ, ਹਮਾਰੇ ਲਾਈਕ ਆਪ ਮੰਗ ਕੇ ਚਲੇ 30% ਕਲਾਇੰਟਸ GTA ਕੇ ਬਾਹਰ ਕੇ ਹੀ ਹੈ, ਕੁਛ ਨਾਇਗਰਾ ਕੇ, ਕੁਛ ਬੈਰੀ ਕੇ ਹੈ। ਲਾਈਕ ਫੁਲੀ ਆਨਲਾਈਨ ਕੋਰਸਿਸ ਹੈ ਤੋ ਆਰਾਮ ਸੇ ਘਰ ਸੇ ਕਰ ਰਹੇ ਹੈ ਵੋ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ। ਹਾਊਸ ਵਾਈਫ, ਉਬਰ ਡਰਾਈਵਰ, ਟਰੱਕ ਡਰਾਈਵਰ, ਐਂਡ ਲਾਈਕ ਬਸ ਸਭ बहुत ही कम टाइम रहेगा, आप कॉल करें, हम अभी भी आप हमें कॉल कर सकते हैं, आपको कॉल पे असेसमेंट देंगे हम, आप हमारे ऑफिस आए फिर लाइक जो भी आपके क्वेश्चन है पूछें, कोई कैच नहीं है। नंबर अगेन 437-264-3175 437-264-3175 437-264-3175
0: 437-264-3175 437-264-3175 करो 437-264-3175 437-264-3175। सो एक वीर ने एक कविशरी की रिक्वेस्ट की थी, मैं वो नहीं लभी यार, मैं अपनी लाना एक पापरी उन्होंने ढाडी वार सुनो आनंद लो। तो नंबर है स्टूडियो का 905-673-3337 905-673-3337 905-673-3337 अपना फोन नंबर है 905-673-3337 गल्लां बात थोड़ियां साड़ियां हो रही ने। सो ओके किथे आ भाई नवी, सो थोड़े लिए पेश करते हैं। तो एक जानकारी सिंपली इंडियन स्वीट्स एंड रेस्टोरेंट वालों आ, क्योंकि लेट नाइट हो रही है, डिनर करना ना ता बाय वन गेट वन फ्री थोनू चिकन पकौड़ा, नहीं बाय वन गेट वन फ्री नहीं, सॉरी माई बैड, बाय वन ते दूजा $2 का फ्री वांगू ही हाँ। चिकन पकौड़ा, बिरयानी, फिश पकौड़ा, पाओ भाजी एक लो दूजा $2 च, ठीक है। एक चिकन पकौड़ा लै लो दूजा $2 च, एक बिरयानी लै लो दूजी $2 च, एक फिश पकौड़ा दूजा $2 च, एक पाओ भाजी दूजी $2 की। सो 275 Gardenbrook Trail, Gardenbrook Castlemore, 85 Montpellier Street, Mississauga Financial, 15 Fender Way, Bovaird & Shink QC, Simply Indian, Simply the best, Simply Indian te poncho. And kurte pajame chahide hai, bespoke, high end, top de. Kurte pajame lene hai, ta Fashion IQ Airport Dairy, Queen Kennedy, McQueen, Mayfield, Fashion IQ thode layi hazir hai. 905-453-2225, kurta pajama, coat pant, ek kilo, dooja 25% off, Fashion IQ. ਤੁਸੀਂ ਆਪਣੇ ਕਿਸੇ ਵੀ ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਹੈ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਤਾਂ ਪ੍ਰਦੀਪ ਭਾਜੀ ਨੂੰ ਫੋਨ ਕਰ ਲਓ 647-622-3203 ਅਤੇ ਗੱਡੀਆਂ ਕਰਨ ਦੀ ਇੰਸ਼ੋਰੈਂਸ ਤੁਸੀਂ ਕਹਿੰਦੇ ਹੋ ਨਵੀਂ ਯਾਰ ਘੱਟ ਨਹੀਂ ਰਹੀ, ਕੀ ਕਰੀਏ। ਗੁਰਕਰਮ ਢੀਂਡਸਰ ਨੇ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ। ਗੁਰਕਰਮ 416-876-4605 ਢੀਂਡਸਾ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ ਅਤੇ ਗੁਰਕਰਮ ਹੁਣੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਅਤੇ ਇੱਕ ਯਾਰ ਅਸੀਂ ਜਾਣਕਾਰੀ ਦਿੰਦੇ ਹੁੰਦੇ ਹਾਂ, ਫਿਊਨਰਲ ਦੀ ਪ੍ਰੀ ਪਲੈਨਿੰਗ ਤੁਰ ਤੇ ਜਾਣਾ ਸਾਰਿਆਂ ਨੇ, ਅਤੇ ਫਿਊਨਰਲ ਦੀ ਪ੍ਰੀ ਪਲੈਨਿੰਗ ਹੁਣ ਕਰ ਲਓਗੇ, ਅੱਜ ਦਾ ਰੇਟ ਲੋਕ ਹੋ ਜੂਗਾ, ਪੈਸੇ ਤੁਹਾਡੇ ਬਚਣਗੇ। ਅਤੇ ਫਿਊਨਰਲ ਦੀ ਪ੍ਰੀ ਪਲੈਨਿੰਗ ਲਈ ਬਰੈਂਪਟਨ ਕ੍ਰੈਮੇਟੋਰੀਅਮ 905-458-2222

ਕਲਗੀ ਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਇਸ ਸੱਚ ਨੂੰ ਸਿੱਧਵਾਂ ਵਾਲੇ ਰਣਜੀਤ ਸਿੰਘ, ਸਤਿੰਦਰਪਾਲ ਸਿੰਘ ਦਾ ਜੱਥਾ, ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਹੇ ਇਉਂ ਬਿਆਨ ਕਰਦੇ ਹਨ।

ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557

ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ ਖੂਬਸੂਰਤ ਸ਼ਾਮ ਬਾਈ ਸ਼ਾਮ ਦੀ ਤਾਂ ਅੱਜ ਗੱਲ ਹੀ ਛੱਡ ਦਿਉ ਅੱਜ ਤਾਂ ਕਿਆ ਖੂਬਸੂਰਤ ਮੌਸਮ ਆ ਠੰਡੀਆਂ ਠੰਡੀਆਂ ਹਵਾਵਾਂ ਅਤੇ ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ ਅਤੇ ਕਿਆ ਬਾਤ ਆ ਇਹ ਜ਼ਿੰਦਗੀ ਦੇ ਨਜ਼ਾਰੇ ਆ ਇਹ ਖੂਬਸੂਰਤ ਮੌਸਮ ਦੀਆਂ ਅਦਾਵਾਂ ਫਿਜ਼ਾਵਾਂ ਨੂੰ ਤੁਸੀਂ ਮਾਣ ਲਿਆ ਕਰੋ ਐਵੇਂ ਨਾ ਚਿੰਤਾ ਪਰੇਸ਼ਾਨੀਆਂ ਟੈਨਸ਼ਨਾਂ ਦੇ ਵਿੱਚ ਤੁਰੇ ਫਿਰੇ ਰਿਹਾ ਕਰੋ ਕਿਉਂਕਿ ਜ਼ਿੰਦਗੀ ਤਾਂ ਕਹਿੰਦੇ ਰਹਿ ਗਿਆ ਸੋ ਰਹਿ ਗਿਆ ਲੈ ਗਿਆ ਸੋ ਲੈ ਗਿਆ ਜ਼ਿੰਦਗੀ ਜਿਉਣ ਦੇ ਆਨੰਦ ਨੂੰ ਰਹਿ ਗਿਆ ਸੋ ਰਹਿ ਗਿਆ ਲੈ ਗਿਆ ਸੋ ਲੈ ਗਿਆ ਜ਼ਿੰਦਗੀ ਜਿਉਣ ਦੇ ਆਨੰਦ ਨੂੰ ਕੋਈ ਜਾਂਦਾ ਮਾਣ ਕੇ ਕੋਈ ਘੱਟਾ ਛਾਣ ਕੇ ਮਸਤੀ 'ਚ ਮਸਤ ਪਕਾਉਂਦੇ ਰਹਿੰਦੇ ਪੰਧ ਨੂੰ ਮਸਤੀ 'ਚ ਮਸਤ ਮਕਾਉਂਦੇ ਰਹਿੰਦੇ ਪੰਧ ਨੂੰ ਅਤੇ ਲੈ ਗਿਆ ਸੋ ਲੈ ਗਿਆ ਰਹਿ ਗਿਆ ਸੋ ਰਹਿ ਗਿਆ ਜ਼ਿੰਦਗੀ ਜਿਉਣ ਦੇ ਆਨੰਦ ਨੂੰ ਸੋ ਆਨੰਦ ਲਿਆ ਕਰੋ ਭਾਈ ਖੂਬਸੂਰਤ ਜ਼ਿੰਦਗੀ ਦੇ ਜਿਹਨੇ ਵੀ ਪਾਲਿਆ ਮੌਸਮ ਆ ਇਹਨਾਂ ਦੇ ਇੱਕ ਇੱਕ ਘੜੀ ਇੱਕ ਇੱਕ ਮਿੰਟ ਨੂੰ ਇੰਜੋਏ ਕਰਿਆ ਕਰੋ ਪਤਾ ਨਹੀਂ ਕਦੋਂ ਤੁਰਦੀਆਂ ਫਿਰਦੀਆਂ ਰੂਹਾਂ ਤੋਂ ਕਦੋਂ ਤਸਵੀਰਾਂ ਹੋ ਜਾਣਾ ਸੋ ਖੁਸ਼ ਇੰਜੋਏ ਐਵਰੀ ਸੈਕਿੰਡ ਨੂੰ ਤੁਸੀਂ ਨਾ ਰੱਜ ਕੇ ਮਾਣਿਆ ਕਰੋ ਹੱਸਣ ਦਾ ਮੁਸਕਰਾਉਣ ਦਾ ਖੁਸ਼ ਰਹਿਣ ਦਾ ਕੋਈ ਵੀ ਬਹਾਨਾ ਬਸ ਛੱਡਿਆ ਨਾ ਕਰੋ ਜੇ ਜ਼ਿੰਦਗੀ ਦਾ ਅਸਲੀ ਮਜ਼ਾ ਲੈ

0: ਕਿਆ ਬਾਤ ਹੈ? 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਅੱਛਾ, ਮੈਨੂੰ ਤੁਸੀਂ ਦੱਸੋ ਕਿ ਆਪਾਂ ਰੋਜ਼ ਕਹਿੰਦੇ ਹਾਂ ਕਿ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ ਅਤੇ ਆਪਣੇ ਜਿਉਣ ਦਾ ਆਨੰਦ ਲਓ, ਪਰ ਕਿੰਨੇ ਕੁ ਲੋਕ ਅਸਲ ਦੇ ਵਿੱਚ ਜ਼ਿੰਦਗੀ ਦਾ ਆਨੰਦ ਲੈ ਪਾਉਂਦੇ ਆ? ਕੀ ਤੁਸੀਂ ਕਦੀ ਸ਼ੀਸ਼ੇ ਦੇ ਮੂਹਰੇ ਖੜ੍ਹ ਕੇ ਆਪਣੇ ਆਪ ਨੂੰ ਸਵਾਲ ਕੀਤਾ ਕਿ ਬਈ ਜਰਨੈਲ ਸਿਆਂ, ਬਈ ਸੁਖਮੰਦਰ ਸਿਆਂ, ਬਈ ਸੋਹਣ ਲਾਲਾ, ਬਈ ਗੱਭਰੂ ਜਵਾਨਾਂ, ਤੂੰ ਜ਼ਿੰਦਗੀ ਦਾ ਆਨੰਦ ਲੈ ਰਿਹਾ? ਬਈ ਪ੍ਰਭ ਸੰਧੂ ਆ, ਤੂੰ ਵਾਟਐਵਰ ਜੋ ਵੀ ਤੁਸੀਂ ਹੋ, ਤੁਸੀਂ ਕਦੀ ਆਪਣੇ ਆਪ ਨੂੰ ਪੁੱਛਿਆ ਕਿ ਮੈਂ ਜ਼ਿੰਦਗੀ ਦਾ ਆਨੰਦ ਲੈ ਰਿਹਾ? ਮੈਂ ਜ਼ਿੰਦਗੀ ਜਿਉਣ ਆਇਆ ਕਿ ਮੈਂ ਕੱਟਣ ਆਇਆ? ਮੈਂ ਮਾਨਣ ਆਇਆ ਕਿ ਘਟਾ ਛਾਨਣ ਆਇਆ? 905-673-3337 ਮੈਨੂੰ ਖੁਸ਼ੀ ਹੋਊ ਜੇ ਕੋਈ ਸੱਜਣ ਇਹ ਕਹੂ ਕਿ ਯਾਰ ਵੀ ਮੈਂ ਜ਼ਿੰਦਗੀ ਨੂੰ ਰੱਜ ਕੇ ਜਿਉਂ ਰਿਹਾ ਅਤੇ ਮੈਂ ਜ਼ਿੰਦਗੀ ਦਾ ਅਸਲੀ ਮਜ਼ਾ ਲੈ ਰਿਹਾ। ਐਵੇਂ ਚਿੰਤਾਵਾਂ ਘਰਾਂ ਦੀਆਂ, ਇੱਕ ਲੈ ਲਓ, ਦੋ ਲੈ ਲਓ, ਭੱਜੋ ਦੌੜ 'ਚ ਪਏ ਹੋਏ ਆ। ਦੇਖੋ, ਬਿਜ਼ਨਸ ਕਰਨੇ, ਕਾਰੋਬਾਰ ਕਰਨੇ ਸੋਹਣੇ ਆ, ਪਰ ਐਸੀ ਦੌੜ ਦੇ ਵਿੱਚ ਨਾ ਲੱਗ ਜਾਈਏ ਕਿ ਸਾਡੇ ਭਾਰ ਨਾਲੋਂ ਸਾਡੀ ਪੰਡ ਜ਼ਿਆਦਾ ਵੱਡੀ ਹੋ ਜੇ ਅਤੇ ਫਿਰ ਉਹ ਪੰਡ ਨੂੰ ਢੋਣ 'ਤੇ ਇੰਨਾ ਟਾਈਮ ਲੱਗ ਜਾਏ, ਜ਼ਿੰਦਗੀ ਉਹ ਪੰਡ ਢੋਂਦੇ ਲੰਘ ਜੇ। ਜ਼ਿੰਦਗੀ ਜਿਉਂ ਰਹੇ ਹੋ ਤੁਸੀਂ? ਬਾਦਸ਼ਾਹ ਦੱਸੋ, ਇੰਜੋਏ ਕਰ ਰਹੇ ਹੋ ਜ਼ਿੰਦਗੀ ਦੇ ਇਸ ਖੂਬਸੂਰਤ ਸਫ਼ਰ ਨੂੰ? ਜਿੰਨੀ ਤੁਹਾਡੀ ਖੁਆਇਸ਼ਾਂ ਦੀ ਪੰਡ ਹੌਲੀ ਹੋਣੀ ਹੈ ਨਾ, ਉਹਨਾਂ ਹੀ ਖੂਬਸੂਰਤ ਸਫ਼ਰ ਦਾ ਤੁਸੀਂ ਆਨੰਦ ਲੈ ਸਕਦੇ ਹੋ। ਤੁਸੀਂ ਕਿਸੇ ਵੱਡੇ ਸਫ਼ਰ 'ਤੇ ਚੱਲੇ ਹੋ ਨਾ, ਅਤੇ ਜਿੰਨਾ ਤੁਹਾਡਾ ਲਗਜ ਹਲਕਾ ਹੋਣਾ, ਉਹਨਾਂ ਹੀ ਤੁਸੀਂ ਜ਼ਿਆਦਾ ਇੰਜੋਏ ਕਰ ਸਕੋਗੇ। ਤੁਸੀਂ ਚਲ ਜਾਓ ਨਾਗਰਾ ਫਾਲ ਨੂੰ, ਰੋਟੀਆਂ ਚੱਕ ਲਓ, ਪਰੌਂਠੇ ਚੱਕ ਲਓ, ਚਾਦਰਾਂ ਚੱਕ ਲਓ, ਨਾਲ ਲੱਲੜ ਪੱਲੜ ਭਰ ਕੇ ਤੁਸੀਂ 20 ਕਿਲੋ ਦੀ ਗੜਰੀ ਲੈ ਜਾਓ, ਤੁਸੀਂ ਤਾਂ 2 ਮਿੰਟ ਨਹੀਂ ਤੁਰ ਪਾਉਣਾ, ਰਾਹ 'ਚ ਹੀ ਬਹਿ ਜਾਣਾ। ਤੁਹਾਨੂੰ ਇਹ ਲੱਗਣਾ ਕਿ ਝੋਲਾ ਜਾਂ ਤਾਂ ਕੋਈ ਚੁੱਕ ਲਏ, ਅਤੇ ਜਾਂ ਭਾਈ ਮੈਂ ਇਹਨੂੰ ਲੈ ਕੇ ਨਹੀਂ ਆਉਂਦਾ ਸੀ, ਮੈਂ ਵੀ ਲੋਕਾਂ ਵਾਂਗੂ ਤੁਰ ਫਿਰ ਕੇ ਮੇਲਾ ਵੇਖਾਂ। ਸੋ ਜਿੰਨੀ ਤੁਹਾਡੀ ਖੁਆਇਸ਼ਾਂ ਦੀ ਪੰਡ ਹੌਲੀ ਹੋਣੀ ਆ, ਜਿੰਨੀ ਲਾਲਚ ਦੀ ਪੰਡ ਹਲਕੀ ਹੋਣੀ ਆ, ਓਨਾ ਹੀ ਤੁਸੀਂ ਜ਼ਿੰਦਗੀ ਦਾ ਆਨੰਦ ਲੈ ਪਾਓਗੇ। ਸੋ ਜ਼ਿੰਦਗੀ ਦਾ ਆਨੰਦ ਲਓ, ਨਜ਼ਾਰੇ ਲਓ, ਜਿੱਦਾਂ ਦੇ ਹਾਲ ਦੇ ਵਿੱਚ ਹੈਗੇ ਆ ਬਸ ਖੁਸ਼ ਰਹੋ, ਇੰਜੋਏ ਰਹੋ। ਬਸ ਦੱਸੋ ਕਿ ਕੋਈ ਖੁਸ਼ ਹੈਗਾ ਜਿਹੜਾ ਕਹੇ ਕਿ ਹਾਂ ਭਾਅ ਜੀ ਮੈਂ ਫੱਟੇ ਚੱਕ ਰਿਹਾ, ਵੀ ਮੈਂ ਆਪਣੀ ਜ਼ਿੰਦਗੀ ਤੋਂ, ਮੈਨੂੰ ਕੋਈ ਕੰਪਲੇਨ ਨਹੀਂ ਆ, ਕੋਈ ਗਿਲਾ ਸ਼ਿਕਵਾ ਨਹੀਂ ਆ, ਮੈਂ ਇੰਜੋਏ ਕਰ ਰਿਹਾ। ਹੈ ਕੋਈ ਐਸਾ ਮਾਈ ਦਾ ਲਾਲ? ਔਖਾ ਆ, ਹੁਣੇ ਆ, ਪਰ 905-673-3337 ਜਿਹੜੇ ਸਵੇਰੇ ਬੜਕ ਮਾਰ ਕੇ ਮੰਜੇ ਤੋਂ ਉੱਠਦੇ ਆ, ਕਹਿੰਦੇ ਆ ਤੇਰੀ ਨਾ ਅੱਜ ਚੱਕਦੇ ਨੇ ਫੱਟੇ, ਅੱਜ ਫਿਰ ਇੱਕ ਦਿਨ ਚੜਿਆ ਖੂਬਸੂਰਤ, ਪਰਮਾਤਮਾ ਦਾ, ਕੁਦਰਤ ਦਾ ਸ਼ੁਕਰ ਕਰਦੇ ਆ ਕਿ ਅੱਜ ਬਈ ਕਿਆ ਬਾਤ ਆ, ਅੱਜ ਇੱਕ ਹੋਰ ਅਕਾਲ ਪੁਰਖ ਨੇ ਸਾਨੂੰ ਦਿਨ ਦੇਤਾ, ਕੁਦਰਤ ਨੇ ਇੱਕ ਹੋਰ ਖੂਬਸੂਰਤ ਦਿਨ ਦਿੱਤਾ, ਅਤੇ ਅੱਜ ਦੇ ਦਿਨ ਨੂੰ ਫਿਰ ਜਿਉਣਾ। ਹੈ ਕੋਈ ਐਸਾ ਮਾਈ ਦਲਾਲ? ਕਿਆ ਬਾਤ ਆ, 905-673-3337 ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ 6643।
1: ਹਾਂਜੀ ਸੰਧੂ ਸਾਹਿਬ, ਤੁਹਾਨੂੰ, ਤੁਹਾਡੇ ਨਾਲ ਬਾਈ ਸੱਤੇ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਤੇ ਚੜ੍ਹਦੀ ਕਲਾ ਜੀ।
0: ਹਾਂ, ਇੱਥੇ ਰੱਖ, ਕਿਆ ਬਾਤ ਆ, ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਠੀਕ ਆ ਜੀ, ਠੀਕ ਆ। ਮੈਂ ਕਈ ਵਾਰੀ, ਮੈਨੂੰ ਲੱਗਦਾ ਹੁੰਦਾ ਵੀ ਕਿਤੇ ਵੀਕਐਂਡ ਤੇ ਜਾਂ ਕਿੱਦਾਂ, ਮੈਂ ਦੇਖਦਾ ਸਵੇਰੇ ਵੀ ਰੇਡੀਓ ਸੁਣਦੇ ਸੀਗੇ, ਤੇ ਹੁਣ ਹੁਣ ਰੇਡੀਓ ਵਾਲੇ ਫੇਰ ਆ ਗਏ ਤੇ ਅਸੀਂ ਹਜੇ ਪਹੁੰਚੇ ਨੀ ਘਰੇ।
0: ਵੇਖ ਲਓ, ਫਿਰ ਸਵੇਰੇ ਤੋਂ ਡਿਊਟੀਆਂ ਸਾਡੀਆਂ ਸ਼ੁਰੂ ਹੋ ਜਾਂਦੀਆਂ। ਮੇਰਾ ਤਾਂ ਪਿਆਰ ਮੁਹੱਬਤ ਬਸ ਆ ਮਾਇਕ ਹੀ ਆ, ਮੈਨੂੰ ਤਾਂ ਇੱਥੇ ਆ ਕੇ ਲੱਗਦਾ ਕਿ ਮੈਂ ਜ਼ਿੰਦਗੀ ਜਿਉਂ ਰਿਹਾ। ਸੋ ਬਾਈ ਜੀ, ਤੁਸੀਂ ਲੈ ਰਹੇ ਹੋ ਜ਼ਿੰਦਗੀ ਦੇ ਨਜ਼ਾਰੇ ਫੁੱਲ?
1: ਸੰਧੂ ਸਾਹਿਬ, ਮੈਂ ਉਹੀ, ਉਸ ਤੇ ਹੀ ਮੈਂ ਆਉਣ ਲੱਗਿਆ ਸੀ ਕਿ ਤੁਸੀਂ ਇੱਕ ਗੱਲ ਨਹੀਂ ਕਹੀ ਵੀ ਬੋਲਿਓ ਸੱਚ ਝੂਠ ਨਾ ਬੋਲਿਓ।
0: ਹਾਂ, ਪਰ ਉਹ ਸੱਚ ਬੋਲਦਾ ਕੋਈ ਨਹੀਂ ਨਾ ਆਪਾਂ। ਅੱਛਾ, ਇਹ ਤੁਸੀਂ ਬੜੀ ਖੂਬ ਗੱਲ ਕਹੀ, ਆਪਾਂ ਨਹੀਂ, ਪ੍ਰੋਬਲਮ ਪਤਾ ਕੀ ਆ, ਆਪਾਂ ਲੋਕਾਂ ਨੂੰ ਤਾਂ ਝੂਠ ਬੋਲਦੇ ਬੋਲਦੇ ਆ, ਅਸੀਂ ਆਪਣੇ ਆਪ ਨੂੰ, ਖੁਦ ਨੂੰ ਬੜਾ ਝੂਠ ਬੋਲਦੇ ਆ,
1: ਆਪਣੇ ਆਪ ਨਾਲ ਵੀ ਝੂਠ।
0: ਹਾਂ,
1: ਇਹ ਸਾਰਿਆਂ ਨਾਲੋਂ ਵੱਡੀ ਹੈਗੀ, ਅੱਜ ਤਾਂ ਕਹਿੰਦੇ ਉਹਨੂੰ ਬਿਮਾਰੀ ਕਹਿ ਲਓ, ਗਲਤੀ ਕਹਿ ਲਓ
0: ਜੀ।
1: ਮੈਂ ਕਿਹਾ ਵੀ ਕਹਿ ਤਾਂ ਦਿੱਤਾ ਸੰਧੂ ਸਾਹਿਬ ਨੇ, ਵੀ ਹੁਣ ਮੈਂ ਤਾਂ ਝੂਠ ਨਹੀਂ ਬੋਲਣਾ, ਮੈਂ ਤਾਂ ਜ਼ਿੰਦਗੀ ਕੱਟ।
0: ਤੁਸੀਂ ਹੁਣ ਮੈਨੂੰ ਨਾ ਪੁੱਛ ਲਿਓ, ਬਸ ਇਹਨਾਂ ਦਾ ਖਿਆਲ ਰੱਖਿਓ, ਝੂਠ ਮੇਰੇ ਤੋਂ ਨਹੀਂ ਬੋਲਣਾ,
1: ਕਿਉਂਕਿ ਚਾਹੁੰਦਾ ਜ਼ਰੂਰ ਹਾਂ ਮੈਂ, ਤੁਹਾਡਾ ਸੰਧੂ ਸਾਹਿਬ, ਮੈਂ ਚਾਹੁੰਦਾ ਜ਼ਰੂਰ ਹਾਂ ਵੀ ਐਂ ਇੰਜੋਏ ਕਰੀਏ, ਬੈਠੇ ਬੈਠੇ ਵਾਲੀ ਗੱਲ ਵਾਲੇ ਖੰਡਾਰਿਆਂ ਤੋਂ ਬਚੀਏ।
0: ਬਿਲਕੁਲ,
1: ਪਰ ਪਤਾ ਨਹੀਂ, ਤੁਸੀਂ ਸ਼ਾਇਦ ਐਗਰੀ ਹੋਵੋ, ਸੋਰੀ ਮੈਂ ਥੋੜ੍ਹਾ ਜਿਹਾ ਟਾਈਮ ਲਊ, ਮੇਰਾ ਖਿਆਲ ਵੀ ਚਾਹੁੰਦੇ ਹੋਏ ਵੀ ਪਤਾ ਨੀ ਕੀ ਸਾਡੇ, ਅਸੀਂ ਖੂਨ ਚ ਹੀ ਰੱਜ ਗਏ, ਬਲੱਡ ਚ ਹੀ, ਬਈ ਨਾ ਅਸੀਂ ਜਿਹੜੇ ਜੱਫੇ ਮਾਰੇ ਹੋਏ ਨੇ, ਜਿਹੜਾ ਜੀ ਮੁੰਡਿਆਂ ਨੂੰ ਨਿਆਣਿਆਂ ਨੂੰ ਬਣਾ ਦਈਏ, ਪਿੱਛੇ ਦਾ ਅੱਗੇ ਦਾ, ਮੈਂ ਕਹਿੰਦਾ ਹੁੰਦਾ ਕਈ ਵਾਰੀ ਉਹ ਗੋਰੇ ਵਧੀਆ ਨੇ ਯਾਰ, ਆਰਾਮ ਨਾਲ ਆਪਣਾ ਓਨਾ ਕਈ ਬਣਾਉਂਦੇ ਆ, ਓਨਾ ਕਈ ਖਾਂਦੇ ਆ ਆਪਣਾ ਵੀਕਐਂਡ ਦੇ ਚੱਲ ਜਾਇਆ ਕਰਕੇ।
0: ਆਪਾਂ ਨਾ ਆਪਾਂ ਦੌੜ ਚ ਪੈ ਗਏ, ਇੱਕ ਐਸੀ ਦੌੜ ਚ ਪੈ ਗਏ ਜਿਹਦਾ ਕੋਈ ਐਂਡ ਨੀ ਹੈਗਾ, ਉਹ ਜਿੱਤਣਾ ਕਿਹਨੇ ਆ। ਅੱਛਾ, ਬਹੁਤ ਸਾਰੀਆਂ ਕਾਲਸ ਆ ਗਈਆਂ, ਸਾਰੇ ਹੋਲਡ ਰੱਖਿਓ, 4748515267633 ਆਪਾਂ ਸਭ ਨਾਲ ਗੱਲਾਂ ਬਾਤਾਂ ਕਰਾਂਗੇ। ਜੀ ਬਾਈ ਜੀ
1: ਬਿਲਕੁਲ, ਬਸ ਮੈਂ ਤਾਂ ਹਾਜ਼ਰੀ ਲਵਾਉਣੀ ਸੀ ਜੀ, ਤੇ ਸੁਣਦੇ ਆ ਵਿਚਾਰ ਵਧੀਆ ਵਧੀਆ ਆਉਣਗੇ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਦੇਖੋ ਜ਼ਿੰਦਗੀ ਜਿਉਣ ਦਾ ਜਦੋਂ ਗੱਲਬਾਤ ਕਰਦੇ ਆ, ਵਿਚਾਰ ਤਾਂ ਵਧੀਆ ਫਿਰ ਹੋਣੇ ਚਾਹੀਦੇ ਆ। ਜੀ ਸਤਿ ਸ਼੍ਰੀ ਅਕਾਲ ਜੀ, 4748 ਤੁਸੀਂ ਆਉਣੇ ਰਹੋ।
1: ਹਾਂਜੀ ਭਾਜੀ ਕਿੱਦਾਂ?
0: ਸਤਿ ਸ਼੍ਰੀ ਅਕਾਲ ਬਾਈ ਜੀ, ਚੜ੍ਹਦੀ ਕਲਾ ਤੁਸੀਂ ਸੁਣਾਓ, ਠੀਕ ਹੋ?
1: ਭਾਜੀ ਚੜ੍ਹਦੀ ਕਲਾ, ਆ ਜਦੋਂ ਜਿਹੜਾ ਇੱਕ ਸ਼ਬਦ ਹੈ ਨਾ ਤੁਹਾਡੇ ਕੋਲ, ਇੱਕ ਆਪਾਂ ਚੜ੍ਹਦੀ ਕਲਾ ਤੁਸੀਂ ਸੁਣਦੇ ਆ।
0: ਹਾਂ,
1: ਮੈਂ ਨਾ ਅੱਜ ਤੋਂ ਲਾਈਕ ਵੀ 7-8 ਸਾਲ ਪਹਿਲਾਂ
0: ਜੀ
1: ਇਹੀ ਵਰਡ ਯੂਜ਼ ਕਰਨ ਲੱਗ ਗਿਆ ਸੀਗਾ ਵੀ ਜੇ ਕੋਈ ਵੀ ਪੁੱਛਦਾ ਕਿੱਦਾਂ, ਮੈਂ ਨੀ ਕਹਿਣਾ ਵੀ ਮੈਂ ਠੀਕ ਹਾਂ,
0: ਹਾਂ
1: ਮੈਂ ਜਸਟ ਇਹ ਕਹਿਣਾ ਵੀ ਚੜ੍ਹਦੀ ਕਲਾ।
0: ਹਾਂ, ਸਤਿਗੁਰ ਸਾਨੂੰ ਅਕਾਲ ਪੁਰਖ ਬੜਾ ਤਗੜਾ ਇੱਕ ਪੋਜ਼ਿਟਿਵਿਟੀ ਵਾਲਾ ਲਫ਼ਜ਼ ਦੇ ਕੇ ਗਿਆ। ਇਹ ਲਫ਼ਜ਼ ਨਹੀਂ, ਜ਼ਿੰਦਗੀ ਜਿਉਣ ਦਾ ਫਲਸਫਾ ਆ ਚੜ੍ਹਦੀ ਕਲਾ। ਕਹਿੰਦੇ ਨਾ ਕਿ ਜਿਹਦੀ ਜ਼ੁਬਾਨ 'ਚ ਫਤਿਹ ਉਹਦੀ ਹਰ ਮੈਦਾਨ ਫਤਿਹ,
1: ਉਹਦੀ ਹਰ ਰਾਤ।
0: ਤੇ ਸਾਇੰਸ ਨੇ ਤਾਂ ਹੁਣ ਕਿਹਾ ਆ ਕਿ ਤੁਸੀਂ ਵਧੀਆ ਵਧੀਆ ਗੱਲਾਂ ਕਰੋ, ਸੋਹਣੀਆਂ ਸੋਹਣੀਆਂ ਗੱਲਾਂ ਕਰੋ, ਚੰਗੀਆਂ ਗੱਲਾਂ ਕਰੋ। ਸਾਨੂੰ ਤਾਂ ਸਾਡੇ ਬਾਬੇ ਸਦੀਆਂ ਪਹਿਲਾਂ ਹੀ ਕਹਿ ਗਏ ਆ ਕਿ ਬਸ ਚੜ੍ਹਦੀ ਕਲਾ, ਸਾਇੰਸ ਅੱਜ ਕਹਿਣ ਲੱਗੀ ਆ।
1: ਹੁਣ ਜਦੋਂ ਤੁਸੀਂ ਆਪਣੇ ਕਿਸੇ ਬਜ਼ੁਰਗਾਂ ਨੂੰ ਮਿਲਦੇ ਆ, ਜਦੋਂ ਆਪਾਂ ਨਾ ਬਜ਼ੁਰਗਾਂ ਨੂੰ ਫਤਿਹ ਬੁਲਾਉਣੇ ਆਪਾਂ, ਤਾਂ ਉਹ ਬਜ਼ੁਰਗ ਕਦੇ ਉਹ ਨੀ ਫਤਿਹ ਦਾ ਜਵਾਬ ਏਦਾਂ ਨੀ ਕਹਿੰਦੇ, ਉਹ ਕਹਿੰਦੇ ਚੜ੍ਹਦੀ ਕਲਾ ਭਾਈ।
0: ਹਾਂ,
1: ਉਹਨਾਂ ਨੂੰ ਉਹਦੇ ਉਹਨਾਂ ਦੇ ਹੱਡ ਗੋਡੇ ਦੁਖਦੇ ਆ ਨਾ।
0: ਕੀ ਬਾਤ ਆ!
1: ਈਵਨ ਹੁਣ ਮੈਨੂੰ, ਮੈਂ ਆਪਣੇ ਘਰੇ ਫੋਨ, ਜਦੋਂ ਮੈਨੂੰ ਇੰਡੀਆ ਦਾ ਫੋਨ ਆਉਂਦਾ, ਸੋ ਮੰਮਾ ਨੀ ਪੁੱਛਦੇ ਆ ਵੀ ਕਿੱਦਾਂ ਭਾਈ, ਠੀਕ ਆ? ਤੇਰੀਆਂ ਟੈਨਸ਼ਨਾਂ 100 ਨੇ
0: ਭਾਜੀ ਜੀ,
1: ਬਟ ਉਹਨਾਂ ਨੂੰ ਇੱਕ ਗੱਲ ਕਹਿਣੇ ਆ ਵੀ ਚੜ੍ਹਦੀ ਕਲਾ ਚੱਲੀ ਜਾਂਦਾ।
0: ਕੀ ਬਾਤ ਆ! ਹਾਂ, ਫਿਰ ਉਹ ਉੱਥੇ ਗੱਲ ਬਣ, ਫਿਰ ਉੱਥੇ ਉੱਥੇ ਨਾ ਇੱਕ ਅੰਦਰੋਂ ਐਕਚੁਅਲ ਦੇ ਵਿੱਚ ਇੱਕ ਚੜ੍ਹਦੀ ਕਲਾ ਵਾਲੀ એનર્ਜੀ ਪੈਦਾ ਹੁੰਦੀ ਆ, ਤੇ ਤੁਹਾਨੂੰ ਕਿਤੇ ਨਾ ਕਿਤੇ ਜਿਹੜੀਆਂ ਆਸੇ-ਪਾਸੇ ਵਾਲੀਆਂ ਚੀਜ਼ਾਂ ਉਹ ਛੋਟੀਆਂ ਲੱਗਣ ਲੱਗ ਜਾਂਦੀਆਂ।
1: ਮੈਂ ਸੁਣਾਉਣਾ ਤੁਹਾਨੂੰ, ਮੈਂ ਆਈ ਥਿੰਕ ਮੈਂ ਬਹੁਤ ਖੁਸ਼ ਹਾਂ ਆਪਣੀ ਲਾਈਫ ਤੋਂ, ਪੈਸਾ ਘੱਟ ਕਮਾਉਂਦੇ ਆ ਬਟ ਮੈਂ ਉਦਾਂ ਵੀ ਸੈਟੀਸਫਾਈ ਆ।
0: ਹੂੰ, ਬਹੁਤ ਖੂਬਸੂਰਤ ਗੱਲ ਆ ਬਾਈ ਜੀ।
1: ਉਦਾਂ ਨਾਰਮਲ ਮੈਂ ਕੰਸਟਰਕਸ਼ਨ ਦਾ ਕੰਮ ਕਰਦਾ।
0: ਹੂੰ,
1: ਰੀਸਟੋਰੇਸ਼ਨ ਦਾ ਨਾ, ਗੋਰਿਆਂ ਦੀ ਕੰਪਨੀ ਆ
0: ਜੀ,
1: ਉਹਨਾਂ ਦਾ ਪੇ ਰੇਟ ਹੈਗਾ ਵਧੀਆ
0: ਜੀ,
1: ਉਹ ਦੇਈ ਜਾਂਦੇ ਆ ਵਧੀਆ
0: ਨਾ ਬਾਈ ਜੀ। ਮੈਂ ਇੱਕ, ਮੈਂ ਮਾਫ ਕਰਨਾ, ਆਪਾਂ ਨਾ ਆਪਾਂ ਪੱਛਮੀ ਮੁਲਕਾਂ ਚ ਆ ਗਏ ਆਪਣੇ
1: ਜੀ, ਸ਼ਾਰਟ ਚ ਰੱਖਣਾ
0: ਜੀ ਜੀ,
1: ਤੇ ਉਹ ਤੇ ਮੈਨੂੰ ਪੇ ਵਧੀਆ ਮਿਲ ਜਾਂਦੀ ਹੈ ਨਾ, ਤੇ ਉਹ ਵਿੰਟਰ ਚ ਕੰਮ ਬੰਦ ਹੋ ਜਾਂਦਾ।
0: ਓਕੇ ਜੀ,
1: ਫਿਰ ਮੈਂ ਚੱਲ ਜਾਣਾ ਭਾਜੀ ਡਿਲੀਵਰੀਆਂ ਤੇ, ਐਮਾਜ਼ਾਨ ਦੀਆਂ ਤੇ
0: ਜੀ,
1: ਤੇ ਉਹ ਤੁਹਾਨੂੰ ਪਤਾ ਹੁਣ ਉੱਕਾ ਫੁੱਕਾ ਹੁੰਦਾ ਇਹਨਾਂ ਦਾ
0: ਜੀ,
1: ਬਟ ਮੈਂ, ਮੇਰੀ ਵਾਈਫ ਘਰੇ ਬੈਠੀ ਆ, ਉਹ ਬੇਬੀ ਮੇਰਾ ਛੋਟਾ 3 ਸਾਲ ਦਾ ਨਾ,
0: ਮੈਂ
1: ਉਹਨੂੰ ਕਿਹਾ ਤੂੰ ਇਹਨੂੰ ਸਾਂਭ, ਇਹਨੂੰ 5 ਸਾਲ ਦੇ ਦੇ, ਆਪਣੀ ਲਾਈਫ ਸੈਟਲ ਆ।
0: ਹਾਂ, ਬਸ ਇੱਥੇ ਆ ਕੇ ਬਸ ਜ਼ਿੰਦਗੀ ਕਦੀ ਵੀ, ਮੈਨੂੰ ਇਹ ਲੱਗਦਾ ਹੁੰਦਾ ਪਰਸਨਲੀ ਤੌਰ ਤੇ ਕਿ ਠੀਕ ਆ ਪੈਸੇ ਨਾਲ ਤੁਸੀਂ ਐਸ਼ੋ ਆਰਾਮ ਖਰੀਦ ਲਓਗੇ, ਪਰ ਸਕੂਨ ਪੈਸੇ ਨਾਲ ਨਹੀਂ ਮਿਲਣਾ,
1: ਸਕੂਨ ਨਹੀਂ ਮਿਲਦਾ ਭਾਜੀ। ਹਾਂ, ਪਰ ਮੈਂ ਉਹੀ ਸੁਣਾਉਣਾ ਤੁਹਾਨੂੰ, ਮੈਂ ਸ਼ੋਰਟ ਕਰ ਰਿਹਾ ਕਿਉਂਕਿ ਆਪਾਂ ਗੱਲਾਂ ਕਰੀਆਂ ਨੇ ਨਾ, ਤੇ ਮੈਂ ਡੇ ਕੇ ਜਵਾਕ ਇੱਕ ਦਿਨ ਨੀ ਭੇਜਿਆ।
0: ਉਹ ਕੀ ਬਾਤ ਆ, ਬਹੁਤ ਵਧੀਆ ਗੱਲ ਆ, ਬਹੁਤ ਖੂਬਸੂਰਤ ਗੱਲ ਆ।
1: ਸੋ ਮੈਨੂੰ ਐ ਆ ਵੀ ਮੈਂ ਉਹਦੀਆਂ ਸਾਰੀ ਐਕਟੀਵਿਟੀਆਂ, ਜੇ ਮੈਂ ਨੀ ਦੇਖਦਾ ਤਾਂ ਐਟਲੀਸਟ ਮੇਰੀ ਵਾਈਫ ਉਹਦੀ ਕੱਲੀ ਕੱਲੀ ਐਕਟੀਵਿਟੀ ਨੋਟ ਕਰਾ ਰਹੀ ਹੈ ਨਾ ਵੀ ਕੀ ਕਰਦਾ ਕੀ ਨਹੀਂ। ਤੇ ਪੈਸਾ ਭਾਜੀ ਅੱਜ ਕਮਾ ਲਉਂਗੇ ਤਾਂ 2 ਸਾਲਾਂ ਨੂੰ ਵਗ ਜਾਣਾ, ਜੇ ਅੱਜ ਨਹੀਂ ਕਮਾਦੇ ਤਾਂ 2 ਸਾਲਾਂ ਨੂੰ ਫੇਰ ਕਮਾ ਲਉਂਗੇ। ਸੋ ਮੈਂ ਖਾਤੇ ਨੀਲਣੇ, ਬਟ ਮੈਂ ਕਹਿਣਾ ਵੀ ਬਹੁਤ ਵਧੀਆ ਜ਼ਿੰਦਗੀ ਜਿਉਂਦੇ ਆ, ਰੱਬ ਨੇ ਕੈਨੇਡਾ ਭੇਜਤੇ ਨਾ, ਇਹ ਸੋਹਣੇ ਮੁਲਕਾਂ ਚ ਆ ਗਏ।
0: ਕੀ ਬਾਤ ਆ! ਬਸ ਤੁਸੀਂ ਬਸ ਹੱਸਦੇ ਰਹਿੰਦੇ ਹੋ, ਮੁਸਕਰਾਉਂਦੇ ਰਹਿੰਦੇ ਹੋ ਨਾ, ਬਸ ਇਹ ਗੱਲ ਮੇਨ ਗੱਲ ਇਹ ਆ
1: ਜੀ, ਚੜ੍ਹਦੀ ਕਲਾ।
0: ਕੀ ਬਾਤ ਆ, ਚੜ੍ਹਦੀ ਕਲਾ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅਗਲੀ ਕਾਲ ਵੱਲ ਚੱਲਦੇ ਆ, GSG ਸਾਡੇ ਨਾਲ ਲਾਈਨ ਤੇ ਨੇ।

हाँ यार महफला लाया करो, यकड़ा मारिया करो, सज्जना बेली नाल रल के बैठा करो। ये जिंदगी नाम का जिहड़ा मेला लग्या आ ਇਹ ਸਦਾ ਨਹੀਂ ਰਹਿਣਾ। ਬਸ ਇਹ ਸੋਚੋ ਕਿ ਅੱਜ ਆਏ ਹਾਂ, ਅੱਜ ਦੀ ਸ਼ਾਮ ਵੀ ਆਖਰੀ ਹੋ ਸਕਦੀ ਹੈ। ਬਸ ਇਹਨੂੰ ਲੁੱਟ ਲਓ ਨਜ਼ਾਰੇ।

0: ਜੀ ਥੈਂਕ ਯੂ ਸੋ ਮੱਚ, ਤੁਸੀਂ ਮੇਲਾ ਅਸਲੀ ਲੁੱਟ ਲਿਆ ਜੀ। ਸਤਿ ਸ਼੍ਰੀ ਅਕਾਲ ਜੀ, ਜਸ ਜੈਵੀਰ ਮਿਨਹਾਜ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ।
1: ਹੈਲੋ ਜੀ।
0: ਜੀ ਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਮੈਂ ਸਰ ਆਵਾਜ਼ ਨੀ ਸਮਝ ਨੀ ਪਾ ਰਿਹਾ, ਕੀ ਕਹਿ ਰਹੇ ਹੋ?
1: ਮੈਂ ਸਵੇਰੇ ਪੰਜਾਬੀ ਅਦਾਰਿਆਂ ਵਿੱਚ 7-8 ਵਜੇ
0: ਜੀ
1: ਜੀ ਤੇਜਿੰਦਰ ਸਿੱਧੂ ਸਾਹਿਬ ਦੱਸ ਰਿਹਾ ਸੀ ਡਾਕਟਰ ਸਿੰਘ ਜਿਹੜਾ ਕਿਹੜਾ ਅੱਖਾਂ ਦਾ ਕੀ ਹੈ।
0: ਓਕੇ, ਤੁਸੀਂ ਨਹੀਂ ਸਵੇਰੇ 7-8 ਤਾਂ ਜੀ ਮੈਂ ਆਉਣਾ ਹੁੰਦਾ।
1: ਹਾਂ ਤੁਸੀਂ ਆਏ ਸੀ ਨਾ ਸਵੇਰੇ
0: ਜੀ? ਓਕੇ, ਤੁਸੀਂ ਅੱਖਾਂ ਵਾਲੇ ਡਾਕਟਰ ਦਾ ਨੰਬਰ ਚਾਹੀਦਾ ਤੁਹਾਨੂੰ, ਰਾਈਟ?
1: ਤੁਸੀਂ
0: ਫਿਰ ਜਾਂ ਮੈਸੇਜ ਕਰੋ ਜਾਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ, ਮੈਂ ਤੁਹਾਨੂੰ ਨੰਬਰ ਡਿਟੇਲ ਲਿਖਾ ਦੇਣਾ ਉਹਨਾਂ ਦੀ। ਮੈਂ ਸਰ ਮੈਨੂੰ ਦੇਖਣਾ ਪੈਣਾ, ਮੈਂ ਤੁਹਾਨੂੰ ਗਲਤ ਇਨਫੋਰਮ, ਮੇਰੇ ਕੋਲ 4-5 ਡਾਕਟਰ ਸਾਹਿਬਾਨ ਨੇ। ਸੋ ਮੈਨੂੰ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰੋ, 10 ਵਜੇ ਕਾਲ ਕਰੋ, ਮੈਂ ਤੁਹਾਨੂੰ ਸਾਰੀ ਡਿਟੇਲ ਦੇ ਦਿੰਦਾ ਜੀ। ਬਿਲਕੁਲ ਜੀ, ਬਹੁਤ ਸ਼ੁਕਰੀਆ। ਜਾਂ ਤੁਸੀਂ ਪੰਜਾਬੀ ਲਹਿਰਾਂ 'ਤੇ ਮੈਸੇਜ ਕਰ ਦਿਓ, ਇੰਸਟਾਗ੍ਰਾਮ ਤੁਹਾਡੇ ਕੋਲ ਹੈ ਤਾਂ, ਅਤੇ ਨਵੀਂ ਵੀਰਾ ਤੁਹਾਨੂੰ ਸਭ ਕੁਝ ਸੈਂਡ ਕਰ ਦੂਗਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। 905-673-3337। ਸੋ ਕਾਲਜ ਬਹੁਤ ਨੇ, ਬਹੁਤ ਸਾਰੀਆਂ ਕਾਲਜ ਨੇ। ਹੁਣ ਆਪਾਂ 9-10 ਗੱਲਾਂ ਬਾਤਾਂ ਕਰਾਂਗੇ, ਬਸ ਇਵੇਂ ਜ਼ਿੰਦਗੀ ਦੀਆਂ ਗੱਲਾਂ ਬਾਤਾਂ, ਖੁਸ਼ ਰਹਿਣ ਦੀਆਂ ਗੱਲਾਂ ਬਾਤਾਂ, ਜ਼ਿੰਦਗੀ ਦਾ ਮੇਲਾ ਲੁੱਟ ਲਿਆ ਕਿ ਨਹੀਂ, ਬਸ ਇਹੀ ਗੱਲਾਂ ਬਾਤਾਂ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਕਰਾਂਗੇ 9-10। ਹੁਣ ਤੁਸੀਂ ਪੰਜਾਬੀ ਲਹਿਰਾਂ ਨਾਲ ਆਨੰਦ ਮਾਣਿਆ, ਹੁਣ ਬਸ ਖਬਰਾਂ ਲੈਂਦੇ ਹਾਂ ਆਪਾਂ ਪ੍ਰੋਫੈਸਰ ਸੁਦੀਪ ਸਿੰਘ ਚਲੋਣ ਨੇ ਪੰਜਾਬ ਤੋਂ। ਸੋ ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਦੋਸਤੋ, ਬਸ ਲਵ ਯੂ ਆ ਅਤੇ ਜ਼ਿੰਦਗੀ ਜ਼ਿੰਦਾਬਾਦ ਆ। ਖੁਸ਼ ਰਹੋ, ਹੱਸੋ, ਮੁਸਕਰਾਓ, ਬਸ ਮੇਲਾ ਲੁੱਟ ਕੇ ਜਾਓ। ਉਹ ਨਾ ਹੋਵੇ ਕਿ ਘੱਟਾ ਛੰਨ ਵਾਲੀ ਗੱਲ ਨਾ ਹੋਵੇ ਕਿ ਜੋ ਰਹਿ ਗਿਆ ਸੋ ਰਹਿ ਗਿਆ, ਜੋ ਲੈ ਗਿਆ ਸੋ ਲੈ ਗਿਆ। ਜ਼ਿੰਦਗੀ ਜਿਉਣ ਦੇ ਆਨੰਦ ਨੂੰ ਕੋਈ ਜਾਂਦਾ ਮਾਣ ਕੇ, ਕੋਈ ਘੱਟਾ ਛਾਣ ਕੇ, ਮਸਤੀ 'ਚ ਮਸਤ ਪਕਾਉਂਦੇ ਜਾਂਦੇ, ਮਕਾਉਂਦੇ ਜਾਂਦੇ ਪੰਧ ਨੂੰ। ਸੋ 905-673-3337। ਹੁਣ ਮੈਨੂੰ ਲੱਗਦਾ ਕਿ ਮਾਹੌਲ ਬਾਹਰ ਠੰਡਾ ਆ, ਮੇਰੇ ਮੂੰਹ 'ਚੋਂ ਮਕਾਉਂਦੇ 'ਚੋਂ ਪਕਾਉਂਦੇ ਨਿਕਲ ਲਿਆ, ਜੇ ਪੂੜੇ ਪਕਾਉਣ ਵਾਲਾ ਮੌਸਮ ਹੋਇਆ ਪਿਆ ਬਾਹਰ, ਕਿਣਮਿਣ ਕਿਣਮਿਣ ਹੋ ਰਹੀ ਆ, ਠੰਡਾ ਮਾਹੌਲ ਹੋ ਰਿਹਾ। ਅੱਜ ਤਾਂ ਤੁਸੀਂ ਪਕੌੜੇ ਪਕੂੜੇ ਖਾਧੇ ਹੋਣੇ ਆ ਚਾਹ ਨਾਲ ਪੱਕਾ, ਅਤੇ ਗੁਲਗੁਲੇ ਵਾਲਾ ਤਾਂ ਮਾਹੌਲ ਤਾਂ ਇੱਥੇ ਹੈ ਨਹੀਂ ਹੈ ਵੈਸੇ, ਖੈਰ ਬਣਾ ਲਏ ਹੋਣੇ ਆ ਦਾਦੀਆਂ, ਕਈਆਂ ਮਾਮੀਆਂ ਚਾਚੀਆਂ ਨੇ ਜੇ ਹੋ, ਜਿਨ੍ਹਾਂ ਦੇ ਘਰੇ ਕਰਮ ਵਾਲਿਆਂ ਦੇ ਘਰੇ ਜਿਹੜੇ ਪਰਿਵਾਰ ਬਜ਼ੁਰਗ ਆ, ਹੋ ਸਕਦਾ ਉੱਥੇ ਬਣ ਗਏ ਹੁਣ, ਪਰ ਮਾਹੌਲ ਅੱਜ ਹੈਗਾ ਆ ਗੁਲਗੁਲੇ ਵਾਲਾ ਅਤੇ ਪਕੌੜਿਆਂ।

0: ਸੋ ਬਿਲਕੁਲ ਜੀ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੰਦੀਪ ਸਿੰਘ ਢਿੱਲੋਂ ਨਾਲ ਜੁੜਨ ਦਾ, ਖਬਰਾਂ ਦੀ ਸਾਂਝ ਪਾਉਣੇ ਆ, ਪੰਜਾਬ ਦੀਆਂ ਗੱਲਾਂ ਬਾਤਾਂ ਕਰਦੇ ਹਾਂ, ਜੁੜੇ ਰਹੋ ਪੰਜਾਬੀ ਲਹਿਰਾਂ ਦੇ ਨਾਲ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੈਨੂੰ ਇੱਥੇ ਦਿਓ ਇਜਾਜ਼ਤ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ ਤੇ ਪ੍ਰੋਫੈਸਰ ਸੰਦੀਪ ਸਿੰਘ ਢਿੱਲੋਂ
1: ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਪੱਤਰ ਮੁਤਾਬਕ ਜਿਨ੍ਹਾਂ ਨਗਰ ਕੌਂਸਲਾਂ ਦੀ ਪ੍ਰਧਾਨਗੀ ਅਨੁਸੂਚਿਤ ਜਾਤੀਆਂ ਲਈ ਰਾਖਵੀਂ ਕੀਤੀ ਗਈ ਉਹਨਾਂ ਵਿੱਚ ਲਾਲੜੂ, ਪੱਟੀ, ਫਿਲੌਰ, ਮਜੀਠਾ ਤੇ ਲੋਹੀਆਂ ਖਾਸ ਸ਼ਾਮਿਲ ਨੇ। ਇਸੇ ਤਰ੍ਹਾਂ ਜਿਨ੍ਹਾਂ ਨਗਰ ਕੌਂਸਲਾਂ ਦੀ ਪ੍ਰਧਾਨਗੀ ਔਰਤਾਂ ਲਈ ਰਾਖਵੀਂ ਰੱਖੀ ਗਈ ਹੈ ਉਹਨਾਂ ਵਿੱਚ ਮਲੇਰਕੋਟਲਾ, ਰਾਏਕੋਟ, ਰਾਮਾ ਮੰਡੀ, ਪਾਇਲ ਅਤੇ ਮਲੂਕਾ ਸ਼ਾਮਿਲ ਨੇ। ਪਛੜੀਆਂ ਸ਼੍ਰੇਣੀਆਂ ਲਈ ਸਮਰਾਲਾ ਦੀ ਨਗਰ ਕੌਂਸਲ ਦੀ ਪ੍ਰਧਾਨਗੀ ਰਾਖਵੀਂ ਰੱਖੀ ਗਈ ਹੈ। 102 ਨਗਰ ਕੌਂਸਲਾਂ ਲਈ ਚੋਣਾਂ ਹੋ ਚੁੱਕੀਆਂ ਨੇ ਤੇ ਹੁਣ ਪ੍ਰਧਾਨ ਦੇ ਨਾਵਾਂ ਉੱਤੇ ਉਮੀਦਵਾਰਾਂ ਦੀ ਨਿਯੁਕਤੀ ਹੋਵੇਗੀ। ਪੰਜਾਬ ਸਮੇਤ 5 ਸੂਬਿਆਂ ਵਿੱਚ 2027 ਦੇ ਪਹਿਲੇ 6 ਮਹੀਨਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਿਰਧਾਰਿਤ ਸਮੇਂ ਉੱਤੇ ਹੀ ਹੋਣਗੀਆਂ। ਚੋਣਾਂ ਅਤੇ ਮਰਦਮਸ਼ੁਮਾਰੀ ਦੇ ਕੰਮ ਵਿੱਚ ਟਕਰਾਅ ਤੋਂ ਬਚਣ ਲਈ ਮਰਦਮਸ਼ੁਮਾਰੀ ਦਾ ਦੂਜਾ ਗੇੜ ਪਹਿਲਾਂ ਕਰਵਾਏ ਜਾਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ

ਗੋਆ ਅਤੇ ਮਨੀਪੁਰ ਦੀਆਂ ਚੋਣਾਂ ਅਗੇਤੀਆਂ ਕਰਵਾਉਣ ਦੀ ਹਾਲ ਦੀ ਘੜੀ ਕੋਈ ਯੋਜਨਾ ਨਹੀਂ ਹੈ। ਵਿਧਾਨ ਸਭਾ ਚੋਣਾਂ ਤੈਅ ਸਮੇਂ ਤੇ ਹੀ ਹੋਣਗੀਆਂ ਅਤੇ ਸਿਆਸੀ ਪਾਰਟੀਆਂ ਕੋਲ ਤਿਆਰੀ ਅਤੇ ਯੋਜਨਾ ਬਣਾਉਣ ਲਈ ਕਾਫੀ ਸਮਾਂ ਹੋਵੇਗਾ। ਪੰਜਾਬ, ਗੋਆ, ਉੱਤਰ ਪ੍ਰਦੇਸ਼, ਮਨੀਪੁਰ ਅਤੇ ਉੱਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਫਰਵਰੀ ਮਾਰਚ 2027 ਦੌਰਾਨ ਹੋਣੀਆਂ ਨੇ। ਮਰਦਮਸ਼ੁਮਾਰੀ ਦਾ ਦੂਜਾ ਗੇੜ ਜੋ ਵਿਧਾਨ ਸਭਾ ਚੋਣਾਂ ਵੇਲੇ ਹੀ ਹੋਵੇਗਾ ਪਹਿਲਾਂ ਹੋ ਸਕਦਾ ਹੈ। ਮਰਦਮਸ਼ੁਮਾਰੀ ਦਾ ਦੂਜਾ ਗੇੜ ਫਰਵਰੀ 2027 ਵਿੱਚ ਹੋਣਾ ਹੈ। ਇਸ ਦੌਰਾਨ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵਿੱਚ ਸਮਾਜਿਕ, ਆਰਥਿਕ, ਸੱਭਿਆਚਾਰਕ, ਪ੍ਰਵਾਸ ਅਤੇ ਹੋਰਨਾਂ ਪਹਿਲੂਆਂ ਤੋਂ ਗਿਣਤੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਲਗਾਤਾਰ ਇਹ ਸੂਚਨਾਵਾਂ ਆਉਂਦੀਆਂ ਰਹੀਆਂ ਨੇ ਕਿ ਚੋਣਾਂ ਦਾ ਅਮਲ ਪਹਿਲਾਂ ਹੋ ਸਕਦਾ ਕਿਉਂਕਿ ਭਾਜਪਾ ਨੇ ਤਿਆਰੀਆਂ ਵਿੱਢ ਦਿੱਤੀਆਂ ਨੇ। ਭਾਜਪਾ ਨੇ ਪੰਜਾਬ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਤੇ ਉਹਨਾਂ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਵੀ ਲਗਾਤਾਰ ਪੰਜਾਬ ਵਿੱਚ ਰੈਲੀਆਂ ਅਤੇ ਇਕੱਠ ਕੀਤੇ ਜਾ ਰਹੇ ਨੇ, ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਉਹ ਪੰਜਾਬ ਵਿੱਚ ਵੀ ਹੋਰਨਾਂ ਸੂਬੇ ਵਾਂਗ ਬਿਹਤਰ ਪ੍ਰਦਰਸ਼ਨ ਕਰੇਗੀ। ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਹੈ ਕਿ ਉਹ ਲੋਕਾਂ ਦੀ ਪਾਰਟੀ ਹੈ ਤੇ ਉਸਨੇ ਲੋਕਾਂ ਦੀ ਭਲਾਈ ਲਈ ਸਕੀਮਾਂ ਚਲਾਈਆਂ ਨੇ, ਜਦਕਿ ਕਾਂਗਰਸ ਨੂੰ ਵੀ ਉਮੀਦ ਹੈ ਕਿ ਇਸ ਵਾਰ ਉਸਦਾ ਪ੍ਰਦਰਸ਼ਨ ਬਿਹਤਰ ਹੋਵੇਗਾ ਅਤੇ ਉਹ ਸੱਤਾ ਵਿੱਚ ਵਾਪਸੀ ਕਰੇਗੀ। ਹਿਮਾਚਲ ਪ੍ਰਦੇਸ਼ ਵੱਲੋਂ ਨਵੇਂ ਐਂਟਰੀ ਟੈਕਸ ਦੇ ਮੁੱਦੇ ਉੱਤੇ ਨਿਹੰਗ ਸਿੰਘਾਂ ਨੇ ਐਲਾਨ ਕੀਤਾ ਕਿ ਜੇਕਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਲਾਇਆ ਗਿਆ ਟੈਕਸ ਵਾਪਸ ਨਹੀਂ ਲਿਆ ਜਾਂਦਾ ਤਾਂ 21 ਜੂਨ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੀਆਂ ਹਿਮਾਚਲ ਨੰਬਰ ਵਾਲੀਆਂ ਗੱਡੀਆਂ ਤੋਂ ਖਾਲਸਾ ਟੈਕਸ ਵਸੂਲਿਆ ਜਾਵੇਗਾ। ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਹਿਮਾਚਲ ਸਰਕਾਰ ਵੱਲੋਂ ਲਾਏ ਗਏ ਇਸ ਟੈਕਸ ਦਾ ਵਿਰੋਧ ਕਰ ਰਹੇ ਨੇ। ਉਹਨਾਂ ਦਾ ਦੋਸ਼ ਹੈ ਕਿ ਇਸ ਕਾਰਨ ਪੰਜਾਬ ਦੇ ਲੋਕਾਂ ਨੂੰ ਬੇਲੋੜੀ ਪਰੇਸ਼ਾਨੀ ਅਤੇ ਵਾਧੂ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਹੈ ਕਿ ਕਈ ਵਾਰ ਇਸ ਮੁੱਦੇ ਨੂੰ ਉਠਾਉਣ ਦੇ ਬਾਵਜੂਦ ਹਿਮਾਚਲ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ, ਇਸ ਲਈ ਹੁਣ 21 ਜੂਨ ਤੋਂ ਹਿਮਾਚਲ ਦੀਆਂ ਗੱਡੀਆਂ ਉੱਤੇ ਖਾਲਸਾ ਟੈਕਸ ਲਾਉਣ ਦਾ ਫੈਸਲਾ ਕੀਤਾ ਗਿਆ। ਨਿਹੰਗ ਸਿੰਘਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਹਿਮਾਚਲ ਸਰਕਾਰ ਇਹ ਟੈਕਸ ਪੂਰੀ ਤਰ੍ਹਾਂ ਖਤਮ ਨਹੀਂ ਕਰਦੀ ਉਦੋਂ ਤੱਕ ਉਹਨਾਂ ਦਾ ਵਿਰੋਧ ਜਾਰੀ ਰਹੇਗਾ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਫੈਸਲੇ ਉੱਤੇ ਮੁੜ ਵਿਚਾਰ ਕੀਤਾ ਜਾਵੇ। ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਅਤੇ ਲੋਕਾਂ ਦੀ ਨਜ਼ਰੋਂ ਸਰਕਾਰਾਂ ਦੇ ਅਗਲੇ ਕਦਮ ਉੱਤੇ ਜਾ ਟਿਕੀ ਹੈ। ਪੰਜਾਬ ਤੋਂ ਕਾਂਗਰਸ ਪਾਰਟੀ ਦੇ 3 ਪਾਰਲੀਮੈਂਟ ਮੈਂਬਰਾਂ ਨੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਨਾਲ ਮੁਲਾਕਾਤ ਕੀਤੀ ਹੈ ਅਤੇ ਰਾਜ ਸਭਾ ਮੈਂਬਰ ਵਜੋਂ ਉਹਨਾਂ ਦੇ ਦੂਜੇ ਕਾਰਜਕਾਲ ਲਈ ਵਧਾਈ ਦਿੱਤੀ ਹੈ। ਇਸ ਮੌਕੇ ਸੰਖੇਪ ਗੱਲਬਾਤ ਦੌਰਾਨ ਇਹਨਾਂ 3 ਮੈਂਬਰ ਪਾਰਲੀਮੈਂਟਾਂ ਵਿੱਚ ਸ਼ਾਮਲ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ, ਡਾਕਟਰ ਧਰਮਵੀਰ ਗਾਂਧੀ ਪਟਿਆਲਾ ਅਤੇ ਡਾਕਟਰ ਅਮਰ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਖੜਗੇ ਨਾਲ ਗੱਲਬਾਤ ਕੀਤੀ ਗਈ ਤੇ ਵੱਖ ਵੱਖ ਮੁੱਦਿਆਂ ਤੇ ਚਰਚਾ ਹੋਈ। ਪਤਾ ਲੱਗਿਆ ਕਿ ਇਸ ਮੀਟਿੰਗ ਦੌਰਾਨ ਦੇਸ਼ ਅਤੇ ਪੰਜਾਬ ਨਾਲ ਸੰਬੰਧਿਤ ਵੱਖ ਵੱਖ ਸਮਕਾਲੀ ਮੁੱਦਿਆਂ ਤੇ ਗੱਲਬਾਤ ਹੋਈ ਹੈ। ਪੰਜਾਬ ਦੇ ਇਹਨਾਂ 3 ਮੈਂਬਰ ਪਾਰਲੀਮੈਂਟਾਂ ਨੇ ਜ਼ਮੀਨੀ ਪੱਧਰ ਉੱਤੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਸੰਬੰਧੀ ਗੱਲ ਰੱਖੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਇਸੇ ਸਾਲ ਮਈ ਮਹੀਨੇ ਆਮ ਆਦਮੀ ਪਾਰਟੀ ਦੀ ਆਪਣੀ ਹੀ ਸਰਕਾਰ ਵੱਲੋਂ ਲਿਆਂਦੇ ਗਏ ਬੇਅਦਬੀ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਜਾਵੇ। ਸੁਖਬੀਰ ਬਾਦਲ ਨੇ ਪਾਰਟੀ ਦੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾਈ ਸੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕਥਿਤ ਬੇਅਦਬੀ ਤੋਂ ਇਲਾਵਾ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬੋਚਤਾ ਨੂੰ ਕਥਿਤ ਚੁਣੌਤੀ ਦੇ ਕੇ ਇੱਕ ਹੋਰ ਅਪਮਾਨਜਨਕ ਕੰਮ ਕੀਤਾ ਹੈ। ਸੁਖਬੀਰ ਬਾਦਲ ਵੱਲੋਂ ਨੇ ਕਿਹਾ ਹੈ ਕਿ ਬਹੁਤ ਗੰਭੀਰ ਮੁੱਦਾ ਹੈ ਅਤੇ ਹਰੇਕ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਮੰਨਣ ਲਈ ਪਾਬੰਦ ਹੈ।
ਉਹਨਾਂ ਕਿਹਾ ਕਿ ਬਦਲਦੇ ਹਾਲਾਤ ਤੇ ਚਰਚਾ ਕਰਨ ਲਈ ਹੀ ਉਹਨਾਂ ਵੱਲੋਂ ਇਹ ਹੰਗਾਮੀ ਮੀਟਿੰਗ ਬੁਲਾਈ ਗਈ ਸੀ। ਉਹਨਾਂ ਵਿਰੋਧੀ ਧਿਰਾਂ ਸੁਖਬੀਰ ਬਾਦਲ ਵੀ ਇਸ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ। ਇਸ ਦਰਮਿਆਨ ਪੱਤਰਕਾਰਾਂ ਨੇ ਸੁਖਬੀਰ ਬਾਦਲ ਤੋਂ ਉਹਨਾਂ ਦੇ ਆਪਣੇ ਬਿਆਨ ਬਾਰੇ ਵੀ ਪੁੱਛਿਆ ਜੋ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਦੇ ਦਿੱਤਾ ਸੀ, ਪੁਰਾਣੀਆਂ ਗਲਤੀਆਂ ਦੀ ਮਾਫ਼ੀ ਸੰਬੰਧੀ। ਤਾਂ ਇਸ ਉੱਤੇ ਸੁਖਬੀਰ ਬਾਦਲ ਨੇ ਇਹ ਕਿਹਾ ਕਿ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਿਰ ਝੁਕਾ ਕੇ ਪਿਛਲੀਆਂ ਘਟਨਾਵਾਂ ਲਈ ਮਾਫ਼ੀ ਮੰਗੀ ਸੀ। ਕੁੱਲ ਮਿਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਿਛਲੇ ਦਿਨੀ ਦਿੱਤਾ ਗਿਆ ਵੱਡਾ ਬਿਆਨ ਤੇ ਜਥੇਦਾਰ ਗੜਗੱਜ ਵੱਲੋਂ ਲੈਬ ਰਿਪੋਰਟ ਵਾਲੇ ਮੁੱਦੇ ਉੱਤੇ ਪੰਜਾਬ ਦਾ ਸਿਆਸੀ ਮਾਹੌਲ ਕਾਫੀ ਭਖਿਆ ਹੋਇਆ, ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਹ ਸਾਰੇ ਮੁੱਦੇ ਉੱਪਰ ਆਪਣੀ ਗੱਲ ਵੀ ਰੱਖ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਕਿ ਸਭ ਸਿਆਸੀ ਮੰਤਵ ਤਹਿਤ ਕਿਹਾ ਅਤੇ ਬੋਲਿਆ ਜਾ ਰਿਹਾ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਫਰਾਂਸ ਤੇ ਪੈਰਿਸ ਵਿਖੇ G7 ਸਮਿਟ ਤੋਂ ਵੱਖਰੇ ਤੌਰ ਤੇ ਡੋਨਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲਬਾਤ ਹੋਈ ਹੈ। ਮੋਦੀ ਨੇ ਜੰਗ ਖਤਮ ਕਰਨ ਲਈ ਟਰੰਪ ਦਾ ਧੰਨਵਾਦ ਕੀਤਾ ਅਤੇ ਇਸ ਬੈਠਕ ਵਿੱਚ ਤਣਾਅ ਦੂਰ ਕਰਨ ਦੀ ਵੀ ਕੋਸ਼ਿਸ਼ ਸਗਨਦੀਪ ਸੋਫਾ ਸਟੂਡੀਓ ਤੋਂ ਜਿੱਥੇ ਅਸੀਂ ਕਸਟਮ ਮੇਡ L-shape

0: ਪਰ ਵੀ ਫਰਕ ਨਹੀਂ ਹੋਊਗਾ।
1: ਤ੍ਰਿਣਮੂਲ ਕਾਂਗਰਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਉਧਵ ਬਾਲ ਠਾਕਰੇ ਧੜੇ ਦਾ ਟੁੱਟਣਾ ਵੀ ਲਗਭਗ ਤੈਅ ਹੋਇਆ, ਕਿਉਂਕਿ ਸ਼ਿਵ ਸੈਨਾ ਉਧਵ ਧੜੇ ਦੇ ਵੀ 6 ਮੈਂਬਰ ਪਾਰਲੀਮੈਂਟ ਬਾਗੀ ਹੋ ਗਏ ਨੇ ਤੇ ਉਹਨਾਂ ਨੇ ਸਪੀਕਰ ਓਮ ਬਿਰਲਾ ਦੇ ਨਾਲ ਮੁਲਾਕਾਤ ਕੀਤੀ ਹੈ। ਉਧਰ ਸ਼ਿਵ ਸੈਨਾ ਉਧਵ ਧੜੇ ਦਾ ਇਹ ਕਹਿਣਾ ਕਿ ਉਹਨਾਂ ਦੇ ਵਿਧਾਇਕਾਂ ਨੂੰ ਵੱਡੀਆਂ ਰਕਮਾਂ ਦੇ ਕੇ ਤੋੜਿਆ ਜਾ ਰਿਹਾ ਹੈ। ਲਾਈਟ ਇਨਫੈਂਟਰੀ ਰੈਜੀਮੈਂਟਲ ਟ੍ਰੇਨਿੰਗ ਸੈਂਟਰ ਉੱਤਰ ਪ੍ਰਦੇਸ਼ ਦੇ ਖਾਲੀ ਬੈਰਕ ਵਿੱਚ ਪੰਜਾਬ ਨਾਲ ਸੰਬੰਧਿਤ ਇੱਕ ਨੌਜਵਾਨ ਦੀ ਫਾਹੇ ਨਾਲ ਲਟਕੀ ਲਾਸ਼ ਪ੍ਰਾਪਤ ਕੀਤੀ ਹੈ, ਜੋ ਕਿ 3 ਮਹੀਨੇ ਪਹਿਲਾਂ ਟ੍ਰੇਨਿੰਗ ਲਈ ਆਇਆ ਸੀ। ਇਸ ਮਾਮਲੇ ਸੰਬੰਧੀ ਹੋਰ ਵੇਰਵਿਆਂ ਕੀਤੀ ਜਾ ਰਹੀ ਹੈ। ਅੱਜ ਭਾਰਤੀ ਸਮੇਂ ਮੁਤਾਬਕ 18 ਜੂਨ ਦਾ ਦਿਨ ਹੈ ਤੇ ਅੱਜ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਅਤੇ ਇਸ ਮੌਕੇ ਜਿੱਥੇ ਵੱਖ ਵੱਖ ਗੁਰੂ ਘਰਾਂ ਵਿੱਚ ਸਮਾਗਮ ਹੋ ਰਹੇ ਨੇ ਉੱਥੇ ਠੰਡੇ ਮਿੱਠੇ ਚਲਦੀਆਂ ਛਬੀਲਾਂ ਵੀ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਹਮੇਸ਼ਾ ਦੀ ਤਰ੍ਹਾਂ ਲਾਈਆਂ ਜਾ ਰਹੀਆਂ ਨੇ। ਫੀਫਾ ਵਿਸ਼ਵ ਕੱਪ ਦੇ ਚੱਲ ਰਹੇ ਮੈਚਾਂ ਵਿੱਚ ਅਰਜਨਟੀਨਾ ਦੇ ਲਿਓਨਲ ਮੈਸੀ ਨੇ ਆਪਣਾ ਜਾਦੂ ਬਖੇਰਿਆ ਤੇ ਇਸ ਵਿਸ਼ਵ ਕੱਪ ਦੀ ਪਹਿਲੀ ਹੈਟ੍ਰਿਕ ਲਾਈ, ਜਿਸ ਨਾਲ ਅਰਜਨਟੀਨਾ ਨੇ ਅਲਜੀਰੀਆ ਨੂੰ 3-0 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਇੱਕ ਹੋਰ ਵੱਡੇ ਸੁਪਰ ਸਟਾਰ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਪਹਿਲੇ ਮੈਚ ਵਿੱਚ ਆਪਣਾ ਜਾਦੂ ਨਹੀਂ ਵਿਖਾ ਸਕੇ ਤੇ ਪੁਰਤਗਾਲ ਨੂੰ ਕੋਂਗੋ ਦੀ ਟੀਮ ਨੇ, ਜੋ ਕਿ ਵਿਸ਼ਵ ਕੱਪ ਵਿੱਚ ਪਹਿਲੀ ਵਾਰੀ ਖੇਡ ਰਹੀ ਹੈ, ਉਸ ਨੇ 1-1 ਬਰਾਬਰੀ ਉੱਤੇ ਰੋਕ ਲਿਆ। ਅੱਜ ਹੋਣ ਵਾਲੇ ਮੁਕਾਬਲਿਆਂ ਵਿੱਚ ਹੁਣ ਤੋਂ ਤਕਰੀਬਨ 1 ਘੰਟੇ ਬਾਅਦ ਉਜ਼ਬੇਕਿਸਤਾਨ ਦਾ ਮੁਕਾਬਲਾ ਕੋਲੰਬੀਆ ਦੇ ਨਾਲ ਹੋਣਾ ਹੈ ਤੇ ਇਸ ਤੋਂ ਬਾਅਦ ਹੋਰਨਾਂ ਮੁਕਾਬਲੇ ਜੋ ਆਉਂਦੇ 24 ਘੰਟਿਆਂ ਦੌਰਾਨ ਹੋਣੇ, ਉਹਨਾਂ ਵਿੱਚ ਚੈਕੀਆ ਦਾ ਮੁਕਾਬਲਾ ਸਾਊਥ ਅਫਰੀਕਾ ਨਾਲ ਅਤੇ ਕੈਨੇਡਾ ਦਾ ਮੁਕਾਬਲਾ ਕਤਰ ਨਾਲ ਵੈਨਕੂਵਰ ਵਿਖੇ ਹੋਣਾ ਹੈ। ਅੱਜ ਦੇ ਇਹਨਾਂ ਮੁਕਾਬਲਿਆਂ ਦੇ ਨਾਲ ਫੀਫਾ ਵਿਸ਼ਵ ਕੱਪ ਵਿੱਚ ਹੁਣ ਹਰੇਕ ਟੀਮ ਨੇ ਆਪਣਾ 1-1 ਮੈਚ ਖੇਡ ਲਿਆ ਹੋਵੇਗਾ ਤੇ ਭੜਕ ਤੋਂ ਹਰੇਕ ਟੀਮ ਆਪਣਾ ਦੂਜਾ ਮੈਚ ਖੇਡਣਾ ਸ਼ੁਰੂ ਕਰੇਗੀ। ਅਤੇ ਪੰਜਾਬ ਦੇ ਮੌਸਮ ਵਿੱਚ ਮੌਸਮ ਵਿਭਾਗ ਨੇ ਹੋਰ ਆਸ ਜਗਾਈ ਹੈ ਤੇ ਕਿਹਾ ਕਿ ਆਉਂਦੇ 5 ਦਿਨ ਪੰਜਾਬ ਵਿੱਚ ਕਈ ਥਾਵਾਂ ਤੇ ਹਨੇਰੀ ਅਤੇ ਮੀਂਹ ਪੈਣ ਦੇ ਆਸਾਰ ਨੇ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਸਾਰਾ ਕੁਝ ਪ੍ਰੀ ਮੌਨਸੂਨ ਮੌਸਮੀ ਹਿਲਜੁਲ ਦੇ ਤਹਿਤ ਹੀ ਦੱਸਿਆ ਜਾ ਰਿਹਾ ਤੇ ਮੌਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਆਉਣ ਦੀ ਸੰਭਾਵਨਾ ਦੱਸੀ ਗਈ ਹੈ। ਇਹ ਸੀ ਅੱਜ ਦਾ ਤਾਜ਼ਾਤਰੀਨ ਖ਼ਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਸੁਣ ਰਹੇ ਸੀ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
3: ਸੱਚ ਕਹਿ ਜੇ ਹੁੰਦਾ
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਖੁਰੋ ਦੀ ਪਾਣੀ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਭੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ, ਰੇਡੀਓ ਉਡਾਨ ਪ੍ਰਭ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸ਼

ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਤੁਸੀਂ ਜੁੜੇ ਹੋਏ ਹੋ ਜੀ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਹੋ ਅੱਜ ਦੀ ਖੂਬਸੂਰਤ ਸ਼ਾਮ ਕਿਣ ਮਿਣ ਦੇ ਡ੍ਰਿਜ਼ਲਿੰਗ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਉਹ ਮਾਫ ਕਰਨਾ ਰੇਡੀਓ ਉਡਾਨ ਲੈ ਕੇ ਜੁੜ ਚੁੱਕੇ ਹਾਂ ਅਤੇ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ ਸਟੂਡੀਓ ਦੀ ਘੜੀ ਦੇ ਮੁਤਾਬਿਕ 9:03 ਹੋ ਚੁੱਕੇ ਆ ਸੋ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਠੀਕ ਠਾਕ ਹੋ ਗੱਲਾਂ ਬਾਤਾਂ ਕਰੀਏ ਫਿਰ ਕਿਉਂਕਿ ਆਪਾਂ ਜਿੱਥੋਂ ਗੱਲਾਂ ਬਾਤਾਂ ਰੋਕੀਆਂ ਸੀ ਉੱਥੋਂ ਹੀ ਆਪਾਂ ਗੱਲਾਂ ਬਾਤਾਂ ਨੂੰ ਤੋਰਦੇ ਹਾਂ ਸੋ ਆਪਾਂ ਗੱਲਬਾਤ ਕਰ ਰਹੇ ਸੀ ਕੀ ਤੁਸੀਂ ਜ਼ਿੰਦਗੀ ਦਾ ਆਨੰਦ ਲੈ ਰਹੇ ਹੋ ਕਿਉਂਕਿ ਆਪਾਂ ਆਏ ਤਾਂ ਇੱਥੇ ਜ਼ਿੰਦਗੀ ਦਾ ਸਫ਼ਰ ਕੱਟਣਾ ਨਾ ਹੁਣ ਸਫ਼ਰ ਖੂਬਸੂਰਤੀ ਵਾਲਾ ਨਾ ਹੋਵੇ ਜੇ ਸਫ਼ਰ ਦੇ ਵਿੱਚ ਸਮਾਨ ਜ਼ਿਆਦਾ ਚੁੱਕ ਲਿਆ ਮੋਢੇ ਵੀ ਪੀੜ ਧੌਣ ਵੀ ਪੀੜ ਸਿਰ ਵੀ ਪੀੜ ਪੰਡ ਭਾਰੀ ਹੋ ਗਈ ਖੁਆਇਸ਼ਾਂ ਦੀ ਪੰਡ ਭਾਰੀ ਹੋ ਗਈ ਤੁਹਾਡੇ ਉਮੀਦਾਂ ਦੀ ਭੰਡ ਭਾਰੀ ਹੋ ਗਈ ਤੁਹਾਡੇ ਲਾਲਚ ਦੀ ਅਤੇ ਤੁਰਿਆ ਹੀ ਨਹੀਂ ਜਾਣਾ ਜੇ ਤੁਰਿਆ ਹੀ ਨਾ ਗਿਆ ਤਾਂ ਸਫ਼ਰ ਕੱਟਿਆ ਨਹੀਂ ਜਾਣਾ ਜੇ ਸਫ਼ਰ ਕੱਟਿਆ ਹੀ ਨਾ ਗਿਆ ਤਾਂ ਤੁਸੀਂ ਇੰਜੋਏ ਕਿੱਦਾਂ ਕਰੋਗੇ ਸੋ ਜ਼ਿੰਦਗੀ ਜਿੰਨੀ ਹਲਕੀ ਫੁਲਕੀ ਖੁਆਇਸ਼ਾਂ ਜਿੰਨੀਆਂ ਘੱਟ ਹੋਣਗੀਆਂ ਲਾਲਚ ਜਿੰਨਾ ਘੱਟ ਹੋ ਜਿੰਨੇ ਹਲਕੇ ਫੁਲਕੇ ਹੋਊ ਪੈਂਡਾ ਉਹਨਾਂ ਜ਼ਿਆਦਾ ਤੈਅ ਹੋਣਾ ਸੋ ਕੀ ਤੁਸੀਂ ਇਸ ਜ਼ਿੰਦਗੀ ਦੀ ਖੂਬਸੂਰਤ ਸਫ਼ਰ ਨੂੰ ਇੰਜੋਏ ਕਰ ਰਹੇ ਹੋ ਬਹੁਤ ਸਾਰੀਆਂ ਕਾਲਜ ਆਈਆਂ ਸੀ ਅਤੇ ਉਹ ਕਾਲਜ ਮੈਂ ਇਸ ਕਰਕੇ ਲੈ ਪਾਇਆ ਕਿਉਂਕਿ ਖਬਰਾਂ ਦਾ ਸਮਾਂ ਹੋ ਗਿਆ ਸੀ ਸੋ 905-673-3337 905-673-3337 ਅਤੇ ਆ ਜਾਓ ਫਿਰ ਕਰਦੇ ਹਾਂ ਗੱਲਾਂ ਬਾਤਾਂ ਜ਼ਿੰਦਗੀ ਜਿਉਣ ਦੀਆਂ ਖੂਬਸੂਰਤ ਗੱਲਾਂ ਬਾਤਾਂ ਕਰੀਏ ਸਾਰੇ 905-673-3337 ਅਤੇ ਕੀ ਤੁਸੀਂ ਜ਼ਿੰਦਗੀ ਦਾ ਆਨੰਦ ਲੈ ਰਹੇ ਹੋ ਜ਼ਿੰਦਗੀ ਦਾ ਮੇਲਾ ਲੁੱਟ ਰਹੇ ਹੋ ਕਿ ਜਾਂ ਫਿਰ ਜਿਹੜਾ ਇੱਕ ਹੁੰਦੀ ਜ਼ਿੰਦਗੀ ਜਿਉਂ ਕੇ ਜਾਣਾ ਇੱਕ ਹੁੰਦਾ ਜ਼ਿੰਦਗੀ ਨੂੰ ਘੱਟ ਕੇ ਜਾਣਾ ਜਿਵੇਂ ਕਹਿੰਦੇ ਕਿ ਕੋਈ ਜਾਂਦਾ ਮਾਣ ਕੇ ਕੋਈ ਘੱਟਾ ਛਾਣ ਕੇ ਜਿਵੇਂ ਮੈਂ ਪਹਿਲਾਂ ਕਵਿਤਾ ਸੁਣਾਈ ਸੀ ਕਿ ਰਹਿ ਗਿਆ ਸੋ ਰਹਿ ਗਿਆ ਲੈ ਗਿਆ ਸੋ ਲੈ ਗਿਆ ਜ਼ਿੰਦਗੀ ਜਿਉਣ ਦੇ ਆਨੰਦ ਨੂੰ ਕੋਈ ਜਾਂਦਾ ਮਾਣ ਕੇ ਕੋਈ ਘੱਟਾ ਛਾਣ ਕੇ ਮਸਤੀ 'ਚ ਮਸਤ ਪਕਾਉਂਦੇ ਮਕਾਉਂਦੇ ਜਾਂਦੇ ਅੱਛਾ ਪਕਾਉਂਦੇ ਪਤਾ ਨਹੀਂ ਕਿਉਂ ਨਿਕਲਦਾ ਅੱਜ ਤਾਂ ਫਿਰ ਪੂੜੇ ਪਕਾਉਣੇ ਪਕੌੜੇ ਬਣਾਉਣੇ ਉਹ ਮਾਹੌਲ ਆ ਬਾਹਰ ਸੋ ਪਕਾਉਣਾ ਹੀ ਨਿਕਲ ਰਿਹਾ ਮੂੰਹ 'ਚੋਂ ਸੋ ਕੋਈ ਜਾਂਦਾ ਮਾਣ ਕੇ ਕੋਈ ਘੱਟਾ ਛਾਣ ਕੇ ਮਸਤੀ 'ਚ ਮਸਤ ਮਕਾਉਂਦੇ ਜਾਂਦੇ ਪੰਧ ਨੂੰ ਆਹ ਵੇਖ ਆਹ ਵੀ ਮੇਰਾ ਉਹ ਵੀ ਮੇਰਾ ਪਾਉਂਦੀ ਮਾਇਆ ਜਦੋਂ ਘੇਰਾ ਟੱਪੇ ਕਿਹੜਾ ਫੇਰ ਲਾਲਚਾਂ ਦੀ ਕੰਧ ਨੂੰ ਸੋ ਇਹ ਕੰਧਾਂ ਟੱਪ ਨਹੀਂ ਹੋਣੀਆਂ ਜ਼ਿੰਦਗੀ ਤਾਹੀਓ ਜਿਉਂ ਜਾਣੀ ਆ ਜੇ ਤੁਸੀਂ ਬਸ ਇੱਕ ਇੱਕ ਮਿੰਟ ਇੱਕ ਇੱਕ ਪਲ ਹਰ ਸਵੇਰ ਸਬਰ ਸ਼ੁਕਰ ਦੇ ਨਾਲ ਹੌਲੇ ਹਲਕੇ ਹੋ ਕੇ ਬਸ ਜੋ ਹੈਗਾ ਉਸੇ ਦੇ ਵਿੱਚ ਸ਼ੁਕਰ ਕਰਕੇ ਜਿਉਂਗੇ ਨਾ ਅਤੇ ਜ਼ਿੰਦਗੀ ਅਸਲ ਵਿੱਚ ਤੁਸੀਂ ਫਿਰ ਮਾਣ ਸਕਦੇ ਹੋ ਬਾਈ ਜੀ ਆਏ ਸੀ ਉਹਨਾਂ ਨੇ ਕਾਲ ਕੀਤੀ ਅਤੇ ਕਹਿੰਦੇ ਮੈਂ ਝੂਠ ਨਹੀਂ ਬੋਲਦਾ ਅਤੇ ਔਖਾ ਆ ਨਹੀਂ ਜਿਉਂ ਪਾਉਂਦੇ ਸੋ ਅਸੀਂ ਕਹਿੰਦੇ ਹਾਂ ਅੱਛਾ ਕਈ ਵਾਰ ਅਸੀਂ ਆਪਣੇ ਯਾਰਾਂ ਦੋਸਤਾਂ ਨੂੰ ਤਾਂ ਝੂਠ ਬੋਲ ਦਿੰਦੇ ਹਾਂ ਕਿ ਹਾਂ ਬਈ ਠੀਕ ਹਾਂ ਵਧੀਆ ਹਾਂ ਸਭ ਕੁਝ ਵਧੀਆ ਚੱਲਦਾ ਵਧੀਆ ਬਿਜ਼ਨਸ ਵਧੀਆ ਗੱਡੀਆਂ ਵਧੀਆ ਘਰ ਬਾਰ ਪਰ ਕਈ ਵਾਰ ਅਸੀਂ ਸੱਜਣਾ ਮਿੱਤਰਾਂ ਨੂੰ ਝੂਠ ਬੋਲਦੇ ਬੋਲਦੇ ਅਸੀਂ ਆਪਣੇ ਆਪ ਨੂੰ ਵੀ ਝੂਠ ਬੋਲਣ ਲੱਗ ਜਾਂਦੇ ਹਾਂ ਸਾਨੂੰ ਲੱਗਣ ਲੱਗ ਜਾਂਦਾ ਕਿ ਅਸੀਂ ਖੁਸ਼ ਹਾਂ ਪਰ ਮੈਨੂੰ ਲੱਗਦਾ ਕਿ ਜੇ ਤੁਸੀਂ ਐਕਚੁਅਲ ਦੇ ਵਿੱਚ ਖੁਸ਼ ਹੋ ਉਹ ਜਿਹੜੀ ਖੁਸ਼ੀ ਹੈ ਉਹ ਆਨੰਦ 'ਚੋਂ ਉਹਦੇ ਆਨੰਦ ਪ੍ਰਾਪਤ ਹੁੰਦਾ ਜਿਹੜਾ ਆਪਾਂ ਕਹਿ ਦੇਣਾ ਉਹ ਗੱਲ ਹੋਰ ਆ ਫਿਰ ਜਦੋਂ ਤੁਸੀਂ ਇਕੱਲੇ ਬਹਿੰਦੇ ਹੋ ਫਿਰ ਉਹੀ ਚਿੰਤਾਵਾਂ ਨਿੱਕੀਆਂ ਨਿੱਕੀਆਂ ਗੱਲਾਂ ਤੁਹਾਨੂੰ ਘੇਰਦੀਆਂ ਰਹਿੰਦੀਆਂ ਪਰ ਇਹ ਕਿ ਆਪਾਂ ਚਿੰਤਾਵਾਂ ਦੀ ਗੱਲ ਨਹੀਂ ਕਰਨੀ ਆਪਾਂ ਕਹਿੰਦੇ ਹਾਂ ਕਿ ਜ਼ਿੰਦਗੀ ਨੂੰ ਕਿੱਦਾਂ ਜਿਉਣੇ ਹੋ ਕਿੱਦਾਂ ਤੁਸੀਂ ਜ਼ਿੰਦਗੀ ਦਾ ਨਿਚੋੜ ਕੇ ਸਾਰਾ ਜੂਸ ਪੀ ਰਹੇ ਹੋ ਖੁਸ਼ ਹੋ ਚਿੱਲ ਮਾਰ ਰਹੇ ਹੋ ਵੈਸੇ ਅੱਜ ਦਾ ਮੌਸਮ ਬਾਹਰ ਚਿੱਲ ਮਾਰਨ ਵਾਲਾ 905-673-3337 ਆ ਵੀ ਮੇਰਾ ਉਹ ਵੀ ਮੇਰਾ ਪਾਉਂਦੀ ਮਾਇਆ ਜਦੋਂ ਘੇਰਾ ਟੱਪੇ ਕਿਹੜਾ ਫੇਰ ਲਾਲਚਾਂ ਦੀ ਕੰਧ ਨੂੰ ਜੋ ਲਕੀਰ ਦੇ ਫਰੀਕ ਫਕੀਰ ਹੁੰਦੇ ਪੈਸਿਆਂ ਦੇ ਪੀਰ ਹੁੰਦੇ ਜੋ ਲਕੀਰ ਦੇ ਫਕੀਰ ਹੁੰਦੇ ਪੈਸਿਆਂ ਦੇ ਪੀਰ ਹੁੰਦੇ ਮਾਣਦੇ ਨਹੀਂ ਵੇਖੇ ਕਦੇ ਜ਼ਿੰਦਗੀ ਦੇ ਰੰਗ ਨੂੰ ਸਮਝਿਓ ਇਸ ਗੱਲ ਨੂੰ ਜੋ ਲਕੀਰ ਦੇ ਫਕੀਰ ਹੁੰਦੇ ਪੈਸਿਆਂ ਦੇ ਪੀਰ ਹੁੰਦੇ ਮਾਣਦੇ ਨਹੀਂ ਵੇਖੇ ਕਦੇ ਜ਼ਿੰਦਗੀ ਦੇ ਰੰਗ ਨੂੰ ਪਰ ਇਹ ਵੱਡੀ ਗੱਲ ਆ ਡੂੰਘੀ ਗੱਲ ਆ ਕਿ ਤੁਸੀਂ ਜ਼ਿੰਦਗੀ ਦੇ ਖੂਬਸੂਰਤ ਸਫ਼ਰ ਨੂੰ ਇੰਜੋਏ ਕਰ ਰਹੇ ਹੋ 905-673-3337 ਜਿੰਨੀ ਪੰਡ ਤੁਹਾਡੀ ਹੌਲੀ ਹੋਈ ਨਾ ਜਦੋਂ ਤੁਸੀਂ ਸਫ਼ਰ ਜ਼ਿੰਦਗੀ ਦੇ ਸਫ਼ਰ 'ਤੇ ਨਿਕਲੇ ਚਾਹੇ ਜ਼ਿੰਦਗੀ ਦੇ ਸਫ਼ਰ 'ਤੇ ਨਿਕਲੋ ਚਾਹੇ ਤੁਸੀਂ ਘੁੰਮਣ ਫਿਰਨ ਦੇ ਸਫ਼ਰ 'ਤੇ ਨਿਕਲੋ ਚਾਹੇ ਕਿਸੇ ਖੂਬਸੂਰਤ ਸ਼ਹਿਰ ਦੇ ਸਫ਼ਰ 'ਤੇ ਨਿਕਲੋ ਜਿੰਨਾ ਲਗਜ ਘੱਟ ਹੋਣਾ ਜਿੰਨਾ ਭਾਰ ਤੁਹਾਡੇ ਕੋਲ ਘੱਟ ਹੋਣਾ
ਉਨਾ ਹੀ ਖੂਬਸੂਰਤ ਸਫ਼ਰ ਦਾ ਆਨੰਦ ਤੁਸੀਂ ਲੈ ਪਾਓਗੇ, ਉਨਾ ਹੀ ਸਫ਼ਰ ਤੁਹਾਨੂੰ ਵਧੀਆ ਲੱਗੂ, ਉਨਾ ਹੀ ਤੁਸੀਂ ਆਲੇ ਦੁਆਲੇ ਨੂੰ ਮਾਣ ਪਾਓਗੇ। ਕਈ ਵਾਰ ਤਾਂ ਜਦੋਂ ਭਾਰ ਜ਼ਿਆਦਾ ਹੋਵੇ ਫਿਰ ਆਸੇ ਪਾਸੇ ਧਿਆਨ ਜਾਂਦਾ ਹੀ ਨਹੀਂ। ਰੱਬ ਦੀ ਬਣਾਈ ਇਸ ਕੁਦਰਤ ਦੇ ਵਿੱਚ, ਸੋਹਣੇ ਖੂਬਸੂਰਤ ਮੌਸਮਾਂ ਦੇ ਵਿੱਚ, ਸੋਹਣਿਆਂ ਇਨਸਾਨਾਂ ਦੇ ਵਿੱਚ ਅਸੀਂ ਫਿਰ ਉਲਝ ਕੇ ਰਹਿ ਜਾਂਦੇ ਹਾਂ। ਸੋ 905-673-3337 ਉਚਾਈ ਦਾ ਗੁਮਾਨ ਕਾਹਦਾ, ਉਚਾਈ ਦਾ ਗਮਾਨ ਕਾਹਦਾ, ਹਵਾਵਾਂ ਉੱਤੇ ਮਾਣ ਕਾਹਦਾ, ਡੋਰ ਤੋਂ ਬਗੈਰ ਕੀ ਕਰਨਾ ਪਤੰਗ ਨੂੰ, ਡੋਰ ਤੋਂ ਬਗੈਰ ਕੀ ਕਰਨਾ ਪਤੰਗ ਨੂੰ। ਲੈ ਗਿਆ ਸੋ ਲੈ ਗਿਆ, ਰਹਿ ਗਿਆ ਸੋ ਰਹਿ ਗਿਆ, ਜ਼ਿੰਦਗੀ ਜਿਉਣ ਦੇ ਆਨੰਦ ਨੂੰ ਕੋਈ ਜਾਂਦਾ ਮਾਣ ਕੇ, ਕੋਈ ਘੱਟਾ ਛਾਣ ਕੇ, ਮਸਤੀ 'ਚ ਮਸਤ ਮੁਕਾਉਂਦੇ ਜਾਂਦੇ ਪੰਧ ਨੂੰ। 905-673-3337 ਹੁਣ ਤੁਸੀਂ ਪੰਧ ਮੁਕਾ ਰਹੇ ਹੋ, ਘੱਟਾ ਛਾਣ ਰਹੇ ਹੋ ਕਿ ਜ਼ਿੰਦਗੀ ਨੂੰ ਮਾਣ ਰਹੇ ਹੋ, ਇਹ ਤੁਸੀਂ ਦੱਸ ਸਕਦੇ ਹੋ।

0: ਹਾਂ ਮਹਿਫਲਾਂ ਲਾਇਆ ਕਰੋ, ਸੱਜਣਾ ਮਿੱਤਰਾਂ 'ਚ ਬੈਠਿਆ ਕਰੋ, ਢੋਲੇ ਦੀਆਂ ਲਾਇਆ ਕਰੋ। ਇਹ ਜ਼ਿੰਦਗੀ ਨਾਮ ਦਾ ਜਿਹੜਾ ਖੂਬਸੂਰਤ ਮੇਲਾ ਨਾ, ਇਹਨੂੰ ਜਿਉਂ ਲਓ ਭਾਈ, ਇਹਨੂੰ ਮਾਣ ਲਓ, ਹਰ ਰੇਹੜੀ 'ਤੇ ਗੇੜਾ ਲਾ ਕੇ ਆਇਓ। ਜ਼ਿੰਦਗੀ ਦਾ ਜਿਹੜਾ ਮੇਲਾ ਨਾ, ਇਹ ਨਿੱਕੀਆਂ ਨਿੱਕੀਆਂ ਖੂਬਸੂਰਤ ਰੇਹੜੀਆਂ ਲੱਗੀਆਂ ਤੁਹਾਡੇ ਆਲੇ ਦੁਆਲੇ, ਇਹਨਾਂ ਨੂੰ ਸਭ ਨੂੰ ਮਾਣ ਕੇ ਜਾਣਾ ਆ। ਸੋ ਬਹੁਤ ਸਾਰੀਆਂ ਕਾਲਸ ਆ, ਸਾਰੀਆਂ ਹੀ ਲਾਈਨ ਬਿਜ਼ੀ ਆ, ਸਭ ਨੇ ਗੱਲਬਾਤ ਕਰਾਂਗੇ। ਹਰਿੰਦਰ ਸੰਧੂ ਜੀ ਸਾਡੇ ਨਾਲ ਜੁੜੇ ਹੋਏ ਨੇ, 04 18 ਬਾਈ ਜੀ ਜੁੜੇ ਹੋਏ ਨੇ ਸਾਡੇ ਨਾਲ, ਕਮਲ ਲਿਮੋ ਵਾਲੇ ਬਾਈ ਜੀ ਜੁੜੇ ਹੋਏ ਨੇ, ਸਾਰੇ ਨਾਲ ਗੱਲਾਂ ਬਾਤਾਂ ਕਰਨੀਆਂ। 905-600-73-33-37 ਸੱਚ ਦੱਸਿਓ ਕਿ ਜ਼ਿੰਦਗੀ ਜਿਉਂ ਰਹੇ ਹੋ ਕਿ ਕੱਟ ਰਹੇ ਹੋ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਂਦੇ ਹੋ, ਪਹਿਲਾਂ ਹਰਿੰਦਰ ਸੰਧੂ ਹੋਣਾ ਨਾਲ ਗੱਲਬਾਤ ਕਰਦੇ ਹਾਂ ਜੀ। ਬਾਈ ਜੀ ਤੁਸੀਂ ਆਉਂਦੇ ਹੋ।
1: ਸਤਿ ਸ਼੍ਰੀ ਅਕਾਲ
0: ਜੀ, ਕੀ ਹਾਲ ਚਾਲ?
1: ਬਸ ਵਧੀਆ ਭਾਜੀ। ਭਾਈ ਦੇਖੋ, ਤੁਸੀਂ ਬੜਾ ਵਧੀਆ ਲੈ ਕੇ ਆਏ ਹੋ, ਟਾਈਮ ਤਾਂ ਲੰਘ ਹੀ ਜਾਣਾ ਹੈ, ਭਾਵੇਂ ਹੱਸ ਕੇ ਕੱਢ ਲਓ, ਭਾਵੇਂ
0: ਹਾਂ ਜੀ,
1: ਭਾਵੇਂ ਕਿਸੇ ਨਾਲ ਲੜ ਗਏ ਤੇ ਭਾਵੇਂ
0: ਜੀ, ਬਿਲਕੁਲ
1: ਟਾਈਮ ਤਾਂ ਲੰਘੀ ਜਾਣਾ।
0: ਹਾਂ,
1: ਤੇ ਰਹੀ ਗੱਲ ਇੱਥੇ ਮਿਹਨਤ ਕਰਨ ਆਏ ਆ, ਵਿਹਲੇ ਤੇ ਇੰਡੀਆ ਵੀ ਫਿਰਦੇ ਸੀਗੇ,
0: ਬਿਲਕੁਲ
1: ਹਨਾ, ਉੱਥੇ ਵੀ ਦਿੱਤਾ ਰੱਬ ਦਾ ਸਭ ਕੁਛ ਸੀਗਾ, ਇੱਥੇ ਮਿਹਨਤ ਕਰਨ ਆਏ ਆ। ਇਹ ਆ ਵੀ ਕੱਲ ਨੂੰ ਜਦੋਂ ਨਿਆਣੇ ਵੱਡੇ ਹੋਣੇ ਆ, ਉਹ ਥੋੜਾ ਕਹਿਣ ਵੀ ਹਾਂ ਪਿਓ ਕੁਛ ਬਣਾ ਕੇ ਗਿਆ ਆ।
0: ਅੱਛਾ, ਤੁਸੀਂ ਫਿਰ ਇਸ ਚੱਕਰ ਦੇ ਵਿੱਚ ਹੋ ਕਿ ਬਣਾ ਲਓ, ਕਮਾ ਲਓ, ਰੱਜ ਕੇ ਕਮਾ ਲਓ, ਤੇ ਫਿਰ ਬਹਿ ਕੇ ਇੰਜੋਏ ਕਰਾਂਗੇ। ਆਪਣੇ ਹਿਸਾਬ ਨਾਲ ਤੁਸੀਂ ਖੁਸ਼ ਹੋ ਕਿ ਜ਼ਿੰਦਗੀ ਦੇ ਫੱਟੇ ਚੱਕੀ ਜਾਂਦੇ ਹੋ ਤੁਸੀਂ?
1: ਹਾਂਜੀ, ਬਹੁਤੀ ਟੈਨਸ਼ਨ ਨੀ ਹੈਗੀ,
0: ਟੈਨਸ਼ਨ
1: ਨਾਲ ਇੱਥੇ ਆਏ ਸੀਗੇ, ਤੇ ਹੁਣ ਜੇ ਬਣਾ ਰਹੇ ਹਾਂ ਕੁਛ ਕਰ ਰਿਹਾ ਆ
0: ਜੀ। ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਸ਼ੁਕਰੀਆ ਸੰਤ ਸਾਹਿਬ, ਥੈਂਕ ਯੂ ਸੋ ਮਚ। 905-600-73-33-37 ਅਵਤਾਰ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ, 04 18 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ ਜੀ ਸੰਤ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
2: ਹਾਲ ਚਾਲ ਵਧੀਆ, ਬਹੁਤ ਵਧੀਆ। ਤੁਸੀਂ ਜਿਹੜੀ ਗੱਲ ਕੀਤੀ ਜ਼ਿੰਦਗੀ ਜਿਉਣ ਦੀ, ਮੈਂ ਨਾ ਇੱਕ ਟਰਾਈ ਕੀਤੀ ਹੋਈ ਹੈ 2-3 ਸਾਲ ਤੋਂ
0: ਜੀ,
2: ਬਰੈਂਪਟਨ ਦੇ ਨੌਰਥ ਚ, ਤੁਸੀਂ ਜਾਣਦੇ ਹੋ ਬਰੈਂਪਟਨ ਦਾ ਨੌਰਥ
0: ਕਿਹੋ
2: ਜਿਹਾ, ਛੋਟਾ ਜਿਹਾ ਲੈ ਕੇ ਕੁੱਲੀ ਰਹਿਣ ਦੀ ਟਰਾਈ ਕੀਤੀ ਹੋਈ ਆ, ਉਹ ਵੀ ਬਹੁਤ ਵਧੀਆ ਲੱਗਦਾ। ਮੈਂ ਦੋਨੇ ਪੱਖ ਦੱਸ ਦੇਣਾ
0: ਜੀ,
2: ਉਹ ਵੀ ਬਹੁਤ ਨਜ਼ਾਰਾ, ਇੱਕ ਮਤਲਬ ਛੋਟਾ ਜਿਹਾ ਸ਼ਾਂਤਮਈ ਰਹਿਣਾ ਇੱਕ ਕਿਸੇ ਪਿੰਡ ਚ ਜੰਗਲ ਚ, ਇੱਥੇ ਉਹ ਮੈਂ ਕਰਿਆ ਹੋਇਆ ਸਿਸਟਮ ਜਾ, ਜੁਗਾੜ ਜਾ, ਚਲੋ
0: ਜੀ।
2: ਤੇ ਇੱਕ ਬੰਦਾ ਮਿਲਿਆ ਮੈਨੂੰ ਇਨ ਦਾ ਮੇਨ ਟਾਈਮ, ਤੇ ਹੁਣ ਮੈਂ ਨੀ ਦੱਸਦਾ ਵੀ ਕਿੱਧਰੋਂ ਸੀ, ਕਮਿਊਨਿਟੀ ਕਿਹੜੀ ਸੀ, ਜੋ ਵੀ ਆ
0: ਜੀ।
2: ਮੈਂ ਇਹਨੂੰ ਪੁੱਛਿਆ, ਮੈਂ ਯਾਰ ਅੱਜ ਵਰਕਿੰਗ ਡੇ ਆ, ਤੂੰ ਗਿਆ ਨੀ ਕੰਮ ਤੇ, ਕਿਹਾ ਯਾਰ ਮੈਂ ਕਰ ਲੈਣਾ ਜਿੰਨਾ ਕੁ ਮੈਨੂੰ ਚਾਹੀਦਾ ਹੋਇਆ, ਸਾਰੇ ਕੰਮਾਂ ਤੇ ਨੇ, ਤੂੰ ਗਿਆ ਨੀ, ਚੱਲ ਮੈਂ ਬਾਗ ਜਾਣਾ। ਕਹਿੰਦਾ ਮੈਂ ਓਵਰ ਟਾਈਮ ਵੀ ਕਰ ਲੂ, ਹੋਰ ਕਰ ਲੂਗਾ, ਉਸ ਤੋਂ ਬਾਅਦ ਕੀ ਹੋਊਗਾ। ਮੈਂ ਤੇਰਾ ਵਧੀਆ ਘਰ ਬਾਰ, ਤੂੰ ਕੋਈ ਡਬਲ ਗਰਾਜ ਸਿੰਗਲ ਗਰਾਜ ਘਰ ਲੈ ਲੈਂਗਾ ਜਾਂ ਹੋਰ ਹੈ, ਬਾਹਰ ਕੀ ਹੋਊਗਾ। ਤੇ ਮੈਂ ਤੂੰ ਆਰਾਮ ਨਾਲ ਉੱਥੇ ਬੈਠਾ ਕਰੀ ਘਰ ਦੇ ਪੂਰੇ
0: ਜੀ। ਕੱਲ ਤਾਂ ਕਿਸੇ ਨੇ ਵੇਖਿਆ ਨੀ। ਬਹੁਤ ਸ਼ੁਕਰੀਆ ਬਾਈ ਜੀ, ਅਗਲੀ ਕਾਲ ਵੱਲ ਚੱਲਦੇ ਆ। ਅਵਤਾਰ ਬਾਈ ਜੀ, ਇੰਦਰਜੀਤ ਜੀ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ, ਬਹੁਤ ਸਾਰੀਆਂ ਕਾਲ ਨੇ, ਲਾਈਨ ਸਾਰੀਆਂ ਬਿਜ਼ੀ ਨੇ, ਸਾਰੇ ਜਿਉਣ ਦੇ ਸ਼ੌਕੀਨ ਆ, ਸਾਰੇ ਜਿਉਣਾ ਚਾਹੁੰਦੇ ਆ, ਪਰ ਆਪਣੇ ਆਪ ਨੂੰ ਝੂਠ ਨਾ ਕਦੀ ਬੋਲਿਓ। ਤੁਸੀਂ ਦੋਸਤਾਂ ਨੂੰ, ਮਿੱਤਰਾਂ ਨੂੰ, ਸੱਜਣਾਂ ਨੂੰ, ਮੈਨੂੰ ਝੂਠ ਬੋਲ ਸਕਦੇ ਹੋ, ਪਰ ਆਪਣੇ ਆਪ ਨੂੰ ਪੁੱਛ ਕੇ ਦੇਖੋ ਕਿ ਤੁਸੀਂ ਜ਼ਿੰਦਗੀ ਜਿਉਂਦੇ ਹੋ, ਖੁਸ਼ ਹੋ, ਇੰਜੋਏ ਕਰ ਰਹੇ ਹੋ, ਫਟੇ ਚੱਕ ਰਹੇ ਹੋ ਜ਼ਿੰਦਗੀ ਵਾਲੇ। ਅਵਤਾਰ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
3: ਵਧੀਆ ਭਾਜੀ, ਤੁਸੀਂ ਸੁਣਾਓ?
0: ਚੜ੍ਹਦੀ ਕਲਾ ਬਾਈ ਜੀ, ਆਲ ਗੁੱਡ।
3: ਵਧੀਆ ਭਾਜੀ, ਬਹੁਤ ਵਧੀਆ। ਮਤਲਬ ਕਿ ਇੱਕ ਤੇ ਬੰਦੇ ਦੇ ਉੱਪਰ ਕਿਸੇ ਚੀਜ਼ ਦੀ ਜਦੋਂ ਟੈਨਸ਼ਨ ਰਹਿੰਦੀ ਹੈ ਨਾ, ਤਾਂ ਭਾਜੀ ਉਦੋਂ ਜ਼ਿੰਦਗੀ ਜੀਂਦਾ ਨਾ, ਉਹ ਸਵਾਦ ਨਹੀਂ ਰਹਿੰਦਾ।
0: ਬਿਲਕੁਲ
3: ਠੀਕ ਹੈ ਨਾ, ਟੈਨਸ਼ਨਾਂ ਭਾਜੀ ਸਿਰਫ 90% ਤੇ ਤੁਸੀਂ ਲਾ ਲਓ ਕਿ ਕਰਜੇ ਕੁਰਜੇ ਦੀਆਂ ਹੁੰਦੀਆਂ।
0: ਹਾਂ ਬਿਲਕੁਲ ਬਿਲਕੁਲ
3: ਬਿਲਕੁਲ, ਹਾਂਜੀ ਹਾਂਜੀ। ਬਾਕੀ ਭਾਜੀ ਬੜਾ ਵਧੀਆ ਭਾਜੀ, ਕੋਈ ਏਦਾਂ ਦਾ ਕੋਈ ਮਤਲਬ ਕਿ ਵਧੀਆ ਲਾਈਫ ਸਟਾਈਲ ਚੱਲਣ ਦਿਆ ਵਾ, ਜਦੋਂ ਘਰ ਜਾਈਦਾ ਵਾ ਕੰਮ ਤੋਂ, ਘਰ ਜਦੋਂ ਜਾਂਦੇ ਹੋ ਤੁਹਾਡੀ ਵਾਈਫ ਤੁਹਾਡਾ ਬੂਹਾ ਖੋਲਦੀ ਆ,
0: ਹਾਂ ਉਹ ਟੈਨਸ਼ਨਾਂ ਦੂਰ ਹੋ ਜਾਂਦੀਆਂ ਉਦੋਂ ਝੱਟ ਪਾ ਲਈ ਹੈ,
3: ਤੇ ਕੋਈ ਤੁਹਾਨੂੰ ਟੈਨਸ਼ਨ ਨਹੀਂ। ਬੈਠ ਕੇ ਜਦੋਂ ਤੁਸੀਂ ਰੋਟੀ ਖਾਂਦੇ ਜੇ, ਸਾਰੇ ਨਾਲ ਗੱਲਾਂ ਬਾਤਾਂ ਮਾਰਦੇ ਜੇ, ਤੇ ਵੀਕਐਂਡ ਤੇ ਤੁਸੀਂ ਜਦੋਂ ਮਾਂ ਪਿਓ ਨਾਲ ਟਾਈਮ ਕੱਢ ਕੇ, ਆਪਣੀ ਵਾਈਫ ਨਾਲ, ਆਪਣੇ ਬੱਚਿਆਂ ਨਾਲ, ਭਰਾ ਭੈਣ ਨਾਲ ਜਦੋਂ
0: ਕੱਢਦੇ,
3: ਤੇ ਉਹਦੇ ਨਾਲ ਦੀ ਜ਼ਿੰਦਗੀ ਮਤਲਬ ਕਿ
0: ਰੋਹਨ ਬਾਈ ਨੇ, ਦਲਜੀਤ ਜੀ ਸਾਡੇ ਨਾਲ ਨੇ, ਬਹੁਤ ਸਾਰੀਆਂ ਕਾਲਸ ਆ ਆਪਾਂ ਵਨ ਬਾਈ ਵਨ। ਓਕੇ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ, ਕੀ ਹਾਲ ਚਾਲ?
4: ਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।
4: ਔਰ ਨਾ ਸਰ ਝੁਕਾ ਕੇ ਜਿਓ,
5: ਗਮਾਂ ਕਦਾਰ ਵੀ ਆਏ ਤੋ ਮੁਸਕਰਾ ਕੇ ਜਿਓ, ਨਾਮ ਛੁਪਾ ਕੇ ਜਿਓ ਔਰ ਨਾ ਸਰ ਝੁਕਾ ਕੇ ਜਿਓ।
0: ਅੱਜ
5: ਖੁਸ਼ ਰਹੋ, ਖਿੜਾ ਦਾ ਗੁਲਾਬ ਦੇ ਫੁੱਲ ਵਾਂਗੂ। ਥੈਂਕ ਯੂ ਬੇਟਾ।
0: ਕਿਆ ਬਾਤ ਹੈ, ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਕਿਆ ਖੂਬਸੂਰਤ ਆਵਾਜ਼ ਆਂਟੀ ਜੀ ਤੁਹਾਡੀ, ਤੁਸੀਂ ਰੋਜ਼ ਚਲੇ ਜਾਂਦੇ ਹੋ ਸਾਨੂੰ ਗੱਲਾਂ ਬਾਤਾਂ ਲਾ ਕੇ, ਤੇ ਇੰਨੇ ਸੋਹਣੀ ਤੁਹਾਡੀ ਆਵਾਜ਼ ਆ। ਕਹਿੰਦੇ ਨਿੰਦਣ ਵਾਲੇ ਨਿੰਦੀ ਜਾਵਣ, ਨਿੰਦਣ ਵਾਲੇ ਨਿੰਦੀ ਜਾਵਣ ਤੇ ਭੰਡਣ ਵਾਲੇ ਭੰਡੀ, ਜ਼ਿੰਦਗੀ ਵਾਲਾ ਵੇਖ ਤੂੰ ਮੇਲਾ ਉੱਚੀ ਕਰਕੇ ਝੰਡੀ, ਜ਼ਿੰਦਗੀ ਵਾਲਾ ਵੇਖ ਤੂੰ ਮੇਲਾ ਉੱਚੀ ਕਰਕੇ ਝੰਡੀ, ਬਸ ਝੰਡੀਆਂ ਉੱਚੀਆਂ ਰੱਖੋ। ਦਲਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
6: ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ?
6: ਬਾਪੂ ਦੇ ਸਿਰ ਤੇ ਜਿੰਦੇ ਆ, ਉਸ ਸਖਤ ਜ਼ਿੰਦਗੀ ਮਾਨ ਰਹੇ ਆ, ਆਪਣੇ ਤੇ ਪੈਂਦੀ ਆ ਤੇ ਕੱਟਣ ਲੱਗ ਪੈਂਦੇ
0: ਆ। ਬਿਲਕੁਲ ਸੱਚ ਆ। ਬਹੁਤ ਸ਼ੁਕਰੀਆ ਦਲਜੀਤ ਵੀਰੇ, ਬਹੁਤ ਸ਼ੁਕਰੀਆ, ਮਾਫ਼ ਕਰਨਾ। ਬਹੁਤ ਸਾਰੀਆਂ ਕਾਲਸ ਨੇ, ਸਭ ਨਾਲ ਗੱਲਾਂ ਬਾਤਾਂ ਕਰਨੀਆਂ। 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ। ਪ੍ਰਭ ਸੰਧੂ ਨਾਲ ਇੰਨਾ ਪਿਆਰ, ਇੰਨੀ ਮੁਹੱਬਤ, ਇੰਨੀਆਂ ਕਾਲਸ, ਅਤੇ ਅੱਜ ਤੁਹਾਨੂੰ ਬਹੁਤ ਖੂਬਸੂਰਤ ਮੈਸੇਜ ਵੀ ਦੇਣੇ ਆ। ਔਰ ਜਿੱਥੇ ਨਾਲ ਦੀ ਨਾਲ ਸਾਡੇ ਨਾਲ ਜ਼ਫਰ ਮਲਿਕ ਜੀ ਵੀ ਜੁੜ ਚੁੱਕੇ ਨੇ। ਸੋ ਅੱਧੀ ਟੈਨਸ਼ਨ ਤੁਹਾਨੂੰ ਤੁਹਾਡੇ ਵਾਲਾਂ ਦੀ ਹੁੰਦੀ ਆ ਵੀ ਗੰਜੇ ਨਾ ਹੋ ਜੀ, ਕਿਤੇ ਸੋਹਣੇ ਨਹੀਂ ਲੱਗਣਾ, ਸ਼ਕਲ ਭੈੜੀ ਲੱਗੂਗੀ। ਸੋ ਫਿਰ ਟਰਾਂਸਪਲਾਂਟ ਕਰਾ ਲਾਂਗੇ, ਸੂਈਆਂ ਜੀਆਂ ਮਰਾ ਕੇ ਪਾਈਆ, ਤੁਹਾਡਾ ਖੂਨ ਉੱਚੜ ਜਾਣਾ ਆ। ਉਦੋਂ ਪਹਿਲੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਅਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਵਾਲ ਝੜ ਰਹੇ ਆ, ਪਤਲੇ ਹੋ ਗਏ ਆ। ਜ਼ਫਰ ਮਲਿਕ ਜੀ ਕਹਿੰਦੇ ਕਿ ਐਸਾ ਇੱਕ ਟੋਨਿਕ ਲੈ ਕੇ ਆਏ ਆ ਤੁਹਾਡੇ ਵਾਸਤੇ ਜਿਹਦਾ ਨਾਂ ਆ ਫਰੈਸ਼ ਹੇਅਰ ਟੋਨਿਕ। ਜ਼ਫਰ ਮਲਿਕ ਜੀ ਕਹਿੰਦੇ ਕਿ ਤੁਸੀਂ ਫੋਟੋ ਖਿੱਚ ਲੈਣੀ ਆ ਲਾਉਣ ਤੋਂ ਪਹਿਲਾਂ, 15 ਦਿਨਾਂ ਬਾਅਦ ਰਿਜ਼ਲਟ ਆਪਣੇ ਆਪ ਹੀ ਦੇਖ ਲੈਣਾ, ਐਸੀ ਗਰੰਟੀ ਮੈਂ ਅੱਜ ਤੱਕ ਓਨਰ ਸੁਣੀ ਨਹੀਂ ਆ। ਸੋ ਫਰੈਸ਼ ਹੇਅਰ ਟੋਨਿਕ ਲੈ ਕੇ ਆਓ ਜੇ ਬੱਚਿਆਂ ਦੇ, ਮਾਤਾਵਾਂ ਦੇ, ਭੈਣਾਂ ਦੇ, ਬਜ਼ੁਰਗਾਂ ਦੇ ਵਾਲ ਝੜ ਰਹੇ ਆ, ਅਤੇ ਵਾਲਾਂ ਤੋਂ ਬਈ ਖੂਬਸੂਰਤ ਕੋਈ ਚੀਜ਼ ਹੈ ਨਹੀਂ, ਜਿਨ੍ਹਾਂ ਦੇ ਨਹੀਂ ਆ ਉਹਨਾਂ ਨੂੰ ਪੁੱਛ ਕੇ ਵੇਖੋ। ਸੋ ਫਰੈਸ਼ ਹੇਅਰ ਟੋਨਿਕ ਜ਼ਫਰ ਮਲਿਕ ਜੀ ਸਾਡੇ ਨਾਲ ਜੁੜ ਚੁੱਕੇ ਨੇ। ਮਲਿਕ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
7: ਸਤਿ ਸ਼੍ਰੀ ਅਕਾਲ ਜੀ, ਸਭ ਅੱਛਾ, ਤੁਸੀਂ ਸੁਣਾਓ, ਸਭ ਨੂੰ ਮੇਰਾ ਸਲਾਮ ਕਹੋ ਜੀ।
0: ਬਿਲਕੁਲ ਜੀ, ਸਲਾਮ ਆ, ਸਾਨੂੰ ਵੀ, ਸਾਡਾ ਵੀ ਸਲਾਮ ਕਬੂਲ ਕਰੋ। ਔਰ ਜਿਹੜੀ ਤੁਸੀਂ ਸੇਵਾ ਲੁੱਟ ਰਹੇ ਹੋ, ਇਹ ਜਿਹੜੀ ਵਾਲਾਂ ਦੀ ਸਮੱਸਿਆ ਆ ਕੈਨੇਡਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ, ਕਿਉਂਕਿ ਕਲੋਰੀਨ ਬਹੁਤ ਜ਼ਿਆਦਾ ਆ ਵਾਲਾਂ ਦੇ ਵਿੱਚ। ਇੱਕ ਹੋਰ ਬਹੁਤ ਜ਼ਿਆਦਾ ਚੀਜ਼ ਆ ਉਹ ਆ ਟੈਨਸ਼ਨ, ਸਟ੍ਰੈਸ, ਡਿਪਰੈਸ਼ਨ, ਐਂਗਜ਼ਾਇਟੀ। ਕੀ ਇਹ ਵੀ ਕਾਰਨ ਬਣਦੇ ਆ ਵਾਲ ਲੈਣ ਦਾ?
7: ਹਾਂਜੀ ਹਾਂਜੀ, ਇਹ ਸਭ ਚੀਜ਼ਾਂ ਬਣਦੀਆਂ ਨੇ। ਵਾਲ ਅਸਲ ਵਿੱਚ ਸੁੱਕਦੇ ਨੇ ਜਨਾਬ, ਖੁਸ਼ਕ ਹੋ ਕੇ ਨਾ ਪਤਲੇ ਹੋ ਜਾਂਦੇ ਨੇ, ਕੋਰ ਵਿੱਚ, ਉਹਦੇ ਪੋਰ ਵਿੱਚ ਰੁਕਦੇ ਨਹੀਂ। ਅਸੀਂ ਵਾਲਾਂ ਨੂੰ ਮੋਟਿਆਂ ਕਰ ਦੇਈਦਾ, ਹੈਲਦੀ ਕਰੀਦਾ, ਵੇਸੋ ਦੇ 3 ਦਿਨ ਵਿੱਚ ਵਾਲ ਚੜਨ ਤੋਂ ਰੁਕ ਜਾਂਦੇ ਜੇ
0: ਜੀ,
7: 6-7 ਦਿਨ ਹੀ ਤੁਹਾਨੂੰ ਰੁਕਦੇ ਵੀ ਨਜ਼ਰ ਆਣਗੇ। ਉਹੀ ਗੱਲ ਹੋ ਗਈ, ਪਹਿਲੇ ਦਿਨ ਵੀ ਤਸਵੀਰ ਲੈ ਲਓ, 10 ਦਿਨ ਬਾਅਦ ਵੀ ਤਸਵੀਰ ਲੈ ਲੈਣਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕੀ ਫਰਕ ਪੈ ਗਿਆ। ਇੱਥੇ ਪ੍ਰੋਬਲਮ ਹੈਗੀਆਂ ਨੇ ਲੋਕਾਂ ਨੂੰ ਬਾਬੂ ਜੀ, ਛੋਟੀ ਛੋਟੀਆਂ ਗੱਲਾਂ ਨੇ, ਲੇਕਿਨ ਇਹ ਬਾਅਦ ਵੀ ਬਹੁਤ ਵੱਡੀ ਗੱਲ ਬਣ ਜਾਂਦੀ ਹੈ। ਮਸਲ ਬਹੁਤ ਸਾਰੇ ਲੋਕੀ ਆਉਂਦੇ ਨੇ ਜਦੋਂ ਮੰਗਣੀ ਹੋਣ ਵਾਲੀ ਹੁੰਦੀ ਹੈ ਕਿ ਜੀ ਮੇਰੀ ਇੰਗੇਜਮੈਂਟ ਦੀ ਡੇਟ ਹੋ ਗਈ, ਪਰ ਮੇਰੇ ਤੇ ਵਾਲ ਚੜਨਦੇ ਨੀ, ਅਜੇ ਸਾਹਮਣੇ ਉੱਡੀ ਗਏ ਨੇ।
0: ਉਹ ਨਾ ਹੋਵੇ ਤੁਸੀਂ ਮੰਗਣੀ, ਉਹ ਇਹ ਨਾ ਹੋਵੇ ਮਲਕ ਸਾਹਿਬ ਤੁਸੀਂ ਮੰਗਣੀ ਕਰਾ ਕੇ ਆਏ ਹੋ ਤੇ ਉਦੋਂ ਤੁਹਾਡੇ ਘਣੇ ਵਾਲ ਹੋਣ ਤੇ ਬਾਅਦ ਚ ਕੈਨੇਡਾ ਜਾ ਕੇ ਕੈਨੇਡਾ ਦੀਆਂ ਟੈਨਸ਼ਨਾਂ ਸਟ੍ਰੈਸਾਂ ਦੇ ਨਾਲ ਵਾਲ ਲੈ ਜਾਣਾ, ਕੁੜੀ ਕਹੇ ਬੰਦਾ ਹੀ ਨਹੀਂ ਹੋਏਗਾ। ਮੈਨੂੰ ਵਰੇ
7: ਹੋ ਗਏ ਸਿਰਫ ਟੋਰਾਂਟੋ ਚ ਬਣਾਉਂਦੇ ਆ, ਅਸੀਂ 86 ਵਿਚ ਬਣਾ ਲਿਆ ਸੀ।
0: ਮੈਂ ਇਹ ਗੱਲ ਤੁਹਾਨੂੰ ਤਾਂ ਪੁੱਛੀ ਆ, ਕਿਤੇ ਸਾਡੇ ਸਰੋਤੇ ਇਹ ਨਾ ਸੋਚਣ ਕਿ ਚਾਈਨਾ ਚੂਨਾ ਤੋਂ ਤੇਲ ਲਿਆ ਕੇ ਉੱਤੇ ਮਾਰ ਕੇ ਲਵਾ ਕੇ ਤੁਹਾਨੂੰ ਦੇ ਰਹੇ ਆ। ਜ਼ਫਰ ਮਲਿਕ ਜੀ 21 ਸਾਲਾਂ ਦਾ ਤਜਰਬਾ ਆ ਆਪਣਾ, ਇਹਨਾਂ ਦਾ ਜੱਦੀ ਪੁਸ਼ਤੀ ਕੰਮ ਆ। ਸੋ ਆਪ ਰਿਸਰਚ ਕਰਕੇ 100% ਮੇਡ ਇਨ ਕੈਨੇਡਾ ਇਹ ਟੋਨਿਕ ਆ, ਇੱਥੇ ਬਣਦਾ ਆ। ਅਤੇ ਫਿਰ ਜਦੋਂ 21 ਸਾਲ ਦੇ ਤਜਰਬੇ ਦੀ ਗੱਲਬਾਤ ਕਰਦੇ ਹਾਂ, ਫਿਰ ਤੁਸੀਂ ਆਪ ਹੀ ਸਮਝ ਲਓ ਕਿ ਕਿੰਨੇ ਪਰਿਵਾਰ, ਕਿੰਨੀਆਂ ਫੈਮਿਲੀਆਂ ਇਸ ਟੋਨਿਕ ਨੂੰ ਇਸਤੇਮਾਲ ਕਰ ਚੁੱਕੀਆਂ ਆ, ਜਿਨ੍ਹਾਂ ਨੂੰ ਇਹਨਾਂ ਦਾ ਫਾਇਦਾ ਪਹੁੰਚਿਆ। ਤੁਸੀਂ ਵੀ ਆਪਣੇ ਜੇ ਵਾਲਾਂ ਨੂੰ ਉਗਾਉਣਾ ਆ ਤੇ ਵਾਲਾਂ ਨੂੰ ਝੜਨ ਤੋਂ ਰੋਕਣਾ ਆ, ਤੇ ਮਲਿਕ ਸਾਹਿਬ ਦਿਓ ਪਿਆਰਾ ਜਿਹਾ ਮੈਸੇਜ।
7: ਮੇਰਾ ਮੈਸੇਜ ਇਹ ਹੈਗਾ ਬਾਬੂ ਜੀ, ਤੁਹਾਨੂੰ ਕਿਸੇ ਵਜ੍ਹਾ ਤੋਂ ਵੀ ਤੁਹਾਡੇ ਵਾਲ ਝੜਦੇ ਨੇ ਪਏ, ਇਹਨਾਂ ਨੂੰ ਹੁਣੇ ਹੀ ਰੋਕ ਲਵੋ। ਫਰੈਸ਼ ਏਅਰ ਟੋਨਿਕ ਦੇ ਨਾਲ ਅਸੀਂ ਤੁਹਾਡਾ ਇਲਾਜ ਕਰਦੇ ਹਾਂ, ਤੁਹਾਡਾ ਇਲਾਜ ਅਸੀਂ ਤੁਹਾਡੇ ਘਰ ਪਹੁੰਚਾਉਂਦੇ ਹਾਂ, ਅਸੀਂ ਸ਼ਿਪਿੰਗ ਦੇ ਕੋਈ ਚਾਰਜਿਸ ਨਹੀਂ ਲੈਂਦੇ, ਬੋਨਸ ਵਿੱਚ ਤੁਹਾਨੂੰ ਸ਼ਿਪਿੰਗ ਫਰੀ ਹੈਗੀ ਹੈ। ਕੈਨੇਡਾ 'ਚ ਜਿੱਥੇ ਮਰਜ਼ੀ ਮੰਗਾ ਲਓ, ਤੁਸੀਂ ਅਮੈਰੀਕਾ 'ਚ ਮੰਗਾਓ, ਕੈਨੇਡਾ 'ਚ ਮੰਗਾਓ, ਅਸੀਂ ਸ਼ਿਪਿੰਗ ਦੇ ਚਾਰਜਿਸ ਨਹੀਂ ਲੈਂਦੇ। ਕੈਨੇਡੀਅਨ ਪ੍ਰੋਡਕਟ ਹੈ, 21 ਵਰਿਆਂ ਤੋਂ ਇੱਥੇ ਬਣਾ ਰਹੇ ਹਾਂ। ਤੁਸੀਂ ਕਿਸੇ ਨਾ ਕਿਸੇ ਨੂੰ ਪੁੱਛੋ, ਤੁਹਾਡਾ ਕੋਈ ਨਾ ਕੋਈ ਸੱਜਣ ਦੋਸਤ ਮਿਲ ਜਾਏਗਾ ਜਿਹੜਾ ਦੱਸੇਗਾ ਕਿ ਉਹ ਵਰ ਚੁੱਕਾ ਆ ਔਰ ਇਹ ਕੰਮ ਕਰਦੀ ਹੈ। ਤੁਹਾਨੂੰ ਲੋਕਾਂ ਦੇ ਫੋਨ ਉੱਥੇ ਹੀ ਆ ਜਾਂਦੇ ਨੇ ਕਿ ਜੀ ਮੈਂ ਆਪ ਵਰਤ ਰਹੀ ਹਾਂ ਇੰਨੇ ਸਾਲਾਂ ਤੋਂ, ਮੈਨੂੰ ਪਤਾ ਹੈਗਾ ਕਿ ਇਹ ਕੰਮ ਕਰਦਾ, ਚਾਲ ਚੜਨ ਤੋਂ ਰੋਕਦਾ। ਲੋਕੀ ਕਹਿੰਦੇ ਨੇ ਸਾਡਾ ਜਿਹੜਾ ਫੋਨ ਨੰਬਰ ਹੈ ਉਹਦਾ ਆਹਿਸਤਾ ਆਹਿਸਤਾ ਨਾਲ ਦੱਸ ਦਿਆ ਕਰੋ ਕਿ ਕਿੱਥੋਂ ਮਿਲੇਗਾ, ਇਹ ਤੁਹਾਡੇ ਘਰ ਪਹੁੰਚ ਜਾਂਦਾ ਜਨਾਬ।
0: ਕਿਆ ਬਾਤ ਆ! ਸੋ ਜਫਰ ਮਲਕ ਜੀ ਟੋਨਿਕ ਤੁਹਾਡੇ ਘਰੇ ਪਹੁੰਚਾ ਦੇਣਗੇ। ਸੋ ਨੰਬਰ ਮਲਕ ਸਾਹਿਬ ਇੱਕ ਵਾਰੀ ਆਪਣਾ ਦੇ ਦਿਓ।
7: ਮੈਂ ਦੇ ਦਿੰਦਾ ਜੀ, ਮੇਰਾ ਫੋਨ ਨੰਬਰ ਹੈਗਾ ਜੀ 647-521-5159, 6475215159।
0: ਮਲਕ ਸਾਹਿਬ ਜੇ ਕਿਸੇ ਦੇ ਜ਼ਿਆਦਾ ਵਾਲ ਝੜ ਚੁੱਕੇ ਆ ਔਰ ਉਹਨੂੰ ਕੀ ਇੱਕ ਸ਼ੀਸ਼ੀ ਨਾਲ ਦੋ ਸ਼ੀਸ਼ੀਆਂ, ਕਿੰਨੀਆਂ ਕੁ ਸ਼ੀਸ਼ੀਆਂ ਲਾਉਣੀਆਂ ਪੈਣੀਆਂ ਤਾਂ ਕਿ
7: ਨੋਰਮਲੀ ਇੱਕ ਸ਼ੀਸ਼ੀ ਨਾਲ ਲੋਕੀ ਠੀਕ ਹੋ ਜਾਂਦੇ ਨੇ, ਲੇਕਿਨ ਜਿਹਨਾਂ ਨੂੰ ਕੋਈ ਬਿਮਾਰੀ ਹੋਵੇ, ਕਿਸੇ ਨੂੰ ਐਲੋਪੇਸ਼ੀਆ ਜਾਂ ਕੋਈ ਹੋਰ ਐਸੀ ਗੱਲ ਆ ਗਈ ਹੈ, ਕਿਸੇ ਨੂੰ ਸੋਰਾਇਸਿਸ ਹੋ ਗਿਆ, ਕਿਸੇ ਨੂੰ ਜਿਲ ਦੀ ਕੋਈ ਪ੍ਰੋਬਲਮ ਪੈ ਗਈ ਹੈ, ਤੇ ਉਹ ਜਿਹਨਾਂ ਦੀ ਮਾਂ ਨਜ਼ਰ ਆਉਂਦੀ ਹੈ ਸਕਿਨ ਦੇ ਵਿੱਚੋਂ ਚੋੜੀ ਹੋ ਗਈ ਹੋਵੇ, ਮਾਂ ਤੇ ਉਹਨੂੰ ਵੀ ਜਲਦੀ ਭਰ ਦਿੰਦਾ। ਉਹਨੂੰ ਅਸੀਂ ਕਹਿੰਦੇ ਤੁਸੀਂ ਦੋ ਬੋਤਲਾਂ ਵਰਤ ਲਵੋ, ਅਸੀਂ ਦੋ ਬੋਤਲਾਂ ਤੇ ਵੀ ਤੁਹਾਨੂੰ ਡਿਸਕਾਊਂਟ ਦਿੰਦੇ ਹਾਂ, 3-1 ਤੇ ਅਸੀਂ ਉਹਨੀ ਅਨਾਊਂਸ ਕੀਤਾ
0: ਜੀ।
7: ਠੀਕ ਹੈ ਜੀ,
0: ਬਹੁਤ ਸ਼ੁਕਰੀਆ ਮਲਕ ਸਾਹਿਬ। 647-521-5159, 6475215159, 647-521-5159। ਫਰੈਸ਼ ਹੇਅਰ ਟੋਨਿਕ, ਆਪਣੇ ਵਾਲਾਂ ਦਾ ਇਲਾਜ ਕਰੋ ਭਾਈ, ਵਾਲਾਂ ਨਾਲ ਤੁਸੀਂ ਤੁਹਾਡੀ ਜਿਹੜੀ ਪਰਸਨੈਲਿਟੀ ਹੈ ਨਾ ਹੋਰ ਖੂਬਸੂਰਤ ਲੱਗੂਗੀ। ਅਤੇ ਮਲਕ ਸਾਹਿਬ ਨੂੰ ਕਾਲ ਕਰੋ, ਤੁਹਾਡੇ ਘਰੇ ਪਹੁੰਚਾ ਦੇਣਗੇ। ਤੁਹਾਨੂੰ ਕੋਰੀਅਰ ਕੁਰੀਅਰ ਇੱਧਰ ਉੱਧਰ ਕਰਨ ਦੀ ਲੋੜ ਨਹੀਂ, ਜੇ ਦੂਰ ਹੋ ਤਾਂ ਵੀ ਤੁਹਾਡੇ ਘਰੇ ਪਹੁੰਚ ਜੂਗਾ। ਇੱਥੋਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਸਿਰਫ ਕਾਲ ਕਰਨੀ ਹੈ ਜਫਰ ਮਲਕ ਉਹਨਾਂ ਨੂੰ, ਵਾਲ ਆਪ ਚੱਲ ਕੇ ਤੁਹਾਡੇ ਘਰੇ ਆਉਣਗੇ। ਸੋ 647-521-5159 ਮਲਕ ਸਾਹਿਬ, ਹੋਰ ਕੁਛ ਐਡ ਕਰਨਾ ਚਾਹੋਗੇ?
7: ਬਾਜੀ ਸਭ ਨੂੰ ਮੇਰਾ ਸਲਾਮ ਦਿਓ, ਖੁਸ਼ ਰਹੋ।
0: ਕਿਆ ਬਾਤ ਹੈ! ਦੇਖੋ ਇਹ ਕਿੱਡੀ ਵੱਡੀ ਗੱਲ ਆ, ਅੱਜ ਦਾ ਟੌਪਿਕ ਵੀ ਆਪਣਾ ਇਹ ਆ ਕਿ ਆਪਾਂ ਕੀ ਖੁਸ਼ ਰਹਿੰਦੇ ਹਾਂ। ਮਲਕ ਸਾਹਿਬ, ਆਪਾਂ ਕਈ ਵਾਰੀ ਝੂਠ ਬੋਲਦੇ ਹਾਂ ਆਪਣੇ ਆਪ ਨੂੰ ਵੀ ਕੀ ਅਸੀਂ ਐਕਚੁਅਲ 'ਚ ਜ਼ਿੰਦਗੀ ਜਿਉਣੇ ਆ ਕਿ ਕੱਟਦੇ ਪਏ ਹਾਂ, ਕਿ ਜ਼ਿੰਦਗੀ ਦਾ ਆਨੰਦ ਲੈ ਰਹੇ ਹਾਂ ਆਪਾਂ।
7: ਹਾਂ ਜੀ, ਦੇਖੋ ਦੂਸਰੇ ਨੂੰ ਖੁਸ਼ ਰੱਖੋ ਤੇ ਆਪ ਖੁਸ਼ੀ ਆਪੋ ਆਪ ਵਾਪਸ ਆ ਜਾਵੇਗੀ।
0: ਉਹ ਦੂਜੇ ਨੂੰ ਲੋਕ ਖੁਸ਼ ਰੱਖਦੇ ਕਿੱਥੇ ਆਪਾਂ? ਆਪਾਂ ਨੂੰ ਤਾਂ ਦੂਜਾ ਖੁਸ਼ ਹੋਵੇ ਤੇ ਆਪਾਂ ਨੂੰ ਬਰਦਾਸ਼ਤ ਨਹੀਂ ਹੁੰਦਾ, ਇਸੇ ਕੰਮ ਦੀ ਤਾਂ ਆਪਾਂ ਨੂੰ ਪ੍ਰੋਬਲਮ ਆ ਸਾਰੀਆਂ।
7: ਨਹੀਂ, ਬਰਦਾਸ਼ਤ ਕਰੋ, ਦੂਸਰੇ ਨੂੰ ਖੁਸ਼ੀ ਦਿਓ।
0: ਸਿਆਣੀ ਗੱਲ ਆ, ਬਹੁਤ ਸ਼ੁਕਰੀਆ।
7: ਨੁਸਖਾ ਹੈਗਾ ਜੇ ਖੁਸ਼ੀ ਚਾਹੀਦੀ ਹੈ, ਸਕੂਨ ਚਾਹੀਦਾ, ਤੇ ਅਗਲੇ ਨੂੰ ਆਸਾਨੀ ਦੇ ਦਿਓ, ਬਸ ਠੀਕ ਹੈ।
0: ਮੈਂ ਨਾ ਜੀ ਛਾ ਗਏ, ਤੁਸੀਂ ਇਹ ਮੇਲਾ ਲੁੱਟ ਲਿਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸਭ ਤੋਂ ਵੱਡੀ ਗੱਲ ਆ, ਜੇ ਤੁਸੀਂ ਆਪਣੇ ਆਪ ਨੂੰ ਖੁਸ਼ੀ ਦੇਣੀ ਹੈ ਤੇ ਅਗਲੇ ਬੰਦੇ ਨੂੰ ਖੁਸ਼ੀ ਦਿਓ। ਪਰ ਆਪਾਂ ਕੀ ਕਰਦੇ ਹਾਂ, ਅਗਲੇ ਬੰਦੇ ਨੇ ਜਿੱਦਾਂ ਹੱਸਿਆ ਨਹੀਂ, ਸਾਡਾ ਬੇੜਾ ਗਰਕ ਹੋ ਜਾਂਦਾ ਵੀ ਇਹ ਬੰਦਾ ਪਤਾ ਨਹੀਂ ਕਿਉਂ ਖੁਸ਼ ਆ, ਇਹਨੂੰ ਪਤਾ ਨਹੀਂ ਕੀ ਮਿਲ ਗਿਆ। ਅਸੀਂ ਅੱਧੀਆਂ ਪਰੇਸ਼ਾਨੀਆਂ ਤਾਂ ਸਾਨੂੰ ਇਹ ਹੁੰਦੀ ਹੈ ਕਿ ਫਲਾਨਾ ਬੜਾ ਖੁਸ਼ ਆ, ਉਹ ਫਲਾਨੇ ਦਾ ਕੰਮ ਬੜਾ ਵਧੀਆ ਚੱਲਦਾ। ਅਸੀਂ ਤਾਂ ਆਪਣੇ ਦੁੱਖਾਂ ਤੋਂ ਪਰੇਸ਼ਾਨ, ਬਾਅਦ ਚੋਂ ਨਾ ਮੈਨੂੰ ਲੋਕਾਂ ਦੀਆਂ ਜਿਹੜੀਆਂ ਤਰੱਕੀਆਂ ਵੇਖ ਕੇ, ਲੋਕਾਂ ਦੇ ਹਾਸੇ ਵੇਖ ਕੇ ਸਾਨੂੰ ਪਰੇਸ਼ਾਨੀਆਂ ਪਈਆਂ, ਅੱਧੇ ਦੁਖੀ ਤਾਂ ਆਪਣੀ ਅੱਧਾ ਸਫ਼ਰ ਤਾਂ ਆਪਣਾ ਜ਼ਿੰਦਗੀ ਦਾ ਇਹ ਖਰਾਬ ਕਰ ਲੈਂਦੇ ਆਪਾਂ ਵੀ ਯਾਰ ਉਹਦਾ ਕੰਮ ਸੈੱਟ ਹੋ ਗਿਆ, ਉਹਦਾ ਕੰਮ ਸੈੱਟ ਆ, ਉਹ ਚੰਗੇ ਪੈਸੇ ਕਮਾ ਰਿਹਾ, ਉਹਨੇ ਹੁਣ ਚੰਗੀ ਗੱਡੀ ਵੀ ਲੈ ਲਈ ਆ, ਉਹਨੇ ਚੰਗਾ ਘਰ ਵੀ ਲੈ ਲਿਆ, ਕਿਸ਼ਤਾਂ ਭਲਾ ਅਗਲੇ ਤੋਂ ਭਰੀਆਂ ਨਾ ਜਾਂਦੀਆਂ ਹੁਣ, ਆਪਾਂ ਐਵੇਂ ਖੂਨ ਸਾੜੀ ਜਾਂਦੇ ਹਾਂ। ਖੁਸ਼ ਰਹੋ, ਜ਼ਿੰਦਗੀ ਨਾਂ ਦਾ ਮੇਲਾ ਲੁੱਟ ਲਓ, ਇਹ ਦੁਬਾਰਾ ਨਹੀਂ ਮਿਲਣੀ। ਇਸ ਖੂਬਸੂਰਤ ਜ਼ਿੰਦਗੀ ਦਾ ਵੀਜ਼ਾ ਇੱਕੋ ਵਾਰੀ ਓ ਲੱਗਿਆ ਆ। ਕਈ ਜਾਣ ਜੋ ਵੀ ਕਹਿੰਦੇ, ਕਈ ਜਾਣਦੇ ਜੋ ਵੀ ਕਹਿੰਦੇ, ਕੰਮ ਲੋਕਾਂ ਦਾ ਕਹਿਣਾ, ਮਨ ਮੌਜੀ ਬਣ ਕੇ ਵੇਖ ਤਮਾਸ਼ੇ, ਕੀ ਕਿਸੇ ਤੋਂ ਲੈਣਾ, ਹਾਸੇ ਕੋਲ ਪਹੁੰਚ ਕੇ ਦੇ ਕੇ, ਹਾਸੇ ਕੋਲ ਪਹੁੰਚ ਕੇ ਦੇ ਕੇ, ਰੋਣੇ ਨੂੰ ਚੂੰਡੀ ਲੰਡੀ, ਰੋਣੇ ਨੂੰ ਚੂਈ ਦੇ ਦੇ ਲੰਡੀ, ਇਹ ਕਹਿ ਦਿੰਦੇ ਚਲੋ ਆਪਾਂ, ਚੂਈ ਨਹੀਂ ਕਹਿੰਦੇ ਵੀ ਤੈਨੂੰ ਲੰਡੀ ਚੂਈ ਦੇਤੀ ਆ। ਸੋ ਰੋਣੇ ਨੂੰ ਦੇ ਚੂਈ ਲੰਡੀ, ਤੇ ਜ਼ਿੰਦਗੀ ਵਾਲਾ ਵੇਖ ਤੂੰ ਮੇਲਾ ਉੱਚੀ ਕਰਕੇ ਝੰਡੀ, ਜ਼ਿੰਦਗੀ ਵਾਲਾ ਵੇਖ ਤੂੰ ਮੇਲਾ ਉੱਚੀ ਕਰਕੇ ਝੰਡੀ। 905-673-3337, 905-673-3337। ਮਾਸਟਰ ਸਲੀਮ ਤਾਂ ਬਾਈ ਮਾਸਟਰ ਸਲੀਮ ਹੀ ਆ। ਸੋ ਗੱਲਾਂ ਬਾਤਾਂ ਅੱਗੇ ਜਾ ਕੇ ਕਰਨੀਆਂ। ਸਭ ਤੋਂ ਪਹਿਲਾਂ ਮੈਂ ਦੱਸਾਂ, ਫੈਸ਼ਨ ਆਈ ਕਿਊ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ। ਸਾਡੇ ਨਾਲ ਗੁਰਜੀਤ ਜੀ ਵੀ ਜੁੜ ਚੁੱਕੇ ਨੇ। ਗੁਰਜੀਤ ਜੀ, ਬਸ 2 ਸੈਕਿੰਡ ਹੋਲਡ ਰੱਖਣਾ ਅਤੇ ਆਪਾਂ ਗਏ ਅਤੇ ਆਏ, ਖੂਬਸੂਰਤ ਮੈਸੇਜ ਲੈ ਲਈਏ ਆਪਾਂ ਦੋ ਕੁ, ਅਤੇ ਉਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ ਇੱਦਾਂ ਹੀ ਗੱਲਾਂ ਬਾਤਾਂ, ਜ਼ਿੰਦਗੀ ਜ਼ਿੰਦਾਬਾਦ ਦੀਆਂ, ਖੁਸ਼ ਰਹਿਣ ਦੀਆਂ, ਜਿਉਣ ਦੀਆਂ, ਫਲਸਫੇ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਬਾਤਾਂ ਕਰਦੇ ਰਹਾਂਗੇ ਰੇਡੀਓ ਪ੍ਰੋਗਰਾਮ ਉਡਾਉਣ। ਬਹੁਤ ਸਾਰੀਆਂ ਤੁਹਾਡੀਆਂ ਕਾਲਜ਼ ਆ, ਉਹਨੇ ਰੱਖਿਓ, ਤੁਹਾਡੇ ਵੀ ਸੁਣਾਂਗੇ ਕਿ ਤੁਸੀਂ ਜ਼ਿੰਦਗੀ ਜਿਉਂ ਰਹੇ ਹੋ ਕਿ ਕੱਟ ਰਹੇ ਹੋ।
8: ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ
9: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
8: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
9: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
8: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: ਬੱਲੀਏ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

ਉਹ ਬਲੇ ਲਿਖਿਆ ਬਾਤ ਆ 905-673-3337 ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ ਔਰ ਪੀਜ਼ਾ ਟੂ ਗੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ 905-840-9696 905-840-9696 ਬੈਸਟ ਪੀਜ਼ਾ ਇਨ ਦਾ ਟਾਊਨ ਤੁਸੀਂ ਇਹਨਾਂ ਦੇ ਸਪਰਿੰਗ ਰੋਲ ਖਾ ਕੇ ਨਾ ਤੁਸੀਂ ਕਹੋਗੇ ਵਾਓ ਤੇ ਇਹਨਾਂ ਦੀ ਸੋਇਆ ਚਾਪ ਵਰਲਡ ਬੈਸਟ ਸੋਇਆ ਚਾਪ ਤੁਸੀਂ ਖਾਣੀ ਹੈ ਨਾ ਤੇ ਪੀਜ਼ਾ ਟੂ ਗੋ 905-840-9696

0: ਬਿਲਕੁਲ ਜੀ, ਸਾਡੇ ਨਾਲ ਗੁਰਜੀਤ ਸੂਰੀ ਜੀ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ, ਸਵਾਗਤ ਤੁਹਾਡਾ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਗੁਰਜੀਤ ਜੀ। ਸੋ ਅੱਜ ਦਾ ਪ੍ਰੋਗਰਾਮ ਗੁਰਜੀਤ ਸੂਰੀ ਜੀ ਹੋਣਾ ਵੱਲੋਂ ਵੀ ਸਪੋਂਸਰ ਕਰ ਰਿਹਾ ਸਾਡੇ ਪ੍ਰੋਗਰਾਮ ਦੇ, ਅੱਜ ਤੋਂ ਫਿਰ ਪ੍ਰਾਊਡ ਸਪੋਂਸਰ ਬਣ ਜਾ ਰਹੇ ਨੇ ਗੁਰਜੀਤ ਸੂਰੀ ਜੀ। ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਕੋਈ ਵੀ ਇੰਸ਼ੋਰੈਂਸ ਦਾ ਸਵਾਲ, ਇੰਸ਼ੋਰੈਂਸ ਦੀ ਵਿਸ਼ੇ 'ਤੇ ਕੋਈ ਵੀ ਗੱਲਬਾਤ ਕਰਨੀ ਆ, ਤੁਸੀਂ ਫਿਊਚਰ ਪਲਾਨਿੰਗ ਆਪਣੇ ਬੱਚਿਆਂ ਦੀ ਕਰਨੀ ਆ, ਆਪਣੀ ਕਰਨੀ ਆ, ਟਰੈਵਲ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਯਾਦ ਰੱਖਣਾ ਆ, ਗੁਰਜੀਤ ਕੌਰ ਸੂਰੀ ਆਲ ਕਾਇੰਡ ਇੰਸ਼ੋਰੈਂਸ। ਗੁਰਜੀਤ ਜੀ, ਅੱਜ ਆਪਾਂ ਕਰੀਏ ਕਿਹੜੇ ਵਿਸ਼ੇ ਤੇ ਗੱਲਬਾਤ, ਦੱਸੋ, ਹੁਕਮ ਕਰੋ।
1: ਬਿਲਕੁਲ ਜੀ, ਹੁਣ ਇਹ ਹੈਗਾ ਜੀ, ਆਪਾਂ ਦੁਬਾਰਾ ਸ਼ੁਰੂਆਤ ਕਰਨ ਜਾ ਰਹੇ ਹਾਂ, ਤੇ ਦੁਬਾਰਾ ਸ਼ੁਰੂਆਤ ਜਿਹੜੀ ਹੈਗੀ ਆ ਕਿ ਇੱਕ ਗੁੱਡ ਨਿਊਜ਼ ਦੇ ਨਾਲ ਜ਼ਰੂਰ ਕਰਨੀ ਚਾਹਾਂਗੇ।
0: ਕੀ ਬਾਤ ਆ ਜੀ,
1: ਕਿ ਸਾਡੇ ਉਹ ਲਿਸਨਰ ਜਿਹੜਿਆਂ ਨੂੰ ਹੁੰਦਾ ਵੀ ਕਿਤੇ ਕੋਈ ਡਿਸਕਾਊਂਟ ਆਵੇ ਤੇ ਫਿਰ ਅਸੀਂ ਕਵਰੇਜ ਲਈਏ। ਬਹੁਤ ਹੀ ਵੱਡੀ ਇੱਕ ਇੰਸ਼ੋਰੈਂਸ ਕੰਪਨੀ ਹੈਗੀ, 134 ਸਾਲ ਪੁਰਾਣੀ ਕੰਪਨੀ ਹੈਗੀ ਆ, ਕਿ ਜਿਹਨਾਂ ਨੇ ਲਾਈਫ ਇੰਸ਼ੋਰੈਂਸ ਦੇ ਰੇਟ ਜਿਹੜੇ ਹੈਗੇ ਆ ਰਿਡਿਊਸ ਕੀਤੇ ਹੈਗੇ ਆ, ਕਿ ਸਾਡੇ ਉਹ ਲਿਸਨਰ ਕਿ ਜਿਹਨਾਂ ਦੇ ਉੱਪਰ ਲੋਨ ਆ, ਲਾਇਬਿਲਟੀਜ਼ ਆ, ਮੌਰਗੇਜ ਵੱਡੀਆਂ ਹੈਗੀਆਂ, ਕਿ $1 million ਦੀ ਮੌਰਗੇਜ ਹੈਗੀ ਹੈ, ਕਿ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਕਿ ਰੀਜ਼ਨੇਬਲ ਰੇਟ ਦੇ ਉੱਪਰ ਕਵਰ ਕਰ ਸਕਦੇ ਆ, ਕਿ ਕੰਪਨੀ ਨੇ ਆਲਮੋਸਟ 10% ਤੱਕ ਰੇਟ ਜਿਹੜੇ ਹੈਗੇ ਆ ਰਿਡਿਊਸ ਕਰ ਦਿੱਤੇ ਹੈਗੇ ਆ, ਸਪੈਸ਼ਲੀ ਜਿਹਨਾਂ ਦੀ ਏਜ 25 to 45 ਹੈਗੀ ਆ, ਜਾਂ ਜਿਹੜੇ ਪ੍ਰੀ ਰਿਟਾਇਰ ਹੈਗੇ ਆ ਕਿ 45 to 65, ਟਰਮ 10, 20 ਤੇ 25, ਤਿੰਨੋਂ ਜਿਹੜੇ ਕੰਪਨੀ ਦੇ ਰੇਟ ਜਿਹੜੇ ਆ ਰਿਡਿਊਸ ਕੀਤੇ ਹੈਗੇ ਆ। ਤੇ ਇਸ ਲਈ ਜ਼ਰੂਰ ਕਹਿਣਾ ਚਾਹੂੰਗੀ ਕਿ ਸਾਡੇ ਉਹ ਲਿਸਨਰ ਜਿਹਨਾਂ ਦੇ ਕੋਲ ਹਜੇ ਤੱਕ ਕੋਈ ਵੀ ਕਵਰੇਜ ਨਹੀਂ ਹੈਗੀ, ਜਾਂ ਜਿਹਨਾਂ ਦੇ ਉੱਪਰ ਲੋਨ ਹੈਗੇ ਆ, ਲਾਇਬਿਲਟੀਜ਼ ਆ, ਮੌਰਗੇਜ ਹੈਗੀ ਆ, ਕਿ ਉਹਨੂੰ ਤੁਸੀਂ ਕਵਰ ਕਰਨਾ ਚਾਹੁੰਦੇ ਹੋ, ਬੱਚੇ ਤੁਹਾਡੇ ਛੋਟੇ ਹੈਗੇ ਆ, ਪੇਰੈਂਟਸ ਤੁਹਾਡੀ ਇਨਕਮ ਤੇ ਡਿਪੈਂਡ ਹੈਗੇ ਆ, ਤੇ ਉੱਥੇ ਜ਼ਰੂਰ ਤੇ ਜ਼ਰੂਰ ਆਪਣੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਜ਼ਰੂਰ ਲੈ ਕੇ ਰੱਖੋ। ਟਰਮ ਲਾਈਫ ਇੰਸ਼ੋਰੈਂਸ ਦੇ ਵਿੱਚ ਕੀ ਹੈਗਾ ਕਿ ਈਜ਼ੀ ਟੂ ਅਫੋਰਡ ਹੈਗੀ ਹੈ, ਹਰ ਇੱਕ ਦੇ ਬਜਟ ਦੇ ਵਿੱਚ ਆ ਜਾਂਦੀ ਹੈਗੀ ਹੈ। ਸਿੰਪਲ ਜੀ ਇਗਜ਼ਾਮਪਲ, ਕਿ ਅਗਰ ਤੁਸੀਂ 500,000 ਦੀ ਕਵਰੇਜ ਲੈਂਦੇ ਹੋ, ਜਿਹਨਾਂ ਦੀ ਏਜ 35 ਦੇ ਆਸ ਪਾਸ ਹੈਗੀ ਹੈ, ਤੇ ਉਹਨਾਂ ਦੀ $30 ਦੇ ਵਿੱਚ ਇਹ ਕਵਰੇਜ ਹੋ ਜਾਂਦੀ ਹੈ, ਕਿ $1 a day ਤੁਹਾਨੂੰ ਪੈਂਦਾ ਤੇ ਤੁਸੀਂ 500,000 ਦਾ ਆਪਣਾ ਰਿਸਕ ਜਿਹੜਾ ਕਵਰ ਕਰ ਸਕਦੇ ਹੈਗੇ ਆ। ਹਸਬੈਂਡ ਵਾਈਫ ਦੀ ਜੁਆਇੰਟ ਪਾਲਿਸੀ ਲੈਂਦੇ ਆ, ਉੱਥੇ ਤੁਹਾਨੂੰ ਡਿਸਕਾਊਂਟ ਮਿਲ ਜਾਂਦਾ। ਆਪਣੀ ਏਜ ਦੇ ਮੁਤਾਬਿਕ ਕੋਟੇਸ਼ਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਆ, ਕੋਈ ਕਸਟਮਾਈਜ਼ ਪਲਾਨ ਕਰਵਾਉਣਾ ਹੈਗਾ ਤੇ ਤਾਂ ਵੀ ਨੰਬਰ 416-627-3111। ਪੇਰੈਂਟਸ ਤੁਹਾਡੇ ਇੱਥੇ ਆ ਰਹੇ ਆ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਮੰਥਲੀ ਤੇ ਐਨੂਅਲ ਆਪਸ਼ਨ ਦੋਨੋਂ ਹੀ ਅਵੇਲੇਬਲ ਹਨ। ਬੱਚਿਆਂ ਦੇ ਲਈ RESP ਦਾ ਅਕਾਊਂਟ ਓਪਨ ਕਰਨਾ, ਆਪਣੇ ਲਈ ਤੁਸੀਂ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ, ਆਪਣੀ ਮਨੀ ਨੂੰ ਟੈਕਸ ਫ੍ਰੀ ਬੇਸਿਸ ਦੇ ਉੱਪਰ ਗਰੋ ਕਰਨਾ ਚਾਹੁੰਦੇ ਹੋ, ਜਾਂ ਟੈਕਸ ਸੇਵਿੰਗ ਕਰਨੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਵੀ ਲੈਣਾ ਹੈਗਾ, ਸਿਰਫ ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ, ਉਹਦੀ ਕੋਈ ਡਿਟੇਲ ਜਾਣਕਾਰੀ ਲੈਣੀ ਆ, ਜਾਂ ਸਮਰ ਦਾ ਟਾਈਮ ਹੈਗਾ ਕਿ ਬੱਚਿਆਂ ਦੇ ਨਾਲ ਕਿਤੇ ਟਰੈਵਲ ਕਰਨ ਜਾ ਰਹੇ ਹੋ, ਤੇ ਮੇਕ ਸ਼ੋਰ ਕਿ ਆਪਣੀ ਟਰੈਵਲ ਇੰਸ਼ੋਰੈਂਸ ਦੀ ਕਵਰੇਜ ਜ਼ਰੂਰ ਲੈ ਕੇ ਜਾਓ। ਤੇ ਨੰਬਰ 1 ਕੰਟੈਕਟ ਕਰਨ ਦੇ ਲਈ 416-627-3111, 416-627-3111 ਜੀ ਪ੍ਰਭ ਜੀ।
0: ਜੀ ਬਿਲਕੁਲ ਜੀ, ਤੁਸੀਂ ਗੁਰਜੀਤ ਸੂਰੀ ਹੁਣਾਂ ਨੂੰ ਕੰਟੈਕਟ ਕਰ ਲਿਓ, ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੈ ਤੁਹਾਡੀ, ਤੁਸੀਂ ਤੁਸੀਂ ਜੇ ਘੁੰਮਣ ਫਿਰਨ ਜਾ ਰਹੇ ਹੋ ਤਾਂ ਟਰੈਵਲ ਇੰਸ਼ੋਰੈਂਸ ਦਾ ਕਦੀ ਵਿਸਾ ਨਾ ਖਾਓ, ਔਰ ਜੇ ਤੁਹਾਡੇ ਪੇਰੈਂਟਸ ਆਏ ਹੋਏ ਨੇ ਇੰਡੀਆ ਤੋਂ ਜਾਂ ਆਉਣ ਵਾਲੇ ਨੇ ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਲੈ ਕੇ ਰੱਖੋ, ਕਿਉਂਕਿ ਬਹੁਤ ਸਾਰੀਆਂ ਪਿਛਲੇ ਦਿਨ ਐਸੀਆਂ ਘਟਨਾਵਾਂ ਹੋਈਆਂ ਕਿ ਛੋਟੀਆਂ ਛੋਟੀਆਂ ਬੱਚਤਾਂ ਕਰਨ ਦੇ ਚੱਕਰ 'ਚ ਵੱਡੇ ਵੱਡੇ ਨੁਕਸਾਨ ਝੱਲਣੇ ਪਏ, ਔਰ ਜਿਹੜੀਆਂ ਪਰੇਸ਼ਾਨੀਆਂ ਹੁੰਦੀਆਂ ਉਹ ਵੱਖਰੀਆਂ। ਸੋ ਤੁਸੀਂ 416-627-3111, 416-627-3111 ਤੇ ਗੱਲਬਾਤ ਕਰ ਸਕਦੇ ਹੋ ਗੁਰਜੀਤ ਸੂਰੀ ਹੋਣਾ ਨਾਲ। ਗੁਰਜੀਤ ਜੀ, ਹੋਰ ਕੁਝ ਐਡ ਕਰਨਾ ਚਾਹੋ?
1: ਤੁਸੀਂ ਗੱਲਬਾਤ ਕਰ ਰਹੇ ਸੀ ਕਿ ਜ਼ਿੰਦਗੀ ਦਾ ਸਫ਼ਰ ਹੈ ਨਾ, ਤੇ ਹੁਣ ਇਹ ਹੈਗਾ ਕਿ ਜਦੋਂ ਪੇਰੈਂਟਸ ਘੁੰਮਣ ਆਉਂਦੇ ਹੈਗੇ ਆ, ਕਿ ਉਹਨਾਂ ਦਾ ਸਫ਼ਰ ਜਿਹੜਾ ਹੈਗਾ ਵੀ ਉਹ ਵਧੀਆ ਹੋਵੇ, ਨਾ ਕਿ ਉਹ ਸਫ਼ਰ ਕਰਨ ਜਾਂ ਤੁਸੀਂ ਸਫ਼ਰ ਕਰੋ।
0: ਹਾਂ, ਟੈਨਸ਼ਨ ਫ੍ਰੀ ਰਿਲੈਕਸ ਹੋ ਕੇ ਕੋਈ ਗੱਲਬਾਤ ਹੋ ਜੇ ਤੇ ਇੰਸ਼ੋਰੈਂਸ ਸਾਡੇ ਨਾਲ ਖੜੀ ਆ।
1: ਬਿਲਕੁਲ ਜੀ ਬਿਲਕੁਲ, ਇਸ ਲਈ ਹਮੇਸ਼ਾ ਹਮੇਸ਼ਾ ਉਹਨਾਂ ਦੀ ਵਿਜ਼ਟਰ ਦੀ ਕਵਰੇਜ ਜਿਹੜੀ ਆ ਜ਼ਰੂਰ ਲੈ ਕੇ ਰੱਖਣ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 416 627-3111, 416-627-3111, ਜਾਂ ਇਹ ਕਹਿ ਲਓ 3111 ਗੁਰਜੀਤ ਸੂਰੀ ਜੀ।

0: ਮਾਸਟਰ ਸਲੀਮ ਨੂੰ ਸੁਣਿਆ ਨਾ, ਇੱਕ ਸਕੂਨ ਇੱਕ ਆਨੰਦ ਆਉਂਦਾ ਨਾ, ਹੁਣ ਇਹ ਆਨੰਦ ਤੁਹਾਨੂੰ ਮਿਲਣ ਵਾਲਾ ਹੈ। ਬਸ ਰੋਹਨ ਸ਼ਰਮਾ ਸਰ ਨਾਲ ਜੁੜ ਚੁੱਕੇ ਨੇ ਮਿਲਣਾ ਈਵੈਂਟਸ ਤੋਂ, ਉਹਨਾਂ ਨਾਲ ਗੱਲਬਾਤ ਕਰ ਲਿਆ। ਇੱਕ ਮੈਸੇਜ ਲਈਏ ਪਹਿਲਾਂ, ਬਹੁਤ ਇੰਪੋਰਟੈਂਟ ਮੈਸੇਜ। ਰਸ਼ਮੀਤ ਜੀ ਜੁੜ ਚੁੱਕੇ ਨੇ, ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਬਹੁਤ ਸਾਰੀਆਂ ਤੁਹਾਡੀਆਂ ਕਾਲਸ ਵੀ ਆ ਰਹੀਆਂ, ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ। ਚੜ੍ਹਦੀ ਕਲਾ ਨਾਲ ਜ਼ਿੰਦਗੀ ਜਿਉਣ 'ਤੇ ਗੱਲਬਾਤ ਹੋ ਰਹੀ ਹੈ ਕਿ ਜ਼ਿੰਦਗੀ ਆਪਾਂ ਜਿਉਂ ਰਹੇ ਹਾਂ ਕਿ ਕੱਟ ਰਹੇ ਹਾਂ। ਸੋ ਮੈਨੂੰ ਪਤਾ ਤੁਹਾਡੇ ਬਹੁਤ ਸਾਰੇ ਸਵਾਲ ਆ, ਬਹੁਤ ਸਾਰੀਆਂ ਗੱਲਾਂ ਬਾਤਾਂ, ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ, ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਪਰ ਰਸ਼ਮੀਤ ਜੀ, ਪਹਿਲਾਂ ਜ਼ਿੰਦਗੀ ਜਿਉਣਾ ਕਿੱਦਾਂ ਆ? ਪਹਿਲਾਂ ਜਿਹੜੇ ਮੋਰਗੇ ਜਾਂ ਮਸਲਿਆਂ 'ਚੋਂ ਨਿਕਲਾਂਗੇ ਫਿਰ ਹੀ ਜਿਉਵਾਂਗੇ ਨਾ, ਜਾਂ ਜਿਹੜੀਆਂ ਪੰਡਾਂ ਚੱਕੀਆਂ ਹੋਈਆਂ ਅਸੀਂ ਕਰਜ਼ਿਆਂ ਦੀਆਂ ਸਿਰ 'ਤੇ, ਉਹਨਾਂ ਦਾ ਵੀ ਕਿਤੇ ਨਾ ਕਿਤੇ ਨਿਪਟਾਰਾ ਹੋਊ, ਫਿਰ ਤਾਂ ਅਸੀਂ ਜਿਉਂ ਪਾਵਾਂਗੇ। ਸੋ ਉਹਦਾ ਨਿਪਟਾਰੇ ਦਾ ਹੱਲ ਦੱਸਦੇ ਹਾਂ। ਰਸ਼ਮੀਤ ਜੀ, ਹੁਣ ਤੁਸੀਂ ਗੱਲਬਾਤ ਕਰਨੀ ਆ, ਤੁਸੀਂ ਡੈਟ ਕੰਸੋਲੀਡੇਟ ਕਰਾਉਣਾ ਆ, ਕੋਈ ਤੁਹਾਡੀ ਪਹਿਲੀ ਫਸਟ ਟਾਈਮ ਘਰ ਲੈਣ ਜਾ ਰਹੇ ਹੋ, ਇਹ ਵੀ ਇੱਕ ਸੁਪਨਾ ਹੁੰਦਾ ਕਿ ਜਦੋਂ ਤੁਸੀਂ ਸਾਰੇ ਇੱਧਰਲੇ ਉੱਧਰਲੇ ਮਸਲੇ ਹੱਲ ਕਰਕੇ ਇੱਕ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਆਉਣ ਦਾ ਵੱਡਾ ਸੁਪਨਾ ਇੱਕ ਹੈ ਕਿ ਅਸੀਂ ਆਪਣਾ ਘਰ ਲੈ ਲਈਏ। ਤੁਸੀਂ ਘਰ ਲੈਣ ਜਾ ਰਹੇ ਹੋ, ਤੁਹਾਡੀ ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਕਰਾਉਣੀ ਆ, ਤਾਂ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਹੋਣਾ ਨੂੰ ਤੁਸੀਂ ਯਾਦ ਰੱਖਣਾ ਆ। ਗੂਗਲ ਕਰ ਲਿਆ ਕਰੋ, ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ। ਸੋ ਰਸ਼ਮੀਤ ਜੀ ਸਾਡੇ ਨਾਲ ਜੁੜ ਵੀ ਚੁੱਕੇ ਨੇ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
1: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਰਸ਼ਮੀਤ ਜੀ।
1: ਜੀ, ਜਿੱਦਾਂ ਤੁਸੀਂ ਗੱਲ ਕਰਦੇ ਹੋ ਮੋਰਗੇਜ ਦੀ, ਜਿਹੜੀ ਪੰਡਾਂ ਚੱਕੀਆਂ ਹੋਈਆਂ ਸੀ, ਡੈਫੀਨੇਟਲੀ ਉਹਦਾ ਟੇਕ ਕੇਅਰ ਵੀ ਕਰਨੀ ਪੈਂਦੀ ਹੈਗੀ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਡਾਊਨ ਪੇਮੈਂਟ ਬਾਰੇ। ਕਈ ਵਾਰ ਸਾਡੇ ਮਨ ਸਵਾਲ ਹੁੰਦਾ ਹੈਗਾ ਕਿ ਡਾਊਨ ਪੇਮੈਂਟ ਕੀ ਗਿਫਟਿਡ ਜਾਂ ਬੋਰੋਡ ਹੋ ਸਕਦੀ ਹੈ ਕਿ ਨਹੀਂ। ਸੋ ਦੋਨਾਂ ਦਾ ਆਨਸਰ ਯੈਸ ਹੈਗਾ, ਗਿਫਟਿਡ ਵੀ ਹੋ ਸਕਦੀ ਹੈ, ਬੋਰੋਡ ਵੀ ਹੋ ਸਕਦੀ ਹੈਗੀ ਹੈ। ਬਟ ਉਹਦੇ ਵਿੱਚ ਕੁਝ ਕੰਡੀਸ਼ਨਸ ਆ ਜਾਂਦੀ ਹੈ। ਗਿਫਟਿਡ ਜਦੋਂ ਅਸੀਂ ਕਹਿੰਦੇ ਹੈਗੇ ਹਾਂ ਤੇ ਨਾਰਮਲੀ ਬੈਂਕ ਕਹਿੰਦਾ ਹੈਗਾ ਕਿ ਇਮੀਡੀਏਟ ਫੈਮਿਲੀ ਤੋਂ ਗਿਫਟ ਹੋਣਾ ਚਾਹੀਦਾ ਹੈਗਾ, ਇਹੋ ਜਿਹਾ ਗਿਫਟ ਜਿਹੜਾ ਕਿ ਵੀ ਤੁਸੀਂ ਮੁੜ ਕੇ ਵਾਪਿਸ ਨਹੀਂ ਕਰਨਾ ਹੈਗਾ। ਸੋ ਉਹ ਤੁਹਾਡੇ ਪੇਰੈਂਟਸ, ਤੁਹਾਡੇ ਸਿਬਲਿੰਗਸ, ਤੁਹਾਡੇ ਗ੍ਰੈਂਡ ਪੇਰੈਂਟਸ ਜਿਹੜਾ ਹੈਗਾ ਗਿਫਟ ਕਰ ਸਕਦੇ ਨੇ। ਸੋ ਗਿਫਟ ਵਿੱਚ ਵੀ ਕੀ ਹੈਗਾ ਕਿ ਨਾਰਮਲੀ ਹਰ ਬੈਂਕ ਦਾ ਡਿਫਰੈਂਟ ਰੂਲ ਹੈ, ਕਦੀ ਵੀ ਕੁਸ਼ਚਨ ਮੋਰ ਪੇਪਰ ਵਰਕ ਕੁਛ ਵੀ ਮੰਗ ਸਕਦੇ ਨੇ। ਬਟ ਨਾਰਮਲ ਰੂਲ ਕੀ ਕਹਿੰਦਾ ਹੈਗਾ ਕਿ ਅਰਾਊਂਡ 50,000 ਤੱਕ ਅਗਰ ਗਿਫਟ ਹੈਗਾ ਤੇ ਕੋਈ ਪਰੂਫ ਨਹੀਂ ਚਾਹੀਦਾ ਹੁੰਦਾ, ਬਸ ਇੱਕ ਗਿਫਟ ਲੈਟਰ ਚਾਹੀਦੀ ਹੁੰਦੀ ਹੈਗੀ ਹੈ। ਬੈਂਕ ਟੂ ਬੈਂਕ ਵੇਰੀ ਕਰ ਸਕਦਾ ਹੈਗਾ, ਫਾਈਲ ਟੂ ਫਾਈਲ ਵੇਰੀ ਕਰ ਸਕਦੀ ਹੈ ਚੀਜ਼। ਬਟ ਐਟ ਦ ਸੇਮ ਟਾਈਮ ਅਗਰ 50,000 ਤੋਂ ਉੱਪਰ ਹੋ ਜਾਏ ਗਿਫਟ, ਫਿਰ ਬੈਂਕ ਜਿਹੜਾ ਹੈਗਾ ਡੋਨਰ ਦੀਆਂ, ਡੋਨਰ ਮਤਲਬ ਜਿਹੜਾ ਕਿ ਗਿਫਟ ਦੇ ਰਿਹਾ ਹੈਗਾ, ਉਹਨਾਂ ਦੀ ਬੈਂਕ ਸਟੇਟਮੈਂਟਸ ਵੀ ਮੰਗ ਸਕਦਾ ਜਾਂ ਉਹਨਾਂ ਦਾ ਸੋਰਸ ਦੇਖਣਾ ਚਾਹੇਗਾ ਕਿ ਉਹਨਾਂ ਕੋਲ ਪੈਸੇ ਕਿੱਥੋਂ ਆਏ। ਇਹ ਸਾਰਾ ਕੁਝ ਤਾਂ ਕੀਤਾ ਜਾਂਦਾ ਇਹ ਦੇਖਣ ਵਾਸਤੇ ਕਿ ਐਂਟੀ ਮਨੀ ਲਾਂਡਰਿੰਗ ਐਕਟ ਦੇ ਰਾਹੀਂ, ਜਿਹੜਾ ਕੈਨੇਡਾ ਵਿੱਚ ਬਹੁਤ ਸਟ੍ਰਿਕਟ ਹੈਗਾ, ਬੈਂਕਾਂ ਨੂੰ ਇਹ ਦੇਖਣਾ ਪੈਂਦਾ ਕਿ ਕੋਈ ਮਨੀ ਲਾਂਡਰਿੰਗ ਤੇ ਨਹੀਂ ਹੋ ਰਹੀ, ਜਿਸ ਕਰਕੇ ਉਹਨਾਂ ਨੇ ਪਰੂਫ ਦੇਖਣਾ। ਇੱਕ ਐਗਜ਼ਾਮਪਲ ਲੈਂਦੇ ਹੈਗੇ ਕਿ ਰੀਸੈਂਟਲੀ ਇੱਕ ਫਾਈਲ ਕੀਤੀ ਜਿਹਦੇ ਵਿੱਚ ਕਲਾਇੰਟ ਇੱਥੇ ਸੀਗੇ, ਉਹਨਾਂ ਦੇ ਪੇਰੈਂਟਸ ਨੇ ਇੰਡੀਆ ਵਿੱਚ ਜਿਹੜੀ ਹੈ ਪ੍ਰੋਪਰਟੀ ਸੇਲ ਕੀਤੀ, ਉੱਥੋਂ ਜਿਹੜਾ ਪੈਸਾ ਆਇਆ ਉਹ ਅਸੀਂ ਡਾਊਨ ਪੇਮੈਂਟ ਵਾਂਗ ਦਿਖਾਇਆ। ਉਹਦੇ ਵਾਸਤੇ ਕੀ ਕੀਤਾ ਗਿਆ ਕਿ ਬੈਂਕ ਨੇ ਇੰਡੀਆ ਵਾਲੀ ਪ੍ਰੋਪਰਟੀ ਜਿਹੜੀ ਸੇਲ ਹੋਈ ਉਹਦਾ ਅਗਰੀਮੈਂਟ ਆਫ ਸੇਲ ਪਰਚੇਸ ਲੱਗਾ ਸਾਡੇ ਕੋਲ, ਫਿਰ ਉਹ ਲੈਂਗੁਏਜ ਦੂਜੀ ਸੀਗੀ, ਇੰਗਲਿਸ਼ ਵਿੱਚ ਨਹੀਂ ਸੀਗਾ, ਤੇ ਉਹਦਾ ਸਾਨੂੰ ਨੋਟਰੀ ਦੇ ਨਾਲ ਇੱਥੇ ਜਿਹੜਾ ਟਰਾਂਸਲੇਟਰ ਦੇ ਨਾਲ ਉਹਨੂੰ ਕਰਨਾ ਪਿਆ ਟਰਾਂਸਲੇਟ। ਫਿਰ ਤੀਜੀ ਚੀਜ਼, ਉਹ ਜਦੋਂ ਜਿਹੜੇ ਅਕਾਊਂਟ ਵਿੱਚ ਇੰਡੀਆ ਦੇ ਪੈਸੇ ਗਏ ਉਸ ਅਕਾਊਂਟ ਦੀਆਂ ਬੈਂਕ ਸਟੇਟਮੈਂਟ, ਫਿਰ ਇੱਥੇ ਪੈਸਾ ਕਿੱਦਾਂ ਆਇਆ ਵਾਇਰ ਦੇ ਥਰੂ, ਉਹ ਵਾਇਰ ਰਿਸੀਟ, ਤੇ ਇੱਥੇ ਜਿਹੜੇ ਅਕਾਊਂਟ 'ਚ ਪੈਸੇ ਜਮ੍ਹਾਂ ਹੋਏ ਉਸ ਜਿਹੜੇ ਪੈਸੇ ਨੂੰ ਦਿਖਾਇਆ ਗਿਆ। ਸੋ ਬੇਸਿਕਲੀ ਪੂਰਾ ਲੂਪ ਕਵਰ ਕੀਤਾ ਗਿਆ ਕਿ ਪੈਸਾ ਕਿੱਥੋਂ ਆਇਆ ਸੀਗਾ। ਸੋ ਪਹਿਲੀ ਚੀਜ਼ ਤੇ ਜਦੋਂ ਨਾਰਮਲੀ ਇਹੋ ਜਿਹੀ ਸਿਚੁਏਸ਼ਨ ਹੁੰਦੀ ਹੈ ਪਹਿਲਾਂ ਗੱਲ ਕਰ ਲਓ, ਇੱਕ ਵਾਰ ਸਲਾਹ ਕਰ ਲਓ, ਕਿਉਂਕਿ ਨਾਰਮਲੀ ਅਸੀਂ ਜਦੋਂ ਡਾਊਨ ਪੇਮੈਂਟ ਦਾ ਪਰੂਫ ਦੇਣਾ ਹੈਗਾ ਸਿਰਫ 90 ਦਿਨ ਦੀਆਂ ਬੈਂਕ ਸਟੇਟਮੈਂਟ ਦੇਣੀਆਂ ਹੁੰਦੀਆਂ, ਜੇ ਉਸ ਤੋਂ ਪਹਿਲਾਂ ਇਹ ਸਾਰਾ ਪ੍ਰੋਸੈਸ ਕਰੀਏ ਤੇ ਪੇਪਰ ਵਰਕ ਥੋੜਾ ਘੱਟ ਹੋ ਜਾਂਦਾ ਹੈਗਾ, ਮੋਰਗੇਜ ਜਿਹੜੀ ਥੋੜੀ ਈਜ਼ੀ ਹੋ ਜਾਂਦੀ ਹੈਗੀ ਹੈ। ਬਟ ਡੈਫੀਨੇਟਲੀ ਹੱਲ ਬਣ ਸਕਦਾ ਅਗਰ ਅਸੀਂ ਸਿੱਧੇ ਰਸਤੇ ਜਿਹੜਾ ਹੈਗਾ ਪੈਸਾ ਪਰੂਫ ਕਰ ਸਕਦੇ ਹੈਗੇ ਹਾਂ। ਦੂਜੀ ਜਿਹੜੀ ਚੀਜ਼ ਗੱਲ ਕਰਦੀ ਸੀ ਬੋਰੋਡ ਡਾਊਨ ਪੇਮੈਂਟ ਦੀ, ਬੋਰੋਡ ਮਤਲਬ ਕਿ ਜਿਵੇਂ ਮੇਰੇ ਕੋਲ ਇੱਕ ਘਰ ਹੈਗਾ ਉਹ 'ਚ ਲਾਈਨ ਬਣੀ ਹੋਈ ਹੈ, ਉਹੀ ਲਾਈਨ ਵਰਤ ਕੇ ਮੈਂ ਦੂਜੇ ਘਰ ਦੀ ਡਾਊਨ ਪੇਮੈਂਟ ਦੇਣੀ ਹੈ। ਸੋ ਉਹ ਵੀ ਜਿਹੜੀ ਹੈ ਪੋਸੀਬਿਲਿਟੀ ਹੋ ਸਕਦੀ ਹੈਗੀ ਹੈ। ਓਨਲੀ ਥਿੰਗ ਇਜ਼ ਕਿ ਅਸੀਂ ਬੈਂਕ ਨੂੰ ਦੱਸਣੇ ਹੈ ਕਿ ਉਹ ਸਾਡੀ ਲਾਇਬਿਲਿਟੀ ਬਣ ਜਾਏਗੀ ਕਿਉਂਕਿ ਅਸੀਂ ਉੱਥੋਂ ਪੈਸਾ ਚੱਕਣਾ ਹੈਗਾ। ਬਟ ਦੋਨੋਂ ਆਪਸ਼ਨਸ ਬਣ ਸਕਦੀਆਂ ਨੇ, ਹਮੇਸ਼ਾ ਐਮਫਸਾਈਜ਼ ਕਰਦੀਆਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475349499 गूगल कर सकते हो रशमीत कौर मॉर्गेज ब्रोकर। धन्यवाद जी।
0: बहुत शुक्रिया जी। 6475349499 रशमीत कौर फ्रॉम अकाल मॉर्गेज। कोई भी सवाल थोड़ा मॉर्गेज लेके नंबर डायल, एक एक नाम रशमीत कौर।

0: ਬਿਲਕੁਲ ਜੀ, ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਸੈਸ਼ਨ ਨੂੰ ਸਪਾਂਸਰ ਕਰਨ ਜੀ ਫੈਸ਼ਨ ਆਈ ਕਿਊ 905-453-2225 ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਕਿਆ ਬਾਤ ਆ, ਓਕੇ ਸੋ ਤੁਹਾਨੂੰ ਖੁਸ਼ਖਬਰੀ ਦਈਏ, ਪਹਿਲਾਂ ਮੈਂ ਮਿਲਣਾ ਈਵੈਂਟਸ ਦੇ MD ਰੋਹਨ, ਸਾਡਾ ਛੋਟਾ ਵੀਰ ਰੋਹਨ ਸ਼ਰਮਾ ਜੁੜ ਚੁੱਕੇ ਨੇ ਸਾਡੇ ਨਾਲ, ਅਤੇ ਮਾਸਟਰ ਸਲੀਮ ਦੀਆਂ ਗੱਲਾਂ ਬਾਤਾਂ ਕਰ ਰਹੇ ਹਾਂ, ਇੱਕ ਰੂਹਾਨੀ ਮਿਊਜ਼ਿਕ ਦੀ ਗੱਲਬਾਤ ਕਰ ਰਹੇ ਹਾਂ, ਅਤੇ ਅਸੀਂ ਨਾ ਬਹੁਤ ਖੂਬਸੂਰਤ 2 ਈਵੈਂਟ ਪਲਾਨ ਕੀਤੇ ਆ ਤੁਹਾਡੇ ਲਈ, ਅਤੇ ਬਸ ਤੁਸੀਂ ਕਹਿਣਾ ਕਿ ਯਾਰ ਵਾਹ ਕਿਆ ਬਾਤ ਆ, ਐਸੇ ਈਵੈਂਟ ਸਾਲਾਂ ਪਹਿਲਾਂ ਕਿ ਤੁਸੀਂ ਸੁਣੇ ਹੋਣੇ ਆ, ਪਰ ਰੋਹਨ ਦੇ ਮੂੰਹ ਸੁਣਦੇ ਆ। ਰੋਹਨ ਵੀਰੇ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਖੁਸ਼ਖਬਰੀ
0: ਇਹ ਆ ਕਿ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਦੱਸਦਾ ਵੀ ਮੈਨੂੰ ਨਾ ਥੋੜਾ ਜਿਹਾ ਅਜੀਬ ਲੱਗਿਆ, ਮੈਂ ਬਹੁਤ ਸਾਰੇ ਦੋਸਤਾਂ ਨੂੰ ਮਿਲਿਆ। ਸਾਡੇ ਨਾ ਇੱਕ ਮਨ 'ਚ ਧਾਰਨਾ ਬਣੀ ਹੋਈ ਆ ਕਿ ਜੇ ਸਿੱਖ ਰਿਲੀਜ਼ਨ ਦਾ ਕੋਈ ਆਪਾਂ ਕਰਾਉਣ ਜਾ ਰਹੇ ਹਾਂ, ਕੋਈ ਕੀਰਤਨ ਦਰਬਾਰ ਕਰਾਉਣਾ ਆ, ਕੋਈ ਲੰਗਰ ਲਾਉਣਾ ਆ, ਤਾਂ ਸਿਰਫ ਉੱਥੇ ਸਿੱਖ ਚਿਹਰਾ ਹੀ ਹੋਵੇ, ਪੱਗਾਂ ਬੰਨੀਆਂ ਹੋਣ ਸਿਰ 'ਤੇ। ਅਸੀਂ ਨਾ ਜਿਹੜੀ ਬਾਹਰਲੀ ਦੇਖ ਨੂੰ ਬਹੁਤ ਪ੍ਰੈਫਰੈਂਸ ਦਿੰਦੇ ਹਾਂ, ਅਸੀਂ ਜਿਹੜੀ ਆਪਸੀ ਪਿਆਰ ਮੁਹੱਬਤ ਜਿਹੜੇ ਸਾਡੇ ਬਜ਼ੁਰਗਾਂ ਨੇ ਪੁਰਾਣੇ ਸਮਿਆਂ ਦੇ ਵਿੱਚ ਬੰਨ ਕੇ ਰੱਖਿਆ, ਸਾਨੂੰ ਇੱਕੋ ਜਿੱਦਾਂ ਜੋੜ ਕੇ ਰੱਖਿਆ, ਉਹ ਚੀਜ਼ਾਂ ਅਸੀਂ ਇੱਥੇ ਆ ਕੇ ਮੈਨੂੰ ਲੱਗਦਾ ਕਿ ਡਾਵਾਂਡੋਲ ਹੋ ਗਈਆਂ ਸਾਡੀਆਂ। ਮੈਂ ਬਹੁਤ ਸਾਰੇ ਦੋਸਤਾਂ ਨਾਲ ਗੱਲ ਕੀਤੀ, ਮੈਂ ਨਾ ਤੁਹਾਨੂੰ ਸਭ ਤੋਂ ਪਹਿਲਾਂ ਦੱਸਦਾ ਕਿ ਲੰਬੇ ਸਮੇਂ ਦੇ ਬਾਅਦ ਟੋਰਾਂਟੋ ਦੀ ਧਰਤੀ 'ਤੇ, ਬ੍ਰੈਂਪਟਨ ਦੀ ਧਰਤੀ 'ਤੇ ਮਾਸਟਰ ਸਲੀਮ ਜੀ ਆ ਰਹੇ ਨੇ ਲਾਈਵ ਬ੍ਰੈਂਪਟਨ ਦੇ ਵਿੱਚ ਮਹਾਂਸ਼ਕਤੀ ਜਾਗਰਣ ਲੈ ਕੇ, ਅਤੇ ਜਦੋਂ ਤੁਸੀਂ ਮਾਸਟਰ ਸਲੀਮ ਦਾ ਜਾਗਰਣ ਵੇਖ ਲਿਆ, ਫਿਰ ਮੈਨੂੰ ਲੱਗਦਾ ਕਿ ਨੱਚਣੋਂ ਬੰਦਾ ਕੋਈ ਰਹਿ ਨਹੀਂ ਸਕਦਾ। ਅੱਛਾ ਰੋਹਨ, ਮੈਂ ਜਦੋਂ ਜਾ ਕੇ ਦੱਸਦਾ ਨਾ ਕਿ ਦੇਖੋ ਬਈ ਆਪਾਂ ਨਾ ਜਾਗਰਣ ਕਰਵਾ ਰਹੇ ਹਾਂ ਮਹਾਮਾਈ ਦਾ, ਅਤੇ ਉਹ ਸਾਰੇ ਮੇਰੇ ਵੱਲ ਵੇਹਦੇ ਆ ਸਾਰੇ, ਉਹ ਬਈ ਕਹਿੰਦੇ ਰਹੇ ਇਹਨੂੰ ਇਹ ਸਰਦਾਰ ਕਬਲਾ ਹੋ ਗਿਆ, ਇਹ ਕਿਹੜੇ ਚੱਕਰ 'ਚ ਪਿਆ ਆ? ਉਹ ਇੱਦਾਂ ਕਿ ਮੇਰੇ ਇੱਕ ਸੱਜਣ ਨੇ ਕਿਹਾ ਵੀ ਤਾਂ, ਉਹ ਕਹਿੰਦਾ ਯਾਰ ਸੋਨੂੰ ਸਾਹਿਬ ਕਿਹੜੇ ਚੱਕਰ 'ਚ ਪਏ ਹੋ? ਮੈਂ ਕਿਹਾ ਵੀ ਕਿਹੜੇ ਚੱਕਰ ਦੀ ਗੱਲ ਪਏ ਹੋ, ਮੈਨੂੰ ਸਮਝਾਓ। ਉਹ ਕਹਿੰਦਾ ਕੋਈ ਖਾੜਾ ਛਾੜਾ ਲਵਾਓ, ਮਤਲਬ ਅਤੇ ਮਤਲਬ ਤੁਸੀਂ ਕਿੱਧਰ ਮੰਦਰ ਦੇ ਵਿੱਚ? ਮੈਂ ਨਾ ਥੋੜ੍ਹਾ ਜਿਹਾ ਮੈਂ ਹੱਸਿਆ ਵੀ, ਅਤੇ ਬਾਅਦ 'ਚ ਮੈਨੂੰ ਆਪਣੇ ਆਪ 'ਤੇ ਵੀ ਲੱਗਿਆ ਕਿ ਦੇਖੋ ਯਾਰ ਅਸੀਂ ਮਤਲਬ ਕਿੰਨੇ ਦੂਰ ਆ ਗਏ ਹਾਂ ਭਾਈਚਾਰਕ ਸਾਂਝ ਤੋਂ, ਜਾਂ ਸਾਡੇ ਮਨਾਂ ਦੇ ਵਿੱਚ ਕਿੱਦਾਂ ਦਾ ਸਿਸਟਮ ਹੋ ਗਿਆ। ਅਸੀਂ ਬਚਪਨ ਦੇ ਵਿੱਚ ਜਗਰਾਤਿਆਂ 'ਚ ਇਕੱਠੇ ਘੁੰਮਦੇ ਰਹੇ ਹਾਂ, ਅਸੀਂ ਪਰਚੀਆਂ ਕੱਟਦੇ ਰਹੇ ਹਾਂ, ਬੜਾ ਚਾਅ ਬੜਾ ਧਿਆ। ਮੇਰੇ ਜਿੰਨੇ ਵੀ ਦੋਸਤ ਸੀ ਨਾ, ਜਿੰਨੇ ਵੀ ਮੇਰੇ ਕਲਾਸਮੇਟ ਸੀ, ਬਹੁਤੇ ਤਾਦਾਦ ਦੇ ਵਿੱਚ ਸਾਰੇ ਉਹ ਸੱਜਣ ਮੇਰੇ ਸੱਜਣਾ ਮਿੱਤਰਾਂ ਹਿੰਦੂ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਸੀਗੇ, ਅਤੇ ਮੈਂ ਅਸੀਂ ਉਹਨਾਂ ਨਾਲ, ਅਤੇ ਜਿੱਦਣ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਜਾਉਣੇ, ਅਤੇ ਉਹ ਸਾਡੇ ਨਾਲ ਹੋਣੇ, ਔਰ ਸਾਡੇ ਨਾਲੋਂ ਜ਼ਿਆਦਾ ਸ਼ਰਧਾ ਉਹਨਾਂ ਦੀ ਹੋਣੀ। ਉਹਨਾਂ ਨੇ ਚਾਅ ਹੋਣਾ ਕਿ ਵੀ ਰਾਤ ਨੂੰ ਸੇਵਾ ਕਰਾਂਗੇ, ਪਾਠੀਆਂ ਨੂੰ ਉਠਾਉਣਾ ਆ, ਇਸ਼ਨਾਨ ਕਰਾਉਣਾ ਆ, ਅਤੇ ਸਾਨੂੰ ਪੁੱਛਣਾ ਉਹਨਾਂ ਨੇ, ਅਤੇ ਗੁਰਦੁਆਰਿਆਂ ਦੇ ਵਿੱਚ ਬਹੁਤ ਤਿਉਹਾਰ ਹੋਣੇ, ਸਾਡੇ ਨਾਲ ਆਉਣਾ, ਉਹਨਾਂ ਨੇ ਸੇਵਾ ਕਰਾਉਣੀ, ਅਤੇ ਅਸੀਂ ਉਹਨਾਂ 'ਤੇ ਜਾਣਾ। ਅਸੀਂ ਇਹ ਚੀਜ਼ਾਂ ਕਦੋਂ ਭੁੱਲ ਗਏ, ਕਦੋਂ ਅਸੀਂ ਵੱਖ ਹੋ ਗਏ, ਕਦੋਂ ਅਸੀਂ ਅਲੱਗ ਅਲੱਗ ਹੋ ਗਏ, ਕਦੋਂ ਅਸੀਂ ਇੱਕ ਦਾਇਰੇ ਬਣਾ ਲਏ? ਕੋਈ ਵੀ ਧਰਮ ਆ, ਕੋਈ ਵੀ, ਮੈਨੂੰ ਲੱਗਦਾ ਕਿ ਕੋਈ ਦਾ ਮਤਲਬ ਇਹ ਹੈ ਕਿ ਹਿੰਦੂ ਧਰਮ ਹੋਵੇ ਜਾਂ ਤੁਸੀਂ, ਉਹ ਤਾਂ ਮੁਹੱਬਤ ਅਤੇ ਪਿਆਰ ਸਿਖਾਉਂਦਾ। ਸਾਰੇ ਧਰਮਾਂ ਦੇ ਵਿੱਚ ਇਹ ਆ ਕਿ ਇਨਸਾਨੀਅਤ, ਪਿਆਰ, ਮੁਹੱਬਤ, ਰਲ ਕੇ ਰਹਿਣਾ ਹਰ ਚੀਜ਼, ਪਰ ਕਦੋਂ ਅਸੀਂ ਆਪਣੇ ਆਪਣੇ ਇੱਕ ਦਾਇਰੇ ਬਣਾ ਲਏ ਛੋਟੇ ਛੋਟੇ ਕਿ ਨਹੀਂ ਭਾਈ ਇਹ ਤੁਹਾਡਾ ਇਹ ਸਾਡਾ, ਯਾਰ ਰੱਬ ਵੀ ਵੰਡ ਲਏ ਆਪਾਂ, ਆਪਾਂ ਆਪਾਂ ਆਪਣੇ ਪੀਰ ਪੈਗੰਬਰ ਵੀ ਵੰਡ ਲਏ, ਕਿੰਨੀ ਹੈਰਾਨਗੀ ਵਾਲੀ ਗੱਲ ਆ ਵੀ ਇਹ ਤੇਰਾ ਅਤੇ ਇਹ ਸਾਡਾ, ਅਤੇ ਜਿੱਥੇ ਜਿਨ੍ਹਾਂ ਦੇ ਵਿੱਚੋਂ ਭਾਈਚਾਰਕ ਦੀ ਮੁਹੱਬਤ ਦੀ ਖੁਸ਼ਬੂ ਆਉਂਦੀ ਸੀ ਉਹਨਾਂ ਨੂੰ ਵੀ ਅਸੀਂ ਵੱਖ ਕਰਤਾ, ਉਹ ਵੀ ਉੱਤੇ ਬੈਠੇ ਆਉਂਦੇ ਆਉਂਦੇ ਹੋਣੇ ਆ ਵੀ ਵੇਖੋ ਅਸੀਂ ਤਾਂ ਇਨਸਾਨ ਬਣਾਏ ਸੀ, ਇਹ ਥੱਲੇ ਜਾ ਕੇ ਪਤਾ ਨਹੀਂ ਕਿਹੜੀਆਂ ਆਈਟਮਾਂ ਬਣ ਗਈਆਂ। ਸੋ ਗੱਲ ਤਾਂ ਵੈਸੇ ਹਾਸੇ ਵਾਲੀ ਆ, ਚਲੋ ਐਨੀਵੇ ਆਪਾਂ ਹੁਣ ਮਹਾਮਾਈ ਦਾ ਸ਼ਕਤੀ ਜਾਗਰਣ ਲੈ ਕੇ ਆ ਰਹੇ ਹਾਂ, ਅਤੇ ਸਲੀਮ ਜੀ ਨੂੰ ਸੁਣਨਾ ਇੱਕ ਰੂਹਾਨੀ ਆਵਾਜ਼। ਅੱਛਾ ਮੈਨੂੰ ਇੱਕ ਬੰਦੇ ਨੇ ਹੋਰ ਬੜਾ ਖੂਬਸੂਰਤ ਗੱਲ ਕਹੀ ਹੈ, ਮੇਰੇ ਸਰੋਤੇ ਬੜੇ ਇਸ ਗੱਲ ਨੂੰ ਹੈਰਾਨ ਹੋਣਗੇ, ਕਹਿੰਦੇ ਕਰਾਉਣ ਵਾਲਾ ਮੁੰਡਾ ਹਿੰਦੂ ਰੋਹਨ ਸ਼ਰਮਾ, ਅਤੇ ਕਹਿੰਦਾ ਵਿੱਚੋਂ ਤੂੰ ਸਪੋਰਟ ਕਰ ਰਿਹਾ ਮੀਡੀਆ ਦੀ, ਤੂੰ ਸਿੱਖ, ਅਤੇ ਜਿਹੜਾ ਗਾਉਣ ਆ ਰਿਹਾ ਉਹ ਕਹਿੰਦਾ ਮੁਸਲਮਾਨ। ਯਾਰ ਕਿਆ, ਮੈਂ ਕਿਹਾ ਦੇਖੋ ਤੁਸੀਂ ਹੁਣ ਆਪ ਵੇਖੋ, ਮੈਂ ਕਿਹਾ ਮੈਨੂੰ ਸਵਾਲ ਕਰਨ ਤੋਂ ਪਹਿਲਾਂ ਤੁਸੀਂ ਵੇਖੋ ਕਿ ਕਿੱਦਾਂ ਸਾਨੂੰ ਕੁਦਰਤ ਨੇ ਇਕੱਠਿਆ ਕੀਤਾ। ਨਾ ਗਾਉਣ ਵਾਲੇ ਨੂੰ ਪਤਾ ਕਿ ਮੈਂ ਕੀ ਕਿਹਦੇ ਵਾਸਤੇ ਗਾਉਣਾ ਆ, ਨਾ ਮੈਂ ਕਿਹਾ ਵੀ ਮੈਂ ਸੋਚਿਆ ਮੇਰੇ ਮਨ 'ਚ ਆਇਆ ਕਿ ਮੈਂ ਇੱਕ ਸੇਵਾ ਕਰ ਰਿਹਾ। ਮੈਨੂੰ ਇਹ ਸ਼ੁਰੂ ਤੋਂ ਚਾਅ ਸੀ ਕਿ ਅਸੀਂ ਜਿੱਦਾਂ ਬਚਪਨ ਦੇ ਵਿੱਚ ਇਕੱਠੇ ਰਹਿੰਦੇ ਸੀ ਉਹ ਵੀ ਚੀਜ਼ਾਂ ਕਰੀਏ, ਸੋ ਉੱਦਾਂ ਹੀ ਇੱਕ ਸੇਵਾ ਵਾਂਗੂ ਸੇਵਾ ਕਰ ਰਹੇ ਹਾਂ, ਅਤੇ ਤੁਸੀਂ ਇੱਕ ਦੇਖੋ ਮਾਸਟਰ ਪਾਸਟਰ ਸਲੀਮ ਜੀ ਹੁਣ ਇੱਕ ਹੋਰ ਧਰਮ ਤੋਂ ਬਿਲੋਂਗ ਕਰਦੇ ਆ, ਤੇ ਦੇਖੋ ਕਿੰਨੀ ਖੂਬਸੂਰਤ ਗੱਲ ਆ ਕਿ ਗੁਲਦਸਤਾ ਹੀ ਬਣ ਜਾਣਾ ਆ, ਇੱਕ ਭਾਈਚਾਰਕ ਸਾਂਝ ਦੀ ਏਦੋਂ ਵੱਡੀ ਮਸਾਜ ਮਿਲਣੀ ਨਹੀਂ ਆ,
1: ਨਹੀਂ ਮਿਲ ਸਕਦੀ ਭਾਈ. ਜਿੱਦਾਂ ਅਸੀਂ ਕਿਹਾ ਸੀ ਸਭ ਤੋਂ, ਜਿੱਦਾਂ ਕੈਨੇਡਾ ਦੇ ਵਿੱਚ ਸਭ ਤੋਂ ਮਤਲਬ ਇੱਕ ਚਾਹੁੰਦੇ ਸੀ ਕਿ ਵੱਡੇ ਲੈਵਲ ਤੇ ਜਾਗਰਣ ਹੋਣਾ ਚਾਹੀਦਾ ਹੈ
0: ਨਾ.
1: ਤੁਸੀਂ ਭਾਜੀ ਇੱਕ ਜਿਉਂਦੀ ਐਗਜ਼ਾਮਪਲ ਹੋਏ ਚੀਜ਼ ਦੀ ਕਿ ਯਾਰ ਅਸੀਂ ਜਿਹੜੇ ਡਿਵੀਜ਼ਨ ਹੈ ਨਾ ਉਹ ਇੱਥੇ ਆ ਕੇ ਕ੍ਰੀਏਟ ਕੀਤੀ ਹੈ.
0: ਕੀ ਬਾਤ ਹੈ, ਬਿਲਕੁਲ.
1: ਜਿਹੜੇ ਅਸੀਂ ਸਾਡੇ ਤੁਸੀਂ ਲੈ ਲਓ, ਮੈਂ ਜ਼ਿਆਦਾ ਦੂਰ ਨਹੀਂ ਜਾਂਦਾ, ਦਾਦੇ ਪੜਦਾਦੇ ਜਿਹੜੇ ਸੀ ਹੈ ਨਾ, ਉਹ ਇੱਕ ਦੂਜੇ ਨਾਲ ਏਦਾਂ ਰਾਤੀ ਸ਼ਾਮੀ ਬਹਿ ਕੇ ਰੋਟੀਆਂ ਖਾਂਦੇ ਸੀ.
0: ਬਿਲਕੁਲ ਜੀ, ਬਿਲਕੁਲ.
1: ਉਦੋਂ ਥੋੜੀ ਪੁੱਛਦਾ ਹੁੰਦਾ ਸੀ ਬੰਦਾ ਕਿ ਨਹੀਂ ਯਾਰ ਤੁਸੀਂ ਤੁਹਾਡੀ ਬੈਕਗਰਾਉਂਡ ਕੀ ਹੈ ਹਨਾ. ਹੁਣ ਤੁਸੀਂ ਭਾਜੀ ਏਦਾਂ ਇੰਨੀ ਸਪੋਰਟ ਕਰ ਰਹੇ ਹੋ, ਮੈਂ ਤਾਂ ਮੰਨਦਾ ਹੀ ਨਹੀਂ ਇਹ ਗੱਲ ਨੂੰ ਕਿ ਕੋਈ ਕਹਿ ਸਕਦਾ ਕੁਛ. ਮਹਾਮਾਈ ਦਾ ਜਿੱਥੇ ਨਾਮ ਆ ਜਾਂਦਾ, ਜਿੱਥੇ ਮਾਤਾ ਰਾਣੀ, ਸ਼ੇਰਾਂ ਵਾਲੀ ਮਾਤਾ, ਜੈ ਮਾਤਾ, ਚਿੰਤਪੁਰਨੀ ਮਾਤਾ, ਜਿੱਥੇ ਨਾਮ ਆ ਜਾਂਦਾ ਉੱਥੇ ਕੋਈ ਡਾਊਟ ਨਹੀਂ ਰਹਿ ਜਾਂਦਾ. ਉੱਥੇ ਫਿਰ ਜਿੱਥੇ ਉੱਥੇ ਸਿਰਫ ਪੋਲੀਟਿਕਸ ਰਹਿ ਜਾਂਦੀ ਭਾਜੀ, ਸੱਚੀ ਗੱਲ.
0: ਤੇਰਾ ਮੇਰਾ
1: ਜਿਹੜਾ ਬੰਦਾ ਸ਼ਰਧਾ ਦੇ ਵਿੱਚ, ਜਿਹੜਾ ਬੰਦਾ ਭਾਵੇਂ ਤੁਸੀਂ ਜਿਹੜੇ ਮਰਜ਼ੀ ਧਰਮ ਨਾਲ ਜੁੜੇ ਹੋ, ਤੁਸੀਂ ਭਾਵੇਂ ਕ੍ਰਿਸਚਨ ਹੋ, ਤੁਸੀਂ ਜੈਨ, ਜੋ ਵੀ ਹੈ, ਜਿਹਨੂੰ ਵੀ ਮਾਤਾ ਰਾਣੀ ਬਾਰੇ ਪਤਾ ਨਾ, ਉਹਨੂੰ ਪਤਾ ਇੱਥੇ ਸਿਰਫ.
0: ਮੈਂ ਤਾਂ ਰੋਹਨ ਇੱਕ ਗੱਲ ਕਹਿਣਾ ਹੁੰਦਾ, ਤੁਸੀਂ ਟੋਰਾਂਟੋ ਪਹੁੰਚਣਾ, ਮੰਜ਼ਿਲ ਤੁਹਾਡੀ ਟੋਰਾਂਟੋ ਆ, ਤੁਸੀਂ ਚਾਹੇ 401 ਲੈ ਕੇ ਚੱਲ ਜਾਓ, 403 ਲੈ ਕੇ ਚੱਲ ਜਾਓ, ਚਾਹੇ ਤੁਸੀਂ ਘੁੰਮ ਘੁਮਾ ਕੇ ਮਾਰਕਮ ਵੇਚਦੀ ਚੱਲ ਜਾਓ, ਮੰਜ਼ਿਲ ਸਭ ਦੀ ਇੱਕ ਆ. ਸੋ ਧਰਮ ਸਾਰੇ ਜਿੰਨੇ ਵੀ ਕੁਦਰਤ ਨੇ ਬਣਾਏ ਆ, ਸਭ ਧਰਮ ਇੱਕੋ ਆ, ਪਰ ਮੰਜ਼ਿਲ ਸਭ ਦੀ ਇੱਕ ਆ. ਮੰਜ਼ਿਲ ਤੇ ਕਿਵੇਂ ਪਹੁੰਚਣਾ, ਪਰ ਇਹ ਸ਼ਰਧਾ ਆ ਕਿ ਤੁਸੀਂ ਇਹ ਨਾ ਹੋਵੇ ਜਾਣਾ ਟੋਰਾਂਟੋ ਆ ਤੇ ਤੁਸੀਂ ਤੁਰ ਲੰਡਨ ਵਾਲਾ 401 ਲੈ ਲਿਓ, ਮਤਲਬ ਉਹ ਕੰਮ ਗਲਤ ਹੋ ਜਾਣਾ ਆ. ਸੋ ਤੁਸੀਂ 10 ਜੁਲਾਈ ਨੂੰ ਹਿੰਦੂ ਸਭਾ ਮੰਦਿਰ ਦੇ ਵਿੱਚ, 10 ਜੁਲਾਈ ਨੂੰ ਮਾਸਟਰ ਸਲੀਮ ਜੀ ਆ ਰਹੇ ਆ, ਬਹੁਤ

0: ਤੁਸੀਂ ਰੋਹਨ ਬਾਈ ਜੀ ਇੱਕ ਵਾਰੀ ਨੰਬਰ ਦੇ ਦਿਓ ਤਾਂ ਕਿ ਸਰੋਤੇ ਜਾਂ ਸਾਡੇ ਜਿੰਨੇ ਵੀ ਭਗਤ ਆ ਤੁਹਾਨੂੰ ਕਾਲ ਕਰਨ, ਸੇਵਾ ਕਿਸੇ ਨੇ ਦੇਣੀ ਆ, ਲੰਗਰ 'ਚ ਹਿੱਸਾ ਪਾਉਣਾ, ਕਿਸੇ ਨੇ ਆਪਣੀ ਸ਼ਰਧਾ ਦੇ ਮੁਤਾਬਕ ਕਿਸੇ ਨੇ ਦਸਵੰਧ ਕੱਢਣਾ ਆ, ਸੋ ਉਹ ਆਪਣੀ ਤੁਹਾਨੂੰ ਕਾਲ ਕਰਕੇ ਜਾਂ ਈਮੇਲ ਲੈ ਕੇ ਆਪਣੀ ਸੇਵਾ ਪਾ ਸਕਣ, ਜਾਂ ਲੰਗਰ ਦੇ ਵਿੱਚ ਜੋ ਚਾਹੀਦਾ ਉਹ ਸੇਵਾ ਸਾਨੂੰ ਪੁੱਛ ਕੇ ਲੰਗਰਾਂ ਦੇ ਵਿੱਚ ਸੇਵਾ ਪਾਇਓ। ਉਹ ਨਾ ਹੋਵੇ ਕਿ ਸਾਰੇ ਘਿਓ ਦੇ ਡੱਬੇ ਚੱਕੀ ਆਉਣ, ਸਾਰੇ ਦਾਲਾਂ ਹੀ ਚੱਕੀ ਆਉਣ, ਹੈ ਨਾ। ਉਸ ਇੱਕ ਵਾਰੀ ਕਨਫਰਮ ਕਰ ਲਿਓ ਮੈਨੇਜਮੈਂਟ ਤੋਂ ਵੀ ਕਿਹੜੀ ਸੇਵਾ ਚਾਹੀਦੀ ਆ, ਸੋ ਉਸ ਹਿਸਾਬ ਨਾਲ ਫਿਰ ਤੁਹਾਨੂੰ ਦੱਸਿਆ ਜਾਊਗਾ ਕਿ ਭਾਈ ਆਹ ਸੇਵਾ ਚਾਹੀਦੀ ਆ, ਤੁਸੀਂ ਆਹ ਫੂਡ ਲੈ ਕੇ ਆਇਓ। ਜੀ ਰੋਹਨ ਬਾਈ ਜੀ,
1: ਇੱਕ ਵਾਰੀ ਫਿਰ ਸਾਰਿਆਂ ਨੂੰ ਅਸੀਂ ਦੱਸ ਦਈਏ ਕਿ ਇਸ ਸਾਲ ਦਾ ਮਹਾਂਸ਼ਕਤੀ ਜਾਗਰਣ ਹੋ ਰਿਹਾ, ਜੁਲਾਈ 10, ਉਹ ਵੀ ਅਸੀਂ ਕਰ ਰਹੇ ਹਾਂ ਬ੍ਰੈਂਪਟਨ ਦੇ ਵਿੱਚ, ਹਿੰਦੂ ਸਭਾ ਮੰਦਿਰ, ਹਿੰਦੂ ਸਭਾ ਮੰਦਿਰ ਬ੍ਰੈਂਪਟਨ ਦੇ ਵਿੱਚ, ਜੁਲਾਈ 10 2026 ਸਾਡੀ ਹੈਡਲਾਈਨਿੰਗ ਐਕਟ ਹੋਏਗੀ ਮਾਸਟਰ ਸਲੀਮ, ਤੇ ਉਹਨਾਂ ਤੋਂ ਪਹਿਲਾਂ ਵੀ ਅਸੀਂ ਕਾਫੀ ਕੁਛ ਯਜਮਾਨ ਪੂਜਾ ਹੋਏਗੀ, ਅਸੀਂ ਹੋਰ ਵੀ ਆਰਟਿਸਟ ਨੂੰ ਸਟੇਜ ਦੇ ਟਾਈਮ ਦੇ ਰਹੇ ਹਾਂ, ਤੇ ਉਸ ਤੋਂ ਬਾਅਦ ਮਾਤਾ ਰਾਣੀ ਕੀ ਕਥਾ ਐਂਡ ਦੇ ਵਿੱਚ ਕੰਜਕਾਂ ਦੇਵੀ ਪੈਣਗੀਆਂ, ਸਾਰਾ ਕੁਛ ਐਂਡ ਟੂ ਐਂਡ ਜਾਗਰਣ ਜਿੱਦਾਂ ਅਸੀਂ ਇੰਡੀਆ ਚ ਇੰਜੋਏ ਕਰਦੇ ਹਾਂ ਉੱਦਾਂ ਹੀ ਜਾਗਰਣ ਆਊਟਡੋਰ ਕਰ ਰਹੇ ਹਾਂ ਹਿੰਦੂ ਸਭਾ ਮੰਦਿਰ, ਜੁਲਾਈ 10 2026। ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੋਵੇ ਜੀ, ਪ੍ਰਭ ਸੰਧੂ ਭਾਈ ਨੂੰ ਤੁਸੀਂ ਫੋਨ ਕਰ ਸਕਦੇ ਹੋ, ਜਾਂ ਤੁਸੀਂ ਸਾਨੂੰ ਕਾਲ ਕਰੋ 6477839873। ਥੈਂਕ ਯੂ ਭਾਜੀ।
0: ਸੋ ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਸੀਂ 10 ਜੁਲਾਈ ਦੀਆਂ ਡੇਟਾਂ ਨੋਟਸ ਕਰ ਲਓ, ਕੋਈ ਟਿਕਟ ਨਹੀਂ ਹੈਗੀ, ਪਰ ਇੱਕ ਬਾਰ ਕੋਡ ਹੈਗਾ ਜਾਂ ਪੋਸਟਰ ਦੇ ਉੱਪਰ, ਤੁਸੀਂ ਆਪਦੀ ਐਂਟਰੀ ਜ਼ਰੂਰ ਪਾ ਦਿਓ ਤਾਂ ਕਿ ਸੰਗਤ ਦਾ ਐਸਟੀਮੇਟ ਲੱਗ ਜਾਵੇ ਕਿੰਨੀ ਕੁ ਸੰਗਤ ਆ ਰਹੀ ਆ, ਕਿਉਂਕਿ ਉਸ ਹਿਸਾਬ ਨਾਲ ਲੰਗਰ ਤਿਆਰ ਹੋਣੇ, ਉਸ ਹਿਸਾਬ ਨਾਲ ਹਾਲ ਕ੍ਰੀਏਟਸ ਹੋਣੇ ਆ ਕਿ ਤਾਂ ਕਿ ਪਰੇਸ਼ਾਨੀ ਨਾ ਹੋਵੇ, ਉਹ ਨਾ ਹੋਵੇ ਅਸੀਂ 8000 ਦਾ ਮੰਨ ਕੇ ਚੱਲੀਏ, ਸੰਗਤ 15000 ਆ ਜਾਵੇ। ਸੋ ਜਿੰਨੇ ਵੀ ਪੋਸਟਰ ਤੁਹਾਨੂੰ ਮਿਲਣਾ ਈਵੈਂਟਸ ਦੇ ਪੇਜ 'ਤੇ ਜਾਂ ਰੋਹਨ ਸ਼ਰਮਾ ਦੇ ਪੇਜ 'ਤੇ ਮਿਲਣਗੇ, ਜਾਂ ਤੁਸੀਂ ਰੇਡੀਓ ਉਡਾਨ ਦਾ ਪੇਜ ਦੇਖ ਲਿਓ, ਉਹ 'ਤੇ ਇੱਕ ਬਾਰ ਕੋਡ ਆ, ਕੋਸ਼ਿਸ਼ ਕਰਿਓ ਕਿ ਉਹਨੂੰ ਸਕੈਨ ਕਰ ਲਿਓ ਤਾਂ ਕਿ ਸੰਗਤ ਦੀ ਇੰਟਰੀ ਪਤਾ ਲੱਗੇ। ਉੱਥੇ ਈਮੇਲ ਹੈ ਕਿ ਲੰਗਰ ਸੇਵਾ ਵਾਲੀ, ਸਾਡੇ ਵਾਸਤੇ ਇੱਕ ਈਮੇਲ ਅਸੀਂ ਜਨਰੇਟ ਕੀਤੀ ਹੈ jagran.seva.com, ਉਹਦੇ 'ਤੇ ਜਾ ਕੇ ਤੁਸੀਂ ਆਪਣੀ ਜਿੰਨੀ ਵੀ ਸ਼ਰਧਾ 5, 10, 20, 30, 50 ਡਾਲਰ ਜੋ ਵੀ ਦੇਣੇ ਆ ਤੁਸੀਂ ਬਾਈ ਹੁਣਾਂ ਨੂੰ ਭੇਜ ਸਕਦੇ ਹੋ। ਨਾਲ ਦੀ ਨਾਲ ਤੁਸੀਂ ਜੇ ਚਾਹੁੰਦੇ ਹੋ ਕਿ ਪਰਚੀ ਕਟਵਾਉਣੀ ਆ, ਤੁਸੀਂ ਤੁਹਾਡਾ ਨਾਮ ਆਵੇ ਪ੍ਰੋਪਰ, ਤੁਸੀਂ ਕਾਲ ਕਰ ਲਿਓ ਰੋਹਨ ਬਾਈ ਜੀ ਨੂੰ, ਜਾਂ ਤੁਸੀਂ ਆਪਣੇ ਰੇਡੀਓ ਉਡਾਨ ਦੇ ਪੇਜ 'ਤੇ ਜਾ ਕੇ ਤੁਸੀਂ ਨੰਬਰ ਹੈਗੇ ਬਾਈ ਹੁਣਾਂ ਦੇ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ 4703870001 4378700001। ਰੋਹਨ ਵੀਰੇ ਤੁਸੀਂ ਆਪਣਾ ਨੰਬਰ ਵੀ ਦੇ ਦਿਓ ਤਾਂ ਕਿ ਤੁਹਾਨੂੰ ਵੀ ਕਾਲ ਕਰ ਸਕਣ ਸਾਡੇ ਸਰੋਤੇ।
1: ਬਿਲਕੁਲ ਭਾਜੀ, 6477839873, ਵਾਂਸ ਅਗੇਨ 6477839873।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਸਮੇਂ ਸਮੇਂ 'ਤੇ ਅਸੀਂ ਇਹ ਸੁਨੇਹਾ ਦਿੰਦੇ ਰਹਾਂਗੇ। ਜਗਰਾਤਾ ਆ ਰਿਹਾ ਬਹੁਤ ਵੱਡੇ ਲੈਵਲ ਦਾ, ਬਹੁਤ ਮਾਸਟਰ ਸਲੀਮ, ਇਟਸ ਲਾਈਕ ਜਗਰਾਤਿਆਂ ਦਾ ਕਿੰਗ। ਸੋ ਤੁਸੀਂ ਮਾਸਟਰ ਸਲੀਮ ਨੂੰ ਸੁਣਨਾ, ਇਹ ਰੂਹਾਨੀਅਤ ਸ਼ਾਮ ਇੱਕ ਉਹਨਾਂ ਨਾਲ ਬਿਤਾਉਣੀ ਆ, ਮਹਾਮਾਈ ਦੀ ਸੇਵਾ, ਮੇਲੇ ਲੁੱਟਣੇ ਆ, ਖੁਸ਼ੀਆਂ ਲੁੱਟਣੀਆਂ ਆ, ਤਾਂ 10 ਜੁਲਾਈ ਨੂੰ ਹਿੰਦੂ ਸਭਾ ਮੰਦਿਰ ਦੇ ਵਿੱਚ ਸ਼ਾਮ ਨੂੰ 7 ਵਜੇ ਸ਼ੁਰੂ ਹੋ ਜਾਣਾ ਜਾਗਰਣ, ਅਤੇ ਉਸ ਤੋਂ ਬਾਅਦ ਫਿਰ ਬੱਲੇ ਬੱਲੇ ਹੀ ਆ। ਤੁਸੀਂ ਕੋਈ ਸਵਾਲ ਆ ਤੁਸੀਂ ਮੈਨੂੰ ਕਾਲ ਕਰ ਲਿਓ 4378700001। ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਤਾਂ ਵੀ ਮੈਨੂੰ ਕਾਲ ਕਰ ਲਿਓ, ਕਿਸੇ ਵੀ ਤਰ੍ਹਾਂ ਦੀ ਸੇਵਾ ਕਰਵਾਉਣੀ ਹੈ ਤੁਸੀਂ, ਲੰਗਰ ਦੇ ਵਿੱਚ ਹਿੱਸਾ ਪਾਉਣਾ ਆ, ਤਾਂ 4378700001 ਮੈਨੂੰ ਕਾਲ ਕਰ ਲਿਓ, ਅਤੇ ਆ ਜਾਓ ਫਿਰ ਰਲ ਮਿਲ ਕੇ ਮਾਤਾ ਦੀਆਂ ਖੁਸ਼ੀਆਂ ਲੁੱਟਦੇ ਹਾਂ, ਅਤੇ ਬਸ ਡਿਸਕ੍ਰਿਮੀਨੇਸ਼ਨ ਨਾ ਕਰਿਆ ਕਰੋ ਬਸ। ਅੱਛਾ, 905-673-3337 ਤੁਸੀਂ ਜੁੜੇ ਹੋਏ ਹੋ ਪੰਜਾਬੀ ਖੂਬਸੂਰਤ ਰੇਡੀਓ ਦੇ ਨਾਲ, ਰੇਡੀਓ ਉਡਾਨ ਦੇ ਨਾਲ, ਅਤੇ ਤੁਸੀਂ ਤੁਹਾਨੂੰ ਕੀ ਲੱਗਿਆ ਕਿ ਜਦੋਂ ਯਾਰ ਮੈਨੂੰ ਥੋੜ੍ਹਾ ਜਿਹਾ ਅਜੀਬ ਲੱਗਿਆ ਕਿ ਜਦੋਂ ਕਹਿੰਦੇ ਯਾਰ ਤੂੰ ਸਰਦਾਰ ਹੋ ਕੇ ਸਪੋਰਟ ਕਰ ਰਿਹਾ, ਅਸੀਂ ਕਿੱਧਰ ਨੂੰ ਚੱਲ ਪਏ ਹਾਂ? ਮੈਨੂੰ ਹਾਸਾ ਵੀ ਆਇਆ ਪਰ ਮੈਨੂੰ ਗੁੱਸਾ ਬਿਲਕੁਲ ਨਹੀਂ ਆਇਆ। ਪਰ ਤੁਹਾਨੂੰ ਕੀ ਲੱਗਦਾ ਕਿ ਇੱਕ ਹਿੰਦੂ ਬੰਦਾ ਜੇ ਗੁਰਦੁਆਰਾ ਸਾਹਿਬ 'ਚ ਜਾ ਕੇ ਸੇਵਾ ਕਰਦਾ ਉਹਨੂੰ ਤਾਂ ਅਸੀਂ ਬਹੁਤ ਚੰਗਾ ਕਹਿੰਦੇ ਹਾਂ, ਅਤੇ ਜੇ ਅਸੀਂ ਜਾਗਰਣ ਦੇ ਵਿੱਚ ਜਾ ਕੇ ਆਪਣਾ ਹਿੱਸਾ ਪਾਈਏ, ਸੇਵਾ ਕਰੀਏ, ਆਪਣੇ ਭੈਣਾਂ ਭਰਾਵਾਂ ਦੋਸਤਾਂ ਮਿੱਤਰਾਂ ਦੇ ਨਾਲ ਹੱਥ ਵਟਾਈਏ ਕਿ ਉਹਨਾਂ ਦੇ ਨਾਲ, ਯਾਰ ਅਸੀਂ ਉਦੋਂ ਆਪਣੇ ਆਪ ਨੂੰ ਇੱਦਾਂ ਕਿਉਂ ਸੋਚਦੇ ਹਾਂ ਕਿ ਅਸੀਂ ਕੁਛ ਗਲਤ ਕਰ ਰਹੇ ਹਾਂ, ਜਾਂ ਇਹ ਸੋਚ ਆਪਣੀ ਕਦੋਂ ਤੋਂ ਹੋ ਗਈ? ਮੈਂ ਸੁਣਨਾ ਚਾਹੁੰਦਾ ਯਾਰ, ਕੋਈ ਕਾਲ ਕਰਕੇ ਦੱਸ ਸਕਦਾ ਕਿ ਅਸੀਂ ਜਦੋਂ ਸਾਡਾ ਕੋਈ ਹਿੰਦੂ ਭੈਣ ਭਰਾ ਆਉਂਦਾ ਸੀ ਬੜੀਆਂ ਫੋਟੋਆਂ ਪਾਉਣੇ ਉਹਦੀਆਂ, ਵੀ ਦੇਖ ਹਿੰਦੂ ਭਰਾ ਨੇ ਸੇਵਾ ਕੀਤੀ, ਇੰਨਾ ਦਰਬਾਰ ਸਾਹਿਬ ਫੁੱਲਾਂ ਦੀ ਸੇਵਾ ਕਰਤੀ, ਇੰਨੇ ਲੰਗਰਾਂ 'ਚ ਸੇਵਾ ਪਾਤੀ। ਬਹੁਤ ਸਾਰੇ ਐਸੇ ਵੱਡੇ ਵੱਡੇ ਜਿਹੜੇ ਹਿੰਦੂ ਭਰਾ ਆ ਜਿਨ੍ਹਾਂ ਨੇ ਬਿਲਕੁਲ ਕਹਿੰਦੇ ਕਿ ਉਹ ਹਿਡਨ ਸੇਵਾ ਕਰਦੇ ਆ, ਅਤੇ ਉਹ ਬਹੁਤ ਵੱਡੀਆਂ ਸੇਵਾਵਾਂ ਲੁੱਟਦੇ ਆ, ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ, ਉਹ ਨਾਮ ਵੀ ਨਹੀਂ ਅੱਗੇ ਆਉਂਦਾ। ਸੋ ਜੇ ਆਪਾਂ ਆਪਣੇ ਭੈਣਾਂ ਭਰਾਵਾਂ ਨਾਲ ਨਹੀਂ ਖੜਾਂਗੇ, ਇਹ ਭਾਈਚਾਰਕ ਸਾਂਝ ਨੂੰ ਅਸੀਂ ਨਹੀਂ ਪਾਣੀ ਪਾਵਾਂਗੇ ਇਸ ਇਸ ਖੂਬਸੂਰਤੀ ਬੂਟੇ ਨੂੰ ਜਿਹੜਾ ਭਾਈਚਾਰਕ ਸਾਂਝ ਦਾ ਬੂਟਾ ਆ, ਅਤੇ ਅਸੀਂ ਕਿੱਦਾਂ ਆਪਣੇ ਆਪ ਨੂੰ ਭਾਈਚਾਰਕ ਸਾਂਝ ਦੇ ਵਿੱਚ ਅੱਗੇ ਲੈ ਕੇ ਆਵਾਂਗੇ? ਸੋ ਮੈਨੂੰ ਦੱਸਿਓ ਕੋਈ ਕੀ ਇਹ ਗਲਤ ਗੱਲ ਹੈ ਜੇ ਮੈਂ ਸਪੋਰਟ ਕਰ ਰਿਹਾ ਇੱਕ ਹਿੰਦੂ ਆਪਣੇ ਦੋਸਤ ਦੀ ਪਰਿਵਾਰ ਇੱਕ ਬੜਾ ਵਧੀਆ

0: ਖੂਬਸੂਰਤ ਪਰਿਵਾਰ ਆ ਮੇਰੇ ਨਾਲ ਵਰਤਣ ਵਾਲਾ, ਜੋ ਨਾਲ ਅਸੀਂ ਜਗਰਾਤੇ ਦੀ ਜਾਗਰਣ ਦੀ ਸਪੋਰਟ ਕਰ ਰਹੇ ਹਾਂ, ਕੀ ਇਹ ਇਹਦੇ ਵਿੱਚ ਲੱਗਦਾ ਆਪਾਂ ਨੂੰ ਨਹੀਂ ਕਰਨੀ ਚਾਹੀਦੀ? ਤੁਸੀਂ ਮੈਨੂੰ ਜ਼ਰੂਰ ਦੱਸਿਓ। ਜੀ ਸਤਿ ਸ਼੍ਰੀ ਅਕਾਲ ਇੰਦਰਜੀਤ ਜੀ, ਤੁਸੀਂ ਓਨਰ ਹੋ ਵੀਰੇ?
1: ਹਾਂਜੀ ਬੇਟੇ।
0: ਜੀ ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ?
1: ਬੇਟੇ ਦੇਖੋ, ਮੈਂ ਜਿੰਨੇ ਗੁਰਦੁਆਰਾ ਸਾਹਿਬਾਂ ਚ ਦੇਖਿਆ ਹੈ ਨਾ
0: ਜੀ,
1: ਉੱਥੇ ਜਿਹੜੇ ਸੇਵਾ ਕਰਨ ਵਾਲੇ ਆ ਨਾ, ਉਹ ਰੁਮਾਲ ਬੰਨ ਕੇ ਸਿਰ ਤੇ ਜਿਹੜੇ ਸੇਵਾ ਕਰਦੇ ਆ ਨਾ
0: ਜੀ,
1: ਤੇ ਆਪਾਂ ਨੂੰ ਬੇਟੇ ਕੋਈ ਜੇ ਆਪਣੇ ਮਨਾਂ ਚ ਜੇ ਫਰਕ ਹੀ ਰਹਿ ਗਿਆ,
0: ਹਾਂ ਫਿਰ ਸਿੱਖ ਕਾਹਦੇ ਰਹਿ ਗਿਆ? ਆਪਾਂ
1: ਫਿਰ ਤਾਂ ਕੋਈ ਫਾਇਦਾ ਹੀ ਨਹੀਂ ਆਪਾਂ ਨੂੰ, ਫਿਰ ਤਾਂ ਰੱਬ ਕਿੱਥੋਂ ਮਿਲਣਾ ਸਾਨੂੰ?
0: ਹਾਂ
1: ਰੱਬ ਸਭ ਦੇ ਦਿਲਾਂ ਵਿੱਚ ਵੱਸਦਾ, ਕਿਸੇ ਧਰਮ ਨੂੰ ਕੋਈ ਨਫ਼ਰਤ ਨਹੀਂ ਕਰਨੀ ਚਾਹੀਦੀ, ਜਿੱਥੇ ਸਾਨੂੰ ਲੋੜ ਹੈ ਨਾ ਉੱਥੇ ਸਾਨੂੰ ਹਾਜ਼ਰ ਰਹਿਣਾ ਚਾਹੀਦਾ।
0: ਹਾਂ ਨਾਲੇ ਸਾਨੂੰ ਤਾਂ ਸਾਡਾ ਬਾਬਾ ਕਹਿ ਗਿਆ ਨਾ, ਉਹ ਤਾਂ ਸਭ ਕੁਝ ਮਿਟਾ ਗਿਆ, ਉਹ ਤਾਂ ਕਹਿੰਦਾ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ,
1: ਨੂਰ ਪਾਇਆ ਕੁਦਰਤ
0: ਕੇ ਸਭ ਬੰਦੇ ਆ
1: ਏਕ ਨੂਰ ਕੇ
0: ਸਭ ਜਗ ਉਸਦੇ, ਕੌਣ ਭਲੇ ਕੰਮ ਬੰਦੇ, ਕਿਆ ਬਾਤ ਹੈ, ਬਹੁਤ ਸ਼ੁਕਰੀਆ।
1: ਰਾਮ ਰਾਮ, ਕੋਈ ਖੁਦਾਏ ਕੋਈ ਸੇਵਾ ਗੁਸਾਈਆਂ ਕੋਈ ਅਲਾਈ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਆਂਟੀ ਜੀ, ਥੈਂਕ ਯੂ ਸੋ ਮਚ। 905 6

0: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sun ke aya na muh vich pani. So aaj apne yara dostan te parivar de naal kuch vadhiya te quality wala khaan nu dil kar reha na. Ta ikko ik naam yaad rakho, pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦ ਲਾਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ
1: ਮਾਫ਼ ਕਰੋ ਜੀ ਬਹੁਤ ਸਾਰੀਆਂ ਕਾਲਜ ਆ ਸਾਰੀਆਂ ਹੀ ਲਾਈਨਸ ਬਿਜ਼ੀ ਨੇ ਸਾਰੀਆਂ ਲਾਈਨ ਬਿਜ਼ੀ ਨੇ ਬੈਕ ਟੂ ਬੈਕ ਲਾਈਨਸ ਨੇ ਔਰ ਕੋਸ਼ਿਸ਼ ਕਰਦੇ ਹਾਂ ਕਿ ਸਭ ਨਾਲ ਗੱਲਬਾਤ ਕਰਾਂਗੇ ਸ਼ਾਰਟ ਰੱਖਿਓ ਜੀ 4587 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ
2: ਸਤਿ
1: ਸ਼੍ਰੀ ਅਕਾਲ ਜੀ ਕੀ ਹਾਲ ਚਾਲ
2: ਮੈਨੂੰ ਤਾਂ ਲੱਗਦਾ ਨਹੀਂ ਕੋਈ ਪ੍ਰੋਬਲਮ ਇੱਦਾਂ ਹੋਣੀ ਚਾਹੀਦੀ ਆ ਪਰ ਸਾਡੇ ਤਾਂ ਗੁਰੂ ਪਾਤਸ਼ਾਹ ਨੇ ਪਿੱਛੇ ਹਟੇ ਜਿਨ੍ਹਾਂ ਦਾ ਕੱਲ ਨੂੰ ਸ਼ਹੀਦੀ ਰਹਿਣਾ
1: ਜੀ
2: ਉਹਨਾਂ ਨੇ ਤਾਂ ਇਸ ਕੌਮ ਦੇ ਲਈ ਆਪਣਾ ਬਲੀਦਾਨ ਦਿੱਤਾ
1: ਹਾਂ ਹਿੰਦ ਦੀ ਚਾਦਰ ਕੀ ਬਾਤ ਹੈ
2: ਔਨ ਦੀ ਅਦਰ ਸਾਈਡ ਚਲੋ ਇਹ ਤਾਂ ਇੱਕ ਦੂਸਰਾ ਰਿਲੀਜਨ ਹੋ ਗਿਆ ਜੇ ਅਸੀਂ ਦੇਖੀਏ ਜੀ ਆਪਣੇ ਸਾਡੇ ਪਿੱਛੇ ਬੈਕ ਹੋਮ
1: ਜੀ
2: ਅਲੱਗ ਅਲੱਗ ਗੁਰਦੁਆਰੇ ਬਣੇ ਹੋਏ ਆ ਤੇ ਅਸੀਂ ਤਾਂ ਆਪਸ ਵਿੱਚ ਹੀ
1: ਤੁਹਾਡੇ ਸੁਝਾਅ ਪਹੁੰਚ ਚੁੱਕਿਆ 0169 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ
3: ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
3: ਜੀ ਗੱਲ ਹੋ ਰਹੀ ਸੀ ਕਿ ਖੜਾ ਹੋਣ ਦੀ ਦੇਖੋ ਮੇਰੀ ਜੇਬ ਚ ਆਪਣਾ ਇੱਕ ਧਰਮ ਹੈ ਦੂਸਰੀ ਜੇਬ ਚ ਇਨਸਾਨੀਅਤ ਦਾ ਧਰਮ ਮੇਰੇ ਵਾਸਤੇ ਇੱਕ ਸਭ ਕੁਛ ਹੈ ਇੱਕ ਦੁਨੀਆ
1: ਕੀ ਬਾਤ ਹੈ
3: ਜੋ ਇਨਸਾਨ ਇਹ ਲੈ ਕੇ ਚੱਲੇ ਨਾ ਤੇ ਯਕੀਨ ਕਰੋ ਕਿ ਉਹਦੇ ਕੋਈ ਪਰੇਸ਼ਾਨੀਆਂ ਹੀ ਕੋਈ
1: ਨਹੀਂ ਸਾਰੇ ਉਹਨਾਂ ਨੂੰ ਇੱਕੋ ਜਿਹੇ ਲੱਗਦੇ ਆ ਜੋ ਇਨਸਾਨੀਅਤ ਦਾ ਧਰਮ ਤੁਹਾਡੇ ਅੱਗੇ ਆ ਗਿਆ ਫਿਰ ਸਭ ਇੱਕੋ ਹੀ ਆ
3: ਹਾਂਜੀ ਦੇਖੋ ਇੱਕ ਕੋਈ ਵਿਅਕਤੀ ਅਗਰ ਹੁਣ ਇੱਕ ਬਲੱਡ ਦੇ ਕੇ ਆਉਂਦਾ ਹਸਪੀਟਲ ਚ ਵਾਲੰਟੀਅਰ
1: ਉਹ ਤਾਂ ਨਹੀਂ ਪੁੱਛਦੇ ਆਪਾਂ ਵੀ ਕਿਹਦਾ ਹੈ
3: ਹਾਂਜੀ ਉੱਥੇ ਲਿਖਿਆ ਤਾਂ ਨਾ ਹੁੰਦਾ
1: ਹਾਂ
3: ਦੇਖੋ ਕੁਛ ਲਿਖਿਆ ਹੁੰਦਾ ਵੇ
1: ਖੂਬਸੂਰਤ ਐਗਜ਼ਾਮਪਲ ਦਿੱਤੀ ਤੁਸੀਂ
3: ਦੇਖੋ ਜਾਨ ਜਿਸ ਵੇਲੇ ਕਿ ਬਚ ਜਾਂਦੀ ਹੈ
1: ਹਾਂ
3: ਤੇ ਫਿਰ ਇਹ ਕਿ ਤੁਹਾਡੀ ਜੇ ਵੀ ਉਹ ਆਪਣਾ ਧਰਮ ਹੈ ਨਾ
1: ਆਹ ਬਹੁਤ ਸ਼ੁਕਰੀਆ ਸਰ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਤੁਸੀਂ ਬਸ 100% ਕਰੈਕਟ ਗੱਲ ਕਰ ਗਏ ਜੀ ਕੁਲਦੀਪ ਗੋਸਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਰਹੋ ਜੀ
4: ਹਾਂਜੀ ਸਤਿ ਸ਼੍ਰੀ ਅਕਾਲ ਪ੍ਰਭ ਸੰਧੂ ਜੀ ਤੇ ਇੱਕ ਜਿਹੜਾ ਤੁਸੀਂ ਕਿਹਾ ਪਈ ਇੱਦਾਂ ਇਹ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਇਕੱਠੇ ਅਸੀਂ ਰਹਿੰਦੇ ਰਹੇ ਇਕੱਠੇ ਸਭ ਕੁਛ ਹਿੰਦੂ ਸਿੱਖ ਮੁਸਲਮਾਨ ਤਾਂ ਉਹਨਾਂ ਨੇ ਕਿਹਾ ਨਾ ਗੁਰੂ ਸਾਹਿਬ ਨੇ ਇੱਥੇ ਮੁਕਾਤਾ ਸੀ ਨਾ ਹਿੰਦੂ ਨਾ ਮੁਸਲਮਾਨ
1: ਬਸ ਅੱਜ ਮੈਂ ਭੈਣ ਜੀ ਕਹਿ ਕੇ ਗਿਆ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ
4: ਉੱਥੇ ਗੱਲ ਮੁੱਕਦੀ ਆ ਸਾਨੂੰ ਇੱਦਾਂ ਦਾ ਕੋਈ ਹੋਣਾ ਨੀ ਚਾਹੀਦਾ ਜੇ ਉਹ ਗੁਰਦੁਆਰੇ ਆਉਂਦੇ ਆ ਸਾਨੂੰ ਉਹ ਚਾਰ ਦਰਵਾਜ਼ੇ ਖੁੱਲੇ ਆ ਤੇ ਸਾਨੂੰ ਮੰਦਰ ਜਾਂਦੇ ਨੂੰ ਕੀ ਫਰਕ ਪੈਂਦਾ ਜਾਂ ਜਾਗਰਣ ਕਰਦਿਆਂ ਨੂੰ ਕੀ ਫਰਕ ਪੈਂਦਾ
1: ਕੀ ਬਾਤ ਆ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ
4: ਰੱਬ ਦੇ ਨਾਲ ਹੈ ਨਾ
1: ਇਹੀ ਆਪਣਾ ਫਰਜ਼ ਵੀ ਇਹੀ ਬਣਦਾ ਬਹੁਤ ਸ਼ੁਕਰੀਆ ਕੁਲਦੀਪ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਬਹੁਤ ਮੁਹੱਬਤ ਬਹੁਤ ਪਿਆਰ ਸੋ ਮਾਨਸ ਕੀ ਜਾਤ ਸਭ ਏਕ ਕੇ ਪਹਿਚਾਨ ਬੋ ਸੋ ਆਪਾਂ ਸਾਰੇ ਰਲ ਕੇ ਭਾਈਚਾਰਕ ਸਾਂਝ ਨੂੰ ਵਧਾਈਏ ਇੱਕਾਂ ਇੱਕ ਦੂਜੇ ਦਾ ਸਾਥ ਦਿਆ ਕਰੋ ਸੋ ਆਪਾਂ ਤਾਂ ਭਾਈ ਪੂਰਾ ਸਾਥ ਦੇਵਾਂਗੇ ਸੋ ਮੈਨੂੰ ਤਾਂ ਇਹ ਲੱਗਦਾ ਕਿ ਰੱਬ ਸਾਰੇ ਏਕ ਆ ਤੇ ਹੁਣ ਤੁਸੀਂ ਸੋਚਣਾ ਕਿ ਬਾਬੇ ਦੀ ਮੰਨਣੀ ਆ ਜਾਂ ਆਪਣੇ ਆਸ ਪਾਸ ਵਾਲਿਆਂ ਦੀ ਮੰਨਣੀ ਆ 905-673-3337 10 ਜੁਲਾਈ ਨੂੰ ਮਾਸਟਰ ਸਲੀਮ ਜੀ ਆ ਰਹੇ ਆ ਹਿੰਦੂ ਸਭਾ ਮੰਦਰ ਦੇ ਵਿੱਚ ਬਹੁਤ ਵੱਡਾ ਜਗਰਾਤਾ ਹੋ ਰਿਹਾ ਸੋ ਤੁਸੀਂ ਜ਼ਰੂਰ ਪਹੁੰਚਣਾ ਆ ਸਾਰਿਆਂ ਨੇ ਸੋ ਜੇ ਤੁਸੀਂ ਉਸ ਜਗਰਾਤੇ ਬਾਰੇ ਕੋਈ ਵੀ ਗੱਲਬਾਤ ਕਰਨੀ ਆ ਕੋਈ ਸੇਵਾ ਕਰਨੀ ਆ ਤਾਂ ਤੁਸੀਂ ਮੈਨੂੰ ਕਾਲ ਕਰ ਲਿਓ 437-8700-1437-870-0001 ਬਹੁਤ ਸਾਰੀਆਂ ਕਾਲਜ ਆ ਮੈਂ ਕਾਲਜ ਨਹੀਂ ਲੈ ਨਹੀਂ ਪਾਊਂਗਾ ਕਿ ਮੇਰੇ ਨਾਲ ਨਾਗਪਾਲ ਸਾਹਿਬ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ 6000 ਇੱਕ ਕਾਲ ਲਊਂਗਾ ਬਾਈ ਜੀ ਸ਼ਾਰਟ ਰੱਖਿਓ ਜੀ ਬਾਈ ਜੀ ਤੁਸੀਂ ਆਉਣੇ ਰਹੋ ਜੀ 6000 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਜੀ
5: ਹੈਲੋ
1: ਜੀ ਜੀ ਜੀ ਤੁਸੀਂ ਆਉਣੇ ਰਹੋ ਜੀ
5: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
5: ਗੱਲਾਂ ਤੁਹਾਡੇ ਸੁਣ ਰਿਹਾ ਮੈਂ ਤੁਸੀਂ ਗੱਲਾਂ ਕਹਿ ਰਹੇ ਹੋ ਕਿ ਹਿੰਦੂ ਮੁਸਲਮਾਨ ਤੇ ਸਿੱਖ ਹਿੰਦੂ
1: ਮੁਸਲਿਮ ਸਿੱਖ ਈਸਾਈ ਸਾਰੇ ਭਾਈ ਭਾਈ ਪੜ੍ਹਦੇ ਆਏ ਨਾ ਸ਼ੁਰੂ ਤੋਂ ਅਸੀਂ
5: ਬਹੁਤ
1: ਸ਼ੁਕਰੀਆ ਬਹੁਤ ਮੁਹੱਬਤ ਜੀ ਬਹੁਤ ਪਿਆਰ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਮੈਨੂੰ ਲੱਗਦਾ ਇਹਦਾ ਵੱਡਾ ਕੋਈ ਧਰਮ ਨਹੀਂ ਹੈ
5: ਬਿਲਕੁਲ
1: ਬਹੁਤ ਸ਼ੁਕਰੀਆ 905-673-3337 ਸਾਡੇ ਪਿਆਰੇ ਪੰਧੇਰ ਸਾਹਿਬ ਵੀ ਆ ਗਿਆ ਪੰਧੇਰ ਸਾਹਿਬ ਤੁਸੀਂ ਆਇਆ ਕਰੋ 9:30 ਤੇ ਤੁਹਾਡੇ ਤੋਂ ਗਾਣੇ ਛਾਣੇ ਸੁਣਨੇ ਹੁੰਦੇ ਆ ਤੁਸੀਂ ਆਉਣੇ ਆ 9:57 ਤੇ ਸਵਾਦ ਹੀ ਨਹੀਂ ਆਉਣਾ ਤੁਹਾਡੇ ਨਾਲ ਤਾਂ ਲੰਬੀ ਗੱਲ ਕਰਕੇ ਸਵਾਦ ਆਉਂਦਾ ਪੰਧੇਰ ਸਾਹਿਬ ਇੱਦਾਂ ਨਾ ਕਰਿਆ ਕਰੋ ਤੁਸੀਂ ਆਇਆ ਕਰੋ ਥੋੜ੍ਹਾ ਜਿਹਾ ਅਰਲੀ ਅਤੇ ਤਾਂ ਕਿ ਤੁਹਾਡੀਆਂ ਸਾਡੀਆਂ ਗੱਲਾਂ ਹੋਰ ਸੋਚਣ ਕਿਉਂਕਿ ਜਿੱਦਣ ਤੁਸੀਂ ਆਉਣੇ ਹੋ ਮੈਨੂੰ ਚਾਹੁੰਦਾ ਕਿ ਦੋ ਗੱਲਾਂ ਸੁਣਾ ਦਿਉ ਤਾਂ ਨੀਂਦ ਬੜੀ ਸਖਾਲੀ ਆਉਂਦੀ ਆ ਸੁਰਾਂ ਵਾਲੇ ਬੰਦਿਆਂ ਨੂੰ ਸੁਣਨ ਦਾ ਮੌਕਾ ਨਾ ਜਿਹੜਾ ਉਹ ਰੋਜ਼ ਰੋਜ਼ ਨਹੀਂ ਮਿਲਦਾ ਅਤੇ ਤੁਸੀਂ ਪਲੀਜ਼ ਸਾਡੇ ਨਾਲ ਜੁੜਿਆ ਕਰੋ ਅਤੇ ਬੇਨਤੀ ਮੇਰੀ ਸਵੀਕਾਰ ਕਰੋ ਕਿਉਂਕਿ ਕਾਲਸ ਬਹੁਤ ਸਾਰੀਆਂ ਨੇ ਅਤੇ ਨਾਗਪਾਲ ਸਰ ਵੀ ਸਾਡੇ ਨਾਲ ਜੁੜੇ ਹੋਏ ਨੇ ਸੋ ਉਹਨਾਂ ਦਾ ਸੁਨੇਹਾ ਲੈ ਲਈਏ ਨਾਗਪਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨਾਗਪਾਲ ਸਰ ਸਤਿ ਸ਼੍ਰੀ ਅਕਾਲ ਜੀ
6: 2 ਮਿੰਟ ਮੈਂ ਕਰ ਦੂੰਗਾ ਸਮਾਪਤ ਕਿਉਂਕਿ ਅੱਜ ਇਤਨਾ ਅੱਛਾ ਸ਼ੋਅ ਥਾ ਮੈਂ ਤਾਂ ਸ਼ੋਅ ਸੁਣਨੇ ਮੇਂ ਹੀ ਇਤਨਾ ਬਿਜ਼ੀ ਹੋ ਗਿਆ ਕਿ ਮੈਨੂੰ ਯਾਦ ਹੀ ਨਹੀਂ ਰਹਾ ਕਿ ਮੇਰੇ ਕੋ ਕਾਲ ਕਰਨੀ ਹੈ
1: ਓ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਆ
6: ਜਾਓ ਇਸ ਮੇਂ ਬਸ ਲਾਈਕ ਆਪ ਓਨਟਾਰੀਓ ਮੇਂ ਕਹੀਂ ਵੀ ਰਹਤੇ ਹੈ ਕਿਸੇ ਵੀ ਸਿਟੀ ਮੇਂ ਰਹਤੇ ਹੈ ਲਾਈਕ ਅਭੀ ਵੀ ਲਾਈਕ 34 ਡੇਜ਼ ਰਹਿ ਗਏ ਹੈ ਆਪ ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰੇ ਸਕਿੱਲ ਹਾਸਿਲ ਕਰੇ ਗਵਰਨਮੈਂਟ ਫੀਸ ਪੇ ਕਰਤੀ ਹੈ ਕਾਲਜ ਕੀ ਸਾਥ ਮੈਂ ਆਪਕੋ ਰਹਿਣੇ ਖਾਣੇ ਕੇ ਲਿਏ ਫੰਡਿੰਗ 30-100,000 ਆਪਕੇ ਅਕਾਊਂਟ ਮੇਂ ਦੇਤੀ ਹੈ ਸੀਧੇ ਕੋਈ ਕੈਚ ਨਹੀਂ ਹੈ ਇਸਕੇ ਅੰਦਰ ਔਰ ਲਾਈਕ ਜਬ ਆਪਕੇ ਪੈਸੇ ਆਪਕੇ ਖਾਤੇ ਮੇਂ ਆ ਜਾਤੇ ਤਬ ਆਪਨੇ ਹਮਾਰੀ 199 ਯਾ $499 ਫਲੈਟ ਵਨ ਟਾਈਮ ਫੀਸ ਦੇਣੀ ਹੋਤੀ ਹੈ 30-90 ਡੇਜ਼ ਮੇਂ ਆਪਕੇ ਖਾਤੇ ਮੇਂ ਫੰਡਿੰਗ ਕਲੈਕਟ ਆਤੀ ਹੈ ਹਮਾਰੇ ਖਾਤੇ ਮੇਂ ਨਹੀਂ ਆਤੀ ਕੋਈ ਕੈਚ ਨਹੀਂ ਹੈ 7 ਈਅਰਸ ਸੇ ਬਿਜ਼ਨਸ ਮੇਂ ਹੈ ਬਹੁਤੋਂ ਕੋ ਅਸਿਸਟ ਕਰ ਚੁਕੇ ਹੈ ਆਪ ਕਾਲ ਕਰੇ ਆਫਿਸ ਆਏ ਅਸੈਸਮੈਂਟ ਆਪ ਫੋਨ ਪਰ ਵੀ ਕਰਾ ਸਕਤੇ ਹੈ ਅਗਰ ਆਪਕਾ ਫੈਮਿਲੀ ਸਾਈਜ਼ ਜ਼ਿਆਦਾ ਹੈ ਇਨਕਮ ਕਮ ਹੈ ਕਮ ਲੋ ਇਨਕਮ ਮੇਂ ਆਪ ਮਿਡਲ ਇਨਕਮ ਮੇਂ ਹੈ ਆਪ ਆਪਕੀ ਫੈਮਿਲੀ ਆਪਕੋ ਤਭੀ ਫਾਇਦਾ ਹੈ ਸੈਲਫ ਇੰਪਲੋਇਡ ਓਬਰ ਟਰੱਕ ਡਰਾਈਵਰ ਕੋ ਜ਼ਿਆਦਾ ਫਾਇਦਾ ਹੈ ਲਾਈਕ ਨੰਬਰ 437-264-3175 ਨੋ ਏਜ ਲਿਮਿਟ ਨੋ ਕ੍ਰੈਡਿਟ ਚੈੱਕ ਨੰਬਰ 437-264-3175 437-264-3175 437-264-3175
1: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਤੁਸੀਂ ਰਾਬਤਾ ਕਰ ਲੈਣਾ ਹੈ 437-264 ਅਤੇ 3175 ਯੂਨੀ ਗਲੋਬਲ ਐਡਵਾਈਜ਼ਰੀ ਅਤੇ ਨਾਲ ਦੀ ਨਾਲ ਤੁਸੀਂ ਬੀਡੀਸ ਹੋਮ ਪੇਂਟਿੰਗ ਨੂੰ ਘਰ ਦੇ ਵਿੱਚ ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ ਤਾਂ ਤੁਸੀਂ ਬੀਡੀਸ ਹੋਮ ਪੇਂਟਿੰਗ ਦੇ ਜੁਗਰਾਜ ਬਾਈ ਜੀ ਨਾਲ ਗੱਲਬਾਤ ਕਰ ਲਿਓ ਵਧੀਆ ਪੇਂਟਰ ਨੇ 12 ਸਾਲਾਂ ਦਾ ਤਜਰਬਾ 905-965-6311 905-965-6311 'ਤੇ ਗੱਲਬਾਤ ਕਰ ਸਕਦੇ ਹੋ ਨਾਲ ਦੀ ਨਾਲ ਡਰੀਮ ਹੋਮ ਅਪਲਾਇੰਸਿਸ 905-805-3000 ਤੁਸੀਂ 2915 ਅਰਜੈਂਟੀਆ ਰੋਡ 'ਤੇ ਪਹੁੰਚ ਰਹੇ ਹਾਂ ਡਰੀਮ ਹੋਮ ਅਪਲਾਇੰਸਿਸ ਘਰ ਵਾਸਤੇ ਅਪਲਾਇੰਸਿਸ ਲੈਣੇ ਆ ਤਾਂ ਡਰੀਮ ਹੋਮ ਅਪਲਾਇੰਸਿਸ ਸੋ ਸਮਾਂ ਅੱਜ ਘੱਟ ਆ ਪੰਦੇਰ ਸਾਹਿਬ ਤੁਸੀਂ ਮਾਫੀ ਦੇਣਾ ਕੱਲ੍ਹ ਨੂੰ ਗੱਲਬਾਤ

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲਸ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇਂ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਪਲਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਪਲਾ ਦਿਓ।

ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋਗੇ, ਤੁਹਾਡੇ ਸਾਰਿਆਂ ਦੇ ਘਰ ਦੇ ਵਿੱਚ ਬਿਲਕੁਲ ਸਭ ਕੁਝ ਠੀਕ ਠਾਕ ਹੋਏਗਾ। ਸੋ ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਲੈ ਕੇ ਹਾਜ਼ਰ ਹਰ ਰੋਜ਼ ਦੀ ਤਰ੍ਹਾਂ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਰੇਡੀਓ ਪ੍ਰੋਗਰਾਮ ਸਭ ਰੰਗ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਅਖਬਾਰ ਵਿਸ਼ਵ ਪੰਜਾਬੀ ਸਾਂਝ, ਇਸ ਦੀ ਐਪ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ। ਔਰ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਅਗਰ ਕਿਸੇ ਕਾਰਨ, ਕਿਸੇ ਰੁਝੇਵੇਂ ਦੇ ਕਾਰਨ ਇਸ ਵੇਲੇ ਤੁਸੀਂ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਨਹੀਂ ਜੁੜ ਸਕੇ, ਤਾਂ ਅਗਲੇ ਦਿਨ ਸ਼ਾਮ ਨੂੰ 6:30 ਵਜੇ ਦੇ ਕਰੀਬ ਅਸੀਂ ਫਿਰ ਇਸ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ VPS24.ca ਦੇ ਉੱਪਰ, IPTV ਚੈਨਲ ਦੇ ਉੱਪਰ। ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਨਾ, ਅਤੇ ਉੱਥੇ VPS24.ca HD ਭਰੋਗੇ ਤਾਂ ਆਪਣੇ ਆਪ ਤੁਸੀਂ ਇਹ ਸਾਡੇ ਪ੍ਰੋਗਰਾਮ ਦੇ ਨਾਲ ਜੁੜ ਜਾਓਗੇ। ਸੋ ਵਿਸ਼ਵ ਪੰਜਾਬੀ ਭਵਨ, ਇੱਕੋ ਇੱਕ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਆਡੀਟੋਰੀਅਮ, ਜਿਸ ਨੂੰ ਤੁਸੀਂ ਇੱਕ ਵਾਰ ਦੇਖੋ ਆ ਕੇ, ਅਤੇ ਉਹ ਤੁਸੀਂ ਕੋਈ ਵੀ ਐਕਟੀਵਿਟੀ, ਕੋਈ ਗਤੀਵਿਧੀ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਤੁਸੀਂ ਆਰਗੇਨਾਈਜ਼ ਕਰਨੀ ਹੋਵੇ, ਤਾਂ ਤੁਹਾਨੂੰ ਉਸ ਦੀਆਂ ਸੇਵਾਵਾਂ ਜਿਹੜੀਆਂ ਫ੍ਰੀ ਆਫ ਕਾਸਟ ਜਿਹੜੀਆਂ ਮਿਲ ਸਕਦੀਆਂ ਨੇ, ਤੁਸੀਂ ਕਥੂਰੀਆ ਸਾਹਿਬ ਦੇ ਨਾਲ ਸੰਪਰਕ ਕਰਕੇ ਅਤੇ ਉਸ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ, ਅਗਰ ਤੁਸੀਂ ਕੋਈ ਐਕਟੀਵਿਟੀ ਉੱਥੇ ਆਰਗੇਨਾਈਜ਼ ਕਰਨੀ ਹੈ। ਸੋ ਜਿੱਥੋਂ ਤੱਕ ਮੌਸਮ ਦਾ ਸਵਾਲ ਹੈ ਜੀ, ਮੌਸਮ ਤੁਸੀਂ ਦੇਖ ਰਹੇ ਹੋ ਇਸ ਵੇਲੇ ਬਾਹਰ ਬੜੀ ਛਮ-ਛਮ ਬਾਰਿਸ਼ ਹੋ ਰਹੀ ਹੈ, ਅਤੇ ਸਾਰੀ ਰਾਤ ਦੀ ਪ੍ਰੈਡਿਕਸ਼ਨ ਜਿਹੜੀ ਇਹੀ ਹੈ ਕਿ ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ, ਵੇ ਪੱਛੋਂ ਦੀਆਂ ਪੈਣ ਕਣੀਆਂ, ਅਤੇ ਕਣੀਆਂ ਪੈਣ ਡੀਆਂ ਨੇ, ਬਾਰਿਸ਼ ਪੈਣ ਡੀ ਹੈ, ਰਾਤ ਨੂੰ ਵੀ ਇਸੇ ਦਿਨ ਬਾਰਿਸ਼ ਪੈਣੀ ਹੈ, ਲੇਕਿਨ ਟੈਂਪਰੇਚਰ ਠੀਕ ਹੈ। ਅੱਜ ਦੇਖੋ 17 ਤਰੀਕ ਅਤੇ 17 ਹੀ ਟੈਂਪਰੇਚਰ, ਕਿੱਡਾ ਕੋ ਇੰਸੀਡੈਂਸ ਹੈ, ਅਤੇ ਕੱਲ੍ਹ ਨੂੰ 18 ਜੂਨ ਹੈ, ਕੱਲ੍ਹ ਟੈਂਪਰੇਚਰ ਹੋਏਗਾ 21°5:37 'ਤੇ ਤੁਸੀਂ ਸੂਰਜ ਦੇਵਤਾ ਜੀ ਦੇ ਦਰਸ਼ਨ ਕਰੋਗੇ, ਅਤੇ 9:03 'ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਲੇਕਿਨ ਕੱਲ੍ਹ ਹਵਾ ਬਹੁਤ ਤੇਜ਼ ਹੈ, 35 ਤੋਂ 40 ਕਿਲੋਮੀਟਰ ਪਰ ਆਵਰਸ ਦੀ ਜਿਹੜੀ ਹਵਾ ਹੈ ਨਾ ਉਹ ਚੱਲੇਗੀ, ਅਤੇ ਬਾਰਿਸ਼ ਕੱਲ੍ਹ ਨਹੀਂ ਹੈਗੀ, ਕੱਲ੍ਹ ਥੋੜ੍ਹੀ ਬਹੁਤੀ 30-35% ਦੀ ਪ੍ਰੈਡਿਕਸ਼ਨ ਹੈ। ਬਸ ਇਹ ਧਿਆਨ ਰੱਖਿਆ ਕਰੋ, 30-35% ਜਿਹੜੀ ਬਾਰਿਸ਼ ਦਾ ਮਤਲਬ ਇਹ ਨਹੀਂ ਹੈ ਕਿ 30-35% ਬਾਰਿਸ਼ ਪੈਣੀ ਹੈ, 30-35% ਬ੍ਰਮਟਨ ਦੇ ਏਰੀਏ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਹੋ ਸਕਦੀ ਹੈ। ਸੋ ਇਹ ਜਿਹੜੀ ਪ੍ਰੈਡਿਕਸ਼ਨ ਹੁੰਦੀ ਹੈ ਨਾ, ਉਹ ਏਰੀਏ ਦੇ ਮੁਤਾਬਕ ਹੁੰਦੀ ਹੈ, ਰਾਤ ਦੀ ਜਿਹੜੀ ਹੈ ਨਾ ਉਹ ਆਲਮੋਸਟ 100% ਹੈ, ਸਾਰੀ ਬ੍ਰਮਟਨ ਦੇ ਵਿੱਚ ਰੇਨ ਹੋਣੀ ਹੈ। ਸੋ ਮੌਸਮ ਦਾ ਤਾਂ ਉਤਰਾਅ ਚੜਾਅ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ, ਅਤੇ ਮੈਂ ਤਾਂ ਅਕਸਰ ਕਹਿੰਦਾ ਹੀ ਹੁੰਦਾ ਕਿ ਤੂੰ ਕਾਹਦਾ ਕਰਦਾ ਮਾਣ ਪਤੰਦਰਾ, ਖੁੱਲਣਾ ਨਹੀਂ ਉਹਦਾ ਲਾਇਆ ਜਿੰਦਰਾ, ਤੂੰ ਝੜ ਜਾਣਾ ਬੰਦਿਆ ਜੋ ਪੱਤਾ ਸੁੱਕੀ ਟਾਹਣੀ ਦਾ, ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ। ਸੋ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ, ਕੁਦਰਤ ਦੇ ਰੰਗਾਂ ਨੂੰ ਤਾਂ ਉਹਦੇ ਵਿੱਚ ਆਪਣੇ ਆਪ ਨੂੰ ਰੰਗ ਕੇ ਹੀ ਇੰਜੋਏ ਕਰਿਆ ਕਰੋ, ਮੌਜ ਮਸਤੀ ਕਰਿਆ ਕਰੋ, ਉਹਦੇ ਪ੍ਰਤੀ ਕੋਈ ਗਿਲਾ, ਉਹਦੇ ਪ੍ਰਤੀ ਕੋਈ ਸ਼ਿਕਵਾ ਕਰਨਾ ਸਾਡਾ ਬਣਦਾ ਹੀ ਨਹੀਂ, ਨਾ ਹੀ ਅਸੀਂ ਕਰ ਸਕਦੇ ਹਾਂ, ਜੇਕਰ ਅਸੀਂ ਕਰਾਂਗੇ ਵੀ ਤਾਂ ਉਹਦਾ ਕੋਈ ਵਜੂਦ ਹੀ ਨਹੀਂ ਰਿਹਾ ਉਸ ਗਿਲੇ ਸ਼ਿਕਵੇ ਦਾ। ਸੋ ਨੰਬਰ ਹੈ ਸਾਡਾ ਰੋਜ਼ ਦੀ ਤਰ੍ਹਾਂ ਉਹ ਹੀ 647-367-5353, 647-367-5353, 647-367-5353। ਤੁਸੀਂ ਸਾਡੇ ਨਾਲ ਕੋਈ ਵੀ ਗੱਲਬਾਤ ਕਰ ਸਕਦੇ ਹੋ, ਕੱਲ੍ਹ ਆਪਾਂ ਗੱਲਾਂ ਬਾਤਾਂ ਕਰਦੇ ਰਹੇ ਹਾਂ, ਬਹੁਤ ਵਧੀਆ ਕੱਲ੍ਹ ਡਿਸਕਸ਼ਨ ਵੀ ਹੋਈ, ਔਰ ਉਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਨਾ ਮੈਨੂੰ ਲੱਗਿਆ ਕਿ ਅਜੇ ਕੁਛ ਇੱਕ ਚੀਜ਼ ਅਧੂਰੀ ਰਹਿ ਗਈ ਸੀ। ਕੱਲ੍ਹ ਆਪਣਾ ਵਿਸ਼ਾ ਹੈ ਸੀ ਇਹੀ ਕਿ ਜਦੋਂ ਕਿਸੇ ਆਦਮੀ ਨੂੰ ਕੋਈ ਕਾਮਯਾਬੀ ਮਿਲਦੀ ਹੈ ਨਾ, ਤਾਂ ਕੋਈ ਆਦਮੀ ਕਹਿੰਦਾ ਹੈ ਕਿ ਭਾਈ ਮੇਰੀ ਇਹ ਮਿਹਨਤ ਦਾ ਨਤੀਜਾ, ਕੋਈ ਆਦਮੀ ਇਹ ਕਹਿੰਦਾ, ਜਿਵੇਂ ਕੱਲ੍ਹ ਸਾਡੇ ਇੱਕ ਸੱਜਣ ਨੇ, ਦੋਸਤ ਮਿੱਤਰ ਨੇ, ਬੜੀ ਵਧੀਆ ਗੱਲ ਉਹਨੇ ਸ਼ੇਅਰ ਕੀਤੀ, ਉਹ ਕਹਿੰਦਾ ਮੈਨੂੰ ਇੱਕ ਨੌਕਰੀ ਮਿਲ ਗਈ, ਮੈਂ ਉੱਥੇ ਡਿਜ਼ਰਵ ਤਾਂ ਕਰਦਾ ਹੀ ਨਹੀਂ ਸੀ, ਨਾ ਮੈਨੂੰ ਤਾਂ ਕੱਖ ਨਹੀਂ ਪਤਾ ਸੀ ਜੋ ਉੱਥੇ ਉਹਨਾਂ ਨੇ ਪੁੱਛਣਾ, ਮੈਨੂੰ ਉਹਨਾਂ ਨੇ ਮਸ਼ੀਨਾਂ ਦਿਖਾਈਆਂ ਜੋ ਮੈਂ ਤੁੱਕਾ ਤੱਕਾ ਲਾਤਾ, ਅਤੇ ਮੈਨੂੰ ਨੌਕਰੀ ਮਿਲ ਗਈ। ਸੋ ਇਸ ਤਰ੍ਹਾਂ ਦੀਆਂ ਜਦੋਂ ਚੀਜ਼ਾਂ ਆਪਾਂ ਵੇਖਦੇ ਹਾਂ ਨਾ, ਤਾਂ ਉਦੋਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ, ਕਈ ਤਰ੍ਹਾਂ ਦੇ ਸ਼ੰਕੇ ਜਿਹੜੇ ਨਾ ਉਤਪੰਨ ਹੁੰਦੇ ਹੈ ਕਿ ਕਿਸਮਤ ਦਾ ਵੀ ਰੋਲ ਹੈ ਸਾਡੀ ਕਾਮਯਾਬੀ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ, ਸਾਡੀ ਜ਼ਿੰਦਗੀ ਦੇ ਕੰਮਾਂ ਕਾਰਾਂ ਦੇ ਵਿੱਚ। ਮੈਂ ਨਾ ਇੱਕ ਦਿਨ ਵੈਸੇ ਹੀ ਇੱਕ, ਮੈਂ ਰਾਤ ਵੈਸੇ ਸੋਚਦਾ ਰਿਹਾ ਜਦੋਂ ਇਹ ਡਿਸਕਸ਼ਨ ਆਪਾਂ ਕਰਕੇ ਗਏ ਨਾ, ਮੈਂ ਸੋਚਦਾ ਰਿਹਾ ਕਿ ਇਸ ਵਿਸ਼ੇ ਦੇ ਅੰਤਰਗਤ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ। ਆ ਪਿੱਛੇ ਜਿਹੜਾ ਦਲਜੀਤ ਆਇਆ ਸੀ ਨਾ ਜਦੋਂ ਟੋਰਾਂਟੋ ਦੇ ਵਿੱਚ, ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਦੋਸਤ ਮਿੱਤਰ ਉੱਥੇ ਦੇਖਣ ਗਏ ਹੋਣੇ ਰੋਜ਼ਰ ਆਡੀਟੋਰੀਅਮ ਦੇ ਵਿੱਚ, ਉੱਥੇ
ਸੋ ਮੇਰਾ ਬੇਟਾ ਤੇ ਮੇਰੀ ਡਾਟਰ ਇਨ ਲਾ ਨਾ ਉਹ ਵੀ ਦੇਖਣ ਗਏ ਸੀ, ਉਹਨਾਂ ਨੇ ਵੀ ਟਿਕਟਾਂ ਬੁੱਕ ਕਰਾਈਆਂ ਸੀ। ਸੋ ਗੱਲ ਨਾ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਹੈ ਕਿ ਉਹ ਜਦੋਂ ਰਾਤ ਨੂੰ ਉੱਥੋਂ ਫ੍ਰੀ ਹੋ ਕੇ ਨਾ ਉਹ ਗਏ, ਉਹ ਕਹਿੰਦੇ ਵੀ ਉੱਥੇ ਪਾਰਕਿੰਗ ਪੂਰਕਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਹੋਣੀ ਹੈ, ਸਾਡੇ ਘਰ ਦੇ ਨੇੜੇ ਗੋ ਸਟੇਸ਼ਨ ਹੈ ਅਤੇ ਉਹਨਾਂ ਨੂੰ ਟ੍ਰੇਨ ਦੇ ਉੱਪਰ ਸ਼ਾਮ ਨੂੰ ਉਹ 5, 5:30 ਵਜੇ 6 ਵਜੇ ਚਲੇ ਗਏ ਅਤੇ ਰਾਤ ਨੂੰ ਉੱਥੋਂ 11:30-12 ਜਦੋਂ ਕਿਤੇ ਫ੍ਰੀ ਹੋਏ ਅਤੇ ਉਹਨਾਂ ਨੇ ਟ੍ਰੇਨ ਲੈ ਲਈ ਉੱਥੋਂ। ਉਹ ਕਹਿੰਦੇ ਟ੍ਰੇਨ ਅਸੀਂ ਲੈ ਲਈ ਅਤੇ ਟ੍ਰੇਨ ਅਜੇ ਟੋਰੋਂਟੋ ਤੋਂ ਚੱਲੀ ਸੀ ਅਤੇ ਅਜੇ ਮਸਾਂ 5-4 ਕਿਲੋਮੀਟਰ ਹੀ ਅੱਗੇ ਆਈ ਨਾ, ਉਹ ਪਹਿਲਾ ਸਟੇਸ਼ਨ ਹੀ ਅਜੇ ਆਇਆ ਅਤੇ ਉੱਥੇ ਆ ਕੇ ਨਾ ਟ੍ਰੇਨ ਦੇ ਵਿੱਚ ਕੋਈ ਟੈਕਨੀਕਲ ਕੋਈ ਫਾਲਟ ਪੈ ਗਿਆ, ਖਰਾਬੀ ਪੈ ਗਈ। ਉਹ ਕਹਿੰਦੇ ਉੱਥੇ ਅਸੀਂ ਅੱਧਾ ਘੰਟਾ 1.25 ਘੰਟਾ ਲੱਗ ਗਿਆ ਉੱਥੇ। ਫਿਰ ਪਿੱਛੋਂ ਕੋਈ ਟ੍ਰੇਨ ਇੱਕ ਹੋਰ ਆਈ, ਕੋਈ ਉਹਨਾਂ ਨੇ ਜਦੋਂ ਕੋਈ ਕੰਟੈਕਟ ਕੀਤਾ ਅਤੇ ਸਾਰੀਆਂ ਸਵਾਰੀਆਂ ਜਦੋਂ ਉਹਦੇ ਵਿੱਚ ਸ਼ਿਫਟ ਸ਼ਿਫਟ ਹੋਈਆਂ ਨਾ ਅਤੇ ਉਹ ਟ੍ਰੇਨ ਚੱਲਣ ਲੱਗੀ ਅਜੇ ਅਤੇ ਕਿਸੇ ਨੇ ਚੇਨ ਪੁੱਲ ਕਰ ਦਿੱਤੀ, ਉਹ ਟ੍ਰੇਨ ਫਿਰ ਉੱਥੇ ਰੁਕ ਗਈ। ਸੋ ਮੇਰਾ ਮਤਲਬ ਕਹਿਣ ਤੋਂ ਵੀ ਇੰਨਾ ਵਿਘਨ ਪਿਆ ਉਹਨਾਂ ਦੇ ਆਉਣ ਦੇ ਵਿੱਚ। ਉਹ ਪਹੁੰਚੇ ਰਾਤ ਨੂੰ ਕੋਈ 2 ਵਜੇ ਦੇ ਕਰੀਬ ਘਰ, ਫਿਰ ਉਹਨਾਂ ਨੇ ਕੈਬ ਕੂਬ ਵਾਹਵਾ ਉੱਥੋਂ ਹਾਇਰ ਕੀਤੀ ਅਤੇ ਉਹਨਾਂ ਨੂੰ ਮਿਲ ਗਈ ਅਤੇ ਉਹ ਪਹੁੰਚ ਗਏ। ਸੋ ਗੱਲ ਸਿਰਫ ਨਾ ਇੰਨੀ ਕੁ ਨਹੀਂ ਹੈਗੀ, ਇਹ ਗੱਲ ਮੈਂ ਸਿਰਫ ਇੱਕ ਕੋਟ ਹੀ ਕੀਤੀ ਹੈ ਇਸ ਕਰਕੇ। ਮੈਂ ਸੋਚਦਾ ਕਈ ਵਾਰ ਕਿ ਜੇ ਮੰਨ ਲਓ ਕੋਈ ਆਦਮੀ ਕਿਸੇ ਜ਼ਰੂਰੀ ਕੰਮ ਦੇ ਵਾਸਤੇ ਜਾ ਰਿਹਾ ਹੈ, ਕੋਈ ਆਪਣੀ ਇੰਟਰਵਿਊ ਦੇ ਵਾਸਤੇ ਜਾ ਰਿਹਾ, ਜਾਂ ਕਿਸੇ ਦੀ ਕੋਈ ਹੋਰ ਬੜੀ ਹੀ ਅਰਜੈਂਟ ਅਪੁਆਇੰਟਮੈਂਟ ਹੈ, ਉਹ ਜਾ ਰਿਹਾ ਇਸ ਤਰ੍ਹਾਂ, ਤੇ ਰਸਤੇ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਉਹਨੂੰ ਵਿਘਨ ਪੈ ਜਾਵੇ, ਤਾਂ ਫਿਰ ਜਿਹੜਾ ਉਹਦਾ ਨੁਕਸਾਨ ਹੋਏਗਾ ਉਹਨੂੰ ਆਪਾਂ ਕਿਸ ਕੈਟਾਗਰੀ ਦੇ ਵਿੱਚ ਰੱਖਾਂਗੇ? ਉਹਦੀ ਵਾਕਈ ਕਿਸਮਤ ਦੀ ਕੈਟਾਗਰੀ ਦੇ ਵਿੱਚ ਨਹੀਂ ਆ ਜਾਊਗੀ। ਆਦਮੀ ਦੀ ਕਿਸਮਤ ਹੀ ਮਾੜੀ ਸੀ ਕਿ ਦੇਖੋ ਰੋਜ਼ ਟ੍ਰੇਨ ਚੱਲਦੀ ਹੈ, ਰੋਜ਼ ਲੋਕ ਆਉਂਦੇ ਜਾਂਦੇ ਨੇ, ਰੋਜ਼ ਲੋਕ ਸਫ਼ਰ ਕਰਦੇ ਨੇ, ਲੇਕਿਨ ਇਸ ਦਿਨ ਹੀ ਇਸ ਮੁਸ਼ਕਲ ਨੇ ਆਉਣਾ ਸੀ, ਉਸ ਟ੍ਰੇਨ ਨੇ ਪ੍ਰੋਬਲਮ ਆਉਣੀ ਸੀ। ਸੋ ਉਹਨਾਂ ਨੂੰ ਤਾਂ ਮੁਸ਼ਕਲ ਆ ਗਈ, ਚਲੋ ਉਹਨਾਂ ਨੇ ਤਾਂ ਘਰ ਆਉਣਾ ਸੀ, 1:30 ਵਜੇ ਆ ਗਏ, 2 ਵਜੇ ਆ ਗਏ, 2:30 ਵਜੇ ਵੀ ਆ ਜਾਂਦੇ ਤਾਂ ਵੀ ਕੋਈ ਗੱਲ ਨਹੀਂ ਸੀ। ਮੈਂ ਸਿਰਫ ਇਹ ਗੱਲ ਕਰਦਾ ਜਿਹੜਾ ਆਪਾਂ ਕੱਲ੍ਹ ਵਿਸ਼ਾ ਡਿਸਕਸ ਕਰ ਰਹੇ ਸੀ ਨਾ, ਕਿ ਸਾਡੀ ਕਿਸਮਤ ਵੀ ਕਿਤੇ ਨਾ ਕਿਤੇ ਰੋਲ ਅਦਾ ਕਰਦੀ ਜ਼ਰੂਰ ਹੈ। ਮੈਂ ਇਹੀ ਗੱਲ ਕਹਿ ਰਿਹਾ ਸੀ ਕਿ ਜੇ ਖੁਦਾ ਨਾ ਖਾਸਤਾ ਕੋਈ ਆਦਮੀ ਇਸ ਤਰ੍ਹਾਂ ਜਾਂਦਾ ਹੁੰਦਾ, ਉਹਦੇ ਕੋਈ ਐਗਜ਼ਾਮ ਉਹਨੇ ਅਪੀਅਰ ਹੋਣਾ ਹੁੰਦਾ, ਕਿਸੇ ਇੰਟਰਵਿਊ ਦੇ ਵਿੱਚ ਉਹਨੇ ਅਪੀਅਰ ਹੋਣਾ ਹੁੰਦਾ, ਜਾਂ ਹੋਰ ਕੋਈ ਅਰਜੇਵਾਂ ਹੁੰਦਾ, ਹੋਰ ਕੋਈ ਅਰਜੈਂਟ ਉਹਦੀ ਅਪੁਆਇੰਟਮੈਂਟ ਉਹਦੀ ਕਿਤੇ ਜਾਣ ਦੀ, ਅਤੇ ਉਹਨੂੰ ਰਸਤੇ ਦੇ ਵਿੱਚ ਇੱਦਾਂ ਕੋਈ ਰੁਕਾਵਟ ਪੈ ਜਾਂਦੀ, ਤਾਂ ਫਿਰ ਆਪਾਂ ਦੋਸ਼ ਕਿਸ ਚੀਜ਼ ਨੂੰ ਦੇਣਾ ਸੀ? ਟ੍ਰੇਨ ਨੂੰ ਦੋਸ਼ ਦੇਣਾ ਸੀ, ਸਮੇਂ ਨੂੰ ਦੋਸ਼ ਦੇਣਾ ਸੀ, ਜਾਂ ਉਹਦੀ ਕਿਸਮਤ ਨੂੰ ਦੋਸ਼ ਦੇਣਾ ਸੀ? ਅਤੇ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਕਈ ਵਿੱਚੋਂ ਨਾ ਨਿਕਲੇ ਆਉਂਦੀਆਂ। ਅਤੇ ਆਪਾਂ ਗੱਲਬਾਤ ਕਰਦੇ ਹਾਂ 647-367-5553 ਕੱਲ੍ਹ ਵਾਲੀ ਗੱਲਬਾਤ ਨੂੰ ਥੋੜ੍ਹਾ ਜਿਹਾ ਹੋਰ ਕੰਟੀਨਿਊ ਕਰ ਲਾਂਗੇ, ਕਿ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਕੱਲ੍ਹ ਜੁੜੇ ਵੀ ਸੀ ਮੇਰੇ ਨਾਲ ਰੇਡੀਓ 'ਤੇ, ਲੇਕਿਨ ਹੋ ਸਕਦਾ ਹੈ ਉਹਨਾਂ ਦੇ ਮਨ ਦੇ ਵਿੱਚ ਵੀ ਕੋਈ ਹੋਰ ਵਿਚਾਰ ਵੀ ਆ ਸਕਦੇ ਨੇ, ਜਾਂ ਕੋਈ ਹੋਰ ਦੋਸਤ ਮਿੱਤਰ ਜਿਹੜੇ ਸਾਡੇ ਨਾਲ ਜੁੜੇ ਨੇ ਇਸ ਵੇਲੇ, ਉਹ ਆਪਣੀ ਫੀਡਬੈਕ ਦੇ ਸਕਦੇ ਨੇ ਕਿ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਕਾਮਯਾਬੀ ਮਿਲਦੀ ਹੈ ਨਾ, ਤਾਂ ਅਸੀਂ ਮਿਹਨਤ ਨੂੰ ਬਹੁਤ ਸ਼੍ਰੇਅ ਦਿੰਦੇ ਹਾਂ, ਮਿਹਨਤ ਨੂੰ ਕਹਿੰਦੇ ਹਾਂ ਕਿ ਮਿਹਨਤ ਦੇ ਸਾਡਾ ਫਲ ਮਿਲਿਆ ਹੈ, ਲੇਕਿਨ ਕੀ ਉਹਦੇ ਨਾਲ ਨਾਲ ਤੁਹਾਡੀ ਕਿਸਮਤ ਦਾ ਵੀ ਕੋਈ ਰੋਲ ਹੁੰਦਾ ਹੈ, ਤੁਹਾਡੇ ਲੱਕ ਦਾ ਵੀ ਕੋਈ ਰੋਲ ਹੁੰਦਾ ਹੈ, ਕੋਈ ਤੁਹਾਡਾ ਟਾਈਮ ਅੱਛਾ ਚੱਲ ਰਿਹਾ ਉਹਦਾ ਵੀ ਕੋਈ ਰੋਲ ਹੁੰਦਾ ਹੈ, ਕੋਈ ਤੁਹਾਡੇ ਸਟਾਰ ਅੱਛੇ ਨੇ ਉਹਨਾਂ ਦਾ ਵੀ ਕੋਈ ਰੋਲ ਹੁੰਦਾ, ਜਿਹਨੂੰ ਅਸੀਂ ਕਿਸਮਤ ਦਾ ਨਾਮ ਦੇ ਲੈਂਦੇ ਹਾਂ, ਮੁਕੱਦਰ ਦਾ ਨਾਮ ਦੇ ਲੈਂਦੇ ਹਾਂ, ਤਕਦੀਰ ਦਾ ਨਾਮ ਦੇ ਲੈਂਦੇ ਹਾਂ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਜ ਕਰਾਂਗੇ, ਉਹਨਾਂ ਨੂੰ ਕੰਟੀਨਿਊ ਕਰਾਂਗੇ, ਹੋਰ ਵੀ 2-4 ਗੱਲਾਂ ਬਾਤਾਂ ਇਹਦੇ ਵਿੱਚ ਕੀਤੀਆਂ ਜਾ ਸਕਦੀਆਂ। ਸੋ 647-367-5353 ਦੇ ਉੱਪਰ ਕਾਲ ਕੀਤੀ ਜਾ ਸਕਦੀ ਹੈ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਇੱਕ ਅੱਛੇ ਜਿਹੇ ਗੀਤ ਦੇ ਨਾਲ, ਅਤੇ ਗੀਤ ਤੋਂ ਬਾਅਦ 647-367-5353 ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਨੰਬਰ ਹੈ, ਅਤੇ ਤੁਹਾਡੇ ਫੋਨ ਦੀ ਮੈਂ ਇੰਤਜ਼ਾਰ ਕਰ ਰਿਹਾ ਅਤੇ ਗੱਲਬਾਤ ਨੂੰ ਆਪਾਂ ਕੰਟੀਨਿਊ ਕਰਾਂਗੇ ਅੱਗੇ, ਅਤੇ ਕੁਛ ਬੋਲ ਸੁਣਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ।

0: ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਰਹੇਗਾ ਰਾਤ ਨੂੰ 11 ਵਜੇ ਤੱਕ। ਦੋਸਤੋ, ਸਾਡੀ ਗੱਲਬਾਤ ਚੱਲ ਰਹੀ ਸੀ ਕਿ ਕਿਸਮਤ ਦਾ ਕਿੰਨਾ ਕੁ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ। ਦੇਖੋ, ਅਸੀਂ ਆਪਣੀ ਜ਼ਿੰਦਗੀ ਦੀਆਂ ਪਲੈਨਿੰਗ ਕਰਦੇ ਹਾਂ, ਉਹਨਾਂ ਪਲੈਨਿੰਗ ਦੇ ਮੁਤਾਬਕ ਕੰਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਕਈ ਵਾਰ ਸਾਨੂੰ ਇਹ ਲੱਗਦਾ ਕਿ ਸਾਡੀਆਂ ਜਿਹੜੀਆਂ ਪਲੈਨਿੰਗ ਧਰੀਆਂ ਧਰਾਈਆਂ ਉੱਦਾਂ ਹੀ ਰਹਿ ਜਾਂਦੀਆਂ, ਵਾਪਰ ਕੁਝ ਹੋਰ ਜਾਂਦਾ। ਦੇਖੋ, ਸਾਡੇ ਪਲੈਨ, ਸਾਡੀਆਂ ਯੋਜਨਾਵਾਂ ਅਸੀਂ ਜੋ ਮਰਜ਼ੀ ਬਣਾਉਂਦੇ ਰਹੀਏ, ਲੇਕਿਨ ਉਹ ਪ੍ਰਭੂ, ਉਸ ਪਰਮਾਤਮਾ ਨੇ ਸਾਡੀ ਕਿਸਮਤ ਦੇ ਵਿੱਚ ਕੀ ਲਿਖਿਆ ਨਾ, ਸਾਨੂੰ ਇਸ ਚੀਜ਼ ਦੀ ਕੋਈ ਵੀ ਜਾਣਕਾਰੀ ਨਹੀਂ ਹੈ। ਅਸੀਂ ਕਈ ਵਾਰੀ ਕੁਝ ਹੋਰ ਸੋਚ ਕੇ ਕਰਦੇ ਹਾਂ, ਹੋ ਕੁਝ ਹੋਰ ਜਾਂਦਾ, ਅਸੀਂ ਬੜੇ ਹੈਰਾਨ ਹੁੰਦੇ ਹਾਂ, ਬੜੇ ਪਰੇਸ਼ਾਨ ਹੁੰਦੇ ਹਾਂ, ਯਾਰ ਇਹ ਕਿੱਦਾਂ ਵਾਪਰ ਗਿਆ ਮੇਰੀ ਲਾਈਫ ਦੇ ਵਿੱਚ, ਮੈਂ ਤਾਂ ਇਹ ਕਦੇ ਸੋਚਿਆ ਹੀ ਨਹੀਂ ਸੀ। ਸੋ ਉਹਦੇ ਜਿਹੜੇ ਨਾ ਪਲੈਨ ਹੈ, ਉਹ ਸਾਡੀ ਸਮਝ ਤੋਂ ਬਾਹਰ ਹੈ। ਤੁਹਾਨੂੰ ਯਾਦ ਹੋਏਗਾ, ਪਿੱਛੇ ਜੇ ਲਾਸਟ ਈਅਰ ਜੂਨ ਦੇ ਵਿੱਚ ਇੱਕ ਸਾਡੇ ਇੰਡੀਆ ਦੇ ਵਿੱਚ ਅਹਿਮਦਾਬਾਦ ਦੇ ਵਿੱਚ ਇੱਕ ਪਲੇਨ ਕ੍ਰੈਸ਼ ਹੋਇਆ ਸੀ। ਏਅਰ ਇੰਡੀਆ ਦਾ ਜਿਹੜਾ ਪਲੇਨ ਅਹਿਮਦਾਬਾਦ ਤੋਂ ਲੰਡਨ ਜਾਣਾ ਸੀ, ਜਿਹਨੇ ਯਾਦ ਆਇਆ ਨਾ ਤੁਹਾਨੂੰ ਉਸ ਘਟਨਾ ਨੂੰ, ਔਰ ਉਹ ਜਦੋਂ ਪਲੇਨ ਕ੍ਰੈਸ਼ ਹੋਇਆ ਸੀ, ਉਸ ਤੋਂ ਬਾਅਦ ਬੜੀਆਂ ਛੋਟੀਆਂ ਛੋਟੀਆਂ ਕਹਾਣੀਆਂ ਸੁਣੀਆਂ ਤੁਸੀਂ ਉਸ ਪਲੇਨ ਦੇ ਬਾਰੇ। ਇੱਕ ਲੜਕੀ ਦਾ ਨਾਮ ਸਾਰਿਆਂ ਦੋਸਤਾਂ ਮਿੱਤਰਾਂ ਨੇ ਸੁਣਿਆ ਹੋਏਗਾ, ਅਖਬਾਰਾਂ ਦੇ ਵਿੱਚ ਆਇਆ, ਮੀਡੀਆ ਦੇ ਵਿੱਚ ਬਹੁਤ ਆਇਆ, ਉਹਦਾ ਨਾਮ ਸੀ ਭੂਮੀ ਚੌਹਾਨ। ਭੂਮੀ ਚੌਹਾਨ ਜਿਹੜੀ ਇੰਗਲੈਂਡ ਦੇ ਵਿੱਚ ਰਹਿੰਦੀ ਸੀ, ਹੈ ਆਪਣੀ ਇੱਧਰ ਦੀ ਸੀ, ਆਈ ਹੋਈ ਸੀ ਇੰਡੀਆ ਦੇ ਵਿੱਚ, ਅਤੇ ਉਸ ਨੇ ਉਸ ਫਲਾਈਟ ਦੇ ਵਿੱਚ ਵਾਪਸ ਜਾਣਾ ਸੀ। ਬੜੀ ਤੇਜ਼ੀ ਦੇ ਨਾਲ ਘਰੋਂ ਆ ਰਹੀ ਸੀ, ਉਹ ਕੁਝ ਲੇਟ ਹੋ ਗਈ ਥੋੜ੍ਹਾ ਜਿਹਾ ਟ੍ਰੈਫਿਕ ਦੇ ਕਾਰਨ, 5-10 ਮਿੰਟ ਨਾ, ਪੂਰੀ ਕੋਸ਼ਿਸ਼ ਦੇ ਬਾਵਜੂਦ 5-10 ਮਿੰਟ ਉਹ ਲੇਟ ਹੋ ਗਈ ਏਅਰਪੋਰਟ 'ਤੇ ਪਹੁੰਚਦਿਆਂ। ਸੋ ਜਦੋਂ ਚੈੱਕ ਇਨ ਕਾਊਂਟਰ 'ਤੇ ਗਈ ਤਾਂ ਉਹਨਾਂ ਨੇ ਉਸ ਨੂੰ ਚੈੱਕ ਇਨ ਨਹੀਂ ਕਰਨ ਦਿੱਤਾ, ਉਸ ਨੂੰ ਅਟੈਂਡ ਨਹੀਂ ਕੀਤਾ ਕਿ ਨਹੀਂ ਭਾਈ, ਹੁਣ ਫਲਾਈਟ ਉੱਡਣ ਦਾ ਟਾਈਮ ਹੋ ਗਿਆ ਅਤੇ ਹੁਣ ਅਸੀਂ ਤੁਹਾਨੂੰ ਚੈੱਕ ਇਨ ਨਹੀਂ ਕਰਵਾ ਸਕਦੇ। ਕਿਉਂਕਿ ਤੁਹਾਨੂੰ ਪਤਾ, ਇੱਕ ਪ੍ਰੋਸੈਸ ਜਦੋਂ ਕੰਪਲੀਟ ਹੋ ਜਾਏ ਨਾ ਸਾਰਾ, ਸਿਕਿਉਰਿਟੀ ਚੈੱਕ ਇਨ ਦਾ, ਜਦੋਂ ਪਲੇਨ ਦੇ ਵਿੱਚ ਪੈਸੰਜਰ ਸਾਰੇ ਚੜ੍ਹ ਜਾਣ, ਅਤੇ ਉਸ ਤੋਂ ਬਾਅਦ ਉਸ ਨੂੰ ਨਾ ਫਿਰ ਉੱਥੇ ਅਲਾਊ ਨਹੀਂ ਕੀਤਾ ਜਾਂਦਾ। ਸੋ ਉਹ ਭੂਮੀ ਚੌਹਾਨ ਨੂੰ ਨਾ ਉਹਨਾਂ ਨੇ ਰੋਕ ਲਿਆ, ਉਹਨੂੰ ਨਹੀਂ ਜਾਣ ਦਿੱਤਾ, ਅਤੇ ਉਹ ਬੜੀ ਮਾਯੂਸ ਹੋਈ, ਬੜੇ ਅਫਸੋਸ ਦਾ ਜ਼ਾਹਰ ਕਰੀ ਜਾਵੇ ਆਪਣੇ ਆਪ ਦੇ ਵਿੱਚ, ਬੜੀ ਹੈਰਾਨ ਪਰੇਸ਼ਾਨ, ਏਅਰਲਾਈਨ ਵਾਲਿਆਂ ਨਾਲ ਉੱਥੇ ਲੜੀ ਜਾਵੇ, ਬਹਿਸੀ ਜਾਵੇ ਕਿ ਤੁਸੀਂ ਮੈਨੂੰ ਜਾਣ ਦਿਓ, ਮੇਰਾ ਬੜਾ ਅਰਜੈਂਟ ਕੰਮ ਹੈ, ਬੜਾ ਬੜਾ ਜ਼ਰੂਰੀ ਕੰਮ ਹੈ। ਲੇਕਿਨ ਉਹਨਾਂ ਨੇ ਨਹੀਂ ਜਾਣ ਦਿੱਤਾ, ਕਿਉਂਕਿ ਏਅਰਲਾਈਨਸ ਦੇ ਰੂਲ ਤੁਹਾਨੂੰ ਪਤਾ, ਜਦੋਂ ਇੱਕ ਵਾਰੀ ਉਹ ਡਿਸਾਈਡ ਕਰ ਲੈਣ, ਉਹਦੇ ਉੱਪਰ ਇਨ ਬਿਨ ਉਸ ਤਰ੍ਹਾਂ ਪੂਰੇ ਉੱਤਰਦੇ ਨੇ। ਅਤੇ ਜਦੋਂ ਉਹ ਵਾਪਸ ਜਾ ਰਹੀ ਸੀ ਅਤੇ ਕਹਿੰਦੇ ਅਜੇ ਘਰ ਪਹੁੰਚੇ ਨਹੀਂ ਸੀ, ਆਪਣੀ ਕਾਰ ਦੇ ਵਿੱਚ ਹੀ ਸੀ, ਅਤੇ ਉਹਨੂੰ ਉਹ ਖਬਰ ਮਿਲ ਗਈ ਕਿ ਉਸ ਜਹਾਜ਼ ਦੇ ਨਾਲ ਇਹ ਹਾਦਸਾ ਵਾਪਰ ਗਿਆ। ਉਸ ਤੋਂ ਬਾਅਦ ਉਹਦੇ ਮਨ ਦੀ ਸਥਿਤੀ ਕੀ ਹੋਏਗੀ? ਹੁਣ ਇਸ ਸਿਚੁਏਸ਼ਨ ਨੂੰ, ਇਸ ਘਟਨਾ ਨੂੰ ਤੁਸੀਂ ਸਭ ਜਾਣਦੇ ਹੋ ਕਿ ਉਸ ਤੋਂ ਬਾਅਦ ਉਸ ਪਲੇਨ ਦੇ ਵਿੱਚੋਂ ਕੋਈ ਵੀ ਆਦਮੀ ਜ਼ਿੰਦਾ ਨਹੀਂ ਬਚਿਆ, ਸਿਰਫ ਇੱਕ ਆਦਮੀ ਜਿਹੜਾ ਬਚਿਆ ਸੀ। ਉਸ ਆਦਮੀ ਦੀ ਕਿਸਮਤ ਨੂੰ ਤੁਸੀਂ ਕੀ ਕਹੋ, ਜਿਹੜਾ ਇੱਕ ਬਚ ਗਿਆ ਜ਼ਿੰਦਾ ਪਲੇਨ ਕ੍ਰੈਸ਼ ਦੇ ਵਿੱਚੋਂ? ਔਰ ਇਹ ਜਿਹੜੀ 5-10 ਮਿੰਟ ਲੇਟ ਜੇ ਨਾ ਹੁੰਦੀ, ਇਹਨੇ ਵੀ ਉਸ ਪਲੇਨ ਦੇ ਵਿੱਚ ਹੋਣਾ ਸੀ। ਤੋ ਇਸ ਘਟਨਾ ਨੂੰ ਉਹਨਾਂ ਲੋਕਾਂ ਦੀਆਂ, ਦੋਨਾਂ ਦੀਆਂ, ਇੱਕ ਭੂਮੀ ਚੌਹਾਨ ਦੀ ਔਰ ਇੱਕ ਦੂਸਰੇ ਇਨਸਾਨ ਦੀ ਜਿਨ੍ਹਾਂ ਦੀ ਜ਼ਿੰਦਗੀ ਬਚ ਗਈ, ਉਹਨਾਂ ਨੂੰ ਆਪਾਂ ਕਿਸ ਕੈਟਾਗਰੀ ਦੇ ਵਿੱਚ ਰੱਖਾਂਗੇ? ਇਹ ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ ਕਿ ਤੁਹਾਡਾ ਐਕਸਪੀਰੀਅੰਸ ਕੀ ਹੈ ਇਸ ਚੀਜ਼ ਦੇ ਬਾਰੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
1: ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਥੈਂਕ ਯੂ ਜੀ। ਜਿਹੜਾ ਤੁਸੀਂ ਟੌਪਿਕ ਰੱਖਿਆ ਨਾ, ਬੜਾ ਅੱਛਾ ਹੈ
0: ਜੀ,
1: ਤੇ ਬਿਲਕੁਲ ਜਿਹੜਾ ਨਾ ਉਹ ਸਹੀ ਗੱਲ ਹੈ ਕਿ ਕੁਝ ਚੀਜ਼ਾਂ ਇਨਸਾਨ ਦੇ ਕੰਟਰੋਲ ਚ ਨਹੀਂ ਹੈ। ਪਤਾ ਚੱਲਦਾ ਕਿ ਕੋਈ ਦੂਸਰਾ ਇਹਨੂੰ ਕੰਟਰੋਲ ਕਰ ਰਿਹਾ। ਤੁਸੀਂ ਦੇਖੋ, ਜਿਸ ਤਰ੍ਹਾਂ ਇੱਕ ਇਨਸਾਨ ਜਿਹੜਾ ਉਹਨੂੰ ਇਹ ਨੀ ਪਤਾ ਕਿ ਉਹਨੇ ਕਿਹਦੇ ਮਾਂ ਬਾਪ ਉਹਦੇ ਕੌਣ ਹੋਣਗੇ, ਕਿੱਥੇ ਪੈਦਾ ਉਹਨੇ ਹੋਣਾ, ਕਿਹੜੇ ਕੰਟਰੀ ਚ ਪੈਦਾ ਹੋਣਾ, ਜਿਸ ਤਰ੍ਹਾਂ ਇਹ ਕੰਟਰੋਲ ਚ ਨੀ ਨਾ ਹੈਗਾ। ਕੁਛ ਸਿਚੁਏਸ਼ਨ ਬੰਦੇ ਦੀਆਂ ਕੰਟਰੋਲ ਚ ਨੀ ਹੁੰਦੀਆਂ, ਸਾਰੀ ਕੋਸ਼ਿਸ਼ਾਂ ਕਰ ਹਟੇ, ਫਿਰ ਵੀ ਉਹ ਅਗਰ ਉਹਦੇ ਕਿਸਮਤ ਚ ਨਹੀਂ ਤੇ ਉਹਨੂੰ ਨਹੀਂ ਮਿਲਣਾ।
0: ਦੇਖੋ ਜੀ, ਇੱਕ ਆਪਾਂ ਕਹਿੰਦੇ ਨਾ, ਆਪਾਂ ਗੋਡ ਸ਼ਬਦ ਇਸਤੇਮਾਲ ਕਰਦੇ ਨਾ, ਮੈਂ ਕਈ ਵਾਰੀ ਡਿਸਕਸ ਕਰਦਾ ਹੁੰਦਾ, GOD ਗੋਡ ਅਸੀਂ ਲਿਖਦੇ ਹਾਂ, ਜੀ ਤੋਂ ਭਾਵ ਜਨਰੇਟ, ਓ ਤੋਂ ਭਾਵ ਓਪਰੇਟ, ਡੀ ਤੋਂ ਭਾਵ ਡਿਸਟਰੋਏ। ਉਹ ਕਹਿੰਦੇ ਵੀ ਜਨਮ ਮਰਨ ਤੇ ਜਿਹੜਾ ਜ਼ਿੰਦਗੀ ਨੂੰ ਚਲਾਉਣਾ ਕਿਸ ਤਰ੍ਹਾਂ, ਜਿਹੜੀ ਇਹ ਡਾਇਰੈਕਸ਼ਨ ਵਿੱਚ ਵਾਲੀ ਚੀਜ਼ ਹੈ ਨਾ ਜਿਹਦੀ ਗੱਲ ਆਪਾਂ ਅੱਜ ਕਰ ਰਹੇ ਹਾਂ, ਕਿ ਉਸ ਜ਼ਿੰਦਗੀ ਨੂੰ ਚਲਾਉਣਾ ਕਿਵੇਂ, ਉਸ ਪਰਮਾਤਮਾ ਨੂੰ ਪਤਾ ਹੈ ਵੀ ਉਹਨੂੰ ਕਿਸ ਰਜ਼ਾ ਦੇ ਵਿੱਚ ਰੱਖਣਾ, ਉਹਨੂੰ ਗਰੀਬੀ ਚ ਰੱਖਣਾ, ਉਹਨੂੰ ਅਮੀਰੀ ਚ ਰੱਖਣਾ, ਉਹਨੂੰ ਠੀਕ ਰੱਖਣਾ, ਉਹਨੂੰ ਬਿਮਾਰ ਰੱਖਣਾ, ਇਹ ਸਭ ਕੁਝ ਨਾ, ਇਹ ਕੁਛ ਇੱਕ ਚੀਜ਼ਾਂ ਇਨਸਾਨ ਦੇ ਵੱਸ ਵਿੱਚ ਹੈ ਨਹੀਂ ਹੈਗੀਆਂ ਮੇਰਾ ਖਿਆਲ, ਮੇਰੇ ਮੁਤਾਬਿਕ।
1: ਹਾਂਜੀ ਬਿਲਕੁਲ, ਲੇਕਿਨ ਉਹ ਤੁਹਾਡਾ ਟੌਪਿਕ ਇਸ ਤਰ੍ਹਾਂ ਹੈ ਕਿ ਜਿਹੜੇ ਤੇ ਰਿਲੀਜਨ ਨੂੰ ਮੰਨਦੇ ਨੇ ਨਾ
0: ਜੀ,
1: ਉਹ ਤੇ ਇਹਨੂੰ ਬੜਾ ਕਲੀਅਰਲੀ ਮੰਨ ਲੈਂਦੇ ਨੇ, ਲੇਕਿਨ ਜਿਹੜੇ ਰਿਲੀਜਨ ਨੇ ਮੰਨਦੇ ਨਾ ਉਹਨਾਂ ਕੋਲ ਇਹਦਾ ਜਵਾਬ ਕੋਈ ਨਹੀਂ। ਉਹ ਕਹਿੰਦੇ ਤੇ ਹੈ ਨੇ ਕੋਈ ਕ੍ਰੀਏਟਰ ਨਹੀਂ, ਲੇਕਿਨ ਉਹਨਾਂ ਕੋਲ ਇਹਨਾਂ ਚੀਜ਼ਾਂ ਦਾ ਜਵਾਬ ਨਹੀਂ ਹੈ।
0: ਚਲੋ ਥੈਂਕ ਯੂ ਜੀ, ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਇੱਕ ਹੋਰ ਦੋਸਤ ਦੀ ਕਾਲ ਆ ਰਹੀ ਸੀ, ਤੁਸੀਂ ਕਾਲ ਕਰੋ, ਸਾਡੀ ਗੱਲਬਾਤ ਹੋ ਰਹੀ ਸੀ, ਇਸ ਕਰਕੇ ਮੈਂ ਵਿੱਚ ਕਨੈਕਟ ਨਹੀਂ ਕੀਤਾ, ਤੇ ਹੁਣ ਮੈਂ ਤੁਹਾਨੂੰ ਜ਼ਰੂਰ ਕਨੈਕਟ ਕਰੂੰਗਾ। ਫੋਨ ਹੁਣੇ ਆ ਰਿਹਾ ਸੀ, ਇੱਕ 3705 ਨੰਬਰ ਸੀ ਸ਼ਾਇਦ, ਤੇ ਤੁਸੀਂ ਕਾਲ ਕਰ ਸਕਦੇ ਹੋ, 6473653653 ਸਾਡੇ ਸਟੂਡੀਓ ਦਾ ਨੰਬਰ ਹੈ, 6473657 5353। ਸਾਡੇ ਕਾਲਰ ਆ ਗਏ ਨੇ ਇੱਕ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, 7713।
2: ਹਾਂਜੀ ਬੇਟੇ,
0: ਹਾਂਜੀ ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਵੀ ਇੱਕ ਕਿਸਮਤ ਹੀ ਹੈ ਨਾ ਜਿਹੜੀ
0: ਜੀ,
2: ਆਪਾਂ ਇਹਦਾ ਆਪਾਂ ਜਦੋਂ ਘਟ ਜਾਂਦੀ ਹੈ, ਹੋ ਜਾਂਦੀ ਹੈ
0: ਜੀ,
2: ਉਦੋਂ ਪਤਾ ਲੱਗਦਾ। ਆਪਾਂ ਨੂੰ ਪਹਿਲਾਂ ਨਹੀਂ ਪਤਾ ਹੁੰਦਾ ਵੀ ਸਾਡੀ ਕਿਸਮਤ ਵਿੱਚ ਕੀ ਹੈ।
0: ਆਪਾਂ ਦੇਖਦੇ ਹਾਂ ਨਾ ਕਈ ਵਾਰ ਜਦੋਂ ਸਾਡਾ ਕਿਤੇ, ਮੰਨ ਲਓ ਖੁਦਾ ਨਾ ਖਾਸਤਾ ਅਸੀਂ ਜਾਣੇ ਰਸਤੇ ਚ ਕੋਈ ਹਾਦਸਾ ਵਾਪਰ ਜੇ, ਤੇ ਫਿਰ ਆਪਾਂ ਜੇ ਕੋਈ, ਜੇ ਤਾਂ ਸਾਰਾ ਕੁਝ ਬਚਾਅ ਹੋ ਜੇ ਤੇ ਅਸੀਂ ਕਹਿੰਦੇ ਯਾਰ ਸਾਡੀ ਵਧੀ ਸੀ, ਜੇ ਕੋਈ ਨੁਕਸਾਨ ਹੋ ਜਾਏ ਅਸੀਂ ਕਹਿੰਦੇ ਵੀ ਸਾਡੀ ਘਟੀ ਸੀ।
2: ਇਹ ਚੀਜ਼ਾਂ ਵੀ ਫਿਰ ਆਪਾਂ ਨੂੰ ਨਾ ਉਦੋਂ ਪਤਾ ਲੱਗਦੀਆਂ ਜਦੋਂ ਹੋ ਜਾਂਦੀਆਂ।
0: ਪਰ ਅਸੀਂ ਵਿਸ਼ਵਾਸ ਨਹੀਂ ਕਰਦੇ ਨਾ, ਅਸੀਂ ਜਦੋਂ ਜਿੰਨੀ ਦੇਰ ਤੱਕ ਸਾਨੂੰ ਉਸ ਚੀਜ਼ ਕੋਈ ਫੇਸ ਨਹੀਂ ਨਾ ਕਰਦੇ, ਉਨੀ ਦੇਰ ਤੱਕ ਅਸੀਂ ਵਿਸ਼ਵਾਸ ਨਹੀਂ ਕਰਦੇ ਅਸੀਂ ਇਸ ਚੀਜ਼ ਤੇ।
2: ਉਹ ਜਿਹੜੀ ਜਹਾਜ਼ ਵਾਲੀ ਗੱਲ ਹੈ ਨਾ, ਇਹ ਥੋੜੇ ਸਾਲ ਪਹਿਲਾਂ ਦੀ ਗੱਲ ਹੀ ਹੈ, ਪੱਕੀ ਗੱਲ ਹੈ,
0: ਪਿਛਲੇ ਸਾਲ, ਪਿਛਲੇ ਸਾਲ ਜੂਨ ਦੀ ਗੱਲ ਹੈ ਜੀ, ਅਹਿਮਦਾਬਾਦ ਦੇ ਵਿੱਚ ਜਿਹੜਾ ਹੋਇਆ ਪਲੇਨ ਕ੍ਰੈਸ਼ ਏਅਰ ਇੰਡੀਆ ਦਾ।
2: ਇਹ ਤਾਂ ਬਿਲਕੁਲ ਪੱਕੀ ਹੈ, ਕੋਈ ਮਨ ਘੜਤ ਕਹਾਣੀ ਨਹੀਂ ਹੈ।
0: ਜੀ ਜੀ ਜੀ ਜੀ ਜੀ ਜੀ ਜੀ ਜੀ
2: ਉਹੀ ਹੈ ਨਾ ਵੀ ਆਪਾਂ ਕਈ ਚੀਜ਼ਾਂ ਜਿਹੜੀਆਂ ਇਹ ਆਪਾਂ ਕਿਸਮਤ ਤੇ ਆ, ਜਿਹੜੀ ਮਿਹਨਤ ਉਹ ਅਲੱਗ ਚੀਜ਼ ਹੈ ਨਾ, ਉਹ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ, ਪਰ ਕਈ ਚੀਜ਼ਾਂ ਹੁੰਦੀਆਂ ਹੈ ਕਿਸਮਤ ਵਿੱਚ ਹੋ ਜਾਂਦੀਆਂ, ਆਪਾਂ ਫਿਰ ਬਾਅਦ ਦੇ ਵਿੱਚ ਕਹਿੰਦੇ ਵੀ ਹੋ ਕਿਸਮਤ ਵੀ ਕੋਈ ਚੀਜ਼ ਹੈਗੀ ਆ।
0: ਚਲੋ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। 4110 ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
3: ਮੇਰੀ ਨਾ ਜਦੋਂ 1985
0: ਅੱਛਾ ਜੀ, ਨਹੀਂ ਇੱਕ ਤਾਂ ਪਿਛਲੇ ਸਾਲ ਹੋਈ ਸੀ ਨਾ ਜੂਨ ਦੇ ਵਿੱਚ ਅਹਿਮਦਾਬਾਦ ਦੇ ਵਿੱਚ ਹੋਈ, ਜਿਹੜੀ ਲੰਡਨ ਜਾ ਰਹੀ ਸੀ,
3: ਸਮਝਿਆ ਤੁਹਾਡੀ ਗੱਲ। 1985
0: ਚ ਵੀ ਇੱਕ ਹੋਈ ਸੀ, ਠੀਕ ਹੈ ਠੀਕ ਹੈ। ਦੇਖੋ ਦੇਖੋ, ਤੁਸੀਂ ਹੁਣ, ਤੁਸੀਂ ਹੁਣ ਕਿਸ ਚੀਜ਼ ਨੂੰ ਉੱਥੇ ਮਤਲਬ ਸ਼੍ਰੇ ਦਿਓਗੇ, ਕਿਹਦਾ ਥੈਂਕਸ ਕਰੋਗੇ ਕਿ ਸਾਨੂੰ ਕਿਸ ਤਰੀਕੇ ਨਾਲ ਬਚਾਅ ਹੋ ਗਿਆ ਵੀ ਨਹੀਂ ਉਹਦੇ ਵਿੱਚ ਗਏ। ਫਲਾਈਟ ਚੇਂਜ ਕਰ ਲਈ ਤੁਹਾਡੇ ਮੁਤਾਬਕ, ਉਹਦੇ ਵਿੱਚ ਹੀ ਗਏ ਸੀ। ਚੀਕ ਝਿਆੜਾ ਪੈ ਗਿਆ ਹੋਣਾ ਭਾਈ ਉਹ ਤਾਂ ਸੁਣ ਕੇ, ਤੇ ਉਸ ਤੋਂ ਬਾਅਦ ਤੁਹਾਨੂੰ ਖੁਸ਼ੀ ਕਿੰਨੀ ਹੋਈ ਹੋਣੀ ਜਦੋਂ ਤੁਸੀਂ ਪਤਾ ਲੱਗ ਗਿਆ ਹੋਣਾ ਵੀ ਉਹਨਾਂ ਨੇ ਫਲਾਈਟ ਚੇਂਜ ਕਰ ਲਈ ਹੈ।
3: ਬਿਲਕੁਲ
0: ਇਸ ਤਰ੍ਹਾਂ ਦੀਆਂ ਜਦੋਂ ਵਾਪਰਦੀਆਂ ਨਾ, ਜਿਨ੍ਹਾਂ ਨਾਲ ਵਾਪਰਦੀਆਂ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਯਾਰ ਗੋਡ ਹੈਗਾ, ਪਰਮਾਤਮਾ ਹੈ, ਕੋਈ ਨਾ ਕੋਈ ਜਿਹੜਾ ਨਾ ਹੱਥ ਦੇ ਕੇ ਰੱਖਦਾ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ, ਕੋਈ ਨਾ ਕੋਈ ਬਹਾਨਾ ਬਣਾ ਦਿੰਦਾ ਵੀ ਫਲਾਈਟ ਚੇਂਜ ਕਰਨ ਦਾ, ਉਹਨਾਂ ਦਾ ਸਬੱਬ ਬਣ ਗਿਆ, ਬਹਾਨਾ ਬਣ ਗਿਆ ਕੋਈ ਨਾ ਕੋਈ। ਹਾਂਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਸੋ ਮਿਹਰਬਾਨੀ ਮਿਹਰਬਾਨੀ। ਹੈਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਚੱਕੜ ਸਾਹਿਬ ਕੀ ਹਾਲ ਚਾਲ ਨੇ ਜੀ, ਆਇਆਂ ਨੂੰ ਰੇਡੀਓ ਪ੍ਰੋਗਰਾਮ ਸਭ ਰੰਗ ਨਾਲ ਤੁਸੀਂ ਜੁੜੇ ਹੋ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਰੇਡੀਓ ਪ੍ਰੋਗਰਾਮ ਚ। जल्दी जल्दी ना ब्रीफ दे विच अपनी जुबानी जेड़ा ना श्रोतियां दे नाल शेयर कर दियो।
1: बेनती है जी के बहुत खुशी दी गल है कि साडे कोल यंग ब्लड है बहुत प्रभाव बुजुर्ग हो गए जान वाले हाल जी है पंजाब की पंजाबीयत की पंजाब विरसे की और अपने बोली की
0: खुश
1: वाले लेकिन मैं बहुत खुशी हुई है थोड़ा दसते हुए कि सानू ऐसी खालसा स्कूल के बच्चे जेडे हैं वो 10 तरीक न शाम 6 बजे पहले अपने बैंड के नाल लोगों का स्वागत करेंगे और बैंड बजाया जाएगा उसे और बैंड आएंगे
0: जी जी
1: उस तो बाद किंदे जी है बच्चे ही अपनी अरदास करेंगे
0: जी
1: बच्चे ही उसे उस तो बाद शब्द गायन करेंगे ते और बच्चे ही जो नेशनल एंथम है अपना किंदे कनेडा का वह गायन करेंगे
0: जी जी
1: बच्चे ही पंजाब कनेडा का नेशनल एंथम है उसमें पंजाबी भी उत्साह करके भी साढ़े अगे रखेंगे
0: ताकि
1: सू पता लगे कि भाई ये एक्चुअली नेशनल एंथम है कि
0: जी जी
1: उस तो बाद सारे मिनट की पेशकश वालों नचती जवानी धमाके का भगड़ा होगा
0: जी
1: मार्टन विमन काउंसिल वालों जागो और गिद्धा
0: जी
1: होगा सिख यूथ मोटरसाइकिल क्लब वालों दस्तारा सजाइया जाएगी उन्होंने वालों भी उस भगड़े उस टीम के अपने मोटरसाइकिल लेके आएंगे
0: जी जी
1: कवि दरबार गीत संगीत की महफल पंजाबी सभ्याचार पंजाबी स्वाद मक्की की रोटी सरों का साग
0: क्या बात
1: है होर बहुत कुछ कैरा पराब वालों मेरे को एक शटल बस सर्विस बिल्कुल मुफ्त चलाई जा रही है
0: जी जी जी
1: और जेडे के 22 पैविलियंस
0: जी
1: एक एक जगह के उथे जाएगी उथे जाके थानू उतारेगी तुसी उस पवेलियन का भी मान कर सकते हो देख सकते हो उस बाद अगले पवेलियन के अगली शटल बस लेके जा सकते हो और ये शटल बस जी है बिल्कुल मुफ्त है लेकिन ये वो राइड ले सकते जिन्होंने कोल के कैनरा ब्रांड का एक पासपोर्ट है जिसकी की कीमत सिर्फ $10 है और 3 दिन वास्ते वो पासपोर्ट है
0: जी जी
1: उस पासपोर्ट नाल हर एंट्री जी है वो फ्री होगी शटल बस भी फ्री होगी
0: जी जी जी
1: अभी जे बच्चे 12 साल तो थले ने उन्होंने वास्ते अभी बिल्कुल मुफ्त एंट्री भी रखी है लेकिन पासपोर्ट उन्होंने की होगा
0: एंट्री मुफ्त
1: तो मैं बेनती करांगा कि सब नु 10, 11, 12
0: जी
1: 3 दिन जो पंजाब पेविलियन लग रहा है और ये पंजाब पेविलियन दे नाल असी सिर्फ कला पंजाब पेविलियन नहीं बाकी 22 देशां दे होर भी सभ्याचार मेले लगे हुए है
0: जी जी
1: जिथे शटल बस नूं लैके जाएगी और आओ दर्शन दियो ते पंजाब दी महफल नूं पंजाब दे मेले नूं वध चढ़ के
0: चलो बहुत बहुत शुक्रिया जी मेहरबानी थैंक यू वेरी मच थैंक यू
1: बहुत बहुत शुक्रिया
0: जरूर जरूर जरूर जरूर जरूर शुक्रिया शुक्रिया शुक्रिया थैंक यू सो दोस्तों तुसी भी जुड़े हो 6473 67 53 53 साडियां दो कॉल्स आ रही सी 3705 और 1981 गुरदीप जी दी कॉल सी एक 3705 एक 1981 तुसी हुण कॉल कर लो दोस्तो ते ओ गल जदो कंटिन्यू चलदी होवे ना ते ओदे विच फिर गल जे असी कनैक्ट कर लईए तां फिर पहली गल जिहड़ी डिसकनैक्ट हो जांदी है सो इस करके मैं कनैक्ट नहीं कीती सो तुसी भी गलबात कोई करनी होए ते असी गलबात कर रहे सी मैं ओ एग्जाम्पल जिहड़ी एग्जाम्पल नहीं एक इंस्टांस तुहाडे नाल शेयर कीता सी ओ जिहड़ा अहमदाबाद तों लंडन नूं जिहड़ी फ्लाइट जा रही सी ते उस दे विच भूमि चौहान किस तरां जिन्हों असी कहने हैं कि बाल बाल बचना इनू कहें कि 5-10 मिनट लेट होई ते उदी जिंदगी लिखी सी परमात्मा ने अजे कि उन्हें जिंदगी अजे होर जिउणी सी साडे एक कॉलर ने 3705 सत श्री अकाल जी सॉरी तुहाडा पहले फोन कनैक्ट नहीं हो सकिया
4: हेलो
0: हां जी आयनू जी
4: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
4: ਮੈਂ ਹੁਣੇ ਅਨਾਉਂਸਮੈਂਟ ਸੁਣੀ ਸੀ ਜੀ ਪੰਜਾਬ ਪਵੇਲੀਅਨ ਦੀ।
0: ਜੀ ਜੀ,
4: ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਥੋੜੀ ਵਿੱਚੋਂ ਇਨਫੋਰਮੇਸ਼ਨ ਹੈਗੀ ਸੀ
0: ਕਿਸ ਤਰ੍ਹਾਂ ਦੀ
4: ਕੀ ਤਰੀਕਾਂ ਸੀਗੀਆਂ ਤੇ ਕੀ ਟਿਕਟ ਪ੍ਰਾਈਸ ਹੈਗਾ?
0: 10-11-12 ਜੁਲਾਈ ਹੈ ਜੀ।
4: ਅੱਛਾ ਜੀ।
0: ਤੇ 46 ਮੈਕਮਰਚੀ ਐਵਨਿਊ ਸਾਊਥ ਦੇ ਵਿੱਚ ਜਿਹੜਾ ਕੁਈਨ ਤੇ ਮੈਕਮਰਚੀ ਦਾ ਇੰਟਰਸੈਕਸ਼ਨ ਹੈ ਨਾ,
4: ਹਾਂਜੀ ਹਾਂਜੀ,
0: ਇਸ ਜਗ੍ਹਾ ਤੇ ਹੈ।
4: ਠੀਕ ਹੈ ਠੀਕ ਹੈ। ਤੇ
0: ਇਹਦੀ 12 ਸਾਲ ਤੋਂ ਜਿਹੜੇ ਛੋਟੇ ਬੱਚੇ ਉਹਨਾਂ ਦੀ ਤਾਂ ਫ੍ਰੀ ਹੈ ਸਭ ਕੁਝ।
4: ਅੱਛਾ।
0: ਤੇ 12 ਸਾਲ ਤੋਂ ਵੱਡੇ ਜਿਹੜੇ ਨਾਲ ਪੇਰੈਂਟਸ ਹੋਣਗੇ ਉਹ $10 ਦੀ ਉਹਨਾਂ ਦੀ ਇੱਕ ਪਾਸਪੋਰਟ ਉਹਨਾਂ ਨੇ ਨਾਮ ਰੱਖਿਆ ਜਿਹਦੇ ਵਿੱਚ ਸਾਰੀ ਡਿਟੇਲ ਵੀ ਹੁੰਦੀ ਹੈ, ਉਹ ਇੱਕ ਕਾਪੀ ਜੀ ਬਣੀ ਪਾਸਪੋਰਟ ਦੀ ਤਰ੍ਹਾਂ, ਤਾਂ ਉਹਦਾ ਨਾਮ ਪਾਸਪੋਰਟ ਰੱਖਿਆ।
4: ਹਾਂ,
0: ਤੁਸੀਂ 10-11-12 ਜੁਲਾਈ ਨੂੰ ਦੇਖੋ, ਬੜਾ ਖੂਬਸੂਰਤ ਪ੍ਰੋਗਰਾਮ ਹੁੰਦਾ, ਬਹੁਤ ਉੱਥੇ ਐਂਟਰਟੇਨਮੈਂਟ ਹੁੰਦਾ, ਗੀਤ ਸੰਗੀਤ ਵੀ ਹੁੰਦਾ, ਗਿੱਧਾ ਭੰਗੜਾ ਵੀ ਹੁੰਦਾ, ਹੋਰ ਵੱਖਰੇ ਵੱਖਰੇ ਕੰਟਰੀਜ਼ ਦੇ ਕਲਚਰ ਵੀ ਆਪਣੇ ਆਪਣੇ ਪ੍ਰੈਜੈਂਟ ਕਰਦੇ ਨੇ ਆਪਣੀ ਆਈਟਮਾਂ। ਤੁਸੀਂ ਵੀ ਉੱਥੇ ਆ ਸਕਦੇ ਹੋ, ਕੋਈ ਆਈਟਮ ਪੇਸ਼ ਕਰਨੀ ਹੋਵੇ ਤੁਹਾਡੇ ਬੱਚੇ ਨੇ ਕਿਸੇ ਨੇ, ਉਹ ਵੀ ਅਲਾਊਡ ਹੁੰਦੇ ਉੱਥੇ, ਕੋਈ ਗੱਲ ਨਹੀਂ।
4: ਠੀਕ ਹੈ ਭਾਜੀ, ਉਹਨਾਂ ਦਾ ਨੰਬਰ ਕੀ ਸੀਗਾ? ਨੰਬਰ
0: ਉਹਨਾਂ ਦਾ ਨੰਬਰ ਹੈ ਜੀ ਮੇਰੇ ਕੋਲ, ਹੁਣ ਚੱਗੜ ਸਾਹਿਬ ਦਾ ਨੰਬਰ ਉਹਨਾਂ ਨੇ ਤੁਹਾਨੂੰ ਬੋਲਿਆ ਸੀ, ਤੇ ਮੈਂ ਹੁਣੇ ਤੁਹਾਨੂੰ ਦੁਬਾਰਾ ਤੁਸੀਂ ਫੋਨ ਕਰ ਲਿਓ, ਮੈਂ ਤੁਹਾਨੂੰ ਨੰਬਰ ਪਤਾ ਕਰਕੇ ਦੱਸ ਦੇ, ਜਾਂ ਉਹਨਾਂ ਦੇ ਇੱਕ ਆਫਿਸ ਬੇਅਰ ਦਾ ਨੰਬਰ ਹੈ, ਤੁਸੀਂ ਨੋਟ ਕਰ ਲਓ, 905-226-1577 ਹੈ ਇੱਕ।
4: ਠੀਕ ਹੈ ਜੀ,
0: 905-226-1577
4: ਮੈਂ ਨੰਬਰ ਉਹਦਾ ਲਿਖਿਆ ਸੀਗਾ, ਨੰਬਰ ਕਨਫਰਮ ਕਰਨਾ ਸੀਗਾ, 416-894
0: 4950 ਹਾਂ ਜੀ ਜੀ ਜੀ ਜੀ
4: ਓਕੇ
0: ਹਾਂ, ਥੈਂਕ ਯੂ, ਸ਼ੁਕਰੀਆ, ਮਿਹਰਬਾਨੀ। ਸੋ ਦੋਸਤੋ, ਤੁਸੀਂ ਵੀ ਕੋਈ ਜਾਣਕਾਰੀ ਹਾਸਲ ਕਰਨੀ ਹੋਵੇ ਜਾਂ ਸਾਡਾ ਜਿਹੜਾ ਅੱਜ ਵਿਸ਼ਾ ਚੱਲ ਰਿਹਾ ਇਸ ਵਿਸ਼ੇ ਦੇ ਬਾਰੇ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੋਵੇ ਤਾਂ ਮੋਸਟ ਵੈਲਕਮ। ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਪ੍ਰਾਊਡ ਸਪੌਂਸਰ ਹੋਏ ਨੇ ਬ੍ਰਮਟਨ ਕੈਸ਼ ਐਂਡ ਕੈਰੀ। ਬ੍ਰਮਟਨ ਕੈਸ਼ ਐਂਡ ਕੈਰੀ, ਤੁਸੀਂ ਆਪਣੇ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ A to Z, ਜੇ ਮੈਂ ਕਹਿ ਸਕਦਾ ਨਾ, ਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਕਿ A to Z ਸਮਾਨ ਤੁਹਾਨੂੰ ਇੱਥੋਂ ਮਿਲ ਜਾਏਗਾ, ਚਾਹੇ ਕੋਈ ਗਰੋਸਰੀ ਹੈ ਕਿਚਨ ਦੀ, ਚਾਹੇ ਕੋਈ ਬਰਤਨ ਹੈ, ਚਾਹੇ ਕੋਈ ਹੋਰ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਛੋਟਾ ਮੋਟਾ ਕੋਈ ਔਜ਼ਾਰ ਹੈ ਗਰਮੀਆਂ ਦੇ ਵਿੱਚ ਜਿਨ੍ਹਾਂ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਹੁੰਦੀ ਹੈ, ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੈ, ਕੋਈ ਪੰਜਾਬੀ ਸੱਭਿਆਚਾਰ ਦਾ ਕੋਈ ਵੀ ਆਈਟਮ ਤੁਹਾਨੂੰ ਚਾਹੀਦੀ ਹੈ, ਛੋਟੀ ਮੋਟੀ ਕੋਈ ਦਵਾਈ ਫਸਟ ਏਡ ਦੇ ਤੌਰ 'ਤੇ ਜਿਹੜੀਆਂ ਅਸੀਂ ਘਰਾਂ 'ਚ ਰੱਖਦੇ ਹੁੰਦੇ ਉਹ ਤੁਹਾਨੂੰ ਕੋਈ ਚਾਹੀਦੀ ਹੈ, ਕੋਈ ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਜਿਹੜੇ ਕੋਈ ਘਰਾਂ ਦੇ ਵਿੱਚ ਛੋਟੇ ਮੋਟੇ ਮਾਡਲ ਰੱਖਦੇ ਨੇ ਟੈਂਪਲਸ ਦੇ, ਉਹ ਵੀ ਤੁਹਾਨੂੰ ਸਭ ਕੁਝ ਮਿਲ ਜਾਏਗਾ। ਡਿਸਪੋਜ਼ੇਬਲ ਸਮਾਨ ਦੀ ਬਹੁਤ ਵਰਾਇਟੀ ਹੈ, ਤੁਸੀਂ ਫੋਨ ਕਰਕੇ ਕਿਸੇ ਵੀ ਕਿਸਮ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, 905-230-4800 9052304800। ਹਾਂਜੀ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
5: ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਵਿਸ਼ਾ ਦਾ ਪਿਛਲਾ ਵੀ ਲੈ ਦੇਖੋ, ਇਹ ਵੀ ਉਹਨਾਂ ਦੀ ਕਿਸਮਤ ਦੀ ਗੱਲ ਹੈ, ਜਿਹੜੇ ਉਹ ਕੁੜੀ ਵੀ ਵੱਜ ਗਈ ਚਾਹਾਂ ਤੇ ਬੰਦਾ ਵੀ ਵੱਜਿਆ, ਬਾਕੀ ਦੇਖੋ ਸਾਰੇ ਚਲੇ ਜਾਣ।
0: ਦੇਖ ਲਓ ਦੇਖ ਲਓ ਦੇਖ ਲਓ,
5: ਉਸ ਬੱਚੀ ਉਸ ਕੁੜੀ ਨੇ ਦੇਖੋ ਕਿੰਨਾ ਤਾਲੇ ਕਿਤੇ ਮੈਚ ਵਿੱਚ ਜਾਣਾ ਹੀ ਜਾਣਾ, ਪਰ ਉਹਦੀ ਕਿਸਮਤ ਇੰਨੀ ਚੰਗੀ ਸੀ, ਉਹ ਨਹੀਂ ਸੀ ਜਾਣਾ, ਮਾਨੇ ਕਿ ਕੋਣ ਉਹ ਉਹਦੀ ਅਜੇ ਦਿਖੀ ਨੀ ਸੀ ਦਮ ਵਿੱਚ, ਮੋਟੇ ਦਾ ਗ੍ਰਸਤ ਹੋ ਜੁਗਿਆ।
0: ਬਿਲਕੁਲ ਬਿਲਕੁਲ ਬਿਲਕੁਲ,
5: ਇਹ ਕਿਸਮਤ ਕੰਮ ਕਰ ਗਈ ਨਾ, ਕਿ ਜੇ ਤੁਸੀਂ ਕਹੋ ਵੀ ਉੱਥੇ ਉਹ ਹੁਣ ਅੰਦਰ ਜਾ ਰਹੇ ਨੇ, ਫਿਰ ਪਤਾ ਨੀ ਉਹਦੇ ਨਾਲ ਉਹੀ ਹੋਣਾ ਜੋ ਬਾਕੀ ਨਾ ਹੋਇਆ।
0: ਬਿਲਕੁਲ,
5: ਬਾਕੀ ਮੈਂ ਤੁਹਾਡੇ ਬਹੁਤ ਧੰਨਵਾਦ। ਇੱਕ ਮੈਨੂੰ ਆਹ ਨੰਬਰ ਭੇਜ ਦੇ ਜੇਕਰ ਸਾਹਿਬ ਦਾ,
0: ਕਿਹੜਾ ਜੀ?
5: ਗੁਰਬੰਸ
0: ਚਲੋ ਠੀਕ ਹੈ ਜੀ, ਠੀਕ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
6: ਹੈਲੋ ਜੀ,
0: ਹਾਂਜੀ ਹਾਂਜੀ,
6: ਮੈਂ ਦੱਸਣਾ ਸੀ, ਮੈਂ ਚੱਗਰ ਸਾਹਿਬ ਨਾਲ ਗੱਲ ਕੀਤੀ ਆ, ਤੇ ਉਹਨਾਂ ਦਾ ਨੰਬਰ ਹੁਣੇ ਸੀਗਾ 416-894-4950
0: 416-894-4950
6: ਹਾਂਜੀ, ਤੇ ਹਾਂਜੀ
0: ਚਲੋ, ਥੈਂਕ ਯੂ ਜੀ, ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ ਤੁਸੀਂ ਵੀ ਪੰਜਾਬ ਪਵਿਲੀਅਨ ਜਾਓ, ਬੜਾ ਖੂਬਸੂਰਤ ਉੱਥੇ ਮੇਲਾ ਹੁੰਦਾ 3 ਦਿਨ ਦਾ, 10, 11, 12 ਜੁਲਾਈ ਅਜੇ ਟਾਈਮ ਹੈਗਾ, ਤੁਸੀਂ ਆਪਣੇ ਬੱਚਿਆਂ ਨੂੰ ਉੱਥੇ ਪਾਰਟੀਸਪੇਸ਼ਨ ਵੀ ਕਰਵਾ ਸਕਦੇ ਹੋ। ਔਰ ਉੱਥੇ ਦੇਖਣ ਦੇ ਵਿੱਚ 12 ਸਾਲ ਦੇ ਛੋਟੇ ਬੱਚਿਆਂ ਦੀ ਕੋਈ ਫੀਸ ਨਹੀਂ ਹੈ, 12 ਸਾਲ ਤੋਂ ਵੱਡੇ ਜੇ ਕਿਸੇ ਨੇ ਜਾਣਾ ਕੋਈ $10 ਦਾ, ਉਹ ਵੀ ਬੱਚਿਆਂ ਦੇ ਨਾਲ ਜਾਓਗੇ ਤਾਂ ਕੋਈ ਏਡੇ ਵੱਡੀ ਕੋਈ ਅਮਾਊਂਟ ਨਹੀਂ ਹੈਗੀ। ਸੋ ਸਾਡੇ ਦੂਸਰੇ ਪ੍ਰਾਊਡ ਸਪੋਂਸਰ ਨੇ ਜੀ ਵਿਲੇਜ ਆਫ ਇੰਡੀਆ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ 114 ਕੈਨੇਡੀ ਰੋਡ ਵਿਲੇਜ ਆਫ ਇੰਡੀਆ, ਔਰ 6430 ਐਰਨ ਮਿਲ ਪਾਰਕਵੇ ਮਿਸੀ ਸਾਗਾ, ਫੋਨ ਨੰਬਰ 905-542-1333, ਔਰ ਕੈਨੇਡੀ ਰੋਡ ਦਾ ਨੰਬਰ ਹੈ 905-400-3333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਕਰ ਰਹੇ ਹੋ, ਕੋਈ ਵੀ ਘਰ ਦੇ ਵਿੱਚ ਕੋਈ ਗੈਟ ਟੂਗੈਦਰ, ਕੋਈ ਸੈਲੀਬ੍ਰੇਸ਼ਨ ਕਰ ਰਹੇ ਹੋ, ਤੁਸੀਂ ਲਾਈਵ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਤਾਂ ਇਹਨਾਂ ਦਾ ਟਰੱਕ ਹਾਇਰ ਕਰਕੇ ਜੋ ਜੋ ਤੁਸੀਂ ਮੈਨਿਊ ਇਹਨਾਂ ਦੇ ਨਾਲ ਡਿਸਕਸ ਕਰਕੇ ਡਿਸਾਈਡ ਕਰੋਗੇ, ਹਰ ਇੱਕ ਚੀਜ਼ ਗਰਮਾ ਗਰਮ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਮਿਲੇਗੀ। ਉੱਥੇ ਟਿਫਨ ਤੁਸੀਂ ਕੋਈ ਲਗਵਾਉਣਾ ਚਾਹੁੰਦੇ ਹੋ, 7 ਦਿਨ ਦਾ, 6 ਦਿਨ ਦਾ, 5 ਦਿਨ ਦਾ, ਉਹਦਾ ਕੀ ਮੈਨਿਊ ਹੋਏਗਾ, ਕਿੰਨੀਆਂ ਉਹਦੇ ਵਿੱਚ ਡਿਸ਼ਿਜ਼ ਹੋਣਗੀਆਂ, ਉਹਦੀ ਕੀ ਕੀਮਤ ਹੋਏਗੀ, ਇਹ ਸਭ ਕਿਸਮ ਦੀ ਜਾਣਕਾਰੀ ਤੁਸੀਂ ਇਹਨਾਂ ਨੂੰ ਫੋਨ ਕਰਕੇ ਪਤਾ ਕਰ ਸਕਦੇ ਹੋ। ਸਟਰੀਟ ਫੂਡ, ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਗਰਮਾ ਗਰਮ ਜਲੇਬੀਆਂ ਇੰਜੋਏ ਕਰ ਸਕਦੇ ਹੋ ਤੁਸੀਂ ਆ ਕੇ ਜਦੋਂ ਮਰਜ਼ੀ। ਇੱਥੇ ਵੋਫੇ 40-50 ਆਈਟਮਾਂ ਦਾ, ਇਹਨਾਂ ਦਾ ਇੱਕ ਵਾਰ ਜ਼ਰੂਰ ਆਓ, ਬੱਚਿਆਂ ਦੇ ਨਾਲ ਜ਼ਰੂਰ ਟਰਾਈ ਕਰੋ, ਤੁਹਾਨੂੰ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਅਤੇ ਪੰਜਾਬੀ ਜ਼ਾਇਕੇ ਦਾ ਆਨੰਦ ਬਿਲਕੁਲ ਆਏਗਾ। ਫੋਨ ਨੰਬਰ ਹੈ 905-450-3333, 114 ਕੈਨੇਡੀ ਰੋਡ ਦਾ, ਔਰ 905-542-1333, 6430 ਐਰਨ ਮਿਲ ਪਾਰਕਵੇ ਮਿਸੀ ਸਾਗਾ ਦਾ ਨੰਬਰ ਹੈ। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਬਹੁਤ ਸਾਰੀਆਂ ਇੱਕ ਦੋ ਅਸੀਂ ਇੰਸੀਡੈਂਟ ਸ਼ੇਅਰ ਕੀਤੇ ਕਿ ਕਿਸਮਤ ਦਾ ਰੋਲ ਤੇ ਹੈ ਜ਼ਿੰਦਗੀ ਦੇ ਵਿੱਚ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ। ਹੁਣ ਕਿੰਨਾ ਹੈ ਕਿੰਨਾ ਨਹੀਂ, ਇਹ ਆਪਾਂ ਮਈਅਰ ਨਹੀਂ ਕੋਈ ਕਰ ਸਕਦੇ। ਜਿੱਦਾਂ ਕੱਲ ਇੱਕ ਦੋ ਦੋਸਤਾਂ ਨੇ ਗੱਲ ਕੀਤੀ ਸੀ ਨਾ, ਇੱਕ ਕਹਿੰਦਾ ਸੀ ਵੀ 70% ਮਿਹਨਤ ਹੈ ਜੀ, 30% ਕਿਸਮਤ ਹੈ। ਇਹ ਕੁਝ ਇੱਕ ਦੋਸਤ ਕਹਿੰਦੇ ਵੀ 70% ਕਿਸਮਤ ਹੈ, 30% ਮਿਹਨਤ ਹੈ। ਚਲੋ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦੇ, ਲੇਕਿਨ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ, ਉਸ ਦੇ ਕੰਮਾਂ ਕਾਰਾਂ ਦੇ ਵਿੱਚ, ਉਸ ਦੀ ਜ਼ਿੰਦਗੀ ਦੀ ਕਾਮਯਾਬੀ ਦੇ ਵਿੱਚ, ਉਸ ਦੀ ਜ਼ਿੰਦਗੀ ਦੀ ਨਾਕਾਮਯਾਬੀ ਦੇ ਵਿੱਚ, ਜੋ ਜੋ ਵੀ ਉਹ ਕੰਮ ਕਰਦਾ ਹੈ, ਕਿਸੇ ਕੰਮ 'ਚ ਉਹਨੂੰ ਕਾਮਯਾਬੀ ਮਿਲਦੀ ਹੈ, ਕਿਸੇ 'ਚ ਉਹਨੂੰ ਫੇਲਿਅਰ ਮਿਲਦਾ ਹੈ, ਕਿਸੇ 'ਚ ਸਕਸੈਸਫੁਲ ਹੋ ਜਾਂਦਾ ਹੈ, ਕਿਸੇ 'ਚ ਨਹੀਂ ਉਹਨੂੰ ਕਾਮਯਾਬੀ ਮਿਲਦੀ, ਤਾਂ ਅਸੀਂ ਫਿਰ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨਸ ਦੇ ਵਿੱਚ ਹੁੰਦੇ ਹਾਂ ਨਾ, ਤਾਂ ਜੇ ਤਾਂ ਅਸੀਂ ਕਾਮਯਾਬ ਹੋਈਏ, ਅਸੀਂ ਕਹਿ ਦਿੰਦੇ ਹਾਂ ਕਿ ਸਾਡੀ ਮਿਹਨਤ ਸੀ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੀ ਕਿਸਮਤ ਬਹੁਤ ਅੱਛੀ ਸੀ ਯਾਰ, ਅਸੀਂ ਕਾਮਯਾਬ ਹੋ ਗਏ। ਜੇਕਰ ਅਸੀਂ ਨਾਕਾਮਯਾਬ ਹੋਈਏ, ਤਾਂ ਫਿਰ ਅਸੀਂ ਇਹ ਕਹਿ ਦਿੰਦੇ ਹਾਂ ਕਿ ਸਾਡੀ ਯਾਰ ਕਿਸਮਤ ਦੇ ਵਿੱਚ ਹੀ ਨਹੀਂ ਲਿਖਿਆ ਸੀ, ਕਿਸਮਤ ਹੀ ਸਾਡੀ ਮਾੜੀ ਸੀ, ਅਤੇ ਇਸ ਕਰਕੇ ਸਾਨੂੰ ਕਾਮਯਾਬੀ ਜਿਹੜੀ ਨਹੀਂ ਮਿਲੀ। ਬਾਕੀ ਮੈਂ ਨਾ ਇੱਕ ਕਹਾਵਤ ਪੜ੍ਹ ਰਿਹਾ ਸੀ, ਮੈਨੂੰ ਬੜੀ ਅੱਛੀ ਲੱਗੀ, ਉਹਨੇ ਲਿਖਿਆ ਸੀ ਕਿ ਚੜ੍ਹਦੇ ਸੂਰਜ ਨੂੰ ਦੁਨੀਆ ਸਲਾਮ ਨਹੀਂ ਕਰਦੀ, ਬਲਕਿ ਜਿਹੜੇ ਸੂਰਜ ਵਾਂਗ ਚਮਕਣ ਵਾਲੇ ਨਾ, ਉਹ ਆਪਣੇ ਆਪ ਹੀ ਆਪਣੇ ਆਪ ਨੂੰ ਸਲਾਮ ਕਰਵਾ ਲੈਂਦੇ ਆ। ਦੁਬਾਰਾ ਫਿਰ ਮੈਂ ਰਿਪੀਟ ਕਰੂੰਗਾ, ਉਹ ਕਹਿੰਦੇ ਕਿ ਦੁਨੀਆ ਚੜ੍ਹਦੇ ਸੂਰਜ ਨੂੰ ਸਲਾਮ ਨਹੀਂ ਕਰਦੀ, ਬਲਕਿ ਸੂਰਜ ਆਪਣੀ ਚਮਕ ਦੇ ਨਾਲ ਆਪਣੇ ਆਪ ਹੀ ਸਲਾਮ ਕਰਵਾ ਲੈਂਦੇ ਨੇ। ਇਹਦੀ ਮੈਨੂੰ ਇੱਕ, ਮੈਂ ਨਾ ਤੁਹਾਡੇ ਵਿੱਚੋਂ ਫੁੱਟਬਾਲ ਦੇਖਣ ਦੇ ਸ਼ੌਕੀਨ ਹੈ, ਸੌਕਰ ਦਾ ਜਿਹੜਾ ਅੱਜ ਕੱਲ੍ਹ ਫੀਫਾ ਦਾ ਵਰਲਡ ਕੱਪ ਚੱਲ ਰਿਹਾ, 15 ਜੂਨ ਨੂੰ ਨਾ ਇੱਕ ਮੈਚ ਹੋਇਆ ਜਿਹੜਾ ਸਪੇਨ ਦਾ, ਅਤੇ ਇੱਕ ਕਾਬੋ ਵਰਡ ਛੋਟਾ ਜਿਹਾ ਇੱਕ ਟਾਪੂ ਜਿਹਾ ਹੈ ਜਿਹਦੀ 4-4.5 ਲੱਖ ਦੇ ਕਰੀਬ ਪਾਪੂਲੇਸ਼ਨ ਹੈਗੀ ਹੈ। ਦੋਸਤਾਂ ਜਿਨ੍ਹਾਂ ਨੇ ਮੈਚ ਦੇਖਿਆ ਹੋਏਗਾ ਨਾ, ਜ਼ਰੂਰ ਇਸ ਚੀਜ਼ ਨੂੰ ਰੀਅਲਾਈਜ਼ ਕਰਨਗੇ, ਸੋਚਣਗੇ ਜਿਸ ਮੈਚ ਦੀ ਮੈਂ ਗੱਲ ਕਰ ਰਿਹਾ। ਸਪੇਨ ਇੱਕ ਐਸੀ ਟੀਮ ਹੈ ਵਰਲਡ ਕੱਪ ਦੇ ਵਿੱਚ ਕਿ ਜਿੰਨੇ ਵੀ ਐਕਸਪਰਟ ਨੇ ਨਾ ਸਪੋਰਟਸ ਦੇ, ਜਿਹੜੇ ਰਾਏ ਦਿੰਦੇ ਨੇ ਆਪਣੀਆਂ ਆਪਣੀਆਂ ਸਪੋਰਟਸ ਦੇ ਬਾਰੇ, ਕਿਹੜੀ ਕਿਹੜੀ ਦੁਨੀਆ ਦੀ ਕਿਹੜੀ ਕਿਹੜੀ ਸਪੋਰਟਸ ਦੇ ਵਿੱਚ ਕਿਹੜੇ ਕਿਹੜੇ ਕੰਟਰੀ ਦੀ ਟੀਮ ਟੌਪ ਮੋਸਟ ਹੈ, ਸਪੇਨ ਨੂੰ ਸਭ ਤੋਂ ਪਹਿਲੇ ਜਿਹੜੇ ਸਪੋਰਟਸ ਪ੍ਰੇਮੀ ਨੇ ਨਾ, ਜਾਂ ਸਪੋਰਟਸ ਕ੍ਰਿਟਿਕ ਜਿਹੜੇ ਸਪੋਰਟਸ ਦੇ ਮਾਹਰ ਜਿਹੜੇ ਐਨਾਲਿਸਿਸ ਕਰਨ ਵਾਲੇ, ਉਹਨਾਂ ਨੇ ਕਿਹਾ ਸੀ ਕਿ ਸਪੇਨ ਦੁਨੀਆ ਦੀ ਨੰਬਰ 1 ਟੀਮ ਇਸ ਵਾਰ ਹੈ ਫੀਫਾ ਦੇ ਵਿੱਚ। ਸਪੇਨ ਨੂੰ ਗਿਣਿਆ ਸੀ, ਇੰਗਲੈਂਡ ਨੂੰ ਗਿਣਿਆ ਸੀ, ਔਰ ਦੂਸਰਾ ਇੱਕ ਫਰਾਂਸ ਨੂੰ ਗਿਣਿਆ ਸੀ, 3, 1, 4 ਔਰ 4 ਟੀਮਾਂ ਨੂੰ ਗਿਣਿਆ ਸੀ, ਵੀ 4 ਇਸ ਵੇਲੇ ਟੌਪ ਮੋਸਟ ਟੀਮਾਂ ਨੇ, ਅਤੇ ਸਪੇਨ ਨੰਬਰ 1 ਹੈ। ਨੰਬਰ 1 ਟੀਮ ਦਾ ਮੈਚ 15 ਜੂਨ ਨੂੰ ਕਾਬੋ ਵਰਲਡ, ਇੱਕ ਛੋਟਾ ਜਿਹਾ ਟਾਪੂ ਹੈ, ਉਹਨਾਂ ਦੇ ਨਾਲ ਮੈਚ ਹੋਇਆ, ਅਤੇ 90 ਮਿੰਟ ਦੇ ਵਿੱਚ 7-8 ਅਟੈਕ ਕੀਤੇ ਸਪੇਨ ਨੇ ਦੂਸਰੀ ਟੀਮ ਦੇ ਗੋਲ ਦੇ ਉੱਪਰ ਔਰ ਇੰਨੇ ਇੰਨੇ ਜ਼ਬਰਦਸਤ ਅਟੈਕ ਕੀਤੇ, ਇੰਨੇ ਇੰਨੇ ਫੋਰਸਫੁਲੀ ਅਟੈਕ ਕੀਤੇ ਵੀ ਜਿਵੇਂ ਉਸ ਦੇ ਨਾਲ ਨਾ ਉਹ ਜਿਵੇਂ ਪੋਲ ਜਿਹੜੇ ਤੋੜ ਦੇਣੇ ਹੋਣ, ਪਰ ਉਹਨਾਂ ਦਾ ਇੱਕ ਸ਼ੇਰ ਜਿਹੜਾ ਜਿਹਨੂੰ ਅਸੀਂ ਸਾਣ ਵਾਂਗੂ ਕਹਿ ਦਈਏ ਨਾ, ਜਿਹੜਾ ਅੜਿਆ ਬੈਠਾ ਸੀ ਉਹਨਾਂ ਪੋਲਸ ਦੇ ਵਿੱਚ, ਵੋ ਜਿਹਨਾਂ ਉਸਦਾ ਨਾਮ ਸੀ, ਔਰ 41 ਸਾਲ ਦੀ ਉਸ ਦੀ ਇਨਸਾਨ ਦੀ ਉਮਰ ਹੈ ਤੇ 25 ਸਾਲ ਚ ਉਹਨੇ ਐਂਟਰੀ ਕੀਤੀ ਸੀ ਸਪੋਰਟਸ ਦੀ ਇਸ ਦੁਨੀਆਂ ਦੇ ਵਿੱਚ, ਕ੍ਰਿਕਟ ਫੁੱਟਬਾਲ ਦੇ ਵਿੱਚ, ਤੇ ਉਸ ਆਦਮੀ ਨੇ ਨਾ ਭੂਤਨੀ ਭੁਲਾਤੀ, ਮੈਂ ਪੰਜਾਬੀ ਚ ਕਹਾਂ ਨਾ ਉਸ ਦੀ ਫਰਾਂ ਦੀ ਸਪੇਨ ਵਾਲਿਆਂ ਦੀ, ਤੇ ਬਰਾਬਰ 0-0 ਤੇ ਵੇਖੋ ਉਹ ਮੈਚ ਜਿਹੜਾ ਨਾ ਉਹ ਖਤਮ ਹੋ ਗਿਆ। ਤੇ ਉਸ ਆਦਮੀ ਦਾ ਮੈਨੂੰ ਪਤਾ ਲੱਗਿਆ ਕਿ ਉਹਦੇ ਵਿਚਾਰੇ ਦੇ 25-30 ਹਜ਼ਾਰ ਦੇ ਕਰੀਬ ਫੋਲੋਅਰ ਸੀ, ਤੇ ਉਸ ਮੈਚ ਤੋਂ ਬਾਅਦ ਇੰਨਾ ਉਹ ਸਟਾਰ ਬਣਿਆ, ਇੰਨਾ ਹੀਰੋ ਬਣਿਆ, ਅੱਜ ਕਹਿੰਦੇ ਉਹਦੇ ਘੱਟੋ ਘੱਟ 10 ਤੋਂ ਲੈ ਕੇ 12 ਮਿਲੀਅਨ ਤੱਕ ਉਸ ਆਦਮੀ ਦੇ ਫੋਲੋਅਰ ਬਣ ਗਏ ਨੇ, ਤੇ ਬੜੇ ਗਰੀਬ ਘਰ ਦਾ ਉਹ ਬੱਚਾ ਹੈ, 41 ਸਾਲ ਦੀ ਉਹਦੀ ਉਮਰ ਹੈ। ਦੇਖੋ 25 ਸਾਲ ਚ ਉਹਨੇ ਸ਼ੁਰੂ ਕੀਤਾ, 25 ਸਾਲ ਚ ਮੋਸਟਲੀ ਕਈ ਲੋਕ ਨਾ ਆਪਣੇ ਕੈਰੀਅਰ ਨੂੰ ਡਿਸਾਈਡ ਕਰ ਕਰਕੇ ਜੇ ਉਹਦੇ ਚ ਕਾਮਯਾਬੀ ਨਾ ਮਿਲੇ ਤੇ ਐਕਸੈਪਟ ਕਰ ਜਾ ਛੱਡ ਜਾਂਦੇ ਉਹਨਾਂ ਨੂੰ ਕਿ ਮੈਂ ਭਾਈ ਇਹਦੇ ਵਿੱਚ ਕਾਮਯਾਬੀ ਮੈਨੂੰ ਨਹੀਂ ਮਿਲਦੀ, ਮੈਂ ਇਸ ਨੂੰ ਛੱਡ ਜਾਣਾ। ਲੇਕਿਨ ਉਸ ਆਦਮੀ ਦਾ ਸਿਰੜ ਦੇਖ ਲਓ, ਉਸ ਆਦਮੀ ਦੀ ਮਿਹਨਤ ਦੇਖ ਲਓ, ਤੇ ਉਸ ਦੀ ਮਿਹਨਤ ਤੇ ਹੈ ਹੀ ਹੈ ਪਰ ਨਾਲ ਲੱਕ ਦੇਖੋ। ਉਸ ਦਿਨ ਉਹਨੇ 7 ਗੋਲ ਰੋਕੇ ਉਹ ਸਪੇਨ ਦੇ, ਅਦਰਵਾਈਜ਼ ਉਹ 7 ਕਹਿੰਦੇ ਐਸੇ ਸੀ ਸ਼ਾਟ ਐਸੀਆਂ ਸੀ ਕਿ 100% ਉਹ ਗੋਲ ਹੈਗੇ ਸੀ। ਜੋ ਆਦਮੀ ਉਹਨੂੰ ਉੱਡਣਾ ਸੱਪ ਦਾ ਨਾਮ ਦਿੱਤਾ ਗਿਆ ਉੱਥੇ ਕਿ ਉੱਡ ਉੱਡ ਕੇ ਉਹਨੇ ਫਲਾਈ ਕਰ ਕਰਕੇ ਉਹਨਾਂ ਦੇ ਗੋਲ ਬਿਲਕੁਲ ਨਾ ਉਹਨਾਂ ਦੇ ਵਾਪਸ ਮੋੜ ਦਿੱਤੇ। ਸੋ ਇਸ ਤਰ੍ਹਾਂ ਦੇ ਆਦਮੀ ਦੀ ਹੁਣ ਮਿਹਨਤ ਤਾਂ ਚਲੋ ਹੈ ਹੀ ਹੈ ਪਰ ਨਾਲ ਉਸ ਦਿਨ ਉਹਦਾ ਲੱਕ ਜਿਹੜਾ ਉਸ ਦੀ ਕਿਸਮਤ ਹੈ, ਉਸ ਨੇ ਵੀ ਇਹਨਾਂ ਨੂੰ ਸਾਥ ਦਿੱਤਾ ਕਿ ਦੁਨੀਆਂ ਦੇ ਵਿੱਚ ਸਪੋਰਟਸ ਦੀ ਦੁਨੀਆਂ ਦੇ ਵਿੱਚ ਸਟਾਰ ਬਣ ਗਿਆ। ਵੱਡੇ ਵੱਡੇ ਸਟਾਰ ਜਿਹੜੇ ਮੈਸੀ ਵਰਗੇ, ਰੋਨਾਲਡੋ ਵਰਗੇ, ਉਹਨਾਂ ਦਾ ਕੋਈ ਨਾਮ ਨਹੀਂ, ਤੇ ਉਸ ਆਦਮੀ ਨੂੰ ਵੋਜਨਾ ਵੋਜਨਾ ਹੋ ਰਹੀ ਹੈ ਇਸ ਵੇਲੇ ਇਸ ਫੁੱਟਬਾਲ ਦੀ ਦੁਨੀਆਂ ਦੇ ਵਿੱਚ ਜਿਹੜਾ ਸੌਕਰ ਚੱਲ ਰਿਹਾ। ਹਾਂਜੀ ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਜੀ ਰਾਜ ਸਾਹਿਬ,
0: ਕੀ ਹਾਲ ਹੈ? ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ ਹੈ।
7: ਹਾਂਜੀ, ਤੁਹਾਡਾ ਟੌਕ ਸੁਣ ਰਿਹਾ ਸੀ ਮੈਂ ਤੇ
0: ਅਸੀਂ ਕੋਸ਼ਿਸ਼ ਕੀਤੀ, ਮੈਨੂੰ ਨਾ 1-2 ਮੈਨੂੰ ਗੱਲਾਂ ਕੱਲ ਨਜ਼ਰ ਆਈਆਂ ਤੇ ਕੁਝ ਦੋਸਤਾਂ ਨਾਲ ਦਸੀਆਂ, ਮੈਂ ਕਿਹਾ ਚਲੋ ਆਪਾਂ ਉਸ ਨੂੰ ਕੰਟੀਨਿਊ ਕਰ ਲੈਨੇ ਥੋੜਾ ਜਿਹਾ ਕੰਟੀਨਿਊ
7: ਕਰੋ ਆਈ ਹੁੰਦਾ ਜੀ, ਫਿਰ ਉਹਦੇ ਚ ਕੁਝ ਮਿਲਦਾ। ਚਲੋ ਮੈਂ ਗੱਲ ਕਰਦਾ
0: ਜੀ।
7: ਇੱਕ ਨਾ ਵਿਚਾਰੀਆਂ ਕੁੜੀਆਂ ਸੀ ਛੋਟੀਆਂ, ਉਹ ਘਰੋਂ ਨਾ ਸਕੂਲ ਆਈਆਂ
0: ਜੀ,
7: ਤੇ 165 ਜਾਂ 68 ਸੀ।

0: ਉਹਨਾਂ ਦੇ ਕਿਤਾਬਾਂ ਕਾਪੀਆਂ ਲਿਬੜੀਆਂ, ਲਹੂ ਨਾਲ ਜਰਾਬਾਂ ਲਿਬੜੀਆਂ, ਜੋ ਵੀ ਕੱਪੜੇ ਮਿਲੇ ਤੇ ਉਹ ਮੈਂ ਨਾ ਭੁੱਲਾਂ ਤੇ 165 ਤੋਂ 68 ਦੇ ਵਿਚਾਲੇ ਸੀ।
1: ਹਾਂ ਹਾਂ ਹਾਂ ਹਾਂ, ਮੈਨੂੰ ਆਪ ਚੰਗੀ ਤਰ੍ਹਾਂ ਯਾਦ ਹੈ, 165-70 ਦੇ ਕਰੀਬ ਹੈਗੀਆਂ ਸੀ ਲੜਕੀਆਂ ਉਹ।
0: ਹਾਂਜੀ, ਸੋ ਏਦਾਂ ਵੀ ਇਹ ਨਾ ਦੁਨੀਆ ਤੇ ਹੋ ਜਾਂਦਾ ਹੁੰਦਾ। ਚਲੋ ਮੈਂ ਸੁਣ ਰਿਹਾ ਤੁਹਾਡਾ ਪ੍ਰੋਗਰਾਮ,
1: ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਹੈਲੋ ਜੀ, ਜੀ ਆਇਆਂ ਨੂੰ ਜੀ, ਸੰਦੀਪ ਸੋਨੀ ਜੀ 0500, ਸਤਿ ਸ੍ਰੀ ਅਕਾਲ।
2: ਹੈਲੋ, ਸਤਿ ਸ੍ਰੀ ਅਕਾਲ ਭਾਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਭਾਜੀ। ਮੈਂ ਅਨਾਉਂਸਮੈਂਟ ਸੁਣੀ ਸੀਗੀ ਪੰਜਾਬ ਪਵੇਲੀਅਨ ਦੀ।
1: ਜੀ ਜੀ ਜੀ,
2: ਤੇ ਉਹਦੇ ਬਾਰੇ ਦੱਸੋਗੇ ਮਾੜਾ?
1: ਉਹਦੇ ਬਾਰੇ ਤੁਸੀਂ ਦੱਸੋ ਜਿਹੜੀ ਚੀਜ਼ ਜਾਣਨਾ ਚਾਹੁੰਦੇ ਹੋ। 10-11-12 ਜੁਲਾਈ ਨੂੰ ਪੰਜਾਬ ਪਵੇਲੀਅਨ ਹੋ ਰਿਹਾ ਹੈ, 46 ਮੈਕਮਰਚੀ ਐਵਨਿਊ ਸਾਊਥ ਬ੍ਰਮਟਨ ਦੇ ਵਿੱਚ, ਜਿਹੜੀ ਕੁਈਨ ਤੇ ਮੈਕਮਰਚੀ ਦਾ ਇੰਟਰਸੈਕਸ਼ਨ ਹੈ ਨਾ, ਉਸ ਜਗ੍ਹਾ ਤੇ ਇੱਕ ਬਹੁਤ ਖੂਬਸੂਰਤ ਹਾਲ ਉੱਥੇ ਬਣਿਆ ਹੋਇਆ ਤੇ ਉੱਥੇ 10-11-12 ਨੂੰ 3 ਦਿਨ ਹੈ। ਸ਼ਟਲ ਨਾ ਉੱਥੇ ਸਿਰਫ ਜਿਹੜੀਆਂ ਪੰਜਾਬ ਪਵਿਲੀਅਨ ਦਾ ਇੱਥੇ ਹੋ ਰਿਹਾ 46 ਮੈਕਮਰਚੀ ਤੇ ਬਾਕੀ ਜਿਹੜੇ ਨਾ 22 ਕੰਟਰੀਜ਼ ਦੇ ਕਲਚਰ ਦਾ ਆਪਣੇ ਆਪਣੇ ਉਹਨਾਂ ਨੇ ਆਈਟਮਾਂ ਪੇਸ਼ ਕਰਨੀਆਂ, ਉਹ ਵੈਨਿਊ ਵੱਖਰੇ ਵੱਖਰੇ ਹੈ। ਉਹ ਸ਼ਟਲ ਉੱਥੋਂ ਇੱਕ ਚੱਲੇਗੀ ਪੰਜਾਬ ਪਵਿਲੀਅਨ ਦਾ ਜਿੱਥੇ ਹੋ ਰਿਹਾ, ਉਹ ਸ਼ਟਲ ਤੁਹਾਨੂੰ ਉਹਨਾਂ ਦੂਸਰੇ ਵੈਨਿਊਜ਼ ਦੇ ਉੱਪਰ ਵੀ ਜਿੱਥੇ ਤੁਸੀਂ ਜਾਣਾ ਨਾ ਉਹ ਚਲਦੀ ਜਾਏਗੀ, ਜਿੱਥੇ ਤੁਹਾਡਾ ਮਨ ਕਰਦਾ ਹੋਏ ਉਤਰਨ ਦਾ ਤੁਸੀਂ ਉਤਰ ਸਕਦੇ ਹੋ, ਜਿਹੜੇ ਕੰਟਰੀ ਦਾ ਤੁਸੀਂ ਦੇਖਣਾ ਹੋਵੇ।
2: ਠੀਕ ਆ, ਤੇ ਟਿਕਟਾਂ ਦਾ ਕੀ ਕਹਿੰਦੇ ਆ? ਬੱਚਿਆਂ ਦਾ, ਬੱਚਿਆਂ ਲਈ ਮੁਫਤ ਹੈ?
1: ਬੱਚੇ 12 ਸਾਲ ਤੋਂ ਛੋਟੇ ਬੱਚੇ ਦੇ ਲਈ ਫ੍ਰੀ ਹੈ।
2: ਅੱਛਾ ਜੀ।
1: 12 ਸਾਲ ਤੋਂ ਵੱਡਾ ਜਿਹੜਾ ਹੋਏਗਾ ਉਹਦਾ $10 ਦਾ ਉਹਨਾਂ ਨੇ ਇੱਕ ਪਾਸਪੋਰਟ, ਟਿਕਟ ਹੀ ਕਹਿੰਦੇ ਉਹਨੂੰ, ਪਾਸਪੋਰਟ ਦੀ ਕੀਮਤ ਰੱਖੀ ਹੋਈ ਹੈ। ਉਹਦੇ ਉੱਪਰ ਸਾਰਾ ਪ੍ਰੋਗਰਾਮ ਵੀ ਹੁੰਦਾ ਹੈ, ਨਾਲ ਫੋਟੋਗ੍ਰਾਫਸ ਹੁੰਦੀਆਂ, ਇੱਕ ਬੁਕਲੈਟ ਜੀ ਬਣੀ ਹੋਈ ਛੋਟੀ ਜੀ, ਉਹਨੂੰ ਪਾਸਪੋਰਟ ਦਾ ਨਾਮ ਦਿੱਤਾ ਉਹਨਾਂ ਨੇ। ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਹਾਂ ਨਹੀਂ ਤੁਸੀਂ ਜਾਓ ਦੇਖ ਕੇ ਆਓ, ਬਹੁਤ ਅੱਛਾ ਪ੍ਰੋਗਰਾਮ। ਥੈਂਕ ਯੂ, ਥੈਂਕ ਯੂ। ਹਾਂਜੀ ਹਾਂਜੀ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਏ ਤਾਂ ਇਸ ਫੋਨ ਦੇ ਉੱਪਰ ਸਾਡੇ ਨਾਲ ਫੋਨ ਤੇ ਕਰ ਸਕਦੇ ਹੋ। ਤੇ ਆਪਾਂ ਅੱਗੇ ਚੱਲਦੇ ਹਾਂ, ਇੱਕ ਛੋਟਾ ਜਿਹਾ ਹੋਰ ਤੁਹਾਨੂੰ ਮੈਂ ਗੀਤ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਨੂੰ ਅੱਗੇ ਕੰਟੀਨਿਊ ਕਰਾਂਗੇ।

0: ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਕੀ ਹਾਲ ਚਾਲ ਆ?
0: ਵਧੀਆ ਜੀ ਵਧੀਆ, ਬਿਲਕੁਲ ਠੀਕ ਠਾਕ। ਤੁਸੀਂ ਸੁਣਾਓ, ਠੀਕ ਠਾਕ ਹੋ?
1: ਵਧੀਆ ਜੀ ਵਧੀਆ। ਇਹ ਜਿਹੜੇ ਸੋਕਰ ਮੈਚ ਆ ਰਹੇ ਨੇ ਜੀ, ਇੱਕ ਬਹੁਤ ਵਧੀਆ ਮੈਚ ਆ ਰਹੇ ਨੇ।
0: ਅੱਛਾ, ਤੁਸੀਂ 15 ਜੂਨ ਵਾਲਾ ਦੇਖਿਆ ਮੈਚ?
1: ਬਿਲਕੁਲ ਦੇਖਿਆ ਜੀ।
0: ਆ ਜਿਹੜਾ ਸਪੇਨ ਦਾ ਤੇ ਇੱਕ ਛੋਟਾ ਜਿਹਾ, ਇੱਕ ਬਿਲਕੁਲ ਛੋਟਾ ਜਿਹਾ ਇੱਕ ਟਾਪੂ ਜਿਹਾ ਹੀ ਹੈ, 4-4.5
1: ਬਿਲਕੁਲ ਬਿਲਕੁਲ ਬਿਲਕੁਲ ਦੇਖਿਆ ਜੀ। ਅੱਜ ਅੱਜ ਇੰਗਲੈਂਡ ਦਾ ਤੇ ਜਿਹੜਾ ਮੈਚ ਦੇਖਿਆ ਸੀ, ਉਹ ਬੜਾ ਜਬਰਦਸਤ ਮੈਚ।
0: ਅੱਛਾ ਅੱਛਾ ਅੱਛਾ, ਨਹੀਂ ਦੇਖੋ ਵਰਲਡ ਕੱਪ ਦੇ ਲੈਵਲ ਤੇ ਜੇ ਮੈਚ ਹੋ ਰਹੇ ਆ ਤੇ ਫਿਰ ਕੋਈ ਛੋਟੀਆਂ ਮੋਟੀਆਂ ਟੀਮਾਂ ਤਾਂ ਨਹੀਂ ਹੋਣੀਆਂ, ਬਿਲਕੁਲ ਆਪਣੇ ਆਪਣੇ ਕੰਟਰੀ ਦੀਆਂ ਬਿਲਕੁਲ ਤੋਹਫਾਂ ਹੀ ਹੋਣੀਆਂ ਨੇ ਇਹਦੇ ਵਿੱਚ ਸਾਰੀਆਂ।
1: ਬਿਲਕੁਲ ਬਿਲਕੁਲ, ਅੱਜ ਜਦੋਂ ਦੇਖੋ ਪਹਿਲਾਂ ਇੰਗਲੈਂਡ ਨੇ ਕੀਤਾ, ਫਿਰ ਦੂਜੇ ਕਰੋਸ਼ੀਆ ਨੇ ਕੀਤਾ, ਫਿਰ ਇੰਗਲੈਂਡ ਨੇ ਕੀਤਾ, ਫਿਰ ਕਰੋਸ਼ੀਆ ਨੇ ਕੀਤਾ, ਦੋਨੋਂ ਦੀ ਰਬੜੀ ਹੋ ਗਈ। ਫਿਰ ਇੰਗਲੈਂਡ ਨੇ ਆਪਣੇ ਜਿਹੜੇ ਪੁਰਾਣੇ ਬੰਦੇ ਸੀ ਨਾ ਉਹ ਪਾਏ।
0: ਅੱਛਾ ਅੱਛਾ,
1: ਹਾਂਜੀ,
0: ਉਹਨਾਂ ਦੇ ਵਿੱਚ ਪਹਿਲਾਂ ਨਵਿਆਂ ਨਾਲ ਖੇਡਦੇ ਰਹੇ,
1: ਪਹਿਲਾਂ ਨਵਿਆਂ ਨਾਲ ਖੇਡਦੇ ਰਹੇ, ਫਿਰ ਉਹਨਾਂ ਨੇ ਇੱਕ ਮੁੰਡਾ ਹੈਗਾ ਰਸ਼ਫੋਰਡ,
0: ਜੀ ਜੀ ਜੀ,
1: ਮੈਨਚੈਸਟਰ ਯੂਨਾਈਟਿਡ ਖੇਡਦਾ ਹੁੰਦਾ ਸੀ, ਤੇ ਉਹਨੂੰ ਪਾਇਆ ਤੇ ਉਹਨੇ ਸਾਰੀ ਉਹ ਕਰ ਗਿਆ।
0: ਅੱਛਾ ਅੱਛਾ ਅੱਛਾ, ਚਲੋ
1: 4-2 ਦੇ ਉਹਦੇ ਜਿੱਤ ਗਏ।
0: ਚਲੋ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਚਲੋ ਡਾਕਟਰ ਸਾਹਿਬ ਹੋਰ ਸੁਣਾਓ, ਠੀਕ ਹੋ ਜੀ? ਡਾਕਟਰ ਜਸਬੀਰ ਚੌਹਾਨ ਮੁੰਡੇ ਨੇ ਮੇਰੇ ਨਾਲ ਜੀ, ਜਿਨ੍ਹਾਂ ਦੇ ਬਾਰੇ ਮੈਂ ਅਕਸਰ ਗੱਲ ਕਰਦਾ ਹੁੰਦਾ, ਇਹਨਾਂ ਦਾ ਫੋਨ ਨੰਬਰ ਹੈ ਡਾਕਟਰ ਸਾਹਿਬ, ਤੁਸੀਂ ਫੋਨ ਨੰਬਰ 6479394184 6479934184। ਡਾਕਟਰ ਸਾਹਿਬ ਦਾ ਬੜਾ ਲੰਬਾ ਤਜਰਬਾ ਹੈ ਹੋਮਿਓਪੈਥੀ ਦੇ ਵਿੱਚ, ਕੋਈ ਛੋਟੀ ਮੋਟੀ ਤੁਹਾਨੂੰ ਸਮੱਸਿਆ ਹੋਏ, ਕੋਈ ਛੋਟੀ ਮੋਟੀ ਤੁਹਾਨੂੰ ਪ੍ਰੋਬਲਮ ਹੋਏ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਫੋਨ ਨੰਬਰ ਡਾਕਟਰ ਸਾਹਿਬ ਇੱਕ ਵਾਰ ਤੁਸੀਂ ਆਪ ਰਿਪੀਟ ਕਰ ਦਿਓ।
1: 6479934184।
0: ਹਾਂ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਵੈਰੀ ਮੱਚ, ਥੈਂਕ ਯੂ।
1: ਚਲੋ ਠੀਕ ਹੈ ਜੀ, ਥੈਂਕ ਯੂ,
0: ਥੈਂਕ ਯੂ, ਥੈਂਕ ਯੂ।

0: ਸੋ ਦੋਸਤੋ ਤੁਸੀਂ ਕੋਈ ਗੱਲਬਾਤ ਕਰਨੀ ਹੋਏ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ 6473675353। ਸਾਡੇ ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਅਮਾਇਰਾ ਅਕੈਡਮੀ। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਸਾਡੀਆਂ ਬੀਬੀਆਂ ਭੈਣਾਂ ਨੇ ਕੋਈ ਵੀ ਆਪਣੇ ਹੇਅਰਸ ਦੇ ਲਈ ਕੋਈ ਟ੍ਰੀਟਮੈਂਟ ਲੈਣਾ ਹੋਵੇ ਜਾਂ ਬਿਊਟੀ ਦਾ ਕੋਈ ਵੀ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਆਪਣਾ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਵੀ ਇਹਨਾਂ ਕੋਲ ਕਈ ਐਡਵਾਂਸ ਡਿਪਲੋਮੇ ਹੈ ਨੇ। ਸੋ ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਏ ਕੋਈ ਟ੍ਰੀਟਮੈਂਟ ਦੇ ਬਾਰੇ ਜਾਂ ਡਿਪਲੋਮੇ ਦੇ ਬਾਰੇ, ਫੋਨ ਨੰਬਰ ਇਹਨਾਂ ਦਾ ਨੋਟ ਕਰ ਲਓ 905-399-6110 9053996110। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਕੋਈ ਪ੍ਰੋਪਰਟੀ ਲੈਣ ਦਾ ਵਿਚਾਰ ਹੈ ਜਾਂ ਪ੍ਰੋਪਰਟੀ ਕੋਈ ਵੇਚਣ ਦਾ ਵਿਚਾਰ ਬਣਾ ਰਹੇ ਹੋ ਜਾਂ ਪ੍ਰੋਪਰਟੀ ਕੋਈ ਤੁਹਾਨੂੰ ਲੀਜ਼ 'ਤੇ ਚਾਹੀਦੀ ਹੈ, ਕੋਈ ਸ਼ੌਪ ਜਾਂ ਕੋਈ ਕਿਸੇ ਕਿਸਮ ਦੀ ਕੋਈ ਘਰ ਚਾਹੀਦਾ ਹੋਏ ਜਾਂ ਲੀਜ਼ 'ਤੇ ਤੁਸੀਂ ਪ੍ਰੋਪਰਟੀ ਦੇਣੀ ਹੋਏ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਅਤੇ ਰਮਨ ਕਥੂਰੀਆ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਹੈ 416-525-7400 416-525-7400। ਬੜੇ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਤੁਹਾਡੀ ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਹਰ ਇੱਕ ਚੀਜ਼ ਨੂੰ ਤੁਹਾਡੇ ਨਾਲ ਬੜੀ ਡਿਸਕਸ ਕਰਕੇ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣਗੇ। ਤੇ ਤੁਸੀਂ ਫੋਨ ਨੰਬਰ ਕਰ ਸਕਦੇ ਹੋ 416-525-7400 416-525-7400। ਸੋ ਗੱਲਬਾਤ ਅਸੀਂ ਕਰ ਰਹੇ ਸੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਦੇ ਵਿੱਚ ਜਾਂ ਨਾਕਾਮਯਾਬੀ ਦੇ ਵਿੱਚ ਸਾਡੀ ਮਿਹਨਤ ਦਾ ਕਿੰਨਾ ਕੁ ਰੋਲ ਹੈ, ਜਾਂ ਜੇਕਰ ਨਾਕਾਮਯਾਬੀ ਹੁੰਦੀ ਹੈ ਤਾਂ ਸਾਡੀ ਮਿਹਨਤ ਘੱਟ ਕਰਕੇ ਨਾਕਾਮਯਾਬੀ ਹੁੰਦੀ ਹੈ, ਜਾਂ ਕੋਈ ਨਾ ਕੋਈ ਉਹਦੇ ਵਿੱਚ ਸਾਡੇ ਲੱਕ ਦਾ ਜਾਂ ਸਾਡਾ ਜਿਹਨੂੰ ਅਸੀਂ ਕਹਿੰਦੇ ਗੁੱਡ ਲੱਕ ਜਾਂ ਬੈਡ ਲੱਕ ਜਾਂ ਸਾਡੇ ਸਟਾਰ ਅੱਛੇ ਨਹੀਂ ਸੀ ਜਾਂ ਸਾਡੀ ਕਿਸਮਤ ਅੱਛੀ ਨਹੀਂ ਸੀ ਜਾਂ ਸਾਡੀ ਤਕਦੀਰ ਦੇ ਵਿੱਚ ਨਹੀਂ ਸੀ ਕੰਮ, ਕੁਝ ਐਸੀ ਗੱਲਬਾਤ ਵੀ ਹੁੰਦੀ ਹੈ। ਮੌਕਾ ਮੇਲ ਬੜੇ ਵਾਰ ਦੇਖੋ, ਕਈ ਲੋਕਾਂ ਨੂੰ ਜ਼ਰੂਰੀ ਨਹੀਂ ਹੈ ਕਿ ਜਦੋਂ ਪਰਮਾਤਮਾ ਨੇ ਸ਼੍ਰੇਅ ਦੇਣਾ ਨਾ ਯਾਰ, ਜਦੋਂ ਤੁਹਾਨੂੰ ਕੋਈ ਮਾਣ ਦੇਣਾ ਹੈ ਪ੍ਰਭੂ ਨੇ, ਤਾਂ ਉਹਦੇ ਵਿੱਚ ਫਿਰ ਕੋਈ ਨਾ ਕੋਈ ਸਬੱਬ ਜਿਹੜਾ ਨਾ ਉਹ ਜ਼ਰੂਰ ਬਣ ਜਾਂਦਾ। ਜਿੱਦਾਂ ਮੈਂ ਤੁਹਾਨੂੰ ਇੱਕ ਉਹਦੇ ਗੱਲ ਦੱਸੀ ਹੈ, ਕਾਬੋ ਵਰਡੋ ਦੇ ਛੋਟੇ ਜਿਹੇ ਟਾਪੂ ਦੇ ਉਸ ਵੋਜਿਨਾ ਜਿਹੜਾ ਇੱਕ ਉਹਨਾਂ ਦਾ ਗੋਲ ਕੀਪਰ ਸੀ, ਦੇਖੋ ਉਹਨੂੰ ਸ਼੍ਰੇਅ ਮਿਲਣਾ ਸੀ, ਉਹਨੂੰ ਪ੍ਰਸ਼ੰਸਾ ਮਿਲਣੀ ਸੀ, ਉਹਦੀ ਕਿਸਮਤ ਦੇ ਵਿੱਚ ਲਿਖਿਆ ਸੀ ਕਿ ਉਸਨੇ ਸਟਾਰ ਬਣਨਾ ਸੀ ਇਸ ਵੱਡੀ ਉਮਰ ਦੇ ਵਿੱਚ, ਉਹ ਬਣ ਗਿਆ। ਮੁਕੱਦਰ ਉਹਦਾ ਵੀ ਹੈਗਾ ਨਾਲ, ਪਰ ਪਹਿਲੇ ਨੰਬਰ 'ਤੇ ਉਹਦੀ ਮਿਹਨਤ ਹੈ ਕਿ ਜਿੰਨੀ ਉਹਨੇ ਮਿਹਨਤ ਕੀਤੀ, ਜਿੰਨੀ ਉਹਨੇ ਪਤਾ ਨਹੀਂ ਦਿਨ ਰਾਤ ਜਾਗ ਜਾਗ ਕੇ ਜਿਹੜੀ ਉਹਨੇ ਮਿਹਨਤ ਕੀਤੀ ਹੋਣੀ, ਜਿੰਨਾ ਉਹਨੂੰ ਉੱਡਣਾ ਸੱਪ ਦਾ ਖਿਤਾਬ ਮਿਲਿਆ ਕਿ ਇਸ ਪੋਲ ਦੇ ਵਿੱਚ ਖੜ੍ਹੇ ਹੋ ਕੇ ਉੱਡ ਉੱਡ ਕੇ ਉਹਨੇ ਦੂਰ ਕਦੇ ਖੱਬੇ ਕਦੇ ਸੱਜੇ 7 ਗੋਲ ਉਹਨੇ ਸਟਾਪ ਕੀਤੇ ਇਹ ਮੈਚ। ਵੈਸੇ ਮੈਂ ਵੀ ਉਸ ਦਿਨ ਦੇਖਿਆ, ਮੈਂ ਖੁਦ ਹੈਰਾਨ ਸੀ ਕਿ ਇੰਨੀ ਵੱਡੀ ਉਮਰ ਦਾ ਆਦਮੀ ਇੰਨੀ ਜ਼ਬਰਦਸਤ ਗੇਮ ਖੇਡ ਰਿਹਾ, ਔਰ ਸਟਾਰ ਤਾਂ ਉਹਨੇ ਬਣਨਾ ਹੀ ਬਣਨਾ ਸੀ। ਸੋ ਇਹ ਕਈ ਵਾਰ ਕੋਈ ਉਮਰ ਦਾ ਤਕਾਜ਼ਾ ਨਹੀਂ ਹੁੰਦਾ, ਇਹ ਜਨੂਨ ਜਿਹੜਾ ਹੁੰਦਾ ਨਾ ਬੰਦੇ ਦੇ ਮਨ ਦੇ ਵਿੱਚ, ਕੋਈ ਜ਼ਰੂਰੀ ਨਹੀਂ ਹੈ ਕਿ ਐਡੇ ਐਡੇ ਵੱਡੇ ਵੱਡੇ ਕਾਰਨਾਮੇ ਆਦਮੀ ਜਵਾਨੀ ਦੇ ਵਿੱਚ ਹੀ ਕਰਦਾ, ਇਹ ਧੱਕ ਜਵਾਨੀ ਨਹੀਂ ਪਾਉਂਦੀ। ਕਈ ਵਾਰੀ ਦਿਲ ਦੇ ਵਿੱਚ ਜਿਹੜਾ ਤੂਫਾਨ ਛੁਪਿਆ ਹੁੰਦਾ ਨਾ, ਜਨੂਨ ਜਿਹੜਾ ਛੁਪਿਆ ਹੁੰਦਾ ਸਾਡੇ ਦਿਲ ਦੇ ਵਿੱਚ, ਕਈ ਵਾਰੀ ਉਹ ਉਮਰ ਦਾ ਮੁਹਤਾਜ ਨਹੀਂ ਹੁੰਦਾ। ਤੁਸੀਂ ਜਾਣਦੇ ਹੋ ਖੁਸ਼ਵੰਤ ਸਿੰਘ ਦਾ ਨਾਮ ਸੁਣਿਆ ਕਿਸੇ ਨੇ? ਖੁਸ਼ਵੰਤ ਸਿੰਘ ਜਿਹੜਾ ਇਲਸਟਰਡ ਵੀਕਲੀ ਦਾ ਐਡੀਟਰ ਵੀ ਰਿਹਾ, ਇੰਗਲਿਸ਼ ਦੇ ਵਿੱਚ ਲਿਖਦਾ ਸੀ, ਪੰਜਾਬੀ ਦੇ ਵਿੱਚ ਵੀ ਉਹਨੇ ਬਹੁਤ, ਪਾਕਿਸਤਾਨ ਮੇਲ ਉਹਦਾ ਇੱਕ ਬਹੁਤ ਖੂਬਸੂਰਤ ਉਹਦਾ ਨਾਵਲ ਸੀ। ਸੋ ਬਹੁਤ ਖੂਬਸੂਰਤ ਲੇਖਕ ਰਿਹਾ ਖੁਸ਼ਵੰਤ ਸਿੰਘ। ਉਹ ਕਹਿੰਦੇ ਵੀ ਆਪਣੀ ਉਮਰ ਦੇ ਆਖਰੀ ਵਰੇ ਦੇ ਵਿੱਚ, ਉਹ 99 ਈਅਰ ਦੀ ਏਜ, ਤਕਰੀਬਨ 99 ਈਅਰ ਦੇ ਕਰੀਬ ਏਜ ਦੇ ਵਿੱਚ ਉਸਦੀ ਡੈਥ ਹੋਈ ਹੈ। ਬੜਾ ਲਰਨਡ ਆਦਮੀ ਸੀ। ਤੋ ਉਹ ਕਹਿੰਦੇ ਵੀ ਉਮਰ ਦੇ ਆਖਰੀ ਕੁਛ ਵਰਿਆਂ ਦੇ ਵਿੱਚ ਉਹਨੇ ਜ਼ਿੰਦਗੀ ਦੀ ਇੰਨੀ ਕਮਾਈ ਕੀਤੀ ਜਿੰਨੀ ਸਾਰੀ ਉਮਰ 'ਚ ਉਹਨੇ ਨਹੀਂ ਕੀਤੀ। ਉਹ ਇਸ ਕਰਕੇ ਕਿ ਜਿੰਨਾ ਉਹਨੇ ਕੁਝ ਲਿਖਿਆ ਸੀ ਉਹਦੀਆਂ ਬੁੱਕਸ ਦੀ ਰਾਇਲਟੀ ਇੰਨੀ ਉਸਨੂੰ ਆਉਂਦੀ ਸੀ ਕਿ ਉਸਨੇ ਜਦੋਂ ਕੰਮ ਕਾਰ ਰੁਟੀਨ ਵਾਲਾ ਛੱਡ ਦਿੱਤਾ ਤੇ ਉਦੋਂ ਉਸਨੂੰ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਜਿਹੜੀ ਕਮਾਈ ਉਸਨੇ ਕੀਤੀ। ਸੋ ਇਹ ਸਾਰਾ ਕੁਝ ਨਾ ਉਸ ਅਕਾਲ ਪੁਰਖ, ਉਸ ਵਾਹਿਗੁਰੂ ਦੇ ਹੱਥ ਵਿੱਚ ਜ਼ਰੂਰ ਹੈਗਾ, ਉਸ ਨੂੰ ਉਹ ਸੁਪਰੀਮ ਪਾਵਰ ਹੈਗੀ ਜ਼ਰੂਰ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਅਸੀਂ ਕੁਝ ਲੋਕ ਮੰਨਦੇ ਹੈ, ਕੁਝ ਲੋਕ ਨਹੀਂ ਮੰਨਦੇ, ਚਲੋ ਉਹ ਖੈਰ ਆਪਣੀ ਆਪਣੀ ਆਸਥਾ, ਆਪਣਾ ਆਪਣਾ ਵਿਸ਼ਵਾਸ ਹੈ, ਲੇਕਿਨ ਇਹ ਜਿਹੜਾ ਗੋਡ ਦੇ ਵਿੱਚ, ਪਰਮਾਤਮਾ ਦੇ ਵਿੱਚ ਵਿਸ਼ਵਾਸ ਹੈ ਨਾ, ਇਹ ਇੱਦਾਂ ਨਹੀਂ ਹੁੰਦਾ ਕਿ ਤਲੀ ਤੇ ਸਰੋਂ ਜਮਾਉਣ ਵਾਲੀ ਗੱਲ ਨਹੀਂ ਹੁੰਦੀ ਕਿ ਯਾਰ ਜੇ ਏਦਾਂ ਕੰਮ ਹੋ ਜਾਵੇ ਤੇ ਫੇਰ ਮੇਰਾ ਵਿਸ਼ਵਾਸ ਹੋਊਗਾ ਪਰਮਾਤਮਾ 'ਚ, ਏਦਾਂ ਨਹੀਂ ਹੁੰਦਾ। ਇਹ ਤਾਂ ਇਹਦੇ ਵਿੱਚ ਸਬਰ ਹੁੰਦਾ, ਇਹਦੇ ਵਿੱਚ ਸੰਤੋਖ ਹੁੰਦਾ, ਤੇ ਇਹਦੇ ਵਿੱਚ ਆਪਣੇ ਆਪ ਤੁਹਾਨੂੰ ਉਸ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਜਿਹੜਾ ਨਾ ਤੁਹਾਨੂੰ ਆਪਣੀ ਫੀਲਿੰਗਸ ਦੇ ਵਿੱਚ, ਤੁਹਾਨੂੰ ਆਪਣੀ ਸੋਚ ਦੇ ਵਿੱਚ ਹੁੰਦਾ। ਤੁਸੀਂ ਜੁੜੋ ਨਾ ਉਹਦੇ ਨਾਲ ਤੇ ਫਿਰ ਤੁਹਾਨੂੰ ਅਹਿਸਾਸ ਸੀ ਉਸ ਚੀਜ਼ ਦਾ ਜ਼ਰੂਰ ਹੋ ਜਾਂਦਾ। ਹਾਂਜੀ ਖਲੀਲ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਬੜੀਆ ਬੜੀਆ, ਬਸ ਬਰੀਫ ਰੱਖਣਾ ਥੋੜਾ ਟਾਈਮ, 3-4 ਮਿੰਟ ਹੈ ਤੇ ਵੈਲਕਮ ਕਰੋ ਬਾਤ, ਜੋ ਵੀ ਕਰਨੀ ਚਾਹਤੇ ਹੋ ਆਪ।
1: ਥੈਂਕ ਯੂ ਸੋ ਮਚ, ਟਾਈਮ ਕਮ ਹੈ, ਕੱਲ ਬਾਤ ਕਰ ਲੈ।
0: ਨਹੀਂ ਨਹੀਂ ਨਹੀਂ ਨਹੀਂ ਨਹੀਂ, ਕਰੋ ਕਰੋ ਕਰੋ, ਇਤਨਾ ਵੀ ਕੰਮ ਨਹੀਂ ਹੈ ਕਿ ਆਪ ਬਾਤ ਹੀ ਨਾ ਕਰ ਸਕੋ, ਕਰੋ ਬਾਤ।
1: ਨਹੀਂ ਨਹੀਂ, ਮੈਂ ਆਪਸੇ ਕਹਿ ਰਹਾ ਥਾ ਕਿ ਜੋ ਬੰਦੇ ਕਾ ਆਪ ਤਾਰੀਫ ਜ਼ਿਕਰ ਕਰ ਰਹੇ ਨਾ
0: ਜੀ,
1: ਦਰਅਸਲ ਯੇ ਸ਼ੁਰੂ ਸੇ ਇੱਕ ਹੀ ਮਕਸਦ ਕੇ ਲੀਏ ਕਾਮ ਕਰਤੇ ਹੈ
0: ਜੀ,
1: ਐਸੇ ਹੀ ਲੋਗੋਂ ਕੋ ਪਰਮਾਤਮਾ ਉਪਰ ਵਾਲਾ ਕਾਮਯਾਬੀ ਦੇਤਾ ਹੈ
0: ਜੀ,
1: ਜੋ ਕਭੀ ਕਿਸੀ ਕੇ ਦਰਮਿਆਨ ਮੇ ਭੇਦ ਭਾਵ ਨਹੀਂ ਲਾਤੇ
0: ਜੀ,
1: ਰੰਗ ਰੂਪ ਕਾ ਨਹੀਂ ਕਰਤੇ, ਸਿਰਫ ਆਪਣੇ ਖੇਲ ਸੇ ਮਕਸਦ ਰਹਿਤਾ, ਉਨਕਾ ਏਕ ਹੀ ਮਕਸਦ ਹੋਤਾ ਕਿ ਮੇਰੇ ਲਕਸ਼ ਕੋ ਪ੍ਰਾਪਤ ਕਰਨਾ। ਇਨਕੋ ਨਹੀਂ ਚਾਹੀਏ ਕਿ ਕੌਣ ਹੈ ਸਾਹਮਣੇ, ਯੇ ਨਹੀਂ ਦੇਖਤੇ
0: ਜੀ ਜੀ।
1: ਇਸ ਸਿਲਸਿਲੇ ਮੇ ਜਿਤਨੇ ਲੋਗੋਂ ਕੋ ਮੈਂ ਦੇਖਾ, ਖੇਲ ਕੇ ਹੱਦ ਤੱਕ ਜ਼ਾਹਿਰ ਹੈ, ਕਭੀ ਕਿਸੀ ਕੋ ਯਾਦ ਰੱਖੀਏ, ਅੰਡਰ ਇਸਟੀਮੇਟ ਨਹੀਂ ਕਰਨਾ ਗੇਲ ਮੇ। ਜਿਸ ਮਰਤਬਾ ਆਪਣੇ ਕਿਸੀ ਕੋ ਵੀ ਅੰਡਰ ਇਸਟੀਮੇਟ ਕਰਾ
0: ਜੀ,
1: ਸਮਝ ਜਾਈਏ ਵੋ ਬੰਦਾ ਸਬਸੇ ਭਾਰੀ ਪੜ ਜਾਏਗਾ।
0: ਕਿਉਂ?
1: ਕਿਉਂਕਿ ਇਹ ਜੋ ਕਾਇਨਾਤ ਚਲਾ ਰਹਾ ਹੈ ਵੋ ਯੇ ਨਹੀਂ ਪਸੰਦ ਕਰਤਾ ਕਿ ਆਪ ਕਿਸੀ ਕੋ ਦੋ ਨਜ਼ਰ ਸੇ ਦੇਖੇ, ਕਿਉਂਕਿ ਉਪਰ ਵਾਲੇ ਨੇ ਆਪਕੋ ਜੋ ਦੋ ਆਂਖੇ ਦੀ ਹੈ ਉਸਸੇ ਅਗਰ ਆਪ ਏਕ ਆਂਖ ਆਪਣੇ ਹੱਥ ਸੇ ਬੰਦ ਕਰੇ ਔਰ ਏਕ ਸੇ ਦੇਖੇ ਤੋ ਵੀ ਵਹੀ ਨਜ਼ਾਰਾ, ਦੂਸਰੀ ਆਂਖ ਕੋ ਬੰਦ ਕਰੇ ਤੋ ਵੀ ਵਹੀ ਨਜ਼ਾਰਾ। ਵੋ ਕਹਿ ਰਹਾ ਜਬ ਮੈਂ ਤੁਮਕੋ ਨਹੀਂ ਭੇਦਭਾਵ ਕਰਾ, ਡਿਸਕ੍ਰਿਮੀਨੇਟ ਨਹੀਂ ਕਰਾ, ਤੋ ਤੁਮ ਕੌਣ ਹੋਤੇ ਕਿਸੀ ਕੋ ਕਰਨੇ ਵਾਲੇ,
0: ਬਿਲਕੁਲ,
1: ਲਿਹਾਜ਼ਾ ਤੁਮਨੇ ਇਸਕੇ ਬਾਰੇ ਮੇ ਤੁਮਨੇ ਐਸਾ ਗੰਦਾ ਸੋਚਾ, ਲਿਹਾਜ਼ਾ ਤੁਮਹਾਰੀ ਹਾਰ ਉਸਕੀ ਜੀਤ।
0: ਜੀ,
1: ਇਹ ਬਰਸੋਂ ਸੇ ਚਲੇ ਆ ਰਹਾ ਹੈ, ਬਸ ਇਹ ਕਹਿਣਾ ਚਾਹ ਰਹਾ ਥਾ। ਸ਼ੁਕਰੀਆ,
0: ਥੈਂਕ ਯੂ, ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ
1: ਜਨਾਬ, ਆਪਕਾ ਵੀ।
0: ਸੋ ਦੋਸਤੋ, ਟਾਈਮ ਸਾਡੇ ਪ੍ਰੋਗਰਾਮ ਦਾ ਅੱਜ ਤਾਂ ਸਮਾਪਤੀ ਵੱਲ ਵਧ ਰਿਹਾ ਹੈ, ਹੁਣ ਬਸ ਸਿਰਫ 1-1.5 ਮਿੰਟ ਬਾਕੀ ਹੈ, ਤੋ ਕੱਲ ਮਿਲਾਂਗੇ ਆਪਾਂ ਫਿਰ, ਹੁਣ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੇਂ ਗੱਲਬਾਤ ਦੇ ਨਾਲ। ਤੁਹਾਡਾ ਸਾਥ ਬਹੁਤ ਵਧੀਆ ਮਿਲਦਾ ਹੈ ਤੇ ਮੈਨੂੰ ਬੜਾ ਅੱਛਾ ਲੱਗਦਾ ਹੈ, ਮੋਰਲੀ ਸਪੋਰਟ ਮਿਲਦੀ ਹੈ, ਮੇਰਾ ਹੌਸਲਾ ਵੱਧਦਾ ਹੈ, ਹੋਰ ਗੱਲਾਂ ਬਾਤਾਂ ਆਪਾਂ ਅੱਛੀਆਂ ਅੱਛੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਹੁਣ ਦਿਓ ਇਜਾਜ਼ਤ ਅੱਜ ਦੇ ਪ੍ਰੋਗਰਾਮ ਤੋਂ, ਕੱਲ ਸਭ ਕੁਝ ਠੀਕ ਠਾਕ ਰਿਹਾ ਤੇ ਆਪਾਂ ਫਿਰ ਮਿਲਾਂਗੇ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: This is AM 530, CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135-905-840-7135 या टेक्स्ट मैसेज करो 416-450-6680-416-450-6680 या ईमेल करो sales@paradisedevelopments.com वधेरे जानकारी लिए विजिट करो paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: multiple locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
1: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475041557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337।

ਤੁਹਾਨੂੰ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਬੜਾ ਪਿਆਰਾ ਸਾਥ ਰਹੇਗਾ। ਗੀਤ ਸੰਗੀਤ ਗੱਲਾਂ ਬਾਤਾਂ ਅਤੇ ਰੌਣਕ ਮੇਲਾ ਫੁੱਲ ਬੱਟਾ ਫੁੱਲ। ਸੁਣਾਓ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ। ਹਲਕੀ ਫੁਲਕੀ ਬੱਦਲਵਾਈ ਹੋ ਗਈ ਹੈ ਤੇ ਦੇਖਦੇ ਹੁਣ ਕੜੀਆਂ ਪਹਿਣਗੀਆਂ ਜਾਂ ਨਹੀਂ। ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਹੈ, ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ। ਸੋ ਦੇਖਦੇ ਹਾਂ ਅੱਜ ਮੌਸਮ ਕੀ ਕਰਦਾ। ਵੈਸੇ ਕਹਿੰਦੇ ਆ 9 ਵਜੇ ਤੋਂ ਸ਼ੁਰੂ ਹੈ ਤੇ ਫਿਰ 10 ਵਜੇ ਤੋਂ ਲੈ ਕੇ ਕੱਲ ਤੱਕ ਕਣੀਆਂ ਹੀ ਕਣੀਆਂ ਦੇਖਦੇ ਹਾਂ ਕੀ ਬਣਦਾ। ਦੇਖੋ ਯਾਰ ਹੁਣ ਵੈਦਰ ਦੀਆਂ ਐਪਸ ਆ ਗਈਆਂ, ਹੁਣ ਤਾਂ ਬੰਦੇ ਨੂੰ ਜਦੇ ਪਤਾ ਲੱਗ ਜਾਂਦਾ ਵੀ ਕਦੋਂ ਮੀਂਹ ਪੈਣਾ, ਕਿੰਨਾ ਮੀਂਹ ਪੈਣਾ, ਕਿੰਨੇ ਚਿਰ ਲਈ ਪੈਣਾ। ਨਹੀਂ ਤਾਂ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕੁਛ, ਲੋਕ ਪਹਿਲਾਂ ਬਾਹਰ ਚਲੇ ਜਾਂਦੇ ਸੀਗੇ ਜੇ ਪੈ ਗਿਆ ਮੀਂਹ ਠੀਕ ਹੈ, ਨਹੀਂ ਪਿਆ ਤਾਂ ਵੀ ਠੀਕ ਹੈ। ਹੁਣ ਤਾਂ ਆਪਾਂ ਨੂੰ ਇੱਕ ਇੱਕ ਦਿਨ ਦੀ ਅਪਡੇਟ ਹੈ। ਹੁਣ ਮੈਨੂੰ ਲੱਗਦਾ ਕਿ 14 ਦਿਨਾਂ ਦੀ ਤੁਹਾਨੂੰ ਅਪਡੇਟ ਹੀ ਦੇ ਦਿੰਦੇ ਆਈ ਥਿੰਕ, ਕੁਛ ਇੱਦਾਂ ਦਾ ਹੈਗਾ ਰਾਈਟ। ਵੈਦਰ ਨੈਟਵਰਕ 'ਤੇ ਜਾਓ ਅਤੇ ਇਟ ਸੈਜ਼ ਕਿ ਨੈਕਸਟ 14 ਡੇਜ਼ ਦਾ ਕੀ ਵੈਦਰ ਹੈ, ਦੱਸੋ ਹੈ ਅਗਲੇ ਯਾਰ 14 ਦਿਨ ਦਾ। ਪਹਿਲਾਂ ਤਾਂ ਅਗਲੇ ਮਿੰਟ ਸਕਿੰਟ ਦਾ ਨਹੀਂ ਸੀ ਪਤਾ, ਬਟ ਯਾਰ ਸੋਚਣ ਲਈ ਗੱਲ ਹੈ। ਵੈਸੇ ਜਿਹੜੇ ਲੋਕ ਬਿਨਾਂ ਵੈਦਰ ਐਪਾਂ ਤੋਂ ਤੁਸੀਂ ਰਹੇ ਹੋ, ਤੁਸੀਂ ਪਲੈਨਿੰਗ ਕਿਵੇਂ ਕਰਦੇ ਸੀ ਕਿ ਅੱਜ ਜੇ ਆਊਟਡੋਰ ਕਿਤੇ ਜਾਣਾ ਜੇ ਮੀਂਹ ਪੈ ਗਿਆ ਫਿਰ ਕੀ ਕਰਦੇ? ਹੁਣ ਬਹੁਤ ਸਾਰੇ ਲੋਕ ਆਪਣੇ ਯੂਨੋ ਸਪੋਜ਼ ਕਰੋ ਅੱਜ ਵੈਨਸਡੇ ਹੈ, ਫਰਾਈਡੇ ਨੂੰ ਯਾਰ ਵੰਡਰਲੈਂਡ ਜਾਣਾ ਦੇਖ ਲਈਦਾ ਮੀਂਹ ਪੈ ਰਿਹਾ ਕਿ ਨਹੀਂ, ਵੀਕਐਂਡ 'ਤੇ ਬੀਚ 'ਤੇ ਜਾਣਾ ਬੰਦਾ ਦੇਖ ਲੈਂਦਾ ਮੀਂਹ ਪੈ ਰਿਹਾ ਕਿ ਨਹੀਂ। ਹੁਣੇ ਮੇਰਾ ਇੱਕ ਮਿੱਤਰ ਕਹਿ ਰਿਹਾ ਸੀ ਨਾ ਵੀ ਕੱਲ੍ਹ ਨੂੰ ਗੋਲਫ ਖੇਡਣ ਚੱਲੀਏ, ਮੈਂ ਕਿਹਾ ਕੱਲ੍ਹ ਨੂੰ ਤਾਂ ਯਾਰ ਮੀਂਹ ਹੈ। ਸੋ ਆਪਾਂ ਨੂੰ ਹੁਣ ਥੋੜ੍ਹੀ ਜਿਹੀ ਆਈਡੀਆ ਹੈ, ਸੋ ਥੋੜ੍ਹੇ ਆਪਣੇ ਪਲੈਨਸ ਨੂੰ ਵੀ ਉਸ ਹਿਸਾਬ ਨਾਲ ਆਪਾਂ ਸੈੱਟ ਕਰ ਸਕਦੇ ਹਾਂ। ਬਟ ਪਹਿਲੀਆਂ 'ਚ ਤਾਂ ਕੋਈ ਐਸੀ ਯੂਨੋ ਇੰਨੀ ਆਈਡੀਆ ਨਹੀਂ ਸੀ ਹੁੰਦੀ। ਵੈਰੀ ਯਾਰ ਅੱਜ ਕੱਲ੍ਹ ਤਾਂ ਆਪਾਂ ਬਲੈਸਡ ਆ ਟੈਕਨੋਲੋਜੀ। ਚਲੋ ਮੈਂ ਮੰਨਦਾ ਕਿ ਕਿਤੇ ਨਾ ਕਿਤੇ ਟੈਕਨੋਲੋਜੀ ਦੀਆਂ ਬੁਰੀਆਂ ਚੀਜ਼ਾਂ ਵੀ ਬਹੁਤ ਨੇ, ਬਟ ਜਿੱਥੇ ਬੁਰੀਆਂ ਨੇ ਉੱਥੇ ਕਾਫੀ ਸਾਰੀਆਂ ਅੱਛੀਆਂ ਚੀਜ਼ਾਂ ਵੀ ਨੇ ਜਿਨ੍ਹਾਂ ਦਾ ਆਪਾਂ ਨੂੰ ਬੈਨੀਫਿਟ ਹੈ। ਬੁਰੀਆਂ ਗੱਲਾਂ ਤਾਂ ਉਹ ਨੇ, ਆਨਲਾਈਨ ਉਹਨੂੰ ਗਾਲ ਕਰਤੀ, ਆਨਲਾਈਨ ਕਿਸੇ ਬਾਰੇ ਮੰਦਾ ਚੰਗਾ ਬੋਲਤਾ, ਆਨਲਾਈਨ ਹਰੇਕ ਹੀ ਬੰਦਾ ਯੂਨੋ ਬਸ ਬਣਿਆ ਹੋਇਆ ਸੁਪਰ ਸਟਾਰ। ਸੋ ਖੈਰ ਉਹ ਇੱਕ ਵੱਖਰੇ ਦਿਨ ਦੀ ਗੱਲਬਾਤ ਹੈ। ਓਕੇ, ਮੈਂ ਵੀ ਤੁਹਾਨੂੰ ਸੁਪਰ ਸਟਾਰ ਬਣਾਉਣਾ, ਮੈਂ ਤੁਹਾਨੂੰ ਇੱਕ ਜੋਬ ਦਿਵਾਉਣੀ ਹੈ। ਜਿਹੜੇ ਲੋਕ ਕਹਿੰਦੇ ਨਵੀਂ ਕੰਮ ਹੈ ਨਹੀਂ, ਸੁਣੋ ਧਿਆਨ ਨਾਲ। ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਮਕੈਨਿਕ ਦਾ, ਇੱਕ ਟਰੱਕ ਮਕੈਨਿਕ ਦੀ ਲੋੜ ਹੈ ਬਹੁਤ ਜਲਦ, ਬੜੀ ਕਮਾਲ ਦੀ ਕੰਪਨੀ ਹੈ, ਦਿਨ ਦੀ ਯਾਨੀ ਕਿ ਡੇ ਸ਼ਿਫਟ ਹੈ, ਕਾਲ ਕਰੋ ਸੁਖਵਿੰਦਰ ਬਾਈ ਜੀ ਨੂੰ। 1 ਸਾਲ ਦਾ ਟਰੱਕ ਮਕੈਨਿਕ ਦਾ ਐਕਸਪੀਰੀਅੰਸ ਚਾਹੀਦਾ। ਜੇ ਤੁਹਾਡੇ ਕੋਲ ਯਾਰ ਮਿੱਤਰ ਨੇ ਉਹਨਾਂ ਕੋਲ ਐਕਸਪੀਰੀਅੰਸ ਹੈ, ਅਗਲੇ ਵਿਹਲੇ ਬੈਠੇ ਆ ਕੰਮ ਨਹੀਂ ਮਿਲਦਾ, ਟਰੱਕ ਮਕੈਨਿਕ ਦੀ ਜੋਬ ਰਾਈਟ ਵੇ ਅਵੇਲੇਬਲ। ਸੁਖਵਿੰਦਰ ਭਾਜੀ ਦਾ ਨੰਬਰ ਹੈ 416-616-3345 'ਤੇ ਕਾਲ ਕਰੋ ਅਤੇ ਮਕੈਨਿਕ ਦੀ ਜੋਬ ਅਵੇਲੇਬਲ ਹੈ। ਇਹਨਾਂ ਜਿਹੜੀਆਂ ਮੈਂ ਜੋਬਾਂ ਦੱਸਦਾ, ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਦਾ ਕਰੋ ਕਿ ਬਈ ਰੇਡੀਓ 'ਤੇ ਸੁਣਿਆ ਸੀਗਾ ਕਿ ਜੋਬ ਹੈ ਅਤੇ ਕਾਲ ਕਰ ਲੈ, ਕਿਸ ਦੀ ਹੈਲਪ ਹੋਜੂਗੀ ਯਾਰ, ਆਪਾਂ ਨੂੰ ਹੋਰ ਕੀ ਚਾਹੀਦਾ। 416-616-3345 ਟਰੱਕ ਮਕੈਨਿਕ ਦੀ ਜੋਬ, ਬਹੁਤ ਵਧੀਆ ਪੇ, ਬੜੀ ਟੌਪ ਦੀ ਕੰਪਨੀ, ਅਤੇ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ।

0: ਮੈਨੂੰ ਦੱਸਿਓ ਥੋੜਾ ਜਿਹਾ, ਮੈਂ ਗੱਲ ਕੀਤੀ ਸੀ ਨਾ ਵੀ ਹੁਣ ਤਾਂ ਆਪਣੇ ਕੋਲ ਵੈਦਰ ਨੈਟਵਰਕ ਹੈ, ਵੈਦਰ ਦੀਆਂ ਐਪਸ ਨੇ, ਜਦੋਂ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਫਿਰ ਯੂ ਨੋ ਕਿਤੇ ਜਾਣਾ ਕਿਵੇਂ ਪਲੈਨਿੰਗ ਬਣਦੀ ਸੀ ਕਿ ਯਾਰ ਕੱਲ੍ਹ ਪਰਸੋਂ ਮੀਂਹ ਨਾ ਪੈ ਜਾਵੇ, ਰਹਿਣ ਦਿੰਦੇ ਹਾਂ। ਥੋੜ੍ਹਾ ਜਿਹਾ ਦੱਸਿਓ ਕਿ ਰਾਂਝੇ ਕਿਸ ਨੂੰ ਯਾਦ ਹੋਵੇ, ਯੰਗਸਟਰ ਜਿਹੜੇ ਸੁਣ ਰਹੇ ਆ ਨਾਲੇ ਉਹਨਾਂ ਨੂੰ ਵੀ ਪਤਾ ਲੱਗ ਜੂਗਾ। ਨੰਬਰ ਹੈ ਆਪਣਾ 905-673-3337। ਸੋ ਪਰਸੋਂ ਨੂੰ ਕਿਤੇ ਜਾਣਾ ਆਪਾਂ ਹੁਣੇ ਓਪਨ ਕਰਕੇ ਦੇਖ ਸਕਦੇ ਹਾਂ ਕਿ ਫਰਾਈਡੇ ਨੂੰ ਵਧੀਆ ਧੁੱਪ ਹੈ ਤਾਂ ਬਾਹਰ ਨਿਕਲਦੇ ਹਾਂ, ਰੋਡ ਟ੍ਰਿਪ 'ਤੇ ਜਾਂਦੇ ਹਾਂ ਜਾਂ ਬੀਚ ਬੂਚ 'ਤੇ ਜਾਂਦੇ ਹਾਂ। ਜੇ ਬੰਦੇ ਨੇ ਕੱਲ੍ਹ ਦਾ ਦੇਖਣਾ, ਕੱਲ੍ਹ ਨੂੰ ਤਾਂ ਮੀਂਹ ਪੈ ਰਿਹਾ, ਕੱਲ੍ਹ ਨੂੰ ਘਰ ਰਹੋ। ਜਦੋਂ ਵੈਦਰ ਐਪ ਵੈਦਰ ਨੈਟਵਰਕ ਨਹੀਂ ਸੀ ਤਾਂ ਫਿਰ ਵੈਦਰ ਦੀ ਕਿਵੇਂ ਬੰਦਾ ਪਲੈਨਿੰਗ ਕਰਦਾ ਸੀਗਾ? ਨੰਬਰ ਹੈ ਆਪਣਾ 905-673-3337। ਕਿਸੇ ਨੂੰ ਹੋਵੇ ਯਾਦ, ਕੋਈ ਦੇ ਸਕਦਾ ਆਈਡੀਆ ਤਾਂ ਜ਼ਰੂਰ ਦਿਓ। 905-673-3337 'ਤੇ ਕਾਲ ਤੁਹਾਡੀ ਆ ਸਕਦੀ ਹੈ, 905-673-3337। ਅਤੇ ਜਿਹੜੇ ਸਾਡੇ ਵਰਗੇ ਨੇ, ਆਪਾਂ ਤਾਂ ਸਾਰੀ ਉਮਰ ਵੈਦਰ ਨੈਟਵਰਕ ਦੇਖਦੇ ਰਹੇ ਹਾਂ, CP24 ਦੇਖਦੇ ਰਹੇ ਹਾਂ, ਹੁਣ ਆਪਣੇ ਮੋਬਾਈਲ ਯਾਨੀ ਕਿ ਸੈੱਲਫੋਨਾਂ ਦੇ ਉੱਤੇ ਵੀ ਐਪਾਂ ਆ ਗਈਆਂ, ਹੁਣ ਤਾਂ ਬਹੁਤ ਸੌਖਾ। ਬਟ ਸਾਡੇ ਤੋਂ ਪਹਿਲਾਂ ਵਾਲੀ ਜਨਰੇਸ਼ਨ ਕਿਤੇ ਨਾ ਕਿਤੇ ਉਹੀ ਜਨਰੇਸ਼ਨ ਹੈ ਜਿਹਨਾਂ ਕੋਲ GPS ਨਹੀਂ ਸੀਗਾ, ਕਿਤੇ ਜਾਣਾ ਤਾਂ ਜਿਹੜੀ ਮੈਪ ਦੀ ਬੁੱਕ ਹੈ ਉਹ ਲੈ ਕੇ ਟਰੈਵਲ ਕਰਨਾ। ਅਤੇ ਆਈ ਗੈਸ ਮੌਸਮ ਦਾ ਵੀ ਹੁਣ ਜੇ ਪੈ ਗਿਆ ਮੀਂਹ ਤਾਂ ਠੀਕ ਹੈ, ਕਿਤੇ ਅੰਦਰ ਵੜ ਜਾਂਗੇ। ਉਹੀ ਹੈ ਬੰਦਾ, ਆਈ ਡੋਂਟ ਥਿੰਕ ਕਿ ਬਾਹਲੀ ਕੋਈ ਪਲੈਨਿੰਗ ਉਦੋਂ ਹੁੰਦੀ ਸੀਗੀ ਵੈਦਰ ਦੀ ਕਿ ਅੱਛਾ ਯਾਰ ਮੀਂਹ ਨਾ ਪੈ ਜਾਵੇ, ਕਣੀਆਂ ਨਾ ਆ ਜਾਣ ਜਾਂ ਬੱਦਲਵਾਈ ਨਾ ਹੋਵੇ। 7220 ਹੈਲੋ।
1: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਠੀਕ ਹੈ ਜੀ। ਆਹ ਜਿਹੜੇ ਵੈਦਰ ਨੈਟਵਰਕ, ਚਲੋ ਆਪਣੇ ਸੋਸ਼ਲ ਮੀਡੀਆ ਤੇ ਆਉਂਦੇ ਨੇ, ਇਹ ਵੀ ਜਿਹੜੇ ਮੈਟਰੋਲੋਜਿਸਟ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਵੀ ਉਹੋ ਹੀ ਹਵਾ ਇੱਧਰ ਉੱਧਰ ਦੇ ਰਹੇ। ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀ ਨਾ, ਆਪਣੇ ਫਾਦਰ ਸਾਹਿਬ ਨੂੰ ਪੁੱਛਿਓ, ਉਹ ਵੀ ਇਹ ਕਹਿੰਦੇ ਸੀ ਜੀ ਪੁਰਾ ਵਗਦਾ ਆ, ਇਹ ਇੱਧਰੋਂ ਪੱਛੋਂ ਵਗਦੀ ਆ, ਇੰਨੇ ਦਿਨਾਂ ਚ ਮੀਂਹ ਪਊਗਾ। ਕਈ ਵਾਰੀ ਬੱਦਲ ਆਉਂਦਾ ਸੀ, ਉਹ ਦੱਸ ਦਿੰਦੇ ਸੀ ਕਿ ਇਹ ਮੀਂਹ ਨਹੀਂ ਪੈਣਾ।
0: ਅੱਛਾ
1: ਹਾਂਜੀ।
0: ਨਹੀਂ ਅੱਛਾ, ਉਹ ਇਹ ਵੀ ਕਹਿ ਦਿੰਦੇ ਸੀ ਕਿ ਅੱਛਾ 3-4 ਦਿਨਾਂ ਨੂੰ ਮੀਂਹ ਆਊਗਾ।
1: ਹੁੰਦਾ ਸੀ ਜੀ ਬਿਲਕੁਲ।
0: ਅੱਛਾ,
1: ਇੰਨੀ 15 ਦਿਨਾਂ ਦੇ ਨਹੀਂ। ਹਾਂਜੀ ਬਿਲਕੁਲ, ਉਹ ਦੱਸ ਦਿੰਦੇ ਸੀਗੇ ਜੀ। ਮਤਲਬ ਈਵਨ ਕਿ ਬੱਦਲ ਜਿੱਦਾਂ ਹੁਣ ਤੁਸੀਂ ਅੱਜ ਬਾਹਰ ਦੇਖ ਰਹੇ ਹੋ ਨਾ ਆਪਣੇ GTA ਦੇ ਵਿੱਚ, ਤੇ ਏਦਾਂ ਬੱਦਲ ਚੜਿਆ ਵੀ ਉਹ ਦੱਸ ਦਿੰਦੇ ਕਿ ਇਹ ਮੀਂਹ ਵਾਲਾ ਨੀ, ਇਹ ਨੀ ਪੈਣਾ, ਇਹ ਲੰਘ ਜਾਣਾ।
0: ਅੱਛਾ
1: ਹਾਂਜੀ,
0: ਤੇ ਉਹ ਕਾਫੀ ਕਾਫੀ ਸਹੀ ਹੁੰਦੇ ਸੀ ਨਾਲੇ।
1: ਮੈਨੂੰ ਜਿੰਨਾ ਬਹੁਤਾ ਨੀ ਜੀ ਮੈਨੂੰ ਪਤਾ, ਪਰ ਮੈਂ ਗੱਲਾਂ ਸੁਣੀਆਂ ਨੇ ਜੀ ਪਿੰਡਾਂ ਦੇ ਵਿੱਚ, ਕਿ ਉਹ ਕਹਿੰਦੇ ਸੀ ਪੁਰਾ ਵਗਦਾ ਜੀ, ਪੱਛੋ ਵਗਦੀ ਆ। ਹੁਣ ਵੀ ਜੇ ਤੁਸੀਂ CP24 ਜਾਂ ਉਹਨਾਂ ਨੂੰ ਸੁਣੋ ਤੇ ਉਹ ਵੀ ਕਹਿੰਦੇ ਨੇ ਕਿ ਇੱਧਰੋਂ ਜਿਹੜੀ ਏਅਰ ਆ ਰਹੀ ਹੈ, ਡਰਾਈ ਏਅਰ ਹੈ, ਮੋਇਸਚਰ ਏਅਰ ਹੈ, ਇਹ ਵੀ ਇਹੋ ਹੀ ਦੇਖਦੇ ਨੇ ਕਿ ਇਹ ਲੇਕ ਵੱਲੋਂ ਆ ਰਹੀ ਹੈ ਜਾਂ ਕਿੱਧਰੋਂ ਆ ਰਹੀ, ਜਾਂ ਕਰਬੀਅਨ ਤੋਂ ਆ ਰਹੀ ਆ ਤੇ ਉੱਥੋਂ ਮੀਂਹ ਲੈ ਕੇ ਆ ਰਹੀ ਆ, ਜਦੋਂ ਸਨੋ ਵੀ ਪੈਂਦੀ ਆ ਸੇਮ ਥਿੰਗ। ਉਹ ਵੀ ਦੱਸ ਦਿੰਦੇ ਸੀ ਇਹ ਪਹਾੜ ਵਗਦਾ ਆ ਜੀ, ਇਹ ਕੁਛ ਪਰੋਂ ਕੁਛ ਪੂਰਾ ਵਗਦਾ ਆ ਜੀ, ਪੱਛੋਂ ਵਗਦੀ ਆ ਜੀ, ਇਹ ਵਰਡ ਉਹ ਯੂਜ਼ ਕਰਦੇ
0: ਸੀ। ਦੇਖਿਆ ਇਹ ਵੀ ਇੱਕ ਬੜੀ ਯਾਰ, ਆਪਣੇ ਬਜ਼ੁਰਗ ਜਿਹੜੇ ਨੇ ਉਹ ਵੀ ਫਿਰ ਬੜੀ ਨੌਲੇਜ ਰੱਖਦੇ ਸੀ,
1: ਬੜੀ ਨੌਲੇਜ ਰੱਖਦੇ ਸੀ ਜੀ, ਉਹ ਸਾਰਾ ਕੁਝ ਕਰਦੇ ਸੀ ਜਿਹੜੇ ਖੇਤੀਬਾੜੀ ਕਰਨ ਵਾਲੇ, ਉਹ ਦੇਖਦੇ ਸੀਗੇ ਕਿ ਕਿਸ ਤਰ੍ਹਾਂ ਆ ਜੀ।
0: ਹਾਂ, ਕੀ ਬਾਤ ਹੈ, ਚਲੋ ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। 3550 ਹੈਲੋ।
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
2: ਕਹਿੰਦੇ ਠੀਕ ਹੀ, ਕਹਿੰਦੇ ਅੰਕਲ ਨੂੰ ਦੱਸ ਕੇ ਗਏ, ਜਿਵੇਂ ਹੀ ਦੱਸਦੇ ਸਾਡੇ ਬਜ਼ੁਰਗ।
0: ਅੱਛਾ, ਕਿਵੇਂ ਤੁਸੀਂ ਵੀ ਦੱਸੋ।
2: ਨਹੀਂ ਪਰ ਅਸੀਂ ਤਾਂ ਨਹੀਂ, ਸਾਨੂੰ ਤਾਂ ਨਹੀਂ ਪਤਾ ਇੰਨਾ, ਪਰ ਉਸ ਵੇਲੇ ਇੱਥੇ ਦੱਸ ਦਿੰਦੇ ਸੀ ਵੀ ਪਹਾੜੀਆਂ ਚੱਲਦਾ ਜਾਂ ਪੱਛੋਂ ਚੱਲਦੀ।
0: ਤੇ ਤੁਸੀਂ ਵੀ ਇਹੀ ਦੇਖਿਆ ਕਿ ਉਹ ਜ਼ਿਆਦਾਤਰ ਸਹੀ ਹੁੰਦੇ ਸੀ?
2: ਬਿਲਕੁਲ ਜੀ, 80% ਤਾਂ ਸਹੀ ਹੁੰਦੇ ਸੀ।
0: ਅੱਛਾ, ਦੇਖ ਲਓ ਹੈ ਵੀ ਹਵਾ ਦੀ ਕਿਹੜੀ ਡਾਇਰੈਕਸ਼ਨ ਹੈ। ਤੇ ਕੁਝ ਤਾਂ ਇਹ ਵੀ ਕਹਿੰਦੇ ਵੀ ਆਪਣੇ ਜਿਹੜੇ ਜਾਨਵਰ ਨੇ, ਕੋਈ ਕਿਸੇ ਦੇ ਡੌਗ ਰੱਖੇ ਆ, ਕੋਈ ਆਪਣੇ ਚਲੋ ਮੱਝਾਂ ਗਾਵਾਂ ਨੇ ਵੀ, ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਉਹ ਵੀ ਦੱਸ ਦਿੰਦਾ ਸੀ ਵੀ ਕੋਈ ਮੌਸਮ ਦੇ ਵਿੱਚ ਬਦਲਾਵ ਆ ਰਿਹਾ।
2: ਹਾਂਜੀ ਹਾਂਜੀ, ਮੱਝਾਂ ਦੱਸ ਦਿੰਦੀਆਂ
0: ਸੀ ਕਹਿੰਦੇ। ਅੱਛਾ, ਕੀ ਬਾਤ।
2: ਹਾਂਜੀ, ਡੌਗ ਵੀ ਦੱਸ ਦਿੰਦੇ ਸੀ ਵੀ ਉਹ ਜਦੋਂ ਉਹਨਾਂ ਦੀ ਆਵਾਜ਼ ਚੇਂਜ ਹੋ ਜਾਂਦੀ।
0: ਮੈਂ ਹੁਣੇ ਆਨਲਾਈਨ ਵੀ ਦੇਖ ਰਹੇ ਸੀ, ਕਹਿੰਦੇ ਜੇ ਸ਼ਾਮ ਜੇ ਨੂੰ ਆਪਣੇ ਬੱਦਲਾਂ ਦੇ ਵਿੱਚ ਹੁੰਦੀ ਨੀ ਇੱਕ ਰੈੱਡ ਸਕਾਈ ਜੀ ਆ ਜਾਂਦੀ ਹੈ, ਵੀ ਉਹਦਾ ਮਤਲਬ ਹੈ ਕਿ ਠੀਕ ਮੌਸਮ ਆ ਰਿਹਾ। ਜੇ ਸਵੇਰ ਦੇ ਸਮੇਂ ਤੇ ਰੈੱਡ ਸਕਾਈ ਆਵੇ ਤਾਂ ਉਹਦਾ ਮਤਲਬ ਕਿ ਮੌਸਮ ਥੋੜਿਆ ਬੁਰਾ ਹੋਵੇਗਾ।
2: ਹਾਂਜੀ,
0: ਵਿਗੜੂਗਾ। ਕੀ ਬਾਤ ਹੈ, ਵੈਰੀ ਗੁੱਡ, ਥੈਂਕ ਯੂ ਸਰ। ਸੋ ਜਿਵੇਂ ਉਹੀ ਹੈ ਨਾ, ਕਿਸਦਾ ਰੰਗ ਲਾਲ ਜਿਹਾ ਹੋ ਜਾਵੇ, ਤੁਹਾਨੂੰ ਪਤਾ ਕਿ ਅਗਲਾ ਥੋੜ੍ਹਾ ਗੁੱਸੇ ਜਿਹੇ 'ਚ ਹੈ। ਸੋ ਉਹੀ ਹਿਸਾਬ ਬੱਦਲਾਂ ਦਾ। ਇੱਕ ਤੁਸੀਂ ਯਾਰ, ਮੈਂ ਕੱਲ੍ਹ ਵੀ ਅਨਾਊਂਸ ਕੀਤਾ ਸੀ ਕਿ ਬਹੁਤ ਹੀ ਕਮਾਲ ਦੇ ਘਰ ਨੇ ਜਿਹੜੇ ਰਿਲੀਜ਼ ਅੱਜ ਹੋ ਚੁੱਕੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਨਫੋਰਮੇਸ਼ਨ ਲਈ। ਤੇ ਇਹ ਨਾ ਗੋਰ ਰੋਡ ਤੇ ਮੇਫੀਲਡ ਤੇ ਘਰ ਨੇ, ਟਾਊਨ ਹਾਊਸ ਨੇ $7.5 ਲੱਖ ਤੋਂ, ਸੈਮੀ ਡੀਟੈਚ ਨੇ $8.5 ਲੱਖ ਤੋਂ, ਤੇ ਡੀਟੈਚ ਘਰ ਨੇ $9.5 ਲੱਖ ਤੋਂ। ਮੈਂ ਪ੍ਰਾਈਸਿੰਗ ਦੇਖ ਰਿਹਾ ਸੀ, ਕਾਫੀ ਚੰਗੀ ਪ੍ਰਾਈਸਿੰਗ ਹੈ ਯਾਰ। ਜੇ ਤੁਸੀਂ 1350 ਸਕੁਏਅਰ ਫੁੱਟ ਦਾ ਟਾਊਨ ਹਾਊਸ ਲੈਣਾ, $7.5 ਲੱਖ ਦਾ ਤੁਹਾਨੂੰ ਮਿਲ ਰਿਹਾ। ਤੇ ਇਹ ਜਿਹੜੀ HST ਰੀਬੇਟ ਹੈ ਇਹ ਵੀ ਅਪਲਾਈ ਕੀਤੀ ਗਈ ਹੈ ਆਲਰੇਡੀ, ਡਿਪੋਜ਼ਿਟ ਵੀ ਬਹੁਤ ਰੀਜ਼ਨੇਬਲ ਹੈ। ਟਾਊਨ ਹਾਊਸ ਬੁੱਕ ਕਰਨਾ 10,000 ਦੇ ਦਿਓ, ਤੇ ਮਹੀਨੇ 'ਚ 10,000 ਦੇ ਦਿਓ, ਦੋਵਾਂ ਮਹੀਨੇ 'ਚ 10,000 ਦੇ ਦਿਓ, 4 ਮਹੀਨੇ ਬਾਅਦ 10,000 ਦੇ ਦਿਓ, ਤੇ ਫਿਰ ਤੁਹਾਡਾ ਪੂਰਾ ਕਹਿੰਦੇ ਆ ਕਿ ਸਾਲ ਪਿਆ ਡਿਪੋਜ਼ਿਟ ਦੇਣ ਲਈ। ਠੀਕ ਹੈ, ਆਪਣੇ ਟਾਊਨ ਹਾਊਸਿਸ ਲਈ ਡੀਟੈਚ ਲਈ ਥੋੜ੍ਹਾ ਜਿਹਾ ਡਿਫਰੈਂਟ ਹੈ। ਬਟ ਕਿਸੇ ਨੇ ਵੀ ਇਹਨਾਂ ਘਰਾਂ ਦੀ ਜਾਣਕਾਰੀ ਲੈਣੀ ਹੈ ਨਾ, ਤੁਸੀਂ ਸਾਨੂੰ ਟੈਕਸਟ ਮੈਸੇਜ ਕਰ ਦਿਓ, ਬਸ ਤੁਹਾਨੂੰ ਇਨਫੋਰਮੇਸ਼ਨ ਭੇਜ ਦਾਂਗੇ। ਤੁਸੀਂ ਟੈਕਸਟ ਮੈਸੇਜ ਲਿਖ ਦਿਓ, ਡੀਟੇਲਸ ਲਿਖ ਦਿਓ, ਇਨਫੋਰਮੇਸ਼ਨ ਲਿਖ ਦਿਓ। ਨੰਬਰ ਹੈ 6475041557। ਬਸ ਟੈਕਸਟ ਕਰਕੇ ਲਿਖ ਦਿਓ ਡੀਟੇਲ ਜਾਂ ਇਨਫੋਰਮੇਸ਼ਨ, ਤੇ ਇਸ ਪ੍ਰੋਜੈਕਟ ਦੀ ਜਾਣਕਾਰੀ ਤੁਹਾਨੂੰ ਭੇਜ ਦਿਆਂਗੇ। ਬਹੁਤ ਵੱਡੀ ਕਮਿਊਨਿਟੀ ਬਣ ਰਹੀ ਹੈ, ਇੱਕ ਪੂਰਾ ਵਿਲੇਜ ਬਣ ਰਿਹਾ ਇੱਥੇ। ਸਪਲੈਸ਼ ਪੈਡ ਬਣ ਰਿਹਾ, ਕ੍ਰਿਕਟ ਦੀ ਪਿੱਚ ਬਣ ਰਹੀ ਹੈ, 2500 ਘਰ ਆ ਰਿਹਾ, ਸਕੂਲ, ਪਲਾਜ਼ਾ, ਸਕੇਟਬੋਰਡਿੰਗ ਏਰੀਆ ਬੱਚਿਆਂ ਲਈ, ਬਾਸਕਟਬਾਲ ਦੇ ਕੋਰਟ, ਟੈਨਿਸ ਦੇ ਕੋਰਟ, ਬਹੁਤ ਹੀ ਕਮਾਲ ਦੀ ਕਮਿਊਨਿਟੀ ਬਣ ਰਹੀ ਹੈ ਗੋਰ ਰੋਡ ਤੇ ਮੇਫੀਅਰ ਤੇ। 2500 ਘਰਾਂ ਨਾਲ ਕੈਲਡਨ ਈਸਟ ਦੀ ਏਰੀਆ ਪੈਂਦੀ ਹੈ। ਸੋ ਤੁਸੀਂ ਇਹਨਾਂ ਘਰਾਂ ਦੀ ਇਨਫੋਰਮੇਸ਼ਨ ਲੈਣੀ, ਇਹਨਾਂ ਦੀ 2027 ਦੇ ਵਿੱਚ 2027 ਦੇ ਵਿੱਚ ਕਲੋਜ਼ਿੰਗ ਹੈ। ਸੋ ਸਾਰੇ ਕਿਸਮ ਦੇ ਘਰ ਤੁਹਾਡੇ ਲਈ ਅਵੇਲੇਬਲ ਨੇ। ਨੰਬਰ ਹੈ ਇੱਕ ਵਾਰ ਫਿਰ ਤੁਹਾਨੂੰ ਦੇ ਰਹੇ ਹਾਂ, 6475041557, 6475041557, 647-504-1557 ਤੇ ਬਸ ਤੁਸੀਂ ਟੈਕਸਟ ਕਰ ਦਿਓ ਡੀਟੇਲਸ ਜਾਂ ਇਨਫੋਰਮੇਸ਼ਨ, ਤੇ ਤੁਹਾਨੂੰ ਸਾਰੀ ਜਾਣਕਾਰੀ ਭੇਜ ਦਿਆਂਗੇ। 427 ਬਸ 5 ਮਿੰਟ ਦੀ ਦੂਰੀ 'ਤੇ ਹੈ, 410 10 ਮਿੰਟ ਦੀ ਦੂਰੀ 'ਤੇ ਹੈ, 407 5 ਮਿੰਟ ਦੀ ਦੂਰੀ 'ਤੇ ਹੈ। ਸੋ ਵੈਰੀ ਗੁੱਡ ਏਰੀਆ, ਤੇ ਨੰਬਰ ਹੈ 6475041557, 647-504-1557, 6475041557। ਬਸ ਲਿਖ ਦਿਓ ਡੀਟੇਲਸ, ਤੇ ਇਸ ਪ੍ਰੋਜੈਕਟ ਦੇ ਡੀਟੇਲ ਤੁਹਾਨੂੰ ਭੇਜੇ ਜਾਣਗੇ। 647-504-1557 ਨੰਬਰ ਹੈ, 6475041557। ਜੀ 0253, ਹਾਂਜੀ
3: ਹਰਬੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
3: ਹਾਂਜੀ ਭਾਜੀ, ਜਿੱਦਾਂ ਦੱਸੀ ਗਏ ਆ ਕਿ ਜਿੱਦਾਂ ਉਹ ਮੇਰੇ ਦਾਦਾ ਜੀ ਵੀ ਇੱਦਾਂ ਨਾ ਕਹਿ ਦਿੰਦੇ ਹੁੰਦੇ, ਜਿੱਦਾਂ ਪੂਰਾ ਵਗਦਾ ਪਿਆ ਵਾ ਤੇ ਉਹਨਾਂ ਨੇ ਕਹਿਣਾ ਕਿ ਮੀਂਹ ਆ ਜਾਣਾ ਵਾ, ਹਨਾ। ਤੇ ਨਾਲੇ ਉਹਨਾਂ ਦਾ ਇੱਕ ਇਹ ਬੜਾ ਆਈਡੀਆ ਵਧੀਆ ਹੁੰਦਾ ਸੀ, ਜਿੱਦਾਂ ਉਹਨਾਂ ਨੇ ਹਵੇਲੀ ਜਿੱਦਾਂ ਰੁੱਖਾਂ ਥੱਲੇ ਬੈਠੇ ਹੁੰਦੇ ਸੀ, ਤੇ ਉਹਨਾਂ ਨੇ ਜਿੱਦਾਂ ਧੁੱਪ ਦੀ ਛਾਂ ਵੇਖ ਕੇ ਟਾਈਮ ਦੱਸ ਦਿੰਦੇ ਹੁੰਦੇ ਕਿ ਇੰਨਾ ਟਾਈਮ ਹੋ ਗਿਆ ਵਾ, ਜਿੱਦਾਂ 2:30 ਵਜੇ ਨੇ ਉਹਨਾਂ ਨੇ ਛਾਂ ਦੇਖ ਲੈਣੀ ਕਿ ਇੱਥੇ ਆ ਗਈ, ਉਹਨਾਂ ਨੇ ਕਹਿਣਾ ਰੋਟੀ ਦਾ ਟਾਈਮ ਹੋ ਗਿਆ। ਤੇ ਜਦੋਂ ਭਾਈ ਟਾਈਮ ਦੇਖਣਾ ਨਾ ਘੜੀ ਤੇ, ਬਸ 1-2 ਮਿੰਟ ਹੀ ਉੱਪਰ ਥੱਲੇ ਹੁੰਦਾ ਸੀ ਬਸ।
0: ਅੱਛਾ, ਉਹਨਾਂ ਕੋਲ ਕੋਈ ਘੜੀ ਘੁੜੀ ਕੁਛ ਨੀ, ਬਸ ਉਹੀ ਦੱਸ ਦੇਣਾ ਹੈ।
3: ਹਾਂ, ਉਦਾਂ ਉਹਨਾਂ ਨੇ ਛਾਂ ਦਾ ਆਈਡੀਆ ਰੱਖਿਆ ਹੁੰਦਾ ਕਿ ਛਾਂ ਇੱਥੇ ਆ ਚੱਲ ਗਈ ਆ, ਤੇ ਮਤਲਬ ਇੰਨਾ ਟਾਈਮ ਹੋ ਗਿਆ ਵਾ, ਤੇ ਦੁਪਹਿਰਾਂ ਦਾ ਰੋਟੀ ਦਾ ਟਾਈਮ ਹੋ ਗਿਆ ਵਾ।
0: ਕਿਆ ਬਾਤ ਹੈ, ਅਮੇਜ਼ਿੰਗ।
3: ਹਾਂਜੀ ਹਾਂਜੀ,
0: ਤੁਸੀਂ ਦੇਖ ਲਓ ਯਾਰ ਕਿ ਉਦੋਂ ਕਿੰਨਾ ਦਿਮਾਗ ਲਾਇਆ ਜਾਂਦਾ ਸੀ। ਅੱਜ ਕੱਲ ਤਾਂ ਕਿਸੇ ਦੇ ਗੁੱਟ ਤੇ ਘੜੀ ਲਾਈ ਹੁੰਦੀ ਹੈ, ਪੁੱਛ ਲਓ ਕੀ ਟਾਈਮ ਆ, ਅਗਲਾ ਗੁੱਟ ਤੇ ਘੜੀ ਨਹੀਂ ਦੇਖਦਾ, ਉਹ ਫੋਨ ਕੱਢ ਕੇ ਦੇਖਦਾ ਕੀ ਟਾਈਮ ਹੋਇਆ।
3: ਹਾਂਜੀ ਹਾਂਜੀ,
0: ਮੈਂ ਵਾਅਦਾ ਕਰਦਾ ਅੱਜ ਕੱਲ ਦੇ ਜਿਹੜੇ ਬੱਚੇ ਆ ਬਹੁਤ ਸਾਰੇ, ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਘੜੀ ਦੇ ਉੱਤੇ ਜਿਹੜਾ ਟਾਈਮ ਹੈ ਉਹ ਕਿਵੇਂ ਦੱਸੀਦਾ।
3: ਹਾਂਜੀ ਹਾਂਜੀ, ਆਪਣੇ ਅਕਾਊਂਟ ਤੇ ਬਸ ਇਹੀ ਮੈਨੂੰ ਹੈਲਪ ਚਾਹੀਦੀ ਕਿ ਉਹਦੇ ਜਿੱਦਾਂ ਕੈਮਰਾ ਚਾਰਜਿਸ ਵਗੈਰਾ ਤੇ ਜਿੱਦਾਂ ਪਿੰਨ ਦੇ ਜਿੱਦਾਂ ਆਪਾਂ ਐਡ ਕਰ ਦਈਏ ਅਕਾਊਂਟ ਚ।
0: ਨਹੀਂ, ਤੁਹਾਨੂੰ ਟ੍ਰਾਂਸਪੌਂਡਰ ਮਿਲ ਗਿਆ?
3: ਟ੍ਰਾਂਸਪੌਂਡਰ ਮੇਰੀ ਐਕਚੁਅਲੀ ਪੁਰਾਣੀ ਕਾਰ ਚ ਲੱਗਾ ਪਿਆ ਵਾ, ਤੇ ਜਿੱਦਾਂ ਮੈਂ ਅਕਾਊਂਟ ਚ ਨਵੀਂ ਕਾਰ ਦੀ ਲਾਇਸੈਂਸ ਪਲੇਟ ਵਗੈਰਾ ਐਡ ਕੀਤੀ ਆ, ਤੇ ਉਹ ਮੈਨੂੰ ਈਮੇਲ ਆਈ ਸੀ ਜਿੱਦਾਂ ਕਿ ਤੁਸੀਂ ਜਦੋਂ ਫਸਟ ਟ੍ਰਿਪ ਨਿਊ ਕਾਰ ਦਾ 407 ਤੇ ਜਾਓਗੇ ਫਿਰ ਤੁਹਾਡੇ ਅਕਾਊਂਟ ਦੇ ਵਿੱਚ ਉਹ ਨੰਬਰ ਪਲੇਟ ਆਟੋਮੈਟਿਕਲੀ ਆਪਣੀ ਹੋ ਜੂਗੀ।
0: ਨਹੀਂ ਪਰ ਟ੍ਰਾਂਸਪੌਂਡਰ ਫਿਰ ਵੀ ਰੱਖਿਆ ਹੋਣਾ ਚਾਹੀਦਾ ਜੇ ਰਜਿਸਟਰ ਵੀ ਹੋ ਗਈ ਗੱਡੀ ਨਾ।
3: ਓਕੇ, ਫਿਰ
0: ਉਹਨਾਂ ਦੇ ਤੁਸੀਂ ਐਂ ਕਰੋ, ਤੁਸੀਂ ਨਾ 407 ਵਾਲੇ ਨੂੰ ਕਾਲ ਕਰ ਲਓ, ਬਹੁਤ ਵਧੀਆ। ਮੈਂ ਨਾ ਇਹਨਾਂ ਨਾਲ ਇਹਨਾਂ ਨੂੰ ਮੈਂ 2-4 ਵਾਰ ਕਾਲ ਕੀਤੀ ਹੈ ਤੇ ਬੜੀ ਹੈਲਪ ਕਰਦੇ ਆ, ਤੇ ਜੇ ਕੋਈ ਚਾਰਜਿਸ ਆਏ ਵੀ ਹੈ ਤੁਸੀਂ ਇਹਨਾਂ ਨੂੰ ਕਹਿ ਦਿਓ ਕਿ ਯਾਰ ਮੇਰੀ ਪੁਰਾਣੀ ਗੱਡੀ ਟਰਾਂਸਪੋਂਡਰ ਪਿਆ ਵੀ ਮੈਂ ਇੱਥੇ ਰੱਖਣਾ ਤੇ ਤੁਹਾਡੇ ਚਾਰਜਿਸ ਵੀ ਸਾਰੇ ਰਿਵਰਸ ਕਰ ਦੇਣਗੇ।
3: ਠੀਕ ਹੈ
0: ਭਾਜੀ, ਠੀਕ ਹੈ 407 ਦਾ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਮੈਂ ਮੇਰੇ ਨਾਲ 2-4 ਵਾਰ ਹੋਏ ਇਹਨਾਂ ਨੇ ਸਾਰੇ ਚਾਰਜਿਸ ਰਿਵਰਸ ਕਰਤੇ ਸੀਗੇ।
3: ਠੀਕ ਹੈ ਭਾਜੀ,
0: ਠੀਕ ਹੈ, ਕਰ ਲਿਓ ਫੋਨ ਇਹਨਾਂ ਨੂੰ ਤੇ ਦੇ ਹੈਲਪ ਯੂ। ਥੈਂਕ ਯੂ। ਮੈਂ ਨਾ ਬੜੇ ਆਪਾਂ ਹੁਣ ਰੋਜਰਸ ਕਸਟਮਰ ਸਰਵਿਸ, ਬੈਲ ਕਸਟਮਰ ਸਰਵਿਸ ਨਾਲ ਡੀਲ ਕਰਦੇ ਹਾਂ, ਕੰਪਨੀਆਂ ਬਹੁਤ ਯਾਰ ਤੰਗ ਕਰਦੀਆਂ, ਬਟ 407 ਦਾ ਜਿਹੜਾ ਕਸਟਮਰ ਸਰਵਿਸ ਟੀਮ ਹੈ ਨਾ, ਇਟਸ ਵੈਰੀ ਹੈਲਪਫੁਲ। ਜੇ ਰਿਵਰਸ ਵੀ ਕਰਨੇ ਆ ਚਾਰਜਿਸ ਉਹ ਵੀ ਕਰ ਦਿੰਦੇ ਆ। ਇਹ ਤਾਂ ਇਹ ਵੀ ਕਹਿੰਦੇ ਕਿ ਜਦੋਂ ਤੱਕ ਨਵੀਂ ਆਉਂਦਾ ਨਹੀਂ ਟਰਾਂਸਪੋਰਟਰ ਕੋਈ ਨਾ ਸੀ, ਉਹ ਵੀ ਚਾਰਜਿਸ ਰਿਵਰਸ ਕਰ ਦਿਆਂਗੇ। ਸੋ ਇਟਸ ਵੈਰੀ ਹੈਲਪਫੁਲ ਟੀਮ ਤੇ ਗੁੱਡ ਕਸਟਮਰ ਸਰਵਿਸ। ਜਿੱਥੇ ਹੈਗੀ ਹੈ ਵਧੀਆ ਕਸਟਮਰ ਸਰਵਿਸ ਉੱਥੇ ਤਾਰੀਫ ਵੀ ਕਰਨੀ ਬਣਦੀ ਹੈ। ਸਾਡੇ ਕਿੰਨੇ ਕੁ ਸੱਜਣ ਮਿੱਤਰ ਨੇ ਜਿਹੜੇ ਜਾਣਦੇ ਨੇ ਟੂਲਸ ਦਾ ਕੰਮ, ਕੈਬਨਿਟਸ ਦਾ ਕੰਮ, ਇੱਕ ਜੌਬ ਅਵੇਲੇਬਲ ਹੈ, ਤੁਸੀਂ ਜੈਗ ਭਾਜੀ ਨੂੰ ਫੋਨ ਕਰਨਾ। ਜੇ ਤੁਸੀਂ ਕੈਬਨਿਟਰੀ, ਕਾਰਪੈਂਟਰੀ ਦਾ ਕੰਮ ਜਾਣਦੇ ਹੋ, ਟੂਲਸ ਚਲਾਉਣੇ ਆਉਂਦੇ ਆ, ਤੁਹਾਡੇ ਕੋਲ ਐਕਸਪੀਰੀਅੰਸ ਹੈ, ਤਾਂ ਫੀਨਿਕਸ ਮਿਲਵਰਕ ਵਾਲਿਆਂ ਨੂੰ ਕਾਲ ਕਰੋ। ਸਟੀਲਸ ਅਤੇ ਟੋਮਕਨ ਦੇ ਬਿਲਕੁਲ ਕੋਰਨਰ 'ਤੇ ਜੌਬ ਅਵੇਲੇਬਲ ਹੈ। 416-822-2239 416-822-2239 ਨੰਬਰ ਹੈ, ਅਤੇ ਅੱਜ ਕਾਲ ਕਰੋ, ਕੱਲ੍ਹ ਨੂੰ ਕੰਮ 'ਤੇ ਲੱਗੋ। ਬੜੀ ਟੌਪ ਦੀ ਪੇ ਹੈ ਜਿਹੜੇ ਲੋਕਾਂ ਨੂੰ ਕੈਬਨਿਟਰੀ, ਕਾਰਪੈਂਟਰੀ ਦਾ ਕੰਮ ਆਉਂਦਾ। 416-822-2239 416-822-2239 ਦੇ ਉੱਤੇ ਕਾਲ ਕਰ ਲਓ ਅਤੇ ਜੌਬ ਤੁਹਾਡੇ ਲਈ ਅਵੇਲੇਬਲ ਹੈ। 8013
4: ਜਾਨਵਰ ਵੀ ਚਿੜੀਆਂ ਪਾਣੀ ਦੇ ਵਿੱਚ ਨਹਾਉਂਦੀਆਂ ਪਈਆਂ ਤਾਂ ਵੀ ਸੋਚ ਲੈਂਦੇ ਸੀ ਕਿ ਨਹੀਂ ਆਏਗਾ।
0: ਅੱਛਾ, ਜੇ ਚਿੜੀਆਂ ਪਾਣੀ ਦੇ ਵਿੱਚ
4: ਨਹਾਉਂਦੀਆਂ ਪਈਆਂ ਤਾਂ ਵੀ ਕਹਿੰਦੇ ਹੁੰਦੇ ਸੀ ਮੀਂਹ ਆਊਗਾ।
0: ਅੱਛਾ, ਜਾਨਵਰ ਨੇ ਕੋਈ ਵੀ ਤੇ ਉਹਨਾਂ ਦਾ ਥੋੜਾ ਬਹੁਤਾ ਵੀ ਕੀ ਕਰ ਰਹੇ ਆ, ਕਿਵੇਂ ਖੇਡ ਰਹੇ ਆ, ਜਾਂ ਥੋੜੇ ਜਿਹਾ ਉਹਨਾਂ ਦਾ ਸੁਭਾਅ ਜਿਹਾ ਬਦਲ ਰਿਹਾ ਤਾਂ ਉਹਦੇ ਨਾਲ ਵੀ ਪਤਾ ਲੱਗ ਜਾਂਦਾ ਵੀ ਮੌਸਮ ਕਿੱਦਾਂ ਦਾ ਆ ਰਿਹਾ। ਬਿਲਕੁਲ ਨੀ, ਕੋਈ ਦੇਖੋ ਵੱਡਾ ਵੀ ਨੀ, ਦੇਖੋ ਕੋਈ ਵੱਡਾ ਵੀ ਨੀ ਮੰਨਦਾ ਅੱਜ ਕੱਲ ਨਾ, ਕਿਉਂਕਿ ਆਪਣੇ ਫੋਨਾਂ ਤੇ ਆਨਲਾਈਨ ਸਾਰਾ ਕੁਛ ਹੈਗਾ, ਹਰੇਕ ਸੋਚਦਾ ਕਿ ਯਾਰ ਮੈਨੂੰ ਵੀ ਪਤਾ ਸਭ ਤੋਂ ਜ਼ਿਆਦਾ। ਗੱਲ ਤੁਹਾਡੀ ਸਹੀ ਆ, ਤੇ ਜੇ ਕੋਈ ਸਿਆਣੇ ਕੁਛ ਕਹਿ ਵੀ ਦਿੰਦੇ ਆ ਨਾ ਤਾਂ ਬੱਚੇ ਕਹਿ ਦਿੰਦੇ ਆ ਕਿ ਵੀ ਅਸੀਂ ਤੁਹਾਡੀ ਗੱਲ ਨੀ ਸੁਣਨੀ, ਸਾਨੂੰ ਪਤਾ ਹੀ ਆ ਆਲਰੇਡੀ। ਚਲੋ, ਕਈ ਚੀਜ਼ਾਂ ਪਤਾ ਵੀ ਹੁੰਦੀਆਂ ਬੱਚੇ ਨੂੰ, ਐਸੀ ਕੋਈ ਗੱਲ ਨੀ ਹੈਗੀ, ਬੱਚੇ ਵੀ ਚਲੋ ਸਿਆਣੇ ਨੇ।
4: ਥੈਂਕ
0: ਯੂ ਜੀ, ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ, ਇੰਜੋਏ ਕਰੋ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਨੰਬਰ ਹੈ ਆਪਣਾ 905-673-3337। ਚਿੜੀਆਂ ਜੇ ਪਾਣੀ ਦੇ ਵਿੱਚ ਨਹਾ ਰਹੀਆਂ ਤਾਂ ਕਹਿੰਦੇ ਵੀ ਉਹਦੇ ਨਾਲ ਵੀ ਪਤਾ ਲੱਗ ਜਾਂਦਾ ਸੀ ਵੀ ਮੌਸਮ ਕਿੱਦਾਂ ਦਾ ਆ ਰਿਹਾ। ਕਿਆ ਹੀ ਬਾਤਾਂ ਨੇ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ 905-673-3337 ਆਪਣਾ ਨੰਬਰ ਹੈ। 905-673-3337 ਸਿੰਘ ਹਰਜੀਤ ਜੀ ਵੀ ਸੁਣ ਰਹੇ ਆ ਵੀ ਪੰਜਾਬੀ ਵਿਰਸਾ ਰੇਡੀਓ, ਕਿਆ ਬਾਤ ਹੈ। ਹਰਜੀਤ ਜੀ ਨੂੰ ਬਹੁਤ ਬਹੁਤ ਜਨਮ ਦਿਨ ਦੀ ਮੁਬਾਰਕਾਂ। ਕੱਲ੍ਹ ਕੱਲ੍ਹ ਨਹੀਂ ਹਰਜੀਤ ਜੀ, ਪਰਸੋਂ ਸੀ ਨਾ, ਹਾਂ ਪਰਸੋਂ ਹਰਜੀਤ ਜੀ ਦਾ 30ਵਾਂ ਜਨਮ ਦਿਨ ਸੀ। ਯੰਗ ਨੇ ਪਏ ਪੂਰੇ ਹਜੇ ਵੀ। ਸੋ ਤੁਸੀਂ ਰੋਜ਼ 11 ਤੋਂ 12 ਸੁਬਹਾ ਸੁਣਦੇ ਹੋ ਵਨ ਐਂਡ ਓਨਲੀ ਪੰਜਾਬੀ ਵਿਰਸਾ ਰੇਡੀਓ ਵਿਦ ਸਿੰਘ ਹਰਜੀਤ। ਸੋ ਮੈਨੂੰ ਵੈਸੇ ਦੱਸਣ ਦੀ ਲੋੜ ਨਹੀਂ, ਸਾਰਾ ਟੋਰਾਂਟੋ ਸੁਣਦਾ ਹੀ ਹੈ 11 ਵਜੇ, ਹੋਰ ਕਿਤੇ ਨਹੀਂ ਕਿਸੇ ਦੇ ਕੰਨ ਹੁੰਦੇ, ਜਸਟ AM 530 ਹੀ ਸਾਰੇ 11 ਵਜੇ ਤੋਂ 12 ਵਜੇ ਤੱਕ ਸੁਣਦੇ ਨੇ। ਇੱਕ ਮੈਂ ਸਾਰਿਆਂ ਨੂੰ ਇਨਫੋਰਮੇਸ਼ਨ ਇਹ ਵੀ ਦੇ ਦੇਵਾਂ ਕਿ ਬਈ ਤੁਸੀਂ ਡਰਾਈਵੇ ਤਿਆਰ ਕਰਾਉਣਾ ਨਾ, ਇੰਟਰਲੋਕਿੰਗ ਕਰਾਉਣੀ ਹੈ, ਬੈਕਏਡ ਪੱਕੀ ਕਰਾਉਣੀ ਹੈ। ਮੈਂ ਜਿਹੜਾ ਨੰਬਰ ਦੇ ਰਿਹਾ, ਮੈਂ ਖੁਦ ਇਹਨਾਂ ਤੋਂ ਕੰਮ ਕਰਵਾ ਕੇ ਹਟਿਆ ਹੁਣੇ, ਇੱਕ ਅੱਧੇ ਦਿਨ ਦੀ ਗੱਲ ਹੈ। ਇੰਨਾ ਸੋਹਣਾ ਭਾਜੀ ਹੁਣੇ ਕੰਮ ਕਰਦੇ ਆ ਨਾ, ਇਨਸਾਨ ਹੀ ਬਹੁਤ ਵਧੀਆ। ਮੇਰਾ ਤਾਂ ਜੀ ਕਰਦਾ ਕਿ ਸਾਰੇ ਜਿੰਨੇ ਲੋਕ ਡਰਾਈਵੇ ਬਣਵਾ ਰਹੇ ਆ, ਇੰਟਰਲੋਕਿੰਗ ਕਰਾ ਰਹੇ ਆ, ਕੋਈ ਬੈਕਏਡ ਦੇ ਵਿੱਚ ਕੌਂਕ੍ਰੀਟ ਦਾ ਕੰਮ ਹੈ, ਇਹਨਾਂ ਤੋਂ ਕਰਾਓ ਯਾਰ। ਇੰਨੇ ਹੰਬਲ ਇਨਸਾਨ ਨੇ, ਬਹੁਤ ਡਾਊਨ ਟੂ ਅਰਥ, ਬੜਾ ਸੋਹਣਾ ਕੰਮ ਕਰਦੇ ਆ, ਐਕਸਪੀਰੀਅੰਸ ਟੀਮ ਹੈ, ਵਧੀਆ ਪੱਥਰ ਲਾਉਂਦੇ ਆ, ਵਧੀਆ ਫਿਨਿਸ਼ਿੰਗ ਕਰਦੇ ਆ। ਡਰਾਈਵੇ ਬਣਵਾਉਣਾ ਯਾਰ, ਇਹਨਾਂ ਨੂੰ ਕਾਲ ਕਰ ਲਓ, ਇੱਕ ਐਸਟੀਮੇਟ ਲੈ ਲਓ ਫ੍ਰੀ। ਬਹੁਤ ਸਾਰੇ ਲਿਸਨਰ ਸਾਡੇ ਲੈ ਰਹੇ ਆ, ਤੇ ਮੈਂ ਜਦੋਂ ਖੁਦ ਇਹਨਾਂ ਤੋਂ ਕੰਮ ਕਰਾਇਆ ਯਾਰ, ਮੈਂ ਤੁਹਾਨੂੰ ਕੋਈ ਬੁਰਾ ਨੰਬਰ ਥੋੜਾ ਦਊਂਗਾ। ਨੰਬਰ ਹੈ 416-930-4238, 416-930-4238, 416-930-4238, 416-930-4238 'ਤੇ ਕਾਲ ਕਰ ਲਵੋ ਜੀ। 7927, ਹੈਲੋ ਸਰ,
5: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
5: ਬਹੁਤ ਵਧੀਆ ਜੀ। ਜਿਹੜਾ ਰਾਤ ਦਾ ਸਮਾਂ ਵੀ ਨਾ ਦੱਸਣ ਦਾ, ਇੱਕ ਰਾਤ ਨੂੰ 9 ਤਾਰੇ ਹੁੰਦੇ, ਉਹਨੂੰ ਵੈਸੇ ਕੜਛੀ ਕਿਹਾ ਜਾਂਦਾ ਵਾ।
0: ਕੀ ਕਹਿੰਦੇ ਨੇ ਉਹਨੂੰ?
5: ਉਹਨੂੰ ਕੜਛੀ ਕਹਿੰਦੇ ਆਮ ਪਿੰਡਾਂ ਦੇ ਵਿੱਚ। ਇੱਕ ਸਾਈਡ ਤੇ 6 ਤਾਰੇ ਆ, ਇੱਕ ਸਾਈਡ ਤੇ 3 ਤਾਰੇ ਤੇ 2 ਗੱਬੇ ਆ। ਉਹ ਕੜਛੀ ਜੀ ਬਣੀ ਹੋਈ ਹੈ, ਉਹਦਾ ਸਵੇਰੇ ਜਦੋਂ ਉੱਠਦੇ ਆ ਨਾ, ਉਸ ਤਾਰਿਆਂ ਦੇਖ ਕੇ ਉੱਠਦੇ ਵੀ ਆ, 4 ਵੱਜ ਗਏ ਜਾਂ 3 ਵੱਜ ਗਏ ਜਾਂ 5 ਵੱਜ ਗਏ।
0: ਅੱਛਾ, ਤਾਰਿਆਂ ਨੂੰ ਦੇਖ ਕੇ ਟਾਈਮ ਪਤਾ ਲੱਗ ਜਾਂਦਾ?
5: ਹਾਂਜੀ। ਤੇ ਜਿਹੜਾ ਹਾਂਜੀ ਜਿਹੜਾ ਮੀਂਹ ਦਾ ਵਾ, ਇੱਕ ਨਾ ਹੈਲੀਕਾਪਟਰ ਵਰਗੇ ਤੋਤੇ ਜੇ ਹੁੰਦੇ ਆ, ਉਹ ਜਦੋਂ ਬਹੁਤ ਜ਼ਿਆਦਾ ਆਪਣੇ ਸਮਾਨ ਦੇ ਵਿੱਚ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੇ, ਨੱਚਦੇ ਟੱਪਦੇ ਆ, ਤੇ ਉਦੋਂ ਵੀ ਮੀਂਹ ਆ ਜਾਂਦਾ ਜੀ।
0: ਅੱਛਾ, ਕਿਆ ਬਾਤ ਹੈ।
5: ਹਾਂਜੀ।
0: ਸੋ ਇੱਕ ਤਾਂ ਤਾਰਿਆਂ ਤੋਂ ਟਾਈਮ ਪਤਾ ਲੱਗ ਜਾਂਦਾ, ਤੇ ਦੂਜਾ
5: ਤੋਤੇ ਵਰਗੇ, ਹੈਲੀਕਾਪਟਰ ਵਰਗੇ ਤੋਤੇ ਜੇ ਹੁੰਦੇ ਆ ਜੀ।
0: ਨਹੀਂ ਪਰ ਉਹ ਹੁਣ ਹਰੇਕ ਥਾਂ ਤੇ, ਹੁਣ ਜੇ ਆਪਾਂ ਸੁਪੋਜ਼ ਕਰੋ ਕਹਿੰਦੇ ਆ ਕਿ ਅੱਜ ਰਾਤ ਨੂੰ ਜਾਂ ਤੜਕੇ ਮੀਂਹ ਪੈਣਾ, ਵੀ ਅੱਜ ਫਿਰ ਸ਼ਾਮ ਨੂੰ ਆਪਾਂ ਨੂੰ ਦਿਸਣਗੇ?
5: ਨਹੀਂ, ਉਹ ਕੈਨੇਡਾ ਚ ਨਹੀਂ, ਉਹ ਸਿਰਫ ਜਿਹੜੀ ਕੁਆਲਿਟੀ ਇੰਡੀਆ ਵਿੱਚ ਹੈ।
0: ਅੱਛਾ, ਸਿਰਫ ਇੰਡੀਆ ਦੇ ਵਿੱਚ ਹੈ, ਫਿਰ ਇੱਥੋਂ ਦੇ ਬੰਦੇ ਕਿਵੇਂ ਦੱਸਣ?
5: ਇੱਥੋਂ ਦੇ ਹੁਣ ਆਪਾਂ ਕਹਿ ਨਹੀਂ ਸਕਦੇ ਜੀ, ਹੁਣ ਇੱਥੇ ਨਾ ਬਾਰਿਸ਼ ਆਉਂਦੀ ਜਾਂਦੀ ਰਹਿੰਦੀ ਹੈ, ਬੱਦਲ ਬਣਦੇ ਰਹਿੰਦੇ ਆ।
0: ਅੱਛਾ,
5: ਕਿਉਂਕਿ ਨਾ ਟਾਈਮ ਟੇਬਲ ਵੀ ਹੈ ਨਾ, ਬਾਰਿਸ਼ ਉਹ ਸਾਰਾ ਆਪਾਂ ਇੰਡੀਆ ਦੀ ਟੋਪਿਕ ਆ, ਜੋ ਵੀ ਤੁਹਾਨੂੰ ਕੋਈ ਦੱਸ ਰਹੇ ਹੈ ਨਾ, ਤੇ ਉਹ
0: ਇੰਡੀਆ ਦੀ
5: ਟੋਪਿਕ
0: ਆ। ਕਿਵੇਂ ਦੱਸਦੇ ਆ ਕੀ ਟਾਈਮ ਹੈ ਕੀ ਨਹੀਂ?
5: ਇੱਥੇ ਨੀ, ਹੁਣ ਤਾਂ ਪੁਰਾਣੇ ਬਜ਼ੁਰਗ ਤਾਂ ਬਹੁਤ ਘੱਟ ਆ, ਮੈਨੂੰ ਮੇਰਾ 5% ਹੋਣੇ ਆ ਸਰ, ਤੇ ਉਹਨਾਂ ਦਾ ਤਜਰਬਾ ਸ਼ਾਇਦ ਅੱਜ ਵੀ ਹੋਵੇ, ਪਰ ਜਿਹੜਾ ਨਵੇਂ ਯੁੱਗ ਦੇ ਵਿੱਚ ਨੌ, ਇਹ ਤਾਂ ਬਸ ਘੜੀ ਵੀ ਨੀ ਰੱਖਦੇ, ਮੈਂ ਰੱਖਦੇ ਤੂੰ ਟਾਈਮ ਦੱਸ ਸਕਦੇ, ਹੋਰ ਤਾਂ ਮੈਨੂੰ ਲੱਗਦਾ ਨੀ ਕੋਈ।
0: ਕਈ ਹੁੰਦੀਆਂ ਘੜੀਆਂ ਦੇਖੋ ਚੱਲਦੀਆਂ ਵੀ ਨੀ ਹੁੰਦੀਆਂ, ਉਹੀ ਘੜੀ ਲਾਈ ਹੋਈ ਹੈ ਗੁੱਟ ਤੇ ਫੈਸ਼ਨ ਨੂੰ।
5: ਹਾਂਜੀ ਹਾਂਜੀ ਹਾਂਜੀ
0: ਹਾਂਜੀ, ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਤੁਹਾਡਾ ਕਾਲ ਕਰਨ ਲਈ। ਇੱਕ ਤੁਸੀਂ ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਵਧੀਆ ਟੌਪ ਦਾ ਪੀਜ਼ਾ ਤੁਸੀਂ ਇੰਜੋਏ ਕਰਨਾ। ਫੀਫਾ ਵਰਲਡ ਕੱਪ ਚੱਲ ਰਿਹਾ ਨਾ, ਇਹਨਾਂ ਨੇ ਵੀ ਹੁਣ ਸੈਲੀਬ੍ਰੇਸ਼ਨ ਲਈ ਪੀਜ਼ੇ ਦੀ ਡੀਲ ਬਹੁਤ ਤਗੜੀ ਲਾਈ ਹੈ ਵਰਲਡ ਕੱਪ ਲਈ। ਲੋਡਿਡ ਪੀਜ਼ਾ ਡੀਲ, 100% ਪਿਓਰ ਵੈਜੀਟੇਰੀਅਨ। ਇਹਨਾਂ ਦੀਆਂ 15-20 ਲੋਕੇਸ਼ਨਾਂ ਨੇ ਇਕੱਲੇ ਇੱਥੇ ਆਪਣੇ ਬ੍ਰੈਂਪਟਨ ਦੇ ਆਸ ਪਾਸ, ਤੇ ਟੋਟਲ 30 ਲੋਕੇਸ਼ਨਾਂ ਨੇ। ਮੀਡੀਅਮ ਪੀਜ਼ਾ 4 ਟੋਪਿੰਗ, 1 ਡਿਪ ਤੇ 1 ਸਾਈਡ, 24.99। ਲਾਰਜ ਪੀਜ਼ਾ 4 ਟੋਪਿੰਗ, 1 ਡਿਪ ਤੇ 1 ਸਾਈਡ, 27.99। ਤੇ ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ, 1 ਡਿਪ 1 ਸਾਈਡ, 31.99। ਵਾਹ ਮਿਸਟਰ ਸਿੰਘ ਪੀਜ਼ਾ, 905-500-4000, 905-500-4000, 905-500-4000 ਤੇ ਮਿਸਟਰ ਸਿੰਘ ਪੀਜ਼ਾ ਦੀ ਟੀਮ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ। ਇੱਕ ਜੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਤੇ ਕਹਿੰਦੇ ਹੋ ਕਿ ਨਵੀਂ ਯਾਰ ਵਧੀਆ ਜੀ ਡੀਲ ਦਵਾ ਦਿਓ ਕਿਤੋਂ, ਫਿਰ ਟੈਨਸ਼ਨ ਨਾ ਲਓ। ਵਧੀਆ ਟੌਪ ਦੀ ਡੀਲ ਜੇ ਲੈਣੀ ਹੈ ਨਾ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਲਈ, ਤਾਂ ਤੁਸੀਂ ਰਾਜਵੰਤ ਕੌਰ ਨੂੰ ਕਾਲ ਕਰੋ। ਰਾਜਵੰਤ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਤੇ। ਇੱਕ ਵਾਰ ਕਾਲ ਕਰ ਲਓ, ਤੁਹਾਡਾ ਕਿਹੜਾ ਕੁਛ ਜਾਂਦਾ, ਕਾਲ ਫ੍ਰੀ ਆ। ਕਾਲ ਲਾਓ, ਨੰਬਰ ਹੈ 647-674-4735, 647-674-4735 ਦੇ ਉੱਤੇ ਕਾਲ ਕਰ ਲਓ ਰਾਜਵੰਤ ਕੌਰ ਨੂੰ 6100 ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਹਾਡੀ ਆਵਾਜ਼ ਵੀਰੇ ਥੋੜੀ ਘੱਟ ਆ ਰਹੀ ਹੈ
5: ਤੂੜੀ ਵਾਲੀ ਘੁੰਨ ਹੁੰਦੀ ਉੱਤੇ ਉੱਤੇ ਦੇਣ ਜਾਂ ਵੱਡ ਦੇ ਉੱਪਰ ਦੇਣ ਤਾਂ ਮਤਲਬ ਕੀ ਆ ਕਿ ਮੌਸਮ ਮੀਂਹ ਵਾਲਾ ਵੱਧ ਹੋਊਗਾ ਜੇ ਥੱਲੇ ਦੇ ਨਾ ਜਮੀਨ ਦੇ ਪੱਧਰ ਤੇ ਤਾਂ ਮਤਲਬ ਕੀ ਆ ਕਿ ਮੌਸਮ ਠੀਕ ਆ ਕਿ ਮੌਸਮ ਬੜਾ ਨੀ ਵਧੀਆ ਮਤਲਬ ਕਿ ਠੀਕ ਰਹਿਣਾ ਮੌਸਮ ਜੇ ਸੈਰ ਤੇ ਦੇਣ ਉੱਪਰ ਉੱਪਰ ਦੇਣ ਮਤਲਬ ਕੀ ਫਿਰ ਕੀ ਮੀਂਹ ਨੂੰ ਵੱਧ ਪੈਣੇ ਆ
0: ਅੱਛਾ
6: ਘੜੀ ਦੀ ਗੱਲ ਕੀਤੀ ਆ ਮੈਂ ਮੈਨੂੰ ਹਾਸਾ ਵੀ ਆਇਆ ਮੈਂ ਵੀ ਗੋਡ ਤੇ ਘੜੀ ਲਾਈ ਹੋਈ ਆ
0: ਅੱਛਾ
6: ਗੋਲਡ ਕਲਰ ਦੀ ਆ ਬਟ ਇਹ ਵੀ ਜਿੱਦਾਂ ਬੈਟਰੀ ਪਾਉਣ ਵਾਲੀ ਹੈ ਇਹਦੀ
0: ਨਹੀਂ ਫਿਰ ਕਿ ਤੁਸੀਂ ਘੜੀ ਕਾਹਦੇ ਲਈ ਲਈ ਆ ਫੈਸ਼ਨ ਨੂੰ ਲਈ ਆ
6: ਮੈਂ ਉਹਦੇ ਫੈਸ਼ਨ ਦੇਖਣ ਨੂੰ ਗੋਲਡ ਵਾਲੀ ਸੋਹਣੀ ਲੱਗਦੀ ਹੈ ਵੀ ਕਹਿਣਾ ਲਾਈ ਹੋਈ ਆ
0: ਇੱਕ ਤਾਂ ਤੁਹਾਡਾ ਫੈਸ਼ਨ ਹੀ ਸਾਂਭਿਆ ਜਾਂਦਾ ਹੈ
6: ਮੈਂ ਕਿਹਾ ਸ਼ੇਅਰ ਕਰਾਂ ਮੈਂ ਮੈਨੂੰ ਪਹਿਲਾਂ ਹੱਸਾ ਕੇ ਹੱਡਿਆ ਮੈਂ ਨਾ ਗੱਡੀ 'ਚ ਬੈਠਾ ਸੀਗਾ ਹਨਾ
0: ਅੱਧੇ ਲੋਕਾਂ ਦੀਆਂ ਘੜੀਆਂ ਤੁਸੀਂ ਉਹੀ ਤਾਂ ਮੈਂ ਕਿਹਾ ਵੀ ਦੇਖ ਲਓ ਅਗਲੇ ਨੂੰ ਨਾ ਤੁਸੀਂ ਐਂ ਕਰੋ ਤੇ ਚਲੋ ਤੁਹਾਡਾ ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿਸੇ ਨੂੰ ਪੁੱਛ ਲਓ ਕਿ ਹਾਂ ਵੀ ਟਾਈਮ ਕੀ ਹੈ ਜੇ ਗੁੱਟ ਤੇ ਘੜੀ ਲਾਈ ਹੈ ਤਾਂ ਅਗਲੇ ਨੇ ਘੜੀ ਵੱਲ ਨਹੀਂ ਦੇਖਣਾ ਉਹ ਫੋਨ ਕੱਢ ਕੇ ਦੇਖੂ ਪਹਿਲਾਂ
6: ਹਾਂ ਤੁਸੀਂ ਦੱਸਿਆ ਪਹਿਲਾਂ ਹੀ ਮੈਂ ਕਰਦੇ ਪ੍ਰੋਗਰਾਮ ਪਹਿਲਾਂ ਤਾਂ ਸੁਣਦਾ 6 ਵਜੇ ਦਾ ਹੀ
0: ਹਾਂ
6: ਤੇ ਪਲੱਸ ਇਹ ਤੁਸੀਂ ਇਹ ਵੀ ਕਿਹਾ ਸੀਗਾ ਵੀ ਉਹ ਆਉਣ ਵਾਲੇ ਟਾਈਮ 'ਚ ਪਤਾ ਹੀ ਨਹੀਂ ਲੱਗਣਾ ਵੀ 10:10 ਕਿੰਨੇ ਕਿੰਨੇ ਹੋਏ ਆ
0: ਹਾਂ ਬਿਲਕੁਲ ਸਹੀ ਗੱਲ ਹੈ
6: ਹਾਂ ਤੇ ਬਾਕੀ ਸਾਰੇ ਕਾਲਰ ਆਪਣੇ ਭਾਜੀ ਹੋਣੇ ਸਾਰੇ ਭੈਣ ਭਰਾ ਵਧੀਆ ਗੱਲਾਂ ਕਰ ਰਹੇ ਆ ਤੇ ਉਹ ਸਹੀ ਦੱਸ ਰਹੇ ਆਈਡੀਏ ਸਾਰੇ ਇੰਡੀਆ 'ਚ
0: ਤੁਹਾਡੇ ਬਜ਼ੁਰਗ ਕਿਵੇਂ ਦੱਸਦੇ ਹੁੰਦੇ ਸੀ ਵੀ ਕਿੱਦਾਂ ਦਾ ਮੌਸਮ ਹੈ ਕੱਲ ਨੂੰ ਪਰਸੋਂ ਨੂੰ ਮੀਂਹ ਪੈਣਾ ਨਹੀਂ ਪੈਣਾ
6: ਹਾਂ ਉਹ ਵੀ ਬਸ ਆਈ ਹਵਾ ਦੀਆਂ ਘਟਾਵਾਂ ਦੇਖ ਕੇ ਵੀ ਹੁਣ ਇਹ ਸੌਣ ਦੇ ਸਰਾਟੇ ਪੈਣਗੇ ਕਿਉਂਕਿ ਹੁਣ ਅਗਲੇ ਮਹੀਨੇ ਸੌਣ ਸ਼ੁਰੂ ਹੋਣਾ ਹਾਲੇ
0: ਅੱਛਾ
6: ਤੇ ਫੇਰ ਕਿਉਂਕਿ 15 ਜੁਲਾਈ ਤੋਂ 15 ਅਗਸਤ ਤੇ ਸੌਣ ਦਾ ਮਹੀਨਾ ਗਿਣਿਆ ਜਾਂਦਾ ਹਨਾ
0: ਠੀਕ ਹੈ ਚਲੋ
6: ਤੇ ਪਲੱਸ ਉਹਨੇ ਵੀ ਮਤਲਬ ਪਰਛਾਵੇਂ ਦੇਖ ਕੇ ਦੱਸ ਦਿੰਦੇ ਸੀਗੇ ਵੀ ਇਹ 2-3 ਹੋ ਗਏ ਜਾਂ ਆਪਣੇ ਲੋਢਾ ਵੇਲਾ ਹੋ ਗਿਆ ਜਿਹੜਾ ਲੋਢਾ ਵੇਲਾ ਇਹਨੂੰ ਇਹ 3 ਵਜੇ ਦਾ ਟਾਈਮ ਹੁੰਦਾ
0: 3 ਵਜੇ ਦਾ ਅੱਛਾ
6: ਹਾਂ ਤੇ ਉਹਦੇ ਵਿੱਚ ਉਹਨੇ ਕਹਿਣਾ ਵੀ ਹੁਣ ਚਾਹ ਬਣਾਓ ਵੀ ਚਾਹ ਦਾ ਟਾਈਮ ਹੋ ਗਿਆ ਹਨਾ
0: ਅੱਛਾ
6: ਪਿਆਰਾ ਤੇ ਕੁਦਰਤ ਦੀ ਨਿਆਮਤ ਦਾ ਟਾਈਮ ਸੀਗਾ ਉਹ ਬੜਾ
0: ਬਿਲਕੁਲ ਬਿਲਕੁਲ
6: ਮੈਨੂੰ ਐਵੇਂ ਮੈਂ ਝੂਠ ਮਾਰਾਂ ਮੈਨੂੰ ਓਦਾਂ ਆਈਡੀਆ ਹੋ ਜਾਂਦਾ ਜੇ ਫਾਰੀ ਕਰੋ ਮੈਂ ਰਾਤ ਨੂੰ ਲੇਟ ਵੀ ਸੁੱਤਾ ਇੱਥੇ ਹਨਾ ਸਵੇਰ ਨੂੰ ਮੈਂ ਧੁੱਪ ਦੇਖ ਕੇ ਮਾੜਾ ਜਿਹਾ ਆਈਡੀਆ ਲਾ ਲੈਣਾ ਵੀ ਹੁਣ 9 ਵੱਜ ਗਏ ਜਾਂ 9:30 ਹੋ ਗਏ ਹਨਾ
0: ਅੱਛਾ
6: ਹਾਂ ਮੈਨੂੰ ਵੀ ਆਈਡੀਆ ਹੋ ਜਾਂਦਾ ਉਹ ਜਾਣੀ ਕਿ ਆਪਣੇ ਧੁੱਪ ਦੀ ਜਿੱਦਾਂ
0: ਪੈਗ ਲਾ ਕੇ ਫਿਰ ਪਤਾ ਲੱਗ ਜਾਂਦਾ ਵੀ ਟਾਈਮ ਕੀ ਆ ਸਾਡੇ ਨਾਲ ਅਭੀ ਜੁੜੇ ਨੇ ਕੈਲੇਡਨ ਮਿਤਸੂਬਿਸ਼ੀ ਤੋਂ ਮਿਤਸੂਬਿਸ਼ੀ ਦੀਆਂ ਟੌਪ ਦੀਆਂ ਡੀਲਾਂ ਲਈਏ ਬਈ ਤੇ ਕੈਲੇਡਨ ਮਿਤਸੂਬਿਸ਼ੀ ਦੀ ਟੀਮ ਸਾਡੇ ਨਾਲ ਆ ਵੀ ਕੀ ਹਾਲ ਆ
7: ਬੈਸਟ ਸਾਡੇ ਕੋਲ ਇਸ ਟਾਈਮ ਤੇ ਆਫਰ ਚੱਲਦੀਆਂ ਪਈਆਂ ਜੂਨ ਦੇ ਮਹੀਨੇ ਦਿਨ ਥੋੜੇ ਰਹਿ ਗਏ ਆ ਪਰ ਆਫਰ ਤੁਹਾਡੇ ਲਈ ਸਾਰੀਆਂ ਓਪਨ ਲੈ ਜੇ ਕੋਈ ਵੀ ਨਵੀਂ ਗੱਡੀ ਦੇਖਦਾ ਪਿਆ ਸਾਡਾ ਲਿਸਨਰ ਤਾਂ ਇੱਕ ਵਾਰੀ ਕੈਲੇਡਨ ਮਿਤਸੂਬਿਸ਼ੀ ਜ਼ਰੂਰ ਗੇੜਾ ਲਾ ਲਓ ਸਾਡੇ ਕੋਲ ਜਿਹੜਾ ਲਾਈਨ ਅਪ ਹੈਗਾ 24998 ਤੋਂ ਸ਼ੁਰੂ ਹੋ ਜਾਂਦਾ ਜੀ 10 ਸਾਲ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਦਿੰਦੇ ਹਾਂ ਗੱਡੀ ਤੇ ਮੇਡ ਇਨ ਜਪਾਨ ਗੱਡੀਆਂ ਸਾਰੀਆਂ ਸੋ 24998 ਤੋਂ ਲਾਈਨ ਅਪ ਸਟਾਰਟ ਹੋ ਜਾਣਾ। ਜੇ ਤੁਸੀਂ 5 ਸੀਟਰ ਆਪਸ਼ਨ ਦੇਖ ਰਹੇ ਹੋ ਆਰ ਵੀ ਆਰ ਸਾਡੇ ਕੋਲ ਸਭ ਤੋਂ ਵਧੀਆ ਆਪਸ਼ਨ ਹੈਗੀ ਆ, ਪ੍ਰਾਈਸ ਬਹੁਤ ਲੋਅ ਆ, ਇੰਟਰਸਟ ਰੇਟ ਵੀ ਸਾਡੇ ਜਿਹੜੇ ਹੈਗੇ ਆ ਕੰਪੈਰੀਟਿਵ ਟੂ ਅਦਰ ਬ੍ਰਾਂਡਸ ਕਾਫੀ ਆਪਾਂ ਥੱਲੇ ਪ੍ਰੋਵਾਈਡ ਕਰਦੇ ਹਾਂ। ਬਾਕੀ ਜੇ ਤੁਹਾਡਾ ਸਕੋਸ਼ੀਆ ਬੈਂਕ ਦੇ ਵਿੱਚ ਅਕਾਊਂਟ ਹੈਗਾ ਤਾਂ 1% ਰੇਟ ਰਿਡਕਸ਼ਨ ਹੋ ਜਾਣਾ ਆਪਣਾ, ਯਾਨੀ ਕਿ ਜੇ 2% ਇੰਟਰਸਟ ਰੇਟ ਚੱਲਦਾ ਪਿਆ ਤਾਂ ਤੁਹਾਨੂੰ ਮਿਲੂਗਾ ਸਿਰਫ 1% ਇੰਟਰਸਟ ਰੇਟ ਗੱਡੀ ਤੇ, ਚਾਹੇ ਲੀਜ਼ ਕਰਾਉਣੀ ਆ ਚਾਹੇ ਫਾਈਨਾਂਸ ਕਰਾਉਣੀ ਆ, ਜਿੰਨਾ ਮਰਜ਼ੀ ਟਰਮ ਹੋਵੇ 1% ਇੰਟਰਸਟ ਰੇਟ ਆਪਣਾ ਜਿਹੜਾ ਹੈਗਾ ਉਹ ਘੱਟ ਜਾਊਗਾ। ਬਾਕੀ ਜੇ ਕੋਈ 7 ਸੀਟਰ ਆਪਸ਼ਨ ਦੇਖਦਾ, ਸਾਡਾ ਆਊਟਲੈਂਡਰ ਦੀ ਬੈਸਟ ਆਪਸ਼ਨ ਹੈਗਾ ਜੇ ਤੁਸੀਂ 7 ਸੀਟਰ ਆਪਸ਼ਨ ਦੇ ਵਿੱਚ ਕੋਈ ਵੱਡੀ ਗੱਡੀ ਲੈਣਾ ਚਾਹੁੰਦੇ ਹੋ, ਕਿਉਂਕਿ 3600 ਤੋਂ ਜਿਹੜਾ ਹੈਗਾ ਇਸ ਗੱਡੀ ਦਾ ਪ੍ਰਾਈਸ ਸ਼ੁਰੂ ਹੋ ਜਾਂਦਾ। 3600 ਦੇ ਵਿੱਚ ਮਾਰਕੀਟ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਗੇੜਾ ਲਾ ਕੇ ਆ ਸਕਦੇ ਹੋ। 7 ਸੀਟਰ ਦੀ ਜਿਹੜੀ ਹੈਗੀ ਆਪਸ਼ਨ ਨਹੀਂ ਮਿਲਣੀ, ਉਹ ਵੀ 10 ਸਾਲ 1,60,000 ਕਿਲੋਮੀਟਰ ਦੀ ਵਾਰੰਟੀ ਦੇ ਨਾਲ। ਇੱਕ ਵਾਰੀ ਜ਼ਰੂਰ ਸਾਡੇ ਕੋਲ ਗੇੜਾ ਲਾ ਕੇ ਜਾਓ ਜੀ। 3511 ਹਾਈਵੇ 9 ਇਨ ਕੈਲੇਡਨ ਸਾਡਾ ਹੈਗਾ ਐਡਰੈਸ, ਹਾਈਵੇ 9 ਤੇ ਕੈਨੇਡੀ ਦੇ ਇੰਟਰਸੈਕਸ਼ਨ ਤੇ ਸਾਡੀ ਡੀਲਰਸ਼ਿਪ ਪੈਂਦੀ ਆ। ਜਾਂ ਫਿਰ ਕੋਈ ਵੀ ਹੋਰ ਇਨਫੋਰਮੇਸ਼ਨ ਲੈਣੀ ਹੈ ਜੀ ਸਾਨੂੰ ਫੋਨ ਕਰ ਸਕਦੇ ਹੋ 6476782754 ਤੇ। ਮੈਂ ਫੇਰ ਰਿਪੀਟ ਕਰ ਦਿੰਦਾ ਜੀ 6476782754
0: 6476782754 6476782754 Thank you so much Abhishek.
7: Thank you Ravi.
0: ਬਹੁਤ ਧੰਨਵਾਦ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਇੱਕ ਤਾਂ ਗਰੋਸਰੀ ਕਰਨੀ ਹੈ, ਇੰਡੀਅਨ ਫਰੂਟ ਲੈਂਡ, ਇੰਡੀਅਨ ਫਰੂਟ ਲੈਂਡ ਤੇ ਵਾਕਈ ਫਰੂਟਾਂ ਦਾ ਲੈਂਡ ਹੈ, ਸਬਜ਼ੀਆਂ ਦਾ ਲੈਂਡ ਹੈ, ਗਰੋਸਰੀ ਦਾ ਇਹ ਬਸ ਇੱਕ ਵੱਖਰਾ ਨਜ਼ਾਰਾ। ਸੋ ਇੰਡੀਅਨ ਫਰੂਟ ਲੈਂਡ ਦੀਆਂ ਮਲਟੀਪਲ ਲੋਕੇਸ਼ਨਸ ਨੇ, ਤੁਸੀਂ ਜਿੱਥੇ ਵੀ ਰਹਿੰਦੇ ਹੋ ਜਿਹੜੀ ਵੀ ਏਰੀਏ 'ਚ ਉਹ ਲੋਕੇਸ਼ਨ ਹੈਗੀ ਆ, ਮਕਵੀਰ ਐਂਡ ਕੈਸਲਮੋਰ, ਸੈਂਡਲਵੁੱਡ ਐਂਡ ਹਰਨਟ ਏਰੀਓ, ਕੁਈਨ ਐਂਡ ਚਿੰਕਿਊਜ਼ੀ, ਬਵੇਡ ਐਂਡ ਚਿੰਕਿਊਜ਼ੀ, 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ, ਬਾਕੀ ਕੇਂਬਰਿਜ ਵੀ ਲੋਕੇਸ਼ਨ ਹੈ, ਗੁਐਲਫ ਵੀ ਲੋਕੇਸ਼ਨ ਹੈ। ਇੰਡੀਅਨ ਫਰੂਟ ਲੈਂਡ ਤੇ ਜਾਓ ਤੇ ਵਧੀਆ ਮਨਪਸੰਦ ਦੀ ਗਰੋਸਰੀ ਤੁਸੀਂ ਕਰੋ। 9390 ਹਾਂਜੀ ਵੀਰੇ।
8: ਠੰਡ ਹੋਣੀ ਕਿੰਨਾ ਫਲਾਈ ਕਰਕੇ ਜਾਂਦੇ ਆ, ਬਾਕੀ ਬਜ਼ੁਰਗ ਆਪਣੇ ਪੰਛੀਆਂ ਤੋਂ ਆਈਡੀਆ ਲਾ ਲੈਂਦੇ ਸੀ ਜਦੋਂ ਵੀ ਆਉਂਦੇ ਸੀ ਹਰ ਕੀ ਨੀ ਠੰਡ ਪਊਗੀ। ਹਾਂਜੀ ਹਰੀ ਕੇ ਪੱਤਣ ਜਦੋਂ ਆਉਂਦੇ ਸੀ
0: ਜ਼ਮੀਨ ਦੇ ਉੱਤੇ ਆ ਕੇ ਕੋਈ ਆਂਡੇ ਉਂਡੇ ਦਿੰਦੇ ਆ ਤਾਂ ਉਹਦੇ ਨਾਲ ਵੀ ਪਤਾ ਨੀ ਕੋਈ ਆਈਡੀਆ ਸੀ।
8: ਟਟੀਰੀ ਦੀ ਗੱਲ ਕਰਦੇ, ਟਟੀਰੀ ਦੀ।
0: ਅੱਛਾ,
8: ਉਹ ਟਟੀਰੀ ਆਪਣੇ ਜ਼ਮੀਨ ਦੇ ਆਂਡੇ ਦਿੰਦੀ ਆ ਵਿੱਚ, ਉਹਦੇ ਕੀ ਕਹਿੰਦੇ ਆ ਵੀ ਕੀ ਉਹ ਪੱਥਰ ਹੈ ਇੱਕ ਸਟੋਨ ਪਾਰਸ, ਉਹ ਜਿਹੜੇ ਆਪਣੇ ਆਂਡੇ ਆ ਨਾ ਉਹਦੇ ਨੇ ਤੋੜਦੀ ਆ ਸਟੋਨ ਪਾਰਸ ਸਟੋਨ, ਕਹਿੰਦੇ ਜਿਹਨੂੰ ਆਂਡੇ ਮਿਲ ਜਾਣ ਬਸ ਬੰਦਾ ਮਾਲਾ ਮਾਲ ਹੀ ਆ।
0: ਅੱਛਾ, ਕਿਆ ਬਾਤ ਹੈ। ਉਹ ਟਟੀਰੀ ਉਹੀ ਹੈ ਆਪਣਾ ਰੈਡ ਕਲਰ ਦੀ, ਉਹਦੇ ਕੋਲ ਥੋੜੇ ਆ ਕੀ ਕਹਿੰਦੇ ਆ ਬੀਕ ਬਣੀ ਹੋਈ ਆ।
8: ਹਾਂਜੀ ਦੋ ਓਦਾਂ ਦੀ ਆ, ਆਂਡੇ ਵੀ ਥੋੜੇ ਨਾ ਵਿੱਚ ਬਲੈਕ ਹੀ ਜੇ ਹੁੰਦੇ ਵਿੱਚ ਵਿੱਚ, ਮੈਲ ਕੋਰੇ ਜੇ ਆਂਡੇ ਹੁੰਦੇ ਉਹਦੇ।
0: ਮੈਂ ਦੇਖ ਰਿਹਾ ਆਂਡੇ ਵੀ ਇਹਦੇ ਬੜੇ ਯੂਨੀਕ ਨੇ।
8: ਹਾਂਜੀ,
0: ਚਲੋ ਠੀਕ ਹੈ ਵੀਰੇ, ਥੈਂਕ ਯੂ। ਦੇਖ ਲੋ ਬੰਦੇ ਕਿੱਡੀਆਂ ਕਿੱਡੀਆਂ ਗੱਲਾਂ ਦੱਸ ਰਹੇ ਹੈ। ਇੱਕ ਤੁਹਾਨੂੰ ਮੈਂ ਗੱਲ ਦੱਸਦਾ, ਤੁਸੀਂ ਯਾਰ ਗਿੱਲ ਫਾਰਮ ਤੇ ਗੇੜਾ ਮਾਰਿਆ ਹੋਗੇ ਨਾ, ਕਹੋਗੇ ਕਿ ਨਵੀਂ ਬਸ ਕਮਾਲ ਹੀ ਹੋ ਗਈ। ਗਿੱਲ ਫਾਰਮ ਤੇ ਬਹੁਤ ਸਾਰੀਆਂ ਚੀਜ਼ਾਂ ਨੇ, ਇਹਨਾਂ ਨੇ ਮੈਨੂੰ ਹੁਣ ਇੱਕ ਨਵੀਂ ਲਿਸਟ ਭੇਜੀ ਹੈ। ਇਹਨਾਂ ਦਾ ਫਾਰਮ ਦਾ ਫਰੈਸ਼ ਚੱਕੀ ਦਾ ਆਟਾ ਤੁਸੀਂ ਜਾ ਕੇ ਲਓ, ਗਿੱਲ ਫਾਰਮ ਕੋਲ ਫਰੈਸ਼ ਸਟੋਨ ਮਿਲਡ ਚੱਕੀ ਦਾ ਆਟਾ, ਕਹਿੰਦੇ ਕਿ ਪੱਥਰ ਦੀ ਚੱਕੀ ਦੇ ਨਾਲ ਇਹ ਪੀਸਿਆ ਹੋਇਆ ਆਟਾ, ਹੋਲ ਵੀਟ, ਬਾਜਰਾ, ਰਾਗੀ, ਬੇਸਣ, ਮੱਕੀ ਦਾ ਆਟਾ ਸਾਰਾ ਫਰੈਸ਼ਲੀ ਮਿਲ ਕੀਤਾ ਗਿਆ, ਕੋਈ ਪ੍ਰਜ਼ਰਵੇਟਿਵ ਨਹੀਂ, ਕੋਈ ਐਡਿਟਿਵਸ ਨਹੀਂ, ਕੋਈ ਅਨਨੈਸੈਸਰੀ ਯਾਨੀ ਕਿ ਫਾਲਤੂ ਦੀ ਪ੍ਰੋਸੈਸਿੰਗ ਨਹੀਂ ਹੁੰਦੀ। ਸਟੋਨ ਮਿਲਿੰਗ ਪ੍ਰੋਸੈਸ ਹੈ ਇਹਨਾਂ ਦਾ, ਜਿਹੜਾ ਕਿ ਆਟੇ ਦਾ, ਗ੍ਰੇਨ ਦਾ, ਨੈਚੁਰਲ ਜਿਹੜੇ ਨਿਊਟ੍ਰੀਐਂਟ ਨੇ, ਫਾਈਬਰ ਹੈ, ਅਸਲ ਇੰਡੀਆ ਵਾਲਾ ਟੇਸਟ ਹੈ ਉਹ ਮਿਲੂਗਾ, ਬਹੁਤ ਹਾਈ ਇਨ ਫਾਈਬਰ। ਹੋਲ ਵੀਟ ਆਟਾ ਚਾਹੀਦਾ, ਬਾਜਰੇ ਦਾ ਆਟਾ ਚਾਹੀਦਾ ਫਾਈਬਰ ਲਈ, ਰਾਗੀ ਦਾ ਆਟਾ ਚਾਹੀਦਾ ਕੈਲਸ਼ੀਅਮ ਲਈ, ਜਵਾਰ ਦਾ ਆਟਾ ਫਾਈਬਰ ਅਤੇ ਨਿਊਟ੍ਰੀਐਂਟਸ ਦੇ ਨਾਲ, ਬੇਸਣ, ਮੱਕੀ ਦਾ ਆਟਾ ਮੱਕੀ ਦੀ ਰੋਟੀ ਲਈ, ਸਾਰਾ ਇੱਥੇ ਫਰੈਸ਼ ਸਟੋਨ ਮਿਲਡ, ਕੋਈ ਪ੍ਰਿਜ਼ਰਵੇਟਿਵ ਨਹੀਂ, ਟ੍ਰੈਡੀਸ਼ਨਲ ਟੇਸਟ। ਤੇ ਇਹਨਾਂ ਦੇ ਫਾਰਮ ਫਰੈਸ਼ ਦੇਸੀ ਆਂਡੇ ਬਹੁਤ ਅਵੇਲੇਬਲ ਨੇ, ਫਰੈਸ਼ ਕਾਓ ਮਿਲਕ, 7% ਫੈਟ ਵਾਲਾ ਆਟਾ ਜਾ ਕੇ ਟਰਾਈ ਕਰੋ, ਇਹਨਾਂ ਦਾ ਬਹੁਤ ਵਧੀਆ ਪੈਕ ਕੀਤਾ ਹੋਇਆ। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਉੱਤੇ ਨੇ, 14085 ਡਿਕਸੀ ਰੋਡ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ ਦੇ ਬਿਲਕੁਲ ਕੋਰਨਰ ਦੇ ਉੱਤੇ ਜੀ, 1507। ਹਾਂਜੀ ਅੱਛਾ, ਉੱਚੇ ਥਾਂ ਆਂਡੇ ਦਿੰਦੇ, ਅੱਛਾ ਨੀਵੇਂ ਥਾਂ ਤੇ ਜੇ ਆਂਡੇ ਦੇਣਗੇ ਤਾਂ ਮੌਸਮ ਠੀਕ ਰਹੂਗਾ,
9: ਜੇ ਉੱਚੇ ਥਾਂ ਦੇ ਆਂਡੇ ਸਮਝ ਲੋ ਮੀਂਹ ਮੂੰਹ ਜ਼ਿਆਦੇ ਪੈਣਗੇ।
0: ਅੱਛਾ, ਤੁਹਾਡੇ ਜਿਹੜੇ ਬਜ਼ੁਰਗ ਨੇ ਉਹ ਮੌਸਮ ਦਾ ਕੀ ਦੱਸਦੇ ਸੀਗੇ?
9: ਮੌਸਮ ਦਾ ਨਵੀਂ ਆਈ ਤਾਂ ਬਜ਼ੁਰਗ ਦੇ ਨਾਲ ਨਿੱਕੇ ਹੁੰਦੇ ਮੱਝਾਂ ਚਾਰਦੇ, ਜਦੋਂ ਆਥਣ ਆਉਣਾ ਉਹਨੇ ਡਾਂਗ ਲੈ ਲੈਣੀ, ਸੂਰਜਾਂ ਦੀ ਖੜੀ ਕਰਨੀ, ਤੇ ਜਿਵੇਂ ਆਪਾਂ ਕਰਮਾ ਫੁੱਟ ਮਿਣਦੇ ਆ, ਉਹਨੇ ਐ ਮਿਣਦੇ ਲੈ ਵੀ 4 ਵੱਜ ਗਏ ਹੁਣ, ਹੁਣ ਵੀ 5 ਵੱਜ ਗਏ ਆ, ਤੇ ਆਪਾਂ ਚੱਲੀਏ ਘਰਾਂ ਨੂੰ ਮੱਝਾਂ ਲੈ ਕੇ ਦੁੱਧ ਚੋਣਾ ਜਾ ਕੇ,
0: ਲੋਕ ਖੇਤਾਂ ਖੁਤਾਂ ਚ ਕੰਮ ਕਰਦੇ ਰਹੇ ਉਹ ਵਾਕਈ ਬੜਾ ਦੱਸ ਦਿੰਦੇ ਸੀ, ਹੈ
9: ਬਸ ਹਾਂ, ਜਿਵੇਂ ਦੁਪਹਿਰਾ ਹੋ ਗਿਆ ਚਾਹ ਦਾ ਟਾਈਮ, ਆਪੇ ਚਾਹ ਦਾ ਹੋ ਗਿਆ ਵੀ ਧਾਰ ਲੋ ਚਾਹ

0: ਡੈਡ ਨੇ ਪੜ੍ਹੀ ਉਹ ਕਹਿੰਦੇ ਨਵੀਅਰ ਇੰਨੀ ਕਮਾਲ ਦੀ ਕਿਤਾਬ ਹੈ, ਇੰਨੇ ਲੈਸਨ ਮਿਲਦੇ ਆ। ਸੋ ਦੇਬੀ ਮਖਸੂਸਪੁਰੀ, ਗੁਰਪ੍ਰੀਤ ਘੁੱਗੀ ਤੇ ਗੁਰਪ੍ਰੀਤ ਘੁੱਗੀ ਸਾਹਿਬ ਦਾ ਬੇਟਾ ਸਟਾਰ ਕਰ ਰਿਹਾ ਫਿਲਮ ਦੇ ਵਿੱਚ। ਸੋ ਪਰਸੋਂ ਨੂੰ ਇਹ ਫਿਲਮ ਲੱਗਣ ਜਾ ਰਹੀ ਹੈ, ਸਾਰੇ ਆਪਣੇ ਥੀਏਟਰ ਸਿਨੇਪਲੈਕਸ ਕੋਟਨੀ ਪਾਰਕ, ਸਿਲਵਰ ਸਿਟੀ ਬ੍ਰੈਂਪਟਨ, ਸਿਨੇਪਲੈਕਸ ਵੌਨ, ਗੁਐਲਫ, ਨਾਇਗਰਾ, ਏਜੈਕਸ, ਦੂਰ ਦੂਰ ਤੱਕ ਫਿਲਮ ਲੱਗਣ ਜਾ ਰਹੀ ਹੈ 40 ਦਿਨ। ਸੋ ਗੁਰਪ੍ਰੀਤ ਘੁੱਗਾ ਹੋਰਾਂ ਦੀ ਬਹੁਤ ਹੀ ਬੈਸਟ ਸੈਲਿੰਗ ਪੰਜਾਬੀ ਬੁੱਕ ਦੇ ਉੱਤੇ ਇਹ ਕਹਾਣੀ ਬਣੀ ਹੈ। 40 ਦਿਨ 40 ਦਿਨ 40 ਦਿਨ। ਸੋ ਤੁਸੀਂ ਜ਼ਰੂਰ ਗੈਟ ਰੈਡੀ, ਅਤੇ ਫਿਲਮ ਦੀ ਐਡਵਾਂਸ ਬੁਕਿੰਗ ਵੀ ਬਸ ਸ਼ੁਰੂ ਹੈ ਜਾਂ ਸ਼ੁਰੂ ਹੋ ਰਹੀ ਹੈ ਕਹਿੰਦੇ ਕਿ ਅੱਛਾ ਨਾ ਉਹ ਓਪਨ ਟਿਕਟਾਂ ਲੈ ਲਓ ਯਾਰ, ਐਡਵਾਂਸ ਬੁਕਿੰਗ ਸ਼ੁਰੂ ਹੈ। ਸੋ ਫਿਲਮ ਬਹੁਤ ਖੂਬਸੂਰਤ ਹੋਵੇਗੀ, ਦੇਖਣ ਲਈ ਹੋ ਜਾਓ ਤਿਆਰ। ਬੈਸਟ ਵੈਲਿਊ ਬਿਲਡਿੰਗ ਸਪਲਾਈਸ, ਸਾਡੇ ਜਿੰਨੇ ਵੀ ਕੰਟਰੈਕਟਰ ਮਿੱਤਰ ਸੱਜਣ ਸੁਣ ਰਹੇ ਆ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਕੋਲ ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ, ਇੰਸਟਾਲੇਸ਼ਨ, ਸਾਰਾ ਕੁਝ ਇੱਥੋਂ ਮਿਲੇਗਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਡਿਲੀਵਰੀ ਫ੍ਰੀ ਹੈ ਬ੍ਰੈਂਪਟਨ 'ਚ। ਇੰਨਾ ਹਾਈ ਐਂਡ ਅਤੇ ਲਗਜ਼ਰੀ ਵਾਲਾ ਡਿਜ਼ਾਈਨਰ ਕਦੇ ਸ਼ੋਰੂਮ ਹੀ ਨਹੀਂ ਦੇਖਿਆ ਹੋਣਾ ਤੁਸੀਂ। ਡਿਕਸੀ ਸਟੀਲਸ, 8005 ਡਿਕਸੀ ਰੋਡ, 6479610585, ਜੀ 0777। ਹੈਲੋ
1: ਆਪਣਾ ਕੰਮ ਕਰਨਾ ਖੇਤਾਂ ਚ ਜਾ ਕੇ ਨਾ, ਕੋਈ 10 ਮਿੰਟ ਅੱਗੇ ਵੀ ਜਾਂ ਅੱਧਾ ਘੰਟਾ ਵੱਧ ਵੀ ਲੱਗ ਗਿਆ, ਘੱਟ ਵੀ ਲੱਗ ਗਿਆ।
0: ਪਰ ਵੈਸੇ ਬ੍ਰਦਰ ਹੁਣ ਬੜੇ ਲੋਕ ਦੱਸ ਰਹੇ ਆ ਕਹਿੰਦੇ ਕਿ ਜੇ ਕੋਈ ਬਜ਼ੁਰਗਾਂ ਨੇ ਟਾਈਮ ਦੱਸਣਾ ਨਾ ਵੈਸੇ ਮੌਸਮ ਦੇਖ ਕੇ, ਉਹ ਕਦੇ ਗਲਤ ਨਹੀਂ ਸੀ ਹੁੰਦੇ, ਇੱਕ ਅੱਧਾ ਮਿੰਟ ਹੀ ਫਰਕ ਹੁੰਦਾ ਸੀਗਾ।
1: ਹਾਂਜੀ ਉਹੀ ਕਹਿੰਦੇ ਨੇ ਕਿ ਮਤਲਬ ਦੇਖ ਲਓ ਕਿ ਕਿੱਦਾਂ ਉਹ ਨਹੀਂ ਪੜ੍ਹੇ ਲਿਖੇ ਲੋਕ, ਮੈਂ ਕਹਿੰਦਾ ਉਹੀ
0: ਸਹੀ ਗੱਲ ਹੈ।
1: ਦਰਬਾਰ ਸਾਹਿਬ ਜਾਂਦੇ ਭਾਈ, ਉੱਥੇ ਜਦੋਂ ਆਪਾਂ ਡਿਊਟੀ ਤੇ ਖੜੇ ਹੁੰਦੇ ਉੱਥੇ ਵੀ ਇੱਕ ਨਾ ਦੇਖਿਓ ਕਦੀ ਘੜੀ ਲੱਗੀ ਉਹਨੂੰ, ਉਹ ਧੁੱਪ ਦੇ ਨਾਲ ਹੀ ਉਹਦਾ ਅੰਦਾਜ਼ਾ ਲੱਗਦਾ ਕਿ ਉਹਦੀ ਛਾਂ ਦਾ ਜਿਹੜਾ ਪਰਛਾਵਾਂ ਉਹ ਕਿੰਨਾ ਕੁ ਉੱਤੇ ਥੱਲੇ ਆ, ਉਹ ਤੋਂ ਪਤਾ ਲੱਗ ਜਾਂਦਾ ਕਿੰਨਾ ਟਾਈਮ ਹੋਇਆ। ਕਦੀ ਦੇਖਿਓ ਜਦੋਂ ਜਾਓਗੇ ਨਾ ਡਿਊਟੀ ਤੇ, ਉਹਦੇ ਨਾਲ ਇੱਕ ਘੜੀ ਲਾਈ ਉਹਨਾਂ ਨੇ ਪੁਰਾਣੇ ਟਾਈਮ ਦੀ, ਇੱਕ ਪੱਤਰੀ ਜਿਹੀ ਲੱਗੀ ਹੈ ਨਵੇਂ ਦੀ, ਤੇ ਉੱਤੇ ਜਦੋਂ ਧੁੱਪ ਪੈਂਦੀ ਉੱਥੇ ਅੰਦਾਜ਼ਾ ਲੱਗ ਜਾਂਦਾ ਤੁਹਾਨੂੰ ਕਿ ਉਹ ਕਿੱਥੇ ਕੁ ਪਹੁੰਚੀ।
0: ਉਦੋਂ ਨਾ ਵੀਰੇ ਇਹ ਵੀ ਹੈ ਕਿ ਉਦੋਂ ਦਿਮਾਗ ਲਾਉਣਾ ਪੈਂਦਾ ਸੀ, ਕਿਉਂਕਿ ਇੱਥੇ ਕਿਹੜਾ ਯਾਰ, ਹੁਣ ਅੱਜ ਕੱਲ ਦੇ ਬੱਚਿਆਂ ਹਰੇਕ ਕੋਲ ਫੋਨ ਹੈ, ਐਪਲ ਵਾਚ ਹੈ, ਕੋਈ ਲੋੜ ਹੀ ਨੀ ਦਿਮਾਗ ਲਾਉਣ ਦੀ।
1: ਬਈ ਮੈਂ ਤੁਹਾਨੂੰ ਦੱਸਦਾ ਹੁਣ ਜਿੱਦਾਂ ਮੈਨੂੰ ਘਰ ਦਾ, ਮੈਂ ਕੰਮ ਤੋਂ ਘਰੇ ਜਾਂਦਾ, ਠੀਕ ਹੈ, ਮੇਰਾ ਰਸਤਾ ਪਤਾ ਹੈ ਕਿ ਰੋਜ਼ ਸੇਮ ਰਸਤੇ ਤੇ ਆ ਰਹੇ ਹਾਂ 1:30, ਪਰ ਫਿਰ ਵੀ ਦੇਖ ਲਓ ਦਿਮਾਗ ਲਾਉਣ ਨੂੰ ਜੀ ਨਹੀਂ ਕਰਦਾ, ਉਦਾਂ ਹੀ ਮੈਪ ਤੇ ਪਾਲੀ ਰਹਿ ਗਏ।
0: ਸਹੀ ਗੱਲ ਹੈ,
1: ਜਿੱਦਾਂ ਮੈਂ ਗਵਾ ਚੱਲੇ।
0: ਚਲੋ ਨਹੀਂ ਬਿਲਕੁਲ, ਹੁਣ ਲਾਈਫ ਸੌਖੀ ਵੀ ਹੋਊਗੀ ਪਰ ਦਿਮਾਗ ਘੱਟ ਲਾਈ ਜਾਂਦੇ ਆ। ਚਲੋ ਠੀਕ ਹੈ ਵੀਰੇ,
1: ਬਿਲਕੁਲ ਬਿਲਕੁਲ,
0: ਥੈਂਕ ਯੂ। ਸਾਰਿਆਂ ਨੂੰ ਇਹੀ ਹੈ ਕਿ ਦਿਮਾਗ ਲਾਇਆ ਕਰੋ। ਅਲਾਈਨਮੈਂਟ ਕਰਵਾਉਣਾ, ਟਰੱਕਾਂ ਦੇ ਟਾਇਰ ਨਵੇਂ ਪਵਾਉਣੇ, ਟਰੱਕ ਦਾ ਓਇਲ ਚੇਂਜ ਕਰਾਉਣਾ, ਸਟੀਲਸ ਤੇ ਜੇਮਸਨੋ ਪਾਰਕਵੇ ਤੇ ਲੋਕੇਟਡ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਤੁਸੀਂ ਇੱਕ ਵਾਰ ਗੇੜਾ ਮਾਰੋ, ਡਿਸਕਾਊਂਟ ਬਹੁਤ ਤਕੜਾ ਦੇ ਰਹੇ ਆ, 401 ਤੋਂ ਉਤਰਨ ਸਾਰ ਇਹ ਤੁਹਾਡੇ ਲਈ ਲੋਕੇਟਡ ਨੇ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ। ਤੁਸੀਂ ਮਨੂ ਬਾਈ ਹੁਣਾਂ ਨੂੰ ਕਾਲ ਕਰ ਲਓ, ਮਨੂ ਜੀ ਤੁਹਾਡੀ ਮਦਦ ਕਰਨਗੇ, ਡਿਸਕਾਊਂਟ ਦੇਣਗੇ।

0: ਪ੍ਰੀਮੀਅਮ ਬਿਲਟਨ ਅਪਲਾਈਸਿਸ ਦੇ ਬ੍ਰਾਂਡ ਤੇ ਲੈ ਕੇ ਦੇ ਰਹੇ ਹਾਂ। ਬਿਲਟਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟਨ ਫ੍ਰਿਜ, 36 ਇੰਚ ਦਾ ਬਿਲਟਨ ਕੁੱਕਟੌਪ, 30 ਇੰਚ ਦਾ ਬਿਲਟਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ। $13,000 ਦੀ ਵੈਲਿਊ ਦਾ ਬਿਲਟਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 65 ਇੰਚ 65 ਇੰਚ ਦਾ LED ਸਮਾਰਟ 4K ਟੀਵੀ $699 ਚ ਅਪਲਾਈਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਹਾਂ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ।
1: ਥੈਂਕ ਯੂ ਮਜੀਦ। 905-450-0054 ਮਜੀਦ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ ਤੇ ਕਰੋ ਜਲਦੀ, ਡਿਲੇ ਨਾ ਕਰਿਆ ਕਰੋ। ਮਨਜੀਤ ਸਿੰਘ ਨੇ ਤੁਹਾਡੀ ਪੂਰੀ ਮਦਦ ਕਰ ਦੇਣੀ ਹੈ। ਪੈਰਾਡਾਈਸ ਡਿਵੈਲਪਮੈਂਟਸ, ਇੰਨੇ ਕਮਾਲ ਦੇ ਘਰ ਨੇ, ਉਹ ਵੀ ਹਰ ਇੱਕ ਸ਼ਹਿਰ 'ਚ ਯਾਰ। ਤੁਸੀਂ ਰਜਿਸਟਰ ਕਰ ਲਓ ਤੇ ਜਾਣਕਾਰੀ ਤੁਹਾਨੂੰ ਮਿਲ ਜੂ, ਤੇ $1,30,000 ਤੱਕ ਦੇ ਰੀਬੇਟ ਮਿਲ ਰਿਹਾ, ਹੋਰ ਕੀ ਚਾਹੀਦਾ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680-416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ ਜੀ। 483 ਹੈਲੋ।
2: ਹਾਂਜੀ ਨਵੀਂ ਭਾਜੀ, ਕੀ ਹਾਲ ਹੈ ਜੀ?
1: ਬਹੁਤ ਵਧੀਆ ਜੀ, ਕਿਵੇਂ ਹੋ?
2: ਹਾਂਜੀ ਵਧੀਆ ਭਾਜੀ। ਨਵੀਂ ਭਾਜੀ ਨਾ, ਉਹ ਜਾਣਕਾਰੀ ਚਾਹੀਦੀ ਸੀ ਮੈਨੂੰ ਇੱਕ ਛੋਟੀ ਜੀ।
1: ਹਾਂਜੀ ਵੀਰੇ,
2: ਉਹ ਮੈਂ ਪੁੱਛਣਾ ਸੀ ਨਵੀਂ ਭਾਜੀ, ਨਾ ਕੱਲ ਦੋ ਤਿੰਨ ਦਿਨ ਹੋ ਗਏ ਭਾਜੀ ਨਵੀਂ ਭਾਜੀ, ਨਾ ਮੇਰਾ ਨੈਟਵਰਕ ਬਿਲਕੁਲ ਡੈਡ ਹੋ ਰਿਹਾ ਫੋਨ ਦਾ ਜੀ। ਮੈਂ ਪੁੱਛਣਾ ਚਾਹੁੰਦਾ ਵੀ ਸਰ, ਮੇਰੇ ਫੋਨ ਤਾਂ ਨਿਕਲ ਕੇ ਸਾਰਿਆਂ ਨੂੰ ਪਰੇਸ਼ਾਨੀ ਆ ਰਹੀ ਹੈ ਜੀ ਵਾਲੀ ਨੈਟਵਰਕ ਦੀ।
1: ਕਾਜੀ ਨੈਟਵਰਕ ਦਾ ਕੀ ਹੋ ਰਿਹਾ ਤੁਹਾਡਾ?
2: ਦੋ ਤਿੰਨ ਦਿਨ ਹੋ ਗਏ, ਅੱਜ ਮੇਰੇ ਨਾਲ ਇੱਕ ਰਾਈਡ ਬੈਠੀ ਸੀਗੀ, ਉਹ ਵੀ ਸੇਮ ਉਹਨੂੰ ਵੀ ਸੇਮ ਇਹੀ ਪ੍ਰੋਬਲਮ ਆਈ ਸੀਗੀ, ਕਹਿੰਦੀ ਮੇਰਾ ਵੀ ਨੈਟ ਬੰਦ ਆ ਰਿਹਾ ਵਾ ਕਾਫੀ ਦੋ ਤਿੰਨ ਦਿਨਾਂ ਤੋਂ।
1: ਅੱਛਾ,
2: ਹਾਂਜੀ ਹਾਂਜੀ, ਦੱਸ ਸਕਦੇ ਨਵੀਂ ਭਾਜੀ ਦੇ ਬਾਰੇ?
1: ਕੋਈ ਨਾ, ਜੇ ਕੋਈ ਹੋਇਆ ਤੁਹਾਨੂੰ ਦੱਸ ਦਾਂਗੇ, ਠੀਕ ਹੈ ਵੀਰੇ?
2: ਜੀ ਭਾਜੀ, ਨਵੀਂ ਭਾਜੀ, ਥੈਂਕ ਯੂ ਸਰ।
1: ਕੋਈ ਗੱਲ ਨਹੀਂ, ਨੋ ਪ੍ਰੋਬਲਮ ਜੀ। 4717 ਹੈਲੋ।
3: ਹਾਂਜੀ ਨਵੀਂ ਭਾਜੀ, ਕੀ ਹਾਲ ਹੈ ਜੀ? ਕੋ
1: ਵਧੀਆ ਜੀ, ਕਿਵੇਂ ਹੋ?
3: ਵਧੀਆ ਭਾਜੀ, ਵਧੀਆ। ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ, ਦੇਖੀ ਦਿੱਤਾ?
1: ਮੈਂ ਤੁਹਾਨੂੰ ਰਿਪਲਾਈ ਵੀ ਕਰਤਾ ਸੀ ਮੈਨੂੰ ਲੱਗਦਾ।
3: ਟੈਕਨੋਲੋਜੀ
1: ਆ, ਠੀਕ ਹੈ, ਚਲੋ ਥੈਂਕ ਯੂ। ਹਾਂ, ਓਮ ਹੋਮ ਇੰਟਰਨੈਟ ਲਈ ਖਾਨ ਸਾਹਿਬ ਨੇ ਨੰਬਰ ਲਿਖ ਲਓ, ਨੰਬਰ ਹੈ ਖਾਨ ਸਾਹਿਬ ਦਾ
3: 647-864-8000
1: ਕਹਿ ਦਿਓ, ਨਵੀਂ ਤੋਂ ਮਿਲਿਆ ਸੀ ਨੰਬਰ।
3: ਨਹੀਂ,
1: ਆਨਲਾਈਨ ਨੂੰ ਛੱਡੋ, ਨੰਬਰ ਲੈਣੇ ਸਾਡੇ ਤੋਂ ਹੀ ਲਿਆ ਕਰੋ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਨਹੀਂ, ਮੈਂ ਹਮੇਸ਼ਾ ਕਹਿੰਦਾ ਨਾ, ਨੰਬਰ ਕੋਈ ਵੀ ਚਾਹੀਦਾ ਸਾਡੇ ਤੋਂ ਲਿਆ ਕਰੋ। ਆਨਲਾਈਨ ਆਨਲਾਈਨ ਕੀ ਕਰਨਾ ਹੈ? ਆਨਲਾਈਨ ਤਾਂ ਐਵੇਂ ਵੱਧ ਦੇ ਲੋਕ ਪਏ, ਅਸੀਂ ਬੈਠੇ ਹਾਂ ਤੁਹਾਡੇ ਲਈ ਨੰਬਰ ਦੇਣ ਲਈ, ਸੋ ਸਾਡੇ ਤੋਂ ਨੰਬਰ ਲੈ ਲਿਆ ਕਰੋ, ਠੀਕ ਹੈ? ਸਾਡਾ ਇੱਕ ਤਾਂ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, ਉੱਤੇ ਮੈਸੇਜ ਕਰ ਦਿਆ ਕਰੋ ਕਿ ਆਹ ਨੰਬਰ ਚਾਹੀਦਾ, ਉਹ ਚਾਹੀਦਾ। ਪੰਜਾਬੀ ਲਹਿਰਾਂ ਪੇਜ ਹੈ PUNJABIALEHRAN। ਇੱਕ ਵੀਰ ਨੇ ਲਿਖਿਆ, ਨਹੀਂ ਸਰਾਂਸ਼ ਹੁਣ ਨੇ ਲਿਖਿਆ ਕਿ ਨੈੱਟ ਇਸ਼ੂ ਹੈ। ਸੋ ਵੀਰੇ, ਤੁਸੀਂ ਨੈੱਟ ਦੀ ਟੈਨਸ਼ਨ ਲੈ ਰਹੇ ਸੀ, ਕਹਿੰਦੇ ਆ ਕਿ ਨੈੱਟ ਦਾ ਇਸ਼ੂ ਹੈ। ਮਾਸਟਰ ਜੂਲਰ, ਵਧੀਆ ਟੌਪ ਦੀ ਸੋਨੇ ਦੀ ਜੁਐਲਰੀ ਲੈਣੀ ਹੈ ਤਾਂ ਮਾਸਟਰ ਜੁਐਲਰਸ ਨੰਬਰ 1। ਮਾਸਟਰ ਜੁਐਲਰਸ ਨੇ ਨਵੀਂ ਲੋਕੇਸ਼ਨ ਏਅਰਪੋਰਟ ਰੋਡ ਅਤੇ ਮੇਫੀਲਡ ਤੇ ਖੋਲੀ ਹੈ। ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ ਮਾਸਟਰ ਜੁਐਲਰ ਦੀ। 3000 ਸਕੁਆਇਰ ਫੁੱਟ ਦਾ ਲਗਜ਼ਰੀ ਸ਼ੋਰੂਮ ਹੈ ਏਅਰਪੋਰਟ ਮੇਫੀਲਡ ਨਵੇਂ ਪਲਾਜ਼ੇ ਚ। ਮਾਸਟਰ ਜੁਐਲਰਸ ਤੇ ਪਹੁੰਚੋ ਤੇ ਸੋਨੇ ਦੀ ਖਰੀਦਦਾਰੀ ਕਰੋ। 6986 ਹਾਂਜੀ
4: ਉਹ ਹਾਂਜੀ ਵੀਰੇ ਕੀ ਹਾਲ ਨੇ?
1: ਵਧੀਆ ਜੀ, ਕਿਵੇਂ ਹੋ?
4: ਵਧੀਆ ਵਧੀਆ ਵੀਰੇ, ਠੀਕ ਹੈ ਠੀਕ ਹੈ ਵੀਰੇ। ਹੈਗਾ ਚੱਕਰ ਇਹਦਾ ਆਪਣੇ ਨੈੱਟ ਦਾ ਨਾ, ਤੇ ਮੈਂ ਵੀ ਉਬਰ ਹੀ ਕਰਦਾ, ਤੇ ਜਿਵੇਂ ਆਪਾਂ ਨਾ ਕਈ ਵਾਰ ਲਾਈਟਾਂ ਦੇ ਖੜੇ ਹੁੰਦੇ ਹਾਂ, ਉੱਥੇ ਆਪਾਂ ਨੂੰ ਰਾਈਡ ਆਉਂਦੀ ਆ, ਆਪਾਂ ਨਾ ਐਕਸੈਪਟ ਕਰਦੇ ਹਾਂ ਤੇ ਉਹ ਘੁੰਮੀ ਜਾਂਦਾ ਤੇ ਜਾਂ ਨਾ ਕਈ ਪਲਾਜ਼ੇ ਆਪਣੇ ਹੈਗੇ ਬ੍ਰੈਂਪਟਨ ਦੇ ਵਿੱਚ, ਤੇ ਉੱਥੇ ਆਪਾਂ ਹੁੰਦੇ ਹਾਂ ਤੇ ਉਹ ਐਕਸੈਪਟ ਨੀ ਹੁੰਦੀ ਹੈਗੀ। ਫਿਰ
1: ਤੁਹਾਡੇ ਕੋਲ ਰੋਜਰਸ ਹੈ?
4: ਰੋਜਰ ਆ ਵੀਰੇ, ਰੋਜਰ। ਹਾਂ
1: ਕੀ ਪੰਗਾ ਪੰਗਾ ਕੀ ਪਾਇਆ ਹੋਇਆ ਰੋਜਰ ਵਾਲੇ ਨੇ?
4: ਪਤਾ ਨੀ ਵੀਰੇ, ਨਾ ਕਈ ਆਪਣੀ ਲੋਕੇਸ਼ਨ ਏਦਾਂ ਦੀਆਂ ਹੈਗੀਆਂ, ਲਾਈਕ ਕਈ ਪਲਾਜ਼ੇ ਨੇ ਆਪਣੇ ਇੱਥੇ, ਜਿਵੇਂ ਲਾ ਲਓ ਤੁਸੀਂ ਜਿਹੜਾ ਹੈਗਾ ਫਰੈਸ਼ਕੋ ਵਾਲਾ ਪਲਾਜ਼ਾ ਬ੍ਰੈਮਲੀ ਤੇ, ਬ੍ਰੈਮਲੀ ਸੈਂਟਰਵੁੱਡ ਕੋਲੇ, ਉੱਥੇ ਵੀ ਚੱਕਰ ਪੈਂਦਾ ਇਹ। ਤੇ ਤੁਸੀਂ ਇੱਕ ਹੋਰ ਆਪਣੇ ਇੱਧਰ ਲਾ ਲਓ ਪੀਟ ਰੋਬਰਸਨ ਤੇ ਵੀ ਪੈਂਦਾ ਚੱਕਰ।
1: ਅੱਛਾ,
4: ਲਾਈਕ ਕਾਫੀ ਪਲਾਜ਼ੇ ਨੇ ਜਿੱਥੇ ਇਹ ਪ੍ਰੋਬਲਮ ਆ ਰਹੀ ਆ।
1: ਚਲੋ ਰੋਜਰ,
4: ਬਹੁਤ ਵਾਰੀ ਹੋਇਆ।
1: ਰੋਜਰ ਵਾਲਿਆਂ ਨੂੰ ਪੁੱਛੋ ਫਿਰ ਕੀ ਬਣ ਰਿਹਾ, ਤੰਗ ਹੀ ਕਰਦੇ। ਫੋਨ ਕਰ ਲੋ ਨਾ ਰੋਜਰ ਨੂੰ, ਬੈਲ ਨੂੰ, ਉਹਦਾ ਸਗਾ ਤੇ ਹੋਰ ਟੈਨਸ਼ਨ ਦੇਣਗੇ ਤੁਹਾਨੂੰ।
4: ਸਹੀ ਗੱਲ ਆ, ਸਹੀ ਗੱਲ ਵੀਰੇ। ਬਾਕੀ ਅੱਜ ਮੌਸਮ ਘੈਂਟ ਆ, ਆਪਣੇ ਸਿੱਧੂ ਦਾ ਲਾ ਦੋ ਕੋਈ ਗਾਣਾ।
1: ਲਾ ਦਿੰਦੇ ਵੀਰੇ, ਸਿੱਧੂ ਦਾ ਵੀ ਲਾ ਦਿੰਦੇ, ਕੋਈ ਚੱਕਰ ਨੀ। ਫਰਨਿਸ ਤੁਸੀਂ ਨਵੀਂ ਲਗਾਉਣੀ ਹੈ, ਏਸੀ ਨਵਾਂ ਲਗਾਉਣਾ, ਦੇਖੋ ਫਰਨਿਸ ਅਤੇ ਏਸੀ ਤੁਸੀਂ ਦੋਨੋਂ ਬ੍ਰੈਂਡ ਨਿਊ ਲਵਾ ਲਓ ਤੇ $1800 ਤੁਹਾਨੂੰ ਵਾਪਸ ਆਊਗਾ। $1800 ਤੱਕ ਦਾ ਰੀਬੇਟ ਮਿਲੂਗਾ। ਜਾਂ ਕੋਈ ਏਸੀ ਦੀ ਰਿਪੇਅਰ ਹੈ ਤੇਜਪਾਲ ਭਾਜੀ ਤੋਂ, ਮੈਨੂੰ ਲੱਗਦਾ ਕਿ 2-3 ਵਾਰੀ ਫਰਨਿਸ ਦਾ ਕੰਮ ਏਸੀ ਦਾ ਕਰਾਇਆ। ਬਹੁਤ ਵਧੀਆ ਟੀਮ ਹੈ, ਬਹੁਤ ਐਕਸਪੀਰੀਅੰਸ ਨੇ, ਲੈਨਕਸ ਦੇ ਆਥੋਰਾਈਜ਼ ਡੀਲਰ ਨੇ। 905-790-9080 ਨੰਬਰ ਹੈ, 9057909080, 9057909080। ਇੱਥੇ ਨਾ ਗੋਰ ਰੋਡ ਅਤੇ ਮੇਫੀਲਡ ਤੇ ਨਵੇਂ ਘਰ ਆ ਰਹੇ ਨੇ, ਅੱਜ ਇਹ ਘਰਾਂ ਦੀ ਰਿਲੀਜ਼ ਹੋ ਰਹੀ ਹੈ। ਇੱਥੇ ਨਾ ਵਾਇਲਡ ਫੀਲਡ ਵਿਲੇਜ ਬਣ ਰਿਹਾ, ਪੂਰੀ ਕਮਿਊਨਿਟੀ।
5: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਾਲੇ ਚੋਪੜੀਆਂ ਨਾਲੇ ਦੋ
1: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
0: ਡੇਅਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
1: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ
0: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ
1: ਕਾਲ ਗਗਨ ਔਰ ਗੁਰਿੰਦਰ ਐਟ 905-286-9257
2: ਲੇਡੀਜ਼ ਐਂਡ ਜੈਂਟਲਮੈਨ ਯੂ ਆਰ ਨਾਟ ਰੈਡੀ ਫਾਰ ਦਿਸ
3: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
4: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੋਰਗੇਜਸ ਪ੍ਰਾਈਵੇਟ ਫੰਡਸ
3: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
4: ਕਾਲ 647-606-8110
3: ਔਰ ਵਿਜ਼ਿਟ ਸ਼ਰਮਾ ਮੋਰਗੇਜਸ.com

0: 7899877 sofastudio.ca. Thank you, ji.
1: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨੀਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251।
2: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
1: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਸ ਦਿੰਦੇ ਨੇ।
2: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
3: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
4: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ, ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929।
1: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨੀਫੋਰ, ਇਟੋਬੀਕੋ।
5: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
6: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
5: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640।
7: 647-706-6640।
8: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ?
9: ਮੈਂ ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
10: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
9: ਕਾਲ ਕਰੋ JN ਗੈਰੀ ਨੂੰ
10: 905-459-5533,
9: 905-459-5533 ਤੇ।
10: PNJ ਸਪ੍ਰਿੰਗ ਵੀਲ ਅਲਾਈਨਮੈਂਟ।
11: स्टीफन फर्नीचर के धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद, बेस्ट क्वालिटी, हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील एवेन्यू ईस्ट, ब्रैम्पटन, 905-790-0560, 6 Marconi Code, Bolton, 905-951-9394. Stephen Furniture ki dhamakedar festival season sale.
12: ਪਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
1: ਹਾਈ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ, ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
2: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111, 905-451-9200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
13: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
1: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
13: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
14: 6 └','////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////
7: 647 835 54 7 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਧਰਮ ਸਿਆਸਤ ਆਪਸ ਦੇ ਵਿੱਚ ਭਿੜ ਗਏ, ਧਰਮ ਸਿਆਸਤ ਆਪਸ ਦੇ ਵਿੱਚ ਭਿੜ ਗਏ, ਹੁਕਮ ਸੁਣ ਵਿਰੋਧੀਆਂ ਦੇ ਚਿਹਰੇ ਖਿੜ ਗਏ। ਗੱਲ ਹੋਈ ਜਦ ਅੱਧੀ ਰਾਤ ਤਾਜ ਸਾਂਭਣ ਦੀ, ਜੰਗਲ ਦੇ ਵਿੱਚ ਫਿਰ ਸਾਰੇ ਉੱਲੂ ਚਿੜ ਗਏ। ਹੁਣ ਆ ਗਏ ਚੁਣਾਵ ਨੇੜੇ, ਸਾਡੇ ਸੂਬੇ ਵਿੱਚ ਮਨ ਘੜਤ ਮਸਲੇ ਫਿਰ ਦੁਬਾਰਾ ਛਿੜ ਗਏ। ਲਾਲਚ ਕਿੰਨਾ ਭੈੜਾ ਹੈ ਕੰਡਿਆਲੀ ਕੰਢੇ ਵਾਲੀ ਕੁਰਸੀ ਦਾ, ਲਾਲਚ ਕਿੰਨਾ ਭੈੜਾ ਹੈ ਕੰਢੇ ਵਾਲੀ ਕੁਰਸੀ ਦਾ। ਕਹਿੰਦਾ ਖਿੱਚੋ ਤਾਣੀ ਵਿੱਚ ਖੂਨ ਦੇ ਰਿਸ਼ਤੇ ਤੜ ਗਏ, ਦਲ ਬਦਲ ਨੂੰ ਕਾਹਲੇ ਨੇ ਸਭ ਨੇਤਾਗਣ, ਘੁੰਮ ਗਿਆ ਦਿਮਾਗ ਚੱਕਰ ਪੁੱਠੇ ਗਿੜ ਗਏ। ਕੈਨੇਡਾ ਜਾ ਕੇ ਲੈ ਲਿਆ ਹੈ ਮੁੱਲ ਗੁਲਾਮੀ ਨੂੰ, ਕੈਨੇਡਾ ਜਾ ਕੇ ਲੈ ਲਿਆ ਹੈ ਮੁੱਲ ਗੁਲਾਮੀ ਨੂੰ, ਕੋਹਲੂਆਂ 'ਚ ਆਜ਼ਾਦੀ ਦੇ ਆਸ਼ਕ ਪਿੜ ਗਏ। ਕਹਿੰਦੇ ਸੀ ਜਿਹੜੇ ਮਰਾਂਗੇ ਵੀ ਨਾਲ ਹੀ ਤੇਰੇ, ਨਿਸ਼ਚੇ ਉਹ ਮਦਹੋਸ਼ ਵੀ ਕਿਧਰੇ ਦ੍ਰਿੜ ਗਏ। ਜੇਠ ਮਹੀਨਾ ਕਹਿਰ ਦਾ ਗਰਮੀ ਦੀ ਰੁੱਤੇ, ਜੇਠ ਮਹੀਨਾ ਕਹਿਰ ਦਾ ਗਰਮੀ ਦੀ ਰੁੱਤੇ, ਮਾਰ ਚੌਂਕੜਾ ਬੈਠ ਗਏ ਗੁਰੂ ਤਵੀ ਦੇ ਉੱਤੇ। ਇੰਨੀ ਸਜ਼ਾ ਸੁਣਾ ਹਾਕਮ ਨੂੰ ਸਬਰ ਨਾ ਆਇਆ, ਫਿਰ ਰੀਤਾ ਤੱਤਾ ਕਰਕੇ ਸੀ ਸੀਸ 'ਤੇ ਪਾਇਆ। ਕੰਬ ਉੱਠਿਆ ਲਾਹੌਰ ਸੀ ਨਾਲੇ ਆਲ ਦੁਆਲਾ, ਜਹਾਂਗੀਰ ਅਤੇ ਚੰਦੂ ਦਾ ਹੋਇਆ ਮੂੰਹ ਕਾਲਾ। ਚੱਲ ਤਸੀਹੇ ਅਮਰ ਹੋ ਗਏ ਗੁਰੂ ਸਦੀਆਂ ਤਾਈਂ, ਭਾਣਾ ਰੱਬ ਦਾ ਮੰਨਿਆ ਉਹ ਚਾਈ ਚਾਈ। ਚਿਹਰੇ ਉੱਤੇ ਨੂਰ ਸੀ ਅਤੇ ਮੁੱਖ 'ਚੋਂ ਬਾਣੀ, ਸ਼ਹੀਦਾਂ ਦੇ ਸਰਤਾਜ ਦੀ ਰੂਹ ਅਮਰ ਕਹਾਣੀ, ਸ਼ਹੀਦਾਂ ਦੇ ਸਰਤਾਜ ਦੀ ਰੂਹ ਅਮਰ ਕਹਾਣੀ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਿਹਾ ਪ੍ਰੋਗਰਾਮ ਸਾਂਝਾ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ 18 June 2026 ਦੀ ਸਵੇਰ ਦਾ ਪ੍ਰੋਗਰਾਮ ਸੰਧਿਆ ਵਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸੰਧਿਆ ਵਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ ਮਾਲਟਨ 'ਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ ਕਹਿ ਲਓ 14 ਟੈਂਪਰੇਚਰ ਆ, ਫੀਲ ਲਾਈਕ 12 ਕਰ ਰਹੇ ਹਾਂ, ਅਤੇ ਦੁਪਹਿਰ ਨੂੰ 20 ਅਤੇ ਸ਼ਾਮ ਨੂੰ 19 ਅਤੇ ਰਾਤ ਨੂੰ 16 ਟੈਂਪਰੇਚਰ। 5:36 ਦੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਦਰਸ਼ਨ, ਅਤੇ 9:03 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਜਿੱਦਾਂ ਅੱਜ ਬਾਹਰ ਮੀਂਹ ਪੈਂਦਾ ਪੂਰੇ ਸਪੀਡਾਂ ਨਾਲ, ਪੂਰੇ ਜ਼ੋਰ ਸ਼ੋਰ ਨਾਲ, ਬਿਜਲੀਆਂ ਲਸ਼ਕਦੀਆਂ, ਗੜਾਂ ਹੋਈ ਆ, ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ, ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਕਿਤੇ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਪਰ ਇਸ ਵਕਤ ਲੱਗਦੀ ਤਾਂ ਹੈ ਨਹੀਂ ਚੱਲਦੀ, ਪਰ ਜੇ ਚੱਲਦੀ ਹੋਵੇ ਕਿਤੇ, ਕਈ ਵਾਰ ਇੱਥੇ ਮੀਂਹ ਦੇ ਵਿੱਚ ਵੀ ਸੜਕ ਬਣਾਉਣ ਲੱਗ ਜਾਂਦੇ ਆ ਇੰਡੀਆ ਵਾਲਿਆਂ ਵਾਂਗ। 905-673-3333 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਸਕਦੇ ਹੋ ਤੁਸੀਂ। ਵੱਖ ਵੱਖ ਹੋਰ ਵੀ ਐਪਾਂ ਨੇ, 530 ਅਤੇ ਜਿੰਨੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹੋ, ਪ੍ਰੋਗਰਾਮਾਂ ਦੇ ਨਾਲ ਤੁਸੀਂ ਜੁੜ ਸਕਦੇ ਹੋ। 416-477-2040 ਮੈਸੇਜ ਪਾਉਣੇ, ਵਟਸਐਪ ਕਰਨਾ 647-835-5594 ਮੇਰਾ ਪਰਸਨਲ ਨੰਬਰ, ਤੁਹਾਡੀਆਂ ਦਿਲ ਦੀਆਂ ਡਾਇਰੀਆਂ ਦੇ ਵਿੱਚ ਮੈਨੂੰ ਪਤਾ ਆਲਵੇਜ਼ ਇਹ ਨੰਬਰ ਲਿਖਿਆ ਹੋਇਆ ਹੁੰਦਾ, ਸਾਡੇ ਕਿਸੇ ਸਪੋਂਸਰ ਦਾ ਨੰਬਰ ਤੁਹਾਤੋਂ ਨਹੀਂ ਲਿਖ ਹੁੰਦਾ ਚੱਲਦੇ ਪ੍ਰੋਗਰਾਮ ਦੇ ਵਿੱਚ, ਉਹ ਤੁਸੀਂ ਐਨੀ ਟਾਈਮ ਬਾਅਦ ਦੇ ਵਿੱਚ ਮੈਂ ਤੋਂ ਲਿਆ ਜਾ ਸਕਦਾ। ਕੱਲ੍ਹ ਵੀ ਜਿਵੇਂ 3-4 ਜਣਿਆਂ ਨੇ ਵੱਖ ਵੱਖ ਨੰਬਰ ਲਏ ਸੀਗੇ ਮੈਂ ਤੋਂ, ਅਤੇ ਤੁਸੀਂ ਵੀ ਤੁਹਾਨੂੰ ਕੋਈ ਨੰਬਰ ਚਾਹੀਦਾ ਹੋਵੇ ਐਨੀ ਟਾਈਮ 647-835-5594। ਆ ਜਾਓ ਫਿਰ ਗੱਲਾਂ ਬਾਤਾਂ ਕਰੀਏ। ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ 420, ਅਤੇ ਗੁਰੂ ਜੀ ਦੀ ਸ਼ਹਾਦਤ ਨੂੰ ਪ੍ਰਣਾਮ, ਅਤੇ ਸਮੁੱਚੀ ਲੁਕਾਈ ਨੂੰ ਬਹੁਤ ਬਹੁਤ। ਜੇ ਬਾਬਾ ਜੀ ਦਾ ਆਸ਼ੀਰਵਾਦ ਲੈਣਾ ਤਾਂ ਮਹਾਰਾਜ ਗੁਰਦੁਆਰਾ ਸਾਹਿਬ ਜ਼ਰੂਰ ਜ਼ਰੂਰ ਜ਼ਰੂਰ ਜਾ ਕੇ ਆਇਓ, ਅਤੇ ਬਾਕੀ ਪਰਮਾਤਮਾ ਦਾ ਆਸ਼ੀਰਵਾਦ ਤਾਂ ਕਹਿੰਦੇ ਹਰ ਵਕਤ ਹੀ ਚਾਹੀਦਾ ਹੁੰਦਾ। ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਪਹੁੰਚੇ ਹੋਏ ਨੇ ਰਮਨਦੀਪ ਜੀ। ਰਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
1: ਸਤਿ ਸ਼੍ਰੀ ਅਕਾਲ ਭਾਜੀ, ਗੁੱਡ ਮਾਰਨਿੰਗ,
0: ਕਿੱਦਾਂ ਸਿਹਤ?
1: ਬਿਲਕੁਲ ਵਧੀਆ।
0: ਹੌਟ ਸੀਟ 'ਤੇ ਬੈਠ ਕੇ ਕਿਹੋ ਜਿਹਾ ਲੱਗਦਾ?
1: ਅੱਜ ਅਸੀਂ ਸੰਧੂ ਸਾਹਿਬ ਦੀ ਗੱਲ ਮੰਨ ਲਈ ਹੈ, ਮੇਨ ਡਰਾਈਵਰ ਬਣਾਤਾ,
0: ਡਰਾਈਵਰ ਬਣਾਤਾ।
1: ਬਿਲਕੁਲ।
0: ਮੀਂਹ ਨੇ ਕਿਵੇਂ ਬਾਹਰ?
1: ਮੀਂਹ ਭਾਜੀ ਅੱਜ ਕਹੇ ਵੀ ਮੈਂ ਨਹੀਂ ਪਹੁੰਚਣ ਦੇਣਾ ਤੁਹਾਨੂੰ, ਪਰ ਬਹੁਤ
0: ਜ਼ਿਆਦਾ ਵੀ ਆਪਾਂ ਪਹੁੰਚਣੇ ਪਹੁੰਚਣਾ,
1: ਆਪਾਂ ਕਿਹਾ ਵੀ ਪਹੁੰਚਣੇ ਪਹੁੰਚਣਾ, ਅੱਜ ਨਹੀਂ ਮੈਂ ਲੇਟ ਹੁੰਦਾ, ਹੌਟ ਵਾਲੀ ਕੁਰਸੀ ਲੈਣੀ ਲੈਣੀ।
0: ਨਹੀਂ ਵਧੀਆ ਲੱਗਦਾ,
1: ਪਰ ਇੱਦਾਂ ਭਾਜੀ ਦੇਖੋ ਆਪਣੇ ਇੱਥੇ ਫਰਕ ਆ, ਦੇਖੋ ਆਪਣੇ ਜੂਨ ਜੁਲਾਈ 'ਚ ਮੀਂਹ ਪੈ ਰਿਹਾ, ਬੰਦਾ ਕਹਿੰਦਾ ਕਿਉਂ ਯਾਰ ਮੌਸਮ ਖਰਾਬ ਹੋ ਗਿਆ, ਬੜਾ ਸੋਹਣਾ ਸੀਗਾ। ਇੰਡੀਆ ਦੇ ਵਿੱਚ ਜਦੋਂ ਮੀਂਹ ਪੈਂਦਾ ਸੀ ਤਪਦੀ ਗਰਮੀ ਦੇ ਵਿੱਚ ਜੂਨ ਜੁਲਾਈ ਦੇ ਵਿੱਚ, ਮਾਵਾਂ ਭੈਣਾਂ ਹਨਾ ਦਾਦੀ ਦੇ ਪਕੌੜੇ ਕੱਢਣੇ, ਬੜਾ ਨਜ਼ਾਰਾ ਆਉਣਾ,
0: ਖੁਸ਼ੀ ਪੂਰੀ ਹੁੰਦੀ ਸੀ।
1: ਹਾਂਜੀ ਹਾਂਜੀ,
0: ਕਈਆਂ ਦੇ ਪਿੱਤ ਵੀ ਨਿਕਲੀ ਹੁੰਦੇ ਸੀ,
1: ਪੂਰੀ ਖੁਸ਼ੀ ਹੁੰਦੀ ਸੀ, ਪਰ ਸ਼ਾਮ ਨੂੰ ਜਦੋਂ ਜਿੱਦਾਂ ਮੋਟਰਸਾਈਕਲ 'ਤੇ ਗੇੜੀ ਮਾਰਨ ਦਾ ਟਾਈਮ ਜਿਹਾ ਉਦੋਂ ਫਿਰ ਹੁੰਦਾ ਸੀ ਵੀ ਹੁਣ ਬੰਦ ਹੋ ਜਾਵੇ ਜਾਈ ਹੈ ਜਰਾ ਬਾਹਰ।
0: ਜਦ ਪਿੱਤ ਨਿਕਲਦੀ ਹੈ ਮੀਂਹ ਦੇ ਵਿੱਚ ਕਹਿੰਦੇ ਪਿੱਤ ਫਿਸ ਜਾਂਦੀ ਸੀ ਨਾ, ਪਿੱਤ ਬਹਿ ਜਾਂਦੀ ਸੀ,
1: ਪਿੱਤ ਬਹਿ ਜਾਂਦੀ,
0: ਕਈ ਮੰਜਿਆਂ ਨਾਲ ਵੀ ਰਗੜਦੇ ਹੁੰਦੇ ਸੀ
1: ਬਿਲਕੁਲ,
0: ਤੇ ਕਈ ਕੰਘੀਆਂ ਨਾਲ ਵੀ ਰਗੜਦੇ ਰਹੇ
1: ਬਿਲਕੁਲ।
0: ਪਿੱਤ ਦਾ ਤਾਂ ਫਿਰ ਵੱਖਰਾ ਹੀ ਸਵਾਦ ਹੈ, ਪਿੱਤ ਤੇ ਖਾਜ ਕਰਨੀ ਕੀ ਕਹਿੰਦੇ ਹੁੰਦੇ, ਖਾਜ ਕਰਨੀ ਇੱਕ ਹੋਰ ਪਤਾ ਕੀ ਕਹਿੰਦੇ ਹੁੰਦੇ, ਆਪਣਾ ਵੱਖਰਾ ਹੀ ਸਵਾਦ,
1: ਵੱਖਰਾ ਹੀ ਸਵਾਦ।
0: ਚੰਗੀ ਗੱਲ, ਬਹੁਤ ਵਧੀਆ। ਚਲੋ ਆ ਜਾਓ ਫਿਰ ਰਲ ਮਿਲ ਕੇ ਗੱਲਾਂ ਕਰੀਏ, ਤੇ ਕਾਲ ਕੂਲ ਕਿਸੇ ਦੀ ਕਰ ਲਿਓ ਜੇ ਤੁਹਾਡਾ ਟਾਈਮ ਲੱਗਿਆ, ਪਰ ਜੇ ਸੇਫ ਹੋ, ਜੇ ਡਰਾਈਵਿੰਗ ਕਰਦੇ ਹੋ ਫਿਰ ਨਾ ਕਰਿਓ, ਕਿਉਂਕਿ ਮੀਂਹ ਪੈਂਦਾ ਅਤੇ ਐਵੇਂ ਰੱਬ ਨਾ ਕਰੇ ਅਤੇ ਨੁਕਸਾਨ ਨਾ ਕਿਸੇ ਦਾ ਕੋਈ ਹੋ ਜਾਵੇ, ਵਾਹਿਗੁਰੂ ਕਿਰਪਾ ਕਰੇ ਸਭ 'ਤੇ। ਅਤੇ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਜੇ ਫ੍ਰੀ ਹੋ, ਕਿਤੇ ਸੇਫ ਖੜ੍ਹੇ ਹੋ ਜਾਂ ਘਰਾਂ ਦੇ ਵਿੱਚ ਹੋ, ਤਾਂ 905-673-3337 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਲਖਵਿੰਦਰ ਮੁਲਤਾਨੀ ਭਾਅ ਜੀ ਦਾ ਗੁੱਡ ਮੋਰਨਿੰਗ ਦਾ ਮੈਸੇਜ ਆਇਆ, ਗੁੱਡ ਮੋਰਨਿੰਗ ਭਾਅ ਜੀ, ਥੈਂਕ ਯੂ ਸੋ ਮੱਚ। ਅਤੇ ਆਪਾਂ ਜਿਹੜੀਆਂ ਲਾਈਨਾਂ ਪੜ੍ਹਦੇ ਹੁੰਦੇ ਹਾਂ ਉਹ ਆਲਵੇਜ਼ ਹੀ ਹਰਮਨ ਭਾਅ ਜੀ ਵੱਲੋਂ ਭੇਜੀਆਂ ਜਾਂਦੀਆਂ, ਅਤੇ ਉਹਨਾਂ ਦਾ ਬਹੁਤ ਬਹੁਤ ਬਹੁਤ ਬਹੁਤ ਥੈਂਕ ਯੂ ਆਲਵੇਜ਼। ਅਤੇ ਬਿਕਰਮ ਰਠੌਰ ਸਾਹਿਬ ਵੀ ਸੁਣਦੇ ਆ ਪ੍ਰੋਗਰਾਮ ਨੂੰ, ਉਹ ਵੀ ਮੈਨੂੰ ਹੈਪੀ ਬਰਥਡੇ ਦਾ ਮੈਸੇਜ ਇਸ ਵੇਲੇ ਭੇਜਿਆ। ਅਤੇ ਹੈਪੀ ਬਰਥਡੇ 'ਤੇ ਰਮਨਦੀਪ ਜੀ, ਕੱਲ੍ਹ ਸੀਗਾ 1 ਸਾਲ ਜ਼ਿੰਦਗੀ ਦਾ ਘਟਿਆ।
1: ਹਾਂਜੀ,
0: ਅਤੇ ਭਾਈ ਕੱਲ੍ਹ ਘੱਟੋ ਘੱਟ ਮੈਨੂੰ ਲੱਗਦਾ ਵੀ 500-700-600 ਮੈਸੇਜ ਵੱਖ ਵੱਖ ਪਲੇਟਫਾਰਮਾਂ 'ਤੇ ਮਤਲਬ ਆਏ, ਹੈ ਨਾ।
1: ਚਲੋ ਇੰਨਾ ਸ਼ੁਕਰ ਆ, ਸ਼ਾਮ ਤੱਕ ਮੈਨੂੰ ਵੀ ਯਾਦ ਆ ਗਿਆ,
0: ਆਏ ਵੀ ਹੋ ਜਾਂਦਾ ਨਾ। ਪਰ ਜਾਣੀ ਮਤਲਬ ਇੰਨਾ ਪਿਆਰ ਦੇਖਣ ਨੂੰ ਮਿਲਿਆ ਨਾ ਵੀ ਬਾਬੇ ਦੀ ਕਿਰਪਾ ਨਾਲ, ਬਹੁਤ ਸੋਹਣਾ
1: ਦੇਖਦਾ ਸੀ ਮੈਂ ਟਿਕਟੋਕ, ਇੰਸਟਾਗ੍ਰਾਮ ਖੋਲੇ, ਭਰੇ
0: ਪੈਸੇ ਫੇਸਬੁੱਕ 'ਤੇ, ਹੈ ਨਾ।
1: ਮੈਂ ਕਿਹਾ ਬਸ ਮੈਂ ਹੀ ਪਿੱਛੇ ਰਹਿ ਗਿਆ
0: ਜੱਕ। ਉਹ ਜਿਹੜੇ ਕੁੜੀ ਆਪਣੇ ਸੋਸ਼ਲ ਮੀਡੀਆ ਦੇਖਦੀ ਹੈ ਨਾ, ਉਹਨੇ ਇੱਕ ਪਾਤੀ ਬਣਾ ਕੇ ਵੀਡੀਓ, ਮੈਂ ਤਾਂ ਸੁੱਤਾ ਪਿਆ ਸੀ, ਮੈਂ ਤਾਂ ਉੱਠ ਕੇ ਦੇਖੀ।
1: ਅੱਛਾ,
0: ਅਤੇ ਉਹਦੇ 'ਤੇ ਕਾਫੀ ਕਮੈਂਟ ਨੇ, ਬਹੁਤ ਸੋਹਣੀ ਆ। ਚਲੋ ਉਹਨੇ ਬਣਾਈ ਕੁੜੀ ਨੇ ਵੀਡੀਓ ਉਹ ਸਾਰੀ, ਅਤੇ ਵਧੀਆ ਲੱਗਦਾ।
1: ਠੀਕ ਹੈ, ਕਾਲ ਆ ਰਹੀ ਆ, ਲੈ ਲਈਏ
0: ਲਓ ਫਿਰ ਕਾਲ, ਚੱਕੋ ਕਾਲ ਪਹਿਲਾਂ।
1: 0
0: ਉੱਪਰਲਾ ਬਟਨ ਦੱਬੋ, ਦੱਬ ਉਰਲਾ, ਹਾਂ ਦੱਬੋ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ, ਦੱਬ ਨਹੀਂ ਹੋਇਆ ਮੈਨੂੰ ਲੱਗਦਾ ਬਟਨ। ਹੈਲੋ
2: ਹੈਲੋ,
0: ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
2: ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਮੈਂ ਕਿਹਾ ਹੈਪੀ ਬਰਥਡੇ।
0: ਜਾ ਇਹਨੂੰ ਜ਼ਿਆਦਾ ਉਹ ਨਾ ਕਰੋ ਤਾਂ ਫਿਰ।
2: ਹੈਲੋ ਜੀ,
0: ਇੱਕ ਮਿੰਟ ਜੀ, ਇੱਕ ਮਿੰਟ। ਹੈਲੋ, ਹਾਂਜੀ ਭਾਈ ਜੀ,
2: ਇਲਾਜ ਕਰਦਾ ਗੋਡਿਆਂ ਗੁਡਿਆਂ ਦਾ, ਗਿੱਟਿਆਂ ਗੁੱਟਿਆਂ ਦਾ?
0: ਨਹੀਂ, ਈਟੋ ਬੀਕੋ ਚ ਨੀ ਹੈਗਾ। ਰਮਨਦੇਵ ਜੀ, ਨੰਬਰ ਬੋਲੋ।
1: ਹਾਂਜੀ ਭਾਜੀ, ਲਿਖੋ, ਡਾਕਟਰ ਗੁਰਾਇਆ ਜੀ ਦਾ,
0: ਡਾਕਟਰ ਰਜਿੰਦਰ ਗੁਰਾਇਆ ਸਾਹਿਬ,
1: ਡਾਕਟਰ ਰਜਿੰਦਰ ਗੁਰਾਇਆ ਸਾਹਿਬ, ਇਹ ਹੈਗੇ ਆ ਵਿਲੀਅਮ ਪਾਰਕਵੇ ਤੇ
0: ਐਂਡ ਚਿੰਗਜੀ ਦੇ ਏਰੀਆ ਦੇ ਵਿੱਚ, ਬ੍ਰੈਂਪਟਨ ਚ ਨੇ,
2: ਬ੍ਰੈਂਪਟਨ।
0: ਹਾਂਜੀ,
2: ਨੰਬਰ ਦਿਓ,
1: 416-884-5486
0: ਬਿਲਕੁਲ ਜੀ। ਤੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337 ਤੇ ਆਪਣੀ ਗੱਲਬਾਤ ਹੋ ਸਕਦੀ ਆ। ਹਾਂਜੀ ਜੀ, ਬੋਲੋ, ਕੌਣ ਆ? ਮੈਨੂੰ ਤਾਂ ਹੁਣ ਦਿਖਦਾ ਨੀ ਇੱਧਰ ਨੰਬਰ।
1: ਹਾਂਜੀ ਭਾਜੀ, 2615 ਲੰਘਿਓ।
0: ਬਿਲਕੁਲ ਬਿਲਕੁਲ, ਤੁਹਾਡਾ ਆਸ਼ੀਰਵਾਦ ਵੱਡਿਆਂ ਦਾ, ਥੈਂਕ ਯੂ, ਲਵ ਯੂ।
3: ਓਕੇ ਜੀ, ਸੁਣਦੇ ਆ।
0: ਥੈਂਕ ਯੂ ਸਰ। ਜੇ ਤੁਸੀਂ ਜੰਗ ਸਟੀਲ ਫੋੜਦੇ ਪਿੱਕਾ ਲੈਣਾ ਚਾਹੁੰਦੇ ਹੋ ਤਾਂ ਬਨੀਤ ਜੀ ਨਾਲ ਸੰਪਰਕ ਕਰ ਲਿਓ, 416-704-4940। ਜੰਗ ਸਟੀਲ, ਜਦ ਆਪਾਂ ਏਅਰਪੋਰਟ ਵਾਲੀ ਸਾਈਡ ਤੋਂ ਜਾਂਦੇ ਹਾਂ, ਸਟੀਲ 'ਤੇ ਜਾਈ ਜਾਣਾ, ਜੰਗ ਤੋਂ ਜਾ ਕੇ ਲੈਫਟ ਕਰ ਲੈਣਾ, ਖੱਬੇ ਹੱਥ ਨਾਲ ਦੇ ਹੀ ਮਤਲਬ ਇੱਕ ਦੋ ਯੂਨਿਟ ਜੇ ਛੱਡ ਕੇ ਨਾਲੇ ਆ ਖੱਬੇ ਹੱਥ ਪੰਪ ਦੇ ਬਿਲਕੁਲ ਨਾਲ ਪੈਟਰੋਲ ਦੇ 'ਤੇ, ਅਤੇ ਤੁਸੀਂ ਜਾ ਕੇ ਡਿਸਕਾਊਂਟ, ਭਾਰੀ ਡਿਸਕਾਊਂਟ ਵੀ ਉੱਥੋਂ ਲੈ ਸਕਦੇ ਹੋ। ਫੋੜ ਦੇ ਪਿੱਕੇ ਭਾਈ, ਅੱਜ ਕੱਲ੍ਹ ਰਿਵਾਜ਼ ਬੜਾ ਆਪਣੇ ਰਮਨਦੇਵ ਜੀ,
1: ਬਿਲਕੁਲ
0: ਸੱਚੀ ਰਿਵਾਜ਼ ਆ ਨਾ, ਜਾਂ ਬੋਲਟ ਦਾ ਨਹੀਂ ਇੰਡੀਆ ਰਿਵਾਜ਼ ਹੁੰਦਾ ਜੀ, ਇੱਦਾਂ ਪਿੱਕਿਆਂ ਦਾ ਰਿਵਾਜ਼ ਹੈਗਾ ਅੱਜ ਕੱਲ੍ਹ।
1: ਚੱਕ ਵੀ ਸਭ ਤੋਂ ਵੱਧ ਉਹੀ ਹੁੰਦੇ ਆ ਪਿੱਕੇ।
0: ਅੱਛਾ,
1: ਬਿਲਕੁਲ। ਹਾਂਜੀ, ਹੌਟ ਲਿਸਟ 'ਚ ਆ ਵੀ ਜਿਹੜੇ ਚੋਰੀ ਹੁੰਦੇ ਆ ਸਭ ਤੋਂ ਵੱਧ ਪਿੱਕੇ,
0: 415 ਤਾਂ ਨਹੀਂ ਮੈਨੂੰ ਲੱਗਦਾ ਕੋਈ ਟੱਚ ਕਰਦਾ,
1: ਪੂਰੇ ਪੈਂਦੇ ਜੀ, ਟੱਚ ਕਿਉਂ ਨਹੀਂ ਕਰਦਾ। ਜਾਂ ਸਾਨੂੰ ਸ਼ੌਂਕ ਆ ਚਲਾਉਣ ਦਾ
0: ਅਗਲਿਆਂ ਨੂੰ ਵੀ ਨਹੀਂ ਚਾਹੀਦਾ ਵੀ। ਚਲੋ ਭਾਜੀ ਆਪਣਾ ਸੇਫ ਰਹਿ ਕੇ ਜਿੰਨਾ ਕੁ ਹੋ ਸਕਦਾ, ਜੇ ਤੁਹਾਡਾ ਸ਼ੌਂਕ ਆ ਤਾਂ ਜ਼ਰੂਰ ਉਹਨੂੰ ਸਾਂਭਣਾ ਚਾਹੀਦਾ। ਅਤੇ ਬ੍ਰੈਂਕੋ ਦੀਆਂ ਗੱਡੀਆਂ ਤੁਸੀਂ ਲੈ ਸਕਦੇ ਹੋ, ਲਿੰਕ ਦੀਆਂ ਗੱਡੀਆਂ ਵੀ ਉੱਥੋਂ ਲੈ ਸਕਦੇ ਹੋ, 416-704-5940 'ਤੇ ਬਨੀਤ ਜੀ ਨਾਲ GM ਨੇ ਉੱਥੇ ਸੰਪਰਕ ਤੁਸੀਂ ਕਰ ਸਕਦੇ ਹੋ। ਅਤੇ ਤੁਸੀਂ ਕਾਰਾਂ ਦੀ ਅਤੇ ਘਰਾਂ ਦੀ ਕੋਈ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ, ਪਿੱਕਾ ਉੱਥੋਂ ਲੈ ਲਿਓ, ਗੱਡੀਆਂ ਉੱਥੋਂ ਲੈ ਲਿਓ, ਕਾਰਾਂ ਦੀ ਇੰਸ਼ੋਰੈਂਸ ਅਮਨਦੀਪ ਨਾਲ ਕਰ ਲਿਓ ਗੱਲਬਾਤ, 416-618-2761। ਅਮਨਦੀਪ ਕੌਰ, ਜੇ ਤੁਹਾਡੇ ਨਾ ਇੰਸ਼ੋਰੈਂਸ ਦੀ ਰਿਨਿਊਲ ਆਉਣੇ ਵਾਲੀ ਆ ਤਾਂ ਜ਼ਰੂਰ ਇੱਕ ਵਾਰ ਕੋਡ ਲੈ ਕੇ ਦੇਖੋ ਤੁਸੀਂ ਕਹਿੰਦੇ ਕੀ ਆ, ਅਤੇ ਫਿਰ ਜੇ ਕੋਡ ਸਸਤਾ ਬਣਦਾ ਤਾਂ ਭਾਈ ਹਰ ਜਾਵੇ ਕੀ ਆ, ਹੈ ਨਾ। 416-618-2761 416-618-2761 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਜੀ ਰਮਨਦੀਪ ਜੀ।
1: ਹਾਂਜੀ ਭਾਅ ਜੀ, ਅੱਛਾ ਇੱਕ ਮੈਂ ਮੈਸੇਜ ਦੇਣਾ ਹਰਜੀਤ ਜੰਜੂ ਹੈ ਭਾਜੀ ਦਾ।
0: ਅੱਛਾ, ਇਹ ਜ਼ਰੂਰੀ ਹੁੰਦਾ?
1: ਇਹ ਜ਼ਰੂਰੀ ਹੈ, ਕਿਉਂਕਿ ਮੈਂ ਨਾ ਹਰ ਵਾਰ
0: ਜਿਹੜਾ ਜਿਹੜੀ ਭਾਂਗਾ 5-7 ਸਾਲ ਦਾ ਕੱਢ ਦੇਣਾ।
1: ਹਾਂਜੀ ਹਾਂਜੀ, ਕਿਉਂਕਿ ਭਾਅ ਜੀ ਕਹਿੰਦੇ ਜਦੋਂ ਮੈਂ ਰੇਡੀਓ ਦਾ ਪ੍ਰੋਗਰਾਮ ਕਰਦਾ ਨਾ ਮੈਨੂੰ ਨਹੀਂ ਚੰਗਾ ਲੱਗਦਾ ਵੀ ਮੈਂ ਆਪਣੀ ਐਡ ਬੋਲਦਾ,
0: ਚੱਕਾ ਬੰਦਾ ਰੱਖ ਲੈਣਾ,
1: ਬੰਦਾ ਰੱਖ ਲੈਣਾ, ਤਾਂ ਹੀ ਮੈਂ ਆਉਣਾ ਹੁਣ, ਮੈਂ ਥੋੜ੍ਹਾ ਜਿਹਾ ਬਟਨ ਦੱਬਣੇ ਤਾਂ ਹੀ ਸਿੱਖਿਆ ਕਿ ਭਾਅ ਜੀ ਦੀ ਐਡ ਜ਼ਰੂਰ ਬੋਲੀਏ। ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ ਦਾ ਤੁਹਾਨੂੰ ਕੁਐਸਚਨ ਹੈਗਾ, ਜਾਂ ਫਿਰ RESP, RRSP, TFSA ਕਿਸੇ ਤਰ੍ਹਾਂ ਦੀ ਇਨਵੈਸਟਮੈਂਟ ਕਰਾਉਣੀ ਚਾਹੁੰਦੇ ਹੋ, ਹੈ ਨਾ, ਵਧੀਆ ਗਰੋਥ ਲੈਣਾ ਚਾਹੁੰਦੇ ਹੋ ਆਪਣੇ ਪੋਰਟਫੋਲੀਓ ਦੇ ਉੱਤੇ, 10-12% ਪਰ ਈਅਰ ਗਰੋਥ ਐਵਰੇਜ ਅਸੀਂ ਲੈ ਕੇ ਦਿੰਦੇ ਹਾਂ, ਤਾਂ ਤੁਸੀਂ ਹਰਜੀਤ ਭਾਅ ਜੀ ਇੱਕ ਵਾਰੀ ਕੰਟੈਕਟ ਜ਼ਰੂਰ ਕਰ ਲਿਓ, 647-835-5294, 6478355294। ਅਗਲੀ ਕਾਲ 'ਤੇ ਚੱਲਦੇ ਹਾਂ।
0: 0380 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਜੀ ਨੂੰ ਸਵਾਗਤ ਆ।
2: ਥੈਂਕ ਯੂ ਸੋ ਮਚ
0: 905-673-3337 905-673-3337 ਲਖਵਿੰਦਰ ਮੁਲਤਾਨੀ ਭਾਅ ਜੀ ਮੈਨੂੰ ਹੈਪੀ ਬਰਥਡੇ ਦਾ ਮੈਸੇਜ ਪਾਉਂਦੇ, ਹੈਪੀ ਭਾਅ ਜੀ, ਹੈਪੀ, ਥੈਂਕ ਯੂ ਭਾਅ ਜੀ, ਹੈਪੀ ਬਰਥਡੇ ਟੂ ਮੀ, ਇਹ ਕਹਿ ਲੈਂਦਾ ਮੈਂ, ਹੈ ਨਾ, ਥੈਂਕ ਯੂ, ਲਵ ਯੂ।
1: ਇੱਕ ਮੈਸੇਜ ਦੇਣਾ ਸੀ ਤੁਹਾਨੂੰ, ਨਵ ਏਅਰ ਕੰਫਰਟ ਵਾਲਿਆਂ ਦਾ,
0: ਜ਼ਰੂਰੀ ਹੈ,
1: ਜਤਿੰਦਰ ਸੰਧੂ ਭਾਈ ਦਾ, ਬਹੁਤ ਜ਼ਰੂਰੀ ਹੈ। ਕਿਸੇ ਨੇ ਵੀ AC, ਫਰਨੈਸ, ਟੈਂਕਲੈਸ, ਵਾਟਰ ਹੀਟਰ ਲਵਾਉਣਾ ਹੋਵੇ, ਗੈਸ ਪਾਈਪ ਲਾਈਨ ਦਾ ਕੋਈ ਕੰਮ ਹੋਵੇ, ਤਾਂ ਜਤਿੰਦਰ ਭਾਅ ਜੀ ਨਾਲ ਕੰਟੈਕਟ ਕੀਤਾ ਜਾ ਸਕਦਾ, 647-746-6640, 647-706-6640। ਅੱਛਾ ਭਾਅ ਜੀ, ਤੁਹਾਡੀ ਚਲੋ ਐਡ ਦੇਖੀ ਮੈਂ ਭਾਅ ਜੀ ਹੁਣਾਂ ਨੇ ਕੀਤੀ ਵੀ ਆਪਣੇ ਇੰਸੂਲੇਸ਼ਨ ਪਵਾਓ।
0: ਹਾਂ ਬਿਲਕੁਲ,
1: ਮੈਂ ਵੀ ਆਪਣੇ ਘਰੇ ਪਵਾਈ ਇਨਸੂਲੇਸ਼ਨ, ਮੁੰਡੇ ਵਧੀਆ ਕੰਮ ਕਰਕੇ ਗਏ, ਸੋਹਣਾ ਕੰਮ ਕਰਕੇ ਗਏ, ਤੇ ਨਾਲੇ
0: ਰਿਵੇਟ ਆ ਗਿਆ,
1: ਰਿਵੇਟ ਜਤਿੰਦਰ ਭਾਈ ਦਾ ਆਪ ਹੈਰਾਨ ਸੀ, ਕਹਿੰਦੇ ਇੰਨੀ ਛੇਤੀ ਪੈਸੇ ਕਿਵੇਂ ਆ ਗਏ, ਮੈਨੂੰ ਤਾਂ ਭਾਜੀ ਮਹੀਨੇ ਤੋਂ ਪਹਿਲਾਂ ਹੀ ਰਿਵੇਟ ਆ ਗਿਆ। ਸੋ ਕਿਸੇ ਨੇ ਵੀ ਇਨਸੂਲੇਸ਼ਨ ਘਰ ਚ ਪਾਉਣੀ ਹੋਵੇ ਜਾਂ AC ਫਰਨੈਸ ਦਾ ਕੋਈ ਵੀ ਕੰਮ ਹੋਵੇ,
0: ਹਜੇ ਸਕੀਮ ਹੈਗੀ ਆ,
1: ਹਜੇ ਸਕੀਮ ਹੈਗੀ। ਹਾਂਜੀ, ਜਤਿੰਦਰ ਸੰਧੂ ਭਾਈ ਨਾਲ ਕੰਟੈਕਟ ਕੀਤਾ ਜਾ ਸਕਦਾ, 647-706-6640 ਦੇ।
0: ਬਿਲਕੁਲ,
1: ਅਗਲੀ ਕਾਲ ਲੈਂਦੇ ਹਾਂ ਜੀ।
0: ਹਰਮੀਤ ਭਾਈ ਸਤਿ ਸ਼੍ਰੀ ਅਕਾਲ ਜੀ, ਕਰ ਲਓ। ਹਾਂ
4: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ
0: ਜੀ, ਭਾਈ ਸਤਿ ਸ਼੍ਰੀ ਅਕਾਲ ਜੀ, ਇਹਨੂੰ ਕਿੱਦਾਂ?
4: ਹਾਂਜੀ ਵੀਰ ਜੀ, ਬਸ ਮੈਂ ਵੀ ਜਨਮ ਦਿਨ ਦੀਆਂ ਵਧਾਈਆਂ ਦੇਣੀਆਂ ਸੀ, ਮੈਂ ਕਿਹਾ ਜਨਮ ਦਿਨ ਮੁਬਾਰਕ ਹੋਵੇ।
0: ਥੈਂਕ ਯੂ ਭਾਈ ਜੀ, ਥੈਂਕ ਯੂ ਸੋ ਮਚ,
4: ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ, ਬਹੁਤ ਸੋਹਣਾ ਪ੍ਰੋਗਰਾਮ ਹੁੰਦਾ।
0: ਕਿਆ ਬਾਤ ਆ, ਕਿਆ ਬਾਤ,
4: ਮਦਹੋਸ਼ ਕਰਦੀਆਂ, ਲਾਈਕ ਲਾਈਨਾਂ ਵੀ ਬਹੁਤ ਵਧੀਆ ਹੁੰਦੀਆਂ, ਆਲਵੇਜ਼ ਹੀ ਵਧੀਆ ਹੁੰਦੀਆਂ, ਅੱਜ ਤਾਂ ਬਹੁਤ ਹੀ ਵਧੀਆ
0: ਸੀਗੀਆਂ। ਸੱਚੀ ਗੱਲ ਆ, ਮੈਂ ਤਾਂ ਆਪ ਸ਼ੁਕਰ ਕਰਦਾ ਨਾ, ਥੈਂਕ ਯੂ ਹਰਮਨ ਭਾਈ ਦਾ, ਵੀ ਆਲਵੇਜ਼ ਮੇਰਾ ਅੱਧਾ ਪ੍ਰੋਗਰਾਮ ਉਹ ਕਰ ਦਿੰਦੇ ਆ।
4: ਹਾਂਜੀ, ਨੇ ਉਹਨਾਂ ਨੂੰ ਬਹੁਤ ਵਧੀਆ ਹੁੰਦੀਆਂ,
0: ਹਾਂ, ਚੁੱਕ ਚੁੱਕ ਕੇ ਭੇਜ ਦਿੰਦੇ ਮੈਨੂੰ,
4: ਉਹ ਵਧੀਆ ਨਾ।
0: ਯਾ ਥੈਂਕ ਯੂ ਭਾਈ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਓਕੇ। ਤੇ ਸੰਧੂ ਸਾਹਿਬ, ਅੱਛਾ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਨੂੰ ਮੇਰੀ ਵਾਈਫ ਨੇ ਆਹ ਗਿਫਟ ਦਿੱਤਾ ਮੈਨੂੰ, ਏਦਾਂ ਟੀ ਸ਼ਰਟਾਂ ਕਮੀਜ਼ਾਂ, ਕਹਿੰਦੇ ਫਿਰ ਕਿਉਂਕਿ ਘਰ ਦਾ ਘਰ ਚ ਰਹਿ ਗਿਆ। ਮੈਂ ਕਿਹਾ ਵਾਹ ਸੰਧੂ ਸਾਹਿਬ, ਮੈਂ ਕੀ ਗੱਲ, ਐਪਰੀਸ਼ੀਏਟ ਕਰਨਾ ਚਾਹੀਦਾ ਜੇ ਆਪਾਂ ਨੂੰ ਕੋਈ ਗਿਫਟ ਦਿੰਦਾ ਘਰੇ ਕੋਈ ਵੀ ਆ, ਬੱਚੇ ਆ ਜਾਂ ਫਾਦਰ ਆ ਜਾਂ ਵਾਈਫ ਆ ਜਾਂ ਆਪਾਂ ਅਗਲੇ ਨੂੰ ਗਿਫਟ ਦਿੰਦੇ ਹਾਂ, ਤਾਂ ਉਹਨਾਂ ਦਾ ਥੈਂਕ ਯੂ ਕਰਨਾ ਚਾਹੀਦਾ। ਹੁਣ ਦੇਖੋ ਸਾਰੇ ਮੈਸੇਜ ਪਾਉਂਦੇ ਆਪਾਂ ਥੈਂਕ ਯੂ ਕਰਦੇ ਹਾਂ ਨਾ, ਤੇ ਸੰਧੂ ਸਾਹਿਬ ਕਹਿੰਦੇ ਫੇਕੀ ਹੋਵੇ ਘਰ ਦੇ ਘਰ ਚ ਰਹਿ ਗਿਆ, ਮਗਰ ਸੰਧੂ ਸਾਹਿਬ ਬਸ ਹੁਣ ਮੈਂ ਕੁਛ ਨੀ ਕਹਿਣਾ।
1: ਅੱਛਾ, ਜਦੋਂ ਕੁਆਰੇ ਸੀਗੇ ਨਾ, ਤੇ ਕਈ ਇੱਕ ਭਰਾਵਾਂ ਦਾ ਬਰਥਡੇ ਮਨਾਈ ਜਾਣਾ, ਗਿਫਟ ਕਦੀ ਕਿਸੇ ਨੂੰ ਨਹੀਂ ਦਿੱਤਾ,
0: ਅੱਗੇ ਹੁੰਦੇ ਨਹੀਂ ਸੀ,
1: ਅੱਗੇ ਹੁੰਦੇ ਨਹੀਂ ਸੀ, ਜਦੋਂ ਫਿਰ ਵਿਆਹ ਹੋਇਆ ਘਰ ਵਾਲੀ ਆਈ, ਉਹਨੇ ਪਾਤੀ ਜਾਣੀ ਸੀ ਭੈਣ ਦਾ ਜਨਮ ਦਿਨ ਹੁਣਾਉਣ ਨੂੰ, ਉਹਨੂੰ ਗਿਫਟ ਜਿੰਨੇ ਲੈਣੇ ਉਹਨੇ ਦੇਣੇ ਵੀ ਪੈਂਦੇ।
0: ਸੱਚੀ ਗੱਲ
1: ਹੈ, ਸਹੀ ਹੈ ਵੀ ਬਿਨਾਂ ਗਿਫਟ ਤੋਂ ਇੱਦਾਂ ਹੀ ਚੱਲੀ ਜਾਵੇ
0: ਤੇ ਸਹੀ ਚੱਲੀ ਜਾਵੇ,
1: ਘਰ ਚ ਮੋੜ ਫੜਾ ਕਰੀ ਜਾਂਦੇ ਆਪਾਂ,
0: ਗੱਲ ਤਾਂ ਸਹੀ ਹੈ ਜੀ ਸੰਧੂ ਸਾਹਿਬ।
5: ਮੇਰੇ ਨਾ ਮਿਸਟਰ 20 ਜੂਨ ਨੂੰ ਬਰਥਡੇ, ਮੈਂ ਉਹਨੂੰ ਕੱਲ ਕਹਿੰਦੇ ਆਪਾਂ ਇਹ ਕੀ ਬਰਥਡੇ ਮਨਾਉਣਾ, ਕਹਿੰਦੇ ਮੈਂ ਨਿਆਣੀ
0: ਹੈ। ਅੱਛਾ
5: ਚਲੋ ਬਹੁਤ ਬਹੁਤ
0: ਧੰਨਵਾਦ, ਥੈਂਕ ਯੂ ਸੋ ਮਚ, ਥੈਂਕ ਯੂ,
5: ਚੱਲਦੀ ਮੈਂ ਚੱਲਦੇ ਬਰਥਡੇ ਰੋ,
0: ਥੈਂਕ ਯੂ, ਥੈਂਕ ਯੂ ਸੋ ਮਚ। 33-73 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
6: ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਭਾਈ ਜੀ,
0: ਗੁੱਡ ਮਾਰਨਿੰਗ
6: ਜੀ, ਕੀ ਹਾਲ ਚਾਲ ਤੁਹਾਡਾ ਜੀ?
0: ਬਹੁਤ ਵਧੀਆ ਭਾਈ, ਤੁਸੀਂ ਸੁਣਾਓ ਕਿੱਦਾਂ ਸਿਹਤ?
6: ਬਸ ਠੀਕ ਹੈ ਜੀ, ਮੈਂ ਤਾਂ ਭਾਈ ਤੁਹਾਨੂੰ ਹੈਪੀ ਬਰਥਡੇ ਦੀ ਵਿਸ਼ ਕਰਨ ਲਈ ਫੋਨ ਕੀਤਾ, ਪ੍ਰੋਗਰਾਮ ਤਾਂ ਰੋਜ਼ ਸੁਣੀਦਾ ਹੀ ਆ
0: ਤੁਹਾਨੂੰ ਪਤਾ ਹੀ ਆ,
6: ਕੌਲ ਫਿਰ ਸੁਣਨ ਦਾ ਵੱਖਰਾ ਹੀ ਨਜ਼ਾਰਾ ਆ ਭਾਈ।
0: ਅੱਛਾ, ਕੀ ਸ਼ਬ ਨਾਮ ਤੁਹਾਡਾ?
6: ਗਗਨ ਭਾਜੀ।
0: ਅੱਛਾ ਗਗਨ ਭਾਜੀ, ਠੀਕ ਆ ਠੀਕ ਆ, ਨਹੀਂ ਨਹੀਂ ਥੈਂਕ ਯੂ,
6: ਚਲੋ ਠੀਕ ਆ ਭਾਜੀ, ਹੈਵ ਅ ਗੁੱਡ ਡੇ, ਹਾਂਜੀ ਇੰਜੋਏ ਕਰੋ,
0: ਓਕੇ, ਥੈਂਕ ਯੂ ਸੋ ਮਚ। ਲੈ ਪ੍ਰਿੰਸ ਸਰਦਾਰ ਆ ਗਏ, ਪ੍ਰਿੰਸ ਸਰਦਾਰ ਕਿੱਦਾਂ? ਸਤਿ
7: ਸ਼੍ਰੀ ਅਕਾਲ ਜੀ,
0: ਕਿਵੇਂ ਸਿਹਤਾਂ? ਸਤਿ ਸ਼੍ਰੀ ਅਕਾਲ, ਬਹੁਤ
7: ਵਧੀਆ ਨੇ। ਹੋਰ ਕਰ ਜਾ ਰਹੇ ਹੋ, ਕਦ ਭੂਖ ਰਹੇ ਹੋ, ਰਮਨਦੀਪ ਨੂੰ ਲਿਆ ਰਹੇ ਹੋ ਰੇ?
0: ਬਰ ਰਮਨਦੀਪ ਦੀ ਵਾਰੀ ਆ ਹੁਣ, ਦੇਖਦੇ ਆ ਕਿੱਧਰ ਜਾ ਹੁੰਦਾ। ਜਿੰਦਗੀ ਦਾ ਇੱਕ ਘੱਟ ਗਿਆ, ਚਲੋ ਬਾਬੇ ਨੇ ਪਤਾ ਨੀ ਕਿੰਨੇ ਚਿਰ ਸਾਹ ਦਿੱਤੇ ਆ, ਅਗਲਾ ਸਾਹ ਆਵੇ ਕਿ ਨਾ ਆਵੇ, ਹਨਾ, ਪਰ ਪਤਾ ਨੀ ਹੁਣ ਖੁਸ਼ੀ ਇਹਨੂੰ ਕਿਉਂ ਮਨਾਉਂਦੇ ਆਪਾਂ, ਸਾਰੇ ਸਾਰੇ ਕਰਦੇ ਆ, ਕਿਉਂ ਮਨਾਉਂਦੇ ਆ ਜਾਂਦੇ। ਆਹੋ ਆਹੋ, ਇਹ ਕਹਿ ਸਕਦੇ, ਨਹੀਂ ਨਹੀਂ ਥੈਂਕ ਯੂ, ਮੈਂ ਤਾਂ ਪਰਮਿੰਦਰ ਨੂੰ ਬਥੇਰਾ ਰੋਕਿਆ ਟੋਕਿਆ ਹਟੇ ਇਹਦੇ ਚੁੰਡੀ ਜੀ ਵੱਢੇ ਗਿਆ, ਜਾਂਦਾ ਜਾਂਦਾ ਮੈਂ ਤਾਂ ਕਹੀ ਛੱਡ ਫਿਰ ਕਾਹਨੂੰ ਕਹਿਣਾ,
7: ਪਰਮਿੰਦਰ ਜੀ ਨੂੰ ਲਿਆਓ,
0: ਲਿਆਉਂਦੇ ਆ, ਬਸ ਕਰਦੇ ਆ ਹੁਣੇ ਕਾਲ ਮਿਲਾ ਉਹਨਾਂ
7: ਨੂੰ।
0: ਹਾਂਜੀ, ਜਸਜੀਤ ਬਜਾਜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਯਾਰ ਬਾਜੀ,
8: ਅੱਛਾ ਵੀਰਾ ਜੀ, ਬਸ ਮੈਂ ਵੀ ਇਹੀ ਕਹਿਣਾ, ਤੁਸੀਂ ਸੂਰਜ ਦੇ ਦੁਆਲੇ ਇੱਕ ਚੱਕਰ ਪੂਰਾ ਕਰ ਲਿਆ, ਨਵਾਂ ਚੱਕਰ ਸ਼ੁਰੂ ਕਰ
0: ਦਿਆ, ਆ ਚੱਕਰ ਨਹੀਂ ਹਜੇ ਹੋਇਆ ਨੀ, ਸਾਲ ਰਹਿੰਦਾ ਹੈ, ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ, ਥੈਂਕ ਯੂ ਭਾਜੀ, ਥੈਂਕ ਯੂ। ਤੇ 905-673-3337 15-10 ਭਾਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ
9: ਲੰਘੇ
0: ਦੀਆਂ ਬਹੁਤ ਬਹੁਤ
1: ਰਿਲੇਟਡ, ਹੈਪੀ
9: ਬਰਥਡੇ, ਫੇਰ ਆ ਜਾਣਾ,
0: ਫੇਰ ਆ ਜਾਣਾ ਅਗਲੇ ਸਾਲ ਜੇ ਜਿਉਂਦੇ ਰਹੇ।
9: ਬਸ ਬੰਦਾ ਸਹੀ ਗੱਲ ਹੈ, ਬੰਦਾ ਚਲੋ ਉਮਰ ਤਾਂ ਵੱਧਦੀ ਜਾਂਦੀ ਹੈ, ਫਿਰ ਉਮਰ ਤੋਂ ਬੜਤੀ ਹੈ, ਜੇ ਦਸਤੂਰ ਏ ਜਹਾਂ ਹੈ, ਅਗਰ ਮਹਿਸੂਸ ਨਾ ਕਰੋ ਤਾਂ ਬੜਤੀ ਕਹਾਂ
0: ਹੈ। ਕੀ ਬਾਤ ਹੈ, ਕੀ ਬਾਤ,
9: ਬੰਦੇ ਨੂੰ ਜਵਾਨ ਰਹਿਣਾ ਚਾਹੀਦਾ,
0: ਜਵਾਨ ਆਲਵੇਸ,
9: ਦਿਲ ਭਰ ਦਾ ਜਵਾਨ ਰੱਖਣਾ ਚਾਹੀਦਾ, ਸੋਚ ਜਿਹੜੀ ਬੁਢਾਪੇ ਦੀ ਤੁਹਾਡੇ ਸੋਚ ਆ, ਮਨ ਚ ਆ, ਸੋਚ ਵਿਚ ਆ ਬੁਢਾਪਾ, ਇਹ ਨੀ ਆਉਣਾ ਚਾਹੀਦਾ ਕਦੀ ਵੀ,
0: ਕੋਈ ਸ਼ੱਕ ਨੀ, ਕੋਈ ਸ਼ੱਕ,
9: ਆਪਣੇ ਆਪ ਨੂੰ ਜਵਾਨ ਹੀ ਸਮਝਦਾ, ਮੈਂ ਤਾਂ ਅੱਜ ਵੀ ਆਪਣੇ ਆਪ ਨੂੰ 16-17 ਸਾਲ ਦਾ ਸਮਝਦਾ,
0: ਚਾਹੀਦਾ ਵੀ ਇੱਦਾਂ ਹੀ ਦਿਲ ਹੋਣਾ ਚਾਹੀਦਾ, ਜਵਾਨ ਉਮਰ ਅੱਜ ਕੀ ਰੱਖਿਆ,
9: ਜੋ ਕੰਮ ਮੈਂ ਉਸ ਵੇਲੇ ਕਰਦਾ ਸੀ ਉਹੀ ਮੈਂ ਅੱਜ ਕਰ ਸਕਦਾ, ਫਿਰ ਉਮਰ ਦਾ ਮੇਰੇ ਤੇ ਫਰਕ ਕੀ ਪਿਆ?
0: ਸੱਚੀ ਗੱਲ, ਕੋਈ ਸ਼ੱਕ ਨਹੀਂ,
9: ਮਿਹਰਬਾਨੀ ਜੀ,
0: ਕੋਈ ਸ਼ੱਕ ਨਹੀਂ, ਥੈਂਕ ਯੂ। ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਦੇ ਜਾ ਕੇ ਆਇਓ, ਜੇ ਤੁਸੀਂ ਹਜੇ ਤੱਕ ਗਰੋਸਰੀ ਨਹੀਂ ਉੱਥੋਂ ਕਿਸੇ ਪ੍ਰਕਾਰ ਦੀ ਵੀ ਕੀਤੀ ਤਾਂ ਤੁਸੀਂ ਬਹੁਤ ਕਹਿ ਲਓ ਆਪਣੇ ਪੈਸੇ ਨਹੀਂ ਸੇਵ ਕੀਤੇ, ਅਤੇ ਪੈਸੇ ਸੇਵ ਕਰਨੇ ਆ ਤਾਂ ਜ਼ਰੂਰ ਤੁਸੀਂ ਦਾਣਾ ਮੰਡੀ ਸੁਪਰ ਮਾਰਕੀਟ ਦੇ ਜਾ ਕੇ ਆਇਓ, ਅਤੇ ਉਹ ਹੈਗੇ ਕਿੱਥੇ ਆ? ਕੁਈਨ ਐਂਡ ਬ੍ਰਹਮਲੀ ਦੇ ਖੂੰਜੇ 'ਤੇ, 1729 ਕੁਈਨ ਸਟਰੀਟ ਈਸਟ ਬ੍ਰੈਂਪਟਨ, ਤੁਸੀਂ ਉੱਥੇ ਬੈਠ ਕੇ ਭੋਜਨ ਵੀ ਖਾ ਸਕਦੇ ਹੋ, ਅਤੇ ਭਾਈ ਤੁਸੀਂ ਬ੍ਰੇਕਫਾਸਟ ਕਰ ਲਓ, ਲੰਚ ਕਰ ਲਓ, ਡਿਨਰ ਕਰ ਲਓ, ਅਤੇ ਫਿਰ ਨਾਲ ਦੀ ਨਾਲ ਤੁਸੀਂ ਉੱਥੋਂ ਮੀਟ ਸ਼ੋਪ ਵੀ ਆ, ਅਤੇ ਮੀਟ ਸ਼ੋਪ ਦੀ ਕੋਈ ਵੀ ਤੁਸੀਂ ਮੀਟ ਦੀਆਂ ਚੀਜ਼ਾਂ ਲੈਣੀਆਂ ਚਾਹੁੰਦੇ ਹੋ, ਚਿਕਨ ਦੀਆਂ ਬੱਕਰੇ ਦੀਆਂ ਫਿਸ਼ ਲੈਣੀ ਚਾਹੁੰਦੇ ਹੋ ਉਹ ਵੀ ਤੁਸੀਂ ਉੱਥੋਂ ਲੈ ਸਕਦੇ ਹੋ 905-286-9957। ਤੁਹਾਨੂੰ ਇੱਕ ਮੀਂਹ ਪੈਂਦਾ, ਅੱਜ ਮੀਂਹ ਦਾ ਗੀਤ ਸੁਣਾਉਂਦੇ ਹਾਂ ਅਤੇ ਫਿਰ ਉਹ ਤੋਂ ਬਾਅਦ ਚੱਲਦੇ ਹਾਂ ਗੱਲਾਂ ਬਾਤਾਂ ਪਰਮਿੰਦਰ ਵੱਲ ਨੂੰ, ਅਤੇ ਕੀ ਕਹਿੰਦੇ ਫਿਰ ਪਰਮਿੰਦਰ ਜੀ ਮੀਂਹ ਵਾਲਾ ਗੀਤ ਲਾ ਦਿਓ ਫਿਰ ਚਰਨਜੀਤ ਦੇਖ ਲਓ।

0: ਹਾਂ ਜੀ ਬਸ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਲੰਘਿਓ
1: ਬੈਠੇ ਗੁਰੂ ਘਰ ਦੇ ਤਪੱਸਿਆ
0: ਸੱਚੀ ਗੱਲ
1: ਜੇਠ ਮਹੀਨੇ ਦਾ ਉਤੋਂ ਸੀ ਸਿਖਰ ਦੁਪਹਿਰਾ ਲੱਗਿਆ ਸੀ ਸਖਤ ਪੈਦਾ ਤੱਕ ਸਤਿਗੁਰਾਂ ਦਾ ਚੰਦੂ ਜਕ ਤੱਕ ਦੇ ਵਿੱਚ ਫਸਿਆ ਬੈਠਾ ਲੋ ਤੱਤੀ ਤੇ ਗੁਰੂ ਅਰਜਨ ਕਰੇ ਤਪੱਸਿਆ ਤੇ ਮਾਂ ਸ਼ਹੀਦ ਨੂੰ ਲੱਖ ਲੱਖ ਪ੍ਰਣਾਮ ਲੱਖ ਲੱਖ ਪ੍ਰਣਾਮ ਨਰਸਿੰਘਾ ਨੂੰ ਵੀ ਸਜਾ ਦੋ ਭਾਈ ਆਪਣੇ ਗੁਰੂ ਨੂੰ ਯਾਦ ਕਰ ਲੋ ਜਿਉਂਦੇ ਰਹੋ ਚੜ੍ਹਦੀ ਕਲਾ ਜੋ ਨਾਨਕ ਨਾਮ ਚੜ੍ਹਦੀ ਕਲਾ
0: ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਬਿਲਕੁਲ ਜੀ 8475 ਤੋਂ ਵੀ ਬਲਵੀਰ ਸਿੰਘ ਧੜ ਸਾਹਿਬ ਦਾ ਮੈਸੇਜ ਆਇਆ ਥੈਂਕ ਯੂ ਭਾਅ ਜੀ ਥੈਂਕ ਯੂ ਸੋ ਮਚ ਬਹੁਤ ਵਧੀਆ ਕੱਲ੍ਹ ਇਹਨਾਂ ਦਾ ਹੈਪੀ ਬਰਥਡੇ ਦਾ ਮੈਸੇਜ ਵੀ ਆਇਆ ਸੀ ਬਹੁਤ ਸਾਰੇ ਮੈਸੇਜ ਆਏ ਤਕਰੀਬਨ 500-600 ਮੈਸੇਜ ਕੱਲ੍ਹ ਦਾ ਵੱਖ ਵੱਖ ਉਹਨਾਂ 'ਤੇ ਆਇਆ ਅਤੇ ਸਾਰਿਆਂ ਨੂੰ ਫਿਰ ਜਿੰਨਾ ਕੁ ਹੋ ਸਕਿਆ ਮੈਂ ਥੈਂਕ ਯੂ ਕਰਤਾ ਅਤੇ ਆਲਵੇਜ਼ ਨਹੀਂ ਤਾਂ ਫਿਰ ਦਿਲੋਂ ਹੈਗਾ ਹੀ ਸਭ ਦਾ ਅਤੇ 26-15 ਤੋਂ ਭਾਅ ਜੀ ਦਾ ਮੈਸੇਜ ਆ ਗੁੱਡ ਮਾਰਨਿੰਗ ਕਹਿੰਦੇ ਸਾਰਿਆਂ ਦਾ ਅੱਜ ਦਾ ਦਿਨ ਚੜ੍ਹਾਈ ਕਲਾ ਵਿੱਚ ਗੁਜ਼ਰੇ ਬਿਲਕੁਲ 26-15 ਤੋਂ ਕੌਣ ਨੇ ਸ਼ਿੰਗਾਰਾ ਸਮਰਾ ਸਾਹਿਬ ਸਮਰਾ ਸਾਹਿਬ ਥੈਂਕ ਯੂ ਸੋ ਮੱਚ ਥੈਂਕ ਯੂ ਅਤੇ 85-20 ਤੋਂ ਵੀ ਭਾਅ ਜੀ ਦਾ ਮੈਸੇਜ ਆਸ ਉਹ ਦੀਵਾ ਹੈ ਜੋ ਤੂਫਾਨਾਂ ਵਿੱਚ ਰਾਹ ਦਿਖਾਉਂਦਾ ਹੈ ਬਸ ਇਸ ਨੂੰ ਹੱਥਾਂ ਦੀ ਓਟ ਦੇ ਕੇ ਰੱਖੋ ਬਿਲਕੁਲ ਥੈਂਕ ਯੂ ਭਾਅ ਜੀ ਅਤੇ ਨਾਲ ਦੀ ਨਾਲ 16 ਤੋਂ ਲਖਵਿੰਦਰ ਮੁਲਤਾਨੀ ਭਾਅ ਜੀ ਕੀ ਭੇਜੀ ਜਾਂਦੇ ਨੇ ਇਹਨਾਂ ਦਾ ਮੇਰੇ ਨਾਲ ਟਾਈ ਪਾਈ ਹੁੰਦੀ ਹੈ ਇਹ ਹੋਰ ਕੁਛ ਭੇਜ ਦਿੰਦੇ ਮੈਂ ਕੁਛ ਹੋਰ ਭੇਜ ਦਿੰਦਾ ਇਹ ਵਧੀਆ ਚੱਲਦਾ ਸਾਡਾ ਸਿਲਸਿਲਾ 0064 ਤੋਂ ਕਹਿੰਦੇ ਗੁੱਡ ਮਾਰਨਿੰਗ ਵੀ ਜੀ ਥੈਂਕ ਯੂ ਭਾਅ ਜੀ ਬਰਾੜ ਸਾਹਿਬ ਕਿਵੇਂ ਹੋ 9201 ਤੋਂ ਸੁਰਿੰਦਰ ਗਿੱਲ ਭਾਅ ਜੀ ਦਾ ਵੀ ਮੈਸੇਜ ਹੈ ਗੁੱਡ ਮਾਰਨਿੰਗ ਦਾ ਥੈਂਕ ਯੂ ਸਰ ਅਤੇ ਹਰਗੁਰਜੀਤ ਭਾਅ ਜੀ ਕੀ ਕਹਿੰਦੇ ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ ਕੀ ਹਾਲ ਚਾਲ ਹੈ ਜਨਮ ਦਿਨ ਮੁਬਾਰਕ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੰਦਰੁਸਤੀਆਂ ਬਖਸ਼ੇ ਬਾਕੀ ਸਭ ਸੱਜਣਾਂ ਨੂੰ ਵੀ ਸਤਿ ਸ਼੍ਰੀ ਅਕਾਲ ਹਰਗੁਰਜੀਤ ਭਾਅ ਜੀ ਥੈਂਕ ਯੂ ਸੋ ਮੱਚ ਲਵ ਯੂ ਹਰਦੇਵ ਭਾਅ ਜੀ ਆਓ ਚੱਕ ਦੇਖਿਆ ਹਰਮਨ ਜੀ ਐਂ ਹੁੰਦਾ ਦੇਖਿਆ ਕੇਕ ਇਹਨੂੰ ਕਹਿੰਦੇ ਕੇਕਾ ਕੇਕ ਦੀ ਜਗ੍ਹਾ ਕੇਕਾ ਹਾਏ ਰੱਬ ਹਰਦੇਵ ਭਾਅ ਜੀ ਥੈਂਕ ਯੂ ਸੋ ਮੱਚ ਅਤੇ ਜਸਪ੍ਰੀਤ ਭਾਅ ਜੀ ਦਾ ਵੀ ਮੈਸੇਜ ਗੁੱਡ ਮਾਰਨਿੰਗ ਦਾ ਥੈਂਕ ਯੂ ਭਾਅ ਜੀ ਅਤੇ ਸਭੀ ਨਿੱਜਰ 52-88 ਤੋਂ ਭਾਅ ਜੀ ਅੱਜ ਫਿਰ ਕਹਿੰਦੇ ਬਰਥਡੇ ਕਾਹਨੂੰ ਬਰਥਡੇ ਅੱਜ ਉਹ ਪੰਗਾ ਲੈ ਲੈ ਤਾਂ ਉੱਥੇ ਚੱਲ ਪਿਆ ਕੰਮ ਕਹਿੰਦੇ ਕੱਲ੍ਹ ਨੂੰ ਦਾਲ ਆ ਕੇ ਗਿਆ ਸਾਡਾ ਅੱਜ ਦਾਲ ਆ ਲੈਂਦੇ ਮੈਂ ਤਾਂ ਕਹਿੰਦੇ ਕੱਲੇ ਕਹਿੰਦੇ ਤਾਈ ਚਲੋ ਅੱਜ ਫਿਰ ਹੈਪੀ ਬਰਥਡੇ ਸਭੀ ਨਿੱਜਰ ਭਾਅ ਜੀ ਥੈਂਕ ਯੂ ਸੋ ਮੱਚ ਬੁੱਟਾ ਸਿੰਘ ਧਾਮੀ ਭਾਅ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਤੁਹਾਨੂੰ ਵੀ ਪਿਆਰ ਭਰੀ ਅਤੇ ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆ ਅਤੇ ਆਂਟੀ ਜੀ ਨੇ ਵੀ ਬਹੁਤ ਸੋਹਣਾ ਸਟਿੱਕਰ ਭੇਜਿਆ ਥੈਂਕ ਯੂ ਆਂਟੀ ਥੈਂਕ ਯੂ ਨਾਲ ਗੀਤ ਭੇਜਿਆ ਦਿਸ ਇਜ਼ ਮਾਈ ਫੇਵਰੇਟ ਗਾਣਾ ਕਹਿੰਦੇ ਥੈਂਕਸ ਮੈਂ ਕੋਸ਼ਿਸ਼ ਕਰਦਾ ਇਹਨੂੰ ਲਾਉਣ ਦੀ ਥੈਂਕ ਯੂ ਆਂਟੀ ਅਤੇ ਨਾਲ ਦੀ ਨਾਲ ਆਪਣੇ ਲੈ ਸਾਡੇ ਰੀੜ੍ਹ ਦੀ ਹੱਡੀ ਸਾਡੀ ਉਹ ਕਹਿ ਲਓ ਜਾਂ ਪ੍ਰੋਗਰਾਮ ਦੀ ਸੁਖਰਾਜ ਸੰਧੂ ਸਾਹਿਬ ਸੰਧੂ ਭਾਅ ਜੀ ਥੈਂਕ ਯੂ ਸੋ ਮੱਚ ਗੁੱਡ ਮਾਰਨਿੰਗ ਰਿਲੇਟਡ ਹੈਪੀ ਬਰਥਡੇ ਕਹਿੰਦੇ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਪਰਮਿੰਦਰ ਜੀ ਨੇ ਕਿਹਾ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
2: ਜੀ ਹਰਜੀਤ ਜੀ ਸਾਂਝਾ ਵਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੀ ਕੱਲ ਤੁਸੀਂ ਚੁੰਡੀ ਵੱਢ ਕੇ ਗਏ ਹੋ ਨਾ ਜਾਂਦੇ ਜਾਂਦੇ ਆਹ ਅੱਧਾ ਪ੍ਰੋਗਰਾਮ ਉਸ ਗੱਲ ਚ ਲੰਘ ਗਿਆ
2: ਹਰਜੀਤ ਜੀ ਹੁਣ ਤੁਸੀਂ ਮਤਲਬ ਆਮ ਬੰਦੇ ਨੀ ਤੁਸੀਂ ਮਹਾਨ
0: ਵਿਅਕਤੀਆਂ ਹੋਰ ਚਾੜ ਦੋ ਪੌੜੀ ਮੇਰੇ ਹੋਰ ਡੰਡਿਆਂ ਤੇ ਚਾੜ ਦੋ ਅੱਗੇ ਨੀ ਮੈਂ ਮਾਨ ਘਰ ਦੇ ਕਹਿੰਦੇ
2: ਹੁਣ ਸਾਡੇ ਵਰਗੇ ਜਿਹੜੇ ਆ ਮਤਲਬ ਬਹੁਤ ਹਲਕੇ ਪੱਧਰ ਦੇ ਬਹੁਤ ਸਧਾਰਨ ਲੋਕ ਨੇ ਉਹਨਾਂ ਨੂੰ ਤਾਂ ਘਰ ਚ ਕੋਈ ਹੈਪੀ ਬਰਥਡੇ ਨੀ ਕਹਿੰਦਾ ਔਰ ਜਿਹੜੇ ਮਹਾਨ ਬੰਦੇ ਹੁੰਦੇ ਨੇ ਉਹਨਾਂ ਦਾ ਜਿਹੜਾ ਹੈਪੀ ਬਰਥਡੇ ਕਈ ਕਈ ਦਿਨ ਚੱਲਦਾ ਸੋ ਮੈਨੂੰ ਲੱਗਦਾ ਵੀਕਐਂਡ ਤੱਕ ਇਹ ਸਿਲਸਿਲਾ ਚੱਲਦਾ ਰਹੂਗਾ
0: ਤੁਸੀਂ ਹੋਰ ਕੁਝ ਕਹਿ ਲਓ ਮੈਂ ਤਾਂ ਚੁੱਪੇ ਆ ਹੋਰ ਕਹਿ ਲਓ ਹਜੇ ਚੜ੍ਹ ਲਓ ਪੌੜੀਆਂ ਜਿਹੜੇ ਚੜ੍ਹਨੇ ਆ ਆਹ ਗਾਣਾ ਲਾਇਓ ਮਾੜਾ ਜਿਹਾ ਆਹ ਲਾਇਓ ਗਾਣਾ ਇਹਨਾਂ ਨੂੰ ਗਾਣਾ ਹੀ ਸੁਣਾਉਂਦੇ ਆ ਸੁਣਿਓ ਗੀਤ

0: ਬਹੁਤ ਸੋਹਣਾ ਗੀਤ 34-34 ਤੋਂ ਅਮਰਜੀਤ ਮਲਤਾਨੀ ਭਾਅ ਜੀ ਦਾ ਵੀ ਹੈਪੀ ਬਰਥਡੇ ਮੈਸੇਜ, ਥੈਂਕ ਯੂ ਸਰ। 71-72 ਤੋਂ ਵੀ ਰਾਜ ਭਾਅ ਜੀ ਹੈਪੀ ਬਰਥਡੇ ਮੈਸੇਜ ਭੇਜਦੇ, ਥੈਂਕ ਯੂ। ਪਰਮਿੰਦਰ ਜੀ ਉਹ ਕਹਿੰਦਾ ਸੀਐਮ ਦੀ ਕੁਰਸੀ ਤੇ ਅੱਖ ਸਾਰਿਆਂ ਦੀ ਉਹ ਹੁੰਦੀ ਆ, ਤੇ ਤੁਸੀਂ ਹੁਣ ਅੱਖ ਕਰਾਉਣੀ ਕਿ ਨਹੀਂ? ਇੱਕ ਮਿੰਟ ਮੈਨੂੰ ਕਾਲ ਲੈ ਲੈਣ ਦੋ ਸ਼ਾਜੀ, ਉਹਨਾਂ ਦੀ ਕਾਲ ਕੱਟ ਗਈ। ਸ਼ਾਜੀ ਭਾਅ ਜੀ ਤੁਸੀਂ ਦੁਬਾਰਾ ਕਾਲ ਕਰ ਲਓ। ਤੇ ਸੀਐਮ ਦੀ ਕੁਰਸੀ ਤੇ ਕਹਿੰਦੇ ਖਾਸਿਆਂ ਦੀ ਉਹ ਅੱਖਾਂ ਹੁਣ ਕਾਂਗਰਸ ਵਾਲਿਆਂ ਦੀ,
1: ਬਿਲਕੁਲ ਕਾਂਗਰਸ ਦੀ ਵੀ ਅੱਖ ਆ। ਭਾਜਪਾ ਤਾਂ ਕਿਸੇ ਨੂੰ ਨੇੜੇ ਨੀ ਲੱਗਣ ਦਿੰਦੀ। ਸੋ ਅੱਜ ਰਵਨੀਤ ਬਿੱਟੂ ਜੀ ਜਿਹੜੇ ਨੇ ਮੰਤਰੀ ਨੇ, ਰਾਜ ਮੰਤਰੀ, ਹਾਲਾਂਕਿ ਰਾਜ ਸਭਾ ਦੀ ਟਿਕਟ ਨਹੀਂ ਮਿਲੀ, ਉਹ ਵੀ ਥੋੜੀ ਦੇਰ ਬਾਅਦ ਇੱਕ ਵੱਡਾ ਕਹਿੰਦੇ ਐਲਾਨ ਕਰਨ ਜਾ ਰਹੇ ਨੇ ਪੰਜਾਬ ਲਈ, ਬਹੁਤ ਰੇਲਵੇ ਦਾ ਬਹੁਤ ਵੱਡਾ ਪ੍ਰੋਜੈਕਟ ਲਿਆ ਰਹੇ ਨੇ। ਸੋ ਸਾਰੇ ਹੁਣ ਟੀਸੀ ਵਾਲਾ ਬੇਰ ਤਾਂ ਤੋੜਨਾ ਚਾਹੁੰਦੇ ਨੇ, ਪਰ ਭਾਜਪਾ ਲੈ ਲਓ ਤੁਸੀਂ, ਕਾਂਗਰਸ ਲੈ ਲਓ ਤੁਸੀਂ, ਜਾਂ ਲੈ ਲਓ ਕੋਈ ਹੋਰ ਪਾਰਟੀਆਂ, ਬਹੁਤ ਸਾਰੇ ਆਗੂ ਨੇ, ਇੰਨੇ ਕੁ ਆਗੂ ਨੇ, ਇੰਨੇ ਟੀਸੀ ਵਾਲਾ ਬੇਰ ਤੋੜਨਾ ਚਾਹੁੰਦੇ ਨੇ ਜਾਂ ਸੀਐਮ ਬਣਨਾ ਚਾਹੁੰਦੇ ਨੇ। ਔਰ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਪਾਰਟੀਆਂ 'ਚ ਆਗੂ ਘੱਟ ਨੇ, ਸੀਐਮ ਦੇ ਦਾਅਵੇਦਾਰ ਜ਼ਿਆਦਾ ਹੋ ਗਏ ਨੇ,
0: ਵਰਕਰ ਘੱਟ ਜਾਂਦੇ ਆ, ਵਰਕਰ ਘੱਟ ਜਾਂਦੇ ਉਹਨਾਂ ਦੇ, ਕੀ ਕਰੇ।
1: ਬਿਲਕੁਲ
0: ਜੇ ਤੁਸੀਂ ਹਜੇ ਤੱਕ ਆਪਣੇ ਵਾਲਾਂ ਨੂੰ ਫਰੈਸ਼ ਹੇਅਰ ਟੋਨਿਕ ਨਹੀਂ ਵਰਤਿਆ ਤਾਂ ਜ਼ਰੂਰ ਤੁਸੀਂ ਵਰਤ ਕੇ ਆਓ। ਜਾਫਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ, ਜਾਫਰ ਮਲਿਕ ਸਾਹਿਬ ਨਾਲ 647-5151-59। ਵਾਲਾਂ ਨੂੰ ਕਹਿੰਦੇ ਝੜਨ ਨੂੰ ਰੋਕਦਾ, ਨਵੇਂ ਵਾਲ ਉਗਾਉਣ ਵਿੱਚ ਮਦਦ ਕਰਦਾ, ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ, ਤੁਸੀਂ 5-7 ਦਿਨਾਂ ਵਿੱਚ ਮਹਿਸੂਸ ਕਰੋਗੇ 20 ਸਾਲਾਂ ਦਾ ਸੇਵਾ ਵਿੱਚ ਆ, ਸਿੱਧੇ ਗ੍ਰਾਹਕ ਤੱਕ ਪਹੁੰਚਾਇਆ ਜਾਂਦਾ, 100% ਖਾਲਸ ਜੜੀ ਬੂਟੀਆਂ ਵਾਲਾ ਤੇਲ ਆ। 647-5151-59 'ਤੇ ਸੰਪਰਕ ਕੀਤਾ ਜਾ ਸਕਦਾ।
2: ਇੱਕ ਭਾਅ ਜੀ ਅਸੀਂ ਮੈਸੇਜ ਦੇ ਰਹੀਏ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਦਾ, ਗੁਰਜੀਤ ਰੰਧਾਵਾ ਭਾਅ ਜੀ, ਪਿਛਲੇ ਬਹੁਤ ਹੀ ਵਧੀਆ ਇਹਨਾਂ ਦਾ ਫੂਡ ਹੁੰਦਾ, ਸਾਰਿਆਂ ਨੇ ਆਪਣੇ ਵੀਰਾਂ ਭਰਾਵਾਂ ਨੇ ਪਿਛਲੇ ਸਾਲ ਦੀ ਪਿਕਨਿਕ 'ਤੇ ਹੈ ਨਾ ਖਾਧਾ ਵੀ ਸੀ, ਅਸੀਂ ਇਹਨਾਂ ਦੀ ਕੇਟਰਿੰਗ ਕੀਤੀ ਸੀਗੀ। ਸੋ ਇਹ 2 ਲੋਕੇਸ਼ਨਾਂ ਤੋਂ ਸਰਵ ਕਰਦੇ ਨੇ, 4025 ਬ੍ਰੈਂਡਮ ਗੇਟ ਮਾਲਟਨ ਮਿਸੀਸਾਗਾ ਦੇ ਵਿੱਚ ਨੇ, ਜਾਂ 10178 ਹੋਰਨਟੈਰੀਓ ਸਟਰੀਟ ਬ੍ਰੈਂਪਟਨ 'ਚ, ਹੋਰਨਟੈਰੀਓ ਅਤੇ ਬਵੇਰ ਦੇ ਨੇੜੇ ਹੈਗੇ, ਮੇਰਾ ਘਰ ਵੀ ਉੱਥੇ ਹੀ ਪੈਂਦਾ। ਸੋ ਇਹਨਾਂ ਦੀ ਤੁਸੀਂ ਡਾਈਨ ਇਨ ਕਰਨਾ, ਬਹੁਤ ਵਧੀਆ
0: ਜੇ ਤੁਸੀਂ ਡਿਸਕਾਊਂਟ ਲੈਣਾ ਤਾਂ ਗੁਰਜੀਤ ਸਾਹਿਬ ਨਾਲ ਸਿੱਧਾ ਸੰਪਰਕ ਕਰ ਲਿਓ, 647-3381-9972, 647-3381-9972 'ਤੇ ਗੁਰਜੀਤ ਰੰਧਾਵਾ ਸਾਹਿਬ ਨਾਲ ਸਿੱਧਾ ਡਾਇਰੈਕਟਲੀ, ਉਹਨਾਂ ਦਾ ਆਪਣਾ ਫੋਨ ਆ, ਉੱਥੇ ਤੁਸੀਂ ਗੱਲ ਕਰ ਲਿਓ। ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦੇ 5 ਭਾਰਤੀ ਕਾਬੂ ਹੋ ਗਏ ਨੇ। ਫੀਫਾ ਵਰਲਡ ਕੱਪ 2026 ਔਨਲਾਈਨ ਨਸਲਵਾਦ ਦੇ ਨਿਸ਼ਾਨੇ 'ਤੇ ਕੈਨੇਡਾ ਦੀ ਫੁੱਟਬਾਲ ਟੀਮ ਹੋ ਗਈ ਜੀ। 2026 ਦੀ ਪਹਿਲੀ ਤਿਮਾਹੀ ਵਿੱਚ ਕੈਨੇਡਾ ਦੀ ਆਬਾਦੀ ਘੱਟ ਗਈ, 55,000 ਲੋਕਾਂ ਦੀ ਕਮੀ ਆਈ ਆ, ਅਤੇ ਨਾਲ ਦੀ ਨਾਲ ਕਹਿੰਦੇ ਮਨੋਰੋਗੀਆਂ ਅਤੇ ਦਿਮਾਗੀ ਤੌਰ 'ਤੇ ਬਿਮਾਰ ਲੋਕਾਂ ਨੂੰ ਮੈਡੀਕਲ ਸਹਾਇਤਾ ਨਾਲ ਮੌਤ ਦੀ ਇਜਾਜ਼ਤ ਹਾਲੇ ਨਹੀਂ। ਵਿਸ਼ੇਸ਼ ਪਾਰਲੀਮੈਂਟ ਕਮੇਟੀ ਦੀਆਂ ਸਿਫਾਰਸ਼ਾਂ ਜਲਦ ਅਗਲੇ ਸਾਲ ਮਾਰਚ ਤੋਂ ਮੇਡ ਬਣਿਆ ਦੇ ਲਾਗੂ ਹੋਣ ਦੀ ਸੰਭਾਵਨਾ। ਬੁੱਧਵਾਰ ਨੂੰ ਪਾਰਲੀਮੈਂਟ ਦੀ ਪੇਸ਼ੀ ਹੋਵੇਗੀ ਰਿਪੋਰਟ। ਅਤੇ ਫਰਾਂਸ ਪੱਤਰਕਾਰਾਂ ਦਾ ਜਵਾਬ ਦਿੰਦੇ ਡੋਨਾਲਡ ਟਰੰਪ ਨੇ ਕਿਹਾ ਕੁਸਮਾ ਦੀ ਐਕਸਪੈਰੀ ਜਲਦ ਚਾਹੁੰਦੇ ਹਾਂ। ਅੱਛਾ, ਜੇ ਕੁਸਮਾ ਨਹੀਂ ਰਿਹਾ ਤਾਂ ਅਸੀਂ ਇੱਕ ਦੇਸ਼ ਵਜੋਂ ਵਪਾਰ ਹਿੱਤਾਂ ਲਈ ਵੀ ਵਧੀਆ ਕੰਮ ਕਰ ਸਕਦੇ ਹਾਂ। ਚਲੋ ਰਵਿੰਦਰ ਭਾਅ ਜੀ ਨੂੰ ਲੈ ਲਈਏ। ਰਵਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ।
3: ਠੀਕ ਠਾਕ ਹੋ ਜੀ?
0: ਕਿਰਪਾ ਤੁਸੀਂ ਸੁਣਾਓ ਕਿੱਦਾਂ?
3: ਕਰਨੀ ਕਲਾ ਜੀ, ਮੁਬਾਰਕਾਂ ਜੀ, ਬਹੁਤ ਬਹੁਤ ਜਾਣ ਦਿੰਦੀਆਂ।
0: ਥੈਂਕ ਯੂ ਸੋ ਮਚ, ਥੈਂਕ ਯੂ
3: ਜੀ। ਭਾਜੀ ਅੱਜ ਕੱਲ੍ਹ ਬਰਥਡੇ ਗਾਹ, ਬਰਥਡੇ ਤਾਂ ਹੁੰਦੇ ਜਦੋਂ ਮਾਵਾਂ ਜਿਉਂਦੀਆਂ ਹੋਣ, ਤੇ ਮਾਂ ਦੇਗ ਬਣਾ ਕੇ ਤੇ ਗੁਰਦੁਆਰੇ ਜਾ ਕੇ ਜਾਬੇ ਨੂੰ ਕਹੇ ਬਾਬਾ ਜੀ ਮੁੰਡੇ ਦਾ ਜਨਮ ਦਿਨ ਦਾਸ ਬੇਨਤੀ ਕਰੇ, ਉਹ ਬਰਥਡੇ ਹੁੰਦਾ।
0: ਇੱਥੇ ਇੱਥੇ ਕਿਸੇ ਨੇ ਬਾਬੇ ਦਾ ਤਾਂ ਨੋਏ ਨੀ ਲਿਆ, ਅਗਲੇ ਕਹਿੰਦੇ ਕਿੱਦਾਂ ਫਿਰ ਰਾਤ ਚੱਲਿਆ ਕੰਮ? ਉਹ ਮੈਂ ਕਿਹਾ ਕਿੱਥੇ ਚੱਲਿਆ ਭਰਾਵਾ, ਦਿਹਾੜੀ ਲਾਉਣ ਗਿਆ ਸੀ।
3: ਸਾਡੇ
0: ਤਾਂ, ਮੈਂ ਤੁਹਾਨੂੰ ਸੱਚੀ ਦੱਸਦਾ ਦਿਲੋਂ ਕਹਿੰਦਾ, ਸਾਡੇ ਤਾਂ ਬਰਥਡੇ ਬੁੱਢਿਆਂ ਦਾ ਪਤਾ ਹੀ ਨੀ ਸੀ ਹੁੰਦਾ। ਮੈਨੂੰ ਤਾਂ ਉਰੇ ਆ ਕੇ ਪਤਾ ਲੱਗਿਆ ਵੀ ਸਾਡਾ ਵੀ ਬਰਥਡੇ ਹੁੰਦਾ। ਜਦੋਂ ਘਰ ਵਾਲੀ ਅੱਜ ਜਿਵੇਂ ਰਮਨਦੀਪ ਤੁਸੀਂ ਕਹਿ ਕੇ ਹਟਣਾ ਵੀ ਘਰ ਵਾਲੀ ਹੁੰਦੀ ਆ, ਉਹਨੇ ਮਨਾਉਣਾ ਦੱਸਿਆ ਵੀ ਭਾਈ ਇਹਨੂੰ ਬਰਥਡੇ ਕਹਿੰਦੇ ਆ ਤੇ ਮਨਾਉਣਾ ਹੀ ਪੈਣਾ ਕੇਕ ਕੱਟਣਾ ਗਿਫਟ
2: 12 ਵਜੇ ਕੇਕ ਲਿਆਉਂਦੀ ਆ।
0: ਜਦੋਂ ਮੇਰਾ ਪਹਿਲਾ ਉਰੇ ਆਇਆ ਬਰਥਡੇ ਆਇਆ ਸੀ ਨਾ, ਪਹਿਲਾ ਬਰਥਡੇ ਸੀ ਮੇਰਾ ਇੱਥੇ ਕੈਨੇਡਾ ਜਦੋਂ ਮੈਂ ਆਇਆ, ਮੈਂ ਫਰਵਰੀ 'ਚ ਆਇਆ ਸੀ, ਜੂਨ 'ਚ 3-4 ਮਹੀਨੇ ਬਾਅਦ ਆ ਗਿਆ। ਮੇਰੀ ਵਾਈਫ ਨੇ ਮੇਰੇ 4 ਤੋਲੇ ਦਾ ਕੜਾ ਪਾਇਆ, ਮੈਂ ਕਿਹਾ ਤੁਹਾਡੀ ਐਡਾ ਬੜਾ ਮੋਟਾ ਕੜਾ ਜਾਣੀ, ਕਿਉਂਕਿ ਕਦੇ ਗਿਫਟ ਆਹ ਕੰਮੇ ਨਹੀਂ ਸੀ ਹੁੰਦਾ ਪੰਜਾਬ 'ਚ, ਐਵੇਂ ਕਿਉਂ ਕਹਿਣਾ ਹੈ ਨਾ, ਨਹੀਂ ਸੀ ਚੀਜ਼ਾਂ ਇਹ ਚੀਕ ਚੱਕਰ। ਅਤੇ ਉਦੋਂ ਤੋਂ ਪਤਾ ਲੱਗ ਗਿਆ ਵੀ ਭਾਈ ਇਹ ਤਾਂ ਆਦਾਨ ਪ੍ਰਦਾਨ ਜਿਹਾ ਕਰਨਾ ਪੈਂਦਾ।
3: ਜੀ ਭਾਈ ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੇਰਾ ਜਿਹੜਾ ਜਨਮ ਦਿਨ ਹੈ ਜੀ, ਉਹ ਗੁਰੂ ਨਾਨਕ ਦੇਵ ਜਿੱਦਣ ਸਾਹਿਬ ਦਾ ਬਾਬਾ ਜੀ ਦਾ ਹੁੰਦਾ ਨਾ ਗੁਰਪੁਰਬ ਜਾਂ ਬਿਦਾਂਦਰ ਹੁੰਦਾ, ਉਦਣ ਹੀ ਮੇਰਾ ਆਉਂਦਾ ਜੀ।
0: ਅੱਛਾ।
3: ਤੇ ਬਾਈ ਜੀ ਸਾਡੇ ਵਿੱਚ ਜਦੋਂ ਹਰ ਸਾਲ ਬਾਅਦ ਮੈਂ ਘਰੇ ਸੁਣਿਆ ਪਾਠ ਰਖਾਉਣਾ, ਤੇ ਮੇਰਾ ਬੜਾ ਮਤਲਬ ਹਰ ਵਾਰੀ ਜਾਂਦਾ ਮਨਾਉਣ ਦਾ ਮੈਨੂੰ ਬੜਾ ਚਾਅ ਆਉਂਦਾ ਸੀ ਜੋੜੇ ਆਉਂਦੇ ਹਨਾ। ਤੇ ਮਤਲਬ ਕਹਿੰਦਾ ਜਦੋਂ ਜਦੋਂ ਵੱਡੇ ਹੋਈ ਗਏ ਹੌਲੀ ਹੌਲੀ, ਤੇ ਮੁੜ ਕੇ ਫੇਰ ਹਟ ਗਿਆ ਮਨਾਉਣਾ ਹਨਾ,
0: ਹਟ ਜਾਂਦਾ
3: ਹਟ ਜਾਂਦਾ। ਪਰ ਉਹ ਹੁਣ ਜੋ ਮਰਜ਼ੀ ਕੋਈ ਬਰਥਡੇ ਦੇ ਵਿੱਚ ਕਰੀ ਜਾਵੇ, ਪਰ ਉਹ ਜਿਹੜੇ ਹੈਗੇ ਸੀ ਜ਼ਿੰਦਗੀ ਦੇ ਪਲ ਜਾਂ ਕਿੱਦਾਂ ਉਹ ਵੱਖਰੇ, ਹੁਣ ਤਾਂ ਆਪਾਂ ਜਦੋਂ ਜਾਂਦੇ ਮਨਾਉਂਦੇ ਕਹਿੰਦਾ ਯਾਰ
0: ਕਦਕ ਹੋਏ ਸੀ, ਕਦਕ ਆਪਾਂ ਆਏ ਸੀ ਧਰਤੀ ਤੇ, ਉਹ ਸਾਡੇ ਮੁਸਲਮਾਨਾਂ ਦਾ ਪਰਿਵਾਰ ਆ ਸਾਡੇ ਨਾਲੇ ਗੁਆਂਢ ਚ ਨਾ, ਉਹ ਜਦ ਉਹਨਾਂ ਦੀਆਂ ਕੁੜੀਆਂ ਡੋਲੀ ਚੜਨ ਲੱਗੀਆਂ ਸੀ, ਉਹ ਮੈਂ ਕਿਹਾ ਵੀ ਉਹ ਕਿੰਨੇ ਕੁ ਵਜੇ ਚੜਨ ਲੱਗੇ ਸੀ, ਐਂ ਤੱਕ ਨੀ ਪਤਾ ਨੀ ਆਹ ਨਿਸ਼ਾਨੀਆਂ ਆਉਂਦੀਆਂ ਸੀ।
4: ਪਜਾਮਾ
0: ਨੀ ਹਜੇ, ਮੈਨੂੰ ਲੱਗਦਾ ਸਾਲ ਮੇਰਾ ਘੱਟ ਆ ਹਜੇ, 49 ਦਾ ਹੋਇਆ, 50
4: ਬਾਕੀ ਜਿੱਦਾਂ ਤੁਸੀਂ ਆ ਗਾਣਾ ਲਾਇਆ ਵੀ ਉਹੀ ਗੱਲ ਵਾ ਜੀ, ਆਖੋ ਉਹਦੇ ਉੱਤੇ ਇਹਦੀ ਇਹਨਾਂ ਦੀ ਹੁਣ ਵੀ ਕਿਸ ਤਰ੍ਹਾਂ ਵੀ ਭਗਵੰਤ ਮਾਨ ਨੂੰ ਵੀ ਕਿਸ ਤਰ੍ਹਾਂ ਇਹਨੂੰ ਕੁਰਸੀ ਤੇ ਆਖੋ, ਹੋਰ ਕੋਈ ਨੀ
0: ਗਾਣਾ ਪੂਰਾ ਲਾ ਦਿੰਦੇ ਆ
4: ਜਿਹੜੇ ਜਹਿਦਾਰ ਉੱਤੇ ਤੁਮਤਾ ਲਾਉਂਦੇ ਆ ਅਕਸਰ ਨੂੰ ਮੁੱਖ ਮੰਤਰੀ ਉਹ ਏਦਾਂ ਕਰ ਸਕਦਾ, ਜਿਹੜੀਆਂ ਤੁਮਤਾ ਲਾਉਂਦੇ ਇਹ ਕਿੱਥੇ,
0: ਫਿਰ ਮੁੱਖ ਮੰਤਰੀ ਨੀ ਸੀ ਨਾ ਜਦ ਕਾਂਡ ਹੋਇਆ ਜਾਂ ਨਹੀਂ ਹੋਇਆ, ਚਲੋ ਜਦ ਉਹ ਵੀਡੀਓ ਦਿਖਾ ਰਹੇ ਆ
4: ਸਾਰਾ ਕੁਛ ਗਲਤ ਲਾਉਂਦੇ ਆ, ਇਹ ਕਿੱਥੇ ਫਿਰ ਇਹਨਾਂ ਨੇ ਹੱਥ ਲਿਖੀਆਂ ਬੀੜਾਂ ਦੇਖ ਲਓ 700 ਸਾਲ ਨੀ ਕਿਸੇ ਨੇ ਛੇੜੀਆਂ, ਕਿੰਨੇ ਉੱਥੇ ਰਾਜ ਆਏ ਕਿੰਨੇ ਆਏ, ਇਹਨਾਂ ਨੇ ਉਹ ਵੀ ਬੇਚਤੀਆਂ ਜਿਹੜੀ ਕੈਲੀਫੋਰਨੀਆ ਜਾ ਕੇ ਲੱਭੀਆਂ ਹਾਂ ਜੀ, ਤਾਂ ਫਿਰ ਜੇ ਜੋ ਸੌਦਾ ਸਾਧਨ ਜਿੱਦਾਂ ਕੀਤਾ ਜੋ ਕੁਛ ਕਰਾਉਂਦੀ ਆ ਅਕਾਲੀ ਦਲ ਜਿਹੜੇ ਉਹੀ ਕੁਛ ਬੋਲੀ ਜਾਂਦੇ ਆ, ਤਾਂ ਉਹ ਬਿਲਕੁਲ ਗਲਤ ਆ। ਭਗਵੰਤ ਮਾਨ ਇੰਨਾ ਨੀ, ਤੁਸੀਂ ਉੱਦਾਂ ਕਹਿ ਸਕਦੇ ਚਲੋ ਕੋਈ ਸ਼ਰਾਬ ਪੀਤੀ ਜਾਂ ਫਲਾਣਾ, ਜਿਹੜੀ ਹੈਡਾਂ ਦੀ ਤੁਹਾਨੂੰ ਲਾਉਣੀਆਂ ਇਹਨਾਂ ਤੋਂ, ਇਹਨਾਂ ਨੂੰ ਸੰਗ ਚਾਹੀਦੀ ਆ, ਬਦਮਾਸ਼ ਆ ਸਾਰੇ ਇਕੱਠੇ ਹੋਏ ਜਿੰਨੇ ਅਕਾਲੀ ਦਲ ਵਾਲੇ ਆ ਜੇ ਜਿਹੜੇ ਨਾ ਜੀ ਬੀਜੇਪੀ ਵਾਲੇ ਜਿੰਨੇ ਗੈਂਗਸਟਰ ਇੱਥੇ ਜਾਂ ਉੱਥੇ ਇਹਨਾਂ ਦੇ ਯਾਰ ਜੇਲ੍ਹਾਂ ਦੇ ਵਿੱਚ ਜਵਾਈਆਂ ਵਾਂਗੂ ਹੀ ਨੀ ਰੱਖੇ ਹੋ, ਤੇ ਹੋਰ ਭਗਵੰਤ ਮਾਨ ਇੰਨਾ ਮਾੜਾ ਨੀ ਹੋ ਸਕਦਾ। ਬਾਕੀ ਜਜਵਾ ਸਾਹਿਬ
0: ਲੱਗ ਜਾਣਾ ਪੱਤਰ,
4: ਤੁਹਾਨੂੰ ਬਹੁਤ ਬਹੁਤ
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਥੈਂਕ ਯੂ। ਹਾਂਜੀ ਅਗਲੀ, ਸਤਿ ਸ਼੍ਰੀ ਅਕਾਲ ਜੀ ਪ੍ਰਾਤ ਸਾਹਿਬ।
5: ਹਾਂਜੀ ਸਤਿ ਸ਼੍ਰੀ ਅਕਾਲ ਮਹਾਰਾਜ
0: ਜੀ, ਆਇਆਂ ਨੂੰ
5: ਬਰਥਡੇ ਸਾਡੀ ਮਦਰ ਹੁਣੀ ਮਨਾਉਂਦੇ ਹੁੰਦੇ ਸੀ ਮੇਰਾ, ਮੈਂ ਤਾਂ ਕਦੀ ਮਨਾਇਆ ਨੀ।
0: ਹਾਂ
5: ਤੁਹਾਨੂੰ ਸਹੀ ਦੱਸ ਦੇਣਾ, ਉਹ ਬਰਥਡੇ ਬੜੇ ਚਾਅ ਨਾਲ ਮਨਾਉਂਦੇ ਸੀਗੇ ਇੰਡੀਆ 'ਚ, ਮੈਨੂੰ ਤਾਂ 40 ਸਾਲ ਦਾ ਇੱਧਰ ਬਾਹਰ ਰਹਿੰਦੇ ਨੇ ਉਹ ਮੈਂ, ਤੇ ਬਾਕੀ ਆ ਮੈਂ ਹਰਜੀਤ ਰੇਡੀਓ ਤੇ ਕਹਿਣਾ ਚਾਹੁੰਦਾ, ਜਿੰਨੇ ਜਿਹੜੀ ਤੁਸੀਂ ਉਹ ਤੇਲ ਦੀ ਐਡ ਦਿੰਦੇ ਆ ਨਾ, ਉਹ ਤੇਲ ਮੈਂ ਵਰਤ ਚੁੱਕਾ ਜੀ।
0: ਠੀਕ ਆ।
5: ਮੇਰਾ ਜਿਹੜਾ ਮੱਥਾ ਨਾ ਬੱਲਾ ਜਿਹਾ ਹੋ ਗਿਆ ਸੀਗਾ ਜੀ, ਤੇ ਮੁੜ ਕੇ ਫੇਰ ਵਾਲ ਆ ਗਏ।
0: ਆ ਚੱਕ, ਵੈਰੀ ਗੁੱਡ, ਫੇਰ ਮੋਹਰ ਲੱਗ ਗਈ।
2: ਮੈਨੂੰ ਨੰਬਰ ਦੁਬਾਰਾ ਦਿਓ ਹਰਜੀਤ ਭਾਈ,
5: ਚਲੋ
0: ਆਪਾਂ ਫਿਰ ਸਬੂਤ ਬਣ ਗਿਆ ਹੁਣ ਆਪਣੇ ਕੋਲ।
5: ਹਾਂਜੀ, ਮੇਰੇ ਵਾਲ ਬਹੁਤ ਝੜੇ ਸੀਗੇ।
0: ਸੱਚੀ ਗੱਲ,
5: ਮੈਂ ਲਿਆ ਸੀਗਾ ਆਪਣੇ ਜਸਵਿੰਦਰ ਤਗੜ ਕੋਲੋਂ ਨੰਬਰ।
0: ਠੀਕ ਆ, ਠੀਕ ਆ।
5: ਮੈਂ ਸਿੱਧਾ ਹੀ ਫੋਨ ਕਰਕੇ ਘਰ ਗਿਆ, ਉੱਥੇ ਜਾ ਕੇ $200 ਦੀਆਂ ਸ਼ੀਸ਼ੀਆਂ ਲਈਆਂ ਸੀਗੀਆਂ।
0: ਕਿਆ ਬਾਤ, ਕਿਆ ਬਾਤ।
5: ਉਹ ਵਰਤਿਆ ਫਿਰ ਸਾਲ ਹੋ ਗਿਆ ਵਰਤਦਿਆਂ ਨੂੰ।
0: ਥੈਂਕ ਯੂ, ਲਵ ਯੂ। ਚਲੋ ਰਮਨਦੀਪ ਨੇ ਜਦੇ ਕਾਲ ਕੱਟ ਦਿੱਤੀ। ਉਹਦੇ ਪਿਆਰ ਨਾਲ ਕੋਲ ਘੱਟੀ ਤੇ ਹੁੰਦੀ ਆ,
2: ਉਹ ਮੈਂ ਨਵਾਂ ਨਵੇਂ ਬਟਨ ਦੱਬਣੇ ਸਿੱਖੇ ਨਾ, ਨੋਨ ਵੈਜ ਵੈਜ ਖਾਣਾ ਲੈਣਾ ਚਾਹੁੰਦੇ ਹੋ ਘਰੇ ਤਾਂ 7171 ਟੋਰਬਰਮ ਰੋਡ ਮਿਸੀਸਾਗਾ ਤੇ, ਜਾਂ ਫਿਰ ਇਹ ਕੁਈਨ ਤੇ ਮੈਕਲੋਗਲਿਨ ਇੰਟਰਸੈਕਸ਼ਨ ਤੇ ਵੀ ਇਹਨਾਂ ਦਾ ਰੈਸਟੋਰੈਂਟ ਹੈਗਾ, ਕਿਉਂਕਿ ਮੈਨੂੰ ਪਤਾ ਕਿਉਂਕਿ ਮੈਂ ਉੱਥੇ ਜਾਂਦਾ ਨਹੀਂ, ਮੈਨੂੰ ਪਤਾ। ਅੱਛਾ, ਇਹਨਾਂ ਦੀ ਤੰਦੂਰੀ ਚਾਂਪ ਟਰਾਈ ਕਰਿਓ, ਬਹੁਤ ਹੀ ਬਿਹਤਰੀਨ ਤੰਦੂਰੀ ਚਾਂਪ, ਮੈਂ ਇਹਨਾਂ ਦੀ ਨਹੀਂ ਖਾਧੀ ਪੂਰੇ ਬ੍ਰੈਂਪਟਨ ਦੇ ਵਿੱਚ, ਤਾਂ ਬਹੁਤ ਵਧੀਆ ਫੂਡ ਹੁੰਦਾ ਇਹਨਾਂ
0: ਦਾ, ਫੂਡ ਇਹਨਾਂ ਦਾ ਸਾਰਾ ਹੀ ਟੇਸਟੀ ਆ, ਫੂਡ ਇਹਨਾਂ ਦਾ ਸਾਰਾ। ਤੀਜੀ ਔਰੰਜ ਬਿੱਲ ਦੇ ਵਿੱਚ ਆ ਤੇ ਚੌਥੀ ਹੈਗੀ ਆ 3221 ਡੈਰੀ ਰੋਡ ਬੈਸਟ 401 ਐਂਡ ਬੈਸਟਨ ਚਰਚਲ ਦੇ ਏਰੀਏ ਦੇ ਵਿੱਚ, ਉੱਥੇ ਵੀ ਤੁਸੀਂ ਜਾ ਸਕਦੇ ਹੋ।
2: ਬਿਲਕੁਲ, ਅੱਛਾ ਪਤਾ ਨਹੀਂ ਅੱਜ ਮੈਂ ਪਕੌੜਿਆਂ ਦੀ ਗੱਲ ਕੀਤੀ ਤੇ ਮੇਰੇ ਪੂਰੇ ਐਡ ਹੀ ਸਾਰੀਆਂ ਫੂਡ ਵਾਲੀਆਂ ਆਈ,
0: ਕਹੀ ਜਾਂਦਾ ਇਕੱਠੀਆਂ ਬੋਲੀ ਜਾਂਦੇ
2: ਪੰਜਾਬੀ ਤੰਦੂਰੀ ਬੋਇਜ਼, ਹੁਣ ਮੈਨੂੰ ਲੱਗਦਾ ਘਰੇ ਜਾ ਕੇ ਪਕੌੜੇ ਖਾਣੇ ਪੈਣੇ।
0: ਚਲੋ ਪਰਮਿੰਦਰ ਜੀ, ਭਾਖੜਾ ਡੈਮ ਦੇ ਨਾਲ ਕੀ ਹੋ ਗਿਆ, ਨੱਕੋ ਨੱਕ ਕੀ ਭਰ ਗਿਆ, ਕਾਰ ਕੱਢਣ ਦੀ ਤਿਆਰੀ ਕਰਤੀ, ਬਣ ਗਈ ਗੱਲ, ਕੀ ਕਹਿਣਾ ਚਾਹੁੰਦੇ ਹੋ?
1: ਬਣ ਗਈ ਗੱਲ ਕਿ ਏਦਾਂ ਦੀ ਗੱਲ ਬਣੀ ਆ ਜਿਹੜੀ ਸੰਭਵ ਨਹੀਂ ਲੱਗਦੀ ਕਿ ਭਾਖੜਾ ਡੈਮ ਦੀ ਕੱਲ ਵੀ ਆਪਾਂ ਖਬਰ ਕਰਕੇ ਗਏ ਸੀ ਕਿ ਇੱਕ ਪਾਸੇ ਤਾਂ ਭਾਖੜਾ ਡੈਮ ਦੀ ਜਿਹੜੀ ਗੋਬਿੰਦ ਸਾਗਰ ਝੀਲ ਆ ਨੱਕੋ ਨੱਕ ਭਰੀ ਹੋਈ ਆ, ਔਰ ਕੱਲ 1573.56 ਫੁੱਟ ਪਾਣੀ ਸੀ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਥੋੜਾ ਹੀ ਥੱਲੇ ਆ, ਔਰ ਕੱਲ ਸਤਲੁਜ ਦਰਿਆ ਦੇ ਵਿੱਚ ਵੀ 8000 ਕਿਊਸਿਕ ਫੁੱਟ ਪਾਣੀ ਜਿਹੜਾ ਛੱਡਿਆ ਗਿਆ। ਪਰ ਹੋਇਆ ਕੀ ਆ, ਹੋਇਆ ਇਹ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹੁਣ ਉਹ ਸਿਲਟ ਗਾਰ ਕੱਢਣ ਲਈ ਟੈਂਡਰ ਕੱਢ ਦਿੱਤੇ ਨੇ, ਸੋ ਇੱਕ ਪਾਸੇ ਪਾਣੀ ਹੈ, ਕਿਵੇਂ ਸੰਭਵ ਆ, 60 ਸਾਲ ਚੇਤਾ ਨਹੀਂ ਆਇਆ ਇਸ ਗੱਲ ਦਾ, ਔਰ ਜਦੋਂ ਹੁਣ ਬਰਸਾਤ ਸ਼ੁਰੂ ਹੋਣ ਜਾ ਰਹੀ ਆ, ਪਾਣੀ ਭਰਿਆ ਹੋਇਆ ਤੇ ਟੈਂਡਰ ਕੱਢਣ ਦਾ ਕੀ ਮਤਲਬ ਆ, ਔਰ ਟੈਂਡਰ ਕੱਢਿਆ ਕੀ ਆ, ਨਾਲੇ ਹੋਰ ਰੱਪੜ ਪੈ ਗਿਆ, ਕੀ ਰੱਪੜ ਪੈ ਗਿਆ, ਔਰ ਇਸ ਗੱਲ ਤੇ ਇਤਰਾਜ਼ ਜਾਰੀ ਕਰਤਾ ਟੈਂਡਰ ਕੱਢਣ ਤੇ ਹਿਮਾਚਲ ਪ੍ਰਦੇਸ਼ ਦੀ ਸੁਖਵਿੰਦਰ ਸੁੱਖੂ ਸਰਕਾਰ ਨੇ, ਉਹ ਕਹਿੰਦੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਾਲ ਜਿਹੜੇ ਸੂਬੇ ਜੁੜੇ ਹੋਏ ਨੇ, ਚਾਹੇ ਹਿਮਾਚਲ ਆ, ਪੰਜਾਬ, ਹਰਿਆਣਾ, ਰਾਜਸਥਾਨ, ਜਿੰਨੇ ਵੀ ਸੂਬੇ ਜੁੜੇ ਹੋਏ ਨੇ, ਘੱਟੋ ਘੱਟ ਉਹਨਾਂ ਤੋਂ NOC ਲੈਣੀ ਚਾਹੀਦੀ ਆ। ਇਹਦਾ ਮਤਲਬ ਇਹ ਆ ਹਰਜੀਤ ਜੀ ਕਿ ਜੇ ਗਾਰ ਕੱਢਣੀ ਆ ਤਾਂ ਪਾਣੀ ਹੋਰ ਜ਼ਿਆਦਾ ਛੱਡਿਆ ਜਾਊਗਾ, ਸੋ ਇੱਕ ਵੱਡੀ ਜਿਹੜੀ ਆ ਤਰਾਸਦੀ ਆ ਸਕਦੀ ਆ ਕਿ ਬਿਲਕੁਲ ਉਸ ਵੇਲੇ ਗਾਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਦੋਂ ਪਾਣੀ ਭਾਖੜਾ ਡੈਮ ਤੋਂ ਉੱਛਲ ਦੇ ਬਿਲਕੁਲ ਐਨ ਨੱਕੋ ਨੱਕ ਭਰਿਆ ਹੋਇਆ ਜੀ।
0: ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਹੋ ਸਕਦੀ ਹੈ, ਤੁਹਾਡੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, ਤਿਆਰ ਕਰਨਾ ਚਾਹੁੰਦੇ, 8550 ਟੋਰਬਰਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ, ਐਲ ਸ਼ੇਪ, ਯੂ ਸ਼ੇਪ, ਵੀ ਸ਼ੇਪ ਕਿੱਧਰੋਂ ਬਣਾਉਣੀ ਆ, 905-7988-77। ਮੈਂ ਤੋਂ ਇੱਕ ਦਿਨ ਭਾਅ ਜੀ ਉਹਨੇ ਮੰਗਦੇ ਸੀਗੇ ਨੰਬਰ, ਮੈਨੂੰ ਅੱਜ ਵੀ ਚੇਤਾ ਵੀ ਮੈਂ ਉੱਥੇ CN 'ਚ ਫਿਰਦਾ ਸੀ ਅਤੇ ਮੈਂ ਕਿਹਾ ਮੈਂ ਭੇਜਦਾ ਹੁਣੇ, ਮੁੜ ਕੇ ਚੇਤਾ ਭੁੱਲ ਗਿਆ, ਦਿਮਾਗ 'ਚ ਨਿਕਲ ਗਿਆ। ਚਲੋ ਭਾਅ ਜੀ ਕਰ ਲਿਓ ਕਾਲਜ, ਸੁਣਦੇ ਤੁਸੀਂ ਪ੍ਰੋਗਰਾਮ, ਲੈ ਲਿਓ ਮੇਰੇ ਤੋਂ ਨੰਬਰ, ਅਤੇ 905-7988-77 'ਤੇ ਸੰਪਰਕ ਕੀਤਾ ਜਾ ਸਕਦਾ। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ, ਵੀਡੀਓ ਫੋਟੋਗ੍ਰਾਫੀ ਡੀਜੀ ਦੀਆਂ ਕੋਈ ਸੇਵਾਵਾਂ ਲੈਣੀਆਂ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ, 416-930-5151 ਦੇ ਉੱਪਰ ਸੰਪਰਕ ਕਰ ਲਿਓ। ਅਤੇ ਜੇ ਤੁਸੀਂ ਗਰਾਜ ਤੁਹਾਡਾ ਰਿਪੇਅਰ ਹੋ ਗਿਆ ਕਰਾਉਣੇ ਵਾਲਾ, ਡੋਰ ਖਰਾਬ ਹੋ ਗਈ ਹੈ ਗਰਾਜ ਦੀ, ਜਾਂ ਉਹਦੀ ਚੈਨ ਖਰਾਬ ਹੋ ਗਈ, ਜਾਂ ਓਪਨਰ ਖਰਾਬ ਹੋ ਗਿਆ, ਜਾਂ ਕਾਰਕੂਰ ਵੱਜ ਗਈ ਹੈ ਗਰਾਜ ਦੇ ਵਿੱਚ, ਅਤੇ ਫਿਰ ਭਾਈ ਤੁਸੀਂ ਸਨੀ ਬਾਈ ਨਾਲ ਕਰ ਲਿਓ ਸੰਪਰਕ, 647-4712-1242, 647-4712-1242। ਘਾਹ ਕੱਟਣ ਵਾਲੀ ਮਸ਼ੀਨ ਖਰਾਬ ਹੋ ਗਈ ਆ, ਸਨੋਅ ਚੱਕਣ ਵਾਲਾ, ਸਨੋਅ ਰਿਮੂਵਲ ਖਰਾਬ ਹੋ ਗਿਆ, ਜਾਂ ਨਾ ਚੱਲਦਾ ਥੋੜ੍ਹਾ ਜਿਹਾ ਘੱਟ ਪੈਸਿਆਂ 'ਚ ਲੈਣਾ ਚਾਹੁੰਦੇ ਹੋ, ਤਾਂ ਸੁਖਜਿੰਦਰ ਬਰਾੜ ਸਾਹਿਬ 647-4023-41 'ਤੇ ਸੰਪਰਕ ਕਰ ਲਿਓ। ਅੰਪਲਾਇੰਸ ਟੂ ਫਿਕਸ ਵਾਲਿਆਂ ਦਾ ਮੈਂ ਤੋਂ ਕੱਲ੍ਹ ਟੋਨੀ ਭਾਅ ਜੀ ਨੇ ਨੰਬਰ ਮੰਗਿਆ ਸੀ, ਚੇਤਾ ਭੁੱਲ ਗਿਆ ਕੱਲ੍ਹ ਭੇਜਣਾ, ਅੱਜ ਮੈਂ ਭੇਜ ਦਿੰਦਾ ਉਹਨਾਂ ਨੂੰ। ਹੋਮ ਤੁਹਾਡੇ ਘਰ ਅੰਪਲਾਇੰਸ ਦੀ ਕੋਈ ਰਿਪੇਅਰ ਆ, ਫਰਿੱਜ ਦਾ, ਓਵਨ ਦਾ, ਚੁੱਲ੍ਹੇ, ਡਿਸ਼ਵਾਸ਼ਰ, ਕੋਈ ਮਾਈਕਰੋਵੇਵ, ਵਾਸ਼ਿੰਗ ਮਸ਼ੀਨ, ਡਰਾਇਰ ਦੀ ਕੋਈ ਪ੍ਰੋਬਲਮ ਆ ਗਈ,

0: ਬਿਲਕੁਲ ਜੀ, ਤੇ ਗਾਣਾ ਕਿੱਦਾਂ ਦਾ ਲੱਗਿਆ ਦੱਸ ਸਕਦੇ ਹੋ? ਹੁਣ ਤਾਂ ਕਈ ਖੁਸ਼ ਹੋ ਗਏ ਹੋਣੇ ਆ ਵੀ ਹਰਜੀਤ ਨੇ ਗਾਣਾ ਲਾਤਾ, ਗਾਣਾ ਸੋਹਣਾ ਸੀ। ਪ੍ਰੋਫੈਸਰ ਜੀ ਗਾਣਾ ਕਿੱਦਾਂ ਲੱਗਿਆ? ਠੀਕ ਸੀ,
1: ਬਹੁਤ ਵਧੀਆ, ਢੁਕਵਾਂ ਗਾਣਾ ਜੀ, ਪੰਜਾਬ ਦੇ ਮਾਹੌਲ ਤੇ ਵੀ ਢੁਕਦਾ, ਪੰਜਾਬੀਆਂ ਦੀ ਮਨੋ ਅਵਸਥਾ ਤੇ ਵੀ ਢੁਕਦਾ ਕਿ ਪੰਜਾਬੀ ਹੁਣ ਕਿਹੜੀ ਟਿੱਸੀ ਦਾ ਵੇਰ ਤੋੜਨ ਵਾਲੇ ਨੇ।
0: ਪੌਣੇ 8 ਕਰੋੜ ਦਾ ਕੀ ਲੈਣ ਦੇਣ ਕਰ ਲਿਆ ਤਸਵੀਰ ਨੂੰ ਨੌਸਰਵਾਜਾ ਨੇ?
1: ਬਿਲਕੁਲ, ਆਮ ਬੰਦਿਆਂ ਨਾਲ ਠੱਗੀਆਂ ਤਾਂ ਆਪਾਂ ਸੁਣਦੇ ਹਾਂ ਕਿ ਡਿਜੀਟਲ ਅਰੈਸਟ ਹੋ ਗਿਆ, ਪਰ ਇਹ ਖਬਰ ਜਿਹੜੀ ਆ ਰਹੀ ਆ ਦਿੱਲੀ ਤੋਂ, ਸਾਬਕਾ ਐਮਪੀ ਨਰੇਸ਼ ਗੁਜਰਾਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਐਮਪੀ ਬਣੇ ਨੇ ਔਰ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਵੀ ਨੇ। ਔਰ ਤੁਸੀਂ ਕਮਾਲ ਦੇਖੋ ਕਿ ਬੰਦੇ ਨੇ ਵਟਸਐਪ ਦੇ ਉੱਪਰ ਨਰੇਸ਼ ਗੁਜਰਾਲ ਦੀ ਤਸਵੀਰ ਲਾਈ ਆ ਤੇ ਲੈਣ ਦੇਣ ਕਰ ਲਿਆ ਜੀ ਕੰਪਨੀਆਂ ਦਾ, 7.80 ਕਰੋੜ ਦੀ ਡੱਗੀ ਵੱਜ ਗਈ ਆ। ਔਰ ਦਿੱਲੀ ਪੁਲਿਸ ਨੇ ਕਹਿੰਦੇ ਮਾਮਲਾ ਵੀ ਦਰਜ ਕਰ ਲਿਆ, ਹਾਲਾਂਕਿ 4 ਕਰੋੜ ਰੁਪਏ ਫਰੀਜ਼ ਕੀਤੇ ਜਾ ਚੁੱਕੇ ਨੇ। ਪਰ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਹਾਣੀ ਆ ਕਿ ਜਿਹੜੇ ਠੱਗਣ ਵਾਲੇ ਨੇ ਨਾ, ਉਹ ਹੁਣ ਜਿਹੜੇ ਟੀਸੀ ਦੇ ਬੇਰ ਜਿਨ੍ਹਾਂ ਨੇ ਤੋੜੇ ਹੋਏ ਨੇ ਉਹਨਾਂ ਨੂੰ ਵੀ ਨਹੀਂ ਛੱਡਦੇ ਜੀ।
0: ਪਰ ਉਹਨੇ ਹੁਣ ਹੈਡਲਾਈਨ ਦੇ ਗੱਲ 57 ਹੋ ਗਿਆ ਅੱਜ
1: ਜੀ ਹੈਡਲਾਈਨ, ਸੀਐਮ ਭਗਵੰਤ ਮਾਨ ਦੀ ਵਿਵਾਦਪੂਰਨ ਵੀਡੀਓ ਨੂੰ ਲੈ ਕੇ ਪੰਜਾਬ 'ਚ ਸਿਆਸੀ ਘਮਸਾਨ, ਜਥੇਦਾਰ ਗੜਗੜ ਦੀਆਂ 2 ਰਿਪੋਰਟਾਂ ਦੇ ਮੁਕਾਬਲੇ ਆਪ ਨੇ ਕੱਢ ਲਿਆਂਦੀਆਂ ਭਾਰਤ ਸਰਕਾਰ ਦੀਆਂ ਦੀਆਂ ਪ੍ਰਸਿੱਧ ਲੈਬਾਂ ਦੀਆਂ 2 ਰਿਪੋਰਟਾਂ। ਆਪ ਦੀ ਪ੍ਰੈਸ ਕਾਨਫਰੰਸ 'ਚ ਮੰਤਰੀ ਹਰਪਾਲ ਚੀਮਾ ਤੇ ਬੁਲਾਰੇ ਬਲਤੇਜ ਪੰਨੂ ਨੇ ਵੀਡੀਓ ਨੂੰ ਫੇਕ ਦੱਸਦੇ ਹੋਏ ਸਾਜਿਸ਼ ਦਾ ਭਾਂਡਾ ਸੁਖਬੀਰ ਬਾਦਲ ਸਿਰ ਭੰਨਿਆ
0: ਜੀ। ਕਿਉਂ ਆਵਾਜ਼ ਕੱਟ ਗਈ ਇਹਨਾਂ ਦੀ? ਵੱਜ ਕੱਟ ਗਈ। ਚਲੋ ਕੋਈ ਨਹੀਂ, ਬਿਲਕੁਲ ਕਵਾਲਿਟੀ ਲੋਜਿਸਟਿਕ ਇੰਕਾਲਿਆਂ ਨਾਲ ਸੰਪਰਕ ਕਰ ਲਿਓ ਤੁਸੀਂ। 14 ਸਟੈਂਡਬਾਈ ਬੁਲੇਵਾਰਡ ਯੂਨਿਟ ਨੰਬਰ 4 ਈਟੋਵਿਕੋ ਦੇ ਵਿੱਚ ਨੇ, ਤੁਸੀਂ ਟਰੱਕ ਦੀ ਡਰਾਈਵਰੀ ਕਰਨੀ ਚਾਹੁੰਦੇ ਹੋ 416-717-2939 'ਤੇ ਗੁਰਬਖਸ਼ ਭਾਅ ਜੀ ਉਹਨਾਂ ਨਾਲ ਜਾਂ ਜਸਵੀਰ ਭਾਅ ਜੀ ਉਹਨਾਂ ਨਾਲ ਜਾਂ ਜਗਤਾਰ ਸਿੰਘ ਚਿੱਠਾ ਸਾਹਿਬ ਨਾਲ ਸੰਪਰਕ ਕਰ ਲਿਓ 416-455-9393 'ਤੇ। ਉੱਪਰ ਗੱਲਬਾਤ ਹੋ ਸਕਦੀ ਆ ਅਤੇ ਨਾਲ ਦੀ ਨਾਲ ਹੌਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਹੁਣੀ ਆਪਣੇ ਸਾਹਮਣੇ ਬੈਠੇ ਆ, ਇਹਨਾਂ ਨਾਲ ਜਾਂ ਮੇਰੇ ਨਾਲ ਕੋਈ ਸੰਪਰਕ ਕਰਨਾ ਤੁਸੀਂ।

4-6-47-2-231 'ਤੇ। ਅਤੇ ਜੇ ਤੁਸੀਂ ਹਜੇ ਤੱਕ ਮੋਰਗੇਜ ਦਾ ਨਹੀਂ ਕੋਈ ਗੱਲਬਾਤ ਕੀਤੀ, ਮੋਰਗੇਜ ਤੁਹਾਡੀ ਰਿਨਿਊਲ ਆ ਗਈ ਆ, ਪਹਿਲੀ ਦੂਜੀ ਤੀਜੀ ਮੋਰਗੇਜ ਲੈਣੀ, ਹੋਮ ਇਕਿਊਟੀ ਘਰ ਚੋਂ ਕਢਾਉਣੀ ਚਾਹੁੰਦੇ, ਕੰਸਟਰਕਸ਼ਨ ਲੋਨ ਲੈਣਾ, ਤਾਂ ਗ੍ਰੇਸ਼ ਸ਼ਰਮਾ ਜੀ ਮੋਰਗੇਜ ਸਪੈਸ਼ਲਿਸਟ 6-47-6-86-81-10 'ਤੇ ਸੰਪਰਕ ਕਰ ਲਿਓ। ਅਤੇ ਪੰਜਾਬੀ ਟਿਫਨ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ, ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ, ਹਾਈਜੈਨਿਕ ਫੂਡ ਤੁਸੀਂ ਲੈਣਾ ਚਾਹੁੰਦੇ ਹੋ, ਹੋਮ ਮੇਡ ਫਰੈਸ਼, ਪਰਮ ਜੀ ਨਾਲ ਸੰਪਰਕ ਕਰ ਲਿਓ। ਮਿਲਟਨ ਐਂਡ ਓਕਵੈਲ ਦੇ ਏਰੀਏ ਦੇ ਵਿੱਚ 437-430-1063 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਹਿਮਾਚਲ ਪ੍ਰਦੇਸ਼ ਦੀ ਐਂਟਰੀ ਟੈਕਸ ਦੇ ਮੁਕਾਬਲੇ ਮੁੜ ਕੱਟੇਗੀ ਖਾਲਸਿਆਂ ਦੀ ਪਰਚੀ, ਨਿਹੰਗ ਅਕਸ਼ਰ ਸਿੰਘ ਦਾ ਵੱਡਾ ਐਲਾਨ, 21 ਜੂਨ ਤੋਂ ਮੁੜ ਲਵੇਗਾ ਹਿਮਾਚਲ ਦੀਆਂ ਗੱਡੀਆਂ 'ਤੇ ਖਾਲਸਾ ਟੈਕਸ, ਆਪਾਂ ਨੂੰ ਦੇ ਉੱਥੇ ਇਜਾਜ਼ਤ, ਵਾਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਫ਼, ਤੁਹਾਡੇ ਵਿਚਾਰਨ ਨਾਲ ਸਾਡੇ ਵਿਚਾਰਨ ਨਾਲ 530 ਦਾ 90% ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ ਕੱਲ੍ਹ ਨੂੰ ਮਿਲਦੀ ਉਮੀਦ ਨਾਲ ਆਪਣੇ ਤੋਂ ਬਾਅਦ ਸ਼ੰਮੀ ਪਠਾਣੀ ਲੈ ਕੇ ਪ੍ਰੋਗਰਾਮ ਹਾਜ਼ਰ, ਦੋ ਇਜਾਜ਼ਤ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿੱਦਾਂ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਇਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ JN ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਦੋਸਤੋ ਸਜੀ ਸਵੇਰ ਦੀ ਇਸ ਸੁਹਾਣੀ ਸਵੇਰ ਦੇ ਵਿੱਚ ਹੁਣ ਸਾਡੇ ਨਾਲ ਰਸ਼ਮੀਤ ਕੌਰ ਜੀ ਵੀ ਜੁੜ ਚੁੱਕੇ ਨੇ ਅਕਾਲ ਮੋਰਚੇ ਦੇ ਪ੍ਰਿੰਸੀਪਲ ਬ੍ਰੋਕਰ ਨੇ ਨੰਬਰ ਟੂ ਕਾਲ 6475394499 6475394499 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕੋਈ ਤੁਹਾਡੀ ਕਲੋਜ਼ਿੰਗ ਆ ਰਹੀ ਹੈ ਜਾਂ ਫਿਰ ਤੁਸੀਂ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਇਹ ਲੱਗਦਾ ਪਿਆ ਹੈ ਵੀ ਸਾਡੀ ਜਿਹੜੀ ਬੈਂਕ ਦੀ ਮੋਰਗੇਜ ਫਿਕਸਡ ਹੈ ਪਰ ਅਸੀਂ ਕਿੱਦਾਂ ਉਸਨੂੰ ਹੈ ਜਿਹੜਾ ਯੂਟੀਲਾਈਜ਼ ਕਰੀਏ ਬਹੁਤ ਸਾਰੇ ਪ੍ਰੋਡਕਟ ਦੇ ਨਾਲ ਰਸ਼ਮੀ ਜੀ ਹੋਣੀ ਗੱਲ ਕਰਦੇ ਪਰ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਖਾਸ ਤੌਰ ਤੇ ਫਸਟ ਟਾਈਮ ਹੋਮ ਬਾਇਰ ਹੋ ਇਨਵੈਸਟਰ ਹੋ ਉਹਨਾਂ ਵਾਸਤੇ ਇੱਕ ਬਹੁਤ ਵੈਲਿਊਏਬਲ ਇਹ ਸਾਡੀ ਇੰਟਰਵਿਊ ਹੋਵੇਗੀ ਰਸ਼ਮੀ ਜੀ ਪਹਿਲਾਂ ਤਾਂ ਵੈਲਕਮ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ
4: ਬਹੁਤ ਬਹੁਤ ਧੰਨਵਾਦ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
3: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀ ਜੀ ਪ੍ਰੀ ਅਪਰੂਵਲ ਆਪਾਂ ਹਮੇਸ਼ਾ ਇਹ ਸੁਣਦੇ ਆ ਜੇ ਤੁਸੀਂ ਇਹ ਜਿਹੜਾ ਘਰ ਲੈਣ ਬਾਰੇ ਸੋਚ ਰਹੇ ਆ ਤੇ ਪ੍ਰੀ ਅਪਰੂਵਲ ਆ ਜਿਹੜਾ ਲੈ ਲਓ ਤਾਂ ਕਿ ਜਿਹੜੇ ਕਲੋਜ਼ਿੰਗ ਦੇ ਦੌਰਾਨ ਸਰਪ੍ਰਾਈਜ਼ ਆਉਂਦੇ ਆ ਉਹਨਾਂ ਤੋਂ ਬਚਿਆ ਜਾ ਸਕੇ ਪ੍ਰੀ ਅਪਰੂਵਲ ਕਿੱਦਾਂ ਆ ਤੇ ਹਾਊ ਡਜ਼ ਇਟ ਹੈਲਪ
4: ਬਿਲਕੁਲ ਜੀ ਦੇਖੋ ਸ਼ਮੀ ਜੀ ਕੀ ਜਿੱਦਾਂ ਤੁਸੀਂ ਕਿਹਾ ਕਿ ਕਿਸੇ ਵੀ ਰੀਅਲ ਅਸਟੇਟ ਏਜੰਟ ਤੋਂ ਮਿਲਣ ਤੋਂ ਪਹਿਲਾਂ ਤੁਸੀਂ ਪ੍ਰੀ ਅਪਰੂਵਲ ਲਓ ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ ਭਾਵੇਂ ਇਨਵੈਸਟਮੈਂਟ ਪ੍ਰਾਪਰਟੀ ਲੈਣ ਲੱਗੇ ਹੋ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਇਨਫ ਐਕਸਪੀਰੀਅੰਸ ਹੈ ਤੁਸੀਂ ਇਨਵੈਸਟਰ ਹੈਗੇ ਹੋ ਬਟ ਐਟ ਦ ਸੇਮ ਟਾਈਮ ਬੜਾ ਜ਼ਰੂਰੀ ਹੋ ਜਾਂਦਾ ਹੈ ਪ੍ਰੀ ਅਪਰੂਵਲ ਸਪੈਸ਼ਲੀ ਇਸ ਮਾਰਕੀਟ ਵਿੱਚ ਕਿ ਜਿੱਥੇ ਜਿਹੜਾ ਹੈਗਾ ਕਿ ਲਾਸਟ ਮਿੰਟ ਤੇ ਅਗਰ ਕੋਈ ਅਪਰੇਜ਼ਲ ਨਹੀਂ ਆਇਆ ਕਿਸੇ ਵੀ ਇਸ਼ੂ ਕਰਕੇ ਸਾਡੀ ਕਲੋਜ਼ਿੰਗ ਨਹੀਂ ਹੋ ਰਹੀ ਹੈ ਸੋ ਲੇਟਰ ਔਨ ਡਿਸਅਪੋਇੰਟਮੈਂਟ ਤੋਂ ਬਚਣ ਲਈ ਇਹ ਪ੍ਰੀ ਅਪਰੂਵਲ ਜਿਹੜਾ ਬੜਾ ਜ਼ਰੂਰੀ ਹੈ ਸੋ ਪ੍ਰੀ ਅਪਰੂਵਲ ਕੀ ਹੁੰਦਾ ਹੈ ਸ਼ਮੀ ਜੀ ਜਦੋਂ ਸਾਡੇ ਕੋਲ ਕਲਾਇੰਟ ਆਉਂਦੇ ਨੇ ਅਸੀਂ ਉਹਨਾਂ ਦੀ ਇਨਕਮ ਵੇਖਣੀ ਹੈ ਉਹਨਾਂ ਦਾ ਕ੍ਰੈਡਿਟ ਵੇਖਣਾ ਹੈਗਾ ਸਾਰੇ ਕਰਜ਼ੇ ਵੇਖਣੇ ਨੇ ਡਾਊਨ ਪੇਮੈਂਟ ਦੇਖਣੀ ਹੈ ਸੋ ਬੇਸਿਕਲੀ ਸਾਰੀ ਚੀਜ਼ਾਂ ਨੂੰ ਨਜ਼ਰ ਰੱਖਦੇ ਹੋਏ ਸਾਰੇ ਡਾਕੂਮੈਂਟਸ ਲੈ ਕੇ ਕਲਾਇੰਟ ਨੂੰ ਅਸੀਂ ਦੱਸ ਸਕਦੇ ਹਾਂ ਕਿ ਤੁਸੀਂ ਕਿੰਨੀ ਮੋਰਗੇਜ ਵਾਸਤੇ ਕੁਆਲੀਫਾਈ ਕਰੋਗੇ ਤਾਂ ਕਿ ਅਗੇਨ ਲੇਟਰ ਔਨ ਸਾਨੂੰ ਕੋਈ ਡਿਸਅਪੋਇੰਟਮੈਂਟ ਨਾ ਹੋਏ ਕਿ ਸਾਡੀ ਕਲੋਜ਼ਿੰਗ ਵੇਲੇ ਸਾਨੂੰ ਇਸ਼ੂਜ਼ ਆ ਰਹੇ ਨੇ ਬਹੁਤ ਵਾਰ ਕੀ ਹੁੰਦਾ ਸ਼ਮੀ ਜੀ ਕਿ ਲਾਸਟ ਮਿੰਟ ਤੇ ਵੀ ਕਲਾਇੰਟ ਸਾਡੇ ਕੋਲ ਆਉਂਦੇ ਨੇ ਜਿਹਦੇ ਵਿੱਚ ਕਿ 3-4 ਸਾਲ ਹੋ ਗਏ ਹੁੰਦੇ ਪ੍ਰਾਪਰਟੀ ਬੁੱਕ ਕੀਤੇ ਨੂੰ ਬਟ ਜਦ ਸਾਡੇ ਕੋਲ ਆਉਂਦੇ 3-4 ਦਿਨ ਰਹਿ ਗਏ ਹੁੰਦੇ ਨੇ ਕਿ ਕਲੋਜ਼ਿੰਗ ਆ ਗਈ ਹੈ ਔਰ ਮੋਰਗੇਜ ਬੈਂਕ ਨੇ ਡਿਕਲਾਈਨ ਕਰ ਦਿੱਤਾ ਸੋ ਅਗੇਨ ਇਹੋ ਜਿਹੀ ਸਿਚੁਏਸ਼ਨ ਹੀ ਨਾ ਆਵੇ ਜੇ ਅਸੀਂ ਪ੍ਰੋਪਰ ਜਿਹੜਾ ਹੈਗਾ ਪ੍ਰੀ ਅਪਰੂਵਲ ਪ੍ਰੋਸੈਸ ਕਰੀਏ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ ਕਾਲ ਕਰਿਆ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ
3: ਅੱਛਾ ਰਸ਼ਮੀਤ ਜੀ ਜੇ ਪ੍ਰੀ ਅਪਰੂਵਲ ਮਿਲ ਜਾਂਦੀ ਹੈ ਕੀ ਇਹ ਇੱਕ ਫਰਮ ਆਫਰ ਹੁੰਦੀ ਹੈ ਬੈਂਕ ਵੱਲੋਂ ਮਤਲਬ ਇੱਕ ਕਮਿਟਮੈਂਟ ਹੁੰਦੀ ਹੈ ਵੀ ਬਾਕੀ ਤੁਹਾਨੂੰ ਜਿਹੜੀ ਇੰਨੀ ਮੋਰਗੇਜ ਮਿਲ ਜਾਵੇ
4: ਨਹੀਂ ਜੀ ਸ਼ਮੀ ਜੀ ਜਿਹੜੀ ਪ੍ਰੀ ਅਪਰੂਵਲ ਹੈਗੀ ਹੈ ਔਰ ਕਮਿਟਮੈਂਟ ਹੈ ਦੋ ਡਿਫਰੈਂਟ ਚੀਜ਼ਾਂ ਆ ਗਈਆਂ ਕਮਿਟ ਬੈਂਕ ਤਦੋਂ ਹੀ ਕਰਦਾ ਹੈਗਾ ਜਦੋਂ ਕਿ ਸਾਡੇ ਕੋਲ ਪ੍ਰਾਪਰਟੀ ਐਡਰੈਸ ਹੋਵੇ ਸੋ ਕਿਉਂਕਿ ਦੇਖੋ ਜਦੋਂ ਕਲਾਇੰਟ ਨੂੰ ਬੈਂਕ ਪੈਸਾ ਦੇ ਰਿਹਾ ਕਲਾਇੰਟ ਦੀ ਪ੍ਰੋਫਾਈਲ ਦੇਖ ਰਿਹਾ ਬਟ ਪੈਸਾ ਤੇ ਪ੍ਰਾਪਰਟੀ ਦੇ ਅਗੇਂਸਟ ਹੈਗਾ ਕੋਲੈਟਰਲ ਕੀ ਹੈ ਸਾਡੀ ਪ੍ਰਾਪਰਟੀ ਹੈਗੀ ਹੈ ਸੋ ਕਦੀ ਵੀ ਫਰਮ ਨਹੀਂ ਰਹੇਗੀ ਜਦ ਤੱਕ ਸਾਡੇ ਕੋਲ ਪ੍ਰਾਪਰਟੀ ਐਡਰੈਸ ਨਹੀਂ ਆਂਦਾ ਬੇਸਿਕਲੀ ਤਾਂ ਮਤਲਬ ਕੀ ਹੈ ਜਦ ਤੱਕ ਤੁਹਾਡੇ ਕੋਲ ਤੁਸੀਂ ਆਫਰ ਨਹੀਂ ਪਾਈ ਜਿਹੜੀ ਆਫਰ ਪਾਈ ਹੋਵੇ ਜਿਹੜੀ ਕਿ ਐਕਸੈਪਟ ਹੋ ਗਈ ਹੋਵੇ ਸੋ ਹਮੇਸ਼ਾ ਕੋਸ਼ਿਸ਼ ਕਰੋ ਜਦੋਂ ਤੁਸੀਂ ਆਫਰ ਪਾਉਂਦੇ ਹੋ ਕੰਡੀਸ਼ਨ ਆਫ ਫਾਈਨੈਂਸਿੰਗ ਦੇ ਨਾਲ ਜਾਓ ਤਾਂ ਕਿ ਤੁਹਾਡੇ ਕੋਲ ਉਹ 3-4-5 ਦਿਨ ਹੋਣ ਉਸ 5 ਦਿਨਾਂ ਚ ਅਸੀਂ ਜਿਹੜਾ ਫਰਮ ਅਪਰੂਵਲ ਜਾਂ ਕਮਿਟਮੈਂਟ ਲੈਟਰ ਜਿਹੜੀ ਹੈ ਬੈਂਕ ਤੋਂ ਲਿਆ ਕੇ ਦੇ ਸਕਦੇ ਹੈਗੇ ਆ
3: ਜੀ ਠੀਕ ਹੈ ਜੀ ਸੋ ਦੋਸਤੋ ਤੁਸੀਂ ਰਸ਼ਮੀ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਮੋਰਗੇਜ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਨੰਬਰ 6475394499 ਰਸ਼ਮੀ ਜੀ ਜਾਂਦੇ ਜਾਂਦੇ ਕੋਈ ਸਮ ਅਪ ਕਰਨਾ ਚਾਹੁੰਦੇ ਹੋ
4: ਹਮੇਸ਼ਾ ਦੀ ਤਰ੍ਹਾਂ ਜੀ ਜਿਵੇਂ ਮੈਂ ਕਹਿੰਦੀ ਹੈਗੀ ਹੈ ਕਿ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈਗੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ ਗੂਗਲ ਕਰ ਸਕਦੇ ਹੋ ਮੇਰਾ ਨੰਬਰ 6475394499 ਰਸ਼ਮੀਤ ਕੌਰ ਧੰਨਵਾਦ ਜੀ
3: ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ
5: ਥੈਂਕ ਯੂ ਮਤਾਜ ਸਤਨਾਮ ਟੱਟਾ ਪੂਰੇ ਨੇ ਪੋ ਨੇ ਵੇ ਅਤਾਲ ਮੂਰੇ ਦੁਨੀ ਸੇਪਨ ਦੂ ਪ੍ਰਸਾਦ ਜਪ ਆਸਸ ਬੁਆਸ ਹੈਬੀਸ ਨਾਦਿਤ ਹੋਸੀ ਬੀਸਸ ਬੋਲੇ ਸੋਨੇ ਹਾਲ ਸਸਿਆਕਾਲ
2: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ
6: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ
7: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ
2: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
7: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਥਰਸਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਤੇ ਸ਼ਮੀ ਪੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਚ ਹਾਜ਼ਰ ਹਾਂ। ਇਸ ਟਾਈਮ ਟੋਰਾਂਟੋ ਪੀਅਰਸਨ ਏਅਰਪੋਰਟ ਦਾ ਤਾਪਮਾਨ ਹੈ 15 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 21 ਡਿਗਰੀ ਜਾਂ 22 ਡਿਗਰੀ ਨੂੰ ਛੂਹੇਗਾ, ਇਹ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ। ਤੇ ਕਿਨਵੇਂ ਨਾ ਜਿਹੜੀ ਹਾਂਜੀ ਰਾਤ ਹੈ ਜਿਹੜਾ ਬੱਦਲ ਬੜਾ ਗੜਕਿਆ, ਮੇਰੀ ਤਾਂ 2-2:30 ਵਜੇ ਹੀ ਹੈ ਜਿਹੜੀ ਅੱਖ ਹੈ ਜਿਹੜੀ ਅੱਜ ਖੁੱਲ ਗਈ, ਇੰਨੀ ਮਤਲਬ ਲਾਈਟਨਿੰਗ ਹੈ ਜਿਹੜੀ ਸਟ੍ਰਾਈਕ ਥੰਡਰਸਟ੍ਰੋਮਸ ਹੈ ਜਿਹੜੇ ਇਹ ਉਹਨਾਂ ਦੀ ਗੜਕਾ ਸੀਗਾ। ਤੇ ਕਿਨਵੇਂ ਨਾ ਜਿਹੜੀ ਇਹ ਮੇਰੇ ਖਿਆਲ ਦੁਪਹਿਰ ਤੱਕ ਹੀ ਰਹੇਗੀ, ਉਸ ਤੋਂ ਬਾਅਦ ਫਿਰ ਸੂਰਜ ਹੈ ਜਿਹੜਾ ਬੱਦਲਾਂ ਦੇ ਨਾਲ ਲੁਕਣ ਮਿਚੀਆਂ ਜਿਹੜੀਆਂ ਖੇਲੇਗਾ। ਤੇਰਾ ਨਾਮ ਲੈਣਾ ਮੇਰੇ ਵੱਸ ਵਿੱਚ ਨਹੀਂ, ਇਹ ਤਾਂ ਤੇਰੀ ਵਡਿਆਈ ਹੈ, ਤੂੰ ਖੁਦ ਮੇਰੀ ਜ਼ੁਬਾਨ ਨੂੰ ਚੁਣਿਆ ਹੈ, ਤਾਂ ਹੀ ਤੇਰੀ ਯਾਦ ਮੇਰੇ ਹਿੱਸੇ ਆਈ ਹੈ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ। ਕਦੇ ਵੀ ਕਿਸੇ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ, ਕਿਉਂਕਿ ਦਿਨ ਤਾਂ 24 ਘੰਟੇ ਬਾਅਦ ਬਦਲਦਾ ਹੈ, ਪਰ ਸਮਾਂ ਤਾਂ ਸਕਿੰਟ ਦੇ ਵਿੱਚ ਬਦਲ ਜਾਂਦਾ ਹੈ। ਅਸੀਂ ਉਦੋਂ ਤੱਕ ਹੀ ਚੰਗੇ ਮੰਨੇ ਜਾਂਦੇ ਹਾਂ ਜਦ ਤੱਕ ਲੋਕਾਂ ਦੇ ਕੰਮ ਆਉਂਦੇ ਰਹੀਏ। ਬਹੁਤ ਕੁਛ ਛੱਡਿਆ ਹੋਇਆ ਪਰਮਾਤਮਾ ਦੇ ਭਰੋਸੇ, ਜੇ ਜ਼ਿੰਦਗੀ ਵਿੱਚ ਉਲਝਾਇਆ ਉਹਨੇ ਹੈ ਤਾਂ ਸਵਾਰੇਗਾ ਵੀ ਉਹੀ। ਕਹਿੰਦੇ ਸਾਦਗੀ ਹੋਵੇ ਜੇ ਲਫ਼ਜ਼ਾਂ ਵਿੱਚ ਤਾਂ ਇੱਜ਼ਤ ਬੇਪਨਾਹ ਤੇ ਦੋਸਤ ਲਾਜਵਾਬ ਮਿਲ ਜਾਂਦੇ ਨੇ। ਕਿਆ ਬਾਤ ਹੈ ਜੀ, ਦੁਆ ਕਿਸੀ ਕੋ ਦਿਲਾਤੀ ਹੈ ਤਖਤੋ ਤਾਜ, ਮਗਰ ਕਿਸੀ ਕੀ ਆ ਵੀ ਹਕੂਮਤ ਛੀਨ ਲੈਤੀ ਹੈ। ਭਰੋਸਾ ਪਰਮਾਤਮਾ ਤੇ ਇੰਨਾ ਰੱਖੋ ਕਿ ਜਦ ਤੁਹਾਡੀ ਇੱਛਾ ਅਨੁਸਾਰ ਕੰਮ ਨਾ ਹੋਵੇ ਤਾਂ ਸਮਝ ਲਓ ਇਹ ਉਸ ਦੀ ਮਰਜ਼ੀ ਹੈ, ਅਤੇ ਜਦ ਤੁਹਾਡੀ ਇੱਛਾ ਦਾ ਕੰਮ ਹੋਵੇ ਤਾਂ ਸਮਝ ਲਓ ਇਹ ਉਸ ਦੀ ਕਿਰਪਾ ਹੈ। ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ, ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਕੋਈ ਨਿਊਜ਼ ਵਿਊਜ਼ ਤੁਹਾਡੇ ਤੱਕ ਹੈ, ਕੋਈ ਅਪਡੇਟ ਹੈ ਜਿਹੜੀ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਟ੍ਰੈਫਿਕ ਦੇ ਵਿੱਚ ਕਿਤੇ ਕੋਈ ਵਿਘਨ ਤੁਸੀਂ ਦੇਖਦੇ ਪਏ ਹੋ, ਰੁਕਾਵਟ ਜਾਂ ਡੀਟੂਰ ਲੱਗਾ ਹੋਇਆ, ਤਾਂ ਵੀ ਸਟੂਡੀਓ 'ਚ ਕਾਲ ਕਰਕੇ ਤੁਸੀਂ ਸਾਰਿਆਂ ਨੂੰ ਅਪਡੇਟ ਕਰ ਸਕਦੇ ਹੋ। ਉੱਦਾਂ ਤੁਸੀਂ ਸਮੇਂ ਸਿਰ ਹੈ ਜਿਹੜੀ ਅਪਡੇਟ ਸਾਡੇ ਤੱਕ ਪਹੁੰਚਾਉਂਦੇ ਰਹਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਓ ਕੁਛ ਕੁ ਜਿਹੜੀਆਂ ਹੈਡਲਾਈਨਸ ਹੈ, ਅਤੇ ਅੱਜ ਹਲਕੀ ਫੁਲਕੀ ਗੱਲਬਾਤ ਵੀ ਕਰਾਂਗੇ, ਕਿਉਂਕਿ ਇਹ ਜਿਹੜੀ ਕੋਸ਼ਿਸ਼ ਹੁੰਦੀ ਹੈ ਨਾਲ ਦੀ ਨਾਲ ਹੈ ਜਿਹੜੀ ਜੋ ਰੋਜ਼ਮਰਾ ਦੀ ਆ ਸਾਡੀ ਜ਼ਿੰਦਗੀ ਹੈ ਉਹਨਾਂ ਦੇ ਨਾਲ ਵਾਹ ਵਾਸਤਾ ਕੋਈ ਨਾ ਕੋਈ ਇਹੋ ਜਿਹਾ ਵਿਸ਼ਾ ਉਹਦੇ 'ਤੇ ਵੀ ਗੱਲ ਕੀਤੀ ਜਾਵੇ। ਸਟੂਡੀਓ ਦਾ ਨੰਬਰ ਇੱਕੋ ਹੀ ਹੈ, 905-673-3337, ਅਤੇ ਬਾਕੀ ਤੁਸੀਂ ਸਾਨੂੰ ਆ ਜਿਹੜਾ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ 'ਤੇ ਲਾਈਵ ਸਟ੍ਰੀਮ ਵੀ ਕਰ ਸਕਦੇ ਹੋ, ਜਾਂ ਫਿਰ ਤੁਸੀਂ ਡਾਇਲ ਟੂ ਲਿਸਨ ਕਰਕੇ ਵੀ ਸੁਣ ਸਕਦੇ ਹੋ ਆਪਣੇ ਫੋਨ 'ਤੇ। ਉਹ ਨੰਬਰ ਹੈ 416-477-2040, 416-477-2040। ਕੁਛ ਕੁ ਹੈਡਲਾਈਨਸ, ਉਸ ਤੋਂ ਬਾਅਦ ਫਿਰ ਅੱਜ ਦਾ ਇੱਕ ਖੂਬਸੂਰਤ ਜਿਹੜਾ ਵਿਸ਼ਾ ਮੈਂ ਤੁਹਾਡੀ ਕਚਹਿਰੀ 'ਚ ਲੈ ਕੇ ਆਇਆ, ਅਤੇ ਮੈਨੂੰ ਆਸ ਹੈ ਉਹਦੇ 'ਤੇ ਤੁਸੀਂ ਆਪਣੀ ਸ਼ਮੂਲੀਅਤ ਵੀ ਕਰੋਗੇ, ਉੱਧਰ ਵੀ ਚੱਲਦੇ ਹਾਂ। ਕੁਛ ਕੁ ਜਿਹੜੀਆਂ ਹੈਡਲਾਈਨਸ ਹੈ ਉਹਨਾਂ ਤੋਂ ਆਪਾਂ ਅੱਜ ਦੀ ਸ਼ੁਰੂਆਤ ਕਰਦੇ ਹਾਂ, ਜਲਦੀ ਜਲਦੀ ਕਵਰ ਕਰਾਂਗਾ ਹੈਡਲਾਈਨਸ, ਅਤੇ ਉਸ ਤੋਂ ਬਾਅਦ ਫਿਰ ਅੱਜ ਦੇ ਵਿਸ਼ੇ ਦੇ ਵੱਲ ਆਪਾਂ ਰੁੱਖ ਕਰਾਂਗੇ। ਸੰਧੂ ਸਾਹਿਬ ਵੈਲਕਮ ਜੀ, ਇਹਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਸੋਹਣੀਆਂ ਸਤਰਾਂ ਤੁਸੀਂ ਗਾਈਆਂ
0: ਜੀ, ਧੰਨਵਾਦ ਸਰ।
1: ਮੈਂ ਵੀ ਇੱਥੇ ਹਿੱਸਾ ਪਾਦਾ
0: ਜੀ ਜੀ।
1: ਕਹਿੰਦਾ ਜਲ ਜਲੇ ਕੁੱਲ ਖਲਕ ਮੇਂ ਬੇਸਵਬ ਨਹੀਂ ਆਤੇ, ਜਲ ਜਲੇ ਕੁੱਲ ਖਲਕ ਮੇਂ ਬੇਸਵਬ ਨਹੀਂ ਆਤੇ, ਕੋਈ ਤਹਿ ਜ਼ਮੀਨ ਖਾਕ ਪੇ ਤੜਫ ਰਹਾ ਹੋਗਾ।
0: ਕਿਆ ਬਾਤ ਹੈ, ਬਹੁਤ ਖੂਬ ਹੈ ਜੀ, ਕਿਆ ਬਾਤ ਹੈ।
1: ਆ ਬੈ ਆ ਬੈ ਤੈਨੂੰ ਪਿਆਰ ਸਿਖਾਵਾਂ, ਆ ਕੋਲ ਬੈ ਮੈਂ ਤੈਨੂੰ ਗਜ਼ਲ ਸੁਣਾਵਾਂ, ਕੀ ਕਿਹਾ ਈ ਤੈਨੂੰ ਚੰਨ ਚਾਹੀਦਾ, ਆ ਕੋਲ ਬਹਿ ਮੈਂ ਲੈ ਕੇ ਆਵਾਂ।
0: ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ, ਕਿਆ ਬਾਤ ਹੈ, ਬਹੁਤ ਖੂਬ, ਥੈਂਕ ਯੂ ਜੀ, ਥੈਂਕ ਯੂ। ਸੋ ਇਹ ਹਾਸਾ ਠੇਠਾ ਜਿਹੜਾ ਆ ਚੱਲਦਾ ਰਹਿਣਾ ਚਾਹੀਦਾ ਹੈ। ਸੋ ਆਓ ਫਿਰ ਅਲਬਰਟਾ ਤੋਂ ਆਪਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਅਲਬਰਟਾ ਸਰਕਾਰ ਹੈ ਜਿਹੜੀ 1 ਜੁਲਾਈ ਤੋਂ 3.4 ਮਿਲੀਅਨ ਜਿਹੜੇ ਅਲਬਰਟਨਸ ਨੇ ਉਹਨਾਂ ਨੂੰ ਵਨ ਟਾਈਮ ਪੇਮੈਂਟ ਹੈ ਜਿਹੜੀ $100 ਦੀ ਹੈ ਜਿਹੜੀ ਉਹ ਕਰੇਗੀ। ਸਰਕਾਰ ਨੇ ਇਹ ਤਰਕ ਦਿੱਤਾ ਵੀ ਅਲਬਰਟਾ ਐਨਰਜੀ ਰਿਬੇਟ ਹੈ ਜਿਹੜਾ ਪ੍ਰੋਗਰਾਮ, ਕਿਉਂਕਿ ਮਹਿੰਗਾਈ ਹੈ ਜਿਹੜੀ ਉਹ ਬਹੁਤ ਵਧੀ ਹੋਈ ਹੈ, ਸੋ ਉਸੇ ਕਰਕੇ ਜਿਹੜੇ 18 ਸਾਲ ਤੋਂ ਜਿੰਨੇ ਵੀ ਉੱਤੇ ਨੇ ਅਤੇ ਜਿਨ੍ਹਾਂ ਦੀ ਫੈਮਿਲੀ ਇਨਕਮ 2.25 ਲੱਖ ਤੋਂ ਥੱਲੇ ਹੈ ਉਹਨਾਂ ਸਾਰਿਆਂ ਨੂੰ ਹੈ ਜਿਹੜਾ ਇਹ $100 ਹੈ ਜਿਹੜਾ ਦਿੱਤਾ ਜਾਵੇਗਾ। ਅੱਛਾ, ਪੈਸੇ ਕਿੱਥੋਂ ਆਏ ਆ, ਟੈਕਸਪੇਅਰ ਦੇ ਪੈਸੇ ਆਏ ਆ, ਕਿਉਂਕਿ ਉੱਥੇ ਦੇ ਜਿਹੜੀ ਗੈਸ ਦੀਆਂ ਕੀਮਤਾਂ ਜਾਂ ਗੈਸ ਦੇ ਉੱਤੇ ਜਿਹੜਾ ਲੱਗਦਾ ਟੈਕਸ ਹੈ ਜਿਹੜਾ ਉਹ ਸਰਕਾਰ ਨੇ ਨਹੀਂ ਹਟਾਇਆ ਸੀ, ਹਾਲਾਂਕਿ ਸਮੇਂ ਸਮੇਂ ਸਿਰ ਕੁਛ ਜਿਹੜੇ ਐਡਵੋਕੇਟ ਸੀਗੇ ਕਮਿਊਨਿਟੀ ਦੇ ਉਹਨਾਂ ਨੇ ਕਿਹਾ ਵੀ ਭਾਈ ਇਹ ਟੈਕਸ ਹੈ ਜਿਹੜਾ ਇਹਦੇ 'ਚ ਰਿਲੀਫ ਦਿੱਤੀ ਜਾਵੇ, ਜਿਸ ਹਿਸਾਬ ਦਾ ਜਿਹੜਾ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗ ਪਈਆਂ। ਪਰ ਬੀਬੀ ਜੀ ਨੇ ਨਹੀਂ, ਉਹ ਕਹਿੰਦੇ ਵੀ ਲਓ ਜੀ ਅਸੀਂ $100 ਜਿਹੜਾ ਤੁਹਾਨੂੰ ਉਹ ਕ੍ਰੈਡਿਟ ਦੇ ਦਿੰਦੇ ਹਾਂ, ਕਿਉਂਕਿ ਇਹਦੇ ਪਿੱਛੇ ਆਪਾਂ ਨੂੰ ਪਤਾ ਇੱਕ ਸਿਆਸੀ ਮਨਸ਼ਾ ਵੀ ਹੈ ਜਿਹੜੀ ਉਹ ਛੁਪੀ ਹੁੰਦੀ ਹੈ। ਬੋਨੀ ਕਰੋਂਬੀ, ਉਹਨਾਂ ਦੀ ਖਬਰ ਆ ਰਹੀ ਹੈ ਵੀ ਉਹ ਮਿਸੀਸਾਗਾ ਦੇ ਮੇਅਰ ਵਾਸਤੇ ਅੱਜ ਦੁਬਾਰਾ ਆਪਣੀ ਕਿਸਮਤ ਅਜਮਾ ਸਕਦੇ ਆ। 2014 ਤੋਂ 2024 ਤੱਕ ਉਹ ਮੇਅਰ ਰਹੇ ਨੇ ਮਿਸੀਸਾਗਾ ਦੇ, ਤੇ ਕਾਫੀ ਉਹਨਾਂ ਨੇ ਵਧੀਆ ਕੰਮ ਵੀ ਕੀਤੇ ਨੇ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਨਹੀਂ, ਹੁਣ ਮੈਨੂੰ ਹੋਰ ਉੱਪਰ ਜਾਣਾ ਚਾਹੀਦਾ ਆ, ਮੈਨੂੰ ਆ ਜਿਹੜਾ ਪ੍ਰੋਵਿੰਸ਼ੀਅਲ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣੀ ਚਾਹੀਦੀ ਹੈ। ਪਰ ਉੱਥੇ ਆ ਜਿਹੜੀ ਉਹਨਾਂ ਦੀ ਕਿਸਮਤ ਹੈ ਜਿਹੜੀ ਉਸ ਹਿਸਾਬ ਦੇ ਨਾਲ ਨਹੀਂ ਚਮਕੀ। ਆਪਣੀ ਸੀਟ ਵੀ ਹੈ ਜਿਹੜੀ ਉਹ ਇਲੈਕਸ਼ਨਸ ਦੇ ਵਿੱਚ ਹਾਰ ਗਏ ਸੀਗੇ, ਤੇ ਲੀਡਰਸ਼ਿਪ ਤੋਂ ਉਹਨਾਂ ਨੇ ਉਹਦਾ ਅਸਤੀਫਾ ਪਿਛਲੇ ਸਾਲ ਦੇ ਦਿੱਤਾ ਸੀ ਤੇ ਕਿਹਾ ਸੀਗਾ ਮੈਂ ਕਾਰਜਕਾਰੀ ਦੇ ਤੌਰ ਤੇ ਕੰਮ ਕਰਦੀ ਰਹਾਂਗੀ ਜਦੋਂ ਤੱਕ ਅਗਲਾ ਲੀਡਰ ਹੈ ਜਿਹੜੀ ਓਨਟਾਰੀਓ ਦੀ ਲਿਬਰਲ ਪਾਰਟੀ ਨਹੀਂ ਚੋਣ ਲੈਂਦੀ। ਪਰ ਇੱਕਦਮ ਜਨਵਰੀ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ ਮੈਂ ਇਮੀਡੀਏਟ ਇਫੈਕਟ ਹੈ ਜਿਹੜਾ ਲੀਡਰਸ਼ਿਪ ਤੋਂ ਵੀ ਅਸਤੀਫਾ ਦੇ ਰਹੀ ਹੈ। ਹੁਣ ਜਿਹੜੇ ਬਾਕੀ ਜਿਹੜੇ ਹੋਰ ਮੇਅਰ ਨੇ ਮੇਅਰ ਦੀ ਦੌੜ ਦੇ ਵਿੱਚ ਨੇ, ਉਹ ਕਹਿੰਦੇ ਵੀ ਜਦੋਂ ਪੇਪਰ ਭਰੇ ਜਾਣਗੇ ਉਦੋਂ ਗੱਲ ਕਰਾਂਗੇ, ਹਜੇ ਤੱਕ ਕਨਸੋਹਾਂ ਨੇ। ਤੇ ਉੱਥੇ ਹੀ ਜਿਹੜੇ ਇਸ ਟਾਈਮ ਮੌਜੂਦਾ ਮੇਅਰ ਨੇ ਪੈਰਿਸ਼ ਡਗਫੋਰਡ ਸਾਹਿਬ ਨੇ ਕਿਹਾ ਵੀ ਮੈਂ ਉਹਨਾਂ ਦੀ ਸਪੋਰਟ ਕਰਾਂਗਾ। ਮੇਅਰ ਜਿਹੜੇ ਬੋਨੀ ਕਰੋਂਬੀ ਹੈ ਉਹਨਾਂ ਨੇ ਜਿਹੜਾ ਉਸ ਆਪਣੇ ਕਾਰਜਕਾਲ ਦੌਰਾਨ ਪ੍ਰੋਵਿੰਸ਼ਲ ਨਾਲ ਮਿਲ ਕੇ ਕੰਮ ਨਹੀਂ ਕੀਤਾ, ਸੋ ਇਸ ਕਰਕੇ ਡਗਫੋਰਡ ਸਾਹਿਬ ਹੈ ਜਿਹੜੀ ਅਤੇ ਬੋਨੀ ਕਰੋਂਬੀ ਦੀ ਹੈ ਜਿਹੜੀ ਕਹਿ ਲਓ ਵੀ ਫਰੈਂਡਸ਼ਿਪ ਹੈ ਜਿਹੜੀ ਉਹ ਜਮੀ ਨਹੀਂ ਸੀਗੀ। ਅਮਰੀਕ ਭਾਅ ਜੀ ਉਹਨਾਂ ਦੀ ਕਾਲ ਆ ਗਈ, ਉਹ ਕਾਲ ਲੈਂਦੇ। ਉਸ ਤੋਂ ਪਹਿਲਾਂ ਪੁਲਿਸ ਫੋਰਸਸ ਹੈ ਜਿਹੜੀ ਓਨਟਾਰੀਓ ਦੇ ਵਿੱਚ ਵੈਲਕਮ ਕਰ ਰਹੀਆਂ ਨੇ ਬਿੱਲ C14 ਜਿਹੜਾ ਪਾਸ ਹੋ ਗਿਆ ਸੀਗਾ, ਬੇਲ ਐਂਡ ਸੈਂਟੈਂਸਿੰਗ ਰਿਫੋਰਮ ਐਕਟ ਹੈ ਜਿਹੜਾ ਉਹ ਪਾਸ ਹੋਇਆ ਸੀਗਾ, ਉਹਨੂੰ ਸੋਮਵਾਰ ਨੂੰ ਰੋਇਲ ਕੰਸੈਂਟ ਹੈ ਜਿਹੜੀ ਮਿਲ ਗਈ ਸੀਗੀ, ਜਿਸ ਦੇ ਨਾਲ ਜਿਹੜੀ ਬੇਲ ਸਿਸਟਮ ਹੈ ਇਹਦੇ ਵਿੱਚ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਜਿਹੜੇ ਰਿਪੀਟ ਅਫੈਂਡਰਸ ਹੈ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਰੱਖਿਆ ਜਾ ਸਕੇਗਾ। ਜਿਹੜੀ ਪੁਲਿਸ ਫੋਰਸਸ ਹੈ ਉਹ ਤਾਂ ਇਸ ਬਿੱਲ ਨੂੰ ਵੈਲਕਮ ਕਹਿ ਰਹੇ ਨੇ, ਪਰ ਕੁਝ ਕੁ ਜਿਹੜੇ ਐਕਟਿਵਿਸਟ ਨੇ ਉਹ ਕਹਿੰਦੇ ਵੀ ਬਿੱਲ ਦੇ ਵਿੱਚ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਸੀ ਜੋ ਸਰਕਾਰ ਨੇ ਨਹੀਂ ਕੀਤਾ, ਹੋਰ ਵੀ ਹਜੇ ਲੂਪ ਹੋਲਸ ਹੈ ਜਿਹੜੇ ਇਸ ਬਿੱਲ ਦੇ ਵਿੱਚ ਹਜੇ ਵੀ ਮੌਜੂਦ ਨੇ, ਜਿਸ ਦਾ ਕਈ ਸ਼ਰਾਰਤੀ ਅਨਸਰ ਹੈ ਜਿਹੜਾ ਉਹ ਫਾਇਦਾ ਚੱਕ ਸਕਦੇ ਨੇ। ਅਮਰੀਕ ਭਾਅ ਜੀ ਸਤਿ ਸ਼੍ਰੀ ਅਕਾਲ, ਵੈਲਕਮ ਜੀ ਇਹਨੂੰ ਜੀ।
1: ਸ਼ਮੀ ਭਾਈ ਸਤਿ ਸ਼੍ਰੀ ਅਕਾਲ, ਸਾਰਿਆਂ ਨੇ ਰੱਬ ਵਰਗੇ ਸੋਚਿਆ ਨੇ, ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਮਹਾਰਾਜ ਅੱਜ ਤਾਂ ਬਾਗੋ ਬਾਗ ਮੀਂਹ ਨੇ ਕੀਤਾ ਪਿਆ ਹੈ।
0: ਜੀ ਜੀ ਬਿਲਕੁਲ ਭਾਅ ਜੀ ਬਿਲਕੁਲ ਜੀ, ਚੰਗੀ
1: ਸ਼ਮੀ ਭਾਜੀ ਇਹ ਵੀ ਬੜਾ ਜ਼ਰੂਰੀ ਹੈ, ਜਿਹੜੇ ਆਮ ਜਿੱਦਾਂ ਸਾਡੇ ਵਰਗੇ ਨੂੰ ਆਹ ਐਨਰਜੀ ਬਹੁਤ ਦਿੰਦੀ ਨਾ, ਅਸੀਂ ਆਪਣੇ ਜਿੱਦਾਂ ਸਿੱਕਾ ਸੁੱਕਾ ਜਿਹੜੇ ਜਾਲੀਆਂ ਮਾਰਦੇ ਆ,
0: ਜੀ ਜੀ
1: ਉਹਦੇ ਲਈ ਬੜਾ ਫਾਇਦਾ ਭਾਜੀ ਇਹ।
0: ਅੱਛਾ ਜੀ।
1: ਹਾਂ ਤੁਸੀਂ ਦੇਖਿਓ ਜਿਹੜੇ ਆ ਨਾ ਆਮ ਜਿੱਦਾਂ ਕਈਆਂ ਨੂੰ ਬਹੁਤ ਜ਼ਿਆਦਾ ਐਲਰਜੀਕ ਹੈ ਫੁੱਲਾਂ ਤੋਂ ਜਾਂ ਡਸਟ ਤੋਂ ਨਾ, ਇਹਦੇ ਨਾਲ ਬਹੁਤ ਤੁਹਾਨੂੰ ਫਾਇਦਾ ਰਹਿੰਦਾ।
0: ਮੇਰੇ ਖਿਆਲ ਉਹ ਜਿਹੜੀ ਐਲਰਜੀ ਹੈ ਜਿਹੜੀ ਉਹ ਬਹਿ ਜਾਂਦੀ ਹੈ। ਹਾਂਜੀ
1: ਬਹਿ ਜਾਂਦੀ, ਹਾਂ ਬਹਿ ਜਾਂਦੀ, ਜਿਹੜੀ ਵੀ ਡਸਟ ਹੈ ਜਿਹੜੀ ਉੱਡਦੀ ਆ ਉਹ ਆਮ ਜਿੱਦਾਂ ਬਹਿ ਜਾਂਦੀ ਹੈ, ਤੇ ਸਾਡੇ ਨਾਲ ਬਹੁਤ ਜਿੱਦਾਂ ਅਸੀਂ ਤਾਂ ਦੇਖਿਆ ਨਾ ਬਾਈ ਜਦੋਂ ਮੀਂਹ ਪੈਂਦਾ ਨਾ ਆਮ ਜਿੱਦਾਂ ਛਿੱਕਾ ਆ ਜ਼ੁਕਾਮ ਆ ਜਿੱਦਾਂ ਸਾਰਾ ਕੁਝ ਕਲੀਅਰ ਹੋ ਜਾਂਦਾ ਹੈ।
0: ਹਰ ਇੱਕ ਚੀਜ਼ ਦਾ ਆਪਣਾ ਲੁਤਫ ਹੈ ਭਾਜੀ, ਹਰ ਇੱਕ ਚੀਜ਼ ਦੇ ਆਪਣੇ ਫਾਇਦੇ ਹੈ ਨਾ ਜੀ।
1: ਬਿਲਕੁਲ, ਇਹਦੇ ਨਾਲ ਹੀ ਬਹਾਰ ਆਇਆ, ਮੀਂਹ ਤੋਂ ਬਿਨਾਂ ਹੈ ਵੀ ਕੁਝ ਨਹੀਂ।
0: ਸਹੀ ਗੱਲ ਹੈ, ਸਹੀ ਗੱਲ ਹੈ ਜੀ, ਕਿਆ ਬਾਤ ਹੈ।
1: ਬਾਕੀ ਸਰੋਤਿਆਂ ਨੂੰ ਬਹੁਤ ਪਿਆਰ ਭਾਈ, ਸਤਿ ਸ਼੍ਰੀ ਅਕਾਲ ਤੇ ਛੇਰ ਸੁਣਾਉਂਦੇ ਭਾਈ ਜੀ।
0: ਹਾਂਜੀ ਹਾਂਜੀ, ਸੁਣਾ ਦੂ ਜੀ।
1: ਕਹਿੰਦਾ ਹੱਸਣ ਤੇ ਕੋਈ ਫੀਸ ਨਹੀਂ ਹੈ, ਹੱਸਣ ਤੇ ਕੋਈ ਫੀਸ ਨਹੀਂ ਹੈ, ਤੰਦਰੁਸਤੀ ਦੀ ਵੀ ਰੀਸ ਨਹੀਂ ਹੈ। ਹੱਸਦੇ ਆ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਤਕਲੀਫ ਨਹੀਂ ਹੈ, ਕਿ ਨਜ਼ਰਾਂ ਪੜ ਕੇ ਦੱਸ ਦਿੰਦੇ ਆ, ਕਿ ਨਜ਼ਰਾਂ ਪੜ ਕੇ ਦੱਸ ਦਿੰਦੇ ਆ ਕਾਤਿਕ ਬੰਦੇ ਦੀ, ਉਹ ਪਰਖ ਕਰਾਤੀ ਸਮਿਆਂ ਨੇ ਮਾਰੇ ਤੇ ਚੰਗੇ ਦੀ।
0: ਚੰਗੇ ਦੀ, ਕਿਆ ਬਾਤ ਹੈ।
1: ਤੇ ਬਾਕੀ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ, ਤੇ ਕੱਲ ਨੂੰ ਫਿਰ ਨਵੇਂ ਤੋਂ ਨਵਾਂ, ਕੱਲ ਨੂੰ ਫਰਾਈਡੇ ਆ ਰਿਹਾ ਤੇ ਫਿਰ ਸ਼ੇਰੋ ਸ਼ੇਰੀ ਲੈ ਕੇ ਆਉਣੇ ਤੇ ਗੀਤ ਵੀ ਸੁਣਾਵਾਂਗੇ।
0: ਕੱਲ ਤਾਂ ਗੀਤ ਸੁਣਾਂਗੇ ਤੁਹਾਡੇ ਤੋਂ ਅਸੀਂ।
1: ਹਾਂਜੀ
0: ਕੱਲ ਤਾਂ ਗੀਤ ਸੁਣਾਂਗੇ ਅਸੀਂ ਤੁਹਾਡੇ ਤੋਂ।
1: ਮੈਂ ਕਿਹਾ ਪਿੱਛੇ ਨਾ ਕਰੋ, ਤਰ੍ਹਾਂ ਤੁਰਾਂ ਬਾਜਰੇ ਤੁੰਬੀਆਂ ਖਿੱਚ ਕੇ ਆਵਾਂਗੇ, ਫਿਰ ਨਾ ਕਰੋ।
0: ਕਿਆ ਬਾਤ ਹੈ, ਕਿਆ ਬਾਤ ਹੈ, ਥੈਂਕ ਯੂ ਅਮਰੀਕ ਭਾਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ
1: ਅਕਾਲ ਸਾਰਿਆਂ
0: ਨੂੰ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ। ਤੇ ਉੱਥੇ ਜੀ ਟਰੰਪ ਤੇ ਇਰਾਨ ਦੇ ਵਿੱਚ ਜਿਹੜਾ ਸਮਝੌਤਾ ਜਾਂ ਸਾਈਨ ਆ ਜਿਹੜੇ ਉਹ ਐਗਰੀਮੈਂਟ ਹੋਣਾ ਸੀ, ਪਹਿਲਾਂ ਤਾਂ ਖਬਰਾਂ ਇਹ ਸੀਗੀਆਂ ਵੀ ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਇਹ ਦਸਤਖਤ ਹੈ ਜਿਹੜੇ ਇਹ ਸਿਗਨੇਚਰ ਹੋਣਗੇ, ਪਰ ਕਹਿੰਦੇ ਵੀ ਫਰਾਂਸ ਦੇ ਵਿੱਚ ਹੀ ਹੈ ਜਿਹੜਾ ਟਰੰਪ ਸਾਹਿਬ ਨੇ ਇਹ ਸਿਗਨੇਚਰ ਕਰ ਦਿੱਤੇ ਆ। ਹਾਲਾਂਕਿ ਜਿਹੜੇ ਡਿਜੀਟਲ ਸਾਈਨ ਆ ਜਿਹੜੇ ਪੀਸ ਡੀਲ ਦੇ ਉਹ ਪਹਿਲੀ ਹੋ ਗਏ ਸੀਗੇ, ਪਰ ਫਿਜ਼ੀਕਲ ਸਾਈਨ ਆ ਜਿਹੜੇ ਇੱਕ ਰਸਮੀ ਤੌਰ ਤੇ ਜਿਹੜੇ ਸਾਈਨ ਹੋਣੇ ਸੀਗੇ ਉਹ ਫਿਰ ਫਰਾਂਸ ਦੇ ਵਿੱਚ ਹੋਏ ਤੇ ਜਿਹਦੇ ਤਹਿਤ ਜ਼ਿਆਦਾ ਤਾਂ ਫਾਇਦਾ ਕਹਿੰਦੇ ਈਰਾਨ ਨੂੰ ਹੀ ਹੋਇਆ। US ਨੇ ਕੀ ਖੱਟਿਆ ਇਹ ਤਾਂ ਕੁਛ ਪਤਾ ਨਹੀਂ ਚੱਲਿਆ, ਪਰ ਈਰਾਨ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਲੱਗੀਆਂ ਸੀਗੀਆਂ ਉਹ ਸਾਰੀਆਂ ਹਟਾ ਦਿੱਤੀਆਂ ਗਈਆਂ। ਉਹਨਾਂ ਦੇ ਜਿਹੜੇ ਬਿਲੀਅਨਸ ਆਫ ਡਾਲਰ ਦੇ ਫੰਡਸ ਨੇ ਉਹਨਾਂ ਨੂੰ ਆ ਜਿਹੜਾ ਹੌਲੀ ਹੌਲੀ ਰਿਲੀਜ਼ ਕੀਤਾ ਜਾ ਰਿਹਾ ਤੇ ਸਟ੍ਰੇਟ ਆਫ ਹਾਰਮੋਜ਼ ਹੈ ਜਿਹੜਾ ਉਹ ਵਿਦ ਇਮੀਡੀਏਟ ਇਫੈਕਟ ਹੈ ਜਿਹੜਾ ਖੋਲ ਦਿੱਤਾ ਗਿਆ ਤੇ 60 ਦਿਨਾਂ ਦੀ ਜਿਹੜੀ ਹੈ ਇੱਕ ਸੀਜ਼ ਫਾਇਰ ਜਿਹੜੀ ਡੀਲ ਕੀਤੀ ਗਈ ਵੀ ਉਹਦੇ ਵਿੱਚ ਹੈ ਜਿਹੜਾ ਜੋ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਹੈ ਉਹਦੇ 'ਤੇ ਜਿਹੜੀ ਡਿਸਕਸ਼ਨ ਕੀਤੀ ਜਾਵੇਗੀ ਵੀ ਉਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤਾ ਜਾਵੇਗਾ। ਸੋ ਇਹ ਇੱਕ ਅਪਡੇਟ ਹੈ। ਉੱਥੇ ਟੈਰੀ ਫੌਕਸ ਦੋਸਤੋ ਇੱਕ ਬੜੀ ਸਤਿਕਾਰਤ ਸ਼ਖਸੀਅਤ, ਉਹਨਾਂ ਦੇ ਹੋਮ ਟਾਊਨ ਦੇ ਵਿੱਚ ਉਹਦਾ ਉਹਨਾਂ ਦਾ ਆਦਮ ਕੱਦ ਬੁੱਤ ਜਿਹੜਾ ਸੀਗਾ ਲੱਗਿਆ ਹੋਇਆ ਉਸ ਦੀ ਹੈ ਜਿਹੜੀ ਕਹਿ ਲਓ ਵੀ ਛੇੜਖਾਨੀ ਕੀਤੀ ਗਈ, ਕੋਈ ਕਹਿੰਦੇ ਸਬਸਟਾਂਸ ਹੈ ਜਿਹੜਾ ਉਹਦੇ 'ਤੇ ਡੋਲਿਆ ਗਿਆ। ਫਿਲਹਾਲ ਜਿਹੜੀ ਪੁਲਿਸ ਹੈ ਜਿਹੜੀ ਇਸ ਗੱਲ ਦੀ ਤਫਤੀਸ਼ ਕਰ ਰਹੀ ਹੈ ਵੀ ਕੌਣ ਹੈ। ਆਲੇ ਦੁਆਲੇ ਦੇ ਜਿਹੜੇ ਸਰਵੇਲੈਂਸ ਕੈਮਰੇਸ ਨੇ ਉਹਨਾਂ ਨੂੰ ਹੈ ਜਿਹੜਾ ਖੰਗਾਲਿਆ ਜਾ ਰਿਹਾ ਅਤੇ ਪੁਲਿਸ ਨੇ ਹੈ ਜਿਹੜਾ 2 ਨੰਬਰ ਜਾਰੀ ਕੀਤੇ ਆ ਵੀ ਭਾਈ ਜੇ ਤੁਸੀਂ ਹੈ ਜਿਹੜਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅਪਡੇਟ ਹੈਗੀ ਹੈ ਤਾਂ ਤੁਸੀਂ ਸਾਡੇ ਨਾਲ ਜਿਹੜੀ ਸਾਂਝੀ ਕਰ ਸਕਦੇ ਹੋ। ਦੋਸਤੋ ਅੱਜ 18 ਜੂਨ ਹੈ, ਸ਼ਹੀਦੀ ਦਿਵਸ ਵੀ ਹੈ। ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਸ਼ਹੀਦੀ ਦਿਵਸ ਹੈ। ਸੋ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ ਜਿਹੜਾ ਆਪਾਂ ਸਾਰੇ ਕਰਦੇ ਹਾਂ। ਅਤੇ ਉੱਥੇ ਹੀ ਜਿਹੜੀ ਇੱਕ ਹੋਰ ਖਬਰ ਜਿਹੜੀ ਉੱਭਰ ਕੇ ਆ ਰਹੀ ਆ ਉਹ ਇਹ ਆ ਰਹੀ ਹੈ ਕਿ ਅੱਜ ਕੱਲ੍ਹ ਡਰਾਈਵਰੀ ਦੇ ਵਿੱਚ ਡਿਸਟ੍ਰੈਕਸ਼ਨ ਹੈ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਗਈ ਹੈ। ਉਸ ਦੀ ਇੱਕ ਮਿਸਾਲ ਹੈ ਜਿਹੜੀ OPP ਨੇ ਹੈ ਜਿਹੜਾ ਆਪਣੇ ਸੋਸ਼ਲ ਪਲੇਟਫਾਰਮ 'ਤੇ ਵੀ ਪਾਈ ਹੈ। ਆਟੋਵਾ ਦੇ ਕੋਲ ਹਾਈਵੇ 417 ਦੇ ਵਿੱਚ ਰਸ਼ ਆਵਰ 5 ਸ਼ਾਮ ਦਾ ਸਮਾਂ, ਇੱਕ ਡਰਾਈਵਰ ਹੈ ਜਿਹੜਾ ਗੱਡੀ ਚਲਾ ਰਿਹਾ ਸੀ ਹਾਈਵੇ ਦੇ ਉੱਤੇ। ਰਸ਼ ਟਾਈਮ ਆਪਾਂ ਨੂੰ ਪਤਾ ਕਿੰਨੀ ਕੁ ਤੇਜ਼ ਗੱਡੀ ਹੁੰਦੀ ਹੈ, ਅਤੇ ਨਾਲ ਨਾਲ ਆਪਣਾ ਲੈਪਟਾਪ ਦਾ ਇਸਤੇਮਾਲ ਕਰ ਰਿਹਾ ਸੀ ਅਤੇ ਫੋਨ ਦਾ ਇਸਤੇਮਾਲ ਕਰ ਰਿਹਾ ਸੀਗਾ। ਅਤੇ ਕਹਿੰਦੇ ਪੁਲਿਸ ਵਾਲੇ ਨੇ ਕਿਹਾ ਵੀ ਉਹਨੂੰ ਇੰਨਾ ਵੀ ਨਹੀਂ ਪਤਾ ਵੀ ਕਿੰਨੇ ਚਿਰ ਤੋਂ ਜਿਹੜੀ ਪੁਲਿਸ ਦੀ ਗੱਡੀ ਹੈ ਜਿਹੜੀ ਉਹ ਉਹਦੇ ਪਿੱਛੇ ਲੱਗੀ ਹੋਈ ਸੀ, ਫਿਰ ਉਹਦੇ ਬਰਾਬਰ ਵੀ ਚੱਲੀ ਅਤੇ ਬਾਅਦ ਦੇ ਵਿੱਚ ਜਿਹੜਾ ਉਸਨੂੰ $615 ਦਾ ਫਾਈਨ ਵੀ ਮਿਲਿਆ, 3 ਡੀਮੈਰਿਟ ਪੁਆਇੰਟ ਵੀ ਗਏ ਅਤੇ 3 ਦਿਨਾਂ ਵਾਸਤੇ ਉਹਦਾ ਡਰਾਈਵਰ ਸਸਪੈਂਸ਼ਨ ਹੈ ਜਿਹੜੀ ਉਹ ਵੀ ਹੈ ਜਿਹੜੀ ਉਹ ਹੋਈ ਹੈ। ਸੋ ਪੁਲਿਸ ਨੇ ਕਿਹਾ ਵੀ ਵੱਧ ਤੋਂ ਵੱਧ ਜਿਹੜੇ ਇਸ ਟਾਈਮ ਹਾਦਸੇ ਹੋ ਰਹੇ ਨੇ ਸੜਕਾਂ ਦੇ ਉੱਤੇ ਡਿਸਟ੍ਰੈਕਸ਼ਨ ਡਰਾਈਵਿੰਗ ਕਰਕੇ ਹੋ ਰਹੇ ਨੇ। ਸੋ ਇਸ ਕਰਕੇ ਉਹਨਾਂ ਨੇ ਜਨਹਿਤ ਦੇ ਵਿੱਚ ਜਾਰੀ ਕੀਤਾ ਵੀ ਜਦੋਂ ਗੱਡੀ ਚਲਾ ਰਹੇ ਹੋ ਤਾਂ ਧਿਆਨ ਹੈ ਜਿਹੜਾ ਸਿਰਫ ਅਤੇ ਸਿਰਫ ਹੈ ਜਿਹੜਾ ਤੁਹਾਡੇ ਸਾਹਮਣੇ ਹੋਣਾ ਚਾਹੀਦਾ, ਨਾ ਕਿ ਤੁਹਾਡੇ ਜਿਹੜੇ ਫੋਨਾਂ ਦੇ ਉੱਤੇ ਹੋਣਾ ਚਾਹੀਦਾ। ਕੰਜ਼ਰਵੇਟਿਵ MP ਹੈ ਜਿਹੜੇ ਇਹਨਾਂ ਨੇ ਕੈਥੇ, ਇਹਨਾਂ ਨੇ ਪਹਿਲਾਂ ਕਿਹਾ ਸੀਗਾ ਵੀ ਮੈਂ ਅਗਲੀ ਇਲੈਕਸ਼ਨ ਨਹੀਂ ਲੜਨੀ, ਹਾਂਜੀ, ਪਰ ਹੁਣ ਜਿਹੜਾ ਇਹਨਾਂ ਦਾ ਇਹ ਐਲਾਨ ਆ ਗਿਆ ਵੀ ਮੈਂ ਐਂਡ ਆਫ ਔਗਸਤ ਦੇ ਵਿੱਚ ਆਪਣਾ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦੇਵਾਂਗੀ। ਲੰਬੇ ਸਮੇਂ ਤੋਂ 2015 ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹ ਸਸਕੈਚੁਅਨ ਦੇ ਵਿੱਚ ਯੋਕਟਨ ਮੈਲਵਿਲ ਸੀਟ ਹੈ ਜਿਹੜੇ ਲਗਾਤਾਰ ਜਿੱਤਦੇ ਆਏ ਨੇ। ਇਹੋ ਜਿਹੀ ਕਿਹੜੀ ਗੱਲ ਹੋ ਗਈ, ਪਿਛਲੇ ਇਲੈਕਸ਼ਨਸ ਦੇ ਵਿੱਚ ਵੀ ਫੈਡਰਲ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ 78% ਵੋਟਾਂ ਦੇ ਨਾਲ ਜਿਹੜੀ ਆਪਣੀ ਸੀਟ ਹੈ ਆਪਣੀ ਰਾਈਡ ਹੈ ਜਿਹੜੀ ਜਿੱਤੀ ਸੀਗੀ। ਪਰ ਇੱਕਦਮ ਜਿਹੜਾ ਇਹੋ ਜਿਹਾ ਕੀ ਹੋ ਗਿਆ ਵੀ ਇਹਨਾਂ ਨੇ ਜਿਹੜਾ ਕਿਹਾ ਵੀ ਮੈਂ ਹੁਣ ਰਿਜ਼ਾਈਨ ਕਰ ਰਹੀ ਹਾਂ ਆਪਣੀ ਸੀਟ ਤੋਂ। ਸੋ ਇਸ ਦੇ ਨਾਲ 6 ਇਲੈਕਸ਼ਨਸ ਹੈ ਜਿਹੜੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਣਗੇ, ਕਿਉਂਕਿ ਕੁਝ ਲਿਬਰਲ MP ਹੈ ਉਹ ਵੀ ਰਿਜ਼ਾਈਨ ਦੇ ਗਏ ਨੇ ਜਾਂ ਹੋਰ ਅਹੁਦਿਆਂ 'ਤੇ ਚਲੇ ਗਏ ਨੇ। ਸੋ ਇਸ ਕਰਕੇ 6 ਜਿਹੜੀਆਂ ਸੀਟਾਂ ਹਾਊਸ ਆਫ ਕਾਮਨਸ ਦੇ ਵਿੱਚ ਖਾਲੀ ਪਈਆਂ ਨੇ। ਸੋ ਜਿਨ੍ਹਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੈ ਜਿਹੜੇ ਬਾਏ ਇਲੈਕਸ਼ਨਸ ਹੈ ਜਿਹੜੇ ਹੋਣਗੇ। ਸੋ ਦੋਸਤੋ ਆਹ ਖਬਰ ਹੈ ਜਿਹੜੀ ਨਾ ਮੈਨੂੰ ਬੜੀ ਤਕਲੀਫ ਦਿੰਦੀ ਪਈ ਹੈ। ਖਾਸ ਤੌਰ 'ਤੇ ਆਪਣੇ ਬੱਚਿਆਂ ਦਾ ਜ਼ਰੂਰ ਖਿਆਲ ਰੱਖੋ, ਕਿਉਂਕਿ ਬਹੁਤ ਕੁਛ ਹੈ ਜਿਹੜਾ ਸਮੇਂ ਦੇ ਨਾਲ ਹੈ ਜਿਹੜਾ ਚੇਂਜ ਹੋ ਰਿਹਾ। BC ਦੇ ਵਿੱਚ ਪੁਲਿਸ ਨੇ ਇੱਕ ਸ਼ਖਸ ਨੂੰ ਹੈ ਜਿਹੜਾ ਅਰੈਸਟ ਕੀਤਾ, 22 ਸਾਲਾਂ ਦਾ ਇਹ ਸ਼ਖਸ ਹੈ ਜਿਹੜਾ ਇਸ ਟਾਈਮ ਕ੍ਰਿਮੀਨਲ ਚਾਰਜਸ ਹੈ ਜਿਹੜਾ ਫੇਸ ਕਰ ਰਿਹਾ। ਇਹ ਇਸ ਲੰਘੇ ਵੀਕਐਂਡ ਸ਼ਨੀਵਾਰ ਦੀ ਕਹਿੰਦੇ ਘਟਨਾ ਆ, ਇਹ ਸਰੀ ਦੇ ਕੋਲ ਵੈਨਕੂਵਰ ਦੇ ਵਿੱਚ ਜਿਹੜੀ ਮੈਟਰੋ ਵੈਨਕੂਵਰ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਹੈ। ਇੱਕ ਪਾਰਕ ਦੇ ਵਿੱਚ ਇੱਕ 3 ਸਾਲਾ ਬੱਚਾ ਖੇਡ ਰਿਹਾ ਸੀਗਾ ਅਤੇ ਇਹ ਜਿਹੜਾ ਸ਼ਖਸ ਹੈ ਉਹਦੇ ਕੋਲ ਆਉਂਦਾ ਅਤੇ ਉਹਨੂੰ ਚੱਕ ਕੇ ਉੱਥੋਂ ਦੀ ਜਾਣ ਦੀ ਕੋਸ਼ਿਸ਼ ਕਰਦਾ ਅਤੇ ਉੱਥੇ ਜਿਹੜੇ ਸੀਗੇ ਮੌਜੂਦ ਉਹਨਾਂ ਲੋਕਾਂ ਨੇ ਜਿਹੜਾ ਜਦੋਂ ਰੌਲਾ ਪਿਆ ਅਤੇ ਲੋਕਾਂ ਨੇ ਇਸ ਨੂੰ ਜਿਹੜਾ ਰੋਕਿਆ ਅਤੇ ਇੱਕਦਮ ਬੱਚਾ ਛੱਡ ਕੇ ਜਦੋਂ ਇਹ ਭੱਜਣ ਲੱਗਾ ਤਾਂ ਫਿਰ ਉੱਥੇ ਦੇ ਕੁਛ ਕੁ ਜਿਹੜੇ ਮੁਸਤੈਦੀ ਲੋਕ ਸੀਗੇ ਉਹਨਾਂ ਨੇ ਇਸ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕੀਤਾ। ਸੋ ਹੁਣ ਆ ਜਿਹੜਾ ਇਹਦੇ 'ਤੇ ਗੰਭੀਰ ਚਾਰਜਸ ਲੱਗੇ ਨੇ ਅਤੇ ਅੱਜ ਆ ਜਿਹੜੀ ਇਹਦੀ ਪੇਸ਼ੀ ਹੈਗੀ ਹੈ। ਪਰ ਫਿਰ ਆਪਾਂ ਇਹ ਕਹਿ ਰਹੇ ਹਾਂ ਵੀ ਬੱਚਿਆਂ ਦਾ ਹੁਣ ਖਿਆਲ ਰੱਖੋ। ਅੱਗੇ ਵੀ ਆਪਾਂ ਬ੍ਰੈਂਪਟਨ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ, ਜਦੋਂ ਬੱਚਿਆਂ ਦੇ ਪਿੱਛੇ ਕਈ ਜਿਹੜੇ ਸਟਰੇਂਜਰਸ ਹੈ ਜਿਹੜੇ ਉਹ ਪਿੱਛੇ ਭੱਜੇ ਨੇ ਜਾਂ ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਕਰਕੇ ਜ਼ਰੂਰ ਆਪਣੇ ਬੱਚਿਆਂ ਦਾ ਜ਼ਰੂਰ ਖਿਆਲ ਰੱਖੋ। ਸੋ ਦੋਸਤੋ ਅੱਜ ਸੋਕਰ ਦਾ, ਜੇ ਫੁੱਟਬਾਲ ਦੀ ਗੱਲ ਕਰ ਲਈਏ, ਅੱਜ ਬਹੁਤ ਅਹਿਮ ਮੁਕਾਬਲਾ ਆ। ਅੱਜ ਕੈਨੇਡਾ ਅਤੇ ਕਟਾਰ ਦਾ ਮੁਕਾਬਲਾ ਆ ਸ਼ਾਮ ਨੂੰ 6 ਵਜੇ। ਸੋ ਪ੍ਰੈਡਿਕਸ਼ਨਸ ਬਹੁਤ ਹੋ ਚੁੱਕੀਆਂ ਨੇ ਵੀ ਇਸ ਵਾਰ ਕੈਨੇਡਾ ਜਿਹੜੇ ਆ ਆਪਣੇ ਅੱਜ ਸ਼ਾਮ ਨੂੰ 3 ਪੁਆਇੰਟਸ ਆ ਜਿਹੜੇ ਪਹਿਲੇ ਵਰਲਡ ਕੱਪ ਦੇ ਅਰਨ ਕਰ ਸਕਦਾ, ਕਿਉਂਕਿ ਪੱਲੜਾ ਇਸ ਵਕਤ ਆ ਜਿਹੜਾ ਕੈਨੇਡਾ ਦਾ ਭਾਰੀ ਹੈ ਅਤੇ ਕੈਨੇਡਾ ਟੀਮ ਦੇ ਜਿਹੜੇ ਕਪਤਾਨ ਹੈ ਉਹ ਵੀ ਹੈ ਜਿਹੜੀ ਵਾਪਸੀ ਉਹਨਾਂ ਦੀ ਤਕਰੀਬਨ 2 ਮਹੀਨੇ ਬਾਅਦ ਹੋ ਰਹੀ ਹੈ। ਸੋ ਅੱਜ ਦਾ ਮੁਕਾਬਲੇ ਦੇ ਉੱਤੇ ਸਭ ਦੀਆਂ ਨਜ਼ਰਾਂ ਦੋਸਤੋ ਆ ਜਿਹੜੀਆਂ ਬਣੀਆਂ ਹੋਈਆਂ ਨੇ। ਸੋ ਅੱਜ ਜਿਸ ਮੈਂ ਵਿਸ਼ੇ 'ਤੇ ਗੱਲ ਕਰਨਾ ਚਾਹੁੰਦਾ, ਤੁਸੀਂ ਵੀ ਆਪਣਾ ਕਹਿ ਲਓ ਵੀ ਵਿਊ ਪੁਆਇੰਟ ਦੇ ਸਕਦੇ ਹੋ, ਇਹ ਵਿਸ਼ਾ ਦੋਸਤੋ ਇਹ ਫੁੱਟਬਾਲ ਦੇ ਨਾਲ ਹੀ ਹੈ। ਮੈਂ ਗੱਲ ਕਰਨਾ ਚਾਹੁੰਦਾ ਕੇਪ ਵਰਡ ਡੇ। ਪਹਿਲਾਂ ਤਾਂ ਇਹ ਜਿਹੜੀ ਆ ਨਾਮ ਹੈ ਜਿਹੜਾ ਕੰਟਰੀ ਦਾ ਬਹੁਤ ਘੱਟ ਸੁਣਿਆ ਸੀਗਾ ਪਰਸੋਂ ਦੇ ਮੈਚ ਤੋਂ ਪਹਿਲਾਂ, ਪਰ ਜਦੋਂ ਹੀ ਆ ਜਿਹੜਾ ਇਹ ਮੈਚ ਹੋਇਆ ਉਸ ਤੋਂ ਬਾਅਦ ਇਸ ਦੇਸ਼ ਦਾ ਨਾਮ ਅਤੇ 40 ਸਾਲਾਂ ਦੇ ਗੋਲਕੀਪਰ ਵੋਜ਼ੀਨਾ, ਉਹਦੀ ਪੂਰੇ ਸੰਸਾਰ ਦੇ ਵਿੱਚ ਇੰਨੀ ਹਰਮਨ ਪਿਆਰਤਾ ਵੱਧ ਗਈ ਹੈ। ਅਤੇ ਹਰਮਨ ਪਿਆਰਤਾ ਇੱਕ ਤਾਂ ਇਹ ਵੀ ਉਸਨੇ ਆ ਜਿਹੜਾ ਮੈਚ ਦੇ ਦੌਰਾਨ ਆ ਜਿਹੜੇ ਸਭ ਤੋਂ ਤਕੜੀ ਟੀਮ, ਵਨ ਆਫ ਦਾ ਸਟਰੋਂਗੈਸਟ ਟੀਮ ਸਪੇਨ ਹੈ ਜਿਹੜੇ, ਉਹਨਾਂ ਉਹਦੇ ਖਿਲਾਫ ਜਿੰਨੇ ਵੀ ਗੋਲ, 7 ਗੋਲ ਕਹਿੰਦੇ ਸਿੱਧੇ ਸੀਗੇ ਜੋ ਇਸਨੇ ਰੋਕੇ। ਪਰ ਸਭ ਤੋਂ ਵੱਧ ਕਾਹਦੇ ਵਾਸਤੇ ਇਸ ਦੀ ਗੱਲ ਹੋ ਰਹੀ ਹੈ, ਇਸ ਗੋਲਕੀਪਰ ਦੀ, ਆਓ ਆ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਦੱਸਣ ਲੱਗਾ। ਇਸਨੇ ਦੁਨੀਆਂ ਨੂੰ ਦੋਸਤੋ ਇੱਕ ਬਹੁਤ ਵੱਡਾ ਸਬਕ ਦਿੱਤਾ। ਸਪੇਨ ਵਰਗੀ ਮਜ਼ਬੂਤ ਟੀਮ ਦੇ ਸਾਹਮਣੇ ਖੜ ਕੇ ਇਹਨੇ ਅਜਿਹੇ ਸ਼ਾਨਦਾਰ ਸੇਵ ਕੀਤੇ ਕਿ ਮੈਚ ਤੋਂ ਬਾਅਦ ਸੋਸ਼ਲ ਮੀਡੀਆ ਦੇ ਜਿਹੜੇ ਇਹਦੇ ਫੋਲੋਅਰ ਸੀਗੇ ਹਜ਼ਾਰਾਂ ਦੇ ਵਿੱਚ ਸੀਗੇ, ਅਤੇ ਮੈਚ ਤੋਂ ਪਹਿਲਾਂ ਅਤੇ ਮੈਚ ਤੋਂ ਬਾਅਦ ਇੱਕਦਮ ਮਿਲੀਅਨ ਤੋਂ ਉੱਤੇ ਟੱਪ ਗਏ, ਅਤੇ ਕੁਝ ਘੰਟਿਆਂ ਦੇ ਵਿੱਚ ਹੀ ਆ ਜਿਹੜੇ 5 ਮਿਲੀਅਨ ਤੋਂ ਉੱਤੇ ਟੱਪ ਗਏ, ਅਤੇ ਕਹਿੰਦੇ ਵੀ ਅੱਜ ਦੇ ਦਿਨ ਤੱਕ ਆ ਜਿਹੜੇ ਇਸ ਦੇ 10 ਮਿਲੀਅਨ ਤੋਂ ਉੱਤੇ ਆ ਜਿਹੜੇ ਫੋਲੋਅਰਸ ਪਹੁੰਚ ਗਏ। ਪਰ ਇਸ ਦੀ ਕਹਾਣੀ ਦੋਸਤੋ ਬੜੀ ਖੂਬਸੂਰਤ ਹੈ, ਸਿਰਫ ਫੁੱਟਬਾਲ ਨਹੀਂ ਹੈ। ਕਿਹਾ ਜਾਂਦਾ ਇਹਨਾਂ ਦੀ ਮਾਂ ਦੇ ਕੋਲ ਇੰਨੇ ਸਾਧਨ ਜਾਂ ਫਿਰ ਮੈਚ ਦੇਖਣ ਉਹ ਨਹੀਂ ਆ ਸਕੇ, ਕਿਉਂਕਿ ਆ ਜਿਹੜੇ ਵੀਜ਼ੇ ਦੀ ਦਿੱਕਤ ਜਾਂ ਫਿਰ ਉਹ ਸਾਧਨ ਜਾਂ ਪੈਸਿਆਂ ਦੀ ਘਾਟ ਹੋ ਗਈ। ਮੈਚ ਤੋਂ ਬਾਅਦ ਵਜ਼ੀਨਾ ਜਿਹੜੇ ਭਾਵੁਕ ਹੋ ਗਏ, ਇਹਨਾਂ ਦੀਆਂ ਅੱਖਾਂ ਨਮ ਸੀਗੀਆਂ, ਤੇ ਉਹਨਾਂ ਨੇ ਆਪਣੇ ਮਰਹੂਮ ਦਾਦਾ ਦਾਦੀ ਨੂੰ ਬਹੁਤ ਯਾਦ ਕੀਤਾ, ਜਿਨ੍ਹਾਂ ਨੇ ਉਸ ਦੇ ਸੁਪਨਿਆਂ ਨੂੰ ਜੀਂਦਾ ਰੱਖਣ ਦੇ ਵਿੱਚ ਇੱਕ ਅਹਿਮ ਯੋਗਦਾਨ ਪਾਇਆ। ਸੋ ਇਹ ਕਹਾਣੀ ਦੱਸਦੀ ਹੈ ਦੁਨੀਆ ਅਕਸਰ ਤੁਹਾਡੀ ਜਿਹੜੀ ਹੈ ਨਾ ਸਾਲਾਂ ਦੀ ਮਿਹਨਤ ਹੈ ਜਿਹੜੀ ਉਹ ਨਹੀਂ ਦੇਖਦੀ, ਉਹ ਸਿਰਫ ਇੱਕ ਪਲ ਦੇਖਦੀ ਹੈ ਜਦੋਂ ਤੁਸੀਂ ਚਮਕਦੇ ਹੋ, ਪਰ ਉਸ ਇੱਕ ਪਲ ਦੇ ਪਿੱਛੇ ਦਹਾਕਿਆਂ ਦੀ ਮਿੱਤਰੋਂ ਮਿਹਨਤ ਹੁੰਦੀ ਹੈ, ਨਾਕਾਮੀਆਂ ਬਹੁਤ ਹੁੰਦੀਆਂ ਨੇ, ਤਿਆਗ ਹੁੰਦਾ, ਸਬਰ ਹੁੰਦਾ। ਸੋ ਮੇਰਾ ਹੁਣ ਸਵਾਲ ਤੁਹਾਡੇ ਲਈ ਇਹ ਹੈ ਕਿ ਉਮਰ ਕਦੇ ਵੀ ਸੁਪਨੇ ਪੂਰੇ ਕਰਨ ਦੇ ਵਿੱਚ ਰੁਕਾਵਟ ਬਣਦੀ ਹੈ? ਕਈ ਵਾਰ ਹੁੰਦਾ ਨਾ ਯਾਰ ਹੁਣ ਤਾਂ ਉਮਰ ਲੰਘ ਗਈ, ਹੁਣ ਮੈਂ ਕੀ ਕਰਾਂਗਾ, ਹੁਣ ਮੈਂ ਜਿੱਥੇ ਹੈਗਾ ਬਸ ਉਹੀ ਚੀਜ਼ ਠੀਕ ਹੈ ਕਰੀ ਜਾਂਦਾ। ਕੀ ਤੁਸੀਂ ਜੀਵਨ ਦੇ ਵਿੱਚ ਅਜਿਹਾ ਸਮਾਂ ਦੇਖਿਆ ਜਦੋਂ ਲੋਕਾਂ ਨੇ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕੀਤਾ ਪਰ ਤੁਸੀਂ ਆਪਣੇ ਆਪ ਨੂੰ ਸਾਬਤ ਕਰ ਦਿੱਤਾ? ਕੋਈ ਅਜਿਹਾ ਸੁਪਨਾ ਜਿਸ ਨੂੰ ਤੁਸੀਂ ਹੁਣ ਤਾਂ ਦੇਰ ਹੋ ਗਈ ਕਹਿ ਕੇ ਛੱਡ ਦਿੱਤਾ? ਕੀ ਸਫਲਤਾ ਲਈ ਟੈਲੈਂਟ ਜ਼ਰੂਰੀ ਹੈ ਜਾਂ ਲੰਮੇ ਸਮੇਂ ਤੱਕ ਡਟੇ ਰਹਿਣ ਦੀ ਜਿਹੜੀ ਸਮਰੱਥਾ ਆ ਉਹ ਜ਼ਰੂਰੀ ਹੈ? ਸੋ ਤੁਹਾਡੀ ਜ਼ਿੰਦਗੀ ਦਾ ਇਹੋ ਜਿਹਾ ਕਿਹੜਾ ਪਲ ਸੀ ਜਦੋਂ ਸਾਲਾਂ ਦੀ ਮਿਹਨਤ ਦਾ ਫਲ ਆ ਜਿਹੜਾ ਇੱਕਦਮ ਮਿਲਿਆ? ਸੋ ਆਓ ਦੋਸਤੋ ਇੱਕ ਤਰ੍ਹਾਂ ਇਹਨੂੰ ਆਪਾਂ ਸੈਗਮੈਂਟ ਨੂੰ ਵਜ਼ੀਨਾ ਵਾਲਾ ਪਲ ਇਹ ਵਾਲਾ ਕਹਿ ਕੇ ਇਸ ਸੈਗਮੈਂਟ ਨੂੰ ਚਲਾਉਂਦੇ ਹਾਂ। ਤੁਸੀਂ ਆ ਜਿਹੜਾ ਇਸ 40 ਸਾਲਾਂ ਦੇ ਗੋਲਕੀਪਰ ਬਾਰੇ ਜਾਂ ਫਿਰ ਜੋ ਇਸ ਟਾਈਮ ਸੋਕਰ ਦੇ ਮੈਚ ਚੱਲ ਰਹੇ ਨੇ, ਫੀਫਾ ਵਰਲਡ ਕੱਪ 2026 ਚੱਲ ਰਿਹਾ, ਉਹਦੇ ਉੱਤੇ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ, ਮੋਰ ਦੈਨ ਵੈਲਕਮ। ਸਟੂਡੀਓ ਦਾ ਨੰਬਰ 905-673-3337। ਮੈਂ ਚੱਲਦਾ ਜੀ ਅਗਲੀ ਕਾਲ 'ਤੇ। 8777 ਜੀ ਸਵਾਗਤ ਹੈ ਜੀ, ਗੁੱਡ ਮਾਰਨਿੰਗ।
2: ਹਾਂਜੀ ਗੁੱਡ ਮਾਰਨਿੰਗ ਜੀ।
0: ਜੀ ਗੁੱਡ ਮਾਰਨਿੰਗ ਸਰ।
2: ਬੜੇ ਬੜੇ ਧਿਆਨ ਨਾਲ ਇਹ ਵਰਲਡ ਕੱਪ ਵੇਖਣੇ, ਮੈਂ ਬੜਾ ਫੈਨ ਆ।
0: ਅੱਛਾ ਜੀ।
2: ਸਾਰੇ ਵਰਲਡ ਕੱਪ ਇਹਦਾ ਆਇਆ ਵਾ 1982 ਤੋਂ ਲੈ ਕੇ।
0: ਅੱਛਾ ਜੀ, ਕੀ ਬਾਤ ਹੈ।
2: ਹਾਂਜੀ, ਤੇ ਹਰ ਵਰਲਡ ਕੱਪ ਮੈਂ ਬੜੇ, ਤੇ ਇਹਨੇ ਮਹਾਰਾਜ ਨਜ਼ਾਰਾ ਲਿਆਤਾ ਜੀ, ਇੱਕ ਛੋਟਾ ਜਿਹਾ ਟਾਪੂ ਤੇ ਉਹਦਾ ਇੱਕ ਪੋਪੂਲੇਸ਼ਨ ਵੀ ਬਹੁਤ ਘੱਟ ਆ ਤੇ ਇਹਨੂੰ ਨਾ ਫੀਫਾ ਵਾਲਿਆਂ ਨੇ ਜੇ ਟੀਮ ਨੂੰ ਹੈਲਪ ਕੀਤੀ ਆ, ਜਿਹੜੀ ਟੀਮ ਕੋਲ ਇੰਨੇ ਪੈਸੇ ਨਹੀਂ ਹੁੰਦੇ ਨਾ,
0: ਹਾਂਜੀ ਹਾਂਜੀ,
2: ਉਹਨੂੰ ਫੀਫਾ ਵਾਲਿਆਂ ਨੇ ਹੈਲਪ ਕੀਤੀ ਆ ਵੀ ਜੋ ਵੀ ਚੀਜ਼ਾਂ ਦਿੱਤੀਆਂ ਜਾਂ ਹੋਰ ਕੁਛ ਆ।
0: ਜੀ ਜੀ
2: ਹਾਂਜੀ।
0: ਅੱਛਾ ਭਾਜੀ, ਮੈਂ ਵੀ ਸੁਣਿਆ ਵੀ ਆ ਜਿਹੜਾ ਮੈਚ, ਚਲੋ ਇਸ ਪਾਰਟੀਕੁਲਰ ਆਪਾਂ ਦੇਸ਼ ਦੀ ਗੱਲ ਕਰਦੇ, ਇਸ ਪਾਰਟੀਕੁਲਰ ਮੈਚ ਦੀ ਗੱਲ ਕਰਦੇ ਆ, ਵੀ 25 ਸਾਲ ਦੇ ਵਿੱਚ ਜਿਹੜਾ ਇਹਨੂੰ ਪਹਿਲਾ ਕੰਟਰੈਕਟ ਮਿਲਿਆ ਸੀਗਾ, ਹੈ
2: 25 ਸਾਲ ਦੇ ਕੰਟਰੈਕਟ ਨੀ ਮਿਲਿਆ, 25 ਸਾਲ ਤੋਂ ਬਾਅਦ ਇਹਨੇ ਖੇਡਣਾ ਹੀ ਚਾਲੂ ਕੀਤਾ।
0: ਹਾਂ ਹਾਂ, ਅੱਛਾ ਜੀ, ਕੀ ਬਾਤ ਹੈ, ਦੇਖ ਲੋ ਦੇਖ ਲੋ।
2: ਹਾਂਜੀ, ਮੈਂ ਉਹੀ ਸੁਣ ਰਿਹਾ ਸੀ, ਕੰਟਰੈਕਟ ਦੀ ਬਾਅਦ ਦੀ ਗੱਲ ਹੈ ਇਹ, ਵੇਖ ਲੋ 25 ਸਾਲ ਤੋਂ ਬਾਅਦ ਜਦੋਂ ਇਹਦੀ ਏਜ ਹੋਈ ਉਦੋਂ ਹੀ ਇਹਨੇ ਫੁੱਟਬਾਲ ਖੇਡਣਾ ਚਾਲੂ ਕੀਤਾ, ਕਿਉਂਕਿ ਵੇਖੋ ਉੱਥੇ ਜਿਹੜੇ ਹਿਸਾਬ ਨਾਲ ਤੁਸੀਂ ਦੱਸਿਆ ਵੀ ਗਰੀਬੀ ਵੀ ਆ, ਕਿਸ ਤਰ੍ਹਾਂ ਵੀ ਆ। ਮੈਂ ਵੇਖ ਲੋ, ਇੱਕ ਬੰਦੇ ਆਪਣਾ ਇੰਡੀਆ ਵਾ 150 ਕਰੋੜ ਹੋ ਗਏ ਆ, ਉੱਥੇ ਮੈਂ ਕਹਿੰਦਾ, ਮੈਂ ਲੋਕੀ ਜੇ ਸੁਣਨਾ ਸੁਣ ਦੱਸਣ ਲੋਕ ਉਹਨਾਂ ਨੂੰ, ਉਹ ਯਾਰ ਥੋੜੀ ਜਿਹੀ ਸ਼ਰਮ ਕਰੋ, ਮਿਨਿਸਟਰਾਂ ਨੂੰ ਕਹਿੰਦਾ ਜਾਂ ਉੱਥੋਂ ਦੇ ਜਿਹੜਾ ਦੁਨੀਆਦਾਰੀ ਚਲਾਉਂਦੇ ਆ, ਉਹ ਤੁਸੀਂ ਇੱਕ ਕੁਆਲੀਫਾਈ ਨੀ ਕਰ ਸਕਦੇ ਕਿੰਨਾ ਵਰਲਡ ਕੱਪ ਚ,
0: ਸਹੀ ਗੱਲ ਹੈ,
2: ਇੱਕ ਛੋਟਾ ਜਿਹਾ ਇਹਨਾਂ ਦੀ ਕਰੋੜ ਵੀ ਨੀ ਆ, ਮੇਰੇ ਖਿਆਲ ਚ ਲੱਖਾਂ ਜੇ ਲੱਖ ਵੀ ਨੀ ਗਏ, ਉਹ ਬਹੁਤ ਘੱਟ ਆ ਆਬਾਦੀ, ਮੇਰਾ ਕੁਆਲੀਫਾਈ ਕਰਕੇ ਆਏ ਆ। ਤੇ ਮੈਂ ਨਾ ਕਹਿੰਦਾ, ਉਹ ਮੈਂ ਸਲੂਟ ਕਰਦਾ ਉਹਨੂੰ, ਗੋਲ ਕੀਪਰ ਨੂੰ, ਮੈਂ ਮੈਚ ਵੇਖਿਆ ਮੈਂ ਹੈਰਾਨ ਰਹਿ ਗਿਆ ਜੀ, ਮੈਂ ਸੋਚਦਾ ਸੀ ਘੱਟੋ ਘੱਟ ਇਸ 6 ਗੋਲ ਮਾਰੂਗੀ ਅੱਜ
0: ਸਪੇਨ, ਹਾਂ ਬਿਲਕੁਲ,
2: ਓ ਮਾਈ ਗੋਡ, ਉਹ ਇੰਨਾ ਐਕਟਿਵ ਸੀ।
0: ਅੱਛਾ ਭਾਜੀ, ਇਸ ਵਾਰ ਜਿਹੜਾ ਤੁਸੀਂ ਮੁੱਖ ਦਾਅਵੇਦਾਰ ਕਿਸ ਟੀਮ ਨੂੰ ਮੰਨਦੇ ਹੋ? ਉਦਾਂ ਤਾਂ ਚਲੋ ਪਤਾ ਨੀ ਹੁੰਦਾ, ਪਰ ਇੱਕ ਪ੍ਰੈਡਿਕਸ਼ਨਸ ਲੱਗੀਆਂ ਹੁੰਦੀਆਂ ਵੀ ਆਹ ਟੀਮ ਆ, ਜਿੱਦਾਂ ਤੁਸੀਂ ਕਾਫੀ ਦੇਰ ਤੋਂ ਇਹ ਚੀਜ਼ ਫੋਲੋ ਕਰ ਰਹੇ ਹੋ, ਤੁਹਾਡੇ ਹਿਸਾਬ ਨਾਲ ਇਸ ਵਾਰ ਜਿਹੜਾ ਕੌਣ ਆ ਜਿਹੜਾ ਫੀਫਾ ਵਰਲਡ ਕੱਪ ਟੀਮ ਆ ਜਿਹੜੀ ਮੁੱਖ ਦਾਅਵੇਦਾਰ ਤੁਹਾਡੇ ਹਿਸਾਬ ਨਾਲ ਮੰਨੀ ਜਾਂਦੀ ਹੈ, ਸਟਰੋਂਗ ਟੀਮ ਕਿਹੜੀ ਲੱਗਦੀ ਹੈ ਤੁਹਾਨੂੰ?
2: ਮੇਰੇ ਹਿਸਾਬ ਨਾਲ ਨਾ 3 ਟੀਮਾਂ ਹੈਗੀਆਂ ਵਾ।
0: ਅੱਛਾ ਜੀ,
2: ਫਰਾਂਸ, ਅਰਜਨਟਾਈਨਾ ਅਗੇਨ, ਬ੍ਰਾਜ਼ੀਲ ਦੇ ਜਿਹੜਾ ਗਰੁੱਪ ਆ ਨਾ
0: ਜੀ,
2: ਅਗਰ ਬ੍ਰਾਜ਼ੀਲ ਆਪਣੇ ਗਰੁੱਪ ਤੋਂ ਟੌਪ ਕਰਦੀ ਆ ਤੇ ਬ੍ਰਾਜ਼ੀਲ ਬੜੀ ਈਜ਼ੀ ਜਾਏਗੀ ਫਾਈਨਲ ਚ।
0: ਅੱਛਾ ਜੀ,
2: ਹਾਂਜੀ, ਪਹਿਲਾ ਮੈਚ ਟਫ ਮਿਲਿਆ ਮੋਰਾਕੋ, ਕਿਉਂਕਿ ਮੋਰਾਕੋ ਟੀਮ ਬੜੀ ਜ਼ਬਰਦਸਤ ਆ, ਤੇ ਮੈਨੇ ਫਰਾਂਸ ਤੇ ਅਰਜਨਟਾਈਨਾ, ਕਿਉਂਕਿ ਮੈਸੀ ਨੇ ਵੇਖੋ ਕਿੱਡਾ ਵਧੀਆ, ਕਿਉਂਕਿ ਮੈਸੀ ਨੇ ਵਰਲਡ ਕੱਪ ਜਿੱਤ ਕੇ ਨਾ, ਵੇਖੋ ਮੈਸੀ ਨੇ ਵਰਲਡ ਕੱਪ ਜਿੱਤ ਕੇ ਨਾ, ਉਹ ਤੁਸੀਂ ਉਹਦੀ ਗੇਮ ਦੇਖੋ, ਉਹ ਇੰਜੋਏ ਕਰ ਰਿਹਾ ਵਾ,
0: ਸਹੀ ਗੱਲ।
2: ਅੱਗੇ ਉਹਦੇ ਤੇ ਪ੍ਰੈਸ਼ਰ ਹੁੰਦਾ ਸੀ ਵੀ ਮੈਂ ਵਰਲਡ ਕੱਪ ਜਿੱਤਣਾ, ਕਿਸ ਤਰ੍ਹਾਂ ਉਹ ਗਲਤੀਆਂ ਦੇ, ਉਹ ਤੇ ਬਹੁਤ ਜ਼ਬਰਦਸਤ ਇੰਜੋਏ ਕਰਨ ਡਿਆ ਗੇਮ ਨੂੰ।
0: ਇਸ ਵਕਤ ਮੈਨੂੰ ਲੱਗਦਾ ਕ੍ਰਿਸਟੈਨੋ ਰੋਨਾਲਡੋ ਤੇ ਹੈ ਜਿਹੜਾ ਸ਼ਾਇਦ ਇਹ ਪ੍ਰੈਸ਼ਰ ਹੈ ਵਰਲਡ ਕੱਪ ਜਿੱਤਣ ਦਾ,
2: ਹਮੇਸ਼ਾ ਪ੍ਰੈਸ਼ਰ, ਉਹਨੇ ਕੁਛ ਨੀ ਕਰਨਾ, ਮੈਂ ਕਦੇ ਦੇਖ ਲਿਆ ਵਾ ਹਿਸਾਬ ਕਿਤਾਬ, ਉਹਨੇ ਟੀਮ ਨੇ ਮਾਈ ਕਿਨੇ ਕੋਈ ਟੀਮ ਨੂੰ ਇੱਕ ਇੱਕ ਦੇ ਨਾਲ ਬਰਾਬਰੀ ਚ ਰਹਿਦਾ, ਉਹ ਕੁਛ ਨੀ ਹੋਣਾ ਉਹਦਾ, ਤੇ ਮੈਂ ਬੜਾ ਫੈਨ ਸੀ ਉਹਦਾ, ਪਰ ਉਹਨੇ ਉਹ ਕੁਛ ਨੀ, ਉਹਦੀ ਫਾਰਮ ਨੀ ਹੈਗੀ, ਉਹ ਜ਼ਿਆਦਾ ਨਾ ਇੱਧਰ ਦੁਬਈ ਚ ਆ ਗਏ ਨਾ, ਉਹਨੇ ਆਪਣਾ ਨੁਕਸਾਨ ਹੀ ਕੀਤਾ। ਮੈਸੀ ਜਿਹੜਾ ਉਹਨੇ, ਉਹਨੂੰ ਪਤਾ ਸੀ ਅਮੈਰੀਕਾ ਚ ਵਰਲਡ ਕੱਪ ਹੋਣਾ ਵਾ, ਤੇ ਵੇਖ ਲਓ ਅਮੈਰੀਕਾ ਦੀ ਟੀਮਾਂ ਚ ਆ ਗਿਆ ਵਾ, ਉਹਨੇ ਇਸ ਗਰਾਊਂਡਾਂ ਦਾ ਆਪਣੇ ਜਿੰਨੀਆਂ ਵੀ ਗਰਾਊਂਡ ਆ ਉਹ ਬੜਾ ਕੀ ਕਹਿ ਲੋ ਭਾਰੀ ਭੀਤ ਜਾਣਦਾ ਵਾ ਵੀ ਉਹ ਕਿਹੜੇ ਹਿਸਾਬ ਨਾਲ ਖੇਡਣਾ ਵਾ ਇੱਥੇ।
0: ਅੱਛਾ ਅੱਛਾ ਅੱਛਾ ਜੀ,
2: ਵੈਦਰ ਵੀ, ਵੈਦਰ ਪਤਾ ਗੱਲ ਕੀ ਹੈ, ਜਿਹੜਾ ਚੰਗਾ ਪਲੇਅਰ ਹੁੰਦਾ ਨਾ ਇੰਟੈਲੀਜੈਂਟ, ਉਹਨੇ ਵੈਦਰ ਵੀ ਜਾਂਚ ਲਿਆ ਇੱਥੋਂ ਦਾ, ਵੈਦਰ ਬਹੁਤ ਕੰਟਰੋਲ ਚ, ਇਹ ਜਿਹੜੀਆਂ ਹੈਗੀਆਂ ਨਾ ਬ੍ਰਾਜ਼ੀਲ ਅਰਜਨਟਾਈਨਾ ਇਹ ਜਿੱਤ ਸਕਦੀਆਂ, ਕਿਉਂਕਿ ਫਰਾਂਸ ਫਿਰ ਇੱਥੇ ਕਿੰਨਾ ਕਿੰਨਾ ਕਾਬੂ ਆ ਸਕਦੀ ਆ, ਕਿਉਂਕਿ ਉਹ ਠੰਡੇ ਇਲਾਕੇ ਦੀ ਟੀਮ ਆ।
0: ਜੀ ਜੀ ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਫੀਫਾ ਵਰਲਡ ਕੱਪ ਵਾਸਤੇ, ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜ਼ਰੂਰ ਕਾਲ ਕਰਦੇ ਰਿਹਾ ਕਰੋ, ਥੋੜੀ ਇਹਦੇ 'ਤੇ ਅਪਡੇਟ ਦਿੰਦੇ ਰਿਹਾ ਕਰੋ।
2: ਥੈਂਕ ਯੂ
0: ਜੀ, ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਕਮਲਜੀਤ ਭਾਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਗੱਲ ਵਰਲਡ ਕੱਪ ਦੀ ਹੋ ਰਹੀ ਤੇ ਮੈਂ ਕਿਹਾ ਸੀ ਵੀ ਥੋੜੀ ਬਹੁਤੀ ਕਰ ਲਈਏ।
0: ਹਾਂਜੀ ਹਾਂਜੀ,
3: ਸਰ ਯਾਦ ਹੋਏਗਾ ਇਟਾਲੀਆ 90 ਦੇ ਵਿੱਚ ਕੈਮਰੂਨ ਵੀ ਇਹੋ ਜਿਹਾ ਕੰਟਰੀ ਸੀਗਾ ਵੀ ਜਿਹਨੇ ਇਹਨੂੰ ਅਰਜਨਟੀਨਾ ਨੂੰ ਹਰਾਤਾ ਸੀ, ਪਰ ਮਾਰਾਡੋਨਾ ਦੀ ਪਲਾਂਟੀ ਮਿਸ ਹੋ ਗਈ ਸੀ ਮਾਰਾਡੋਨਾ ਤੋਂ।
0: ਠੀਕ ਹੈ ਜੀ,
3: ਤੇ ਗੇਮ ਹੈ ਬਸ, ਬਾਕੀ ਤੁਸੀਂ ਗੱਲ ਕਰਦੇ ਸੀ ਵੀ ਤੁਹਾਨੂੰ ਏਜ ਜਿਹੜੀ ਹੈ ਕੋਈ ਫੈਕਟ ਨਹੀਂ ਹੈਗਾ ਤੁਹਾਡੀ ਲਾਈਫ।
0: ਅੱਛਾ ਜੀ,
3: ਮਤਲਬ ਨਾ ਇਹ ਨੰਬਰ ਹੈ ਜਾਂ ਫਿਰ ਸਾਡੇ ਬੰਦਿਆਂ ਦੀ ਆ, ਪਹਿਲਾਂ ਤੇ ਬਸ ਕਹਿਣਾ ਉਹ ਲੈ ਕੋਈ ਕੰਮ ਸ਼ੁਰੂ ਕਰ ਲੋ, ਤੇ ਚੱਲਣਾ ਹੀ ਨੀ, ਚੱਲਣਾ ਕਰਦੇ ਨੀ, ਉਹ ਫਲਾਣੇ ਨੇ ਖੋਲਿਆ ਥਾ ਜਾਂ ਤੂੰ ਵੱਡਾ ਪਲੇਅਰ ਬਣਿਆ, ਮੇਰੀ ਵੀ 62 ਸਾਲ ਦੀ ਏਜ ਆ ਵੀ, ਮਤਲਬ ਖੈਰ ਆਈ ਐਮ ਸਟਿਲ ਪਲੇਇੰਗ ਟੂ ਸਰ, ਆਪਾਂ ਮਿਲਾਂਗੇ ਤੁਹਾਨੂੰ ਕਿਸੇ ਵੇਲੇ, ਮਿਲ ਕੇ ਕਰਾਂਗੇ ਗੱਲਬਾਤ, ਆਪਾਂ ਸਪੋਰਟਸ ਮੇਰਾ ਟੌਨਕ ਹੈ।
0: ਕਿਆ ਬਾਤ ਹੈ ਜੀ।
3: ਦੇਖੋ ਜੀ ਜਰਮਨ ਜਿਹੜੀ ਆ ਉਹ ਵੀ ਅੱਖੋਂ ਪਰੋਖੇ ਨੀ ਕੀ ਸਕਦੇ ਸੀ, ਮੈਂ ਦੇਖੀ ਉਹਨਾਂ ਦੀ ਗੇਮ ਵੀ ਜਿਹੜੀ ਆ
0: ਜੀ,
3: ਹਜੇ ਸੈਕੰਡ ਰਾਊਂਡ ਜਿਹੜੇ ਚਾਲੂ ਹੋਏਗਾ ਨਾ ਫੇਰ ਥੋੜੀ ਹੋ ਗਈ, ਮੈਂ ਇਸ ਜ਼ਿਆਦਾ ਮੈਂ ਤੁਹਾਨੂੰ ਨਹੀਂ ਦੇਖ ਰਿਹਾ ਕੰਮ ਦਾ ਸਕੈਜੂਲ ਏਦਾਂ ਦਾ ਕੁਛ
0: ਜੀ ਜੀ।
3: ਤੇ ਇੱਦਾਂ ਵੀ ਬਾਕੀ ਅਰਜਨਟੀਨਾ ਤੇ ਦੇਖੋ ਜੀ, ਫਿਰ ਅਰਜਨਟੀਨਾ ਹੀ ਆ, ਮੈਸੀ ਤੇ ਮੈਸੀ ਆ, ਰੋਨਾਲਡੋ ਤੇ ਪ੍ਰੈਸ਼ਰ ਪੁਸ਼ਰ ਜਾਂ ਮੈਨੂੰ ਪਤਾ ਨੀ ਆ, ਤੇ ਉਹਦੇ ਕੋਲ ਸ਼ਿਤ ਨੀ ਹੋਣਾ ਕਿਉਂਕਿ ਬਹੁਤ ਸਟਰੋਂਗ ਸੀ ਇਹਨਾਂ ਨੂੰ, ਰੋਨਾਲਡੋ ਕੱਲਾ ਹੀ ਆ, ਮੈਸੀ ਤਾਂ ਸਾਰਾ ਖੇਲਦਾ, ਤੁਸੀਂ ਗੇਮ ਦੇਖਿਓ ਗੈਦ ਮੇਰੇ ਗਲਤ ਵੀ ਹੋ ਸਕਦਾ, ਤੇ ਮੈਸੀ ਨੇ ਲਾਸਟ ਵਰਲਡ ਕੱਪ ਦੇ ਵਿੱਚ ਆਪ ਗੋਲ ਕਰਨ ਦੀ ਬਜਾਏ ਦੂਜਿਆਂ ਬੰਦਿਆਂ ਨੂੰ ਕਿੰਨੇ ਅਸਿਸਟ ਕੇ ਗੋਲ ਕਰਵਾਏ ਆ, ਦੈਟਸ ਵਾਈ ਹੀ ਇਜ਼ ਦੇਅਰ ਵਰਲਡ ਚੈਂਪੀਅਨ। ਤੇ ਇਹ ਸਾਰੀ ਤਾਂ ਗੱਲਬਾਤ ਆ, ਬਾਕੀ ਕੋਈ ਨੀ, ਠੀਕ ਹੈ, ਗੁੱਡ ਲੱਕ ਹੈ ਸਾਰਿਆਂ ਨੂੰ। ਤੇ ਉਹ ਬੰਦੇ ਦੀ ਸਟੋਰੀ ਬੜੀ ਵਧੀਆ ਲੱਗੀ ਮੈਨੂੰ, ਤੈਨੂੰ ਖੈਰ ਨਹੀਂ ਪਤਾ ਸੀ ਜਿਹੜੇ ਗੋਲ 40 ਸਾਲ ਦੇ ਪਲੇਅਰ ਦੀ ਗੱਲ ਕਰਦੇ ਹੋ ਤੁਸੀਂ, ਦੈਟਸ ਗੁੱਡ
0: ਜੀ,
3: ਹੈ ਨਾ। ਬਾਕੀ ਤਕੜੇ ਰਹੋ, ਸਪੋਰਟਸ ਨਾਲ ਪਿਆਰ ਕਰੋ, ਜ਼ਿੰਦਗੀ ਜੀਣੀ ਹੈ ਤੇ ਦਵਾਈਆਂ ਤੋਂ ਜੇ ਬਚ ਕੇ ਰਹਿਣਾ।
0: ਕਿਆ ਬਾਤ ਹੈ,
3: ਮਿਹਰਬਾਨੀ,
0: ਬਹੁਤ ਬਹੁਤ ਧੰਨਵਾਦ ਜੀ। ਇੱਥੋਂ ਦੋਸਤੋ, ਉਮਰ ਹੈ ਜਿਹੜੀ, ਕਦੇ ਕੋਈ ਸੀਮਾ ਜਾਂ ਇਹਦਾ ਕੋਈ ਬਹਾਨਾ ਨਾ ਬਣਾਓ। ਜੇ ਜ਼ਿੰਦਗੀ ਦੇ ਵਿੱਚ ਕੁਛ ਕਰਨਾ ਨਾ, ਜਦੋਂ ਤੁਹਾਡਾ ਦਿਲ ਕੀਤਾ ਵੀ ਇੱਥੇ ਸ਼ਾਇਦ ਮੈਂ ਚੱਲ ਸਕਦਾ, ਵਾਈ ਨੋਟ, ਇੱਕ ਵਾਰ ਟਰਾਈ ਉਸ ਚੀਜ਼ ਨੂੰ ਜ਼ਰੂਰ ਦਿਓ। KFC ਕੈਂਟੱਕੀ ਫਰਾਈਡ ਚਿਕਨ, ਇਸ ਬਾਬੇ ਨੇ 60 ਸਾਲ ਦੀ ਉਮਰ ਦੇ ਵਿੱਚ ਇਹ ਬਿਜ਼ਨਸ ਹੈ ਜਿਹੜਾ ਸਟਾਰਟ ਕੀਤਾ ਸੀਗਾ। ਤੁਸੀਂ ਦੇਖ ਲਓ ਫਿਰ ਕਿੱਥੇ ਕਿੱਥੇ ਹੈ ਜਿਹੜਾ ਇਸ ਬਿਜ਼ਨਸ ਨੂੰ, ਹੈ ਜਿਹੜਾ ਪੂਰੇ ਵਰਲਡ ਦੇ ਲੈਵਲ ਦੇ ਵਿੱਚ ਹੈ ਜਿਹੜੀਆਂ ਇਹਦੀਆਂ ਫਰੈਂਚਾਈਜ਼ ਹੁੰਦੀਆਂ ਨੇ। ਸੋ ਆਪਾਂ ਵੈਭਵ ਸੂਰਿਆਵੰਸ਼ੀ ਦੀ ਵੀ ਗੱਲ ਕਰਦੇ ਹਾਂ। 14 ਸਾਲ ਦੇ ਵਿੱਚ IPL ਦੇ ਵਿੱਚ ਡੈਬਿਊ ਕੀਤਾ ਅਤੇ ਹੁਣ 15 ਸਾਲ ਦੇ ਉਮਰ ਦੇ ਵਿੱਚ ਉਸਨੇ ਹੈ ਜਿਹੜਾ ਕੀ ਧਮਾਲ ਹੈ ਜਿਹੜਾ IPL ਦੇ ਵਿੱਚ ਕੀਤਾ। ਹਾਂਜੀ, ਸੋ ਮੈਨੂੰ ਲੱਗਦਾ ਵੀ ਉਮਰ ਨਹੀਂ, ਇਹ ਜਿਹੜਾ ਇੱਕ ਤੁਹਾਡਾ ਟੈਲੈਂਟ ਹੈ, ਤੁਹਾਡੀ ਜਿਹੜੀ ਹੈ ਜੋ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਪ੍ਰਤੀ ਜਿਹੜੀ ਤੁਹਾਡੀ ਡੈਡੀਕੇਸ਼ਨ ਹੈ, ਡਿਟਰਮੀਨੇਸ਼ਨ ਹੈ, ਉਹ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ। ਬਾਕੀ ਤੁਸੀਂ ਇਹ ਜ਼ਰੂਰ ਦੱਸਿਓ, ਕਦੇ ਤੁਹਾਨੂੰ ਲੱਗਿਆ ਵੀ ਉਮਰ ਕਦੇ ਵੀ ਸੁਪਨੇ ਦੇ ਵਿੱਚ ਰੁਕਾਵਟ ਬਣ ਸਕਦੀ ਹੈ, ਜਾਂ ਫਿਰ ਤੁਸੀਂ ਅਜਿਹਾ ਸਮਾਂ ਦੇਖਿਆ ਜਦੋਂ ਲੋਕਾਂ ਨੇ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕੀਤਾ ਪਰ ਤੁਸੀਂ ਆਪਣੇ ਆਪ ਨੂੰ ਸਾਬਿਤ ਕੀਤਾ ਵੀ ਹਾਂ ਮੈਂ ਕਰ ਸਕਦਾ। ਕਈ ਵਾਰ ਇਹੋ ਜਿਹਾ ਸਮਾਂ ਹੁੰਦਾ, ਕਈ ਵਾਰ ਪਰਿਵਾਰਕ ਵੀ ਹੈ ਜਿਹੜੇ ਉਹ ਵੀ ਕਹਿੰਦੇ ਆ ਵੀ ਯਾਰ ਨਹੀਂ ਤੂੰ ਇਹ ਕੰਮ ਨਹੀਂ ਕਰਨਾ, ਪਰ ਤੁਹਾਡਾ ਹੁੰਦਾ ਯਾਰ ਇੱਕ ਵਾਰ ਮੈਂ ਕਰਨਾ ਹੀ ਕਰਨਾ। ਪਰ ਜਦੋਂ ਤੁਸੀਂ ਸਫਲ ਹੁੰਦੇ ਹੋ ਫਿਰ ਤੁਸੀਂ ਇਹ ਜਿਹੜਾ ਆਪਣੇ ਆਪ ਨੂੰ ਸਾਬਿਤ ਕਰਦੇ ਹੋ, ਦੇਖੋ ਮੈਂ ਸਾਬਿਤ ਕੀਤਾ ਆਪਣੀ ਮਿਹਨਤ ਦੇ ਨਾਲ, ਆਪਣੀ ਡਿਟਰਮੀਨੇਸ਼ਨ ਦੇ ਨਾਲ। ਸੰਧੂ ਸਾਹਿਬ ਜੀ, ਇਹਨੂੰ
4: ਤੁਸੀਂ ਸ਼ਮੀ ਸਾਹਿਬ, ਅਸੀਂ ਨੀ ਅਗਲੇ ਕਮਿੰਗ ਸੈਚਰਡੇ ਟੂਰਨਾਮੈਂਟ ਕਰਾ ਰਹੇ ਹਾਂ ਸਾਡੀ ਕਲੱਬ ਵੱਲੋਂ
0: ਜੀ ਜੀ,
4: ਸੋਕਰ ਦਾ, ਤੇ 30 ਤੋਂ ਜ਼ਿਆਦਾ ਟੀਮਾਂ ਨੇ।
0: ਅੱਛਾ ਜੀ,
4: ਪ੍ਰੋਫੈਸ਼ਨਲ ਗਰੁੱਪ ਆ ਸਾਡਾ ਇੱਕ, ਇੱਕ ਸਾਡਾ ਆਮ ਹੀ ਓਵਰ 35 ਚ ਮੇਰੇ ਖਿਆਲ 45 ਵੀ ਸਾਡਾ ਜਿਹੜਾ ਕਲੱਬ ਆ ਕਾਫੀ ਸਾਲਾਂ ਤੋਂ ਅਸੀਂ ਵਿਨ ਕਰਦੇ ਹਾਂ, ਔਰ ਮੈਂ ਵੀ ਓਵਰ 50 ਚ ਖੇਡਦਾ
0: ਤੇ
4: ਮੈਨੂੰ ਅੱਜ 42 ਸਾਲ ਹੋ ਗਏ ਸੋਕਰ ਖੇਡਦਿਆਂ। ਮੈਂ ਸਟਿਲ
0: ਡੇਲੀ
4: 2-3 ਘੰਟੇ ਆਪਣੀ ਸਿਹਤ ਨੂੰ ਦਿੰਦਾ, ਤੇ ਮਤਲਬ ਸਿਹਤ ਤੋਂ ਉੱਪਰ ਕੋਈ ਵੀ ਵੱਡੀ ਚੀਜ਼ ਨੀ। ਮੈਂ ਹਮੇਸ਼ਾ ਕਹਿੰਦਾ ਵਾ ਕਿ ਸਿਹਤ ਜਿਹੜੀ ਤੁਹਾਡੀ ਸਭ ਤੋਂ ਨੇੜੇ, ਤੁਸੀਂ ਆਪਣੇ ਆਪ ਜੇ ਤੁਸੀਂ ਤਕੜੇ ਹੋ, ਪਰਿਵਾਰ ਦੀ ਵੀ ਹੈਲਪ ਕਰੋਗੇ, ਕਮਿਊਨਿਟੀ ਦੀ ਹੈਲਪ ਕਰੋਗੇ, ਕੰਟਰੀ ਸਿਹਤ ਜਦ ਹੋਣਾ ਕਮਿਊਨਿਟੀ ਦਾ ਜਾਂ ਪਰਿਵਾਰਾਂ ਦਾ ਬਹੁਤ ਚੰਗਾ ਆ। ਤੇ ਬਾਕੀ ਯਾਰ ਕਿ ਵਰਲਡ ਕੱਪ ਚ ਵੇਖੋ ਨੈਕ ਟੂ ਨੈਕ ਮੁਕਾਬਲੇ ਆ, ਕਿਹੜੇ ਗਰੁੱਪ ਚੋਂ ਕਿਹੜਾ ਨਿਕਲ ਕੇ ਆਉਂਦਾ ਕੁਝ ਕਹਿਣਾ ਸੌਖਾ ਨੀ, ਪਰ ਯੂਰਪਨ ਔਰ ਜਿਹੜਾ ਆਪਣਾ ਨਾਰਥ ਅਮਰੀਕਾ, ਬ੍ਰਾਜ਼ੀਲ ਕਹਿ ਰਹੇ, ਅਰਜਨਟੀਨਾ, ਇੱਥੇ ਜਿਹੜਾ ਜ਼ਮੀਨ ਆ ਖੇਡਦਾ ਜਿਹੜਾ ਤੁਹਾਡਾ ਪਲੇਅਰ ਆ ਜੀ, ਇਹ ਬੇਸਿਕਲੀ ਬ੍ਰਾਜ਼ੀਲ ਦਾ ਪੈਦਾਇਸ਼ ਹੈ ਜੀ। ਇਹਦੀ ਬੇਸਿਕਲੀ ਕਿਉਂਕਿ ਬ੍ਰਾਜ਼ੀਲ ਚ ਤੁਸੀਂ ਯਕੀਨ ਕਰੋ ਗਲੀਆਂ ਚ ਫੁੱਟਬਾਲ ਖੇਡਦੇ ਆ, ਔਰ ਜਨੂਨ ਆ ਜੀ ਉੱਥੇ
0: ਬਹੁਤ। ਸਹੀ ਗੱਲ ਹੈ,
4: ਮੈਂ ਕਹੂੰਗਾ ਕਿ ਇਸ ਸੱਚੇ ਦੇ ਇੱਥੇ ਕਨਸਟੋਗਾ ਐਂਡ ਸੈਂਡਲਵੁੱਡ ਤੇ ਗ੍ਰੇਟ ਲੇਕ ਸਕੂਲ ਆ, ਉੱਥੇ 8 ਤੋਂ ਲੈ ਕੇ ਸ਼ਾਮੀ 8 ਤੱਕ ਮੈਚ ਚੱਲ ਰਿਹਾ, ਤੇ ਪੂਰਾ ਲੰਗਰ ਦਾ ਪ੍ਰਬੰਧ ਆ। ਕੋਈ ਵੀ ਤੁਹਾਡਾ ਸਰੋਤਾ ਆਉਣਾ ਚਾਹੇ ਅਸੀਂ ਵੈਲਕਮ ਕਰਾਂਗੇ,
0: ਤੇ
4: ਮੈਂ ਕਹਿੰਦਾ ਤੁਸੀਂ ਵੀ ਜ਼ਰੂਰ ਸਾਨੂੰ ਪਿੱਛੇ ਭਾਵੇਂ ਥੋੜਾ ਟਾਈਮ ਕੱਢ ਕੇ ਆਇਓ, ਜ਼ਰੂਰ ਦਰਸ਼ਨ ਦਿਓ।
0: ਦੁਬਾਰਾ ਭਾਜੀ ਇਨਫੋਰਮੇਸ਼ਨ ਹੈ ਜਿਹੜੀ ਸਾਂਝੀ ਕਰ ਦਿਓ, ਕਿਹੜੀ ਲੋਕੇਸ਼ਨ ਤੇ ਕਿੰਨੇ ਤੋਂ ਕਿੰਨੇ ਵਜੇ?
4: ਲੋਕੇਸ਼ਨ ਜੀ ਗ੍ਰੇਟ ਲੇਕ ਸਕੂਲ ਆ, ਸੈਂਡਲਵੁੱਡ ਐਂਡ ਕੰਸਟੋਗਾ ਦੇ ਕਾਰਨਰ ਦੇ ਉੱਤੇ ਗ੍ਰੇਟ ਲੇਕ ਸਕੂਲ ਆ। ਤੇ ਮੈਨੂੰ ਬੇਸ਼ੱਕ ਕਾਲ ਵੀ ਕਰ ਸਕਦੇ 647-7640, ਅਸੀਂ ਓਵਰ 50 ਓਵਰ 35 ਵਰਲਡ ਡਿਵੀਜ਼ਨ ਐਂਡ ਪ੍ਰੀਮੀਅਰ ਡਿਵੀਜ਼ਨ, ਅਸੀਂ ਪ੍ਰੋਫੈਸ਼ਨਲ ਪਲੇਅਰ ਹੋਣਗੇ ਸਾਡੇ, ਤੇ ਬਾਕੀ ਆਪਣੇ ਕਮਿਊਨਿਟੀ ਦੇ ਅਸੀਂ ਆਪਣੇ ਜਿਹੜੇ ਜ਼ਿਆਦਾ ਪੰਜਾਬੀ ਕਮਿਊਨਿਟੀ ਦੇ ਪਲੇਅਰ ਹੀ ਹੋਣਗੇ, ਤੇ ਬਹੁਤ ਸੋਹਣਾ ਟੂਰਨਾਮੈਂਟ ਹੋਏਗਾ, ਬਾਕੀ ਤੁਸੀਂ ਇੰਜੋਏ ਕਰੋਗੇ। ਤੇ ਪਲੀਜ਼ ਜਿਹੜਾ ਵੀ ਕੋਈ ਸ਼ੌਂਕ ਰੱਖਦਾ ਆਇਓ, ਅਸੀਂ ਤੁਹਾਨੂੰ ਉੱਥੇ ਐਪਰੀਸ਼ੀਏਟ ਕਰਾਂਗੇ, ਅਸੀਂ ਚਾਹੁੰਗੇ ਕਿ ਸਾਡੀ ਰੌਣਕ 'ਚ ਵਾਧਾ ਕਰੋ। ਧੰਨਵਾਦ ਤੁਹਾਡਾ ਜੀ, ਬਹੁਤ
0: ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਸੋ ਉੱਥੇ ਹੀ ਦੋਸਤੋ, ਤੁਸੀਂ ਹੋਮ ਆਟੋ ਇੰਸ਼ੋਰੈਂਸ ਦੇ ਕੋਟ ਕੋਈ ਲੈਣਾ ਚਾਹੁੰਦੇ ਹੋ, ਕੋਈ ਪ੍ਰੀਮੀਅਮ ਹੈ ਜਿਹੜਾ ਤੁਹਾਡਾ ਵਧਾ ਦਿੱਤਾ, ਰਿਨਿਊਲ ਆ ਰਹੀ ਹੈ, ਤਾਂ ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਿਓ, 647-2198-70 6472192870 ਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਿਓ। ਜਿੰਨੇ ਵੀ ਸਾਡੇ ਜਿਹੜੇ ਪਰਿਵਾਰ ਹੈ ਉਹਨਾਂ ਨੇ ਹੁਣ ਤੱਕ ਮਨਵੀਰ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ, ਸਾਰਿਆਂ ਤੋਂ ਹੈ ਜਿਹੜਾ ਮੈਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਫੀਡਬੈਕ ਆਇਆ, ਤੇ ਕੁਝ ਕਿ ਤਾਂ ਤੁਹਾਡੇ ਸਾਹਮਣੇ ਏਅਰ ਤੇ ਆ ਕੇ ਵੀ ਕਹਿ ਕੇ ਗਏ। ਸੋ ਇਸ ਕਰਕੇ ਸ਼ੋਪ ਰਾਊਂਡ ਕਰੋ, ਪਰ ਇੱਕ ਵਾਰ ਜਿਹੜਾ ਇਸ ਨੌਜਵਾਨ ਦੇ ਨਾਲ ਗੱਲ ਵੀ ਕਰੋ, ਬੜਾ ਨਿੱਠ ਕੇ ਆ ਜਿਹੜਾ ਇਹ ਵੀ ਆਪਣਾ ਕੰਮ ਕਰ ਰਹੇ ਨੇ। ਸੋ ਮਨਵੀਰ ਸਿੰਘ ਹੋਮ ਆਟੋ ਇੰਸ਼ੋਰੈਂਸ ਦੇ ਪ੍ਰੀਮੀਅਮ ਵਾਸਤੇ ਕੋਟ ਵਾਸਤੇ 647-219-2870 ਸਿੰਪਲੀ ਇੰਡੀਅਨ ਰੈਸਟੋਰੈਂਟ। ਕੋਈ ਕੇਟਰਿੰਗ ਕਰਾਉਣੀ ਹੈ, ਵੈੱਜ ਨੌਨ ਵੈੱਜ ਥਾਲੀ ਖਾਣੀ ਹੈ, ਤਾਂ ਤੁਸੀਂ ਸਿੰਪਲੀ ਇੰਡੀਅਨ ਰੈਸਟੋਰੈਂਟ 'ਤੇ ਜਾ ਸਕਦੇ ਹੋ। 905-7091-8111 9057948111 'ਤੇ ਸੰਪਰਕ ਕੀਤਾ ਜਾ ਸਕਦਾ। ਘਰ ਦੇ ਵਿੱਚ ਰੈਨੋਵੇਸ਼ਨ ਕਰਾਉਣੀ ਹੈ ਤਾਂ ਫਿਰ ਸਰਦਾਰ ਮਨਦੀਪ ਸਿੰਘ ਹੋਣਾ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ। 416-272-8214 416-272-8214 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਜੀ ਗਿੱਲ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਭਾਜੀ।
5: ਹਾਂਜੀ ਸਤਿ ਸ਼੍ਰੀ ਅਕਾਲ ਸਮੀ
0: ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ।
5: ਹਾਂਜੀ, ਇਹ ਜਿਹੜਾ ਨਾ ਇੱਕ ਨੰਬਰ ਆ, ਇਹ ਜਸਟ ਲਾਈਕ ਅ ਨੰਬਰ, ਕਿਉਂਕਿ ਜੇ ਜਿਹੜੀ ਤੁਹਾਡੀ ਬਾਡੀ ਆ ਨਾ
0: ਜੀ,
5: ਇਹਨੂੰ ਜੇ ਤੁਸੀਂ ਨਾ ਸੋਨੇ ਤੋਂ ਵੀ ਵੱਧ ਕੇ ਰੱਖੋਗੇ ਇਹਨੂੰ, ਤੇ ਲੌਂਗ ਚੱਲੂਗੀ।
0: ਸਹੀ ਗੱਲ ਹੈ ਜੀ।
5: ਜਿੱਦਾਂ ਆਪਾਂ ਗੱਡੀਆਂ ਦੇ ਵਿੱਚ ਆਪਾਂ ਜਿੱਦਾਂ ਹੁਣ ਆਇਲ ਚੇਂਜ ਕਰਨ ਵਾਲਾ ਹੁੰਦਾ ਨਾ
0: ਜੀ ਜੀ,
5: ਤੇ ਆਪਾਂ ਸੋਚਦੇ ਕਿ ਦੋ ਤਿੰਨ ਦਿਨ ਪਹਿਲਾਂ ਹੀ ਕਰਾ ਲਈਏ ਹੈ ਨਾ
0: ਆਇਲ ਚੇਂਜ,
5: ਤਾਂ ਕਿ ਗੱਡੀ ਜਿਹੜੀ ਆ ਲੌਂਗ ਟਾਈਮ ਚੱਲੇ ਹੈ ਨਾ, ਚੱਲਦੀ ਵੀ ਹੈ ਨਾ
0: ਜੀ ਜੀ,
5: ਸੇਮ ਸਾਡੀ ਬਾਡੀ ਹੈ ਨਾ।
0: ਸਹੀ ਗੱਲ ਹੈ, ਜਿੰਨਾ ਖਿਆਲ ਰੱਖੀਏ ਉਨਾ ਵਧੀਆ ਆ, ਤੇ ਆਪਣੇ ਵਾਸਤੇ ਵੀ ਸਹੀ ਗੱਲ ਹੈ।
5: ਖਾਣਾ ਤੁਸੀਂ ਵਧੀਆ ਰੱਖੋਗੇ ਤਾਂ ਵਧੀਆ ਹੀ ਆ ਨਾ।
0: ਸਹੀ,
5: ਸੋਕਰ ਦਾ ਮੈਂ ਸ਼ੁਰੂ ਤੋਂ ਬਹੁਤ ਫੈਨ ਆ, ਖੇਡੇ ਵੀ ਰਹੇ ਆ, ਡਿਸਟ੍ਰਿਕਟ ਲੈਵਲ ਦੇ ਵੀ ਖੇਡਦੇ ਰਹੇ।
0: ਕੀ ਬਾਤ ਹੈ,
5: ਵਧੀਆ ਵਧੀਆ ਲੱਗਦਾ, ਤੇ ਕਿਉਂਕਿ ਜਿਹੜੀ ਹੈਲਥ ਹੈ ਨਾ ਤੁਹਾਡੀ
0: ਜੀ,
5: ਇਹ ਬਹੁਤ ਜ਼ਰੂਰੀ ਆ, ਇਹੀ ਤੁਹਾਨੂੰ ਅੱਗੇ ਲੈ ਕੇ ਜਾਂਦੀ। ਕਈ ਲੋਕੀ ਕਹਿੰਦੇ ਯਾਰ ਕੀ ਹੈ ਨਾ ਐਕਸਰਸਾਈਜ਼ ਕਰਨੀ, ਜਿੰਨੀ ਲਿਖੀ ਉਨੀ ਹੈ ਨਾ, ਨਹੀਂ ਨਹੀਂ ਏਦਾਂ ਨੀ ਹੈਗਾ ਨਾ। ਅਕਸ਼ੇ ਕੁਮਾਰ ਨੇ ਕਿਹਾ, ਕਹਿੰਦਾ ਕਿ ਉਹ ਬੰਦਾ ਮੁਰਦੇ ਦੇ ਸਮਾਨ ਹੈ ਜਿਹੜਾ ਬੰਦਾ ਐਕਸਰਸਾਈਜ਼ ਨੀ ਕਰਦਾ ਨਾ, ਉਹ ਮਤਲਬ ਡੈਡ ਹੀ ਆ ਸਮਝ ਲਓ ਨਾ
0: ਜੀ ਜੀ,
5: ਕਿਉਂਕਿ ਤੁਹਾਡੇ ਜਿਹੜਾ ਬਲੱਡ ਸਰਕੂਲੇਸ਼ਨ ਹੈ ਨਾ, ਇਹੀ ਆ ਸਾਰਾ ਕੁਝ। ਜੇ ਇਹ ਤਾਂ ਹੀ ਚੱਲੂਗਾ, ਸਰਕੂਲੇਸ਼ਨ ਹੋਊਗਾ ਜੇ ਤੁਸੀਂ ਬਾਡੀ ਨੂੰ ਹਿਲਜੁਲ ਕਰੋਗੇ ਨਾ
0: ਜੀ, ਬਿਲਕੁਲ
5: ਬਾਡੀ ਤੁਹਾਡੀ ਸਵੈਟ ਹੋਊਗੀ ਨਾ
0: ਜੀ ਜੀ।
5: ਸੰਧੂ ਸਾਹਿਬ ਨੂੰ ਮੈਂ ਸਲੂਟ ਕਰਦਾ
0: ਜੀ,
5: ਬਹੁਤ ਵਧੀਆ ਉਪਰਾਲਾ ਆ
0: ਜੀ। ਥੈਂਕ ਯੂ ਗਿੱਲ ਸਾਹਿਬ,
5: ਜਾਣਾ ਚਾਹੀਦਾ ਜੀ
0: ਜੀ, ਬਿਲਕੁਲ ਜੀ,
5: ਧੰਨਵਾਦ ਸ਼ਮੀ ਜੀ।
0: ਥੈਂਕ ਯੂ,
5: ਵਧੀਆ ਪ੍ਰੋਗਰਾਮ, ਕੀਪ ਇਟ ਅਪ
0: ਜੀ। ਧੰਨਵਾਦ ਸਰ, ਧੰਨਵਾਦ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੇ ਆਪੋ ਆਪਣੇ ਫੀਡਬੈਕ ਵਿਚਾਰ ਦਿੰਦੇ ਹੋ। ਸੋ ਦੋਸਤੋ, ਫਿਜ਼ੀਕਲ ਐਕਟੀਵਿਟੀ ਸਪੋਰਟਸ ਵੀ ਹੋ ਸਕਦੀ ਹੈ, ਜਾਂ ਤੁਸੀਂ ਜਿਹੜਾ ਜਿੱਦਾਂ ਭੰਗੜਾ ਅਕੈਡਮੀ, ਇੱਕ ਡਾਇਵਰਸੀਫਾਈ ਜ਼ਰੂਰ ਰੱਖੋ, ਤੁਸੀਂ ਭੰਗੜਾ ਅਕੈਡਮੀ ਜੁਆਇਨ ਕਰ ਸਕਦੇ ਹੋ। ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹੜੇ ਸਮਰ ਕੈਂਪ ਵੀ ਸਟਾਰਟ ਹੋ ਰਹੇ ਨੇ, ਹਰ ਇੱਕ ਵਰਗ ਲਈ ਆ ਜਿਹੜਾ ਭੰਗੜਾ ਗਿੱਧਾ ਜਿਹੜਾ ਸਿਖਾਇਆ ਜਾ ਰਿਹਾ ਭੰਗੜਾ ਅਕੈਡਮੀ ਦੇ ਵਿੱਚ। ਮੇਰਾ ਤਾਂ ਆਪ ਹੁਣ ਦਿਲ ਕਰਨ ਆਇਆ ਵੀ ਇੱਕ ਦਿਨ ਆ ਜਿਹੜਾ ਜ਼ਰੂਰ ਭੰਗੜਾ ਪਾਇਆ ਜਾਵੇ। ਹਰ ਇੱਕ ਅੰਗ ਦੀ ਆ ਜਿਹੜੀ ਦੋਸਤੋ ਕਸਰਤ ਹੋ ਜਾਂਦੀ ਹੈ ਜਦੋਂ ਤੁਸੀਂ ਨੱਚਦੇ ਹੋ। ਇੱਕ ਤਾਂ ਮਨ ਹੈ ਜਿਹੜਾ ਉੱਦਾਂ ਖੁਸ਼ੀ ਚਾਅ ਜਿਹੜੇ ਆ ਜਾਂਦੇ ਹੈ, ਸਟ੍ਰੈਸ ਹੈ ਜਿਹੜਾ ਉਹ ਦੂਰ ਹੋ ਜਾਂਦਾ, ਅਤੇ ਬਾਕੀ ਜਿਹੜੇ ਤੁਹਾਡੀ ਆ ਜਿਹੜੀ ਕਸਰਤ ਹੁੰਦੀ ਹੈ ਉਹ ਆਪਣੇ ਆਪ ਸਿਹਤ ਨੂੰ ਹੋਰ ਰਿਸ਼ਟ ਪੁਸ਼ਟ ਕਰ ਦਿੰਦੀ ਹੈ। ਸੋ ਤੁਸੀਂ ਭੰਗੜਾ ਅਕੈਡਮੀ ਨੂੰ ਜੁਆਇਨ ਕਰਨਾ, ਵਿਲੀਅਮ ਅਤੇ ਏਅਰਪੋਰਟ ਦੇ ਏਰੀਏ ਦੇ ਵਿੱਚ ਇਹ ਭੰਗੜਾ ਅਕੈਡਮੀ ਹੈ। ਜੋਤ ਹੋਣੀ ਹੈ ਜਿਹੜੇ ਬਹੁਤ ਨਾਮੀ ਕਹਿ ਲਓ ਵੀ ਖਿਤਾਬ ਹੈ ਜਿਹੜੇ ਭੰਗੜੇ ਦੇ ਵਿੱਚ ਜਿੱਤ ਚੁੱਕੇ ਨੇ, ਇਹਨਾਂ ਦੀਆਂ ਟੀਮਾਂ ਜਿਹੜੀਆਂ ਨੇ ਵੱਡੇ ਵੱਡੇ ਮੰਚਾਂ 'ਤੇ ਪਰਫੋਰਮ ਕਰ ਚੁੱਕੀਆਂ ਨੇ, ਕਈ ਸੈਲੀਬ੍ਰਿਟੀਜ਼ ਦੇ ਨਾਲ ਇਹਨਾਂ ਨੇ ਭੰਗੜੇ ਦੇ ਉੱਤੇ ਪਰਫੋਰਮ ਕੀਤਾ ਵੱਡੇ ਵੱਡੇ ਸਟੇਜਾਂ ਦੇ ਉੱਤੇ, ਅਤੇ ਕਈ ਭੰਗੜਾ ਕੱਪ ਹੈ ਜਿਹੜੇ ਇਹਨਾਂ ਨੇ ਜਿੱਤੇ ਹੈ। ਸੋ ਤੁਸੀਂ ਆ ਜਿਹੜਾ ਹੋਰ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਆਪਣੇ ਬੱਚਿਆਂ ਨੂੰ ਆ ਜਿਹੜਾ ਭੰਗੜਾ ਗਿੱਧਾ ਸਿਖਾਉਣਾ ਚਾਹੁੰਦੇ ਹੋ, ਆਪਣੇ ਵਿਰਸੇ ਸੱਭਿਆਚਾਰ ਨਾਲ ਜੋੜਨਾ ਚਾਹੁੰਦੇ ਹੋ, ਹੋਰ ਵੀ ਕਈ ਜਿਹੜੇ ਟ੍ਰੈਡੀਸ਼ਨਲਸ ਜਿਹੜੇ ਸਾਜ਼ ਆ ਉਹ ਵੀ ਸਿਖਾਏ ਜਾਂਦੇ ਨੇ। ਸੋ ਭੰਗੜਾ ਅਕੈਡਮੀ ਦੇ ਨਾਲ ਸੰਪਰਕ ਕਰਨਾ, ਨੰਬਰ ਹੈ ਦੋਸਤੋ 647-507-7672 6475077672 647-507-7672 'ਤੇ ਤੁਸੀਂ ਜਿਹੜਾ ਭੰਗੜਾ ਅਕੈਡਮੀ ਨੂੰ ਜੁਆਇਨ ਕਰ ਸਕਦੇ ਹੋ। ਇਹ ਆਪਣੇ ਵਿਲੀਅਮ ਪਾਰਕਵੇ ਅਤੇ ਏਅਰਪੋਰਟ ਦੇ ਏਰੀਆ ਦੇ ਵਿੱਚ ਇਹ ਦਾ ਭੰਗੜਾ ਅਕੈਡਮੀ ਹੈ ਜਿਹੜੀ ਜੋਤ ਪ੍ਰਕਾਸ਼ ਗੁਰੂ ਘਰ ਦੇ ਕੋਲ ਹੈ ਜਿਹੜੀ ਇਹ ਅਕੈਡਮੀ ਹੈ ਜਿਹੜੀ ਖੁੱਲ੍ਹੀ ਹੈ। ਸੋ ਤੁਸੀਂ ਇੱਥੇ ਆਪਣੇ ਬੱਚਿਆਂ ਨਾਲ ਆਪ ਵੀ ਹੈ ਜਿਹੜਾ ਇਸ ਨੂੰ ਜੁਆਇਨ ਕਰ ਸਕਦੇ ਹੋ। ਸੋ ਅੱਜ ਅਸੀਂ ਕੇਪ ਵਰਡੇ ਭਾਅ ਜੀ ਹੋਣਾਂ ਨੇ ਇੱਕ ਗੱਲ ਕੀਤੀ ਸੀ, ਮੈਂ ਦੇਖਿਆ ਪਾਪੂਲੇਸ਼ਨ ਇਹਨਾਂ ਦੀ ਮਸਾਂ 5-5.5 ਲੱਖ ਹੀ ਹੈ, ਇੰਨੀ ਕੀ ਪਾਪੂਲੇਸ਼ਨ ਹੈ ਅਤੇ ਇਹਨੂੰ ਆਜ਼ਾਦੀ ਵੀ 1975 ਦੇ ਵਿੱਚ ਮਿਲੀ ਸੀਗੀ। ਸੋ ਆਪਾਂ ਜੇ ਕੰਪੈਰੀਜ਼ਨ ਕਰਦੇ ਨਾ ਕਈ ਵਾਰ ਆਪਣੇ ਬੈਕ ਹੋਮ ਦੇ ਨਾਲ, ਅਤੇ ਬਾਕੀ ਗੱਲ ਸਹੀ ਹੈ ਵੀ ਦੇਖ ਲਓ ਇਹ ਦੇਸ਼ ਹੈ ਜਿਹੜੇ ਇਹਨਾਂ ਦੀਆਂ ਟੀਮਾਂ ਵਰਲਡ ਕੱਪ ਦੇ ਵਿੱਚ ਪਹੁੰਚੀਆਂ ਹੋਈਆਂ, ਅਤੇ ਇੰਡੀਆ 1.4 billion ਤੋਂ ਉੱਤੇ ਪਾਪੂਲੇਸ਼ਨ ਆ, ਉਹ ਇੱਕ ਹਜੇ ਤੱਕ ਹੈ ਜਿਹੜੀ ਟੀਮ ਨਹੀਂ ਦੇ ਸਕੇ ਵੀ ਜਿਹੜੀ ਸੋਕਰ ਦੇ ਆ ਜਿਹੜੀ ਵਰਲਡ ਕੱਪ 'ਤੇ ਪਹੁੰਚ ਸਕੇ, ਕਿਉਂਕਿ ਮੈਨੂੰ ਲੱਗਦਾ ਵੀ ਕਈ ਵਾਰ ਆ ਜਿਹੜੀ ਇੱਕ ਜਿਹੜੀ ਖੇਡ ਹੈ ਉਹਦੇ 'ਤੇ ਹੀ ਜ਼ਿਆਦਾ ਇਨਵੈਸਟਮੈਂਟ ਜਾਂ ਪੈਸਾ ਲੱਗ ਜਾਂਦਾ। ਹੁਣ ਇੱਥੇ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਆਈਸ ਹੋਕੀ ਹੋ ਗਿਆ, ਬੇਸਬਾਲ ਹੋ ਗਿਆ, ਸੋਕਰ ਹੋ ਗਿਆ, ਹਾਂਜੀ, ਇਹਨਾਂ ਦੇ ਉੱਤੇ ਆ ਜਿਹੜੀ ਫੰਡਿੰਗ ਵੀ ਹੈ ਜਿਹੜੀ ਦਿੱਤੀ ਜਾਂਦੀ। ਹੁਣ ਹੌਲੀ ਹੌਲੀ ਕ੍ਰਿਕਟ ਹੈ ਜਿਹੜੀ ਉਹ ਵੀ ਖੇਡ ਹੈ ਜਿਹੜੀ ਉੱਪਰ ਆ ਰਹੀ ਹੈ। ਸੋ ਮੈਂ ਅਗਲੀ ਕਾਲ ਲੈਂਦਾ, ਤੁਸੀਂ ਵੀ ਆਪਣੇ ਕੋਈ ਵਿਚਾਰ ਸਾਂਝੇ ਕਰਨੇ ਨੇ। ਸਟੂਡੀਓ ਨੰਬਰ 905-673-3337 'ਤੇ ਦੋਸਤੋ ਤੁਸੀਂ ਸਾਡੇ

0: ਵੇਖਿਆ ਵਾ,
1: ਅੱਛਾ ਜੀ,
0: ਮੈਚ ਵੇਖਿਆ, ਕੋਈ ਪਲੰਟੀ ਨੀ ਮਿਲੀ, ਔਰ ਹਜੇ ਤੱਕ ਮੈਰਾਡੋਨਾ ਦੀ ਕਦੇ ਪਲੰਟੀ ਮਿਲਤੀ ਨੀ ਹੋਈ, ਉਹ ਚ ਪਲੰਟੀ ਨੀ। ਕੀ ਹੋਇਆ ਸੀ, ਕੈਮਰੂਨ ਦੀ ਟੀਮ ਨੇ ਪਹਿਲਾ ਹੀ ਮੈਚ ਸੀ 1990 ਵਰਲਡ ਕੱਪ ਦਾ,
1: ਅੱਛਾ ਜੀ,
0: ਇਟਲੀ ਦੇ ਵਿੱਚ, ਹਾਂਜੀ, ਕੈਮਰੂਨ ਬੜੀ ਰਫ ਖੇਡੀ ਸੀ ਤੇ ਮੈਰਾਡੋਨਾ ਨੂੰ ਉਹਨਾਂ ਨੇ ਇੰਨਾ ਜ਼ਖਮੀ ਕਰ ਦਿੱਤਾ ਸੀ ਉਹਦੇ ਪੈਰ ਦੇ ਉੱਤੇ, ਪੈਰ ਮਾਰ ਕੇ ਉਹਦਾ ਪੈਰ ਜ਼ਖਮੀ ਕਰਤਾ। ਇਹਦੇ ਜਿਹੜੀ ਕੈਮਰੂਨ ਨੇ ਲਾਸਟ ਮਿੰਟ ਦੇ, ਮਤਲਬ ਕਿ 15 ਕੁ ਮਿੰਟ ਰਹਿੰਦੇ ਸੀ, ਗੋਲ ਮਾਰ ਗਈ ਸੀ ਇੱਕ,
1: ਅੱਛਾ ਜੀ,
0: ਹਾਂਜੀ, ਤੇ ਕੋਈ ਪਲੰਟੀ ਨੀ ਮਿਲੀ, ਕੋਈ ਪਲੰਟੀ ਮਿਸ ਨੀ ਹੋਈ। ਜੇ ਇਨਫੋਰਮੇਸ਼ਨ ਨਾ ਆਵੇ ਤੇ ਇਸ ਤਰ੍ਹਾਂ ਭਾਜੀ ਹੁਣ ਇਨਕੋ ਵੀ ਨਾ ਕਿਹਾ ਕਰਵਾ ਕੇ।
1: ਚਲੋ ਤੁਸੀਂ ਕਰੈਕਟ, ਤੁਸੀਂ ਕਰੈਕਟ ਕਰਤਾ ਭਾਜੀ, ਉਹ ਵੀ ਧੰਨਵਾਦ। ਕਈ ਵਾਰ ਹੁੰਦਾ, ਕਈ ਵਾਰ ਕੰਪੈਰੀਜ਼ਨ ਹੋ ਜਾਂਦਾ ਕਈ ਵਾਰ, ਹਨਾ, ਤਾਂ ਕਰਕੇ। ਪਰ ਚਲੋ ਧੰਨਵਾਦ, ਤੁਸੀਂ ਇਹ ਜਿਹੜਾ ਕਰੈਕਟ ਕਰ ਦਿੱਤਾ, ਬਹੁਤ ਬਹੁਤ ਧੰਨਵਾਦ। ਤੇ ਜੋ ਤੁਸੀਂ
0: ਮੈਚ ਵੇਖਿਆ ਸਾਰਾ,
1: ਅੱਛਾ ਅੱਛਾ ਜੀ, ਵਧੀਆ ਗੱਲ ਹੈ ਭਾਜੀ। ਤੁਸੀਂ ਇਹ ਜਿਹੜਾ ਖੇਡ ਬਾਬਤ ਅੱਜ ਗੱਲਬਾਤ ਕੀਤੀ ਨਾ, ਬੜਾ ਮਜ਼ਾ ਆਇਆ ਸੁਣ ਕੇ ਤੁਹਾਡੀ ਗੱਲਾਂ ਜੀ। ਥੈਂਕ ਯੂ ਭਾਜੀ,
0: ਥੈਂਕ ਯੂ ਸਰ
1: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ, ਟਰੱਕਾਂ ਟਰੇਲਾਂ ਦੇ, ਤੁਸੀਂ ਇੰਜਨ ਦਾ ਕੋਈ ਕੰਮ ਕਰਾਉਣਾ, ਐਮਿਸ਼ਨ ਟੈਸਟ ਕਰਾਉਣਾ, ਐਨੂਅਲ ਸੇਫਟੀ ਕਰਾਉਣਾ, ਆਇਲ ਚੇਂਜ ਕਰਾਉਣਾ ਚਾਹੁੰਦੇ ਹੋ, ਜਾਂ ਫਿਰ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, ਸੋ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ ਦੋਸਤੋ। ਸੋ ਮਿਲਟਨ ਦੇ ਵਿਖੇ ਵਾਕਿਆ ਨੇ ਇਹ 14 ਮੈਂਸਵੁੱਡ ਕੋਰਟ ਮਿਲਟਨ ਵਿਖੇ, ਤੁਸੀਂ ਆ ਜਿਹੜਾ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਪੂਰਾ ਫੁੱਲੀ 24 ਆਵਰ ਸਕਿਉਰਿਟੀ ਯਾਰਡ ਹੈ ਇਹ, ਅਤੇ ਮੈਂ ਦੇਖਿਆ 5 ਬੇ ਹੈ ਗਰਾਜ ਦੇ ਵਿੱਚ, ਅਤੇ ਇੱਕੋ ਟਾਈਮ 12 ਤੋਂ 14 ਟਰੱਕਾਂ ਦੀ ਮੁਰੰਮਤ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਸੋ ਬਹੁਤ ਹੀ ਬਿਜ਼ੀ ਗਰਾਜ ਹੈ। ਸੋ ਤੁਸੀਂ ਆ ਜਿਹੜਾ ਇਹਨਾਂ ਦੇ ਨਾਲ ਬਹੁਤ ਹੰਢੇ ਹੋਏ ਕਹਿ ਲਓ ਵੀ ਮਕੈਨਿਕ ਨੇ। ਸੋ 519-490-9000-9061 ਤੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਅਮਰੀਕ ਭਾਜੀ, ਉਹਨਾਂ ਦੀ ਇੱਕ ਫਰਮਾਇਸ਼ ਆਈ ਸੀ, ਗੀਤ ਖੂਬਸੂਰਤ ਗੀਤ ਹੈ, ਲਓ ਜੀ ਥੋੜ੍ਹਾ ਜਿਹਾ ਆਪਾਂ ਗੀਤ ਸਟਾਰਟ ਕਰਦੇ ਹਾਂ।

ਕਿਆ ਬਾਤ ਹੈ, ਬਹੁਤ ਹੀ ਖੁਸ਼ ਗੀਤ। ਹੁਣ ਆਪਾਂ ਰੈਪ ਅਪ ਵੀ ਸਾਰਾ ਕੁਛ ਕਰਾਂਗੇ। ਇੱਕ ਤਾਂ ਟਰੰਪ ਸਾਹਿਬ ਨੇ ਜਿਹੜਾ ਜਦੋਂ ਫਰਾਂਸ ਦੇ ਵਿੱਚ ਜਹਾਜ਼ ਚੜ੍ਹਨ ਲੱਗੇ ਸੀ, ਉਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ, ਕਹਿੰਦੇ ਵੀ ਅਸੀਂ ਆ ਜਿਹੜਾ ਕਿਊਜ਼ਮਾ ਜਿਹੜਾ ਐਗਰੀਮੈਂਟ ਹੈ ਉਹ ਤੋਂ ਬਗੈਰ ਹੈ ਜਿਹੜਾ ਵਧੀਆ ਕਰ ਰਹੇ ਹਾਂ। ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜੇ ਐਕਸਪਾਇਰ ਹੁੰਦਾ ਹੋ ਜਾਵੇ, ਕਿਉਂਕਿ ਇਹ ਜਿਹੜਾ ਜੇ ਐਕਸਪਾਇਰ ਹੁੰਦਾ ਤਾਂ ਹਰ ਸਾਲ ਇਸ ਨੂੰ ਜਿਹੜਾ ਰਿਨਿਊ ਕਰਨਾ ਪਵੇਗਾ। ਅਤੇ ਨਾਲ ਦੀ ਨਾਲ ਉੱਦਾਂ ਤਾਂ ਮੈਕਸੀਕੋ ਅਤੇ ਕੈਨੇਡਾ ਇਹਨਾਂ ਦੋਨਾਂ ਨੇ ਚਿੱਠੀਆਂ ਪਾਈਆਂ ਸੀ USA ਨੂੰ ਵੀ ਭਾਈ ਕਿਊਜ਼ਮਾ ਨੂੰ ਜਿਹੜਾ ਅਗਲੇ 16 ਸਾਲ ਵਾਸਤੇ ਜਿਹੜਾ ਰਿਨਿਊ ਕੀਤਾ ਜਾਵੇ, ਪਰ ਲੱਗਦਾ ਜਿਹੜਾ ਅਮੈਰੀਕਾ ਜਿਹੜਾ ਇਸ ਰੋਹ ਦੇ ਵਿੱਚ ਫਿਲਹਾਲ ਨਹੀਂ ਹੈ। ਸੋ ਜੇ ਇਹ ਜਿਹੜਾ ਕੋਈ ਵੀ ਕਿਸੇ ਵੀ ਪੱਧਰ 'ਤੇ ਐਗਰੀਮੈਂਟ 'ਤੇ ਕੋਈ ਤਿੰਨੋਂ ਦੇਸ਼ ਨਹੀਂ ਪਹੁੰਚਦੇ ਤਾਂ ਫਿਰ ਇਹ ਜੇ ਐਕਸਪਾਇਰ ਹੋ ਜਾਂਦਾ ਫਿਰ ਹਰ ਸਾਲ ਜਿਹੜਾ ਇਸ ਨੂੰ ਜਿਹੜਾ ਰਿਵਿਊ ਕੀਤਾ ਜਾਵੇਗਾ। ਅਤੇ ਉੱਥੇ ਹੀ ਦੋਸਤੋ ਇੱਕ ਜਿਹੜੀ ਖਾਸ ਖਬਰ ਮੈਂ ਕਰਨੀ ਸੀਗੀ, ਉਹ ਕਿਹੜੀ ਸੀਗੀ, ਓਕੇ ਚਲੋ ਇਹ ਖਬਰ ਆਪਾਂ ਹੁਣ ਰਹਿਣ ਹੀ ਦਿੰਦੇ ਹਾਂ। ਦੋ ਖਬਰਾਂ ਮੈਂ ਉੱਦਾਂ ਦੋ ਖਬਰਾਂ ਨਹੀਂ ਦੋ ਜਸਟ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦੇਣਾ। ਇੱਕ ਤਾਂ ਕੱਲ੍ਹ ਗੋਰ ਅਤੇ ਮੇਫੀਲਡ ਦੇ ਵਿੱਚ ਜਿਹੜੇ ਹਾਂਜੀ ਇੱਕ ਸੋਲਮਾਰ ਜਿਹੜਾ ਬਿਲਡਰ ਹੈ ਬਹੁਤ ਨਾਮੀ ਬਿਲਡਰ ਹੈ, ਇਹਨਾਂ ਵੱਲੋਂ ਜਿਹੜੇ ਉੱਥੇ ਟਾਊਨਸ ਸੈਮੀ ਡਿਟੈਚ ਘਰ ਲੈ ਕੇ ਆ ਰਹੇ ਨੇ, ਸੋ ਉਹਨਾਂ ਦੀ ਘੁੰਡ ਚਕਾਈ ਕੀਤੀ ਗਈ ਅਤੇ ਖਚਾ ਖਾਚਾ ਜਿਹੜਾ ਇਹਨਾਂ ਦਾ ਜਿਹੜਾ ਉਹ ਸੀਗਾ ਕਹਿ ਲਓ ਮਾਡਲ ਹੋਮ ਉਹ ਭਰਿਆ ਹੋਇਆ ਸੀਗਾ। ਸੋ ਕਾਫੀ ਵੱਡੀ ਤਾਦਾਦ ਦੇ ਵਿੱਚ ਉੱਥੇ ਲੋਕੀ ਪਹੁੰਚੇ ਹੋਏ ਸੀਗੇ। ਤੁਸੀਂ ਜਿਹੜਾ ਉੱਥੇ ਕੋਈ ਆਪਣਾ ਬੁੱਕ ਕਰਾਉਣਾ ਚਾਹੁੰਦੇ ਹੋ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਅਤੇ ਬਾਕੀ ਜਿਹੜਾ ਤੁਸੀਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-917-63 4176-917-763। ਮੈਂ ਹਮੇਸ਼ਾ ਪੋਲਿਸੀ ਵੇਚਦਾ ਨਹੀਂ, ਮੈਂ ਹਮੇਸ਼ਾ ਤੁਹਾਡੇ

0: ਲੋੜ ਨੂੰ ਸਮਝਦਾ ਤੇ ਵੱਖ ਵੱਖ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਪੈਰੀਜ਼ਨ ਕਰਕੇ ਤੁਹਾਨੂੰ ਸਹੀ ਪਲਾਨ ਚੁਣਨ ਦੇ ਵਿੱਚ ਤੁਹਾਡੀ ਹੈਲਪ ਕਰਦਾ। ਸਭ ਤੋਂ ਵੱਡੀ ਗੱਲ ਜੇ ਮਹੱਤਵਪੂਰਨ ਇਹ ਹੈ, ਜੇ ਕਲੇਮ ਆ ਜਾਵੇ ਮੈਂ ਤੁਹਾਨੂੰ ਇਕੱਲਾ ਨਹੀਂ ਛੱਡਦਾ, ਕਲੇਮ ਪ੍ਰੋਸੈਸ ਦੇ ਵਿੱਚ ਤੁਹਾਡੇ ਨਾਲ ਖੜਾ ਰਹਿੰਦਾ। ਸੋ ਨੰਬਰ ਮੇਰਾ 416-917-7763-416-917-7763। ਇੱਥੇ ਜੋ
1: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡੈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
2: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜਵਨ ਪੈਰ ਪਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਐਨ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਡਾਇਲ ਤੇ ਵੀਰਵਾਰ ਦਾ ਦਿਨ ਆ ਜੂਨ ਮਹੀਨੇ ਦੀ 18 ਤਰੀਕ ਹੋ ਗਈ ਹੈ ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ 530 AM ਡਾਇਲ ਤੇ ਸੁਣਿਆ ਕਰੋ ਸੁਣਦੇ ਹੋ ਰਿਸਪੋਂਸ ਦਿੰਦੇ ਹੋ ਆਪਣੇ ਵਿਚਾਰ ਖਬਰਾਂ ਸਾਂਝੀਆਂ ਕਰਦੇ ਹੋ ਬਹੁਤ ਬਹੁਤ ਧੰਨਵਾਦ ਹੁਣ ਸਾਡੀ ਵਾਰੀ ਆ ਗਈ ਹੈ 7 ਵਜੇ ਤੱਕ ਤੁਹਾਡੇ ਨਾਲ ਬੈਠੇ ਰਹਾਂਗੇ ਕਾਫੀ ਸਾਰੀਆਂ ਖਬਰਾਂ ਗੁਰਮੁਖ ਸਿੰਘ ਬਾਰੀਆ ਸਾਹਿਬ ਲੈ ਕੇ ਆਵਾਂਗੇ ਅਸੀਂ ਲੈ ਕੇ ਆਵਾਂਗੇ ਤੇ ਕਾਫੀ ਸਾਰੇ ਸਪੋਂਸਰ ਸੰਦੇਸ਼ ਇਨਫੋਰਮੇਸ਼ਨ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ 416-837-1515 ਸਟੂਡੀਓ ਨੰਬਰ ਹੁੰਦੇ ਆ 416-837-1515 ਸਟੂਡੀਓ ਦੇ ਨੰਬਰ ਹੁੰਦੇ ਹਨ ਤੇ 416-451-2222 ਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰ ਸਕਦੇ ਪ੍ਰੋਗਰਾਮ ਕਿਸ ਤਰ੍ਹਾਂ ਚੱਲ ਰਿਹਾ ਹੈਗਾ ਤੁਹਾਡੇ ਫੋਨ ਕਾਲ ਦੱਸ ਰਹੇ ਹਾਂ ਤੁਸੀਂ ਪਸੰਦ ਕਰ ਰਹੇ ਹੋ ਧੰਨਵਾਦ ਤੁਹਾਡਾ ਅਸੀਂ ਕੋਸ਼ਿਸ਼ ਕਰੀਦੀ ਆ ਹਰ ਰੋਜ਼ ਇੱਕ ਵੱਖਰਾ ਅਤੇ ਵਧੀਆ ਪ੍ਰੋਗਰਾਮ ਲੈ ਕੇ ਆਈਏ ਜੋ ਖਬਰਾਂ ਹਨ ਉਹੀ ਪੇਸ਼ ਕਰੀਦੀ ਆ ਮੀਂਹ ਬੜਾ ਪਿਆ ਰਾਤੀ ਇਸ ਅਮੇਜ਼ਿੰਗ ਕਹਿੰਦੇ ਬਿਜਲੀ ਵਜੀ ਬੜੀ ਗੜਕੀ ਹੈਗੀ ਆ ਤੋ ਕਈ ਏਰੀਆ ਵਿੱਚ ਤਾਂ ਲਾਈਟ ਵੀ ਚਲ ਜਾਂਦੀ ਹੈਗੀ ਆ ਸੋ ਫਾਰ ਬਚੇ ਹੋਏ ਹਾਂ ਪਰ ਕੈਲਡੋਰ ਦੇ ਵਿੱਚ ਲਾਈਟ ਵੜੀ ਜਾਂਦੀ ਆ ਵਾਪਸ ਵੀ ਆ ਜਾਂਦੀ ਹੈਗੀ ਆ ਪਰ ਜਾਂਦੀ ਵੀ ਬਹੁਤ ਹੈਗੀ ਜਦੋਂ ਮੀਂਹ ਪੈਣ ਲੱਗ ਪੈਂਦਾ ਕੀਪ ਐਨ ਆਈ ਔਨ ਟ੍ਰੈਫਿਕ ਹਾਈਵੇਸ ਤੇ ਕਿਉਂਕਿ ਮੀਂਹ ਪੈਣ ਨਾਲ ਇੱਕ ਦੋ ਐਕਸੀਡੈਂਟ ਵੀ ਹੋਏ ਸੀਗੇ ਹੌਲੀ ਹੌਲੀ ਰਿਮੂਵ ਕਰਨ ਲੱਗ ਪਏ ਹਨ ਤੋ ਕਿਤੇ ਟਰੈਵਲ ਕਰ ਰਹੇ ਸਪੈਸ਼ਲੀ ਸਾਡੇ ਟਰੱਕ ਡਰਾਈਵਰ ਹਵੀਰ ਇਸ ਅਮੇਜ਼ਿੰਗ ਡਿਲੀਵਰੀ ਕਰਨੀ ਇੰਨੀ ਸੌਖੀ ਨਹੀਂ ਹੈਗੀ ਜਦੋਂ ਹਾਈਵੇ ਬੰਦ ਹੋ ਜਾਂਦੇ ਹਨ ਸਟੱਕ ਹੋ ਜਾਂਦਾ ਅਤੇ ਚੇਨ ਰਿਐਕਸ਼ਨ ਜਿਹੜੀ ਹੁੰਦੀ ਹੈ ਸਾਰੇ ਪਾਸੇ ਇਫੈਕਟ ਕਰਦੀ ਹੈ ਸਿਰਫ ਐਕਸੀਡੈਂਟ 'ਤੇ ਨਹੀਂ ਅਤੇ ਜਿਹੜਾ ਪ੍ਰੋਡਕਟ ਡਿਲੀਵਰ ਹੋਣਾ ਨਾ ਅੱਜ ਕੱਲ੍ਹ ਤਾਂ ਲਾਈਨਾਂ ਖੜ੍ਹ ਜਾਂਦੀਆਂ ਹਨ ਜੇ ਅੱਧੇ ਘੰਟੇ ਵਿੱਚ ਪ੍ਰੋਡਕਟ ਨਾ ਪਹੁੰਚੀ ਸੋ ਪ੍ਰੋਡਕਸ਼ਨ ਐਕਸੀਡੈਂਟਸ ਅਤੇ ਵੈਦਰ ਨਾਲ ਦੀ ਨਾਲ ਫੀਫਾ ਸੌਕਰ ਕਿਆ ਬਾਤ ਆ ਫੁੱਟਬਾਲ ਸੌਕਰ ਦੇਖ ਰਹੇ ਹੋ ਪਸੰਦ ਕਰ ਰਹੇ ਹੋ ਦੁਨੀਆ ਭਰ ਦੇ ਲੋਕ ਇਸ ਗੇਮ ਨੂੰ ਬੜਾ ਪਸੰਦ ਕਰ ਰਹੇ ਸਸਤੀ ਬੜੀ ਹੈਗੀ ਆ ਦੇਖਣੀ ਨਹੀਂ ਸਟੇਡੀਅਮ ਵਿੱਚ ਆ ਕੇ ਖੇਡਣੀ ਬੜੀ ਸਸਤੀ ਹੈਗੀ ਆ ਇੱਕ ਸ਼ੂ ਹੀ ਚਾਹੀਦੇ ਆ ਅਤੇ ਸ਼ਿਨ ਪੈਡ ਚਾਹੀਦੇ ਬਾਕੀ ਇੱਕ ਸੌਕਰ ਬਾਲ ਚਾਹੀਦਾ ਉਹ ਵੀ ਜਦੋਂ ਟੀਮਾਂ ਵਿੱਚ ਜੁੜਦੇ ਹੋ ਟੀਮਾਂ ਤੁਹਾਨੂੰ ਦੇ ਦਿੰਦੀਆਂ ਹਨ ਅਤੇ ਬੱਚੇ ਫੁੱਟਬਾਲ ਸੌਕਰ ਖੇਡਣ ਲੱਗ ਪੈਂਦੇ ਸੌਕਰ ਦੀ ਵੀ ਆਪਾਂ ਗੱਲਬਾਤ ਕਰਾਂਗੇ ਵੀਰਵਾਰ ਦਿਨ ਵਿੱਚ ਸਾਡਾ ਵੈਲਕਮ ਕਰਦੇ 21 ਡਿਗਰੀ ਟੈਂਪਰੇਚਰ ਤੱਕ ਪਹੁੰਚ ਜਾਵੇਗਾ ਅੱਜ ਅਤੇ ਨਾਲ ਦੀ ਨਾਲ 15 ਡਿਗਰੀ ਟੈਂਪਰੇਚਰ ਇਸ ਵੇਲੇ ਚੱਲ ਰਿਹਾ ਹੈਗਾ ਬੱਦਲ ਛਾਏ ਰਹਿਣਗੇ ਕਦੇ ਕਦੇ ਸੂਰਜ ਦੇਵਤਾ ਜੀ ਬਾਹਰ ਆਉਣਗੇ ਅਤੇ ਬਿਜਲੀ ਵੀ ਗੜਕ ਸਕਦੀ ਹੈਗੀ ਹੈ ਜੀ ਹਾਂ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਵੀ ਧਾਲੀਵਾਲ ਜੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਅਵੀ ਧਾਲੀਵਾਲ ਜੀ ਦਾ ਨੰਬਰ ਮੈਂ ਦੇ ਦਿੰਦਾ 416-882-1200 ਹੈਗਾ ਅਤੇ ਖੜ ਗਏ ਹਨ ਸ਼ੇਰ ਬਣ ਕੇ ਮੇਅਰ ਦੀ ਸੀਟ ਦੇ ਲਈ ਸਿਟੀ ਆਫ ਬਰੈਂਪਟਨ ਦੇ ਵਿੱਚ ਕਹਿੰਦੇ ਤੁਹਾਡੀ ਆਵਾਜ਼ ਬਣ ਕੇ ਆਵਾਂਗੇ ਸੋ ਤੁਸੀਂ ਉਹਨਾਂ ਦੀ ਖਬਰਾਂ ਤੁਸੀਂ ਜਿਹੜੇ ਡਾਟਾ ਲੈ ਕੇ ਆਉਂਦੇ ਸੀਗੇ ਵੱਖ ਵੱਖ ਰੇਡੀਓ ਸਟੇਸ਼ਨ 'ਤੇ ਸਪੈਸ਼ਲੀ ਸਾਡੇ ਦੇ ਤੁਸੀਂ ਬੜਾ ਪਸੰਦ ਕੀਤਾ ਵੀ ਸਿਟੀ ਕੋਲ ਜੋ ਕੁਝ ਹੋ ਰਿਹਾ ਹੈਗਾ ਅਕਾਊਂਟਬਿਲਟੀ ਕਹਿੰਦੇ ਟੈਕਸ ਤੁਹਾਡੇ ਘੱਟ ਕਰਕੇ ਦੇਵਾਂਗੇ ਟੈਕਸ ਫਰੀਜ਼ ਕਰਕੇ ਦੇਵਾਂਗੇ ਜੋ ਕੁਝ ਹੋਇਆ ਸਿਟੀ ਵਿੱਚ ਖੋਜ ਕਰਕੇ ਲੈ ਕੇ ਆਵਾਂਗੇ ਵਿਆਹ ਕੁਝ ਹੋਇਆ ਹੋਇਆ ਕੱਲ੍ਹ ਹੀ ਸੀਗਾ ਸੋ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ ਅਵੀ ਧਾਲੀਵਾਲ ਜੀ ਦੇ ਨਾਲ ਸ਼ੇਰ ਆਟਾ ਬਰਾੜ ਮਿਲ ਦੀ ਚੱਕੀ ਦਾ ਆਟਾ ਮੇਡ ਫਰੈਸ਼ ਇਨ ਕੈਨੇਡਾ ਸ਼ੇਰ ਆਟੇ ਵਾਲਿਆਂ ਦਾ ਮਲਟੀਗ੍ਰੇਨ ਆਟਾ ਤੁਸੀਂ ਬੜਾ ਪਸੰਦ ਕਰਦੇ ਵੱਖ ਵੱਖ ਸਟੋਰਾਂ ਤੁਸੀਂ ਖਰੀਦ ਸਕਦੇ ਹੋ ਅਤੇ ਬੜਾ ਰਿਸਪੋਂਸ ਦਿੱਤਾ ਬਹੁਤ ਬਹੁਤ ਧੰਨਵਾਦ ਕੱਲ੍ਹ ਜਿਹੜਾ ਮੈਚ ਜਿੱਤਿਆ ਸੌਕਰ ਫੁੱਟਬਾਲ ਦੇ ਵਿੱਚ ਗਾਣਾ ਨੇ ਇਸ ਅਮੇਜ਼ਿੰਗ ਸੋ ਸੈਲੀਬ੍ਰੇਸ਼ਨ ਤਾਂ ਚੱਲਦੀ ਚੱਲਦੀ ਹੁੰਦੀ ਹੈ ਛੋਟੇ ਛੋਟੇ ਆਈਲੈਂਡ ਛੋਟੇ ਛੋਟੇ ਦੇਸ਼ ਜਿਹੜੇ ਹਨ ਕਿਸ ਤਰ੍ਹਾਂ ਜਿੱਤ ਲੈਂਦੇ ਹਨ ਮੈਚ ਸਾਡੀ ਐਡੀ ਵੱਡੀ ਪਾਪੂਲੇਸ਼ਨ ਹੋ ਗਈ ਇੰਡੀਆ ਦੀ ਇਸ ਅਮੇਜ਼ਿੰਗ ਪਰ ਵਰਲਡ ਕੱਪ ਵਿੱਚ ਪਹੁੰਚ ਨਹੀਂ ਸਕੇ ਵੇਟ ਕਰਦੇ ਹਾਂ ਵੀ ਕਦੋਂ ਆਪਾਂ ਖੇਡਾਂਗੇ ਕਦੋਂ ਆਪਣੀ ਟੀਮ ਨੂੰ ਦੇਖਾਂਗੇ ਸੋ ਕੋਸ਼ਿਸ਼ ਲੱਗੇ ਹੋਏ ਆ ਕਰਨ ਪਰ ਲੀਡਰ ਜਿਹੜੇ ਹਨ ਉਹ ਕੋਸ਼ਿਸ਼ ਕਰ ਨਹੀਂ ਦਿੰਦੇ ਇਸ ਰਿਐਲਿਟੀ ਤੁਸੀਂ ਖੁਦ ਜਾਣਦੇ ਹੋ ਪਰ ਜਿੰਨੀ ਕੁ ਪਾਪੂਲੇਸ਼ਨ ਇੰਡੀਆ ਦੀ ਹੈਗੀ ਆ ਸਾਡੀ ਟੀਮ ਤਾਂ ਆਉਣੀ ਚਾਹੀਦੀ ਹੈਗੀ ਆ ਸਪੈਸ਼ਲੀ ਫੁੱਟਬਾਲ ਦੇ ਵਿੱਚ ਪਰ ਨਹੀਂ ਆ ਰਹੀ ਸੋ ਫਾਰ ਨਹੀਂ ਆ ਰਹੀ ਹੈਗੀ ਆ ਨਿਊ ਬੱਸ ਟਰੱਕ ਰਿਪੇਅਰ ਟਾਇਰ ਸੈਂਟਰ ਵਾਲੇ ਪੂਰਨ ਸਪੋਂਸਰ ਕੀਤਾ 1136 ਮੈਡੀਸਨ ਬੁਲਵਾਰਡ ਤੇ ਹਨ ਡਰਾਈਵ ਥਰੂ ਓਇਲ ਚੇਂਜ ਹੈਗਾ ਬ੍ਰੇਕ ਰਿਪੇਅਰ ਐਂਡ ਸਰਵਿਸ ਏ ਸੀ ਰਿਪੇਅਰ ਆਲ ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੇ ਹੋਣ ਤੁਸੀਂ ਪਹੁੰਚ ਸਕਦੇ ਹੋ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ ਸ਼ੀਟ ਬੰਪਰ ਡੀਅਰ ਗਾਰਡ ਟਰੱਕ ਲਾਈਸ ਐਗਜ਼ੋਸਟ ਪਾਈਪਸ ਫਰੰਟ ਗ੍ਰਿਲ ਲੈਂਡਿੰਗ ਗੀਅਰ ਰੇਡੀਏਟਰ ਚਾਹੀਦੇ ਹਨ ਤੁਸੀਂ ਡਾਇਮੰਡ ਟਰੱਕ ਪਾਰਟ ਤੇ ਸੁਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰਨੀ ਆ 905-212-9200 905-212-9200 ਸੋ ਗਾਣਾ ਨੇ ਡੰਡਸ ਸਕੁਅਰ ਜਿਹੜਾ ਹੈਗਾ ਡੰਡਸ ਯੰਗ ਐਂਡ ਡੰਡਸ ਸੈਕਿੰਡ ਆਫ ਸਕੇਅਰ ਨੂੰ ਕਹਿੰਦੇ ਆ ਅਤੇ ਉਹ ਬੜਾ ਇੰਜੋਏ ਕੀਤਾ ਉੱਥੇ ਉਹਨਾਂ ਨੇ ਨੱਚਦੇ ਟੱਪਦੇ ਰਹੇ ਜੋ ਇਹਨਾਂ ਦੀ ਟੀਮ ਨੇ 1-0 'ਤੇ ਜਿੱਤਿਆ ਮੈਚ ਤੇ ਮੈਂ ਜਿੱਥੋਂ ਖੁਸ਼ੀ ਤਾਂ ਹੁੰਦੀ ਹੈਗੀ, ਦੁਨੀਆ ਭਰ ਦੇ ਲੋਕ ਪਹੁੰਚੇ ਹੋਏ ਹਨ ਕੈਨੇਡਾ ਦੇ ਵਿੱਚ ਇਸ ਵੰਡਰਫੁਲ ਗੇਮ ਨੂੰ ਇੰਜੋਏ ਕਰਕੇ। ਤੁਸੀਂ ਵੀ ਇੰਜੋਏ ਕਰੋ ਜੀ, ਭਾਵੇਂ ਮੀਂਹ ਪੈ ਰਿਹਾ ਸਾ, ਪਰ 42,000 ਤੋਂ ਵੱਧ ਜਿਹੜੇ ਫੈਨ ਆ ਉਸ ਸਟੇਡੀਅਮ ਵਿੱਚ ਪਹੁੰਚੇ ਤਾਂ ਪੂਰਾ ਆਨੰਦ ਮਾਣਿਆ ਇਸ ਸੌਕਰ ਮੈਚ ਦਾ। ਮੈਂ ਦੱਸ ਦੇਵਾਂ, ਜਸ ਭੁੱਲ ਸਾਹਿਬ ਨੇ ਪੂਰਨ ਸਪੋਂਸਰ ਕੀਤਾ। ਮੋਰਗੇਜ ਚਾਹੀਦੀ 416-732-2611 4167322611। ਮੋਰਗੇਜ ਲੈਣੀ ਹੋਵੇ, ਫਸਟ, ਸੈਕਿੰਡ, ਥਰਡ, ਜਾਂ ਕੋਈ ਸਲਾਹ ਲੈਣੀ ਹੋਵੇ, ਜਸ ਭੁੱਲ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਬੈਂਕਰ ਹਾਲ ਬੁੱਕ ਕਰਨਾ ਚਾਹੁੰਦੇ ਹੋ ਤਾਂ 905-565-6060 ਦੀ ਗੱਲਬਾਤ ਕਰਨੀ ਆ। ਮੈਟਰੋ ਇਮੀਗ੍ਰੇਸ਼ਨ ਦੇ ਆਪਣੇ ਸੁਰੇਸ਼ ਗੁਪਤਾ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। ਮੈਟਰੋ ਇਮੀਗ੍ਰੇਸ਼ਨ 25 ਤੋਂ ਵੱਧ ਐਕਸਪੀਰੀਅੰਸ ਹੈਗਾ। ਸਪਾਊਜ਼ਲ ਕੇਸ ਹੋਵੇ, ਸਪੋਂਸਰਸ਼ਿਪ ਹੋਵੇ, ਸਪਾਊਜ਼ਲ ਸਪੋਂਸਰਸ਼ਿਪ ਦਾ ਕੇਸ ਹੋਵੇ, ਐਕਸਪ੍ਰੈਸ ਐਂਟਰੀ, PNP, LMIA, ਵਿਜ਼ਟਰ ਵੀਜ਼ਾ, ਤਾਂ ਤੁਸੀਂ ਸੁਰੇਸ਼ ਗੁਪਤਾ ਨਾਲ 905-673-1200 'ਤੇ ਗੱਲਬਾਤ ਕਰੋ। BK ਟੈਕਸ ਐਂਡ ਅਕਾਊਂਟਿੰਗ, ਟੈਕਸ ਭਰਨੇ ਬੜੇ ਜ਼ਰੂਰੀ ਹੁੰਦੇ ਆ। ਟੈਕਸ ਭਰਾਉਣਾ ਚਾਹੁੰਦੇ ਹੋ, ਆਪਣਾ ਪਰਸਨਲ ਜਾਂ ਬਿਜ਼ਨਸ ਟੈਕਸ, ਕੋਪਰੇਟ ਟੈਕਸ, 205 ਐਡਵਾਂਸ ਬੋਲਵਰ 'ਤੇ ਹਨ। ਪਾਲ ਮਾਂਗਰ ਸਾਹਿਬ 905-455-1414। ਜਸਪਾਲ ਗਹੋਨੀਆ ਸਾਹਿਬ ਦਾ ਨੰਬਰ ਮੈਂ ਦੇ ਦਿੰਦਾ, 416-676-7050 'ਤੇ ਇਹਨਾਂ ਨਾਲ ਸੰਪਰਕ ਕਰ ਲਿਓ। ਅਤੇ ਨਾਲ ਦੀ ਨਾਲ ਮੈਸੇਜ ਤੁਹਾਡੇ ਆ ਰਹੇ ਹਨ, ਬਹੁਤ ਬਹੁਤ ਧੰਨਵਾਦ। LP ਰੂਫਿੰਗ ਟਿਪ ਟਿਪ ਹੋ ਰਹੀ ਆ ਜੀ, ਕਿਉਂਕਿ ਮੀਂਹ ਕਾਫੀ ਪਿਆ। ਜੇ ਛੱਤ ਲੀਕ ਕਰ ਰਹੀ ਹੈਗੀ ਆ, ਚੈੱਕ ਕਰਵਾ ਲਿਓ। ਸ਼ਿੰਗਲ ਚੇਂਜ ਕਰਨ ਵਾਲੇ ਹਲੇ ਕਰਵਾ ਲਿਓ, ਅਤੇ ਉਹ ਗਰੰਟੀ ਵਾਰੰਟੀ ਦੇ ਨਾਲ ਸ਼ਿੰਗਲ ਚੇਂਜ ਕਰਕੇ ਦਿੰਦੇ ਆ LP ਰੂਫਿੰਗ ਵਾਲੇ। ਅਤੇ ਕੌਂਕਰੀ ਦਾ ਕੰਮ ਵੀ ਕਰਦੇ ਆ, ਸਮੈਂਟ ਦਾ ਕੋਈ ਕੰਮ ਹੋਵੇ ਤਾਂ ਬਲਵਿੰਦਰ ਸਿੰਘ ਨਾਲ 416-602-7216 'ਤੇ ਗੱਲਬਾਤ ਕਰ ਲੈਣੀ ਆ। ਗੁਰਮੁਖ ਸਿੰਘ ਬਾਜੀਆ ਸਾਹਿਬ ਨਾਲ ਸਾਡੀ ਲਾਈਨ ਜੁੜ ਗਈ ਹੈਗੀ ਆ, ਖਬਰ ਦਾ ਖਬਰਾਂ 'ਤੇ ਨਜ਼ਰ ਰੱਖਦੇ। ਗੁਰਮੁਖ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਕੱਲ੍ਹ ਮੇਰਾ ਥੋੜ੍ਹੇ ਆਡੀਓ ਦਾ ਇਸ਼ੂ ਆਇਆ ਸੀ, ਪਰ ਠੀਕ ਹੋ ਗਿਆ, ਤੋ ਸਿਸਟਮ ਸਾਰਾ ਸੈੱਟ ਹੋ ਗਿਆ ਹੈਗਾ। ਮਾਈਨਰ ਟੂਰਾਂ ਪਰ ਰਹਿ ਗਈ ਹੈਗੀ ਆ, ਅਤੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੀਆਂ ਇੰਟਰਵਿਊਜ਼ ਪ੍ਰੋਗਰਾਮ ਤੁਹਾਡੇ ਪਾਸੇ ਆਪਾਂ ਲੈ ਕੇ ਆਉਣੇ ਆ। ਵੱਖਰੇ ਵੱਖਰੇ ਖੋਜ ਕੀਤੇ ਹੋਏ ਪ੍ਰੋਗਰਾਮ, ਇਨਵੈਸਟੀਗੇਟਰ ਰਿਪੋਰਟਸ ਜਿਹੜੀਆਂ ਹਨ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ, ਜਦੋਂ ਆਪਾਂ ਇਨਵੈਸਟੀਗੇਟ ਕਰਕੇ ਉਹ ਰਿਪੋਰਟ ਲੈ ਕੇ ਬਾਹਰ ਆਈ ਦੀ ਹੈ ਵੀ ਆਹ ਕੁਝ ਹੋਣਾ ਚਾਹੀਦਾ ਸੀਗਾ, ਆਹ ਕੁਝ ਹੋਇਆ ਹੈਗਾ। ਜਾਂ ਬਹੁਤ ਸਾਰੀਆਂ ਰਿਪੋਰਟਾਂ ਸਾਨੂੰ ਵੱਖ ਵੱਖ ਨੈਸ਼ਨਲ ਨਿਊਜ਼ ਏਜੰਸੀ ਤੋਂ ਮਿਲਦੀਆਂ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਬੌਣੀ ਕਰੋਂਬੀ ਗੁਰਮੁਖ ਸਿੰਘ ਜੀ ਆ ਰਹੇ ਹਨ, ਸ਼ਾਇਦ ਲੱਗਦਾ ਹੈਗਾ ਆ ਜਾਣਗੇ। ਫਾਰਮਰ ਮੇਅਰ ਰਹੇ ਸੀਗੇ, ਫਿਰ ਲੀਡਰਸ਼ਿਪ ਦੀ ਰੇਸ ਵਿੱਚ ਚਲ ਗਏ ਸੀਗੇ, ਉਸ ਤੋਂ ਬਾਅਦ ਹਟਣਾ ਪਿਆ, ਪਸੰਦ ਨਹੀਂ ਕੀਤਾ, ਅਤੇ ਹੁਣ ਇਹਨਾਂ ਨੇ ਬਰੈਂਪਟਨ ਵੀ ਨਹੀਂ ਬਹੁਤਾ ਲਾਈਕ ਕੀਤਾ ਤਾਂ ਹੁਣ ਕਹਿੰਦੇ ਸ਼ਾਇਦ ਜੇ ਬਰੈਂਪਟਨ ਵਿੱਚ ਆ ਜਾਂਦੇ ਸੀ ਪਰ ਜਿੱਤ ਸਕਦੇ ਸੀਗੇ, ਬੈਸਟ ਆਫ ਲੱਕ, ਪਰ ਹੁਣ ਕਹਿੰਦੇ ਸ਼ਾਇਦ ਮਿਸਿਸਾਗਾ ਵਿੱਚ ਦੁਬਾਰਾ ਖੜਨਗੇ। ਗੁਰਮੁਖ ਸਿੰਘ ਜੀ, ਹੋਰ ਵੀ ਬਹੁਤ ਸਾਰੀਆਂ ਖਬਰਾਂ ਤੁਹਾਡੇ ਕੋਲ ਹਨ, ਉੱਤੇ ਆਪਾਂ ਝਾਤ ਮਾਰਦੇ ਹਾਂ।
1: ਬਿਲਕੁਲ ਜੀ, ਦਰਸ ਬੌਨੀ ਗਰਾਉਂਡ ਵੀ ਆਪਣੇ ਆਪ ਦੇ ਵਿੱਚ ਇੱਦਾਂ ਦੇ ਲੀਡਰ ਰਹੇ ਆ ਕਿ ਕਰਾਊਡ ਪੁੱਲਰ ਰਹੇ ਆ ਜੀ।
0: ਜੀ
1: ਜੀ, ਤਾਂ ਇਹਦੇ ਨਾਲ ਕੰਪੇਨ ਨੂੰ ਕਾਫੀ ਵੱਡੀ ਪੱਧਰ ਤੇ ਉਹ ਚਲਾ ਪਾਉਂਦੇ ਸੀਗੇ, ਸਕਸੈਸਫੁਲੀ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਵਿੱਚ ਕਾਮਯਾਬ ਹੁੰਦੇ ਰਹੇ ਆ। ਜਦੋਂ ਲਿਬਰਲ ਦੀ ਉਹ ਲੀਡਰਸ਼ਿਪ ਦੀ ਦੌੜ ਦੇ ਵਿੱਚ ਆਏ ਸੀ ਤੇ ਸਭ ਤੋਂ ਵੱਧ ਚੈਰਿਟੀ ਇਕੱਠੀ ਕਰਨ ਦੇ ਵਿੱਚ ਸਭ ਤੋਂ ਵੱਧ ਲੀਡ ਉਹਨਾਂ ਲੈ ਲਈ ਸੀਗੀ, ਉਦੋਂ ਇਹ ਵੀ ਸਪੈਕੂਲੇਸ਼ਨ ਹੈਗੀਆਂ ਸੀਗੀਆਂ ਜਾਂ ਆਮ ਜਿਹੜੇ ਅੰਟੈਰੀਅਨਸ ਹੈਗੇ ਆ ਉਹਨਾਂ ਦੇ ਮਨਾਂ ਸੀਗਾ ਤੇ ਬੌਨੀ ਕਰੋਂਬੀ ਏਦਾਂ ਦਾ ਸਿਆਸੀ ਚੈਲੰਜ ਬਣ ਕੇ ਆ ਰਿਹਾ ਪ੍ਰੀਮੀਅਮ ਡੱਗ ਫੂਡ ਹੋਣਾ ਵਾਸਤੇ ਕਿ ਈਵਨ ਪ੍ਰੀਮੀਅਮ ਸਾਹਿਬ ਆਪ ਵੀ ਥੋੜ੍ਹਾ ਜਿਹਾ ਸਖਤੇ 'ਚ ਆਏ ਸੀ ਉਹਨਾਂ ਟਾਈਮਾਂ ਦਰਮਿਆਨ, ਠੀਕ ਹੈ। ਲੇਕਿਨ ਕੁਛ ਏਦਾਂ ਦੀਆਂ ਗੱਲਾਂ ਕੀ ਵਾਪਰੀਆਂ, ਆਈ ਡੋਂਟ ਨੋ ਕਿ ਸਮਾਂ ਕਿਸ ਪਾਸੇ ਨੂੰ ਚਲੇ ਗਿਆ ਕਿ ਉਹਨਾਂ ਦੀ ਇਸ ਤਰ੍ਹਾਂ ਸਰਗਰਮੀ ਲੱਭੀ ਹੋਈ ਨਹੀਂ ਐਜ ਏ ਲੀਡਰਸ਼ਿਪ, ਤਾਂ ਜਿਹਦਾ ਕਾਰਨ ਇਹ ਹੋਇਆ ਕਿ ਲਿਬਰਲ ਉਸ ਪੁਆਇੰਟ ਤੇ ਪਹੁੰਚ ਨਹੀਂ ਸਕੀ ਤੇ ਡੱਗ ਫੂਡ ਸਾਹਿਬ ਬੜੇ ਆਸਾਨੀ ਦੇ ਨਾਲ ਕੁਝ ਹਾਲਾਤਾਂ ਦੀ ਗੱਲ ਲਾ ਲਓ ਕਿ ਇੱਧਰ ਚੱਲ ਗਿਆ ਜੀ ਪੱਤਾ, ਉਹਨਾਂ ਨੇ ਇਹ ਖੇਡ ਲਿਆ ਟੈਰਫ ਦਾ, ਠੀਕ ਹੈ ਜੀ, ਸਮੇਂ ਪਹਿਲਾਂ ਇਲੈਕਸ਼ਨਾਂ ਕਰਾ ਕੇ। ਤਾਂ ਹੁਣ ਜਦੋਂ ਪਿੱਛੇ ਜੇ ਆਪਾਂ ਕਹਿ ਸਕਦੇ ਹਾਂ ਇਲੈਕਸ਼ਨਸ ਹੋਈਆਂ ਸੀਗੀਆਂ ਤਾਂ ਉਹਦੇ ਵਿੱਚ ਸੰਕੇਤ ਮਿਲ ਗਏ ਸੀ, ਉਹ ਤੋਂ ਬਾਅਦ ਡ੍ਰੌਪ ਆਫ ਕਰ ਗਏ, ਫਿਰ ਹੌਲੀ ਹੌਲੀ ਇੱਧਰ ਚੱਲੀਆਂ ਸੀਗੀਆਂ ਜਿੱਦਾਂ ਤੁਸੀਂ ਗੱਲਬਾਤ ਕੀਤੀ ਆ ਕਿ ਬੌਨੀ ਕਰੋਂਬੀ ਹੁਣੇ ਬ੍ਰੈਂਪਟਨ 'ਚ ਆ ਰਹੇ ਆ ਜੀ, ਪੈਟਰਿਕ ਮੇਅਰ ਬਰਾਊਨ ਹੋਣਾ ਲਈ ਸਿਆਸੀ ਚੈਲੇਂਜ ਬਣ ਸਕਦੇ ਆ, ਪਰ ਜਿਹੜੀ ਖਬਰ ਹੁਣ ਆਈ ਆ ਕਿ ਉਹ ਮਿਸੀਸਾਗਾ ਤੋਂ ਕੰਟੈਸਟ ਕਰਨ ਜਾ ਰਹੇ ਹੈਗੇ ਆ। ਹਾਲੇ ਇਹ ਆਪਾਂ ਕਹਿ ਸਕਦੇ ਜੋ ਸਮੇਂ ਦੇ ਨਾਲ ਗੱਲ ਅੱਗੇ ਵਧੂਗੀ ਆਪਾਂ ਜ਼ਰੂਰ ਸਾਂਝੀ ਕਰਦੇ ਰਹਾਂਗੇ, ਬੌਨੀ ਕਰੋਂਬੀ ਕਿਸ ਪਾਸੇ ਦੇ ਕਿੰਨਾ ਕੁ ਉੱਥੇ ਜਿੱਥੇ ਉਹ ਗਏ ਆਏ ਸੀ ਉੱਥੇ ਦੁਬਾਰਾ ਉਸੇ ਪੋਜੀਸ਼ਨ ਤੇ ਜਾਣਾ ਚਾਹੁੰਦੇ ਆ, ਸੋ ਸਿਆਸੀ ਤੌਰ ਤੇ ਇਹ ਗੱਲਾਂ ਕਿੰਨੀਆਂ ਕੁ ਮਾਇਨੇ ਰੱਖਦੀਆਂ ਨੇ, ਪਰ ਲੋਕਾਂ ਨੇ ਉਹਨਾਂ ਦਾ ਕਾਫੀ ਸਾਥ ਦਿੱਤਾ ਜੀ ਹਰ ਪਾਸੇ ਹੀ, ਜਦੋਂ ਇੱਥੇ ਵੀ ਕਿਤੇ ਰਾਈਡਿੰਗ ਚ ਚੋਣ ਲੜਦੇ ਰਹੇ ਹੈਗੇ ਆ ਕਿਸੇ ਪਾਸੇ ਵੀ, ਤਾਂ ਸਕਸੈਸਫੁਲੀ ਕਾਫੀ ਵੱਡੀ ਪੱਧਰ ਤੇ ਉਹਨਾਂ ਦਾ ਸਾਥ ਦਿੱਤਾ ਜਾਂਦਾ। ਉਹਨਾਂ ਦਾ ਕਾਰਨ ਇਹ ਹੈ ਕਿ ਕਾਫੀ ਮਿਲਣਸਾਰ ਜਾਂ ਟੱਚ ਅਪ ਪੁਆਇੰਟ ਜਿਹੜੇ ਲੋਕਾਂ ਲਈ ਕਾਫੀ ਰੱਖਦੇ ਸੀਗੇ।
0: ਪਰ ਡਗ ਫੋਰਡ ਕਹਿੰਦਾ ਮੈਂ ਤਾਂ ਮਿਲਟਰੀ ਭੇਜ ਦੇਵਾਂਗਾ, ਮੈਂ ਇਹਨੂੰ ਜਿੱਤਣ ਨਹੀਂ ਦੇਵਾਂਗਾ, ਸਿੱਧਾ ਕਹਿ ਕੇ ਗਿਆ, ਕਹਿੰਦਾ ਆਈ ਵਿਲ ਸੈਂਡ ਦੀ ਆਰਮੀ ਟੂ ਮੇਕ ਸ਼ੋਰ ਸ਼ੀ ਡਸਨਟ ਵਿਨ।
1: ਦੇਖੋ ਜੀ, ਇਹ ਗੱਲਾਂ ਸਿਆਸੀ ਤੌਰ ਤੇ ਕਹਿਣ ਦੀਆਂ ਹੈਗੀਆਂ, ਲੇਕਿਨ ਸਿਸਟਮ ਜਿਹੜਾ ਹੈਗਾ ਵਾ ਉਹ ਇਹ ਚੀਜ਼ ਨੂੰ ਫਾਲੋ, ਉਹਨਾਂ ਨੂੰ ਪਤਾ ਕਿ ਉਸ ਤਰੀਕੇ ਨਾਲ ਨਹੀਂ ਕਰ ਸਕਦੇ। ਹਾਲੇਕਾਂ ਜਿਵੇਂ ਕਿ ਪੈਟਰਿਕ ਬਰਾਊਨ ਸਾਹਿਬ ਨਾਲ ਹੋਇਆ ਸੀ ਲੀਡਰਸ਼ਿਪ ਰੇਟ, ਤੁਹਾਨੂੰ ਪਤਾ ਹੀ ਆ। ਹਾਲਾਂਕਿ ਉਦੋਂ 2018 ਦੀਆਂ ਗੱਲਾਂ ਨੇ ਆਪਾਂ ਕਰ ਰਹੇ ਹੈਗੇ, ਜਦੋਂ ਬੈਰੀ ਤੋਂ ਇਹਨਾਂ ਦੇ ਖਿਲਾਫ਼ ਵੱਡੇ ਇਲਜ਼ਾਮ ਲੱਗੇ ਸੀਗੇ, ਠੀਕ ਹੈ, ਉਦੋਂ ਲੀਡਰਸ਼ਿਪ ਰੇਸ ਦੇ ਵਿੱਚ ਸੀਗੇ, ਤਾਂ ਉੱਥੋਂ ਇਹਨਾਂ ਦਾ ਦੌੜ ਦੇ ਵਿੱਚੋਂ ਬਾਹਰ ਹੋਣਾ ਪਿਆ ਵੱਡੇ ਦੋਸ਼ ਲੱਗਣ ਤੋਂ ਬਾਅਦ। ਤਾਂ ਉਹ ਤੋਂ ਬਾਅਦ ਪੈਟਰਿਕ ਬਰਾਊਨ ਸਾਹਿਬ ਰੰਟਨ ਜਾ ਕੇ ਤੇ ਵਧੀਆ ਚੱਲ ਗਿਆ ਜੀ, 2 ਸਾਲ ਉਹਨੇ ਟਰਮ ਆਪਣੀ ਜਿਹੜੀ ਆ ਬੜੀ ਵਧੀਆ ਕੱਢ ਲਈ ਹੈਗੀ ਆ। ਇਹ ਸਿਆਸਤ ਚ ਕੁਛ ਪਤਾ ਨੀ ਲੱਗਦਾ ਤੰਬੜ ਸਾਹਿਬ ਕਿੱਧਰ ਨੂੰ ਗੱਲ ਘੁੰਮ ਜਾਂਦੀ ਹੈਗੀ ਆ। ਕਈ ਵਾਰੀ ਇੱਕ ਥਾਂ ਤੋਂ ਕਿਸੇ ਸਿਆਸਤ ਦਾਨ ਦਾ ਸੂਤ ਨਹੀਂ ਆਉਂਦਾ, ਤਾਂ ਉਹ ਥੋੜਾ ਜਿਹਾ ਗੇਅਰ ਪਾ ਕੇ ਲੋਕਲਾਂ ਨੂੰ ਆ ਜੇ
0: ਜੀ
1: ਤਾਂ ਮਿਊਨਸਪਲਾਂ ਨੂੰ ਆ ਜੇ ਤੇ ਉਧਰ ਵਧੀਆ ਚੱਲ ਜਾਂਦਾ ਆ। ਤੇ ਸਿਆਸੀ ਲੋਕ ਵੀ ਇਹ ਗੱਲ ਨੂੰ ਸਮਝਦੇ ਹੁੰਦੇ ਆ ਕਿ ਸ਼ਾਇਦ ਜੇ ਇਸ ਪਲੇਟਫਾਰਮ ਤੇ ਸਾਡਾ ਕੁਛ ਕੰਮ ਖਰਾਬ ਹੋ ਗਿਆ ਜਾਂ ਸਾਡੇ ਕੋਈ ਦੋਸ਼ ਲੱਗ ਗਏ ਆ ਤਾਂ ਆਪਾਂ ਇੱਧਰ ਨੂੰ ਆ ਜਾਂਦੇ ਹਾਂ। ਆਪਾਂ ਇਹ ਗੱਲਾਂ ਜਿਹੜੀਆਂ ਨਾ ਆਵਾਜ਼ ਕਰਨ ਵਾਲੀਆਂ ਹੁੰਦੀਆਂ ਨੇ ਕਿ ਚਾਹੇ ਮਿਊਨਸਪਲ ਦੀ ਸਿਆਸਤ ਹੋਵੇ, ਚਾਹੇ ਲਿਬਰਲ ਆਪਾਂ ਪ੍ਰੋਵਿੰਸ਼ੀਅਲ ਹੋਵੇ ਤੇ ਜਾਂ ਫੈਡਰਲ ਹੋਵੇ, ਜਿਹੜੀ ਐਥਨਿਸਿਟੀ ਜਾਂ ਮੋਰੈਲਿਟੀ ਆ ਹੋਰ ਜਗ੍ਹਾ ਰਹਿਣੀ ਚਾਹੀਦੀ ਆ, ਤੇ ਸਰੋਤ ਜਿਹੜੇ ਵੋਟਰ ਹੈਗੇ ਆ ਉਹਨਾਂ ਨੂੰ ਉਹਦੇ ਅਕੋਰਡਿੰਗਲੀ ਜਿਹੜਾ ਆ ਜਿਹੜਾ ਫੈਸਲਾ ਲੈਣਾ ਚਾਹੀਦਾ ਜੀ।
0: ਆਪਾਂ ਛੋਟੀ ਬ੍ਰੇਕ ਲੈਣੇ, ਵਾਪਸ ਆਉਂਦੇ ਵਿਰਾਸਤ ਰੇਡੀਓ ਤੇ, ਤੁਸੀਂ ਸੁਣ ਰਹੇ ਵਿਰਾਸਤ ਰੇਡੀਓ 530 AM ਡਾਲ ਤੇ। ਥੋੜੀਆਂ ਠਹਿਰ ਕੇ ਤੁਹਾਡੀਆਂ ਕਾਲਾਂ ਲਵਾਂਗੇ, ਹਜੇ ਮੈਂ ਕਾਲ ਕੋਈ ਨਹੀਂ ਲਵਾਂਗਾ।

0: स्वीट फैक्टरी जिथे पाजी दिया सारिया आइटमा $4.75 पर पाउंड तो शुरू ने। बेसन, पिस्ता, रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व कर देने। 2 इन ब्रैम्पटन 1850 एल्बन रोड ईटोबीको। वधेरे जानकारी ले कॉल करो 416-213-1165।
1: ओहो सर्दी च हीट नहीं चलती ते गर्मी च एसी।
2: ले आपा हुणे करदे आ संधू साहब ना गल ते करदे आ मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जितेंद्र संधू नु कॉल लाओ ते लाइफ च कंफर्ट पाओ। कॉल 647-706-6640
3: 647-706-6840।
4: रोकी तू अपनी इंश्योरेंस किस तो करवांदा यार?
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी।
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो मोना मेंगी फ्रॉम इंश्योरेंस फॉर यू
5: 416-509-1509
6: और विजिट insuranceforyou.ca।
7: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
8: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
7: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
9: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
10: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ। ਟੌਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੌਬਸ। Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
11: GNU program de vich aj Tarun Bali constable ji da funeral vi hega ya. ਤੋ ਜਿਹੜੇ ਔਨ ਡਿਊਟੀ ਮਾਰੇ ਗਏ ਸੀਗੇ ਨੌਰਥ ਦੇ ਵਿੱਚ, ਸੋ ਉਹਨਾਂ ਦਾ ਅੱਜ ਫਿਊਨਰਲ ਸੇਵਾਵਾਂ ਹਨ। ਸੋ ਰੱਬ ਪਰਿਵਾਰ ਨੂੰ ਭਾਣਾ ਮਨਾਂ ਦਾ ਬਲ ਬਖਸ਼ ਆਪਾਂ ਹੀ ਕਹਿ ਸਕਦੇ ਹੈਗੇ ਹਾਂ। ਥਿੰਗਸ ਸ਼ੁੱਡ ਨੋਟ ਹੈਪਨ ਬਟ ਦੇ ਡੂ ਹੈਪਨ। ਸੋ ਅੱਜ ਉਸ ਬੱਚੇ ਦਾ, ਉਸ ਬੇਟੇ ਦਾ, ਬ੍ਰਹਮਟੋਨੀਅਨ ਦਾ ਫਿਊਨਰਲ ਆ ਤਰਨ ਬੱਲੀ ਦਾ। ਬਾਰੀ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਆਪਾਂ ਖਬਰਾਂ ਵੱਲ ਚੱਲਦੇ ਹਾਂ, ਖਬਰਾਂ 'ਤੇ ਨਜ਼ਰ ਰੱਖਦੇ ਹਾਂ ਪਲੀਜ਼।
12: ਬਿਲਕੁਲ, ਤੁਸੀਂ ਇਹ ਖਬਰ ਸਾਂਝੀ ਕਰ ਦਿੱਤੀ ਹੈ ਜੀ, 8 ਵਜੇ ਹੁਣ ਵੈਸੇ ਟ੍ਰੈਫਿਕ ਰੋਕ ਦਿੱਤਾ ਗਿਆ ਆ, 8 ਵਜੇ ਜਿਹੜਾ ਆ ਫਿਊਨਰਲ ਜਿਹੜਾ ਪੋਜੀਸ਼ਨ ਲੈ ਕੇ ਜਾਣਾ ਹੈਗਾ ਜੀ। ਕਾਫੀ ਸ਼ੋਕਮਈ ਜਿਹੜਾ ਸੀਗਾ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਮਾਹੌਲ ਸੀਗਾ, ਇਸ ਕਰਕੇ ਹੋਇਆ ਸੀਗਾ ਕਿ ਦੋ ਅਫਸਰ ਇਕੱਠੇ ਜਿਹੜੇ ਸੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਜੀ ਆਪਣੀ ਡਿਊਟੀ ਦੇ ਵਿੱਚ। ਤਾਂ ਅੱਜ ਤਰਨ ਬਾਲੀ ਹੁਣਾਂ ਦਾ ਜਿਹੜਾ ਆ ਫਿਊਨਰਲ ਹੈਗਾ ਜੀ, ਅੰਤਮ ਰਸਮਾਂ ਹੈਗੀਆਂ ਨੇ OPP ਵੱਲੋਂ, ਕੋਈ ਐਡਵਾਈਜ਼ਰੀ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ। ਸੋ ਖੈਰ ਆਪਾਂ ਹੁਣ ਰੁੱਖ ਕਰਦੇ ਹੈਗੇ ਆ ਜੀ ਕੁਛ ਅਹਿਮ ਖਬਰਾਂ ਵੱਲ ਕਿ ਕੀ ਕੁਛ ਵਾਪਰ ਗਿਆ ਅੰਤਰਰਾਸ਼ਟਰੀ ਪੱਧਰ ਤੇ, ਕੈਨੇਡਾ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਬਾਤਾਂ ਟਰੰਪ ਸਾਹਿਬ ਨੇ ਕੀਤੀਆਂ ਨੇ ਉਹਦੇ ਵਿੱਚੋਂ ਕੀ ਕੁਛ ਮਹਿਸੂਸ ਕਰਨ ਵਾਲਾ ਹੈਗਾ ਆ। ਦਰਅਸਲ ਕੈਨੇਡਾ ਦੀ ਜੇ ਪ੍ਰਾਪਤੀ ਵੇਖੀਏ G7 ਦੇਸ਼ਾਂ ਦੀ ਮੀਟਿੰਗ ਦੇ ਵਿੱਚ, ਤਾਂ ਇਹਦੇ ਵਿੱਚ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਆ ਕਿ ਜਿਹੜੇ G7 ਦੀ ਸਮਿਟ ਹੈਗੀ ਆ ਉਹਦੇ ਵਿੱਚ ਇੱਕ ਡੈਕਲੇਰੇਸ਼ਨ ਜਿਹੜਾ ਆ ਕੀਤਾ ਗਿਆ ਜੀ ਕੈਨੇਡਾ ਸੰਬੰਧੀ, ਕਿ ਇਹ ਗੱਲ ਨੂੰ ਪ੍ਰਵਾਨ ਕੀਤਾ ਗਿਆ ਕਿ ਜਿਹੜਾ ਕੈਨੇਡਾ ਆ ਇੱਕ ਸਿਗਨੀਫੀਕੈਂਟ ਕਪੈਸਿਟੀ ਰੱਖਦਾ ਹੈਗਾ ਸਪਲਾਇਰ ਵਜੋਂ ਨੈਚੁਰਲ ਗੈਸ ਦੀ, ਇਹਨੂੰ ਅਸੈਪਟ ਕੀਤਾ ਗਿਆ ਜੀ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਵਾਸਤੇ ਇਹ ਖਾਸ ਸੰਭਾਵਨਾਵਾਂ ਹੋਣਗੀਆਂ ਕਿ ਕੈਨੇਡਾ ਆਪਣੇ ਆਪ ਨੂੰ ਐਸਟੈਬਲਿਸ਼ ਕਰ ਸਕੇ ਇੱਕ ਵਰਲਡ ਸਪਲਾਇਰ ਵਜੋਂ, ਚਾਹੇ ਉਹ ਕਰੂਡ ਆਇਲ ਹੋਵੇ ਤਾਂ ਖਾਸ ਤੌਰ ਤੇ ਜਿਹੜੀ LNG ਹੈਗੀ ਆ ਉਹਦੇ ਵਿੱਚ ਜੀ। ਹਾਲਾਂਕਿ ਇਹਦੇ ਸੰਬੰਧ ਵਿੱਚ ਕਈ ਗੱਲਾਂ ਬਾਤਾਂ ਹੋਈਆਂ ਨੇ ਉੱਥੇ ਕਿ ਜਿਹੜੀ ਮੁੱਖ ਤੌਰ ਦੇ ਉੱਤੇ ਆਪਾਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਟਰੰਪ ਸਾਹਿਬ ਕਈ ਗੱਲਾਂ ਤੇ ਅਸਹਿਜ ਮਹਿਸੂਸ ਆਏ ਵੀ ਆ ਜਦੋਂ ਹੁਣ ਉੱਥੇ ਸਮਿਟ ਹੋ ਗਈ ਤੇ ਉਸ ਤੋਂ ਬਾਅਦ ਪੱਤਰਕਾਰਾਂ ਨੇ ਉਹਨਾਂ ਸਵਾਲ ਕੀਤੇ ਉਸਮਾ ਬਾਰੇ ਤਾਂ ਉਹਨਾਂ ਨੇ ਗੱਲ ਕਹੀ ਹੈਗੀ ਆ ਕਿ ਜਲਦੀ ਉਹ ਚਾਹੁੰਦੇ ਹੈਗੇ ਆ ਕਿ ਐਕਸਪਾਇਰ ਹੋਵੇ ਕਿਉਂਕਿ ਸਾਨੂੰ ਹੁਣ ਐਜ ਏ ਕੰਟਰੀ ਅਸੀਂ ਲੀਡ ਕਰਨਾ ਚਾਹੁੰਦੇ ਹਾਂ ਕੰਟਰੀ ਟੂ ਕੰਟਰੀ ਕੋਈ ਬਾਹਲਾ ਸਾਨੂੰ ਇਹਦੇ 'ਚ ਇੰਟਰਸਟ ਨਹੀਂ ਹੈਗਾ ਪਰ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਇਹ ਦੱਸ ਦੇਣੇ ਹੈਗੇ ਆ ਕਿ ਟਰੰਪ ਸਾਹਿਬ ਜਿਸ ਪਾਸੇ ਗੱਲ ਕਰ ਰਹੇ ਆ ਤੱਥ ਕੁਛ ਹੋਰ ਕਹਿੰਦੇ ਹੈਗੇ ਆ ਵੈਸੇ ਕਿਉਂਕਿ ਕੁੱਲ ਮਿਲਾ ਕੇ 2.7 ਟ੍ਰਿਲੀਅਨ ਡਾਲਰ ਦਾ ਵਪਾਰ ਅਮਰੀਕਾ ਦਾ ਜਿਹੜਾ ਕੈਨੇਡਾ ਦੇ ਮੈਕਸੀਕੋ ਨਾਲ ਹੈਗਾ ਜੀ ਲੈਂਡ ਦਾ ਠੀਕ ਹੈ ਤਾਂ 13 ਮਿਲੀਅਨ ਦੇ ਕਰੀਬ ਲੋਕਾਂ ਦਾ ਰੁਜ਼ਗਾਰ ਵੀ ਜਿਹੜਾ ਆ ਅਮੈਰੀਕਨ ਲੋਕਾਂ ਦਾ ਉਹ ਇਸ ਕਿਸਮਾਂ ਦੇ ਕਰਕੇ ਜਨਰੇਟ ਹੋਈਆਂ ਹੋਈਆਂ ਜੋਬਾਂ ਜਿਹੜੀਆਂ ਹੈਗੀਆਂ ਨੇ ਸੋ ਕੁੱਲ ਮਿਲਾ ਕੇ ਜਦੋਂ ਅਮੈਰੀਕਾ ਇਹ ਤੋਂ ਬਾਹਰ ਆਉਣਾ ਚਾਹੇ ਤਾਂ ਕਾਂਗਰਸ ਦੀ ਮਨਜ਼ੂਰੀ ਬਕਾਇਦਾ ਚਾਹੁਣੀ ਜਿਹੜੀ ਚਾਹੀਦੀ ਹੋਊਗੀ 6 ਮਹੀਨੇ ਦਾ ਨੋਟਿਸ ਚਾਹੀਦਾ ਹੋਊਗਾ ਪਰ ਮੇਰੇ ਜਿਹੜੀ ਗੱਲਬਾਤ ਅਸੈਸਮੈਂਟ ਕੀਤੀ ਹੈਗੀ ਆ ਉਹ ਇਹ ਹੈਗੀ ਹੈ ਜੀ ਕਿ ਟਰੰਪ ਸਾਹਿਬ ਦੀ ਨੀਤੀ ਪ੍ਰੈਸ਼ਰਾਈਜ਼ ਕਰਨ ਦੀ ਹੈਗੀ ਆ ਲਾਸਟ ਪੁਆਇੰਟਾਂ ਦੇ ਉੱਪਰ ਚਾਹੇ ਦਸੰਬਰ ਤੱਕ ਲਾ ਲਓ ਵੀ ਕਿਸੇ ਨਾ ਕਿਸੇ ਰੂਪ 'ਚ ਗੱਲਬਾਤ ਲੱਗੂਗੀ ਚਾਹੁੰਦੇ ਉਹ ਹੈਗੇ ਆ ਕਿ ਵੱਧ ਤੋਂ ਵੱਧ ਆਪਣੀਆਂ ਸ਼ਰਤਾਂ ਜਿਹੜੀਆਂ ਨੇ ਇਹਦੇ ਤੇ ਮਨਾ ਲਈਆਂ ਜਾਣ ਜੀ
11: ਜੀ ਬਾਰੀ ਸਾਹਿਬ ਦੇਖਿਆ ਜਾਏ ਵਿਗੜਿਆ ਹੋਇਆ ਫੁੱਫੜ ਹੀ ਲੱਗਦਾ ਹੈ ਵਿਆਹ ਵਿੱਚ ਗੱਲ ਕਹਿ ਦਿੰਦਾ ਬਾਅਦ 'ਚ ਕਹਿੰਦਾ ਗੱਲ ਤਾਂ ਮੈਂ ਸਹੀ ਨਹੀਂ ਕਹੀ ਹੈਗੀ ਆ ਤੋ ਰਿਸਪੈਕਟਡ ਪ੍ਰਾਈਮ ਮਿਨਿਸਟਰ ਹਨ ਪਰ ਫਿਰ ਵੀ ਅੜੀ ਬੜੀ ਕਰਦੇ ਹਨ ਕਹਿ ਦਿੰਦੇ ਹਨ ਫਿਰ ਬਾਅਦ 'ਚ ਫਿਰ ਮੁੱਕਰ ਜਾਂਦੇ ਹਨ ਫਿਰ ਮੁੜ ਕੇ ਆਪਣੀ ਲਾਈਨ 'ਤੇ ਆ ਜਾਂਦੇ ਹਨ ਸੋ ਜਿਹੜੀ ਡੀਲ ਕੈਨੇਡਾ ਮੈਕਸੀਕੋ ਅਤੇ ਅਮੈਰੀਕਾ ਦੀ ਸੀਗੀ ਉਹ ਵਧੀਆ ਚੱਲ ਰਹੀ ਸੀਗੀ ਥੋੜ੍ਹੀ ਇਹਨਾਂ ਨੂੰ ਨਹੀਂ ਪਸੰਦ ਹੈ ਜਿਹੜੀ ਨਹੀਂ ਪਸੰਦ ਸੀ ਉਹਦੇ ਉੱਪਰ ਕਿੰਤੂ ਪਰੰਤੂ ਕਰ ਲੈਂਦੇ ਪਰ ਜਦੋਂ ਕਹਿ ਦੇਣਾ ਵੀ ਆਈ ਡੋਂਟ ਨੀਡ ਇਟ ਆਈ ਡੋਂਟ ਵਾਂਟ ਇਟ ਮੈਨੂੰ ਇਹਨਾਂ ਦੀਆਂ ਕਾਰਾਂ ਨਹੀਂ ਚਾਹੀਦੀਆਂ ਮੈਨੂੰ ਆਹ ਨਹੀਂ ਚਾਹੀਦਾ ਜੇ ਅਸੀਂ ਅੜ ਗਏ ਤਾਂ ਫਿਰ ਇਹਨਾਂ ਦਾ ਕੀ ਬਣੇਗਾ ਪਰ ਕਿਉਂਕਿ ਸਾਈਡ ਇਫੈਕਟ ਸਾਰਿਆਂ 'ਤੇ ਹੀ ਪੈਣੇ ਹੈਗੇ ਵੱਧ ਸਾਈਡ ਇਫੈਕਟ ਇਸ ਵੇਲੇ ਸਾਡੇ 'ਤੇ ਪੈ ਰਿਹਾ ਹੈਗਾ ਸਟਾਰਲਾਈਨ ਪੇਂਟੇ ਹੋਟਲ ਮੋਟਰ ਪੇਂਟ ਕਰਨ ਵਾਸਤੇ 416-230-4000 'ਤੇ ਗੱਲਬਾਤ ਕਰ ਲੈਣੀ ਆ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਆ ਪਰਸਨਲਾਈਜ਼ ਮੋਰਗੇਜ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਪਰਸਨਲਾਈਜ਼ ਮੋਰਗੇਜ ਸਲਿਊਸ਼ਨ ਵਾਸਤੇ ਕੋਈ ਜਾਣਕਾਰੀ ਲੈਣੀ ਹੋਵੇ ਦਵਿੰਦਰ ਸਿੰਘ ਪਵਾਰ 6479888731 ਮਾਡਰਨ ਡਾਇਗਨੋਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਇਲੈਕਟ੍ਰੀਕਲ ਰਿਪੇਅਰ ਕਰਾਉਣੀ ਹੋਵੇ ਵਾਇਰਿੰਗ ਦਾ ਕੰਮ ਹੋਵੇ DPF ਕਲੀਨ ਕਰਵਾਉਣਾ ਹੋਵੇ ਇੰਜਨ ਡਾਇਗਨੋਸ ਦੇ ਨਾਲ ਸੈਂਸਰ ਇਸ਼ੂ ਹੋਣ ਸੋਨੇ ਦਾ ਨੰਬਰ ਸੋਨਾ 3472713834 'ਤੇ ਗੱਲਬਾਤ ਕਰ ਲੈਣੀ ਆ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ ਟ੍ਰੇਲਰ ਬਿਲਡ ਕਰਕੇ ਦਿੰਦੇ ਆ ਫਲੈਟ ਬੈੱਡ ਇਸ ਅਮੇਜ਼ਿੰਗ ਇੱਕ ਵਾਰੀ ਵਿਜ਼ਿਟ ਕਰਕੇ ਆਇਓ ਥਰੂ ਵੇ ਵਾਲੇ ਗੁਰਿੰਦਰ ਹਿੰਦ ਨਾਲ ਗੱਲਬਾਤ ਕਰਿਓ ਅਤੇ ਇੰਜੀਨੀਅਰ ਟ੍ਰੇਲਰ ਕਰਕੇ ਦਿੰਦੇ ਤੁਹਾਡੇ ਵਾਸਤੇ ਡਰੋਪ ਡੈਕ ਦਾ ਟ੍ਰੇਲਰ ਚਾਹੀਦਾ ਫਲੈਟ ਬੈੱਡ ਚਾਹੀਦਾ ਬ੍ਰੈਂਡ ਨਿਊ ਬਣਾ ਕੇ ਦਿੰਦੇ ਹਨ ਬਹੁਤ ਸਾਰੇ ਡੀਲਰ ਇਹਨਾਂ ਕੋਲ ਇਹ ਟ੍ਰੇਲਰ ਖਰੀਦਦੇ ਹਨ ਬਹੁਤ ਸਾਰੀ ਕੰਪਨੀ 30-40 ਟ੍ਰੇਲਰ ਔਰਡਰ ਕਰਦੀ ਆ ਤੁਸੀਂ ਵੀ ਆਪਣਾ ਟ੍ਰੇਲਰ ਨਵਾਂ ਬਣਾਉਣਾ ਹੋਵੇ ਬਣਾ ਸਕਦੇ ਹੋ 1170 ਫੀਸ ਟੂ ਡਰਾਈਵ 'ਤੇ ਹਨ ਗੁਰਵਿੰਦਰ ਹਿੰਦਾ ਸਾਹਿਬ 905-219-0080 'ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਡਾਟਾ ਬਰੀਚ ਹੋਇਆ ਉਹਦੀ ਵੀ ਆਪਾਂ ਠਹਿਰ ਕੇ ਗੱਲਬਾਤ ਕਰਾਂਗੇ ਪਹਿਲਾਂ ਮੈਂ ਗੁਰਗਰਜੀਤ ਗੋਸਲ ਦੀ ਗੱਲ ਕਾਲ ਲੈ ਲਵਾਂ 416-837-1515 ਸਟੂਡੀਓ ਨੰਬਰ ਹੁੰਦੇ ਆ ਗੋਸਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹਨੂੰ ਪ੍ਰੋਗਰਾਮ ਦੇ ਵਿੱਚ
3: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
11: ਸਤਿ ਸ਼੍ਰੀ ਅਕਾਲ ਜੀ
3: ਭਾਜੀ ਕੱਲ੍ਹ ਇਮੀਗ੍ਰੇਸ਼ਨ ਦੀ ਖਬਰ ਆਈ ਆ ਜਿੱਦਾਂ ਮੈਂ ਇੱਕ ਨੰਬਰ ਜਿਹਾ ਦੱਸਦਾ ਜਿੱਦਾਂ 10 ਫਾਈਲ ਲੱਗੀਆਂ ਸੀ LMI ਤੇ ਹਨਾ
11: ਜੀ
3: ਉਹਨਾਂ 'ਚੋਂ ਇੱਕ ਫਾਈਲ ਨਿਕਲੀ ਆ 9 ਫਾਈਲਾਂ ਰਿਜੈਕਟ ਕਰਤੀਆਂ ਉਹ ਕਹਿੰਦੇ ਵੀ ਇਹ ਤਾਂ ਸਾਰਾ ਆਪਣੇ ਦੂਜਾ ਹੀ ਆ ਫਰੋਡ ਹੀ ਨਿਕਲਿਆ ਸਾਰਾ ਜੀ ਸਿਸਟਮ ਦੇ ਨਾਲ AI ਦੇ ਨਾਲ ਕਹਿੰਦੇ AI ਤਾਂ ਕੰਮ ਹੀ ਬਹੁਤ ਚੰਗਾ ਕਰ ਰਹੀ ਆ ਭਾਜੀ ਜੇ AI ਇੰਨਾ ਫਰੋਡ ਫੜ ਰਹੀ ਆ ਇਹ ਤਾਂ ਮਤਲਬ ਫਿਰ ਫਰੋਡ ਹੈਗਾ ਹੀ ਬਹੁਤ ਸੀ ਸਿਸਟਮ ਦੇ ਵਿੱਚ ਇਹ ਤਾਂ ਬੈਂਕਾਂ ਦੇ ਜੇ ਕਿਤੇ ਲੱਗ ਜਾਵੇ AI ਤਾਂ ਉਹ ਹੋਰ ਨਜ਼ਾਰਾ ਆ ਜਾਊਗਾ ਜੀ
11: ਉਹ ਦੱਸਣਗੇ ਆਪਣੇ ਜਸ ਭੁੱਲਰ ਸਾਹਿਬ ਆ ਰਹੇ ਹਨ
3: ਨਹੀਂ ਆ ਬਾਰੀਆ ਸਾਹਿਬ ਇਮੀਗ੍ਰੇਸ਼ਨ ਦੀ ਨਿਊਜ਼ ਜਿਹੜੀ ਉਹਦੇ ਬਾਰੇ ਜਾਣਕਾਰੀ ਦਿਓ ਜੀ ਕੀ ਹੋ ਰਿਹਾ ਜੀ
11: ਉਹ ਵੀ ਦੇ ਦੇਣਗੇ ਤੁਸੀਂ ਲਾਈਨ ਹੋਲਡ ਤੇ ਰੱਖੋ ਹੋਰ ਪੁੱਛਣਾ ਚਾਹੁੰਦੇ ਕਹਿਣਾ ਚਾਹੁੰਦੇ ਹੋ
3: ਨਹੀਂ ਬਸ ਥੈਂਕ ਯੂ ਇਹੀ ਇਮੀਗ੍ਰੇਸ਼ਨ ਬਾਰੇ ਕਰਿਓ ਅਪਡੇਟ
11: ਬਹੁਤ ਬਹੁਤ ਧੰਨਵਾਦ ਕੈਨੇਡਾ ਦੀ ਪਾਪੂਲੇਸ਼ਨ ਜਿੱਥੇ ਘਟਦੀ ਜਾ ਰਹੀ ਹੈਗੀ ਆ ਫਿਕਰ ਪੈ ਗਿਆ ਆਲਰੇਡੀ ਇਹਨਾਂ ਨੂੰ ਵੀ ਇਮੀਗ੍ਰੇਸ ਜਿਹੜੇ ਬਹੁਤ ਸਾਰੇ ਰੁਕ ਗਏ ਹਨ ਵਾਪਸ ਭੇਜੇ ਗਏ ਹਨ ਗਲਤੀ ਮੈਂ ਫੇਰ ਦੱਸਾਂ ਇਹਨਾਂ ਦੀ ਹੈਗੀ ਆ ਜੇ ਪਹਿਲੀ ਵਾਰੀ ਇਹ ਕੰਟਰੋਲ ਕਰ ਲੈਂਦੇ ਕਿਹੜੇ ਲੋਕ ਸਾਨੂੰ ਇੱਥੇ ਚਾਹੀਦੇ ਹਨ ਕੀ ਕੈਨੇਡਾ ਵਾਸਤੇ ਫਾਇਦਾ ਹੋ ਸਕਦਾ ਜੇ ਕਹਿੰਦੇ ਹਨ ਵੀ ਇੰਡੀਆ ਤੋਂ ਜਿਹੜੇ ਲੋਕ ਆਏ ਜਾਂ ਹੋਰ ਕੰਟਰੀਆਂ ਤੋਂ ਲੋਕ ਆਏ ਇਹਨੇ ਆਈਲੈਂਡ ਵਿੱਚ ਚੀਟ ਕੀਤਾ ਇੱਧਰ ਚੀਟ ਕੀਤਾ ਫੜਨਾ ਕਿਨ ਸੀਗਾ ਫੁੱਫੜ ਨੇ ਤੁਸੀਂ ਫੜਨਾ ਸੀਗਾ ਉਹਨਾਂ ਨੂੰ ਤੁਸੀਂ ਹੀ ਆਪਣੀ ਜਿਹੜੀ ਜਿਹੜੀ ਜਿਹੜਾ ਪਲਾਨ ਲੈ ਕੇ ਆਏ ਸੀ ਉਹਨੂੰ ਬੈਟਰ ਕਰਨਾ ਥਾ। ਬੱਚਿਆਂ ਨੇ ਤਾਂ ਲੋਕਾਂ ਨੇ ਘੁੰਮ ਘੁੰਮਾ ਕੇ ਇੱਥੇ ਪਹੁੰਚਣਾ ਪਹੁੰਚਣਾ ਹੈਗਾ ਕੈਨੇਡਾ ਵਿੱਚ। ਤੁਹਾਨੂੰ ਕਿਹੜੇ ਲੋਕ ਚਾਹੀਦੇ ਨੇ, ਕਿੱਥੇ ਚਾਹੀਦੇ, ਤੁਸੀਂ ਸਪਰੈਡ ਆਊਟ ਕਰਨਾ ਸੀਗਾ। ਹੁਣ ਸਾਰਾ ਭਾਰ ਲੋਕਾਂ 'ਤੇ ਪਾ ਦਿੱਤਾ, ਘਰਾਂ ਦੀਆਂ ਪ੍ਰਾਈਸਾਂ ਮਹਿੰਗੀਆਂ ਹੋ ਗਈਆਂ, ਹੁਣ ਡੁੱਬ ਰਹੀਆਂ ਹਨ, ਘੱਟ ਉੱਠ ਰਹੇ ਹਨ, ਪਾਪੂਲੇਸ਼ਨ ਘੱਟਦੀ ਜਾ ਰਹੀ, ਪਾਪੂਲੇਸ਼ਨ ਘੱਟ ਜਾਵੇ ਬਹੁਤ ਫਿਕਰ ਪੈ ਜਾਂਦਾ। ਜਪਾਨ ਦਾ ਹਾਲ ਦੇਖੋ, ਤੜਫ ਰਹੇ ਹਨ, ਬੱਚੇ ਪੈਦਾ ਕਰੋ ਹੋ ਨਹੀਂ ਰਹੇ, ਕੰਪਿਊਟਰ ਆ ਗਏ ਹਨ, ਪਾਪੂਲੇਸ਼ਨ ਤੋਂ ਬਗੈਰ ਪਾਪੂਲੇਸ਼ਨ ਹੋਵੇਗੀ, ਕੁਝ ਨਾ ਕੁਝ ਖਰੀਦੇਗੀ। ਤੇ ਜਿਹੜੇ ਇਮੀਗ੍ਰੈਂਟਸ ਆਉਂਦੇ ਹਨ, ਘਰ ਵੀ ਖਰੀਦੇ ਆ, ਕਾਰਾਂ ਵੀ ਖਰੀਦੇ ਆ, ਰੈਸਟੋਰੈਂਟ ਵਿੱਚ ਜਾਂਦੇ ਆ, ਕੱਪੜੇ ਵੀ ਖਰੀਦੇ ਆ, ਤਾਂ ਇਫੈਕਟ ਤਾਂ ਪੈਂਦਾ ਹੀ ਪੈਂਦਾ ਹੈਗਾ। ਬਾਕੀ ਬਾਰੇ ਸਭ ਤੁਸੀਂ ਦੱਸ ਸਕਦੇ ਹੋ। ਨੋ ਡਾਊਟ ਏ ਆਈ ਬਹੁਤ ਸਾਰਾ ਫਾਇਦਾ ਹੈ, ਏ ਆਈ ਨੁਕਸਾਨ ਵੀ ਬਹੁਤ ਸਾਰਾ ਕਰ ਰਹੀ ਹੈਗੀ ਆ, ਹਜੇ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਬਾਰੇ ਸਭ ਤੁਸੀਂ ਕਹਿਣਾ ਚਾਹੁੰਦੇ ਹੋ? ਗੁਰਮੁਖ ਸਿੰਘ ਜੀ ਆ ਜਾਓ।
12: ਜੀ ਜੀ, ਥੋੜਾ ਮਿਊਟ ਸੀਗਾ। ਦਰਅਸਲ ਜਦੋਂ ਦੀ ਨਵੀਂ ਟੈਕਨੋਲੋਜੀ ਆਈ ਹੈ, ਇਹਨੂੰ ਸਿੱਧੇ ਪਾਸੇ ਨਹੀਂ ਵਰਤਿਆ ਜਾ ਰਿਹਾ, ਪੁੱਠੇ ਪਾਸੇ ਵੀ ਤੇ ਵਰਤਿਆ ਜਾ ਰਿਹਾ। ਇਨਸਾਨ ਵੱਲੋਂ ਜੀ ਕਈ ਕੁਛ ਜਿਹੜਾ ਜਨਰੇਟ ਕੀਤਾ ਜਾ ਰਿਹਾ, ਇਹਦੇ ਨਾਲ ਕੋਈ ਡਾਕੂਮੈਂਟ ਫੇਕ ਜਿਹੜੇ ਆ ਉਹ ਤਿਆਰ ਕੀਤੇ ਜਾਂਦੇ ਆ। ਤੇ ਗੌਸਲ ਸਾਹਿਬ ਜੀ ਦਾ ਗੱਲ ਕਰਕੇ ਗਏ ਆ, ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਜੀ ਜਿਹੜਾ, ਤੇ ਇਹ ਕੋਈ ਗਵਰਨਮੈਂਟ ਜੇ ਸਟੈਪ ਅਪ ਕਰਦੀ ਹੈਗੀ ਆ। ਹੁਣ ਕੱਲ ਇੱਕ ਸੱਜਣ ਹੈਗੇ ਸੀ ਸਾਡੇ, ਬਹੁਤ ਕਰੀਬੀ ਸੀ, ਉਹਨਾਂ ਨਾਲ ਮੇਰੀ ਆਫ ਦੀ ਈਅਰ ਗੱਲਬਾਤ ਹੋਈ। ਜਿਹੜਾ ਲਾ ਲਿਆਂਦਾ ਹੈਗਾ ਜੀ ਗਵਰਨਮੈਂਟ ਨੇ ਹੁਣ ਬੇਲਸ ਦੇ ਉੱਪਰ, ਬੇਲਸ ਫੋਰਮ ਦੇ ਉੱਪਰ
11: ਜੀ,
12: ਉਹ ਲਿਬਰਲ ਨਾਲ ਸੰਬੰਧਿਤ ਹੈਗੇ। ਕਾਫੀ ਉਹ ਇਸ ਚੀਜ਼ ਨੂੰ ਪ੍ਰਚਾਰਨਾ ਚਾਹੁੰਦੇ ਸੀ ਜਾਂ ਮੈਨੂੰ ਵੀ ਪ੍ਰਭਾਵਿਤ ਕਰਨਾ ਚਾਹੁੰਦੇ ਸੀ ਵੀ ਅਸੀਂ ਇਸ ਤਰੀਕੇ ਨਾਲ ਗੱਲ ਕਿ ਲਿਬਰਲ ਨੇ ਬਹੁਤ ਵੱਡੀ ਗੱਲ ਕੀਤੀ ਆ। ਤੇ ਮੈਂ ਉਹਨਾਂ ਨੂੰ ਕੋਈ ਸਵਾਲ ਕੀਤੇ ਸੀ ਕਿ ਕਦੋਂ ਕੀਤੀ ਹੈਗੀ, ਉਹ ਕਹਿੰਦੇ ਕਿ ਛੋਟੇ ਮੋਟੇ ਅਪਰਾਧ ਹੁੰਦੇ ਸੀਗੇ ਉਹਦੇ ਵਿਭਾਗ ਦੇ ਉੱਪਰ, ਲੋਕ ਮੀਡੀਆ ਜਿਹੜਾ ਸੀਗਾ ਉਹ ਪ੍ਰਚਾਰ ਦਾ ਬਹੁਤ ਸੀਗਾ ਲਿਬਰਲ ਦੇ ਖਿਲਾਫ ਕਿ ਫੈਡਰਲ ਗਵਰਨਮੈਂਟ ਦੇ ਖਿਲਾਫ ਵੀ ਕੁਛ ਕਰ ਨਹੀਂ ਰਹੀ, ਲਾਅ ਨਹੀਂ ਆ ਰਹੇ। ਕਹਿੰਦੇ ਹੁਣ ਲਾਅ ਆ ਰਹੇ ਤੇ ਪ੍ਰੋਵਿੰਸ਼ੀਅਲ ਦੀ ਗੱਲ ਬਹੁਤ ਘੱਟ ਹੁੰਦੀ ਰਹੀ ਆ। ਮੈਂ ਉਹਨਾਂ ਨੇ ਗੱਲ ਕਹੀ, ਮੈਂ ਕਿ ਛੋਟੇ ਮੋਟੇ ਨਹੀਂ, ਲੋਕਾਂ ਦਾ ਘਰੋਂ ਬਾਹਰ ਨਿਕਲਣਾ ਜਿਹੜਾ ਔਖਾ ਹੋ ਗਿਆ ਸੀ, ਬਿਜ਼ਨਸਮੈਨ ਦਾ ਬਿਜ਼ਨਸ ਕਰਨਾ ਔਖਾ ਹੋ ਗਿਆ, ਜਿਹੜੇ ਖਿਡਾਰੀ ਉਹਨਾਂ ਦਾ ਖੇਡਣਾ ਔਖਾ ਹੋ ਗਿਆ, ਮੈਂ ਕਹਿਣ ਦਾ ਕਿ ਲੋਕਾਂ ਦੀ ਲਾਈਫ ਨੂੰ ਥ੍ਰੈਟ ਹੋ ਗਿਆ ਇੰਨੇ ਵੱਡੇ ਪੱਧਰ ਤੇ, ਪਰ ਹਾਹਾਕਾਰ ਮੱਚੀ ਆ ਲੋਕਾਂ ਨੇ, ਵੱਡੀ ਪੱਧਰ ਤੇ ਦਬਾਅ ਜਦੋਂ ਵਧਿਆ ਤਾਂ ਫਿਰ ਫੈਡਰਲ ਗਵਰਨਮੈਂਟ ਨੇ ਸਟੈਪ ਅਪ ਕੀਤਾ, ਕੋਈ ਸਮੇਂ ਸਿਰ ਸਟੈਪ ਅਪ ਨਹੀਂ ਕੀਤਾ ਇਸ ਮਾਮਲਿਆਂ 'ਚ, ਠੀਕ ਹੈ। ਜੇ ਤੁਸੀਂ LMIA ਦੀ ਗੱਲ ਕਰਦੇ ਤਾਂ LMIA ਨਵਾਂ ਵਰਤਾਰਾ ਥੋੜ੍ਹੀ ਹੈ ਜੀ, ਇਹ ਤਾਂ ਬੜੇ ਚਿਰ ਦੇ ਵਿਸਲ ਬਰੋਰ ਇਹਦੇ ਤੇ ਕੰਮ ਕਰ ਰਹੇ ਆ ਕਿ ਇਹਦਾ ਮਿਸਯੂਜ਼ ਹੋ ਰਿਹਾ ਅੰਡਰ ਦੀ ਟੇਬਲ। ਈਵਨ ਅਨਫੋਰਚੂਨੇਟਲੀ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈਗਾ ਕਿ ਬਹੁਤ ਸਾਰੇ MP MPP ਉਹਨਾਂ ਦੇ ਤੱਕ ਅਫੀਸ਼ੀਅਲ ਤੌਰ ਤੇ ਵੀ ਗੱਲਾਂ ਪਹੁੰਚਾਈਆਂ ਗਈਆਂ, ਪਰ ਚੁੱਪ ਵੱਟੀ ਰੱਖੀ ਹੈ ਜੀ ਇਸ ਮਾਮਲੇ ਦੇ ਉੱਪਰ। ਆਈ ਡੋਂਟ ਨੋ ਵੀ ਕਿੱਥੇ ਇੰਟਰਸਟ ਖੜਦੇ ਸੀਗੇ, ਪਰ ਐਟਲੀਸਟ ਜਦੋਂ ਇੱਥੇ ਓਵਰਵੈਲਮਿੰਗ ਹੋਈ ਆ ਕੈਨੇਡਾ ਦੇ ਵਿੱਚ, ਜਦੋਂ ਲੋਕਾਂ ਨੂੰ ਰੁਜ਼ਗਾਰ ਮਿਲਣੋਂ ਹਟ ਗਏ, ਬਹੁਤ ਕੁਛ ਇੱਥੇ ਕ੍ਰਾਈਮ ਵਧਿਆ, ਤੇ ਕ੍ਰਾਈਮ ਦਾ ਕੋਰਲੇਟ ਹੋਇਆ ਕਿ ਇੱਥੇ ਮੈਸਾ ਬਹੁਤ ਜ਼ਿਆਦਾ ਵਾ, ਕੁਛ ਇੱਕ ਏਰੀਆ ਦੇ ਵਿੱਚ ਜਿਹੜਾ ਜਿਹੜੀ ਇੰਨੀ ਜ਼ਿਆਦਾ ਓਵਰਵੈਲਮਿੰਗ ਆ ਇਮੀਗ੍ਰੇਸ਼ਨ ਦੀ। ਹਾਲਾਂਕਿ ਹੁਣ ਜਿਹੜੀ ਆਬਾਦੀ ਆ ਉਹ ਕੈਨੇਡਾ ਦੀ ਘਟੀ ਆ ਜਿਹੜੀ ਸਟੈਟਸ ਬੋਰਡ ਦੀ ਕੈਨੇਡਾ, ਪਰ ਇਨਫਰਾਸਟ੍ਰਕਚਰ ਇਹ ਤਰ੍ਹਾਂ ਨਹੀਂ ਹੈਗਾ ਕਿ ਲੋਕ ਇੱਕ ਜਗ੍ਹਾ ਕਲੱਬ ਹੋ ਜਾਂਦੇ ਆ। ਜਿੱਥੇ ਪਾਪੂਲੇਸ਼ਨ ਕਲੱਬ ਹੋਊਗੀ ਰਮਣ ਸਾਹਿਬ, ਠੀਕ ਹੈ, ਜ਼ਿਆਦੇ ਉੱਥੇ ਇਹੋ ਜਿਹੀਆਂ ਗੱਲਾਂ ਵਾਪਰਨਗੀਆਂ ਗਈ ਕਿ ਜਦੋਂ LMIA ਦੇ ਵਿੱਚ ਮਿਸਯੂਜ ਵੀ ਹੋਊਗਾ, ਅੰਡਰ ਦੀ ਟੇਬਲ ਬਹੁਤ ਕੁਛ ਕਥਿਤ ਤੌਰ ਤੇ ਇਹ ਦੋਸ਼ ਲੱਗੇ ਆ, ਜਿਹੜੇ ਕਿ ਜਦੋਂ ਸਾਬਤ ਆਉਣ ਦੇ ਗੱਲ ਆਉਂਦੀ ਤਾਂ ਸਾਹਮਣੇ ਕੋਈ ਵੀ ਨਹੀਂ ਆਉਂਦਾ, ਨਾ ਦੇਣ ਵਾਲਾ ਆਉਂਦਾ ਹੈਗਾ LMIA ਖਰੀਦਣ ਵਾਲਾ, ਤਾਂ ਨਾ ਵੇਚਣ ਵਾਲਾ ਸਾਹਮਣੇ ਆਉਂਦਾ, ਪੱਤਰਕਾਰ ਵਸ ਜਾਂਦੇ ਆ ਜਿਹੜੇ ਖਬਰ ਦਿੰਦੇ ਆ। ਮੈਂ ਵੀ ਗੱਲ ਦੱਸ ਦੇਣਾ,
11: ਲਾਈਨਾਂ ਮੇਰੀਆਂ ਸਾਰੀਆਂ ਹੀ ਬਿਜ਼ੀ ਹੋ ਗਈਆਂ, ਵਨ ਬਾਏ ਵਨ ਮੈਂ ਕਲੀਅਰ ਕਰ ਦੇਵਾਂ। ਕਾਫੀ ਲੰਬੇ ਸਮੇਂ ਤੋਂ 8777 ਹੋਲਡ ਤੇ ਹਨ।
13: ਹਾਂਜੀ ਭਾਜੀ, ਮੇਰਾ ਸਵਾਲ ਇਹ ਆ ਵੀ ਆਪਣਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮਿਲੇ ਸੀ ਤੇ ਉਹ ਗੱਲ ਕਿਉਂ ਨਹੀਂ ਕਰਦੇ ਕੈਨੇਡਾ ਦੀ ਸੇਫਟੀ ਬਾਰੇ? ਵੀ ਤੁਹਾਡਾ ਬਿਸ਼ਨੋਈ ਗੈਂਗ ਜਿਹੜਾ ਸਾਨੂੰ ਸਾਡੇ ਇੱਥੇ ਲੋਕਾਂ ਨੂੰ ਕਿੰਨਾ ਜਿੱਦਾਂ ਫਰੋਤੀਆਂ ਮੰਗ ਰਿਹਾ, ਮਾਰ ਰਿਹਾ ਲੋਕਾਂ ਨੂੰ, ਤੁਹਾਨੂੰ ਪਤਾ ਇੱਕ ਮੁੰਡਾ ਫੜਿਆ ਵੀ ਆ
11: ਜੀ।
13: ਹਾਂਜੀ, ਤੇ ਉਹ ਕਿਉਂ ਨਹੀਂ ਗੱਲ ਕਰਦੇ, ਕਿਉਂ ਚੁੱਪੀ ਧਾਰਤੀ ਇਹਨਾਂ ਨੇ?
11: ਆਪਣੇ ਰੂਬੀ ਸੋਤਾ ਜੀ ਸਾਡੇ ਨਾਲ ਇੱਕ ਘੰਟਾ ਇੱਥੇ ਬੈਠਣ ਦੀ ਗੱਲਾਂ ਬਾਤਾਂ ਕਰਨਗੇ ਆਉਣ ਵਾਲੇ ਦਿਨਾਂ ਵਿੱਚ, ਉਹਨਾਂ ਅਗਰੀ ਕਰ ਗਏ ਹੈ, ਕਹਿੰਦੇ ਆਵਾਂਗੇ, ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ। ਤੋ ਤੁਸੀਂ ਵੀ ਉਦੋਂ ਪੁੱਛ ਸਕਦੇ ਹੋ, ਅਸੀਂ ਵੀ ਕੋਸ਼ਿਸ਼ ਕਰੀਏ, ਚਿੱਠੀਆਂ ਪਾਈ ਦੀਆਂ ਹੈਗੀਆਂ ਹਨ।
13: ਲਾਈਨਾਂ ਖੋਲੋਗੇ ਜੀ?
11: 100% ਲਾਈਨਾਂ ਖੋਲਾਂਗੇ, ਲਾਸਟ ਟਾਈਮ ਖੋਲੇ ਸੀ, ਐਤਕੀ ਵੀ ਖੋਲਾਂਗੇ ਲਾਈਨਾਂ ਤੁਹਾਡੇ ਵਾਸਤੇ।
13: ਬਾਕੀ ਪਾਪੂਲੇਸ਼ਨ ਇਸ ਤਰ੍ਹਾਂ ਵਾ ਜੀ, ਮੈਂ ਪ੍ਰਧਾਨ ਮੰਤਰੀ ਹੋਵਾਂ ਨਾ ਤੇ ਮੈਂ ਕਹਾਂ ਵੀ 4 ਬੱਚੇ ਬਣਾਓ, ਘਰ ਫ੍ਰੀ ਕਰ ਦਾਂਗੇ ਤੁਹਾਡਾ।
11: ਮੈਂ 8 ਵਾਰ ਨੂੰ ਤਿਆਰ ਹਾਂ, 2 ਦੇ ਦਿਓ। ਬਹੁਤ ਬਹੁਤ ਧੰਨਵਾਦ। ਕਮਲਜੀਤ ਸਿੰਘ ਜੀ ਆ ਜਾਓ ਜੀ।
14: ਹਾਂਜੀ ਅਮਰ ਸਾਹਿਬ, ਸਤਿ ਸ੍ਰੀ ਅਕਾਲ। ਬਾਰੀਆ ਸਾਹਿਬ ਜੀ, ਮੈਨੂੰ ਤੁਹਾਡੇ ਕੋਲ ਕੁਐਸਚਨ ਇਹ ਆ ਵੀ, ਮੈਂ ਕਿਹਾ ਜੇ AI ਇੰਨਾ ਹੀ ਕੰਮ ਕਰ ਰਹੀ ਆ, ਆ ਮਰ ਜਾ ਸੀਬਾ ਲੋਨ ਦਾ ਪਤਾ ਕਰਕੇ ਦੱਸ ਦੇਣ ਕਿਹੜੀ ਕਿਹੜੀ ਨਹੀਂ ਮੋੜਿਆ ਹਜੇ ਤੱਕ, ਕਿੰਨਾ ਕੁ ਪੈਸਾ ਆਇਆ,
12: ਧੰਨਵਾਦ
11: ਤੁਹਾਡਾ ਜਸਵੀਰ ਸਿੰਘ, ਤੁਹਾਡੀ ਗੱਲ ਵੀ ਕਲੀਅਰ ਕਰਨ ਦਾ, ਫਿਰ ਮੈਂ ਹੋਰ ਖਬਰਾਂ ਲੈਣੀਆਂ, ਫਿਰ ਕਾਫੀ ਸਾਰੇ ਰਿਸਪੋਂਸ ਵੀਰੇ ਸੰਦੇਸ਼ ਪੜੇ। ਜਸਵੀਰ ਸਿੰਘ ਜੀ ਆ ਜਾਓ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਵੀਰੇ?
15: ਧੰਨਵਾਦ ਤੁਹਾਡਾ। ਤੰਬਰ ਸਾਹਿਬ, ਗੱਲ ਏਦਾਂ ਬਈ, ਜਦੋਂ ਟਰੂਡੋ ਦੀ ਸਰਕਾਰ ਸੀਗੀ ਤਾਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਪਿੱਛੇ ਬਹੁਤ ਜਿੱਦਾਂ ਕਹਿੰਦੇ ਫਾਈਨੈਂਸ਼ੀਅਲ ਸੀਗੇ, ਤਾਂ ਉਦੋਂ ਕੰਮ ਨਹੀਂ ਹੋਏ, ਹੁਣ ਜਿਹੜੇ ਹੋ ਰਹੇ ਆ ਉਹਦੀਆਂ ਲੋਕੀ ਸਹਾਇਤਾ ਕਰ ਰਹੇ ਆ। ਕਹਿਣ ਦਾ ਮਤਲਬ ਇਹ ਆ ਵੀ ਆਪਣੇ ਨੰਬਰ ਬਣਾਉਣ ਨੂੰ ਕਰ ਰਹੇ ਆ, ਕਿਉਂਕਿ ਜਦੋਂ ਕਹਿੰਦੇ ਨੀ ਹੁੰਦੇ ਸੱਪ ਨੂੰ ਉੱਠਣ ਤੋਂ ਪਹਿਲਾਂ ਉਹਦੀ ਸਿਰੀ ਦੱਬ ਦਿਓ, ਜਦੋਂ ਇਹਨੀ ਸਿਰੀ ਨੀ ਦੱਬੀ, ਜਦੋਂ ਸੱਪ ਤਾਂ ਨੂੰ ਫੜ ਲੈ ਕੇ ਖੜ ਗਿਆ, ਹੁਣ ਮਗਰ ਦੱਬਣ ਲੱਗਿਆ, ਹੁਣ ਟੂ ਲੈ ਗਿਆ।
11: ਜੀ ਵੈਰੀ ਵੈਲ ਸਰ, ਲੋਕੀ ਇਹੀ ਫੀਲ ਕਰਦੇ ਹੈਗੇ ਵੀ ਸਰਕਾਰ ਕਾਫੀ ਲੰਬੇ ਸਮੇਂ ਤੋਂ ਸੁੱਤੀ ਰਹੀ ਹੈਗੀ ਹੈ, ਕੈਨੇਡਾ ਦਾ ਇਨਫਰਾਸਟ੍ਰਕਚਰ ਬਣਾਈ, ਕੈਨੇਡਾ ਕੋਲ ਸਭ ਕੁਛ ਹੈਗਾ, ਇੱਥੇ ਫੈਕਟਰੀਆਂ ਨਹੀਂ ਲਗਾਈਆਂ ਜਾ ਰਹੀ ਹੈਗੀਆਂ, ਕਾਫੀ ਨਾਰਾਜ਼ ਹਨ। ਹੁਣ ਵੀ ਹੈਗੇ ਆ, ਹਾਈਵੇ ਬਣ ਸਕਦੇ ਹੈਗੇ ਆ, ਸੜਕਾਂ ਚੌੜੀ ਹੋ ਸਕਦੀਆਂ, ਕੋਈ ਸਰਕਾਰ ਪੈਸਾ ਇੱਥੇ ਸਿੱਟੇਗੀ, ਪੈਸਾ ਲਗਾਏਗੀ ਤਾਂ ਕੰਮ ਪੈਦਾ ਹੋਣਗੇ। ਇਮੀਗ੍ਰੈਂਟਸ ਤੋਂ ਬਗੈਰ ਨਹੀਂ ਸਰਨਾ, ਇੱਥੇ ਬੱਚੇ ਨਹੀਂ ਪੈਦਾ ਹੋ ਰਹੇ, ਜੇ ਇਹ ਨਾ ਖੋਲ੍ਹਣਗੇ ਉਹੀ ਲੈ ਕੇ ਆਉਣ ਜਿੱਥੇ ਇੱਥੇ ਕੈਨੇਡਾ ਨੂੰ ਲੋੜ ਹੈਗੀ ਆ। ਹਜੇ ਸਾਡੇ ਹੌਸਪਿਟਲ ਦੇ ਵਿੱਚ ਇੰਨਾ ਰਸ਼ ਪਿਆ ਆ, ਜਾਂ ਹਾਫਵੇ ਦੇ ਵਿੱਚ, ਹਾਲਵੇ ਦੇ ਵਿੱਚ ਟ੍ਰੀਟਮੈਂਟ ਐਮਰਜੈਂਸੀ ਕਰ ਰਹੇ ਹੈਗੇ ਆ, ਰੂਮ ਮਿਲ ਨਹੀਂ ਰਹੇ, ਜਿੱਥੇ ਕੰਮ ਕਰਨਾ ਉੱਥੇ ਕਰ ਨਹੀਂ ਰਹੇ ਹੈਗੇ, ਛੁੱਟੀਆਂ 'ਤੇ ਚਲੇ ਗਏ ਹਨ, ਇਹ ਕਿਆ ਕਹਿੰਦੇ ਉਹ ਬ੍ਰੇਕ 'ਤੇ, 21 ਵੀਕ ਦੀ ਵਗੀਰ 'ਤੇ ਬ੍ਰੇਕ 'ਤੇ ਗਏ ਹੋਏ ਹਨ। ਮੈਂ ਲਾਈਨਾਂ ਹੋਰ ਨਹੀਂ ਲੈਣੀਆਂ, ਕਾਫੀ ਸਾਰੀਆਂ ਖਬਰਾਂ ਤੁਹਾਡੇ ਪਾਸੇ ਲੈ ਕੇ ਆਉਣੀਆਂ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਰ ਰੋਡ 'ਤੇ ਬਰੈਂਪਟਨ ਵਿੱਚ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਮਿਲਦੇ ਹਨ, ਰੈਸਟੋਰੈਂਟ ਮੀਟ ਸ਼ਾਪ ਟਰਾਈ ਕਰਕੇ ਦੇਖੋ, ਬਹੁਤ ਵਧੀਆ ਭੋਜਨ ਬਣਾਉਂਦੇ ਹਨ, ਤੁਸੀਂ ਉੱਥੇ ਪਹੁੰਚ ਸਕਦੇ ਹੋ। ਇੰਡੀਅਨ ਪੰਜਾਬੀ ਬਾਜ਼ਾਰ 'ਤੇ ਫਰੈਸ਼ ਫਰੂਟਸ ਐਂਡ ਵੈਜੀਟੇਬਲ ਦੀ ਕੀਮਤਾਂ ਬਹੁਤ ਵਧੀਆ ਹਨ, ਕਾਫੀ ਫਾਦਰ ਟੋਬਰ ਅਤੇ ਟੋਬਰਮ 'ਤੇ ਹਨ। ਐਲੇ ਟਰੱਕ 'ਤੇ, ਐਲੇ ਟਰੱਕ ਟਾਇਰ ਲੂਵ ਐਂਡ ਵਾਸ਼ 'ਤੇ ਰਾਜਾ ਬਾਈ ਨਾਲ ਗੱਲਬਾਤ ਕਰ ਲਈ, ਗੱਲਬਾਤ ਕਦੇ ਕਰੇ, ਟਰੱਕ ਵਾਸ਼ ਕਰਵਾ ਲਵੋ, 24 ਘੰਟੇ 7 ਦਿਨ ਸਰਵਿਸ ਹੈਗੀ ਆ, 416-900-9962। ਅਤੇ ਆਰਗੇਲ ਵਾਲੇ ਕਾਫੀ ਸਾਰੇ ਡਰਾਈਵਰ ਚਾਹੀਦੇ ਯੂ ਐਸ ਏ ਵਾਸਤੇ, ਸੇਫਟੀ ਬੋਨਸ ਹੀ ਮਿਲਦਾ, 70 ਸੈਂਟ ਪਰ ਮਾਈਲ ਮਿਲ ਸਕਦੇ ਹੈਗੇ, ਡੈਡੀਕੇਟਡ ਟ੍ਰਿਪਸ ਹਨ, ਅਤੇ ਨਾਲ ਦੀ ਨਾਲ ਨੋ ਹੋਲਡ ਬੈਕ, ਐਕਸਟਰਾ ਪਿਕਅਪ ਡਿਲੀਵਰੀ, 6473305850। ਮਨਮੋਹਨ ਬਾਰ ਦੇ ਕਮਲ ਹੀਰ ਦਾ ਸ਼ੋਅ ਸੰਗਤਾਰ ਭੱਜ ਵੀ ਆ ਰਹੇ ਹਨ, ਤਿੱਕੜੀ ਆ ਰਹੀ ਇਹ, ਸ਼ਨੀਵਾਰ ਜੁਲਾਈ ਦੀ 25 ਤਰੀਕ ਨੂੰ ਟੀਮ ਫੋਰ ਐਂਟਰਟੇਨਮੈਂਟ ਵਾਲੇ ਲੈ ਕੇ ਆ ਰਹੇ ਹਨ ਤੁਹਾਡੇ ਵਾਸਤੇ। ਟਿਕਟਾਂ ਲੈਣੀਆਂ ਹੁਣ 416-303-4444 'ਤੇ ਵੀ ਗੱਲਬਾਤ ਕਰ ਰਹੇ ਹੋ, ਟੈਂਟ ਰੈਂਟ ਕਰਨੇ ਚਾਹੀਦੇ, ਗੁਰਸੇਵਕ ਗਿਲਦ ਨੰਬਰ 416-557-0941 ਹੈਗਾ। ਗੁਰਮੁਖ ਸਿੰਘ ਜੀ ਆਇਓ, ਖਬਰਾਂ 'ਤੇ ਨਜ਼ਰ ਮਾਰਦੇ ਹਾਂ।
12: ਪਹਿਲਾਂ ਸੇਬਾ ਲੋਨ 'ਤੇ ਜਿਹੜਾ ਸਵਾਲ ਆਇਆ ਸੀ, ਇਹ ਮਸਲਾ ਹਜੇ ਚੱਲਦਾ ਪਿਆ ਜੀ। ਦਰਅਸਲ ਇਸ ਸਾਲ ਜਿਹੜਾ ਦਸੰਬਰ ਦੇ ਅੰਤ ਤੱਕ ਜਿਹੜਾ ਆ ਇਹਦੀ ਪੇ ਕਰਨ ਦੀ ਜਿਹੜੀ ਲਾਸਟ ਓਵਰਆਲ ਡੇਟ ਹੋਊਗੀ, ਹਾਲੇ ਕਾਫੀ ਵੱਡੀ 5% ਇੰਟਰਸਟ ਰੇਟ ਦੇ ਨਾਲ ਇਹਨੂੰ ਕਨਵਰਟ ਕਰ ਦਿੱਤਾ ਗਿਆ ਸੀ ਜਨਵਰੀ 1920 ਤੋਂ। ਤਾਂ ਉਹ ਸਮੇਂ ਤੇ ਵੀ ਇਹ ਗੱਲ ਹੋਈ ਸੀ, 3 ਬਟਨ ਦੱਬੇ ਜਾਂਦੇ ਸੀਗੇ, ਜੇ ਕੋਈ ਕਾਰਪੋਰੇਸ਼ਨ ਹੈਗੀ ਸੀਗੀ, ਚਾਹੇ ਉਹਦਾ ਜੋ ਮਰਜ਼ੀ ਸਿਸਟਮ ਹੋਏ, ਤੇ ਕੈਨੇਡਾ ਗਵਰਨਮੈਂਟ ਵੱਲੋਂ ਜਿਹੜਾ ਪੈਸਾ ਵੰਡ ਦਿੱਤਾ ਗਿਆ ਵੱਡੀ ਪੱਧਰ ਦੇ ਉੱਪਰ, ਜੇ ਕਿਸੇ ਕੋਲ 2 ਕਾਰਪੋਰੇਸ਼ਨਾਂ ਤੋਂ 40-80 ਹਜ਼ਾਰ ਡਾਲਰ ਲੈ ਲਿਆ ਸੀਗਾ, ਵਾਪਸ ਕਿਵੇਂ ਕਰਨਾ ਸੀਗਾ? ਉਹ ਆਮ ਲੋਕ ਹੁੰਦੇ ਆ ਜੀ, ਉਦੋਂ ਤੁਹਾਨੂੰ ਪਤਾ ਜਦੋਂ ਪੈਸਾ ਮਿਲਦਾ ਹੋਵੇ ਮਾੜਾ ਕਿਹਨੂੰ ਲੱਗਦਾ, ਪਰ ਇਹਦੀ ਜਿਹੜੀ ਡੇਟ ਹੈ ਵਾਪਸ ਕਰਨ ਦੀ 31 ਦਸੰਬਰ 2026 ਹੈ ਐਕਸਟੈਂਸ਼ਨ ਦੇ ਨਾਲ
11: ਜੀ।
12: ਤਾਂ ਇਹਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ, ਤੁਸੀਂ ਖਬਰ ਸਾਂਝੀ ਕੀਤੀ ਆ ਕਿ ਕੈਨੇਡਾ ਨੂੰ ਇਮੀਗ੍ਰੇਸ਼ਨ ਦੀ ਲੋੜ ਹੈਗੀ ਆ, ਬਿਲਕੁਲ ਲੋੜ ਹੈਗੀ ਆ ਜੀ। ਕੈਨੇਡਾ ਨੂੰ ਹਮੇਸ਼ਾ, ਕੈਨੇਡਾ ਹੈ ਹੀ ਇਮੀਗ੍ਰੇਟ ਦਿਸ ਕੰਟਰੀ ਹੈਗਾ, ਜੇ ਇੱਕ ਪਾਸੇ ਕੋਈ ਕੈਪ ਲਾਉਂਦਾ ਹੈਗਾ ਤਾਂ ਝੱਟ ਜਿਹੜਾ ਹੈਗਾ ਨਾਲ ਹੀ ਜਿਹੜੀ ਆ ਕੈਨੇਡਾ ਦੇ ਵਿੱਚ ਜਿਹੜੀ ਲੇਬਰ ਵਰਕ ਫੋਰਸ ਆ ਉਹਦੀ ਘਾਟ ਆਉਣੀ ਸ਼ੁਰੂ ਹੋ ਜਾਂਦੀ ਆ, ਪਾਪੂਲੇਸ਼ਨ ਪਹਿਲਾਂ ਜਿਹੜੀ ਆ ਥੋੜ੍ਹੀ ਜਿਹੀ ਕੰਟਰੋਲ ਆਉਂਦੀ ਆ, ਤੇ ਇਸ ਵਾਰ ਫਿਰ ਜਿਹੜੀ ਰਿਪੋਰਟ ਆਈ ਆ ਕਿ ਲਗਾਤਾਰ ਡਾਊਨ ਹੈਗੀ, ਉਹਦੀ ਖਬਰਾਂ ਆਲਰੇਡੀ ਜਾ ਚੁੱਕੀਆਂ ਨੇ। ਲੇਕਿਨ ਬਿੱਲ C-34 ਦੇ ਤਹਿਤ ਜਿਹੜੀਆਂ ਕੁਝ ਅਨਸੈਸਟਰਲ ਬੇਸ ਦੇ ਉੱਪਰ ਇਮੀਗ੍ਰੇਸ਼ਨ ਦਿੱਤੀ ਗਈ ਸੀ ਕੈਨੇਡਾ ਵੱਲੋਂ, ਉਹਦੇ ਵਿੱਚ ਵੀ ਲੂਜ਼ ਪੁੱਲ ਵੱਡੇ ਸਾਹਮਣੇ ਆਏ ਆ ਤੰਬਰ ਸਾਹਿਬ, ਕਿ ਪਹਿਲਾਂ ਇਮੀਗ੍ਰੇਸ਼ਨ ਦੇ ਦਿੱਤੀ ਗਈ, ਇਮੀਗ੍ਰੇਸ਼ਨ ਸਰਟੀਫਿਕੇਟ ਵੀ ਦੇ ਦਿੱਤੇ ਗਏ ਵਿਭਾਗ ਵੱਲੋਂ, ਲੇਕਿਨ ਬਾਅਦ ਵਿੱਚ ਹੁਣ ਲੈਟਰ ਆ ਰਹੀਆਂ ਨੇ ਕਿ ਉਹਨਾਂ ਨੂੰ ਵਾਪਸ ਕਰੋ ਜਿਹੜੇ ਸਰਟੀਫਿਕੇਟਸ ਹੈਗੇ ਆ
11: ਜੀ।
12: ਹਾਂ, ਮੇਰੇ ਕਹਿਣ ਦਾ ਭਾਵ ਇਹ ਹੈਗਾ ਕਿ ਇੱਕ ਪਹਿਲਾਂ ਤੋਂ ਹੀ ਇਹ ਇੰਨਾ ਜਦੋਂ ਇਮੀਗ੍ਰੇਸ਼ਨ ਬੇਸਡ ਕੰਟਰੀ ਹੈਗਾ ਜੀ, ਤਾਂ ਉਹਦੀ ਪਾਲਿਸੀਆਂ 'ਚ ਇੰਨੇ ਲੈਕਸ ਕਿਉਂ ਰਹਿੰਦੇ ਆ ਕਿ ਪਹਿਲਾਂ ਆਪਾਂ ਇਮੀਗ੍ਰੇਸ਼ਨ ਦੇ ਲੈਂਦੇ, ਫਿਰ ਜਿਹਨੂੰ ਮਿਲ ਜਾਂਦੀ ਆ PR 'ਚ ਇਮੀਗ੍ਰੇਸ਼ਨ, ਏਡੀ ਛੇਤੀ ਤਾਂ ਵਿਜ਼ਟਰ ਵੀਜ਼ਾ ਵਾਲਾ ਨੇ ਕੈਨੇਡਾ 'ਚ ਨਿਕਲਦਾ ਜੀ, ਠੀਕ ਹੈ ਜੀ। ਤਾਂ ਉਹਨਾਂ ਹਾਲਤਾਂ ਦੇ ਵਿੱਚ ਮੇਰੇ ਕਹਿਣ ਤੋਂ ਭਾਵ ਹੈ ਕਿ ਤੁਸੀਂ ਇਹ ਗੱਲ ਕੀਤੀ ਆ, ਇਮੀਗ੍ਰਾਂਟਸ ਦੀ ਹਮੇਸ਼ਾ ਕੈਨੇਡਾ ਨੂੰ ਲੋੜ ਹੈਗੀ ਆ, ਲੇਬਰ ਵਰਕ ਫੋਰਸ ਦੀ ਲੋੜ ਹੈਗੀ ਆ, ਬਿਜ਼ਨਸਮੈਨ ਨੂੰ ਚਾਹੀਦੇ ਹੈਗੇ ਆ, ਲੇਕਿਨ ਉਹਦੇ ਵਿੱਚ ਜਿਹੜਾ ਸਕੂਟਨਾਈਜ਼ ਸਿਸਟਮ ਹੈਗਾ ਆ ਜਿਹਨੂੰ ਬੈਲੈਂਸ ਕਰਕੇ ਜਿਹਨੇ ਰੱਖਣਾ ਹੈਗਾ ਕਿ ਕਿਹੜੇ ਏਰੀਆ 'ਚ ਕਿੰਨੀ ਲੋੜ ਹੈਗੀ ਆ, ਕਿਹੜੇ ਪ੍ਰੋਫੈਸ਼ਨ 'ਚ ਕਿੰਨੀ ਲੋੜ ਹੈਗੀ ਆ, ਉਸ ਚੀਜ਼ ਨੂੰ ਜਿਹੜਾ ਆ ਬੈਲੈਂਸ ਨਹੀਂ ਕੀਤਾ ਗਿਆ ਪ੍ਰੋਪਰ ਤਰੀਕੇ ਦੇ ਨਾਲ। ਇਹੀ ਕਾਰਨ ਹੋਇਆ ਕਿ ਓਵਰਵੈਲਮਿੰਗ ਕੁਛ ਏਰੀਆ 'ਚ ਹੋ ਗਈ, ਕੁਝ ਜਿਹੜੇ ਪ੍ਰੋਫੈਸ਼ਨ ਹੈਗੇ ਜਨ ਲਈ ਉੱਥੇ ਵਾਧੂ ਦੁਨੀਆਂ ਆ ਗਈ ਕੋਰਸ ਲੈ ਲੈ ਕੇ ਛੋਟੇ ਮੋਟੇ, ਤਾਂ ਜਿਹਦੀ ਵਜ੍ਹਾ ਕਰਕੇ ਜਿਹੜਾ ਇਹਦਾ ਮੈਸਅਪ ਹੋਇਆ। ਲੇਕਿਨ ਇਮੀਗ੍ਰੇਸ਼ਨ ਦੇ ਨਾਲ ਸੋਰਟ ਆਊਟ ਜੇ ਓਵਰਆਲ ਆਪਾਂ ਕਰਨਾ ਹੋਵੇ ਤਾਂ ਇਮੀਗ੍ਰਾਂਟਸ ਦੀ ਕੈਨੇਡਾ ਨੂੰ ਹਮੇਸ਼ਾ ਲੋੜ ਹੈਗੀ ਆ, ਤੇ ਪਾਪੂਲੇਸ਼ਨ ਦੀ ਵੀ ਲੋੜ ਹੈਗੀ ਹੈ।
11: ਨਾ ਫਿਰ ਕੰਫਰਟ ਤੋਂ ਮੇਰੇ ਵੀਰ ਜਤਿੰਦਰ ਭਾਜੀ ਆ ਜਾਓ ਫਿਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਵੈਲਕਮ। ਚੰਗੇ ਕੰਮਾਂ ਵੱਲ ਦੁਨੀਆ ਲੱਗਦੀ ਆ, ਦੁਨੀਆ ਲਾਂਦੀ ਆ ਚੰਗੇ ਕੰਮਾਂ ਵੱਲ, ਲੋਕਾਂ ਨੂੰ ਫਿਟਨੈਸ ਬੜੀ ਜ਼ਰੂਰੀ ਆ, ਸਪੋਰਟਸ ਦੇ ਇਵੈਂਟ ਬੜੇ ਜ਼ਰੂਰੀ ਹਨ। ਤੁਸੀਂ ਸੌਕਰ ਦਾ ਟੂਰਨਾਮੈਂਟ ਰੱਖਿਆ, ਕਿੱਥੇ ਹੋ ਰਿਹਾ ਤੇ 30 ਟੀਮਾਂ ਭਾਗ ਲੈ ਰਹੀਆਂ? ਸੌਕਰ ਨੂੰ ਪ੍ਰੇਮ ਕਰਨ ਵਾਲੇ ਬਹੁਤ ਹਨ, ਆਰ ਐਸ ਵਾਲੇ ਦੀ ਲਾਈਨ ਲੱਗ ਗਈ ਆ, ਮੈਂ ਪਹਿਲਾਂ ਇੱਕ ਲਾਈਨ ਹੋਰ ਕਲੀਅਰ ਕਰ ਦਵਾਂ। ਆਰ ਐਸ ਆਇਓ ਜੀ। ਜਗ੍ਹਾ ਛੱਡ ਦਿਆ ਕਰੋ, ਜਦੋਂ ਸਲਿਪਰੀ ਕੰਡੀਸ਼ਨ ਬ੍ਰੇਕ ਬੜੀ ਔਖੀ ਲੱਗਦੀ ਆ, ਭਾਰ ਬੜਾ ਹੁੰਦਾ ਇਹਨਾਂ ਟ੍ਰੇਲਰਾਂ ਤੇ, ਇਹਨਾਂ ਡੰਪ ਟਰੱਕਾਂ ਦੇ ਵਿੱਚ ਥੋੜਾ ਸਪੇਸ ਛੱਡ ਦਿਆ ਕਰੋ, ਇੰਡੀਆ ਵਾਂਗੂ ਨਾ ਵਿੱਚ ਵਾੜਿਆ ਕਰੋ, ਕਿਉਂਕਿ ਬ੍ਰੇਕਾਂ ਬੜੀ ਔਖੀ ਲੱਗਦੀ ਆ, ਭਾਰ ਬਹੁਤ ਵੱਧ ਹੁੰਦਾ, ਸੇਫਟੀ ਤੇ ਸਿਕਿਉਰਿਟੀ ਨਾਲ ਚੱਲੋ। ਤੋ ਕੀ ਕਰਨਾ ਚਾਹੁੰਦੇ ਹੋ, ਕੋਈ ਕੀ ਪੁੱਛਣਾ ਚਾਹੁੰਦੇ ਹੋ?
16: ਕਿੰਨੀ ਖਲਬਲੀ ਮਚ ਗਈ ਸੀਗੀ ਕਿ ਜਿਹੜੇ ਓਵਰ 2 ਮਿਲੀਅਨ ਲੋਕ ਤਾਂ ਕਾਊਂਟ ਹੀ ਨਹੀਂ ਕਰਦੇ ਇਹ, ਤੇ ਜਿਹੜੇ ਉਦੋਂ ਇਹ ਦੱਸਿਆ ਗਿਆ ਵੀ ਇਮੀਗ੍ਰੇਸ਼ਨ ਦਾ ਰੂਲ ਰੈਗੂਲੇਸ਼ਨ ਕੀ ਆ, ਇਹ ਪਾਪੂਲੇਸ਼ਨ 1% ਘਟਦੀ ਆ, 1% ਇਮੀਗ੍ਰੇਸ਼ਨ ਮੰਗਾਉਣੀ ਆ, ਇਹਨਾਂ ਦਾ 10-15% ਇਮੀਗ੍ਰੇਸ਼ਨ ਮੰਗਾਈ ਆ, ਇੱਥੇ ਡੰਪ ਹੋਇਆ ਬੰਦਾ ਸਾਰਾ, ਉਹਨੂੰ ਕਾਊਂਟ ਹੀ ਨੀ ਕਰਦੇ ਜਿਹੜਾ ਤੁਰਿਆ ਫਿਰਦਾ ਇੱਥੇ ਰੋਡਾਂ ਤੋਂ ਬਿਨਾਂ ਸਟੇਟਸ ਤੋਂ ਜਾਂ ਹੋਰ, ਉਹਨਾਂ ਨੂੰ ਸਟੂਡੈਂਟ ਨੂੰ ਵੀ ਕਾਊਂਟ ਨੀ ਕਰਦੇ ਸੀ ਇਹ, ਦੁਨੀਆ ਸਭ ਜਾਣਦੀ ਆ ਕਿਆ ਹੋ ਰਿਹਾ ਕਾਗਜ਼ਾਂ ਦੇ ਵਿੱਚ, ਕੀ ਹੋ ਰਿਹਾ ਸਰਕਾਰਾਂ ਦਾ ਇੱਥੇ, ਇਹ ਘਪਲੇਬਾਜ਼ੀ। ਅੱਜ ਤੋਂ ਜੰਮਪਲ ਬੱਚਿਆਂ ਨੂੰ ਤੁਸੀਂ ਵੀ ਰਿਪੋਰਟਾਂ ਦਿੱਤੀਆਂ ਨੇ, ਯੂਨੀਵਰਸਿਟੀ ਨੇ ਦੰਡ ਕਰੀ ਫਿਰਦੇ 2-2 ਸਾਲ ਦੇ, ਜੋਬਾਂ ਨੀ ਲੱਭਦੀਆਂ, ਉਹ ਬੇਚਾਰੇ ਲੇਬਰ ਜੋਬ ਕਰੀ ਜਾਂਦੇ ਆ ਅੱਕੇ ਹੋਏ, ਇੱਥੇ ਇਹਨਾਂ ਨੇ ਕੀ ਕੀਤਾ, ਪਿੱਛੇ ਜਿਹਾ ਮਹੀਨਾ ਕੁ ਪਹਿਲਾਂ ਫੋਰਨ ਵਰਕਰ ਜਾ ਕੇ ਪੱਕੇ ਕਰਦੇ ਆ, ਉਹਨਾਂ ਦਾ ਫਿਕਰ ਬੰਦ ਇਹਨਾਂ ਨੂੰ, ਇਮੀਗ੍ਰੇਸ਼ਨ ਸੱਦਣੇ ਹੋਰ, ਇਹਨਾਂ ਦੇ ਪਾਪੂਲੇਸ਼ਨ ਘੱਟ ਗਈ, ਉਹ ਮਰ ਗਿਆ ਲੁੱਟੇ ਗਏ, ਪਿੱਟੀ ਜਾਂਦੇ ਆ ਪਿੱਟੀ ਇਹ ਵਾਰੀਆ ਸਾਹਿਬ, ਗਲਤ ਰਿਪੋਰਟਾਂ ਸਾਰੀਆਂ ਰਿਪੋਰਟ ਲਿਓ ਬਣੀ ਜੀ ਦੇ ਬਾਰੇ ਵੀ ਕਿੰਨੇ ਇੱਥੇ ਤੁਰੇ ਫਿਰਦੇ ਅਕਾਊਂਟ ਤੋਂ ਬਿਨਾਂ, ਓਵਰ 2 ਮਿਲੀਅਨ ਲੋਕ ਨੇ, ਦੱਸੋ ਮਹਾਰਾਜ ਬਾਬਾ ਜੀ, ਥੈਂਕ ਯੂ,
11: ਧੰਨਵਾਦ ਤੁਹਾਡਾ। ਉਹ ਰਿਪੋਰਟ ਸਾਡੇ ਵੱਲੋਂ ਜਿਹੜੀ ਉਹਨਾਂ ਨੇ ਪੇਸ਼ ਕੀਤੀ ਆ ਪੜ੍ਹੀ ਗਈ ਹੈਗੀ, ਪਰ ਅੰਡਰ ਦਾ ਟੇਬਲ ਕਿੰਨੇ ਕਹਿਣ, ਸਾਡੇ ਚੁਣੇ ਹੋਏ MP ਤੇ MPP ਉਹ ਵੀ ਆਪਣੀ ਆਵਾਜ਼ ਹੈ ਕਹਿ ਸਕਦੇ ਆ ਵੀ ਲਿਖੋ ਤੁਸੀਂ ਰਿਪੋਰਟ ਗਲਤ ਕਹਿ ਰਹੇ, ਕਹਿ ਕੇ ਦੇ ਬੌਸ ਅੱਗੇ, ਆਪਣੇ ਬੌਸ ਅੱਗੇ ਬੋਲ ਕੇ ਦੇਖਣ, ਤਾਂ ਇਹ ਤਾਂ ਸਿਰ ਹਿਲਾਉਣ ਉੱਥੇ ਉੱਥੇ ਉੱਥੇ ਰੱਖੇ ਹੋਏ ਹਨ, ਕਿਉਂ ਨਹੀਂ ਦੱਸਦੇ ਵੀ ਸਾਡੀ ਕਮਿਊਨਿਟੀ ਵਿੱਚ ਕੀ ਹੋ ਰਿਹਾ, ਚਾਹੇ ਚਾਈਨੀਜ਼ ਕਮਿਊਨਿਟੀ ਹੋਵੇ, ਬਲੈਕ ਕਮਿਊਨਿਟੀ ਹੋਵੇ, ਇੰਡੀਅਨ ਬਰਾਊਨ ਕਮਿਊਨਿਟੀ ਹੋਵੇ, ਇਹ ਲੋਕ ਜਿੱਤੇ ਹੋਏ ਉਹ ਲੋਕ ਜਿਤਾਏ ਹੋਏ ਲੋਕ, ਇਹਨਾਂ ਨੂੰ ਦੱਸਦੇ ਕਿਉਂ ਨਹੀਂ ਹੈਗੇ ਵੀ ਅਸਲੀ ਨੰਬਰ ਕੀ ਹਨ, ਅਸਲੀ ਕਮਿਊਨਿਟੀ ਵਿੱਚ ਕੀ ਹੋ ਰਿਹਾ, ਤਾਂ ਹੀ ਕੈਨੇਡਾ ਵਿੱਚ ਸੁਧਾਰ ਹੋ ਸਕਦਾ ਹੈਗਾ ਆ। ਪਰ ਅਸੀਂ ਤਾਂ ਉਹੀ ਨੰਬਰ ਪੜ੍ਹਨੇ ਜਿਹੜੇ ਸਾਨੂੰ ਪੇਸ਼ ਹੁੰਦੇ ਹਨ। ਬਾਜੀ ਸਾਹਿਬ ਤੁਸੀਂ ਆਪਣੀ ਰਿਪੋਰਟ ਦੇ ਦਿਓ, ਪਹਿਲਾਂ ਮੈਂ ਦੱਸ ਦੇਵਾਂ ਮਨਜੀਤ ਚੀਮਾ ਜੀ ਹਨ, ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਰੀਅਲ ਸਟੇਟ ਦੀ ਬਿਜ਼ਨਸ ਵਿੱਚ 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਇਹਨਾਂ ਦੇ ਕੋਲ, ਹੈਲਪ ਕਰਦੇ ਆ ਬਾਇਰ ਅਤੇ ਸੈਲਰ ਦਾ ਇਨਵੈਸਟ ਕਰਨਾ ਹੋਵੇ, ਇਨਵੈਸਟਰ ਵਾਸਤੇ ਵਧੀਆ ਪ੍ਰੋਪਰਟੀਜ਼ ਲੱਭ ਕੇ ਦਿੰਦੇ ਹਨ। ਮਨਜੀਤ ਚੀਮਾ ਜੀ ਕਮਰਸ਼ੀਅਲ ਰੈਜੀਡੈਂਸ਼ੀਅਲ ਪ੍ਰੋਪਰਟੀ ਵਾਸਤੇ ਕੋਈ ਟ੍ਰਾਂਜੈਕਸ਼ਨ ਕਰਨੀ ਹੋਵੇ, ਕੋਈ ਸਲਾਹ ਲੈਣੀ ਹੋਵੇ, ਮਨਜੀਤ ਚੀਮਾ ਜੀ ਦਾ ਡਾਇਰੈਕਟ ਨੰਬਰ ਹੈਗਾ 416-356-99-4165-4 ਟਾਰਗੇਟ ਜੈਸੇ ਸੀਰੀਅਲ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਸਾਨੂੰ ਸਪੋਂਸਰ ਕੀਤਾ 905-670-4444 ਐਕਸਪ੍ਰੈਸ ਐਂਟਰੀ ਫੈਮਿਲੀ ਸਪੋਂਸਰਸ਼ਿਪ ਵਿਜ਼ਟਰ ਵੀਜ਼ਾ ਸਟੂਡੈਂਟ ਵੀਜ਼ਾ ਕੋਈ ਅਪੀਲ ਦਾ ਕੇਸ ਹੋਵੇ, ਬਹੁਤ ਸਾਰੇ ਬੱਚੇ ਗਲਤੀ ਨਾਲ ਰਿਫਿਊਜੀ ਦੇ ਕੇਸ ਲਗਾਉਣ ਲੱਗੇ ਹੋਏ ਹਨ, ਕੇਸ ਲਾਉਣ ਤੋਂ ਪਹਿਲਾਂ ਸਲਾਹ ਲੈ ਲਿਓ। ਪਹਿਲੀ ਸਲਾਹ, ਦੂਸਰੀ ਸਲਾਹ ਬਿਲਕੁਲ ਫਰੀ ਹੁੰਦੀ ਆ ਜਦ ਤੱਕ ਇਹਨਾਂ ਨਾਲ ਸਾਈਨ ਅਪ ਨਹੀਂ ਕਰਦੇ। ਕੁਐਸਚਨ ਪੁੱਛ ਲਿਓ ਵੀ ਤੁਸੀਂ ਇੱਥੇ ਕਿਸ ਤਰ੍ਹਾਂ ਪੱਕੇ ਹੋ ਸਕਦੇ, ਤੁਹਾਡੀ ਸਟੇਅ ਕਿਸ ਤਰ੍ਹਾਂ ਹੋ ਸਕਦੀ ਹੈਗੀ ਆ, ਅਤੇ ਜਾਂ ਤੁਹਾਨੂੰ ਦੇਸ਼ ਛੱਡ ਕੇ ਜਾਣਾ, ਜਿਹੜਾ ਸਹੀ ਸਲਾਹ ਦੇ ਦਿੰਦੇ ਹਨ। 905-670-4444 ਇਹਨਾਂ ਦਾ ਨੰਬਰ ਹੈਗਾ। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ। ਦੁਆਬਾ ਸਵੀਟਸ ਐਂਡ ਰੈਸਟੋਰੈਂਟ 905-450-1455 ਇਹਨਾਂ ਦਾ ਨੰਬਰ ਹੈਗਾ ਆ। ਗੋਹਰ ਬਾਰੀਆ ਸਾਹਿਬ, ਤੁਹਾਨੂੰ ਕਾਫੀ ਸਾਰੇ ਸਵਾਲ ਆਏ ਹਨ, ਮੈਂ ਵੀ ਥੋੜ੍ਹਾ ਜਿਹਾ ਜਵਾਬ ਦਿੱਤਾ, ਬਾਕੀ ਤੁਸੀਂ ਵੀ ਕਵਰ ਕਰ ਸਕਦੇ ਹੋ।
12: ਜੀ ਪਹਿਲਾਂ ਤਾਂ ਸੰਧੂ ਸਾਹਿਬ ਦਾ ਧੰਨਵਾਦ ਜੀ, ਜਿਹੜੇ ਆਪਣੇ ਸਪੋਂਸਰ ਵੀ ਹੈਗੇ ਪ੍ਰਾਊਡ ਕਿ ਉਹਨਾਂ ਨੇ ਈਵੈਂਟ ਕਰਾਇਆ ਜੀ। ਮੈਂ ਬਹੁਤ ਲਾਈਕ ਕਰਦਾ ਇਹਨਾਂ ਗੱਲਾਂ ਨੂੰ ਕਿ ਆਊਟਸੋਰਸ ਤੋਂ ਜਾ ਕੇ ਜਦੋਂ ਅਸੀਂ ਈਵੈਂਟ ਕਰਾਉਂਦੇ ਬੱਚਿਆਂ ਵਾਸਤੇ, ਖੇਡਾਂ ਵਾਸਤੇ,
11: ਜੀ
12: ਇੱਕ ਬੜਾ ਵਧੀਆ ਉਪਰਾਲਾ ਹੈਗਾ, ਤੇ ਜਦੋਂ ਕੋਈ ਕਰਦਾ ਹੈਗਾ ਤਾਂ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਤੇ ਮੈਨੂੰ ਇਹ ਲੱਗਦਾ ਹੈਗਾ ਕਿ ਇਹਦੀ ਲੋੜ ਹੈਗੀ ਆ। ਇਹ ਕਿਹੜਾ ਸਵਾਲ ਰੀਸੈਂਟ ਆਇਆ, ਇਹ ਵੈਲਿਡ ਸਵਾਲ ਆ ਜੀ, ਬਹੁਤ ਵਧੀਆ ਸਵਾਲ ਉਹਨਾਂ ਕੀਤਾ ਹੈਗਾ। ਜਿਹੜੀ ਅਨਰਜਿਸਟਰਡ ਪਾਪੂਲੇਸ਼ਨ ਉਹ ਹੋ ਜਾਂਦੀ ਆ ਜਦੋਂ ਕੋਈ ਬੰਦਾ ਆਊਟ ਟ੍ਰੈਕ ਚਲ ਜਾਂਦਾ ਇਮੀਗ੍ਰੇਸ਼ਨ ਸਟੇਟਸ ਕਰਕੇ, ਜਾਂ ਇਹ ਰਜਿਸਟਰਡ ਹੀ ਨਹੀਂ ਕਰਦੇ ਜੀ ਉਸ ਲੈਵਲ ਦੇ ਉੱਪਰ। ਇਹ ਗੱਲ ਸੱਚ ਹੈਗੀ ਕਿ ਲਗਭਗ, ਮੈਂ ਐਸਟੀਮੇਟ ਤਾਂ ਨਹੀਂ ਦਊਂਗਾ, ਐਗਜੈਕਟ ਡਾਟੇ ਤਾਂ ਨਹੀਂ ਹੈਗੇ, ਪਰ ਰਫਲੀ ਲਗਭਗ 2,00,000 ਦੇ ਕਰੀਬ, 20,000 ਦਾ 2,00,000 ਦੇ ਕਰੀਬ ਪਾਪੂਲੇਸ਼ਨ ਇਹ ਦੱਸੀ ਜਾਂਦੀ ਆ ਜਿਹੜੀ ਕੈਨੇਡਾ ਦੇ ਵਿੱਚ ਰਜਿਸਟਰਡ ਨਹੀਂ ਹੈਗੇ ਜੀ। ਇਹ ਸਿਟੀ ਲੈਵਲ ਦੇ ਪ੍ਰੋਬਲਮ ਹੈਗੀ ਆ, ਆਪਣੇ ਬਰੈਂਪਟਨ ਸਿਟੀ ਲੈਵਲ ਦੇ ਉੱਪਰ ਇਹ ਪ੍ਰੋਬਲਮ ਹੈਗੀ ਆ ਕਿ ਬਹੁਤ ਸਾਰਾ ਰੈਜੀਡੈਂਟ ਜਿਹੜਾ ਕੋਡਡ ਨਹੀਂ ਹੈਗਾ ਸਿਟੀ ਕੋਲ, ਤੇ ਉਹਦੇ ਕਰਕੇ ਜਿਹੜੀਆਂ ਸੁੱਖ ਸਹੂਲਤਾਂ ਨੇ ਉਹ ਉਸ ਹਿਸਾਬ ਨਾਲ ਮਿਲਦੀਆਂ ਨਹੀਂ ਹੈਗੀਆਂ। ਕੈਨੇਡਾ ਦੀ ਇਹ ਪ੍ਰੋਬਲਮ ਹੈਗੀ ਆ ਕਿ ਜਿਹੜੇ ਬੰਦੇ ਇੱਥੇ ਆਉਂਦੇ ਹੈਗੇ ਜਦੋਂ ਉਹਨਾਂ ਦਾ ਵਰਕ ਪਰਮਿਟ ਜਾਂ ਐਕਸਪਾਇਰ ਹੋ ਗਿਆ ਜਾਂ ਆਏ ਇਲੀਗਲੀ ਆ ਜਾਂ ਏਦਾਂ ਦੀਆਂ ਗੱਲਾਂ ਬਾਤਾਂ ਹੈਗੀਆਂ, ਕੋਈ ਟੈਂਪਰੇਰੀ ਸਟੇਟਸ ਤੇ ਰਹਿ ਰਿਹਾ ਫਿਰ ਮੁੜ ਕੇ ਵਾਪਸ ਨਹੀਂ ਗਏ, ਏਦਾਂ ਦੀ ਗਿਣਤੀ ਕੈਨੇਡਾ 'ਚ ਬਹੁਤ ਜ਼ਿਆਦਾ ਆ ਜੀ। ਉਹ ਇਹਦੇ 'ਚ ਕੋਡਡ ਨਹੀਂ ਹੈਗੀ ਜਿਹੜੀ ਰੀਸੈਂਟ ਕੈਨੇਡਾ ਸਟੈਟਸ ਦੀ ਰਿਪੋਰਟ ਆਈ, ਕੋਈ ਹੋ ਵੀ ਨਹੀਂ ਸਕਦੀ, ਉਹ ਪੋਸੀਬਿਲਿਟੀ ਨਹੀਂ ਹੈਗੀ ਉਸ ਤਰੀਕੇ ਨਾਲ। ਹਮੇਸ਼ਾ ਜਿਹੜੇ ਗਵਰਨਮੈਂਟ ਦੇ ਸਿਸਟਮ 'ਚ ਉਹੀ ਪਾਪੂਲੇਸ਼ਨ ਆਉਂਦੀ ਹੁੰਦੀ ਆ ਜਿਹੜੀ, ਜਿਹਨਾਂ ਕੋਲ ਇਮੀਗ੍ਰੇਸ਼ਨ ਸਟੇਟਸ ਪ੍ਰੋਪਰ ਹੈ ਤਾਂ ਉਹਦੇ 'ਚ ਕੈਟਾਗਰੀਜ਼ ਜਿਹੜੀਆਂ ਨੇ ਉਹ ਪ੍ਰੋਪਰ ਡਿਫਾਈਨ ਕੀਤੀਆਂ ਹੋਈਆਂ, ਉਹੀ ਇਹਦੇ 'ਚ ਆਉਂਦੀਆਂ। ਇਹ ਕੰਪਲੈਕਸ਼ਨ ਇਹ ਹੈਗੀ ਆ, ਗਵਰਨਮੈਂਟ ਉਹਨੂੰ ਕਰ ਵੀ ਨਹੀਂ ਸਕਦੀ ਉਸ ਲੈਵਲ ਦੇ ਨਾਲ ਜਾ ਕੇ। ਲੇਕਿਨ ਹੋਣਾ ਕੀ ਚਾਹੀਦਾ ਕਿ ਇਹ ਇਮੀਗ੍ਰੇਸ਼ਨ ਰਿਫੋਰਮ ਹੀ ਹੈਗੇ ਆ, ਜੇ ਉਹ ਹੋਣ ਉਹ ਪਾਪੂਲੇਸ਼ਨ ਪ੍ਰੋਪਰ ਕੋਡ ਹੋਵੇ ਭਾਵੇਂ ਕਿ ਜਾਂ ਉਹਨਾਂ ਨਿਪਟਾਰਾ ਹੋਵੇ ਜਾਂ ਤਾਂ ਵਾਪਸ ਚੱਲ ਜਾਣ, ਤੇ ਜਾਂ ਫਿਰ ਉਹ ਇੱਥੇ ਉਹਨਾਂ ਦਾ ਉਸ ਤਰੀਕੇ ਨਾਲ ਰੀਸੈਟਲਮੈਂਟ ਹੋਣ ਜਾਂ ਨਾ ਹੋਣ, ਇਹ ਲੋਕ ਇਹ ਚਰਚਾ ਦਾ ਵਿਸ਼ਾ ਹੈਗਾ। ਲੇਕਿਨ ਫੇਰ ਹੀ ਉਹ ਕੋਡ ਹੋ ਸਕਦੀ ਆ ਪ੍ਰੋਪਰ, ਇਹ ਗੱਲ ਮੰਨਣੀ ਪਊਗੀ ਆਪਣਾ ਤੰਬਰ ਸਾਹਿਬ
11: ਕਿ
12: ਏਦਾਂ ਦੀ ਇਹ ਵੈਲਿਡ ਕੁਐਸਚਨ ਹੈਗਾ ਤਾਂ ਇਹ ਕਾਫੀ ਵੱਡੇ ਪੱਧਰ ਦੇ ਉੱਪਰ ਏਦਾਂ ਵਾਪਰਿਆ ਹੈਗਾ ਜੀ। ਤਾਂ ਇਹਦੇ ਨਾਲ ਹੀ
11: ਦੁੱਖ ਲੱਗਦਾ ਬੱਚਿਆਂ ਦੀ ਜੌਬ ਦਾ ਕਹਿ ਰਹੇ ਸੀਗੇ, ਜਦੋਂ ਇੱਥੇ ਦੇ ਬੱਚਿਆਂ ਨੂੰ ਬਹੁਤ ਜੌਬਸ ਨਹੀਂ ਮਿਲਦੀਆਂ ਨਾ। ਮੈਂ ਇੱਕ ਬਹੁਤ ਲੰਬੇ ਸਮੇਂ ਪਹਿਲਾਂ ਇੱਕ ਇਸ਼ੂ ਰੇਜ਼ ਕੀਤਾ ਸੀ, ਮੈਂ ਕਿਹਾ ਵੀ ਇੱਥੇ ਦੇ ਜਿਹੜੇ ਬੱਚੇ ਬੋਰਨ ਸਟੂਡੈਂਟ ਹੈ ਉਹ ਕਿਤੇ ਕਾਲਜ ਵਿੱਚ ਰਜਿਸਟ੍ਰੇਸ਼ਨ ਲੈਣੀ ਚਾਹੀਦੀ, ਉਹਨਾਂ ਨੂੰ ਮਿਲਦੀ ਨਹੀਂ। ਕਾਲਜ ਵਾਲੇ ਕਹਿ ਦਿੰਦੇ, ਯੂਨੀਵਰਸਿਟੀ ਕਹਿ ਦਿੰਦੇ ਫੁੱਲ ਆ, ਕਿਉਂਕਿ ਉਹਨਾਂ ਨੂੰ ਬਾਹਰੋਂ ਬੱਚੇ ਜਿਹੜੇ ਆ ਵਧੀਆ ਪ੍ਰਾਈਸ ਦੇ ਮਿਲਦੇ ਸੀਗੇ। ਸੋ ਉਸ ਵੇਲੇ ਕਿਸੇ ਨੇ ਕੁਛ ਨਹੀਂ ਕੀਤਾ, ਚਾਹੇ MP ਹੋਣ, MP ਬੜੀ ਆਵਾਜ਼ ਉਠਾਈ ਬਈ ਪਹਿਲਾਂ ਜਿਹੜੀ ਕਾਲਜ ਯੂਨੀਵਰਸਿਟੀ ਆ ਇੱਥੇ ਦੇ ਬੱਚੇ ਜੇ ਜਾਣਾ ਚਾਹੁੰਦੇ ਆ, ਦੇ ਸ਼ੁਡ ਹੈਵ ਦਾ ਫਸਟ ਰਾਈਟ ਟੂ ਗੋ। ਉਹ ਤੋਂ ਬਾਅਦ ਜੇ ਤੁਹਾਨੂੰ ਸਾਡੇ ਕੋਲ ਸਪੇਸ ਹੈਗਾ, ਬਾਅਦ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਦੇਵੋ। ਪਰ ਇਹਨਾਂ ਨੂੰ ਪੈਸਾ ਪਿਆਰਾ, ਦੋ ਦੋ ਕਮਰਿਆਂ ਦੇ ਵਿੱਚ ਖੋਲ ਦਿੱਤੇ ਆ 2,000 ਸਟੂਡੈਂਟ ਦੇ ਯੂਨੀਵਰਸਿਟੀਆਂ ਤੇ ਕਾਲਜਸ, ਤੇ ਬਰੈਂਪਟਨ ਵਿੱਚ ਬੇਸਮੈਂਟ ਹੀ ਭਰਨੀਆਂ ਸੀਗੀਆਂ, ਉੱਧਰ ਆਪਾਂ ਕਿਰਾਏ ਤੇ ਦੇਤੀਆਂ, ਆਪਣੇ ਬੈਡਰੂਮ ਵੀ ਕਿਰਾਏ ਤੇ ਦਿੱਤੇ, ਹਾਲਵੇ ਵਿੱਚ ਸੌਣ ਲੱਗ ਪਏ। ਤੋ ਪ੍ਰੋਬਲਮ ਸਾਰਿਆਂ ਦੀ ਕ੍ਰੀਏਟ ਕੀਤੀ ਹੋਈ ਹੈਗੀ ਆ, ਪਰ ਇਹ ਸੋਲਵ ਹੋਣੀ ਚਾਹੀਦੀ ਆ। ਕੈਨੇਡਾ ਵਿੱਚ ਵਧੀਆ ਜ਼ਿੰਦਗੀ ਜੀਣਾ ਚਾਹੁੰਦੇ ਹੋ, ਜੀ ਰਹੇ ਆ ਲੋਕ, ਡਿਪੈਂਡ ਕਰਦਾ ਤੁਸੀਂ ਕਿੰਨਾ ਕੁ ਸਪੈਂਡ ਕਰਨਾ, ਕੋਈ ਵੱਧ ਕਮਾਉਣਾ ਚਾਹੁੰਦਾ, ਘੱਟ ਕਰਨਾ ਚਾਹੁੰਦਾ। ਜਿੱਥੇ ਤੁਸੀਂ ਖੁਸ਼ ਹੈਗੇ ਆ, ਜੇ ਖੁਸ਼ ਹੈਗੇ ਆ ਤਾਂ ਖੁਸ਼ ਆ, ਪਰ ਹਾਂ ਆਵਾਜ਼ ਜ਼ਰੂਰ ਉਠਾਇਆ ਕਰੋ ਜਿੱਦਾਂ ਵੀਰ ਵੀ ਉਠਾਈ ਜਾਵੇ। ਇੱਥੇ ਦੇ ਬੱਚਿਆਂ ਨੂੰ ਜੋਬਸ ਨਹੀਂ ਮਿਲ ਰਹੀਆਂ ਹੈਗੀਆਂ ਜਿਹੜੀਆਂ ਮਿਲਣੀਆਂ ਚਾਹੀਦੀਆਂ। ਸਿਚੁਏਸ਼ਨ ਕਾਫੀ ਬੱਚਿਆਂ ਪਾਸੇ ਗੰਭੀਰ ਹੈਗੀ ਆ, ਐਪਲੀਕੇਸ਼ਨਾਂ ਭਰ ਭਰ ਕੇ ਥੱਕ ਗਏ ਹਨ। ਕੈਨੇਡਾ ਕੰਜ਼ੂਮਰ ਕ੍ਰੈਡਿਟ ਸਰ ਜਸਵੀਰ ਸਿੰਘ ਹੋਣਾ ਜੀ ਪੂਰਨ ਸਪੋਂਸਰ ਕੀਤਾ 416-502-3300 ਪਾਵਰ ਆਫ ਸੇਲ ਕਲੈਕਸ਼ਨ ਕਾਲ ਦੇ ਕੈਨ ਸਟੋਪ ਦੇ ਮਾਲ ਅਲਫਾ ਟਰਾਂਸ ਲਿਮਿਟਡ ਲੱਕੀ ਸੁੱਖੀ ਸੈਣੀ ਸਾਹਿਬ ਦਾ ਧੰਨਵਾਦ। ਏਜ਼ ਡਰਾਈਵਰ ਅਤੇ ਓਨਰ ਆਪਰੇਟਰ ਸਦਾ ਲੋੜ ਰਹਿੰਦੀ 905-799-1525 ਹੈਗਾ। ਮੋਨਾ ਮਹਿੰਗੀ ਜੀ ਨੇ ਸਾਨੂੰ ਜੁਆਇਨ ਕੀਤਾ, ਵੈਲਕਮ ਜੀ ਆਇਆਂ ਨੂੰ। ਇਨਸ਼ੋਰੈਂਸ ਫੋਰ ਯੂ ਮੋਨਾ ਮਹਿੰਗੀ ਜੀ, ਅਤੇ ਇਨਸ਼ੋਰੈਂਸ ਲੈਣੀ ਹੋਵੇ, ਡਿਸਬਿਲਟੀ ਇਨਸ਼ੋਰੈਂਸ ਚਾਹੀਦੀ ਆ, ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰੋ, ਮੋਨਾ ਮਹਿੰਗੀ ਜੀ ਨਾਲ ਸੰਪਰਕ ਕਰ ਲਿਓ। ਕਾਫੀ ਲੰਬੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਹਨ, ਲੋੜ ਵੀ ਹੈਗੀ ਇਨਸ਼ੋਰੈਂਸ ਦੀ, ਥੋੜ੍ਹੀ ਬਹੁਤੀ ਰੱਖ ਲਿਆ ਕਰੋ। ਟਰੈਵਲ ਇਨਸ਼ੋਰੈਂਸ, ਬਿਜ਼ਨਸ ਇਨਸ਼ੋਰੈਂਸ ਵੀ ਮਿਲਦੀ ਹੈਗੀ ਆ। ਕਟਾਰੀਆ ਟੂਰਸ ਐਂਡ ਟਰੈਵਲ, ਅਵਤਾਰ ਕਟਾਰੀਆ ਦਾ ਨੰਬਰ 905-678-1200 ਮਾਲਟਨ ਵਿੱਚ, ਬ੍ਰੈਂਪਟਨ ਵਿੱਚ। ਹਵਾਈ ਜਹਾਜ਼ ਦੀਆਂ ਟਿਕਟਾਂ ਲੈਣੀਆਂ, ਕਿਤੇ ਟਰੈਵਲ ਕਰਨਾ ਹੋਵੇ ਨਾ, ਅਵਤਾਰ ਨੂੰ ਨਾ ਭੁੱਲਿਓ। ਕਟਾਰੀਆ ਟੂਰਸ ਐਂਡ ਟਰੈਵਲ ਦੇ 8:30 ਤੋਂ ਲੈ ਕੇ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਸੇਵਾਵਾਂ ਸਰਵਿਸ ਬਹੁਤ ਵਧੀਆ ਹੈਗੀ ਆ, ਪ੍ਰਾਈਸਾਂ ਬਹੁਤ ਵਧੀਆ ਲੈ ਕੇ, ਅਤੇ ਤੁਹਾਡੇ ਵਾਸਤੇ ਕੋਈ ਪੈਕੇਜ ਲੈਣਾ ਹੋਵੇ, ਟੂਰ ਪੈਕੇਜ, ਉਹ ਵੀ ਬਣਾ ਦਿੰਦੇ ਆ। 905-678-1200 'ਤੇ ਗੱਲਬਾਤ ਕਰ ਲੈਣੀ ਆ। ਮਜਾਸੇ ਕਿਚਨ, ਗ੍ਰੀਨ ਵੈਲੀ ਸੁਪਰ ਮਾਰਕੀਟ, ਇੱਥੇ ਨਰਸਰੀ ਵੀ ਹੈ ਗ੍ਰੀਨ ਵੈਲੀ ਵਾਲਿਆਂ ਦੀ, ਅਤੇ ਹੈਂਗਿੰਗ ਬਾਸਕਿਟ, ਫਲ ਬੂਟੇ ਲੈਣੇ ਹੋਣ ਅਤੇ ਗਰੋਸਰੀ ਕਰਨੀ ਹੋਵੇ, ਗ੍ਰੀਨ ਵੈਲੀ ਸੁਪਰ ਮਾਰਕੀਟ ਦੇ ਪਹੁੰਚ ਸਕਦੇ। ਢਿੱਲੋ ਵੀਡੀਓ 905-204-1300 IPTV ਬਾਕਸਿਸ, ਅਤੇ ਨਾਲ ਦੇ ਨਾਲ ਤੁਹਾਨੂੰ ਗੁਰਬਾਣੀ ਰੇਡੀਓ ਚਾਹੀਦੇ ਹਨ। ਫੀਫਾ ਸੋਕਰ ਦਾ ਕੱਪ ਹੈਗਾ, ਦੇਖਣਾ ਚਾਹੁੰਦੇ ਹੋ 4K ਦੇ ਵਿੱਚ ਦੇਖ ਸਕਦੇ ਹੋ। ਸਟ੍ਰੀਮਿੰਗ ਐਟ ਅ ਬੈਸਟ ਲੈਵਲ ਹੁੰਦੀ ਇਹਨਾਂ ਦੀ। ਢਿੱਲੋ ਵੀਡੀਓ 905-204-1300 'ਤੇ ਗੱਲਬਾਤ ਕਰ ਲੈਣੀ ਆ। ਇੱਕ ਵਾਰੀ ਫਿਰ ਨਾ ਵੀਰ ਕੰਫਰਟ, ਮੇਰੇ ਵੀਰ ਜਤਿੰਦਰ ਸੰਧੂ ਦਾ ਧੰਨਵਾਦ ਕਰਾਂ, ਜਿਹੜੇ ਸੋਕਰ ਦਾ ਟੂਰਨਾਮੈਂਟ ਰੱਖ ਰਹੇ ਹਨ। 6477-0660 'ਤੇ ਗੱਲਬਾਤ ਕਰਨੀ ਆ। ਬਾਰੀਆ ਸਾਹਿਬ ਆ ਜਾਓ ਜੀ, ਲਾਈਨਾਂ ਮੇਰੀਆਂ ਸਾਰੇ ਹੀ ਬਿਜ਼ੀ ਹਨ, ਠਹਿਰ ਕੇ ਲਾਈਨਾਂ ਲੈਂਦਾ, ਪਹਿਲਾਂ ਤੁਹਾਡੀਆਂ ਖਬਰਾਂ ਲੈ ਲਵਾਂ ਪਲੀਜ਼।
12: ਜੀ ਮੈਂ 2 ਮਿੰਟ ਹੀ ਲਾਉਣੇ ਆ, ਫਿਰ ਮੈਂ ਜਲਦੀ ਚਾਹੂੰਗਾ। ਅੱਜ ਫਰਾਈਡੇ ਹੈਗਾ ਤਾਂ
11: ਵੀਰਵਾਰ ਹੈ ਅੱਜ,
12: ਮਾਫ ਕਰਨਾ
11: ਕਿਤੇ ਲੋਡ ਗਲਤ ਨਾ ਭੇਜ ਦਿਓ ਜੀ।
12: ਨਹੀਂ ਨਹੀਂ, ਤੇ ਬਿਲਕੁਲ ਇਹ ਵੀ ਤੁਹਾਡਾ ਵੈਲਿਡ ਪੁਆਇੰਟ ਹੈਗਾ ਜੀ। ਤਾਂ ਤੰਬੜ ਸਾਹਿਬ, ਬ੍ਰਹਮਟਨ ਸਿਟੀ ਦੀ ਗੱਲ ਕਰੀਏ ਆਪਾਂ
11: ਜੀ,
12: ਤੇ 7.6 million ਦੇ ਫਾਈਨ ਜਿਹੜੇ ਆ ਪਾਰਕਿੰਗ ਦੇ ਹੀ, ਜਿਹੜੀ ਉਹਦੇ ਤੋਂ ਰੈਵਨਿਊ ਆਇਆ ਹੈਗਾ ਜੀ ਬ੍ਰਹਮਟਨ ਸਿਟੀ ਨੂੰ ਮਈ ਤੱਕ ਇਸ ਸਾਲ ਦੇ ਵਿੱਚ। ਇਹ ਪੁਆਇੰਟ ਮੈਂ ਤਾਂ ਰੱਖਿਆ ਹੈਗਾ ਕਿ ਜਿਹੜੇ ਨਵੀਆਂ ਜੋਨਿੰਗ ਹੋਈਆਂ ਸੀ ਘਰਾਂ ਦੀਆਂ, ਉਹਦੇ ਵਿੱਚ ਡਰਾਈਵੇ ਛੋਟੇ ਹੁੰਦੇ ਗਏ
11: ਜੀ,
12: ਤਾਂ ਲਗਾਤਾਰ 2 ਪਾਰਕਿੰਗ ਦੇ, ਵੱਡਾ ਵੀ ਘਰ ਹੈਗਾ ਕਈਆਂ ਦੀ, 2 ਪਾਰਕਿੰਗ ਰੱਖੀ ਗਈ ਆ। ਜਦੋਂ ਕਿ ਆਪਾਂ ਮਾਲਟਨ ਵਾਲੀ ਸਾਈਡ ਤੇ ਪਹਿਲਾਂ ਪੁਰਾਣੇ ਘਰ ਦੇਖਦੇ, ਘੱਟੋ ਘੱਟ 6-6 ਪਾਰਕਿੰਗ ਵੀ ਜਿਹੜੀਆਂ ਹੈਗੀਆਂ ਸੀਗੀਆਂ, ਲੋਟ ਵੀ ਪ੍ਰੋਪਰ ਹੁੰਦਾ ਸੀ, ਘਰ ਭਾਵੇਂ ਛੋਟਾ ਹੁੰਦਾ ਸੀਗਾ। ਲੇਕਿਨ ਇਹਦੀ ਸਮੱਸਿਆ ਇਹ ਬਣੀ ਕਿ ਪਿਛਲੇ ਟਾਈਮ ਜਿਹੜੀਆਂ ਜੋਨਿੰਗ ਹੋਈਆਂ
11: ਜੀ
12: ਬ੍ਰਹਮਟਨ ਸਿਟੀ ਦੇ ਵਿੱਚ, ਉਹਦੇ ਵਿੱਚ ਤੁਸੀਂ ਦੇਖਿਆ ਅਸੈਸ ਕੀਤਾ ਹੋਣਾ ਕਿ ਡਰਾਈਵੇ ਛੋਟੇ ਹੁੰਦੇ ਗਏ, ਤਾਂ ਲੋਕਾਂ ਦਾ ਸਟੇਟਾਂ ਦੇ ਪਾਰਕ ਕਰਨਾ, ਕੋਈ ਥੱਕਿਆ ਬੰਦਾ ਆਇਆ ਰਾਤ, ਤੇ ਜੇ ਜਾਂ ਵੈਸੇ ਗੈਸਟ ਵੀ ਆਉਂਦੇ ਸੈਚਰਡੇ ਸੰਡੇ, ਮੇਰੀ ਆਪਣੀ ਸਟਰੀਟ ਦੇ ਵਿੱਚ ਇੰਨਾ ਜਮਘਟਾ ਬਣ ਜਾਂਦਾ, ਗੱਡੀ ਲੰਘਣੀ ਔਖੀ ਹੋ ਜਾਂਦੀ। ਉਹਦਾ ਕਾਰਨ ਇਹ ਕਿ ਜੇ ਗੈਸਟ ਨੇ ਤਾਂ ਮਿਲਣਾ ਆਉਣਾ ਹੀ ਹੈ ਜੀ ਵੀਕਐਂਡ ਦੇ ਉੱਪਰ,
11: ਠੀਕ ਹੈ,
12: ਤਾਂ ਉਹਦਾ ਕਾਰਨ ਇਹ ਬਣ ਜਾਂਦਾ ਕਿ ਡਰਾਈਵੇ ਛੋਟੇ ਹੈਗੇ ਆ, ਤਾਂ ਬਾਹਰ ਕੁਛ ਗੱਡੀਆਂ ਲੱਗੀਆਂ ਰਹਿ ਜਾਂਦੀਆਂ ਸਿਟੀ ਵਾਲੇ ਰਾਤ ਨੂੰ ਜਦੋਂ ਆਉਂਦੇ ਹੈਗੇ ਇਨਫੋਰਸਮੈਂਟ। ਹਾਲਾਂਕਿ ਮੈਂ ਇਹਨੂੰ ਸਪੋਰਟ ਨਹੀਂ ਕਰਦਾ ਕਿ ਇਲੀਗਲੀ ਪਾਰਕ ਕਿਤੇ ਵੀ ਕੀਤੀ ਜਾਵੇ, ਪਰ ਰੀਜਨ ਆਫ ਪੁਆਇੰਟ ਆਪਾਂ ਦੇਖਣਾ ਹੁੰਦਾ ਕਿ ਸਮੱਸਿਆ ਦੀ ਜੜ੍ਹ ਕਿੱਥੇ ਹੈਗੀ ਹੈ ਜੀ।
11: ਤੇ
12: ਸਮੱਸਿਆ ਦੀ ਜੜ੍ਹ ਇਹ ਹੈਗੀ ਆ ਕਿ ਬਹੁਤ ਸਾਰੇ ਡਰਾਈਵੇ ਜਿਹੜੇ ਆ ਉਹ ਹੌਲੀ ਹੌਲੀ ਘਟਦੇ ਘਟਦੇ ਸੁੰਗੜਦੇ ਸੁੰਗੜਦੇ ਇੱਥੇ ਰਹਿ ਗਏ ਕਿ ਸਟੇਟਾਂ ਦੇ ਪਾਰਕਿੰਗ ਜਿਹੜੀ ਆ ਜ਼ਿਆਦਾ ਵੱਧ ਗਈ, ਜਿਹਦੇ ਵਰਗੇ ਜਿਹੜੀ ਸਿਟੀ ਦੀ ਕਮਾਈ ਆ ਉਹ ਵੀ ਲਗਾਤਾਰ ਵਧੀ ਹੈਗੀ ਆ ਜੀ। ਤਾਂ ਇਹਦੇ ਨਾਲ ਹੀ ਹੁਣ ਮੈਂ ਇੱਕ ਲਾਸਟ ਖਬਰ ਜਿਹੜੀ ਆ ਉਹ ਵੀ ਕਰ ਦੇਣੀ ਆ। ਮੈਨੂੰ ਲੱਗਦਾ ਕਿ ਅੰਤਰਰਾਸ਼ਟਰੀ ਪੱਧਰ ਤੇ ਵੱਡਾ ਚਰਚਾ ਦਾ ਵਿਸ਼ਾ ਜਿਹੜੀ ਰਹੀ ਹੈਗੀ ਆ, ਟਰੰਪ ਸਾਹਿਬ ਆਪਣੀ ਕੰਟਰੀ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਆ
11: ਜੀ,
12: ਜਿਹੜੀ ਇਰਾਨ ਦੇ ਨਾਲ ਡੀਲ ਕੀਤੀ ਹੈਗੀ ਆ ਜੀ। 14 ਪੁਆਇੰਟ ਸੀਗੇ, 14 ਦੇ ਵਿੱਚੋਂ 2 ਪੁਆਇੰਟ ਹੀ ਜਿਹੜੇ ਆ ਥੋੜੇ ਜੈਨੂਅਨ ਅਮੈਰੀਕਾ ਲਈ ਵੈਲਡ ਰੱਖ ਰਿਹਾ ਕਿ ਸਿਰਫ ਤੇ ਸਿਰਫ ਜਿਹੜੀ ਸਟੇਟ ਆਫ ਹਾਰਮੋਜ ਆ ਉਹਨੂੰ ਬਿਨਾਂ ਟੈਰਫ ਤੋਂ ਖੁਲਵਾ ਪਾਉਣਾ, ਜਿਹੜਾ ਕਿ ਪਹਿਲਾਂ ਬਿਨਾਂ ਟੈਰਫ ਤੋਂ ਖੁੱਲਾ ਹੋਇਆ ਸੀ ਵੈਸੇ, ਠੀਕ ਹੈ। ਤਾਂ ਦੂਜਾ ਪੁਆਇੰਟ ਹੈਗਾ ਕਿ ਜਿਹੜਾ ਉਹਨਾਂ ਦਾ ਨਿਊਕਲੀਅਰ ਪ੍ਰੋਗਰਾਮ ਹੈ, 60 ਦਿਨਾਂ ਦੇ ਵਿੱਚ ਇਰਾਨ ਸਹਿਮਤੀ ਦੇਊਗਾ ਬਲਾਸਟਿਕ ਮਿਜ਼ਾਇਲ ਪ੍ਰੋਗਰਾਮ ਤੇ ਜਿਹੜਾ ਨਿਊਕਲੀਅਰ ਪਾਵਰ ਪ੍ਰੋਗਰਾਮ ਹੈਗਾ ਉਹਦੇ ਉੱਪਰ ਉਹਨੂੰ ਰਿਸਟ੍ਰਿਕਸ਼ਨ ਵਾਸਤੇ ਮੰਨੂਗਾ। ਪਹਿਲਾਂ 2018 'ਚ ਵੈਸੇ ਉਹ ਮੰਨਿਆ ਹੋਇਆ ਸੀਗਾ, ਲੇਕਿਨ ਦੂਜੇ ਪਾਸੇ ਅਮੈਰੀਕਾ ਵੱਲੋਂ ਉੱਥੇ ਜਿਹੜੀ ਦਖਲਅੰਦਾਜ਼ੀ ਕੀਤੀ ਜਾਂਦੀ ਆ ਉਹਦੇ 'ਤੇ ਕਮਿਟਮੈਂਟ ਕੀਤੀ ਜਾਊਗੀ, ਕੋਈ ਵੀ ਜਿਹੜਾ ਇੰਟਰਨ ਮਾਮਲਾ ਕੰਟਰੀ ਜਿਹੜਾ ਉੱਥੇ ਦਖਲਅੰਦਾਜ਼ੀ ਅਮੈਰੀਕਾ ਨਹੀਂ ਕਰੂਗਾ। $300 billion ਦੇ ਰੀਕੰਸਟਰਕਸ਼ਨ ਵਾਸਤੇ, ਪੁਨਰ ਨਿਰਮਾਣ ਵਾਸਤੇ ਦਊਗਾ। ਇਹਦਾ ਵੱਡਾ ਵਿਰੋਧ ਜਿਹੜਾ ਅਮੈਰੀਕਾ 'ਚ ਜਿਹੜੀ ਟਰੰਪ ਸਾਹਿਬ ਦੀ ਆਪਣੀ ਵੀ ਪਾਰਟੀ ਆ ਉਹਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਜੀ। ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਸਮਾਂ ਆਊਗਾ ਜਦੋਂ ਹਿਸਟਰੀ ਦੇ ਵਿੱਚ ਟਰੰਪ ਸਾਹਿਬ ਵਾਸਤੇ ਇਹ ਜਿਹੜੇ ਫੈਸਲਾ ਸੀ ਇਰਾਨ ਤੇ ਹਮਲਾ ਕਰਨਾ, ਫਿਰ ਉੱਥੋਂ 18 ਘੰਟੇ ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਇਰਾਨ ਦੇ ਨਾਲ ਜਿਹੜੀ ਇਲੈਕਟ੍ਰੋਨਿਕ ਡੀਲ ਜਿਹੜੀ ਆ ਸਾਈਨ ਕਰ ਲਈ ਗਈ ਜੀ ਉੱਥੇ ਹੀ, ਸਵਿਟਜ਼ਰਲੈਂਡ ਤੋਂ ਪਹਿਲਾਂ ਹੀ ਜਗ੍ਹਾ ਸਵਿਟਜ਼ਰਲੈਂਡ ਮਿਥੀ ਗਈ ਸੀ, ਲੇਕਿਨ ਜਿੱਥੇ ਫਰਾਂਸ ਦੇ ਵਿੱਚ ਹੀ ਇਲੈਕਟ੍ਰੋਨਿਕ ਡੀਲ ਹੈ ਸਾਈਨ ਕਰਕੇ ਟਰੰਪ ਸਾਹਿਬ ਨੂੰ ਲੱਗਦਾ ਕਿ ਛੇਤੀ ਤੋਂ ਛੇਤੀ ਇਸ ਜਿਹੜਾ ਜੰਗ ਸੀਗੀ ਜਾਂ ਕਹਿ ਲਈਏ ਕਿ ਜਿਹੜਾ ਆਪੇ ਸੇੜਿਆ ਜਿਹੜਾ ਮਸਲਾ ਸੀਗਾ ਉਹਦੇ ਵਿੱਚੋਂ ਆਪਣੀ ਲੱਤ ਬਾਹਰ ਕੱਢਣਾ ਚਾਹੁੰਦੇ ਸੀ। ਪਰ ਸਿਆਸੀ ਤੌਰ ਤੇ ਆਉਣ ਵਾਲੇ ਸਮੇਂ 'ਚ ਇਹਦੇ 'ਤੇ ਕੀ ਬਣਦਾ ਉਹ ਸਮਾਂ ਦੱਸੂਗਾ। ਤੇ ਧੰਨਵਾਦ, ਮੈਂ ਥੋੜਾ ਜਿਹਾ ਹੁਣ ਸੀਗਾ ਜਾਣਾ ਚਾਹੁੰਦਾ ਸੀ ਤੇ ਤੁਸੀਂ 10 ਮਿੰਟ ਆਪਣਾ ਗੈਸਚਰ ਲਓ।
11: 100% ਖਬਰਾਂ ਵੀ ਕੋ ਬਹੁਤ ਹਨ ਤੇ ਨਾਲ ਦੇ ਸਪਾਂਸਰ ਵੀ ਨੇ ਗੱਲ ਬਹੁਤ ਬਹੁਤ ਧੰਨਵਾਦ ਤੇ ਰਾਜੀ ਖੁਸ਼ੀ ਰੱਖੇ ਚੜ੍ਹਦੀ ਕਲਮ ਵਿੱਚ ਰੱਖੀ। ਬੜੀ ਜਲਦੀ ਮੈਂ ਜਸ ਭੁੱਲਰ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ ਤੇ ਲੱਗਦਾ ਉਹਨਾਂ ਦੀ ਆ ਗਏ ਆ, ਲਾਈਨ ਮਿਲ ਗਈ, ਇੱਕ ਖਾਲੀ ਹੋਈ ਸੀ ਉਹਨਾਂ ਨੂੰ ਲਾਈਨ ਮਿਲ ਗਈ ਹੈਗੀ ਜਸ ਭੁੱਲਰ ਸਾਹਿਬ ਨਾਲ। ਬਾਕੀ ਲਾਈਨਾਂ ਪਲੀਜ਼ ਡਰੋਪ ਕਰ ਦਿਓ, ਮੇਰੇ ਕੋਲ ਨਹੀਂ ਲੈ ਹੋਣੀ ਆ, ਮਾਫ਼ ਕਰਿਓ ਕਿਉਂਕਿ ਜਸ ਭੁੱਲਰ ਸਾਹਿਬ ਬਹੁਤ ਸਾਰੀ ਇੰਪੋਰਟੈਂਟ ਇਨਫੋਰਮੇਸ਼ਨ ਲੈਣੀ ਆ। ਹੱਥ ਜੋੜ ਕੇ ਬੇਨਤੀ ਆ, ਮੋਨਾ ਮਹਿੰਗੀ ਨਾਲ ਸੰਪਰਕ ਕਰ ਲਿਓ, ਥੋੜ੍ਹੀ ਬਹੁਤ ਇੰਸ਼ੋਰੈਂਸ ਚਾਹੀਦੀ ਹੁੰਦੀ ਆ, ਜੇ ਹੈਗੀ ਆ ਨਾ ਆਪਣੇ ਪੇਪਰ ਦਿਖਾ ਦਿਓ, ਉਹ ਦੇਖ ਜਾਣਗੇ ਦੱਸ ਜਾਣਗੇ ਵੀ ਤੁਸੀਂ ਪ੍ਰੋਪਰਲੀ ਪ੍ਰੋਟੈਕਟਡ ਹੈ ਕਿ ਨਹੀਂ। ਨੰਬਰ 416-509-1509 ਲਾਈਫ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਜਾਂ ਟਰੈਵਲ ਇੰਸ਼ੋਰੈਂਸ ਚਾਹੀਦੀ ਹੈਗੀ ਆ, ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ 416-509-1509 ਤੇ ਤੁਸੀਂ ਗੱਲਬਾਤ ਕਰ ਲਿਓ। ਬਹੁਤ ਸਾਰੇ ਵਰਕਰ ਚਾਹੀਦੇ ਹਨ ਡਰਕਾਰ ਰਜੈਸਿਸ ਵਾਲਿਆਂ ਨੂੰ ਮਿਲ ਰੇਟ ਵਾਸਤੇ, ਤੇ ਨਾਲ ਵੈਲਡਰ ਵੀ ਚਾਹੀਦੇ ਹਨ। 437-242-3158 ਦੀ ਗੱਲਬਾਤ ਕਰ ਲੈਣੀ ਆ। ਤੇ ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਪ੍ਰੋਗਰਾਮ ਦੇ ਵਿੱਚ
12: ਸਤਿ ਸ਼੍ਰੀ ਅਕਾਲ ਜੀ। ਤੰਬਰ ਸਾਹਿਬ ਤੁਹਾਨੂੰ ਵੀ ਤੇ ਸਾਰੇ ਸੁੱਤਣ ਪਏ ਆਪਣੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
11: ਸੁੱਤੇ ਪਏ ਨਹੀਂ, ਜਾਗਦੇ ਆ ਸਾਰੇ ਸਰੋਤੇ ਹੈਗੇ, ਮੈਂ ਕਿਹਾ ਸੁੱਤੇ ਪਏ ਨੂੰ, ਲੋਕੀ ਤਾਂ ਬਹੁਤ ਜਾਗਦੇ ਹੈਗੇ ਆ ਤੇ ਮੇਰਾ ਇੱਥੇ ਕੰਨ 'ਚ ਪ੍ਰੋਬਲਮ ਦੇ ਗਈ ਸੀਗੀ। ਕਹਿੰਦੇ ਤੰਬੜਾ ਕਈ ਵਾਰੀ ਟਿੱਪਣੀ ਕਰ ਦਿੰਦੇ, ਦੇਖੋ ਸ਼ੁਗਲ ਵੇਲੇ ਨਾਲ ਹੀ ਦੁਨੀਆ ਚੱਲਦੀ ਆ। ਸਾਰੇ ਦਰਸ਼ਕ ਸੁੱਤੇ ਨੇ ਪੈਰ ਭਰੀ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਭੁੱਲਰ ਸਾਹਿਬ ਪਹਿਲਾਂ ਰੇਟ ਦੱਸੋ, ਇਸ ਵੇਲੇ ਰੇਟ ਵੱਖਰਾ ਵੱਖਰਾ ਮਿਲਦਾ ਹਰ ਇੱਕ ਨੂੰ, ਪਰ ਫਿਰ ਵੀ ਐਵਰੇਜ ਰੇਟ ਕੀ ਚੱਲ ਰਿਹਾ ਹੈਗਾ ਮੋਰਗੇਜ ਦਾ?
12: ਬਿਲਕੁਲ ਜੀ, ਵੇਰੀਏਬਲ ਰੇਟ ਚੱਲ ਰਹੀ ਹੈ ਇਸ ਟਾਈਮ, ਉਹ ਮਿਲ ਜਾਂਦਾ ਆਮ 3.65 ਮਿਲ ਜਾਂਦਾ
11: ਜੀ।
12: ਬਾਕੀ ਡਿਪੈਂਡ ਕਰਦਾ ਫਾਈਲ ਦੇ ਉੱਤੇ, ਜੇ ਫਿਕਸ ਰੇਟ ਥੋੜੇ ਹਾਈ ਹੋਏ ਹੋਏ, 0.25% ਆਲਮੋਸਟ ਹਾਈ ਹੋ ਗਈ ਹੋਈ। ਪਹਿਲਾਂ ਸੀਗਾ ਜਿਹੜਾ 3 ਸਾਲ ਦਾ ਮਿਲ ਜਾਂਦਾ ਸੀ ਉਹ 3.95 ਮਿਲ ਜਾਂਦਾ ਸੀਗਾ, ਹੁਣ ਉਹ ਆਲਮੋਸਟ 4.15 ਤੇ ਚਲੇ ਗਿਆ
11: ਜੀ।
12: ਸੋ 5 ਸਾਲ ਦਾ ਰੇਟ ਲੈਣਾ ਤੁਸੀਂ ਤਾਂ ਉਹ ਵੀ ਆਲਮੋਸਟ 4.05 ਮਿਲਦਾ ਹੈਗਾ। ਸੋ ਥੋੜੇ ਜਿਹੇ ਫਿਕਸ ਰੇਟ ਹਾਈ ਹੋਏ ਹੈਗੇ, ਪਰ ਡਿਪੈਂਡ ਆਨ ਦਾ ਫਾਈਲ, ਕਈ ਵਾਰੀ ਬੈਟਰ ਰੇਟ ਮਿਲ ਵੀ ਜਾਂਦਾ, ਕਈ ਵਾਰੀ ਫਾਈਲ ਵਧੀਆ ਹੁੰਦੀ ਹੈ, ਕ੍ਰੈਡਿਟ ਵਧੀਆ ਹੁੰਦਾ, ਤੁਹਾਡਾ ਡਾਊਨ ਪੇਮੈਂਟ ਵੱਧ ਹੁੰਦੀ ਹੈ।
11: ਸੋ
12: ਰੀਫਰੈਂਸ ਦੇ ਵਿੱਚ
11: ਸਭ ਤੋਂ ਵੱਡੀ ਮੁਸ਼ਕਿਲ ਆ ਰਹੀ ਹੈਗੀ ਹੈ, ਲੋਕਾਂ ਦੀ ਗਲਤੀ ਨਹੀਂ, ਲੋਕੀ ਉਸ ਵੇਲੇ ਇਨਵੈਸਟ ਕਰ ਬੈਠੇ, ਸੋਚਦੇ ਸੀਗੇ ਵੀ ਆਪਾਂ ਸਾਂਭ ਲਵਾਂਗੇ, ਟੇਕ ਕੇਅਰ ਕਰ ਲਵਾਂਗੇ, ਪਰ ਹੁਣ ਜਿਹੜੀ ਮੋਰਗੇਜ ਰਿਨਿਊ ਕਰਨੀ ਬੜੀ ਔਖੀ ਹੋ ਇਸ ਵੇਲੇ ਹੋਈ ਪਈ ਹੈਗੀ ਆ, ਕਿਉਂਕਿ ਕੀਮਤਾਂ ਘੱਟ ਗਈਆਂ, ਬੈਂਕ ਵੀ ਟਾਈਟ ਹੋ ਗਏ ਹਨ, ਕਹਿੰਦੇ ਵੀ ਉਹਨਾਂ ਨੇ ਆਪਣਾ ਪੈਸਾ ਪ੍ਰੋਟੈਕਟ ਕਰਨਾ, ਪਰ ਰਿਨਿਊਲ ਬੜੇ ਔਖੇ ਹੋ ਰਹੇ ਹਨ ਇਸ ਵੇਲੇ।
12: ਹਾਂ ਬਿਲਕੁਲ ਜੀ, ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਡਿਸਐਗਰੀ ਹੈ ਇਸ ਚੀਜ਼ ਤੋਂ ਕਿ ਲੋਕਾਂ ਦੀ ਗਲਤੀ ਨਹੀਂ। ਦੇਖੋ ਤੁਸੀਂ ਪ੍ਰੋਗਰਾਮ ਚਲਾ ਰਹੇ ਹੋ, ਕੋਈ ਗਲਤੀ ਜੇ ਕੋਈ ਗਲਤੀ ਹੁੰਦੀ ਹੈ ਤਾਂ ਸੋਥੋਂ ਹੀ ਹੁੰਦੀ ਹੈ ਨਾ, ਤੁਹਾਡੀ ਗਲਤੀ ਹੈ ਉੱਥੇ, ਉਹ ਤੁਹਾਨੂੰ ਸੋਚਣਾ ਚਾਹੀਦਾ। ਹੁਣ ਜੇ ਮੈਂ ਇੱਥੋਂ ਮੈਂ ਅੱਗੇ ਐਗਜ਼ਾਮਪਲ ਸਿੰਪਲ ਜਿਹੀ ਐਗਜ਼ਾਮਪਲ ਦਿੰਦਾ, ਹੁਣ ਮੈਂ ਲੰਡਨ ਨੂੰ ਜਾ ਰਿਹਾ, ਮੇਰੀ ਆ ਜਾਏ ਗੈਸ ਖਤਮ ਹੋ ਗਈ ਤੇ ਮੈਂ ਉੱਥੇ ਖੜ ਕੇ ਰੌਲਾ ਪਾਵਾਂ ਕਿ ਯਾਰ ਇੱਥੇ ਗੈਸ ਸਟੇਸ਼ਨ ਕਿਉਂ ਨਹੀਂ ਬਣਾਇਆ, ਇਹ ਤਾਂ ਮੈਨੂੰ ਬੈਨੂਟਰ ਤੋਂ ਸੋਚਣਾ ਚਾਹੀਦਾ ਨਾ ਕਿ ਮੇਰੇ ਕੋਲ ਗੈਸ ਤਾਂ ਇਹਨਾਂ ਹੋਣੀ ਚਾਹੀਦੀ ਹੈ
11: ਜੀ।
12: ਸੋ ਉਹ ਚੀਜ਼ ਸੀਗੀ ਕਿ ਉਦੋਂ ਸਾਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਕਲੋਜ਼ ਕਰਾ ਲੂੰਗਾ, ਜੇ ਮੈਂ ਕਲੋਜ਼ ਨਹੀਂ ਕਰਾ ਸਕਦਾ ਤਾਂ ਮੇਰਾ ਕੀ ਹੈ। ਜੇ ਅਸੀਂ ਸਾਡੇ ਇੱਕ ਐਗਜ਼ਿਟ ਪਲਾਨ ਹੁੰਦਾ ਕਿ ਐਗਜ਼ਿਟ ਪਲਾਨ ਕੀ ਹੈ, ਜੇ ਮੈਂ ਨਾ ਕਰਾ ਸਕਿਆ ਤਾਂ ਮੇਰਾ ਐਗਜ਼ਿਟ ਪਲਾਨ ਕੀ ਹੈ, ਉਹ ਅਸੀਂ ਸੋਚਿਆ ਹੀ ਨੀਗਾ। ਹੁਣ ਨੋ ਡਾਊਟ ਇਸ ਟਾਈਮ ਰਿਨਿਊਲ ਜਿਹੜੀ ਆ ਰਹੀ ਹੈ ਸਾਡੀ, ਰੀਫੰਡ ਜਿਹੜੀ ਮੋਰਗੇ ਦੀ ਆ ਰਹੀ ਹੈ, ਉਹਦੇ ਚ ਕੀ ਪ੍ਰੋਬਲਮ ਆ ਗਈ ਕਿ ਜਿਹੜੀ ਅਸੀਂ ਮੋਰਗੇ ਲਈ ਸੀ 8 ਲੱਖ ਦੀ, ਘਰ ਸੀ 12 ਲੱਖ ਦਾ, 4 ਲੱਖ ਅਸੀਂ ਡਾਊਨ ਕਰਤਾ ਸੀਗਾ, ਪਰ ਹੁਣ ਘਰ ਜਿਹੜਾ ਉਹ 7 ਲੱਖ ਦਾ ਰਹਿ ਗਿਆ। ਹੁਣ 8 ਲੱਖ ਦੀ ਮੋਰਗੇ ਖੜੀ ਆ ਉੱਥੇ, ਬੈਂਕ ਡਰਦੀ ਹੈ, ਬੈਂਕ ਨੂੰ ਇਹ ਕਿ ਜੇ ਇਹਨਾਂ ਨੂੰ ਅਸੀਂ ਰਿਨਿਊਲ ਕਰਤੀ ਤੇ ਅੱਗੇ ਨਾ ਇਹਨਾਂ ਨੇ ਪੇ ਕੀਤੇ, ਅਸੀਂ ਕੀ ਕਰਾਂਗੇ ਅੰਡਰ ਵਾਟਰ। ਹੁਣ ਉਹਨੂੰ ਅਸੀਂ ਕਾਲ ਕਰਦੇ ਅੰਡਰ ਵਾਟਰ, ਹੁਣ ਇਸ ਟਾਈਮ ਜਿਹੜੇ ਘਰ ਉਹ ਅੰਡਰ ਵਾਟਰ ਚੱਲ ਰਹੇ ਹੈਗੇ, ਤਾਂ ਉੱਥੇ ਹੁਣ ਬੈਂਕ ਕਈ ਵੀ ਤੁਹਾਨੂੰ ਕਹਿੰਦੇ ਆ ਕਿ ਭਾਈ ਏਦਾਂ ਕਰ, ਫਿਰ 50,000 ਡਾਲਰ ਹੋਰ ਲੈ ਕੇ ਆ, ਪਿਆ ਤੂੰ ਪਾ, ਪਿਆ ਅਸੀਂ ਹੋਰ ਕਰ ਲੈਂਦੇ, ਚੱਲ ਤੈਨੂੰ 67 ਦੀ ਮੋਰਗੇ ਦੇ ਦੇਣੇ। ਸੋ ਇੱਕ ਤਾਂ ਇਹ ਆ ਰਿਹਾ। ਨੰਬਰ 2 ਦੇ ਉੱਤੇ ਕਈ ਵਾਰੀ ਘਰ ਦੀ ਮੋਰਗੇ ਠੀਕ ਹੈ, ਨੋ ਡਾਊਟ ਵਧੀਆ, ਪਰ ਉਹਦੇ ਜਿਹੜੀ ਡੈਟ ਰੇਸ਼ੋ ਹੈ ਉਹ ਇੰਨੀ ਹਾਈ ਕਿ ਸਾਰੇ ਕ੍ਰੈਡਿਟ ਕਾਰਡ ਫੁੱਲ ਹੈ, ਸਾਰੀਆਂ ਅਨਸਿਕਿਓਰ ਲੈਣਾ ਫੁੱਲ ਹੈਗੀਆਂ, ਕਾਰ ਲੋਨ ਹੈ, ਕਾਰ ਲੋਨ ਚ ਬਿਹਾਈਂਡ ਹੈ, ਪੇਮੈਂਟਾਂ ਚ ਬਿਹਾਈਂਡ ਹੈ। ਸੋ ਕਈ ਵਾਰੀ ਉਹ ਪ੍ਰੋਬਲਮ, ਹੁਣ ਇਸ ਟਾਈਮ ਮੈਂ ਦੱਸਾਂ ਦੇ ਮੰਗ ਰਿਹਾ ਇੱਕ ਬੰਦਾ, ਹਾਲੇ ਤਾਂ ਚਲੋ ਸ਼ੁਕਰ ਹੈ ਦੱਸਾਂ ਮਗਰ ਇੱਕ ਬੰਦਾ ਹੀ ਹੈ, ਪਰ 27 ਦੇ ਵਿੱਚ ਅੰਕੜਾ 3 ਤੇ ਜਾਣ ਦੇ ਹੈਗੇ ਆਸ, ਦੱਸਾਂ ਦੇ ਮਗਰ 3 ਬੰਦੇ ਹੋਣਗੇ ਜਿਹਨਾਂ ਦੀ ਮੋਰਗੇ ਰਿਨਿਊ ਹੋਣ ਦੇ ਨਾਲ ਚਾਂਸ ਹੋਣਗੇ, ਕਿ ਮੋਰਗੇ ਰੀਨਿਊ ਨਹੀਂ ਹੋਣੀ ਹੁੰਦੀ ਇਸ ਟਾਈਮ ਇੱਕ ਬੰਦਾ ਹੈਗਾ ਜੀ ਪੀ ਐਸ ਸਾਡੇ
11: ਦਸਾਂ ਦੇ ਮਗਰ ਜੇ ਤਿੰਨ ਬੰਦੇ ਹੋ ਗਏ ਆ ਤਾਂ ਬਹੁਤ ਸਾਰੇ ਬੈਂਕਰਸੀ ਫਾਈਲ ਹੋਣਗੀਆਂ
12: ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਇਸ ਕਰਕੇ ਇਹ ਮੈਂ ਤਾਂ ਹੀ ਦੱਸ ਰਿਹਾ ਤੁਹਾਨੂੰ ਕਿ ਇਹ ਚੀਜ਼ ਨੂੰ ਥੋੜ੍ਹਾ ਜਿਹਾ ਸਾਨੂੰ ਕਲੋਜ਼ਲੀ ਬਾਅਦ ਚ ਕਰਨਾ ਪੈਣਾ ਹੈਗਾ ਕਿ ਇਸ ਕਰਕੇ ਦੇਖਿਆ ਤੁਸੀਂ ਘਰ ਕਿੰਨੇ ਆਉਂਦੇ ਹੈ ਕਿ ਸੇਲ ਹੁੰਦੇ ਘਰ ਨੋ ਡਾਊਟ ਪਰ ਉਹ ਸੋਲਡ ਨਹੀਂ ਹੁੰਦੇ ਉਹ ਸੋਲਡ ਵੀ ਹੋ ਜਾਂਦੇ ਆ ਪਰ ਉਹ ਕਲੋਜ਼ ਨਹੀਂ ਹੁੰਦੇ ਅੱਗੇ ਜਾ ਕੇ ਕਿਉਂ ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਉਹ ਜਦੋਂ ਤੁਸੀਂ ਘਰ ਵੇਚਤਾ ਤੇ ਉਹ ਤੇ ਜਿੰਨੀ ਮੋਰਗੇ ਪੇ ਹੋ ਕੇ ਰਿਐਲਟਰ ਨੂੰ ਪੇ ਕਰਕੇ ਸਾਰੇ ਫੀਸਾਂ ਉਹਦੇ ਕੱਟ ਕੇ ਉਹ ਚੋਂ ਉਲਟਾ ਸਮਾਂ ਪੈਸੇ ਤੁਹਾਨੂੰ ਹੋਰ ਸੈਲਰ ਨੂੰ ਦੇਣੇ ਪੈ ਬਾਇਰ ਨੂੰ ਨੀ ਸੈਲਰ ਨੂੰ ਦੇਣੇ ਪੈਂਦੇ ਜਿਹਨੇ ਘਰ ਵੇਚਿਆ ਹੁੰਦਾ ਉਹਨੂੰ ਹੋਰ ਪੈਸੇ ਦੇਣੇ ਪੈਂਦੇ ਆ ਸੋ ਇਸ ਕਰਕੇ ਆਹ ਪ੍ਰੋਬਲਮ ਆ ਰਹੀ ਹੈ ਇਸ ਟਾਈਮ ਸਾਰਿਆਂ ਨਾਲੋਂ ਵੱਡੀ ਆ ਰਹੀ ਹੈਗੀ ਇਹ ਕਿਉਂ ਆ ਰਹੀ ਹੈ ਕਿਉਂਕਿ ਇਸ ਟਾਈਮ ਤੰਬਰ ਸਾਹਿਬ ਪ੍ਰੋਬਲਮ ਇੱਕ ਆ ਗਈ ਕਿ ਇਸ ਟਾਈਮ ਨਾ ਤਾਂ ਇੰਟਰਸਟ ਫਰਕ ਪਾਉਂਦਾ ਮੈਂ ਅੱਗੇ ਵੀ ਦੱਸਦਾ ਹੁੰਦਾ ਨਾ ਪ੍ਰਾਈਸ ਦਾ ਇਸ ਟਾਈਮ ਇਨਕਮ ਖਤਮ ਹੋ ਗਈ ਸਾਡੀ ਇਨਕਮ ਘੱਟ ਗਈ ਹੁਣ ਤੁਸੀਂ ਇੱਕ 60 ਘੰਟੇ ਬੰਦਾ ਟਰੱਕ ਵਾਲਾ ਕੰਮ ਕਰਦਾ ਉਹ ਕਿੰਨਾ ਕੁ ਹੋਰ ਕਰ ਲਊਗਾ ਆਪਦਾ ਨੂੰ ਕਿੰਨਾ ਕਿਲ ਕਰ ਦੂਗਾ ਕੀ ਕਰ ਲਊਗਾ ਉਹ ਕਿੱਥੋਂ ਲਿਆਊ ਪੈਸਾ ਕਿਉਂ ਕਿਉਂਕਿ ਵਜ੍ਹਾ ਇਹ ਹੋਗੀ ਕਿ ਇੱਕ ਤਾਂ ਬੇਸਮੈਂਟਾਂ ਖਾਲੀ ਹੋਣ ਲੱਗ ਗਈਆਂ ਘਰ ਹੁਣ ਖਾਲੀ ਹੋਣ ਲੱਗ ਗਏ ਰੈਂਟ ਘੱਟ ਗਿਆ ਅੱਗੇ ਜਿਵੇਂ

0: ਹੁਣ ਪ੍ਰਾਈਸ ਜੇ 30% ਕਰ ਗਈ ਘੱਟਦੀ ਕਰ ਗਈ ਤੋ ਇਸ ਕਰਕੇ ਘਟਣ ਕਰਕੇ ਪ੍ਰਾਈਸ ਉਹ ਜਿਹੜੀ ਸੈਕਿੰਡ ਮੌਰਗੇਜ ਉਹ ਸਟੱਕ ਹੋਊਗੀ ਸੋ ਕਾਫੀ ਟਰਬਲ ਹੈਗੀ ਸੋ ਆਪਣੇ ਆਪ ਨੂੰ ਥੋੜ੍ਹਾ ਪ੍ਰਪੇਅਰ ਕਰਕੇ ਰੱਖੋ ਇੱਕ ਪ੍ਰੋਫੈਸ਼ਨਲ ਨੂੰ ਮਿਲੋ ਪ੍ਰੋਫੈਸ਼ਨਲ ਨਾਲ ਬਹਿ ਕੇ ਗੱਲਬਾਤ ਕਰੋ ਇਗਨੋਰ ਨਾ ਕਰੋ ਜੇ ਪੇਮੈਂਟ ਮਿਸ ਹੋ ਗਈ ਉਹਨੂੰ ਇਗਨੋਰ ਨਾ ਕਰੋ ਬੈਂਕ ਨਾਲ ਗੱਲਬਾਤ ਕਰੋ ਜਾ ਕੇ ਬੈਂਕ ਨੂੰ ਪੁੱਛੋ ਜੇ ਘਰ ਲੈਣ ਦਾ ਪਲਾਨ ਕਰ ਰਹੇ ਹੋ ਤਾਂ ਪਹਿਲਾਂ ਇੱਕ ਮੌਰਗੇਜ ਐਡਵਾਈਜ਼ਰ ਨਾਲ ਬੈਠੋ ਸਿਰਫ ਇਹ ਨਹੀਂ ਕਿ ਤੁਸੀਂ ਹੁਣ ਮੈਨੂੰ ਕੱਲ੍ਹ ਹੀ ਕੋਈ ਸੱਜਣ ਦਾ ਫੋਨ ਆਇਆ ਕਿ ਜੀ ਮੈਨੂੰ ਰਿਐਲਟਰ ਕਹਿ ਰਿਹਾ ਘਰ ਲੈ ਲਿਆ ਮੇਰੇ ਕੋਲ ਆਰ ਐਸ ਪੀ ਹੈ ਉਹਦੇ ਅਗੇਂਸਟ ਉਹਨੂੰ ਲੋਨ ਮਿਲ ਜੂਗਾ ਦੇਖੋ ਇਹ ਜੇ ਓੜ ਪੋੜ ਜੇ ਕਰਕੇ ਘਰ ਲੈ 9 million ਦਾ ਘਰ ਲੈ ਰਹੇ ਯਾਰ ਤੁਸੀਂ 8 lakh ਦੀ ਮੌਰਗੇਜ ਲੈ ਰਹੇ ਹੋ 8 lakh ਇਸ ਨਾਲ ਸਮਾਲ ਅਮਾਊਂਟ
1: ਤਨਖਾਹ ਉਨੀ ਨਹੀਂ ਵਧੀ ਖਰਚੇ ਵੱਧ ਗਏ ਹਨ ਹਰ ਇੱਕ ਦੇ ਹੱਥ ਵਿੱਚ ਸੈਲਫੋਨ ਹੈਗਾ ਪਰ ਪੁੱਲਰ ਇੱਕ ਵਾਰੀ ਇਹ ਵੀ ਲੱਗਦਾ ਜਿਹੜੇ ਸ਼ੋਅ ਦੇਖ ਲਓ ਸਾਰੇ ਫੁੱਲ ਜਾਂਦੇ ਆ ਪੈਸੇ ਕਿੱਥੋਂ ਆਉਂਦੇ ਆ ਸੱਚੀ ਗੱਲ ਆ ਮੈਂ ਦੇਖਦਾ ਹੁੰਦਾ ਸਾਡੇ ਕੋਲ ਨਹੀਂ ਜਾ ਹੁੰਦਾ ਮਾਫ਼ ਕਰ ਦੇਣਾ ਤੇ ਜਿਹੜੇ ਸ਼ੋਅ ਹੈਗੇ ਆ ਫੁੱਲ ਜਾਂਦੇ ਆ ਤੇ 4,000 ਟਿਕਟ 3,000 ਦੀ ਟਿਕਟ ਹੈਗੀ ਆ ਉੱਥੇ ਕੌਣ ਜਾ ਰਿਹਾ ਕਿੱਦਾਂ ਜਾ ਰਿਹਾ ਕਿ ਆਪਾਂ ਮੈਂ ਲਈ ਕਹਿੰਦੇ ਮੇਰਾ ਬੱਚਾ ਸ਼ੋਅ ਦੇਖਣ ਗਿਆ ਉੱਧਰ ਭਾਵੇਂ ਮੌਰਗੇਜ ਸਿਰ ਤੇ ਚੜੀ ਹੋਵੇ ਪਰ ਕਹਿੰਦੇ ਵੀ ਮੇਰਾ ਬੱਚਾ ਮੌਰਗੇਜ ਸ਼ੋਅ ਦੇਖਣ ਤੋਂ ਨਾ ਪਿੱਛੇ ਹੋਵੇ ਸੋ ਇਹ ਪਰਿਵਾਰਕ ਇਕੱਠ ਹੁੰਦਾ ਜਿਹੜਾ ਤੁਹਾਨੂੰ ਕਰਨਾ ਪੈਣਾ ਆ ਈਵਨ ਘਰ ਲੈਣ ਵਾਸਤੇ ਮੌਰਗੇਜ ਲੈਣ ਵਾਸਤੇ ਸੋਚਣਾ ਪੈਣਾ ਵੀ ਸਾਡੇ ਉੱਪਰ ਇੰਨੇ ਕੁ ਖਰਚੇ ਹੋਣੇ ਆਪਾਂ ਇਸ ਹਿਸਾਬ ਨਾਲ ਚੱਲਣਾ ਪੈਣਾ ਆ ਕਿਉਂਕਿ ਖਰਚੇ ਆਪਾਂ ਘਟਾ ਨਹੀਂ ਰਹੇ ਤੇ ਦੂਸਰੇ ਪਾਸੇ ਆਪਾਂ ਤੜ ਰਹੇ ਮੌਰਗੇਜ ਕਿੱਦਾਂ ਦੇਵਾਂਗੇ ਗਾਹਾਂ ਰਿਨੂਅਲ ਕਿੱਦਾਂ ਹੋਵੇਗੀ
0: ਖਰਚੇ ਘਟਾ ਨਹੀਂ ਰਹੇ ਦੱਬੜ ਸਾਹਿਬ ਘੱਟ ਨਹੀਂ ਰਹੇ
1: ਵੀ ਵੈਲ ਸਾਡੇ ਆ
0: ਘੱਟ ਨਹੀਂ ਰਹੇ ਮੇਰੇ ਕੋਲ ਬਹੁਤ ਸੱਜਣ ਆਉਂਦੇ ਆ ਉਹ ਮੈਨੂੰ ਹੁਣ ਚਲੋ ਗੱਲ ਕੀਤੀ ਆ ਮੈਂ ਕਹਿੰਦਾ ਜੇ ਕੋਈ ਪ੍ਰੋਬਲਮ ਤਾਂ ਮੇਰੇ ਕੋਲ ਆਓ ਮੇਰੇ ਕੋਲ ਆਉਂਦੇ ਆ ਉਹ ਜੋ ਕੈਲਕੂਲੇਸ਼ਨ ਕਰਦੇ ਆ ਕਿ ਭਾਜੀ ਕਿੱਥੋਂ ਘਟੀਏ ਤੁਸੀਂ ਦੱਸੋ ਕਿਹੜਾ ਘੱਟ ਕਰੀਏ ਕਿੱਥੋਂ ਅੱਜ ਕੱਲ੍ਹ ਸੈੱਲ ਫੋਨ ਵੀ ਜ਼ਰੂਰੀ ਹੈ ਜੀ ਇੰਟਰਨੈਟ ਵੀ ਜ਼ਰੂਰੀ ਹੈ ਅੱਜ ਕੱਲ੍ਹ ਘਰ ਚਲਵਾਉਣਾ ਉਹ ਵੀ ਜ਼ਰੂਰੀ ਹੈਗਾ ਘਰ ਦੇ ਵਿੱਚ ਫਿਰ ਇੰਸ਼ੋਰੈਂਸ ਵੀ ਜ਼ਰੂਰੀ ਹੈ ਫਿਰ ਹੁਣ ਕਿਉਂਕਿ ਮੌਰਗੇਜ ਹਾਈ ਹੈਗੀ ਸਾਡੀ ਇਸ ਕਰਕੇ ਸਾਨੂੰ ਲਾਈਫ ਇੰਸ਼ੋਰੈਂਸ ਵੀ ਲੈਣੀ ਜ਼ਰੂਰੀ ਹੈਗੀ ਸਾਨੂੰ ਕਾਰ ਇੰਸ਼ੋਰੈਂਸ ਵੀ ਲੈਣੀ ਜ਼ਰੂਰੀ ਹੈ ਹਾਂ ਸੋ ਇਸ ਕਰਕੇ ਹੁਣ ਜੇ ਟਰੱਕਾਂ ਵਾਲੇ ਵੀਰ ਆ ਸਾਡੇ ਹਰ ਵੇਲੇ ਰੋਡ ਤੇ ਰਹਿੰਦੇ ਆ ਡਿਸੇਬਿਲਟੀ ਇੰਸ਼ੋਰੈਂਸ ਵੀ ਲੈਣੀ ਜ਼ਰੂਰੀ ਹੈ ਹਾਂ ਜੇ ਕੱਲ੍ਹ ਨੂੰ ਕੋਈ ਗੱਲਬਾਤ ਹੋ ਗਈ ਫੈਮਿਲੀ ਦਾ ਕੀ ਬਣੂਗਾ ਫਿਰ ਜਿਵੇਂ ਤੁਸੀਂ ਦੱਸਿਆ ਬੱਚਿਆਂ ਨੂੰ ਵੀ ਫੰਡ ਕਰਾਉਣਾ ਜ਼ਰੂਰੀ ਹੈ ਕਿ ਜੇ ਹੁਣ ਬੱਚਾ ਕਹਿੰਦਾ ਮੈਂ ਸ਼ੋਅ ਦੇਖਣ ਜਾਣਾ ਹੈਗਾ ਹੁਣ ਪ੍ਰੋਬਲਮ ਇਹ ਹੈ ਕਿ ਜੇ ਹੁਣ ਤੁਹਾਡਾ ਬੱਚਾ ਜਾ ਰਿਹਾ ਮੇਰਾ ਨਹੀਂ ਜਾ ਰਿਹਾ ਤਾਂ ਬੈਡ ਫੀਲ ਕਰਦਾ ਮੈਂ ਭਾਵੇਂ ਔਖਾ ਹੋ ਕੇ ਭੇਜਾਂ ਮੈਨੂੰ ਵੀ ਭੇਜਣਾ ਜ਼ਰੂਰੀ ਹੈ ਸੋ ਇਸ ਕਰਕੇ ਖਰਚੇ ਘੱਟ ਹੋ ਹੀ ਨਹੀਂ ਰਹੇ ਜੀ ਤਾਂ ਮੈਂ ਦੱਸਿਆ ਕਿ ਇਸ ਟਾਈਮ ਹੋਰ ਕੁਛ ਨਹੀਂ ਹਰਟ ਕਰ ਰਿਹਾ ਇਨਕਮ ਹਰਟ ਕਰ ਰਹੀ ਹੈ ਕਿਉਂਕਿ ਖਰਚੇ ਉੱਥੇ ਹੀ ਖੜੇ ਆ ਪੇਮੈਂਟ ਉੱਥੇ ਹੀ ਖੜੀ ਹੈਗੀ ਸਭ ਕੁਛ ਉੱਥੇ ਖੜਾ ਹੈਗਾ ਇਨਕਮ ਘੱਟ ਗਈ ਸਾਡੀ ਇਨਕਮ ਜਿਹੜੀ ਬੇਸਮੈਂਟ ਚੋਂ ਸੀ ਉਹ ਵੀ ਘੱਟ ਗਈ ਜਿਹੜੇ ਉੱਪਰੋਂ ਸੀ ਉਹ ਵੀ ਘੱਟ ਗਈ ਕਿਰਾਏ ਤੇ ਘਰ ਸੀਗਾ 3500 ਨੂੰ ਚੜਦਾ ਸੀ 2500 ਨੂੰ ਚੜਦਾ ਹੁਣ ਉਹ ਖਾਲੀ ਪਿਆ ਸੋ ਇਸ ਕਰਕੇ ਇਹ ਚੀਜ਼ਾਂ ਹਰਟ ਕਰ ਰਹੀਆਂ ਇਹ ਤੋਂ ਬਚਣ ਲਈ ਕੋਈ ਸੌਖਾ ਤਰੀਕਾ ਹੁੰਦਾ ਕਿਸੇ ਪ੍ਰੋਫੈਸ਼ਨਲ ਨੂੰ ਮਿਲ ਕੇ ਉਹਦੇ ਨਾਲ ਗੱਲਬਾਤ ਕਰੋ ਕਿੱਥੋਂ ਘੱਟ ਕਰ ਸਕਦੇ ਹੋ ਕੋਈ ਕਿੱਥੇ ਆਪਣੇ ਲੋਕਾਂ 'ਚ ਸ਼ਰਮ ਬਹੁਤ ਹੈ ਕਿ ਲੋਕ ਕੀ ਕਹਿਣਗੇ ਲੋਕਾਂ ਨੇ ਕੁਛ ਨਹੀਂ ਕਹਿਣਾ ਜੀ ਕਿਸੇ ਨੂੰ ਵਾਸਤਾ ਨਹੀਂ ਕਿਸੇ ਨੂੰ ਪਤਾ ਤੁਹਾਡੇ ਕੋਲ ਕੀ ਕੁਛ ਹੈ ਕਿਸੇ ਨੂੰ ਪਤਾ ਨਹੀਂ ਇੱਥੇ ਵਾਸਤਾ
1: ਸੋਫਾ ਫੜਿਆ ਪਿਆ ਯਾਰ ਮੇਰਾ ਸੋਫਾ ਫੜਿਆ ਜੇ ਤੇਰੇ ਨੂੰ ਨਹੀਂ ਤੂੰ ਨਹੀਂ ਲਈ ਕਰ ਨਵਾਂ ਲੈ ਰਹੀ ਜਿੰਨਾ ਕੁ ਮੈਂ ਅਫੋਰਡ ਕਰ ਸਕਦਾ ਉਨਾ ਕੁ ਮੇਰੇ ਕੋਲ ਹੈਗਾ ਇਸ ਹਿਸਾਬ ਨਾਲ ਚੱਲਿਆ ਕਰੋ ਸੋ ਪ੍ਰੋਫੈਸ਼ਨਲ ਦੀ ਸਲਾਹ ਲੈ ਲਵੋ ਜਸ ਭੁੱਲਰ ਸਾਹਿਬ ਜਿੱਥੇ ਮੌਰਗੇਜ ਦੀ ਸੇਵਾਵਾਂ ਪੇਸ਼ ਕਰੇ ਤੇ ਤੁਹਾਡੇ ਨਾਲ ਬਹੁਤ ਵਧੀਆ ਸਲਾਹ ਵੀ ਦਿੰਦੇ ਹਨ ਵੀ ਸਿੱਟ ਆਓ ਟਾਈਮ ਕੱਢ ਕੇ ਆਇਓ ਅਪਾਇੰਟਮੈਂਟ ਬਣਾ ਕੇ ਆਇਓ ਫਿਰ ਬੰਦੇ ਨੂੰ ਵੀ ਚੰਗਾ ਲੱਗਦਾ ਵੀ ਆਪਾਂ ਇੱਕ ਘੰਟਾ ਆਪਾਂ ਤੁਹਾਡੇ ਫਾਈਨੈਂਸ਼ੀਅਲ ਪਲਾਨੇ ਅਤੇ ਮੌਰਗੇਜ 'ਤੇ ਘਰ ਲੈਣ ਵਾਸਤੇ ਉੱਥੇ ਗੱਲ ਕਰਨੀ ਆ ਖੁੱਲ੍ਹ ਕੇ ਕਰਿਆ ਕਰੋ ਫਿਰ ਜ਼ਿੰਦਗੀ ਸੌਖੀ ਹੋ ਜਾਵੇਗੀ ਭੁੱਲਰ ਸਾਹਿਬ ਥੋਂ ਪਤਾ ਦੱਸ ਦਿਓ ਟਾਈਮ ਸਮਾਪਤੀ ਵੱਲ ਜਾ ਰਿਹਾ
0: ਬਿਲਕੁਲ ਜੀ ਮੇਰਾ ਕੈਨੇਡੀ ਰੋਡਾ ਤੇ ਆਫਿਸ ਹੈ ਕੈਨੇਡੀ ਕੁਈਨ ਦੇ ਉੱਤੇ 30 ਕੈਨੇਡੀ ਰੋਡ ਸਾਊਥ ਉੱਥੇ ਆ ਕੇ ਮੈਨੂੰ ਮਿਲ ਸਕਦੇ ਹੋ ਤੁਸੀਂ ਨੰਬਰ ਮੇਰਾ ਇੱਕੋ ਹੀ 416-732-26-11-416-732-26-11-416
1: ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਰਾਜੀ ਖੁਸ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ਼੍ਰੀ ਅਕਾਲ ਜੀ
0: ਥੈਂਕ ਯੂ
1: ਮਾਫ਼ ਕਰ ਦੇਣਾ ਮੈਂ ਲਾਈਨਾਂ ਨਹੀਂ ਲੈ ਸਕੇ ਅੱਜ 10-15 ਲਾਈਨਾਂ ਫੋਨ ਤੇ ਲਈਆਂ ਬਾਅਦ ਚ ਕੱਲ੍ਹ ਨੂੰ ਲੈ ਲਵਾਂਗੇ ਜ਼ਰੂਰ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੁੰਦਾ ਆ ਧੰਨਵਾਦ ਤੁਹਾਡਾ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ ਕਰ ਲਿਓ ਜ਼ਰੂਰ ਰੱਬ ਤੁਹਾਡੇ ਘਰ ਵੱਸਦਾ ਤੇ ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਹੈਵ ਅ ਗੁੱਡ ਡੇ ਗੁੱਡ ਬਾਏ ਸਤਿ ਸ਼੍ਰੀ ਅਕਾਲ

ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ।

0: 2025 ਦੇ ਵਿੱਚ $90,000 ਦਾ ਪ੍ਰਾਈਸ ਨੇ ਬਿਜ਼ਨਸ ਕੀਤਾ ਏਅਰਬੀਨਬੀ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਸਕੂਟਰ ਨੂੰ ਦੇਖਣਾ ਚਾਹੁੰਦੇ ਹੋ, ਇਸ ਸਕੂਟਰ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
1: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
2: ਅੱਲਾ ਨਾਲੋਂ ਵੀ ਘੱਟ।
1: ਇਹ ਵੇਖੋ 13.6 ਕਿਲੋ ਸਲਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
2: ਇਹ ਤਾਂ ਹੋਰ ਵੀ ਘੱਟ ਹੈ,
1: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
2: ਓਏ ਤੂੰ ਕਿੱਥੇ ਜਾ ਰਹੀ ਹੈ?
1: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
3: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਇਹ ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: ਹੋਲਸੇਲ ਕਲੱਬ, whole lot of value.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸਵੇਰ, ਚੜ੍ਹਦੀ ਕਲਾ ਵਾਲੀ ਸਵੇਰ ਅਤੇ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅੱਜ ਦੇ ਖੂਬਸੂਰਤ ਸਵੇਰ ਦੇ ਵਿੱਚ ਇੱਕ ਵਾਰ ਫਿਰ ਸਭ ਨੂੰ ਸਤਿ ਸ੍ਰੀ ਅਕਾਲ। ਔਰ ਪੰਜਾਬ ਦੀ ਧਰਤੀ ਤੋਂ ਮੇਰੇ ਨਾਲ ਨਿਰਪੱਖ ਅਤੇ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ, ਸੋ ਉਹਨਾਂ ਨਾਲ ਰਾਬਤਾ ਕਰਾਂਗੇ। ਸੋ ਅੱਜ ਦੀ ਖੂਬਸੂਰਤ ਸਵੇਰ ਦੇ ਵਿੱਚ ਇੱਕ ਵਾਰ ਫਿਰ ਖਬਰਾਂ ਦਾ ਸਿਲਸਿਲਾ ਲੈ ਕੇ ਜੁੜ ਚੁੱਕੇ ਹਾਂ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਏਗੇ। ਸੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਹਮੇਸ਼ਾ ਦੀ ਤਰ੍ਹਾਂ ਪੇਸ਼ ਕਰ ਰਹੇ ਨੇ ਜੀ ਗਿੱਲ ਫਾਰਮ, ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ, ਫੁੱਲਾਂ ਦੇ ਖੂਬਸੂਰਤ ਸ਼ਹਿਰ ਕੈਲਡਨ ਤੋਂ। ਤੁਸੀਂ ਕਿਸੇ ਵੀ ਤਰ੍ਹਾਂ ਦੀ ਪਨੀਰੀ ਲੈਣੀ ਹੈ, ਚੱਕੀ ਆਟਾ, ਤਾਜ਼ੀਆਂ ਸਬਜ਼ੀਆਂ ਦੇ ਪ੍ਰੋਡਿਊਸ, ਤਾਂ ਗਿੱਲ ਫਾਰਮ ਨੂੰ ਯਾਦ ਰੱਖਣਾ ਜੀ। ਗਿੱਲ ਫਾਰਮ 416-898-8778।
1: ਸਤਨਾਮ ਹੀ ਸਤਨਾਮ ਦਾ ਜਾਪ ਕਰਾਉਂਦੇ ਨੇ।
0: 905-673-3390-5673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ। ਆਓ ਸਾਰੇ ਰਲ ਮਿਲ ਕੇ ਸਵਾਗਤ ਕਰੀਏ ਪੰਜਾਬ ਦੀ ਖੂਬਸੂਰਤ ਸੋਹਣੀ ਸ਼ਾਮ। ਤਰਕਾਲਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਪਹੁੰਚੇ ਨੇ ਸਾਡੇ ਨਾਲ ਖਬਰਾਂ ਲੈ ਕੇ ਰਮੇਸ਼ ਹੁਸ਼ਿਆਰਪੁਰੀ ਜੀ, ਅਤੇ ਸਾਡੇ ਵੱਲੋਂ ਕੈਨੇਡਾ ਦੀ ਸਜਰੀ ਸਵੇਰ ਦੀ ਖੂਬਸੂਰਤ ਸਵੇਰ ਅਤੇ ਚੜ੍ਹਦੀ ਕਲਾ ਸਵੇਰ ਦੀ। ਸਤਿ ਸ਼੍ਰੀ ਅਕਾਲ ਪ੍ਰਵਾਨ ਕਰਿਓ ਰਮੇਸ਼ ਜੀ, ਕੀ ਹਾਲ ਚਾਲ ਜੀ? ਠੀਕ ਠਾਕ ਹੋ?
2: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ਦੇ ਵਿੱਚ ਦੱਸੀ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਹਰਮਨ ਬੱਤਾ ਜੀ, ਮੌਰਗੇਜ ਬ੍ਰੋਕਰ ਨੇ। ਮੌਰਗੇਜ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਹੁੰਦਾ ਨਾ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੁੰਦੀ ਹੈ, ਤੁਸੀਂ ਹਰਮਨ ਬੱਤਾ ਜੀ ਨੂੰ ਯਾਦ ਰੱਖੋ। ਘਰ ਖਰੀਦਣਾ, ਰੀਨਿਊਲ ਆ ਗਈਆਂ, ਰੀਫਾਈਨੈਂਸਿੰਗ ਕਰਾਉਣੀ ਆ, ਪ੍ਰੀ ਅਪਰੂਵਲ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਨਹੀਂ ਮਿਲ ਰਹੀ ਕਿਤੋਂ, ਤਾਂ ਹਰਮਨ ਬੱਤਾ ਜੀ ਤੁਹਾਡੀ ਬਾਂਹ ਫੜਨਗੇ। ਹਰਮਨ ਬੱਤਾ ਮੌਰਗੇਜ ਬ੍ਰੋਕਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 647-6589000, 647-6859000 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ ਹਰਮਨ ਬੱਤਾ ਜੀ ਨਾਲ। ਔਰ ਨਾਲ ਦੀ ਨਾਲ ਸਭ ਨੂੰ ਇੱਕ ਵਾਰ ਫਿਰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਸੋ ਪਹਿਲੀ ਖਬਰ ਰਮੇਸ਼ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੋ ਰਮੇਸ਼ ਜੀ, ਭਗਵੰਤ ਮਾਨ ਦੀ ਜਿਹੜੀ ਪਿਛਲੇ ਦਿਨੀ ਬੜੀ ਚਰਚਾ ਦੇ ਵਿੱਚ ਰਹੀ, ਔਰ ਮੈਨੂੰ ਲੱਗਦਾ ਕਿ ਇਸ ਟਾਈਮ ਦਾ ਸਭ ਤੋਂ ਵੱਡਾ, ਜੇ ਆਪਾਂ ਮੰਨਿਆ ਜਾਵੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਜਿਹੜੀ ਹਲਚਲ ਹੋ ਰਹੀ ਆ, ਉਹ ਭਗਵੰਤ ਮਾਨ ਦੀ ਵਿਵਾਦਿਤ ਵੀਡੀਓ ਨੂੰ ਲੈ ਕੇ ਹੋ ਰਹੀ ਆ। ਸੋ ਉਸ ਵੀਡੀਓ ਦੇ ਉੱਪਰ ਆਪ ਨੇ, ਆਮ ਆਦਮੀ ਪਾਰਟੀ ਨੇ ਕੋਈ ਖੁਲਾਸਾ ਕੀਤਾ ਜੀ, ਉਹ ਕਿਹੜਾ ਖੁਲਾਸਾ ਆ, ਕੀ ਹੁਣ ਨਵੀਂ ਗੱਲ ਇਹਨਾਂ ਨੇ ਕਹੀ ਆ? ਪਹਿਲਾਂ ਤਾਂ ਏ ਆਈ ਕਿਹਾ, ਫਿਰ ਕਿਹਾ ਨਹੀਂ ਇਹ ਬੰਦਾ ਮੈਂ ਨਹੀਂ, ਵੀਡੀਓ ਸਹੀ ਹੋ ਸਕਦੀ ਆ। ਸੋ ਹੁਣ ਕਿਹੜਾ ਖੁਲਾਸਾ ਕੀਤਾ ਗਿਆ, ਇਸ 'ਤੇ ਪਾਓ ਚਾਨਣਾ ਥੋੜ੍ਹਾ ਜਿਹਾ।
2: ਸੰਧੂ ਜੀ, ਜਿਸ ਮਸਲੇ ਦਾ ਤੁਸੀਂ ਜ਼ਿਕਰ ਕੀਤਾ, ਸਾਨੂੰ ਵੀ ਕਈ ਦਿਨ ਹੋ ਗਏ ਜਿੱਦਣ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਨੇ ਹੁਕਮ ਸੁਣਾਏ ਸੀ, ਉਸ ਦਿਨ ਤੋਂ ਅਸੀਂ ਇਸ ਮਸਲੇ ਦੀ ਸਾਂਝ ਪਾਉਂਦੇ ਆ ਰਹੇ ਹਾਂ
0: ਜੀ।
2: ਔਰ ਇਸ ਮਸਲੇ ਨੂੰ ਅਣਗੌਲਿਆਂ ਵੀ ਨਹੀਂ ਕੀਤਾ ਜਾ ਸਕਦਾ ਜਿੱਡਾ ਮਸਲਾ ਹੈ। ਕਾਰਨ ਦੋ, ਇੱਕ ਮਸਲਾ ਵੱਡਾ ਆ, ਦੂਜਾ ਅਕਾਲ ਤਖਤ ਸਾਹਿਬ ਦੀ ਫਸੀਲ ਦਾ ਫੈਸਲਾ ਹੈ ਤੇ ਜੁੜਦਾ ਵੀ ਪੰਜਾਬ ਦੇ ਮੁੱਖ ਮੰਤਰੀ ਨਾਲ ਹੈ। ਬੀਤੇ ਕੱਲ ਇਸੇ ਮਸਲੇ ਤੇ ਗੱਲ ਦੇ ਅਖੀਰ ਦੇ ਵਿੱਚ ਇਸੇ ਸ਼ੋਅ ਦੇ ਵਿੱਚ ਮੈਂ ਉੱਥੋਂ ਕੀ ਗੱਲ ਸ਼ੁਰੂ ਕਰਦਾ। ਪ੍ਰਭ ਸੰਧੂ ਜੀ, ਸਾਡੇ ਸਰੋਤੇ ਵੀ ਕਈ, ਕਿਉਂਕਿ ਅਸਲ ਵਿੱਚ ਮਸਲਾ ਵੱਡਾ ਵੀ ਹੈ ਤੇ ਮਸਲਾ ਰਾਜਨੀਤਿਕ ਤੌਰ ਤੇ ਵੀ ਕਿਤੇ ਨਾ ਕਿਤੇ ਜੁੜਿਆ ਹੋਇਆ ਹੈ, ਕਿਉਂਕਿ ਅਕਾਲ ਤਖਤ ਸਾਹਿਬ ਪੰਮਾ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਸਿੱਖ ਅੱਜ ਵੀ ਉਸਨੂੰ ਸਰਵਉੱਚ ਮੰਨਦੇ ਆ, ਪਰੰਤੂ ਬੀਤੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਲਏ ਗਏ ਕੁਛ ਫੈਸਲੇ ਜਾਂ ਉੱਥੇ ਦੀਆਂ ਜਥੇਦਾਰੀਆਂ ਨੂੰ ਕਦੇ ਲਾ ਦੇਣਾ, ਕਦੇ ਹਟਾ ਦੇਣਾ, ਜਿਸ ਢੰਗ ਦੇ ਨਾਲ ਅਕਾਲੀ ਸਿਆਸਤ ਉੱਥੇ ਭਾਰੂ ਪਈ, ਉਹ ਪਦਵੀਆਂ ਵੀ ਕਿਤੇ ਨਾ ਕਿਤੇ ਸਵਾਲਾਂ ਦਾ ਸ਼ਿਕਾਰ ਹੋਈਆਂ ਨੇ, ਤੇ ਦੂਜਾ ਸਿਆਸਤ ਲਗਾਤਾਰ ਜਿਸ ਢੰਗ ਦੇ ਨਾਲ ਆਪਣਾ ਆਕਰਮਣ ਰੂਪ ਇਸ ਵੇਲੇ ਭਾਰਤ ਵਿੱਚ ਲੈ ਰਹੀ ਹੈ, ਤੇ ਇਹ ਜਦੋਂ ਦੋਹਾਂ ਚੀਜ਼ਾਂ ਦਾ ਸੁਮੇਲ ਹੋ ਗਿਆ ਤੇ ਫਿਰ ਇਹ ਮਸਲਾ ਉਲਝ ਕੇ ਰਹਿ ਗਿਆ। ਅੱਧਾ ਕੁ ਕਹਿੰਦੇ ਆ ਕਿ ਉਹ ਜਥੇਦਾਰ ਕਾਹਦਾ, ਜਿਹੜਾ ਜਥੇਦਾਰ ਰਾਤ ਦੇ ਹਨੇਰੇ 'ਚ ਬਣਿਆ, ਉਹ ਕੌਣ ਹੁੰਦਾ, ਕਿਵੇਂ ਫੈਸਲਾ ਲੈ ਲਿਆ, ਸਾਨੂੰ ਤੇ ਸ਼ੱਕ ਹੈ, ਉਹ ਤੇ ਅਕਾਲੀ ਦਲ ਹੈ, ਜੇ ਜੋ ਵੀ, ਉਹ ਜਾਇਜ਼ ਹੈ, ਉਹ ਬਿਲਕੁਲ ਠੀਕ ਕਹਿ ਰਹੇ ਨੇ। ਦੂਜੇ ਪਾਸੇ ਕਹਿੰਦੇ ਕਿ ਭਾਈ ਫੈਸਲਾ ਲਿਆ ਗਿਆ ਆ, ਹੁਣ ਸਾਡਾ ਬਤੌਰ ਸਿੱਖ ਬਣਦਾ ਕਿ ਅਸੀਂ ਉਸ ਫੈਸਲੇ ਦੇ ਉੱਪਰ ਖੜੀਏ। ਇਹ ਦੋ ਚੀਜ਼ਾਂ ਇਸ ਵੇਲੇ ਆਪਸੀ ਟਕਰਾਅ ਵਿੱਚ ਹੈ, ਤੇ ਮੈਂ ਯਾਦ ਹੋਵੇਗਾ ਬੀਤੇ ਕੱਲ ਇੱਕ ਨਵੇੜਾ ਕੀਤਾ ਸੀ ਕਿ ਅਸਲ ਵਿੱਚ ਅਸੀਂ ਇਸ ਗੱਲ ਨੂੰ ਕੁਛ ਪਲਾਂ ਲਈ ਭੁੱਲ ਜਾਈਏ ਕਿ ਫੈਸਲਾ ਕਿਨ ਸੁਣਾਇਆ, ਕਿੱਥੋਂ ਸੁਣਾਇਆ। ਸਿਰਫ ਗੱਲ ਇੰਨੀ ਆ ਨਾ ਕਿ ਉਹ ਵੀਡੀਓ ਵਿੱਚ ਜੋ ਹੈ ਉਹ ਸੱਚਾ ਕਿ ਝੂਠਾ। ਜੇ ਸੱਚਾ ਨਾ ਤੇ ਭਾਈ ਚਾਹੇ ਫਿਰ ਜਥੇਦਾਰ ਬਾਦਲਾਂ ਨੇ ਥਾਪਿਆ, ਚਾਹੇ ਜਥੇਦਾਰ ਸਿੱਖ ਸੰਗਤ ਨੇ ਥਾਪਿਆ, ਚਾਹੇ ਕਿਸੇ ਢੰਗ ਦੇ ਨਾਲ ਲੱਗਾ, ਚਾਹੇ ਰਾਤ ਦੇ ਹਨੇਰੇ ਚ ਸੌਂ ਚੁੱਕੀ ਤੇ ਚਾਹੇ ਦਿਨ ਦੇ ਹਨੇਰੇ ਚ, ਕਿਉਂਕਿ ਦਿਨ ਵੀ ਤਾਂ ਹਨੇਰਾ ਹੀ ਆ ਨਾ। ਜਿਹਨਾਂ ਨੇ ਦਿਨ ਵੇਲੇ ਪਦਵੀਆਂ ਸੰਭਾਲੀਆਂ ਉਹਨਾਂ ਨੇ ਕਿੰਨਾ ਕਿ ਕਿਤੇ ਪ੍ਰਭ ਸੰਧੂ ਜੀ ਇੱਥੇ ਬਹੁਤ ਚੰਗੇ ਕਾਰਜ ਕਰ ਦਿੱਤੇ। ਸੋ ਚਾਹੇ ਰਾਤ ਦੇ ਹਨੇਰੇ ਵਾਲੇ, ਚਾਹੇ ਦਿਨ ਦੇ ਹਨੇਰੇ ਵਾਲੇ, ਮੈਨੂੰ ਲੱਗਦਾ ਉਹ ਗੱਲ ਪਿੱਛੇ ਰਹਿ ਜਾਂਦੀ ਹੈ। ਮੈਂ ਬੀਤੇ ਕੱਲ ਇਹੀ ਗੱਲ ਆਖੀ ਸੀ ਕਿ ਜੇ ਉਹ ਵੀਡੀਓ ਵਿੱਚ ਸੱਚਾ ਸਾਰਾ ਕੁਝ, ਚਰਚਾ ਉਸ ਵੀਡੀਓ ਤੇ ਹੋਣੀ ਚਾਹੀਦੀ ਹੈ। ਕਿਉਂਕਿ ਜਥੇਦਾਰ ਕਿੰਨੇ ਚੰਗੇ ਕਿੰਨੇ ਮਾੜੇ, ਕਿੰਨੀ ਸਿਆਸਤ ਤੋਂ ਦੂਜਾ ਮੁੱਦਾ ਹੈ। ਤੇ ਜੇ ਉਹ ਵੀਡੀਓ ਸੱਚੀ ਹੈ ਫਿਰ ਤੇ ਭਾਈ ਫੈਸਲਾ ਠੀਕ ਹੈ, ਫਿਰ ਤੇ ਰੌਲਾ ਹੀ ਕੋਈ ਨੀ। ਇਧਰਲੇ ਪਾਸੇ ਨੂੰ ਕੋਈ ਤੁਰ ਨਹੀਂ ਰਿਹਾ, ਪਰੰਤੂ ਗੱਲ ਇਹ ਆ ਕਿ ਕੋਈ ਤੁਰੇ ਨਾ ਤੁਰੇ, ਜਿਹੜਾ ਤਰਕ ਹੈ, ਜਿਹੜਾ ਲੌਜਿਕ ਹੈ, ਜਿਹੜਾ ਕਿਸੇ ਗੱਲ ਦਾ ਵਿਗਿਆਨ ਹੁੰਦਾ ਸੰਧੂ ਸਭ, ਉਹ ਬਦਲਦਾ ਨਹੀਂ ਹੈ। ਅੱਜ ਆਮ ਆਦਮੀ ਪਾਰਟੀ ਨੇ ਇਹੀ ਖੁਲਾਸੇ ਕੀਤੇ ਹੈ। ਆਮ ਆਦਮੀ ਪਾਰਟੀ ਨੇ ਬਿਲਕੁਲ ਨਹੀਂ ਇਹ ਗੱਲ ਕਹੀ ਕਿ ਰਾਤ ਦੇ ਹਨੇਰੇ ਚ ਜਥੇਦਾਰ ਹੈ ਇਸ ਕਰਕੇ ਅਸੀਂ ਨਹੀਂ ਮੰਨਣਾ, ਅਸੀਂ ਇਸ ਕਰਕੇ ਨਹੀਂ ਮੰਨਣਾ ਕਿ ਮਗਰ ਅਕਾਲੀ ਦਲ ਬੈਠਾ ਹੈ। ਉਹਨਾਂ ਨੇ ਅੱਜ ਇਹੀ ਤਰਕ ਦਿੱਤਾ ਕਿ ਜਿਹੜੀ ਇਹ ਵੀਡੀਓ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਭਗਵੰਤ ਮਾਨ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਨੇ ਉਹਨਾਂ ਦੇ ਉੱਪਰ ਸ਼ਰਾਬ ਦੇ ਛੇਟੇ ਦੇ ਰਿਹਾ, ਕਹਿੰਦੇ ਕਿ ਇੱਥੇ ਭਗਵੰਤ ਮਾਨ ਹੈ ਹੀ ਨਹੀਂ। ਔਰ ਕੱਲਾ ਸ਼ਬਦਾਂ ਵਿੱਚ ਨਹੀਂ ਕਿਹਾ ਪ੍ਰਭ ਸੰਧੂ ਜੀ, ਉਹਨਾਂ ਨੇ ਕਹਿੰਦੇ ਕਿ ਪੰਜਾਬ ਤੋਂ ਬਿਨਾਂ ਭਾਰਤ ਦੇ ਵਿੱਚ, ਪੰਜਾਬ ਦੀਆਂ ਨਹੀਂ, ਦੋ ਭਾਰਤ ਦੀਆਂ ਨਾਮੀ ਲੈਬੋਰਟਰੀਆਂ ਤੋਂ ਅਸੀਂ ਜਾਂਚ ਕਰਾ ਲਈ ਹੈ। ਔਰ ਉਹ ਜਾਂਚ ਦੇ ਵਿੱਚ ਕਹਿੰਦੇ ਕਿ 1100 ਦੇ ਕਰੀਬ ਕਰੀਬ ਨੁਕਤੇ ਵਿਚਾਰੇ ਗਏ, 1191 ਨੁਕਤੇ, ਜਿਹਨਾਂ ਦੇ ਵਿੱਚ ਵੀਡੀਓ ਐਡੀਟਿੰਗ ਪਾਈ ਗਏ ਦੇਖਣਾ ਹੁੰਦਾ, ਬੋਡੀ ਪੋਸਚਰ ਦੇਖਣਾ ਹੁੰਦਾ, ਕੱਦ ਦਾ ਅੰਤਰ, ਚਿਹਰੇ ਦੇ ਹਾਵ ਭਾਵ, ਕਹਿੰਦੇ ਵੱਖ ਵੱਖ 1191 ਐਂਗਲਾਂ ਦੀ ਜਾਂਚ ਕੀਤੀ ਦੋ ਫੋਰੈਂਸਿਕ ਲੈਬੋਰਟਰੀਆਂ ਨੇ ਤੇ ਉਹਨਾਂ ਨੇ ਰਿਪੋਰਟ ਦੇਖ ਲਈ। ਆਹ ਵੇਖ ਲਓ, ਉਹ ਕਹਿੰਦੇ ਭਗਵੰਤ ਮਾਨ ਹੈ ਹੀ ਨਹੀਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ। ਭਾਵ ਕੀ ਕਹਿੰਦੇ ਕਿਸੇ ਕਲਾਕਾਰ ਦੇ ਕੋਲੋਂ ਤਿਆਰ ਕਰਾ ਕੇ ਭਗਵੰਤ ਮਾਨ ਦੀ ਜਖਣਾ ਪੁੱਟੀ ਜਾ ਰਹੀ ਹੈ, ਭਗਵੰਤ ਮਾਨ ਨੂੰ ਬਦਨਾਮ ਕੀਤਾ ਜਾ ਰਿਹਾ। ਇਹ ਅੱਜ ਆਮ ਆਦਮੀ ਪਾਰਟੀ ਨੇ ਪ੍ਰੈਸ ਵਾਰਤਾ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਦੋਸ਼ ਮੜ ਦਿੱਤੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸਿਆਸੀ ਸਾਜਿਸ਼ ਦੇ ਤਹਿਤ ਇਹ ਝੂਠੀ ਵੀਡੀਓ ਤਿਆਰ ਕਰਾਈ ਜਿਹਦੇ ਵਿੱਚ ਭਗਵੰਤ ਮਾਨ ਹੈ ਹੀ ਨਹੀਂ। ਭਾਵ ਕਿ ਸਾਰੀ ਕਹਾਣੀ ਵਿੱਚ ਇੱਕ ਨਵਾਂ ਮੋੜ ਆ ਗਿਆ। ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ, ਗੱਲ ਅਕਤੂਬਰ ਮਹੀਨੇ ਸੰਨ 2025 ਦੀ ਹੈ, ਕੋਈ ਬਹੁਤ ਪੁਰਾਣੀ ਗੱਲ ਨਹੀਂ। ਉਦੋਂ ਇਹ ਵੀਡੀਓ ਪਹਿਲੀ ਵਾਰ ਚਰਚਾ ਚ ਆਇਆ ਸੀ। ਜਗਮਨ ਸਮਰਾ ਇਸੇ ਮੁਲਕ ਦਾ, ਜਿਸ ਮੁਲਕ ਦੇ ਵਿੱਚ ਮੈਂ ਰੋਜ਼ ਸਾਂਝ ਪਾਉਂਦਾ ਇਸ ਮਾਧਿਅਮ ਦੇ ਰਾਹੀਂ, ਹਾਲਾਂਕਿ ਪਿੱਛਿਓਂ ਪੰਜਾਬੀ ਹੈ, ਭਗਵੰਤ ਮਾਨ ਦੇ ਜ਼ਿਲ੍ਹੇ ਤੇ ਇੱਕ ਪਿੰਡ ਦਾ ਹੈ, ਭਗੌੜਾ ਹੀ ਹੈ, ਉਹ ਕੋਈ ਚੰਗਾ ਵਿਅਕਤੀ ਨਹੀਂ ਹੈ। ਜਿਸ ਢੰਗ ਦੇ ਨਾਲ ਉਹਦੀਆਂ ਸਾਰਾ ਕੁਛ ਪੁਲਿਸ ਰਿਕਾਰਡ ਹੈ ਜੋ ਅਸੀਂ ਬੀਤੇ ਸਮੇਂ ਚ ਵੇਖਿਆ ਕੁੱਖਿਆ, ਉਹ ਜਗਮਨ ਸਮਰਾ ਵਾਲੇ ਸੰਦਰਭ ਚੋਂ ਉਧਰੋਂ ਉਹ ਵੀਡੀਓ ਜਨਤਕ ਹੋਇਆ ਸੀ। ਔਰ ਉਸਨੇ ਦਾਅਵਾ ਕੀਤਾ ਸੀ ਕਿ ਇਹ ਕਿਸੇ ਹੋਟਲ ਦੀ ਵੀਡੀਓ ਨਹੀਂ, ਇੱਕ ਵਿਅਕਤੀ ਦੇ ਘਰ ਦੀ ਵੀਡੀਓ, ਮੇਰੇ ਤੋਂ ਤੇ ਇੱਦਾਂ ਦੀਆਂ ਕਈ ਭਗਵੰਤ ਮਾਨ ਦੀਆਂ ਪਈਆਂ। ਫਿਰ ਅਕਾਲ ਤਖਤ ਸਾਹਿਬ ਵਿਖੇ ਬੀਤੇ ਸਮੇਂ ਦੇ ਵਿੱਚ, ਜਨਵਰੀ ਦੀ ਗੱਲ ਹੈ ਇਸੇ ਸਾਲ ਦੀ, ਭਗਵੰਤ ਮਾਨ ਜੀ ਉੱਥੇ ਪੇਸ਼ ਵੀ ਹੋਏ ਸੀ, ਤਲਬ ਕੀਤਾ ਸੀ। ਔਰ ਕਹਿੰਦੇ ਕਿ ਉਹਨਾਂ ਦੱਸ ਕੇ ਆਏ ਸੀ ਕਿ ਭਾਈ ਇਹ AI ਜਨਰੇਟਡ ਹੈ। ਅਸਲ ਵਿੱਚ ਉਹ AI ਜਨਰੇਟਡ ਸ਼ਬਦ ਹੀ ਹੁਣ ਇਸ ਦਾ ਭਗਵੰਤ ਮਾਨ ਦਾ ਖਹਿੜਾ ਨਹੀਂ ਛੱਡ ਰਿਹਾ ਕਿ ਤੂੰ ਪਹਿਲਾਂ ਕਹਿੰਦਾ AI ਜਨਰੇਟਡ ਹੈ, ਹੁਣ ਤੂੰ ਕਹਿੰਦਾ ਕਿ ਭਾਈ ਮੈਂ ਹੀ ਨਹੀਂ। ਤੂੰ ਉਦਣ ਹੀ ਕਹਿ ਦਿੰਦਾ ਮੈਂ ਨਹੀਂ, ਅੱਜ ਤੂੰ ਕਿਉਂ ਕਹਿ ਰਿਹਾ ਕਿ ਇਹ ਮੈਂ ਨਹੀਂ, ਤੇ ਉਦਣ ਤੂੰ ਕਹਿੰਦਾ ਸੀ AI ਜਨਰੇਟਡ ਹੈ। ਸੋ ਇਸ ਕਰਕੇ ਇਹ ਚੀਜ਼ ਅਜੇ ਵੀ ਵਿਵਾਦਾਂ ਚ ਹੈ। ਔਰ ਜਿਹੜਾ ਹੁਣ ਆਮ ਆਦਮੀ ਪਾਰਟੀ ਨੇ ਸਟੈਂਡ ਲਿਆ, ਜਿੱਥੇ ਆਮ ਆਦਮੀ ਪਾਰਟੀ ਨੇ ਸੰਧੂ ਸਾਹਿਬ ਬੜਾ ਸਿੱਧਾ ਪੱਧਰਾ ਕਹਿਤਾ ਕਿ ਇਹ ਅਕਾਲੀ ਦਲ ਦੀ ਸਾਜਿਸ਼ ਹੈ, ਅਕਾਲੀ ਦਲ ਨੇ ਸਾਰਾ ਕੁਛ ਕਰਾਇਆ, ਜਿਹੜਾ ਭਗਵੰਤ ਮਾਨ ਨੂੰ ਬਦਨਾਮ ਕਰਨ ਲਈ ਸਾਜਿਸ਼ ਰਚੀ ਗਈ ਹੈ। ਔਰ ਉਹਨਾਂ ਨੇ ਅੱਜ ਪੰਜਾਬ ਦੇ DGP ਨੂੰ ਸ਼ਿਕਾਇਤ ਵੀ ਦੇ ਦਿੱਤੀ ਹੈ, ਜਿਹੜਾ ਕਾਰਜ ਆਮ ਤੌਰ ਤੇ ਆਮ ਆਦਮੀ ਪਾਰਟੀ ਪੈਂਦੇ ਸੱਟੇ ਕਰਦੀ ਹੈ, ਪਹਿਲੇ ਨੰਬਰ ਤੇ ਕਰਦੀ ਹੈ, ਭਾਵੇਂ ਮਸਲਾ ਦਿੱਲੀ ਚ ਹੋਵੇ ਤੇ ਪਰਚਾ ਪੰਜਾਬ ਦੇ ਪੁਲਿਸ ਥਾਣੇ ਚ ਦਰਜ ਹੁੰਦਾ ਹੈ, ਅੱਜ ਸ਼ਿਕਾਇਤ ਜਾ ਕੇ ਕੀਤੀ ਹੈ। ਭਾਵ ਕਿ ਅਸੀਂ ਜਿਸ ਗੱਲ ਤੇ ਸਰੋਤੇ ਵੀ ਤੇ ਬਹੁਤ ਸਾਰੇ ਲੋਕ ਪੰਜਾਬ ਤੇ ਵੀ ਉਲਝੇ ਹੋਏ ਨੇ, ਤੇ ਉਧਰ ਅੱਧੇ ਉਧਰ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਮਸਲੇ ਦਾ ਨਿਬੇੜਾ ਕਰਨਾ ਪਏਗਾ। ਜੇ ਤੁਸੀਂ ਸੱਚੇ ਹੋ ਤੇ ਦੱਸੋ, ਅੱਜ ਉਹ ਦੂਜੇ ਪਾਸੇ ਤੁਰੇ ਆ ਆਮ ਆਦਮੀ ਪਾਰਟੀ ਵਾਲੇ, ਉਹਨਾਂ ਨੇ ਬੜਾ ਠੋਕ ਵਜਾ ਕੇ ਦੋ ਲੈਬੋਰਟਰੀਆਂ ਦੀ ਜਾਂਚ ਪੜਤਾਲ ਦਾ ਕਹਿ ਦਿੱਤਾ ਹੈ ਕਿ ਨਾ ਭਾਈ, ਕਿ ਜਿਹੜਾ ਇਹ ਸਾਰਾ ਕੁਛ ਹੈਗਾ ਆ ਇਹ ਤੇ ਝੂਠਾ ਆ, ਤੇ ਦੂਜੇ ਉਹਨਾਂ ਨੇ ਡੀ ਜੀ ਪੀ ਨੂੰ ਸ਼ਿਕਾਇਤ ਕੀਤੀ ਕਿ ਇਸ ਮਸਲੇ ਦੀ ਜਾਂਚ ਹੋਵੇ। ਹੁਣ ਡੀ ਜੀ ਪੀ ਜਾਂਚ ਕਰਕੇ ਕੀ ਸੱਚ ਸਾਹਮਣੇ ਲਿਆਉਂਦੇ ਆ ਇਹ ਸਮਾਂ ਦੱਸੇਗਾ ਕਿ ਕੇਵਲ ਤੇ ਕੇਵਲ ਸ਼ਿਕਾਇਤ ਇੱਕ ਸਮੇਂ ਨੂੰ ਲੈ ਕੇ ਰੌਲੇ ਰੱਪੇ ਦੀ ਪੂਰਤੀ ਲਈ ਹੈ ਜਾਂ ਸੱਚਮੁੱਚ ਉਹ ਸ਼ਿਕਾਇਤ ਹੈ ਤੇ ਸ਼ਿਕਾਇਤ ਤੇ ਡੀ ਜੀ ਪੀ ਕੀ ਕਰਦੇ ਆ। ਸੋ ਆਮ ਆਦਮੀ ਪਾਰਟੀ ਦਾ ਇੱਕ ਡੈਲੀਗੇਸ਼ਨ ਇਸ ਵੇਲੇ ਡੀ ਜੀ ਪੀ ਕੋਲ ਵੀ ਜਾ ਆਇਆ, ਸ਼ਿਕਾਇਤ ਦੇ ਆਇਆ ਤੇ ਦੋ ਫੋਰੈਂਸਿਕ ਲੈਬੋਰਟਰੀਆਂ ਦੀ ਰਿਪੋਰਟ ਵੀ ਕਹਿ ਰਹੀ ਹੈ, ਉਹ ਕਹਿੰਦੇ ਕਿ ਭਾਈ ਇਹ ਭਗਵੰਤ ਮਾਨ ਨੀ। ਹਾਲਾਂਕਿ ਸਾਰੇ ਚ ਇੱਕ ਚੀਜ਼ ਬੜੀ ਹੈਰਾਨੀਜਨਕ ਹੈ ਕਿ ਮਸਲਾ ਪੰਜਾਬ ਦੇ ਮੁੱਖ ਮੰਤਰੀ ਦਾ ਹੋਵੇ ਤੇ ਜਾਂਚ ਅਸੀਂ ਨਿੱਜੀ ਲੈਬੋਰਟਰੀਆਂ ਤੋਂ ਕਰਾਈਏ, ਜਦਕਿ ਪੰਜਾਬ ਦੇ ਵਿੱਚ ਆਪਣੀ ਚੰਡੀਗੜ੍ਹ ਦੇ ਵਿੱਚ CSFL ਆਪਣੀ ਫੋਰੈਂਸਿਕ ਸਰਕਾਰੀ ਲੈਬੋਰਟਰੀ ਹੈ, ਉਹ ਤੋਂ ਜਾਂਚ ਨਹੀਂ ਕਰਾਈ। ਇਹ ਹੁਣ ਸਰਕਾਰ ਜਾਣੇ ਕਿ ਉਹ ਤੋਂ ਕਿਉਂ ਨਹੀਂ ਕਰਾਈ ਤੇ ਬਾਹਰੋਂ ਕਿਉਂ ਕਰਾਈ ਹੈ। ਮਸਲਾ ਇਸ ਵੇਲੇ ਉਲਝ ਚੁੱਕਾ ਆ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਹੁਣ ਇਸ ਮਸਲੇ ਤੇ ਆਹਮੋ ਸਾਹਮਣੇ ਹੋ ਗਏ ਹੈ
0: ਜੀ। ਬਿਲਕੁਲ, ਨਾਲ ਦੀ ਨਾਲ ਤੁਸੀਂ ਹਰਪ੍ਰੀਤ ਸੈਣੀ ਨੂੰ ਯਾਦ ਰੱਖਣਾ। ਹਰਪ੍ਰੀਤ ਸੈਣੀ ਜੀ ਟੌਪ ਚੋਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਆ ਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਇੰਸ਼ੋਰੈਂਸ ਦੀ ਸਲਾਹ ਦਿੰਦੇ ਨੇ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਐਬਿਲਟੀ, ਸੁਪਰ ਵੀਜ਼ਾ, ਹੈਲਥ ਤੇ ਡੈਂਟਲ ਇਨਵੈਸਟਮੈਂਟ ਪਲਾਨ ਦੀ ਪੂਰੀ ਜਾਣਕਾਰੀ ਤੇ ਆਪਣੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ ਹਰਪ੍ਰੀਤ ਸੈਣੀ ਹੋਰਾਂ ਤੋਂ 416-817-6500 ਹਰਪ੍ਰੀਤ ਸੈਣੀ।
3: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਸੋ ਬਿਲਕੁਲ ਜੀ, ਜੁੜੇ ਹੋਏ ਹੋ ਤੁਸੀਂ ਪੰਜਾਬੀ ਲਹਿਰਾਂ ਨਾਲ। 905-673-3337 ਸਟੂਡ ਦਾ ਇੱਕੋ ਇੱਕ ਨੰਬਰ। ਸੋ ਜਿੱਥੇ ਖਬਰ ਚੱਲ ਰਹੀ ਹੈ ਪੰਜਾਬ ਦੀ ਇਸ ਭੱਖੀ ਹੋਈ ਸਿਆਸਤ ਦੇ ਉੱਪਰ, ਇੱਕ ਵਾਇਰਲ ਵੀਡੀਓ ਦੇ ਬਾਰੇ ਗੱਲਬਾਤ ਚੱਲ ਰਹੀ ਹੈ ਔਰ ਨਾਲ ਦੀ ਨਾਲ ਇਸ ਹੀ ਵਿਸ਼ੇ ਨੂੰ ਅੱਗੇ ਲੈ ਕੇ ਚੱਲਾਂਗੇ। ਰਮੇਸ਼ ਜੀ, ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਹੁਣ ਧਰਮ ਯੁੱਧ ਮੋਰਚਾ ਲੱਗੂਗਾ, ਇਹ ਅਕਾਲ ਤਖ਼ਤ ਵੱਲੋਂ ਬਿਆਨ ਹੋਇਆ ਆ ਜਾਂ ਇਹ ਅਕਾਲੀ ਦਲ ਵੱਲੋਂ? ਹੁਣ ਤਾਂ ਇਹ ਚੀਜ਼ਾਂ ਨਾ ਅਕਾਲੀ ਦਲ ਅਤੇ ਅਕਾਲ ਤਖ਼ਤ ਨੂੰ ਜੋੜ ਕੇ ਵੀ ਵੇਖਿਆ ਜਾ ਸਕਦਾ ਅਤੇ ਵੱਖੋ ਵੱਖੇ ਵੀ ਵੇਖਿਆ। ਇਹ ਹੁਣ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਨੁਮਾਇੰਦਿਆਂ ਦੀਆਂ ਆਪਣੀਆਂ ਸਟੇਟਮੈਂਟਾਂ ਨੇ ਕਿ ਇਹ ਬਈ ਦੋਨਾਂ ਦੇ ਰਲੇ ਮਿਲੇ ਫੈਸਲੇ ਵੀ ਹੋ ਸਕਦੇ ਅਤੇ ਅਲੱਗ ਅਲੱਗ ਵੀ ਹੋ ਸਕਦੇ ਆ। ਇਹ ਸਾਰੀ ਖਬਰ ਕੀ ਹੈ ਜੀ?
2: ਦੇਖੋ, ਇੱਕ ਗੱਲ ਤੇ ਸੰਤੋਖ ਸਾਹਿਬ ਬੜੀ ਸਾਫ਼ ਹੈ ਕਿ ਅਕਾਲੀ ਦਲ ਨੇ ਬੀਤੇ ਸਮੇਂ ਦੇ ਵਿੱਚ ਜੋ ਕੁਛ ਚੰਦ ਚਾੜੇ SCPC ਨੂੰ ਲੈ ਕੇ, ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਲੈ ਕੇ, ਆ ਜਿਹੜਾ ਤਾਜ਼ਾ ਵੀ ਮਸਲਾ ਨਾ ਸਿਆਸੀ ਤੌਰ ਤੇ ਉਲਝਿਆ। ਮੈਂ ਇਹ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਬੜੀ ਸਾਊ ਹੈ, ਵੀਡੀਓ ਸੱਚੀ ਚ ਜਾਂ ਝੂਠੀ, ਮੈਂ ਨਹੀਂ ਕਹਿ ਸਕਦਾ। ਪਰੰਤੂ ਇਹ ਅਕਾਲੀ ਦਲ ਦਾ ਪਾਇਆ ਪਵਾੜਾ ਹੈ। ਜੇ ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਜਾਂ ਉੱਥੇ ਦੀਆਂ ਪਦਵੀਆਂ ਦੀ, ਜਥੇਦਾਰਾਂ ਦੀ ਮਾਣ ਮਰਿਆਦਾ ਇਸ ਢੰਗ ਦੇ ਨਾਲ ਖੇਰੂ ਖੇਰੂ ਨਾ ਕੀਤੀ ਹੁੰਦੀ ਤੇ ਅੱਜ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਕਿ ਕੋਈ ਪੰਜਾਬੀ, ਕੋਈ ਸਿੱਖ ਉਂਗਲੀ ਚੁੱਕ ਜਾਂਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫੈਸਲੇ ਤੇ। ਇਹ ਸਾਰਾ ਕੁਛ ਅਕਾਲੀ ਦਲ ਦਾ ਇੱਥੇ ਕੀਤਾ ਕਰਾਇਆ ਜਿੱਥੇ ਹਾਲਾਤ ਬਣ ਗਏ। ਹੁਣ ਅਕਾਲੀ ਦਲ ਜਿਹੜਾ ਉਹ ਤਾਜ਼ਾ ਤਰੀਨ ਐਲਾਨ ਕਰਕੇ ਹਟਿਆ, ਸੁਖਬੀਰ ਸਿੰਘ ਬਾਦਲ ਆਪ ਅੱਜ ਪ੍ਰੈਸ ਵਾਰਤਾ ਕੀਤੀ ਸੁਖਬੀਰ ਸਿੰਘ ਬਾਦਲ, ਔਰ ਅੱਜ ਉਹਨਾਂ ਨੇ ਕਿਹਾ ਕਿ ਭਾਈ ਜੇ ਭਗਵੰਤ ਮਾਨ ਇੰਨਾ ਹੀ ਸੱਚਾ ਆ ਤੇ ਇਹਨੇ ਪਹਿਲਾਂ ਕਿਉਂ ਨੀ ਜਾਂਚ ਕਰਾਈ। ਸਵਾਲ ਤੇ ਵੈਸੇ ਠੀਕ ਹੈ ਕਿ ਜਦੋਂ ਦਾ ਇਹ ਮਸਲਾ ਤੂੰ ਉਦੋਂ ਤੋਂ ਜਾਂਚ ਕਰਾਉਣਾ ਨਿੱਕੇ ਨਿੱਕੇ ਮਸਲੇ ਤੇ। ਮਸਲਾ ਦਿੱਲੀ ਦੀ ਵਿਧਾਨ ਸਭਾ ਦਾ ਹੁੰਦਾ, ਪਰਚਾ ਤੁਸੀਂ ਪੰਜਾਬ ਚ ਦਰਜ ਕਰ ਲੈਂਦੇ ਹੋ, ਪੰਜਾਬ ਦੀਆਂ ਲੈਬੋਰਟਰੀਆਂ ਤੋਂ ਜਾਂਚ ਕਰਾਉਂਦੇ ਹੋ ਦਿੱਲੀ ਦੀ ਵਿਧਾਨ ਸਭਾ ਦੇ ਮਸਲੇ ਦੀ, ਜਿਹਦਾ ਲੈਣਾ ਦੇਣਾ ਵੀ ਕੋਈ ਨਹੀਂ ਪੰਜਾਬ ਦੇ ਨਾਲ। ਪੰਜਾਬ ਦੇ ਇੱਕ ਬੰਦੇ ਦੇ ਬਿਆਨ ਤੇ ਦਿੱਲੀ ਦੇ ਇੱਕ ਭਾਜਪਾ ਆਗੂ ਤੇ ਤੁਸੀਂ ਪਰਚਾ ਦਰਜ ਕਰ ਦਿੰਦੇ ਹੋ ਕਿਉਂਕਿ ਉਸਨੇ ਕੇਜਰੀਵਾਲ ਤੇ ਕੋਈ ਟਿੱਪਣੀ ਕੀਤੀ ਹੁੰਦੀ ਹੈ। ਜਦੋਂ ਏਡਾ ਵੱਡਾ ਮਸਲਾ ਸੀ ਤੇ ਇਹ ਸਵਾਲ ਤੇ ਵਾਕਿਆ ਹੀ ਹੈਗਾ, ਭਾਵੇਂ ਅੱਜ ਸੁਖਬੀਰ ਸਿੰਘ ਬਾਦਲ ਨੇ ਕੀਤਾ ਕਿ ਤੂੰ ਕਾਨੂੰਨੀ ਕਾਰਵਾਈ ਕਿਉਂ ਨੀ ਕੀਤੀ, ਤੂੰ ਉਸ ਵੇਲੇ ਕਿਉਂ ਨੀ ਹੱਥ ਦਾ ਦਾਅਵਾ ਕੀਤਾ ਕਿ ਭਾਈ ਆਹ ਵੀਡੀਓ ਦੇ ਨਾਲ ਮੈਨੂੰ ਜਿਹੜਾ ਮਾੜਾ ਪ੍ਰਚਾਰਿਆ ਜਾ ਰਿਹਾ। ਨਿੱਕੀ ਨਿੱਕੀ ਗੱਲ ਤੇ ਤੁਸੀਂ ਅਗਲੇ ਨੂੰ ਨੋਟਿਸ ਭੇਜ ਦਿੰਦੇ ਹੋ, ਇਸ ਗੱਲ ਤੇ ਤੁਸੀਂ ਭਗਵੰਤ ਮਾਨ ਜੀ ਕਾਰਵਾਈ ਕਿਉਂ ਨੀ ਕੀਤੀ ਜਦੋਂ ਇਹ ਵੀਡੀਓ ਜਨਤਕ ਹੋਈ ਸੀ? ਤੁਸੀਂ ਉਦੋਂ ਫੋਰੈਂਸਿਕ ਜਾਂਚ ਕਰਾਉਂਦੇ, ਤੁਸੀਂ ਕਿਉਂ ਅਕਾਲ ਤਖ਼ਤ ਸਾਹਿਬ ਤੱਕ ਮਸਲਾ ਜਾਣ ਦਿੱਤਾ? ਤੁਸੀਂ ਉਦੋਂ ਹੀ ਇਹ ਨਸ਼ਰ ਕਰਦੇ ਕਿ ਭਾਈ ਮੈਂ ਤੇ ਹੈ ਹੀ ਨੀ, ਮੈਨੂੰ ਬਦਨਾਮ ਕੀਤਾ ਜਾ ਰਿਹਾ। ਜਿਹਨਾਂ ਲੋਕਾਂ ਨੇ, ਜਿਸ ਮੀਡੀਆ ਨੇ, ਜਿਸ ਨੇ ਵੀ ਵੀਡੀਓ ਨਸ਼ਰ ਕੀਤੀ ਸੀ, ਉੱਤੇ ਕੇਸ ਕਰਦੇ। ਹੁਣ ਇਹ ਤੇ ਆਪਣੇ ਆਪ ਚ ਠੀਕ ਹੈ ਜੋ ਸੁਖਬੀਰ ਸਿੰਘ ਬਾਦਲ ਨੇ ਕਿਹਾ ਆ, ਹੁਣ ਗੱਲ ਉੱਥੇ ਸਿਆਸੀ ਤੌਰ ਤੇ ਬਣ ਗਈ ਹੈ, ਪਰੰਤੂ ਸਵਾਲ ਤੇ ਸੰਧੂ ਸਾਹਿਬ ਵਾਜਬ ਹੈ। ਫਿਰ ਦੂਜੀ ਗੱਲ, ਸੁਖਬੀਰ ਸਿੰਘ ਬਾਦਲ ਨੇ ਆਹ ਹੀ ਕਹੀ ਹੈ
0: ਜੀ
2: ਕਿ ਭਾਈ CSFL ਜਿਹੜੀ ਪ੍ਰਮਾਣਿਤ ਸਰਕਾਰੀ ਜਾਂਚ ਲੈਬੋਰਟਰੀ ਹੈ, ਤੁਸੀਂ ਉੱਤੋਂ ਕਿਉਂ ਨੀ ਜਾਂਚ ਕਰਾ ਰਹੇ? ਔਰ ਸਭ ਤੋਂ ਵੱਡੀ ਇੱਕ ਚੇਤਾਵਨੀ ਦੇ ਦਿੱਤੀ ਕਿ ਛੱਡੋ, CBI ਤੋਂ ਜਾਂਚ ਕਰਾ ਲੈਂਦੇ ਹਾਂ। ਕਹਿੰਦੇ ਭਗਵੰਤ ਮਾਨ ਜੀ, ਜੇ ਤੁਸੀਂ ਸੱਚੇ ਹੋ ਤਾਂ CBI ਤੋਂ ਜਾਂਚ ਕਰਾ ਲਓ। ਹੁਣ ਚਿੱਟਾ ਵੱਡਾ ਛਵੀ ਦੇ ਉੱਪਰ ਸਵਾਲ ਖੜਿਆ ਹੈ। ਮੈਨੂੰ ਲੱਗਦਾ ਕਿ ਕੋਈ ਏਡੀ ਵੀ ਗੱਲ ਨਹੀਂ ਜੇ CBI ਤੋਂ ਜਾਂਚ ਕਰਾ ਲੈਣ ਜੇ ਸੱਚੇ ਆ ਤੇ। ਬਾਕੀ ਹੁਣ ਗੱਲ ਇਹ ਹੈ ਕਿ ਉਹਨਾਂ ਨੇ ਬੜਾ ਸਾਫ਼ ਤੇ ਸਿੱਧਾ ਕਿਹਾ ਕਿ ਹੁਣ ਸਿਆਸੀ ਲੜਾਈ ਨਹੀਂ ਹੈ, ਇਹ ਕੌਮ ਦੀ ਲੜਾਈ ਹੈ। ਹਾਲਾਂਕਿ ਇੱਥੇ ਸਾਨੂੰ ਬੜਾ ਸਾਫ਼ ਨਜ਼ਰ ਆ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਧਿਰ ਉੱਤੇ ਸਿਆਸੀ ਪੂਰਾ ਲਾਭ ਖੱਟਣਾ ਚਾਹੁੰਦੀ ਹੈ। ਉਹਨਾਂ ਨੇ ਅੱਜ ਇੱਕ 5 ਮੈਂਬਰੀ ਕਮੇਟੀ ਬਣਾ ਦਿੱਤੀ, ਬਲਵਿੰਦਰ ਸਿੰਘ ਭੁੰਦੜ ਪੱਕਾ ਹੀ ਰੱਖਿਆ ਹੈ, ਉਹਨੂੰ ਉਹਦਾ ਬਣਾ ਦਿੱਤਾ ਮੁਖੀ, ਬਾਕੀ ਨਾਲ ਮੇਰੇ ਵਰਗੇ ਲਾ ਤੇ ਚਾਰਕ। ਕਹਿੰਦੇ ਜੀ ਇਹ ਸਾਰਿਆਂ ਤੋਂ ਜਾਵੇਗੀ, ਚਾਹੇ ਸੰਤ ਸਮਾਜ ਹੈ ਚਾਹੇ ਹੋਰ ਪੰਜਾਬ ਦੀਆਂ ਸਿਆਸੀ ਧਿਰਾਂ, ਔਰ ਜਾ ਕੇ ਅਸੀਂ ਕਹਾਂਗੇ ਕਿ ਭਾਈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਈਕਾਟ ਕਰੋ। ਉਹਨਾਂ ਨੇ ਤੇ ਚਲੋ ਇਹ ਵੀ ਕਹਿਤਾ ਕਿ ਜਿਹੜੇ ਸਾਡੀ ਪਾਰਟੀ ਦੇ ਵਿਧਾਇਕ ਹੈ, ਜਿੰਨਾ ਚਿਰ ਮੁੱਖ ਮੰਤਰੀ ਅਸਤੀਫਾ ਨਹੀਂ ਦਿੰਦਾ ਅਸੀਂ ਵਿਧਾਨ ਸਭਾ ਹੀ ਨਹੀਂ ਜਾਂਦੇ। ਹਾਲਾਂਕਿ ਹੈ ਕਿੰਨੇ ਕੁ ਹੈ ਉਹ ਸਭ ਅਸੀਂ ਜਾਣਦੇ ਹਾਂ, ਪਤਾ ਨਹੀਂ ਹੈਗੇ ਵੀ ਕਿ ਨਹੀਂ ਇਸ ਵੇਲੇ ਇੱਕ ਦੋ ਨਾਲ। ਹੁਣ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਆਖੀ ਹੈ, ਉਹ ਕਹਿੰਦੇ ਜੀ ਅਸੀਂ 1 ਮਹੀਨੇ ਦਾ, ਅੱਜ ਜੂਨ ਦੀ 18 ਤਰੀਕ ਹੈ, 1 ਮਹੀਨੇ ਦਾ ਕਹਿੰਦੇ ਅਲਟੀਮੇਟਮ ਦਿੱਤਾ, ਤੇ ਜੇ 1 ਮਹੀਨੇ ਵਿੱਚ ਆਮ ਆਦਮੀ ਪਾਰਟੀ ਨੇ, ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕੁਰਸੀ ਤੋਂ ਲਾਹ ਕੇ ਇਹਨੂੰ ਜਿਹੜਾ ਪਾਰਟੀ ਚੋਂ ਨਾ ਬਾਹਰ ਕੱਢਿਆ, ਤੇ ਕਹਿੰਦੇ ਫਿਰ ਧਰਮ ਯੁੱਧ ਮੋਰਚਾ ਲੱਗੇਗਾ। ਇਹ ਸੁਖਬੀਰ ਸਿੰਘ ਬਾਦਲ ਦਾ ਐਲਾਨ ਹੈ, ਕਿਸੇ ਧਾਰਮਿਕ ਸੰਸਥਾ ਦਾ ਐਲਾਨ ਨਹੀਂ ਹੈ, ਇੱਕ ਸਿਆਸੀ ਪਾਰਟੀ ਦਾ, ਦੂਜੀ ਸਿਆਸੀ ਪਾਰਟੀ ਦੇ ਆਗੂ ਦੇ ਖਿਲਾਫ ਇਹ ਐਲਾਨ ਹੈ ਕਿ ਧਰਮ ਯੁੱਧ ਮੋਰਚਾ ਲੱਗੇਗਾ। ਹਾਲਾਂਕਿ ਉਹ ਧਰਮ ਯੁੱਧ ਮੋਰਚਾ ਜਦੋਂ ਇੱਕ ਸਿਆਸੀ ਪਾਰਟੀ ਦਾ ਆਗੂ ਆਖਦਾ ਹੈ, ਉਹ ਤੇ ਸਿੱਧਾ ਹੀ ਧਰਮ ਯੁੱਧ ਤੋਂ ਪਹਿਲਾਂ ਹੀ ਸਿਆਸੀ ਮੋਰਚਾ ਬਣ ਗਿਆ। ਹਾਲਾਂਕਿ ਲੱਗਣਾ ਨਹੀਂ ਲੱਗਣਾ, ਜਿੱਥੇ ਮੈਨੂੰ ਲੱਗਦਾ ਦਿੱਲੀ ਦੂਰ ਹੈ, ਜਿਹੜਾ ਆਮ ਆਦਮੀ ਪਾਰਟੀ ਨੇ ਅੱਜ ਪੈਂਤੜਾ ਵਰਤ ਲਿਆ ਕਿ ਤੇ ਮੈਂ ਹੈ ਹੀ ਨਹੀਂ, ਦੂਜੇ ਪਾਸੇ ਉਹ ਚਲੇ ਗਏ ਪੰਜਾਬ ਦੇ DGP ਤੋਂ, ਜੇ ਮੈਨੂੰ ਲੱਗਦਾ ਕਿ ਕਈ ਮੋੜ ਜਿਹੜੇ ਪ੍ਰਭ ਸੰਧੂ ਜੀ ਆਉਂਦੇ ਦਿਨਾਂ ਚ ਇਸ ਮਸਲੇ ਚ ਆਉਣਗੇ। ਬਾਕੀ ਗੱਲ ਉੱਥੇ ਜਾ ਕੇ ਮੁੱਕਦੀ ਹੈ ਕਿ ਅਸੀਂ ਨਿਰਣਾ ਲੈਣਾ ਹੈ, ਤੇ ਨਿਰਣਾ ਲੈ ਕੇ ਇਮਾਨਦਾਰੀ ਇਹੀ ਬਣਦੀ ਹੈ ਕਿ ਜਿਹੜਾ ਵੀ ਭਾਈ ਗਲਤ ਹੈ ਉਹਨੂੰ ਗਲਤ ਕਹੀਏ। ਸੋ ਗੱਲਾਂ ਕਾਫੀ ਸਾਰੀਆਂ ਬਾਹਰ ਆਉਣ ਲੱਗ ਪਈਆਂ ਤੇ ਰਹਿੰਦੀਆਂ ਖੁੰਦੀਆਂ ਆ ਜਾਣੀਆਂ ਹੈ, ਤੇ ਫਿਰ ਵੇਖਦੇ ਭਾਈ ਪੰਜਾਬੀ ਫੈਸਲਾ ਕੀ ਲੈਂਦੇ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
6: ਔਰ ਵਿਜ਼ਿਟ insuranceforyou.ca।
0: ਜੀ ਬਿਲਕੁਲ, ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦੇ ਦਈਏ ਬ੍ਰੈਂਪਟਨ ਕ੍ਰੈਮਟੋਰੀਅਮ ਦਾ। ਬ੍ਰੈਂਪਟਨ ਕ੍ਰੈਮਟੋਰੀਅਮ ਨੇ ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਪਰਿਵਾਰ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਰਿਵਾਰਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮਾਂ ਨਾ ਆਉਣ, ਤਾਂ ਤੁਸੀਂ ਆਪਣੀ ਤਿਆਰੀ ਆਪ ਕਰ ਸਕਦੇ ਹੋ। ਫਿਊਨਲ ਦੀ ਪ੍ਰੀ ਪਲਾਨਿੰਗ ਕਰਨੀ ਆ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। 905-458-2222 ਤੁਸੀਂ ਗੱਲਬਾਤ ਕਰ ਸਕਦੇ ਹੋ ਬ੍ਰੈਂਪਟਨ ਕ੍ਰੈਮਟੋਰੀਅਮ ਦੇ ਨਾਲ। ਨਾਲ ਦੀ ਨਾਲ ਟੈਰਿਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ, ਉਹਨਾਂ ਨੂੰ ਜ਼ਰੂਰ ਯਾਦ ਰੱਖਿਓ। ਤੁਸੀਂ ਪੈਟੀਓ ਬਣਾਉਣਾ, ਆਪਣਾ ਡਰਾਈਵੇ ਬਣਾਉਣਾ, ਜਾਂ ਤੁਹਾਡੀ ਬੇਸਮੈਂਟ ਲੀਕ ਕਰ ਰਹੀ ਹੈ, ਤਾਂ ਤੁਸੀਂ ਟੈਰਿਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। 647-526-2372 ਟੈਰਿਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਜੀ। ਮੈਨੂੰ ਰਮੇਸ਼ ਜੀ ਮੈਸੇਜ ਆਇਆ ਹੁਣੇ, ਅਤੇ ਭਾਅ ਜੀ ਕਹਿੰਦੇ ਮੈਂ ਡਰਾਈਵ ਕਰ ਰਿਹਾ ਹਾਂ, ਅਤੇ ਮੈਂ ਤੁਸੀਂ ਪਲੀਜ਼ ਰਮੇਸ਼ ਜੀ ਤੋਂ ਮੇਰਾ ਕੁਐਸਚਨ ਪੁੱਛੋ। ਮੈਂ ਕਾਲਜ ਵੀ ਬਹੁਤ ਸਾਰੀਆਂ, ਪਰ ਮੈਂ ਕੁਐਸਚਨ, ਮੈਨੂੰ ਵਾਜਬ ਲੱਗਿਆ। ਉਹ ਕਹਿ ਰਹੇ ਕਿ ਭਗਵੰਤ ਮਾਨ ਹੁਣ ਬਹੁਤ ਜ਼ੋਰ ਲਾ ਲਾ ਕੇ, ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਬੇਅਦਬੀ ਅਸੀਂ ਨਹੀਂ ਕੀਤੀ, ਬੇਅਦਬੀ ਇਹਨਾਂ ਨੇ ਕਰਵਾਈਆਂ ਔਰ ਜੱਗ ਜਾਹਰ ਹੋ ਚੁੱਕੀਆਂ ਨੇ। ਕਹਿੰਦੇ ਚੀਕ ਚੀਕ ਕੇ ਇਹ ਸਟੇਜਾਂ 'ਤੇ ਰੌਲਾ ਪਾਉਂਦੇ ਨੇ। ਬੇਅਦਬੀਆਂ ਅਕਾਲੀ ਦਲ ਨੇ ਕਰਵਾਈਆਂ, ਬੇਅਦਬੀਆਂ ਇਹਨਾਂ ਦੇ ਰਾਜ ਵਿੱਚ ਹੋਈਆਂ, ਗੋਲੀਆਂ ਇਹਨਾਂ ਦੇ ਰਾਜ 'ਚ ਚੱਲੀਆਂ। ਅਤੇ ਬਾਈ ਜੀ ਹੁਣ ਉਹਦਾ ਸਵਾਲ ਆ ਰਮੇਸ਼ ਜੀ, ਉਹ ਕਹਿੰਦੇ ਕਿ ਫਿਰ ਸਾਨੂੰ ਇਹ ਦੱਸੋ ਅਤੇ ਸਾਨੂੰ ਕਿਉਂ ਦੱਸ ਰਹੇ ਹੋ ਤੁਸੀਂ, 4.5 ਸਾਲਾਂ ਤੋਂ ਇਹ ਸਿਰਫ ਮਾਈਕ ਦੇ ਉੱਪਰ ਕਿਉਂ ਬੋਲ ਰਹੇ ਹੋ, ਤੁਸੀਂ ਚੱਕ ਕੇ ਬਾਦਲਾਂ ਨੂੰ ਅੰਦਰ ਕਿਉਂ ਨਹੀਂ ਦਿੰਦੇ? ਸਰਕਾਰ ਤੁਹਾਡੀ, ਵਜ਼ੀਰ ਤੁਹਾਡੇ, ਜੇਲ੍ਹਾਂ ਤੁਹਾਡੀਆਂ, ਕਾਨੂੰਨ ਤੁਹਾਡੇ, ਅਤੇ ਫਿਰ ਤੁਸੀਂ ਵੇਟ ਕਿਹੜੀ ਗੱਲ ਦੀ ਕਰਦੇ ਹੋ? ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ। 4.5 ਸਾਲਾਂ ਤੋਂ ਸਿਰਫ ਬੋਲ ਹੀ ਰਹੇ ਹੋ ਕਿ ਤੁਸੀਂ ਬੇਅਦਬੀ ਆ ਅਕਾਲੀ ਦਲ ਨੇ ਕੀਤੀ ਆ, ਅਕਾਲੀ ਦਲ ਦੇ ਰਾਜ 'ਚ ਹੋਈ ਆ, ਸੁਖਬੀਰ ਬਾਦਲ ਨੇ ਕੀਤੀ ਆ, ਅਤੇ ਫਿਰ ਤੁਸੀਂ ਇੱਥੇ ਐਕਸ਼ਨ ਕਿਉਂ ਨਹੀਂ ਲੈ ਰਹੇ? ਮਾੜਾ ਜਿਹਾ ਇਸ 'ਤੇ ਬਾਈ ਜੀ ਕਹਿੰਦੇ ਮੇਰੇ ਸਵਾਲ ਦਾ ਜਵਾਬ ਜ਼ਰੂਰ ਦਿਓ।
2: ਪ੍ਰਭ ਸੰਧੂ ਜੀ, ਅਸਲ ਵਿੱਚ ਨਾ ਇਹੀ ਮਸਲਾ ਆ ਜਿੱਥੇ ਮੈਨੂੰ ਲੱਗਦਾ ਕਿ ਬਤੌਰ ਵੋਟਰ, ਬਤੌਰ ਨਾਗਰਿਕ, ਜਾਂ ਕਈ ਵਾਰੀ ਅਸੀਂ ਬਤੌਰ ਬੁੱਧੀਜੀਵੀ ਵੀ ਸਹੀ ਫੈਸਲਾ ਨਹੀਂ ਲੈ ਪਾਉਂਦੇ। ਮੈਂ ਤਾਂਹੀਓ ਬਹੁਤ ਵਾਰ ਬੋਲਦਾ ਕਿ ਅਸੀਂ ਨਾ ਸਿਆਸੀ ਤੌਰ ਤੇ ਵੰਡੇ ਆ, ਜੇ ਅਸੀਂ ਅਕਾਲੀ ਦਲ ਨੂੰ ਮਾੜਾ ਕਹਿਣਾ ਤੇ ਮਾੜਾ ਹੀ ਕਹੀ ਜਾਣਾ, ਜੇ ਆਮ ਆਦਮੀ ਪਾਰਟੀ ਨੂੰ ਚੰਗਾ ਕਹਿਣਾ ਚੰਗਾ ਕਹੀ ਜਾਣਾ, ਕਿਉਂਕਿ ਅਸੀਂ ਵੰਡੇ ਹੋਏ ਆ ਨਾ। ਮੈਂ ਆਮ ਆਦਮੀ ਪਾਰਟੀ ਆ, ਤੁਸੀਂ ਅਕਾਲੀ ਆ, ਤੀਸਰਾ ਕਾਂਗਰਸੀ ਆ, ਅਸੀਂ ਤਿੰਨਾਂ ਨੇ ਗੱਲ ਇਹ ਨਹੀਂ ਕਰਨੀ ਕਿ ਕੀ ਠੀਕ ਹੈ ਕੀ ਗਲਤ ਹੈ। ਅਸਲ ਵਿੱਚ ਜਿਹੜਾ ਨੁਕਤਾ ਸਰੋਤੇ ਚੁੱਕ ਕੇ ਲੈ ਕੇ ਆਏ ਹੈ, ਇਹ ਤੇ ਬੜੀ ਸਿੱਧੀ ਗੱਲ ਹੈ, ਬਿਲਕੁਲ 100% ਜਾਇਜ਼ ਸਵਾਲ ਹੈ ਕਿ ਤੁਸੀਂ ਅੱਜ ਦੀ ਮੈਂ ਗੱਲ ਕਰਦਾ ਸਰੋਤੇ, ਅੱਜ ਦੀ ਮੈਂ ਪਹਿਲਾਂ ਮੈਂ ਵੀ ਦੱਸਦਾ, ਸਵਾਲ ਦੇ ਨਾਲ ਸਵਾਲ ਜੋੜਦਾ
0: ਜੀ।
2: ਅੱਜ ਇੱਕ ਨਵਾਂ ਨਵਾਂ ਪਗੜੀਧਾਰੀ ਬਣਿਆ, ਹੁਣ ਸਿੱਖ ਬਣਿਆ ਕਿ ਨਹੀਂ ਬਣਿਆ ਉਹ ਨਹੀਂ ਕਹਿ ਸਕਦਾ। ਆਮ ਆਦਮੀ ਪਾਰਟੀ 'ਚ ਜਦੋਂ ਇਹ ਪ੍ਰੈਸ ਕਾਨਫਰੰਸ ਹੋ ਰਹੀ ਸੀ ਜਿੱਥੇ ਕਹਿੰਦੇ ਜੀ ਵੀਡੀਓ ਫਰਜ਼ੀ ਹੈ, ਹੋ ਸਕਦਾ ਹੈ ਵੀਡੀਓ ਫਰਜ਼ੀ ਹੋਵੇ, ਅਸੀਂ ਕਦੋਂ ਅਨਕਾਰੀ ਹਾਂ? ਪਰੰਤੂ ਸਵਾਲ ਇਹ ਹੈ ਕਿ ਤੁਹਾਨੂੰ ਯਾਦ ਹੋਣ ਆਇਆ ਇਹ ਫਰਜ਼ੀ ਹੈ? ਫਿਰ ਉਹ ਬੰਦਾ ਕੀ ਕਹਿੰਦਾ ਉੱਥੇ, ਕਹਿੰਦਾ ਜੀ ਇਹ ਤਾਂ ਅਕਾਲੀ ਦਲ ਨੇ ਸਾਜਿਸ਼ ਰਚੀ ਹੈ, ਤਾਂ ਭਗਵੰਤ ਮਾਨ ਨੂੰ ਬਦਨਾਮ ਕਰਨ ਲੱਗੇ ਆ, ਤਾਂ ਭਗਵੰਤ ਮਾਨ ਦੇ ਖਿਲਾਫ਼ ਕਾਰਵਾਈ ਹੋਈ ਹੈ, ਕਿਉਂਕਿ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਅਸੀਂ ਤੇਜ਼ ਕਰ ਦਿੱਤੀ। ਉਹ ਬੱਲੇ ਉਹ ਸ਼ੇਰਾ, 4.5 ਸਾਲ ਬਾਅਦ ਤੁਸੀਂ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਤੇਜ਼ ਕੀਤੀ, ਇਹਦਾ ਭਾਵ ਕੀ 4.5 ਸਾਲ ਤੁਸੀਂ ਕੀਤੀ ਨੀ? ਤੁਸੀਂ ਤਾਂ ਸਵਾਲ ਕੀ, ਤੁਸੀਂ ਤੇ ਆਪ ਕਸੂਤੇ ਫਸਦੇ ਹੋ। 4.5 ਸਾਲ ਸਰਕਾਰ ਦਾ ਰਾਜ ਪ੍ਰਬੰਧ ਹੋਵੇ ਤੇ ਅਸੀਂ ਕੇਵਲ ਸਟੇਜਾਂ ਤੇ ਬੋਲੀਏ, ਇਹ ਤੇ ਬਹੁਤ ਸਿੱਧਾ ਹੈ ਕਿ ਸਿਆਸੀ ਮਫਾਦ ਹੈ। ਕੋਈ ਕਾਰਵਾਈ ਨਾ ਆਮ ਆਦਮੀ ਪਾਰਟੀ ਨੇ ਕੀਤੀ ਹੈ ਤੇ ਨਾ ਇਹਨਾਂ ਦਾ ਕਰਨ ਦਾ ਇਰਾਦਾ ਸੀ, ਕਿਉਂਕਿ ਜੇ ਇਰਾਦਾ ਹੁੰਦਾ ਜਿਹੜੀ ਜਾਂਚ ਹੁਣ ਇਹਨਾਂ ਨੇ ਤੇਜ਼ ਕੀਤੀ 4.5 ਸਾਲ ਬਾਅਦ, ਕੀ ਚਲੋ ਮੈਂ ਪਹਿਲੇ 6 ਮਹੀਨੇ ਸਾਲ ਨਹੀਂ ਗਿਣਦਾ, ਨਵੀਂ ਸਰਕਾਰ ਸੀ ਬੜਾ ਕੁਛ ਨੀ ਪਤਾ, ਪਿਛਲੇ 3 ਸਾਲ ਤੇ ਆਪਾਂ ਸੰਤੁਸ਼ਟ ਨਹੀਂ ਇਸ ਸਰਕਾਰ ਨੂੰ ਫ੍ਰੀ ਕਰ ਸਕਦੇ। ਸੋ ਜਿਹੜੀਆਂ ਸਟੇਜਾਂ ਤੇ ਬੇਅਦਬੀ ਦੀ ਸੰਨ 1886 ਅੱਜ ਜ਼ਿਕਰ ਆ ਰਿਹਾ, ਬਹਿਬਲ ਕਲਾਂ ਗੋਲੀਕਾਂਡ 2015 ਨੀ, ਆਮ ਆਦਮੀ ਪਾਰਟੀ ਨੇ ਇੱਕ ਮੁੱਦਾ ਹੋਰ ਜਗਾਇਆ, 1986 ਦਾ ਨਕੋਦਰ ਗੋਲੀਕਾਂਡ ਜਿਹੜਾ ਇਹ ਤੋਂ ਵੀ ਭੈੜਾ ਸੀ ਸੰਧੂ ਸਾਹਿਬ, ਉਹ ਬਹੁਤ ਵੱਡਾ ਦਖਾਂਤ ਸੀ। ਪਰੰਤੂ ਸਵਾਲ ਇਹ ਹੈ ਕਿ ਮੈਂ ਸਵਾਲ ਕਰਾਂ, ਤੁਸੀਂ ਸਵਾਲ ਕਰੋ, ਕੋਈ ਸਰੋਤਾ ਸਵਾਲ ਕਰੇ ਭਗਵੰਤ ਮਾਨ ਅੱਗੇ, ਕਵੇ ਜੀ ਅਕਾਲੀਆਂ ਨੇ ਮਾੜਾ ਕੀਤਾ, ਗੱਲ ਚੱਚਦੀ ਹੈ, ਉਹ ਭਾਈ ਤੁਸੀਂ ਤੇ ਇਨਸਾਫ ਦੇਣਾ ਸੀ ਤੇ ਤੁਸੀਂ ਵੀ ਸਟੇਜਾਂ ਤੇ ਜਾ ਕੇ ਕਈ ਜਾਣੇ ਜਿਹਨਾਂ ਨੇ ਕੀਤਾ। ਅਸਲ ਵਿੱਚ ਫਿਰ ਇੱਥੇ ਗੱਲ ਬੜੀ ਸਰੋਤਿਓ ਸਿੱਧੀ ਹੈ ਕਿ ਇਹ ਸਿਆਸੀ ਮਫਾਦ ਤੱਕ ਮੁੱਦੇ ਸੀਮਿਤ ਰਹਿ ਗਏ ਹੈ, ਔਰ ਸਿਆਸੀ ਮਫਾਦ ਆਮ ਆਦਮੀ ਪਾਰਟੀ ਇਹਦੇ ਵਿੱਚੋਂ ਭਾਲ ਰਹੀ ਹੈ, ਔਰ ਉਹ ਮੈਂ ਕਹਿੰਦਾ ਕਿ ਗੱਲ ਨੂੰ ਹੁਣ ਪਿੱਛੇ ਛੱਡ ਦੇ, ਕਿਉਂਕਿ ਉੱਥੇ ਤੇ ਮੈਂ ਆਪਣਾ ਨਿਰਣਾ ਆਪਣੇ ਸ਼ਬਦਾਂ 'ਚ ਦੇ ਚੁੱਕਾ ਹਾਂ ਕਿ ਜੇ ਕਿਸੇ ਨੂੰ ਇਹ ਭੁਲੇਖਾ ਆ ਕਿ ਬਹਿਬਲ ਕਲਾਂ ਕੋਟਪੂਰਾ ਗੋਲੀ ਕਾਂਡ 'ਚੋਂ ਜਾਂ ਬੇਅਦਬੀ ਕਾਂਡ 'ਚੋਂ ਕੁਛ ਨਿਕਲ ਆਏਗਾ, ਨਹੀਂ ਉਹ ਨਿਕਲ, ਉਹ ਤੁਸੀਂ ਸਾਥ ਦੇ ਸਕੋ, ਉਹ 'ਚੋਂ ਕੁਛ ਨਹੀਂ ਨਿਕਲਣਾ। ਉਹ ਮਸਲਾ ਸਾਡੀ ਮਾੜੀ ਕਿਸਮਤ ਪੰਜਾਬੀਆਂ ਦੀ, ਇਹਨਾਂ ਸਿਆਸੀ ਪਾਰਟੀਆਂ ਦੀ ਸਿਆਸਤ ਦੀ ਭੇਟ ਚੜ ਗਿਆ। ਉੱਚ ਕੋਈ ਪਾਰਟੀ ਨੇ ਅੱਜ ਸੁਖਬੀਰ ਸਿੰਘ ਬਾਦਲ ਕਹਿੰਦਾ ਮੇਰੀ ਸਰਕਾਰ ਅਗਲੀ ਵਾਰੀ ਬਣ ਜਾਣੀ ਫਿਰ ਮੈਂ ਇਨਸਾਫ਼ ਕਹੂੰਗਾ, ਤੈਨੂੰ ਪੁੱਛਣ ਵਾਲਾ ਹੋਵੇ ਜਦੋਂ ਪਹਿਲਾਂ ਤੇਰੀ ਸਰਕਾਰ ਸੀ ਤੂੰ ਕਰਾਉਣਾ ਹੀ ਕਿਉਂ ਸੀ, ਕਿਉਂ ਮੂਰਖ ਬਣਾਉਣ ਲੱਗੇ ਹੈ? ਹੁਣ ਮੈਂ ਜਿਹੜੀ ਗੱਲ ਕਹਿੰਦਾ ਕਿ ਆਹ ਤਾਜ਼ਾ ਤਰੀਨ ਮਸਲਾ ਆ ਸੰਧੂ ਸਾਹਿਬ, ਜਿਹੜਾ ਭਗਵੰਤ ਮਾਨ ਦੀ ਵੀਡੀਓ ਦਾ, ਇੱਥੇ ਤਾਂ ਨਿਰਣਾ ਲੈ ਲਈਏ, ਇੱਥੇ ਵੀ ਅਸੀਂ ਕਿਉਂ ਵੰਡੇ ਹੋਏ ਆ? ਕੋਈ ਰਾਤ ਦੇ ਹਨੇਰੇ ਦੀ ਗੱਲ ਕਰੀ ਜਾਂਦਾ, ਕੋਈ ਭਗਵੰਤ ਮਾਨ ਦੀ ਗੱਲ ਕਰੀ ਜਾਂਦਾ, ਗਲਤ ਦੋ ਲੈਂਦੇ ਆ ਕਿ ਜੇ ਵੀਡੀਓ ਸੱਚੀ ਹੈ ਭਗਵੰਤ ਮਾਨ ਨੇ ਗਲਤ ਕੀਤਾ, ਤੇ ਜੇ ਵੀਡੀਓ ਝੂਠੀ ਹੈ ਤੇ ਭਾਈ ਫਿਰ ਜਥੇਦਾਰ ਸਾਹਿਬ ਨੂੰ ਸਾਨੂੰ ਬੇਨਤੀ ਕਰਨੀ ਚਾਹੀਦੀ ਕਿ ਭਾਈ ਇੱਕ ਵਾਰੀ ਹੋਰ ਜਾਂਚ ਕਰਾਓ। ਇੰਨੀ ਹੀ ਗੱਲ ਹੈ, ਇਹ ਗੱਲ ਕੋਈ ਵੀ ਨਹੀਂ ਕਹਿਣ ਨੂੰ ਤਿਆਰ, ਕਿਉਂਕਿ ਅਸੀਂ ਸਿਆਸੀ ਤੌਰ ਤੇ ਵੰਡੇ ਹਾਂ, ਕੋਈ ਸੁਖਬੀਰ ਬਾਦਲ ਦੀਆਂ ਸਿਫਤਾਂ ਕਰੀ ਜਾਂਦਾ ਹੈ ਕੋਈ। ਸੋ ਇਸ ਕਰਕੇ ਸਰੋਤਿਓ, ਇਹ ਸਿਆਸੀ ਮਫਾਦ ਤੱਕ ਗੱਲ ਸੀਮਿਤ ਰਹਿ ਗਈ ਹੈ। ਆਮ ਆਦਮੀ ਪਾਰਟੀ ਨੇ ਵੀ ਬੇਅਦਬੀਆਂ ਤੇ ਅੱਜ ਤੱਕ ਸਿਆਸਤ ਹੀ ਕੀਤੀ ਹੈ, ਧੇਲੇ ਦੀ ਕਾਰਵਾਈ ਨਹੀਂ ਕੀਤੀ।
0: ਬਿਲਕੁਲ ਜੀ। ਔਰ ਜੇ ਜਿੰਨਾ ਕੁ ਮੈਨੂੰ ਯਾਦ ਆ, ਜੇ ਆਪਾਂ ਅੱਜ ਜਾਂਚ ਦੀ ਗੱਲ ਕਰੀਏ ਤਾਂ ਇਹ ਸਾਨੂੰ ਸਰਾਸਰ ਬੇਵਕੂਫ ਬਣ ਰਹੇ ਹਾਂ ਅਸੀਂ, ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਆਉਣ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਰਿਪੋਰਟ ਸੀ ਇਹ ਤਾਂ ਉਦੋਂ ਹੀ ਕਹਿ ਰਹੇ ਸੀ, ਸਾਰਾ ਕੁਝ ਫਾਈਲਾਂ 'ਚ ਬੰਦ ਆ, ਸਾਡੇ ਕੋਲ ਪਹੁੰਚ ਗਿਆ, ਇਹੀ ਭਗਵੰਤ ਮਾਨ ਉਦੋਂ ਕਹਿ ਰਿਹਾ ਸੀਗਾ, ਮੇਰੇ ਕੋਲ ਪਹੁੰਚ ਗਿਆ, ਇਹੀ ਕੇਜਰੀਵਾਲ ਕਹਿ ਰਿਹਾ ਸੀ, ਮੇਰੇ ਟੇਬਲ 'ਤੇ ਪਈ ਆ ਫਾਈਲ, ਮੇਰੇ ਕੋਲ ਗੁਨਾਹਗਾਰਾਂ ਦੀ ਲਿਸਟ ਆ ਚੁੱਕੀ ਆ, ਕੰਪਲੀਟ ਹੋ ਗਿਆ ਸਾਰਾ ਕੁਝ, ਅਜੇ ਵੀ ਜਾਂਚ ਦੇ ਉਹ, ਮਤਲਬ ਆਪਾਂ ਕਿੱਡੇ ਬੇਵਕੂਫ ਬਣ ਰਹੇ ਹਾਂ, ਫਿਰ ਵੀ ਅਸੀਂ ਝੰਡੇ ਚੱਕੇ ਹੋਏ, ਜਿਵੇਂ ਤੁਸੀਂ ਕਿਹਾ ਬਹੁਤ ਦਰੁਸਤ ਆ ਕਿ ਅਸੀਂ ਅੱਖਾਂ 'ਤੇ ਪੱਟੀਆਂ ਬੰਨ ਲਈਆਂ, ਬਸ ਅਲੱਗ ਅਲੱਗ ਝੰਡੇ ਚੱਕ ਲਏ, ਅਸੀਂ ਵੰਡੇ ਗਏ ਹਾਂ। ਮੈਨੂੰ ਲੱਗਦਾ ਕਿ ਇੱਥੇ ਸਾਨੂੰ ਅੱਖਾਂ ਖੋਲਣ ਦੀ ਲੋੜ ਆ, ਜਿੰਨਾ ਚਿਰ ਭਾਈ ਅਸੀਂ ਅੱਖਾਂ ਹੀ ਨਾ ਖੋਲਾਂਗੇ ਉਨਾ ਚਿਰ ਫਿਰ ਆਹੀ ਚੀਜ਼ਾਂ ਚੱਲਣੀਆਂ, ਸਾਨੂੰ ਜਿੰਨੇ ਵੀ ਸੱਤਾ ਦੇ ਵਿੱਚ ਆਉਣਾ ਸਾਨੂੰ ਸਿਰਫ ਬੇਵਕੂਫ ਬਣਾਉਣਾ ਅਤੇ ਅਸੀਂ ਬਣੀ ਜਾਣਾ। ਨਾਲ ਦੀ ਨਾਲ ਲਿਵਾਨਾ ਵੈਲਨੈਸ ਸਪਾ ਦਾ ਅਸੀਂ ਮੈਸੇਜ ਦਿੰਦੇ ਹਾਂ ਤੁਹਾਨੂੰ, ਲਿਵਾਨਾ ਵੈਲਨੈਸ ਸਪਾ ਬ੍ਰੈਂਪਟਨ ਦੇ ਵਿੱਚ ਖੁੱਲ੍ਹ ਚੁੱਕਿਆ ਆ, GTA ਦੀਆਂ ਲੇਡੀਜ਼ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ, ਕਿਉਂਕਿ ਹੁਣ ਇੱਕ ਪਰਿਵਾਰਕ ਫੈਮਿਲੀ ਮਾਹੌਲ, ਇੱਕ ਪ੍ਰੋਫੈਸ਼ਨਲ ਇਨਵਾਇਰਮੈਂਟ ਦੇ ਵਿੱਚ ਬਹੁਤ ਸਾਰੀਆਂ ਲੇਡੀਜ਼ ਸਰਵਿਸ ਦਿੰਦੇ ਨੇ। ਔਰ ਨਾਲ ਦੀ ਨਾਲ ਜੇ ਤੁਸੀਂ ਟਰੱਕ ਚਲਾਉਂਦੇ ਹੋ, ਵਰਕ ਫਰੋਮ ਹੋਮ ਕਰਦੇ ਹੋ, ਬੈਕ ਸਟੈਪ ਹੋ ਗਈ ਆ, ਲੱਕ ਪੀੜ ਕਰਦਾ ਆ, ਬੈਕ ਲੋਅਰ ਬੈਕ ਪੇਨ, ਅਪਰ ਬੈਕ ਪੇਨ, ਸਿਆਟਕਾ ਪੇਨ, ਬਹੁਤ ਸਾਰੀਆਂ ਪੇਨ ਦੇ ਵਿੱਚ ਗੁਜ਼ਰੇ ਹੋ, ਤਾਂ ਇਹਨਾਂ ਕੋਲ ਰਜਿਸਟਰਡ ਥੈਰਾਪਿਸਟ ਆ ਔਰ ਪ੍ਰੋਫੈਸ਼ਨਲ ਇਨਵਾਇਰਮੈਂਟ ਆ, ਲੇਟੈਸਟ ਇਕਿਊਪਮੈਂਟ ਆ। ਸੋ ਤੁਸੀਂ ਇਹ ਸਿੱਧੀ ਇੰਸ਼ੋਰੈਂਸ ਨੂੰ ਬਿਲਿੰਗ ਕਰਦੇ ਆ, ਤੁਹਾਡੇ ਤੋਂ ਕੋਈ ਪੈਸਾ ਨਹੀਂ ਚਾਰਜ ਕਰਨਗੇ, ਜੇ ਤੁਹਾਡੇ ਕੋਲ ਕੰਮ ਵੱਲੋਂ ਇੰਸ਼ੋਰੈਂਸ ਮਿਲੀ ਹੋਈ ਆ ਤਾਂ ਤੁਸੀਂ ਇੱਕ ਵਾਰੀ ਜਾਓ, ਆਪਣੇ ਸਰੀਰ ਨੂੰ ਰਿਲੈਕਸ ਕਰਕੇ ਆਓ ਭਾਈ, ਇੱਧਰ ਉੱਧਰ ਦੀਆਂ ਨਾੜਾਂ ਨੂੜਾਂ ਸਟੈਪ ਹੋ ਜਾਂਦੀਆਂ, ਵੈਸੇ ਹੀ ਅੱਧੀ ਕੀ ਸਟ੍ਰੈਸ ਦੇ ਨਾਲ ਤਾਂ ਵੈਸੇ ਹੀ ਅਸੀਂ ਸਟੈਪ ਰਹਿੰਦੇ ਹਾਂ। ਸੋ ਇਹ ਮਸਾਜ ਤੁਹਾਨੂੰ ਰਿਲੈਕਸ ਕਰਨ ਵਾਸਤੇ ਆ, ਇੱਕ ਪ੍ਰੋਫੈਸ਼ਨਲ ਅਤੇ ਰਜਿਸਟਰਡ ਮਸਾਜ ਥੈਰੇਪਿਸਟ ਨੇ ਇਹਨਾਂ ਕੋਲ, ਲਿਵਾਨਾ ਵੈਲਨੈਸ ਸਪਾ।
7: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, 905-673-3337 ਲਾਈਨਸ ਸਾਰੀਆਂ ਬਿਜ਼ੀ ਨੇ ਔਰ ਸਭ ਨਾਲ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਆਲ ਵੇ ਰੂਫਰਸ ਨੂੰ ਤੁਸੀਂ ਯਾਦ ਰੱਖੋ, ਤੁਸੀਂ ਘਰ ਦੀ ਛੱਤ ਚੇਂਜ ਕਰਵਾਉਣੀ ਆ, ਕਮਰਸ਼ੀਅਲ ਯੂਨਿਟ ਦੀ ਛੱਤ ਨੂੰ ਚੇਂਜ ਕਰਵਾਉਣਾ, ਨਵਾਂ ਲਵਾਉਣਾ ਜਾਂ ਫਿਕਸ ਕਰਵਾਉਣਾ, ਆਲ ਵੇ ਰੂਫਰਸ ਨੂੰ ਯਾਦ ਰੱਖਣਾ। 15 ਸਾਲਾਂ ਦਾ ਤਜਰਬਾ ਆ, ਚਾਹੇ ਫਲੈਟ ਰੂਫ ਆ, ਸ਼ਿੰਗਲ ਰੂਫ ਆ ਜਾਂ ਮੈਟਲ ਰੂਫ ਆ, 15 ਸਾਲਾਂ ਦੇ ਐਕਸਪੀਰੀਅੰਸ ਵਾਲੇ ਆਲ ਵੇ ਰੂਫਰਸ ਨਾਲ ਗੱਲਬਾਤ ਕਰੋ। GTA ਦੇ ਅਤੇ GTA ਦੇ ਸਾਰਾ ਰਾਊਂਡਰ ਸੇਵਾਵਾਂ ਦਿੰਦੇ ਨੇ, ਕਿਚਨਰ, ਕੈਂਬਰਿਜ, GTA ਲੰਡਨ, ਗਲਫ, ਹੈਮਿਲਟਨ, ਬੈਰੀ ਅਤੇ ਜਾਰਜ ਟਾਊਨ, ਆਪਣੀ ਆਪਣੀ ਸੇਵਾਵਾਂ ਇਹ ਦਿੰਦੇ ਨੇ। ਤੁਸੀਂ ਕਾਲ ਕਰ ਲੈਣੀ ਆ 646-545-09-0943, ਆਲ ਵੇ ਰੂਫਰ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਆ। ਸੋ ਮੁੱਦਾ ਬੜਾ ਸਿੰਪਲ ਆ, ਗੱਲਾਂ ਬੜੀਆਂ ਸਿੱਧੀਆਂ ਸਧੀਆਂ ਨੇ। ਅਸੀਂ ਜਦੋਂ ਵੀ ਜੇ ਆਮ ਆਦਮੀ ਪਾਰਟੀ ਨੂੰ ਅਸੀਂ ਸਵਾਲ ਪੁੱਛਦੇ ਹਾਂ ਅਤੇ ਕਹਿੰਦੇ ਨਹੀਂ ਭਈ ਇਹ ਅਕਾਲੀ ਦਾ ਸਪੋਰਟਰ ਹੋਣਾ, ਅਤੇ ਜੇ ਅਕਾਲੀ ਨੂੰ ਸਵਾਲ ਪੁੱਛਦੇ ਹਾਂ ਕਿ ਤੁਸੀਂ ਵੀ ਗੁਨਹਗਾਰ ਹੋ, ਤੁਸੀਂ ਵੀ ਦਾਅਵੇਦਾਰ ਹੋ, ਅਤੇ ਫਿਰ ਇਹ ਕਹਿੰਦੇ ਨਹੀਂ ਜੀ ਇਹ ਆਮ ਆਦਮੀ ਪਾਰਟੀ ਦਾ ਫੰਡਿੰਗ ਬੰਦਾ ਹੋਣਾ। ਸੋ ਗੱਲ ਇਹ ਹੈ ਕਿ ਗੱਲ ਸਿਰਫ ਸਵਾਲ ਚੱਕੋ ਜੋ ਸਹੀ ਮੁੱਦੇ 'ਤੇ ਆ, ਕਿਸੇ ਪਾਰਟੀ ਦੇ, ਉਹ ਜਿਵੇਂ ਰਮੇਸ਼ ਜੀ ਨੇ ਪਿਛਲੇ ਦਿਨ ਕਿਹਾ ਸੀ, ਭਗਤ ਨਾ ਬਣੋ ਅੱਖਾਂ 'ਤੇ ਪੱਟੀ ਬੰਨ੍ਹ ਕੇ, ਸਿਰਫ ਪੰਜਾਬ ਦੀ ਹੱਕ ਦੀ ਗੱਲ ਕਰਿਆ ਕਰੋ। ਸੋ 905-673-3337 ਇੱਕ ਖਬਰ ਨਾਲ ਰਾਬਤਾ ਪਾ ਕੇ ਫਿਰ ਕਾਲਸ ਦੇ ਵੱਲ ਚੱਲਦੇ ਹਾਂ। ਬੜਾ ਇਹ ਵੀ ਭਖਿਆ ਮਸਲਾ ਸੀ ਕਿ ਟਰੰਪ ਹੋਣਾਂ ਦੀਆਂ ਬਿਆਨਬਾਜ਼ੀਆਂ ਆ ਰਹੀਆਂ ਸੀਗੀਆਂ, ਅਤੇ ਹੁਣ ਕਹਿੰਦੇ ਇਹ ਮੁੱਦਾ ਸ਼ਾਂਤ ਹੋ ਗਿਆ ਜਾਂ ਹੋਇਆ ਕਿ ਨਹੀਂ ਹੋਇਆ, ਰਮੇਸ਼ ਜੀ ਤੋਂ ਪੁੱਛਦੇ ਹਾਂ। ਅਮਰੀਕਾ ਅਤੇ ਇਰਾਨ ਵਿਚਾਲੇ ਵੈਸੇ ਤਾਂ ਸ਼ੁਕਰ ਵਾਲੀ ਗੱਲ ਆ ਕਿ ਕਹਿੰਦੇ ਸਮਝੌਤਾ ਹੋ ਗਿਆ ਜੀ, ਰਮੇਸ਼ ਜੀ ਕਿ ਇਹ ਸੱਚ ਵਿੱਚ ਹੋ ਗਿਆ ਜਾਂ ਇਹ ਵੀ ਗੱਲਾਂ ਹੀ ਆ ਜੇ?
2: ਬੰਧੂ ਸਾਹਿਬ, ਖੈਰ ਸਮਝੌਤਾ ਇੱਕ ਹੱਦ ਤੱਕ ਹੋ ਗਿਆ, ਅਸੀਂ ਇਹਨੂੰ ਸਮਝੌਤਾ ਕਹਿ ਸਕਦੇ ਹਾਂ, ਚੰਗੀ ਖਬਰ ਕਹਿ ਸਕਦੇ ਔਰ ਚੀਆ ਕਹਿਣਾ ਵੀ ਚਾਹੀਦਾ। ਇਹਦੇ ਵਿੱਚ ਨਾ ਬੜੀਆਂ ਹੈਰਾਨੀਜਨਕ ਚੀਜ਼ਾਂ ਨੇ। ਪਹਿਲਾਂ ਤਾਂ ਇਹ ਸਮਝੌਤਾ ਭਾਰਤੀ ਸਮੇਂ ਦੀ ਚਾਹ ਤੁਹਾਡੀ ਕਹੀ ਹੈ, ਕੱਲ੍ਹ 19 ਤਰੀਕ ਨੂੰ ਹੋਣਾ ਸੀ ਅਤੇ ਇੱਕ ਦਿਨ ਪਹਿਲਾਂ ਹੀ ਹੋ ਗਿਆ। ਇਹ ਬੜਾ ਆਪਣੇ ਆਪ 'ਚ ਅਚੰਭੇ ਵਾਲੀ ਗੱਲ ਹੈ ਕਿ ਪਹਿਲਾਂ ਟਰੰਪ ਸਾਹਿਬ ਕਦੇ ਮੰਨਦੇ ਨਹੀਂ ਸੀ ਅਤੇ ਹੁਣ 19 ਤਰੀਕ ਤੈਅ ਹੋਈ ਸੀ ਅਤੇ ਸਮਝੌਤਾ 18 ਤਰੀਕ 'ਚ ਹੋ ਗਿਆ, ਇੱਕ ਸਮਝ ਲਓ। ਇੱਕ ਦਿਨ ਐਡਵਾਂਸ ਹੀ ਹੋ ਗਿਆ। ਹਾਲਾਂਕਿ ਡਿਜੀਟਲ ਦਸਤਖਤ ਹੈ, ਕੋਈ ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀ ਆਹਮੋ ਸਾਹਮਣੇ ਨਹੀਂ ਬੈਠੇ, ਇਹ ਵੀ ਹੈਰਾਨੀਜਨਕ ਹੈਗਾ, ਪਰੰਤੂ ਦਸਤਖਤ ਹੋ ਗਏ। ਔਰ ਸਭ ਤੋਂ ਜਿਹੜੀ ਚੀਜ਼ ਹੈਰਾਨੀ ਵਾਲੀ ਮੈਂ ਸੰਧੂ ਸਾਹਿਬ ਵਿੱਚ ਲੱਭ ਰਿਹਾ ਸੀ, ਨਾ ਤੇ ਇਰਾਨ ਦੇ ਵਿੱਚ ਕੋਈ ਏਡੀ ਵੱਡੀ ਤਬਦੀਲੀ ਹੋਈ ਹੈ ਜੀ ਕਿ ਅਸੀਂ ਕਹੀਏ ਉੱਥੇ ਟਰੰਪ ਪੱਖੀ ਜਾਂ ਕੋਈ ਗੈਰ ਧਾਰਮਿਕ ਸੰਸਥਾ ਜਾਂ ਕਿਸੇ ਢੰਗ ਦੇ ਨਾਲ ਸੱਤਾ ਦੇ ਵਿੱਚ ਕੋਈ ਬਦਲਾਅ ਹੋਇਆ ਹੋਵੇ। ਏਦਾਂ ਦਾ ਕੁਛ ਨਹੀਂ ਹੋਇਆ ਇਰਾਨ ਦੇ ਵਿੱਚ। ਜਿਹੜਾ ਪਰਮਾਣੂ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ ਜੋ ਉਹਦੇ ਵਿੱਚ ਇੱਕ ਹੱਦ ਤੱਕ ਹੀ ਸਿਰਫ ਅਜੇ ਤੱਕ ਬ੍ਰੇਕ ਲੱਗਣ ਦੀ ਉਮੀਦ ਹੈ, ਪੂਰੀ ਨਹੀਂ। ਔਰ ਲਗਭਗ 125,000 ਕਰੋੜ ਰੁਪਏ ਬਰਬਾਦ ਕੀਤੇ ਆ, 125,000 ਕਰੋੜ ਰੁਪਏ। ਤੇ ਸਵਾਲ ਇਹ ਹੈ, ਮੈਂ ਨਹੀਂ ਪੁੱਛ ਰਿਹਾ ਟਰੰਪ ਨੂੰ, ਟਰੰਪ ਦੀ ਪਾਰਟੀ ਦੇ ਲੀਡਰ ਵੀ ਅਮੈਰੀਕਾ ਚ ਪੁੱਛ ਰਹੇ ਹੈ ਕਿ ਭਾਊ ਆ ਤੂੰ ਕੀਤਾ ਹੀ ਕੀ ਸੀ ਜਿਹਦੇ ਚੋਂ ਦੱਸਦਾ ਸੀ, ਕੱਢਿਆ ਕੀ ਇਹਦੇ ਵਿੱਚੋਂ। ਹਾਲਾਤ ਇਹ ਆ ਕਿ ਅੱਜ ਡੋਨਲਡ ਟਰੰਪ ਨੇ ਇਹ ਵੀ ਗੱਲ ਜਿਹੜੀ ਆ ਸੰਤੂ ਸਾਹਿਬ ਮੰਨੀ ਹੈ ਕਿ ਉਹ ਬਕਾਇਦਾ ਜਿਹੜਾ ਹੈਗਾ $300 ਅਰਬ ਬਹੁਤ ਵੱਡੀ ਰਾਸ਼ੀ ਹੁੰਦੀ ਹੈ, ਉਹ ਵੀ ਪੁਨਰਵਾਸ ਦੇ ਲਈ ਇਰਾਨ ਨੂੰ ਦੇਵੇਗਾ। $300 ਅਰਬ ਪਹਿਲਾਂ ਅਜਾੜਾ, ਹੁਣ ਪੁਨਰਵਾਸ। ਪਰੰਤੂ ਫਿਰ ਵੀ ਕਹਾਂਗਾ ਕਿ 60 ਦਿਨਾਂ ਦੀ ਇੱਕ ਡੀਲ ਹੋਈ ਹੈ, ਸ਼ਾਂਤੀ ਵਾਰਤਾ ਦੀ ਡੀਲ। 60 ਦਿਨਾਂ ਦੇ ਵਿੱਚ ਬਹੁਤ ਕੁਛ ਕਹਿੰਦੇ ਚੰਗੀਆਂ ਖਬਰਾਂ ਆਉਣਗੀਆਂ। ਫਾਰਮੇਜ ਸਟੇਟ ਚੋਂ ਮੇਰੇ ਕੋਲ ਰਿਪੋਰਟਾਂ ਨੇ ਕਿ ਅੱਜ ਖੁੱਲਣ ਜਾ ਰਿਹਾ, ਔਰ ਉਹਦੇ ਵਿੱਚ ਕੋਈ ਟੈਕਸ ਨਹੀਂ ਹੋਵੇਗਾ, 60 ਦਿਨ ਘੱਟੋ ਘੱਟ ਕੋਈ ਟੈਕਸ ਨਹੀਂ ਹੋਵੇਗਾ। ਔਰ ਜਿਹੜੀਆਂ ਬਾਜ਼ਾਰ ਦੀਆਂ ਮੇਰੇ ਤੋਂ ਰਿਪੋਰਟਾਂ ਨੇ ਕਿ ਭੋਰਾ ਤੇਲ ਦੀਆਂ ਕੀਮਤਾਂ ਹੇਠਾਂ ਨੂੰ ਚਲੇ ਗਈਆਂ ਨੇ, ਇਹ ਵੀ ਇੱਕ ਚੰਗੀ ਖਬਰ ਹੈ। ਪਾਕਿਸਤਾਨ ਜ਼ਰੂਰ ਆਪਣੀ ਪਿੱਠ ਆਪ ਥਾਪੜ ਰਿਹਾ, ਕਿਉਂਕਿ ਇਹਦੇ ਵਿੱਚ ਕਹਿੰਦੇ ਆ ਕਿ ਵਿਚੋਲੇ ਦੀ ਭੂਮਿਕਾ ਪਾਕਿਸਤਾਨ ਨੇ ਨਿਭਾਈ ਹੈ। ਬਾਕੀ ਅਮੈਰੀਕਾ ਦੇ ਵਿੱਚ ਇਹ ਸਾਰੀ ਚੀਜ਼ ਦੇ ਉੱਪਰ ਡੋਨਲਡ ਟਰੰਪ ਦੀ ਨੁਕਤਾਚੀਨੀ ਪਹਿਲਾਂ ਵੀ ਹੋਈ ਸੀ ਤੇ ਹੁਣ ਫੈਸਲੇ ਤੋਂ ਬਾਅਦ ਵੀ ਹੋਈ ਹੈ। ਸੋ ਫੈਸਲਾ ਲਗਭਗ ਕਹਿੰਦੇ ਆ ਕਿ ਸਿਰੇ ਚੜ ਚੁੱਕਾ ਆ, ਹਾਲਾਂਕਿ 60 ਦਿਨ ਦੀ ਮਿਆਦ ਹੈ ਇਸ ਫੈਸਲੇ ਦੀ। ਉਹ ਮਿਆਦ ਵਿੱਚ ਕਹਿੰਦੇ ਕਿ ਬਹੁਤ ਕੁਛ ਅਗਲੇ ਫੈਸਲੇ ਲਏ ਜਾਣੇ ਆ। ਜਿੰਨੀਆਂ ਕੁ ਚੀਜ਼ਾਂ ਅੱਜ ਸਾਹਮਣੇ ਆਈਆਂ ਉਹ ਮੈਨੂੰ ਲੱਗਦਾ ਕਿ ਸਾਨੂੰ ਸਵਾਗਤ ਕਰਨਾ ਚਾਹੀਦਾ।
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਸੋ ਬਿਲਕੁਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੀ, ਪੰਜਾਬ ਤੋਂ ਨਿਰਪੱਖ ਅਤੇ ਨਿਡਰ ਆਵਾਜ਼ ਜੁੜੇ ਹੋਏ ਨੇ। ਨਾਲ ਦੀ ਨਾਲ ਇੱਕ ਮੈਸੇਜ ਦੇ ਦਈਏ, ਸਾਡੇ ਰਿਸਪੈਕਟਡ ਸਤਿੰਦਰਪਾਲ ਸਿੱਧਵਾ ਹੋਣਾ ਵੱਲੋਂ ਮੈਸੇਜ ਆਇਆ ਕਿ ਤੁਹਾਡੇ ਆਸ ਪਾਸ ਕਿਸੇ ਨੂੰ ਨੌਕਰੀ ਦੀ ਜ਼ਰੂਰਤ ਆ, ਜੋਬ ਦੀ ਜ਼ਰੂਰਤ ਆ, ਜੇ ਕਿਸੇ ਦਾ ਕੰਸਟਰਕਸ਼ਨ ਦੇ ਵਿੱਚ ਐਕਸਪੀਰੀਅੰਸ ਹੈ ਜਾਂ ਨਹੀਂ, ਤੁਸੀਂ ਨਾਨਕ ਰੈਨੋਵੇਸ਼ਨ ਵਾਲੇ ਨਾਲ ਗੱਲਬਾਤ ਕਰ ਸਕਦੇ ਹੋ। ਇਹਨਾਂ ਨੂੰ 4 ਤੋਂ 6 ਕੰਸਟਰਕਸ਼ਨ ਦੇ ਵਰਕਰ ਚਾਹੀਦੇ ਆ। ਆਸ ਪਾਸ ਤੁਸੀਂ ਨੰਬਰ ਨੋਟ ਕਰੋ, ਕਿਸੇ ਲੋੜਵੰਦ ਨੂੰ ਜ਼ਰੂਰ ਪਾਸ ਕਰੋ ਤਾਂ ਕਿ ਕਿਸੇ ਦਾ ਕੰਮ ਬਣ ਸਕੇ ਔਰ ਕਿਸੇ ਨੂੰ ਰੁਜ਼ਗਾਰ ਮਿਲ ਸਕੇ। ਕਿਉਂਕਿ ਗੱਲਾਂ ਤਾਂ ਇੱਧਰ ਉੱਧਰ ਦੀਆਂ ਆਪਾਂ ਰੋਜ਼ ਕਰਦੇ ਰਹਿਣਾ ਆ, ਪਰ ਕਿਸੇ ਦੇ ਕੰਮ ਦੀ ਗੱਲ ਹੈ। ਜੇ ਕਿਸੇ ਨੂੰ ਬਹੁਤ ਸਾਰੇ ਦੋਸਤ ਸੱਜਣ ਮਿੱਤਰ ਸਾਨੂੰ ਆਲਵੇਜ਼ ਕਾਲ ਕਰਦੇ ਆ ਕਿ ਭਾਈ ਕੰਮ ਨਹੀਂ ਹੈ ਆ, ਸੋ ਕੰਮ ਦੀ ਕਿਤੇ ਦੱਸ ਪਾਓ। ਸੋ ਇਹ ਇੱਕ ਅਵੇਅਰਨੈਸ ਦਾ ਮੈਸੇਜ ਆ। ਜ਼ਰੂਰ ਤੁਸੀਂ ਇਹ ਨੰਬਰ ਆਪਣੇ ਜਾਣ ਪਹਿਚਾਣ ਅਤੇ ਆਸ ਪਾਸ ਦੋਸਤਾਂ ਨੂੰ ਦਿਆ ਕਰੋ। ਜੇ ਕੋਈ ਕੰਮ ਦੀ ਭਾਲ ਦੇ ਵਿੱਚ ਆ ਤਾਂ ਨਾਨਕ ਰੈਨੋਵੇਸ਼ਨ ਨੂੰ ਤੁਸੀਂ ਕਾਲ ਕਰ ਲਓ 4 ਤੋਂ 6 ਨੂੰ ਇੰਪਲਾਈ, ਅਤੇ ਵਧੀਆ ਪੇ ਦੇਣਗੇ। ਸੋ 416-902-9293, 416-902-9293। ਨਾਨਕ ਰੈਨੋਵੇਸ਼ਨ ਨਾਲ ਗੱਲਬਾਤ ਕਰ ਲੈਣਾ, ਇੱਕ ਵਧੀਆ ਪੇਜ ਦੇ ਲਈ, ਵਧੀਆ ਨੌਕਰੀ, ਕੰਸਟਰਕਸ਼ਨ ਕੰਪਨੀ ਦੇ ਵਿੱਚ ਕੰਮ ਆ। ਸੋ ਗੱਲਬਾਤ ਕਰ ਸਕਦੇ ਹੋ 416-902-9293, ਨਾਨਕ ਰੈਨੋਵੇਸ਼ਨ। ਰਮੇਸ਼ ਜੀ, ਆਪਾਂ ਕਾਲਸ ਵੱਲ ਚੱਲੀਏ ਜੇ ਥੋੜ੍ਹੀ ਇਜਾਜ਼ਤ ਹੋਵੇ ਤਾਂ। ਬਹੁਤ ਸਾਰੀਆਂ ਕਾਲਸ ਨੇ
2: ਜੀ, ਸਾਨੂੰ ਸਭ ਜ਼ਰੂਰ।
0: ਜਗਤਾਰ ਜੀ, ਸਤਿ ਸ੍ਰੀ ਅਕਾਲ ਸਰ, ਤੁਸੀਂ ਆਨਰ ਹੋ ਜੀ। ਚੜ੍ਹਦੀ ਕਲਾ ਭਾਈ ਜੀ, ਤੁਸੀਂ ਸੁਣਾਓ, ਠੀਕ ਹੋ?
8: ਬਹੁਤ ਵਧੀਆ ਬਾਈ ਜੀ, ਚੜ੍ਹਦੀ ਕਲਾ ਚਾਹੀਦੀ ਬਾਈ ਜੀ ਨੂੰ। ਨਮਸਕਾਰ ਬਾਈ ਨੂੰ, ਲੱਖਾਂ ਕਰੋੜਾਂ ਵਾਰੀ ਨਮਸਕਾਰ ਹੁਸ਼ਿਆਰਪੁਰ ਜੀ ਨੂੰ।
0: ਕੀ ਬਾਤ ਜੀ
8: ਬਾਈ ਜੀ, ਮੈਂ ਥੋੜਾ 3-4 ਦਿਨ ਪਿੱਛੇ ਆਉਣਾ ਚਾਹੁੰਦਾ ਮਾੜਾ
0: ਜਿਹਾ ਜੀ।
8: ਤੁਸੀਂ ਕੀਤਾ ਸੀ ਵੀ ਜਿਹੜਾ ਬੰਦਾ ਹਸਪੀਟਲ ਦੇ ਵਿੱਚ, ਜਿਹੜਾ ਬੰਦਾ ਕਿਸੇ ਦਾ ਆਪਦਾ ਵੀ ਮਰਿਆ, ਮੇਰੇ ਮੂਹਰੇ ਆਵੇ ਕਿਹਾ ਸੀ ਨਾ ਬਾਈ ਜੀ,
0: ਜੀ ਜੀ ਤੁਸੀਂ ਆਪਣਾ ਸਵਾਲ ਰੱਖੋ ਜੀ ਸਰ।
8: ਓਕੇ ਬਾਈ ਜੀ, ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀ 2014 ਦੇ ਵਿੱਚ ਅਪ੍ਰੈਲ ਦੇ ਵਿੱਚ। ਮੈਂ ਉੱਥੇ ਵੀਲ ਚੇਅਰ ਤੇ ਬੈਠੇ, ਮੈਂ ਸੋਰੀ ਅੰਦਰ ਚੇਅਰ ਤੇ ਬੈਠੇ ਸੀਗੇ ਜਿੱਥੇ ਐਮਰਜੈਂਸੀ ਦੇ ਵਿੱਚ
0: ਜੀ।
8: ਮੇਰੇ ਫਾਦਰ ਸਾਹਿਬ ਨੂੰ ਮੈਂ ਆਪ ਗੱਡੀ 'ਚ ਲੈ ਗਿਆ ਸੀਗਾ। ਉਹ ਮੈਂ ਕੁੜੀ ਨੂੰ ਮਿੰਟਾਂ ਕਰੀਆਂ, ਮੇਰੇ ਫਾਦਰ ਸਾਹਿਬ ਹੀ ਇਜ਼ ਨਾਟ ਫੀਲਿੰਗ ਗੁੱਡ, ਹੀ ਇਜ਼ ਨਾਟ ਫੀਲਿੰਗ ਗੁੱਡ, ਪਲੀਜ਼ ਕੈਨ ਯੂ ਟੇਕ ਹਿਮ। ਉਹਨਾਂ ਨੇ ਬਾਈ ਕੋਈ ਕੇਅਰ ਨਹੀਂ ਕੀਤੀ। ਮੇਰਾ ਉੱਥੇ ਫਾਦਰ ਸਾਹਿਬ ਨੇ ਮੈਨੂੰ ਇੱਕੋ ਹੀ ਕਿਹਾ ਕਿ ਮੈਨੂੰ ਦੇਖਿਆ ਕਿ ਨਹੀਂ ਦੇਖਦੇ। ਮੈਂ ਫਾਦਰ ਸਾਹਿਬ ਚੈੱਕ ਕਰਦੀ ਹੈ ਕੁੜੀ, ਉਹਨੇ ਚੱਕ ਕੇ ਫੋਨ ਕਰਨ ਲੱਗੀ ਪਤਾ ਨਹੀਂ ਕਿੱਥੇ। ਮੇਰੇ ਫਾਦਰ ਸਾਹਿਬ ਦੀ ਬਾਈ ਜੀ ਮੌਕੇ ਤੇ ਡੈਥ ਹੋ ਗਈ ਉੱਥੇ। ਤੁਸੀਂ ਮੈਨੂੰ ਕਦੋਂ ਮਿਲਣਾ ਚਾਹੁੰਦੇ ਹੋ? ਫੋਟੋ ਪਿਆਵਾਂ ਹੁਣ ਆਵਾਂ ਹੁਣੀ? ਤੁਸੀਂ ਕਹਿੰਦੇ ਬੰਦਾ ਮੂਹਰੇ ਆਵੇ ਕੋਈ, ਮੈਂ ਹੁੰਦਾ
0: ਨਹੀਂ। ਤੁਸੀਂ ਆਈ ਥਿੰਕ ਆਪਾਂ ਇਸ ਵਿਸ਼ੇ ਤੇ ਗੱਲ ਨਹੀਂ ਕੀਤੀ। ਤੁਸੀਂ ਕੈਨੇਡੀਅਨ ਹਸਪੀਟਲਸ ਦੀ ਗੱਲ ਕਰ ਰਹੇ ਹੋ, ਕੈਨੇਡੀਅਨ ਮੈਡੀਕਲ ਸਿਸਟਮ ਦੀ ਗੱਲਬਾਤ ਕਰ ਰਹੇ ਹੋ?
8: ਹਾਂਜੀ, ਹਸਪੀਟਲ ਦੇ ਵਿੱਚ ਬ੍ਰੈਂਟਨ ਸਿਵਿਕ ਹਸਪੀਟਲ ਦੀ ਗੱਲ ਕਰਦੇ ਹਾਂ।
0: ਤੁਸੀਂ, ਮੈਂ ਨਾ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਕਾਲ ਕਰਦਾ।
8: ਤੁਸੀਂ ਮੇਰਾ ਫੋਨ ਨੰਬਰ ਲੈ ਲਓ 647
0: ਇੱਕ ਸੈਕਿੰਡ
8: 588-2609। ਗੱਲਾਂ ਆਪਾਂ ਬਹੁਤ ਕਰਦੇ ਹਾਂ ਬਾਈ, ਪਰ ਮਿਲੀ ਮੈਨੂੰ ਮਾੜਾ ਜਾ
0: ਕੇ ਜੀ। ਮੈਨੂੰ ਤੁਸੀਂ ਨੰਬਰ ਦਿਓ ਆਪਣਾ, ਦੁਬਾਰਾ ਬੋਲਿਓ।
8: 647
0: ਇੱਕ ਸੈਕਿੰਡ ਜੀ, 647 588-88
8: ਭਾਜੀ।
0: ਓਕੇ 588
8: ਹਾਂਜੀ 2609 ਬਾਈ, ਮੇਰਾ ਨਾਮ ਨੀਲੂ ਆ, ਮੇਰਾ ਪੱਕਾ ਨਾਮ ਜਗਤਾਰ ਸਿੰਘ, ਮੈਂ ਟਰੱਕ ਰਿਪੇਅਰ ਕਰਦਾ।
0: ਡਨ ਹੋ ਗਿਆ ਬਾਈ ਜੀ, ਮੈਂ ਤੁਹਾਨੂੰ ਕਾਲ ਕਰਦਾ ਪ੍ਰੋਗਰਾਮ ਤੋਂ ਬਾਅਦ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ 905-673-3337। ਚਲੋ ਇਹ ਮੁੱਦਾ ਰਮੇਸ਼ ਜੀ ਤੱਕ ਜਾਣ ਵਾਲਾ ਹੈ ਨਹੀਂ ਹੈ, ਮੈਨੂੰ ਲੱਗਦਾ ਕਿ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਇਸ ਚੀਜ਼ ਬਾਰੇ ਗੱਲਬਾਤ ਹੋਈ ਹੋਣੀ ਆ, ਜਾਂ ਇਹਨਾਂ ਨੇ 6-7 ਲੋਕਲ ਖਬਰਾਂ ਆਉਂਦੀਆਂ ਨੇ ਇਸ ਤੋਂ ਪਹਿਲਾਂ। ਮੈਨੂੰ ਲੱਗਦਾ ਕਿ ਸ਼ਾਇਦ ਬਾਈ ਜੀ ਉਹਨਾਂ ਨੇ 6-7 ਗੱਲਬਾਤ ਸੁਣੀ ਹੋਣੀ ਆ, ਕਿਉਂਕਿ ਲੋਕਲ ਮੁੱਦਿਆਂ 'ਤੇ ਤੰਬੜ ਸਾਹਿਬ ਖਬਰਾਂ ਕਰਦੇ ਨੇ। ਸੋ ਇਹ ਖਬਰ ਮੈਨੂੰ ਲੱਗਦਾ ਲੋਕਲ ਆ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ 8900
9: ਮੁਲਾਕਾਤ ਹੋਈ ਹੈ, ਉਹਦੇ ਚ ਜੋ ਟਰੰਪ ਦੀ ਬੋਡੀ ਲੈਂਗੁਏਜ ਸੀ, ਠੀਕ ਹੈ, ਠੀਕ ਲੱਗ ਰਹੀ ਸੀ, ਪੋਜ਼ਿਟਿਵ ਲੱਗ ਰਹੀ ਸੀ, ਕਿਉਂਕਿ ਮੋਦੀ ਸਾਹਿਬ ਨਾਲ ਗੱਲ ਕਰ ਰਿਹਾ ਸੀ, ਮੋਦੀ ਦੀ ਤਾਰੀਫਾਂ ਵੀ ਕਰਤੀਆਂ ਉਹਨੇ, ਠੀਕ ਹੈ। ਉਹਨਾਂ ਦੇ ਦਿਲ ਦੇ ਵਿੱਚ ਜਿਹੜਾ ਕਿ ਮੋਦੀ ਸਾਹਿਬ ਲਈ ਬੜਾ ਪਿਆਰ ਹੈ, ਇੰਡੀਆ ਲਈ ਵੀ ਬੜਾ ਪਿਆਰ ਦਿਖਾਈ ਦਿੰਦਾ, ਪਰ ਦਿਮਾਗ ਦੇ ਵਿੱਚ ਕੀ ਹੈ? ਉਹ ਤਾਂ ਫਰਕ ਹੈ ਕਿ ਨਹੀਂ? ਦਿਮਾਗ ਦੇ ਵਿੱਚ ਤਾਂ ਇਹੀ ਹੈ ਵੀ ਭਾਰਤ ਦੀ ਜਿਹੜਾ ਐਗਰੀਕਲਚਰ ਸੈਕਟਰ ਉੱਤੇ ਕਬਜ਼ਾ ਕਰਨਾ, ਭਾਰਤ ਦਾ ਜਿਹੜਾ ਪੋਲਟਰੀ ਫਾਰਮਿੰਗ ਸੈਕਟਰ ਉੱਤੇ ਕਬਜ਼ਾ ਕਰਨਾ, ਭਾਰਤ ਦਾ ਜਿਹੜਾ ਡੈਰੀ ਫਾਰਮਿੰਗ ਸੈਕਟਰ ਉੱਤੇ ਕਬਜ਼ਾ ਕਰਨਾ, ਇਹ ਸਭ ਗੱਲਾਂ ਮੈਂ 2020 ਦੇ ਵਿੱਚ ਕਹਿ ਚੁੱਕਾ ਕਿਸਾਨੀ ਅੰਦੋਲਨ ਦੇ ਵੇਲੇ ਵੀ। ਅਸੀਂ ਐਗਰੀਕਲਚਰ ਦੀ ਗੱਲ ਕਰਦੇ ਪਏ, ਉਹਦਾ ਦਿਮਾਗ ਤਾਂ ਹੋਰ ਅੱਗੇ ਤੱਕ ਹੈ, ਅਸੀਂ ਪੋਲਟਰੀ ਡੈਰੀ ਅਤੇ ਹੋਰ ਜਿਹੜਾ ਉੱਥੇ ਕਾਰਪੋਰੇਟ ਅਮੈਰੀਕਾ ਦਾ, ਉਹ ਸਾਰਾ ਇੰਡੀਆ ਦੇ ਵਿੱਚ ਲਿਆ ਕੇ ਕਬਜ਼ਾ, ਕਿਉਂਕਿ ਹੁਣ ਇੰਡੀਆ ਇੱਕ ਬੜਾ ਲੱਗਦੀ ਵੱਡੀ ਮਾਰਕੀਟ ਹੈ। ਤੁਸੀਂ ਇਸ ਬਾਰੇ ਦੱਸੋ ਵੀ ਉਹਨਾਂ ਦਾ ਦਿਲ ਔਰ ਦਿਮਾਗ 'ਚ ਜਿਹੜਾ ਫਰਕ ਹੈ ਉਹਦੇ ਬਾਰੇ। ਥੈਂਕ ਯੂ ਸੋ ਮਚ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
2: ਮੈਂ ਨਾ ਸਰੋਤੇ ਇਸ ਸਵਾਲ ਦੇ ਜਵਾਬ ਲਈ ਇੱਕ ਆਪਣੀ ਵੱਖਰੀ ਰਾਏ ਦਿੰਦਾ, ਕਿਉਂਕਿ ਸਵਾਲ ਦਾ ਜਵਾਬ ਤੇ ਚਲੋ ਤੁਸੀਂ ਮੇਰੇ ਤੋਂ ਨਹੀਂ ਭਾਲਦੇ, ਮੈਨੂੰ ਵੀ ਪਤਾ ਆ ਮੁੱਦਾ ਲੈ ਕੇ ਆਏ ਹੋ। ਮੈਂ ਨਾ ਪ੍ਰਭ ਸੰਧੂ ਜੀ ਕਿਤੇ ਬੈਠਾ ਇੱਕ ਗੋਸ਼ਟੀ ਦੇ ਵਿੱਚ, ਤੇ ਉੱਥੇ ਇਹੋ ਜਿਹੇ ਮਸਲੇ ਆ ਗਏ ਕਿ ਹੱਲ ਕੀ ਹੋਵੇ। ਮੈਂ ਨਹੀਂ ਤੋਂ ਮੈਂ ਕਹਿਣ ਲੱਗਾ ਸਾਰਾ ਹੱਲ, ਮੈਂ ਉਹ ਜਦੋਂ ਜਥੇਦਾਰਾਂ ਦੀ ਨਿਯੁਕਤੀਆਂ ਦੀ ਗੱਲ ਚੱਲਦੀ ਸੀ, ਮੈਂ ਕਿਹਾ ਕਿ ਜਿਹੜੇ ਜਦੋਂ ਕੋਈ ਬੰਦਾ ਸਰਵਉੱਚ ਪਦਵੀ ਤੇ ਪਹੁੰਚ ਜਾਂਦਾ, ਜਿਵੇਂ ਜਥੇਦਾਰੀ ਲਾ ਲੈਂਦੇ ਆ ਅਕਾਲ ਤਖ਼ਤ ਸਾਹਿਬ ਦਾ, ਉਹ ਤੋਂ ਬਾਅਦ ਨਿਯਮ ਹੋਣਾ ਚਾਹੀਦਾ ਕਿ ਉਹ ਐਨਜੀਓ ਦਾ ਕਿਸੇ ਦਾ ਮੈਂਬਰ ਵੀ ਨਹੀਂ ਰਹਿ ਸਕਦਾ, ਨਾ ਉਹ ਫੈਕਟਰੀ ਚਲਾ ਸਕਦਾ, ਨਹੀਂ ਉਹਨੂੰ ਨਾ ਫਿਰ ਦੁਨੀਆਦਾਰੀ ਤੋਂ, ਜਿਹਨੂੰ ਦਰਿਆਬੀ ਮੁਹੱਬਤ ਤੋਂ ਮੁਕਤ ਹੋਣਾ ਪਏਗਾ, ਨਹੀਂ ਤੇ ਉਹਦੀ ਲਾਲਸਾ ਖਤਮ ਨਹੀਂ ਹੋਣੀ। ਇਹ ਨਿਯਮ ਹੋਣਾ ਚਾਹੀਦਾ ਕਿ ਜਿਹੜਾ ਜਥੇਦਾਰ ਸੀ ਪਦਵੀ ਤੇ ਚਲਾ ਗਿਆ, ਕੱਲ ਨੂੰ ਕਹੇ ਜੀ ਮੈਂ ਤੇ ਐਨਜੀਓ ਬਣਾਉਣੀ ਹੈ, ਮੈਂ ਤੇ ਪੋਲੀਟੀਕਲ ਪਾਰਟੀ ਬਣਾਉਣੀ ਹੈ, ਮੈਂ ਤੇ ਫੈਕਟਰੀ ਲਾਉਣੀ ਹੈ, ਮੈਨੂੰ ਲੱਗਦਾ ਕਿ ਉਹਨੂੰ ਮੁਕਤ ਹੋਣਾ ਚਾਹੀਦਾ। ਇਵੇਂ ਸਾਧ ਸੰਤ, ਮੈਂ ਨਾਂ ਨਹੀਂ ਲੈਣਾ, ਪੰਜਾਬ ਦੇ ਜਿਹੜੇ ਡੇਰਿਆਂ ਵਾਲੇ ਆ, ਕਈਆਂ ਦੇ ਵੱਡੇ ਵੱਡੇ ਕਾਰੋਬਾਰ ਹੈ ਜਿੱਥੇ ਭਾਜਪਾ ਵਾਲੇ ਵੀ ਪਧਾੜੀਆਂ ਭਰਦੇ ਆ, ਮੈਂ ਸਮਝ ਲਓ ਸਾਧ ਸੰਤ ਕਾਹਦਾ, ਜਿਹੜਾ ਵਪਾਰੀ ਆ ਨਾਲ। ਇਵੇਂ ਹੀ ਜਿੱਥੇ ਲੈ ਕੇ ਗਏ ਹੁਣ ਸਰੋਤੇ ਗੱਲ, ਮੈਂ ਤੀਜੇ ਨੁਕਤੇ ਤੇ ਲੈ ਕੇ ਜਾਣਾ, ਜਿਹੜਾ ਰਾਸ਼ਟਰਪਤੀ ਬਣ ਗਿਆ ਪ੍ਰਧਾਨ ਮੰਤਰੀ, ਮੈਨੂੰ ਲੱਗਦਾ ਕਿ ਉਹ ਤੋਂ ਵੀ, ਉਹ ਵੀ ਇਸ ਚੀਜ਼ਾਂ ਤੋਂ ਮੁਕਤ ਹੋਣਾ ਚਾਹੀਦਾ, ਕਿਉਂਕਿ ਬੇਸਿਕਲੀ ਸਰੋਤੇ ਜਿਸ ਡੋਨਲਡ ਟਰੰਪ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਵਪਾਰੀ ਵਿਅਕਤੀ ਹੈ, ਸਾਰਾ ਟੱਬਰ ਵਪਾਰੀ ਹੈ। ਇਹ ਤੇ ਇਹ ਜਦੋਂ ਜਾਂਦਾ ਨਾ ਕਿਸੇ ਦੂਸਰੇ ਦੇਸ਼ ਦੇ ਦੌਰੇ ਤੇ, ਜਦੋਂ ਚੀਨ ਗਿਆ ਆਪਣੇ ਜਵਾਈ ਨੂੰ, ਜਦੋਂ ਪਾਕਿਸਤਾਨ ਗਿਆ ਆਪਣੇ ਜਵਾਈ ਨੂੰ ਨਾਲ ਲੈ ਕੇ ਗਿਆ, ਕਿਤੇ ਕਿਸੇ ਨੂੰ ਕਦੇ ਕਿਤੇ ਨੂੰ, ਉਹ ਕਿਉਂ ਲੈ ਕੇ ਜਾਂਦਾ? ਜਿਵੇਂ ਭਾਰਤ ਦਾ ਪ੍ਰਧਾਨ ਮੰਤਰੀ ਕਿੱਥੇ ਜਾਂਦਾ ਤੇ ਉੱਥੇ ਕੇ ਜਾ ਕੇ ਕਿਹਦੀ ਸਾਂਝ ਪਵਾ ਕੇ ਆਉਂਦਾ, ਜਿਹੜਾ ਕਹਿੰਦਾ ਜੀ ਫਲਾਨੀ ਡੀਲ ਹੋ ਗਈ, ਉਹ ਤੁਹਾਡੀ ਡੀਲ ਥੋੜੋ ਹੋਈ, ਦੇਸ਼ ਦੀ ਥੋੜੋ ਹੋਈ, ਉਹ ਤੇ ਹੋਈ ਆ ਉਹਦੀ, ਸਾਡੇ ਅਡਾਨੀਆਂ ਅੰਬਾਨੀਆਂ ਦੀ। ਇਸ ਕਰਕੇ ਮੈਂ ਕਹਿੰਦਾ ਕਿ ਇਹ ਚੀਜ਼ ਤੇ ਰੋਕ ਲੱਗਣੀ ਚਾਹੀਦੀ, ਨਹੀਂ ਤੇ ਰੁਕਣਾ ਨਹੀਂ ਹੈਗਾ। ਇਹ ਵਪਾਰੀ ਵਿਅਕਤੀ ਹੈ, ਡੋਨਲਡ ਟਰੰਪ ਜਿੱਥੇ ਵੀ ਜਾਂਦਾ ਉਹ ਬਿਲਕੁਲ ਉੱਥੇ ਵਪਾਰ ਦੇ ਆਪਣੇ ਚਹੇਤਿਆਂ ਲਈ ਆਪਣੇ ਰਸਤੇ ਖੁੱਲ ਕੇ ਆਉਂਦਾ, ਇਹੀ ਹਾਲਾਤ ਭਾਰਤ ਦੇ ਹੈ। ਸੋ ਇਸ ਕਰਕੇ ਸਵਾਲ ਦਾ ਜਵਾਬ ਤਾਂ ਨਹੀਂ ਤੁਹਾਡੇ ਦਾ ਦੇ ਸਕਿਆ ਮੈਂ, ਉਹ ਤਾਂ ਬੜੀ ਸਿੱਧੀ ਪੱਧਰੀ ਗੱਲ ਹੈ, ਉਹ ਤੁਸੀਂ ਵੀ ਸਮਝਦੇ ਹੋ, ਇਹ ਰੋਂਗ ਹੈ, ਅਸੀਂ ਇਹਨੂੰ ਕੰਡੈਮ ਕਰਦੇ ਆ ਜੋ ਭਾਰਤ ਵਰਸਿਸ ਅਮਰੀਕਾ ਇਸ ਵੇਲੇ ਜਿਹੜੀਆਂ ਅੰਦਰਲੀਆਂ ਚਾਲਾਂ ਤੇ ਸਮਝੌਤੇ ਚੱਲ ਰਹੇ ਹੈ ਉਹਦਾ ਤਾਂ ਅਸੀਂ ਹਮੇਸ਼ਾ ਹੀ ਵਿਰੋਧੀ ਹੈ। ਇੱਕ ਹੱਦ ਤੱਕ ਹੀ ਨਿੱਜੀਕਰਨ ਜੱਚ ਸਕਦਾ ਹੈ ਤੇ 100% ਇੱਥੇ ਕਿਸਾਨ ਦੀ ਨਬਜ਼ ਭਾਰਤੀ ਸਰਕਾਰ ਕਿਸਾਨ ਦੀ ਨਬਜ਼ ਅਮਰੀਕਾ ਵਰਗੇ ਮੁਲਕਾਂ ਦੇ ਹੱਥ ਵਿੱਚ ਫੜਾਉਣਾ ਚਾਹੁੰਦੇ ਆ, ਤਾਂਹੀਓ ਕਿਸਾਨ ਇਸ ਵੇਲੇ ਸਭ ਤੋਂ ਵੱਧ ਚੀਕ ਰਿਹਾ, ਤਾਂਹੀਓ ਸੰਸਾਰ ਦਾ ਸਭ ਤੋਂ ਵੱਡਾ ਅੰਦੋਲਨ ਦਿੱਲੀ ਵਿੱਚ ਹੋਇਆ ਸੀ। ਔਰ ਮੈਂ ਉਦੋਂ ਵੀ ਕਿਹਾ ਸੀ ਕਿ ਠੀਕ ਹੈ, ਕਈ ਕਹਿੰਦੇ ਆ ਕਿ ਉਹ ਅੰਦੋਲਨ ਆਖਰੀ ਸੀ, ਸ਼ਾਇਦ ਦੁਬਾਰਾ ਨਹੀਂ ਹੋਣਾ, ਜੇ ਸਰਕਾਰ ਦੀਆਂ ਨੀਤੀਆਂ ਇਹੀ ਰਹੀਆਂ ਤੇ ਇਸ ਤੋਂ ਵੱਡਾ ਅੰਦੋਲਨ ਵੀ ਦਿੱਲੀ ਚ ਹੋਵੇਗਾ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖਣਾ, ਤੁਸੀਂ ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਕੰਟਰੈਕਟਰ ਹੋ, ਬਿਲਡਰ ਹੋ, ਅਤੇ ਤੁਹਾਨੂੰ ਇੱਕ ਇੱਕੋ ਛੱਤ ਥੱਲੇ ਸਾਰਾ ਹਾਰਡਵੇਅਰ ਦਾ ਸਮਾਨ ਚਾਹੀਦਾ ਆ, ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਲੈ ਕੇ ਆ ਗਏ ਨੇ, ਆਪਣਾ ਬਹੁਤ ਵੱਡਾ ਇੱਕ ਸ਼ੋਰੂਮ, ਤੁਸੀਂ ਇੱਕੋ ਛੱਤ ਥੱਲੇ ਹਰ ਤਰ੍ਹਾਂ ਦਾ ਸਮਾਨ ਬਿਲਡਿੰਗ ਸਪਲਾਈਜ਼ ਦਾ ਲੈ ਸਕਦੇ ਹੋ, ਚਾਹੇ ਪਲੰਬਿੰਗ ਦਾ ਸਮਾਨ ਹੋਵੇ, ਸਪਲਾਈਜ਼ ਫਿਕਸਚਰ ਐਚ ਵੀ ਏ ਸੀ ਦਾ ਸਮਾਨ ਹੋਵੇ, ਇਲੈਕਟ੍ਰੀਕਲ ਸਪਲਾਈਜ਼ ਦਾ, ਫਲੋਰਿੰਗ ਟਾਇਲਸ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲਸ, ਇੰਸੂਲੇਸ਼ਨ, ਸਟੂਲਸ, ਹਾਰਡਵੇਅਰ, ਵੈਂਟੀਆਂ, ਸ਼ਾਵਰ ਸਿਸਟਮ, ਮੁੱਕਦੀ ਗੱਲ ਕਿ ਇੱਕੋ ਛੱਤ ਥੱਲੇ ਤੁਹਾਡੀ ਵਨ ਸਟੋਪ ਸ਼ੋਪ ਬਣ ਜਾਣੀ ਆ, ਸਮਾਂ ਅਤੇ ਪੈਸੇ ਦੀ ਦੋਨਾਂ ਦੀ ਬੱਚਤ ਹੋਣੀ ਆ। ਬੈਸਟ ਵੈਲਿਊ ਬਿਲਡਿੰਗ ਸਪਲਾਈ 'ਤੇ ਤੁਸੀਂ ਪਹੁੰਚ ਜਾਣਾ ਆ। ਪੰਜਾਬੀ ਲਾਈਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ, 647-947-0585-6471-0585। ਬੈਸਟ ਵੈਲਿਊ ਬਿਲਡਿੰਗ ਸਪਲਾਈ, ਤੁਸੀਂ ਔਨਲਾਈਨ ਜਾ ਕੇ ਆਪਣੇ ਜੋ ਵੀ ਤੁਹਾਡੀ ਰਿਕੁਆਇਰਮੈਂਟ ਆ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ .ca 'ਤੇ ਜਾ ਕੇ ਚੈੱਕ ਕਰ ਸਕਦੇ ਹੋ, ਪ੍ਰਾਈਜ਼ ਤੁਸੀਂ ਕੰਪੇਅਰ ਕਰ ਲੈਣੇ ਆ। ਸੋ ਬਿਲਕੁਲ ਜੀ, 905-673-3337 ਸਟੂਡੀਓ ਦੇ ਇੱਕ ਨੰਬਰ ਆ। ਸੋ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਔਰ ਮੇਰੇ ਨਾਲ ਰਮੇਸ਼ ਸ਼ਿਆਰਪੁਰ ਜੀ ਲਾਈਨ 'ਤੇ ਨੇ। ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਲੰਬੇ ਸਮੇਂ ਤੋਂ ਹੋਲਡ ਨੇ, ਗਗਨਦੀਪ ਜੀ, ਸਤਿ ਸ਼੍ਰੀ ਅਕਾਲ ਗਗਨਦੀਪ ਵੀਰੇ, ਕੀ ਹਾਲ ਚਾਲ?
10: ਹਾਂਜੀ ਪ੍ਰਭ ਜੀ ਅਤੇ ਰਮੇਸ਼ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਮੇਸ਼ ਜੀ, ਕੱਲ ਆਪਣੀ ਗੱਲ ਚੱਲ ਰਹੀ ਸੀ ਬੀਜੇਪੀ ਦੀ ਪੰਜਾਬ ਚ, ਪਾਰਟੀ ਦੀ ਕੀ ਸਿਚੁਏਸ਼ਨ ਹੈ ਤੇ ਕੀ ਅੱਗੇ ਹੋ ਸਕਦਾ, ਮੈਂ ਉਹਨੂੰ ਅੱਗੇ ਤੋਰੂੰਗਾ। ਮੈਂ ਕੱਲ ਕਿਹਾ ਸੀ ਕਿ ਸਰਕਾਰ ਬਣਾ ਰਹੀ ਹੈ ਬੀਜੇਪੀ, ਤੁਸੀਂ ਜਿਹੜੀਆਂ ਗੱਲਾਂ ਬਾਤਾਂ ਤਰਕ ਰੱਖੇ ਸੀ ਬਿਲਕੁਲ ਤੁਹਾਡੇ ਸਹੀ ਨੇ, ਪਰ ਮੈਂ ਸ਼ਾਇਦ ਆਪਣੀ ਗੱਲਬਾਤ ਚ ਇੱਕ ਛੋਟਾ ਜਿਹਾ ਸਟਾਰ ਮਾਰਕ ਲਾਉਣਾ ਭੁੱਲ ਗਿਆ, ਟਰਮਸ ਐਂਡ ਕੰਡੀਸ਼ਨ ਵਾਲਾ। ਉਹ ਤੁਹਾਡੀਆਂ ਗੱਲਾਂ ਇਸ ਲਈ ਸਹੀ ਹੋ ਸਕਦੀਆਂ, ਉਹ ਟਰਮਸ ਐਂਡ ਕੰਡੀਸ਼ਨ ਇਹ ਨੇ ਜੇ ਸਭ ਕੁਝ ਫੇਅਰ ਹੋਏਗਾ, ਪਰ ਉਹ ਤੁਹਾਨੂੰ ਵੀ ਪਤਾ ਕਿ ਇਹਦਾ ਜਵਾਬ ਕੀ ਹੈ, ਫੇਅਰ ਕਿੰਨਾ ਹੋ ਰਿਹਾ, ਕਿੰਨਾ ਚੱਲ ਰਿਹਾ। ਉਸ ਤੋਂ ਬਾਅਦ ਦੀ ਜਿਹੜੀ ਦੂਜੀ ਗੱਲ ਹੈ, ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਗੱਲ ਕਰੀ, ਚਲੋ ਮੈਂ ਤੁਹਾਨੂੰ ਤਾਂ ਨਹੀਂ ਉਹ ਸ਼ਬਦ ਕਹਿ ਸਕਦਾ, ਪਰ ਉਹ ਇਹ ਹੈ ਕਿ ਜਿਹੜਾ ਬੰਦਾ ਇਹ ਕਹਿ ਰਿਹਾ ਕਿ ਬੀਜੇਪੀ ਦਾ ਕੁਛ ਨਹੀਂ ਬਣਨਾ ਪੰਜਾਬ 'ਚ, ਮੈਨੂੰ ਇਹ ਸਮਝ ਲੱਗ ਰਹੀ ਹੈ ਉਸ ਚੀਜ਼ ਤੋਂ ਕਿ ਉਹ ਸ਼ਾਇਦ ਹਜੇ ਬੀਜੇਪੀ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ। ਮੈਂ ਰਾਜਨੀਤੀ ਦੀ ਗੱਲ ਨਹੀਂ ਕਰ ਰਿਹਾ, ਉਹ ਬੀਜੇਪੀ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ। ਬੀਜੇਪੀ ਦੀ ਪਾਰਟੀ ਦੀ ਇੱਕ ਖਾਸੀਅਤ ਮੈਂ ਪਿਛਲੇ ਕੁਛ ਸਾਲਾਂ ਤੋਂ ਦੇਖੀ ਹੈ, ਇਹ ਖਾਸੀਅਤ ਕਹਿ ਰਿਹਾ ਮੈਂ, ਨਾ ਉਹਨਾਂ ਦੀ ਚੰਗਿਆਈ ਨਾ ਬੁਰਾਈ, ਨਾ ਉਹਨਾਂ ਦਾ ਪਲੱਸ ਨਾ ਨੈਗੇਟਿਵ, ਉਹਨਾਂ ਦੀ ਖਾਸੀਅਤ ਇਹ ਹੈ ਕਿ ਉਹ ਇੱਕੋ ਘੋੜੇ ਤੇ ਆਪਣੇ ਸਾਰੇ ਪੈਸੇ ਨਹੀਂ ਲਾਉਂਦੇ, ਜਾਂ ਇਹਨੂੰ ਇੱਦਾਂ ਕਹਿ ਲਓ ਕਿ ਉਹ ਇੱਕੋ ਟੋਕਰੀ ਦੇ ਵਿੱਚ ਆਪਣੇ ਸਾਰੇ ਫਰੂਟ ਨਹੀਂ ਰੱਖਦੇ। ਕਹਿਣ ਤੋਂ ਭਾਵ ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਪਲਾਨ ਏ ਤੋਂ ਬਾਅਦ ਏ ਨਹੀਂ ਚੱਲਿਆ ਤਾਂ ਬੀ ਹੋਣਾ ਚਾਹੀਦਾ, ਚਲੋ ਬੜੀ ਹੱਦ ਕੋਈ ਬੰਦਾ ਸੀ ਬਣਾ ਲਏਗਾ, ਉਹਨਾਂ ਕੋਲ ਡੀ ਈ ਐਫ ਜੀ, ਤੁਸੀਂ ਜਿੱਥੇ ਤੱਕ ਜਾ ਸਕਦੇ ਹੋ ਸਾਰੇ ਪਲਾਨ ਹੁੰਦੇ ਨੇ, ਔਰ ਉਹ ਸਾਰਿਆਂ ਤੇ ਪੁਰਜ਼ੋਰ ਕੋਸ਼ਿਸ਼ ਕਰਦੇ ਨੇ ਆਪਣੀ ਉਸ ਨੂੰ ਅੱਗੇ ਵਧਾਉਣ ਲਈ, ਜਿਹੜੀ ਸੱਤਾ ਏ ਉਹਨੂੰ ਹਾਸਲ ਕਰਨ ਲਈ ਤੇ ਉਹਨੂੰ ਬਰਕਰਾਰ ਰੱਖਣ ਲਈ। ਉਸ ਤੋਂ ਬਾਅਦ ਜਿਹੜੀ ਰਮੇਸ਼ ਜੀ ਕੁਛ ਗੱਲਾਂ ਇਹ ਹੋਈਆਂ ਸੀ ਵੀ ਈਵੀਐਮ ਵੋਟ ਚੋਰੀ ਔਰ ਐਸਆਈਆਰ ਔਰ ਇਹ ਚੀਜ਼ਾਂ, ਇਹਨਾਂ ਦੇ ਨਾਲ ਮਿਲਾ ਕੇ ਤੁਸੀਂ 5-7 ਸੀਟਾਂ ਦੱਸੀਆਂ ਸੀ, ਸ਼ਾਇਦ 2-4 ਸੀਟਾਂ, ਮੇਰੀ ਸੋਚ ਇਹ ਹੈ ਕਿ ਉਹ 8-10 ਸੀਟਾਂ ਇਸ ਟਾਈਮ ਜੇ ਵੋਟਾਂ ਹੋ ਜਾਣ ਬੀਜੇਪੀ ਲੈ ਜਾਏਗੀ, ਔਰ ਜਿਹੜੇ ਸਾਰੇ ਫੈਕਟਰ ਮਿਲਾ ਕੇ ਜੇ ਦੇਖੀਏ ਤਾਂ ਮੇਰੇ ਹਿਸਾਬ ਨਾਲ 25-30 ਸੀਟਾਂ ਬਿਨਾਂ ਕਿਸੇ ਦੀ ਸਪੋਰਟ ਤੇ, ਬਿਨਾਂ ਅਕਾਲੀ ਦਲ, ਬਿਨਾਂ ਕਿਸੇ ਹੋਰ ਪਾਰਟੀ ਦੀ ਸਪੋਰਟ ਤੇ ਲੈ ਜਾਏਗੀ। ਔਰ ਲਾਸਟ ਗੱਲ ਜਿਹੜੀ ਮੈਂ ਕਹਿਣ ਲੱਗਿਆ ਉਹ ਇਹ ਹੈ ਕਿ ਲਾਸਟ ਗੱਲ ਮੈਂ ਇਹ ਕਹਿਣ ਲੱਗਿਆ ਰਮੇਸ਼ ਜੀ ਕਿ ਤੁਸੀਂ ਤੋਂ ਭਾਵ ਕਿ ਪੰਜਾਬੀ ਲੋਕ ਜਿਹੜੀ ਮਰਜ਼ੀ ਪਾਰਟੀ ਨੂੰ, ਜਿਹੜੇ ਮਰਜ਼ੀ ਬੰਦੇ ਨੂੰ ਵੋਟ ਪਾ ਲਓ, ਉਹ ਐਂਡ ਦੇ ਵਿੱਚ ਬੀਜੇਪੀ ਨੂੰ ਹੀ ਭੁਗਤਣੀ ਹੈ। ਇਸ ਗੱਲ ਦਾ ਜਿਹੜਾ ਇਹਨੂੰ ਸਮਝਣ ਦਾ ਮੈਨੂੰ ਲੱਗਦਾ ਤੁਹਾਡੇ ਤੋਂ ਵਧੀਆ ਨਾ ਕੋਈ ਸਮਝ ਸਕਦਾ ਨਾ ਸਮਝਾ ਸਕਦਾ। ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਮਾਂ ਦੇਣ ਦਾ ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਦੇਖੋ ਇੱਕ ਸਵਾਲ ਨਹੀਂ ਇੱਥੇ ਪੂਰੀ ਆਈਡੀਓਲੋਜੀ ਰੱਖ ਦਿੱਤੀ ਸਰੋਤਿਓ, ਫਿਰ ਮੇਰੇ ਲਈ ਵੀ ਔਖਾ ਹੋ ਜਾਂਦਾ, ਜਾਂ ਤੇ ਮੈਨੂੰ ਇਹ ਗੱਲ ਕਹਿਣਾ ਪੈਂਦਾ ਕਿ ਠੀਕ ਹੈ ਜਾਂ ਫਿਰ ਟਿੱਪਣੀ ਲੰਬੀ। ਚਲੋ ਮੈਂ ਥੋੜੇ ਸ਼ਬਦਾਂ 'ਚ ਗੱਲ ਕਰਦਾ। ਦੇਖੋ ਮੈਂ ਕੱਲ੍ਹ ਵਾਲੀ ਗੱਲ ਇੱਕ ਲਾਈਨ 'ਚ ਰਿਪੀਟ ਕਰਦਾ ਆਪਣੀ, ਕਿ ਜੇ ਬਿਲਕੁਲ, ਕਿਉਂਕਿ ਇੱਕ ਪਾਸੇ ਤੁਸੀਂ ਵੀ, ਮੈਂ ਵੀ ਜਾਂ ਹੋਰ ਵੀ ਬਹੁਤ ਸਾਰੇ ਜਿਹਨੂੰ ਐਸਆਈਆਰ ਜਾਂ ਈਵੀਐਮ ਆਖਦੇ ਆ ਕਿ ਉਹ ਗੜਬੜੀ, ਕਿਉਂਕਿ ਉਹ 'ਤੇ ਮੈਂ ਨਹੀਂ ਟਿੱਪਣੀ ਕਰਦਾ, ਜੇ ਉਹ 'ਚ ਗੜਬੜੀ ਹੁੰਦੀ ਫਿਰ ਤਾਂ ਨਤੀਜੇ ਜੋ ਜਿਹੜਾ ਬਟਨ ਦੱਬਣ ਵਾਲਾ ਜਿਹੜਾ ਆਪਰੇਟਰ ਹੈ ਉਹੀ ਤੈਅ ਕਰੇਗਾ, ਨਾ ਤੁਸੀਂ ਤੈਅ ਕਰ ਸਕਦੇ ਨਾ ਮੈਂ ਤੈਅ ਕਰ ਸਕਦਾ, ਉਹ ਨਹੀਂ ਮੈਨੂੰ ਪਤਾ ਕੀ ਹੋਣਗੇ। ਉਵੇਂ ਅੱਜ ਦੇ ਹਾਲਾਤਾਂ ਚ ਮੈਂ ਬੀਤੇ ਕੱਲ ਕਿਹਾ ਸੀ ਕਿ ਭਾਜਪਾ ਜੇ ਕੱਲਿਆਂ ਚੋਣਾਂ ਲੜਦੀ ਆਪਣੇ ਸਿਰ ਤੇ ਪੰਜ ਚਾਰ ਸੀਟਾਂ, ਜੇ ਰਲ ਕੇ ਲੜਦੀ ਹੈ ਤੇ ਭਾਜਪਾ 15-14-15-16 ਮਤਲਬ ਮੈਂ ਇਹ ਕਿਹਾ ਸੀ, ਮੈਂ ਅੱਜ ਵੀ ਉੱਥੇ ਸਟੈਂਡ ਕਰਦਾ, ਉਧਰਲੇ ਪਾਸੇ ਨੂੰ ਮੈਂ ਗੱਲ ਨਹੀਂ ਲੈ ਕੇ ਜਾਂਦਾ। ਤੇ ਜਿਹੜੀ ਗੱਲ ਆ ਗਈ ਆਪਰੇਟਰ ਵਾਲੀ ਕਿ ਮਗਰ ਬੈਠਾ ਕੋਈ ਆਪਰੇਟ ਕਰਦਾ, ਉੱਥੇ ਤਾਂ ਫਿਰ ਮੈਂ ਨਤੀਜਾ ਹੀ ਨਹੀਂ ਦੇ ਸਕਦਾ ਨਾ ਕਿ ਨਤੀਜਾ ਕੀ ਆਵੇਗਾ, ਉੱਥੇ ਨਹੀਂ ਮੈਨੂੰ ਪਤਾ। ਹੁਣ ਜਿਹੜੀ ਅਗਲੀ ਆਖਰੀ ਗੱਲ ਤੁਸੀਂ ਕਹੀ, ਸਭ ਤੋਂ ਵੱਡਾ ਮੁੱਦਾ ਇਹ ਹੋਇਆ, ਮੰਨ ਵੀ ਲਓ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀ ਵਾਰੀ ਇਸ ਹੁਣ 95 ਹੈ, ਮੈਂ ਕਹਿੰਦਾ 97 ਦੇ ਲੈਣੇ ਰਲ ਮਿਲ ਕੇ, ਕਿਹੜੀ ਗੱਲ ਹੈ, ਕਿਹੜਾ ਜ਼ੋਰ ਲੱਗਦਾ, 97 ਸੀਟਾਂ ਦੇ ਦਿੰਦੇ ਹੈ। ਮੰਨ ਲਓ ਕਾਂਗਰਸ ਲੈ ਆਉਂਦੇ ਹੈ 61 ਸੀਟਾਂ ਦੇ ਨਾਲ, ਇਹ ਵੀ ਛੱਡੋ ਸੁਖਬੀਰ ਸਿੰਘ ਬਾਦਲ ਲੈ ਆਉਂਦੇ ਆ, ਪੰਜਾਬ ਦਾ ਆਪਣੇ ਆਪ ਨੂੰ ਬੜਾ ਵੱਡਾ ਧਰਤੀ ਆਖਦਾ ਕਿ ਮੇਰੇ ਤੋਂ ਵੱਡਾ ਧਰਤੀ ਕੋਈ ਨਹੀਂ। ਬਿਲਕੁਲ ਤੁਸੀਂ ਠੀਕ ਕਿਹਾ, ਜਿਹੜੀ ਮਰਜ਼ੀ ਤੇ ਰਾਜੇ, ਕਿਸਾਨ ਵੀ ਕੁੱਟੇ ਜਾਣੇ ਹੈ, ਮਜ਼ਦੂਰ ਵੀ ਕੁੱਟੇ ਜਾਣੇ ਹੈ, ਮੁਲਾਜ਼ਮ ਵੀ ਕੁੱਟੇ ਜਾਣੇ ਹੈ, ਗੈਂਗਸਟਰ ਕਲਚਰ ਵੀ ਵਧਣਾ ਹੈ, ਲੁੱਟਾਂ ਖੁਆਂ ਵੀ ਉਹੀ ਰਹਿਣੀ ਹੈ, ਪ੍ਰਾਈਵੇਟੇਸ਼ਨ ਵੀ ਉਹੀ ਰਹਿਣੀ ਹੈ, ਆਹੀ ਆਟੇ ਦਾਲ ਤੇ ਅਸੀਂ ਫਸੇ ਰਹਿਣਾ, ਇਹ ਤੋਂ ਵੱਧ ਕੁਛ ਨਹੀਂ। ਇਹ ਸੱਚ ਹੈ, ਕਿਉਂਕਿ ਬੇਸਿਕਲੀ ਅਸੀਂ ਤੇ ਚਿਹਰਾ ਹੀ ਬਦਲਣਾ ਚਾਹੁੰਦੇ ਹਾਂ ਨਾ, ਵਿਚਾਰਧਾਰਾ ਤੇ ਸਾਨੂੰ ਪਤਾ ਹੀ ਨਹੀਂ, ਡਿਮਾਂਡ ਤੇ ਸਾਡੀ ਹੈ ਹੀ ਨਹੀਂ ਕਿ ਹੈ ਕੀ ਹੋਣੀ ਚਾਹੀਦੀ ਹੈ। ਕੋਈ ਬਿਜਲੀ ਦੇ ਮੀਟਰਾਂ ਤੇ ਵੋਟ ਕਦੇ ਪਾਤੀ, ਕਦੇ ਅਸੀਂ ਇਹ ਪਾਤੀ ਜੀ ਸਾਨੂੰ ਪੈਨਸ਼ਨ ਦੇ ਦੇਣੀ ਹੈ, ਕਦੇ ਬੱਸਾਂ ਦੇ ਕਿਰਾਏ ਨੂੰ ਪਾਤੀ, ਕਦੇ 4 ਕਿਲੋ ਆਟਿਆਂ ਨੂੰ ਪਾਤੀ, ਕਦੇ ਸਰੋਂ ਦੇ ਤੇਲ ਦੇ ਬੋਤਲ ਨੂੰ ਪਾਤੀ, ਆਹ ਕੁਛ ਹੀ ਤਾਂ ਚਲੀ ਜਾਂਦਾ ਹੈ। ਸੋ ਇਸ ਕਰਕੇ ਮੈਂ ਆਖਰੀ ਨੁਕਤੇ ਨਾਲ ਬਿਲਕੁਲ ਸਹਿਮਤ ਹਾਂ ਕਿ ਅੱਜ ਦੀ ਸਮੇਂ ਜਿਹੜੀ ਮਰਜ਼ੀ ਆ ਜਾਏ, ਚਾਹੇ ਅਸੀਂ ਉਵੇਂ ਹੀ ਕਹਿ ਦਈਏ ਜੀ ਚੋਣ ਨਹੀਂ ਕਰਾਉਣੀ, ਭਗਵੰਤ ਮਾਨ ਨੂੰ 5 ਸਾਲ ਹੋਰ ਦੇ ਦਿਓ, ਤਾਂ ਵੀ ਆਹ ਕੁਛ ਹੀ ਰਹਿਣਾ ਹੈ, ਕਿਉਂਕਿ ਬੇਸਿਕਲੀ ਰੌਲਾ ਹੋ ਰਿਹਾ ਹੈ ਨਾ ਹੀ ਹੈ। ਕਿਸੇ ਦਾ ਨਾ ਭਾਜਪਾ ਹੋ ਸਕਦਾ, ਕਿਸੇ ਦਾ ਨਾ ਆਮ ਆਦਮੀ ਪਾਰਟੀ ਹੋ ਸਕਦਾ, ਕਿਸੇ ਦਾ ਹੋਰ ਹੋ ਸਕਦਾ। ਮੈਂ ਤਾਂ ਕਾਂਗਰਸ ਤੇ ਕਹਿਣਾ, ਉਹ ਹੀ ਆਪਣੀ ਆਈਡੀਓਲੋਜੀ, ਜਿਹੜਾ ਸਿਧਾਂਤ ਹੁੰਦਾ ਉਹ ਹੀ ਆਪਣਾ ਸਿਧਾਂਤ ਸਪਸ਼ਟ ਨਹੀਂ ਅੱਜ ਕਰ ਪਾ ਰਹੀ ਕਿ ਜੇ ਅਸੀਂ ਆਉਂਦੇ ਹਾਂ ਸੱਤਾ ਵਿੱਚ ਤੇ ਕੀ ਲੈ ਕੇ ਆਉਂਦੇ ਹਾਂ। ਔਰ ਮੈਨੂੰ ਜਦੋਂ ਤੁਸੀਂ ਪੁੱਛਦੇ ਹੋ ਕਿ ਕਾਂਗਰਸ ਦੇ ਹਾਲਾਤਾਂ ਦੇ ਕਾਰਨ ਕੀ ਹੈ, ਉਹ 'ਚ ਇੱਕ ਵੱਡਾ ਕਾਰਨ ਇਹੀ ਹੈ ਕਿ ਕਾਂਗਰਸ ਪਾਰਟੀ ਕੇਂਦਰ ਵਿੱਚ ਇਹਨਾਂ ਦੀ ਲੀਡਰਸ਼ਿਪ ਸਪਸ਼ਟ ਹੀ ਨਹੀਂ ਕਿ ਜੇ ਉਹ ਰਾਜ ਵਿੱਚ ਆਉਂਦੀ ਹੈ ਤੇ ਲੋਕਾਂ ਲਈ ਕੀ ਸਿਧਾਂਤ ਲੈ ਕੇ ਆਵੇਗੀ, ਕੀ ਪਾਲਿਸੀ ਲੈ ਕੇ ਆਵੇਗੀ। ਤੇ ਲੋਕ ਫਿਰ ਕਹਿੰਦੇ ਭਾਈ ਜੀ ਅਸੀਂ ਕੋਟੀ ਖਾਣੀ ਹੈ ਤੇ ਫਿਰ ਇੱਧਰ ਵੀ ਖਾ ਲੈਂਦੇ ਹਾਂ, ਇਹਨਾਂ ਦੀ ਹੁਣ ਸਾਨੂੰ ਆਦਤ ਪੈ ਗਈ ਹੈ, ਤੁਸੀਂ ਪਤਾ ਨਹੀਂ ਕਿੱਦਾਂ ਦੀ ਕੁੱਟਣਾ ਹੈਗਾ। ਸੋ ਇਸ ਕਰਕੇ ਇਹ ਸਵਾਲ ਤੁਹਾਡਾ ਨੁਕਤਾ ਠੀਕ ਹੈ।
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
0: ਸੋ ਬਿਲਕੁਲ ਜੀ, ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਅਗਲੇ ਕਾਲ ਦੇ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਦਿਲਜੋਤ ਜੀ, ਤੁਸੀਂ ਆਉਣੇ ਰਹੋ।
11: ਹੈਲੋ
0: ਜੀ, ਜੀ ਸਤਿ ਸ਼੍ਰੀ ਅਕਾਲ ਭਾਜੀ, ਤੁਸੀਂ ਆਉਣੇ ਰਹੋ ਜੀ।
11: ਹਾਂਜੀ ਸਤਿ ਸ਼੍ਰੀ ਅਕਾਲ ਜੀ, ਅੰਦਰ ਰਮੇਸ਼ ਜੀ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
11: ਹਾਂਜੀ, ਆਹ ਜਿਹੜੀ ਗੱਲ ਮੈਨੂੰ ਰਮੇਸ਼ ਜੀ ਦੀ ਜਾਣੀ 100% ਧੋਖਦੀ ਲੱਗੀ, ਜਿਹੜੇ ਇਹਨਾਂ ਨੇ ਕਿਹਾ ਨਾ ਵੀ ਆਮ ਜਿੰਨਾ ਟਾਈਮ ਆ ਲੁਭਾਵਣੀਆਂ ਗੱਲਾਂ, ਹਰੇਕ ਪੋਲੀਟੀਕਲ ਬੰਦਾ ਫ੍ਰੀ ਦਾ ਜਿੱਥੇ ਫ੍ਰੀ ਦੇ ਲੱਗ ਗਏ ਨਾ ਆਪਾਂ, ਇਹੀ ਬਹੁਤ ਵੱਡੀ ਗੱਲ ਆ, ਕੋਈ ਵੀ ਚੀਜ਼ ਕਿਸੇ ਨੂੰ ਫ੍ਰੀ ਨੀ ਮਿਲਣੀ ਆ ਨਾ। ਤੇ ਦੂਜੀ ਗੱਲ ਮੈਨੂੰ ਜੀ ਜਥੇਦਾਰਾਂ ਬਾਰੇ ਮੈਂ ਸੁਣਨਾ ਚਾਹੁੰਦਾ ਰਮੇਸ਼ ਜੀ ਤੋਂ ਵੀ ਜਥੇਦਾਰਾਂ ਨੂੰ ਆਹੀ ਕੰਮ ਰਹਿ ਗਿਆ, ਉਹ ਕੀ ਕਰਦਾ, ਫਲਾਨਾ ਕੀ ਕਰਦਾ, ਧੋਂਦਾ ਕੀ ਕਰਦਾ, ਸਮਝ ਨੀ ਆਉਂਦੀ ਕੁਛ, ਕਿਸੇ ਵੀ ਪ੍ਰਾਈਵੇਟ ਲਾਈਫ ਉਹ ਕੀ ਕਰ ਰਹੇ ਆ, ਦਸ ਦਿਨ ਬੈਠ ਰਿਹਾ, ਤੁਹਾਡਾ ਜਿਹੜਾ ਕੰਮ ਆ ਤੁਸੀਂ ਉਹ ਕਰੋ ਨਾ। ਚਲੋ ਠੀਕ ਆ ਜੀ, ਦੱਸੋ ਰਮੇਸ਼ ਜੀ।
0: ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
2: ਸਰੋਤੇ ਉਹ ਗੱਲ ਇਹ ਆ ਕਿ ਇਹ ਠੀਕ ਹੈ, ਇਹ ਵੀ ਇੱਕ ਚਰਚਾ ਆ, ਮੈਂ ਇਸ ਕਰਕੇ ਨਹੀਂ ਇਸ ਮੰਚ ਤੇ ਲੈ ਕੇ ਆਇਆ ਕਿਉਂ ਫਿਰ ਸ਼ਬਦ ਥੋੜੇ ਜਿਹੇ ਹੇਠਲੇ ਹੋ ਜਾਂਦੇ ਆ ਕਿ ਕਿਸੇ ਨੇ ਸ਼ਰਾਬ ਪੀਤੀ, ਬੜੇ ਸਾਰੇ ਸ਼ਰਾਬੀ ਟੋਲੇ ਏਦਾਂ ਦੇ ਹੋਣਗੇ ਜਿਹੜੇ ਸ਼ਰਾਬ ਪੀ ਕੇ ਭਗਵੰਤ ਮਾਨ ਤੋਂ ਵੀ ਸੱਤ ਗੁਣਾ ਮਾੜੀਆਂ ਹਰਕਤਾਂ ਕਰਦੇ ਆ, ਸੱਤ ਗੁਣਾ ਮਾੜੀ। ਕਿਹਨੂੰ ਕਿਹਨੂੰ ਸਜ਼ਾ ਦੇਵਾਂਗੇ, ਕਿਹੜੇ ਕਿਹੜੇ ਧਰਮ ਦੇ ਲੋਕ ਨੂੰ ਦੇਵਾਂਗੇ? ਚਲੋ ਇੱਥੇ ਪੰਜਾਬੀ ਹੈ ਤਾਂ ਪੰਜਾਬੀਆਂ ਤੋਂ ਇਲਾਵਾ ਕਿਹੜੇ ਸ਼ਰਾਬ ਨਹੀਂ ਪੀਂਦੇ? ਸੰਧੂ ਸਭਾ ਚ ਦਾ ਤਾਜ਼ਾ ਮਸਲਾ, ਮੈਨੂੰ ਨਹੀਂ ਪਤਾ, ਖਬਰ ਤੁਹਾਡੇ ਮੁਲਕ ਤੋਂ ਆਈ ਮੇਰੇ ਕੋਲ ਪਹੁੰਚੀ, ਮੈਂ ਦੇਖ ਰਿਹਾ ਸੀ ਇੱਕ ਆਨੰਦ ਕਾਰਜ, ਸੰਧੂ ਸਭ ਆਨੰਦ ਕਾਰਜ, ਮੈਨੂੰ ਲੱਗਦਾ ਸਮਝਾਉਣ ਦੀ ਜ਼ਰੂਰਤ ਨਹੀਂ। ਤੇ ਆਨੰਦ ਕਾਰਜ ਇੱਕ ਜੋੜੀ ਕਰ ਰਹੀ ਹੈ ਤੇ ਉਹਦੇ ਨਾਲ ਉਹਨਾਂ ਨੇ ਹੱਥ ਵਿੱਚ ਕੀ ਫੜਿਆ ਹੈ? ਨਿੱਕਾ ਜਿਹਾ ਡੌਗੀ, ਡੌਗੀ ਦੀ ਰੱਸੀ ਹੱਥ ਵਿੱਚ ਫੜ ਕੇ ਪਰਿਕਰਮਾ ਕੀਤੀ ਜਾ ਰਹੀ ਹੈ। ਬਾਕੀ ਅਸੀਂ ਵੀ ਤੇ ਬੇੜਾ ਗਰਕ ਕਰਨ ਚ ਕਸਰ ਕੋਈ ਨਹੀਂ ਛੱਡ ਰਹੇ ਨਾ। ਸੋ ਇਸ ਕਰਕੇ ਜਥੇਦਾਰ ਵੀ ਵਿਚਾਰੇ ਕੀ ਕਰਨ, ਦੇਖੋ ਮੈਂ ਅੱਜ ਦੇ ਸਮੇਂ ਮੈਂ ਇਹ ਨਹੀਂ ਕਹਿੰਦਾ ਜਥੇਦਾਰਾਂ ਨੂੰ ਕੋਈ ਕਲੀਨ ਚਿੱਟ ਨਹੀਂ ਦਿੰਦਾ, ਜਿੱਦਾਂ ਦੇ ਜਥੇਦਾਰ ਆ ਉਹ ਵੀ ਇੱਕ ਏਦਾਂ ਦੀ ਉਹਨਾਂ ਨੇ ਪੋਸਟ ਹੀ ਬਣਾ ਕੇ ਰੱਖ ਦਿੱਤੀ ਇੱਕ, ਬਸ ਠੀਕ ਹੈ ਭਾਈ ਜੋ ਤੈਨੂੰ ਅਸੀਂ ਟੈਲੀਫੋਨ ਕਰਾਂਗੇ ਕਹਾਂਗੇ ਤੂੰ ਉਦਾਂ ਕਰੀ ਜਾ। ਉਧਰ ਗੱਲ ਬਹੁਤ ਅਨੋਖਸ ਹੈ, ਪਰੰਤੂ ਮੈਨੂੰ ਲੱਗਦਾ ਕਿ ਅੱਜ ਜਿੰਨਾ ਕੁ ਕੁਛ ਅਸੀਂ ਮਾੜਾ ਕਰਨ ਲੱਗ ਪਿਆ ਤੇ ਜਥੇਦਾਰ ਵੀ ਫਿਰ ਕਿਤੇ ਨਾ ਕਿਤੇ ਤੇ ਬੋਲਣਾ ਹੀ ਪੈਣਾ ਨਾ। ਜੇ ਉਹ ਨਹੀਂ ਬੋਲਦੇ ਫਿਰ ਵੀ ਅਸੀਂ ਕਹਿੰਦੇ ਕਿ ਜਥੇਦਾਰ ਸਾਹਿਬ ਤੁਸੀਂ ਸੁੱਤੇ ਸੀ, ਹਾਲਾਂਕਿ ਬੋਲਣਾ ਹੋਰ ਵੀ ਮਸਲਿਆਂ ਤੇ ਚਾਹੀਦਾ ਸੀ, ਬੋਲਣਾ ਤੇ ਜਥੇਦਾਰ ਨੂੰ ਇਸ ਮਸਲੇ ਤੇ ਵੀ ਚਾਹੀਦਾ ਸੀ ਕਿ ਇੱਕ ਵਿਅਕਤੀ ਦਮਦਮੀ ਟਕਸਾਲ ਆ ਕੇ ਪੰਥ ਦਾ ਇਕੱਠ ਹੋਵੇ ਤੇ ਉੱਥੇ ਜੈ ਹਿੰਦ ਦੇ ਨਾਰੇ ਲਾ ਜਾਏ। ਅਸਲ ਹਾਲਾਂਕਿ ਜੈ ਹਿੰਦ ਨਾਲ ਇਤਰਾਜ਼ ਨਹੀਂ ਹੈ, ਮੈਨੂੰ ਇਤਰਾਜ਼ ਹੈ ਕਿ ਕਿਸ ਮੰਚ ਤੇ ਲੱਗ ਰਹੇ ਹੈ। ਸੋ ਇਸ ਕਰਕੇ ਇਹ ਇਹ ਜਥੇਦਾਰਾਂ ਬਾਰੇ ਜਿਹੜੇ ਸਵਾਲ ਸ਼ੰਕੇ ਆ ਤੁਹਾਡੇ ਜੀ ਜਾਇਜ਼ ਹੈ। ਇਹਨਾਂ ਹਸਤੀਆਂ ਦਾ, ਇਹਨਾਂ ਪਦਵੀਆਂ ਦਾ ਅਸੀਂ ਬਹੁਤ ਬੁਰੀ ਤਰ੍ਹਾਂ ਸਿਆਸੀਕਰਨ ਕਰਵਾ ਚੁੱਕੇ ਹਾਂ ਬਾਦਲਾਂ ਦੇ ਕੋਲੋਂ, ਤੇ ਹੁਣ ਤੇ ਇੱਕੋ ਇੱਕ ਹੱਲ ਹੈ ਕਿ ਭਾਈ ਅਸੀਂ ਢੁਕਵੇਂ ਢੰਗ ਦੇ ਨਾਲ SGPC ਦੀ ਵੋਟਾਂ ਦੀ ਮੰਗ ਕਰੀਏ, ਤੇ ਸਭ ਤੋਂ ਵੱਡੀ ਗੱਲ ਕਿ ਜਥੇਦਾਰ ਕੌਣ ਹੋਵੇ, ਕਿਵੇਂ ਲਾਇਆ ਜਾਵੇ ਤੇ ਕਿਵੇਂ ਹਟਾਇਆ ਜਾਵੇ, ਉਹ ਜਿਹੜਾ ਉਹਦੇ ਇੱਕ ਨਿਯਮ ਤੈਅ ਕਰੀਏ। ਇਹ ਮੈਨੂੰ ਲੱਗਦਾ ਕਿ ਸਾਡਾ ਤੁਹਾਡਾ ਇੱਕ ਫਰਜ਼ ਬਣਦਾ
0: ਜੀ। ਬਿਲਕੁਲ, ਔਰ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਅਯੁੱਧਿਆ ਦੇ ਵਿੱਚ ਕਹਿੰਦੇ ਕਰੋੜਾਂ ਦੇ ਚੜਾਵੇ ਦੀ ਗੜਬੜ ਹੋਈ ਹੈ ਜੀ।
2: ਸਭ ਗੱਲ ਇਹ ਹੈ ਕਿ ਅਸੀਂ ਇਕੱਲਾ ਸਿੱਖ ਧਰਮ ਦੀਆਂ ਤੇ ਗੁਰੂ ਘਰਾਂ ਦੀਆਂ ਗੱਲਾਂ ਤੇ ਕਰ ਲਈਦੀਆਂ, ਪਰੰਤੂ ਕਈ ਵਾਰ ਰਹਿ ਜਾਂਦੇ ਨੇ ਇਹੋ ਪਾਸੇ ਮੰਦਰਾਂ ਵਾਲੇ, ਪਰੰਤੂ ਹਾਲਾਤ ਉੱਥੇ ਇੱਥੋਂ ਵੀ ਮਾੜੇ ਆ, ਇੱਥੇ ਤੇ ਫਿਰ ਕਹਿ ਲਈਏ ਚੰਗੇ ਆ ਨਾ। ਇੱਥੇ ਤੇ ਕਈ ਵਾਰੀ ਗੱਲ ਹਜ਼ਾਰਾਂ ਤੱਕ ਹੁੰਦੀ ਹੈ, ਲੱਖਾਂ ਤੱਕ ਹੁੰਦੀ ਹੈ। ਉੱਥੇ ਸੰਧੂ ਸਾਹਿਬ ਆਖਦੇ ਆ ਕਿ ਅਜੇ ਤੱਕ ਪਤਾ ਹੀ ਨਹੀਂ ਕਿ ਕਿੰਨੇ ਕੁ ਕਰੋੜ ਰੁਪਏ ਦਾ ਜਿਹੜਾ ਚੜਾਵਾ, ਗੜਬੜੀ ਨਹੀਂ ਕਹਿ ਸਕਦੇ, ਲੁੱਟਿਆ ਗਿਆ, ਕਿਉਂਕਿ ਗੜਬੜੀ ਸ਼ਬਦ ਛੋਟਾ ਆ ਨਾ। ਮਤਲਬ ਕਿੰਨੇ, ਅਯੁੱਧਿਆ ਰਾਮ ਮੰਦਿਰ ਦੀ ਗੱਲ ਕਰ ਰਹੇ ਹਾਂ, ਔਰ ਤੁਸੀਂ ਇਹ ਦੇਖ ਲਓ ਕਿ ਇਹ ਖਬਰ ਫਿਰ ਕਦੋਂ, ਅੱਜ ਤੋਂ ਮਸਾਂ ਅਜੇ 10 ਦਿਨ ਹੋਇਆ। ਇੱਕ ਉੱਤਰ ਪ੍ਰਦੇਸ਼ ਦਾ ਇੱਕ ਸਿਆਸੀ ਲੀਡਰ ਹੈ ਅਖਿਲੇਸ਼ ਯਾਦਵ, ਉਹਨੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਟਿੱਪਣੀ ਕੀਤੀ ਕਿ ਭਾਈ ਇੱਥੇ ਤੇ ਕਰੋੜਾਂ ਦੇ ਚੜਾਵੇ ਗਾਇਬ ਹੁੰਦੀਆਂ ਖਬਰਾਂ ਨੇ, ਫਿਰ ਜਾ ਕੇ ਪ੍ਰਸ਼ਾਸਨ ਦੀ ਨੀਂਦ ਖੁੱਲੀ, ਫਿਰ ਜਾ ਕੇ ਥੋੜਾ ਬਹੁਤਾ ਹੋਰ ਸਰਕਾਰਾਂ ਹਿਲੀਆਂ, ਨਹੀਂ ਤੇ ਪਤਾ ਨੀ ਕਦੋਂ ਤੋਂ ਚਲੀ ਜਾਂਦਾ ਸੀ। ਹੁਣ ਉੱਥੇ ਜਾਂਚ ਟੀਮ ਬਣ ਚੁੱਕੀ ਹੈ, ਹੁਣ ਜਾਂਚ ਟੀਮ ਨੇ ਜਾਂਚ ਕਰਨੀ ਹੈ, ਫਿਰ ਦੱਸਣਾ ਕਿ ਭਾਈ ਹੋਈ ਗੜਬੜ ਕਿ ਨਹੀਂ ਹੋਈ, ਜੇ ਹੋਈ ਤੇ ਕਿੰਨੀ ਕੀਤੀ, ਕਿਨ ਕਿਨ ਕੀਤੀ ਹੈ। 6 ਕੁ ਲੋਕਾਂ ਤੋਂ ਪੁੱਛ ਪੜਤਾਲ ਹੋਈ ਹੈ, ਔਰ ਏਦਾਂ ਦੀਆਂ ਰਿਪੋਰਟਾਂ ਵੀ ਸੰਧੂ ਸਾਹਿਬ ਜੱਗ ਜਾਹਰ ਹੋ ਚੁੱਕੀਆਂ ਨੇ ਕਿ ਜਿਹੜੇ ਉਸ ਕਮੇਟੀ ਦੇ ਸ਼੍ਰੀ ਰਾਮ ਜਨਮ ਭੂਮੀ ਤੀਰਥ

0: ਕਈ ਏਦਾਂ ਦੇ ਸੀ ਜਿਹਨਾਂ ਦੀ ਤਨਖਾਹ 15,000 ਹੈ ਤੇ ਘਰ ਉਹਨਾਂ ਦੇ ਇਸ ਵੇਲੇ ਕਰੋੜਾਂ ਦੇ ਬਣੇ ਹੋਏ ਹੈ, ਔਰ ਕਈਆਂ ਦੇ ਘਰੋਂ ਤੇ ਕਹਿੰਦੇ ਸੋਨਾ ਵੀ ਬਰਾਮਦ ਹੋ ਚੁੱਕਾ ਹੈ, ਉੱਥੇ ਸੋਨੇ ਦੀ ਬੜੇ ਵੱਡੇ ਪੱਧਰ ਤੇ ਗੜਬੜ ਹੋ ਗਈ ਹੈ। ਸੋ ਇਸ ਕਰਕੇ ਰੌਲਾ ਕਿਸੇ ਵਿਸ਼ੇਸ਼ ਧਰਮ ਦਾ ਨਹੀਂ ਹੈ, ਭਾਰਤ ਦੀ ਜਦੋਂ ਗੱਲ ਕਰਦੇ ਹਾਂ ਇੱਥੇ ਜਿਹਦਾ ਜਿੰਨਾ ਕੁ ਦਾ ਲੱਗਦਾ ਉਨਾ ਕਲਾਈ ਜਾਂਦਾ। ਤੇ ਇਸ ਵੇਲੇ ਭਾਈ ਅਯੁੱਧਿਆ ਰਾਮ ਮੰਦਿਰ ਸੁਰਖੀਆਂ ਦੇ ਵਿੱਚ ਹੈ ਤੇ ਉੱਥੇ ਕੱਲ ਕਹਿੰਦੇ ਆ ਕਿ ਉੱਥੋਂ ਦੇ ਮੁੱਖ ਮੰਤਰੀ ਜਿਹੜੇ ਯੋਗੀ ਆਦਿੱਤਿਆਨਾਥ ਉਹ ਵੀ ਇਸ ਪੜਤਾਲ ਦੇ ਚੱਲਦੇ ਜਾ ਰਹੇ ਆ, ਕਿਉਂਕਿ ਉਹਨਾਂ ਨੇ ਆਖਿਆ ਕਿ ਅਸੀਂ ਬਹੁਤ ਜਲਦ ਨਿਬੇੜਾ ਕਰ ਦੇਣਾ ਜਾਂਚ ਪੜਤਾਲ ਕਰਕੇ। ਸੋ ਵੇਖਦੇ ਜਾਂਚ ਪੜਤਾਲ ਵਿੱਚ ਕੀ ਆਉਂਦਾ ਹੈ, ਅਜੇ ਤੱਕ ਤੇ ਕੇਵਲ ਜਾਂਚ ਜਾਂਚ ਜਾਂਚ ਹੀ ਚੱਲ ਰਹੀ।
1: ਜੀ ਬਿਲਕੁਲ, ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਲੰਬੇ ਸਮੇਂ ਤੋਂ ਹੋਲਡ ਨੇ। ਗਿੱਲ ਸਾਹਿਬ, ਨਹੀਂ ਮਾਫ ਕਰਨਾ, 19 ਓਕੇ, ਗਿੱਲ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੈਂ ਜੀ ਭਗਵੰਤ ਮਾਨ ਦੀ ਤੁਸੀਂ ਗੱਲ ਕਰਦੇ ਨਾ ਜੀ, ਉਹਨਾਂ ਉਦੋਂ ਕਿਹੜਾ ਫੜਕਿਆਂ ਨੂੰ ਅੰਦਰ ਤਸਕੀਰ ਪਾ ਦਿੰਦਾ ਜੀ।
1: ਜੀ
2: ਦੇਖੋ ਜੀ, ਡੈਮੋਕਰੇਸੀ ਜੇ ਪੋਸੀਬਲ ਨਹੀਂ ਗਾ ਮੇਰੇ ਹਿਸਾਬ ਨਾਲ, ਮੇਰੇ ਵਿਚਾਰ ਜੀ, ਕਿਉਂਕਿ ਹੁਣ ਐਵੇਂ ਤਰ੍ਹਾਂ ਫੜ ਕੇ ਉਹਨੂੰ ਕਿਵੇਂ ਅੰਦਰ ਦੇ ਸਕਦਾ ਉਹਨੂੰ ਜੀ, ਡੈਮੋਕਰੇਸੀ ਹੁਣ ਕੋਰਟ ਗਏ ਜਾਣ ਜੀ, ਉਹ ਕੋਰਟ ਤੁਹਾਨੂੰ ਪਤਾ ਕਿੰਨਾ ਕਿੰਨਾ ਚਿਰ ਲੱਗਦਾ ਉਹਨੂੰ ਜੀ। ਉਹ ਭਗਵੰਤ ਮਾਨ ਮੇਰੇ ਹਿਸਾਬ ਠੀਕ ਆ ਜੀ, ਵਿਚਾਰ ਚੰਗਾ ਕੰਮ ਕਰ ਰਿਹਾ ਜੀ, ਹੁਣ ਦੂਜਿਆਂ ਨਾਲ ਤਾਂ ਚੰਗਾ ਹੀ ਕਰਦਾ ਜੀ ਉਹ ਜੀ। ਹੁਣ ਜੇ ਕੋਈ ਇੰਨਾ ਚਿਰ ਦਾ ਜਿਹੜਾ ਸਿਸਟਮ ਵਿਗੜਿਆ ਜੀ, ਉਹਨੂੰ 4 ਸਾਲ ਚ ਸੁਧਾਰ ਹੋਵੇ, ਇੰਨਾ ਨਹੀਂ ਹੋ ਸਕਦਾ ਜੀ।
1: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਔਰ ਦੇਖੋ ਮੇਰੇ ਮੈਂ ਸਵਾਲ ਉਹਨਾਂ ਦੇ ਭਾਈ ਜੀ ਹੁਣਾਂ ਨਾਲ ਬਿਲਕੁਲ ਰੈਡੀ ਹਾਂ, ਅਜੇ ਵੀ ਅੱਖਾਂ ਤੇ ਪੱਟੀ ਅਸੀਂ ਲਾਉਣਾ ਹੀ ਨਹੀਂ ਚਾਹੁੰਦੇ। ਅਸੀਂ ਠੀਕ ਆ, ਜਿਹੜਾ ਕੰਮ ਕੋਈ ਚੰਗਾ ਕਰ ਰਿਹਾ ਉਹਨੂੰ ਚੰਗਾ ਕਹਾਂਗੇ, ਪਰ ਇੱਕ ਸਿਆਸਤ ਤੁਸੀਂ 4.5 ਸਾਲ ਤੋਂ ਕਰ ਰਹੇ ਹੋ ਕਿ ਸਾਡੇ ਕੋਲ ਆਹ ਦੇਖੋ ਕਾਨੂੰਨ, ਸਾਡੇ ਕੋਲ ਆਹ ਜਿਹੜੇ ਦੋਸ਼ੀ ਆ, ਆਹ ਫਾਈਲ ਆ ਗਈ ਆ, ਆਹ ਉਹਨਾਂ ਦੇ ਨਾਂ ਆ ਗਿਆ, ਬਸ ਤੁਸੀਂ ਸਾਨੂੰ ਵੋਟਾਂ ਪਾਓ, ਤੁਸੀਂ ਇੱਧਰ ਵੋਟਾਂ ਪਾਉਣੀਆਂ, ਇੱਧਰ ਸਾਡੀ ਸਰਕਾਰ ਆਉਣੀ ਆ, ਉੱਧਰ ਉਹ ਅੰਦਰ ਹੋ ਜਾਣੇ ਆ, ਉੱਧਰ ਉਹਨਾਂ ਦੇ ਵੱਡੇ ਵੱਡੇ ਵਿਲੇ ਢਹਿ ਜਾਣੇ ਆ, ਉੱਧਰ ਉਹਨੇ ਲੁੱਟਾਂ ਖੋਹਾਂ, ਮਤਲਬ ਹਜ਼ਾਰਾਂ ਨੁਕਸ ਕੱਢ ਕੇ ਦੋਸ਼ ਸਾਬਤ ਹੀ ਕਰਤੇ, ਫਿਰ ਜਿੱਦਾਂ ਹੀ ਸਰਕਾਰ ਆਈ ਤਾਂ 4.5 ਸਾਲ ਹੋ ਗਿਆ, ਜੇ ਵੀ ਤੁਹਾਨੂੰ ਮਿਹਣੀ ਹੋ ਰਿਹਾ ਗੱਲ ਤਾਂ ਮੈਨੂੰ ਲੱਗਦਾ ਭਾਈ ਜੀ ਉਹਨਾਂ ਦੀ ਬਿਲਕੁਲ ਸਹੀ ਆ। ਜੀ ਰਮੇਸ਼ ਜੀ।
0: ਨਹੀਂ ਚਲੋ, ਮੈਂ ਇੱਥੇ ਸਰੋਤੇ ਇੰਨਾ ਕਹਿਣਾ ਹੈ, ਇਹ ਠੀਕ ਹੈ ਕਿ ਡੈਮੋਕਰੇਸੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਭਗਵੰਤ ਮਾਨ ਤੋਂ ਕੋਈ ਏਦਾਂ ਦਾ ਕਾਨੂੰਨ ਨਹੀਂ, ਕੋਈ ਢੰਗ ਨਹੀਂ ਕਿ ਉਹਨੂੰ ਫਾਂਸੀ ਤੇ ਚਾੜ ਦੇ, ਪਰੰਤੂ ਡੈਮੋਕਰੇਸੀ ਦੇ ਵਿੱਚ ਇਹ ਵੀ ਤਾਂ ਢੰਗ ਨਹੀਂ ਨਾ ਕਿ ਆਪਾਂ ਝੂਠ ਬੋਲ ਕੇ ਵੋਟਾਂ ਲਈਏ, ਇਹ ਵੀ ਤਾਂ ਡੈਮੋਕਰੇਸੀ ਨੀ ਨਾ, ਪਹਿਲਾਂ ਇਹ ਕਹਿ ਕੇ ਵੋਟਾਂ ਲਈਏ ਕਿ ਭਾਈ ਮੇਰੇ ਤੋਂ ਫਾਇਲਾਂ ਆ ਗਈਆਂ, ਕੁੰਵਰ ਵਿਜੇ ਪ੍ਰਤਾਪ ਸਾਡੇ ਨਾਲ ਹੈ, ਤੇ ਮੁੜ ਕੇ ਡੈਮੋਕਰੇਸੀ ਇਹ ਵੀ ਨੀ ਕਹਿੰਦੀ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਤੁਸੀਂ ਵਿਧਾਨ ਸਭਾ ਚ ਬੋਲਣੀ ਨਾ ਦਿਓ, ਡੈਮੋਕਰੇਸੀ ਇਹ ਵੀ ਨੀ ਕਹਿੰਦੀ। ਸੋ ਡੈਮੋਕਰੇਸੀ ਇਹ ਵੀ ਨੀ ਕਹਿੰਦੀ ਕਿ ਦਿੱਲੀ ਦੇ ਵਿੱਚ ਅਸੀਂ ਨਗਰ ਨਿਗਮ ਦੀਆਂ ਚੋਣਾਂ ਲੜਨੀਆਂ ਤੇ ਕਹੀਏ ਦਿੱਲੀ ਦੇ ਕੂੜੇ ਵਾਲੇ ਪਹਾੜ ਅਸੀਂ ਹਟਾ ਦੇਣੇ ਆ, ਬਾਅਦ ਕਹੀਏ ਜੀ ਉੱਤੇ ਹਟਾ ਨੀ ਸਕਦੇ, ਇਹ ਰਾਤੋ ਰਾਤ ਡੈਮੋਕਰੇਸੀ ਬਦਲ ਜਾਂਦੀ ਹੈ। ਸੋ ਇਸ ਕਰਕੇ ਸਰੋਤੇ, ਡੈਮੋਕਰੇਸੀ ਨੀ ਹੈ, ਇਹ ਨਿਰੀਪੁਰੀ ਸਿਆਸੀ ਬੇਈਮਾਨੀ ਹੈ, ਨਿਰੀਪੁਰੀ 100% 99 ਨੀ, 100% ਬੇਈਮਾਨੀ ਹੈ। ਸੋ ਇਸ ਮਸਲੇ ਚ ਨਹੀਂ ਕਲੀਨ ਚਿੱਟ, ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਫਾਂਸੀ ਲਾਓ, ਅਸੀਂ ਕਹਿੰਦੇ ਕਿ ਉਹ ਮਸਲੇ ਦੀ ਪੜਤਾਲ ਕਰਕੇ ਸੱਚ ਸਾਹਮਣੇ ਲਿਆ ਦਿਓ। ਜੇ ਸੁਖਬੀਰ ਸਿੰਘ ਬਾਦਲ ਉਹਦੇ ਵਿੱਚ ਇਨੋਸੈਂਟ ਆ ਤਾਂ ਅਸੀਂ ਕਦੋਂ ਕਹਿੰਦੇ ਹਾਂ ਕਿ ਉਹਨੂੰ ਫਾਂਸੀ ਲਾਓ, ਅਸੀਂ ਤੇ ਕਹਿੰਦੇ ਕਹੋ ਵੀ ਨਹੀਂ ਵੀ ਇਹਦਾ ਕਸੂਰ ਨਹੀਂ, ਪਰੰਤੂ ਮਸਲਾ ਤੇ ਨਿਬੇੜੋ। 4.5 ਸਾਲ ਬਾਅਦ ਤੁਹਾਨੂੰ ਬਹਿਬਲ ਕਲਾਂ ਦੀ ਯਾਦ ਆ ਗਈ, ਵਿੱਚ 4 ਸਾਲ ਤੁਸੀਂ ਸੁੱਤੇ ਰਹੇ, ਕੋਈ ਸਵਾਲ ਇਹ ਹੈ ਕਿ ਉਹ 4 ਸਾਲ ਕੀ ਕੀਤਾ।
1: ਸੋ ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਜ ਸਮਾਂ ਇੱਥੇ ਇਜਾਜ਼ਤ ਨਹੀਂ ਦੇ ਰਿਹਾ ਅੱਗੇ ਜਾਣ ਦੀ, ਕੱਲ੍ਹ ਨੂੰ ਮਿਲਦੇ ਹਾਂ ਨਵੀਆਂ ਖਬਰਾਂ, ਨਵੀਆਂ ਗੱਲਾਂ ਬਾਤਾਂ ਤੇ ਨਵੇਂ ਦਿਨ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਮੇਸ਼ ਜੀ, ਕੱਲ੍ਹ ਨੂੰ ਜੁੜਦੇ ਹਾਂ ਇੱਕ ਨਵੀਂ ਸਵੇਰ ਦੇ ਵਿੱਚ।
0: ਜੀ ਮਿਹਰਬਾਨੀ ਜੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਸਮਾਂ ਜਿਹਦਾ ਆਲਮੋਸਟ ਹੋ ਚੁੱਕਿਆ ਜੀ, ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈ ਦਾ ਨੰਬਰ ਤੁਸੀਂ ਇੱਕ ਵਾਰ ਫਿਰ ਲੈ ਲਓ, 647-9650585। ਸਟੀਲ ਐਂਡ ਡਿਕਸੀ ਦੇ ਲੋਕੇਟਡ ਨੇ, ਬਿਲਡਿੰਗ ਸਪਲਾਈਜ਼ ਦੇ ਸਮਾਨ ਦੇ ਲਈ ਵਨ ਸਟੋਪ ਸ਼ੋਪ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ।
3: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ, ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222 ਜੇ ਗੰਡਮ, ਕਾਲ 416-265-2222 ਬਾਈ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 या टेक्स्ट मैसेज करो 416-450-6680-416-450-6680 या ईमेल करो sales@paradisedevelopments.com। वधेरे जानकारी लई विजिट करो paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
5: What is the reason?
6: This is the effects of famous masala chai by Navigator's Cafe.
5: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
7: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
8: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
9: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 437-655-1984।
10: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
11: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 647-504-1557।

0: ਵਾਹ ਬਈ ਵਾਹ ਪ੍ਰੋਗਰਾਮ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਬਈ ਠੀਕ 9 ਵਜੇ ਤੱਕ 1 ਘੰਟਾ ਤੁਹਾਡਾ ਸਾਡਾ ਸਾਥ ਰਹੇਗਾ ਵੈਸੇ ਸਾਡੇ ਨਾਲ ਜੁੜੇ ਹੋਏ ਹੋ ਸਵੇਰ ਦੇ 7 ਵਜੇ ਤੋਂ ਸੋ ਹੁਣੇ ਤੁਸੀਂ ਸੁਣ ਕੇ ਉੱਠੇ ਹੋ ਪੰਜਾਬੀ ਲਹਿਰਾਂ ਰਮੇਸ਼ ਹੁਸ਼ਿਆਰਪੁਰੀ ਜੀ ਅਤੇ ਪ੍ਰਭ ਸੰਧੂ ਹੋਣਾ ਨਾਲ ਅਤੇ ਉਸ ਤੋਂ ਪਹਿਲਾਂ ਬਲਜਿੰਦਰ ਤੰਬੜ ਸਾਹਿਬ ਵਿਰਾਸਤ ਰੇਡੀਓ ਲੈ ਕੇ ਆਏ ਉਸ ਤੋਂ ਪਹਿਲਾਂ ਸ਼ਮੀ ਭੱਠਲ ਜੀ ਅਤੇ ਫਿਰ ਸਵੇਰੇ 4 ਵਜੇ ਰੌਣਕਾਂ ਲਾਉਂਦੇ ਆ ਜਜੂਆ ਸਾਹਿਬ ਸੋ ਪੰਜਾਬੀ ਲਹਿਰਾਂ ਦੇ ਸਾਰੇ ਪ੍ਰੋਗਰਾਮਸ ਨਾਲ ਤੁਸੀਂ ਜੁੜੇ ਹੋਏ ਹੋ ਕਾਫੀ ਬਈ ਲੰਬੇ ਸਮੇਂ ਤੋਂ ਕਿਆ ਬਾਤ ਹੈ ਸੋ ਕਿਵੇਂ ਹੋ ਸਾਰੀ ਠੀਕ ਠਾਕ ਹੋ ਬੱਲੇ ਬੱਲੇ ਆ ਇੰਜੋਏ ਕਰ ਰਹੇ ਹੋ ਹੈਪੀ ਫਰਾਈਡੇ ਜੂਨੀਅਰ ਸੋ ਫਰਾਈਡੇ ਜੂਨੀਅਰ ਹੈ ਬਟ ਕਣੀਆਂ ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ ਸੋ ਕਣੀਆਂ ਪੈ ਰਹੀਆਂ ਨੇ ਰਾਤ ਦੀਆਂ ਸੋ ਕਾਫੀ ਯਾਰ ਮੀਂਹ ਪਿਆ ਚਲੋ ਚੰਗੀ ਗੱਲ ਹੈ ਪਾਣੀ ਲੱਗ ਗਿਆ ਸਾਰੇ ਪਾਸੇ ਸੋ ਹੁਣ ਵੀ ਕਹਿੰਦੇ ਆ ਕਿ 1-2 ਘੰਟੇ ਲਈ ਹੋਰ ਕਣੀਆਂ ਪੈਣਗੀਆਂ ਫਿਰ ਹੋ ਜੂਗਾ ਕੰਮ ਸੈੱਟ ਅਤੇ ਕੱਲ੍ਹ ਨੂੰ ਪਰਸੋਂ ਨੂੰ ਸੰਡੇ ਨੂੰ 3 ਦਿਨ ਖੂਬਸੂਰਤ ਮੌਸਮ ਆ ਰਿਹਾ ਗੈਟ ਰੈਡੀ ਇਹੀ ਹੈ ਕਿ ਮੌਸਮ ਯਾਰ ਥੋੜ੍ਹਾ ਹੋ ਜਾਵੇ ਕਾਇਮ ਅਤੇ ਵੀਕਐਂਡ ਇੰਜੋਏ ਕਰ ਲਈਏ ਬੜੇ ਵਿਆਹ ਬੜੇ ਫੰਕਸ਼ਨ ਅਤੇ ਇੰਨਾ ਕੁ ਹੁੰਦਾ ਕਿ ਲੋਕਾਂ ਦੇ ਵਿਆਹ ਵੀ ਨਾ ਖਰਾਬ ਹੋਣ ਸੋ ਆ ਰਿਹਾ ਮੌਸਮ ਠੀਕ ਕੱਲ੍ਹ ਤੋਂ ਫਿਕਰ ਨਾ ਕਰੋ ਸਟੂਡੀਓ ਦਾ ਨੰਬਰ ਹੈ 905-673-3337 ਆਪਣਾ 9056-7333-37 ਅਤੇ ਹਮੇਸ਼ਾ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ 905-673-3337 ਇਸ ਦੀ ਨੰਬਰ ਟੂ ਕਾਲ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਮਾਰਦੇ ਹਾਂ ਕੁਝ ਇੱਕ ਫੀਫਾ ਵਰਲਡ ਕੱਪ ਦੇ ਵਿੱਚ ਕੱਲ੍ਹ ਰੋਨਾਲਡੋ ਨੇ ਨਹੀਂ ਬੜਾ ਕੁਛ ਕੀਤਾ ਬਹੁਤ ਸਾਰੇ ਲੋਕ ਕਹਿ ਰਹੇ ਆ ਰੋਨਾਲਡੋ ਨੂੰ ਮੇ ਬੀ ਬਹਿ ਜਾਣਾ ਚਾਹੀਦਾ ਅਤੇ ਜਿਹੜੇ ਯੰਗਸਟਰ ਨੇ ਉਹਨਾਂ ਨੂੰ ਮੌਕਾ ਦੇ ਦੇਣਾ ਚਾਹੀਦਾ ਬਟ ਐਡਾ ਵੱਡਾ ਪਲੇਅਰ ਹੈ ਉਹ ਐਵੇਂ ਉਹਦਾ ਅਖੀਰਲਾ ਵਰਲਡ ਕੱਪ ਹੈ ਉਹ ਕਿਉਂ ਬੈਠੇਗਾ ਬੈਂਚ ਦੇ ਉੱਤੇ ਬਟ ਜਦੋਂ ਮੈਸੀ ਨੇ 3 ਗੋਲ ਕੀਤੇ ਫਿਰ ਥੋੜ੍ਹਾ ਜਿਹਾ ਲੱਗਿਆ ਸਾਰਿਆਂ ਨੂੰ ਕਿ ਨਹੀਂ ਯਾਰ ਗੱਲ ਜੀ ਨਹੀਂ ਬਣੀ ਹੁਣ ਜੇ ਮੈਸੀ ਨੇ ਗੋਲ ਕਰ ਸਕਦਾ ਤਾਂ ਫਿਰ ਰੋਨਾਲਡੋ ਤੋਂ ਕਿਉਂ ਨਾ ਕੁਝ ਹੋਇਆ ਅਤੇ ਉਹ ਵੀ ਕੋਂਗੋ ਦੇ ਅਗੇਂਸਟ ਅਤੇ ਕੱਲ੍ਹ ਇੰਗਲੈਂਡ ਵਾਲਿਆਂ ਦੀ ਤਾਂ ਹੋ ਗਈ ਬੱਲੇ ਬੱਲੇ ਹੋ ਗਈ ਬਹਿ ਜਾ ਹੈ ਇੰਗਲੈਂਡ ਦੇ ਜਿੰਨੇ ਪ੍ਰੇਮੀ ਆ ਉਹਦਾ ਬੰਦੀਆਂ ਜਰਜ਼ੀਆਂ ਪਾ ਪਾ ਕੇ ਬਸ ਪਾ ਰਹੇ ਆ ਵੀਡੀਓ ਪਾ ਰਹੇ ਆ ਫੋਟੋਆਂ ਕੱਲ੍ਹ ਹਰ ਇੱਕ ਇੰਗਲਿਸ਼ ਪੱਬ ਦੇ ਉੱਤੇ ਰੌਣਕਾਂ ਲੱਗੀਆਂ ਚਲੋ ਅੱਜ ਕੈਨੇਡਾ ਬੀ ਸੀ ਪਲੇਸ ਦੇ ਵਿੱਚ ਖੇਡ ਰਿਹਾ ਬਹੁਤ ਹੀ ਕਮਾਲ ਦਾ ਐਟਮੋਸਫੀਅਰ ਹੋਵੇਗਾ ਕੈਨੇਡਾ ਵਰਸਿਸ ਕਤਰ ਅੱਜ 6 ਵਜੇ ਮੈਚ ਹੈ ਅਤੇ ਲੈਟਸ ਸੀ ਕਿ ਸਾਡੇ ਕੈਨੇਡੀਅਨਸ ਫਿਰ ਅੱਜ ਕੀ ਮੱਲਾਂ ਮਾਰਦੇ ਆ ਟਾਈਮ ਵਿਲ ਟੈਲ ਬਟ ਦੇਖਦੇ ਹਾਂ ਸੋ ਕਾਫੀ ਸਾਰੀ ਬਾਰਿਸ਼ ਐਂਡ ਜੀ ਟੀ ਏ ਦੇ ਬਹੁਤ ਸਾਰੇ ਹਾਈਵੇਜ਼ ਦੇ ਉੱਤੇ ਕਹਿੰਦੇ ਫਲੱਡਿੰਗ ਐਕਸੀਡੈਂਟਸ ਵੀ ਰਿਪੋਰਟ ਹੋਏ ਆ ਅੱਛਾ ਇੰਨਾ ਮੀਂਹ ਪੈ ਗਿਆ ਯਾਰ ਕਿ ਐਕਸੀਡੈਂਟ ਲੈਵਲ ਤੱਕ ਗੱਲ ਪਹੁੰਚੀ ਮੈਨੂੰ ਪਤਾ ਕਿ ਕਣੀਆਂ ਚਲੋ ਬਹੁਤ ਪਈਆਂ ਬਟ ਐਕਸੀਡੈਂਟ ਤਾਂ ਉਦੋਂ ਹੁੰਦੇ ਆ ਜਦੋਂ ਸਲਿਪਰੀ ਕੰਡੀਸ਼ਨਸ ਬਹੁਤ ਜ਼ਿਆਦਾ ਹੋਣ ਕਣੀਆਂ ਤੋਂ ਬਾਅਦ ਐਕਸੀਡੈਂਟਸ ਰਿਪੋਰਟ ਹੋਣੇ ਇਸ ਬੜਾ ਕੋਈ ਕਾਮਨ ਨਹੀਂ ਹੈ ਚਲੋ ਸਨੋ ਪੈ ਗਈ ਆਈਸ ਹੈ ਬਲੈਕ ਆਈਸ ਹੈ ਗੱਡੀਆਂ ਤਿਲਕ ਰਹੀਆਂ ਉਹ ਚਲੋ ਵੱਖਰੀ ਗੱਲ ਹੈ ਬਟ ਕਹਿ ਰਿਹਾ ਕਿ ਅੱਜ ਵਾਜ਼ ਐਬਸੋਲੂਟਲੀ ਵਾਇਲਡ ਮੌਸਮ ਪੱਖੋਂ ਕਿਹਾ ਜਾ ਰਿਹਾ ਕਿ ਯਾਰ ਤਾਂ ਬਈ ਬਸ ਬਾਰਿਸ਼ ਨੇ ਕਮਾਲ ਹੀ ਕਰਤੀ ਚਲੋ ਆਪਾਂ ਤਾਂ ਸੁੱਤੇ ਪਏ ਸੀ ਤੜਕੇ 4-5 ਵਜੇ ਡੋਂਟ ਨੋ ਕਿ ਕਿੱਦਾਂ ਦਾ ਮੌਸਮ ਸੀਗਾ ਬਟ ਪਲੀਜ਼ ਡਰਾਈਵ ਸੇਫ ਡਰਾਈਵ ਸਲੋ ਕਹਿੰਦੇ ਆ ਕਿ ਵੈਦਰ ਬਹੁਤ ਖਰਾਬ ਸੀ ਹੁਣ ਤਾਂ ਚਲੋ ਠੀਕ ਹੈ ਥੋੜ੍ਹਾ ਬਹੁਤਾ ਹੁਣ ਕਾਮ ਡਾਊਨ ਹੋ ਗਿਆ ਬਟ ਥੋੜ੍ਹੇ ਆਰਾਮ ਨਾਲ ਚੱਲਿਆ ਕਰੋ ਯਾਰ ਗੱਲ ਇਹ ਹੈ ਕਿ ਆਪਾਂ ਮੌਸਮ ਵਿੱਚ ਸੋਚਦੇ ਹਾਂ ਕੁਛ ਨਹੀਂ ਹੁੰਦਾ ਗੱਡੀ ਹੈਂਡਲ ਕਰ ਲਏਗੀ ਹੁਣ ਐਵਨਿਊ 'ਤੇ ਵੀ ਬਹੁਤ ਸਾਰੀਆਂ ਈਸਟ ਬਾਊਂਡ ਕਲੈਕਟਰ ਲੇਨਸ ਬੰਦ ਨੇ ਅਤੇ ਕਹਿੰਦੇ ਕਾਫੀ ਸਮਾਂ ਲੱਗੇਗਾ ਕਲੀਨ ਅਪ ਨੂੰ ਸੋ ਬੀ ਕੇਅਰਫੁਲ ਐਂਡ ਬੀ ਸੇਫ ਸੌਰਭ ਰਤਨ ਜੀ ਸਾਡੇ ਨਾਲ ਨੇ ਸੌਰਭ ਜੀ ਵੈਲਕਮ
1: ਥੈਂਕ ਯੂ ਨਵੀ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ ਨਵੀ ਇੱਕ ਪ੍ਰੈਕਟੀਕਲ ਅੱਜ ਮੈਂ ਐਗਜ਼ਾਮਪਲ ਦੇ ਨਾਲ ਆਪਣਾ ਮੈਸੇਜ ਦੇਣਾ ਚਾਹਾਂਗਾ ਕਿ ਇਨਵੈਸਟਿੰਗ ਜਿਹੜੀ ਹੈਗੀ ਹੈ ਉਹ ਬੀਟਿੰਗ ਦਾ ਮਾਰਕੀਟ ਇਨਵੈਸਟਿੰਗ ਜਿਹੜੀ ਹੈਗੀ ਹੈ ਗੈਟਿੰਗ ਦਾ ਪਰਸੈਂਟੇਜ ਰਿਟਰਨ ਔਨ ਦਾ ਡੈਸ਼ਬੋਰਡ ਇਨਵੈਸਟਿੰਗ ਜਿਹੜੀ ਹੈਗੀ ਹੈ ਟੇਕਿੰਗ ਹਾਈ ਕੁਆਲਿਟੀ ਰਿਸਕ ਨਹੀਂ ਹੈ ਇਨਵੈਸਟਿੰਗ ਇੱਕ ਡਿਸੀਜ਼ਨ ਪ੍ਰੋਸੈਸ ਹੈ ਜਿਹਦੇ ਅਧੀਨ ਤੁਸੀਂ ਆਪਣੇ ਲਾਈਫ ਦੇ ਗੋਲਸ ਨੂੰ ਮੀਟ ਕਰਦੇ ਹੋ ਇੱਕ ਪਰਸਨ ਜਿਹਨੇ ਕੈਨੇਡਾ ਦੇ ਵਿੱਚ 25-30 ਸਾਲ ਦੀ ਉਮਰ ਦੇ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਰੈਸਟੋਰੈਂਟ ਚਲਾਇਆ, ਫਿਰ ਗੈਸ ਸਟੇਸ਼ਨ ਚਲਾਏ, ਫਿਰ ਉਹਨਾਂ ਨੇ ਫਰਦਰ ਬਿਜ਼ਨਸ ਐਕਸਪੈਂਡ ਕੀਤਾ, ਬੱਚਿਆਂ ਨੇ ਉਹਨਾਂ ਨੂੰ ਜੁਆਇਨ ਕਰ ਲਿਆ, ਉਹਨਾਂ ਨੇ ਆਪਣੀ ਅਪਾਰਟਮੈਂਟ ਬਿਲਡਿੰਗਸ ਬਣਾ ਲਈਆਂ, ਉਹਨਾਂ ਨੇ ਆਪਣਾ ਫਰਦਰ ਡਾਇਵਰਸੀਫਾਈਡ ਜਿਹੜਾ ਹੈਗਾ ਪੋਰਟਫੋਲੀਓ ਕੀਤਾ, ਔਰ ਇੱਕ ਦਿਨ ਉਹਨਾਂ ਨੇ ਰਿਟਾਇਰ ਹੋਣਾ, ਬੱਚਿਆਂ ਨੂੰ ਬਿਜ਼ਨਸ ਨੂੰ ਟ੍ਰਾਂਜੀਸ਼ਨ ਕਰਨ ਦਾ ਟਾਈਮ ਦਿੱਤਾ, ਲੇਕਿਨ ਉਹਨਾਂ ਨੇ ਆਪਣੀ ਲਿਕੁਇਡ ਇਨਵੈਸਟਿੰਗ ਵੱਲ ਧਿਆਨ ਨਹੀਂ ਦਿੱਤਾ, ਰਿਟਾਇਰਮੈਂਟ ਦੀ ਪਲੈਨਿੰਗ ਵੱਲ ਧਿਆਨ ਨਹੀਂ ਦਿੱਤਾ, ਆਪਣੀ ਪਰਸਨਲ ਟਾਈਮ ਮੈਨੇਜਮੈਂਟ ਵੱਲ ਧਿਆਨ ਨਹੀਂ ਦਿੱਤਾ। ਐਂਡ ਆਫ ਦਾ ਡੇ ਉਹ ਆਪਣੀ ਕੈਪੀਟਲ ਦਾ ਬਹੁਤ ਸਾਰਾ ਹਿੱਸਾ ਯੂਜ਼ ਕਰਦੇ ਹੋਏ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ। ਦੂਸਰੇ ਪਾਸੇ ਇੱਕ ਪਰਸਨ ਐਸੇ ਨੇ ਜਿਨ੍ਹਾਂ ਨੇ ਉਹ ਸਾਰਾ ਕੁਛ ਕੀਤਾ ਜੋ ਮੈਂ ਹੁਣੇ ਕਿਹਾ, ਪਰ ਉਹਦੇ ਨਾਲ ਨਾਲ ਆਪਣੇ ਬੈਂਕ ਦੇ ਵਿੱਚ ਬੈਠ ਕੇ ਆਪਣੇ ਫਾਈਨੈਂਸ਼ੀਅਲ ਪਲੈਨਰ ਦੇ ਨਾਲ ਜਾਂ ਇੰਡੀਵਿਜੁਅਲ ਦੇ ਨਾਲ ਜਿਹਦੇ ਨਾਲ ਵੀ ਆਪਣੇ ਪੈਸੇ ਦੀ ਇਨਵੈਸਟਮੈਂਟ ਕੀਤੀ ਲਿਕੁਇਡ ਦੀ, ਔਰ ਪੋਰਟਫੋਲੀਓ ਬਿਲਡ ਕੀਤਾ ਜਿਹੜਾ ਕਿ ਅੱਜ $10 million ਦਾ ਹੈ, ਔਰ ਇਹ ਡਾਇਵਰਸੀਫਾਈਡ ਪੋਰਟਫੋਲੀਓ ਹੈ ਜਿਹਦੇ ਵਿੱਚ ਉਹ ਸਾਰਾ ਕੁਛ ਹੈਗਾ ਜੋ ਇੱਕ ਚੰਗੇ ਇਨਵੈਸਟਮੈਂਟ ਪਲੈਨਰ ਦੇ ਕੋਲ ਹੋਣਾ ਚਾਹੀਦਾ ਹੈ, ਭਾਵ ਕਿ ਉਹਨਾਂ ਦੇ ਕੋਲ ਰਿਸਕ ਐਡਜਸਟਡ ਰਿਟਰਨ ਹੈ, ਉਹਨਾਂ ਕੋਲ ਇੱਕ ਚੰਗਾ ਇਨਵੈਸਟਮੈਂਟ ਬਿਹੇਵੀਅਰ ਹੈ, ਉਹਨਾਂ ਦੇ ਕੋਲ ਇੱਕ ਚੰਗਾ ਐਕਸਪੀਰੀਅੰਸ ਹੈ। ਹੁਣ ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਮੈਂ ਕਿਵੇਂ ਟੈਕਸ ਐਫੀਸ਼ੀਐਂਟ ਰਿਟਰਨ ਸੋਰੀ ਇਨਕਮ ਲੈ ਕੇ ਆਪਣੀ ਰਿਟਾਇਰਮੈਂਟ ਨੂੰ ਬੈਟਰ ਕਰਾਂ, ਤੇ ਇੱਕ ਚੰਗੀ ਪਲੈਨਿੰਗ ਦੇ ਅਧੀਨ ਲੈਗਸੀ ਜਾਂ ਇਨਹੈਰੀਟੈਂਸ ਦੀ ਪਲੈਨਿੰਗ ਕਰਾਂ। ਫਰਕ ਇੱਥੇ ਸਿਰਫ ਇੰਨਾ ਹੈ ਕਿ ਦੋਨੋਂ ਪਰਸਨ ਸਕਸੈਸਫੁਲ ਨੇ, ਲੇਕਿਨ ਦੋਨਾਂ ਦੀ ਅਪਰੋਚ ਦੇ ਵਿੱਚ ਫਰਕ ਹੈ ਜਿਹਦੇ ਕਰਕੇ ਦੋਨਾਂ ਦੇ ਐਂਡ ਰਿਜ਼ਲਟ ਦੇ ਵਿੱਚ ਅੰਤਰ ਆ ਜਾਂਦਾ ਹੈਗਾ। ਸੋ ਇਸ ਕਰਕੇ ਟੂ ਆਲ ਦੋ ਸਕਸੈਸਫੁਲ ਪੀਪਲ ਹੂ ਆਰ ਇਨ ਬਿਜ਼ਨਸ ਔਰ ਪ੍ਰੋਫੈਸ਼ਨਲਸ ਡੂਇੰਗ ਗ੍ਰੇਟ, ਡੂ ਨਾਟ ਇਗਨੋਰ ਯੋਰ ਇਨਵੈਸਟਿੰਗ ਲਾਈਫ। ਇਟ ਇਜ਼ ਵੈਰੀ ਇੰਪੋਰਟੈਂਟ ਵੈਨ ਯੂ ਗੋ ਇਨ ਯੋਰ ਲੇਟਰ ਏਜ, ਖਾਸ ਕਰਕੇ 55 ਤੋਂ ਬਾਅਦ ਜਦੋਂ ਤੁਹਾਨੂੰ ਰਿਅਲਾਈਜ਼ ਹੁੰਦਾ ਹੈਗਾ ਕਿ ਯੈਸ ਵੀ ਹੈਵ ਡਨ ਟ੍ਰਮੈਂਡਸ ਅਚੀਵਮੈਂਟ ਔਨ ਦਾ ਬਿਜ਼ਨਸ ਸਾਈਡ, ਬਟ ਔਨ ਦਾ ਪਰਸਨਲ ਸਾਈਡ ਵੀ ਹੈਵਨਟ ਡਨ ਸੋ। ਇਹੀ ਅੱਜ ਦਾ ਮੈਸੇਜ ਹੈ। ਸੋ ਬੀ ਮੋਰ ਪ੍ਰੈਗਮੈਟਿਕ ਐਂਡ ਬੀ ਅ ਗੁੱਡ ਬਿਲਡਰ। 416-833-85-33
0: ਦੇਖੋ ਤੁਸੀਂ ਇਹ ਕਣੀਆਂ ਬਹੁਤ ਪਈਆਂ, ਜੇ ਕਿਤੇ ਤੁਹਾਡੀ ਰੂਫ ਲੀਕ ਹੋ ਗਈ ਨਾ ਤਾਂ ਪੰਗਾ ਹੀ ਪੰਗਾ। ਸੋ ਪਲੀਜ਼ ਤੁਸੀਂ ਆਪਣੀ ਰੂਫ ਦੀ ਰਿਪੇਅਰ ਕਰ ਲਿਆ ਕਰੋ, ਜੇ ਤਾਂ ਨਵੀਂ ਰੂਫ ਲੱਗਣ ਵਾਲੀ ਹੈ ਤਾਂ, ਜਾਂ ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ ਤਾਂ ਤੁਸੀਂ ਪਲੀਜ਼ ਪਲੀਜ਼ ਪਲੀਜ਼ ਰੂਫ ਦੀ ਰਿਪੇਅਰ ਟਾਈਮ ਸਿਰ ਕਰਾ ਲਓ। ਮੈਂ ਤੁਹਾਨੂੰ ਆਲ ਵੇ ਰੂਫਰਸ ਦਾ ਨੰਬਰ ਦਿੰਦਾ, ਬਹੁਤ ਹੀ ਵਧੀਆ ਟੀਮ ਹੈ। ਰੂਫ ਦੀ ਰਿਪੇਅਰ ਦੇ ਲਈ ਤੁਸੀਂ ਨੰਬਰ ਨੋਟ ਕਰੋ, 647-505-0943। ਰਿਟਨ ਦੇ ਵਿੱਚ ਤੁਹਾਨੂੰ ਵਾਰੰਟੀ ਦੇ ਰਹੇ ਆ ਐਂਡ ਫੁੱਲੀ ਇੰਸ਼ੋਰਡ ਕੰਪਨੀ ਹੈ ਇਹ। GTA ਬ੍ਰੈਂਪਟਨ, ਮਿਸਾਗਾ, ਕੈਲਡਨ ਕੰਮ ਕਰਦੇ ਆ, ਦੂਰ ਦੂਰ ਤੱਕ ਵੀ ਕਿਚਨਰ, ਲੰਡਨ, ਕੇਂਬਰਿਜ ਆਦਿ ਉੱਥੇ ਵੀ ਕੰਮ ਕਰਦੇ ਆ, ਠੀਕ ਹੈ। 647-505-0943 ਦੇ ਉੱਤੇ ਤੁਸੀਂ ਇਹਨਾਂ ਨਾਲ ਇੱਕ ਵਾਰ ਗੱਲਬਾਤ ਕਰ ਲਓ ਤੇ ਤੁਹਾਡੀ ਪੂਰੀ ਦੀ ਪੂਰੀ ਮਦਦ ਕਰਨਗੇ। ਤੁਹਾਡੇ ਲਈ ਹਾਜ਼ਰ ਇੱਕੋ ਇੱਕ ਟੀਮ ਆਲ ਵੇ ਰੂਫਰਸ ਦੀ, ਤੇ ਉਹਦੇ ਨਾਲ ਨਾਲ ਮੈਂਡੀ ਮੈਂਡੀ ਨੂੰ ਵੀ ਤੁਸੀਂ ਕਾਲ ਕਰੋ, ਮੈਂਡੀ ਤੁਹਾਡੇ ਲਈ ਹਾਜ਼ਰ ਨੇ। ਜੇ ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ, ਤਾਂ ਮੈਂਡੀ ਗਿੱਲ। ਸੋ ਮੈਂਡੀ ਤੁਹਾਡੀ ਪੂਰੀ ਮਦਦ ਕਰ ਰਹੇ ਨੇ, ਵੱਡੇ ਵੱਡੇ ਡਿਸਕਾਊਂਟਸ, ਖਾਸ ਤੌਰ 'ਤੇ ਤੁਸੀਂ ਕੋਈ ਫਲੀਟ ਓਨਰ ਹੋ, ਓਨਰ ਆਪਰੇਟਰ ਹੋ, ਡਰਾਈਵਰ ਐਡ ਵੀ ਕਰਨੇ ਆ, ਤਾਂ ਇਹਨਾਂ ਨੂੰ ਕਾਲ ਕਰੋ 647-929-9509 ਹੈਲੋ
2: ਜੂਨ ਚ ਆ ਕੇ ਸਬਜ਼ੀ ਲੱਗਣੀ। ਐਤਕੀ ਦੇਖ ਲੋ ਤੁਸੀਂ, ਮੀਂਹ ਐਤਕੀ ਮਈ ਚ ਪਏ ਹੀ ਨੀ, ਐਤਕੀ 15-20 ਮਈ ਤੱਕ ਅਸੀਂ ਸਬਜ਼ੀਆਂ ਲਾ ਲਈਆਂ ਸੀ। ਹਾਂ ਪਿਛਲੀ ਵਾਰੀ ਨਹੀਂ, ਮੀਂਹ ਨਾ ਬਹੁਤ ਜਲਦੀ ਪੈਣੇ ਸ਼ੁਰੂ ਹੋ ਜਾਂਦੇ ਸੀ, ਐਤਕੀ ਲੇਟ ਪਏ।
0: ਅੱਛਾ, ਐਤਕੀ ਲੇਟ ਪਏ, ਐਤਕੀ ਦੇਖੋ ਫਿਰ ਗਰਮੀ ਵੀ ਥੋੜੀ ਜਿਹੀ ਲੇਟ ਆਈ ਹੈ ਨਾ।
2: ਹਾਂ ਗਰਮੀ ਵੀ ਲੇਟ ਆਈ ਹੈ, ਪਰ ਐਤਕੀ ਗਰਮੀ ਇੰਨੀ ਪਈ ਵੀ ਨਹੀਂ ਹਾਲੇ ਤੱਕ ਤਾਂ।
0: ਹਾਂ ਹਜੇ ਪਈ ਨਹੀਂ, ਸਹੀ ਗੱਲ ਹੈ ਤੁਹਾਡੀ, ਗਰਮੀ ਨਹੀਂ ਬੜੀ ਪਈ,
2: ਇੱਕ ਦੋ ਦਿਨ ਪਈ ਹੋਣੀ ਹੈ ਜੇ ਪਈ ਆ, ਹੈ ਨਾ।
0: ਹਾਂ ਅੱਛਾ ਤੁਸੀਂ ਇਹ ਦੱਸ ਤੁਸੀਂ ਸਬਜ਼ੀਆਂ ਕਿਹੜੀਆਂ ਕਿਹੜੀਆਂ ਲਾਉਂਦੇ ਹੋ ਫਿਰ?
2: ਮੈਂ ਸਬਜ਼ੀਆਂ ਜੀ ਕਰੇਲੇ ਲਾਏ ਆ, ਕਰੇਲੇ, ਬੈਂਗਣ, ਮਿਰਚਾਂ, ਸ਼ਿਮਲਾ, ਹਰੀ ਮਿਰਚ ਤੇ ਆ ਜਿਹੜੀਆਂ ਹੁੰਦੀਆਂ ਫਲੀਆਂ ਤੋਰੀਆਂ ਤੇ ਇੱਕ ਚੱਪਣ ਕੱਦੂ ਜ਼ਰੂਰ ਲਾਉਣਾ ਹੁੰਦਾ, ਇਹ ਉੱਤਰ ਦੀ ਬਹੁਤ ਆ ਯਾਰ।
0: ਅੱਛਾ ਫਿਰ ਗਰਮੀਆਂ ਤਾਂ ਫਿਰ ਸਬਜ਼ੀ ਤੁਸੀਂ ਆਪਦੀ ਘਰ ਦੀ ਬਣਾਉਂਦੇ ਹੋ ਹੈ?
2: ਹਾਂਜੀ ਘਰ ਦੀ ਔਰਗੈਨਿਕ।
0: ਚਲੋ ਚੰਗੀ ਗੱਲ ਆ, ਚਾਹੀਦਾ।
2: ਹੋਰ ਪੁੱਤਰ ਮੈਂ ਨਾ ਅੱਜ ਦਿਨ ਚ ਤੈਨੂੰ ਫੋਨ ਕਰੂੰਗਾ, ਤੇਰੇ ਸੈੱਲ ਫੋਨ ਤੇ ਮੈਨੂੰ ਕੰਮ ਆ ਇੱਕ।
0: ਕੋਈ ਗੱਲ ਨੀ ਕਰ ਲਿਓ।
2: ਓਕੇ ਬੇਟੀ,
0: ਕੋਈ ਚੱਕਰ ਨੀ, ਨੋ ਪ੍ਰੋਬਲਮ, ਕਰ ਲਿਓ ਫੋਨ ਤੇ। ਅੱਛਾ ਕਿਆ ਬਾਤ ਹੈ, ਚੱਪਣ ਕੱਦੂ, ਤੋਰੀ, ਬੈਂਗਣ, ਫਲੀਆਂ, ਕਿਆ ਬਾਤ ਹੈ, ਘਰ ਦੀ ਔਰਗੈਨਿਕ ਸਬਜ਼ੀ ਹੋਵੇ ਯਾਰ ਉਹਦਾ ਤਾਂ ਮਜ਼ਾ ਹੀ ਹੋਰ ਹੈ। ਜਾ ਕੇ ਤੋੜੋ, ਬਣਾਓ, ਚਲੋ ਜੀ ਬਣ ਗਈ ਗੱਲ, ਕੋਈ ਗਰੋਸਰੀ ਸਟੋਰ ਜਾਣ ਦੀ ਲੋੜ ਨਹੀਂ, ਕੋਈ ਸਪਰੇਅ ਸਪਰੂਆਂ ਦੀ ਡਰ ਨਹੀਂ ਹੈ, ਚਲੋ ਚੰਗੀ ਗੱਲ ਹੈ। ਦੇਖੋ ਗੁੱਸਾ ਬਹੁਤ ਹੁੰਦਾ ਹੈ ਜਦੋਂ ਕਿਸੇ ਦੇ ਧਰਮ ਨੂੰ ਅਟੈਕ ਕੀਤਾ ਜਾਂਦਾ। ਡਰਮ ਦੇ ਵਿੱਚ ਕਿਸੇ ਬੱਸ ਦੇ ਉੱਤੇ ਇੱਕ ਵਿਚਾਰੀ ਲੇਡੀ ਜਿਹਦੇ ਹਿਜਾਬ ਪਾਇਆ ਹੋਇਆ ਸੀ, ਉਹਨੂੰ ਅਸੋਲਟ ਕਰਤਾ ਇੱਕ ਬੰਦੇ ਨੇ। ਹੈ ਇਹ 2-3 ਮਹੀਨੇ ਦੀ ਗੱਲ ਹੈ, ਸਕਾਰਬਰੋ ਦੇ ਏਰੀਏ 'ਚ, ਅਤੇ ਇੱਕ ਮੁਸਲਿਮ ਲੇਡੀ ਨੂੰ ਐਂਟੀ ਮੁਸਲਿਮ ਕਮੈਂਟ ਕੀਤੇ, ਬਹੁਤ ਘਟੀਆਂ ਗੱਲਾਂ ਕਹੀਆਂ, ਅਤੇ ਬੱਸ ਐਗਜ਼ਿਟ ਕਰਨ ਤੋਂ ਪਹਿਲਾਂ ਅਸੋਲਟ ਵੀ ਕੀਤਾ, ਅਤੇ ਹੁਣ ਪੁਲਿਸ ਨੇ ਇਹਨੂੰ ਚਾਰਜ ਕਰਤਾ। ਇਹ ਵੀ ਬੰਦਾ ਮਾਈਨੋਰਿਟੀ ਹੀ ਹੈ, 36 ਸਾਲ ਦਾ। ਮੈਂ ਮੂਰਖ ਯਾਰ, ਤੁਸੀਂ ਕਿਸੇ ਦੇ ਧਰਮ ਨੂੰ ਅਟੈਕ ਕਰ ਰਹੇ ਹੋ, ਕੋਈ ਵਿਚਾਰੀ ਆਪਦੇ ਬੱਸ 'ਤੇ ਬੈਠੀ ਹੈ, ਕੋਈ ਕੰਮ 'ਤੇ ਜਾ ਰਿਹਾ, ਘਰੇ ਜਾ ਰਿਹਾ, ਕੋਈ ਮਜਬੂਰੀ 'ਚ ਹੈ, ਤੁਸੀਂ ਚੱਕ ਕੇ ਅਟੈਕ ਕਰ ਰਹੇ ਹੋ, ਹੈ ਸਮਝ ਨਹੀਂ ਲੱਗਦੀ ਯਾਰ ਲੋਕਾਂ ਦਾ ਕੀ ਮਨ ਦੇ ਵਿੱਚ ਵੜਿਆ ਹੋਇਆ, ਇੰਨਾ ਗੁੱਸਾ, ਇੰਨੀ ਨਫ਼ਰਤ, ਇਜ਼ ਡਿਸਅਪੋਇੰਟਿੰਗ। ਚਲੋ ਵਾਹ ਵੀ ਵਾਹ, ਧੁੱਪ ਨਿਕਲੇ ਵੀ, ਉਹ ਬੱਲੇ ਬੱਲੇ ਧੁੱਪ ਨਿਕਲੀ ਹੁੰਦੀ, ਦੇਖੋ ਸਹੀ ਕਿਵੇਂ ਚਾਹ ਚੜ੍ਹ ਜਾਂਦਾ ਹੈ। ਸੋ ਨਾਲ ਦੀ ਨਾਲ 5 ਰਿਵਰਸ ਡਕਟ ਕਲੀਨਿੰਗ, ਹਜੇ ਵੀ ਡਕਟ ਕਲੀਨਿੰਗ ਤੁਸੀਂ ਨਹੀਂ ਕਰਾਈ ਯਾਰ, ਫਿਰ ਤਾਂ ਤੁਹਾਡਾ ਸਰ ਗਿਆ, ਇੰਨਾ ਡਿਲੇ ਨਾ ਕਰਿਆ ਕਰੋ। ਸਿਰਫ $150 ਦੇ ਵਿੱਚ ਤੁਹਾਡੀ ਡਕਟ ਕਲੀਨਿੰਗ ਕੀਤੀ ਜਾ ਰਹੀ ਹੈ। ਨੰਬਰ ਤੁਸੀਂ ਨੋਟ ਕਰ ਲਓ, 4377-688-7750, 5 Rivers ਡਕਟ ਕਲੀਨਿੰਗ, $150 ਦੇ ਵਿੱਚ ਸਾਰੀ ਤੁਹਾਡੀ ਡਕਟ ਕਲੀਨਿੰਗ, 4376887750, 4376887750, 437-600-88-7750 ਦੇ ਉੱਤੇ ਤੁਸੀਂ ਕਾਲ ਕਰ ਲਓ ਜਲਦੀ ਜਲਦੀ ਜਲਦੀ, ਅਤੇ ਤੁਹਾਡੇ ਲਈ 5 Rivers ਡਕਟ ਕਲੀਨਿੰਗ ਦੀ ਟੀਮ ਅਵੇਲੇਬਲ ਹੈ। ਸੋ ਆਪਣੇ ਸਟੂਡੀਓ ਦਾ ਫੋਨ ਨੰਬਰ ਹੈ 905-673-3337, 905-673-3337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਸੋ ਕਰਦੇ ਹਾਂ ਅੱਜ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਟਾਰਟ। ਉਸ ਤੋਂ ਪਹਿਲਾਂ ਇੱਕ ਜ਼ਰੂਰੀ ਅਤੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਥੋੜ੍ਹੀ ਜਿਹੀ ਡਿਸਕਸ਼ਨ ਕਰਨੀ ਹੈ ਆਪਾਂ ਪਰਮਿੰਦਰ ਜੀ ਦੇ ਨਾਲ। ਈਟਿੰਗ ਡਿਸਔਰਡਰ, ਬੜੇ ਲੋਕ ਪਰੇਸ਼ਾਨ ਹੁੰਦੇ ਆ, ਖਾਸ ਤੌਰ 'ਤੇ ਨਾ ਕਿਸੇ ਆਪਣੇ ਬੱਚੇ ਨੂੰ ਕੋਈ ਕਹਿ ਲਓ ਬਿਮਾਰੀ, ਕੋਈ ਹੈਲਥ ਇਸ਼ੂ ਨਿੱਕਾ ਮੋਟਾ ਵੀ ਆ ਜਾਂਦਾ ਤਾਂ ਇਹੀ ਹੁੰਦਾ ਯਾਰ ਕਿ ਬੱਚੇ ਜਲਦੀ ਜਲਦੀ ਠੀਕ ਹੋਣ, ਇਸ ਚੀਜ਼ ਦਾ ਹੱਲ ਲੱਭੇ। ਅਤੇ ਬੜੀ ਜਲਦ ਪਰਮਿੰਦਰ ਜੀ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਫਰੋਮ ਸੁਜੋਕ ਹੋਮਿਓ ਕਲੀਨਿਕ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6477-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਵੈਰੀ ਗੁੱਡ, ਅਪਡੇਟ ਜ਼ਰੂਰ ਜ਼ਰੂਰ ਜ਼ਰੂਰ ਕਰੋ। ਤੇ ਸਾਡੇ ਨਾਲ ਜੁੜ ਚੁੱਕੇ ਨੇ ਪਰਮਿੰਦਰ ਜੀ। ਪਰਮਿੰਦਰ ਜੀ ਪਹਿਲਾਂ ਤਾਂ ਵੈਲਕਮ, ਕੀ ਹਾਲ ਹੈ? ਪਰਮਿੰਦਰ ਜੀ ਵੈਲਕਮ।
3: ਵੈਰੀ ਗੁੱਡ ਮਾਰਨਿੰਗ ਨਵੀ, ਸੁਣ ਵਾਲੇ ਸਾਰੇ ਸਰੋਤਾਂ ਨੂੰ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਗੁੱਡ ਮਾਰਨਿੰਗ। ਸੋ ਪਰਮਿੰਦਰ ਜੀ ਸਾਡੇ ਨਾਲ ਨੇ ਸੁਜੋਗ ਹੋਮਿਓ ਕਲੀਨਿਕ ਤੋਂ ਤੇ ਬ੍ਰੈਂਪਟਨ ਅਤੇ ਮਿਸਿਸਾਗਾ ਦੋ ਕਲੀਨਿਕਸ ਤੋਂ ਤੁਹਾਨੂੰ ਸਰਵ ਕਰਦੇ ਨੇ। ਨੰਬਰ ਇੱਕੋ ਇੱਕ ਹੈ 647-856-2516 647-856-2516 ਐਂਡ ਹਰ ਇੱਕ ਬਿਮਾਰੀ ਦਾ ਹੱਲ ਨੈਚੁਰਲ ਹੋਮਿਓਪੈਥਿਕ ਤਰੀਕਿਆਂ ਦੇ ਨਾਲ ਅਤੇ ਉਹ ਵੀ ਬਿਮਾਰੀ ਨੂੰ ਜੜੋਂ ਖਤਮ ਕੀਤਾ ਜਾਂਦਾ। ਇਹ ਨਹੀਂ ਕਿ ਬਸ ਦਵਾਈ ਦੇ ਤੀ ਇੱਕ ਦੋ ਮਹੀਨੇ ਇੱਕ ਦੋ ਹਫ਼ਤੇ ਦਾ ਆਰਾਮ ਅਤੇ ਫਿਰ ਉਹ ਬਿਮਾਰੀ ਵਾਪਸ। ਇਹ ਪੱਕਾ ਇਲਾਜ ਕਰਨ ਦੀ ਕੋਸ਼ਿਸ਼ ਰਹਿੰਦੀ ਹੈ। ਸੋ ਅੱਜ ਗੱਲਬਾਤ ਹੋਵੇਗੀ ਬੱਚਿਆਂ ਦੇ ਈਟਿੰਗ ਡਿਸਔਰਡਰ ਦੇ ਬਾਰੇ ਵੀ। ਕੁਝ ਕੁ ਬੱਚੇ ਨੇ ਵੀ ਕੋਈ ਵੀ ਚੀਜ਼ ਹੈ ਹਰ ਇੱਕ ਚੀਜ਼ ਨੂੰ ਬਸ ਮੂੰਹ 'ਚ ਪਾਈ ਜਾਣਗੇ ਅਤੇ ਪਿੱਕਾ PICA ਇੱਕ ਈਟਿੰਗ ਡਿਸਔਰਡਰ ਹੈ ਵੀ ਬੱਚਾ ਨੋਨ ਫੂਡ ਆਈਟਮਸ ਕੋਈ ਮਿੱਟੀ ਪਾ ਰਿਹਾ ਕੋਈ ਪੇਪਰ ਖਾ ਰਿਹਾ ਕੋਈ ਬੱਚੇ ਵਾਲ ਖਾ ਰਹੇ ਆ ਕੋਈ ਟੋਇਜ਼ ਨੇ ਉਹਨਾਂ ਨੂੰ ਮੂੰਹ 'ਚ ਪਾ ਰਹੇ ਆ। ਸੋ ਇਹਦੇ ਬਾਰੇ ਗੱਲਬਾਤ ਹੋਵੇਗੀ। ਸੁਪਰਮਿੰਦਰ ਜੀ ਜ਼ਰੂਰ ਦੇਈ ਇਨਫੋਰਮੇਸ਼ਨ।
3: ਬਿਲਕੁਲ ਨਵੀਂ ਐਜ਼ ਯੂ ਆਲਰੇਡੀ ਬ੍ਰੀਫਲੀ ਮੈਂਸ਼ਨਡ ਮਾਈਕਾ ਇਜ਼ ਅ ਵੈਰੀ ਵੈਰੀ ਕਾਮਨ ਹੈਲਥ ਇਸ਼ੂ ਸਾਨੂੰ ਸੁਣਨ ਨੂੰ ਇੰਝ ਲੱਗਦਾ ਕਿਉਂਕਿ ਜੇ ਮੈਂ ਆਪਣੀ ਪ੍ਰੈਕਟਿਸ 'ਚ ਦੇਖਾਂ ਤਾਂ ਐਟਲੀਸਟ 1-2% ਆਫ ਯੰਗ ਕਿਡਸ ਅਸੀਂ ਕਹਿ ਸਕਦੇ ਹਾਂ ਕਿ 10 ਸਾਲ ਤੋਂ ਬੱਚੇ ਛੋਟੇ ਜਿਹੜੇ ਨੇ ਐਂਡ ਆਈ ਹੈਵ ਸੀਨ ਕਪਲ ਟੀਨੇਜਰਸ ਐਸ ਵੈਲ ਡੂਇੰਗ ਦਾ ਸੇਮ ਥਿੰਗ। ਸੋ ਪਾਈਕਾ ਦੇ ਅੰਦਰ ਬੱਚੇ ਜਿਹੜੇ ਆ ਤੁਸੀਂ ਦੱਸਿਆ ਕਿ ਕੋਈ ਵੀ ਚੀਜ਼ ਖਾ ਸਕਦੇ ਨੇ ਕੋਈ ਕਾਗਜ਼ ਖਾ ਰਿਹਾ ਕੋਈ ਜਿਹੜਾ ਹੈ ਸਲਿਟੀਆਂ ਖਾ ਰਿਹਾ ਚੌਕ ਖਾ ਰਿਹਾ ਕਰਿਓਨਸ ਖਾ ਰਿਹਾ ਸਮ ਆਫ ਦੈਮ ਦੇ ਆਰ ਈਟਿੰਗ ਟੂਥਪੇਸਟ। ਕੋਈ ਬੱਚਾ ਜਿਹੜਾ ਮਦਰਸ ਕਹਿੰਦੀ ਹੈ ਮੈਂ ਰਸੋਈ ਦੇ ਵਿੱਚ ਨਾ ਜਾਂ ਕਿਚਨ ਦੇ ਅੰਦਰ ਚੀਜ਼ਾਂ ਮੈਨੂੰ ਸੰਭਾਲਣੀਆਂ ਪੈਂਦੀਆਂ ਚਾਹੇ ਉਹ ਕੁਕਿੰਗ ਆਇਲ ਹੈ ਜਾਂ ਫਿਰ ਜੇ ਅਸੀਂ ਵਾਸ਼ਰੂਮ 'ਚ ਦੇਖੀਏ ਤਾਂ ਤੁਹਾਡੇ ਜਿਹੜੇ ਡਿਟਰਜੈਂਟਸ ਹੈਗੇ ਨੇ ਤੁਹਾਡੇ ਈਵਨ ਹੈਂਡ ਸੋਪਸ ਹੈਗੇ ਨੇ ਲੋਸ਼ਨ ਨੇ ਕਰੀਮਸ ਨੇ। ਸੋ ਦੇਰ ਆਰ ਡਿਫਰੈਂਟ ਥਿੰਗਸ ਦੈਟ ਕਿਡਸ ਆਰ ਪੁਟਿੰਗ ਇਨ ਦੇ ਮਾਊਥ। ਛੋਟੇ ਬੱਚੇ ਤਾਂ ਅਸੀਂ ਦੇਖ ਸਕਦੇ ਹਾਂ ਵੈਨ ਦੇ ਆਰ ਐਕਸਪਲੋਰਿੰਗ ਜਦੋਂ ਅਸੀਂ ਰੜਨਾ ਸਿੱਖਦੇ ਹਾਂ ਤਾਂ ਸਾਡੀ ਵਿਜ਼ਨ ਅੱਗੇ ਚੀਜ਼ਾਂ ਆਉਂਦੀਆਂ ਕਿ ਯੂ ਨੋ ਵਟ ਕੋਈ ਚੀਜ਼ ਜ਼ਮੀਨ 'ਤੇ ਪਈ ਹੈ ਕੋਈ ਖਾਣ ਵਾਲੀ ਚੀਜ਼ ਗਿਰੀ ਹੋਈ ਸੀ ਤਾਂ ਉਹਨਾਂ ਨੂੰ ਲੱਗਦਾ ਟੇਸਟ ਟੱਚ ਐਂਡ ਸਮੈਲ ਉਹਨਾਂ ਨੂੰ ਐਨਵਾਇਰਮੈਂਟ ਨਾਲ ਜਾਣੂ ਕਰਾਉਂਦੀ ਹੈ। ਇਸ ਕਰਕੇ ਛੋਟਾ ਬੱਚਾ ਇਸ ਤਰ੍ਹਾਂ ਛੋਟੀਆਂ ਮੋਟੀਆਂ ਚੀਜ਼ਾਂ ਮੂੰਹ 'ਚ ਚੱਕ ਕੇ ਪਾਉਂਦਾ ਅਤੇ ਉਹ ਚੀਜ਼ ਨੈਚੁਰਲੀ ਵਿਦ ਗਰੋਥ ਚੇਂਜ ਹੋ ਜਾਂਦੀ ਹੈ। ਬਟ ਵਿਦ ਏਜ ਜੇ ਬੱਚੇ ਇਸ ਤਰ੍ਹਾਂ ਕਰਦੇ ਨੇ ਕਈ ਬੱਚੇ ਇਫ ਯੂ ਹੈਵ ਸੀਨ ਇੱਕ ਬੱਚਾ ਮੈਂ ਦੇਖਿਆ ਕਿ ਉਹ ਕਿਚਨ ਦੇ ਅੰਦਰ ਸਿਰਫ ਜ਼ੀਰਾ ਬਹੁਤ ਜ਼ੀਰਾ ਖਾਂਦਾ ਮਾਂ ਕਹਿੰਦੀ ਇੰਨਾ ਜ਼ਿਆਦਾ ਜ਼ੀਰਾ ਖਾਂਦਾ ਆਈ ਕੈਨੋਟ ਟੈਲ ਯੂ। ਸੇਮ ਵੇ ਇੱਥੋਂ ਜ਼ੀਰਾ ਇੱਥੋਂ ਲਾਚੀਆਂ ਲੁਕਾਉਣੀਆਂ ਪੈਂਦੀਆਂ। ਗਰਮੀ ਹੋ ਜਾਂਦੀ ਹੈ ਮੂੰਹ ਪੱਕ ਜਾਂਦਾ ਮੂੰਹ 'ਚ ਛਾਲੇ ਆ ਜਾਂਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਪਲੱਸ ਇਨਡਾਈਜੈਸ਼ਨ ਕੌਂਸਟੀਪੇਸ਼ਨ ਡਾਇਰੀਆ ਪੇਟ ਖਰਾਬ ਰਹਿਣਾ ਬਿਕੋਜ਼ ਦੇ ਆਰ ਈਟਿੰਗ ਥਿੰਗਸ ਦੈਟ ਦੇ ਆਰ ਨੋਟ ਸਪੋਜ਼ ਟੂ ਡੂ। ਡਰਟ ਹੋ ਗਈ ਕਲੇ ਹੋ ਗਈ ਰੌਕਸ ਹੋ ਗਏ ਪੇਪਰ ਹੋ ਗਏ ਆਈਸ ਹੋ ਗਈ ਵਾਲ ਵਨ ਆਫ ਦ ਚਾਇਲਡ ਆਪਣੇ ਵਾਲ ਪੁੱਟ ਪੁੱਟ ਕੇ ਖਾਂਦਾ ਸੀ। ਸੋ ਇਸ ਤਰ੍ਹਾਂ ਪੇਂਟ ਚਿਪਸ ਹੋ ਗਈਆਂ। ਸੋ ਵਾਈ ਕਿਡਸ ਆਰ ਡੂਇੰਗ ਦੈਟ। ਸੋ ਜੇ ਸਾਡਾ ਬੱਚਾ ਇੱਦਾਂ ਦੀ ਕੋਈ ਚੀਜ਼ ਕਰ ਰਿਹਾ ਦੈਰ ਹੈਜ਼ ਟੂ ਬੀ ਸਮ ਬੈਕਗਰਾਊਂਡ ਇਸ਼ੂ ਗੋਇੰਗ ਇਨ ਦ ਚਾਇਲਡ। ਪਹਿਲੇ ਨੰਬਰ 'ਤੇ ਇਜ਼ ਦੇਰ ਐਨੀ ਡੈਫੀਸ਼ੀਐਂਸੀਜ਼ ਇਨ ਮਾਈ ਚਾਇਲਡ। ਕੁਝ ਬੱਚੇ ਜਿਨ੍ਹਾਂ ਦੇ ਅੰਦਰ ਆਇਰਨ ਐਂਡ ਜ਼ਿੰਕ ਦੀ ਡੈਫੀਸ਼ੀਐਂਸੀ ਹੁੰਦੀ ਹੈ ਉਹ ਬੱਚੇ ਯੈਸ ਜਿਹੜਾ ਆਈਸ ਚਿਪਸ ਹੋ ਗਏ ਖਾਣਾ ਕਾਮਨਲੀ ਸੀਨ। ਪੇਪਰ ਖਾਣਾ ਉਹ ਬੱਚੇ ਜਿਨ੍ਹਾਂ ਦੇ ਅੰਦਰ ਕੈਲਸ਼ੀਅਮ ਦੀ ਕਮੀ ਹੁੰਦੀ ਹੈ। ਨੇਲਸ ਖਾਣਾ ਉਹ ਬੱਚੇ ਜਿਨ੍ਹਾਂ ਨੂੰ ਐਂਗਜ਼ਾਇਟੀ ਡਿਸਆਰਡਰ ਹੁੰਦਾ ਹੈ। ਨਵੀਂ ਤੁਸੀਂ ਅੱਜ ਵੀ ਆਪਣੀ ਏਜ ਦੇ ਵੀ ਜੇ ਕਿਸੇ ਫਰੈਂਡਸ ਨੂੰ ਰਿਲੇਟਿਵ ਨੂੰ ਮਿਲਦੇ ਹੋ ਨਾ ਨਵੇਂ ਬੰਦੇ ਨੂੰ ਮਿਲਦੇ ਹੋ ਜੇ ਤੁਸੀਂ ਉਹਨਾਂ ਦੇ ਹੱਥਾਂ ਵੱਲ ਦੇਖੋ ਤੇ ਤੁਸੀਂ ਤੁਹਾਨੂੰ ਜੇ ਇਹ ਦਿਖੇ ਵੀ ਨੇਲ ਇੱਦਾਂ ਨੇ ਵੀ ਜਿਵੇਂ ਅੱਧੇ ਅੱਧੇ ਕੀਤੇ ਹੋਏ ਨੇ ਚੱਬ ਚੱਬ ਕੇ ਇਹਦਾ ਮਤਲਬ ਦਿਸ ਪਰਸਨ ਇਜ਼ ਸਟਿਲ ਤੇ ਬਚਪਨ ਤੋਂ ਐਂਗਜ਼ਾਇਟੀ ਡਿਸਆਰਡਰ ਤੋਂ ਗ੍ਰਸਤ ਹੈ। ਜਦੋਂ ਉਹ ਪੇਸ਼ੈਂਟ ਐਂਕਸ਼ੀਅਸ ਹੁੰਦਾ ਉਹ ਆਪਣੇ ਨੋਂ ਜਿਹੜੇ ਸ਼ੁਰੂ ਕਰ ਦਿੰਦਾ। ਜਦੋਂ ਉਹਨੂੰ ਪਰੇਸ਼ਾਨੀ ਆਉਂਦੀ ਹੈ ਸਿੱਧਾ ਹੀ ਕੰਮ ਉਹਦਾ ਹੁੰਦਾ ਕਿ ਨੇਲਸ ਮੂੰਹ 'ਚ ਪੈ ਜਾਣ। ਉਹ ਚਾਹੇ ਉਹ ਕੋਈ ਗੇਮ ਦੇਖ ਰਿਹਾ ਟੀਵੀ ਦੇ ਅੱਗੇ ਬੈਠਾ ਜਾਂ ਫਿਰ ਉਹ ਕੋਈ ਪਰਫਾਰਮੈਂਸ ਦੇ ਵਿੱਚ ਹੈਗਾ ਦ ਪੇਸ਼ੈਂਟ ਵਿਲ ਡੂ। ਸੋ ਦੋਸ ਥਿੰਗਸ ਆਲਸੋ ਟੈਲਸ ਅਸ ਅਬਾਊਟ ਯੋਰ ਸੈਲਫ ਕੌਨਫੀਡੈਂਸ ਐਸ ਵੈਲ। ਅਤੇ ਜੇ ਹੁਣ ਅਸੀਂ ਛੋਟੇ ਬੱਚਿਆਂ 'ਚ ਚਲੇ ਜਾਈਏ ਕਿ ਜੋ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਵੀ ਇਹਨਾਂ 'ਚੋਂ ਸਾਰੀਆਂ ਚੀਜ਼ਾਂ ਉਹ ਖਾ ਰਹੇ ਨੇ ਤਾਂ ਕਈ ਬੱਚਿਆਂ ਦੇ ਅੰਦਰ ਇਸ਼ੂਜ਼ ਦੇ ਅੰਦਰ ਉਹਨਾਂ ਦੀ ਡਾਇਜੈਸਟਿਵ ਡਿਸਔਰਡਰਸ ਦੇ ਕੁਝ ਇਹੋ ਜਿਹੇ ਕੰਸਰਨਸ ਨੇ ਜਿਹਦੇ ਕਰਕੇ ਉਹ ਇਹ ਚੀਜ਼ਾਂ ਖਾ ਰਹੇ ਨੇ। ਜਿਵੇਂ ਕਿ ਬਹੁਤ ਸਾਰੇ ਪੇਸ਼ੈਂਟਸ ਨੂੰ ਕੌਂਸਟੀਪੇਸ਼ਨ ਐਂਡ ਡਾਇਰੀਆ ਰਹਿਣ ਕਰਕੇ ਦੇ ਹੈਵ ਇਸ਼ੂਜ਼ ਦੈਟ ਦੇ ਆਰ ਈਟਿੰਗ ਦੇਅਰ ਹੇਅਰ। ਬਹੁਤ ਕਬਜ਼ ਹੈ ਔਰ ਬੱਚੇ ਵਾਲ ਖਾ ਰਹੇ ਨੇ। ਆਈ ਹੈਵ ਸੀਨ ਦਿਸ ਇਨ ਮਲਟੀਪਲ ਆਫ ਮਾਈ ਯੰਗ ਕਿਡਸ ਕਿ ਉਹਨਾਂ ਦੇ ਉਵਾਲ ਪੁੱਟ ਪੁੱਟ ਕੇ ਆਪਣੇ ਮਾਂ ਦੇ ਪੁੱਟ ਕੇ ਹੱਥ ਚ ਫੜੇ ਹੋਏ ਉਹ ਖਾ ਰਿਹਾ ਔਰ ਉਹ ਉਸਨੂੰ ਕੌਨਸਟੀਪੇਸ਼ਨ ਕਾਜ਼ ਕਰ ਰਿਹਾ। ਨਾਓ ਮੋਸਟ ਆਫ ਦ ਪਾਈਕਾ ਡਿਸਆਰਡਰ ਪੇਸ਼ੈਂਟਸ ਡੂ ਹੈਵ ਸਮ ਆਫ ਦ ਅਸੀਂ ਕਹਿ ਸਕਦੇ ਹਾਂ ਲਰਨਿੰਗ ਡਿਸਟੇਬਿਲਿਟੀ ਇਸ਼ੂਜ਼, ਜਿਵੇਂ ਕਿ ਆਟਿਜ਼ਮ ਹੋ ਸਕਦਾ ਹੈ। ਬੈਕਗਰਾਊਂਡ ਦੇ ਅੰਦਰ ਪੇਸ਼ੈਂਟਸ ਨੂੰ ਉਸੇ ਦੀ ਕੰਡੀਸ਼ਨ ਹੋ ਸਕਦੀ ਹੈ ਕਿ ਸਭ ਕੁਛ ਚੰਗਾ ਹੈ ਪਰ ਉਹ ਅਬਸੈਸਿਵ ਹੈ, emotionally, mentally obsessive can be with anything. Aur a obsession ho da eating all these things hai, koi bhi cheez. So is karke je assi apne bachchiyan ch ya ghar de kise bhi jeev de andar is tarah di koi condition dekhde ha te hasse wali cheez nahi hai ki mitti khanda hai hass lena, patthar khanda hai hass lena, chalk khanda hai cheez lukoni pendi khanda hai. These are health issues needs to be treated. And je sada bachcha ya koi karda je edda kar reha hai to hame pata hai ki bahut soniya medicines hai ਜਿਹੜੀਆਂ ਕਿ ਪਾਈਕਾ ਡਿਸਆਰਡਰਸ ਤੇ ਕੰਮ ਕਰਦੀਆਂ। ਸੋ ਵਿਚ ਆਬਵੀਅਸਲੀ ਐਜ਼ ਆਈ ਸੈਡ ਕੇਸ ਸਪੈਸੀਫਿਕ, ਸਿੰਪਟਮ ਸਪੈਸੀਫਿਕ, ਏਜ ਸਪੈਸੀਫਿਕ ਐਂਡ ਦੈਨ ਮੈਂਟਲ ਔਰ ਫਿਜ਼ੀਕਲ ਹੈਲਥ ਡਿਸਆਰਡਰ ਸਪੈਸੀਫਿਕ ਟ੍ਰੀਟਮੈਂਟਸ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਇਹੋ ਜਿਹੀ ਕੰਡੀਸ਼ਨ ਚੋਂ ਬਾਹਰ ਕੱਢ ਸਕਦੇ ਆ, ਜਿਹਦੇ ਲਈ ਤੁਸੀਂ ਸੁਚੋਕ ਹੋਮਿਓ ਕਲੀਨਿਕ ਕੰਟੈਕਟ ਕਰ ਸਕਦੇ ਹੋ।
0: ਨੰਬਰ ਕੋਈ ਕਹਿ 6478562516 6478562516 6478562516 ਪਰਮਿੰਦਰ ਜੀ ਬਹੁਤ ਸ਼ੁਕਰੀਆ, ਥੈਂਕ ਯੂ। ਸੋ ਪ੍ਰੋਗਰਾਮ ਮੈਂ ਪੰਜਾਬੀ ਰਹੋ ਕੇ ਗੱਲਬਾਤ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਬਈ। ਦੇਖੋ ਹਰ ਇੱਕ ਨੂੰ ਆਪਣਾ ਬੱਚਾ ਪਿਆਰਾ ਹੁੰਦਾ, ਆਈ ਨਹੀਂ ਵੀ ਮਾਂ ਨੂੰ ਜ਼ਿਆਦਾ ਪਿਆਰਾ। ਚਲੋ ਠੀਕ ਹੈ ਵੀ ਮਾਵਾਂ ਨੂੰ ਹੋ ਸਕਦਾ ਵੀ ਕਿਤੇ ਨਾ ਕਿਤੇ, ਕਿਉਂਕਿ ਮਾਂ ਨੇ ਬੱਚੇ ਨੂੰ 9 ਮਹੀਨੇ ਰੱਖਿਆ, ਬਰਥ ਦਿੱਤਾ, ਵੀ ਚਲੋ ਅਟੈਚਮੈਂਟ ਜ਼ਿਆਦਾ ਹੁੰਦੀ ਹੈ। ਬਟ ਮੇਰਾ ਚਲੋ ਜੈਨੂਅਲੀ ਕਹਿਣ ਦਾ ਭਾਵ ਇਹ ਹੈ ਕਿ ਵੀ ਇੱਕ ਪਿਓ ਵੀ ਉਨਾ ਪਿਆਰ ਕਰਦਾ ਹੁੰਦਾ ਬੱਚੇ ਨੂੰ ਅਤੇ ਮਾਂ ਵੀ ਉਨਾ ਕਰਦੀ ਹੁੰਦੀ ਹੈ, ਰਾਈਟ? ਤੁਸੀਂ ਇੱਕ ਸਟੋਰੀ ਸੁਣੀ ਹੋਣੀ ਹੈ, ਮੈਨੂੰ ਲੱਗਦਾ ਮੈਂ ਤੁਹਾਨੂੰ ਸ਼ਾਇਦ ਦੱਸਿਆ ਵੀ ਸੀ ਉਹਦੇ ਬਾਰੇ। ਇੱਕ ਹਸਬੈਂਡ ਵਾਈਫ ਹੈ, ਉਹਨਾਂ ਦਾ ਬੇਬੀ ਹੁੰਦਾ ਅਤੇ ਉਹ ਨਾ ਜਿਹੜੀ ਵਾਈਫ ਹੈ ਉਹ ਪਹਿਲੀ ਵਾਰੀ ਬੇਬੀ ਹੋਣ ਤੋਂ ਬਾਅਦ ਬਾਹਰ ਚਲੀ ਜਾਂਦੀ ਹੈ ਆਪਣੇ ਫਰੈਂਡਸ ਨਾਲ, ਕਿਤੇ ਕੋਈ ਡਿਨਰ 'ਤੇ ਜਾਂਦੀ ਹੈ ਜਾਂ ਜੋ ਵੀ ਹੈ, ਅਤੇ ਉਹਨਾਂ ਦਾ ਇੱਕ ਹੋਰ ਬੱਚਾ ਜਿਹੜਾ ਵੱਡਾ ਥੋੜ੍ਹਾ ਜਿਹਾ 3 ਸਾਲ ਦਾ। ਸੋ ਹੁੰਦਾ ਕੀ ਹੈ, ਜਿਹੜਾ 3 ਸਾਲ ਦਾ ਬੱਚਾ ਉਹ ਬਾਹਰ ਬੈਕਯਾਰਡ ਚਲ ਜਾਂਦਾ, ਇਹਨਾਂ ਕੋਲ ਪੂਲ ਹੈ ਅਤੇ ਪੂਲ ਦੇ ਵਿੱਚ ਉਹ ਬੱਚਾ ਗਲਤੀ ਨਾਲ ਡਿੱਗ ਜਾਂਦਾ, ਏਰੋਜ਼ੋਨਾ ਦੀ ਗੱਲ ਹੈ, ਅਤੇ ਫਿਰ ਬੱਚੇ ਦੀ ਮੌਤ ਹੋ ਜਾਂਦੀ ਹੈ। ਅਤੇ ਹਸਬੈਂਡ ਘਰੇ ਸੀਗਾ, ਹਸਬੈਂਡ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਕਿ ਕਦੋਂ ਬੱਚਾ ਪੂਲ 'ਚ ਚਲਾ ਗਿਆ। ਕਹਿੰਦੇ ਆ ਕਿ ਜਿਹੜਾ ਹਸਬੈਂਡ ਹੈ ਉਹ ਆਪਦੇ ਫੋਨ ਦੇ ਉੱਤੇ ਲੱਗਿਆ ਹੋਇਆ ਸੀਗਾ ਅਤੇ ਡਿਸਟਰੈਕਟਿਡ ਸੀਗਾ, ਦੇਖ ਹੀ ਨਹੀਂ ਸੀਗਾ ਬੱਚਾ ਕਿੱਥੇ ਆ। ਅਤੇ ਚਲੋ ਕਹਿੰਦੇ ਕਿ 7 ਮਿੰਟ ਤਕਰੀਬਨ ਬੱਚਾ ਪੂਲ ਦੇ ਵਿੱਚ ਰਿਹਾ ਅਤੇ 9 ਮਿੰਟ ਬੱਚਾ ਅਨਸੁਪਰਵਾਈਜ਼ ਸੀ, ਯਾਨੀ ਕਿ ਕਿਉਂਕਿ ਉਹਨਾਂ ਦੇ ਕੈਮਰੇ ਦੀ ਫੁਟੇਜ ਸੀ ਅਤੇ ਪਤਾ ਹੀ ਨਹੀਂ ਲੱਗਿਆ ਕਿ ਬੱਚਾ ਕਿੱਥੇ ਆ ਬਾਪ ਨੂੰ। ਬਾਪ ਇੰਨਾ ਬਿਜ਼ੀ ਸੀਗਾ ਕਿ 7-8 ਮਿੰਟ ਪਤਾ ਨਹੀਂ ਲੱਗਿਆ ਕਿ ਬੱਚਾ ਕਿੱਥੇ ਆ। 7 ਮਿੰਟ ਪੂਲ 'ਚ ਅਤੇ 9 ਮਿੰਟ ਉਈ ਬਾਹਰ ਤੁਰਦਾ ਫਿਰਦਾ ਰਿਹਾ। ਬਹੁਤ ਸਾਰੇ ਲੋਕਾਂ ਨੇ, ਹੁਣ ਉਹ ਲੇਡੀ ਆ ਉਹਨੇ ਆਪਦੇ ਹਸਬੈਂਡ ਨੂੰ ਛੱਡਿਆ ਵੀ ਨਹੀਂ, ਹਜੇ ਵੀ ਹਸਬੈਂਡ ਦੇ ਨਾਲ ਹੀ ਆ। ਬੜੇ ਲੋਕਾਂ ਨੇ ਉਹਨੂੰ ਇਹ ਕਿਹਾ ਕਿ ਤੂੰ ਕਿਵੇਂ ਨਹੀਂ ਛੱਡਿਆ, ਵੀ ਉਹਦੇ ਕਰਕੇ ਤੇਰੇ ਬੱਚੇ ਦੀ ਜਾਨ ਚਲੀ ਗਈ, ਤੂੰ ਹਜੇ ਵੀ ਉਹਦੇ ਨਾਲ ਵਿਆਹ ਕਰਵਾਇਆ ਹੋਇਆ। ਬੜੇ ਲੋਕ ਕ੍ਰਿਟੀਸਾਈਜ਼ ਕਰ ਰਹੇ ਆ ਕਿ ਇੱਕ ਬਾਪ ਦੀ ਅਣਗਹਿਲੀ ਕਰਕੇ ਪਿਓ ਦੀ ਮੌਤ, ਸੋਰੀ ਬੱਚੇ ਦੀ ਮੌਤ ਹੋ ਗਈ, ਵੀ ਮਾਂ ਕਿਵੇਂ ਬਰਦਾਸ਼ਤ ਕਰੀ ਜਾਂਦੀ ਹੈ। ਹੁਣ ਤੁਹਾਡਾ ਕੀ ਖਿਆਲ ਹੈ? ਬੜੇ ਲੋਕਾਂ ਦਾ ਮੰਨਣਾ ਇਹ ਹੈ ਕਿ ਉਹਨੂੰ ਛੱਡ ਦੇਣਾ ਚਾਹੀਦਾ ਸੀਗਾ ਆਪਣੇ ਹਸਬੈਂਡ ਨੂੰ, ਵੀ 9 ਮਿੰਟ ਬੱਚਾ ਅਨਸੁਪਰਵਾਈਜ਼ ਰਿਹਾ। ਕੀ 9 ਮਿੰਟ ਪਿਓ ਨੂੰ ਪਤਾ ਹੀ ਲੱਗਿਆ ਕਿ ਮੇਰਾ 3 ਸਾਲ ਦਾ ਮੁੰਡਾ ਕਿੱਥੇ ਆ? ਬੈਕਯਾਰਡ ਦੇ ਵਿੱਚ ਪੂਲ ਹੈ, ਵੀ ਮੈਂ ਦੇਖਾਂ ਕਿ ਯਾਰ ਕਿਤੇ ਪਿੱਛੇ ਤਾਂ ਨਹੀਂ ਚਲਾ ਗਿਆ। ਹੁਣ ਬੜੇ ਲੋਕ ਕਹਿੰਦੇ ਯਾਰ ਉਹ ਵੀ ਪਿਓ ਸੀਗਾ, ਉਹਨੇ ਕਿਹੜਾ ਜਾਣ ਬੁੱਝ ਕੇ ਕੀਤਾ ਹੈ? ਜੇ ਬੱਚਾ ਡਿੱਗ ਪਿਆ ਕੀ ਪਿਓ ਦੀ ਥੋੜ੍ਹਾ ਇਹ ਕੋਸ਼ਿਸ਼ ਸੀ ਕਿ ਐਂ ਹੋਵੇ, ਉਹ ਪਿਓ ਤੋਂ ਵੀ ਉੱਡੀ ਵੱਡੀ ਗਲਤੀ ਹੋਈ, ਉਹ ਵੀ ਉਨਾ ਪਛਤਾ ਰਿਹਾ ਹੋਣਾ। ਤੁਹਾਡਾ ਕੀ ਖਿਆਲ ਹੈ? 905-673-3337 ਨੰਬਰ ਹੈ ਆਪਣਾ। ਇਹ ਲੇਡੀ ਬਹੁਤ ਵੱਡੀ ਔਨਲਾਈਨ ਇਨਫਲੂਐਂਸਰ ਹੈ, ਮਤਲਬ ਇਹਦੇ ਹੋਣਗੇ 4-5 ਮਿਲੀਅਨ ਫੋਲੋਅਰ ਘੱਟੋ ਘੱਟ ਤਾਂ। ਸੋ 905-673-3337 ਨੰਬਰ ਹੈ ਆਪਣਾ। चार्ज करो चाइल्ड अब्यूस दे नाल क्योंकि उन्हें प्रॉपरली टेक केयर नहीं की थी बच्चे की। सो थोड़िया कुछ कॉल जरूर लेने भी थोड़ा की मनना थोनू लगता कि बाप न दोषी ठहरा चाहिए सीगा ते मां भी अपने हसबेंड छड़ देना चाहिए सी कि ये करके मेरा बच्चा हुण दुनिया से है नहीं तीन साल का भी मैं की करना ये रह के। चलो ओदी आपदी सोच है ओदी आपदी एक कह लो कि ओदा माइंडसैट है उन्हें नहीं छड़िया हसबेंड हजे भी ओदे नाल ही है। तो मैं कल भी देख रहे थे कल परसों लेडी ने एक इंटरव्यू भी दी तो वो थले भी लोग कॉमेंट करे कि इन्हें हसबेंड किवें नहीं छड़िया किवें उहदे नाल रही जाती है पता नहीं की इहदी सोच है ये वो। सो खैर थोड़ी कुछ कॉल लेने नंबर है 9056733337 अपना 905-673-3337 905-673-3337 अपना फोन नंबर है। क्वालिटी कार रिपेयर नूं याद रखो ऊबर या लिफ्ट की सेफ्टी इंस्पैक्शन करवानी है गड्डिया की इंजन ट्रांसमिशन का कोई काम है गल की गड्डी का कोई भी पंगा पै गया ना तो क्वालिटी कार रिपेयर 171 रदरफर्ड रोड साउथ 905-460-1111 905-460-1111 क्वालिटी कार रिपेयर। तो ग्रोसरी करनी है तो फ्रैश फूड सेंटर 12570 कैनेडी रोड कैनेडी ते डूगल दे बिल्कुल कोर्नर ते कैनेडी ते मेफील्ड दे बिल्कुल नाल फ्रैश फूड सेंटर थोड़े लिए हाजिर है। ते नंबर एड्रेस 12570 कैनेडी रोड कैनेडी डूगल कैनेडी मेफील्ड फ्रैश फ्रैश फूड सेंटर ते तुसी एक बार गेड़ा जरूर मार के आओ। हमेशा तुसी पुछदे हो कि नवी यार एक भी दस दया करो कि असी किचन तैयार करवानी है किचन की तो तैयार कराइए फिर किचन के तो माहर साढ़े जसपाल भाजी ने न्यू हाइट्स किचन वाले नवीं वैनिटीज नवीं कैबनिट्स नवे काउंटर टॉप किचन टॉप की तैयार करवानी है तो एको एक तुसी याद रखो न्यू हाइट्स किचन 416-859-1920 416-859-1920 न्यू हाइट्स किचन किचन बार वैनिटीज काउंटर टॉप कुछ भी 416-859-1920। सो थोड़ा की ओपिनियन है थोड़ा की ख्याल है अज के टॉपिक बारे मैं फिर तो रिमाइंड कर देना दस देना थानू एक हसबेंड वाइफ है तो उन्होंने तीन साल का मुंडा उन्होंने बैकयार्ड के पूल है जिहड़ी वाइफ है वह कितने डिनर के उत्ते चली जाती अपने फ्रेंड्स नाल उन्हूं फोन आता बाद दे विच भी मुंडा तो पूल च डिग पिया तो मुंडे की डैथ हो जाती है तीन साल के मुंडे की। तो कहिंदे कि जिहड़ा बाप है उन्हें 9 मिनट देखे नहीं कि मुंडा कित्थे है घर की कुछ एक कैमरा फुटेज सीगी तो 9 मिनट उन्हूं पता नहीं लगे मुंडा कित्थे है तो 7 मिनट पूल च ही रहा वह बड़े लोग कह रहे हैं तो वह लेडी ने फिर भी अपने हसबेंड नूं छड्डिया नहीं हजे भी वो नाल है भावें वो मुंडे की डैथ हो गई उस बाप की अणगहली नैगलीजेंस कह लो तो घोल करके देखे नहीं कि 9 मिनट मुंडा कितने है कहें कि वह डिस्ट्रैक्टिड सब फोन के उत्ते लग्या कई कहें कि वह गैम्बलिंग कर रहा है फोन के उत्ते कोई गेमां गुमां ते शर्त ला रहा। तो बहुत सारे लोग इस लेडी नूं कह रहे हैं कि ये करके तेरे मुंडे की मौत हुई है तू हजे भी ये नाल है। चलो वो सोच होगी कि यार ये भी बाप है ये कि जानबूझ के इन्हें किया गलती होगी हो जाती है। थोड़ा की ओपिनियन है थोड़ा लगता कि इस लेडी नूं अपने हसबेंड नूं छड़ देना चाहिए सी डिवोर्स कर देना चाहिए सी इस इंसीडेंट तो बाद या थोड़ा लगता नहीं यार बाप भी उन्ना ही अपसैट होगा कि वड्डी गल है किसी पुत का तुर जाना चाहे मां है चाहे बाप है दोनों लई उड्डी वड्डी सट है। सो थोड़ा मैं ओपिनियन जानना चाहना क्योंकि बहुत सारे लोग कह रहे हैं कि यार ये लेडी पता नहीं की सोच रही है हजे भी किवें मैरिज दे विच है उस बंदे नाल जिदे करके एड्डी वड्डी गल हुई है। तो दूजे पासे कुछ कह रहे हैं यार वी यू नो इट्स नॉट हिज फॉल्ट चलो कितना कितने डिस्ट्रैक्टिड सीगा गलती तो है बट वह किहड़ा जानबुझ के उन्हें वो गलती की है। सो नंबर है अपना 905-673-3337 905-673-3337 905-673-3337 ਤੇ ਤੁਹਾਡੀ ਕਾਲ ਆ ਸਕਦੀ ਹੈ 905-673-3337 7479 ਹਾਂਜੀ ਬਾਈ ਜੀ
4: ਹਾਂਜੀ ਨਵੀਂ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
4: ਨਵੀਂ ਦੇਖੋ ਉਹਨਾਂ ਦੀ ਮਰਜ਼ੀ ਆ ਅਸੀਂ ਕੌਣ ਹੁੰਦੇ ਕਹਿਣੇ ਵਾਲੇ ਓਪੀਨੀਅਨ ਦੇਣੇ ਵਾਲੇ ਉਹ ਦੇ ਆਰ ਹਸਬੈਂਡ ਵਾਈਫ ਉਹਨਾਂ ਦਾ ਮਸਲਾ ਚਾਹੇ ਉਹ ਰੱਖੇ ਚਾਹੇ ਨਾ ਰੱਖੇ ਹਸਬੈਂਡ ਨੂੰ ਸਾਡਾ ਕੁਛ ਨੀ ਬਣਦਾ ਕਿਉਂ ਬੱਚਾ ਦੋਨਾਂ ਦਾ ਸੀ ਓਨਲੀ ਵਨ ਪਰਸਨ ਅਸੀਂ ਠੇਕਾ ਨੀ ਲਿਆ ਕਿਸੇ ਦਾ ਯਾਨੀ ਕਿ ਉਹਨਾਂ ਦੀ ਮਰਜ਼ੀ ਆ ਜਿੱਦਾਂ ਉਹ ਖੁਸ਼ਹਾਲ ਰਹਿਣਾ ਚਾਹੁੰਦੇ ਉਹਨਾਂ ਦੀ ਮਰਜ਼ੀ ਆ
0: ਠੀਕ ਹੈ
4: ਅਸੀਂ ਐਵੇਂ ਅਗਲੇ ਦੇ ਵਿੱਚ ਹਵਾ ਹਵਾ ਦਿੰਦੇ ਵੀ ਤੂੰ ਛੱਡ ਦੇ ਇਹਨੂੰ ਤੂੰ ਆਹ ਕਰ ਉਹ ਕਰ ਏਦਾਂ ਨੀ ਹੁਣ ਆਪਣੀ ਲਾਈਫ ਦੇਖਣੀ ਵੀ ਮੇਰੀ ਲਾਈਫ ਕਿੱਦਾਂ ਰਹਿੰਦੀ ਹੁਣ ਉਹ ਜਿਹੜੀ ਬੱਚੇ ਦੀ ਮਾਂ ਆ ਉਹਦੀ ਵਾਈਫ ਆ ਹੋ ਸਕਦਾ ਉਹਨੂੰ ਠੀਕ ਲੱਗਦਾ ਹੋਵੇ ਅਸੀਂ ਸਾਡਾ ਕੋਈ ਹੱਕ ਨੀ ਬਣਦਾ ਉਹਨੂੰ ਕਹਿਣ ਦਾ ਐਡਵਾਈਸ ਦੇਣ ਦਾ ਤੇ ਇਸ ਕਰਕੇ ਲੈਟ ਦੈਮ ਲਿਵ ਲਾਈਕ ਦੈਟ ਜਿੱਦਾਂ ਵੀ ਹੈਪੀ ਹੈਗੇ ਉਹਨਾਂ ਨੂੰ ਰਹਿਣ ਦਿਓ ਸਾਡਾ ਕੁਛ ਨੀ ਅਸੀਂ ਫਿਰ ਇੱਕ ਤਰ੍ਹਾਂ ਨਾਲ ਉਹਨਾਂ ਚ ਹੋਰ ਅਸੀਂ ਵਿਵਾਦ ਖੜਾ ਕਰਦੇ ਹਾਂ ਵੀ ਤੂੰ ਇਹਨੂੰ ਛੱਡ ਦੇ ਤੇਰਾ ਬੱਚਾ ਇਹਨੇ ਮਾਰ ਦਿੱਤਾ ਉਹਨੂੰ 100% ਜ਼ਿੰਮੇਦਾਰ ਇੰਸੀਡੈਂਟ ਹੋ ਜਾਂਦਾ ਕਈ ਵਾਰੀ ਹੋ ਜਾਂਦਾ ਕਿ ਨਹੀਂ ਪਤਾ ਲੱਗਦਾ ਸਮ ਟਾਈਮ ਹੋ ਸਕਦਾ ਬੱਚੇ ਵਾਸਤੇ ਕੋਈ ਦੁੱਧ ਵਗੈਰਾ ਅੰਦਰੋਂ ਲੈਣਾ ਕੁਛ ਲੈਣ ਗਿਆ ਹੋਵੇ ਕਿਤੇ ਇੱਧਰ ਉੱਧਰ
0: ਮਾਰ ਮੈਂ ਤੁਹਾਨੂੰ ਦੱਸਦਾ ਉਹ ਆਪਦੇ ਫੋਨ ਦੇ ਉੱਤੇ ਲੱਗਿਆ ਹੋਇਆ ਸੀਗਾ
4: ਚਲੋ ਜਿੱਦਾਂ ਵੀ ਹੈਗਾ ਹੋਵੇ ਪਰ ਉਹਦਾ ਹੁਣ ਕੁਛ ਹੋ ਨੀ ਸਕਦਾ ਨਾ ਇਹ ਉਹਨਾਂ ਦੀ ਮਰਜ਼ੀ ਆ ਹੁਣ ਰਹਿਣਾ ਨਹੀਂ ਰਹਿਣਾ ਇਕੱਠੇ ਉਹਨਾਂ ਦੀ ਮਰਜ਼ੀ ਆ ਅਸੀਂ ਸਾਡਾ ਕੁਛ ਨੀ ਬਣਦਾ ਕਹਿਣਾ
0: ਠੀਕ ਹੈ
4: ਉਹਨੂੰ ਅਸੀਂ ਇੱਕ ਤਰ੍ਹਾਂ ਭੜਕਾਉਣਾ ਕਿ ਤੂੰ ਆਪਣੇ ਹਸਬੈਂਡ ਨੂੰ ਛੱਡ ਦੇ ਇਹਨੇ ਏਦਾਂ ਕੀਤਾ ਬੱਚਾ ਦੋਨਾਂ ਦਾ ਸੀ ਭਾਈ ਹਸਬੈਂਡ ਦਾ ਬੱਚਾ ਕਿਸਦਾ ਚਲੋ ਸਟੈਪ ਫਾਦਰ ਵਾ ਸਟੈਪ ਮਦਰ ਫਿਰ ਮੰਨਿਆ ਤੇ ਇਹ ਜਿੱਦਾਂ ਸਾਡਾ ਬਣਦਾ ਨੀ ਕਹਿਣਾ ਅਸੀਂ ਇੱਕ ਤਰ੍ਹਾਂ ਨਾਲ ਉਹਨਾਂ ਚ ਹੋਰ ਵੀ
0: ਤੁਹਾਨੂੰ ਪੁੱਛਾਂ ਕਿ ਜੇ ਚਲੋ ਰੱਬ ਨਾ ਕਰੇ ਕਦੇ ਨਾ ਹੀ ਹੋਵੇ ਕਿਸੇ ਨਾਲ ਬਟ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਕੋਈ ਇੰਸੀਡੈਂਟ ਹੋਵੇ ਤਾਂ ਤੁਹਾਡੀ ਕੀ ਡਿਸੀਜਨ ਹੁੰਦੀ ਰਾਈਟ ਇਹ ਵੀ ਫਿਰ ਤੁਹਾਨੂੰ ਆਪਾਂ ਪੁੱਛ ਸਕਦੇ ਹਾਂ 1457 ਹੈਲੋ
5: ਹਾਂਜੀ ਉਹ ਦੇਖੋ ਇੱਕ ਐਕਸੀਡੈਂਟ ਆ ਜਿੱਦਾਂ ਚਲੋ ਹੋ ਗਈ ਲਾਪਰਵਾਹੀ ਕਹਿ ਲਓ ਪਰ ਪਹਿਲਾਂ ਹੀ ਉਹ ਮਰਨ ਕਰਕੇ ਪਹਿਲਾਂ ਅਪਸੈਟ ਆ ਫਿਰ ਉਹਨੂੰ ਛੱਡ ਕੇ ਹੋਰ ਅਪਸੈਟ ਹੋ ਜਾਣਗੇ ਮੇਰਾ ਖਿਆਲ ਤਾਂ ਨਹੀਂ ਇਕੱਠੇ ਰਹਿਣਾ ਚਾਹੀਦਾ ਐਕਸੀਡੈਂਟ ਹੀ ਆ ਕਿ ਸਾਨੂੰ
0: ਐਕਸੀਡੈਂਟ ਪਰ ਭਾਜੀ ਐਕਸੀਡੈਂਟ ਕਈ ਤਾਂ ਹੋ ਜਾਂਦੇ ਆ ਵੀ ਚਲੋ ਕੋਈ ਸਾਡੇ ਤੋਂ ਗਲਤੀ ਮਾੜੀ ਮੋਟੀ ਹੋ ਗਈ ਬਟ ਆਪਾਂ ਫੋਨ ਤੇ ਡਿਸਟਰੈਕਟਡ ਆ ਘਰੇ ਆਪਣੇ ਪੂਲ ਆ ਕੀ ਆਪਾਂ ਨੂੰ ਪਤਾ ਨੀ ਕਿ ਆਪਾਂ ਬੱਚੇ ਨੂੰ ਦੇਖੀਏ ਉਹ ਕਿੱਥੇ ਆ ਹੈਲੋ ਚਲੋ ਥੋੜੀ ਆਵਾਜ਼ ਕੱਟੀ ਗਈ ਸਾਡੀਆਂ ਲੇਡੀਜ਼ ਕੀ ਕਹਿਣਾ ਚਾਹੁੰਦੀਆਂ ਨੇ ਹੁਣ ਕਿਉਂਕਿ ਇੱਕ ਮਾਂ ਦੀ ਗੱਲ ਹੈ ਆਈ ਥਿੰਕ ਥੋੜ੍ਹੇ ਜਿਹਾ ਇੱਦਾਂ ਦੇ ਜਜ਼ਬਾਤਾਂ ਨੂੰ ਸਾਡੀਆਂ ਜਿਹੜੀਆਂ ਫੀਮੇਲਜ਼ ਨੇ ਉਹ ਜ਼ਿਆਦਾ ਵੀ ਸਮਝਣਗੀਆਂ ਸੋ ਮੈਂ ਚਾਹੁੰਦਾ ਸਾਡੀਆਂ ਲੇਡੀਜ਼ ਵੀ ਜ਼ਰੂਰ ਦੱਸਣ ਵੀ ਤੁਹਾਡਾ ਕੀ ਓਪੀਨੀਅਨ ਹੈ ਇਹਦੇ ਬਾਰੇ ਹੁਣ ਜੇ ਤੁਸੀਂ ਇਸ ਪੋਜੀਸ਼ਨ ਚਲੋ ਰੱਬ ਨਾ ਕਰੇ ਅਗੈਨ ਵੀ ਕਿਸੇ ਨਾਲ ਨਾ ਹੀ ਹੋਵੇ ਪਰ ਫਿਰ ਵੀ ਤੁਸੀਂ ਉਹਦੇ ਸ਼ੂਜ਼ ਦੇ ਵਿੱਚ ਹੁੰਦੇ ਤਾਂ ਤੁਹਾਡੀ ਕੀ ਡਿਸੀਜਨ ਹੁੰਦੀ ਕੁਝ ਗਲਤੀਆਂ ਦੇਖੋ ਆਪਾਂ ਕਹਿੰਦੇ ਨਾ ਵੀ ਐਕਸੀਡੈਂਟ ਨੇ ਕੁਝ ਐਕਸੀਡੈਂਟ ਨੇ ਕੁਝ ਗਲਤੀਆਂ ਨੇ ਚਲੋ ਆਪਾਂ ਮਾਫ਼ ਕਰ ਦਿੰਦੇ ਹਾਂ ਬਟ ਕਈ ਗਲਤੀਆਂ ਕੀ ਐਕਸੀਡੈਂਟਸ ਯਾਰ ਆਪਾਂ ਕਦੇ ਚਾਹੁੰਦੇ ਹੋਏ ਵੀ ਨਹੀਂ ਮਾਫ਼ ਕਰ ਸਕਦੇ ਏਡੀ ਵੱਡੀ ਜਦੋਂ ਗੱਲ ਕੋਈ ਵਾਪਰ ਜਾਂਦੀ ਹੈ ਤੁਹਾਡੀ ਜ਼ਿੰਦਗੀ ਯਾਰ ਉਲਟ ਜਾਂਦੀ ਹੈ ਤਾਂ ਆਪਾਂ ਕਹਿੰਦੇ ਯਾਰ ਆਪਾਂ ਤਾਂ ਕਦੇ ਵੀ ਨਹੀਂ ਮਾਫ਼ ਕਰ ਸਕਦੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਹਾਜ਼ਰ ਨੇ ਜੇ ਕੋਈ ਵੀ ਸਾਡੇ ਕੰਟਰੈਕਟਰ ਮਿੱਤਰ ਸੱਜਣ ਨੇ ਤੁਸੀਂ ਬਿਲਡਿੰਗ ਦਾ ਕੋਈ ਸਮਾਨ ਆਪਣਾ ਲੈਣਾ ਨਾ ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਅਤੇ ਸਟੀਲਜ਼ 8005 ਡਿਕਸੀ ਰੋਡ 6479610585 6479610585 ਹਰ ਇੱਕ ਪ੍ਰਾਈਸ ਨੂੰ ਬੀਟ ਕਰਨਗੇ ਡਿਲੀਵਰੀ ਬਰੈਂਪਟਨ 'ਚ ਫ੍ਰੀ ਹੈ ਅਤੇ ਇੰਨਾ ਹਾਈ ਐਂਡ ਲਗਜ਼ਰੀ ਵਾਲਾ ਡਿਜ਼ਾਈਨਰ ਤੁਸੀਂ ਬਿਲਡਿੰਗ ਸਪਲਾਈ ਸਟੋਰ ਨਹੀਂ ਦੇਖਿਆ ਹੋਣਾ ਪਲੰਬਿੰਗ ਦਾ ਸਮਾਨ ਐਚਵੈਕ ਇਲੈਕਟ੍ਰੀਕਲ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇੰਸਟਾਲੇਸ਼ਨ ਸਾਰਾ ਕੁਝ ਹੈ ਇਹਨਾਂ ਕੋਲ
6: 6479610585 ਜਿਹੜੇ ਬੰਦੇ ਕਮੈਂਟ ਕਰਦੇ ਨਾ ਉਹਨੂੰ ਵਾਈਫ ਨੂੰ ਛੱਡ ਦੇਣਾ ਚਾਹੀਦਾ ਨੋ ਪੈਸੇ ਵਾਲਾ ਮਤਲਬ ਉਹ ਲੋਕੀ ਨਾ ਆਪਣੀਆਂ ਵਾਈਫਾਂ ਨੂੰ ਛੱਡ ਚੁੱਕੇ ਆ ਜਾਂ ਵਾਈਫ ਆਪਣੇ ਹਸਬੈਂਡ ਨੂੰ ਛੱਡ ਚੁੱਕਾ ਵਾ ਇਹ ਕੋਈ ਇਸ਼ੂ ਨਹੀਂ ਹੈਗਾ ਇਹ ਤਾਂ ਕਿਸੇ ਦਾ ਘਰ ਉਜਾੜਨ ਵਾਲੀ ਗੱਲ ਆ ਨਾ
0: ਪਰ ਭਾਜੀ ਬਿਮਾਰੀ ਤਾਂ ਕਿਸੇ ਦੇ ਹੱਥ ਵਸ ਨਹੀਂ ਨਾ ਉਹ ਆਪਾਂ ਪ੍ਰੀਵੈਂਟ ਵੀ ਨਹੀਂ ਕਰ ਸਕਦੇ ਜਿਹਨੂੰ ਹੋਣੀ ਹੈ ਹੋ ਹੀ ਜਾਣੀ ਹੈ
6: ਨੋ ਨੋ ਨੋ ਸਰ ਜਿੰਨੇ ਆਪਾਂ ਲੇਖ ਲਿਖਾਏ ਆ ਨਾ ਆਪਾਂ ਉਸੇ ਹਿਸਾਬ ਨਾਲ ਇੱਥੋਂ ਸੰਸਕਾਰ ਦੁਨੀਆਂ ਤੋਂ ਜਾਣਾ, ਚਾਹੇ ਆਪਾਂ ਐਕਸੀਡੈਂਟ ਨਾਲ ਜਾਈਏ, ਚਾਹੇ ਕਿਸੇ ਬਿਮਾਰੀ ਕਾਰਨ ਜਾਈਏ, ਜਾਂ ਏਦਾਂ ਦੀ ਕੋਈ ਇਸ਼ੂ ਨਾਲ ਜਾਈਏ, ਮਿਸਟੇਕ ਨਾਲ ਜਾਈਏ।
0: ਅੱਛਾ, ਤੁਹਾਨੂੰ ਤੁਸੀਂ ਇੰਨਾ ਮੰਨਦੇ ਹੋ ਕਿ ਯਾਰ ਜਿੰਨਾ ਸਮਾਂ ਲਿਖਿਆ ਰੱਬ ਨੇ ਉਨਾ ਹੀ ਲਿਖਿਆ ਹੈ?
6: ਮੈਂ ਆਪਣੀ ਗੱਲ ਦੱਸਦਾ, ਕੋਰੋਨਾ ਵਿੱਚ ਮੇਰੇ ਬ੍ਰਦਰ ਨੂੰ ਕੋਰੋਨਾ ਹੋ ਗਿਆ ਜੀ, ਇਰਾਕ ਦੇ ਵਿੱਚ।
0: ਹਾਂ
6: ਠੀਕ ਹੈ ਜੀ, ਉੱਥੋਂ ਕਿਸੇ ਨਾ ਕਿਸੇ ਤਰੀਕੇ ਇੰਡੀਆ ਆ ਗਿਆ।
0: ਹਾਂ,
6: ਦਿੱਲੀ ਤੋਂ ਅਸੀਂ ਲੁਧਿਆਣੇ ਲਿਆਉਣ ਤੱਕ ਕੋਈ ਨਾਲ ਬੈਠੋ ਰਾਜੀ ਨਹੀਂ ਸੀ। ਮੇਰਾ ਬ੍ਰਦਰ ਸੀ, ਮੈਂ ਨਾਲ ਐਂਬੂਲੈਂਸ ਦੇ ਵਿੱਚ ਬਹਿ ਕੇ ਆਇਆ, ਰਾਈਟ।
0: ਹਾਂ,
6: ਉਹਨੂੰ ਪਤਾ ਸੀ ਮੈਂ ਬਚਣਾ ਨਹੀਂ, ਉਹ ਕਹਿੰਦਾ ਮੈਂ ਮੇਰੇ ਬੱਚਿਆਂ ਨੂੰ ਮਿਲਣਾ
0: ਜੀ।
6: ਬੱਚਿਆਂ ਨੂੰ ਮਿਲਣ ਤੋਂ ਅਸੀਂ ਇੱਕ ਘੰਟਾ ਘਰੇ ਰੱਖਿਆ ਸੀ, DMC ਵਿੱਚ ਦਾਖਲ ਕਰਵਾਇਆ। ਉੱਥੇ ਹਰ ਉਸ ਟਾਈਮ ਇਸ਼ੂ ਇਹ ਸੀ ਵੀ ਡਾਕਟਰ ਟੀਕਾ ਲਾਉਂਦੇ, ਡਾਕਟਰ ਟੀਕਾ ਲਾਉਂਦੇ, ਡਾਕਟਰ ਨੂੰ ਅਸੀਂ ਮੰਨਦੇ ਰੱਬ। ਡਾਕਟਰ ਦਾ ਸਾਡੇ ਕੋਲ 3 ਦਿਨ ਦਾ ਟਾਈਮ ਹੁੰਦਾ ਜੀ, ਮੈਨੂੰ 3 ਦਿਨ ਦਾ ਟਾਈਮ ਦਿਓ। ਅਗਰ ਬੱਚੇ ਬੱਚਾ ਬੰਦਾ ਬਚ ਲੈਣਾ ਮੈਂ ਤੁਹਾਨੂੰ ਤਾਂ ਵੀ ਹਾਂ ਕਰੂੰਗਾ, ਨਹੀਂ ਬਚ ਲੈਣਾ ਤਾਂ ਵੀ ਤੁਹਾਨੂੰ ਮੈਂ ਨੋ ਕਰੂੰਗਾ। ਔਰ 3 ਦਿਨਾਂ ਬਾਅਦ ਉਸ ਬੱਚੇ ਨਾਲ ਡਾਕਟਰ ਨੇ ਕਿਹਾ ਸੀ ਵੀ 100% ਮੇਰੇ ਕੋਲ ਐਕਸਟਰੀ ਰੂਚ ਲੈ ਲਓ, ਵੀ ਤੁਹਾਡਾ ਬੰਦਾ ਨੀ ਕਿਤੇ ਜਾਂਦਾ ਸੀ। ਉਸ ਬੰਦੇ ਨੇ ਉਹਨੂੰ 14 ਨੇ ਰੱਖਿਆ ਤੇ 15 ਮਿੰਟ ਘਰ ਸ਼ਿਫਟ ਕਰਤਾ। ਰਹਿ ਗਈ ਮੇਰੀ ਗੱਲ, ਮੈਂ ਨਾਲ ਬਹਿ ਕੇ ਆਇਆ, ਕੋਈ ਬਿਮਾਰੀ ਨੀ, ਕੋਈ ਟਮਾਰੀ ਨੀ, ਕੋਈ ਕਰੋਨਾ ਨੀ ਲੱਗਾ, ਕੁਛ ਨੀ ਲੱਗਿਆ ਹੈਗਾ। 3 ਮਹੀਨੇ ਵੈਕਸੀਨ ਲੱਗਣੀ ਸ਼ੁਰੂ ਹੋਈ, ਆਪਣੀ 4 ਮਹੀਨੇ ਬਾਅਦ ਅੱਜ ਦੇਖੋ ਫਿੱਟ ਫਿਰਦੇ ਫਿਰਦੇ ਆ।
0: ਜੇ ਗੱਡੀ ਲੈਣੀ ਹੈ ਐਕਿਰਾ ਦੀ, ਜਗਦੀਪ ਭੱਲਾ ਤੇ ਕਰਨ ਸ਼ਰਮਾ ਦੋਨੋਂ ਸਾਡੇ ਮਿੱਤਰ ਨੇ, ਦੋਨੋਂ ਇਸ ਡੀਲਰਸ਼ਿਪ ਦੇ ਮੈਨੇਜਰ ਨੇ। 905-828-5800 ਬਿਓਂਡ ਆਈਵਰ ਐਨਕਾਂ ਚਾਹੀਦੀਆਂ, ਇੱਥੇ ਆਈ ਡਾਕਟਰ ਵੀ ਅਵੇਲੇਬਲ ਨੇ। ਹੰਬਰ ਵੈਸਟ ਤੇ ਗੋਰਵੇ ਤੇ ਬਿਓਂਡ ਆਈਵਰ ਦੇ ਰੋਮੀ ਬਾਈ ਜੀ ਹਾਜ਼ਰ ਨੇ। 905-793-3937 ਬਿਓਂਡ ਆਈਵਰ ਨਿਗਲ ਦੀਆਂ ਐਨਕਾਂ ਜਾਂ ਸਨਗਲਾਸਿਸ। 4678 Hello.
7: Hi, Navi.
0: Ji.
7: I'm John C. Actually, yes, I think the husband is really responsible for this.
0: Huh.
7: And there's no way. Nobody can live with that person again. Or maybe you can say that agar society ke pressure se साथ रहना भी पड़े, स्टिल वी कांट गिव दैट काइंड ऑफ रिस्पेक्ट जो पहले देते थे बेबी उस हस्बैंड को
0: जी।
7: इट विल बी अ लाइक साइलेंट ट्रीटेड मैरिज यू कैन से।
0: सो या, सो तुसी कह रहे हो कि तुसी कदे नहीं इस चीज नु माफ कर सकते, राइट?
7: कभी भी नहीं। मे बी अगर सोसाइटी के प्रेशर से साथ रहना भी पड़े, स्टिल दैट रिलेशनशिप विद हस्बैंड विल नेवर बी द सेम बिकॉज ही वाज इररिस्पांसिबल।
0: हां,
7: एंड 3 इयर्स ओल्ड child is not that big enough to take care of himself, right?
0: Ji.
7: So uska dhyan rakhne ke liye every time there should be 2 eyes on him, where he is going, what is he doing.
0: Bilkul.
7: So like I have done that with my kids also, like whenever we go to party or anywhere, even if I'm sitting, my eyes are on them. So I think like that, of course that's her personal choice, but in my case, God forbid nothing happens like this, but if ever, more respect same nahi rehti.
0: Theek hai, ਚਲੋ ਨਹੀਂ ਠੀਕ ਹੈ, ਤੁਹਾਡੀ ਗੱਲ, ਥੈਂਕ ਯੂ ਸੋ ਮਚ ਫੋਰ ਯੂਰ ਕਾਲ। ਕਹਿੰਦੇ ਕਿ ਭਾਵੇਂ ਤੁਸੀਂ ਰਹੋ ਵੀ ਨਾਲ ਤਾਂ
7: ਬੋਲ ਰਹੀ
0: ਹਾਂ। ਹਾਂਜੀ ਜੀ, ਨਹੀਂ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਸੋ ਇਹਨਾਂ ਦਾ ਮੰਨਣਾ ਇਹ ਹੈ ਕਿ ਰਹਿ ਵੀ ਲਓ ਨਾਲ ਤਾਂ ਉਹ ਰਿਲੇਸ਼ਨਸ਼ਿਪ ਉਹ ਨਹੀਂ ਰਹਿੰਦਾ, ਕਿਉਂਕਿ ਤੁਸੀਂ ਇੱਡੀ ਵੱਡੀ ਇੱਕ ਸੱਟ ਫੇਸ ਕੀਤੀ ਹੈ ਜਿਹਦੀ ਕੋਈ ਰਿਕਵਰੀ ਨਹੀਂ ਹੈਗੀ, ਇੱਕ ਸਾਇਲੈਂਟ ਰਿਲੇਸ਼ਨਸ਼ਿਪ ਕਹਿੰਦੇ ਕਿ ਮੈਨੂੰ ਲੱਗਦਾ ਹੋਵੇਗੀ, ਤੇ ਬਸ ਟਾਈਮ ਪਾਸ ਹੀ ਹੈ ਕਿਸਮ ਦਾ, ਰਾਈਟ? ਆਈ ਥਿੰਕ ਇਹਨਾਂ ਦਾ ਇਹ ਕਹਿਣਾ। ਸਾਡੇ ਨਾਲ ਸਦੀਕ ਜੀ ਜੁੜਿਆ ਆਲ ਡੈਟ ਸੋਲੂਸ਼ਨਸ ਤੋਂ, ਕਰਜ਼ਾ ਮਾਫ਼ ਕਰਵਾਉਣ ਲਈ ਸਦੀਕ ਸਾਹਿਬ ਹਾਜ਼ਰ ਨੇ ਜੀ। ਸਦੀਕ ਸਾਹਿਬ
8: ਨਵੀਂ ਜੀ, ਬਿਲਕੁਲ, ਅਗਰ ਕਰਜ਼ਿਆਂ ਦਾ ਇਸ਼ੂ ਹੈਗਾ ਕਿਸੇ ਨੂੰ, ਚਾਹੇ ਉਹ ਬਿਜ਼ਨਸ ਦੇ ਕਰਜ਼ੇ ਹੈਗੇ ਨੇ ਜਾਂ ਪਰਸਨਲ ਕਰਜ਼ੇ ਨੇ, ਚਾਹੇ ਉਹ ਛੋਟੇ ਕਰਜ਼ੇ ਨੇ ਜਾਂ ਕਰਜ਼ੇ ਜ਼ਿਆਦਾ ਨੇ, ਪਰੇਸ਼ਾਨ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਕਈ ਆਪਸ਼ਨਸ ਅਵੇਲੇਬਲ ਹੈਗੇ ਨੇ ਤੁਹਾਡੇ ਵਾਸਤੇ, ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ ਸਾਡਾ 416-671-0574-416-671-0574 0577 ਤੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੇ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਚਾਹੇ ਇੱਕ ਦਫਾ ਆਓ, 10 ਦਫਾ ਆਓ, ਕੁਛ ਪੇ ਨਹੀਂ ਕਰਨਾ। ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ। ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ। ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਫਿਰ ਬਿਜ਼ਨਸ ਦੇ ਲੋਨ ਹੈਗੇ ਨੇ, ਚਾਹੇ ਬੈਂਕ ਦੇ ਨਾਲ ਹੈਗੇ ਨੇ, ਬੀਡੀਸੀ ਤੋਂ ਹੈਗੇ ਨੇ, ਜਾਂ ਇਨਕਮ ਟੈਕਸ ਦਾ ਮਾਮਲਾ ਹੈ ਸੀਆਰਏ ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ ਜੀਐਸਟੀ ਆਊਟਸਟੈਂਡਿੰਗ ਹੈ, ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਕਾਰ ਟਰੱਕ ਜਾਂ ਟ੍ਰੇਲਰ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਘਰ ਬੁੱਕ ਕੀਤੇ ਸੀ ਜੋ ਕਲੋਜ਼ ਨਹੀਂ ਕਰ ਸਕੇ ਔਰ ਬਿਲਡਰ ਤੁਹਾਡੇ ਪਿੱਛੇ ਆ ਰਿਹਾ ਹੈਗਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਨੰਬਰ 416-6170577-416-671-0577 ਤੇ ਕਾਲ ਕਰ ਸਕਦੇ ਹੋ। ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਹਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਇਸ ਵਿੱਚ ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰਿਪੇਅਰ ਪ੍ਰੋਗਰਾਮ ਵਿੱਚ ਔਰ ਬਹੁਤ ਜਲਦ ਤੁਹਾਡਾ ਕ੍ਰੈਡਿਟ ਵਾਪਸ ਤੁਹਾਨੂੰ ਮਿਲ ਸਕਦਾ। ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਇਸ ਵਾਸਤੇ ਕੋਈ ਵੀ ਡਿਸੀਜਨ ਹੈਗੀ ਹੈ ਕਾਲ ਕਰ ਲਓ 416-6710577-416-6710577। ਲੋਕੇਸ਼ਨ ਤੇ ਵਿਜ਼ਿਟ ਕਰਨਾ ਚਾਹੋ ਤਾਂ ਸਕਾਰਬਰੋ ਵਿੱਚ ਹੈ ਮਾਰਕਮੈਂਟ ਐਲਜ਼ਬਰ ਦੇ ਕੋਲ, ਤੇ ਉਦੋਂ ਹੀ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸਡੇਲ ਦੇ ਕੋਲ, ਔਰ ਬ੍ਰੈਂਪਟਨ ਵਿੱਚ ਹੈ ਬ੍ਰੈਂਬਲੀ ਬੁਵੇਟ ਦੇ ਕੋਲ, ਨੰਬਰ 416-6710577-416-6710577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜੀ। ਨਵੀਂ ਜੀ
0: ਨੰਬਰ ਇੱਕ 416-6710577। ਬਹੁਤ ਸ਼ੁਕਰੀਆ ਸਰ। ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 9056733337 ਆਪਣਾ ਨੰਬਰ ਹੈ ਜੀ। 9306 ਹਾਂਜੀ ਸਰ।
9: ਹਾਂਜੀ, ਦੋ ਕ ਐਸਪੈਕਟ ਨੇ। ਇੱਕ ਤਾਂ ਇਹ ਹੈ ਵੀ ਜੇ ਤਾਂ ਮੈਂ ਕਦੇ ਵੀ ਮਤਲਬ ਆਪਣੀ ਫੈਮਿਲੀ ਨੂੰ ਨਾਲ ਗੱਡੀ ਚ ਬਿਠਾ ਕੇ ਡਿਸਟਰੈਕਟਡ ਡਰਾਈਵਿੰਗ ਨਹੀਂ ਕੀਤੀ, ਫੇਰ ਤਾਂ ਮੈਂ ਅਧਿਕਾਰ ਰੱਖਦਾ ਵੀ ਮੈਂ ਉਹਨੂੰ ਔਰਤ ਨੂੰ ਕਵਾਂ ਵੀ ਤੂੰ ਇਹਦੇ ਨਾਲ ਨਹਾ ਰਹਿ। ਅਸੀਂ ਜਜਮੈਂਟ ਇਕਦਮ ਕਰ ਲੈਂਦੇ ਹਾਂ। ਮੈਂ ਹੁਣ ਇਮੈਜਿਨ ਕਰਾਂ ਵੀ ਮੇਰੀ ਸਪਾਊਸ ਏਦਾਂ ਦਾ ਕੋਈ ਕ੍ਰਿਮੀਨਲ ਨੈਗਲੀਜੈਂਸ ਹੋਵੇ, ਫੇਰ ਤਾਂ ਮੈਂ ਛੱਡਣ ਦੀ ਗੱਲ ਸੋਚਾਂ। ਇੱਥੇ ਮੈਨੂੰ ਇਹ ਲੱਗਦਾ ਵੀ ਇਹ ਕੁੜੀ ਬਹੁਤ ਇਮੋਸ਼ਨਲੀ ਇਨਵੋਲਵਡ ਹੈ, ਇਵੋਲਵਡ ਹੈ ਰਾਦਰ ਆਈ ਸ਼ੁੱਡ ਸੇ, ਜਿਹਨੇ ਕਿ ਉਹਨੂੰ ਉਹਦੀ ਨੈਗਲੀਜੈਂਸ ਨੂੰ ਇੱਕ ਨੈਗਲੀਜੈਂਸ ਜਾਣਦਿਆਂ ਹੋਇਆ ਮੇਰੇ ਹਿਸਾਬ ਨਾਲ ਉਹਨੂੰ ਫੇਰ ਵੀ ਮਤਲਬ ਅੰਡਰਸਟੈਂਡ ਕੀਤਾ, ਉਹਨੂੰ ਨਾਲ ਰੱਖਿਆ। ਆਈ ਥਿੰਕ ਇਹ ਇਟ ਕਾਲਸ ਫੋਰ ਅ ਹਾਇਰ ਮੈਰਿਟ ਔਨ ਹਰ ਸਾਈਡ ਰਾਦਰ ਦੈਨ, ਕਿਉਂਕਿ ਬਲੇਮ ਕਰਨਾ ਤਾਂ ਬੜਾ ਈਜ਼ੀ ਹੈ। ਬਹੁਤ ਵਾਰੀ ਬੱਚੇ ਟਰਮੀਨਲ ਇਲਨੈਸ ਚ ਚਲੇ ਜਾਂਦੇ ਨੇ ਤੇ ਰਿਲੇਸ਼ਨ ਜਿਹੜੇ ਨੇ ਉਹ ਐਸਾ ਸਟ੍ਰੈਸ ਚ ਆਉਂਦੇ ਨੇ ਵੀ ਉੱਥੇ ਟੁੱਟ ਜਾਂਦੇ ਨੇ। ਇਹਤੋਂ ਬਾਵਜੂਦ ਕਿ ਇਹਦਾ ਬੱਚਾ ਉਹ ਨੈਗਲੀਜੈਂਸ ਕਰਕੇ ਮਰ ਗਿਆ ਤੇ ਇਹਨੇ ਫੇਰ ਵੀ ਏਦਾਂ ਦਾ ਡਿਸੀਜਨ ਲਿਆ।
0: ਪਰ ਇਹ ਵੀ ਇੱਕ ਕ੍ਰਿਮੀਨਲ ਨੈਗਲੀਜੈਂਸ ਟਾਈਪ ਹੀ ਹੈ ਕਿ ਨਹੀਂ?
9: ਹਾਂਜੀ,
0: ਇਹ ਵੀ ਇੱਕ ਟਾਈਪ ਆਫ ਕ੍ਰਿਮੀਨਲ ਨੈਗਲੀਜੈਂਸ ਹੀ ਹੈ ਨਹੀਂ?
9: ਡਿਪੈਂਡ ਕਰਦਾ ਜੇ ਉਹ ਬੰਦਾ ਸ਼ਰਾਬ ਪੀ ਕੇ ਏਦਾਂ ਕਰ ਰਿਹਾ ਸੀ। ਹੁਣ ਆਪਾਂ ਗੱਡੀ ਚਲਾਉਂਦੇ ਹਾਂ ਤੇ ਇੰਨੇ ਜ਼ਿਆਦਾ ਲੋਕੀ ਡਿਸਟਰੈਕਟਡ ਹੁੰਦੇ ਨੇ, ਪੋਟੈਂਸ਼ਲੀ ਤਾਂ ਉਹ ਵੀ ਕਿਸੇ ਨੂੰ ਮਾਰ ਸਕਦੇ ਨੇ, ਪਰ ਹਲੇ ਤਾਂ ਇਹਨੂੰ ਫੋਨ ਨੂੰ ਕ੍ਰਿਮੀਨਲੀ ਮੈਡ ਵਾਂਗੂ, ਮਦਰਸ ਅਗੇਂਸਟ ਡਰੰਕ ਡਰਾਈਵਿੰਗ ਵਾਂਗੂ ਜ਼ੀਰੋ ਟੋਲਰੈਂਸ ਇਹਦੇ ਤੇ ਨਹੀਂ ਮੈਨੂੰ ਨਜ਼ਰ ਆਈ ਹਲੇ ਤੱਕ। ਸੋ ਕ੍ਰਿਮੀਨਲ ਐਸਪੈਕਟ ਇਹਦਾ ਹੈ ਜਾਂ ਨਹੀਂ ਹੈ ਇਹ ਤਾਂ ਡਿਬੇਟੇਬਲ ਹੈ, ਇਹ ਤਾਂ ਵਕੀਲਾਂ ਦਾ ਕੰਮ ਹੋ ਗਿਆ।
0: ਠੀਕ ਹੈ, ਨਹੀਂ ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਇੱਕ ਤੁਹਾਨੂੰ ਅਸੀਂ ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਘਰਾਂ ਦੀ ਜਾਣਕਾਰੀ ਦੇ ਰਹੇ ਹਾਂ। ਜਿਹੜੇ ਵੀ ਸ਼ਹਿਰ 'ਚ ਘਰ ਲੈਣਾ ਇੱਕ ਵਾਰ ਤੁਸੀਂ ਰਜਿਸਟਰ ਕਰ ਲਓ। ਹੁਣ ਲੋ ਮੌਕਾ HST ਰੀਬੇਟ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ।

0: हाँ ना कर लो, नंबर है ऑल वी रूफर्स का 6475050943 6475050943 ਦੇ ਉੱਤੇ ਸੰਪਰਕ ਕਰ ਲਓ। ਕੈਲਡਿਨ ਮਿਤਸੂਬਿਸ਼ੀ ਦੇ ਜੀਵਨ ਉਹਨਾਂ ਨੂੰ ਕਾਲ ਕਰੋ ਜੇ ਗੱਡੀ ਲੈਣੀ ਹੈ। 10 ਸਾਲ ਦੀ ਵਾਰੰਟੀ ਹੈ, ਬਹੁਤ ਹੀ ਰਿਲਾਇਬਲ ਗੱਡੀਆਂ ਨੇ ਕੈਲਡਿਨ ਮਿਤਸੂਬਿਸ਼ੀ। 6476782754 6476782754। ਸੋ ਮੈਂ ਮੰਨਦਾ ਕਈਆਂ ਦੀ ਗੱਲ ਕਿ ਨਵੀਂ ਗਲਤੀ ਹੈ, ਐਕਸੀਡੈਂਟ ਹੋ ਜਾਂਦਾ, ਬਟ ਇੱਕ ਇਹ ਹੈ ਕਿ ਇੱਕ ਐਕਸੀਡੈਂਟ ਹੈ ਜਿਹੜਾ ਕਿ ਚਲੋ ਮੈਂ ਡਰਾਈਵ ਕਰ ਰਿਹਾ ਅਤੇ ਲੈਫਟ ਟਰਨ ਕਰਨ ਵੇਲੇ ਐਕਸੀਡੈਂਟ ਹੋ ਗਿਆ, ਉਹ ਚਲੋ ਫੋਰਗਿਵੇਬਲ ਹੈ, ਬਟ ਜੇ ਮੈਂ ਫੋਨ ਦੇ ਉੱਤੇ ਹਾਂ ਅਤੇ ਐਕਸੀਡੈਂਟ ਹੋ ਜਾਂਦਾ, ਉਹ ਨਹੀਂ ਨਾ ਫੋਰਗਿਵੇਬਲ। ਜੇ ਕਿਸੇ ਦੀ ਜਾਨ ਚਲ ਜਾਂਦੀ ਹੈ ਡਿਊ ਟੂ ਡਿਸਟਰੈਕਟਿਡ ਡਰਾਈਵਿੰਗ, ਹੁਣ ਇਹ ਵੀ ਇੱਕ ਡਿਸਟਰੈਕਟਿਡ ਪੇਰੈਂਟਿੰਗ ਹੈ ਜਿਹੜਾ ਬੰਦਾ ਕਰ ਰਿਹਾ ਸੀ, ਦੇਖ ਨਹੀਂ ਰਿਹਾ ਕਿ ਮੇਰਾ ਮੁੰਡਾ ਕਿੱਥੇ ਆ, 3 ਸਾਲ ਦਾ, ਬੈਕਹੈਡ ਦੇ ਵਿੱਚ ਪੂਲ ਹੈ। ਸੋ ਕੁਝ ਕੁ ਲੋਕ ਕਹਿ ਰਹੇ ਆ ਕਿ ਨਹੀਂ ਯਾਰ ਕਾਹਦੇ ਲਈ ਛੱਡੇ ਲੇਡੀ, ਗਲਤੀ ਹੈ, ਗਲਤੀ ਕਿਸ ਤੋਂ ਵੀ ਹੋ ਸਕਦੀ ਹੈ, ਅਤੇ ਕੁਝ ਕੁ ਲੋਕ ਸੋਚਦੇ ਆ ਕਿ ਨਹੀਂ ਯਾਰ ਮਾਫ ਕਰਨ ਵਾਲੀ ਇਹ ਕੋਈ ਗਲਤੀ ਨਹੀਂ ਹੈਗੀ, ਇੱਡੀ ਵੱਡੀ ਗੱਲ ਹੈ, ਤੁਸੀਂ ਫੋਨ ਦੇ ਉੱਤੇ ਦੇਖ ਨਹੀਂ ਰਹੇ। ਕੁਝ ਕੁ ਲੇਡੀਜ਼ ਦਾ ਮੰਨਣਾ ਕਿ ਇਸ ਤਾਂ ਕਦੇ ਨਾ ਮਾਫ ਕਰ ਪਾਈਏ। ਸੋ ਅਗੈਨ ਡਿਫਰੈਂਟ ਸੋਚ ਹੈ ਹਰ ਇੱਕ ਦੀ, ਤਾਂ ਹੀ ਡਿਸਕਸ਼ਨ ਆਪਾਂ ਕਰੀ ਦੀਆਂ ਨੇ ਵੀ ਤੁਹਾਡੀ ਕੀ ਸੋਚ ਹੈ। ਇੱਕ ਤੁਸੀਂ ਜੇ ਨਵਾਂ ਘਾਹ ਲਗਵਾਉਣਾ, ਸੋਡਿੰਗ ਕਰਵਾਉਣੀ ਹੈ, ਜਾਂ ਇੱਕ ਟੀਮ ਲੱਭ ਰਹੇ ਹੋ ਜਿਹੜਾ ਤੁਹਾਡਾ ਘਾਹ ਤੁਹਾਡੇ ਲਈ ਕੱਟ ਕੇ ਜਾਵੇ ਹਰ ਹਫ਼ਤੇ ਹਰ 2 ਹਫ਼ਤੇ, ਤਾਂ SS ਲੋਨ ਕੇਅਰ ਵਾਲਿਆਂ ਨੂੰ ਫੋਨ ਕਰੋ 6 4 3 7 6 5 5 1 9 8 4 4 37 655 19 84 'ਤੇ ਫੋਨ ਕਰੋ। ਅਤੇ ਫੈਸ਼ਨ ਆਈ ਕਿਊ, ਜੇ ਕੁੜਤੇ ਪਜਾਮੇ ਚਾਹੀਦੇ ਆ, ਕੋਟ ਪੈਂਟ ਚਾਹੀਦੇ ਆ ਟੋਪ ਦੇ, ਤਾਂ ਫੈਸ਼ਨ ਆਈ ਕਿਊ ਇੱਕ ਲਓ, ਦੂਜਾ 25% ਆਫ। 9054532225 9054532225 ਆਪਣੀ ਨੰਬਰ 1 ਟੋਪ ਦੀ ਮੋਰਗੇਜ ਦੀ ਟੀਮ ਹੈ, ਟੀਮ ਹਰਮਨ ਬੱਤਾ। ਮੋਰਗੇਜ ਕਰਾਉਣੀ ਹੈ ਜਾਂ ਕੋਈ ਵੀ ਫਾਈਨੈਂਸਿੰਗ, ਕੋਈ ਲੋਨ ਚਾਹੀਦਾ, ਹਰਮਨ ਦੀ ਸਰਵਿਸ ਬਾਕਮਾਲ ਹੈ, ਹਰਮਨ ਆਪ ਬਾਕਮਾਲ ਨੇ, ਅਤੇ ਮੋਰਗੇਜ ਕਰਾਓ ਇਹਨਾਂ ਕੋਲੋਂ 6476859000। ਮੈਂ ਵੀ ਇਹਨਾਂ ਤੋਂ ਫਾਈਲ ਕਰਾਈ ਅਤੇ ਬਹੁਤ ਸੌਖਾ ਐਕਸਪੀਰੀਅੰਸ। 6476859000। ਇੱਕ ਨੰਬਰ ਤੁਹਾਨੂੰ ਦਿੰਦੇ ਹੁੰਦੇ ਹਾਂ ਅੱਖਾਂ ਦੀ ਸਰਜਰੀ ਲਈ, ਉਮਰ ਦੇ ਨਾਲ ਨਾਲ ਕੈਟਰੈਕਟ ਡੈਮੇਜ ਹੋ ਜਾਂਦੇ ਆ, ਇਹ ਬਹੁਤ ਹੀ ਸੇਫ ਸਰਜਰੀ ਹੈ, ਤੁਹਾਡੀ ਨਿਗਾਹ ਪਰਫੈਕਟ ਬਣਾ ਦੇਣਗੇ, ਤੁਹਾਡੀ ਬੋਲੀ ਬੋਲਦੇ ਆ ਡਾਕਟਰ। 2899829597 ਲੂਮੀਆ ਕਲੀਨਿਕ ਹੈ, 2899829597। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475
1: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਦ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਦ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 4162652222 ਜੇ ਗੰਡਮ ਕਾਲ 416-265-2222।
2: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them, their number is 905-452-9955.
2: Hun kar di electronic saman di service ho gayi hai bilkul tension free, appliance to fix hai thoda parose yog service part, फ्रिज, ओवन, चूल्हा, डिशवॉशर, वॉशिंग मशीन, या ड्रायर, सारे इलेक्ट्रॉनिक सामान दी सर्विस एक ही था। तजर्बेकार टेक्नीशियन, सर्विस सिर्फ काम दा वादा। अप्लायंस टू फिक्स, हुनी कॉल करो हरविंदर 647-407-1470, 647-407-1470। तुहाडे घर दा इलेक्ट्रॉनिक सामान हुन रहे हमेशा फिट।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰਡੇਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000, 905-671-2000।
4: ਫੇਅਰਡੇਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਦਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ Sofa Mart, 24 Regan Road, Brampton. Zyada jankari liye call karo Paranjit Horanu, 905-803-8056, 905-803-8056.
6: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP
7: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
8: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
9: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी
10: ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 647-325-9100, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
11: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
12: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95922200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
13: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
9: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
13: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
9: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡੋਲਰ ਦੀ 905-458-1331 ਸਟੇਪਲ ਬੁਸ਼ ਸਟਾਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 905-458-1300।
14: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
12: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
15: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200।
16: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
17: ਹਾਂ ਵੀਰ, ਰਣਵੀਰ ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
18: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
17: ਯਾਰ, ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
19: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
17: ਅੱਛਾ ਜੀ,
20: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000 905-671-2000 Mr. Sandhu।

0: Rambler Drive, Brampton. Major intersection, Steels and Kennedy, 9054512600.
1: Hello, bro. ਕਿੱਥੇ ਆ ਤੂੰ?
2: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
1: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
2: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
1: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600.
3: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
4: ਨਿਰਮਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
5: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
6: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
7: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

ਨਕਲੀਆਂ ਤਾਂ ਰੋੜਾ ਕੂੜਾ ਮੇਰੇ ਸਾਹਿਬ ਦੀ ਉਮਰੀ ਆ, ਤਿਣਕੇ ਜਿੰਨੀ ਕਦਰ ਨਾ ਮੇਰੀ, ਮੇਰੇ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ। ਉਸ ਰਹਿਮਤਾਂ ਬਖਸ਼ਾਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਹਾਂ। ਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ

0: ਪਰਮੇਸ਼ਵਰ ਦੇ ਨਾਮ ਮੋਟਾ ਸੁਣਾ, ਜਿਸ ਦੇ ਨਾਮ ਮੋਟਾ ਸੁਣਾ ਗਾਸ ਦੁਨੀਆ ਦੀ ਹਰਕਸ਼ੀ ਦਾ ਉਮੀਦ ਦਿਨ ਖੁਸ਼ਗਵਾਰ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰੋਸ਼ਨੀ ਰਸਤੇ ਦਿਖਾਵੇਗੀ, ਤੁਸੀਂ ਚੱਲਦੇ ਰਹੋਗੇ ਅਤੇ ਇੱਕ ਖੂਬਸੂਰਤ ਸਵੇਰ ਜਿਸ ਵਿੱਚ ਗ੍ਰੇ ਸਕਾਈਜ਼ ਦੇ ਨਾਲ ਪੀਅਰਸਨ ਏਅਰਪੋਰਟ ਦਾ ਟਰੈਕ 6 ਜਿੱਥੇ ਚਮਕ ਰਿਹਾ ਪਾਣੀ ਦੇ ਨਾਲ, ਉੱਥੇ 401 ਮੂਵਿੰਗ ਲਿਟਲ ਸਲੋ ਅਤੇ ਡੇਰੀ ਰੋਡ ਅਤੇ ਬਾਕੀ ਰੋਡਸ ਜਿਹੜੇ ਨੇ ਟ੍ਰੈਫਿਕ ਨਾਲ ਗੱਚਾ ਗੱਚ ਭਰੇ ਹੋਏ ਨੇ, ਪਰ ਪ੍ਰਾਈਮ ਟਾਈਮ ਦੇ ਵਿੱਚ ਰਸ਼ ਆਵਰ 'ਚ ਇਸ ਸ਼ੋਅ ਨੂੰ ਸੁਣਦੇ ਹੋ, ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਔਰ ਸਟੂਡੀਓਜ਼ ਦੇ ਵਿੱਚ 905-673-3337 ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ। ਮੈਂ ਤੋਂ ਪਹਿਲਾਂ ਨਵੀਂ ਪੰਜਾਬੀ ਲਹਿਰ ਲੈ ਕੇ ਤੁਹਾਡੀ ਸਵੇਰ ਦੇ ਸ਼ੋਅ ਸ਼ਾਮ ਹੁੰਦੇ ਅਤੇ ਸ਼ਾਮ ਨੂੰ, ਅਤੇ ਬੜੇ ਖੂਬਸੂਰਤ ਅੰਦਾਜ਼ ਦੇ ਨਾਲ ਪਿਛਲੇ 30 ਸਾਲ ਤੋਂ ਪੰਜਾਬੀ ਲਹਿਰਾਂ, ਜਿੱਥੇ 14-15 ਸਾਲ ਤੋਂ ਸਾਨੂੰ ਤੁਸੀਂ ਸੁਣ ਰਹੇ ਹੈਗੇ ਹੋ ਰੇਡੀਓ ਆਵਾਜ਼ ਨੂੰ। ਔਰ ਸਾਡਾ ਨੰਬਰ ਹੈ, ਅਗਰ ਕਿਸੇ ਨੇ ਵੀ ਕੰਟੈਕਟ ਕਰਨਾ ਕੋਈ ਵੀ ਮਾਰਕੀਟਿੰਗ ਬਿਜ਼ਨਸ ਪ੍ਰਮੋਸ਼ਨਸ ਦੇ ਵਾਸਤੇ 416-518-3200 416-518-3200 'ਤੇ ਕਾਲ ਕਰ ਸਕਦੇ ਹੋ। 914 'ਤੇ ਚੱਲੀਏ ਕੁਛ ਖਬਰਾਂ ਵੱਲ, ਜਿੱਥੇ ਡੋਨਲਡ ਟਰੰਪ ਅਤੇ ਮਾਰਕ ਕਾਰਨੀ ਨੇ ਇਹਨਾਂ 'ਚ ਖੁਸਰ ਫੁਸਰ ਹੋਈ, ਬਟ ਕੁਜ਼ਮਾ ਨੂੰ ਲੈ ਕੇ ਜਿਹੜੀ ਟ੍ਰੇਡ ਡੀਲ ਆ ਉਹ 'ਤੇ ਕੋਈ ਗੱਲ ਨਹੀਂ ਹੋਈ। ਇਨਡਾਇਰੈਕਟਲੀ ਡੋਨਲਡ ਟਰੰਪ ਜਿਸ ਤਰ੍ਹਾਂ ਇਰਾਨ ਨਾਲ ਸੰਧੀ ਸਾਈਨ ਕਰਦਾ, ਨਾਲੇ ਕਹਿੰਦਾ ਬੰਬ ਹੀ ਸਿੱਟ ਦਾਂਗੇ, ਉਸੇ ਅੰਦਾਜ਼ 'ਚ ਕੈਨੇਡਾ ਦੀ ਗੱਲ ਕਰਦਾ, ਵੀ ਡੋਂਟ ਨੀਡ ਦੈਮ ਅਤੇ ਪਰ ਨਾਲ ਨਾਲ ਜਿਹੜਾ ਹੈਗਾ ਉਹ ਇਹ ਵੀ ਦਿਖਾ ਰਿਹਾ ਕਿ ਜੇ ਡੀਲ ਬੈਟਰ ਨਾ ਹੋਈ ਤਾਂ ਸਾਈਨ ਨਹੀਂ ਹੋਗੀ। ਚਲੋ ਜੇ ਕੁਜ਼ਮਾ ਸਾਈਨ ਹੋ ਜਾਂਦਾ, ਦੂਸਰੇ ਪਾਸੇ ਫੈਡ ਨਵਾਂ ਚੇਅਰ ਜਿਹੜਾ ਹੈਗਾ ਅਮੈਰੀਕਾ ਦਾ ਆ ਗਿਆ ਹੈਗਾ, ਉਹ ਕਹਿ ਰਿਹਾ ਕਿ ਸ਼ਾਇਦ ਇੰਟਰਸਟਿਡ ਵਧਾਉਣੇ ਪੈਣ, ਬਟ ਲੈਟ ਸੀ ਹੁਣ ਕਿਸ ਕਰਵਟ ਬੈਠਦਾ। ਜਦੋਂ ਸੰਧੀ ਸਾਈਨ ਹੋਈ ਹੈ ਉਸ ਤੋਂ ਬਾਅਦ $10 ਬੈਰਲ ਦੇ ਰੇਟ ਸਿੱਧੇ ਘੱਟ ਜਾਣਾ ਹੈ, ਔਰ ਗੈਸ ਸਟੇਸ਼ਨ 'ਤੇ 10 ਸੈਂਟ ਸਿੱਧੇ ਘੱਟ ਜਾਣੇ, ਦੱਸੂਗਾ ਕਿ ਆਉਣ ਵਾਲੇ ਦਿਨਾਂ 'ਚ ਗੈਸ ਪ੍ਰਾਈਜ਼ ਕਿੱਥੇ ਜਾ ਕੇ ਖੜਦੀਆਂ ਨੇ। ਅਤੇ ਇਨਫਲੇਸ਼ਨ ਜਿਹੜੀ ਹੈ ਟੈਂਪਰਰੀ ਬਿਕੋਜ਼ ਆਫ ਵਾਰ ਇਹਨਾਂ ਨੇ ਜਨਰੇਟ ਕੀਤੀ ਹੋਈ ਆ, ਇਹਨਾਂ ਦੀ ਕ੍ਰੀਏਟ ਕੀਤੀ ਹੋਈ ਹੈ, ਜਨਰੇਟ ਕੀਤੀ ਹੋਈ ਹੈ ਇਹਨਾਂ ਦੀ, ਮਤਲਬ ਵਾਲਮਾਰਟ ਸਭ ਤੋਂ ਵੱਧ ਪੈਸਾ ਕਮਾ ਗਿਆ, ਸਭ ਤੋਂ ਵੱਧ ਪੈਸਾ ਕਮਾ ਗਿਆ ਪਿਛਲੇ 2-3 ਸਾਲਾਂ 'ਚ। ਕੋਸਕੋ ਬਿਲੀਅਨਸ ਦੇ ਵਿੱਚ ਕਮਾ ਗਿਆ, TD ਬੈਂਕ, ਨੈਸ਼ਨਲ ਬੈਂਕ ਤੋਂ ਲੈ ਕੇ ਸਾਰੀਆਂ ਬੈਂਕਾਂ ਨੇ ਬਿਲੀਅਨਸ 'ਚ ਪੈਸੇ ਕਮਾਏ ਨੇ। ਤੁਸੀਂ ਹੈਰਾਨ ਹੋਵੋਗੇ, ਲੋਕਾਂ ਨੇ ਆਪਣੇ ਘਰ ਛੱਡੇ ਨੇ, ਘਰਾਂ ਨੂੰ ਬੈਂਕਰਪਸੀ 'ਚ ਪਾਇਆ ਹੈਗਾ। ਇਹ ਸਭ ਕੁਝ ਦੇ ਬਾਵਜੂਦ ਜਿਹੜੇ ਇਹ ਅਮੀਰ ਲੋਕ ਨੇ ਬਹੁਤ ਜ਼ਿਆਦਾ ਪੈਸਾ ਬਣਾ ਕੇ ਚਲੇ ਗਏ, ਅਤੇ ਲੈਟਸ ਸੀ ਆਉਣ ਵਾਲੇ ਦਿਨ ਮੀਡੀਅਮ ਕਲਾਸ ਅਤੇ ਮਿਡਲ ਕਲਾਸ ਦੇ ਲਈ ਕਿਸ ਤਰ੍ਹਾਂ ਦੇ ਰਹਿਣਗੇ। ਸਟੂਡੀਓਜ਼ ਵਿੱਚ ਜਿਹੜਾ ਹੈਗਾ ਖਬਰਾਂ ਦੇ ਵਿੱਚੋਂ ਇੱਕ ਸੇਲਸ ਨੰਬਰ ਜਿਹੜੇ ਨੇ ਕਾਫੀ ਤੇਜ਼ੀ ਨਾਲ ਅੱਪ ਗਏ ਨੇ, ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਤੁਸੀਂ ਅਗਰ ਕਿਸੇ ਗਲੀ ਮੁਹੱਲੇ 'ਚੋਂ ਲੰਘਦੇ ਹੋ ਯੂ ਵਿਲ ਸੀ ਸਾਈਨਸ ਦੇਅਰ। ਮੈਂ ਜਿਵੇਂ ਪਿਛਲੇ 2 ਮਹੀਨੇ ਤੋਂ ਤੁਹਾਨੂੰ ਕਹਿ ਰਿਹਾ ਕਿ ਜਿਹੜੀਆਂ ਸਾਈਟ ਰੈਡੀ ਹੋਣੀਆਂ ਨੇ ਕੰਸਟਰਕਸ਼ਨ ਵਾਸਤੇ, ਉਹਨਾਂ 'ਚ ਬੜੇ ਵੱਡੇ ਲੈਵਲ 'ਤੇ ਸਾਈਟਸ ਰੈਡੀ ਹੋ ਰਹੀਆਂ ਨੇ ਕੈਨੇਡਾ ਦੇ ਵਿੱਚ, ਯਾਨੀ ਕਿ ਕੰਸਟਰਕਸ਼ਨ ਚੱਲਦੀ ਹੁੰਦੀ ਹੈ ਹਮੇਸ਼ਾ, ਇਕੋਨਮੀ ਉਸ ਤੋਂ ਬਾਅਦ ਚੱਲ ਪੈਂਦੀ ਹੁੰਦੀ ਹੈ। 2009-11 ਦੀ ਸਟ੍ਰੈਟਜੀ ਦੇ ਵਿੱਚ ਸਟੀਫਨ ਹਾਰਪਰ ਦਾ ਇਹੀ ਰਿਹਾ, ਉੱਧਰ ਬਰਾਕ ਓਬਾਮਾ ਆ ਗਿਆ ਸੀ ਉਹਦਾ ਵੀ ਇਹੀ ਰਿਹਾ, ਪੁਰਾਣੇ ਪੁਲ ਢਾ ਦਿਓ, ਪੁਰਾਣੀਆਂ ਸੜਕਾਂ ਨੂੰ ਚੌੜੀਆਂ ਕਰ ਦਿਓ, ਨਵੀਆਂ ਕੰਸਟਰਕਸ਼ਨਸ ਬਿਲਡਿੰਗਸ ਖੜੀਆਂ ਕਰ ਦਿਓ, ਕੰਸਟਰਕਸ਼ਨ ਬਿਜ਼ੀ ਹੋ ਗਈ ਤਾਂ ਟਰੱਕਿੰਗ ਬਿਜ਼ੀ ਹੋ ਗਈ ਤਾਂ ਐਵਰੀਥਿੰਗ ਇਜ਼ ਗੋਨਾ ਬੀ ਬਿਜ਼ੀ। ਰਾਈਟ ਨਾਓ ਟਰੱਕਿੰਗ ਸਹੀ ਚੱਲ ਰਹੀ ਹੈ, ਜਸਟ ਗੈਸ ਪ੍ਰਾਈਸ ਜਿਹੜੀਆਂ ਮਾਰ ਰਹੀਆਂ ਨੇ, ਲੋਕਾਂ 'ਤੇ ਰੇਟ ਵਧਾ ਦਿੱਤੇ ਗਏ ਨੇ, ਪਰ ਜਿਹੜੇ ਫਲੀਟ ਓਨਰਸ ਨੇ ਉਹਨਾਂ ਨੂੰ ਕੋਈ ਵੀ ਪੈਸਾ ਨਹੀਂ ਮਿਲਿਆ, ਪੈਸਾ ਕਿਹਦੀ ਜੇਬ 'ਚ ਗਿਆ, ਸਟਿਲ ਵਪਾਰੀਆਂ ਦੀ ਜੇਬ 'ਚ ਗਿਆ, ਕਿਸਾਨ ਉਸੇ ਰੇਟ 'ਤੇ ਵੇਚ ਰਿਹਾ ਹੈਗਾ। ਸੋ ਅੱਜ ਅਗਰ ਤੁਸੀਂ ਰੀਅਲ ਸਟੇਟ ਖਰੀਦ ਰਹੇ ਹੋ ਤਾਂ ਇੱਕ ਮੌਕਾ ਹੈਗਾ, ਮੌਕਾ ਕੀ ਹੈ, ਰਾਤ ਮੇਰੇ ਕੋਲ 2 ਜਣੇ ਬੈਠੇ ਸੀ, ਕਹਿੰਦੇ ਬਾਈ ਜੀ ਜੇ ਇੰਟਰਸਟ ਰੇਟ ਅੱਪ ਜਾਂਦਾ, ਮੈਂ ਕਿਹਾ ਜੇ 2 ਵੀ ਅੱਪ ਚਲੇ ਜਾਂਦੇ ਨੇ ਗੁੱਡ ਟੂ ਗੋ ਆ ਟੂ ਫੋਰ ਬਾਇਰਸ, ਗੁੱਡ ਟੂ ਗੋ ਫੋਰ ਬਾਇਰਸ। ਸੈਲਰਸ ਜਿਵੇਂ ਹੈਗੇ ਨੇ ਉਹਨਾਂ ਨੂੰ ਉਵੇਂ ਰਹਿਣਾ ਪਊਗਾ, ਜਿਵੇਂ ਪਿਛਲੇ 5 ਸਾਲ ਸੈਲਰਸ ਰਾਜੇ ਰਹੇ ਨੇ। ਇਸ ਸਮੇਂ ਅਮੈਰੀਕਾ ਦੇ ਕਈ ਸ਼ਹਿਰ ਨੇ ਜਿਹੜੇ ਆਪਾਂ ਤੋਂ 4 ਘੰਟੇ ਦੀ ਡਰਾਈਵ 'ਚ ਨੇ, ਰੋਚੈਸਟਰ ਤੋਂ ਲੈ ਕੇ ਇੱਕ ਸਾਈਡ ਨੂੰ ਜਾਣਾ ਹੈਗਾ, ਬਫਲੋ ਤੋਂ ਇੱਕ ਸਾਈਡ ਨੂੰ ਜਾਣਾ, ਇਸ ਸਮੇਂ ਹਰ ਜਗ੍ਹਾ ਦੇ ਉੱਤੇ ਜਿਹੜੇ ਵੀ ਸ਼ਹਿਰ ਨੇ ਉਹਨਾਂ ਦੀ ਅਮਰੀਕਾ ਦੇ ਵਿੱਚ ਇਸ ਸਮੇਂ ਇੱਕ ਸੈਰਾਕਿਊਜ਼ ਕਰਕੇ ਸ਼ਹਿਰ ਹੈਗਾ, ਸੈਮੀ ਕੰਡਕਟਰ ਯੂਨਿਟ ਬੜੇ ਵੱਡੇ ਆ ਰਹੇ ਨੇ। ਇਸ ਸਮੇਂ ਬਫਲੋ ਦੇ ਵਿੱਚ ਨਿਊਯਾਰਕ ਤੋਂ ਲੋਕ ਬੜੇ ਮੂਵ ਹੋ ਰਹੇ ਨੇ, ਲੋਸਟ ਪ੍ਰਾਈਜ਼ ਰੀਅਲ ਸਟੇਟ ਜੇ ਕਿਸੇ ਨੇ ਲੈਣੀ ਹੈ ਤਾਂ ਬਫਲੋ ਮਿਲ ਰਿਹਾ ਹੈਗਾ ਇਸ ਸਮੇਂ। ਇਸ ਤਰ੍ਹਾਂ ਦੀ ਇੱਕ ਗਤੀਵਿਧੀਆਂ ਬਹੁਤ ਚੱਲ ਰਹੀਆਂ ਨੇ, ਪਰ ਕੈਨੇਡਾ ਦੇ ਵਿੱਚ ਵੀ ਇੱਧਰ ਕੰਮ ਨਜ਼ਰ ਆ ਰਿਹਾ ਕਿ ਸ਼ੁਰੂ ਹੋ ਜਾਵੇਗਾ, ਜਿਸ ਤਰ੍ਹਾਂ ਦੇ ਨਾਲ ਕੰਸਟਰਕਸ਼ਨ ਅਤੇ ਬਿਲਡਰਸ ਨੇ ਪ੍ਰੋਜੈਕਟ ਲਾਂਚ ਕੀਤੇ ਨੇ। ਇਟਸ ਫੀਲਸ ਕਿ ਆਉਣ ਵਾਲੇ ਸਮੇਂ ਵਰਗਾ ਮਾਹੌਲ ਬਣ ਜਾਊਗਾ। ਇੰਟਰਨੈਸ਼ਨਲ ਇਨਵੈਸਟਰਸ ਨੇ ਜਿਹੜੇ ਕੁਜ਼ਮਾ ਤੋਂ ਬਾਅਦ ਨੈਕਸਟ ਪ੍ਰਾਇਓਰਟੀ ਮਾਰਕ ਕਰਨੀ ਦੀ ਰਹੇਗੀ ਕਿ ਦਸੰਬਰ ਤੱਕ ਇੰਟਰਨੈਸ਼ਨਲ ਇਨਵੈਸਟਰਸ ਨੇ ਜਿਹੜੇ ਕੈਨੇਡਾ 'ਚ ਹੁਣ ਪਾਬੰਦੀ ਹੈ ਉਹਨਾਂ 'ਤੇ ਇਨਵੈਸਟ ਕਰਨ ਦੀ, ਜਿਸ ਤਰ੍ਹਾਂ ਦੇ ਨਾਲ ਮਿਡਲ ਈਸਟ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਟੁੱਟਿਆ ਹੈਗਾ, ਅਤੇ ਉਹ ਕੈਨੇਡਾ ਵੱਲ 100% ਆਉਣ ਨੂੰ ਤਿਆਰ ਹੋਣਗੇ, ਕਿਉਂਕਿ ਕੈਨੇਡੀਅਨ ਮਾਰਕੀਟ ਅਗਰ ਕੌਨਫੀਡੈਂਸ ਦਿਖਾ ਦੂਗੀ, ਅਤੇ ਜਿਹੜੇ ਇੰਟਰਨੈਸ਼ਨਲ ਇਨਵੈਸਟਰਸ ਨੇ ਦੇ ਨੀਡ ਟੂ ਪਾਰਕ ਦੇਅਰ ਮਨੀ, ਉਹ ਪੈਸੇ ਨੂੰ ਪਾਰਕ ਕਰਨਾ ਚਾਹੁੰਦੇ ਨੇ ਸੇਫ ਥਾਂ ਦੇ ਉੱਤੇ, ਅਤੇ ਕੈਨੇਡਾ ਇੱਕ ਸੇਫ ਥਾਂ ਕਿਉਂਕਿ ਇੱਥੋਂ ਦਾ ਬੈਂਕਿੰਗ ਸਿਸਟਮ ਫੁੱਲੀ ਆਡਿਟਡ ਆ, ਕੋਈ ਵੀ ਹੈਂਕੀ ਪੈਂਕੀ ਕਿ ਬੰਦੇ ਮਾਰਤੇ ਕਿਡਨੈਪਿੰਗਸ ਕਰ ਲਈਆਂ ਅਤੇ ਉਹਦਾ ਪੈਸਾ ਇੱਥੇ ਡਿਲੀਵਰ ਹੋ ਰਿਹਾ, ਇਸ ਤਰ੍ਹਾਂ ਦੇ ਚਾਂਸਿਸ ਬਹੁਤ ਘੱਟ ਨੇ. ਅਤੇ ਕੈਨੇਡੀਅਨ ਰੀਅਲ ਸਟੇਟ ਮਾਰਕੀਟ ਵਿਲ ਬੀ ਬੂਮ, ਤੁਸੀਂ ਆਪ ਦੇਖੋਗੇ ਅਤੇ ਹੋ ਰਹੀ ਹੈ. ਅਗਰ ਤੁਸੀਂ ਕਿਸੇ ਗਲੀ 'ਚ ਗੱਡੀ ਚਲਾ ਰਹੇ ਹੋ ਇਸ ਸਮੇਂ, ਸਪੈਸ਼ਲੀ ਇਨ ਬ੍ਰੈਂਪਟਨ ਮਿਸਾਗਾ ਦੇ ਏਰੀਆ 'ਚ, ਤੁਹਾਨੂੰ ਟਾਵੇਂ ਟਾਵੇਂ ਸਾਈਨ ਹੁਣ ਦਿਖਣੇ ਸ਼ੁਰੂ ਹੋ ਗਏ ਨੇ ਕਿ ਸੋਲਡ ਪ੍ਰੋਪਰਟੀਜ਼ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਨੇ. ਤੁਹਾਨੂੰ ਕਈ ਰੀਅਲਟਰ ਨੱਚਦੇ ਨਚਾਰਾਂ ਵਾਂਗੂ, ਕੋਠੇ ਵਾਲਿਆਂ ਵਾਂਗੂ, ਬਾਈਆਂ ਜਿਵੇਂ ਨੱਚਦੇ ਹੁੰਦੇ ਕੋਠਿਆਂ 'ਤੇ, ਨੱਚਦੀਆਂ ਟੱਪਦੀਆਂ ਵੀ ਨਜ਼ਰ ਆਈਆਂ ਹੋਣਗੀਆਂ. ਅਤੇ ਉਹ ਅਨਪ੍ਰੋਫੈਸ਼ਨਲ ਵੇ ਨਾਲ ਐਕਸਾਈਟਮੈਂਟ ਕ੍ਰੀਏਟ ਕਰਦੇ ਹੋਏ ਜਿਸ ਤਰ੍ਹਾਂ ਪਹਿਲਾਂ ਕੀਤੀ ਸੀ, ਉਹ ਵੀ ਨਜ਼ਰ ਆਉਣਗੇ. ਪਰ ਕੁਝ ਪ੍ਰੋਫੈਸ਼ਨਲਸ ਵੀ ਨਜ਼ਰ ਆਉਣਗੇ ਜਿਨ੍ਹਾਂ ਨੇ ਇਹਨੂੰ ਕਿੱਤਾ ਨਹੀਂ, ਇੱਕ ਸੇਵਾ ਵੀ ਬਣਾਇਆ ਹੈਗਾ. ਯਾਨੀ ਕਿ ਮੈਂ ਪੈਸੇ ਕਮਾਊਂਗਾ ਪਰ ਨਾਲ ਜਿਹੜਾ ਮੇਰੇ ਨਾਲ ਲਗਾ ਰਿਹਾ ਅਗਰ ਉਹ ਨਹੀਂ ਕਮਾ ਸਕਦਾ ਤਾਂ ਫਿਰ ਮੈਨੂੰ ਕੋਈ ਕੰਮ ਕਰਨ ਦਾ ਫਾਇਦਾ ਨਹੀਂ. ਉਹਨਾਂ 'ਚ ਇੱਕ ਨਾਂ ਸੰਤੋਸ਼ ਹੋਣਾ ਦਾ ਵੀ ਹੈ. ਸੰਤੋਸ਼ ਇਜ਼ ਆਲਸੋ ਰੀਅਲ ਸਟੇਟ ਏਜੰਟ. ਵਿਦ ਡਿਊ ਰਿਸਪੈਕਟ, ਮੈਂ ਸਾਰੇ ਏਜੰਟਸ ਦੀ ਰਿਸਪੈਕਟ ਕਰਦਾ, ਪਰ ਜਿਹੜੇ ਅਨਐਥੀਕਲ ਚੀਜ਼ਾਂ ਨੇ, ਪਹਿਲਾਂ ਮੂਡ ਹੋਏ ਸੀ ਕੁਝ ਲੋਕਾਂ ਦੇ, ਉੜ ਗਏ ਸੀ ਮੂੰਹ ਜਮਾਂ ਹੀ, ਫਿਰ ਉਸ ਤੋਂ ਬਾਅਦ ਉਹਨਾਂ 'ਤੇ ਰੌਣਕ ਆ ਗਈ. ਅਤੇ ਮੈਨੂੰ ਇਹ ਚੀਜ਼ਾਂ ਬੜੀਆਂ ਭੱਦੀਆਂ ਲੱਗਦੀਆਂ ਨੇ ਜਦੋਂ ਆਪਾਂ ਕਿਸੇ ਕਿੱਤੇ ਦੇ ਵਿੱਚ ਇਹ ਸਭ ਕੁਝ ਕਰਦੇ ਹਾਂ. ਸਰੀਰਕ ਨੁਮਾਇਸ਼ ਹੋ ਗਈਆਂ, ਮਾਨਸਿਕਤਾ ਦੀਆਂ ਕਮਜ਼ੋਰੀਆਂ ਲੈ ਕੇ ਆਉਂਦੇ ਹਾਂ, ਦਿਖਾਉਂਦੇ ਹਾਂ ਕਿ ਅਸੀਂ ਬਹੁਤ ਤਾਕਤਵਰ ਹਾਂ ਅਤੇ ਸਾਡੇ ਨਾਲ ਆ ਜਾਓ. ਅਤੇ ਲੋਕ ਐਸੀਆਂ ਚੀਜ਼ਾਂ ਪਿੱਛੇ ਭੱਜਦੇ ਵੀ ਨੇ, ਇਹ ਵੀ ਸੱਚ ਹੈ, ਤਾਂ ਹੀ ਲੋਕ ਨੱਚਦੇ ਟੱਪਦੇ ਨੇ. ਅਦਰਵਾਈਜ਼ ਲੋਕ ਸੀਰੀਅਸ ਮੈਟਰ ਦੇ ਉੱਤੇ, ਕਿਸੇ ਦੀ ਜਾਨ ਨਿਕਲੀ ਹੈ, ਪ੍ਰੋਪਰਟੀ ਵਿਕ ਨਹੀਂ ਰਹੀ, ਅਤੇ ਉਹ ਨੱਚਣ ਗਾਉਣ ਵਾਲਿਆਂ ਨੂੰ ਹਾਇਰ ਕਰਨ, ਤਾਂ ਉਹ ਪ੍ਰੋਫੈਸ਼ਨਲ ਰੀਅਲਟਰ ਨੂੰ ਨਹੀਂ ਹਾਇਰ ਕਰ ਰਹੇ, ਉਹਨਾਂ ਨੂੰ ਵੀ ਦੇਖਣਾ ਪੈਣਾ ਹੈਗਾ. ਇਹ ਸਭ ਕੁਝ ਐਥਿਕਸ ਦੇ ਅੰਡਰ ਆਉਂਦਾ ਹੈਗਾ. ਰੀਅਲ ਸਟੇਟ ਐਥਿਕਸ ਦੇ ਵਿੱਚ, ਰੀਕੋ ਦੇ ਵਿੱਚ ਤੁਸੀਂ ਕੰਪਲੇਂਟ ਨਹੀਂ ਕਰਦੇ, ਬੜੀ ਛੇਤੀ ਅਸਰ ਹੁੰਦਾ. ਅਤੇ ਤੁਸੀਂ ਪਿਛਲੇ ਦਿਨਾਂ 'ਚ ਦੇਖ ਲਏ, ਜਿਹੜੇ ਵੱਡੇ ਵੱਡੇ ਲੋਕ ਲੋਕਾਂ ਨੂੰ ਦੱਸਦੇ ਹੁੰਦੇ ਸੀ ਕਿ ਰੀਅਲ ਸਟੇਟ ਕਿਵੇਂ ਹੁੰਦੀ ਆ, ਕੀ ਕਰਾਂਗੇ, ਉਹ ਝੱਗ ਮੰਗੋ ਬੈਠ ਗਏ. ਇਸ ਲਈ ਪਲੀਜ਼ ਡੂ ਯੂਅਰ ਪ੍ਰੈਕਟਿਸ ਐਥੀਕਲ ਵੇ ਨਾਲ, ਜਿਸ ਤਰ੍ਹਾਂ ਰੀਕੋ ਦੇ ਗਾਈਡਲਾਈਨਸ ਨੇ, ਅਕੋਰਡਿੰਗ ਟੂ ਦੈਟ. ਰੀਕੋ ਦੀ ਗਾਈਡਲਾਈਨ ਆ ਕਿ ਅਗਰ ਤੁਸੀਂ ਕਿਸੇ ਬ੍ਰੋਕਰੇਜ ਕੰਮ ਕਰਦੇ, ਬ੍ਰੋਕਰੇਜ, ਬ੍ਰੋਕਰੇਜ ਦਾ ਨਾਮ, ਬ੍ਰੋਕਰੇਜ ਦਾ ਫੋਨ ਨੰਬਰ ਪਹਿਲਾਂ ਉੱਪਰ ਆਊਗਾ, ਫਿਰ ਥੱਲੇ ਆਊਗਾ. ਇੱਥੇ ਕੀ ਚੱਲਦਾ ਪਿਆ, ਦੇਸੀ ਮੰਡੀ ਦੇ ਵਿੱਚ ਬੰਦੇ ਦਾ ਹੀ ਨਾਂ ਹੁੰਦਾ ਜਾਂ ਲੇਡੀ ਦਾ ਨਾਂ ਹੁੰਦਾ, ਕੰਪਨੀ ਦਿਖਦੀ ਨਹੀਂ ਹੁੰਦੀ ਕਿਹੜੀ ਦੇ ਥੱਲੇ ਕੰਮ ਕਰਦਾ, ਕਿਉਂਕਿ ਰੀਕੋ ਕਹਿੰਦੀ ਆ ਯੂ ਹੈਵ ਟੂ ਡਿਸਕਲੋਜ਼, ਜੇ ਕੱਲ੍ਹ ਨੂੰ ਤੁਹਾਡੇ ਖਿਲਾਫ਼ ਕਿਸੇ ਨੇ ਸ਼ਿਕਾਇਤ ਦਰਜ ਕਰਨੀ ਹੈ. ਇਹ ਲਾਅ ਆ, ਜੇ ਤੁਸੀਂ ਕਿਸੇ ਦੀ ਐਡ ਦੇਖਦੇ ਹੋ ਨਾ ਜਿਹਦੇ 'ਚ ਉਹਦੀ ਕੰਪਨੀ ਨਹੀਂ ਲਿਖੀ ਹੋਈ, ਜਿਹਦੇ ਵਿੱਚ ਉਹਦਾ ਕੰਪਨੀ ਦਾ ਫੋਨ ਨੰਬਰ ਨਹੀਂ ਲਿਖਿਆ ਹੋਇਆ ਹੈਗਾ, ਇਹ ਕਾਨੂੰਨ ਹੈ, ਤੁਸੀਂ ਇਹਦੀ ਸ਼ਿਕਾਇਤ ਦਰਜ ਕਰ ਸਕਦੇ ਹੋ. ਰੀਕੋ ਦੇ ਵਿੱਚ ਬੜੀ ਈਜ਼ੀ ਆ, ਤੁਸੀਂ ਕਾਲ ਔਰ ਈਮੇਲ ਰਾਹੀਂ ਦਰਜ ਕਰ ਸਕਦੇ ਹੋ. ਫਿਲਹਾਲ ਮੇਰਾ ਜਨਕ ਛਾਬੜਾ. ਛਾਬੜਾ ਸਾਹਿਬ ਕੀ ਹਾਲ ਚਾਲ ਨੇ?
1: ਬੜੀ ਮਿਹਰਬਾਨੀ ਸਰ. ਅਮਿਤ ਸਰ ਕੀ ਹਾਲ ਨੇ ਤੁਹਾਡੇ? ਬੇਨੀਪਾਲ
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ. ਸੋ ਜਨਕ ਜੀ, ਮੈਂ ਥੋੜ੍ਹੇ ਜਿਹੇ ਸ਼ਬਦ ਬੋਲੇ, ਮੇਰੇ ਨਾਲ ਸੰਤੋਸ਼ ਵੀ ਹੋਰ, ਸੰਤੋਸ਼ ਜੀ ਕੀ ਹਾਲ ਚਾਲ ਨੇ? ਜਿੱਥੇ ਵੀ ਕਿਤੇ ਕੋਈ ਪ੍ਰੋਜੈਕਟ, ਕੋਈ ਨਵੀਆਂ ਚੀਜ਼ਾਂ ਆਉਂਦੀਆਂ ਨੇ, ਲੋਕਾਂ ਨੂੰ ਲੈ ਕੇ ਆਉਂਦੇ ਨੇ, ਪੈਸੇ ਖਰਚਦੇ ਨੇ, ਲੋਕਾਂ ਨੂੰ ਦੱਸਦੇ ਨੇ, ਫਿਰ ਉਹਨਾਂ ਨੂੰ ਕਹਿੰਦੇ ਜੇ ਤੁਹਾਨੂੰ ਠੀਕ ਲੱਗਿਆ ਤਾਂ ਠੀਕ ਹੈ, ਮੇਰੇ ਵੱਲੋਂ ਤੁਹਾਨੂੰ ਆਹ ਡਿਸਕਾਊਂਟ, ਮੇਰੇ ਵੱਲੋਂ ਤੁਹਾਨੂੰ ਆਫਰ. ਅਤੇ ਇੱਧਰ ਸੰਤੋਸ਼ ਹੋਣੇ ਨੇ ਬੜੇ ਢੰਗ ਨਾਲ, ਤਰੀਕੇ ਨਾਲ, ਹਰਦੀਪ ਭੰਦੇਰ ਨੇ ਇਹਨਾਂ ਦੇ ਬ੍ਰੋਕਰ ਆਫ ਰੈਕਡ, ਉਹਨਾਂ ਦੇ ਨਾਲ ਟੀਮ 'ਚ ਕੰਮ ਕਰਦੇ ਨੇ, ਜਿੰਨਾ ਹੋ ਸਕਦਾ ਉਹਨਾਂ ਕਰ ਦਿੰਦੇ, ਜਿੰਨਾ ਨਹੀਂ ਹੋ ਸਕਦਾ ਦੱਸ ਦਿੰਦੇ ਨੇ ਕਿ ਇਹ ਨਹੀਂ ਹੋ ਸਕਣਾ ਹੈਗਾ, ਹੈ ਨਾ, ਪੋਸੀਬਿਲਟੀਜ਼ ਨਹੀਂ. ਇਹ ਨਹੀਂ ਕਿ ਗਿਵ ਅਪ ਕਰਦੇ ਨੇ, ਕਿਉਂਕਿ ਬਾਜ਼ਾਰ ਖਰੀਦਣ ਅਤੇ ਵੇਚਣ ਵਾਲੇ ਦਾ ਹੈ. ਰੀਅਲ ਸਟੇਟ ਏਜੰਟ ਦਾ ਕੋਈ ਜ਼ੋਰ ਨਹੀਂ, ਨਾ ਜਨਕ ਛਾਬੜਾ ਜੀ ਨੇ ਕਿਸੇ ਨੂੰ ਕੁੱਟਣਾ ਵੀ ਕੁੱਟੂੰਗਾ ਲੈ ਲਾ, ਨਹੀਂ ਤਾਂ ਨਾ ਸੰਤੋਸ਼ ਉਹਨਾਂ ਨੇ ਕੁੱਟਣਾ. ਸੋ ਇਹ ਤਾਂ ਬਾਜ਼ਾਰ ਦੀ ਜ਼ਰੂਰਤ ਹੈ, ਜੇ ਬਾਇਰ ਨੂੰ ਜ਼ਰੂਰਤ ਆ ਲਊਗਾ, ਨਹੀਂ ਜ਼ਰੂਰਤ ਆ ਉਹ ਨਹੀਂ ਲਊਗਾ. ਛਾਬੜਾ ਸਾਹਿਬ, ਤੁਸੀਂ ਦੱਸੋਗੇ ਅੱਜ ਕੀ ਪ੍ਰੋਜੈਕਟ ਹੈਗਾ?
1: ਪਹਿਲਾਂ ਤਾਂ ਜੀ ਤੁਹਾਡੇ ਪੰਦੇਰ ਸਾਹਿਬ ਤੇ ਸੰਤੋਸ਼ ਜੀ ਨੂੰ ਬਹੁਤ ਬਹੁਤ ਸ਼ੁਕਰੀਆ. ਬਹੁਤ ਐਥੀਕਲ ਤਰੀਕੇ ਨਾਲ ਕੰਮ ਕਰਦੇ ਨੇ, ਮੈਂ ਦੋਵਾਂ ਨੂੰ ਪਰਸਨਲੀ ਜਾਣਦਾ. ਤੇ ਤੁਹਾਡੇ ਸਾਰੇ ਪੈਰਲ ਲਿਸਨਰਸ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ ਤੇ ਗੁੱਡ ਮਾਰਨਿੰਗ.
0: ਗੁੱਡ ਮਾਰਨਿੰਗ ਸਰ.
1: ਸਰ ਕੱਲ ਨਾ ਬਹੁਤ ਜ਼ਿਆਦਾ ਰਸ਼ ਸੀ, ਕੋਈ 500 ਰੀਅਲ ਸਟੇਟ ਏਜੰਟ ਹੋਣਾ, ਕੁਝ ਕਲਾਇੰਟ ਵੀ ਹੈਗੇ ਸੀ. ਸੋਲਮਾਰ ਡਿਵੈਲਪਮੈਂਟ ਕੋਈ 36 ਸਾਲਾਂ ਤੋਂ ਮਕਾਨ ਬਣਾਉਂਦੇ ਨੇ, ਇੱਥੇ 2500 ਮਕਾਨਾਂ ਦੀ ਮਾਸਟਰ ਪਲਾਨ ਕਮਿਊਨਿਟੀ ਆ ਰਹੀ ਹੈ ਗੋਰ ਤੇ ਮੇਫੀਲ ਤੇ. ਪ੍ਰਾਈਸ ਸਰ ਬਹੁਤ ਜ਼ਿਆਦਾ ਇਹਨਾਂ ਨੇ ਰੀਜਨੇਬਲ ਰੱਖੇ ਨੇ. 7 ਲੱਖ ਦੇ ਨੰਬਰਾਂ ਵਿੱਚ ਫ੍ਰੀ ਹੋਲਡ ਟਾਊਨ ਹਾਊਸ, 8 ਲੱਖ ਦੇ ਨੰਬਰਾਂ ਵਿੱਚ ਸੈਮੀ ਡਿਟੈਚ, ਔਰ 9 ਲੱਖ ਦੇ ਨੰਬਰਾਂ ਵਿੱਚ ਡਿਟੈਚ ਵੱਡੇ ਸਾਈਜ਼ ਦੇ. ਕੋਈ ਛੋਟਾ ਸਾਈਜ਼ ਨਹੀਂ ਹੈਗਾ, ਕੋਈ ਕੰਡੋ ਫੀਸ ਨਹੀਂ ਹੈਗੀ, ਕੋਈ ਮੇਨਟੇਨੈਂਸ ਫੀਸ ਨਹੀਂ ਹੈਗੀ, ਕੋਈ ਪੀਓਟੀਐਲ ਫੀਸ ਨਹੀਂ ਹੈਗੀ, ਔਰ 3 ਤੋਂ 4 ਬੈਡਰੂਮਾਂ ਦੇ ਹੈਗੇ, ਪਲੱਸ ਮੇਨ ਫਲੋਰ ਤੇ ਵੀ, ਕਿਉਂਕਿ ਐਕਸਟੈਂਡਡ ਫੈਮਿਲੀ ਇੰਡੀਅਨ ਨਾਲ ਰੱਖਦੇ ਨੇ, ਪੇਰੈਂਟਸ ਨਾਲ ਹੁੰਦੇ ਨੇ, ਤੇ ਮੇਨ ਫਲੋਰ ਤੇ ਵੀ ਇੱਕ ਬੈਡਰੂਮ, ਤੇ ਤੁਹਾਨੂੰ ਵਾਸ਼ਰੂਮ ਦਾ ਪੂਰੀ ਸੁਵਿਧਾ ਵਾਲਾ ਪ੍ਰੋਗਰਾਮ ਵੀ ਉੱਥੇ ਹੈਗਾ. ਹਰ ਚੀਜ਼ ਦੇ ਥੋੜੇ ਪੈਸੇ ਐਕਸਟਰਾ ਲੱਗਣੇ ਨੇ. ਤੁਹਾਨੂੰ ਪਤਾ ਇਸ ਵੇਲੇ 13% ਦਾ HST ਦਾ ਫਾਇਦਾ ਕਰਕੇ ਕੋਈ 1,30,000 ਤਾਈਂ ਦਾ ਫਾਇਦਾ ਕਸਟਮਰ ਕਲਾਇੰਟ ਲੈ ਸਕਦੇ ਨੇ. ਕਲੋਜਿੰਗ ਇਹਨਾਂ ਦੀ ਹੈਗੀ ਅਗਲੇ ਸਾਲ ਜਾ ਕੇ ਸਪਟੰਬਰ ਅਕਤੂਬਰ ਤੋਂ. ਇਹ ਨੰਬਰ ਬਹੁਤ ਸਾਲਾਂ ਦੇ ਬਾਅਦ ਸੁਣਨ ਨੂੰ ਮਿਲੇ ਨੇ ਫ੍ਰੀ ਹੋਲਡ ਦੇ। ਤੇ ਤਾਜੁਕ ਦੀ ਗੱਲ ਅਮਨ ਬਾਜੀ ਇਹ ਹੈਗੀ ਕਿ ਉੱਥੇ ਕ੍ਰਿਕਟ ਦਾ ਗਰਾਊਂਡ ਵੀ ਹੈਗਾ, ਉੱਥੇ ਟੈਨਿਸ ਦਾ ਗਰਾਊਂਡ ਵੀ ਹੈਗਾ, ਉੱਥੇ ਪੂਲਸ ਤੇ ਹੈਗੇ ਪਲੱਸ ਗੋਲਫ ਕੋਰਸਿਸ ਵੀ ਨੇ। ਬਹੁਤ ਵੱਡੀ ਮਾਸਟਰ ਕਮੇਟੀ ਬਣ ਰਹੀ ਹੈ, 200 ਕਰੋੜ ਉਹਨਾਂ ਨੇ ਹੁਣੇ ਡਿਕਲੇਅਰ ਕੀਤੇ ਨੇ। ਜਿਹਨਾਂ ਨੇ ਪਹਿਲਾ ਐਕਸੈਸ ਲੈਣਾ ਉਹ ਜ਼ਰੂਰ ਮੈਨੂੰ ਕਾਲ ਕਰਨਾ 6479990935। ਗੋ ਸਟੇਸ਼ਨ ਨਾਲ ਆ ਰਿਹਾ, ਹਾਈਵੇ 413 ਬਿਲਕੁਲ ਨਾਲ ਆ ਰਿਹਾ। ਔਰ ਮੈਂ ਆਪਣੀ ਤਰਫੋਂ ਇੱਕ ਇਨਸੈਂਟਿਵ ਅਨਾਊਂਸ ਕਰ ਰਿਹਾ, ਜਿਹੜਾ ਵੀ ਪਹਿਲਾ ਡਿਪੋਜ਼ਿਟ ਕਿਸੇ ਨੇ ਪਾਉਣਾ ਹੈ ਉਹਦੇ ਤੁਹਾਡੇ ਛੋਟੇ ਵੀਰ ਜਨਕ ਛਾਪੜਾ ਦਾ 25% ਸ਼ਾਮਿਲ ਹੋ ਕੇ ਜਾਏਗਾ। ਅਗਰ ਤੁਸੀਂ 10,000 ਡਿਪੋਜ਼ਿਟ ਦੇਣਾ ਹੈ ਤਾਂ ਤੁਸੀਂ ਸਿਰਫ 7,500 ਦੇਣਾ, ਬਾਕੀ 2500 ਦਾ ਚੈੱਕ ਮੇਰੀ ਤਰਫੋਂ ਜਾਏਗਾ। ਅਗਰ ਤੁਸੀਂ 15,000 ਡਿਪੋਜ਼ਿਟ ਦੇਣਾ ਹੈ ਤਾਂ ਜੋ $3,750 ਦਾ ਚੈੱਕ ਮੈਂ ਨਾਲ ਦੇਵਾਂਗਾ, ਤੁਸੀਂ ਬੈਲੈਂਸ ਅਮਾਊਂਟ 11,250 ਦੇਣਾ ਹੈ। ਤੇ ਇਹ ਸਾਡੇ ਵੱਲੋਂ ਇੱਕ ਇਨਸੈਂਟਿਵ ਸਪੈਸ਼ਲ ਦਿੱਤਾ ਜਾ ਰਿਹਾ, ਲੋਕੀ ਬਾਅਦ ਵਿੱਚ ਪ੍ਰੋਮਿਸ ਕਰਦੇ ਨੇ ਦੇਣ ਦਾ, ਮੈਂ ਪਹਿਲਾਂ ਨਾਲ ਦੇਵਾਂਗਾ।
0: ਇਹ ਵਧੀਆ ਜੀ, ਬਾਅਦ ਚ ਠੱਗੀਆਂ ਬਹੁਤ ਲੱਗਦੀਆਂ। ਹਾਂਜੀ,
1: ਮੈਨੂੰ ਇਸ ਪ੍ਰੋਜੈਕਟ ਤੇ ਇੰਨਾ ਜ਼ਿਆਦਾ ਭਰੋਸਾ ਹੈ ਕਿ ਸਾਰਿਆਂ ਨੇ ਕਲੋਜਿੰਗ ਕਰਾਉਣੀ ਹੈ। ਮਾਲ ਲਿਮਿਟਡ ਬਿਲਡਰ ਬਹੁਤ ਸਮਾਰਟ ਨੇ, ਪਹਿਲਾਂ ਥੋੜੇ ਕੱਢਦੇ ਨੇ, ਫਿਰ ਪ੍ਰਾਈਸ ਵਧਾਉਂਦੇ ਨੇ, ਫਿਰ ਪ੍ਰਾਈਸ ਵਧਾਉਂਦੇ ਨੇ। ਪਹਿਲੇ ਫੇਜ਼ ਦੇ ਜਿਸਨੇ ਲੈ ਲਿਆ ਉਹਦੀ ਪ੍ਰਾਈਸ ਹਮੇਸ਼ਾ ਸਾਰਿਆਂ ਤੋਂ ਬੈਟਰ ਹੁੰਦੀ ਹੈ। ਕਾਲ ਕਰੋ 6479990935। ਜਨਕ ਸਿੰਘ ਛਾਬੜਾ, ਬਾਕੀ ਮੇਰੇ ਵੀਰ ਅਮਨ ਜੀ ਦੱਸਣਗੇ।
0: 6479990935 ਦੇ ਉੱਤੇ ਐਥੀਕਲ ਵੇ ਨਾਲ ਐਂਟਰ ਹੋਵੋ, ਕੰਟਰੈਕਟ ਨੂੰ ਪੜ੍ਹੋ, ਸਾਰਾ ਕੁਝ ਸਮਝੋ ਇਹਨਾਂ ਤੋਂ। ਤੇ ਜਿੱਥੇ ਤੁਹਾਨੂੰ ਇਨਸੈਂਟਿਵ ਸੀ ਕਹਿ ਰਹੇ ਨੇ, ਅਪਫਰੰਟ ਦਊਂਗਾ, ਪਹਿਲਾਂ ਦਊਂਗਾ, ਬਾਅਦ ਵਿੱਚੋਂ ਨਹੀਂ ਦਊਂਗਾ। ਮਤਲਬ ਹੈ ਕਿ ਤੁਸੀਂ ਇਨ ਕੇਸ 1% ਕਲੋਜ਼ਿੰਗ ਨਹੀਂ ਕਰਾਉਂਦੇ, ਤੁਸੀਂ ਨਹੀਂ ਇਕੱਲੇ ਖਰਾਬ ਹੋ ਰਹੇ, ਇਹ ਵੀ ਖਰਾਬ ਹੋ ਰਹੇ ਨੇ। 6479990935 ਨੰਬਰ ਦੇ ਉੱਤੇ ਕਾਲ ਕਰੋ ਜਨਕ ਛਾਬੜਾ। ਅਤੇ ਬਿਲਡਰਸ ਨੂੰ ਵੀ ਹੁਣ ਅਕਲ ਆ ਚੁੱਕੀ ਹੈ, ਬਿਲਡਰ ਜਿਹੜੇ ਕਿ ਪਹਿਲਾਂ ਗਿੱਠ ਗਿੱਠ ਜਗ੍ਹਾ ਛੱਡ ਕੇ ਵਿਚਕਾਰ, ਇੱਕ ਘਰ ਤੋਂ ਦੂਜੇ ਘਰ ਦੇ ਵਿਚਕਾਰ 1.5 ਫੁੱਟ ਦੀ ਜਗ੍ਹਾ ਛੱਡ ਕੇ, ਸਾਡੀ ਬਿੱਲੀ ਬਿੱਲੀ ਤੁਹਾਡੇ ਵਾਲੀ ਬਿੱਲੀ ਮਿਆਉਂ, ਯਾਨੀ ਕਿ ਪਹਿਲਾਂ ਸਾਡੇ ਲਈ ਫਾਇਰ ਕੋਡ ਹੈਗੇ ਸੀਗੇ ਜੇ ਅਸੀਂ ਲੀਗਲ ਬੇਸਮੈਂਟ ਬਣਾਉਣੀ ਆ, ਬਿਲਡਰ ਲਈ ਕੋਈ ਫਾਇਰ ਕੋਡ ਨਹੀਂ ਹੈਗਾ। ਹੁਣ ਉਹ ਸਭ ਕੁਝ ਗੌਨ ਹੈ, ਜਿੱਥੇ ਗਰਾਊਂਡ ਬਣਾ ਕੇ ਦੇ ਰਹੇ ਨੇ, ਅਸੈਸਰੀਜ਼ ਬਣਾ ਕੇ ਦੇ ਰਹੇ ਨੇ ਘਰ ਦੇ ਵਿੱਚ, ਗਰਾਊਂਡ ਫਲੋਰ 'ਤੇ ਸਭ ਕੁਝ ਬਣਾ ਕੇ ਦੇ ਰਹੇ ਨੇ। ਮੀਨਸ ਕਿ ਦਿਸ ਇਜ਼ ਯੋਰ ਟਾਈਮ, ਤੁਸੀਂ ਰਾਜੇ ਹੋ ਜਿਹੜੇ ਸੁਣਦੇ ਪਏ ਨੇ, ਅਤੇ ਬਿਲਡਰ ਜਿਹੜੇ ਨੇ ਉਹ ਇਸ ਸਮੇਂ ਕਹਿ ਰਹੇ ਨੇ ਕਿ ਪਲੀਜ਼ ਲੈ ਲਓ ਤੁਸੀਂ। 6479990935 'ਤੇ ਸਾਫ ਸੁਥਰੀ ਅਤੇ ਪਾਏਦਾਰ ਗੱਲ ਵਾਸਤੇ 6479990935 'ਤੇ ਜਨਕ ਛਾਬੜਾ ਜੀ ਨੂੰ ਕਾਲ ਕਰਨੀ ਹੈ। ਛਾਬੜਾ ਸਾਹਿਬ ਬਹੁਤ ਸ਼ੁਕਰੀਆ ਜੀ,
1: ਬਹੁਤ ਮਿਹਰਬਾਨੀ।
0: 6479990935 ਦੇ ਉੱਤੇ ਤੁਸੀਂ ਕਾਲ ਕਰਨੀ ਆ। ਔਰ ਜਿਹੜਾ ਹੈਗਾ ਜਨਕ ਛਾਬੜਾ, ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਸੰਤੋਸ਼ ਜੀ, ਕਿਵੇਂ ਹੋ ਤੁਸੀਂ? ਠੀਕ ਠਾਕ ਹੋ?
2: ਬਹੁਤ ਵਧੀਆ ਅਮਨ ਜੀ, ਬਹੁਤ ਹੀ ਜ਼ਿਆਦਾ ਵਧੀਆ ਤੁਹਾਡੀਆਂ ਗੱਲਾਂ ਸੁਣ ਰਿਹਾ, ਬਹੁਤ ਸਹੀ ਬੋਲ ਰਹੇ ਅਮਨ ਜੀ। ਹੁਣ ਅਸੀਂ ਕਿਸੇ ਵੀ ਸਟਰੀਟ ਤੋਂ ਜਾ ਰਹੇ ਹਾਂ ਤੇ ਹੁਣ ਸੋਲਡ ਸਾਈਨ, ਤੇ ਹੁਣ ਮਾਰਕੀਟ 'ਚ ਕਾਫੀ ਮੂਵਮੈਂਟ ਆ ਚੁੱਕੀ ਹੈ।
0: ਸੋ ਮੂਵਮੈਂਟ ਆਉਣੀ ਹੁੰਦੀ ਹੈ ਹਮੇਸ਼ਾ ਐਂਡ ਯੂਜ਼ਰ ਦੇ ਨਾਲ, ਜਿਹਨੇ ਬਾਏ ਕਰਨਾ, ਪਰਚੇਸ ਕਰਨਾ। ਪਰਚੇਸਰ ਕੱਲ ਮੇਰੇ ਕੋਲ 2 ਨਵੇਂ ਬੈਠੇ ਸੀ, ਇੱਕ ਵਕੀਲ ਸੀਗੇ, ਇੱਕ ਆਈਟੀ ਵਾਲੇ ਸੀਗੇ। ਅਮਰੀਕਾ ਤੋਂ ਇੱਕ ਸੱਜਣਾ ਆਏ ਸੀ, ਅਮਰੀਕਾ 'ਚ ਬਿਜ਼ਨਸ ਬਾਰੇ ਮੇਰੇ ਨਾਲ ਡਿਸਕਸ ਕਰ ਰਹੇ ਸੀ, ਅੱਜ ਮੈਨੂੰ ਮਿਲਣਗੇ 3 ਵਜੇ ਤੋਂ ਬਾਅਦ। ਤੇ ਅਸੀਂ ਗੱਲਾਂ ਬਾਤਾਂ ਬਹੁਤ ਕੀਤੀਆਂ ਕੱਲ ਬੈਠ ਕੇ, ਤੇ ਮੈਨੂੰ ਕਹਿੰਦੇ ਵੀ ਪਰਚੇਸ ਕਰਨਾ ਚਾਹੀਦਾ ਕਿ ਨਹੀਂ। ਮੈਂ ਕਿਹਾ ਹਰ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਹੈ, ਇਹ ਕੋਈ ਕਾਮਨ ਕੁਐਸਚਨ ਨਹੀਂ ਹੈਗਾ ਕਰਨਾ ਚਾਹੀਦਾ ਕਿ ਨਹੀਂ। ਅਗਰ ਕੋਈ ਵੀ ਪਰਚੇਸ ਕਰਨੀ ਚਾਹੁੰਦਾ ਹੈਗਾ ਇਸ ਸਮੇਂ, ਕੋਈ ਵੀ, ਤੁਸੀਂ ਇੱਕ ਨੰਬਰ ਸੰਤੋਸ਼ ਦੇਣ ਲੱਗੇ, ਸੰਤੋਸ਼ ਨੰਬਰ ਬੋਲੋ
2: ਜੀ। ਬਿਲਕੁਲ, ਸਾਡੀ ਟੀਮ ਦਾ ਨੰਬਰ ਨੋਟ ਕਰ ਲਓ, 416-473-4242, 416-473-4242।
0: ਤੁਸੀਂ ਵੇਚਣਾ ਕੁਛ ਤਾਂ ਵੀ ਕੰਟੈਕਟ ਕਰੋ, ਸਿਰਫ ਫੱਟਾ ਲਗਾ ਕੇ 3 ਮਹੀਨੇ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਬਹੁਤ ਵਧੀਆ ਕਰਦੇ ਹਾਂ, ਜੈਨੂਅਨ ਤਰੀਕੇ ਨਾਲ ਕੰਮ ਕਰਦੇ ਹਾਂ। ਜਿੰਨੇ ਵੀ ਐਡਸ ਆਉਂਦੇ ਨੇ ਉਹਨਾਂ ਨੂੰ ਕਹੀਦਾ ਜੈਨੂਅਨ ਗੱਲ ਸਾਰਿਆਂ ਨਾਲ ਹੋਣੀ ਚਾਹੀਦੀ ਹੈ, ਕ੍ਰੈਡੀਬਿਲਟੀ ਹੋਣੀ ਚਾਹੀਦੀ ਹੈ। 416-473-4242 ਨੰਬਰ 'ਤੇ ਕਾਲ ਕਰਦੇ ਹਾਂ, 416-473-4242। ਸੰਤੋਸ਼, ਅੱਜ ਨਾ ਮੈਂ ਜਿਹੜਾ ਹੈਗਾ ਛੋਟੀ ਛੋਟੀ ਗੱਲ ਕਰਦਾ ਰਹੂੰਗਾ ਬਾਬਾ ਬਖਤੌਰਾ ਦੇ ਵਿੱਚ, ਅੱਜ ਮੇਰਾ ਬੜਾ ਮਨ ਹੈ। ਆਪਾਂ ਹੋਰ ਨਹੀਂ ਅੱਜ ਬਾਬਾ ਬਖਤੌਰਾ ਦੀ ਗੱਲ ਕਰਾਂਗੇ, ਕੁਛ ਖਬਰਾਂ ਜਿਨ੍ਹਾਂ ਦੇ ਵਿੱਚੋਂ ਹੇਟ ਦੇ ਉੱਪਰ ਗੱਲ ਚੱਲੀ ਆ। ਹੁਣ ਮੇਨ ਸਟ੍ਰੀਮ ਦੇ ਵਿੱਚ ਇਹ ਗੱਲ ਚੱਲ ਰਹੀ ਆ ਕਿ ਜਦੋਂ ਕੋਈ ਹੇਟ ਕ੍ਰਾਈਮ ਹੁੰਦਾ, ਬੁਲਿੰਗ ਹੁੰਦੀ ਆ, ਬਦਮਾਸ਼ੀ ਹੁੰਦੀ ਆ, ਰੰਗ ਅਤੇ ਨਸਲ ਦੇ ਭਾਵ ਦੇ ਉੱਤੇ ਕੁਛ ਹੁੰਦਾ, ਤਾਂ ਪੁਲਿਸ ਅਤੇ ਪ੍ਰਸ਼ਾਸਨ ਕਿਉਂ ਚੁੱਪ ਬੈਠਦਾ ਹੈ? ਇਸ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕਿ ਪੁਲਿਸ ਔਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ। ਜਿਵੇਂ ਮਾਰਕ ਕਾਰਨੀ ਆ ਕੇ ਟੋਰੋਂਟੋ ਡਾਊਨਟਾਊਨ ਕਹਿ ਗਏ ਸੀ ਕਿ ਜੂਇਸ਼ ਲੋਕਾਂ ਨੂੰ ਇੱਕ ਅੱਛੇ ਜਿਹੜੇ ਸਤਿਕਾਰ ਦੀ ਜ਼ਰੂਰਤ ਹੈ, ਤੁਸੀਂ ਜਿਸ ਤਰ੍ਹਾਂ ਦੇ ਨਾਲ ਇੱਥੇ ਟੋਰੋਂਟੋ ਦੇ ਵਿੱਚ ਬੈਠੇ ਲੋਕ ਕਰ ਰਹੇ ਹੋ, ਕਈ ਲੋਕ ਨੇ ਜਿਹੜੇ ਧਾਰਮਿਕ ਲੈਵਲ ਦੇ ਉੱਤੇ ਹੋ ਕੇ ਇਸ ਕੰਟਰੀ ਚ ਉਹੀ ਕੁਛ ਕਰ ਰਿਹਾ ਜੋ ਉਹਨਾਂ ਦੀ ਬੈਕ ਹੋਮ ਕੰਟਰੀਜ਼ ਚ ਹੋ ਰਿਹਾ ਸੀ। ਉਹੀ ਗੰਦਗੀ ਇੱਥੇ ਫੈਲਾਈ ਜਾ ਰਹੀ ਹੈ। ਜਿਵੇਂ ਸਾਡੀ ਕਮਿਊਨਿਟੀ ਦੇ ਕੋਈ ਚੋਰੀ ਦੀ ਖਬਰ ਆਵੇ ਤੇ ਸਾਡੀ ਕਮਿਊਨਿਟੀ ਦੇ ਨਵੇਂ ਆਏ ਹੋਏ ਲੋਕ ਜਾਂ ਪੁਰਾਣਿਆਂ ਚੋਂ ਵੀ ਕੁਛ ਇਹਨਾਂ ਦੀ ਤਸਵੀਰਾਂ ਕਿਉਂ ਨਾ ਆਉਣ ਸਾਹਮਣੇ। ਮੈਨੂੰ ਇਹ ਲੱਗਦਾ ਹੁੰਦਾ ਕਿ ਇੱਕ ਮੈਨੂੰ ਕੱਲ੍ਹ ਬਾਈ ਜੀ ਦੱਸਦੇ ਸੀ ਪੁਲਿਸ ਨੇ ਜਿਵੇਂ ਟ੍ਰੇਲਰ ਚੋਰੀ ਹੋਇਆ ਕੋਈ ਉਹਦੇ ਵਿੱਚ ਅਪਲਾਇੰਸਸ ਸੀ, ਮੈਨੂੰ ਕੋਈ ਵੀਰ ਜੀ ਨੇ ਮੇਰੇ ਦੋਸਤ ਨੇ ਦੱਸਦੇ ਸੀ ਉਹ ਯਾਰਡ ਦੇ ਵਿੱਚ ਲਾ ਗਏ। ਹੁਣ ਆ ਕੇ ਕਹਿੰਦੇ ਵੀ ਅਸੀਂ ਕ੍ਰੋਸ ਟਾਕ ਕਰਨੀ ਹੈ। ਜਦੋਂ ਕਰ ਰਹੇ ਸੀ ਉਸ ਸਮੇਂ ਪੁਲਿਸ ਆ ਗਈ ਮੌਕੇ 'ਤੇ, ਭੱਜ ਗਏ ਤਿੰਨੋਂ ਮੁੰਡੇ ਨਵੇਂ ਆਏ ਹੋਏ ਲੱਗਦੇ ਸੀ, ਤਿੰਨੇ ਭੱਜ ਗਏ। ਅੱਜ ਬੇਲ ਹੀਅਰਿੰਗ ਆ, ਕੱਲ੍ਹ ਫੜਿਆ, ਅੱਜ ਬੇਲ ਹੀਅਰਿੰਗ ਆ। ਜੇ ਤਾਂ ਅੱਜ ਬੇਲ ਹੋ ਜਾਂਦੀ ਆ ਫਿਰ ਤਾਂ ਚਪੇੜ ਆ ਸਿਸਟਮ ਦੇ ਮੂੰਹ ਦੇ ਉੱਤੇ। ਜਿਹੜੇ ਮੁੰਡਿਆਂ ਨੇ ਗੋਲੀ ਚਲਾਈ ਸੀ, 19 ਸਾਲ ਦਾ ਲੜਕਾ, ਇਹਨੇ ਅਮੈਰੀਕਨ ਕੌਂਸਲੇਟ ਦੇ ਉੱਤੇ ਗੋਲੀ ਚਲਾਈ। ਇਹ ਗੋਲੀਆਂ ਜਿਹੜੀਆਂ ਬਾਹਰੋਂ ਵਿਦੇਸ਼ੀ ਲੋਕ ਇਹਨਾਂ ਨੂੰ ਪੈਸੇ ਪੇ ਕਰਦੇ ਨੇ ਆਹ ਸਭ ਕੁਛ ਕਰਨ ਦੇ ਵਾਸਤੇ, ਅਤੇ ਇਹ ਗਨ ਫੋਰ ਕੈਸ਼, ਪੈਸਾ ਲੈਣ ਲਈ ਗਨਸ ਚੱਕਦੇ ਨੇ। ਛੋਟੇ ਜਿਹੜੇ ਲੜਕੇ ਲੜਕੀਆਂ ਨੇ ਉਹਨਾਂ ਨੂੰ ਹਾਇਰ ਕਰਦੇ ਨੇ ਇੱਦਾਂ ਦੇ ਰੈਕਟਸ ਦੇ ਵਿੱਚ। ਆਪਣੇ ਬੱਚਿਆਂ 'ਤੇ ਨਜ਼ਰ ਰੱਖੋ, ਜੇ ਤੁਹਾਨੂੰ ਕੁਛ ਨਜ਼ਰ ਆ ਗਿਆ ਇਹ ਤੋਂ ਪਹਿਲਾਂ ਕਿ ਉਹ ਵੱਡਾ ਕੋਈ ਹਾਦਸਾ ਕਰ ਦੇਣ, ਡਰਦੇ ਮਾਰੇ ਕਿ ਜੇ ਅਸੀਂ ਦੱਸਿਆ ਇਹ ਫੜਿਆ ਨਾ ਜਾਵੇ, ਫਿਰ ਆਪੇ ਫੜਿਆ ਜਾਣਾ ਉਹਨੇ ਬਾਅਦ ਵਿੱਚੋਂ। ਉਸ ਸਮੇਂ ਤੁਸੀਂ ਬਹੁਤ ਲੇਟ ਹੋ ਚੁੱਕੇ ਹੋਵੋਗੇ। ਛੁਡਾਉਣਾ ਤੁਸੀਂ ਉਹ ਆ, ਕਿਸੇ ਹੋਰ ਨੇ ਆ ਕੇ ਛੁਡਾਉਣਾ ਨਹੀਂ। ਤੁਹਾਡਾ 50,000 ਤੋਂ $1,00,000 ਰੁਪਈਆ, ਬਾਕੀ ਕਮਿਊਨਿਟੀ 'ਚ ਬਦਨਾਮੀ ਅਤੇ ਹੋਰ ਸਭ ਕੁਛ ਨਾਲ ਫਰੀ ਦੇ ਵਿੱਚ ਹੋਣਾ। ਇਦੋਂ ਪਹਿਲਾਂ ਹੀ ਪੁਲਿਸ ਨੂੰ ਇਨਫੋਰਮ ਕਰੋ ਜੇ ਤੁਹਾਡੇ ਘਰਾਂ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਨਜ਼ਰ ਆਉਂਦਾ, ਤਾਂ ਜੋ ਤੁਹਾਡਾ ਫੈਮਿਲੀ ਮੈਂਬਰ ਬਚਿਆ ਰਹਿ ਜਾਵੇ। ਕੱਲ੍ਹ ਨੂੰ ਵੱਡਾ ਕ੍ਰਾਈਮ, ਕੋਈ ਗੋਲੀ 'ਚ ਕੋਈ ਬੰਦਾ ਮਾਰਿਆ ਗਿਆ, ਕੁਛ ਹੋਰ ਹੋ ਗਿਆ, ਉਸ 'ਚ ਨਾ ਫਸ ਜਾਵੇ। ਇਹ ਮੇਰੀ ਇੱਕ ਬੇਨਤੀ ਹੈ ਕਮਿਊਨਿਟੀ ਨੂੰ, ਤੁਸੀਂ ਮੇਰੀ ਗੱਲ ਨੂੰ ਪੋਜ਼ਿਟਿਵ ਵੇ ਨਾਲ ਲੈਣਾ, ਨੈਗੇਟਿਵ ਨਹੀਂ ਲੈਣਾ। ਕਈ ਘਰਾਂ ਦੇ ਵਿੱਚ ਪਤਾ ਹੁੰਦਾ ਕਿ ਸਾਡਾ ਜਵਾਕ ਕੀ ਕਰਦਾ, ਪਰ ਬਾਹਰ ਦੱਸਿਆ ਨਹੀਂ ਜਾਂਦਾ ਜਾਣ ਕੇ। ਜੇ ਇਹ ਗੱਲ ਨਹੀਂ ਹੈਗੀ ਤਾਂ ਮੈਨੂੰ ਕਾਲ ਕਰਕੇ ਦੱਸ ਦਿਓ ਵੀ ਤੁਸੀਂ ਗਲਤ ਕਹਿੰਦੇ ਪਏ ਹੋ ਜੀ, ਤੁਹਾਨੂੰ ਘਰ ਦੇ ਅੰਦਰ ਪਤਾ ਹੁੰਦਾ। ਮੈਨੂੰ ਇਸ ਸਮੇਂ ਇੱਕ ਲੜਕਾ ਜਿਹੜਾ ਕਿ ਨਵਾਂ ਆਇਆ ਸੀਗਾ, ਮੈਂ ਨਵੇਂ ਆਏ ਤੇ ਵਰਡ ਯੂਜ਼ ਕੀਤਾ ਸੀਗਾ, ਅਤੇ ਕੁਛ ਲੋਕ ਇਸ ਤਰ੍ਹਾਂ ਦੇ ਵੀ ਨਵੇਂ ਆਏ ਨੇ। ਜਗਜੀਤ ਸਿੰਘ ਪਨੇਸਰ ਆ। ਜਗਜੀਤ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਤੁਹਾਡਾ ਵਿਦਿਅਕ ਪਿਛੋਕੜ ਕੀ ਰਿਹਾ ਹੈਗਾ? ਇੰਡੀਆ ਤੋਂ ਕੀ ਪੜ੍ਹ ਕੇ ਆਏ ਸੀ?
3: ਇੰਡੀਆ ਤੋਂ ਜੀ ਮੈਂ ਇੰਜੀਨੀਅਰਿੰਗ ਹੀ ਕੀਤੀ ਹੋਈ ਹੈ ਇੱਥੋਂ, ਤੇ ਫਿਰ ਮੈਂ ਇੱਧਰ ਆ ਗਿਆ ਸੀਗਾ, ਤੇ ਇੱਥੇ ਵੀ ਮੈਂ ਪੜ੍ਹਿਆ ਆ ਕੇ, ਫਿਰ ਕੰਮ ਵੀ ਕੀਤਾ, ਉਸ ਤੋਂ ਬਾਅਦ ਲੇ ਆਫ ਹੋ ਗਏ ਸੀ, ਫਿਰ ਮੈਂ ਦੁਬਾਰਾ ਕੰਸਟਰਕਸ਼ਨ ਰੈਨੋਵੇਸ਼ਨ ਦਾ ਕੋਰਸ ਕਰਨ ਲੱਗ ਗਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਮੈਂ ਕੀਤਾ ਸੀ ਆਪਣਾ ਕੰਮ ਸ਼ੁਰੂ।
0: ਸੋ ਕੰਸਟਰਕਸ਼ਨ ਰੈਨੋਵੇਸ਼ਨ ਤੁਸੀਂ ਕਿਹੜੇ ਕਾਲਜ ਤੋਂ ਪੜ੍ਹੀ?
3: ਇਹ ਮੈਂ ਕੀਤੀ ਸੀ ਜਾਰਜ ਬਰਾਊਨ ਤੋਂ।
0: ਜਾਰਜ ਬਰਾਊਨ ਕਾਲਜ ਦੇ ਵਿੱਚ ਤੁਸੀਂ ਕਿੰਨਾ ਟਾਈਮ ਸਪੈਂਡ ਕੀਤਾ ਪੜ੍ਹਨ ਵਾਸਤੇ?
3: ਜਦੋਂ ਮੈਂ ਇੰਡੀਆ ਤੋਂ ਵੀ ਆਇਆ ਜਦੋਂ ਮੈਂ 1 ਸਾਲ ਦਾ ਸੀਗਾ ਮੇਰਾ ਕੋਰਸ, ਤੇ ਫਿਰ ਜਦੋਂ ਲੇ ਆਫ ਹੋ ਗਈ ਸੀ ਫਿਰ ਦੁਬਾਰਾ 1 ਸਾਲ ਦਾ
0: ਲੇ ਆਫ ਦਾ ਜ਼ਿਕਰ ਨਾ ਕਰਿਆ ਕਰੋ ਸਾਡੇ ਕੋਲ। ਅੱਛਾ, ਫਿਰ ਦੁਬਾਰਾ ਜਦੋਂ ਤੁਸੀਂ ਕੋਰਸ ਕੀਤਾ ਅਕਾਊਂਟ 'ਚ ਪੈਸੇ ਨਾ ਦੱਸਣ ਲੱਗੋ ਕੱਲ੍ਹ ਨੂੰ ਏਅਰ 'ਤੇ ਆ ਕੇ। ਓਕੇ, ਸੋ ਜਦੋਂ ਦੂਜੀ ਵਾਰ ਤੁਸੀਂ ਕੋਰਸ ਕੀਤਾ ਤਾਂ ਤੁਸੀਂ 1 ਸਾਲ ਫਿਰ ਲਾਇਆ, 2 ਸਾਲ ਤੁਸੀਂ ਕੰਸਟਰਕਸ਼ਨ ਨੂੰ, ਜਿਹੜੇ ਟੀਚਰਸ ਨੇ ਜਿਹੜੇ ਇੰਜੀਨੀਅਰਸ ਨੇ ਖੁਦ ਪੜ੍ਹਾਉਂਦੇ ਨੇ ਕੰਸਟਰਕਸ਼ਨ ਦੇ ਵਿੱਚ, ਬਿਲਡਰਾਂ ਦੇ ਨਾਲ ਕੰਮ ਕਰਦੇ ਨੇ, ਨਾਲ ਕਾਲਜਸ 'ਚ ਪੜ੍ਹਾਉਂਦੇ ਨੇ, ਡਿਜ਼ਾਈਨਰਸ ਨੇ, ਆਰਕੀਟੈਕਟਸ ਨੇ, ਸਾਰਿਆਂ ਨਾਲ ਕੰਮ ਕੀਤਾ, ਰਾਈਟ? ਹੁਣ ਤੁਹਾਨੂੰ ਸਮਝ ਆ ਗਈ ਹੈ ਸਾਰੀ? ਓਬਵੀਅਸਲੀ ਜੇ ਤੁਸੀਂ ਇੱਥੇ ਪੜ੍ਹੇ ਹੋ ਤਾਂ ਅੰਗਰੇਜ਼ੀ ਵੀ ਅਨੁਵਾਦ ਤੁਸੀਂ ਅੱਛੇ ਤਰੀਕੇ ਨਾਲ ਕਰ ਲੈਣਾ, ਸਿਟੀ ਇੰਸਪੈਕਟਰਸ ਦੇ ਨਾਲ, ਪਲੈਨਰਸ ਦੇ ਨਾਲ ਕੋਈ ਪ੍ਰੋਜੈਕਟ ਅਪਰੂਵ ਕਰਾਉਣਾ, ਰਾਈਟ? ਈਟੋਵਿਕੋ ਨੌਰਥ ਦਾ ਏਰੀਆ ਹੈਗਾ, ਤੁਸੀਂ ਮਾਲਟਨ 'ਚ ਰਹਿੰਦੇ ਹੈਗੇ ਹੋ। ਅਗਰ ਤੁਸੀਂ ਚਾਹੁੰਦੇ 2 ਯੂਨਿਟ ਹੈਗੇ ਨੇ ਪਰ ਤੀਸਰਾ ਯੂਨਿਟ ਘਰ ਦੇ ਵਿੱਚ ਬਣ ਜਾਵੇ, ਯਾਨੀ ਕਿ ਤੁਹਾਡੇ ਕੋਲ ਕੁਛ ਪੈਸਾ ਪਿਆ ਉਹ ਅਕਾਊਂਟ 'ਚ ਪਿਆ, ਉਹਦਾ ਉਹ ਹੈਗਾ $90,000, $80,000, ਉਹਦੇ 'ਤੇ ਸਾਨੂੰ ਮਹੀਨੇ ਦੇ $7 ਬਚਦੇ ਪਏ ਨੇ, ਪਰ ਉਹੀ ਅਸੀਂ $90,000 ਦੇ ਵਿੱਚੋਂ ਅਸੀਂ $60,000 ਲਗਾ ਕੇ ਆਪਣੇ ਘਰ ਦੇ ਵਿੱਚ ਤੀਸਰਾ ਯੂਨਿਟ ਬਣਾ ਲਿਆ। ਔਸਤਨ $1,400 ਗਰਾਊਂਡ ਫਲੋਰ ਹੈ, ਵਧੀਆ ਰੈਂਟ ਆਊਗਾ, ਔਸਤਨ $1,400 ਸਾਨੂੰ ਉੱਥੋਂ ਰੈਂਟ ਆ ਗਿਆ। ਕੈਲਕੂਲੇਟਰ ਚੱਕ ਲਓ, 60,000 ਤੇ 1400 ਪਰ ਮੰਥ ਦੀ ਰਿਟਰਨ ਪਾ ਲਓ, ਦੁਨੀਆ ਦਾ ਵਰਲਡ ਦਾ ਕੋਈ ਬੈਂਕ ਤੁਹਾਨੂੰ FD ਤੇ ਵੀ ਇੰਨੇ ਪੈਸੇ ਨਹੀਂ ਦਿੰਦਾ, ਪਲੱਸ ਤੁਹਾਡੇ ਘਰ ਦੀ ਵੈਲਿਊ ਵੱਧਦੀ ਆ। ਈਟੋਵਿਕੋ ਨੌਰਥ ਹੈ, ਮਾਲਟਨ ਹੈ, ਬ੍ਰੈਮਲੀ ਸਿਟੀ ਸੈਂਟਰ ਦਾ ਏਰੀਆ, ਵੱਡੇ ਲੋਟ ਨੇ, ਤੀਸਰਾ ਯੂਨਿਟ ਤਿਆਰ ਕਰਨਾ ਆਪਣੀ ਪ੍ਰੋਪਰਟੀ ਦੇ ਵਿੱਚ, ਜਾਂ ਉੱਪਰਲੇ ਫਲੋਰ ਨੂੰ, ਟੌਪ ਫਲੋਰ ਨੂੰ ਇੱਕ ਯੂਨਿਟ ਬਣਾਉਣਾ, ਗਰਾਊਂਡ ਫਲੋਰ ਨੂੰ ਇੱਕ ਯੂਨਿਟ ਬਣਾਉਣਾ, ਅਤੇ ਬੇਸਮੈਂਟ 'ਤੇ ਇੱਕ ਯੂਨਿਟ, ਟ੍ਰਾਈਪਲੈਕਸ 'ਚ ਜਾਣਾ। ਇਹ ਐਪਲੀਕੇਸ਼ਨ ਪੋਸੀਬਲ ਨੇ, 1-to-1 ਕੰਸਲਟ ਕਰਨਾ ਪਊਗਾ, ਅਤੇ ਜਿਹੜੇ ਸੀਰੀਅਸ ਲੋਕ ਨੇ ਸਿਰਫ ਉਹ ਕਾਲ ਕਰਨ, ਸਵਾਦ ਲੈਣ ਵਾਲਾ ਬੰਦਾ ਕੋਈ ਵੀ ਕਾਲ ਨਾ ਕਰੇ, ਡਿਸਕਲੇਮਰ ਹੈ। ਬਾਈ ਜੀ ਕਿੰਨੇ ਕੁ ਕਾਲ ਤੁਹਾਨੂੰ ਆਉਂਦੇ ਨੇ ਮਾੜਾ ਦੱਸਿਓ, ਕੰਸਟਰਕਸ਼ਨ ਵਾਲੇ ਕਈ ਹੋਰ ਐਡ ਚਲਾਉਂਦੇ ਨੇ ਫਿਰ ਉਹ ਰੌਲਾ ਪਾਉਂਦੇ ਹੁੰਦੇ ਨੇ, ਤੁਹਾਨੂੰ ਕਿੰਨੀਆਂ ਕੁ ਕਾਲਸ ਆਉਂਦੀਆਂ ਦੱਸਿਓ?
3: ਮੈਨੂੰ ਤੁਹਾਡੇ ਥਰੂ ਮੈਨੂੰ 2 ਪ੍ਰੋਜੈਕਟ ਆਲਰੇਡੀ ਮਿਲ ਗਏ ਹੋਏ ਆ, ਇੱਕ ਦੇ ਤਾਂ ਮੈਂ ਕੰਮ ਕਰਨਾ ਪਿਆ ਆਲਰੇਡੀ ਤੇ ਦੂਜਾ ਸ਼ੁਰੂ ਕਰਨਾ ਹੈ।
0: ਸੋ ਨੰਬਰ ਨੋਟ ਕਰੋ ਸਾਰੇ, ਕਿਉਂਕਿ ਅਸੀਂ ਗੱਲਬਾਤ ਬੜੇ ਸਿੰਪਲ ਸਪਸ਼ਟ ਸ਼ਬਦਾਂ ਚ ਕਰਦੇ ਹਾਂ। ਤੁਹਾਨੂੰ ਸਮਝਾ ਦਿੱਤਾ ਕਿ ਪੜ੍ਹਿਆ ਲਿਖਿਆ ਇੱਥੋਂ ਪੜ੍ਹਾਈ ਕੀਤੀ ਆ, ਕੈਲਗਰੀ ਤੋਂ ਸਮਾਨ ਚੱਕ ਕੇ ਟੋਰਾਂਟੋ ਨਹੀਂ ਭੱਜਿਆ ਹੈਗਾ, ਕੈਲਗਰੀ 'ਚ ਪੰਜ ਬੇਸਮੈਂਟਾਂ ਦੇ ਪੈਸੇ ਇਕੱਠੇ ਕੀਤੇ। ਉਦੋਂ ਪਹਿਲਾਂ ਸੁਣਿਆ ਸੀ ਵੀ ਸਰੀ ਵੀ ਰਹਿੰਦਾ ਹੁੰਦਾ ਸੀਗਾ, ਸਰੀ 'ਚ ਵੀ ਕੁਛ ਨਾ ਕੁਛ ਕਰਕੇ ਆਇਆ ਹੋਗਾ। ਸੋ ਜਿਹੜੇ ਮੂੰਹ ਕਾਲਾ ਕਰਕੇ ਭੱਜ ਕੇ ਆਉਂਦੇ ਨੇ ਫਿਰ ਕਹਿੰਦੇ ਨੇ ਜੀ ਆਈ ਐਮ ਜੈਕ ਆਫ ਆਲ ਟ੍ਰੇਡਸ, ਕੰਮ ਖੋਲ੍ਹ ਲੈਂਦੇ ਨੇ, ਗੋਲੀ ਮੂੰਹ 'ਚ ਪਾ ਲਈ, ਕੰਮ ਸ਼ੁਰੂ ਨਹੀਂ ਹੋਇਆ, ਗੋਲੀਆਂ ਦਾ ਅਸਰ ਹੋ ਗਿਆ, ਜਾਂ ਤਾਂ ਬਹੁਤ ਤੇਜ਼ ਲੱਕੜਾਂ ਵੱਢਤੀਆਂ, ਗਲਤ ਮਲਤ ਵੱਢਤੀਆਂ, ਜਾਂ ਫਿਰ ਕੋਈ ਲੱਕੜ ਲਾਈ ਉਹਨੇ ਸਾਰੀ ਦਿਹਾੜੀ 'ਚ। ਇਸ ਤਰ੍ਹਾਂ ਦੇ ਮਾਹੌਲ ਤੋਂ ਬਚੋ। ਭਾਜੀ ਕੰਸਟਰਕਸ਼ਨ 'ਚ ਹੁੰਦਾ ਕਿ ਨਹੀਂ ਹੁੰਦਾ ਦੱਸੋ।
3: ਹਾਂਜੀ ਬਿਲਕੁਲ, ਉਹੀ ਤੁਹਾਡੀ ਸੁਣ ਕੇ ਤਾਂ ਹੀ ਹੱਸ ਆ ਗਿਆ। ਬਿਲਕੁਲ ਹੁੰਦਾ ਹੈ ਜੀ।
0: 416-671-0709-416-671-0709 ਥੈਂਕ ਯੂ। ਔਰ ਇੱਕ ਸਾਡਾ ਬਹੁਤ ਪਿਆਰੀ ਜੀ ਰੂਹ ਆ ਟਰੂ ਨੌਰਥ ਵਾਲੇ, ਟਰੂ ਨੌਰਥ ਨਾ ਤੁਹਾਡੇ ਡਰਾਈਵੇ ਜਿੰਨੇ ਵੀ ਕੰਟਰੈਕਟਰਸ ਹੁੰਦੇ ਆ, ਤੁਹਾਡਾ ਡਰਾਈਵੇ ਪੱਟਣਾ, ਡਰਾਈਵੇ ਨੂੰ ਪੱਟ ਕੇ ਤੁਸੀਂ ਨਵਾਂ ਬਣਾਉਣਾ, ਤਾਂ ਉਹ ਤੋਂ ਪਹਿਲਾਂ ਉਹਦੀ ਵੇਸਟ ਕੱਢਣੀ ਹੁੰਦੀ, ਉਹਨੂੰ ਕੱਢਣਾ ਹੁੰਦਾ ਬਾਹਰ। ਟਰੂ ਨੌਰਥ ਵਾਲੇ ਸਾਰਾ ਡਰਾਈਵੇ ਘੰਟਿਆਂ 'ਚ ਪੱਟ ਦਿੰਦੇ, ਜਿਹੜਾ ਤੁਸੀਂ ਦਿਨ ਲਾਉਂਦੇ ਹੋ ਪੱਟਣ ਨੂੰ, ਵੇਸਟ ਨਾਲੇ ਚੱਕ ਕੇ ਲੈ ਆਉਂਦੇ ਆ। 12 ਘੰਟਿਆਂ 'ਚ ਪੂਰਾ ਡਰਾਈਵੇ ਚਾਰ ਗੱਡੀਆਂ ਵਾਲਾ ਕੱਢ ਕੇ ਉਹਦੀ ਵੇਸਟ ਚੱਕ ਕੇ ਵਿਹਲਾ ਕਰਕੇ ਦੇ ਦਿੰਦੇ ਨੇ ਡਰਾਈਵੇ ਬਣਾਉਣ ਵਾਲਿਆਂ ਨੂੰ। ਸੋ ਡਰਾਈਵੇ ਬਣਾਉਣ ਵਾਲੀ ਕੋਈ ਵੀ ਕੰਪਨੀ, ਇੱਕ ਤਾਂ ਉਹ ਹਾਇਰ ਕਰ ਸਕਦੀ ਇਹਨਾਂ ਨੂੰ, ਤੁਸੀਂ ਆਪਣੇ ਘਰਾਂ 'ਚ ਗ੍ਰੈਵਲ ਪਾਉਣੀ ਐਨ 401 ਵਰਗੀ, ਐਂ ਭੱਜੀ ਆਵੇ ਗੱਡੀ ਉੱਤੇ ਗ੍ਰੈਵਲ 'ਤੇ, ਡਰਾਈਵੇ 'ਤੇ ਜਿਹੜੇ ਫਾਰਮ ਹਾਊਸਾਂ 'ਚ ਬੈਠੇ ਆ ਜਾਂ ਕੋਈ ਇੰਡਸਟਰੀਅਲ ਯੂਨਿਟ ਨੇ ਤੁਹਾਡੇ, ਗ੍ਰੈਵਲ 'ਚ ਟੌਪ ਦਾ ਨਾਮ ਹੈ, ਰੇਟ ਅਤੇ ਸਰਵਿਸ ਅਤੇ ਜ਼ੁਬਾਨ ਕੋਈ ਮੈਚ ਨਹੀਂ ਕਰ ਸਕਦਾ। ਟਰੂ ਨੌਰਥ, ਘਾਹ ਲਗਵਾਉਣਾ, ਡੈਮੋਲੇਸ਼ਨ ਕਰਾਉਣੀਆਂ, ਯਾਰਡ ਪੱਧਰੇ ਕਰਾਉਣੇ ਨੇ। 416-803-0623 ਡੰਪ ਸਟੇਸ਼ਨ ਬਣਾਇਆ ਹੋਇਆ ਇਹਨਾਂ ਨੇ ਕੈਨੇਡੀ ਐਂਡ ਡੈਰੀ ਦੇ ਉੱਤੇ, 5 ਮਿੰਟਾਂ 'ਚ ਡੰਪ ਸਿੱਟ ਕੇ ਵਿਹਲੇ ਹੋ ਜਾਓਗੇ। 416-803-0623 ਟਰੂ ਨੌਰਥ। ਅਤੇ ਪਰਮਸ ਕੁਇਕ ਲਿਊਬ ਐਂਡ ਰਿਪੇਅਰ, ਨੈਗਰਾ ਫਾਲ, ਤੁਸੀਂ ਹੈਗੇ ਹੋ, ਤੁਸੀਂ ਹੈਗੇ ਹੋ ਵੈਲੈਂਡ, ਅਤੇ ਤੁਸੀਂ ਹੈਗੇ ਹੋ ਥੋਰਲ 'ਚ, ਚਿਪਵਾ ਦੇ ਵਿੱਚ ਹੈਗੇ ਹੋ ਤੁਸੀਂ, ਐਲਨਪੋਰਟ 'ਚੋਂ, ਐਲਨਬਰਗ 'ਚ ਹੈਗੇ ਹੋ ਤੁਸੀਂ, ਫੋਰਟੇਰੀ 'ਚੋਂ ਤੁਸੀਂ, ਕ੍ਰਿਸਟਲ ਬੀਚ ਦੇ ਉੱਤੇ ਹੋ, ਪੋਰਟ ਕਾਲਬਰਨ 'ਚੋਂ, ਵੇਨਫਲੀਟ 'ਚੋਂ ਤੁਸੀਂ, ਨੈਗਰਾ ਦਾ ਲੇਕ ਦੇ ਵਿੱਚੋਂ ਤੁਸੀਂ, 15 ਮਿੰਟ ਦੀ ਡਰਾਈਵ ਆ ਸਾਰਿਆਂ ਨੂੰ, 15 ਮਿੰਟ ਦੀ। ਪਰਮਸ ਕੁਇਕ ਲੂਬ ਐਂਡ ਰਿਪੇਅਰ, ਕਿਸੇ ਵੀ ਤਰ੍ਹਾਂ ਦੀ ਕੰਪਲੀਟ ਰਿਪੇਅਰ ਲਈ, 13 Richmond Street, ਨੈਗਰਾ ਫਾਲ, 289-498-1300। ਦੁਨੀਆ ਭਰ ਦੀਆਂ ਗੱਡੀਆਂ ਰਿਪੇਅਰ ਕੀਤੀਆਂ ਨੇ ਟੋਰਾਂਟੋ 'ਚ। ਗੋ ਐਂਡ ਫਿਕਸ ਯੋਰ ਕਾਰ, 299-498-1300, 299-498-1300 'ਤੇ ਕਾਲ ਕਰੀਆਂ। ਬਾਈ ਜੀ ਮੈਨੂੰ ਕਹਿੰਦੇ ਇੱਕ ਦਿਨ ਸਾਡੇ ਐਡਵਰਟਾਈਜ਼ਰ ਨੇ, ਕਹਿੰਦੇ ਬਾਈ ਜੀ ਜਿਵੇਂ ਤੁਸੀਂ ਐਡ ਕਰਦੇ ਹੋ ਅਤੇ ਜਿਵੇਂ ਤੁਸੀਂ ਗੱਲ ਬੋਲਦੇ, ਨਾਲੇ ਹੱਸੀ ਜਾਈਦਾ, ਨਾਲੇ ਐਡ ਸੁਣੀ ਜਾਈਦੀ ਆ, ਤੁਹਾਡਾ ਅੰਦਾਜ਼ ਬਹੁਤ ਵਧੀਆ ਲੱਗਦਾ। ਮੈਂ ਸੱਚਾਈ ਬੋਲਦਾ ਹੁੰਦਾ, ਜਿਹੜਾ ਇਹਨਾਂ ਨੂੰ ਨਾ 22,000 ਦੇ ਪ੍ਰੋਜੈਕਟ ਦੇ ਉੱਤੇ 14,000 ਦੀ ਇਨਵੋਇਸ ਪੜਾ ਕੇ ਚੱਲ ਜਾਵੇ, 14 ਲੱਗੂਗਾ ਜੀ, 5,000 ਅਕਾਊਂਟ 'ਚ ਟ੍ਰਾਂਸਫਰ ਕਰ ਦਿਉ, ਇਹ ਵੀ ਲੋਟੋ ਤੋਂ ਹੀ ਆਉਂਦੇ ਨੇ। ਮੇਰੇ ਕੋਲ ਇੱਕ ਇਹੋ ਜਿਹਾ ਬੰਦਾ ਭੇਜਿਆ ਵੀਰ ਜੀ, ਉਹਦੀ ਕੱਖ ਰੁਪਏ ਦੀ ਕੀ ਚੱਕਰ, ਕੀ ਖਾਂਦਾ ਸੀਗਾ ਕੀ ਨਹੀਂ ਖਾਂਦਾ, ਸੰਤੋਸ਼ ਹੱਸਣ ਲੱਗ ਗਈ। ਸੰਤੋਸ਼ ਨੇ ਮੇਰਾ ਘਰ ਦੇਖਿਆ ਸਾਰਾ, ਸਾਰਾ ਉੱਧੜ ਗਿਆ ਦੁਬਾਰਾ, ਜਿਵੇਂ ਕਮੀਜ਼ ਦੇ ਬਟਨ ਹੀ ਉੱਧੜ ਜਾਂਦੇ, ਮਾੜਾ ਧਾਗਾ ਲਾਏ ਤੇ
2: ਜੀ।
0: ਸੰਤੋਸ਼ ਦੇਖਿਆ ਨਾ
2: ਜੀ, ਬਿਲਕੁਲ
0: ਮਕਾਨ ਉੱਧੜ ਗਿਆ ਜਿਵੇਂ ਬਟਨਾ ਵਾਂਗੂ। ਉਹ ਵੀਰ ਜੀ ਕਿਸੇ ਨੇ ਭੇਜਤਾ, ਕਹਿੰਦੇ ਜੀ ਇਹਦੇ ਕੋਈ ਕੰਮ ਨਹੀਂ ਹੈ, ਇਹਨੂੰ ਵਿਚਾਰ ਤੋਂ ਕਰਾ ਲਓ, ਟਾਈਲਾਂ ਆਉਂਦੀਆਂ ਨਿਕਲ ਗਈਆਂ, ਵਾਸ਼ਰੂਮ ਦਾ ਫਲੋਰ ਉਹ ਚੋਣ ਲੱਗ ਗਿਆ, ਬਸ ਸਭ ਕੁਝ ਹੋਇਆ ਇੱਕ ਇੱਕ ਵਾਰ। ਸੋ ਵੀਰ ਜੀ ਨੇ ਜਦੋਂ ਐਸਟੀਮੇਟ ਦਿੱਤਾ, ਮੈਂ 3 ਵਾਰ ਪੁੱਛਿਆ, ਮੈਂ ਕਿਹਾ ਤੈਨੂੰ ਇਹ 'ਚ ਕੁਛ ਬਚੂਗਾ? ਹਾਂਜੀ ਹਾਂਜੀ ਵੀਰ ਜੀ, ਵਧੀਆ ਪੈਸੇ ਬਚ ਰਹੇ ਆ, ਥੈਂਕ ਯੂ ਤੁਹਾਡਾ। ਅਤੇ ਵੀਰ ਜੀ ਦਾ ਇੱਕ ਅਸਿਸਟੈਂਟ ਹਾਇਰ ਕੀਤਾ ਸੀ ਫਿਰ ਬਾਅਦ 'ਚੋਂ ਕੋਲ ਖੜਨ ਦੇ ਲਈ ਉਹਦੇ। ਸੋ ਇੱਦਾਂ ਹੀ ਗੱਡੀਆਂ ਦੀ ਰਿਪੇਅਰ ਆ, ਪਰਮਸ ਵਾਲਿਆਂ ਨੂੰ ਕਾਲ ਕਰ ਲਿਆ, 289-498-1300। ਕਿਸੇ ਨੇ ਰੈਨੋਵੇਸ਼ਨ ਦਾ ਕੰਮ ਕਰਾਉਣਾ, ਸੁਖਦੇਵ ਨੂੰ ਕਾਲ ਕਰ ਲਿਓ, ਗ੍ਰੇਸ ਰੈਨੋਵੇਸ਼ਨ ਦੇ ਉੱਤੇ, ਪੁਰਾਣਾ ਬੰਦਾ ਆਪਣੀ ਕਮਿਊਨਿਟੀ ਦਾ, ਬਹੁਤ ਪੁਰਾਣਾ, 647-527-5057। ਮੈਂ ਕਿਹਾ ਮੈਂ 4 ਕੁ ਸਾਲ ਬਾਅਦ ਦੁਬਾਰਾ ਐਡ ਕਰ ਰਿਹਾ ਇਹਨਾਂ ਦੀ, 4 ਸਾਲ ਪਹਿਲਾਂ ਵੀ ਐਡ ਚਲਾਈ ਸੀ, 647-527-5057, 647-527-5057। ਚਰਨਪ੍ਰੀਤ ਜੀ ਕੀ ਹਾਲ ਚਾਲ ਨੇ? ਚਰਨਪ੍ਰੀਤ ਸਤਿ ਸ਼੍ਰੀ ਅਕਾਲ ਜੀ, ਸ਼ੈਫ ਚਰਨਪ੍ਰੀਤ, ਸ਼ੈਫ ਚਰਨਪ੍ਰੀਤ ਦੀ ਗ੍ਰੇਵੀ ਜੀ ਨੇ ਖਾ ਲਈ। ਇੱਕ ਤਾਂ ਇਹਦੀ ਮੇਥੀ ਮਲਾਈ ਗ੍ਰੇਵੀ ਹੈ ਕਿ ਇਹਦੀ, ਸਾਰਾ ਸ਼ਹਿਰ ਕਾਪੀ ਕਰਦਾ। ਜਦੋਂ ਤਵਾ ਕਿਚਨ ਨੇ ਰੇੜੀ ਵਾਲਾ ਕੁਲਚਾ ਲਾਂਚ ਕੀਤਾ ਸੀ, ਸਾਰਾ ਸ਼ਹਿਰ ਲੱਗ ਗਿਆ ਸੀ। ਜਦੋਂ ਤਵਾ ਕਿਚਨ ਨੇ ਕੋਂਬੋ ਡੀਲ ਕੱਢੀਆਂ 2-for-1, ਸਾਰਾ ਸ਼ਹਿਰ ਕੱਢਣ ਲੱਗ ਗਿਆ। ਸਾਰੇ ਸ਼ਹਿਰ 'ਚ ਟ੍ਰੈਂਡ ਸੈੱਟ ਕਰਦਾ, ਟੇਸਟ ਢਾਬੇ ਵਰਗਾ, ਪ੍ਰੈਪਰੇਸ਼ਨ ਘਰ ਵਰਗੀ, ਡੰਕੇ ਦੀ ਚੋਟ 'ਤੇ। ਫਰਮਸ ਆਟੋ ਦੇ ਲਾਈਵ ਔਨ ਲੋਕੇਸ਼ਨ ਕੀਤਾ ਜਿੱਥੇ ਫੂਡ ਇੰਸਪੈਕਸ਼ਨ ਵਾਲੇ ਪ੍ਰੋਪਰਲੀ ਨਿਗਾਹ ਰੱਖ ਰਹੇ ਸੀ ਥੋਰਲ ਦੇ ਵਿੱਚ। ਤੇ ਚਰਨਪ੍ਰੀਤ, ਕਿੰਨੇ ਕੇਟਰਿੰਗ ਪਿਛਲੇ 48 ਘੰਟੇ ਚ ਤੁਹਾਡੇ ਬੁੱਕ ਹੋਏ ਨੇ?
4: ਹਾਂਜੀ, ਪਿਛਲੇ 48 ਘੰਟੇ ਆਲਮੋਸਟ 7 ਤੋਂ 8 ਕੇਟਰਿੰਗ ਬੁੱਕ ਹੋਏ ਨੇ, ਉਹ ਸਾਰਾ ਹੀ ਕ੍ਰੈਡਿਟ ਅਮਨ ਜੀ ਦੇ
0: ਵਿੱਚ। ਉਤਰੀ ਮੇਰੇ ਤੇ ਨਾ ਵਜਨ ਪਾਓ, ਇਨਾ ਅੱਗੇ ਵਜਨ ਬਹੁਤ ਆ ਮੇਰੇ ਕੋ।
4: ਨਹੀਂ ਨਹੀਂ, ਸਾਨੂੰ ਜੋ ਜੋ ਸੱਚ ਗੱਲ ਹੈਗੀ ਹੈ ਜੀ, ਸਾਨੂੰ ਬਹੁਤ ਵਧੀਆ ਫੀਡਬੈਕ ਮਿਲਦਾ ਵਾ ਤੁਹਾਡੇ ਰੇਡੀਓ ਸ਼ੋਅ ਤੋਂ, ਤੇ ਲਾਈਕ ਕਾਫੀ ਇਵੈਂਟਸ ਬੁੱਕ ਹੁੰਦੇ
0: ਆ। ਸਭ ਤੋਂ ਪਹਿਲਾਂ ਇਹ ਗੱਲ ਦੱਸੋ ਚੰਪੀ, ਲੋਕ ਕਿੱਦਾਂ ਦੇ ਮਿਲਦੇ ਆ, ਉਹਨਾਂ ਨੇ ਨੀਤਾਂ ਕਹੇ ਜੇ, ਕਹੇ ਜੇ ਬੰਦੇ ਮਿਲਦੇ ਨੇ ਤੁਹਾਨੂੰ?
4: ਹਾਂਜੀ, ਫ੍ਰੈਂਕਲੀ ਸਪੀਕਿੰਗ, ਲਾਈਕ ਅੱਜ ਕੱਲ ਏਦਾਂ ਹੋਇਆ ਪਿਆ ਕਿ ਰੋਟੀ ਵੀ ਖਵਾਉਣੀ ਹੈ ਜੀ, ਤੇ ਪੈਸੇ ਵੀ ਖਰਚਣਾ ਚਾਹੁੰਦੇ।
0: ਨਹੀਂ, ਸ਼ਗਨ ਉਨਾ ਹੀ ਚਾਹੀਦਾ, ਪਰ ਜਿਹਨੂੰ ਖਵਾਉਣੀ ਆ ਉਹ ਜੇ ਮੁਫ਼ਤ ਮਿਲ ਜਾਏ। ਮੇਰਾ ਇੱਕ ਦੋਸਤ ਇਸ ਸਮੇਂ ਸ਼ੋਅ ਸੁਣਦਾ, ਮੈਨੂੰ ਭਾਜੀ ਬਹੁਤ ਬੁਰਾ ਲੱਗਿਆ, ਕਹਿੰਦੇ ਲੰਗਰ ਲਾਇਆ ਸੀ ਫਲਾਣੇ ਸਟੋਰ ਤੋਂ, ਪੀਜ਼ੇ ਆਰਡਰ ਕੀਤੇ। ਮੈਂ ਵੈਸੇ ਹੀ ਕਿਹਾ, ਮੈਂ ਕਿਹਾ ਅਪਰੋਕਸੀਮੇਟ ਪੀਜ਼ਾ ਕਿੰਨੇ ਦਾ ਪੈ ਜਾਂਦਾ? ਅਗਲੇ ਸਾਲ 3000 ਪੀਜ਼ਾ ਦੇਣਾ। 10 ਰੁਪਏ ਦਾ ਪੀਜ਼ਾ ਲੈ ਲਿਆ, 10 ਰੁਪਏ ਦਾ ਤੁਸੀਂ ਦੁਕਾਨਦਾਰ ਨੂੰ ਮਾਰ ਕੇ ਦਾਨ ਕਰ ਰਹੇ ਹੋ। ਭਾਜੀ ਪਲੀਜ਼ ਦਾਨ ਨਾ ਕਰਿਆ ਕਰੋ, ਨਾ ਕਰਿਆ ਕਰੋ ਦਾਨ। ਭਾਜੀ ਤੁਸੀਂ ਨਗਰ ਕੀਰਤਨਾਂ 'ਤੇ ਲੋਕਾਂ ਨੂੰ ਪੀਜ਼ਾ ਵੀ ਖਿਲਾਉਣਾ ਅਤੇ ਦੁਕਾਨਦਾਰ ਦਾ ਗਲੂਆ ਵੀ ਘੁੱਟਣਾ ਹੈਗਾ, ਵੀ ਇਹਨੂੰ ਕੁਛ ਬਚੇ ਨਾ, ਇਹ ਮੁਫ਼ਤ 'ਚ ਬਣਾ ਕੇ ਦੇ ਦੇਵੇ ਅਤੇ ਬਣਾਵੇ ਵੀ ਇਹ, ਜਾਂ ਤਾਂ ਤੁਸੀਂ ਆਪ ਬਣਾ ਲਓ, ਰੈਂਟ 'ਤੇ ਪੀਜ਼ਾ ਓਵਨ ਮਿਲ ਜਾਂਦੇ ਨੇ। ਮੇਰੀ ਇੱਕ ਬੇਨਤੀ ਹੱਥ ਜੋੜ ਕੇ, ਦੁਨੀਆ ਭਰ 'ਚ ਆਸਾਮ ਦਾ ਇੱਕ ਮੈਨੂੰ ਬੰਦਾ ਮਿਲਿਆ, ਗੱਲ ਚੱਲ ਪਈ ਕਮਿਊਨਿਟੀਜ਼ 'ਤੇ, ਮੈਂ ਅਹਿਮਦੀਆ ਕਮਿਊਨਿਟੀ ਬਾਰੇ ਗੱਲ ਕਰ ਰਿਹਾ ਸੀ ਉਹਨਾਂ ਕੋਲ ਕਿ ਮੈਂ ਉਹਨਾਂ ਨੂੰ ਮਿਲਿਆ। ਉਹ ਪੜ੍ਹਦੇ ਲਿਖਦੇ ਨੇ, ਛੋਟੀ ਕਮਿਊਨਿਟੀ ਆ, ਪੂਰਾ ਜ਼ੋਰ ਲਗਾ ਦਿੰਦੀ ਹੈ ਕਿ ਅਸੀਂ ਉੱਪਰ ਉੱਠਣਾ ਹੈਗਾ, ਕਾਫੀ ਮਿਨੋਰਿਟੀ ਹੋਣ ਕਰਕੇ ਇਹਨਾਂ 'ਤੇ ਜ਼ੁਲਮ ਵੀ ਹੋਏ। ਤਾਂ ਉਹ ਮੈਨੂੰ ਕਹਿੰਦਾ, ਕਹਿੰਦਾ ਆਪ ਇੱਕ ਕਮਿਊਨਿਟੀ ਮਿਸ ਕਰੇ, ਉਹਨੂੰ ਨਹੀਂ ਪਤਾ ਸੀ ਕਿ ਮੈਂ ਸਿੱਖਿਜ਼ਮ 'ਚੋਂ ਹਾਂ। ਕਹਿੰਦਾ ਸਿੱਖ ਕਮਿਊਨਿਟੀ ਸਭਸੇ ਉੱਪਰ ਆ, ਸੁਣ ਰਹੇ ਹੁਣ ਸ਼ਾਇਦ ਸ਼ੋਅ, ਆਪਣਾ ਸ਼ੋਅ ਵੀ ਸੁਣਦੇ ਨੇ ਉਹ। ਮੈਂ ਕਿਹਾ ਉਹ ਕਿਵੇਂ? ਮੈਂ ਨਹੀਂ ਬੋਲਿਆ ਕੁਛ ਵੀ। ਕਹਿੰਦੇ ਆਸਾਮ ਦੇ ਵਿੱਚ ਤਹਿਸ ਨਹਿਸ ਹੋ ਗਿਆ ਸੀਗਾ, ਸਭ ਕੁਝ ਬਰਬਾਦ ਹੋ ਗਿਆ ਸੀ, ਘਰਾਂ ਦੇ ਉੱਤੇ ਦਰਖਤ ਡਿੱਗੇ ਸੀ, ਦਰਖਤ ਜਾ ਕੇ ਘਰਾਂ ਦੇ ਉੱਤੇ ਡਿੱਗੇ, ਜਿੱਥੇ ਉੱਥੇ ਘਰ ਦਰਖਤਾਂ ਦੇ ਉੱਤੇ ਜਾ ਕੇ ਡਿੱਗ ਗਏ, ਬਰਬਾਦ ਹੋ ਗਿਆ ਬੁਰੀ ਤਰ੍ਹਾਂ ਨਾਲ। ਕਹਿੰਦਾ ਜੀ ਇਹ ਕਮਿਊਨਿਟੀ ਸੀ, ਸਾਡੇ ਕੋਲ 2 ਦਿਨ ਤੱਕ ਕੋਈ ਸਰਵਿਸ ਨਹੀਂ ਆਈ, ਸਾਨੂੰ ਐਂ ਲੱਗਣ ਲੱਗ ਗਿਆ ਸੀ ਸਾਰਿਆਂ ਨੇ ਮਰ ਜਾਣਾ, ਸਾਡੇ ਪਸ਼ੂ ਮਰ ਗਏ, ਸੜਕਾਂ ਟੁੱਟ ਗਈਆਂ ਸਾਡੀਆਂ, ਪਤਾ ਨਹੀਂ ਕਿਹੋ ਜਿਹੀ ਕਮਿਊਨਿਟੀ ਹੈ। ਕਹਿੰਦਾ ਪਤਾ ਨਹੀਂ ਕਿਵੇਂ ਪਹੁੰਚੇ ਇਹ ਸਾਡੇ ਘਰਾਂ ਦੇ ਵਿੱਚ, ਇਹ ਕੱਪੜਾ ਰੋਟੀ ਲੈ ਕੇ ਪਹੁੰਚ ਗਏ ਸਾਡੇ ਵਾਸਤੇ, ਦਵਾਈਆਂ ਲੈ ਕੇ ਪਹੁੰਚ ਗਏ ਸਾਡੇ ਵਾਸਤੇ। ਕਹਿੰਦਾ ਇਹਨਾਂ ਨੇ ਸਾਨੂੰ ਬਚਾਇਆ, ਮੈਂ ਉਦੋਂ ਯੰਗ ਸੀ, ਮੇਰੇ ਬੱਚੇ ਛੋਟੇ ਸੀ, ਹੁਣ ਕੈਨੇਡਾ 'ਚ ਨੇ ਉਹ, ਵੱਡੇ ਹੋ ਗਏ। ਅਸੀਂ ਅੱਜ ਤੱਕ ਇਹ ਯਾਦ ਰੱਖਦੇ ਹਾਂ ਪੂਰਾ ਪਰਿਵਾਰ ਕਿ ਸਿੱਖ ਕਮਿਊਨਿਟੀ ਨੇ ਕਿੰਨਾ ਵੱਡਾ ਜਿਗਰਾ ਕਰਕੇ ਪੰਜਾਬ ਤੋਂ ਲੋਕ ਪਹੁੰਚੇ ਹੋਏ ਸੀ। ਆਪਾਂ ਕਈ ਵਾਰੀ ਗਾਲਾਂ ਕੱਢਣ ਲੱਗੇ, ਹੋਰ ਲਾਓ ਲੰਗਰ, ਹੋਰ ਲਾਓ ਲੰਗਰ, ਨਾ ਤਾਂ ਅਸੀਂ ਕਦੇ ਲੰਗਰ ਲਾਇਆ ਹੁੰਦਾ, ਜਿਹੜੇ ਲਾਏ ਨੇ ਅਸੀਂ ਉਹਨਾਂ ਨੂੰ ਫੜਦੇ ਹਾਂ। ਬਟ ਮੈਂ ਇੱਕ ਚੀਜ਼ ਕਹੂੰਗਾ, ਜਦੋਂ ਤੁਹਾਡੇ ਘਰੇ ਕੋਈ ਮਹਿਮਾਨ ਹੁੰਦਾ, ਦੇਖੋ ਮੈਂ ਜਿੱਥੇ ਬਾਕੀ ਸਾਰੀਆਂ ਕੋਰੀਆਂ ਗੱਲਾਂ ਕਰਦਾ ਵੀ ਕਰਨ ਲੱਗਿਆ, ਉਹਦੀ ਰੱਜ ਕੇ ਸੇਵਾ ਕਰੋ। ਤੁਸੀਂ ਇਹ ਕਿਹਾ ਕਰੋ ਕਿ ਖਾਣਾ ਇਹੋ ਜਿਹਾ ਹੋਵੇ, ਬਾਈ ਜੀ ਦੇਖੋ ਜਦੋਂ ਤੁਹਾਡੇ ਕੋਈ ਘਰੇ ਆ ਰਿਹਾ, ਇਹਨਾਂ ਨੂੰ ਸਿਰਫ ਖਾਣਾ ਹੀ ਮੇਨ ਚੀਜ਼ ਆ, ਤੁਹਾਡੇ ਕੱਪੜੇ ਕਿਹੋ ਜਿਹੇ ਪਾਏ ਨੇ, ਤੁਹਾਡੇ ਪਾਏ ਹੋਏ ਨੇ, ਤੁਹਾਡਾ ਖਾਣਾ ਕਿਹੋ ਜਿਹਾ ਸੀਗਾ, ਉਹਨਾਂ ਦੀ ਆਓ ਭਗਤ ਕੈਸੀ ਸੀ, ਇਹ ਬਹੁਤ ਇੰਪੋਰਟੈਂਟ ਹੈ। ਚਰਨਪ੍ਰੀਤ ਜੀ, ਕੇਟਰਿੰਗ ਕਿੰਨੀਆਂ ਕਰਤੀਆਂ ਹੋਣਗੀਆਂ ਹੁਣ ਤੱਕ? ਤੁਸੀਂ ਛੋਟਾ ਰੱਖਾਂਗੇ ਕੋਈ ਕਰਖੀ, ਆਪਾਂ ਫਿਰ ਮੇਰੇ ਕੋਲ ਕਾਲ ਹੋਲਡ 'ਤੇ ਨੇ, ਹੁਣ ਤੱਕ ਕਿੰਨੀ ਕੇਟਰਿੰਗ ਕੀਤੀ ਹੋ ਕਾਲ?
4: ਕੇਟਰਿੰਗ ਲਾਈਕ ਕੋਈ ਗਿਣਤੀ ਨਹੀਂ ਹੈਗੀ ਜੀ, ਕਾਫੀ ਕੇਟਰਿੰਗ
0: ਕੀਤੀ, 100 'ਚ ਆ, 1000 'ਚ ਆ,
4: ਹਜ਼ਾਰਾਂ 'ਚ ਹੀ ਹੈਗੀ ਜੀ।
0: ਸੋ 1000 'ਚ ਕੇਟਰਿੰਗ ਕਰਤੀ ਆ, ਕਿਸੇ ਨੇ ਵੀ ਕੇਟਰਿੰਗ ਕਰਾਉਣੀ ਆ, ਥੋੜ੍ਹੇ ਖੁੱਲ੍ਹੇ ਦਿਲ ਨਾਲ ਜਾਇਆ ਕਰੋ, ਤਾਂ ਜੋ ਇਹਨਾਂ ਨੂੰ। ਚਰਨਪ੍ਰੀਤ ਮੈਨੂੰ ਦੱਸ ਰਿਹਾ ਸੀ, ਕਹਿੰਦਾ ਮੇਰਾ ਇੱਕ ਸਟੋਰ ਦਾ $3,000 to $3,500 ਮਹੀਨੇ ਦਾ ਗਰੋਸਰੀ ਵੱਧ ਚੁੱਕੀ ਆ, ਅਤੇ ਕਹਿੰਦਾ ਮੈਂ ਕਿਸ ਤੋਂ 50 ਸੈਂਟ ਲੈਂਦਾ, ਕਈ ਵਾਰੀ ਬੋਲਣ ਲੱਗ ਜਾਂਦੇ, 50 ਸੈਂਟ ਲਈ ਬੋਲਣ ਲੱਗ ਜਾਂਦੇ ਨੇ। ਮੈਂ ਕਿਹਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਆ ਟਿਮ ਹੋਟਨ 'ਤੇ ਨਾ ਕੋਈ ਪੁੱਛੇ ਨਾ ਕਰੇ, ਆ ਹੁਣ ਨਵਾਂ ਡੰਕਨ ਡੋਨਟ ਆਉਣ ਲੱਗਾ, ਤਾਂ ਇਹਨਾਂ ਦੀਆਂ ਅੱਖਾਂ ਖੁੱਲ੍ਹੀਆਂ ਨੇ। ਜਿਹੜੇ ਬੰਦੇ ਨੂੰ ਬੰਦਾ ਨਹੀਂ ਸਮਝਦੇ, 2% 'ਤੇ ਇਹਨਾਂ ਦੇ ਰਿਵਿਊ ਹੁੰਦੇ ਸਰਕਾਰੀ ਦਫ਼ਤਰਾਂ ਵਾਂਗੂ, ਅਤੇ ਕੀ ਨਹੀਂ ਕਰਦੇ ਕਹਿਤੀ, ਹੁਣ ਡੰਕਨ ਡੋਨਟ ਆਉਣ ਕਰਕੇ ਜੀ ਆਇਆਂ ਨੂੰ ਕਰਨ ਲੱਗੇ ਹੋਏ ਨੇ, ਵੀਡੀਓਜ਼ ਬਣਾ ਰਹੇ ਨੇ ਆਪਣੇ। ਛੋਟੇ ਬਿਜ਼ਨਸ ਨੇ ਇਹ, ਤੁਹਾਡੀ ਕਮਿਊਨਿਟੀ 'ਚ ਨੌਕਰੀਆਂ ਵੀ ਪੈਦਾ ਕਰਦੇ ਨੇ। ਅਤੇ ਇੱਕ ਗੱਲ ਸੁਣੋ, ਸਾਰੇ ਦੇਵਤੇ ਨਹੀਂ ਹੁੰਦੇ, ਸਾਰੇ ਦੈਂਤ ਨਹੀਂ ਹੁੰਦੇ, ਵਿਚਾਲੇ ਜੇ ਵੀ ਚੱਲੀਦਾ ਹੁੰਦਾ। ਅਤੇ ਤੁਸੀਂ ਜ਼ਰੂਰ ਕੰਟੈਕਟ ਕਰੋਗੇ ਇਹਨਾਂ ਨੂੰ ਕੇਟਰਿੰਗ ਵਾਸਤੇ, ਚੰਪੀ ਤੁਹਾਨਾਂ ਨੂੰ। ਚੰਪੀ ਤੁਹਾਡੀ ਕੇਟਰਿੰਗ ਖਾਸ ਕੀ ਆਪਣਾ, ਪੋਜ਼ਿਟਿਵ ਵੀ ਬੋਲ ਦੇਣਾ ਕੋਈ ਵਧੀਆ ਜਿਹਾ।
4: ਹਾਂਜੀ, ਖਾਸ ਇੱਦਾਂ ਹੈਗਾ ਜੀ, ਮੈਂ ਜਿੰਨੀ ਵੀ ਅੱਜ ਤੱਕ ਕੇਟਰਿੰਗ ਕੀਤੀ ਹੈ ਪਿਛਲੇ 3 ਸਾਲਾਂ 'ਚ, ਉਹਨਾਂ 'ਚੋਂ ਮੈਨੂੰ ਆਪੇ ਹੀ ਕਸਟਮਰ ਬੈਕ ਮਿਲਦੇ ਨੇ, ਆਪੇ ਕੇਟਰਿੰਗ ਬੈਕ ਆਉਂਦੀ ਹੈ, ਕਿਉਂਕਿ ਉਹ ਕਹਿੰਦੇ ਜੇ ਵੀ ਤੁਸੀਂ ਸਰਵਿਸ ਦਿੱਤੀ ਸੀ, ਜੇ ਵੀ ਤੁਸੀਂ ਕਦੇ ਨਾ ਨਹੀਂ ਕੀਤਾ ਕਿ ਨਹੀਂ ਜੀ ਸਮਾਨ ਮੁੱਕ ਗਿਆ, ਓਦਾਂ ਦਾ ਕੰਮ ਨਹੀਂ ਕੀਤਾ, ਕਿ ਕਈ ਵਾਰੀ ਸਾਨੂੰ ਪਹਿਲਾਂ ਕੇਟਰਿੰਗ ਕਰਾਉਂਦੇ ਸੀਗੇ, ਇੱਕ ਵਾਰੀ ਖਵਾ ਕੇ ਕਹਿੰਦੇ ਸੀ ਕਿ ਮੁੱਕ ਗਿਆ ਜੀ ਸਮਾਨ, ਉਹ ਨੀ ਕੀਤਾ ਤੇ ਤੁਸੀਂ ਆਪੇ ਇਹਨਾਂ ਟੇਕੇ ਕਰਕੇ ਕਰ ਦਿਓ, ਮੀਂਹ ਪਵੇ ਜੋ ਮਰਜ਼ੀ ਕਰੇ, ਤੁਸੀਂ ਕਹਿੰਦੇ ਰੋਟੀ ਲਾਣੀ ਹੈ ਤਾਂ ਲਾਣੀ ਹੈ। ਸੋ ਓਦਾਂ ਦਾ ਫੀਡਬੈਕ ਸਾਨੂੰ ਮਿਲਿਆ ਤੇ ਉੱਥੋਂ ਹੀ ਸਾਨੂੰ ਬੈਕ ਟੂ ਬੈਕ ਕੇਟਰਿੰਗ ਆਉਂਦੀ ਹੈ, ਕਹਿੰਦੇ ਕਿ ਵਾਕਈ ਮਜ਼ਾ ਆ ਗਿਆ ਸੀ ਤੁਹਾਡੇ ਨਾਲ ਕੰਮ ਕਰਕੇ। ਤੇ ਤੁਸੀਂ ਵੀ ਜੇ ਕੇਟਰਿੰਗ ਕਰਾਉਣੀ ਹੈ, ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਵਧੀਆ ਸਰਵਿਸ ਮਿਲੇ, ਵਧੀਆ ਟੇਕ ਕੇਅਰ ਕੀਤਾ ਜਾਵੇ, ਤੇ ਤੁਸੀਂ ਇੱਕੋ ਇੱਕ ਜਗ੍ਹਾ ਤਵਾ ਕਿਚਨ ਜਾਂ ਫਿਰ ਤੁਸੀਂ ਨਜ਼ਾਰਾ ਤੇ ਆ ਕੇ ਆਪਣਾ ਹਾਲ ਬਣਿਆ ਹੋਇਆ 80-90-100 ਬੰਦਿਆਂ ਦੀ ਜਾਂ ਫਿਰ ਕੋਈ ਛੋਟੀ ਗੈਦਰਿੰਗ ਹੈਗੀ ਹੈ 10-50 ਜਣਿਆਂ ਦੀ, ਤੁਸੀਂ ਆ ਕੇ ਨਜ਼ਾਰਾ ਤੇ ਕਰ ਸਕਦੇ ਹੋ। ਸੋਹਣੀ ਐਂਬੀਅੰਸ ਹੈਗੀ ਹੈ, ਬਹੁਤ ਹੀ ਸੋਹਣਾ ਸਜਾਇਆ ਹੋਇਆ ਰੈਸਟੋਰੈਂਟ, ਪੈਟੀਓ ਰੈਡੀ ਹੋ ਗਿਆ ਹੋਇਆ ਆਲਮੋਸਟ, ਤੇ ਵਿੱਚ ਹੀ ਸਟੇਜ, ਡੀਜੇ ਲਾਈਟ, ਖੁੱਲੇ ਸਾਫ ਵਾਸ਼ਰੂਮਸ ਹੈਗੇ ਆ, ਤੁਸੀਂ ਉੱਥੇ ਆ ਕੇ ਵੀ ਕੇਟਰਿੰਗ ਕਰ ਸਕਦੇ ਹੋ। ਨਹੀਂ ਤਾਂ
0: ਤੁਸੀਂ ਆਪਣੇ ਘਰ ਚ ਅੱਜ ਵਰਗਾ ਚਿੱਕੜ ਵਾਲਾ ਮਾਹੌਲ ਆ ਜੱਬ ਨਹੀਂ ਰੱਖਣਾ, ਪ੍ਰੋਪਰਲੀ ਆਓ ਨਜ਼ਾਰਾ ਦੇ ਵੈਬ ਪੇਜ ਦੇ ਉੱਤੇ ਚੱਲ ਜਾਓ, ਇੰਸਟਾਗ੍ਰਾਮ ਦੇ ਉੱਤੇ ਜਾ ਕੇ ਦੇਖੋ ਐਂਬੀਅੰਸ ਕਿਸ ਤਰ੍ਹਾਂ ਦਾ ਸ਼ਾਨਦਾਰ। ਮਤਲਬ ਤੁਸੀਂ ਇੱਕ ਕਹਿ ਲਓ 5-star ਹੋਟਲ 'ਚ ਕੇਟਰਿੰਗ ਕਰਵਾ ਕੇ ਉੱਥੇ ਆਪਣੇ ਮਹਿਮਾਨਾਂ ਨੂੰ ਬੁਲਾਇਆ ਹੋਇਆ ਅਤੇ ਤੁਹਾਡੀ ਪੂਰੀ ਟੌਰ ਟੱਪਾ ਉੱਥੇ। ਨਜ਼ਾਰਾ ਦਾ ਨੰਬਰ ਹੈਗਾ 416-451-2600। ਚਰਪ੍ਰੀਤ ਨੂੰ ਕਾਲ ਕਰ ਰਹੇ ਜਿਨ੍ਹਾਂ ਨੇ ਵੀ ਕੇਟਰਿੰਗ ਕਰਾਉਣੀ ਆ, ਹੁਣੇ ਕਾਲ ਕਰ ਲਿਓ। ਖਾਣਾ ਜ਼ਬਰਦਸਤ, ਘੈਂਟ ਪੂਰਾ, ਫਲਾਣਾ 10 ਰੁਪਏ 'ਚ ਕਰ ਦਿੰਦਾ, ਫਲਾਣਾ 70 ਰੁਪਏ, 70 ਰੁਪਏ 'ਚ ਕੂੜਾ ਹੀ ਖਿਲਾਊਗਾ ਤੁਹਾਨੂੰ, ਫਿਰ ਉਹ ਮਾੜੇ ਤੇਲ ਖਿਲਾਊਗਾ, ਮੈਦੇ ਵਾਲੇ ਆਟੇ ਖਿਲਾਊਗਾ, 9 ਰੁਪਏ ਦਾ ਆਟੇ ਦਾ ਬੈਗ ਲਊਗਾ, 15 ਰੁਪਏ ਦਾ ਜਿਹੜਾ ਹੁੰਦਾ, ਇਹੋ ਜਿਹਾ ਕੁਛ ਕਰੂਗਾ ਨਾ। 647-633-8878 647-633-8878 ਤੁਹਾਡਾ ਪੂਰਾ ਵਿਆਹ ਇਹਨਾਂ ਨੂੰ ਸਾਂਭ ਦਿਓ, ਇਹਨਾਂ ਕੋਲ ਮੈਨੇਜਮੈਂਟ ਟੀਮ ਆ ਪੂਰੀ, ਪੂਰਾ ਇਵੈਂਟ ਇਹਨਾਂ ਨੂੰ ਸਾਂਭ ਦਿਓ। 647-633-8878 ਦੇ ਤੁਸੀਂ ਕਾਲ ਕਰਨੀ ਆ। ਅਤੇ ਕੁਇਕਲੀ ਸ਼ਬਾਨੂ ਆ ਮੇਰੇ ਨਾਲ, ਅਤੇ ਫੋਰਡ ਵਾਲਾ ਮੁੰਡਾ, ਮੁੰਡਿਆ ਫੋਰਡ ਵਾਲਿਆ, ਕੀ ਹਾਲ ਚਾਲ ਆ ਤੇਰਾ?
5: ਬਹੁਤ ਵਧੀਆ ਬਾਈ ਜੀ, ਬਾਈ ਤੁਹਾਨੂੰ, ਤੁਹਾਡੀ ਟੀਮ ਨੂੰ, ਤੁਹਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮਿਲਟਨ ਫੋਰਡ ਵੱਲੋਂ,
0: ਮਿਲਟਨ ਫੋਰਡ ਵੱਲੋਂ ਕੋਈ ਵੀ ਪੁਰਾਣੀ ਗੱਡੀ ਲੈ ਜਾਓ, ਉਹਦੀ ਕਿਸ਼ਤ ਚੁੱਭਦੀ ਪਈ ਆ, ਹਜੇ ਮੋੜਨ ਨੂੰ ਟਾਈਮ ਪਿਆ, ਗੱਡੀ ਚਲਾਉਣ ਨੂੰ ਜੀ ਨਹੀਂ ਕਰਦਾ, ਇਹਨਾਂ ਕੋਲ ਖੜੀ ਕਰ ਦਿਓ, ਆਪਣੇ ਆਪ ਉਹਨੂੰ ਪੇ ਆਊਟ ਕਰਕੇ ਤੁਹਾਨੂੰ ਨਵੀਂ ਗੱਡੀ ਦੀ ਚਾਬੀ ਫੜਾ ਦੇਣਗੇ। ਕੋਈ ਵੀ ਗੱਡੀ ਇਸ ਸਮੇਂ ਮੇਰੇ ਡਰਾਈਵੇ ਦੇ ਵਿੱਚ ਮਸਟੈਂਗ ਖੜੀ ਹੈ, ਮੈਕੀ ਜਿਹਨੂੰ ਕਹਿੰਦੇ ਇਲੈਕਟ੍ਰਿਕ ਕਾਰ, ਮੈਂ ਦੁਨੀਆ ਦੀ ਹੋਰ ਕੋਈ ਗੱਡੀ ਨਹੀਂ ਲਊਂਗਾ, ਮੈਕੀ ਲਊਂਗਾ, ਕਿਉਂਕਿ ਕਾਰ ਦੀ ਕਾਰ ਹੈ, ਐਸ ਯੂ ਵੀ ਦਾ ਐਸ ਯੂ ਵੀ ਆ, ਬੜੀ ਵੱਡਾ ਟਰੰਕ, ਸੇਵਿੰਗ, ਤੁਸੀਂ 1 ਤੋਂ ਲੈ ਕੇ 7 ਤੱਕ ਗਣਿਓ, 90 ਦੀ ਸਪੀਡ 'ਤੇ ਪਹੁੰਚੇ, 1, 2, 3, 4, 5, 6, 7, 90 ਜਾਂ 100 'ਤੇ ਪਹੁੰਚ ਜਾਂਦੀ ਹੈ। ਅਤੇ ਦੂਸਰਾ F-150 ਲੇਰੀਅਟ ਖੜ੍ਹਾ, ਫੁੱਲੀ ਲੋਡਡ। ਇਸ ਤੋਂ ਪਹਿਲਾਂ ਮੈਂ ਲਾਸਟ ਜਿਹੜੀ ਇਸ ਤੋਂ ਪਹਿਲਾਂ ਵਾਲਾ ਬ੍ਰੈਂਡ ਜਿਹੜਾ ਚਲਾਇਆ ਸੀ ਉਹ ਸੀਗਾ ਜਿਹੜਾ ਰੇਂਜ ਰੋਵਰ ਡੀਜ਼ਲ 'ਤੇ ਸਪੋਰਟਸ ਹੈ ਨਾ, ਉਹ ਤੋਂ ਬਾਅਦ ਚਲੋ ਗੱਡੀ ਹੋਰ ਮੈਂ ਲਈ ਬੈਕ 'ਤੇ, ਪਰ ਉਹ ਤੋਂ ਬਾਅਦ ਮੈਂ ਲੇਰੀਅਟ ਚਲਾ ਰਿਹਾ ਰੇਂਜ ਰੋਵਰ ਚੋਰੀ ਹੋਣ ਤੋਂ ਬਾਅਦ ਮੇਰੇ, ਇਹ ਮੇਰਾ ਤੀਸਰਾ ਲੇਰੀਅਟ ਹੈ। ਤੁਸੀਂ F-150, ਤੁਸੀਂ ਮਸਟੈਂਗ, ਬਰੋਂਕੋ, ਜੀਪਾਂ ਜੂਪਾਂ ਰੋਲਤੀਆਂ ਸਾਰੀਆਂ ਨੇ ਬਰੋਂਕੋ ਨੇ, ਬਰੋਂਕੋ ਫੋਰਡ ਦਾ ਲਓ ਤੁਸੀਂ, ਮੂੰਹ ਵੀ ਖੁੱਲ੍ਹਦਾ ਅਤੇ ਹੈਗਾ ਵੀ ਇੱਦਾਂ ਦਾ ਹੀ, ਛੱਤ ਲਾਓ 30 ਸੈਕਿੰਡ 'ਚ ਛੱਤ ਉੱਤਰ ਜਾਂਦੀ ਹੈ ਉਹਦੀ, ਅਤੇ ਬਰੋਂਕੋ ਤੁਸੀਂ ਲੈਣਾ। ਬਾਈ ਜੀ ਤਿੰਨਾਂ 'ਤੇ ਇੱਕ ਡੀਲ ਬੋਲ ਦਿਓ ਫਟਾਫਟ।
5: ਅਮਨ ਬਾਈ, ਤਿੰਨਾਂ 'ਤੇ ਬਰੋਂਕੋ 'ਤੇ ਡੀਲ ਚੱਲ ਰਹੀ ਹੈ, $77 ਪਲੱਸ ਟੈਕਸ ਵੀਕਲੀ 'ਤੇ ਜੀ।
0: ਹਾਂਜੀ,
5: F-150 ਤੁਸੀਂ ਲੈਣੇ ਸ਼ੁਰੂ ਕਰਨੇ ਹੈ $115 ਤੋਂ,
0: ਠੀਕ ਹੈ।
5: ਟੌਪ ਨੌਚ ਜਿਹੜਾ ਤੁਹਾਡੇ ਕੋਲ ਹੈ, ਜਿਹੜਾ ਉੱਡਦਾ ਫਿਰਦਾ ਲੇਰੀਅਟ, ਉਹ 150 ਵੀਕਲੀ 'ਤੇ।
0: ਹਾਂਜੀ,
5: ਤੁਸੀਂ ਬਸ ਆਉਣਾ ਤੇ ਟਰੱਕ ਲੈ ਕੇ ਜਾਣਾ, 1 ਦਿਨ ਦੇ ਅੰਦਰ ਅੰਦਰ ਡਿਲੀਵਰੀ।
0: ਮਸਟੈਂਗ ਖੜੀ ਹੈ ਮੈਕੀ?
5: ਹਾਂਜੀ, ਉਹ ਵੀ ਖੜੀ ਹੈ, ਉਹ ਇਨ ਸਟਾਕ ਜਿਹੜੀਆਂ ਨੇ ਸਾਰੀਆਂ ਆ ਰਹੀਆਂ ਨੇ, ਸਾਡੇ ਆਰਡਰ ਪਹਿਲਾਂ ਆ ਰਹੇ ਨੇ ਮਿਲਟਨ ਫੋਰਡ ਦੇ, ਇਹ ਮੈਂ ਮਾਣ ਨਾਲ ਕਹਿੰਦੇ।
0: ਕਿਤੇ ਵੀ ਮੈਕੀ ਮਿਲ ਨਹੀਂ ਰਹੀ ਸੀ ਬਾਜ਼ਾਰ 'ਚ, ਅਵੇਲੇਬਲ ਨਹੀਂ ਸੀ।
5: ਹਾਂਜੀ,
0: ਨੰਬਰ ਹੈਗਾ, ਹਾਂਜੀ,
5: ਇਹ ਮੈਂ, ਤੁਸੀਂ ਅਕਸਰ ਗੱਲ ਕਰਦੇ ਹੁੰਦੇ ਹੋ ਅਨਿਲ ਚੋਪੜਾ ਸਰ ਦੀ ਵੀ, ਉਹਨਾਂ ਦਾ ਇੰਨਾ ਪੁਰਾਣਾ ਰੁਤਬਾ ਹੈ ਫੋਰਡ 'ਚ, ਤੇ ਇਹ ਉਹਨਾਂ ਕਰਕੇ ਹੈ, ਇਹ ਫੋਰਡ ਦੀ ਡੀਲਰਸ਼ਿਪ ਨੂੰ ਉਹਨਾਂ ਕਰਕੇ ਛੇਤੀ ਆਰਡਰ ਪਹੁੰਚਾਏ ਜਾ ਰਹੇ ਨੇ।
0: ਨੰਬਰ ਹੈ, ਤੁਸੀਂ ਦਾਨਿਸ਼ ਨਾਲ ਗੱਲ ਕਰਨੀ ਹੈ, 647-713-3130, 647-713-3130, 647-713-3130, ਅਨਿਲ ਚੋਪੜਾ ਹੈਡ ਆਫ ਦਾ ਡਿਪਾਰਟਮੈਂਟ ਨੇ ਸੇਲਸ ਵਿੱਚ, ਅਤੇ 416-302-9941, 416-302-9941, ਮਿਲਟਨ ਫੋਰਡ, ਟੌਪ ਸੇਲ ਦੇ ਵਿੱਚ ਟੌਪ ਨੇਮ ਮਿਲਟਨ ਫੋਰਡ ਦਾ। ਸ਼ਬਾਨੂ ਜੀ, ਜਬ ਮੈਨੇ ਇੱਕ ਘਰ ਲਿਆ, ਸੰਤੋਸ਼ ਜੀ, ਬਾਹਰ ਕਿੰਨੀ ਗਰਮੀ ਹੁੰਦੀ ਹੈ ਸੰਤੋਸ਼? ਕਿ ਸੈਟਰਡੇ ਤੁਰਨ ਲੱਗੇ ਸ਼ੋਅ ਤੇ ਮੈਨੂੰ ਪੁੱਛਣ ਦੇ ਕਿ ਬਾਹਰ ਵੈਦਰ ਕਿੱਦਾਂ ਚੈੱਕ ਕਰਿਓ, ਮੇਰੇ ਕੋ ਫੋਨ ਉਠਾਨੇ ਕੀ ਜ਼ਰੂਰਤ ਨਹੀਂ ਹੋਤੀ, ਆਪਣੀ ਵਿੰਡੋ ਕੇ ਪਾਸ ਚਲਾ ਜਾਤਾ, ਮੈਂ ਬੋਲਤਾ ਹੂੰ ਗਰਮੀ ਹੈ ਬਾਹਰ। ਜਬ ਯੇ ਪੁੱਛਤੇ ਠੰਡ ਕਿਤਨੀ ਹੈ, ਮੈਂ ਵਿੰਡੋ ਕੇ ਪਾਸ ਜਾਤਾ ਹੂੰ, ਮੈਂ ਬੋਲਤਾ ਹੂੰ ਠੰਡ ਬਹੁਤ ਹੈ ਬਾਹਰ ਆਜ। ਨਈ ਵਿੰਡੋਜ਼ ਹੈ ਮੇਰੇ ਘਰ ਕੀ, ਮੈਨੇ ਇੱਕ ਘਰ ਐਕਸਟਰਾ ਖਰੀਦਾ ਥਾ ਇੱਕ ਔਰ, ਹੈ ਨਾ
2: ਜੀ,
0: ਉਸਮੇ ਨਈ ਵਿੰਡੋਜ਼ ਦੇਖ ਕੇ ਹਮਨੇ ਖਰੀਦ ਲਿਆ। ਪਹਿਲੀ ਵਾਰ ਇੱਦਾਂ ਹੋਇਆ ਕਿ ਮੈਂ ਦੇਖਿਆ ਕਿ ਬਾਹਰਲੀ ਠੰਡ ਅੰਦਰ ਆ ਜਾਂਦੀ ਹੈ, ਬਾਹਰਲੀ ਗਰਮੀ ਅੰਦਰ ਆ ਜਾਂਦੀ ਹੈ। ਸ਼ਿਵਾਨੂ, ਆਪਕੀ ਵਿੰਡੋਜ਼ ਮੇ ਚਾਈਨਾ ਕਾ ਕਿਆ ਕਿਆ ਲਗਾ ਹੁਆ ਹੈ?
5: ਅਮਨ ਭਾਈ, ਚਾਈਨਾ ਕਾ ਕੋਈ ਮਾਲ ਨਹੀਂ ਹੈ, ਹਮ ਨਾ ਸਕਰੂਜ਼ ਯੂਜ਼ ਕਰਤੇ, ਨਾ ਹਮ ਉਸਕੇ ਨਟਸ ਯੂਜ਼ ਕਰਤੇ, ਕੁਛ ਵੀ ਹਮਾਰਾ ਕੈਨੇਡੀਅਨ ਫਰੇਮ ਹੈ, ਅਮੇਰੀਕਨ ਥਰਮਲ ਗਲਾਸ ਹੈ, ਔਰ ਜਰਮਨੀ ਕੇ ਲੋਕ ਹੈ। ਨਾਰਮਲੀ ਜੋ ਵਿੰਡੋ ਕੰਪਨੀ ਹੈ, ਜਾ ਕੇ ਆਪਣਾ ਪ੍ਰੋਡਕਟ ਥੋਪ ਦੇਤੀ ਹੈ ਕਸਟਮਰ ਕੇ ਉੱਪਰ ਕਿ ਯੇ ਹਮਾਰਾ ਪ੍ਰੋਡਕਟ ਹੈ ਜੀ, ਖਰੀਦ ਲੋ। ਹਮ ਕਹਤੇ ਹੈ ਆਪਕੇ ਪਾਸ ਲੋਕ ਕੀ ਵੀ ਵਰਾਇਟੀ ਹੈ, ਜੋ ਆਪ ਚੂਜ਼ ਕਰਨਾ ਚਾਹਤੇ ਹੋ, ਗਲਾਸ ਆਪਕੋ ਕੈਨੇਡੀਅਨ ਚਾਹੀਏ, ਅਮੇਰੀਕਨ ਚਾਹੀਏ, ਆਪਕੋ ਗ੍ਰਿਲਸ ਕੌਨ ਸੀ ਚਾਹੀਏ, ਹਮਾਰਾ ਜੈਸੇ ਐਲਾ ਕਾਰਟ ਮੈਨਿਊ ਹੈ ਨਜ਼ਾਰਾ ਰੈਸਟੋਰੈਂਟ ਮੈਂ, ਵੈਸੇ ਹੀ ਹਮਾਰਾ ਵੀ ਮੈਨਿਊ ਹੈ,
0: ਆਪ ਉਹ
5: ਚੀਜ਼ ਆਪ ਪਿਕ ਕਰ ਸਕਤੇ
0: ਹੋ। ਸੋ ਸ਼ਿਵਾਨੂ ਜੀ, ਰੇਡੀਓ ਸੇ ਆਪਕੋ ਕੈਸਾ ਰਿਸਪੌਂਸ ਹੈ ਅਬ ਤੱਕ?
5: ਅਮਨ ਭਾਈ, ਰੇਡੀਓ ਔਰ ਖਾਸ ਤੌਰ ਪੇ ਰੇਡੀਓ ਆਵਾਜ਼ ਜੋ ਹੈ, ਵੋ ਮੈਂ ਕਾਫੀ ਜਗ੍ਹਾ ਪੇ ਐਡਵਰਟਾਈਜ਼ਿੰਗ ਕਰਤਾ ਹੂੰ, ਬਟ ਆਜ ਵੀ ਜਿਸਕੋ ਕਹਤੇ ਹੈ ਕਿ ਟੌਪ 100 ਬਾਲੀਵੁੱਡ ਮੇਂ ਨੰਬਰ 1 ਜੋ ਹੈ, ਵੋ ਰੇਡੀਓ ਆਵਾਜ਼ ਹੀ ਹੈ।
0: ਓ ਕਿਆ ਬਾਤ ਹੈ, ਮੈਂ ਬੋਲਤਾ ਹੂੰ ਸ਼ਿਵਾਨੂ ਵਿੰਡੋਜ਼ ਮੇਂ ਜੋ ਹੈ ਵੋ ਕੋਈ ਨਹੀਂ ਹੈ। ਪਤਾ ਕਿਉਂ? ਸ਼ਿਵਾਨੂ ਤੁਹਾਡੇ ਵਿੰਡੋ ਲਾਉਣ ਨਹੀਂ ਆਊਗਾ, ਐਸਟੀਮੇਟ ਦੇਣ ਨਹੀਂ ਆਊਗਾ, ਕਿ ਗੱਡੀ 'ਚ ਵਿੰਡੋ ਰੱਖ ਕੇ ਲੈ ਕੋਊਗਾ ਨਾਲ, ਉਹਦੇ 'ਚ ਸੇਕ ਕਿੰਨਾ ਨਿਕਲਦਾ ਉਹ ਚਲਾ ਕੇ ਦਿਖਾ ਦੂਗਾ ਤੁਹਾਨੂੰ, ਤੇ ਉਹਦੇ 'ਚ ਠੰਡ ਕਿੰਨੀ ਕੰਦਰ ਹੁੰਦੀ ਹੈ ਦੋਵੇਂ ਦਿਖਾ ਦੂਗਾ। ਜਿੰਨਾ ਤੁਸੀਂ ਐਕਸਟਰਾ ਐਨਰਜੀ ਦਾ ਬਿੱਲ ਪੇ ਕਰਦੇ ਹੋ, ਉਨੀ ਉਹਦੀ ਕਿਸ਼ਤ ਬਣੂਗੀ ਮਹੀਨੇ ਦੀ, ਯਾਨੀ ਕਿ ਤੁਹਾਡਾ ਜਿਹੜਾ ਬਿੱਲ ਪੇ ਕਰਦੇ ਸੀ ਉਨੀ ਮੰਥਲੀ ਕਿਸ਼ਤ, ਇੱਕ ਛੋਟਾ ਜਿਹਾ ਡਾਊਨ ਪੇਮੈਂਟ, ਲਿਮਿਟਡ ਟਾਈਮ ਆ, ਪਲੀਜ਼ ਬੁਕਿੰਗ ਕਰਾ ਲਓ, ਉਹ ਤੋਂ ਬਾਅਦ ਫਾਈਨਾਂਸਿੰਗ ਜੇ ਬੰਦ ਹੋ ਗਈ ਫਿਰ ਮੁਸ਼ਕਿਲ ਹੋ ਜਾਊਗਾ। ਸ਼ਿਵਾਨੂ ਜੀ ਨੰਬਰ ਦੇ ਦਿਓ ਆਪਣਾ।
5: 416-206-3200, 416-206-3200। जाने से पहले अमन भाई मैं ये कहूंगा कि अमन भाई के जो चैनल है ना, उस पर थोड़ी पेशेंस रखो, ये मतलब लंबी रेस के घोड़े हैं, अगर आपने इन पे आज दाम लगाया है तो लॉन्ग टर्म में आपको इतना बेनिफिट होगा कि आप सोच ही नहीं सकते, आप अमेज हो जाओगे कि यार ये क्या क्या हो रहा है।
0: सर प्लीज, थैंक यू सो मच, मैं बहुत डाउन हूं, ते आई एम रियली डाउन कि तुसी एक ग्रुप दे मेंबर हो साडे, ਤੁਸੀਂ ਸ਼ਿਵਾਨੂ ਨੂੰ ਕਾਲ ਜ਼ਰੂਰ ਕਰਨੀ ਹੈ ਔਰ ਫਰਕ ਦੇਖਣਾ। ਤੁਸੀਂ ਦੋ ਐਸਟੀਮੇਟ ਬਾਹਰੋਂ ਜ਼ਰੂਰ ਲੈਣੇ ਵੀ ਅਸੀਂ ਨਾਲ ਕਹਿੰਦੇ ਹੁੰਦੇ ਹਾਂ, ਇਹ ਕੋਈ ਚੈਲੰਜ ਨਹੀਂ, ਸਜੈਸ਼ਨ ਹੈ। 416-206-3200 'ਤੇ ਸ਼ਿਵਾਨੂ ਬਹੁਤ ਸ਼ੁਕਰੀਆ। ਔਰ ਬੜੀ ਦੁਨੀਆ ਡਿਸੇਬਿਲਟੀ 'ਤੇ ਬੈਠੀ ਆ, ਮੈਨੂੰ ਕਿਸੇ ਨੇ ਵੀਡੀਓ ਭੇਜੀ, ਮੈਂ ਹੱਸਿਆ ਬਹੁਤ, ਮੈਂ ਕਿਹਾ ਇਹ ਤਾਂ ਅਸੀਂ ਰੋਜ਼ ਅਵੇਅਰ ਕਰਦੇ ਹਾਂ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਲੋਕ ਆਹਾ ਸਿੰਪਟਮਸ ਦੇ ਨਾਲ, ਆਹਾ ਨਿਸ਼ਾਨੀਆਂ ਦੇ ਨਾਲ ਨੇ, ਪਰ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਨੂੰ ਸਰਕਾਰ ਤੋਂ ਫੰਡ ਮਿਲਦੇ ਨੇ, ਸਪੈਸ਼ਲ ਫੰਡ ਨੇ। ਰਾਣਾ ਜੀ ਇੱਥੇ ਨੇ ਪੰਜਾਬ ਇੰਸ਼ੋਰੈਂਸ, ਰਾਣਾ ਜੀ ਤੁਸੀਂ ਆਉਂਦੇ ਹੋ।
6: ਥੈਂਕ ਯੂ ਸੋ ਮਚ ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ RDSP ਗ੍ਰਾਂਟ ਜਿਹੜੀ ਹੈਗੀ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈ, ਪਰ ਜਿੱਦਾਂ ਤੁਸੀਂ ਦੱਸ ਰਹੇ ਸੀ ਬਹੁਤ ਸਾਰੇ ਪਰਿਵਾਰ ਹੈ ਜਿਨ੍ਹਾਂ ਨੂੰ ਇਹਦੇ ਬਾਰੇ ਨਹੀਂ ਪਤਾ। ਸੋ 2008 ਤੋਂ ਇਹ ਗ੍ਰਾਂਟ ਸਟਾਰਟਡ ਹੈਗੀ ਹੈ, ਬਟ ਕਹਿ ਲਿਆ ਜਾਵੇ ਵੀ ਜਾਣਕਾਰੀ ਨਾ ਹੋਣ ਕਰਕੇ ਕਾਫੀ ਲੋਕ ਹੈ ਜਿਨ੍ਹਾਂ ਨੂੰ ਇਹ ਗ੍ਰਾਂਟ ਦਾ ਪਤਾ ਨਹੀਂ ਲੱਗਾ। ਸੋ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਤਾਂ ਉਮਰ ਜਿਹੜੀ ਹੈ 59 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਤੇ $90,000 ਤੱਕ ਦੀ ਗ੍ਰਾਂਟ ਜਿਹੜੀ ਹੈ ਫੈਡਰਲ ਗਵਰਨਮੈਂਟ ਦੇ ਰਹੀ ਹੈ। ਐਂਡ ਇਸ ਤੋਂ ਇਲਾਵਾ ਜਿਹੜੇ ਪ੍ਰੋਵਿੰਸ਼ੀਅਲ ਬੈਨੀਫਿਟਸ ਨੇ ਉਹ ਵੀ ਮਿਲਦੇ ਰਹਿਣੇ ਨੇ, ਉਹ ਵੀ ਬੰਦ ਨਹੀਂ ਹੋਣੇ। ਐਂਡ ਅਗਰ ਕੋਈ ਬੱਚਾ ਮੰਨ ਲਓ 18 ਸਾਲ ਦੀ ਏਜ ਤੋਂ ਘੱਟ ਹੈਗਾ, ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ, ਜਾਂ ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ ਪੇਰੈਂਟਸ ਨੂੰ ਅਪ ਟੂ $284 ਮਹੀਨੇ ਦੇ ਅਲੈਦਾ ਉਹਨਾਂ ਨੂੰ ਮਿਲਣਗੇ। ਐਂਡ ਜਿਹੜੇ ਬੱਚੇ 18 ਸਾਲ ਦੀ ਏਜ ਤੋਂ ਅਬਵ ਹੈਗੇ ਨੇ, ਸੋ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ ਪਿਛਲੇ ਸਾਲ ਫੈਡਰਲ ਗਵਰਨਮੈਂਟ ਨੇ ਸਟਾਰਟ ਕੀਤਾ ਸੀ, ਅਪ ਟੂ $200 ਮਹੀਨੇ ਦੇ ਉਹਨਾਂ ਨੂੰ ਐਡੀਸ਼ਨਲ ਆਉਣੇ ਸ਼ੁਰੂ ਹੋ ਜਾਣਗੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਜੇ ਆਪਾਂ ਇਹ ਗ੍ਰਾਂਟ ਅਪਲਾਈ ਕਰਨੀ ਹੈ। ਮੇਰਾ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਅਮਨ ਜੀ, ਕਾਫੀ ਆਪਣੇ ਪਰਿਵਾਰ ਹੈ ਜਿਵੇਂ ਸਪੈਸ਼ਲ ਨੀਡ, ਆਪਾਂ ਬੱਚਿਆਂ ਦੀ ਗੱਲ ਕੀਤੀ, ਔਟਿਜ਼ਮ ਕੈਨੇਡਾ 'ਚ ਬਹੁਤ ਜ਼ਿਆਦਾ ਹੈਗਾ। ਐਂਡ ਸਾਨੂੰ ਪਤਾ ਹੈਗਾ ਉਹਨਾਂ ਪੇਰੈਂਟਸ ਨੂੰ ਥੈਰੇਪਿਸਟ ਤੇ ਕਿੱਥੇ ਕਿੱਥੇ ਜਾਣਾ ਪੈਂਦਾ, ਐਂਡ ਹੈਲਥ ਕਾਰਡ ਦੇ ਵਿੱਚ ਸਾਰੀਆਂ ਚੀਜ਼ਾਂ ਕਵਰ ਨਹੀਂ ਹੁੰਦੀਆਂ। ਸੋ ਜਿਹੜੇ ਲੋਕ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਇਹ ਗ੍ਰਾਂਟ ਮਿਲਣੀ ਚਾਹੀਦੀ ਹੈ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਗਰ ਕੋਈ ਆਪਾਂ ਇਹ ਕਹਿ ਲਈਏ ਵੀ ਅਨਏਬਲ ਟੂ ਪਰਫੋਰਮ ਡੇਲੀ ਐਕਟੀਵਿਟੀ, ਜੇ ਆਪਾਂ ਵਿਜ਼ਨ ਦੀ ਪ੍ਰੋਬਲਮ ਹੈ, ਸਪੀਕਿੰਗ ਦੀ, ਹੇਅਰ ਇੰਜੀਨੀਅਰਿੰਗ ਦੀ, ਡਰੈਸਿੰਗ ਦੀ, ਵਾਕਿੰਗ ਦੀ, ਫੀਡਿੰਗ ਦੀ, ਤੇ ਆਪਾਂ ਨੂੰ ਇਹ ਗ੍ਰਾਂਟ ਜਿਹੜੀ $90,000 ਦੀ ਜਿਹੜੀ ਫੈਡਰਲ ਗਵਰਨਮੈਂਟ ਦੇ ਰਹੀ ਹੈ ਇਹ ਮਿਲ ਸਕਦੀ ਹੈ। ਤੁਸੀਂ ਕਾਲ ਕਰਨਾ ਹੈਗਾ ਕਿਹੜਾ ਕਿਹੜਾ ਪੇਪਰ ਵਰਕ ਚਾਹੀਦਾ ਹੈਗਾ, ਐਂਡ ਪੰਜਾਬ ਇੰਸ਼ੋਰੈਂਸ ਵੱਲੋਂ ਅਸੀਂ ਤੁਹਾਡਾ RDSP ਦਾ ਅਕਾਊਂਟ ਓਪਨ ਕਰਾਂਗੇ, ਜਿਹਦੇ ਨਾਲ ਕੀ ਹੈਗਾ ਤੁਹਾਡੀ ਜਿਹੜੀ ਗ੍ਰਾਂਟ ਹੈਗੀਆਂ ਨੇ ਪਿਛਲੇ 10 ਸਾਲਾਂ ਦੀਆਂ ਪੈਂਡਿੰਗ ਗ੍ਰਾਂਟਸ ਵੀ ਤੁਹਾਨੂੰ ਮਿਲ ਸਕਦੀਆਂ ਨੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ।
0: ਥੈਂਕ ਯੂ ਸੋ ਮਚ ਸਰ, ਬਹੁਤ ਸ਼ੁਕਰੀਆ। ਔਰ ਜੋ ਪੰਜਾਬ ਇੰਸ਼ੋਰੈਂਸ ਤੇ ਤੁਸੀਂ 416-910-9000 ਤੇ ਕਾਲ ਕਰਨਾ। ਸੰਤੋਸ਼, ਸੋਰੀ ਵੀ ਅੱਜ ਗੱਲ ਨਹੀਂ ਕਰ ਸਕਦੇ ਆਪਾਂ, ਹੈ ਨਾ, ਪਰ ਆਪਾਂ ਰੋਜ਼ ਕੁਛ ਨਾ ਕੁਛ ਅੱਛਾ ਦੱਸ ਕੇ ਜਾਂਦੇ ਸਾਰਿਆਂ ਨੂੰ, ਠੀਕ ਹੈ
2: ਜੀ।
0: ਇਨਸੋਲਵੈਂਸੀ ਐਕਟ ਮੈਂ ਇੱਕ ਵਾਰ ਫਿਰ ਦੱਸ ਦਵਾਂ ਕੀ ਹੈਗਾ ਇਨਸੋਲਵੈਂਸੀ ਐਕਟ ਕੀ ਹੈਗਾ। ਇਨਸੋਲਵੈਂਸੀ ਐਕਟ ਇੱਕ ਕਾਨੂੰਨ ਹੈ ਜਿਹਦੇ ਤਹਿਤ ਕੋਈ ਵੀ ਸ਼ਖਸ ਜਿਹੜਾ ਮੈਨੂੰ ਸੁਣ ਰਿਹਾ ਰੇਡੀਓ ਦੇ ਉੱਤੇ, ਜਾਂ ਤਾਂ ਰਿਸ਼ਤੇਦਾਰ ਜਾਂ ਤਾਂ ਦੋਸਤ ਅੱਗੇ, ਉਹ ਰਾਹ ਪੈਸੇ ਨਹੀਂ ਪੇ ਕਰ ਪਾ ਰਿਹਾ, ਜਾਂ ਉਹ ਕੋਈ ਬਿਲਡਰ ਦੀ ਕਲੋਜ਼ਿੰਗ ਨਹੀਂ ਕਰ ਪਾ ਰਿਹਾ, ਦੋਸਤ ਰਿਸ਼ਤੇਦਾਰਾਂ ਤੋਂ ਪੈਸੇ ਲਏ ਸੀ, ਟਰੱਕ ਦੀ ਰਿਪੇਅਰ ਕਰਵਾਈ ਸੀ, ਟੈਕਸ ਨਹੀਂ ਭਰ ਪਾ ਰਿਹਾ, CRA ਦੇ ਪੈਸੇ ਨਹੀਂ ਦੇ ਪਾ ਰਿਹਾ, ਕਿਸੇ ਦਾ ਵੀ ਦੇਣਦਾਰੀ ਸੀ ਉਹ ਦੇ ਨਹੀਂ ਪਾ ਰਿਹਾ, ਪਰ ਉੱਥੇ ਸਟ੍ਰੈਸ ਬਹੁਤ ਆ ਹੁਣ, ਕਿਉਂਕਿ ਉਹਦੀ ਇਨਕਮ ਹੀ ਉਹਦਾ ਘਰ ਚਲਾਉਂਦੀ ਆ। ਇਨਸੋਲਵੈਂਸੀ ਐਕਟ ਕਹਿੰਦਾ ਹੈ ਕਿ ਅਗਰ ਤੁਸੀਂ ਇਨਸੋਲਵੈਂਟ ਹੋ, ਜਿਵੇਂ ਹੁਣੇ RDSP ਦੱਸ ਕੇ ਗਏ ਨੇ ਸ਼ੇਰ ਜੰਗ ਰਾਣਾ, ਇਨਸੋਲਵੈਂਸੀ ਐਕਟ ਕਹਿੰਦਾ ਤੁਹਾਨੂੰ ਵਰੀ ਕਰਨ ਦੀ ਜ਼ਰੂਰਤ ਨਹੀਂ, ਤੁਸੀਂ ਆਪਣਾ ਘਰ ਰੱਖ ਸਕਦੇ ਹੋ, ਆਪਣੀ ਕਾਰ ਰੱਖ ਸਕਦੇ ਹੋ, ਆਪਣੀ RESP, RRSP, ਤੁਹਾਡੇ ਕੋਈ ਵੀ ਫੰਡਸ ਨੇ, ਇੰਸ਼ੋਰੈਂਸ 'ਚ ਪੈਸਾ, ਉਹ ਸਾਰੇ ਨੂੰ ਰੱਖ ਸਕਦੇ ਹੋ। ਬਟ ਤੁਸੀਂ ਜਿਹੜਾ ਕਰਜ਼ਾ ਹੁੰਦਾ ਨਾ ਉਹਦੇ ਨਾਲ ਡੀਲ ਕਰਨ ਦਾ, ਇੱਕ ਫੋਰਮ ਭਰ ਕੇ ਉਹ ਕਰਜ਼ੇ ਨੂੰ ਸਾਈਡ 'ਤੇ ਲਿਖ ਲੈਣਾ ਹੁੰਦਾ, ਫਿਰ ਉਸ ਕਰਜ਼ੇ ਨੂੰ ਇੱਕ ਕੰਸਿਡਰੇਸ਼ਨ ਡਾਕੂਮੈਂਟਸ ਬਣਦੇ ਨੇ, ਨਾਲ ਲੱਗਦੇ ਨੇ, ਕੰਸਿਡਰ ਕਰਕੇ ਕਹਿ ਦਿੱਤਾ ਜਾਂਦਾ ਕਿ ਪਹਿਲਾਂ ਜਿਹੜਾ ਹੈਗਾ ਅਸੀਂ 80,000 ਰੁਪਇਆ ਕਰਜ਼ੇ ਥੱਲੇ ਹਾਂ, ਪਰ ਹੁਣ ਅਸੀਂ 25,000 ਹੀ ਦੇਖ ਸਕਦੇ ਹਾਂ ਬਿਕੋਜ਼ ਆਫ ਦੀਸ ਸਰਕਮਸਟੈਂਸਿਸ, ਅਤੇ ਉਹਦੀ ਅਪਰੂਵਲ ਜਿਹੜੀ ਆ ਉਹ ਤੁਹਾਡੇ ਹੱਕ 'ਚ ਆਉਣੀ ਹੁੰਦੀ ਹੈ, ਜਿੰਨੇ ਵੀ ਤੁਸੀਂ ਲੋਕ ਸੁਣਦੇ ਹੋ, ਕਾਨੂੰਨ ਤੁਹਾਡੇ ਲਈ ਬਣਾਇਆ ਗਿਆ ਨਾ ਕਿ ਬੈਂਕ ਲਈ, ਅਤੇ ਬੈਂਕਸ ਨੇ ਉੱਤੇ ਵੋਟ ਕਰਨੀ ਹੁੰਦੀ ਹੈ। ਕਿਸੇ ਨੂੰ ਵੀ ਜਾਣਕਾਰੀ ਚਾਹੀਦੀ ਹੈ, ਕੋਈ ਵੀ ਪਰੇਸ਼ਾਨ ਆ, ਪਲੀਜ਼ ਮੇਕ ਸ਼ੋਰ ਤੁਹਾਡੀ ਲਾਈਫ ਈਜ਼ੀ, ਇੱਕੋ ਕਾਨੂੰਨ ਚੁਣੀਆ, ਐਵੇਂ ਲਿਟੀਗੇਸ਼ਨਾਂ 'ਚ ਇਹਦੇ 'ਚ ਉਹਦੇ 'ਚ ਟਾਈਮ ਵੇਸਟ ਨਾ ਕਰੋ। ਕ੍ਰੈਡੀਟਰ ਕੁਛ ਨਹੀਂ ਕਰ ਸਕਦਾ ਤੁਹਾਡੇ ਘਰ 'ਤੇ ਲੀਨ, ਤੁਹਾਡੀ ਇਨਕਮ ਨੂੰ ਗਾਰਨਿਸ਼ ਕਰ ਸਕਦਾ, ਤੁਹਾਡੇ ਘਰੇ ਨਹੀਂ ਆ ਸਕਦਾ, ਤੁਹਾਡਾ ਧੱਕਾ ਮੁੱਕੀ ਨਹੀਂ ਕਰ ਸਕਦਾ। ਪੁਲਿਸ ਵਾਲਾ ਕੁਛ ਨਹੀਂ ਕਰ ਸਕਦਾ ਕ੍ਰੈਡੀਟਰਸ ਦੇ ਵਾਸਤੇ, ਪੁਲਿਸ ਵਾਲਾ ਕਹਿ ਸਕਦਾ ਕਿ ਤੁਸੀਂ ਕੋਰਟ 'ਚ ਜਾਓ। ਤੁਸੀਂ ਜਾਣਕਾਰੀ ਲਈ 416-510-9300 ਨੰਬਰ 'ਤੇ ਕਾਲ ਕਰਿਓ, 416-518-3200 ਨੰਬਰ 'ਤੇ ਕਾਲ ਕਰਿਓ। ਕਿਸੇ ਨੇ ਕੰਸਲਟ ਕਰਨਾ ਕਿ ਘਰ ਖਰੀਦਣਾ ਜਾਂ ਕੋਈ ਬਿਜ਼ਨਸ ਕਰਨਾ, ਜਿਹੜੇ ਤਾਂ ਵੇਚ ਰਹੇ ਨੇ ਉਹਨਾਂ ਲਈ ਗੁੱਡ ਟਾਈਮ ਨਹੀਂ, ਜਿਹੜੇ ਖਰੀਦ ਰਹੇ ਨੇ ਉਹਨਾਂ ਲਈ ਇਹ ਜੁਗੋ ਜੁਗੰਤਰ ਵਾਲਾ ਕੰਮ ਹੈ ਕਿ ਉਹ ਯਾਦ ਰੱਖਣਗੇ 1988 ਦੇ ਵਿੱਚ ਜੂਇਸ਼ ਨਵੇਂ ਸੀ ਇੱਥੇ, ਅਤੇ ਆਪਣੇ ਪੰਜਾਬੀ ਲੋਕ ਨਵੇਂ ਆਏ ਸੀ। 1988 ਵਾਲੇ ਜੂਸ ਅੱਜ ਰੋਜ਼ਡੇਲ ਦਾ ਏਰੀਆ ਓਨ ਕਰਦੇ, ਜਿਹੜਾ ਸਭ ਤੋਂ ਮਹਿੰਗਾ ਕੈਨੇਡਾ ਦੀ ਪ੍ਰੋਪਰਟੀ ਆ ਉਹ ਰੋਜ਼ਡੇਲ ਆ, ਅਤੇ ਅਸੀਂ ਅੱਜ ਬ੍ਰੈਂਪਟਨ 'ਚ ਬੈਠੇ ਹਾਂ, ਅਤੇ ਵੈਸਟਰਨ ਵਾਲੇ ਏਰੀਆ 'ਚ ਬੈਠੇ ਹਾਂ ਜਾਂ ਮਾਲਟਨ 'ਚ ਬੈਠੇ ਹਾਂ। ਬੁੱਧੀ ਦੀ ਗੱਲ ਆ, ਸਮਝਣ ਦੀ ਗੱਲ ਆ, ਅਤੇ ਕੰਮ ਕਰਨ ਦੇ ਢੰਗ ਦੀ ਗੱਲ ਆ। ਉਹਨਾਂ ਨੇ ਪੈਸਾ ਬਹੁਤ ਕਮਾਇਆ ਉਸ ਸਮੇਂ, ਅਤੇ ਤੁਸੀਂ ਕੋਈ ਵੀ ਕੰਸਲਟਿੰਗ ਕਰਨੀ ਚਾਹੁੰਦਾ 416-518-3200 'ਤੇ ਮੈਨੂੰ ਕਾਲ ਕਰ ਲਿਓ। ਮਨਮੋਹਨ ਸਿੰਘ ਨੂੰ ਆਟੋ ਇੰਸ਼ੋਰੈਂਸ ਲਈ 416-990-3200, 416-990-3200। ਫੇਥ ਫਲੋਰਿੰਗ ਵਾਲਿਆਂ ਨੂੰ ਕਾਲ ਕਰਨਾ

0: ਕਾਲ ਕਰ ਲਿਓ 416-518-3200 ਦੇ ਉੱਤੇ 416-518-3200। ਡੈਂਟਿਸਟਰੀ ਐਟ ਰੈਂਬਲਰ, ਦੰਦਾਂ ਦੀ ਮਹਾਰਤ, ਦੰਦਾਂ ਦੀ ਸੰਭਾਲ, ਡਾਕਟਰ ਗਰੇਵਾਲ, ਜਤਿੰਦਰ ਕੌਰ ਗਰੇਵਾਲ ਤੁਹਾਡੀ ਸੇਵਾ 'ਚ ਹਾਜ਼ਰ ਨੇ। 905-451-8211, 905-451-8211। ਡੈਂਟਿਸਟਰੀ ਐਟ ਰੈਂਬਲਰ, ਨਾਨਕ ਡੱਕ ਕਲੀਨਿੰਗ, ਮੁੰਡੇ ਵਧੀਆ ਨੇ ਅਤੇ ਤੁਸੀਂ ਕੰਮ ਦਿਓ ਇਹਨਾਂ ਨੂੰ। ਤੁਹਾਡੇ ਫਿਲਟਰ ਬਿਲਕੁਲ ਫ੍ਰੀ ਚੇਂਜ ਕਰ ਰਹੇ ਨੇ ਹਰੇਕ ਦੀ ਫਰਨਿਸ ਦਾ, ਇਹ ਬੜਾ ਵੱਡਾ ਇਸ਼ੂ ਹੁੰਦਾ। ਅਤੇ ਨਾਨਕ ਡੱਕ ਕਲੀਨਿੰਗ 416-729-1521। ਸਾਲ 'ਚ ਦੋ ਵਾਰ ਡੱਕ ਕਲੀਨਿੰਗ ਜ਼ਰੂਰੀ ਹੈ। ਤੁਹਾਡੇ ਲਿੰਟ ਜੰਮ ਜਾਂਦੀ ਹੈ, ਉਹਨਾਂ ਲਿੰਟ ਜਿਹੜੀ ਆ ਪਾਈਪਾਂ ਦੇ ਵਿੱਚ ਹੁੰਦੀ ਹੈ, ਉਹਨਾਂ ਅੱਗ ਲੱਗਦੀ ਹੈ ਕਿਉਂਕਿ ਗਰਮ ਹਵਾ ਬਾਹਰ ਜਾਂਦੀ ਹੈ। 416-729-1521। ਔਰ ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ, ਆਟੋ ਇੰਸ਼ੋਰੈਂਸ ਕਟਾਉਣ ਲਈ 647-325-9100। ਏ ਬੀ ਐਸ ਵਾਲੇ ਵੀਰਾਂ ਦਾ ਨੰਬਰ ਨੋਟ ਕਰੋ, ਕੈਂਬਰੇਜ ਕਿਚਨ ਵਾਟਲੂ ਦੇ ਏਰੀਏ 'ਚ ਕੋਈ ਐਕਸੀਡੈਂਟ ਹੋ ਜਾਵੇ ਅਤੇ 416-520-1946। ਬ੍ਰੋਮਲਟਨ ਸਪਰਿੰਗ ਸ਼ਾਪ, 905-857-8222। ਪਟੇ ਕਮਾਣੀਆਂ ਦੇ ਕੰਮ 'ਚ ਟੋਪ ਦਾ ਨਾਮ ਹੈਗਾ ਰਿਐਲਟੀ ਪੇਂਟਿੰਗ ਵਾਲਾ ਸੁਖਮਨ ਮੁੰਡਾ। ਘਰ ਨੂੰ ਨਵਾਂ ਨਕੋਰ ਬਣਾ ਲਓ, ਵਧੀਆ ਬਣਾ ਲਓ। 416-816-8401। ਔਰ ਆਰ ਐੱਸ ਜੀ ਕਸਟਮ ਸੋਫਾ, ਪੁਰਾਣੇ ਸੋਫਿਆਂ ਨੂੰ ਨਵੇਂ ਬਣਾ ਲਓ। 647-705-1317, 647-705-1317 ਦੇ ਉੱਤੇ ਕਾਲ ਕਰਨੀ ਹੈ। ਗ੍ਰੀਨ ਵੈਲੀ ਗਾਰਡਨ ਸੈਂਟਰ ਤੁਸੀਂ ਸ਼ਾਮ ਤੱਕ ਜ਼ਰੂਰ ਪਹੁੰਚਣਾ ਅੱਜ। ਗ੍ਰੀਨ ਵੈਲੀ ਗਾਰਡਨ ਸੈਂਟਰ, ਸਬਜ਼ੀਆਂ, ਫਲ, ਬੂਟੇ ਇਹਨਾਂ ਵਾਸਤੇ ਲਾਓ ਆ, ਮੀਂਹ ਨੇ ਆਪਣੇ ਆਪ ਦਿਨਾਂ 'ਚ ਖੜ੍ਹੇ ਕਰ ਦੇਣੇ ਆ। 647-222-5601। ਗ੍ਰੀਨ ਵੈਲੀ ਗਾਰਡਨ ਸੈਂਟਰ ਦੀਆਂ ਦੋ ਲੋਕੇਸ਼ਨ ਨੇ, ਮਕਵੀਨ ਐਂਡ ਮੇਫੀਲਡ, ਅਤੇ ਦੂਸਰੀ 2547 ਐਂਬਲਟਨ ਦੇ ਉੱਤੇ 1.5 ਏਕੜ 'ਚ ਗ੍ਰੀਨ ਹਾਊਸ ਬਣਿਆ। ਗ੍ਰੀਨ ਹਾਊਸ ਦੇ ਵਿੱਚ ਸਬਜ਼ੀਆਂ, ਫਲ, ਬੂਟੇ, ਖੁਸ਼ਬੂ ਵਾਲੇ ਫੁੱਲਾਂ ਲਈ ਗ੍ਰੀਨ ਵੈਲੀ ਗਾਰਡਨ ਸੈਂਟਰ, 647-222-5601। ਮੈਨੂੰ ਸ਼ੋਅ ਤੋਂ ਬਾਅਦ 416-518-3200 'ਤੇ ਕਾਲ ਕਰ ਸਕਦੇ ਹੋ। ਸੰਤੋਸ਼ ਨੂੰ 416-473-4242 4164734242 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ।
1: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫ੍ਰੈਸ਼, ਹੌਟ ਤੇ ਫੁੱਲ।
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
3: ਅੱਲਾ ਨਾਲੋਂ ਵੀ ਘੱਟ।
2: ਇਹ ਵੇਖੋ, 13.6 ਕਿਲੋ ਸਲਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
3: ਇਹ ਤਾਂ ਹੋਰ ਵੀ ਘੱਟ ਹੈ।
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
3: ਓਏ ਤੂੰ ਕਿੱਥੇ ਜਾ ਰਹੀ ਹੈ?
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
4: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਇਹ ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
5: Wholesale Club, whole lot of value.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
0: ਹਾਂ ਜੀ, ਇਹਦੇ ਵਿੱਚ ਸਮਝਣ ਵਾਲੀ

ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054, 905-450-0054।

0: sofastudio.ca. Thank you, Jim.
1: Nobel Fresh Foods. ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 ਸੈਂਡੋਵਰਡ ਪਾਰਕਵੇ ਈਸਟ ਦੂਸਰੀ ਲੋਕੇਸ਼ਨ 20 ਗਲਿੰਗਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫ੍ਰੈਸ਼ ਫੂਡ
2: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਤੁਸੀਂ ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 18 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ। ਵੀਰਵਾਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾੜ ਦਾ ਮਹੀਨਾ ਚੱਲ ਰਿਹਾ, ਅੱਜ ਹੋ ਗਈ ਜੀ 4 ਤਰੀਕ, 4 ਹਾੜ। ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:08 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੇ ਫਿਰ ਅੱਜ ਵੀਰਵਾਰ ਦਾ ਦਿਨ ਹੈ। ਵੀਰਵਾਰ ਵਾਲੇ ਦਿਨ ਆਪਾਂ ਜਾਂਦੇ ਹੁੰਦੇ ਹਾਂ ਪੰਜਾਬ ਵੱਲ ਨੂੰ, ਪੰਜਾਬ ਦੀ ਗੱਲਬਾਤ ਕਰਦੇ ਹਾਂ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ। ਤੇ ਅੱਜ ਬੜਾ ਹੀ ਇੱਕ ਖਾਸ ਤੇ ਪਵਿੱਤਰ ਦਿਨ ਹੈ। ਤੇ ਅੱਜ ਆਪਾਂ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਕਰਾਂਗੇ ਜੀ ਯਾਦ। ਤੇ ਫਿਰ ਕਿਉਂ, ਕਿਉਂਕਿ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੈ। ਸੋ ਇਸ ਗੁਰਪੁਰਬ ਨੂੰ ਆਪਾਂ ਗੁਰੂ ਅਰਜਨ ਦੇਵ ਜੀ ਦੇ ਲਈ ਬਿਲਕੁਲ ਸਮਰਪਿਤ ਹੈ ਜੀ। ਆਪਾਂ ਯਾਦ ਕਰਦੇ ਹਾਂ ਉਹਨਾਂ ਨੂੰ ਅੱਜ ਦੇ ਦਿਨ, ਅਤੇ ਉਹਨਾਂ ਦੀ ਬਾਣੀ ਕਿਹੜੀ ਕਿਹੜੀ ਹੈ, ਕਿਵੇਂ ਉਹਨਾਂ ਨੇ ਸਾਰਾ ਕੁਛ ਰਚਿਤ ਕੀਤਾ। ਸੋ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਆਪਾਂ ਪੰਜਾਬ ਬਾਰੇ ਗੱਲਬਾਤ ਕਰਦੇ ਹੁੰਦੇ ਹਾਂ, ਕੋਈ ਖਾਸ ਗੱਲਬਾਤ ਕਰਦੇ ਹੁੰਦੇ ਹਾਂ। ਸੋ ਇਹ ਤਾਂ ਫਿਰ ਸਿੱਖ ਕੌਮ ਦੇ ਪਹਿਲੇ ਸ਼ਹੀਦ ਹੋਏ ਆ, ਸੋ ਉਹਨਾਂ ਦਾ ਅੱਜ ਸ਼ਹੀਦੀ ਪੁਰਬ ਹੈ। ਅਤੇ ਉਸ ਸ਼ਹੀਦੀ ਪੁਰਬ ਨੂੰ ਕੋਟੀ ਕੋਟੀ ਆਪਾਂ ਪ੍ਰਣਾਮ ਕਰਦੇ ਹਾਂ ਜੀ, ਅਤੇ ਉਹਨਾਂ ਨੂੰ ਅੱਜ ਯਾਦ ਕਰਾਂਗੇ। ਅਤੇ ਜਿਹੜਾ ਸ਼ਬਦ ਤੁਸੀਂ ਸਰਵਣ ਕਰ ਰਹੇ ਹੋ ਜੀ, ਗੁਰੂ ਅਰਜਨ ਵਿੱਟੋਂ ਕੁਰਬਾਣੀ, ਇਹ ਲਾਈਵ ਜਿਹੜਾ ਚੱਲ ਰਿਹਾ ਜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਕਿਉਂਕਿ ਬੜਾ ਅੱਜ ਪਵਿੱਤਰ ਦਿਨ ਹੈ ਅਤੇ ਅਸੀਂ ਮਨਾ ਰਹੇ ਹਾਂ ਅੱਜ ਦੇ ਦਿਨ ਨੂੰ ਗੁਰੂ ਸਾਹਿਬ ਨੂੰ ਆਪਾਂ ਯਾਦ ਕਰ ਰਹੇ ਹਾਂ, ਉਹਨਾਂ ਦੀ ਜੀਵਨੀ 'ਤੇ ਆਪਾਂ ਚਾਨਣਾ ਪਾਉਣਾ, ਉਹਨਾਂ ਦੀ ਬਾਣੀ ਦੀ ਗੱਲਬਾਤ ਕਰਾਂਗੇ। ਬਾਕੀ ਤੁਸੀਂ ਵੀ ਸ਼ਮੂਲੀਅਤ ਪਾਓਗੇ, ਅਤੇ ਤੁਸੀਂ ਕੋਈ ਕਵਿਤਾ, ਕੋਈ ਵੀ ਗੱਲਬਾਤ, ਕੋਈ ਲਾਈਨਾਂ, ਕੋਈ ਕਹਾਣੀ ਜਿਹੜੀ ਜੁੜੀ ਹੋਈ ਹੈ ਇਹਨਾਂ ਦੇ ਨਾਲ, ਅਤੇ ਉਸ ਇਤਿਹਾਸ ਨੂੰ ਆਪਾਂ ਜ਼ਰੂਰ ਫਰੋਲੀਏ, ਜ਼ਰੂਰ ਗੱਲਬਾਤ ਕਰੀਏ। ਅਤੇ 647-8-74-13 ਆਪਣੀ ਗੱਲਬਾਤ ਜਿਹੜੀ ਹੈ ਉਹ ਰੱਖ ਸਕਦੇ ਹੋ। ਸੋ ਅੱਜ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਆਪਾਂ ਨੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ, 5ਵੇਂ ਪਾਤਸ਼ਾਹ, ਉਹਨਾਂ ਦੇ ਸ਼ਹੀਦੀ ਗੁਰਪੁਰਬ ਦੀ ਗੱਲਬਾਤ ਕਰਨੀ ਹੈ ਜੀ। ਸੋ ਕਿਉਂਕਿ ਨਾ ਬੜੀਆਂ ਵਧੀਆ ਵਧੀਆ ਲਿਖਤਾਂ ਵੀ ਲਿਖੀਆਂ ਹੋਈਆਂ, ਚਾਹੇ ਅਸੀਂ ਬੁੱਕਸ ਪੜ੍ਹਦੇ ਹਾਂ, ਵੱਖੋ ਵੱਖਰੀਆਂ ਕਿਤਾਬਾਂ, ਕਈਆਂ ਨੂੰ ਜਿਵੇਂ ਬੁੱਕਸ ਪੜ੍ਹਨ ਦਾ ਬੜਾ ਸ਼ੌਂਕ ਹੁੰਦਾ, ਹੋਬੀ ਹੁੰਦੀ ਉਹਨਾਂ ਦੀ ਰੀਡਿੰਗ, ਚਾਹੇ ਜਿੰਨੀ ਮਰਜ਼ੀ ਜਿਹੜੀ ਟੈਕਨੀਕ ਹੈ ਫਾਰਵਰਡ ਹੋ ਗਈ ਹੋਵੇ, ਐਡਵਾਂਸ ਹੋ ਗਈ ਹੋਵੇ, ਪਰ ਜਿਹੜੀ ਬੁੱਕ ਦੇ ਵਿੱਚੋਂ ਪੜ੍ਹਨ ਦਾ ਨਜ਼ਾਰਾ ਕਹਿੰਦੇ ਉਹ ਵੱਖਰਾ ਹੀ ਹੈ ਨਾ। ਇੱਕ ਤਾਂ ਤੁਸੀਂ ਬਿਲਕੁਲ ਦੇਖ ਲੈਂਦੇ ਹੋ ਵੀ ਮੈਂ ਆਹ ਪੰਨੇ ਤੱਕ, ਆਹ ਪੇਜ ਤੱਕ ਮੈਂ ਆਹ ਵਾਲੀ ਬੁੱਕ ਜਿਹੜੀ ਪੜ੍ਹ ਰਿਹਾ ਜਾਂ ਪੜ੍ਹ ਰਹੀ ਹਾਂ। ਸੋ ਫਿਰ ਉਹਦੇ 'ਤੇ ਆਪਾਂ ਬੁੱਕ ਮਾਰਕਰ ਜਿਹੜਾ ਰੱਖਿਆ ਹੋਇਆ ਹੁੰਦਾ ਉਹ 'ਤੇ ਆਪਾਂ ਨੂੰ ਪਤਾ ਲੱਗ ਜਾਂਦਾ ਇੰਨਾ ਅਸੀਂ ਪੜ੍ਹ ਲਿਆ। ਜੇ ਤੁਸੀਂ ਕੋਈ ਇੰਪੋਰਟੈਂਟ ਜਿਹੜੀ ਗੱਲਬਾਤ ਹੈ ਉਹਨੂੰ ਰੱਖਣਾ ਚਾਹੁੰਦੇ ਹੋ ਯਾਦ, ਤਾਂ ਆਪਾਂ ਉੱਥੇ ਕੁਛ ਰੱਖ ਵੀ ਦਿੰਦੇ ਹਾਂ, ਕੁਛ ਲਿਖ ਵੀ ਦਿੰਦੇ ਹਾਂ ਪੈੱਨ ਨਾਲ, ਅੰਡਰਲਾਈਨ ਵੀ ਕਰ ਲੈਂਦੇ ਹਾਂ ਜੇ ਕੋਈ ਕੋਟੇਸ਼ਨ, ਕੋਈ ਵਰਡਸ, ਕੋਈ ਲਾਈਨਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਹੁੰਦੀਆਂ ਹੈ ਨਾ। ਸੋ ਬਹੁਤ ਸਾਰੀਆਂ ਕਿਤਾਬਾਂ ਵੱਖੋ ਵੱਖਰੀਆਂ ਹਰ ਇੱਕ ਚੀਜ਼ ਦੀਆਂ। ਸੋ ਗੁਰੂ ਸਾਹਿਬਾਨਾਂ ਬਾਰੇ ਵੀ ਬਹੁਤ ਬੁੱਕਸ ਹੈਗੀਆਂ, ਉਹਨਾਂ ਦੀਆਂ ਸਿੱਖਿਆਵਾਂ 'ਤੇ ਬੜੀਆਂ ਬੁੱਕਸ ਹੈਗੀਆਂ, ਉਹਨਾਂ ਦੀ ਬਾਣੀ ਜਿਹੜੀ ਰਚਿਤ ਕੀਤੀ ਹੋਈ ਆ ਉਹਨਾਂ 'ਤੇ ਬੜੀਆਂ ਬੁੱਕਸ ਹੈਗੀਆਂ। ਅਤੇ ਬਿਲਕੁਲ ਜੀ, ਅੱਜ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਗੱਲਬਾਤ ਆਪਾਂ ਨੇ ਕਰਨੀ ਹੈ। ਸੋ ਤੁਸੀਂ ਕੋਈ ਕਵਿਤਾ ਇਹਨਾਂ ਦੀ ਪੜ੍ਹੀ ਹੋਵੇ, ਕੋਈ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ, ਕਿਉਂਕਿ ਅੱਜ ਆਪਾਂ ਨੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਗੱਲਬਾਤ ਕਰਨੀ ਹੈ। ਅਤੇ ਇੱਕ ਤਾਂ ਆਪਾਂ ਇਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਜੀ, ਜਿਹੜੀ ਸ਼ਹਾਦਤ ਪਾਈ ਹੈ, 33 ਤਵੀ 'ਤੇ ਬੈਠੇ ਹੈ, ਔਰ ਗਰਮੀ ਦਾ ਜਿਹੜਾ ਮੌਸਮ ਸੀਗਾ ਉਸ ਸਮੇਂ, ਤਾਂ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਲਓ ਮਈ ਜੂਨ ਦੇ ਵਿੱਚ ਕਿੰਨੀ ਗਰਮੀ ਹੁੰਦੀ ਹੈ, ਪਰ ਉਹ ਬਿਲਕੁਲ ਵੀ ਡੋਲੇ ਨਹੀਂ, ਬਿਲਕੁਲ ਵੀ ਘਬਰਾਏ ਨਹੀਂ। ਸੋ ਕਹਿੰਦੇ ਆ ਵੀ ਜਿਹੜੀ 33 ਤਵੀ ਸੀਗੀ ਉਹ ਵੀ ਠੰਡੀ ਹੋ ਗਈ ਸੀਗੀ ਜਦੋਂ ਗੁਰੂ ਪਾਤਸ਼ਾਹ 33 ਤਵੀ 'ਤੇ ਬੈਠੇ। ਯਾਨੀ ਕਿ ਕਹਿਣ ਦਾ ਮਤਲਬ ਉਹਨਾਂ ਨੂੰ ਉਹ ਗਰਮਾਹਟ, ਉਹ ਗਰਮੀ ਦਾ ਜਿਹੜਾ ਸੀਜ਼ਨ, ਜਾਂ 33 ਤਵੀ ਗਰਮਾ ਗਰਮ ਅਤੇ ਉੱਪਰੋਂ ਰੇਤਾ ਗਰਮਾ ਗਰਮ। ਦੇਖੋ ਵੈਸੇ ਜਿਹੜੇ ਮੁਗਲ ਬਾਦਸ਼ਾਹ ਸੀ ਨਾ ਉਹ ਕਿਹੜੇ ਕਿਹੜੇ ਤਰੀਕੇ ਅਪਣਾਉਂਦੇ ਹੁੰਦੇ ਸੀ ਸਜ਼ਾ ਦੇਣ ਦੇ, ਔਰ ਸਜ਼ਾਵਾਂ ਵੀ ਇੱਦਾਂ ਦੀਆਂ, ਤਸੀਹੇ ਵੀ ਇੱਦਾਂ ਦੇ ਜਿਹੜੇ ਕਿ ਕਦੇ ਕਿਸੇ ਨੇ ਸੁਣੇ ਵੀ ਨਹੀਂ ਸੀ ਹੁੰਦੇ ਉੱਦਾਂ ਦੇ। ਚਾਹੇ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਗੱਲਬਾਤ ਕਰੀਏ, ਹੈ ਨਾ, ਜਾਂ ਚਮਕੌਰ ਦੀ ਗੜੀ ਦੀ ਜੰਗ ਦੀ ਗੱਲਬਾਤ ਕਰੀਏ ਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਜਾਂ ਉਹਨਾਂ ਦੇ ਡਿਸੀਜਨ ਜਿਹੜੇ ਬੜੇ ਅਜੀਬੋ ਗਰੀਬ ਹੁੰਦੇ ਸੀਗੇ, ਹੈ ਨਾ, ਤੇ ਉਹ ਸੋਚਦੇ ਸੀ ਸ਼ਾਇਦ ਜਿਹੜਾ ਹੈਗਾ ਵੀ ਹਿੱਲ ਜਾਣਗੇ, ਹੈ ਨਾ, ਡਰ ਜਾਣਗੇ, ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਕਹਿੰਦੇ ਕੰਧਾਂ ਵਿੰਦ ਦੇ ਵਿੱਚ ਚਿਣ ਦਿਓ, ਉਹਨਾਂ ਨੂੰ ਸੀਗਾ ਵੀ ਜਦੋਂ ਸਿਰ ਤੱਕ, ਮੋਢਿਆਂ ਤੋਂ ਉੱਪਰ ਗਰਦਨ ਤੱਕ ਜਾਂ ਉਹ ਤੋਂ ਬਾਅਦ ਸਿਰ ਤੱਕ, ਯਾਨੀ ਕਿ ਜਦ ਮੋਢਿਆਂ ਤੱਕ ਹੀ ਪਹੁੰਚਣਗੇ ਉਦੋਂ ਹੀ ਹੋਊਗਾ ਇਹਨਾਂ ਨੂੰ ਵੀ ਨਹੀਂ, ਹੈ ਨਾ, ਉਹ ਉਹਨਾਂ ਦੀ ਗੱਲਬਾਤ ਨੂੰ ਮੰਨ ਲੈਣਗੇ, ਪਰ ਦੇਖੋ ਛੋਟੇ ਸਾਹਿਬਜ਼ਾਦੇ ਡੋਲੇ ਨਹੀਂ। ਸੋ ਇੱਦਾਂ ਹੀ ਜੇ ਅੱਜ ਦਾ ਜਿਹੜਾ ਸ਼ਹੀਦੀ ਪੁਰਬ ਹੈ ਉਹਦੀ ਗੱਲਬਾਤ ਕਰੀਏ, ਗੁਰੂ ਅਰਜਨ ਦੇਵ ਜੀ ਦੀ ਗੱਲਬਾਤ ਅੱਜ ਆਪਾਂ ਨੇ ਕਰਨੀ ਆ। ਸੋ ਮੈਂ ਨਾ ਇੱਕ ਬੜੀ ਵਧੀਆ ਜਿਹੜੀ ਆ ਲਾਈਨਾਂ ਪੜ੍ਹ ਰਹੀ ਹਾਂ ਇਹਨਾਂ ਦਾ, ਇਹ ਹੈਗੀ ਜੀ, ਇੱਕ ਸੋਹਣੀ ਸੂਰਤ ਇੱਕ ਮੋਹਣੀ ਮੂਰਤ, ਅੱਗ ਨੂੰ ਜਲ ਜਾਣੇ, ਅੱਗ ਨੂੰ ਜਲ ਜਾਣੇ, ਪਈ ਮੌਜਾਂ ਮਾਣੇ, ਵਿੱਚ ਅੱਗ ਦੇ ਬੈਠੀ ਕਹਿ ਰੱਬ ਦੇ ਭਾਣੇ, ਆਸਨ ਉਹ ਅਨੋਖਾ ਉਹ ਮਗਨ ਸਮਾਧੀ, ਉਹ ਹਰ ਦਾ ਹਿਮਾਲਾ ਜਿਸ ਸਾਧਨਾ ਸਾਧੀ, ਲੋ ਚੇਤੇ ਕਰਕੇ ਮੇਰਾ ਲੂੰ ਲੂੰ ਕੰਬੇ, ਨਾੜਾਂ ਚੋਂ ਨਿਕਲਣ ਪਏ ਅੱਗ ਅਲੰਬੇ, ਲੋ ਚੇਤੇ ਕਰਕੇ ਮੇਰਾ ਲੂੰ ਲੂੰ ਕੰਬੇ, ਨਾੜਾਂ ਚੋਂ ਨਿਕਲਣ ਪਏ ਅੱਗ ਅਲੰਬੇ। ਸੋ ਇਹ ਕੁਛ 17 ਲਾਈਨਾਂ, ਹੈ ਨਾ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜਦੋਂ ਤੱਤੀ ਤਵੀ 'ਤੇ ਬੈਠੇ ਹੋਣੇ ਆ ਉਹ ਚੀਜ਼ ਨੂੰ ਦਰਸਾਉਂਦੀਆਂ। ਸੋ ਬਿਲਕੁਲ ਜੀ, ਅੱਜ ਦੇ ਦਿਨ ਆਪਾਂ ਯਾਦ ਕਰਦੇ ਹਾਂ ਅਤੇ ਉਹਨਾਂ ਨੂੰ ਕੋਟੀ ਕੋਟੀ ਕਰਦੇ ਹਾਂ ਪ੍ਰਣਾਮ। 10:14 ਹੋ ਗਿਆ, 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਅਤੇ ਲਓ ਜੀ, ਮੌਸਮ ਦੀ ਜਾਣਕਾਰੀ ਵੀ ਤੁਹਾਨੂੰ ਦੇ ਦਿੰਦੇ ਹਾਂ, ਕਿਉਂਕਿ ਮੌਸਮ ਦੀ ਜਾਣਕਾਰੀ ਬੜੀ ਜ਼ਰੂਰੀ ਹੈ। ਇਸ ਸਮੇਂ 19 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਜੀ, ਫੀਲ ਤੁਸੀਂ ਕਰ ਰਹੇ ਹੋ 14 ਡਿਗਰੀ, ਹਾਈ ਜਾਣਾ 20 ਡਿਗਰੀ, ਲੋ ਜਾਣਾ 14 ਡਿਗਰੀ, ਅਤੇ ਮੀਂਹ ਹੈ ਜਿਹੜਾ ਉਹ ਪਈ ਜਾ ਰਿਹਾ, ਕਿਤੇ ਥੋੜ੍ਹਾ ਕਿਤੇ ਜ਼ਿਆਦਾ। ਈਵਨ ਕਿ ਨਾ ਕਹਿੰਦੇ ਹਾਈਵੇਜ਼ 'ਤੇ ਫਲੱਡਿੰਗ ਵਾਲੀ ਸਿਚੁਏਸ਼ਨ ਹੋਈ ਹੋਈ ਹੈ, ਕਹਿਣ ਦਾ ਮਤਲਬ ਜ਼ਿਆਦਾ ਪਾਣੀ ਹੋਣਾ। ਸੋ ਡਰਾਈਵ ਵੈਰੀ ਵੈਰੀ ਸਲੋ, ਅਤੇ ਜਿਵੇਂ ਵੀ ਕੰਡੀਸ਼ਨ ਹੈ ਉਸ ਰੋਡ ਦੀ ਉਸ ਹਿਸਾਬ ਦੇ ਨਾਲ ਹੀ ਤੁਸੀਂ ਆਪਣੀ ਗੱਡੀ ਡਰਾਈਵ ਕਰੋ, ਸੇਫ ਰਹੋ ਅਤੇ ਆਪ ਵੀ ਸੇਫ ਰਹੋ, ਦੂਜਿਆਂ ਨੂੰ ਵੀ ਸੇਫ ਰੱਖੋ। ਅਤੇ ਹਵਾ ਜਿਹੜੀ ਹੈ ਜੀ ਉਹ ਚੱਲ ਰਹੀ 55 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ, ਅਤੇ ਇਸ ਸਮੇਂ 14 ਡਿਗਰੀ ਕਹਿੰਦੇ ਆ ਤੁਸੀਂ ਫੀਲ ਕਰ ਰਹੇ ਹੋ, ਹਾਈ ਅੱਜ ਜਾਣਾ 20 ਡਿਗਰੀ, ਲੋ ਜਾਣਾ 14 ਡਿਗਰੀ ਸੈਲਸੀਅਸ ਤੱਕ। ਸੋ ਇਸ ਸਮੇਂ ਕਹਿੰਦੇ ਹਵਾ ਜਿਹੜੀ ਹੈ ਉਹ ਕਾਫੀ ਚੱਲ ਰਹੀ, ਸੋ 55 ਕਿਲੋਮੀਟਰ ਕਾਫੀ ਹੁੰਦੀ ਹੈ। ਜਿਵੇਂ ਹੁਣ ਆਪਾਂ ਜੇ ਗੱਡੀ ਚਲਾਉਂਦੇ ਹਾਂ 40 ਦੀ ਸਪੀਡ, ਚਲੋ ਸਲੋ ਹੈ, 50 to 60 ਤੱਕ ਗੱਡੀ ਬੜੀ ਭੱਜਦੀ ਹੈ ਨਾ, ਸੋ ਓਨੀ ਹਵਾ ਜਿਹੜੀ ਚੱਲ ਰਹੀ ਹੈ। ਸੋ 2 ਵਜੇ ਤੱਕ ਕਹਿੰਦੇ ਮੀਂਹ ਹੈ ਜਿਹੜਾ ਇੱਦਾਂ ਹੀ ਪਈ ਜਾਣਾ, ਹਵਾ ਵੀ ਇੱਦਾਂ ਹੀ ਚੱਲੀ ਜਾਣੀ ਸਾਰਾ ਦਿਨ, ਅਤੇ ਸ਼ਾਮ ਨੂੰ ਥੋੜ੍ਹੀ ਬਹੁਤੀ ਧੁੱਪ ਤੁਹਾਨੂੰ ਮਿਲ ਸਕਦੀ ਹੈ 8-9 ਵਜੇ ਦੇ ਕਰੀਬ। ਫਿਰ 9:03 'ਤੇ ਸਨਸੈਟ ਹੋ ਜਾਣਾ, ਰਾਤ ਦਾ ਟੈਂਪਰੇਚਰ ਵੀ ਵਧੀਆ 15-14-13, ਸਵੇਰੇ 5 ਵਜੇ 13 ਡਿਗਰੀ ਸੈਲਸੀਅਸ ਟੈਂਪਰੇਚਰ ਹੋਊਗਾ। ਸੋ ਸਨਰਾਈਜ਼ ਸਵੇਰੇ ਹੋਊਗਾ ਜੀ 5:37 'ਤੇ, ਅਤੇ ਕੱਲ੍ਹ ਨੂੰ ਧੁੱਪ ਜਿਹੜੀ ਹੈ ਸਾਰਾ ਦਿਨ ਦਿਖ ਰਹੀ ਆ। ਸੋ ਚਲੋ ਕੱਲ੍ਹ ਨੂੰ ਧੁੱਪ ਦਾ ਲਿਓ ਨਜ਼ਾਰਾ, ਅਤੇ ਅੱਜ ਤਾਂ ਮੀਂਹ 2 ਵਜੇ ਤੱਕ ਹੈਗਾ, ਉਸ ਤੋਂ ਬਾਅਦ ਸਾਰਾ ਕੁਛ ਫਿਰ ਠੀਕ ਹੋ ਜਾਣਾ। ਸੋ ਬਿਲਕੁਲ ਜੀ, ਕਰਦੇ ਹਾਂ ਤੁਹਾਡੇ ਨਾਲ ਗੱਲਬਾਤ, ਥੋੜ੍ਹਾ ਜਿਹਾ ਸ਼ਬਦ ਹੋਰ ਲਾਉਂਦੇ ਹਾਂ, ਫਿਰ ਸਾਰਾਂਸ਼ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਅੱਛਾ, ਪਾਠ ਸ਼ੁਰੂ ਹੋ ਗਿਆ, ਕਿਉਂਕਿ ਮੈਂ ਲਾਈਵ ਲਗਾਇਆ ਹੋਇਆ ਜੀ ਆਪਣੇ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਉੱਥੇ ਹੁਣ ਕਿਉਂਕਿ ਆਪਣੀ ਸਵੇਰ ਆ ਉੱਥੇ ਸ਼ਾਮ ਹੋ ਗਈ, ਅਤੇ ਰਹਿਰਾਸ ਸਾਹਿਬ ਦਾ ਪਾਠ ਹੈ ਜਿਹੜਾ ਉੱਥੇ ਹੁਣ ਸ਼ੁਰੂ ਹੋ ਗਿਆ। ਅਤੇ ਲਓ ਜੀ ਆਪਾਂ ਹੁਣ ਸਾਰਾਂਸ਼ ਨਾਲ ਕਰੀਏ ਗੱਲਬਾਤ ਥੋੜ੍ਹੀ ਜਿਹੀ, ਕਿਉਂਕਿ ਸਾਰਾਂਸ਼ ਜਿਹੜੇ ਹੈ ਬੜੀ ਵਧੀਆ ਜਾਣਕਾਰੀ ਲੈ ਕੇ ਆਉਂਦੇ ਹੈ, ਅਤੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਨੂੰ ਤੁਸੀਂ ਕੰਟੈਕਟ ਕਰਨਾ, ਕਿਉਂਕਿ ਐਜੂਕੇਸ਼ਨ ਲੈਣ ਦੇ ਲਈ ਤੁਹਾਨੂੰ ਗੌਰਮੈਂਟ ਗ੍ਰਾਂਟ ਦੇ ਰਹੀ ਹੈ। ਸੋ ਇਸ ਚੀਜ਼ ਦਾ ਤੁਸੀਂ ਲਾਹਾ ਲਓ ਅਤੇ ਵਧੀਆ ਆਪਣੀ ਐਜੂਕੇਸ਼ਨ ਕਰ ਲਓ, ਤਾਂ ਕਿ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਕੇ ਵਧੀਆ ਫਿਰ ਜੋਬ ਤੁਹਾਨੂੰ ਹੋਰ ਕਿਤੇ ਵੀ ਮਿਲ ਸਕਦੀ ਹੈ ਨਾ। ਸੋ ਸਾਰਾਂਸ਼ ਕੀ ਹਾਲ ਚਾਲ? ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਵਾਜ਼ ਆ ਰਹੀ ਹੈ?
0: ਹਾਂ ਬਾਈ, ਹਾਂਜੀ ਸਾਰਾਂਸ਼, ਸਤਿ ਸ਼੍ਰੀ ਅਕਾਲ, ਤੇ ਕੀ ਹਾਲ ਚਾਲ ਤੁਹਾਡਾ?
1: ਵਧੀਆ ਜੀ, ਵਧੀਆ ਜੀ, ਆਪ ਬਤਾਏ?
0: ਜੀ ਜੀ ਬਹੁਤ ਵਧੀਆ। ਤੇ ਸਾਰਾਂਸ਼ ਦੋ ਜਾਣਕਾਰੀ ਕਿ ਜਿਹੜੀ ਗ੍ਰਾਂਟ ਹੈਗੀ ਹੈ ਕਦੋਂ ਤੱਕ ਅਵੇਲੇਬਿਲਟੀ ਉਹਦੀ ਹੈਗੀ ਹੈ, ਤੇ ਕਿੰਨਾ ਕੁ ਟਾਈਮ ਰਹਿ ਗਿਆ ਉਹ ਚੀਜ਼ ਨੂੰ, ਉਹ ਤੋਂ ਬਾਅਦ ਫਿਰ ਥੋੜਾ ਔਖਾ ਹੋ ਜਾਣਾ ਹੈ, ਫਿਰ ਕਹਿੰਦੇ ਆ ਸਿਰਫ ਲੋਨ ਹੀ ਮਿਲਣਾ। ਜੀ
1: ਹਾਂਜੀ ਹਾਂਜੀ ਹਾਂਜੀ, ਸਿਰਫ 20 ਜੁਲਾਈ ਤੱਕ, ਮਤਲਬ 1 ਮਹੀਨੇ ਕੇ ਆਸ ਪਾਸ ਰਹਿ ਗਿਆ ਹੈ, ਔਰ ਉਸਮੇ ਅਗਰ ਆਪ आज भी एनरोल करते हैं, आज भी फुल ग्रांट आ रही है, 1 से 3 महीने के अंदर क्लाइंट्स के खाते में ये पैसे आते हैं। आप स्किल हासिल करें, आप आसान से कोर्सेज करें, असाइनमेंट्स हैं, एग्जामिनेशन नहीं है, कोई एज लिमिट नहीं है इसमें, और लाइक हमारे क्लाइंट 75 ईयर्स के भी है, 30 ईयर्स के भी है, कोई कैच नहीं है। तो आप स्किल डेवलप करते हैं, गवर्नमेंट आपको आप ही खाते फंडिंग देती है, 30 से 100,000 की फंडिंग ये होती है, जिसमें से आज के रेट में हाफ पोर्शन क्या है, हाफ पोर्शन इज नॉन रिफंडेबल, ग्रांट्स। 20 जुलाई के बाद एनरोल करेंगे, ग्रांट्स नहीं होगा, लोन ही आएगा, ग्रॉस इज सेम, ग्रॉस विल बी सेम। अगर आज किसी फैमिली को 80,000 है, 80,000 ही तब आएगा, लेकिन आज 80,000 में से 40,000 तो ग्रांट है, वापिसी नहीं करनी, उस टाइम पे क्या होगा, 80,000 का 80,000 ही लोन आएगा। वेट ना करें, कॉल करें, ऑफिस आए।
0: जी, एलिजिबिलिटी क्या है इसको, इसमें एनरोल होने के लिए?
1: हाँ जी, इसमें आपके पास स्टेटस होना चाहिए, आप चाहे ओंटारियो में कहीं भी रहते हैं वैसे तो, आप लाइक हमारे क्लाइंट्स ओंटारियो में लाइक हैमिल्टन से भी हैं, जीटीए से भी है, बैरी से भी है, आपके पास पीआर का स्टेटस हो, प्रोटेक्टेड पर्सन का हो या सिटीजन का स्टेटस हो, और सबसे इम्पोर्टेंट थिंग, ये सूट करता है सेल्फ एम्प्लॉयड लोगों को जो अपने टैक्सेस खुद करते हैं, क्योंकि उनकी इनकम कम होती है नोटिस ऑफ असेसमेंट पे, कॉर्पोरेशन इनकम बहुत ज्यादा होती है, दैट्स फाइन, गवर्नमेंट देखती है नोटिस ऑफ असेसमेंट की इनकम। तो अगर आपकी इनकम कम है, जैसे ऊबर ड्राइवर, अनएम्प्लॉयड, सेल्फ एम्प्लॉयड, लाइक सिंगल मदर, हाउस वाइफ, इनको अच्छा सूट करता है, इनकम कम हो तो ही आपको फायदा है। अगर आपकी इनकम, फैमिली इनकम $70,000 से कम है 2024 के नोटिस ऑफ असेसमेंट पे, तो ही सिर्फ आपको इसका एडवांटेज है। और लाइक अगर आपका फैमिली साइज ज्यादा है, किड्स ज्यादा है, आप मैरिड है, आपको अच्छा बेनिफिट है, तो आप कॉल करें, ऑफिस आए, कोई कैच नहीं है इसके अंदर, आसान से कोर्सेज है, असाइनमेंट है, एग्जामिनेशन नहीं है, आप स्किल हासिल कर रहे हैं जी, एक पंथ दो काज, आपको फंडिंग भी आ रही है, आप स्किल भी हासिल कर रहे हैं, तो इससे बड़ी अपॉर्चुनिटी बाद में कभी नहीं आएगी।
0: बिल्कुल। और इसमें ये बताएं, जैसे कोई भी कोर्स कर रहे हैं, कौन कौन से कोर्सेज हैं वो, और उनकी टर्म कितनी है, कितनी देर के हैं, शॉर्ट कोर्सेज भी हैं, और लेंथ बताएं उनकी प्लीज।
1: हाँ जी, कोर्सेज ज्यादातर 1 ईयर के हैं, रीजन 1 ईयर में गवर्नमेंट मैक्सिमम फंडिंग देती है, अगर कोई कोर्स 6-8 महीने का है, जैसे PSW हो गया, ECA हो गया, उनमें फंडिंग कम होती है, तब भी लोगों की चीज निकल जाती है ऐसी गवर्नमेंट की ग्रांट से। तो और बाकी 1 ईयर के कोर्सेज जैसे हॉस्पिटैलिटी हो गया, बिजनेस मैनेजमेंट हो गया, अकाउंटिंग हो गया, और कुछ हेल्थ केयर के प्रोग्राम्स हैं, और लाइक कुछ कोर्सेज, ज्यादातर कोर्सेज हमारे पास जो सब ऑनलाइन ही है, फुली ऑनलाइन।
0: ठीक है,
1: आपने कहीं नहीं जाना, 2 से 3 घंटे घर से लगाने हैं आपने क्लासेस, और लाइक फोन पे लगा सकते हैं, लैपटॉप पे लगा सकते हैं, अटेंडेंस होनी चाहिए, और इससे इजी कुछ नहीं हो सकता। और लाइक आपके अकाउंट में फंडिंग आती है डायरेक्ट, आप स्किल भी हासिल करते हैं। अगर आपने हार्ड कोर्सेज करने हैं, हमारे पास ट्रेड में HVAC है, और लाइक हमारे पास लाइक प्लम्बिंग के कोर्सेज भी, बट हमने देखा है बड़ा कम लोग चूज करते हैं उनको। अच्छा। ज्यादातर लोग चूज करते हैं फुली ऑनलाइन कोर्सेज, आसान जी कोर्सेज, क्योंकि इस उम्र में हमारे पास जिम्मेदारी बहुत ज्यादा होती है, 40-50 ईयर्स में बच्चे संभालने हैं, लाइक इतना कुछ देखना, घर संभालना है, तो और जो लेडीज है वो चूज करती है, लाइक जेंट्स चूज करते, ट्रक ड्राइवर, उबर ड्राइवर, फुली ऑनलाइन कोर्सेज। तो वेट ना करें, हमारे ऑफिस आए, कॉल करें, अपॉर्चुनिटी को मिस ना करें। हमारा बिजनेस ऐसा नहीं है कि आज हम आपको लाइक 30% ऑफ दे रहे हैं, हम कुछ लाइक 1 महीने बाद आपको फिर से मतलब 100% ऑफ दे रहे हैं, हमारे हाथ में नहीं है ये, हम जरिया है गवर्नमेंट की पॉलिसी जो कि चेंज हो रही है 1 महीने के बाद, तो मतलब इट्स नॉट अ गिमिक। तो आप कॉल करें, ऑफिस आए।
0: ठीक है। अच्छा सरांश, कितनी एक ग्रांट जो मिल जाती है, थोड़ा उसका जैसे हम कहते हैं कोई राशि बताएं, थोड़ा सा हमारे जो लिसनर है उनको पता लगे भी, हाँ इतनी मैक्स मिल जाती है, इतनी मिनिमम, इतनी मिलती है, कितनी है?
1: हाँ जैसे अब हमारे पास रिटायर्ड कपल्स भी आते हैं जो पेंशन पे हैं, फैमिली ऑफ टू हो गया वो, उनमें उनको अगर वाइफ पढ़ते हैं तो उनको 45,000 की फंडिंग मिलती है, जिसमें से $25,000 तो ग्रांट ही है, रेस्ट अमाउंट $20,000 इज ऑप्शनल लोन 0% पे, जो कि 1.5 साल बाद लौटाना स्टार्ट करना है। अगर आपका क्रेडिट स्कोर 0 भी है तब भी एलिजिबल है, गवर्नमेंट फंडिंग दे रही है, बैंक भी दे रहा है आपको यहाँ पे। अगर फैमिली ऑफ 3 अपटू 60,000, फैमिली ऑफ 4 अपटू 80,000, फैमिली ऑफ 5 आपके 3 बच्चे हैं, यूनिवर्सिटी कॉलेज जा रहे हैं, वो बच्चे ही काउंट होते हैं, डिपेंडेंट ही काउंट होते हैं, फैमिली ऑफ 5 को $100,000 तक आता है। इन सब अमाउंट्स में से हाफ पोर्शन आज की डेट में ग्रांट है, जो वापसी नहीं करना, और जो लोन भी है ना, जो रेस्ट हाफ पोर्शन ऑप्शनल लोन है, ऑप्शनल है, वो मत लीजिए, लोन से डर लगता है, तो बट लोग लेते हैं जब वापस आते हैं, क्यों, अगर फैमिली फाइव को 100,000 की फंडिंग आ रही है, 50,000 ग्रांट है, 50,000 लोन है, तो लोन आपने 1.5 साल बाद लौटाना स्टार्ट करना है, आज नहीं करना किससे, 1.5 साल बाद। अगर आपकी जॉब नहीं लगी ना तब भी लोन गवर्नमेंट लोन डेफर कर देती है 1 साल और,
0: अच्छा
1: तब भी लगे ना 1 साल और डेफर कर देती है।
0: ठीक है, अच्छा जैसे अभी आप बोल रहे हो कि 20 जुलाई तक ही ग्रांट है जो मिलनी है, तो इसकी डेट एक्सटेंड होने का चांस है कि नहीं, बस 20 तक ही होगी लग रहा है कुछ?
1: बिल्कुल बंद है, बिल्कुल नहीं नहीं नहीं गवर्नमेंट के नए कैलकुलेटर्स आ गए हैं, नए अकेडमी के स्टार्ट होता है 1 अगस्त से, उसमें 2025 का नोटिस असेसमेंट देखा जाता है, और लाइक उसमें कैलकुलेशन आ चुकी है। मतलब आज अगर फैमिली ऑफ फोर एनरोल करते हैं 80,000, 40,000 ग्रांट है उसमें से, फैमिली फोर का जब हम एस्टिमेट डालते हैं नेक्स्ट अकेडमिक ईयर में 1 अगस्त के बाद, तो उसमें 80,000 आ रहा है लेकिन सारा लोन है।
0: ठीक है,
1: गवर्नमेंट जो फंडिंग कर रही है, बिलियन डॉलर्स गवर्नमेंट यूक्रेन को दे रही है, फॉरेन एड में दे रही है, 3.1 बिलियन लगा दिया, गवर्नमेंट जब एजुकेशन में स्पेंड करती है, देयर इज नो कैच इन इट। नंबर नोट करें आप, कॉल करें उन्हें 437-264-3175, फीस हमारी है, देयर इज नो कैच, फीस हमारी 199 या 499 है डिपेंडिंग ऑन कोर्स, कोई परसेंटेज कोई कमीशन कोई कैच नहीं है, प्रॉपर ऑफिस है जी, टिम हॉर्टन में नहीं मिलते, 1,000 स्क्वायर फीट का ऑफिस है, और लाइक 7 साल हो चुके हैं, कल हमें 8 साल होने वाले धंधे में, इतने लोगों को हम ऑलरेडी हेल्प कर चुके हैं। कलयुग में अच्छा करो तो भी लोगों को शक ही लगता है, बात ठीक है, फंडिंग का वर्ड सुन के मुझे भी लगता है
0: अच्छा।
1: कि भाई कुछ कैच होगा, यहाँ होगा वहाँ होगा, एजुकेशन फंडिंग है गवर्नमेंट कर रही है, नकली कागज आप लग नहीं सकते, गवर्नमेंट पे कागज पहले से है, नोटिस ऑफ रेस्पेंड, बच्चों के बर्थ सर्टिफिकेट पहले से बड़े जी, कहाँ हैंकी पेंकी करोगे उसमें आप, कुछ नहीं हो सकता।
0: बिल्कुल,
1: इसलिए देयर इज नो कैच, नंबर नोट करें 437-264-3175, 437-264-3175, 437-264-3175, नंबर अगेन 437-264-3175। ऑफिस जी हमारा 218 एक्सपोर्ट बुलेवर्ड पे है, यूनिट 212 में, आप हमें अभी कॉल करेंगे 15-20 मिनट में आपको रिप्लाई आ जाएगा, और लाइक नंबर अगेन नोट करें 437-264-3175, 437-264-3175
0: जी। थैंक यू सराश, बिल्कुल जी तुसी सराश नू जरूर कॉल करो, क्योंकि नित प्रति जड़े नवे लिसनर जुड़दे है ना, सो कईयां ने तां अज पहली बार सुनिया होना, क्योंकि कोई जरूरी नहीं हुंदा कि थानू पहले ही पता है, सो इस करके थानू वधिया स्नेहा पहुंचाउंदे आ, वधिया एजुकेशन जिहड़ी आ तुसी उह लओ, ते ज्यादा जानकारी लई तुसी सराश नू कॉल करनी है। यूनी ग्लोबल एडवाइजरी इंक दे नाल इह काम करदे आ, 437-264-3175, 437-264-3175 ते गलबात तुसी करो सराश दे नाल। ते लो जी, अज पंजवें पातशाह श्री गुरु अर्जन देव जी उन्हां दा अज शहीदी पुरब जिहड़ा ओह मना रहे हैं जी, वर्ल्ड वाइड ही मनाया जा रहा है। ते जे आपां गल करिए पंजवें गुरु पातशाह अर्जन देव जी, ते उन्हां दी इह ना बेमिसाल शहादत है, इदां दी शहादत पहलां नहीं सुनी होनी कदे भी, जदों इन्हां ने शहादत दित्ती उस तों बाद देखो हुण किन्ना समां निकल गया, ते हुण असीं 420वीं जिहड़ी एनिवर्सरी आ उह सैलीब्रेट कर रहे हां। ते 15 अप्रैल 1563 दा जिहड़ा जन्म है गोइंदवाल साहब दे विच जन्म होया सी जी श्री गुरु अर्जन देव जी का। तो इन्हों के माता पिता का नाम की सीगा, माता पिता का नाम तुसी दसना जी, श्री गुरु अर्जन देव जी के माता पिता जी उन्हों का नाम की है, तो इस स्पैशल दिन ते की कुछ संगत कर दियाँ, जिमें अज गुरपुरब है शहीदी गुरपुरब, तो अज स्पैशल तौर पर की किया जाता है, की कुछ किया जाता, जिमें आप गुरबाणी तो सुनते हैं पढ़ते हैं गुरद्वारा साहबां दे विच पढ़ी जाती है, कीर्तन किया जाता है ना, तो होर की स्पैशल किया जाता इस दिन के नाल जिहड़ा जुड़िया होया। 647-874-1313 स्टूडियो के कॉल करके शमूलीयत पा सकते हो, तो दस सकते हो, तो होर कुछ भी तुसी कोई कविता सुनानी है, कोई भी गलबात करनी है बिल्कुल तुसी कर सकते हो। सो जप्यो जिन अर्जन देव गुरु, फिर संकट जोन गर्ब ना आयो। सो ये ना सवैये भट्ट मथुरा जी दे लिखे हुए है, और अपने श्री गुरु ग्रंथ साहिब जी दे अंग 1409 ते अंकित हैगे है, सवैये महल्ले पंजवें के। ਸੋ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ।

0: ਲਓ ਜੀ, ਹੁਣ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰੀ ਜਾਵਾਂਗੇ ਤੇ ਨਾਲ ਦੀ ਨਾਲ ਸਾਡੇ ਸਪਾਂਸਰ ਵੀ ਜੁੜ ਰਹੇ ਆ, ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਤੇ ਪਰਮਜੀਤ ਦਿਓਲ ਜੀ ਨੂੰ ਆਪਾਂ ਲੈਂਦੇ ਆ ਰੀਅਲ ਐਸਟੇਟ ਦੀ ਲਈ ਜਾਣਕਾਰੀ। ਪਰਮਜੀਤ ਜੀ ਸਵਾਗਤ ਤੁਹਾਡਾ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
0: ਜੀ,
1: ਮੈਂ ਔਨ ਏਅਰ।
0: ਹਾਂਜੀ, ਤੁਸੀਂ ਔਨ ਏਅਰ ਹੋ ਸਰ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਰਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤੇ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਕਮਰਸ਼ੀਅਲ ਯੂਨਿਟ ਤੁਹਾਨੂੰ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੇ ਵਿੱਚ ਪੀਜ਼ਾ ਸਟੋਰ ਦਾ ਬਿਜ਼ਨਸ ਚੱਲ ਰਿਹਾ ਵਾ। ਅਤੇ ਯੂਨਿਟ ਦੀ ਜਿਹੜੀ ਪ੍ਰਾਈਸ ਵਾ ਉਹ ਬਹੁਤ ਹੀ ਲੋਅ ਰੱਖੀ ਗਈ ਆ, ਆਸਕਿੰਗ ਪ੍ਰਾਈਸ $499,000। ਅਤੇ ਇਸ ਦੇ ਵਿੱਚ ਤੁਸੀਂ ਕਿਸੇ ਵੀ ਕਿਸਮ ਦਾ ਫੂਡ ਦਾ ਬਿਜ਼ਨਸ ਕਰ ਸਕਦੇ ਹੋ, ਜਾਂ ਤੁਸੀਂ ਪੀਜ਼ਾ ਸਟੋਰ ਵੀ ਰਨ ਕਰ ਸਕਦੇ ਹੋ। ਰੀਸੈਂਟਲੀ ਇਸ ਦੇ ਵਿੱਚ ਪੀਜ਼ਾ ਸਟੋਰ ਰਨ ਹੋ ਰਿਹਾ ਵਾ, ਬਿਗ ਫ੍ਰੈਂਚਾਈਜ਼ ਦਾ। ਅਗਰ ਤੁਸੀਂ ਪੀਜ਼ਾ ਸਟੋਰ ਵੀ ਖਰੀਦਣਾ ਚਾਹੁੰਦੇ ਹੋ, ਯੂਨਿਟ ਵੀ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮਿਸਾਗਾ ਦੇ ਵਿੱਚ, ਡਿਕਸੀ ਰੋਡ ਦੇ ਉੱਪਰ, 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਲੇਕ ਸ਼ੋਰ ਦੇ ਉੱਤੇ ਲਿਸਟ ਕੀਤਾ ਗਿਆ ਵਾ। ਇਹ ਲੇਕ ਸ਼ੋਰ ਦੇ ਉੱਤੇ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਲਿਸਟ ਕੀਤਾ ਗਿਆ, ਜਿਸ ਦੀ ਸ਼ੇਅਰ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ ਤੇ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ, ਤੇ ਆਸਕਿੰਗ ਪ੍ਰਾਈਸ ਜਿਹੜੀ ਆ ਉਹ ਸਿਰਫ $69,000 ਰੱਖੀ ਗਈ ਆ। ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ ਹੋਰ ਲਿਸਟ ਕੀਤਾ ਹੋਇਆ ਇੱਕ, ਜਾਂ ਬ੍ਰਾਂਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਪੀਜ਼ਾ ਸਟੋਰ, ਸੋਰੀ, ਇੱਕ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਜਿਹੜਾ ਕਿ ਮਿਸਾਗਾ ਮਾਲਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। 9-10 ਸਟੂਡੈਂਟਸ ਰੀਸੈਂਟਲੀ ਲੈਸਨ ਲੈ ਰਹੇ ਹਨ, ਅਤੇ ਇਸਦਾ ਆਫਿਸ ਜਿਹੜਾ ਵਾ ਉਹ ਮਿਸਾਗਾ ਦੇ ਵਿੱਚ ਮਾਲਟਨ ਦੇ ਵਿੱਚ ਤੁਹਾਨੂੰ ਮਿਲੇਗਾ। ਆਫਿਸ ਦਾ ਰੈਂਟ ਸਿਰਫ $1,650, ਅਤੇ ਇਸ ਦੇ ਵਿੱਚ ਨਾਲ ਤੁਹਾਨੂੰ ਏਅਰਬ੍ਰੇਕਸ ਦਾ ਇਕੁਇਪਮੈਂਟ ਮਿਲੇਗਾ, 2 ਟਰੈਕਟਰ, 3 ਟ੍ਰੇਲਰ, ਅਤੇ ਹੋਰ ਬਹੁਤ ਸਾਰਾ ਇਕੁਇਪਮੈਂਟ, ਅਤੇ ਨਾਲ ਇਸਦੇ ਪੂਰੇ ਦਾ ਪੂਰਾ ਪੈਕੇਜ ਮਿਲੇਗਾ। ਅਤੇ ਇਹਦੀ ਪ੍ਰਾਈਸ ਜਿਹੜੀ ਰੱਖੀ ਆ ਉਹ ਸਿਰਫ ਤੇ ਸਿਰਫ $99,000 ਰੱਖੀ ਗਈ ਆ। ਅਗਰ ਤੁਸੀਂ ਇਹ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378, 416-993-7378। ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੋ ਜੇ ਤੁਸੀਂ ਚਾਹੁੰਦੇ ਹੋ। ਬਹੁਤ ਵਧੀਆ, ਤੁਹਾਨੂੰ ਜਿਹੜੀ ਹੈ ਰੀਅਲ ਅਸਟੇਟ ਦੇ ਵਿੱਚ ਤੁਸੀਂ ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੈ, ਜਾਣਕਾਰੀ ਚਾਹੀਦੀ ਹੈ, 416-993-7378 ਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰੋ ਤੇ ਤੁਹਾਨੂੰ ਪ੍ਰੋਪਰ ਪੂਰੀ ਜਾਣਕਾਰੀ ਜਿਹੜੀ ਹੈ ਉਹ ਮਿਲੇਗੀ। ਤੇ ਲਓ ਜੀ, ਸਾਡੇ ਨਾਲ ਹੁਣ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਭਾਜੀ ਵੀ ਜੁੜ ਗਏ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਂਦੇ ਹਾਂ। ਸੋ RDSP ਦੀ ਜਾਣਕਾਰੀ ਜਿਹੜੀ ਲੈ ਲੈਂਦੇ ਹਾਂ। ਸੋ ਭਾਜੀ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ RDSP ਇੱਕ ਇੱਦਾਂ ਦਾ ਸਬਜੈਕਟ ਹੈ ਜੋ ਕਿ ਫੈਡਰਲ ਗਵਰਨਮੈਂਟ ਨੇ 2008 ਤੋਂ ਸਟਾਰਟ ਕੀਤਾ ਸੀਗਾ। ਸੋ ਜਿਹਦੇ ਅੰਡਰ ਕੀ, ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਤੇ $90,000 ਤੱਕ ਦੀ ਉਹਨਾਂ ਨੂੰ ਗ੍ਰਾਂਟ ਮਿਲ ਸਕਦੀ ਹੈ। ਤੁਹਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਹੈਗਾ, ਐਂਡ ਜਿਹੜੀ ਉਮਰ ਹੈ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਕਿਉਂਕਿ ਕਾਫੀ ਪਰਿਵਾਰ ਹੈ ਉਹ ਸਾਨੂੰ ਕਾਲ ਕਰਦੇ ਜਿਨ੍ਹਾਂ ਦੀ ਏਜ 49 ਤੋਂ ਅਬਵ ਹੈਗੀ ਹੈ, ਸੋ ਉਹਨਾਂ ਲਈ ਇਹ ਪ੍ਰੋਗਰਾਮ ਨਹੀਂ ਹੈ। RDSP ਅਕਾਊਂਟ 59 ਦੀ ਏਜ ਤੱਕ ਓਪਨ ਕੀਤਾ ਜਾ ਸਕਦਾ, ਪਰ ਜਿਹੜੀਆਂ ਗ੍ਰਾਂਟਸ ਨੇ ਉਹ ਸਿਰਫ ਤੇ ਸਿਰਫ 49 ਦੀ ਏਜ ਤੱਕ ਹੀ ਜਿਹੜਾ ਹੈਗਾ ਮਿਲਣਗੀਆਂ। ਸੋ ਆਪਾਂ ਕਿਸੇ ਦਿਨ ਫਿਰ ਆਪਾਂ ਬੈਨੀਫਿਟ ਦੱਸਾਂਗੇ 49 ਤੋਂ ਲੈ ਕੇ 59 ਦੀ ਜਿਹਨਾਂ ਦੀ ਏਜ ਹੈ, ਜਿਹਨਾਂ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ, ਉਹਨਾਂ ਨੂੰ ਅਕਾਊਂਟ ਓਪਨ ਕਰਨ ਦਾ ਕਿਹੜਾ ਕਿਹੜਾ ਵੱਡਾ ਬੈਨੀਫਿਟ ਹੋ ਸਕਦਾ ਹੈਗਾ। ਸੋ ਮੈਂ ਤਾਂ ਇਹੀ ਕਹਿੰਦਾ ਹੈਗਾ ਵੀ ਕਿਉਂਕਿ ਜਿੰਨੀ ਚਿਰ ਤੱਕ ਪੈਂਦੀ ਸਪੈਸ਼ਲ ਨੀਡ ਵਾਲੇ ਕਿੰਨੇ ਇੱਥੇ ਬੱਚੇ ਹੈ, ਜਿੰਦੇ ਤੱਕ ਤਾਂ ਪੇਰੈਂਟਸ ਅਲਾਈਵ ਹੈਗੇ ਨੇ, ਉਸ ਬੱਚੇ ਦੀ ਬਹੁਤ ਵਧੀਆ ਪਰਵਰਿਸ਼ ਹੋ ਰਹੀ ਹੁੰਦੀ ਹੈ, ਪਰ ਕਦੇ ਸੋਚਿਆ ਕੱਲ ਨੂੰ ਪੇਰੈਂਟਸ ਨੂੰ ਕੁਛ ਹੋ ਗਿਆ ਉਸ ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਹੈ। ਸੋ ਦਿਸ ਇਜ਼ ਦਾ ਰੀਜ਼ਨ ਗਵਰਨਮੈਂਟ ਨੇ ਇਹ ਪ੍ਰੋਗਰਾਮ ਹੀ ਤਾਂ ਬਣਾਇਆ ਹੈਗਾ ਤਾਂ ਕਿ ਉਸ ਬੱਚੇ ਨੂੰ ਫਾਈਨੈਂਸ਼ਲੀ ਸਟਰੋਂਗ ਬਣਾਇਆ ਜਾ ਸਕੇ, ਐਂਡ ਪੇਰੈਂਟਸ ਨੂੰ ਗਵਰਨਮੈਂਟ ਇਨਕਰੇਜ ਕਰਦੀ ਹੈ ਉਸ ਅਕਾਊਂਟ ਦੇ ਵਿੱਚ $2,00,000 तक जिहड़ा हैगा इन्वेस्ट कर सकदे ने, अपना डिपॉजिट कर सकदे हैगे ने। इवन मान लो अज कोई बच्चे जिन्हें एजुकेशन प्लान पेरेंट्स ने ओपन किया, उन्हां दा एजुकेशन प्लान कल नूं पता लगदा वी बच्चे ने यूनिवर्सिटी कॉलेज नहीं जाना ड्यू टू उन्हां दे जिहड़े हैल्थ कंसर्न करके, ते आपां अपने आरईएसपी दे जिहड़े पैसे ने ओह वी ट्रांसफर करके आरडीएसपी दे विच स्विच कर सकदे हां। इस तों इलावा जिहड़े पेरेंट्स ने अपनी आरआरएसपी ओपन कीती हुंदी है तां आपां नूं पता हैगा जदों पेरेंट्स कल डेथ हो जाती है तो वह सारा पैसा टैक्सेबल हो जाता है, पर अगर घर कोई स्पेशल नीड वाला बच्चा है आर डी एस पी अकाउंट है तो $1,00,000 तक गवर्नमेंट जिहड़ा आपां नूं जिहड़ा हैगा आर डी एस पी दे विच जिहड़ा हैगा स्विच करन दा ट्रांसफर करन दा मौका दिंदे ने। सो जिहदे नाल की है उस बच्चे नूं काफी वड्डे जिहड़े बेनीफिट हो जांदे ने। सो तुसीं कॉल करना पंजाब इंश्योरेंस ते 416-910-9000 416-910-9000 वैबसाइट है punjabinsurance.ca। एंड काफी पंजी पेरेंट्स ने जिहड़े जिन्हां नूं पता ही नहीं सीगा इस ग्रांट बारे साडे कोल आंदे हैगे ने। मेन उहनां दा कंसर्न ही इह हुंदा वी बच्चे काफी जिहड़े स्पेशल नीड वाले बच्चे ने एंड हैल्थ कार्ड दे विच बड़ियां चीजां ने जिहड़ियां कवर नहीं कीतियां जांदियां, स्पेशली ऑटिज्म वाले जिहड़े बच्चे ने किन्नियां किन्नियां जगह ते थेरेपीस लई जिहड़ा है पेरेंट्स नूं जाना पैंदा हैगा। एंड जिहड़ी इह ग्रांट हैगी है बच्चे दे फ्यूचर लई जिहड़ा हैगा गवर्नमेंट दे रही है। तुसीं कॉल करना पंजाब इंश्योरेंस ते 416-910-9000 416-910-9000 वैबसाइट है punjabinsurance.ca। ते लास्ट विच पंजी मैं कुछ कॉमन एग्जाम्पल्स दवांगा जिहदे अंडर की है तुहानूं इह ग्रांट मिल सकदी है। अगर कोई परसन इंसुलिन डिपेंडेंट हैगा, डाउन सिंड्रम है, ऑटिज्म, ADHD, डायमेंशिया, अल्जाइमर, डिवेलपमेंटल डिले, एपीलैप्सी, इस तों इलावा डिवेलपमेंटल डिसेबिलिटीज एंड MS दा इशू है, स्वेयर कोलाइटिस, कॉर्न डिजीज, स्वेयर अर्थराइटिस, ल्यूपस, किडनी फेलियर रिक्वायरिंग डायलिसिस, कोई कैंसर का पेशेंट है लेकिन इलाज लंबा चल रहा है तो उन्होंने भी $90,000 की ग्रांट का बेनीफिट हो सकता है। इस तों इलावा स्वेयर डिप्रैशन, हार्ट डिजीज, स्ट्रोक सर्वाइवर, बाइपोलर डिसऑर्डर, स्किजोफ्रीनिया, PTSD, एंगजाइटी डिसऑर्डर, स्वेयर लर्निंग डिसेबिलिटीज, हियरिंग लॉस, डेफनेस, विजन इंपेयरमेंट, ब्लाइंडनेस, क्रॉनिक पेन, OCD, पोलियो, पार्किंसन, पैरालाइसिस, इस तों इलावा हिप इंजरी एंड अगर उन्होंने कोई ग्लूकोमा का इशू हैगा तो डेफिनेटली वो RDSP का अकाउंट ओपन करके जी $90,000 की ग्रांट है वह बेनीफिट ले सकते हैं। एंड ईवन गवर्नमेंट ने यह भी कहा है अगर कोई परसन एलिजिबिलिटी रखता है पिछले 10 साल की जी उन्होंने मिसिंग ग्रांट है वह भी कैच की जा सकती है। तुम कॉल करना पंजाब इंश्योरेंस से। एंड इस तों इलावा ग्रांट तों इलावा जिहड़े बच्चे 18 साल की एज तो घट ने डिसेबिलिटी टैक्स क्रैडिट सर्टिफिकेट हैगा तो पेरेंट्स को अप टू $284 तक हर महीने एक्स्ट्रा मिलेगा। एंड जिन्हों की एज 18 साल तो अब है उन्होंने $200 अप टू $200 महीने का जिहड़ा एक्स्ट्रा मिल सकता। तुम कॉल करना पंजाब इंश्योरेंस से अगर तुहाडा कोई भी क्वेश्चन होवे फैडरल गवर्नमेंट की इस $90,000 की ग्रांट बारे 416-910-9000 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਪੰਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਤੇ ਲਓ ਜੀ ਨੰਬਰ 400 ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਤੇ ਲਓ ਜੀ ਨੰਬਰ 416-910-9000 ਤੇ ਤੁਸੀਂ ਗੱਲਬਾਤ ਹੈ ਜਿਹੜੀ ਉਹ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ RDSP ਦੀ ਤੁਹਾਨੂੰ ਮਿਲੂਗੀ। ਵੈਸੇ ਸਹੀ ਗੱਲ ਹੈ, ਜਦੋਂ ਤੱਕ ਪੇਰੈਂਟਸ ਹੈ ਬੱਚੇ ਦੀ ਉਹ ਪੂਰੀ ਦੇਖਭਾਲ ਕਰਦੇ ਆ, ਬਾਅਦ ਦੇ ਵਿੱਚੋਂ ਉਹਨਾਂ ਨਾਲ ਕੋਈ ਮੁਸ਼ਕਲ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ, ਹੈ ਨਾ। ਸੋ ਜ਼ਰੂਰ ਲਾਹਾ ਲੈ ਲਓ ਜੀ, ਜਿਹੜਾ ਗੌਰਮੈਂਟ ਤੁਹਾਨੂੰ ਇਹ ਵਧੀਆ ਗ੍ਰਾਂਟ ਦੇ ਰਹੀ ਹੈ। ਸੋ 416-910-9000 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ, ਆਪਾਂ ਗੱਲਬਾਤ ਕਰ ਰਹੇ ਸੀਗੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ, ਕਿਉਂਕਿ ਅੱਜ ਉਹਨਾਂ ਦਾ ਸ਼ਹਾਦਤ ਦਾ ਦਿਵਸ ਹੈ, ਸ਼ਹੀਦੀ ਗੁਰਪੁਰਬ ਹੈ। ਤੇ ਪੂਰੇ ਵਰਲਡ ਵਾਈਡ ਜਿੱਥੇ ਵੀ ਸਿੱਖ ਰਹਿੰਦੇ ਆ ਉਹ ਇਸ ਦਿਨ ਨੂੰ ਬੜੇ ਹੀ ਧੂਮਧਾਮ ਦੇ ਨਾਲ ਮਨਾ ਰਹੇ ਆ, ਕਿਉਂਕਿ ਨਾ ਗੁਰੂ ਅਰਜਨ ਦੇਵ ਜੀ ਨੇ ਬਹੁਤ ਵਧੀਆ ਸਿੱਖਿਆਵਾਂ ਦਿੱਤੀਆਂ। ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਜੀ, ਉਹਦਾ ਉਹਨਾਂ ਨੇ ਸੰਸਕਰਣ ਕੀਤਾ ਸੀ, ਸੰਕਲਨ ਕੀਤਾ ਉਹਨਾਂ ਨੇ। ਸੋ ਬਾਣੀਆਂ ਨੂੰ ਇਕੱਤਰ ਕਰਕੇ, ਅਲੱਗ ਅਲੱਗ ਬਾਣੀਆਂ ਨੂੰ ਇਕੱਤਰ ਕਰਕੇ, ਜਿਹਦੇ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਗਿਆ ਕਿ ਕਿਸੇ ਤਰੀਕੇ ਦਾ ਵੀ, ਹਾਂਜੀ ਸਿਰਫ ਜਿਹੜੇ ਗੁਰੂ ਹੈ ਉਹਨਾਂ ਦੀ ਬਾਣੀ ਨੂੰ ਹੀ ਲੈਣਾ। ਜਿਹੜੀ ਬਾਣੀ ਬਿਲਕੁਲ ਸਹੀ ਉਤਰਦੀ ਸੀਗੀ, ਇੱਕ ਸਿਧਾਂਤ ਹੁੰਦੇ ਆ ਕਿ ਰੱਬ ਬਾਰੇ ਗੱਲਬਾਤ ਕੀਤੀ ਜਾ ਰਹੀ ਹੋਵੇ ਤੇ ਉਹ ਗੱਲਬਾਤ ਬਿਲਕੁਲ ਨਿਸ਼ਪਕਸ਼ ਹੋਵੇ, ਕਿਸੇ ਦਾ ਪੱਖ ਨਾ ਪੂਰਦੀ ਹੋਵੇ ਤੇ ਉਦਾਂ ਦੀ ਬਾਣੀ ਨੂੰ ਇਕੱਤਰ ਕਰਕੇ ਜਿਹੜਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਸੰਕਲਨ ਕੀਤਾ ਬਾਣੀ ਨੂੰ ਇਕੱਤਰ ਕਰਕੇ। ਸੋ ਇਹ ਇਹਦੇ ਵਿੱਚ ਉਹਨਾਂ ਦੀ ਆਪਣੀ ਬਾਣੀ ਵੀ ਜਿਹੜੀ ਦਰਜ ਹੈਗੀ ਆ। ਸੋ ਇਹ ਬਹੁਮੁੱਲੀਆਂ ਲਿਖਤਾਂ ਅਸੀਂ ਕਹਿ ਸਕਦੇ ਹਾਂ ਜਿਹੜੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਸ਼ਾਮਿਲ ਹੈਗੀ ਹੈ, ਹੈ ਨਾ। ਸੋ ਇੱਕ ਕਵੀ ਦੇ ਰੂਪ 'ਚ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਬਹੁਤ ਸਾਰੇ ਸ਼ਬਦ ਹੈਗੇ ਆ, 2218 ਤੱਕ ਉਹਨਾਂ ਦੇ ਸ਼ਬਦ ਹੈਗੇ, ਜਿਹਦੇ ਵਿੱਚ ਆਪਾਂ ਖਾਸ ਤੌਰ 'ਤੇ ਕਹਿ ਸਕਦੇ ਹਾਂ ਸ਼੍ਰੀ ਸੁਖਮਨੀ ਸਾਹਿਬ ਸ਼ਾਂਤੀ ਦਾ ਭਜਨ। ਸ਼ਾਂਤੀ ਦਾ ਭਜਨ ਮਤਲਬ ਸੁਖਮਨੀ, ਸੁੱਖਾਂ ਦੀ ਮਣੀ ਕਹਿੰਦੇ ਆ ਸੁਖਮਨੀ ਸਾਹਿਬ ਨੂੰ। ਔਰ ਸਭ ਤੋਂ ਜ਼ਿਆਦਾ ਮਸ਼ਹੂਰ ਹੈ, ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਹੈ ਇਹ, ਕਿਉਂਕਿ ਇਹਦੇ ਵਿੱਚ ਜੋ ਵੀ ਲਿਖਿਆ ਹੋਇਆ ਨਾ, ਇੱਕ ਇੱਕ ਵਰਡ ਜੇ ਅਸੀਂ ਉਹਨੂੰ ਮੀਨਿੰਗ ਕਰਦੇ ਹਾਂ, ਉਹਨੂੰ ਪੜ੍ਹਦੇ ਹਾਂ ਤੇ ਬੜਾ ਕੁਛ ਪਤਾ ਲੱਗਦਾ। ਸਾਰੀ ਜ਼ਿੰਦਗੀ ਜਿਹੜੀ ਹੈ ਇਹਦੇ ਵਿੱਚ ਸ਼ਾਮਿਲ ਹੈ ਇੱਕ ਕਿਸਮ ਦੀ। ਸੋ ਸਭ ਤੋਂ ਵੱਧ ਜਿਹੜੀ ਬਾਣੀ ਹੈ ਇਹ ਪੜ੍ਹੀ ਜਾਂਦੀ ਹੈ ਜੀ। ਔਰ ਇਹਦੇ 'ਤੇ ਨਾ ਇੱਕ ਬੁੱਕ ਸੀ ਕਿਸੇ ਨੇ ਲਿਖੀ ਹੋਈ, ਉਹਦੇ ਵਿੱਚ ਸੀਗਾ ਵੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਦੀਆਂ ਵਿਸ਼ੇਸ਼ਤਾਵਾਂ, 9 ਵਿਸ਼ੇਸ਼ਤਾਵਾਂ ਸੀ ਸ਼ਾਇਦ ਉਹ 'ਤੇ। ਉਹ ਨਾ ਮੈਂ ਬੁੱਕ ਸਾਡੇ ਲਾਇਬ੍ਰੇਰੀ 'ਚ ਸੀਗੀ, ਇੱਥੇ ਸਾਡੇ ਚੰਡੀਗੜ੍ਹ ਸਕੂਲ ਦੀ ਲਾਇਬ੍ਰੇਰੀ 'ਚ। ਸੋ ਮੈਂ ਉਹ ਪੜ੍ਹੀ, ਜਿਵੇਂ ਮੈਨੂੰ ਨਹੀਂ ਲੱਗਦਾ ਮੈਂ ਕੋਈ ਬੁੱਕ ਇੰਨੀ ਛੇਤੀ ਪੜ੍ਹੀ ਹੋਣੀ ਜਿੰਨੀ ਛੇਤੀ ਮੈਂ, ਮਤਲਬ ਇੰਨੀ ਇੰਟਰਸਟਿੰਗ ਸੀਗੀ ਉਹ, ਕਿਉਂਕਿ ਉਹਦੇ ਵਿੱਚ ਸਾਰਾ ਕੁਛ ਦੱਸਿਆ ਹੋਇਆ ਸੀਗਾ, ਹੈ ਨਾ, ਵੀ ਕੀ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਕੀ ਕੁਛ ਹੈਗਾ, ਕੀ ਦੱਸਦੀ ਹੈ ਇਹ ਸਾਨੂੰ। ਸੋ ਉਹ ਨਾ ਮੈਂ ਮਤਲਬ ਇੱਕ ਦਿਨ ਦੇ ਵਿੱਚ, ਜਿਵੇਂ ਚਲੋ ਆਪਾਂ ਨੇ ਹੋਰ ਕੰਮ ਵੀ ਕਰਨੇ ਹੁੰਦੇ ਆ, ਮਤਲਬ ਇੰਨੀ ਜਲਦੀ ਮੈਂ ਨਹੀਂ ਕੋਈ ਬੁੱਕ ਪੜ੍ਹੀ ਹੋਣੀ, ਨਹੀਂ ਤਾਂ ਆਪਾਂ ਨੂੰ ਕਈ ਵਾਰ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ, ਕਈ ਵਾਰ ਕਿੰਨੀ ਬ੍ਰੇਕ ਪੈ ਜਾਂਦੀ ਹੈ ਵਿੱਚ, ਹੈ ਨਾ। ਸੋ ਜੇ ਤੁਸੀਂ ਬੜਾ ਤੁਹਾਨੂੰ ਇੰਟਰਸਟ ਕੋਈ ਆ ਰਿਹਾ ਹੁੰਦਾ, ਕਿਸੇ ਚੀਜ਼ ਬਾਰੇ ਜ਼ਿਆਦਾ ਪਤਾ ਲੱਗ ਰਿਹਾ ਹੁੰਦਾ, ਫਿਰ ਉਹਨੂੰ ਅਸੀਂ ਛੱਡਦੇ ਨਹੀਂ ਪੜ੍ਹਨਾ, ਹੈ ਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬਾਣੀ ਵਿੱਚ ਉਹਦੇ ਵਿੱਚ ਸਾਰਾ ਕੁਛ ਸ਼ਾਮਿਲ ਆ, ਔਰ ਅਸੀਂ ਕਰਦੇ ਹਾਂ, ਔਰ ਉਹਨੂੰ ਆਪਾਂ ਕਹਿੰਦੇ ਹਾਂ ਵੀ ਬੜੀ ਸ਼ਾਂਤੀ ਮਿਲਦੀ ਹੈ ਜੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ। ਸੋ ਬਿਲਕੁਲ ਜੀ, ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਰਚਨਾ ਹੈਗੀ ਆ। ਸੋ ਹੋਰ ਵੀ ਇਹਨਾਂ ਨੇ ਬੜਾ ਸਾਨੂੰ ਜਿਹੜਾ ਹੈਗਾ ਗਿਆਨ ਦਿੱਤਾ ਹੈਗਾ, ਅਤੇ ਉਹ ਵੀ ਆਪਾਂ ਗੱਲਬਾਤ ਕਰਦੇ ਹਾਂ। ਅਤੇ ਹੋਰ ਜਿਹੜੇ ਆ ਤੁਸੀਂ ਵੀ ਕੁਛ ਬਾਣੀ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ, ਬਿਲਕੁਲ ਕਰ ਸਕਦੇ ਹੋ। ਅਤੇ ਜਿਹੜਾ ਗੁਣਤਾਸ ਨਾਮ ਹੈ ਨਾ ਆਪਣਾ ਜਿਹੜਾ ਰੇਡੀਓ ਦਾ ਰੱਖਿਆ ਹੋਇਆ, ਇਹ ਸ਼੍ਰੀ ਸੁਖਮਨੀ ਸਾਹਿਬ ਦੇ ਵਿੱਚ ਗੁਣਤਾਸ ਵਰਡ ਆਉਂਦਾ, ਅਤੇ ਉਹੀ ਆਪਾਂ ਨੇ ਰੱਖਿਆ ਹੋਇਆ, ਹੈ ਨਾ। ਮੇਰੀ ਬੇਟੀ ਦਾ ਨਾਮ ਹੈ, ਸੋ ਬੇਟੀ ਦੇ ਨਾਮ 'ਤੇ ਹੀ ਆਪਾਂ ਨੇ ਰੱਖਿਆ। ਬੇਟੀ ਦਾ ਨਾਮ ਜਦੋਂ ਰੱਖਣਾ ਸੀ, ਕਿਉਂਕਿ ਮੈਂ ਸੁਖਮਨੀ ਸਾਹਿਬ ਦਾ ਪਾਠ ਬਹੁਤ ਕੀਤਾ, ਹੈ ਨਾ, ਕਰਦੀ ਹਾਂ ਹੁਣ ਵੀ, ਸੁਣਦੇ ਹਾਂ ਚਲੋ ਜੇ ਨਹੀਂ ਕੀਤਾ ਜਾਂਦਾ, ਅਤੇ ਫਿਰ ਸਾਨੂੰ ਸੀਗਾ ਵੀ ਕੋਈ ਯੂਨੀਕ ਜਿਹਾ ਨਾਮ ਹੋਵੇ ਵਧੀਆ, ਫਿਰ ਸਟੀਕ ਲੈ ਕੇ ਆਉਂਦਾ ਸੁਖਮਨੀ ਸਾਹਿਬ ਜੀ ਦਾ, ਹੈ ਨਾ। ਫਿਰ ਉਹਦੇ 'ਚ ਅਲੱਗ ਅਲੱਗ ਵਰਡ ਦੇਖੇ, ਪੜ੍ਹੇ, ਮਤਲਬ ਦੇਖਿਆ, ਫਿਰ ਗੁਣਤਾਸ ਨਾਮ ਰੱਖਿਆ। ਸੋ ਗੁਣਤਾਸ ਮੀਨਸ ਗੁਣਾਂ ਦਾ ਖਜ਼ਾਨਾ, ਐਕਸਲੈਂਸ ਆਫ ਵਿਰਚੂਜ, ਐਕਸਲੈਂਸ ਆਫ ਟ੍ਰੈਜਰ, ਟ੍ਰੈਜਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੈ ਨਾ, ਗੁਣਾਂ ਦਾ ਖਜ਼ਾਨਾ। ਸੋ ਗੁਣਤਾਸ ਦਾ ਮਤਲਬ ਹੋਇਆ 20ਵੀਂ ਅਸ਼ਟਪਦੀ 'ਚ, ਸੁਖਮਨੀ ਸਾਹਿਬ ਦੀ 20ਵੀਂ ਅਸ਼ਟਪਦੀ ਵਿੱਚ ਆਉਂਦਾ ਇਹ। ਇਹ ਹੈਗਾ ਜੀ, ਸਗਲ ਦੁੱਖਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਵੈਸੇ ਗੁਣਤਾਸ ਵਰਡ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵਾਰ ਆਉਂਦਾ, ਹੋਰ ਵੀ ਬਹੁਤ ਸਾਰੇ ਸ਼ਬਦ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਵਾ ਤੇਰਾ, ਉਹਦੇ ਵਿੱਚ ਵੀ ਗੁਣਤਾਸ ਵਰਡ ਜਿਹੜਾ ਉਹ ਆਉਂਦਾ। ਸੋ ਕਿਉਂਕਿ ਇਹਦੇ ਵਿੱਚ ਰੱਬ ਨੂੰ ਜਿਹੜਾ ਕਿਹਾ ਗਿਆ ਵੀ ਉਹ ਗੁਣਾਂ ਦਾ ਖਜ਼ਾਨਾ, ਜੇ ਅਸੀਂ ਰੱਬ ਨੂੰ ਧਿਆਉਂਦੇ ਹਾਂ, ਹੈ ਨਾ, ਅਤੇ ਸਾਡੇ ਵਿੱਚ ਜਿਹੜੇ ਉਹ ਰੱਬ ਨੇ ਸਾਨੂੰ ਦੱਸੀਆਂ ਗੱਲਾਂ ਉਹਨਾਂ ਨੂੰ ਅਪਣਾਉਂਦੇ ਹਾਂ, ਫਿਰ ਉਹਨਾਂ 'ਚ ਉਹਨਾਂ ਦਾ ਗੁਣ ਸਾਡੇ ਵਿੱਚ ਆਉਂਦਾ, ਹੈ ਨਾ। ਕਿਉਂਕਿ ਰੱਬ ਜਿਹੜਾ ਗੁਣਾਂ ਦਾ ਖਜ਼ਾਨਾ, ਸਾਨੂੰ ਦੱਸਦਾ ਅਲੱਗ ਅਲੱਗ ਚੀਜ਼ਾਂ। ਸੋ ਜੇ ਮੈਂ ਗੱਲ ਕਰਾਂ ਵੀ ਇਹਨਾਂ ਦਾ ਜਨਮ, ਜਿਵੇਂ ਮੈਂ ਹੁਣੇ ਦੱਸਿਆ, 15 ਅਪ੍ਰੈਲ 1563 ਦੇ ਵਿੱਚ ਗੋਇੰਦਵਾਲ ਸਾਹਿਬ ਦੇ ਵਿੱਚ ਹੋਇਆ ਸੀਗਾ, ਅਤੇ ਇਹਨਾਂ ਦੇ ਜਿਹੜੇ ਜੀਵਨ ਸਾਥੀ ਸੀ ਉਹ ਮਾਤਾ ਗੰਗਾ ਜੀ ਸੀਗੇ। ਅਤੇ ਮੈਂ ਪੇਰੈਂਟਸ ਦਾ ਪੁੱਛਿਆ ਸੀ ਤੁਹਾਨੂੰ, ਤੁਹਾਡੀ ਵੈਸੇ ਕੋਈ ਆਈ ਨਹੀਂ ਕੌਲ ਆਂਸਰ ਦੇਣ ਵਾਸਤੇ। ਸੋ ਮਾਪੇ ਇਹਨਾਂ ਦੇ ਹੈਗੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਫਾਦਰ ਸਾਹਿਬ ਇਹਨਾਂ ਦੇ, ਅਤੇ ਮਾਤਾ ਭਾਨੀ ਜੀ ਇਹਨਾਂ ਦੀ ਮਦਰ ਦਾ ਨਾਮ ਹੈ। ਅਤੇ ਇਹਨਾਂ ਦੇ ਬੱਚੇ ਕਿਹੜੇ ਆ ਜੀ? ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬੱਚਿਆਂ ਬਾਰੇ ਤੁਸੀਂ ਜਾਣਦੇ ਹੋਵੋਗੇ, ਕਰੋ ਕੌਲ, ਦੱਸੋ ਫਿਰ ਕੌਣ ਹੈ ਇਹਨਾਂ ਦੇ ਬੱਚਿਆਂ ਦਾ ਨਾਮ ਕੀ ਹੈ, ਗੁਰੂ ਅਰਜਨ ਦੇਵ ਜੀ ਦੇ ਬੱਚਿਆਂ ਦਾ ਨਾਮ ਦੱਸਣਾ, ਅਤੇ 647 1313 ਤੇ ਤੁਸੀਂ ਦੱਸ ਸਕਦੇ ਹੋ। ਤੇ ਲਓ ਜੀ ਫਿਲਹਾਲ ਆਪਾਂ ਲਈਏ ਨਰਦੇਵ ਸਿੱਧੂ ਜੀ ਨੂੰ, ਤੇ ਮੋਰਗੇਜ ਦੀ ਜਾਣਕਾਰੀ ਆਪਾਂ ਨੂੰ ਚਾਹੀਦੀ ਹੈ ਤੇ ਉਹਦੇ ਲਈ ਆਪਾਂ ਨਰਦੇਵ ਭਾਜੀ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਪਿੰਡਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ ਜੀ, ਗੁੱਡ ਮਾਰਨਿੰਗ।
1: ਆਪਾਂ ਜੀ ਆਪਾਂ ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਦੇ ਬਾਰੇ। ਜਸਵਿੰਦਰ ਜੀ, ਬਹੁਤ ਸਾਰੀਆਂ ਕਾਲਸ ਆਉਂਦੀਆਂ ਕਿ ਭਾਜੀ ਸਾਡੇ ਤੇ ਮੋਰਗੇਜ ਦੇ ਨਾਲ ਨਾਲ ਹੋਰ ਵੀ ਕਰਜ਼ੇ ਚੜ੍ਹ ਗਏ ਆ, ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਜਾਂ ਕੋਈ ਹੋਰ ਪੇੜੇ ਲੋਨਸ ਵਗੈਰਾ। ਨੋਰਮਲੀ ਕੀ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ, ਖਾਸ ਕਰਕੇ ਜਿਹੜਾ ਕ੍ਰੈਡਿਟ ਕਾਰਡ ਦਾ ਕਰਜ਼ਾ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਮਹਿੰਗਾ ਕੈਨੇਡਾ ਜਾਂ ਸਭ ਤੋਂ ਮਹਿੰਗਾ ਕਰਜ਼ਾ ਮੰਨਿਆ ਜਾਂਦਾ ਉਹ, ਤੇ ਇਹਨਾਂ ਦੀ ਫਿਰ ਜਦੋਂ ਮਿਨੀਮਮ ਪੇਮੈਂਟ ਕਰਨੀ ਹੁੰਦੀ ਹੈ ਉਹ ਵੀ ਕਾਫੀ ਜ਼ਿਆਦਾ ਬਣ ਜਾਂਦੀ ਹੈਗੀ ਹੈ। ਕਈ ਵਾਰੀ ਮਿਨੀਮਮ ਪੇਮੈਂਟ ਕਰਨ ਵਾਸਤੇ ਪੈਸੇ ਨਹੀਂ ਹੁੰਦੇ, ਪੇਮੈਂਟਸ ਮਿਸ ਹੁੰਦੀਆਂ, ਲੇਟ ਹੁੰਦੀਆਂ, ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਨਹੀਂ ਸਮਝ ਆਉਂਦੀ ਕਿ ਕੀ ਕਰੀਏ ਕੀ ਨਾ ਕਰੀਏ, ਤੇ ਕਈ ਵਾਰੀ ਭੈਣ ਭਰਾ ਵੀ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਿੰਦੇ ਹਾਂ, ਪਰ ਉਹਦੀ ਪ੍ਰੋਬਲਮ ਇਹ ਹੁੰਦੀ ਹੈ ਜੀ ਕਿ ਉਹਦੇ ਨਾਲ ਤੁਹਾਡਾ ਕ੍ਰੈਡਿਟ ਇੱਕਦਮ ਖਰਾਬ ਹੋ ਜਾਂਦਾ, ਮੁੜ ਕੇ ਕਈ ਸਾਲ ਲੱਗ ਜਾਂਦੇ ਕ੍ਰੈਡਿਟ ਨੂੰ ਠੀਕ ਕਰਦੇ ਕਰਦੇ। ਇਹਦੇ ਦਰਮਿਆਨ ਤੁਹਾਨੂੰ ਕੋਈ ਮੋਰਗੇਜ ਦੀ ਲੋੜ ਪੈ ਗਈ, ਕੋਈ ਰੀਫਾਈਨਾਂਸ ਕਰਾਉਣਾ ਹੈ ਜਾਂ ਕੋਈ ਤੁਹਾਨੂੰ ਹੋਰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ 'ਚ ਤੁਹਾਡੇ ਐਕੁਇਟੀ ਹੈਗੀ ਹੈ, ਫਿਰ ਉਹਦੇ ਬੇਸ 'ਤੇ ਆਪਾਂ ਇਹਦਾ ਕੋਈ ਨਾ ਕੋਈ ਹੱਲ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਜੀ। ਪਹਿਲਾ ਇਹ ਸਾਰਾ ਕੁਛ ਰੀਫਾਈਨੈਂਸ ਕਰਕੇ ਅਚੀਵ ਕੀਤਾ ਜਾ ਸਕਦਾ ਹੈ। ਦੂਸਰੀ ਜਿਹੜੀ ਆਪਸ਼ਨ ਹੁੰਦੀ ਹੈ, ਤੁਸੀਂ ਲੈਟਸ ਸੇ ਕਿ ਰੀਫਾਈਨੈਂਸ ਨਹੀਂ ਕਰਨਾ ਚਾਹੁੰਦੇ ਕਿਸੇ ਕਾਰਨ ਕਰਕੇ ਜਾਂ ਨਹੀਂ ਹੋ ਸਕਦੀ। ਸੈਕੰਡ ਜਿਹੜੀ ਆਪਸ਼ਨ ਹੁੰਦੀ ਹੈਗੀ ਉਹ ਹੁੰਦੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ, ਤੇ ਜੇਕਰ ਇਹ ਦੋਨੋਂ ਕਿਸੇ ਕਾਰਨ ਕਰਕੇ ਨਹੀਂ ਵਰਕਆਊਟ ਕਰਦੀਆਂ ਤੇ ਕੁਝ ਕੇਸ ਦੇ ਵਿੱਚ ਸੈਕੰਡ ਮੋਰਗੇਜ ਵੀ ਹੋ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ ਤੇ ਚੱਕੇ ਹੈ, $1500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨ ਦੀ ਆਪਾਂ ਗੱਲ ਕੀਤੀ ਹੈ, ਡਿਪੈਂਡ ਕਰਦਾ ਕਿਹੜੀ ਵਾਸਤੇ ਕੁਆਲੀਫਾਈ ਕਰੋਗੇ ਜਾਂ ਕਿਹੜੀ ਵਾਸਤੇ ਆਪ ਕਰੋਗੇ। ਉਸੇ ਜਿਹੜੀ 50,000 ਦੀ ਕੈਸ਼ ਤੋਂ ਬਾਅਦ 1500 ਤੋਂ ਘੱਟ ਕੇ $225 ਤੋਂ ਲੈ ਕੇ $450-500 ਮਹੀਨੇ ਦੀ ਰਹਿ ਜਾਂਦੀ। ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਵਿੱਚ ਮਹੀਨੇ ਦਾ $1000 ਤੋਂ ਲੈ ਕੇ $1200-1250 ਤੱਕ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫ੍ਰੀ ਹੋ ਸਕਦਾ ਹੈ। ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ। ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਗੀ, ਡਾਲਰ ਵੀ ਸੇਵ ਹੋਣਗੇ ਔਰ ਤੁਹਾਡਾ ਕ੍ਰੈਡਿਟ ਵੀ ਇੰਪਰੂਵ ਹੋਏਗਾ। ਕਰਜ਼ੇ ਚੜ੍ਹੇ ਹੋਏ, ਘਰ ਹੈਗਾ, ਘਰ ਚੈੱਕ ਵੀ ਹੈਗੀ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਨੰਬਰ ਹੈ ਜੀ 647-294-5503। ਨਰਦੇਵ ਸਿੱਧੂ 647-294-5503।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਨਰਦੇਵ ਸਿੱਧੂ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਤੁਸੀਂ ਲੈ ਸਕਦੇ ਹੋ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਤੁਸੀਂ ਪੁੱਛਿਆ ਗੁਰੂਵਾਰ ਦੇ ਹੁੰਦੇ ਮਹਾਰਾਜ ਦੇ ਬੱਚੇ ਕਿੰਨੇ ਨੇ, ਉਹਨਾਂ ਦੇ ਇੱਕੋ ਬੇਟਾ ਸੀ ਜੀ ਗੁਰੂਵਾਰ ਗੋਬਿੰਦ ਸਿੰਘ ਮਹਾਰਾਜ
0: ਜੀ। ਜੀ ਬਿਲਕੁਲ, ਥੈਂਕ ਯੂ। ਤੇ ਹੋਰ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ, ਕੁਛ ਹੋਰ ਦੱਸੋ ਗੁਰੂ ਅਰਜਨ ਦੇਵ ਜੀ ਬਾਰੇ।
3: ਉਹਨਾਂ ਨੇ ਜੀ ਆਪਾਂ ਨੂੰ ਸਬਰ ਸੰਤੋਖ ਦਾ ਦਿੱਤਾ ਸੰਦੇਸ਼, ਤੇਰਾ ਭਾੜਾ ਮਿੱਠਾ ਲਾਗੇ।
0: ਜੀ ਜੀ ਜੀ
3: ਹਾਂਜੀ,
0: ਠੀਕ ਆ, ਥੈਂਕ ਯੂ ਜੀ। ਜੀ ਬਹੁਤ ਬਹੁਤ ਧੰਨਵਾਦ। ਚਲੋ ਇਹਨਾਂ ਨੇ ਜਿੰਨੀ ਵੀ ਜਾਣਕਾਰੀ ਦਿੱਤੀ ਬੜੀ ਵਧੀਆ। ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਆ। ਹਾਂਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
4: ਕਿਤੇ ਦਾਈ ਨੂੰ ਜ਼ਹਿਰ ਦਵਾਇਆ, ਕਿਤੇ ਸੱਪ ਛੱਡਤਾ, ਕਿਤੇ ਕੁਝ ਕਰਤਾ, ਬੜਾ ਕਰਦੀ ਰਹੀ ਹੋਈ ਨਾ
0: ਜੀ।
4: ਇੱਕ ਮੈਂ ਗਾਣੇ ਦੀ ਫਰਮਾਇਸ਼ ਕਰਨੀ, ਚਲਦੀ ਰਾਮ ਦਾ ਗਾਣਾ ਜੀ।
0: ਅੱਛਾ ਕਿਹੜਾ ਗੀਤ?
4: ਰਾਵੀ ਦੇ ਪਾਣੀਆਂ ਕੁਝ ਤਾਂ ਵਿਚਾਰ ਵੇ।
0: ਅੱਛਾ ਇਹ ਕਿਹਦੇ ਸੰਬੰਧ ਚ ਗਾਣਾ?
4: ਗੁਰੂ ਅਰਜਨ ਦੇਵ ਜੀ ਦੇ ਹੀ ਹੈ।
0: ਅੱਛਾ ਇਹਨਾਂ ਬਾਰੇ ਹੀ ਹੈ, ਠੀਕ ਹੈ ਮੈਂ ਲੱਭ ਲਿਆ।
4: ਹਾਂਜੀ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਰਾਵੀ ਤੇ ਗਏ ਸੀ ਲੈ ਕੇ, ਉਹਦੇ ਸੰਬੰਧ ਚ ਜੀ।
0: ਅੱਛਾ ਕੀ ਲਾਈਨਾਂ ਦੁਆਰਾ ਬੋਲਿਓ ਮੁਖੜਾ?
4: ਰਾਵੀ ਦੇ ਪਾਣੀਆਂ।
0: ਰਾਵੀ ਦੇ ਪਾਣੀਆਂ, ਚਲੋ ਮੈਂ ਲੱਭਦੀ ਆ ਭਾਜੀ, ਜਰੂਰ ਲਾ ਦਿੰਦੇ
4: ਆ। ਚਾਂਦੀ ਰਾਮ ਚਾਂਦੀ, ਬਹੁਤ ਪੁਰਾਣਾ ਗਾਣਾ ਜੀ।
0: ਠੀਕ ਹੈ ਠੀਕ ਹੈ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ, ਤੇ ਬਿਲਕੁਲ ਜੀ ਇਹਨਾਂ ਦਾ ਇੱਕੋ ਹੀ ਬੇਟਾ ਸੀਗਾ ਤੇ ਜਿਹੜੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਦੇਖੋ ਉਹਨਾਂ ਦੀ ਬਾਣੀ ਨਹੀਂ ਹੈਗੀ ਦਰਜ, ਕਿਉਂਕਿ ਉਹਨਾਂ ਨੇ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ ਸੀ, ਹੈ ਨਾ, ਉਹਨਾਂ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀ ਅਤੇ ਜਿਹੜਾ ਸੁਪਰੀਮ ਪਾਵਰ ਬਣਾਇਆ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਇੱਥੋਂ ਜਿਹੜੇ ਫੈਸਲੇ ਸੁਣਾਏ ਜਾਣਗੇ ਉਹਨਾਂ ਨੂੰ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਧ ਮਾਨਤਾ ਦਿੱਤੀ ਜਾਊਗੀ, ਸਭ ਤੋਂ ਉੱਤਮ ਹੈ ਕਿਉਂਕਿ, ਪਰ ਆਪਾਂ ਹੁਣ ਦਾ ਸਮਾਂ ਦੇਖ ਰਹੇ ਹਾਂ, ਦੇਖੋ ਕਿਵੇਂ ਉਹਨਾਂ ਉੱਥੇ ਕਬਜ਼ਾ ਜਾਂ ਆਪਣੇ ਹਿਸਾਬ ਦੇ ਨਾਲ ਫੈਸਲੇ ਅਤੇ ਖਿੱਚ ਤਾਣ ਵਾਲਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਦੇਖੋ ਹੁਣ ਬਣਿਆ ਹੋਇਆ। ਪਰ ਚਲੋ ਆਪਾਂ ਉੱਧਰ ਨਹੀਂ ਜਾਣਾ ਹੈਗਾ, ਜਸਟ ਮੈਂ ਇੱਕ ਤੁਹਾਨੂੰ ਦੱਸਿਆ ਥੋੜ੍ਹਾ ਜਿਹਾ ਵੀ ਕਿੱਦਾਂ ਜਿਹੜਾ ਸਾਰਾ ਚੱਲ ਰਿਹਾ ਸਿਸਟਮ ਹੁਣ, ਹੈ ਸੋ ਕਲਯੁੱਗ ਦਾ ਸਮਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਹੁਣ। ਅੱਛਾ, ਜੇ ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਗੱਲਬਾਤ ਕਰ ਰਹੇ ਹਾਂ ਤਾਂ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਦੀ ਰਚਨਾ ਕੀਤੀ, ਹੈ ਨਾ, ਬਾਣੀਆਂ ਨੂੰ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਣਾਇਆ, ਅਤੇ ਉਹਦੇ ਵਿੱਚ ਉਹਨਾਂ ਦੇ ਵੀ ਸ਼ਬਦ ਹੈ ਅਤੇ ਪੰਜ ਗੁਰੂ ਹੈ ਉਹਨਾਂ ਦੇ ਸ਼ਬਦ ਹੈ ਅਤੇ ਫਿਰ ਨੌਵੇਂ ਪਾਤਸ਼ਾਹ ਦੇ, ਕਿਉਂਕਿ ਪਹਿਲਾਂ ਤਾਂ ਆਦਿ ਗ੍ਰੰਥ ਦੀ ਰਚਨਾ ਕੀਤੀ ਸੀ, ਹੈ ਨਾ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ, ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜਾ ਹੈਗਾ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਸ਼ਾਮਿਲ ਕੀਤਾ ਸੀ। ਅਤੇ ਦੇਖੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੇ ਵੀ ਦਸਮ ਗ੍ਰੰਥ ਲਿਖਿਆ, ਪਰ ਦੇਖੋ ਆਪਣੇ ਆਪ ਨੂੰ ਨਾ ਉਹਨਾਂ ਨੇ ਕਦੀ ਵੀ ਉੱਚ ਦਰਜਾ ਨਹੀਂ ਦਿੱਤਾ, ਉਹਨਾਂ ਨੇ ਆਪਣੀ ਬਾਣੀ ਨਹੀਂ ਸ਼ਾਮਿਲ ਕੀਤੀ। ਨਹੀਂ ਤਾਂ ਆਮ ਤੌਰ 'ਤੇ ਹੁੰਦਾ ਕੋਈ ਵੀ ਹੋਵੇ ਬੰਦਾ ਜਦੋਂ ਉਹ ਕਿਸੇ ਚੀਜ਼ ਨੂੰ ਕਰਦਾ ਉਹਨੂੰ ਲੱਗਦਾ ਕਿ ਮੈਂ ਵੀ ਕੁਛ ਹੈਗਾ, ਮੇਰਾ ਵੀ ਜਿਹੜਾ ਨਾਮ ਇਹਦੇ ਵਿੱਚ ਹੋਣਾ ਚਾਹੀਦਾ, ਪਰ ਉਹਨਾਂ ਨੇ ਜਿਵੇਂ ਉਹ ਤਾਂ ਕਹਿੰਦੇ ਹੁੰਦੇ ਸੀ ਮੈਨੂੰ ਰੱਬ ਨਾ ਕੋਈ ਵੀ ਮੰਨੇ, ਹੈ ਨਾ, ਵੀ ਜਿਹੜਾ ਮੈਨੂੰ ਰੱਬ ਮੰਨੂਗਾ ਉਹ ਨਰਕਾਂ 'ਚ ਜਾਊਗਾ, ਉਹਨਾਂ ਨੇ ਇਹ ਕਿਹਾ ਹੋਇਆ। ਅਤੇ ਉਹਨਾਂ ਨੇ ਆਪਣੀ ਬਾਣੀ ਇਹਦੇ ਵਿੱਚ ਦਰਜ ਨਹੀਂ ਕੀਤੀ, ਸਗੋਂ ਨੌਵੇਂ ਪਾਤਸ਼ਾਹ ਆਪਣੇ ਪਿਤਾ ਜੀ ਦੀ ਜਿਹੜੀ ਬਾਣੀ ਸੀਗੀ ਉਹ ਇਹਦੇ ਵਿੱਚ ਸ਼ਾਮਿਲ ਕੀਤੀ। ਸੋ ਛੇ ਗੁਰੂਆਂ ਦੀ ਬਾਣੀ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਹੈ। ਜੇ ਅਸੀਂ ਗੱਲ ਕਰੀਏ ਗੁਰੂ ਅਰਜਨ ਦੇਵ ਜੀ ਦੀ ਤਾਂ ਉਹਨਾਂ ਨੇ ਤਰਨ ਤਾਰਨ ਸਾਹਿਬ ਅਤੇ ਕਰਤਾਰਪੁਰ ਸਾਹਿਬ ਸਮੇਤ ਕਈ ਬਸਤੀਆਂ ਦੀ ਕਹਿੰਦੇ ਉਹਨਾਂ ਨੇ ਸਥਾਪਨਾ ਕੀਤੀ ਸੀਗੀ, ਔਰ ਜਿਹੜਾ ਦਸਵੰਧ ਪ੍ਰਣਾਲੀ ਵੀ ਹੈ ਕਹਿੰਦੇ ਉਹਨਾਂ ਨੇ ਸ਼ੁਰੂ ਕੀਤੀ ਸੀਗੀ ਕਿ ਜਿਹੜਾ ਆਪਣੀ ਕਮਾਈ ਦਾ ਤੁਸੀਂ ਦਸਵਾਂ ਹਿੱਸਾ ਉਹ ਜ਼ਰੂਰ ਲੋਕਾਂ ਦੀ ਭਲਾਈ ਦੇ ਲਈ ਉਹਨੂੰ ਖਰਚ ਕਰੋ, ਹੈ ਨਾ, ਚਾਹੇ ਗੁਰਦੁਆਰਾ ਸਾਹਿਬ ਆਪਾਂ ਕਹਿ ਦਿੰਦੇ ਹਾਂ ਚੜ੍ਹਾ ਦਿਓ ਜਾਂ ਕਿਤੇ ਵੀ ਜਿਹੜੇ ਜਿਨ੍ਹਾਂ ਨੂੰ ਕਿਸੇ ਹੈਲਪ ਦੀ ਲੋੜ ਹੈ, ਹੈ ਨਾ, ਵੀ ਉਹਨਾਂ ਦੀ ਹੈਲਪ ਹੈ ਜਿਹੜੀ ਕੀਤੀ ਜਾਵੇ, ਦਾਨ ਕੀਤਾ ਜਾਵੇ। ਸੋ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਜਿਹੜੀ ਹੈ ਉਹ ਜਿਹਨੂੰ ਆਪਾਂ ਸੁਨਹਿਰੀ ਮੰਦਰ ਕਹਿ ਦਿੰਦੇ ਹਾਂ, ਹਰਿਮੰਦਰ ਸਾਹਿਬ ਕਹਿ ਦਿੰਦੇ ਹਾਂ ਅਤੇ ਸ਼੍ਰੀ ਦਰਬਾਰ ਸਾਹਿਬ ਕਹਿੰਦੇ ਹਾਂ, ਸੋ ਉਹਦੀ ਜਿਹੜੀ ਉਸਾਰੀ ਹੈ ਉਹ ਉਹਨਾਂ ਨੇ ਜਿਹੜਾ ਇਹਦਾ ਡਿਜ਼ਾਇਨ ਹੈ ਉਹ ਤਿਆਰ ਕੀਤਾ ਸੀ। ਸੋ ਸ਼੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਉਸਾਰੀ ਹੈ ਉਹ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਕੀਤੀ ਹੈ, ਔਰ ਚਾਰ ਦਰਵਾਜ਼ੇ ਉਹਨਾਂ ਨੇ ਰੱਖੇ। ਚਾਰ ਦਰਵਾਜ਼ੇ ਮੀਨਸ ਚਾਰ ਵਰਨ ਉਦੋਂ ਮੰਨੇ ਜਾਂਦੇ ਸੀਗੇ, ਅਤੇ ਇਹ ਸੀਗਾ ਵੀ ਸਾਰਿਆਂ ਵਾਸਤੇ ਓਪਨ ਹੈ, ਇਹ ਨਹੀਂ ਹੈ ਵੀ ਸਿੱਖਾਂ ਦਾ ਤਾਂ ਸਿਰਫ ਸਿੱਖ ਹੀ ਜਾਣਗੇ, ਹੈ ਨਾ, ਵੀ ਹੋਰ ਨਹੀਂ ਜਾ ਸਕਦੇ। ਸੋ ਕੋਈ ਵੀ ਉੱਥੇ ਬਿਨਾਂ ਕਿਸੇ ਭੇਦਭਾਵ ਤੋਂ ਦਰਸ਼ਨ ਕਰਨ ਲਈ ਜਾ ਸਕਦਾ। ਸੋ ਉਹਨਾਂ ਨੇ ਕਿਸੇ ਵੀ ਜਾਤ ਧਰਮ ਨੂੰ ਕੋਈ ਵਿਸ਼ੇਸ਼ਤਾ ਨਹੀਂ ਦਿੱਤੀ ਵੀ ਹਾਂ ਇਹੀ ਹੈ, ਉਹ ਕਹਿੰਦੇ ਜਿਹੜੇ ਵੀ ਸਾਰੇ ਹੈਗੇ ਰੱਬ ਦੇ ਬੰਦੇ ਆ, ਸੋ ਕਿਸੇ ਕਿਸਮ ਦੀ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਾ ਹੋਵੇ। ਸੋ ਉਹਨਾਂ ਨੇ ਸਾਰਿਆਂ ਵਾਸਤੇ ਜਿਵੇਂ ਚਾਰ ਦਰਵਾਜ਼ੇ ਬਣਾਏ ਕਿ ਸਾਰਿਆਂ ਵਾਸਤੇ ਖੁੱਲ੍ਹਾ ਹੈ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਕੋਈ ਵੀ ਇੱਥੇ ਆ ਜਾ ਸਕਦਾ। ਸੋ ਦੇਖੋ ਜੀ ਉੱਥੇ ਕਿੰਨੀ ਬਰਕਤ ਹੈ, ਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਗਏ ਹੋਵੋਗੇ ਨਾ, ਜੇ ਤੁਹਾਡੇ ਮਨ ਦੇ ਵਿੱਚ ਉੱਥੇ ਮਤਲਬ ਤੁਸੀਂ ਸੱਚੇ ਹੋ, ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੈ ਅਤੇ ਤੁਸੀਂ ਆਪਣੇ ਆਪ ਹੀ ਸੋਚ ਰਹੇ ਹੋ, ਤੁਹਾਡੀ ਉਹ ਵੈਸੇ ਹੀ ਪੂਰੀ ਹੋ ਜਾਂਦੀ ਹੈ। ਇਹ ਵੈਸੇ ਅਜਮਾਈ ਹੋਈ ਗੱਲ ਹੈ, ਚਲੋ ਮੈਂ ਇਕੱਲੀ ਨਹੀਂ ਕਹਿ ਰਹੀ, ਜਿਹਨੂੰ ਤੁਸੀਂ ਮਰਜ਼ੀ ਸੁਣ ਲਓ, ਜਿਹਨਾਂ ਦਾ ਵਿਸ਼ਵਾਸ ਹੈ, ਇਹ ਉਹੀ ਗੱਲ ਹੈ, ਇੱਕ ਅਟਲ ਵਿਸ਼ਵਾਸ ਵੀ ਹੋਣਾ ਚਾਹੀਦਾ। ਕਈ ਵਾਰ ਅਸੀਂ ਉਹ ਚੀਜ਼ ਨੂੰ ਨਹੀਂ ਮੰਨਦੇ, ਵਿਸ਼ਵਾਸ ਨਹੀਂ ਹੈ, ਫਿਰ ਨਹੀਂ ਕੁਛ ਵੀ ਹੁੰਦਾ, ਹੈ ਨਾ। ਜਿਵੇਂ ਜੇ ਵਿਸ਼ਵਾਸ ਦੀ ਆਪਾਂ ਗੱਲ ਕਰੀਏ ਤਾਂ ਜਿਹੜਾ ਧੰਨਾ ਭਗਤ ਸੀਗਾ, ਦੇਖੋ ਉਹਦੀ ਬਾਣੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈਗੀ ਹੈ। ਸੋ ਉਹਨੇ ਇੱਕ ਪੱਥਰ ਨੂੰ, ਜਿਹੜੇ ਉਸ ਸਮੇਂ ਦੇ ਸੀਗੇ ਪਾਂਡੇ, ਹੈ ਨਾ, ਉਹਨਾਂ ਨੇ ਕੀ ਕੀਤਾ ਵੀ ਇਹਦੀ ਗਾਂ ਲੈ ਲਈ, ਉਹ ਕਹਿੰਦੇ ਆ ਪੱਥਰ ਦੇ ਦਿੱਤਾ, ਉਹਦੇ ਉਹ ਆਪਣੀ ਗਾਂ ਵੇਚ ਕੇ ਪੱਥਰ ਲੈ ਆਇਆ ਸੀ। ਪਰ ਦੇਖ ਲਓ ਉਹ ਪੱਥਰ ਦੇ ਵਿੱਚੋਂ ਹੀ, ਜਦਕਿ ਉਹਨਾਂ ਨੇ ਤਾਂ ਐਵੇਂ ਚੱਕ ਕੇ ਦਿੱਤਾ ਸੀ ਵੀ ਬੜਾ ਉੱਥੇ, ਹੈ ਨਾ, ਇਹਨੂੰ ਕਿਹੜਾ ਕੁਛ ਪਤਾ ਲੱਗਣਾ, ਪਰ ਉਹਦਾ ਜਿਹੜਾ ਧਿਆਨ ਜਾਂ ਉਹਨੇ ਉਹਨੂੰ ਹੀ ਰੱਬ ਮੰਨਿਆ ਅਤੇ ਦੇਖੋ ਉਹਨੂੰ ਰੱਬ ਦੇ ਦਰਸ਼ਨ ਹੋ ਗਏ ਸੀ, ਪ੍ਰਗਟ ਹੋ ਗਿਆ ਸੀਗਾ ਪਰਮਾਤਮਾ। ਸੋ ਕਹਿਣ ਦਾ ਮਤਲਬ ਇਹ ਹੈ ਜੇ ਹੁਣ ਵਿਸ਼ਵਾਸ ਹੈ ਤਾਂ ਪੱਥਰ ਦੇ ਵਿੱਚ ਵੀ ਰੱਬ ਮਿਲ ਜਾਂਦਾ, ਜੇ ਵਿਸ਼ਵਾਸ ਨਹੀਂ ਹੈਗਾ ਤਾਂ ਫਿਰ ਕੁਛ ਵੀ ਨਹੀਂ ਹੋ ਸਕਦਾ, ਹੈ ਨਾ, ਚਾਹੇ ਕੋਈ ਸਹੀ ਚੀਜ਼ ਹੀ ਹੋਵੇ ਤਾਂ ਵੀ ਨਹੀਂ ਉਹਨੂੰ ਮੰਨਿਆ ਜਾਂਦਾ। ਸੋ ਬਿਲਕੁਲ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਹਰਿਮੰਦਰ ਸਾਹਿਬ ਸੁਨਹਿਰੀ ਮੰਦਿਰ ਜਿਹਨੂੰ ਅਸੀਂ ਕਹਿੰਦੇ ਉਹਦੀ ਉਸਾਰੀ ਕੀਤੀ, ਔਰ ਸਿੱਖ ਧਰਮ ਦੇ ਪਹਿਲੇ ਸ਼ਹੀਦ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਫਿਰ ਸ਼ਹਿਰਾਂ ਦਾ ਨਿਰਮਾਣ ਕੀਤਾ, ਸਮਾਜਿਕ ਸੁਧਾਰ ਕੀਤੇ, ਔਰ ਸ਼੍ਰੀ ਸੁਖਮਨੀ ਸਾਹਿਬ ਦੀ ਤਾਂ ਆਪਾਂ ਨੇ ਗੱਲ ਕੀਤੀ ਹੈ, ਸ਼ਾਂਤੀ ਦਾ ਭਜਨ, ਸ਼ਾਂਤੀ ਦੀ ਸ਼ਾਂਤੀ ਦੇ ਸ਼ਬਦ ਇਹਦੇ 'ਚ ਹੈਗੇ। ਵੈਸੇ ਵਾਕਈ ਜੇ ਤੁਸੀਂ ਨਾ, ਕਈ ਨਾ ਬੜੇ ਇਮਪੇਸ਼ੈਂਟ ਜਿਹੇ ਹੁੰਦੇ ਆ, ਜਾਂ ਉਹਨਾਂ 'ਚ ਟੋਲਰੈਂਸ ਪਾਵਰ ਨਹੀਂ ਹੁੰਦੀ, ਬੜੀ ਛੇਤੀ ਜਿਹੜੇ ਚਾਹੇ ਆਪਾਂ ਘਬਰਾ ਜਾਂਦੇ ਹਾਂ, ਚਾਹੇ ਅਸੀਂ ਕਾਹਲੀ ਬੜੀ ਕਰਦੇ ਹਾਂ ਕੋਈ ਵੀ ਕੰਮ ਕਰਨ ਨੂੰ, ਜਾਂ ਗੁੱਸਾ ਬਹੁਤ ਆਉਂਦਾ, ਕਹਿੰਦੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋ ਅਤੇ ਤੁਹਾਡੇ ਵਿੱਚ ਜਿਹੜੀ ਹੈ ਲਿਆਕਤ ਜਿਹੜੀ ਆਉਂਦੀ ਹੈ, ਤੁਹਾਡੇ ਵਿੱਚ ਜਿਹੜੀ ਇੱਕ ਜਜ਼ਬ ਕਰਨ ਦੀ ਭਾਵਨਾ ਆਉਂਦੀ ਹੈ। ਸੋ ਬੜਾ ਜ਼ਰੂਰੀ ਹੈ ਜੇ ਤੁਸੀਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਅਤੇ ਇਹਨੂੰ ਸੁੱਖਾਂ ਦੀ ਮਣੀ ਕਿਹਾ ਗਿਆ, ਗੁਣਾਂ ਦਾ ਖਜ਼ਾਨਾ ਕਿਹਾ ਗਿਆ। ਸੋ ਕਈ ਤਾਂ ਨਿੱਤ ਪ੍ਰਤੀ, ਕਈ ਵਾਰ ਤਾਂ ਕਈ ਇੱਕ ਵਾਰ ਤਾਂ ਜ਼ਰੂਰ ਕਰਦੇ ਆ, ਕਈ ਬਹੁਤੀ ਵਾਰ ਕਰਦੇ ਆ, ਜਾਂ 5 ਵਾਰ ਕਰ ਲੈਂਦੇ ਆ, ਹੈ ਨਾ। ਚਲੋ ਗਿਣਤੀਆਂ ਦੇ ਚੱਕਰ 'ਚ ਤਾਂ ਉਂਝ ਪੈਣਾ ਨਹੀਂ ਚਾਹੀਦਾ, ਚਾਹੇ ਤੁਸੀਂ ਰੋਜ਼ 1 ਅਸ਼ਟਪਦੀ ਕਰ ਲਓ, 24 ਅਸ਼ਟਪਦੀਆਂ ਹੈਗੀਆਂ, ਤੁਸੀਂ 1 ਮਹੀਨੇ 'ਚ ਤਕਰੀਬਨ, ਜੇ ਕਿਤੇ ਵਿੱਚ ਇੱਕ ਅੱਧਾ ਦਿਨ ਤੁਹਾਡਾ ਰਹਿ ਵੀ ਗਿਆ ਕਰੇ ਬਿਨਾ, ਮਤਲਬ ਕਿ ਪੂਰੇ ਮਹੀਨੇ ਦੇ ਵਿੱਚ ਜਿਵੇਂ 30 ਜਾਂ 31 ਦਿਨ ਹੁੰਦੇ ਆ ਮੋਸਟਲੀ, ਤਾਂ ਤੁਹਾਡਾ ਇੱਕ ਪਾਠ ਐਟਲੀਸਟ 1 ਮਹੀਨੇ ਦੇ ਵਿੱਚ ਹੋ ਸਕਦਾ। ਪੂਰੇ ਸਾਲ ਦੇ ਵਿੱਚ 12 ਹੋ ਗਏ, ਨਾ ਨਾਲੋਂ ਤਾਂ ਚੰਗੇ ਹੀ ਹੈ ਕਿ ਤੁਸੀਂ ਥੋੜ੍ਹਾ ਜਿਹਾ ਪਾਠ ਹੈ ਜਿਹੜਾ ਉਹ ਕਰ ਸਕਦੇ ਹੋ। ਸੋ ਬਿਲਕੁਲ ਜੀ, ਕੋਈ ਹੋਰ ਗੱਲਬਾਤ ਕਰਨੀ? ਅੱਛਾ, ਇਹਨਾਂ ਦੇ ਨਾਮ ਵੀ ਬੜੇ ਅਲੱਗ ਅਲੱਗ ਨਾਮਾਂ ਨਾਲ ਆਪਾਂ ਇਹਨਾਂ ਨੂੰ ਪੁਕਾਰਦੇ ਹਾਂ, ਕਹਿੰਦੇ ਹਾਂ, ਅਤੇ ਜਿਵੇਂ ਫੋਰ ਐਗਜ਼ਾਮਪਲ ਮੈਂ ਕਹਾਂ ਵੀ ਸੁਖਮਨੀ ਸਾਹਿਬ ਦੇ ਰਚਾਇਤਾ ਆਪਾਂ ਇਹਨਾਂ ਨੂੰ ਕਹਿ ਦਿੰਦੇ ਹਾਂ, ਹੋਰ ਕਿਹੜੇ ਨਾਮਾਂ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸੀਂ ਪੁਕਾਰਦੇ ਹਾਂ, ਜਿਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹਾਂਜੀ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਗੱਲ ਹੋ ਰਹੀ ਹੈ। ਸੋ ਦੱਸਿਓ ਤਾਂ ਜ਼ਰਾ ਜੇ ਤੁਹਾਨੂੰ ਧਿਆਨ 'ਚ ਹੈਗਾ, ਨੰਬਰ ਹੈਗਾ 647-7635-43-40, ਅਤੇ ਕਿਹੜਾ ਹੁਕਮਰਾਨ ਸੀਗਾ, ਕਿਹੜਾ ਬਾਦਸ਼ਾਹ ਸੀਗਾ ਜਿਨ੍ਹਾਂ ਨੇ ਆਰਡਰ ਦਿੱਤੇ ਸੀਗੇ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ 33 ਤਵੀ 'ਤੇ ਬਿਠਾਇਆ ਜਾਵੇ, ਤਸੀਹੇ ਦਿੱਤੇ ਜਾਣ, ਗਰਮ ਗਰਮ ਰੇਤ ਸਿਰ ਦੇ ਵਿੱਚ ਪਾਈ ਜਾਵੇ, ਕੌਣ ਸੀ ਉਸ ਸਮੇਂ ਦਾ ਮੁਗਲ ਬਾਦਸ਼ਾਹ, ਨਾਮ ਦੱਸੋਗੇ? 647-765 ਇਹ ਮੈਂ ਆਪਣਾ ਨੰਬਰ ਦੇ ਰਹੀ ਹਾਂ, 647-874-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਅਤੇ ਮੈਂ ਚਲੋ ਇੰਸ਼ੋਰੈਂਸ ਦੀ ਵੀ ਥੋੜ੍ਹੀ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਤੁਸੀਂ ਇੱਥੇ ਹੁਣ ਜਿਵੇਂ ਮੌਸਮ ਵਧੀਆ ਹੋ ਗਿਆ, ਕੋਈ ਵੀ ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਇੱਥੇ ਆ ਰਹੇ ਆ, ਕੋਈ ਰੈਲੇਟਿਵ ਫਰੈਂਡ ਕੋਈ ਵੀ ਆ ਰਹੇ ਆ, ਅਤੇ ਉਹਨਾਂ ਲਈ ਵਿਜ਼ਟਰ ਜਾਂ ਸੁਪਰ ਵੀਜ਼ਾ ਦੇ ਬੈਸਟ ਪਲਾਨ ਜੇ ਤੁਸੀਂ ਲੈਣੇ ਤਾਂ ਤੁਸੀਂ ਮੈਨੂੰ ਕਾਲ ਕਰਨੀ ਹੈ, ਜਾਂ ਤੁਸੀਂ ਜਿਵੇਂ ਮੈਂ ਦੱਸਦੀ ਹਾਂ ਕਿ ਲਾਈਫ ਇੰਸ਼ੋਰੈਂਸ ਦੇ ਵਿੱਚ ਟਰਮ ਪਲਾਨਸ ਜਿਹੜੇ ਆ ਉਹ ਤੁਹਾਨੂੰ ਘੱਟ ਰੇਟ 'ਚ ਮਿਲ ਰਹੇ ਆ, 10% ਦਾ ਡਿਸਕਾਊਂਟ ਤੁਹਾਨੂੰ ਮਿਲ ਜਾਣਾ। ਤੁਸੀਂ ਜੇ ਹਾਲੇ ਤੱਕ ਕੋਈ ਇੰਸ਼ੋਰੈਂਸ ਨਹੀਂ ਕਰਾਈ ਲਾਈਫ ਦੀ, ਤਾਂ ਜ਼ਰੂਰ ਤੁਸੀਂ ਇੰਸ਼ੋਰੈਂਸ ਕਰਾਓ, ਅਤੇ ਤੁਹਾਨੂੰ ਵਧੀਆ ਰੇਟ ਮਿਲੂਗਾ। ਬਾਕੀ ਕੋਈ ਜਾਣਕਾਰੀ ਚਾਹੀਦੀ ਹੈ, 647-765-2340 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕੀ ਹਾਲ ਚਾਲ ਜੀ?
5: ਠੀਕ ਹੈ ਜੀ। ਜਿਹੜੇ ਇਹ ਗੁਰੂਆਂ ਦੇ ਨੇ, ਹਨਾ ਜੀ, ਜੋ ਵੀ ਤਿਉਹਾਰ ਆਉਂਦੇ ਨੇ, ਇਹ ਤਾਂ ਰਹਿੰਦੀ ਦੁਨੀਆ ਤੱਕ ਹਨਾ ਆਉਂਦੇ ਰਹਿੰਦੇ ਆ, ਤੇ ਨਾਲੇ ਲੋਕ ਮਨਾਉਂਦੇ ਰਹਿਣਗੇ
0: ਜੀ।
5: ਪਰ ਜਿਹੜੇ ਲੋਕ ਆ ਉਹ ਝੂਠ ਵੀ ਛੱਡਦੇ ਨੀ ਬੋਲਣੋ। ਹੁਣ ਤੁਸੀਂ ਫਰਜ਼ ਕੀਤਾ, ਤੁਸੀਂ ਕਿਸੇ ਨੂੰ ਫੋਨ ਕੀਤਾ, ਜੇ ਪਾਠ ਕਰਦੇ ਹੋ ਵਿਚਾਲੇ ਫੋਨ ਨਾ ਚੱਕੋ, ਹਨਾ, ਚੱਕਣਾ ਵੀ ਨੀ ਚਾਹੀਦਾ, ਕਿਉਂਕਿ ਜੇ ਤੁਸੀਂ ਪਾਠ ਕਰਦੇ ਹੋ ਉਹ ਐਵੇਂ ਕਹੀ ਜਾਣਗੇ ਅਸੀਂ ਪਾਠ ਕਰਦੇ ਸੀਗੇ ਜੀ, ਇਉਂ ਨੀ ਕਹਿੰਦੇ ਹੁੰਦੇ ਵੀ ਅਸੀਂ ਦੂਸਰੀ ਲਾਈਨ ਤੇ

0: ਚਲੋ ਥੈਂਕ ਯੂ ਬੈਨ ਜੀ, ਥੈਂਕ ਯੂ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ, ਨੈਕਸਟ ਕਾਲ ਤੇ ਸਾਡੇ ਹੈਗੇ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ,
1: ਮੈਂ ਅਮਰਜੀਤ ਚੀਮਾ ਬਫਲੋ ਤੋਂ ਜੀ।
0: ਹਾਂਜੀ ਸਰ, ਕੀ ਹਾਲ ਚਾਲ ਤੁਹਾਡਾ? ਤੁਸੀਂ ਪਹਿਲਾਂ ਤਾਂ ਗੀਤ ਭੇਜਿਆ ਸੀ ਮੈਨੂੰ, ਹੈਨਾ?
1: ਹਾਂਜੀ, ਅੱਜ ਨਹੀਂ ਤਾਂ ਮੈਂ ਕੱਲ ਲਾ ਲਿਓ ਕੋਈ ਗੱਲ ਨਹੀਂ, ਉਹਦੇ ਬਾਰੇ ਪੂਰਾ ਜ਼ਿੰਦਗੀ ਬਾਰੇ ਹੈ ਜੀ।
0: ਅੱਛਾ ਅੱਛਾ ਠੀਕ ਹੈ, ਕੋਈ ਨਹੀਂ ਮੈਂ ਟਰਾਈ ਕਰਦੀ ਹਾਂ, ਨਹੀਂ ਫਿਰ ਕੱਲ ਨੂੰ ਲਾ।
1: ਅੱਛਾ, ਨਾਮ ਸੀਗਾ ਜੀ ਜਹਾਂਗੀਰ।
0: ਹਾਂ ਬਿਲਕੁਲ ਠੀਕ ਹੈ, ਥੈਂਕ ਯੂ ਭਾਈ।
1: ਜਹਾਂਗੀਰ ਗੀਤ ਦੇ ਵਿੱਚ
0: ਠੀਕ ਹੈ, ਥੈਂਕ ਯੂ।
1: ਹਾਂਜੀ ਹਾਂਜੀ
0: ਜੀ ਜੀ, ਧੰਨਵਾਦ। ਮੈਂ ਤਾਂ ਟਾਈਮ ਹੀ ਹੁਣ ਦੇਖਿਆ 59 ਤਾਂ ਹੋ ਗਏ ਬਈ। ਤੇ ਲਓ ਜੀ ਆਪਣੇ ਕਈ ਸਪੋਂਸਰ ਵੀ ਰਹਿ ਗਏ, ਕੋਈ ਗੱਲ ਨਹੀਂ, ਕੱਲ ਨੂੰ ਆਪਾਂ ਉਹਨਾਂ ਦੇ ਨਾਮ ਬੋਲ ਦੇਵਾਂਗੇ। ਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਅੱਜ ਗੁਰਪੁਰਬ, ਸ਼ਹੀਦੀ ਗੁਰਪੁਰਬ ਹੈ। ਤੇ ਇੱਕ ਵਾਰ ਫੇਰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਮੇਰਾ ਨੰਬਰ 647 7353340। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਕੱਲ ਨੂੰ, ਸਤਿ ਸ਼੍ਰੀ ਅਕਾਲ ਜੀ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡੈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪ੍ਰਾਈਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ। 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ। 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
3: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138।

0: ਪੀਰੀਅਡ ਤੇ ਕਾਲ ਕਰ ਸਕਦੇ ਹੋ।
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
2: ਸ਼ੇਅਰ ਕਰਾਂਗੇ ਜੀ ਐਸੋ ਗੈਸ ਸਟੇਸ਼ਨ ਇਹ 5 ਯੂਨਿਟ ਹੀ ਕਹਿੰਦੇ ਜਿਹੜੇ ਰੈਂਟਲ ਹੀ ਕਹਿੰਦੇ, ਇਹ ਚ ਜਿਹੜਾ ਹੈਗਾ ਯੂ ਹਾਲ ਹੀ ਗਾਵੇ, ਇਹ ਚ ਬਿਗ ਟਰੱਕ ਯਾਰਡ ਜਾ ਕੇ ਸਟੋਰੇਜ ਯਾਰਡ ਹੀ ਗਾਵੇ। ਇਹਦਾ ਸਿਰਫ ਰੈਂਟ ਹੀ ਰੈਂਟ $16,000 ਪਰ ਮੰਥ ਤੋਂ ਉੱਤੇ ਆ ਰਿਹਾ। ਇਹੋ ਜਿਹੀ ਲੋਕੇਸ਼ਨ ਜਿਹਦੇ ਉੱਤੇ $7,00,000 ਤੋਂ ਉੱਤੇ ਸਾਲਾਨਾ ਬਣਦਾ ਹੋਵੇ, ਤੁਸੀਂ ਡੈਫੀਨੇਟਲੀ ਲੈਣਾ ਚਾਹੋਗੇ। ਵਿਦ 6.4 ਏਕੜ ਲੋਟ, ਬਿਗ ਲੋਟ, ਪ੍ਰਾਈਮ ਲੋਕੇਸ਼ਨ, 10 ਕਿਲੋਮੀਟਰ ਤੱਕ ਕੋਈ ਕੰਪੀਟੀਸ਼ਨ ਨਹੀਂ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449, ਹਸੀਬ ਸ਼ੇਖ 6479884449। ਸੇਵਾ ਦਾ ਮੌਕਾ ਜ਼ਰੂਰ ਦੇ ਰਹੇ।
0: A1 cakes and pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ। ਕਾਰਾਂ, SUV, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ। 416-475-6600। ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ। 416-475-6600।
3: ਯਾਰ ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
4: ਟੌਪ ਫਾਈਨੈਂਸ਼ੀਅਲ ਇੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
5: ਕ੍ਰਿਟੀਕਲ ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫੋਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
4: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 6473300 6473300 3100,
5: ਯਾ ਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ।
6: ਆਪ ਪੰਜਾਬੀ ਆ ਗਏ,
7: IPL चल रहा है, ओनली ऑन करो स्ट्रीम। Watch successful IPL season only on Karo Stream, www.karostream.com or call 905-204-1313.
8: You're listening to Punjabi Versa, Monday to Friday, 11 a.m. to 12 p.m. For more information, call 647-448-1000.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਔਰ ਪੰਜਾਬੀ ਵਿਰਸਾ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਕਰ ਰਹੇ ਹਾਂ ਔਰ ਇਸ ਦਿਨ ਦੇ ਵਿੱਚ ਤੁਹਾਡੇ ਵਾਸਤੇ ਸਾਰਿਆਂ ਪਰਿਵਾਰਾਂ ਵਾਸਤੇ ਤੰਦਰੁਸਤੀ ਦੀਆਂ ਅਰਦਾਸਾਂ ਔਰ ਇਸ ਦਿਨ ਦੇ ਵਿੱਚ ਸਾਰੇ ਪਰਿਵਾਰਾਂ ਵਾਸਤੇ ਖੁਸ਼ੀਆਂ ਔਰ ਤੁਸੀਂ ਸਾਰੇ ਜਣੇ ਤੰਦਰੁਸਤ ਰਹੋ ਪੰਜਾਬੀ ਵਿਰਸਾ ਰੇਡੀਓ ਵੱਲੋਂ ਸਿੰਘ ਹਰਜੀਤ ਵੱਲੋਂ ਤੁਹਾਡੇ ਸਾਰਿਆਂ ਵਾਸਤੇ ਅਰਦਾਸ ਹੈ ਅੱਜ ਤੁਹਾਨੂੰ ਪਤਾ ਹੈ ਤਕਰੀਬਨ ਮੇਰਾ ਖਿਆਲ ਹਰ ਰੇਡੀਓ ਵਾਲਾ ਸੱਜਣ ਹੋਏਗਾ ਜਿਹੜੇ ਆਪਣੇ ਗੁਰੂ ਨੂੰ ਅੱਜ ਦੇ ਦਿਨ ਦੇ ਵਿੱਚ ਯਾਦ ਨਹੀਂ ਕਰੇਗਾ ਜ਼ਰੂਰ ਯਾਦ ਕਰੇਗਾ ਕਿਉਂਕਿ ਜਿਨ੍ਹਾਂ ਨੇ ਸਿੱਖ ਘਰਾਣਿਆਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਸਿੱਖੀ ਦੇ ਨਾਲ ਰਿਲੇਟਡ ਪਰਿਵਾਰਾਂ ਦੇ ਘਰਾਂ ਵਿੱਚ ਜਨਮ ਲਿਆ ਹੈ ਔਰ ਜਿਨ੍ਹਾਂ ਨੇ ਸਪੈਸ਼ਲ ਤੌਰ 'ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਜੋਂ ਗੁਰਦੁਆਰਾ ਸਾਹਿਬ ਜਾ ਕੇ ਜਿੱਥੇ ਸੀਸ ਝੁਕਾਉਂਦੇ ਆ ਬਾਬਾ ਜੀ ਦੇ ਅੱਗੇ ਜਾ ਕੇ ਉਹਨਾਂ ਨੂੰ ਅੱਜ ਦੇ ਦਿਨ ਦਾ ਜ਼ਰੂਰ ਪਤਾ ਹੋਏਗਾ ਪੰਜਵੇਂ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਅੱਜ ਸ਼ਹੀਦੀ ਦਿਹਾੜਾ ਹੈ ਔਰ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਪੰਜਾਬੀ ਵਿਰਸਾ ਲੈ ਕੇ ਤੁਹਾਡਾ ਅਜ਼ੀਜ਼ ਸਿੰਘ ਹਰਜੀਤ ਹਾਜ਼ਰ ਹੈ ਸੁਣਾਓ ਸਭ ਠੀਕ ਠਾਕ ਹੋ ਤੁਸੀਂ ਖੁਸ਼ ਹੋ ਖੁਸ਼ ਰਹੋ ਸਾਰੇ ਜਾਣੇ ਬਸ ਆਹੀ ਚੀਜ਼ਾਂ ਚਲੀ ਜਾਂਦੀਆਂ ਪਰ ਦੇਖੋ ਕੈਸੀ ਸ਼ਹੀਦੀ ਹੈ ਕੈਸੇ ਸਾਡੇ ਗੁਰੂ ਹੋਏ ਆ ਔਰ ਇਹ ਜਿਹੜੀ ਸ਼ਹੀਦੀ ਹੈ ਲਾਹੌਰ ਦੇ ਵਿੱਚ ਹੋਈ ਸੀ ਇਹਨਾਂ ਦੀ ਗੁਰੂ ਸਾਹਿਬ ਦੀ ਔਰ ਬਹੁਤੇ ਗੁਰਮੁਖ ਪਿਆਰਿਆਂ ਨੂੰ ਪਤਾ ਵੀ ਹੋਏਗਾ ਜ਼ਰੂਰ ਬਹੁਤ ਜਾਨੀ ਜਾਨ ਗੁਰਮੁਖ ਪਿਆਰੇ ਜਿਹੜੀ ਹਿਸਟਰੀ ਜਾਣਦੇ ਆ ਔਰ ਇਹ ਜਿਹੜੀਆਂ ਚੀਜ਼ਾਂ ਜ਼ਿੰਦਗੀ ਦੀਆਂ ਜਦੋਂ ਵੀ ਕੋਈ ਇਸ ਦਿਨ ਤਿਉਹਾਰ ਆਉਂਦੇ ਆ ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਯਾਦ ਕਰਦੇ ਹਾਂ ਘਰ ਦੇ ਵਿੱਚ ਵੀ ਕੋਈ ਬਜ਼ੁਰਗ ਵੱਡਾ ਚਲਾ ਜਾਵੇ ਕੋਈ ਪੇਰੈਂਟਸ ਚਲੇ ਜਾਣ ਉਹਨਾਂ ਦੀਆਂ ਜਿਹੜੀਆਂ ਡੈਥ ਦੀਆਂ ਐਨਵਰਸਰੀਜ਼ ਹੁੰਦੀਆਂ ਆਪਾਂ ਲੋਕ ਉਹਨਾਂ ਨੂੰ ਜ਼ਰੂਰ ਯਾਦ ਕਰਦੇ ਹਾਂ ਕਿਉਂਕਿ ਸਾਡੇ ਵੱਡੇ ਵਡੇਰੇ ਹੁੰਦੇ ਆ ਔਰ ਫਿਰ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਭਾਵੇਂ ਮੈਂ ਕਹਿੰਦਾ ਧਰਮ ਕੋਈ ਵੇਲੇ ਸੁਣਦੇ ਹੋਣ ਭਾਵੇਂ ਹਿੰਦੂ ਰਿਲੀਜੀਅਸ ਸਾਡੇ ਸੁਣ ਰਿਹਾ ਕੋਈ ਮੁਸਲਿਮ ਰਿਲੀਜੀਅਸ ਵੇਲੇ ਸੁਣ ਰਿਹਾ ਕਿਸੇ ਵੀ ਧਰਮ ਨੂੰ ਮੰਨਦੇ ਆ ਪਰ ਆਪਣੇ ਉਸ ਅੱਲਾਹ ਤਾਲਾ ਨੂੰ ਆਪਣੇ ਈਸ਼ਵਰ ਨੂੰ ਆਪਣੇ ਪਰਮਾਤਮਾ ਨੂੰ ਆਪਣੇ ਉਸ ਰੱਬ ਨੂੰ ਅਸੀਂ ਹਮੇਸ਼ਾ ਯਾਦ ਰੱਖਦੇ ਹਾਂ ਜਿਸ ਵੇਲੇ ਕੁਛ ਇਸ ਤਰ੍ਹਾਂ ਦੀਆਂ ਜ਼ਿੰਦਗੀ ਦੇ ਵਿੱਚ ਹਿਸਟਰੀ ਜਿਹੜੀ ਹੈ ਸਾਨੂੰ ਸੁਣਨ ਵਾਸਤੇ ਮਿਲਦੀਆਂ ਅੱਜ ਪੰਜਵੇਂ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੈ ਔਰ ਸੈਲਫੋਨ ਦੇ ਨਾਲ ਮੈਨੂੰ ਕਾਲ ਕਰੋ ਵੀਰੇ ਸਟੂਡੀਓ ਵਿੱਚ ਕਾਲ ਕਰ ਲਓ ਜੇ ਆਪਣੇ ਕੋਲ ਸਮਾਂ ਹੈ ਤਾਂ 905-673-3337 ਸਟੂਡੀਓ ਦਾ ਨੰਬਰ ਆ ਲਾਈਟ ਮੋਡ ਦੇ 'ਚ ਹੀ ਪ੍ਰੋਗਰਾਮ ਹੋਏਗਾ ਅੱਜ ਕਿਉਂਕਿ ਤੁਹਾਨੂੰ ਪਤਾ ਕਿ ਮੈਨੂੰ ਇੱਕ ਗੱਲ ਯਾਦ ਆ ਗਈ ਨਾਨਕ ਸਰ ਨਾ ਧਾਰਨਾ ਪੜ੍ਹਿਆ ਕਰਦੇ ਸੀ ਬਾਬਾ ਜੀ ਜਿਹੜੇ ਉੱਥੇ ਦੇ ਬਿਆਂਗਮ ਸੱਜਣ ਸੀ ਕਹਿੰਦੇ ਹੁੰਦੇ ਸੀ ਗੁਰੂ ਅਰਜਨ ਪੱਤੀ ਹੋਵੇ ਰੇਤ ਤੱਤੀ ਤੱਤੀ ਹੋਵੇ ਤਵੀ ਉੱਤੇ ਬਹਿ ਕੇ ਕਹਿੰਦੇ ਭਾਣਾ ਮਿੱਠਾ ਲੱਗਦਾ ਪ੍ਰੇਮ ਵਾਲੀ ਗਲੀ ਵਿੱਚੋਂ ਫਿਰ ਕੋਈ ਕੋਈ ਲੰਘਦਾ ਹੈਂ ਤਾਰੂ ਸਿੰਘ ਭਾਈ ਹੋਵੇ ਚਰਖੜੀ ਚੜ੍ਹਾਈ ਹੋਵੇ ਝੂਟਾ ਲਵੇ ਰੰਗ ਦਾ ਕੈਸੀਆਂ ਉਹ ਚੀਜ਼ਾਂ ਜ਼ਿੰਦਗੀ ਦੀਆਂ ਬਣ ਗਈਆਂ ਮੈਨੂੰ ਉਹ ਦੇਖੋ ਕਿੰਨੀ ਪੁਰਾਣੀ ਇਹ ਧਾਰਨਾ ਮੈਨੂੰ ਯਾਦ ਆ ਗਈ ਗੁਰੂ ਅਰਜਨ ਪੱਤੀ ਹੋਵੇ ਅੱਜ ਦੇ ਦਿਨ ਦੇ ਵਿੱਚ ਕਿ ਅਸੀਂ ਜਿਸ ਵੇਲੇ ਮਰਜ਼ੀ ਕਿਤੇ ਕੋਈ ਮੈਂ ਅੱਗੇ ਵੀ ਇੱਕ ਵਾਰੀ ਜ਼ਿਕਰ ਕਰਦਾ ਉਹਨਾਂ ਰੇਡੀਓ ਦੇ ਉੱਤੇ ਕਈ ਵਾਰੀ ਇੱਥੇ ਚਲੋ ਇੰਜੈਕਸ਼ਨ ਲਾਉਂਦੇ ਨਹੀਂ ਬੱਚਿਆਂ ਨੂੰ ਨਾ ਕਿਤੇ ਇੰਡੀਆ ਵਿੱਚ ਜਾਂ ਇੱਥੇ ਵੀ ਕਿਤੇ ਇੰਜੈਕਸ਼ਨ ਡਾਕਟਰ ਲਾਉਣ ਲੱਗਾ ਹੋਵੇ ਅਤੇ ਮਾਂ ਦੀ ਹਾਹ ਨਿਕਲ ਜਾਂਦੀ ਹੈ ਡਾਕਟਰ ਸਾਹਿਬ ਧਿਆਨ ਨਾਲ ਹਾਹ ਨਿਕਲਦੀ ਹੈ ਕਿਉਂਕਿ ਉਹ ਸਾਡਾ ਖੂਨ ਹੈ ਸਾਡੇ ਬੱਚੇ ਹੈ ਪਰ ਇੰਨੀ ਗੱਲ ਇਹ ਦੇਖੋ ਕਿ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਅੱਜ ਅਸੀਂ ਇਸ ਧਰਤੀ ਦੇ ਉੱਤੇ ਸ਼ਾਨੋ ਸ਼ੌਕਤ ਦੇ ਨਾਲ ਸੋਹਣੀਆਂ ਦਸਤਾਰਾਂ ਸਜਾ ਕੇ ਅਸੀਂ ਸੋਹਣੇ ਦਮਾਲੇ ਸਜਾ ਕੇ ਇਸ ਸੰਸਾਰ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਭਾਵੇਂ ਸਾਡੀ ਜਿਹੜੀ ਗਿਣਤੀ ਬਹੁਤ ਥੋੜ੍ਹੀ ਹੈ ਐਜ਼ ਕੰਪੇਅਰ ਟੂ ਦੂਸਰੀਆਂ ਕਮਿਊਨਿਟੀਆਂ ਦੇ ਨਾਲੋਂ ਪਰ ਇਹ ਥੋੜ੍ਹੀ ਗਿਣਤੀ ਵਾਲੇ ਹੀ ਜਿਹੜੇ ਸਿੱਖ ਸਰਦਾਰ ਸੂਰਮੇ ਬੱਬਰ ਸ਼ੇਰ ਪੂਰੇ ਜਗਤ ਦੇ ਵਿੱਚ ਇਹਨਾਂ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਪੱਗ ਦੀ ਐਡੀ ਵੱਡੀ ਇੱਕ ਰਿਸਪੈਕਟ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪੱਗ ਦਿੱਤੀ ਹੈ ਸਾਨੂੰ ਦਸਤਾਰ ਦਿੱਤੀ ਉਹਨਾਂ ਨੇ ਸਾਨੂੰ ਇੱਕ ਵਾਰੀ ਇੱਥੇ ਨਾ ਕੋਈ ਸੱਜਣ ਸੀ ਅਤੇ ਉਹ ਕਿਤੇ ਕੰਮ ਕਰਦਾ ਸੀ ਜਿਵੇਂ ਆਪਾਂ ਪੀਅਨ ਕਹਿ ਦਿੰਦੇ ਹਾਂ ਚਪੜਾਸੀ ਕਹਿ ਦਿੰਦੇ ਹਾਂ ਜਾਂ ਕੋਈ ਸਿਕਿਉਰਿਟੀ ਗਾਰਡ ਕਹਿ ਦਿੰਦੇ ਹਾਂ ਉਹ ਸੱਜਣ ਪੱਗ ਨਹੀਂ ਬੰਨਦਾ ਸੀ, ਲੇਕਿਨ ਕੀ ਹੋਇਆ ਕਿ ਉਹਨੂੰ ਕਿਸੇ ਬੰਦੇ ਨੇ ਜਦੋਂ ਉਹਨੂੰ ਬੁਲਾਉਣਾ ਹੋਏ, ਇੱਧਰ ਆਓ, ਗੱਲ ਸੁਣ, ਫਲਾਣਾ ਢੀਂਗ ਆ, ਜਿਵੇਂ ਥੋੜਾ ਜਿਹਾ ਯੂਨੋ ਥੋੜਾ ਜਿਹਾ ਫਰਕ ਬਹੁਤ ਪੈਂਦਾ। ਫਿਰ ਉਹਨੂੰ ਕਿਸੇ ਨੇ ਸਲਾਹ ਦਿੱਤੀ ਕਿ ਸੱਜਣ ਨੇ, ਕਹਿੰਦਾ ਤੈਨੂੰ ਇਹ ਜਿਹੜੇ ਤੇਰੇ ਮਾਲਕ ਲੋਕ ਆ ਜਾਂ ਜਿਹੜਾ ਲੰਘਦਾ ਟੱਪਦਾ ਬੰਦਾ ਤੈਨੂੰ ਇਸ ਤਰੀਕੇ ਨਾਲ ਵਤੀਰਾ ਕਰਦੇ ਆ, ਤੇ ਤੂੰ ਇੱਕ ਦਿਨ ਏਦਾਂ ਕਰ, ਦਸਤਾਰ ਸਜਾ ਕੇ ਆ, ਪੱਗ ਬੰਨ ਕੇ ਆ ਆਪਣੇ ਸਿਰ ਦੇ ਉੱਤੇ, ਫਿਰ ਦੇਖੀ ਤੈਨੂੰ ਏਦਾਂ ਹੀ ਬੁਲਾਉਂਦੇ ਆ ਜਾਂ ਤੈਨੂੰ ਤੇਰੇ ਕਿਵੇਂ ਤੇਰੇ ਵਾਤਾਵਰਨ ਦੇ ਵਿੱਚ ਐਵਰੀ ਡੇ ਵਿੱਚ ਫਰਕ ਪੈ ਜਾਂਦਾ। ਉਹਨੇ ਉਹ ਬੰਦੇ ਦੀ ਗੱਲ ਮੰਨ ਲਈ, ਉਹ ਬੰਦੇ ਦੀ ਗੱਲ ਮੰਨੀ ਤੇ ਉਹ ਦਸਤਾਰ ਸਜਾ ਕੇ ਆ ਗਿਆ। ਦਸਤਾਰ ਦੀ ਏਡੀ ਵੱਡੀ ਰਿਸਪੈਕਟ ਹੈ ਕਲਗੀਆਂ ਵਾਲੇ ਦੇ ਸਿਰ ਦੇ ਉੱਤੇ ਕਿ ਉਹ ਬੰਦਿਆਂ ਨੂੰ, ਉਹ ਬੰਦੇ ਜਦੋਂ ਕੋਈ ਆਏ ਬੰਦੇ ਨਵੇਂ ਆਉਂਦੇ ਪੁਰਾਣੇ ਬੰਦਿਆਂ ਦੇ, ਉਹਨਾਂ ਨੂੰ ਸਰਦਾਰ ਜੀ ਕਹਿ ਕੇ ਬੁਲਾਉਣ ਲੱਗ ਪਏ, ਸਰਦਾਰ ਜੀ ਇੱਧਰ ਆਓ। ਤੁਸੀਂ ਕਈ ਵਾਰੀ ਸਫ਼ਰ ਕਰਦੇ ਹੋ, ਕਿਤੇ ਵੀ ਇੰਡੀਆ 'ਚ ਸਫ਼ਰ ਕਰਦਾ ਹੋਇਆ ਨਾ ਕਿਤੇ ਨਾ ਕਿਤੇ ਆਪਾਂ, ਅਤੇ ਕੋਈ ਦੂਸਰੀ ਆਪਾਂ ਸਟੇਟ ਵਿੱਚ ਚਲ ਜਾਈਏ, ਸਪੋਜ਼ ਆਪਾਂ ਹਰਿਆਣੇ ਚਲ ਜਾਈਏ ਜਾਂ ਦਸਤਾਰ ਸਜਾਈ ਹੋਵੇ, ਜਾਂ ਅਸੀਂ ਕਿਤੇ ਯੂਪੀ ਚਲ ਗਏ ਹੋ ਜਾਂ ਦਿੱਲੀ ਗਏ ਹੋਈਏ, ਅਸੀਂ ਕਦੀ ਬੰਦਾ ਤੁਹਾਨੂੰ ਤੂੰ ਕਹਿ ਕੇ ਨਹੀਂ ਬੁਲਾਊਗਾ, ਕਦੀ ਹਮੇਸ਼ਾ ਤੁਹਾਨੂੰ ਦੂਸਰੀ ਕਮਿਊਨਿਟੀ ਦੇ ਲੋਕ ਇਹ ਕਹਿਣਗੇ ਸਰਦਾਰ ਜੀ ਇੱਧਰ ਆਓ, ਜਰਾ ਸਰਦਾਰ ਜੀ ਥੋੜ੍ਹੇ ਜਿਹੇ ਅੱਗੇ ਹੋ ਜਾਓ, ਸਰਦਾਰ ਜੀ ਥੋੜ੍ਹੇ ਪਿੱਛੇ ਹੋ ਜਾਓ। ਐਸੀ ਸ਼ਕਤੀ ਹੈ, ਐਸੀ ਇੱਕ ਗੁਰੂ ਸਾਹਿਬਾਂ ਦੀ ਬਖਸ਼ਿਸ਼ ਦਸਤਾਰ ਹੈ ਜਿਸ ਦੇ ਨਾਲ ਸਾਨੂੰ ਸਰਦਾਰ ਲਫ਼ਜ਼ ਕਹਿਣ ਦੇ ਵਿੱਚ, ਸੁਣਨ ਦੇ ਵਿੱਚ ਪ੍ਰਾਊਡ ਫੀਲ ਹੁੰਦਾ ਹੈ। ਮੈਂ 18 ਸਾਲ ਹੋ ਗਏ ਰੇਡੀਓ ਕਰਦੇ ਨੂੰ, ਮੈਂ ਦਿਨ ਪਹਿਲੇ ਤੋਂ ਆਪਣੇ ਨਾਂ ਦੇ ਪਿੱਛੇ ਜਿਹੜਾ ਸਿੰਗਲ ਸਾਡੇ ਗੁਰੂ ਸਾਹਿਬਾਂ ਨੇ ਲਾਇਆ ਹੈ ਉਹ ਨਾਂ ਲੈ ਕੇ ਬੁਲਾਉਂਦਾ। ਮੈਂ ਕਦੀ ਨਹੀਂ ਆਪਣੇ ਪਿੰਡ ਦਾ ਨਾਂ, ਸ਼ਹਿਰ ਦਾ ਨਾਂ ਜਾਂ ਆਪਣੀਆਂ ਗੋਤਾਂ ਲਾਉਂਦਾ, ਸਿਰਫ ਇੱਕੋ ਗੱਲ ਹੀ ਕਹਿੰਦਾ ਸਿੰਘ ਹਰਜੀਤ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਬੜੀ ਹੁੰਦੀ ਹੈ। ਮੈਂ ਕਈ ਵਾਰ ਸੁਣਦਾ ਹੁੰਦਾ ਰੇਡੀਓ, ਹੋਰ ਵੀ ਕਈ ਵਾਰੀ ਗੱਡੀ ਜਾਓ ਰੇਡੀਓ ਸੁਣਨ ਲੱਗੇ ਹੁੰਦੇ ਨਾ, ਅਤੇ ਕਈ ਹੋਰ ਹੋਸਟ ਵੀ ਇੱਦਾਂ ਕਹਿਣ ਲੱਗ ਪਏ ਸਿੰਘ ਹਰਜੀਤ, ਬਈ ਸਿੰਘ ਮੇਰਾ ਨਾਂ ਇੱਦਾਂ ਅੱਗੇ ਯੂਜ਼ ਕਰ ਗਏ। ਕਿੰਨਾ ਚੰਗਾ ਲੱਗਦਾ ਤੁਹਾਨੂੰ, ਤੁਹਾਨੂੰ ਆਪਣੇ ਫਾਦਰ ਸਾਹਿਬ ਦੇ, ਆਪਣੇ ਉਸ ਪਿਤਾ ਪਰਮੇਸ਼ਵਰ ਦੇ ਕਿੰਨਾ ਮਾਣ ਹੋਏਗਾ ਜਿਸ ਨੇ ਤੁਹਾਨੂੰ ਵਰਡ ਸਿੰਘ ਦਿੱਤਾ। ਮੈਂ ਪਿਛਲੇ ਦਿਨ ਇਹ ਗੱਲ ਕੀਤੀ ਸੀ, ਕਈ ਪਰਿਵਾਰਾਂ ਦੇ ਵਿੱਚ ਨਾ ਇਹ ਨਾਮ ਘਟਦੇ ਜਾ ਰਹੇ ਆ। ਮੈਂ ਇੱਕ ਪਰਿਵਾਰ ਨੂੰ ਜਾਣਦਾ, ਇੱਥੇ ਮੈਂ ਉੱਥੇ ਗਿਆ ਅਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਕਹਿੰਦੇ ਅਸੀਂ ਜੇ ਪਿੱਛੇ ਨਾ ਕੌਰ ਲਾ ਦਈਏ ਜਾਂ ਸਿੰਘ ਲਾ ਦਈਏ ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕੋਈ ਜੋਬਸ ਅੱਛੀਆਂ ਨਾ ਮਿਲ ਸਕਣ, ਜਾਂ ਅਸੀਂ ਕੁਛ ਉਸ ਮੁਕਾਮ 'ਤੇ ਸਾਡੇ ਬੱਚੇ ਪਹੁੰਚਣੇ ਚਾਹੁਣ ਸ਼ਾਇਦ ਨਾ ਪਹੁੰਚ ਸਕਣ। ਮੈਂ ਉਸ ਨਾਲ ਟਾਕ ਸ਼ੋਅ ਵੀ ਕੀਤਾ ਸੀ ਇਸ ਚੀਜ਼ ਦੇ ਉੱਤੇ, ਬਹੁਤਿਆਂ ਨੇ ਇਹ ਗੱਲ ਕਹੀ ਸੀ ਉਹ ਬੰਦਿਆਂ ਨੂੰ ਸਿਰਫ ਆਪਣੇ ਕੰਮ ਕਾਜ ਤੱਕ ਮਤਲਬ ਆ, ਜੇ ਕੰਮ ਕਾਰ ਕਰਕੇ ਹੀ ਉਹਨਾਂ ਨੂੰ ਜੋਬਸ ਲੈਣੀਆਂ ਜਾਂ ਕੁਛ ਇਸ ਕਰਕੇ, ਨੋ ਡਾਊਟ ਤੁਸੀਂ ਛੋਟੇ ਨਾਮ ਰੱਖ ਸਕਦੇ ਆ। ਪਰ ਮੈਂ ਅਗੇਨ ਇੱਕ ਗੱਲ ਕਹਿੰਦਾ ਹੁੰਦਾ, ਦੇਖੋ ਮੈਸੇਜ ਜਿਹੜੇ ਹੁੰਦੇ ਆ ਨਾ ਉਹ ਬਣੇ ਇਸ ਕਰਕੇ ਡਿਲੀਵਰ ਕਰਨ ਵਾਸਤੇ, ਜਿਹੜੇ ਮੈਸੇਜ ਹੁੰਦੇ ਆ ਨਾ ਉਹ ਇਸ ਕਰਕੇ ਬਣੇ ਆ ਕਿ ਆਪਾਂ ਉਸ ਦੀ ਡਿਲੀਵਰੀ ਕਰ ਸਕੀਏ। ਉਹ ਮੈਸੇਜ ਨੂੰ ਮੰਨਣਾ ਨਹੀਂ ਮੰਨਣਾ ਨੈਕਸਟ ਪਰਸਨ ਦੀ ਜ਼ਿੰਮੇਵਾਰੀ ਹੈ, ਜਿਸ ਪਰਸਨ ਨੂੰ ਤੁਸੀਂ ਮੈਸੇਜ ਭੇਜ ਰਹੇ ਹੋ। ਇਹ ਮੈਸੇਜ ਜਿਹੜਾ ਤੁਸੀਂ ਸੁਣ ਰਹੇ ਆ, ਤੁਸੀਂ ਹਜ਼ਾਰਾਂ ਦੇ ਹਿਸਾਬ ਦੇ ਨਾਲ, ਲੱਖਾਂ ਦੇ ਹਿਸਾਬ ਨਾਲ, ਸੌਵਾਂ ਦੇ ਹਿਸਾਬ ਦੇ ਨਾਲ, ਜਿੰਨੇ ਵੀ ਪਰਿਵਾਰ ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਆ, ਇਹ ਮੈਸੇਜ ਤੁਹਾਡੇ ਵਾਸਤੇ ਹੈ ਕਿ ਆਪਾਂ ਆਪਣੇ ਬੱਚਿਆਂ ਦੇ ਨਾਮ ਅਤੇ ਅੱਗੋਂ ਬੱਚੇ ਜਿਹੜੇ ਸਾਡੇ ਵਿਆਹੇ ਗਏ ਆ ਉਹ ਆਪਣੇ ਬੱਚਿਆਂ ਦਾ ਨਾਮ ਛੋਟਾ ਨਾਂ ਰੱਖਣ। ਅਤੇ ਤੁਸੀਂ ਇੰਨੀ ਗੱਲ ਦੱਸੋ ਕਿ ਸਿੰਘ ਅਤੇ ਕੌਰ ਦੀ ਫਿਰ ਪਰਿਭਾਸ਼ਾ ਜਿਹੜੀ ਹੋਏਗੀ ਨਾ ਉਹ ਖਤਮ ਹੋ ਜਾਏਗੀ। ਇਹ ਗੱਲ ਜ਼ਿੰਦਗੀ ਦੇ ਵਿੱਚ ਮੰਨਣ ਵਾਲੀ ਹੈ, ਔਰ ਮੇਰਾ ਨਹੀਂ ਖਿਆਲ ਕਿ ਇਸ ਗੱਲ ਦੇ ਵਿੱਚ ਆਪਾਂ ਦੋ ਰਾਵਾਂ ਕਿਤੇ ਹੋ ਸਕਦੀਆਂ। ਜੇ ਅਸੀਂ ਆਪਣੇ ਕੈਰੀਅਰ ਨੂੰ ਲੈ ਕੇ, ਜੇ ਆਪਣੇ ਅਸੀਂ ਫਿਊਚਰ ਨੂੰ ਲੈ ਕੇ ਆਪਣੇ ਮਾਂ ਪਿਓ ਦੇ ਨਾਂ ਰੱਖੇ ਹੋਏ ਅਸੀਂ ਉਹਨਾਂ ਨੂੰ ਚੇਂਜ ਕਰ ਦਈਏ, ਜਾਂ ਸਾਡੇ ਗੁਰੂਆਂ ਦੇ ਨਾਂ ਦਿੱਤੇ ਅਸੀਂ ਨਾਂ ਰੱਖੀਏ ਪਿੱਛੇ, ਤਾਂ ਫਿਰ ਪੈਸਾ ਪੂਸਾ ਤਾਂ ਚਲੋ ਆਈ ਚਲਾਈ ਚੀਜ਼ ਹੈ ਜ਼ਿੰਦਗੀ ਦੀ, ਪੈਸਾ ਬੜਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਬਿਨਾਂ ਪੈਸੇ ਤੋਂ ਨਹੀਂ ਕੋਈ ਗਤੀ ਹੈ ਕਿਸੇ ਇਨਸਾਨ ਦੀ। ਪਰ ਉਹ ਚੀਜ਼ਾਂ ਕਿੰਨੀਆਂ ਕੁ ਜ਼ਿਆਦੀਆਂ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਜਿਸ ਵੇਲੇ ਅਸੀਂ ਆਪਣੇ ਨਾਮ ਦੇ ਪਿੱਛੋਂ ਸਿੰਘ ਵੀ ਹਟਾ ਰਹੇ ਹਾਂ ਅਤੇ ਕੌਰ ਵੀ ਹਟਾ ਰਹੇ ਹਾਂ। ਦੂਜੀਆਂ ਕਮਿਊਨਿਟੀਆਂ ਵੀ ਸੁਣ ਰਹੀਆਂ, ਜੇ ਹੁਣ ਤੁਹਾਡੇ ਨਾਮ ਦੇ ਵਿੱਚੋਂ ਸ਼ਰਮਾ ਕੋਈ ਹਟਾ ਦੇਵੇ ਜਾਂ ਕੁਮਾਰ ਕੋਈ ਹਟਾ ਦੇਵੇ, ਸਾਡੀਆਂ ਮੁਸਲਿਮ ਫੈਮਲੀਆਂ ਸੁਣ ਰਹੀਆਂ, ਕੋਈ ਅਲੀ ਪਿੱਛੋਂ ਹਟਾ ਦੇਵੇ ਜਾਂ ਮੁਹੰਮਦ ਜਾਂ ਤੁਹਾਡਾ ਖਾਨ ਕੋਈ ਪਿੱਛੋਂ ਹਟਾ ਦੇਵੇ, ਤੁਹਾਨੂੰ ਕਿਵੇਂ ਫੀਲ ਹੋਊਗਾ? ਇਹ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੇ ਬਣੀਆਂ, ਜਿਹੜੇ ਨਾਮ ਸਾਡੇ ਪੇਰੈਂਟਸ ਨੇ ਲਾਸਟ ਨੇਮ ਰੱਖੇ ਆ ਉਹਨਾਂ ਨੂੰ ਅਸੀਂ ਆਲਵੇਜ਼ ਜਿੰਦਾ ਰੱਖਣਾ ਹੈ, ਜਿੰਦਾ। ਉੱਥੇ ਜਿੰਦੇ ਲਾਉਣੇ ਨਹੀਂ ਅਸੀਂ ਵੀ ਜਿੰਦੇ ਬੰਦ ਕਰ ਦਈਏ, ਉਹਨੂੰ ਜਿੰਦਾ ਰੱਖਣਾ ਹੈ ਉਹਨਾਂ ਨਾਵਾਂ ਨੂੰ ਅਸੀਂ। ਇਹ ਮੇਰੇ ਓਪੀਨੀਅਨ ਆ, ਮੇਰੀ ਸੋਚ ਹੈ ਬਲੀ, ਮੈਨੂੰ ਨਹੀਂ ਪਤਾ ਤੁਸੀਂ ਇਸ ਚੀਜ਼ ਦੇ ਵਿੱਚ ਐਗਰੀ ਹੈ ਜਾਂ ਨਹੀਂ ਹੈ, ਮੈਨੂੰ ਬਿਲਕੁਲ ਨਹੀਂ ਇਹਦੇ ਬਾਰੇ ਪਤਾ। ਜੇ ਤੁਸੀਂ ਇਸ ਗੱਲ ਵਿੱਚ ਐਗਰੀ ਹਾਂ, ਐਕਸਕਿਊਜ਼ ਮੀ, ਜੇ ਤੁਸੀਂ ਇਸ ਗੱਲ ਵਿੱਚ ਐਗਰੀ ਹਾਂ ਤਾਂ ਤੁਹਾਨੂੰ ਪਤਾ ਹੋਏਗਾ, ਜੇ ਤੁਸੀਂ ਇਸ ਗੱਲ ਵਿੱਚ ਐਗਰੀ ਨਹੀਂ ਹੈ ਉਹ ਵੀ ਤੁਹਾਨੂੰ ਪਤਾ ਹੋਏਗਾ, ਉਹਦੇ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ। ਪਰ ਅੱਜ ਸਾਡੇ ਗੁਰੂਆਂ ਨੇ ਆਪਣੀਆਂ ਸ਼ਹੀਦੀਆਂ ਪਾ ਗਏ ਗੁਰੂ, ਕਾਹਦੇ ਵਾਸਤੇ? ਸਰਵ ਸਿੱਖੀ ਵਾਸਤੇ, ਕੇਸਾਂ ਦੀ ਰਾਖੀ ਵਾਸਤੇ, ਹੈ ਉਸ ਦਸਤਾਰ ਨੂੰ ਕਾਇਮ ਰੱਖਣ ਵਾਸਤੇ। ਕਿੰਨੇ ਧਰਮ ਦੇ ਲੋਕਾਂ ਨੇ ਕਿਹਾ ਕਿ ਭਾਈ ਤੁਸੀਂ ਔਰੰਗਜ਼ੇਬ ਨੇ ਜਿੰਨਾ ਸਿੱਖ ਕੌਮ ਦੇ ਉੱਤੇ ਕਹਿੰਦੇ ਨਾ ਵੀ ਇੱਕ ਡਰ ਪੈਦਾ ਕਰ ਦਿੱਤਾ ਸੀ, ਪਰ ਸਿੱਖ ਕੌਮ ਉਸ ਤੋਂ ਉੱਤੇ ਗਈ ਨਹੀਂ। ਸਿੱਖ ਕੌਮ ਡਰਨ ਵਾਲੀ ਕੌਮ ਨਹੀਂ। ਇਹ ਚੀਜ਼ਾਂ ਆਮ ਬਣ ਗਈਆਂ, ਇਸ ਨੂੰ ਕੋਈ ਝੂਠ ਨਹੀਂ ਕਰ ਸਕਦਾ। ਵਰਲਡ ਦੇ ਵਿੱਚ ਕਿਤੇ ਵੀ ਕੋਈ ਤੂਫਾਨ ਆ ਜਾਵੇ, ਕੋਈ ਹਨੇਰੀ ਆ ਜਾਵੇ, ਕੋਈ ਪਾਣੀ ਦਾ ਪ੍ਰਵਾਹ ਵੱਡਾ ਹੋ ਜਾਵੇ, ਕਿਤੇ ਤੂਫਾਨ ਆ ਗਿਆ, ਕਿਤੇ ਖਾਣ ਪੀਣ ਵਾਸਤੇ ਨਹੀਂ ਆ, ਤੇ ਸਭ ਤੋਂ ਪਹਿਲਾਂ ਸਿੱਖ ਕੌਮ ਹੀ ਉੱਥੇ ਜਾਂਦੀ ਹੈ ਲੰਗਰ ਲਾਉਣ ਵਾਸਤੇ। ਗੁਰੂ ਸਾਹਿਬਾਂ ਦੇ ਲੰਗਰ ਦੀ ਜੋ ਪਰੰਪਰਾ ਗੁਰੂ ਸਾਹਿਬਾਂ ਨੇ ਚਲਾਈ ਹੈ, ਉਹ ਉਸ ਰਵੀ ਸਿੰਘ ਜੀ ਹੈ, ਮੈਂ ਹੈਰਾਨ ਹੁੰਦਾ ਉਹਨਾਂ ਵੀਰਾਂ ਦੇ ਉੱਤੇ। ਮੈਨੂੰ ਨਹੀਂ ਪਤਾ, ਮੈਂ ਕਦੀ ਉਹਨਾਂ ਨੂੰ ਮਿਲਿਆ ਨਹੀਂ, ਮੇਰੀ ਕਦੀ ਉਹਨਾਂ ਨੂੰ ਇੰਟਰੋਡਕਸ਼ਨ ਹੀ ਕਦੀ ਹੋਈ, ਕਦੀ ਮੈਂ ਉਹਨਾਂ ਲਈ ਕੋਈ ਇੰਟਰਵਿਊ ਨਹੀਂ ਕੀਤੀ। ਪਰ ਅਸੀਂ ਜਿਸ ਵੇਲੇ ਨਿਊਜ਼ ਦੇਖਦੇ ਹਾਂ, ਅੱਜ ਯਾਰ ਉੱਥੇ ਪਹੁੰਚੇ ਆ, ਅੱਜ ਉੱਥੇ ਕੰਟਰੀ 'ਚ ਪਹੁੰਚੇ, ਅੱਜ ਉੱਥੇ ਪਹੁੰਚੇ ਆ, ਇਹ ਕੀ ਹੈ? ਉਹ ਬੰਦਿਆਂ ਦਾ ਬਿਜ਼ਨਸ ਆ। ਜਿਸ ਵੇਲੇ ਜਾ ਕੇ ਕੋਈ ਪੀੜਤ ਲੋਕਾਂ ਨੂੰ ਜਾ ਕੇ ਤੁਸੀਂ ਰੋਟੀ ਮੂੰਹ 'ਚ ਪਾ ਦਿੰਦੇ, ਜਾ ਕੇ ਕੋਈ ਫੂਡ ਦੇ ਦਿੰਦੇ ਮੂੰਹ 'ਚ ਪਾ ਕੇ, ਇਹ ਸਿੱਖ ਕੌਮ ਦੇ ਹਿੱਸੇ ਹੀ ਆਇਆ ਹੈ। ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਆਪਣੇ ਸਾਰਿਆਂ ਦੇ ਉੱਤੇ ਕਿ ਗੁਰੂ ਨਾਨਕ ਸਾਹਿਬ ਨੇ ਇਹ ਰੀਤ ਤੋੜੀ ਹੈ, ਜਿਹੜੀ ਤੋਰੀ ਹੈ ਨਾ ਰੀਤ ਇਹ ਲਈ ਕਿ ਇਹ 20 ਰੁਪਏ ਦਾ ਲੰਗਰ ਅੱਜ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਗੁਰਦੁਆਰਾ ਸਾਹਿਬ ਚਲ ਜਾਓ, ਤੁਸੀਂ ਦਰਬਾਰ ਸਾਹਿਬ ਚਲ ਜਾਓ, ਲੱਖਾਂ ਸੰਗਤਾਂ ਰੋਜ਼ ਤਾਂ ਉੱਥੇ ਲੰਗਰ ਛਕਦੀਆਂ। ਕਿਸੇ ਗੁਰਦੁਆਰਾ ਸਾਹਿਬ ਵਿੱਚ ਚਲ ਜਾਓ। ਮੈਨੂੰ ਇੱਕ ਵਾਕਿਆ ਯਾਦ ਇੱਕ ਹੋਰ ਆ ਗਿਆ। ਅਸੀਂ ਹਰਿਦੁਆਰ ਚਲੇ ਗਏ, ਹਰਿਦੁਆਰ ਜਿਹਨੂੰ ਆਪਾਂ ਕਹਿੰਦੇ ਹਾਂ। ਗੱਲਾਂ ਜਦੋਂ ਫਿਰ ਨਿਕਲਦੀਆਂ ਆਟੋਮੈਟਿਕ ਨਿਕਲ ਜਾਂਦੀਆਂ ਗੱਲਾਂ। ਹਰਿਦੁਆਰ ਚਲੇ ਗਏ ਤੇ ਇਹ ਕੀ ਹੈ ਜੀ, ਚਲੋ ਕੋਈ ਗੱਲ ਨਹੀਂ ਜੀ, ਮੈਸੇਜ ਦੁਬਾਰਾ ਤੁਹਾਡਾ ਆਇਆ, ਮੈਂ ਵਾਪਸ ਕਾਲ ਕਰਦਾ ਵੀਰ ਜੀ। ਅੱਛਾ, ਹਰਿਦੁਆਰ ਚਲੇ ਗਏ ਅਸੀਂ, ਮੇਰੇ ਨਾਲ ਹਿੰਦੂ ਕਮਿਊਨਿਟੀ ਦੇ ਸੱਜਣ ਸੀ, ਨਾਲ ਦੋ ਹੈ ਨਾ ਦੋਸਤ ਸੀ ਮੇਰੇ ਉੱਥੇ ਮਹਾਜਨ ਫੈਮਿਲੀ ਦੇ। ਹਿੰਦੂ ਉੱਥੇ ਬਹੁਤ ਜ਼ਿਆਦਾ ਪ੍ਰਚਾਰ ਆ ਹਰਿਦੁਆਰ 'ਚ, ਮੰਦਰ ਬਹੁਤ ਜ਼ਿਆਦਾ ਆ ਉੱਥੇ, ਵੱਡੇ ਵੱਡੇ ਮੰਦਰ ਆ ਉੱਥੇ। ਮੰਦਰ ਜਿਸ ਤਰ੍ਹਾਂ ਬਣੇ ਹੋਏ ਆ, ਜਿੱਦਾਂ ਤੁਸੀਂ ਸੜਕ 'ਤੇ ਜਾ ਰਹੇ ਆ ਨਾ, ਵੱਖਰੇ ਵੱਖਰੇ ਜਿਵੇਂ ਘਰ ਆਪਾਂ ਬਣੇ ਹੁੰਦੇ ਵੱਖਰੇ, ਇੱਦਾਂ ਵੱਖਰੇ ਵੱਖਰੇ ਮੰਦਰਾਂ ਦੇ ਘਰ ਬਣੇ ਹੋਏ ਉੱਥੇ। ਉੱਥੇ ਲੋਕ ਹਰਿਦੁਆਰ ਨਹਾਉਣ ਜਾਂਦੇ ਆ, ਪਾਠ ਪੂਜਾ ਕਰਨ ਵਾਸਤੇ ਜਾਂਦੇ ਆ, ਰਿਸ਼ੀ ਮੁਨੀ ਬੜੇ ਉੱਥੇ ਤੁਹਾਨੂੰ ਮਿਲਣਗੇ, ਠੀਕ ਹੈ। ਅਤੇ ਸਾਨੂੰ ਲੱਗੀ ਭੁੱਖ ਅਤੇ ਅਸੀਂ, ਉਹ ਕਹਿੰਦਾ ਚਲੋ ਯਾਰ ਆਪਾਂ ਇੱਥੇ, ਬੰਦੇ ਨੇ ਬੜੇ ਪ੍ਰਾਊਡਲੀ ਕਿਹਾ ਉੱਥੇ। ਇਹ ਮੇਰੇ ਨਾਲ ਇਹ ਵਾਕਿਆ ਬੀਤਿਆ ਹੈ ਜਿਹੜਾ ਮੈਂ ਤੁਹਾਨੂੰ ਇਹ ਜ਼ਿਕਰ ਕਰ ਰਿਹਾ। ਗੱਲ ਲੰਗਰ ਦੀ ਚੱਲੀ ਹੈ, ਮੈਂ ਉਸ ਗੱਲ ਦੇ 'ਚ ਆ ਗਿਆ। ਇਹ ਸਾਲ ਬੜੀ ਪੁਰਾਣੀ ਗੱਲ ਹੋਏਗੀ, ਮੇਰਾ ਖਿਆਲ 25-30 ਸਾਲ ਪੁਰਾਣੀ ਗੱਲ ਹੋਣੀ ਹੈ। ਅਸੀਂ ਪੜ੍ਹਦੇ ਸੀ ਉਦੋਂ ਕਾਲਜ ਦੇ ਵਿੱਚ ਹੀ, ਹੈ ਨਾ, ਆਈ ਥਿੰਕ ਹਾਂ ਕਾਲਜ ਵਿੱਚ ਹੀ ਹੋਵਾਂਗੇ ਉਦੋਂ ਅਸੀਂ। ਅਤੇ ਕਹਿੰਦਾ ਚਲੋ ਆਓ ਜੀ ਆਪਾਂ ਇੱਥੇ ਮੰਦਰ ਚੱਲਦੇ ਹਾਂ ਲੰਗਰ। ਅਸੀਂ ਇੱਕ ਮੰਦਰ ਗਏ, ਦੋ ਗਏ, ਤਿੰਨ ਗਏ, ਸਾਨੂੰ ਕਿਤੇ ਖਾਣ ਵਾਸਤੇ ਕੁਛ ਨਹੀਂ ਮਿਲਿਆ ਉੱਥੇ, ਠੀਕ ਹੈ ਜੀ। ਹਰਿਦੁਆਰ ਬੜਾ ਵੱਡਾ ਨਾਮ ਹੈ। ਮੁੜ ਕੇ ਗੱਲ ਉੱਥੇ ਪੁੱਛਿਆ ਗਿਆ, ਅਸੀਂ ਕਿਹਾ ਵੀ ਗੁਰਦੁਆਰਾ ਸਾਹਿਬ ਦਾ ਤਾਂ ਡੈਫੀਨੇਟਲੀ ਜ਼ਰੂਰ ਹੋਏਗਾ ਹੋਏਗਾ, ਕਿਉਂਕਿ ਹਰ ਸ਼ਹਿਰ ਕਸਬੇ ਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਮਿਲਦੇ ਆ। ਇਹ ਮੇਰੇ ਨਾਲ ਮੇਰੇ ਦੋਸਤਾਂ ਦੇ ਨਾਲ ਬੀਤਿਆ ਹੈ ਜਿਹੜੀ ਗੱਲ ਤੁਹਾਨੂੰ ਦੱਸ ਰਿਹਾ, ਮੈਂ ਲੰਗਰ ਦੀ ਗੱਲ ਕਰ ਰਿਹਾ ਤੁਹਾਨੂੰ। ਹਰਿਦੁਆਰ ਗੁਰਦੁਆਰਾ ਸਾਹਿਬ ਹੈ, ਹਰਿਦੁਆਰ ਅਸੀਂ ਗੁਰਦੁਆਰਾ ਸਾਹਿਬ ਚਲੇ ਗਏ। ਮੇਰੇ ਨਾਲ ਉਹੀ ਸੱਜਣ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ, ਮਹਾਜਨ ਲਾਸਟ ਨੇਮ ਉਹਨਾਂ ਦਾ, ਚੰਗੇ ਤਗੜੇ ਬੰਦੇ ਨਕੋਦਰ ਦੇ। ਅਸੀਂ ਗੁਰਦੁਆਰਾ ਸਾਹਿਬ ਗਏ ਅਤੇ ਉਹ ਕਹਿੰਦੇ ਜੀ ਲੰਗਰ ਸਮਾਪਤੀ ਹੈ, ਪਰ ਉੱਥੇ ਸਾਨੂੰ ਇਹ ਦੱਸਿਆ ਗਿਆ, ਕਹਿੰਦਾ ਥੋੜ੍ਹੀ ਦੇਰ ਵੇਟ ਕਰੋ, ਤੁਹਾਡੇ ਵਾਸਤੇ ਲੰਗਰ ਪ੍ਰਸ਼ਾਦਾ ਬਿਲਕੁਲ ਤਾਜ਼ਾ ਤਿਆਰ ਕਰ ਰਹੇ ਹਾਂ। ਉੱਥੇ ਉਹਨਾਂ ਨੇ ਦੋ ਲੇਡੀਜ਼ ਲਾਤੀਆਂ, ਗਰਮ ਗਰਮ ਫੁਲਕੇ ਉਹਨਾਂ ਨੇ ਬਣਾ ਕੇ, ਸਬਜ਼ੀ ਭਾਜੀ ਦੇ ਕੇ ਸਾਨੂੰ ਉਹਨਾਂ ਨੇ ਲੰਗਰ ਛਕਾਇਆ। ਨਾਲੇ ਅਸੀਂ ਉੱਥੇ ਰਹੇ ਵੀ ਜਾ ਕੇ, ਉਹ ਗੁਰਦੁਆਰਾ ਸਾਹਿਬ ਸਾਨੂੰ ਉਹਨਾਂ ਨੇ ਕਮਰੇ ਵੀ ਦਿੱਤੇ ਰਹਿਣ ਵਾਸਤੇ, ਵੀ ਮੁੰਡਿਓ ਤੁਸੀਂ ਇੱਥੇ ਆਏ ਹਾਂ, ਤੁਸੀਂ ਆਰਾਮ ਵੀ ਕਰੋ ਇੱਥੇ। ਇਹ ਮਰਿਆਦਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਅਤੇ ਮੈਂ ਉਹ ਗੱਲ ਕਰ ਰਿਹਾ ਸੀ ਰਵੀ ਜੀ ਦੀ, ਰਵੀ ਸਿੰਘ ਜੀ, ਜਿਹੜੇ ਪੂਰੇ ਵਰਲਡ ਦੇ ਵਿੱਚ ਇਸੇ ਤਰ੍ਹਾਂ ਲੰਗਰ ਲਾਉਂਦੇ ਆ ਜਾ ਕੇ, ਕਿਵੇਂ ਸੰਸਥਾਵਾਂ ਦਾ ਜਿੱਥੇ ਵੀ ਕੋਈ ਤੂਫਾਨ ਆ ਜਾਵੇ, ਕੁਛ ਉਹਨਾਂ ਮੁਲਕਾਂ ਨੂੰ ਪ੍ਰੋਬਲਮ ਆ ਜਾਵੇ, ਉੱਥੇ ਇਹ ਸਾਡੀ ਸਿੱਖ ਕੌਮ, ਸਿੰਘ ਸਾਡੇ ਬੱਬਰ ਸ਼ੇਰ, ਮੈਂ ਕਹਿੰਦਾ ਇਹੋ ਜਿਹੇ ਲੋਕਾਂ ਦੇ ਤਾਂ ਇਹ ਇਹੋ ਜਿਹੇ ਲੋਕ ਤਾਂ ਦੁਨੀਆਂ 'ਚੋਂ ਜਾਣੇ ਨਹੀਂ ਚਾਹੀਦੇ। ਜਿਹੜੇ ਲੋਕ ਇੰਨੀ ਸੰਗਤ ਦੀ ਸੇਵਾ ਕਰਦੇ ਆ, ਆ ਕੀਰਤਨੀ ਜਥੇ ਜਿਹੜੇ ਆ, ਤੁਹਾਨੂੰ ਕਿੰਨੇ ਕਿੰਨੇ ਘੰਟੇ ਕੀਰਤਨ ਸੁਣਾਉਂਦੇ ਆ, ਇਹੋ ਜਿਹੇ ਬੰਦੇ ਤਾਂ ਦੁਨੀਆਂ 'ਚੋਂ ਜਾਣੇ ਨਹੀਂ ਚਾਹੀਦੇ। ਰੱਬ ਨੂੰ ਇਹ ਚਾਹੀਦਾ ਦੁਨੀਆਂ 'ਚ ਇੱਥੇ ਹੀ ਰਹਿਣ, ਇਹਨਾਂ ਦੀ ਆਪਣੀ ਮਰਜ਼ੀ ਹੋਵੇ ਜਦੋਂ ਆਪਣੇ ਸਰੀਰ 'ਤੇ ਆਗਣਾ। ਜਿਹੜੇ ਇੱਦਾਂ ਦੇ ਲੋਕ ਹੁੰਦੇ ਆ, ਬੜੇ ਰਿਸ਼ੀ ਮੁਨੀ ਲੋਕ ਹੋਏ ਆ ਜਿਨ੍ਹਾਂ ਨੇ ਬੜੀ ਤਪੱਸਿਆ ਕੀਤੀ ਹੈ, ਉਹ ਲੋਕ ਜਾਣੇ ਨਹੀਂ ਚਾਹੀਦੇ। ਉਹਨਾਂ ਦੇ ਸਿਰ 'ਤੇ ਸੰਸਾਰ ਚੱਲਦਾ। ਇੱਥੇ ਤੁਹਾਨੂੰ ਪਤਾ ਬਭੀਸ਼ਣ ਰਾਵਣ ਦਾ ਬ੍ਰਦਰ ਸੀ ਨਾ, ਜਿਸ ਵੇਲੇ ਰਾਮ ਜੀ ਗੱਲਾਂ ਚੱਲ ਪਈਆਂ ਕਿ ਬੜੇ ਤੀਰ ਮਾਰੇ ਰਾਵਣ ਨੂੰ, ਬੜੇ ਤੀਰ ਮਾਰੇ ਰਾਵਣ ਨੂੰ, ਰਾਵਣ ਫਿਰ ਜਿੰਦਾ। ਰਾਵਣ ਕਹਿੰਦੇ ਚਾਰ ਵੇਦਾਂ ਦਾ ਗਿਆਤਾ ਸੀ, ਅਤੇ ਅੱਜ ਤੱਕ ਕੋਈ ਬੰਦਾ ਹੋਇਆ ਨਹੀਂ ਜਿਹਨੂੰ ਚਾਰ ਵੇਦ ਦਾ ਗਿਆਨ ਹੋਵੇ। ਰਾਵਣ ਦੇ 'ਚ ਇੰਨੀ ਸ਼ਕਤੀ ਸੀ। ਉਹਨਾਂ ਦਾ ਜਿਹੜਾ ਅੱਗੋਂ ਮੁੰਡਾ ਸੀ ਕੌਣ ਸੀ, ਮੇਘਨਾਥ, ਠੀਕ ਆ। ਮੇਘਨਾਥ ਕਿਤੇ ਤਪੱਸਿਆ, ਪਹਿਲੇ ਤਾਂ ਚਲੋ ਉਹ ਗੱਲ ਤੁਹਾਨੂੰ ਦੱਸਦਾ ਥੋੜ੍ਹੀ ਜਿਹੀ। ਮੈਂ ਰਾਵਣ ਮਰਿਆ ਨਹੀਂ, ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਗਈ ਸ਼੍ਰੀ ਰਾਮ ਜੀ ਵੱਲੋਂ, ਕਿਉਂਕਿ ਸ਼੍ਰੀ ਰਾਮ ਜੀ ਆਪ ਭਗਵਾਨ ਸੀ, ਆਪ ਉਸ ਭਗਵਾਨ ਦਾ ਅਵਤਾਰ ਸੀ, ਪਤਾ ਉਹਨਾਂ ਨੂੰ ਸੀ। ਪਰ ਬਭੀਸ਼ਣ ਕਹਿੰਦਾ ਇਹ ਮਾਲਿਕ ਜਿਹੜਾ ਤੀਰ ਹੈ ਨਾ ਤੁਸੀਂ, ਇਹ ਇਸ ਦੀ ਧੁਨੀ ਦੇ ਵਿੱਚ ਮਾਰੋ, ਇਹਦੀ ਡੈਥ ਫਿਰ ਹੋਣੀ ਹੈ। ਕੈਸੀ ਕਮਾਲ ਦੀ ਗੱਲ ਆ, ਰਾਵਣ ਨੂੰ ਪਹਿਲਾਂ ਮਾਰਦੇ ਰਹੇ, ਪਰ ਜਿੰਨੀ ਵਾਰੀ ਮਾਰਿਆ ਉਹ ਫਿਰ ਜਿੰਦਾ ਹੋ ਜਾਂਦਾ ਸੀ। ਜਿੰਨੀ ਵਾਰੀ ਤੀਰ ਲੱਗਦਾ ਸੀ, ਉਹਦੇ ਇੰਨੇ ਮੁੱਖ ਸੀ, ਇੰਨੇ ਉਸਦੇ ਵੱਖਰੇ ਵੱਖਰੇ ਰੂਪ ਸੀ, ਉਸ ਰੂਪ 'ਤੇ ਦੁਬਾਰਾ ਫਿਰ ਆ ਜਾਂਦਾ ਸੀ। ਪਰ ਜਿਸ ਵੇਲੇ ਤੀਰ ਧੁਨੀ ਦੇ ਵਿੱਚ ਲੱਗਾ ਜਾ ਕੇ, ਉਸ ਵੇਲੇ ਫਿਰ ਰਾਵਣ ਜੀ ਦੀ ਡੈਥ ਹੋ ਗਈ ਸੀ। ਰਾਵਣ ਜੀ ਬੜੇ ਇੰਨਾ ਕੋਈ ਗਿਆਤਾ ਹੋ ਹੀ ਨਹੀਂ ਸਕਦਾ ਵੇਦਾਂ ਦਾ ਜਿੰਨਾ ਉਹਨਾਂ ਨੂੰ ਗਿਆਨ ਸੀ। ਸਿਰਫ ਤਾਂ ਸਿਰਫ ਕਿਸ ਗੱਲ ਕਰਕੇ ਮਾਰ ਖਾ ਗਏ? ਅੱਜ ਵੀ ਕਿਸੇ ਨੂੰ ਪਤਾ ਕਿ ਰਾਵਣ ਜੀ ਦੀ ਅੱਜ ਵੀ ਪੂਜਾ ਕੀਤੀ ਜਾਂਦੀ ਹੈ? ਕੋਈ ਇੱਦਾਂ ਦੇ ਗੁਰਮੁਖ ਪਿਆਰੇ ਮੇਰੇ ਵੀਰ ਸੁਣਦੇ ਪਏ ਜਿਹਨਾਂ ਨੂੰ ਪਤਾ ਹੋਊਗਾ ਕਿ ਰਾਵਣ ਦੇ ਆਲੇ ਦੁਆਲੇ ਚਿੱਟੇ ਰੰਗ ਦਾ ਧਾਗਾ ਕਿਉਂ ਬੰਨਿਆ ਜਾਂਦਾ? ਜਿਸ ਵੇਲੇ ਦੁਸ਼ਹਿਰਾ ਹੁੰਦਾ, ਦੁਸਹਿਰੇ ਵਾਲੇ ਦਿਨ ਆਲੇ ਦੁਆਲੇ ਧਾਗਾ ਬੰਨਿਆ ਜਾਂਦਾ, ਉਹਨਾਂ ਚਿੱਟੇ ਰੰਗ ਦਾ ਲਪੇਟਿਆ ਜਾਂਦਾ। ਖਾਸ ਕਰਕੇ ਉਹ ਸਿਰਫ ਲੇਡੀਜ਼ ਹੀ ਉਸ ਨੂੰ ਪਰਿਕਰਮਾ ਕਰਦੀਆਂ ਰਾਵਣ ਦੀਆਂ, ਧਾਗੇ ਦੇ ਨਾਲ ਧਾਗਾ ਬੰਨ ਕੇ। ਕਿਸੇ ਨੂੰ ਪਤਾ ਕਿਹੜੇ ਕਸਬੇ ਦੇ ਵਿੱਚ, ਇੰਡੀਆ ਦੇ ਵਿੱਚ ਰਾਵਣ ਦੀ ਅੱਜ ਵੀ ਪੂਜਾ ਕੀਤੀ ਜਾਂਦੀ ਹੈ? ਕੋਈ ਦੱਸ ਸਕਦਾ ਮੈਨੂੰ ਬੰਦਾ? ਕੋਈ ਰਾਵਣ ਨੂੰ ਮਾਰ ਹੀ ਨਹੀਂ ਸਕਦਾ ਸੀ ਕੋਈ। ਰਾਵਣ 'ਚ ਇੰਨੀ ਸ਼ਕਤੀ ਸੀ, ਇੰਨੀ ਤਪੱਸਿਆ ਸੀ, ਸ਼ਿਵ ਦਾ ਵਰਦਾਨ ਸੀ ਰਾਵਣ ਜੀ ਨੂੰ। ਕਿੰਨੇ ਕਿੰਨੇ ਦੇਵੀ ਦੇਵਤਿਆਂ ਦੇ ਉਹਨਾਂ ਦੇ ਉੱਤੇ ਗਿਆਨ ਸੀ, ਉਹਨਾਂ ਦੇ ਵਰਦਾਨ ਹੁੰਦਾ ਕਿ ਜੋ ਕਹਿੰਦੇ ਸੀ ਉਹ ਹੋ ਜਾਂਦਾ ਸੀ। ਵਰਦਾਨ ਇਹ ਹੁੰਦੇ ਆ ਵੀ ਕਿਸੇ ਭਗਵਾਨ ਦਾ ਵਰਦਾਨ ਹੋ ਜਾਣਾ, ਵੀ ਜੋ ਤੁਸੀਂ ਮੂੰਹੋਂ ਬੋਲੋ ਸੱਚ ਗੱਲ ਹੋ ਜਾਣੀ ਹੈ। ਭਗਵਾਨ ਦੇ ਵਰਦਾਨ ਸੀ ਉਹਨਾਂ ਨੂੰ, ਰਾਵਣ ਜੀ ਨੂੰ। ਕੈਸੇ ਲੋਕ ਹੋਏ ਆ। ਬਭੀਸ਼ਣ ਨੇ ਕਿਹਾ ਤੇ ਤੀਰ ਵੱਜਿਆ ਜਾ ਕੇ, ਤਦ ਜਾ ਕੇ ਰਾਵਣ ਜੀ ਦੀ ਡੈਥ ਹੋਈ। ਉਹਨਾਂ ਦਾ ਮੁੰਡਾ ਸੀ ਮੇਘਨਾਥ। ਜੇ ਬਹੁਤੇ ਸਾਡੀਆਂ ਹਿੰਦੂ ਫੈਮਲੀਜ਼ ਬਹੁਤ ਸੁਣਨੀ ਹੋਣੀਆਂ ਸ਼ੋਅ ਨੂੰ, ਮੇਘਨਾਥ ਨੂੰ ਮਾਰਨਾ ਕਿਤੇ ਸੌਖੀ ਗੱਲ ਨਹੀਂ ਸੀ। ਮੇਘਨਾਥ ਇੱਕ ਤਪੱਸਿਆ ਕਰ ਰਿਹਾ ਸੀ ਗੁਫਾ ਦੇ ਵਿੱਚ ਬਹਿ ਕੇ। ਕਹਿੰਦੇ ਜੇ ਉਹ ਤਪੱਸਿਆ ਕਰ ਲੈਂਦਾ ਤੇ ਉਹਨੂੰ ਸ਼ਿਵ ਦਾ ਵਰ ਮਿਲ ਜਾਣਾ ਸੀ, ਸ਼ਿਵ ਦਾ ਵਰਦਾਨ ਮਿਲ ਜਾਣਾ ਸੀ ਉਹਨਾਂ ਨੂੰ। ਤੇ ਲਕਸ਼ਮਣ ਨੂੰ ਕਹਿਣ ਲੱਗਾ ਬਿਭੀਸ਼ਣ, ਜਿਹੜਾ ਰਾਵਣ ਦਾ ਭਰਾ ਬਿਭੀਸ਼ਣ, ਲਕਸ਼ਮਣ ਨੂੰ ਕਹਿਣ ਲੱਗਾ, ਕਹਿੰਦਾ ਲਕਸ਼ਮਣ ਰਾਮ ਜੀ, ਇਹ ਲਕਸ਼ਮਣ ਜੀ, ਜੇ ਇਹ ਬਿਭੀਸ਼ਣ ਨੇ, ਮੇਘਨਾਥ ਨੇ ਇਹ ਤਪੱਸਿਆ ਪੂਰੀ ਕਰ ਲਈ ਤੇ ਉਹਨੂੰ ਸ਼ਿਵ ਦਾ ਵਰਦਾਨ ਮਿਲ ਜਾਂਦਾ, ਉਸਦੀ ਤਪੱਸਿਆ ਨੂੰ ਭੰਗ ਕਰਨਾ ਪੈਣਾ। ਇਹ ਲਕਸ਼ਮਣ ਨੂੰ ਕੌਣ ਕਹਿ ਰਿਹਾ? ਬਭੀਸ਼ਣ ਜੀ ਕਹਿ ਰਹੇ ਆ। ਉਹ ਗੁਫਾ ਦੇ ਵਿੱਚ ਗਏ, ਮੈਨੂੰ ਨਾਂ ਭੁੱਲ ਗਿਆ ਉਹਨਾਂ ਕੀ ਕਹਿੰਦੇ, ਜਿਹੜੇ ਹਨੂੰਮਾਨ ਜੀ ਦੇ ਕੋਲ ਨਾ ਉਹ ਪਿੱਛੇ ਚੱਕਿਆ ਹੁੰਦਾ ਭਾਰਾ ਜਿਹਾ, ਮੈਨੂੰ ਉਹਦਾ ਨਾਂ ਭੁੱਲ ਗਿਆ ਕੀ ਕਹਿੰਦੇ ਉਹਨੂੰ, ਜੇ ਕਿਸੇ ਨੂੰ ਪਤਾ ਹੋਵੇ ਦੱਸਿਓ। ਉਹ ਉਸਨੇ ਲਕਸ਼ਮਣ ਜੀ ਨੇ ਮਾਰਨਾ ਸ਼ੁਰੂ ਕੀਤਾ, ਲੇਕਿਨ ਕੀ ਹੋਇਆ ਕਿ ਜਿਹੜੇ ਮੇਘਨਾਥ ਸੀ ਉਹਨਾਂ ਨੇ ਤਪੱਸਿਆ ਭੰਗ ਨਹੀਂ ਕਰ ਸਕੇ। ਅਖੀਰ ਤੇ ਜਿਸ ਵੇਲੇ ਅਖੀਰ ਹੋ ਗਈ ਤੇ ਮੇਘਨਾਥ ਦੀ ਤਪੱਸਿਆ ਭੰਗ ਕਰ ਦਿੱਤੀ ਗਈ ਸੀ, ਨਹੀਂ ਤਾਂ ਉਹਨਾਂ ਨੂੰ ਸ਼ਿਵ ਦਾ ਵਰਦਾਨ ਮਿਲ ਜਾਣਾ ਸੀ। ਤੁਸੀਂ ਆ ਹੇਮਕੁੰਟ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਜਾਣੇ ਹੇਮਕੁੰਟ ਸਾਹਿਬ, ਕਹਿੰਦੇ 36,000 ਦੇਵੀ ਦੇਵਤੇ ਸੀ ਉੱਥੇ, 36 ਕਰੋੜ ਜਾਂ 36,000, ਆਈ ਐਮ ਨੋਟ ਰੀਅਲੀ ਕਨਫਰਮ, 33,000 ਜਾਂ 36,000 ਇੰਨੇ ਦੇਵੀ ਦੇਵਤੇ ਸੀ, ਮੇਰਾ ਖਿਆਲ ਕਰੋੜ ਸੀ ਕਹਿੰਦੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੇਮਕੁੰਟ ਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਬਣਿਆ, ਅਸਥਾਨ ਬਣਿਆ ਹੋਇਆ। ਇਹ ਜਿਹੜੇ ਰਿਸ਼ੀ ਮੁਨੀ ਲੋਕ ਸੀ, ਜਿਹੜੇ ਲੋਕ ਬੰਦਗੀ ਨਾਲ ਜੁੜੇ ਹੋਏ ਸੀ, ਉਹ ਇਕਾਂਤ ਬਹਿ ਕੇ ਆਪਣੀ ਗੁਰੂ ਦੇ ਨਾਲ ਗੱਲਾਂ ਕਰਿਆ ਕਰਦੇ ਸੀ, ਇਕਾਂਤ ਬਹਿ ਗਏ, ਕਿਉਂਕਿ ਉਹਨਾਂ ਨੂੰ ਦੁਨੀਆਦਾਰੀ ਤੋਂ ਦੂਰ ਹੋ ਜਾਂਦੇ ਸੀ ਉਹ। ਤੁਸੀਂ ਆਮ ਦੇਖਿਓ ਨਾ, ਰਿਸ਼ੀ ਮੁਨੀ ਕਿੰਨੀ ਤਪੱਸਿਆ ਕੀਤੀ, ਰਿਸ਼ੀ ਮੁਨੀ ਜੀ ਨੇ, ਗੁਰੂਆਂ ਸਾਡਿਆਂ ਨੇ ਕਿੰਨੀ ਤਪੱਸਿਆ ਕੀਤੀ ਹੈ, ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਨੇ 20-22 ਘੰਟੇ ਤਪੱਸਿਆ ਕੀਤੀ ਹੈ, ਐਵੇਂ ਥੋੜ੍ਹਾ ਗੁਰੂ ਨਾਨਕ ਨੂੰ ਪ੍ਰਗਟ ਕਰ ਦਿੱਤਾ। ਇਹ ਲੋਕਾਂ ਦੀ ਜਿਹੜੀ ਤਪੱਸਿਆ ਹੈ, ਸੰਤਾਂ ਦੀ, ਮਹਾਂਪੁਰਖਾਂ ਦੀ, ਤਪੱਸਵੀਆਂ ਦੀ, ਰਿਸ਼ੀ ਮੁਨੀਆਂ ਦੀ, ਬ੍ਰਹਮ ਗਿਆਨੀਆਂ ਦੀ, ਇਹਨਾਂ ਦੇ ਸਿਰ 'ਤੇ ਅਸੀਂ ਅੱਜ ਛਾਲਾਂ ਮਾਰ ਰਹੇ ਹਾਂ। ਇਹਨਾਂ ਦੇ ਸਿਰ 'ਤੇ ਸਾਡੇ ਘਰ ਦੇ ਰੋਟੀ ਰੋਜ਼ੀ, ਸਾਡੇ ਬਿਜ਼ਨਸ, ਸਾਡੇ ਬੱਚੇ ਪਰਿਵਾਰ ਖੁਸ਼ੀਆਂ ਲੈ ਰਹੇ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਾਰੇ ਪੁੱਤ ਨਾ ਮਾਰਦੇ ਤੇ ਅੱਜ ਅਸੀਂ ਕਿਸ ਜਗ੍ਹਾ 'ਤੇ ਅਸੀਂ ਸਟੈਂਡ ਕਰਦੇ। ਆ ਕਸ਼ਮੀਰੀ ਪੰਡਿਤ ਆਏ ਸੀ ਨਾ ਗੁਰੂ ਤੇਗ ਬਹਾਦਰ ਜੀ ਕੋਲ, ਆਏ ਸੀ ਨਾ, ਸਾਰਿਆਂ ਨੂੰ ਪਤਾ, ਕਹਿੰਦੇ ਸਾਡਾ ਧਰਮ ਖਤਰੇ ਦੇ ਵਿੱਚ ਆ, ਹਿੰਦੂ ਧਰਮ ਖਤਰੇ ਦੇ ਵਿੱਚ ਆ। ਤੇ ਗੁਰੂ ਤੇਗ ਬਹਾਦਰ ਜੀ ਨੇ ਕੀ ਕਿਹਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ, ਸ਼ਹੀਦੀ ਕਿਹਦੇ ਕਰਕੇ ਪਾ ਗਏ, ਸਿਰਫ ਤੇ ਸਿਰਫ ਹਿੰਦੂ ਧਰਮ ਵਾਸਤੇ। ਮੈਂ ਅੱਜ ਫਿਰ ਇਹ ਅਨਾਊਂਸ ਕਰ ਰਿਹਾ, ਅੱਗੇ ਵੀ ਕਈ ਵਾਰੀ ਅਨਾਊਂਸ ਕਰਦਾ, ਜਿੰਨੇ ਵੀ ਹਿੰਦੂ ਧਰਮ ਦੇ ਨਾਲ ਮੇਰੇ ਵੀਰ ਸੁਣ ਰਹੇ ਆ, ਸਾਡੀਆਂ ਲੇਡੀਜ਼ ਸੁਣ ਰਹੀਆਂ ਪ੍ਰੋਗਰਾਮ ਨੂੰ, ਉਹ ਤੁਹਾਡੇ ਘਰ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਰੂਪ ਹੋਣਾ ਚਾਹੀਦਾ, ਜਿਨ੍ਹਾਂ ਸਿਰ 'ਤੇ ਤੁਹਾਡੇ ਅੱਜ ਖੂਨ ਦਾ ਇੱਕ ਇੱਕ ਕਤਰਾ ਤੁਸੀਂ ਦੇਣ ਦਾ ਨਾ ਗੁਰੂ ਤੇਗ ਬਹਾਦਰ ਜੀ ਦੇ। ਜੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾ ਹੁੰਦੇ ਤਾਂ ਅੱਜ ਹਿੰਦੂ ਕੌਮ ਵੀ ਨਾ ਹੁੰਦੀ। ਇਹ ਗੱਲ ਦੁਬਾਰਾ ਕਹਿ ਦੇਣਾ ਮੈਂ ਤੁਹਾਨੂੰ ਔਨ ਏਅਰ, ਜੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾ ਹੁੰਦੇ ਤੇ ਅੱਜ ਹਿੰਦੂ ਕੌਮ ਨਾ ਹੁੰਦੀ। ਪੁੱਛੋ ਜਾ ਕੇ ਆਪਣੇ ਦਾਦਿਆਂ ਨੂੰ, ਪੁੱਛੋ ਜਾ ਕੇ ਆਪਣੇ ਫਾਦਰ ਸਾਹਿਬ ਨੂੰ, ਜੇ ਜਿਉਂਦੇ ਆ ਤੇ ਉਹਨਾਂ ਜਾ ਕੇ ਪੁੱਛੋ ਕਿ ਹਿੰਦੂ ਧਰਮ ਨੂੰ ਬਚਾਉਣ ਵਾਲੇ ਕੌਣ ਸੀ। ਅੱਜ ਆਪਸ ਵਿੱਚ ਅਸੀਂ ਇੱਕ ਦੂਜੇ ਨਾਲ ਵੈਰ ਪਾ ਰਹੇ ਹਾਂ, ਹਿੰਦੂ ਸਿੱਖ ਦੇ ਪਾੜੇ ਪੈ ਗਏ ਆ, ਹਿੰਦੂ ਮੁਸਲਮਾਨਾਂ ਦੇ ਪਾੜੇ ਪੈ ਗਏ ਆ, ਇਹ ਕੀ ਚੀਜ਼ਾਂ ਹੋਈਆਂ, ਦੁਖੀ ਅਸੀਂ ਆਪ ਹੀ ਹੋਏ ਨਾ ਸਾਰੇ ਜਾਣੇ। ਕਿਹੜੇ ਲੋਕਾਂ ਨੇ ਇਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਚੇਂਜ ਕਰ ਦਿੱਤਾ, ਕਿਹੜੇ ਇੱਦਾਂ ਦੇ ਲੋਕ ਆ ਜਿਨ੍ਹਾਂ ਨੇ ਇਸ ਭਰਾਵਾਂ ਦੇ ਵਿੱਚ ਫੁੱਟ ਪਾ ਦਿੱਤੀ। ਇਹ ਜ਼ਿੰਦਗੀ ਹੈ, ਇਹ ਅਸੀਂ ਗੁਰੂ ਦੀਆਂ ਗੱਲਾਂ ਮੰਨਦੇ ਨਹੀਂ ਤੇ ਅਸੀਂ ਤਕਲੀਫ ਦੇ ਵਿੱਚ ਤਾਦੀ ਹਾਂ, ਦੁਖੀ ਤਾਦੀ ਹਾਂ। ਕਿਹੜਾ ਮੁਸਲਮਾਨ ਜਿਹੜਾ 5 ਟਾਈਮ ਦੀਆਂ ਨਮਾਜ਼ਾਂ ਰੋਜ਼ ਪੜ੍ਹਦਾ, ਤੁਹਾਡੇ ਅੱਲਾਹ ਦੇ ਵੱਲੋਂ ਤੁਹਾਨੂੰ ਹੁਕਮ ਆ 5 ਟਾਈਮ ਦੀਆਂ ਨਮਾਜ਼ਾਂ ਪੜ੍ਹਨੀਆਂ। ਸਿੱਖ ਧਰਮ ਨੂੰ ਜਿਨ੍ਹਾਂ ਦਾ ਵਿਸ਼ਵਾਸ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨਾਂ ਨੂੰ ਹੁਕਮ ਹੈ ਕਿ ਤੁਸੀਂ ਆਪਣਾ ਨਿਤਨੇਮ ਕਰੋ ਰੋਜ਼। ਕਿਹੜੇ ਹਿੰਦੂ ਧਰਮ ਦੇ ਵਿੱਚ ਅੱਜ ਉਹ ਲੋਕ ਜਨੇਊ ਪਾ ਕੇ ਬੈਠੇ ਆ ਪੂਰਾ, ਜਿਨ੍ਹਾਂ ਨੂੰ ਹੁਕਮ ਹੈ ਜਨੇਊ ਪਾਉਣਾ ਹੈ, ਦੁਖੀ ਕਿਉਂ ਆ? ਇਸੇ ਕਰਕੇ, ਹੋਰ ਨਹੀਂ ਕੋਈ ਰੀਜ਼ਨ, ਕਿਉਂਕਿ ਅਸੀਂ ਆਪਣੇ ਗੁਰੂਆਂ ਦੀ, ਆਪਣੇ ਪੇਰੈਂਟਸ ਦੀਆਂ ਗੱਲਾਂ ਮੰਨਣ ਤੋਂ ਇਨਕਾਰ ਕਰ ਲੈਂਦੇ ਹਾਂ, ਅਸੀਂ ਇਹ ਗੱਲਾਂ ਮੰਨ ਕੇ ਰਾਜ਼ੀ ਨਹੀਂ। ਅੱਜ ਤੁਹਾਡੇ ਉਸ ਗੁਰੂ ਦਾ ਸ਼ਹੀਦੀ ਦਿਹਾੜਾ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ। ਅੱਜ ਜਿੰਨੇ ਮੇਰੇ ਵੀਰ ਸਰਦਾਰ ਸੁਣ ਰਹੇ ਹਾਂ ਨਾ, ਮੈਂ ਸਪੈਸ਼ਲੀ ਤੌਰ 'ਤੇ ਸਰਦਾਰਾਂ ਨੂੰ ਟਾਰਗੇਟ ਇਸ ਕਰਕੇ ਕਰ ਰਿਹਾ, ਜਿਨ੍ਹਾਂ ਨੇ ਦਾੜੇ ਪ੍ਰਕਾਸ਼ ਕੀਤੇ ਆ, ਕਿਤੇ ਹੋਰ ਧਰਮਾਂ 'ਚ ਤੁਰੇ ਫਿਰਦੇ ਨਾ, ਅਤੇ ਤੁਹਾਨੂੰ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਕੋਈ ਨਹੀਂ, ਤੁਹਾਡੇ ਗੁਰੂ ਤਾਂ ਤਵੀਆਂ 'ਤੇ ਬਹਿ ਗਏ ਤੱਤੇ, ਉਹ ਤੁਸੀਂ ਦੂਜੇ ਬੰਦਿਆਂ ਕੋਲ ਤੁਰੇ ਫਿਰਦੇ ਆ, ਆਹ ਹੱਥ ਦਿਖਾਉਂਦੇ ਫਿਰਦੇ ਆ ਲੋਕਾਂ ਨੂੰ ਜਾ ਕੇ, ਆ ਸਾਡੀ ਡੇਟ ਆਫ ਬਰਥ ਇਹ ਆ ਜੀ, ਦੱਸੋ ਮੈਨੂੰ ਕੰਮ ਕਦੋਂ ਮਿਲਣਾ, ਮੇਰੇ ਬੱਚੇ ਦਾ ਵਿਆਹ ਕਦੋਂ ਹੋਣਾ, ਸ਼ਰਮ ਆਉਣੀ ਚਾਹੀਦੀ ਸਾਨੂੰ, ਸੋਰੀ ਟੂ ਸੇ ਮੇਰੇ ਵਰਡ। ਤੁਹਾਡੇ ਗੁਰੂ ਦੇ ਤੱਤੀਆਂ ਤਵੀਆਂ ਦੇ ਬਹਿ ਗਏ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਤੁਹਾਡੀ ਦਸਤਾਰ ਦੀ ਲਾਜ ਵਾਸਤੇ ਆਪਣੇ ਚਾਰੇ ਪੁੱਤ ਵਾਰ ਦਿੱਤੇ, ਆਪਣੀ ਮਾਂ ਵਾਰ ਦਿੱਤੀ, ਆਪਣਾ ਪਿਓ ਵਾਰ ਦਿੱਤਾ, ਤੇ ਅਸੀਂ ਪਤਾ ਨਹੀਂ ਕਿੱਦਾਂ ਤੁਰੇ ਫਿਰਦੇ ਹਾਂ। ਰਿਸਪੈਕਟ ਇੱਜ਼ਤ ਸਾਰੇ ਧਰਮਾਂ ਦੀ ਕਰੋ, ਸਤਿਕਾਰ ਕਰੋ, ਸਾਰਿਆਂ ਦਾ ਕਰੋ ਸਤਿਕਾਰ, ਪਰ ਮੰਨੀ ਆ ਇੱਕ ਦੀ, ਇੱਕ ਦੀ ਹੋ ਜਾ, ਇੱਕ ਦੀ ਬਣ ਜਾ, ਇੱਕ ਨੂੰ ਗੱਲ ਨਾ ਲਾ ਲੈ, ਫਿਰ ਕਿਹਦਾ ਕਿਹਦਾ ਮਾਣ ਰੱਖੇਗੀ। ਹਰਜੀਤ ਸਿੰਘ ਜੀ 34 ਮਿੰਟ ਹੋ ਗਿਆ, ਕੋਈ ਕੰਮ ਕਰ ਲਓ, ਅੱਜ ਕਿੱਥੇ ਤੁਰੇ ਫਿਰਦੇ ਹਾਂ ਅੱਜ। ਕਿਵੇਂ ਭਾਅ ਜੀ?
1: ਬਹੁਤ ਵਧੀਆ ਜੀ, ਹੈਂ ਬਹੁਤ ਡੁੱਬ ਗਿਆ ਤੁਹਾਡੀ ਗੱਲਾਂ 'ਚ,
0: ਮੈਨੂੰ ਤਾਂ ਆਪ ਨਹੀਂ ਪਤਾ ਲੱਗਾ ਵੀ ਕਿੱਥੋਂ ਆਪਾਂ ਬੋਲੀ ਕਿੱਥੇ ਜਾਂਦੇ ਹਾਂ। ਇਹ ਮਹਾਂਪੁਰਖਾਂ ਦੀ ਮੌਜ ਹੀ ਆ, ਬਾਬਾ ਨੰਦ ਸਿੰਘ ਹੋਣਾ ਦੀ, ਕਲੇਰ ਵਾਲਿਆਂ ਦੀ ਹੈ। ਇਹ ਕਾਲ ਲੈ ਲਾ, ਮੈਂ ਕਾਲਾਂ ਸਾਰੀਆਂ ਬਿਜ਼ੀ ਹੈ। ਹੈਲੋ,
2: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਪਿਆਰਿਓ।
2: ਮੈਂ ਕਿਹਾ ਜੀ, ਹੁਣ ਤਾਂ ਤੁਹਾਡਾ ਰਾਹ ਡੱਕ ਰਿਹਾ, ਪੱਥਰਬਾਜ਼ੀ ਕਰਦੇ ਆ, ਕਿਤੇ ਤੁਸੀਂ ਆਨੰਦਪੁਰ ਸਾਹਿਬ ਜਾ ਨਹੀਂ ਸਕਦੇ ਜੀ। ਇਹ 800 ਸਾਲ ਛਿੱਤਰ ਖਾਧੇ ਜਿਹੜੇ, ਉਹਨਾਂ ਦਾ ਚੇਤਾ ਨੀ ਵੀ ਉਦੋਂ ਸਿੱਖਾਂ ਨੇ ਸਭ ਕੋਲ ਵਿਛਾਇਆ, ਲਿਆ ਲਿਆ ਤੁਹਾਡੀਆਂ ਤੀਵੀਆਂ ਤੁਹਾਡੇ ਹੱਥਾਂ 'ਚ ਫੜਾਈਆਂ, ਤੇ ਹੁਣ ਉਹਨਾਂ ਨੂੰ ਕਹਿੰਦੇ ਤੁਸੀਂ ਆਨੰਦਪੁਰ ਨਹੀਂ ਜਾ ਸਕਦੇ, ਤੁਹਾਡੇ ਟੈਕਸ ਲੱਗਣਾ ਜੀ।
0: ਚਲੋ ਮੈਂ ਨਾ ਮੇਰੀ ਗੱਲ ਸੁਣੋ, ਮੈਂ ਆਨੈਸਟ ਗੱਲ ਦੱਸਾਂ ਵੀਰ ਜੀ, ਤੁਹਾਡਾ ਨਾਂ ਰਾਜਵਿੰਦਰ ਸਿੰਘ ਨਾ ਭਾਜੀ?
2: ਹਾਂਜੀ।
0: ਮੈਂ ਕੁਛ ਨਹੀਂ, ਨਾ ਮੈਂ ਕਿਸੇ ਸਰਕਾਰਾਂ ਦੇ ਅਗੇਂਸਟ ਬੋਲਦਾ, ਨਾ ਮੈਂ ਕਿਸੇ ਨੂੰ ਕੁਛ ਕਹਿੰਦਾ, ਕਿੰਤੂ ਪਰੰਤੂ ਨਹੀਂ, ਆਪਾਂ ਆਪਣੀ ਗੱਲ ਕਰਨੀ ਸਿਰਫ,
2: ਗੱਲ ਤਾਂ ਰੱਖਣੀ ਪੈਣੀ ਹੈ ਨਾ, ਵੇਖੋ ਹਾਲਾਤ ਕੀ ਆ ਗਏ ਹੈ ਨਾ।
0: ਚਲੋ,
2: ਲੰਗਰ ਵੀ ਲਾਉਣੇ, ਸਭ ਕੁਝ ਹੋਣੇ, ਪਰ ਫੇਰ ਵੀ ਸਾਡਾ ਲੰਗਰ ਜਿਹੜਾ ਉਹ ਸਹੀ, ਆਈ ਡੋਨਟ ਨੋ।
0: ਕੋਈ ਗੱਲ ਨਹੀਂ, ਗੁਰੂ ਸਾਹਿਬ ਕਿਰਪਾ ਕਰਨਗੇ, ਇਹ ਆਪਾਂ ਨੂੰ ਨਹੀਂ ਹੋਣਾ, ਕਰਾਮਾਤ ਨਹੀਂ ਹੈ ਸਿੱਖ ਧਰਮ ਦੇ ਵਿੱਚ, ਇਹ ਜਾਦੂ ਟੂਣੇ ਨਹੀਂ ਹੈ, ਕਰਾਮਾਤ ਨਹੀਂ ਹੈ। ਜਿਸ ਵੇਲੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ ਨਾ, ਕੁਲਦੀਪ ਸਿੰਘ ਨਈਅਰ ਸੀ ਮੇਰਾ ਖਿਆਲ, ਉਸ ਵੇਲੇ ਕੁਲਦੀਪ ਸਿੰਘ ਗਿੱਲ ਸੀ, ਪਤਾ ਨਹੀਂ ਕੌਣ ਸੀ ਜਿਹੜੇ ਮੁਖੀ ਸੀ ਇਹਨਾਂ ਦੇ, ਉਹਨਾਂ ਨੇ ਇੱਕ ਵਾਰੀ ਤਾਂ ਕਹਿ ਤਾ ਸੀ, ਇੱਕ ਸਰਦਾਰ ਸੀ ਟੈਂਕ, ਕਹਿੰਦਾ ਮੇਰੀ ਹਿੰਮਤ ਨਹੀਂ ਪੈਂਦੀ ਕਿ ਟੈਂਕ ਮੈਂ ਦਰਬਾਰ ਸਾਹਿਬ ਦੇ ਅੰਦਰ ਲੈ ਜਾਵਾਂ। ਤੇ ਜਦੋਂ ਨਾ ਦਰਬਾਰ ਦੇ ਉੱਤੇ ਅਟੈਕ ਹੋਇਆ ਸੀ, ਜਿਹੜੇ ਮਿਲਟਰੀ ਦਾ ਮੇਨ, ਉਹਦੀ ਕਿਤਾਬ ਪੜ੍ਹੋ, ਉਹਨੇ ਲਿਖਿਆ ਕੀ ਹੈ, ਇਹ ਚੀਜ਼ਾਂ ਉਸ ਵੇਲੇ ਕਰਾਮਾਤ ਹੋ ਸਕਦੀ ਸੀ। ਉਹ ਗੁਰੂ ਰਾਮਦਾਸ ਦੇ ਘਰ ਜਾ ਕੇ ਤਾਂ ਬੰਦਾ ਜਾ ਕੇ ਠੀਕ ਹੋ ਜਾਂਦਾ, ਅੱਖਾਂ ਦੀ ਰੋਸ਼ਨੀ ਹੁੰਦੀ, ਉਹਦੀ ਅੱਖਾਂ ਦੀ ਰੋਸ਼ਨੀ ਆ ਜਾਂਦੀ ਹੈ, ਤੇ ਕੀ ਗੱਲ, ਗੁਰੂ ਰਾਮਦਾਸ ਜੀ ਉਸ ਵੇਲੇ ਐਸੀ ਕਰਾਮਾਤ ਨਹੀਂ ਕਰ ਸਕਦੇ ਸੀ ਕਿ ਇਹ ਜਿਹੜੇ ਟੈਂਕ ਆਏ ਸੀ ਜਾਂ ਸਰਕਾਰੀ ਬੰਦੇ ਆਏ ਸੀ, ਇਹਨਾਂ ਨੂੰ ਅੰਦਰ ਹੀ ਨਾ ਆਉਂਦੇ, ਬਾਹਰ ਹੀ ਡੱਕੇ ਜਾਂਦੇ, ਇਹ ਸਾਰਾ ਕੁਛ ਹੋ ਸਕਦਾ, ਪਰ ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਅਲਾਓ ਨਹੀਂ ਆ। ਤੁਸੀਂ ਆਪਣੇ ਮੁੰਡੇ ਨੂੰ ਲੈ ਕੇ ਤੁਰੇ ਫਿਰਦੇ ਆ, ਕਦੇ ਲਾਲ ਕੱਪੜੇ ਬੰਨ੍ਹ ਤੇ, ਕਦੀ ਕਾਲੀ ਦਾਲ ਲੈ ਜਾਓ ਗੁਰਦੁਆਰੇ, ਕਦੀ ਕੀ ਸੜਕਾਂ ਤੇ ਕਰੇ ਫਿਰਦੇ ਆ, ਤੁਹਾਨੂੰ ਆਪਣੇ ਧਰਮ ਦੇ ਵਿਸ਼ਵਾਸ ਨਹੀਂ, ਤੁਹਾਨੂੰ ਆਪਣੇ ਮਾਂ ਪਿਓ ਦੇ ਵਿਸ਼ਵਾਸ ਨਹੀਂ, ਜਿਹੜੇ ਮਾਂ ਪਿਓ ਨੇ ਤੁਹਾਨੂੰ ਜੰਮਿਆ, ਤੁਹਾਡੇ ਮਾਂ ਪਿਓ ਨੇ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਸਿਰ ਤੇ ਚੱਕ ਕੇ ਗੁਰਦੁਆਰੇ ਲੈ ਗਏ ਆ, ਤੁਸੀਂ ਆ ਰੇਡੀਓ ਤੇ ਪੁੱਛਦੇ ਫਿਰਦੇ ਡੇਟ ਆਫ ਬਰਥ ਕੀ ਹੈ ਜੀ ਸਾਡੀ, ਜੀ ਮੇਰਾ ਨਾਂ ਇਹ ਆ, ਜੀ ਮੇਰਾ ਨਾਂ ਹਰਜੀਤ ਸਿੰਘ ਆ, ਮੇਰਾ ਨਾਂ ਇਹ ਆ ਜੀ, ਮੇਰਾ ਕੰਮ ਨਹੀਂ ਚੱਲਦਾ, ਕਮਾਲ ਹੋ ਗਈ ਹੈ ਯਾਰ ਤੁਹਾਡੇ ਵਾਲੀ, ਤੁਹਾਨੂੰ ਆਪਣੇ ਰੱਬ ਦੇ ਵਿਸ਼ਵਾਸ ਨਹੀਂ, ਜਾਓ ਬੈਠੋ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਰੋਵੋ, ਜਾ ਕੇ ਉੱਥੇ ਗੁਰੂ ਦੇ ਲੜ ਲੱਗ ਕੇ ਰੋਵੋ, ਗੁਰੂ ਸਾਹਿਬ ਨੂੰ ਪਤਾ ਲੱਗੇ ਰੋ ਰਿਹਾ ਮੇਰੇ ਪਿੱਛੇ। ਜਦ ਅਸੀਂ ਆਪਣੇ ਗੁਰੂਆਂ ਦੀ ਗੱਲ ਨਹੀਂ ਮੰਨੀ, ਦੁਖੀ ਤਾਂ ਅਸੀਂ ਆਪੇ ਹੋਣਾ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਤੇ ਜੇ ਅਸੀਂ ਆਪਣੇ ਗੁਰੂ ਦੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੱਲ ਨਹੀਂ ਮੰਨ ਸਕਦੇ, ਆ ਜਿਹੜੇ ਢਕਵਾਂਜ ਤੁਰੇ ਫਿਰਦੇ ਆ ਬਾਹਰ 24 ਘੰਟੇ ਵਾਲੇ, 24 ਘੰਟੇ ਮੈਂ ਆਪਕਾ ਪਿਆਰ ਵਾਪਸ ਆ ਜਾਏਗਾ, 24 ਘੰਟੇ ਮੈਂ ਆਪਕੇ ਬੱਚੇ ਆਪਕੇ ਕਹਿਣੇ ਮੈਂ ਹੋਵੇਗੇ, 24 ਘੰਟੇ ਮੈਂ ਆਪਕੀ ਲੋਟਰੀ ਲੱਗ ਜਾਏਗੀ, 24 ਘੰਟੇ ਮੈਂ ਆਪਕਾ ਆਪਕੀ ਬੀਬੀ ਕੇ ਸਾਥ ਰਿਸ਼ਤਾ ਅੱਛਾ ਹੋ ਜਾਏਗਾ, 24 ਘੰਟੇ ਮੈਂ ਆਪਕੋ ਆਪਕੀ ਗਰਲਫ੍ਰੈਂਡ ਮਿਲ ਜਾਏਗੀ। ਹੱਦੂ ਲਾਂਤ ਆ ਇਹੋ ਜਿਹੇ ਬੰਦਿਆਂ ਦੇ, ਜਿਹੜੇ ਤੁਹਾਡੇ ਇਹੋ ਜਿਹੇ ਇੱਥੇ ਜਾਂਦੇ ਅਸੀਂ ਅਸੀਂ ਤੁਹਾਡਾ ਪਿਓ ਇੰਨਾ ਅਮੀਰ ਆ, ਇੰਨਾ ਅਮੀਰ ਆ ਤੁਹਾਡਾ ਪਿਓ, ਜਿਸ ਤੇ ਤੁਸੀਂ ਮਾਣ ਕਰ ਸਕਦੇ ਆ। ਤੁਹਾਡੇ ਪਿਓ ਨੇ ਤੇ ਅੱਗੋ ਜਿਹੜੇ ਉਹਨਾਂ ਦੇ ਸੇਵਾਦਾਰ ਸੀ, ਉਹਨਾਂ ਨੂੰ ਰੱਬ ਲੋਕਾਂ ਦੇ ਵਿੱਚ ਸ਼ਾਮਿਲ ਕਰਤਾ, ਭਗਤਾਂ ਦੇ ਸ਼ਾਮਿਲ ਕਰਤਾ। ਆ ਜਾ ਕੇ ਦੇਖੋ ਦਰਬਾਰ ਸਾਹਿਬ ਜਦੋਂ ਚੁਪਹਿਰੇ ਲੱਗਦੇ ਆ, ਸ਼ਹੀਦਾਂ ਦੇ ਗੁਰਦੁਆਰੇ ਜਾ ਕੇ ਤਾਂ ਦੇਖੋ, ਉੱਥੇ ਚੁਪਹਿਰੇ ਲੱਗਦੇ ਆ। ਕੌਣ ਸੀ ਚੁਪਹਿਰੇ ਕਿੱਥੇ ਲੱਗਦੇ ਗੁਰਦਾਸ ਸਾਹਿਬ? ਰਾਜਨ ਜੀ ਕਿੱਦਾਂ ਤੁਹਾਨੂੰ ਪਤਾ ਹੈ ਨਾ ਸਾਰੀ ਚੀਜ਼ਾਂ ਦਾ?
3: ਹਾਂਜੀ ਹਾਂਜੀ।
0: ਨਾਂ ਦੱਸੋ ਉਹ ਸੰਤ।
3: ਬਾਬਾ ਦੀਪ ਸਿੰਘ ਜੀ।
0: ਬਾਬਾ ਦੀਪ ਸਿੰਘ ਉਹਨਾਂ ਦੇ। ਬਾਬਾ ਦੀਪ ਸਿੰਘ ਜੀ ਕੀ ਸੀ? ਰੱਬ ਸੀ ਬਾਬਾ ਦੀਪ ਸਿੰਘ ਜੀ? ਨਹੀਂ, ਬਾਬਾ ਦੀਪ ਸਿੰਘ ਜੀ ਗੁਰੂ ਸੀ। 10 ਗੁਰੂ ਹੋਏ ਆ। ਬਾਬਾ ਦੀਪ ਸਿੰਘ ਦਾ ਜ਼ਿਕਰ ਆਉਂਦਾ ਕਿ ਆਪਣੀ ਉਹਨਾਂ ਨੇ ਗਰਦਨ ਲਾ ਕੇ ਦਰਬਾਰ ਸਾਹਿਬ ਜਾ ਕੇ ਕਹਿੰਦੇ ਮੇਰੇ ਸਵਾਸ ਪੂਰੇ ਉੱਥੇ ਹੋਣ ਗੁਰੂ ਸਾਹਿਬ। ਉਹ ਇਦਾਂ ਦੇ ਸ਼ਹੀਦ ਹੋਏ ਆ ਸਾਡੀ ਕੌਮ ਦੇ ਵਿੱਚ। ਤੁਸੀਂ ਆ ਤੁਰੇ ਫਿਰਦੇ ਆ ਸੱਜੇ ਖੱਬੇ ਦਾੜੀਆਂ ਪ੍ਰਕਾਸ਼ ਕਰਦੇ, ਉੱਤੋਂ ਗਾਤਰੇ ਪਾਏ ਆ। ਆ ਜੀ ਮੇਰੇ ਮੁੰਡੇ ਦਾ ਕੰਮ ਨਹੀਂ ਬਣ ਰਿਹਾ, ਉੱਦਾਂ ਦੇ ਗਾਂਹ ਉੱਦਾਂ ਦੀਆਂ 11 ਸੁਡਲ ਦੇ ਜਾਓ। ਹੈਰਾਨਗੀ ਦੀ ਗੱਲ ਆ ਯਾਰ ਵੈਸੇ ਪੰਜਾਬੀ ਵਿਰਸਾ। ਹੈਲੋ
4: ਜੀ, ਸਤਿ ਸ੍ਰੀ ਅਕਾਲ, ਕੈਸੇ ਹੈਂ?
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਸਰ?
4: ਮੈਂ ਠੀਕ ਹੂੰ। ਵੋ ਜੋ ਨਾਮ ਪੁੱਛ ਰਹੇ ਥੇ ਵੋ ਬਾਲੀ ਔਰ ਸੁਖਵੀਰ ਥੇ ਵੋ।
0: ਅੱਛਾ ਅੱਛਾ ਅੱਛਾ।
4: ਬਾਲੀ ਰਾਮ ਕੋ ਜੋ ਉਹਨਾਂ ਨੇ ਬਤਾਇਆ ਥਾ ਕਿ ਆਪ ਜੋ ਹੈ ਇਨਕੇ ਸਾਹਮਣੇ ਫੇਸ ਨਹੀਂ ਕਰਨਾ, ਕਿਉਂਕੇ ਬਾਲੀ ਕੇ ਸਾਹਮਣੇ ਜਬ ਆਪ ਜਾਏਂਗੇ ਨਾ ਤੋ ਵੋ ਆਦੀ ਤਾਕਤ ਸ਼ਤਰੂ ਕੀ ਲੇ ਲੇਤਾ, ਤੋ ਫਿਰ ਉਸਕਾ ਤਰੀਕਾ ਉਪਾਅ ਯੇ ਹੈ ਕਿ ਆਪ ਇਸੇ ਛੁਪ ਕੇ ਤੀਰ ਮਾਰੇ ਬੋਲੇ।
0: ਮੈਨੇ ਕੁਛ ਗਲਤ ਤੋ ਨਹੀਂ ਬੋਲਾ ਸਰ? ਮੈਨੇ
4: ਨਹੀਂ ਨਹੀਂ ਬਿਲਕੁਲ ਨਹੀਂ ਨਹੀਂ ਬਿਲਕੁਲ ਸਹੀ ਬੋਲੇ। ਮੇਰੇ ਪਾਸ ਵੀ ਮਹਾਭਾਰਤ ਉਰਦੂ ਮੇ ਹੈ, ਰਾਮਾਇਣ ਵੀ ਉਰਦੂ ਮੇ ਹੈ।
0: ਕਿਆ ਬਾਤ,
4: ਲੋਗੋਂ ਕੋ ਪਤਾ ਹੀ ਨਹੀਂ ਹੈ। ਦੇਖੀਏ, ਪੜ੍ਹਨੇ ਸੇ ਪਤਾ ਚਲਤਾ ਨਾ, ਇਨਸਾਨ ਕੋ ਇਲਮ ਤਭੀ ਆਤਾ ਜਬ ਆਪ ਕਿਤਾਬ ਪੜ੍ਹੇ। ਲਿਖੀ ਕਿਉਂ ਜਾਤੀ ਕਿਤਾਬ? ਔਰ ਫਿਰ ਆਪ ਹਰਿਦੁਆਰੇ ਕਾ ਜੋ ਖਿੱਸਾ ਸੁਣਾਏ ਉਸ ਪੇ ਮੁਝੇ ਯਾਦ ਆਇਆ ਕਿ ਬਾਬਾ ਫਰੀਦ ਗੰਜ ਸ਼ਕਰ ਰਹਿਮਤੁਲਾ ਅਲੈਹ ਕੇ ਜੋ ਮੁਰਸ਼ਦੋਂ ਕੇ ਮੁਰਸ਼ਦ ਥੇ ਪੀਰਾਨੇ ਪੀਰ, ਵੋ ਆਪ ਫਰਮਾਏ ਥੇ ਕਿ ਇਨਸਾਨ ਨੇ ਅਮਾਲ ਮੇ ਯਾਨੀ ਅਮਲ ਯਾਨੀ ਜੋ ਆਪ ਐਕਟ ਕਰਤੇ ਜੋ ਡੀਟ ਕਰਤੇ ਕਾਮ ਕਰਤੇ ਉਸ ਮੇ ਮੁਝੇ ਦੋ ਚੀਜ਼ੇ ਪਸੰਦ ਹੈ ਪੂਛੇ। ਬੋਲੇ ਕਿਆ ਚੀਜ਼ ਹੈ ਵੋ ਦੋ ਗੁਰੂ ਜੀ ਬਤਾਏ? ਤੋ ਬੋਲੇ ਏਕ ਭੂਕੇ ਕੋ ਖਾਣਾ ਖਿਲਾਨਾ, ਦੂਸਰਾ ਨੰਗੇ ਕੋ ਕਪੜਾ ਪਹਿਨਾਨਾ। ਇਸੇ ਵੱਡੀ ਕੋਈ ਗੱਲ ਨਹੀਂ ਹੈ ਬੋਲੇ, ਕਿਉਂਕਿ ਇਹ ਦੇਖ ਰਿਹਾ ਪਰਮਾਤਮਾ। ਵਰਨਾ ਕਿਸੀ ਕਾ ਤਨ ਢਾਕੋ ਕਿਤਨੀ ਬੜੀ ਬਾਤ ਹੈ ਬਤਾਓ? ਯਾ ਸਰਦੀਓ ਮੇ ਦੇਖ ਲੀਜੀਏ, ਲੋਕ ਲਿਆਪ ਲਿਆ ਕੇ ਬ੍ਰੈਂਪਟਨ ਮੇ ਦੇਤੇ, ਲੋਗੋਂ ਕੋ ਢਾਕਤੇ ਕਰਤੇ, ਕੰਟੋ ਪਹਿਨਾਤੇ, ਕਿਉਂ? ਕੁਛ ਲੋਕ ਹੋਤੇ ਮੈਂਟਲੀ ਇਲ ਹੋ ਜਾਤੇ, ਸਿੱਖ ਹੋ ਜਾਤੇ, ਉਨਕੋ ਪਤਾ ਹੀ ਨਹੀਂ ਸਰਦੀ ਕਿਆ ਹੈ। ਅਬ ਥੋੜੀ ਦੇਰ ਮੇ ਬਰਫ ਹੋਗੀ, ਟੈਂਪਰੇਚਰ ਇਤਨਾ ਨੀਚੇ ਹੋ ਜਾਏਗਾ ਕਿ ਹਾਈਪੋਥਰਮੀਆ ਹੋ ਕੇ ਪੂਰੇ ਹੱਡੀਆਂ ਹੱਡੀਆਂ ਸੁੱਕ ਕੇ ਖੂਨ ਸੁੱਕ ਕੇ ਮਰ ਜਾਏਂਗੇ, ਉਨਕੋ ਕੁਛ ਨਹੀਂ ਪਤਾ। ਤੋ ਐਸੇ ਲੋਕੋਂ ਕੀ ਸਹਾਇਤਾ ਕਰਨਾ ਚਾਹੀਏ। ਤੋ ਯੇ ਬਾਤ ਹੈ, ਪ੍ਰੋਗਰਾਮ ਸੁਣਨਾ ਬਹੁਤ ਚੰਗਾ ਹੈ, ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਸਰ, ਆਪਕੀ ਕਾਲ ਕਾ, ਥੈਂਕ ਯੂ ਆਪਕੀ ਕਾਲ ਕਾ, ਸ਼ੁਕਰੀਆ ਭਾਈ ਜਾਨ ਆਪਕਾ, ਥੈਂਕ ਯੂ ਵੈਰੀ ਮਚ। ਗੱਲ ਕੀਤੀ ਆ ਹੁਣੇ ਇਹਨਾਂ ਨੇ ਨਾ ਵੀ ਨੰਗੇ ਦਾ ਤਨ ਢੱਕਣਾ, ਤੇ ਦੂਸਰਾ ਕੀ ਕਿਹਾ ਸੀ ਇਹਨਾਂ ਨੇ? ਇੱਕ
3: ਮੈਨੂੰ ਆਵਾਜ਼ ਨਹੀਂ ਆ ਰਹੀ ਸੀ
0: ਕਿ ਜਿਹੜੀ ਸੇਵਾ ਕਰਨੀ ਜਿਹੜੀ ਕਹੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੰਗ ਲੜ ਰਹੇ ਆ, ਭਾਈ ਕਨਈਆ ਜੀ ਦੁਸ਼ਮਣਾਂ ਨੂੰ ਪਾਣੀ ਪਿਲਾਈ ਜਾਂਦੇ ਆ।
3: ਬਿਲਕੁਲ ਜੀ,
0: ਕੈਸੀ ਕਮਾਲ ਦੀ ਗੱਲ ਆ ਯਾਰ। ਉਹ ਗੁਰੂ ਜੀ ਨੇ ਪੁੱਛਿਆ ਵੀ ਤੂੰ ਪਾਣੀ ਦੁਸ਼ਮਣਾਂ ਨੂੰ ਪਿਲਾਈ ਜਾਂਦਾ? ਉਹ ਕਹਿੰਦਾ ਮੈਨੂੰ ਦੁਸ਼ਮਣਾਂ ਚ ਵੀ ਤੁਸੀਂ ਦਿਸਦੇ ਆ,
3: ਤੇਰਾ ਹੀ ਰੂਪ ਨਜ਼ਰ ਆਉਂਦਾ, ਰੱਬ ਦਾ ਹੀ ਰੂਪ ਨਜ਼ਰ
0: ਆਉਂਦਾ। ਹੈ ਕਮਾਲ ਦੀ ਗੱਲ।
3: ਅਸਲੀ ਸਿੱਖ ਤੇ ਉਹੀ ਹੈ ਜੀ ਜਿਹਨੂੰ ਇਨਸਾਨ ਕੋਈ ਇਹ ਨਾ ਫਰਕ।
0: ਤੁਸੀਂ ਤੁਰੇ ਫਿਰਦੇ ਆ ਤਾਂ ਕਿੱਥੇ, ਮੈਂ ਹੁਣ ਪੰਜਾਬੀ ਜੇ ਲਫ਼ਜ਼ ਯੂਜ਼ ਕਰਾਂ ਚੰਗਾ ਨਹੀਂ ਲੱਗਦਾ, ਮੈਂ ਤਾਂ ਬੜਾ ਯਾਰ। ਆ ਦੱਸੋ ਸਾਡੀਆਂ ਸਰਦਾਰਾਂ ਦੀਆਂ ਫੈਮਿਲੀਆਂ ਆ ਨੱਗ ਪਾਏ ਫਿਰਦੇ ਹੱਥਾਂ ਦੇ ਵਿੱਚ, ਪੁਖਰਾਜ ਪਾਇਆ ਜੀ, ਸੁੱਚਾ ਮਨੋਤੀ ਜੀ, ਗਮੇਦ ਪਾਇਆ ਜੀ, ਫਿਰੋਜ਼ਾ ਪਾਇਆ ਜੀ। ਦੱਸੋ ਯਾਰ ਕਮਾਲ ਦੀ ਗੱਲ ਆ।
3: ਜਿਹੜਾ ਸਿੱਖ ਬੰਦਾ ਨਾ ਸਿੰਘ ਹੈ ਉਹਦਾ ਇੱਕੋ ਹੀ ਕਹਿਣਾ ਹੈ, ਸਰਬ ਲੋ ਬਸ
0: ਬਸ,
3: ਇਸ ਤੋਂ ਉੱਪਰ ਕੁਛ ਨਹੀਂ।
0: ਨਹੀਂ ਪਾਓ, ਸੋਨਾ ਪਾਓ, ਜੋ ਮਰਜ਼ੀ ਪਾਓ, ਸਜੋ ਸਬਰੋ, ਜੋ ਮਰਜ਼ੀ ਕਰੋ ਜ਼ਿੰਦਗੀ ਦਾ। ਜਿਹੜੇ ਉਹ ਵਿਸ਼ਵਾਸ ਕਰਦੇ ਉਹਨਾਂ ਵਿੱਚ ਯਾਰ, ਪੁਖਰਾਜ ਪਾ ਲਓ, ਨੱਗ ਪਾ ਲਓ, ਇਹ ਪਾ ਲਓ, ਪਰ ਜਿਹੜੇ ਮੰਗਦੇ ਮੰਨੋ। ਆ ਮੂੰਗੀ ਆ ਕਿਹੜੇ, ਇੱਕ ਗ੍ਰੀਨ ਕਲਰ ਦਾ ਹੁੰਦਾ, ਨੀਲਮ ਹੁੰਦੇ, ਜਿਹੜੇ ਮੰਨਦੇ ਪਾਓ। ਤੁਹਾਡੇ ਗੁਰੂ ਨੇ ਜੇ ਤੁਹਾਨੂੰ ਕਿਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਵੀ ਨੱਗ ਪਾਉਣੇ ਆ, ਤੁਹਾਡਾ ਉਤਾਰ ਤਾਂ ਹੋਜੂ। ਸਾਨੂੰ ਤਾਂ ਇੱਕੋ ਹੀ ਸਿੱਖਿਆ ਦਿੱਤੀ ਗਈ ਹੈ ਗੁਰੂ ਵੱਲੋਂ ਕਿ ਸਿਰਫ ਤਾਂ ਸਿਰਫ ਅਰਦਾਸ ਕਰਨੀ ਹੈ ਤੁਹਾਡੇ ਦੁੱਖਾਂ ਦੇ, ਦੈਟਸ ਇਟ, ਹੋਰ ਜ਼ਿੰਦਗੀ ਤੁਹਾਡਾ ਕੋਈ ਕੰਮ ਨਹੀਂ। ਅੱਜ ਆਪਣੇ ਕੰਮ ਹੋਇਆ ਕੋਈ ਨਹੀਂ, 42 ਮਿੰਟ ਹੋ ਗਏ ਆ ਰਾਜਾ ਜੀ। ਮੈਂ ਤਦ ਹੀ ਕਹਿੰਦਾ ਮੈਂ ਗੁਰਦੁਆਰਾ ਖੋਲ ਲਵਾਂ,
3: ਪ੍ਰਚਾਰਕ ਬਣ ਜਾ,
0: ਘੰਟਾ ਤਾਂ ਮਿਲਾ ਦਿਆ ਕਰੋ ਇੱਦਾਂ ਦੀ, ਗੱਲ ਤਾਂ ਕੋਈ ਨੀ ਇੱਦਾਂ ਦੀ, ਨਾਲੇ ਫਿਰ ਪ੍ਰਚਾਰ ਵੀ ਇੱਦਾਂ ਬਣੂ ਜਿਵੇਂ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਠੋਕ ਕੇ ਕਰਦੇ ਨਾ ਗੱਲ, ਸ਼ਰਿਆਮ ਉਦਾਂ ਹੀ ਹੋਊ ਗੱਲਾਂ ਮੇਰੀਆਂ ਵੀ। ਗੁਰਦੁਆਰਾ ਰਾਸ਼ਤਾ ਪੈ ਜੂ ਆਪਾਂ ਜੇ ਗੁਰਦੁਆਰਾ ਖੋਲੀਏ, ਆਪਾਂ ਰੋਜ਼ ਟਾਈਮ ਰੱਖਦੇ 7-8 ਭਾਈ ਸਾਹਿਬ, ਭਾਈ ਹਰਜੀਤ ਸਿੰਘ ਜੀ ਪੰਜਾਬੀ ਵਿਰਸਾਲੇ। ਚਲੋ ਇੱਕ ਲਾਈਨ ਲੈ ਲਈਏ, ਅਮਨ ਜੀ ਆਏ ਲੱਗਦੇ ਜੀ। ਅਮਨ ਜੀ ਕੀ ਹਾਲ ਹੈ?
5: ਬਹੁਤ ਸੋਹਣੀਆਂ ਗੱਲਾਂ ਕਰ ਰਹੇ ਸੀਗੇ ਤੇ ਚਲੋ ਦੋ ਗੱਲਾਂ ਮੈਂ ਵੀ ਦੱਸਦੀ ਹਾਂ ਤੁਹਾਨੂੰ ਇਹਦੇ ਵਿੱਚ। ਤੁਸੀਂ ਗੱਲ ਕੀਤੀ ਆਪਣੇ ਸ਼ਹੀਦਾਂ ਸਿੰਘਾਂ ਬਾਰੇ ਜਾਂ ਆਪਣੇ ਉਹ ਸਿੱਖ ਬਾਰੇ ਜਿਹੜੇ ਗੁਰੂ ਸਾਹਿਬਾਨ ਜਿਹਨਾਂ ਨੇ ਸਿੱਖੀ ਕਮਾਈ ਆ, ਪਰ ਅਸੀਂ ਨਾ ਲਿਟਰੇਚਰ ਨੀ ਪੜ੍ਹਦੇ, ਮੇਨ ਪ੍ਰੋਬਲਮ ਸਾਡੀ ਉੱਥੇ ਹੁੰਦੀ ਆ। ਹੁਣ ਤੁਹਾਨੂੰ ਮੈਂ ਬਾਬਾ ਬੁੱਢਾ ਜੀ ਬਾਰੇ ਦੱਸਾਂਗੀ ਨਾ। ਬਾਬਾ ਬੁੱਢਾ ਜੀ ਦੀ ਸ਼ਖਸੀਅਤ ਜਿਹੜੀ ਹੈਗੀ ਉਹ ਏਡੀ ਵੱਡੀ ਆ ਆਪਣੇ ਸਿੱਖ ਧਰਮ ਦੇ ਵਿੱਚ ਕਿ ਉਹਨਾਂ ਨੇ ਪਹਿਲੇ ਪਾਤਸ਼ਾਹੀ ਤੋਂ ਲੈ ਕੇ ਛੇਵੇਂ ਪਾਤਸ਼ਾਹੀ ਤੱਕ ਜਿਹੜਾ ਹੈਗੀ ਉਹਨਾਂ ਉਹ ਸੇਵਾ ਕੀਤੀ ਹੈ, ਰਾਈਟ? ਪਹਿਲੇ ਪਾਤਸ਼ਾਹੀ ਤੋਂ ਛੇਵੇਂ ਪਾਤਸ਼ਾਹੀ, ਛੇਵੇਂ ਪਾਤਸ਼ਾਹੀ ਦੀ ਗੋਦ ਚ ਉਹਨਾਂ ਨੇ ਆਪਦਾ ਸਰੀਰ ਛੱਡਿਆ। ਤੇ ਦੇਖੋ ਨਾ ਹੁਣ ਉਹਨਾਂ ਤੋਂ ਬਾਅਦ ਕਿੰਨੇ ਗੁਰ, ਇਹਦਾ ਮਤਲਬ ਇਹ ਨੀ ਹੈ ਉਹਨਾਂ ਦੀ ਕਮਾਈ ਬਹੁਤ ਸੀ, ਰਾਈਟ? ਤੇ ਅਸੀਂ ਕੀ ਕਰਦੇ ਆ ਜਦੋਂ ਇੰਨੇ ਗੁਰੂ ਸਾਹਿਬਾਂ ਨੂੰ ਗੱਦੀ ਚੱਲੇ ਗਈ ਵਨ ਬਾਏ ਵਨ, ਰਾਈਟ? ਹੁਣ ਉਹਦੇ ਜਗ੍ਹਾ ਤੇ ਕੋਈ ਅਸੀਂ ਹੁੰਦੇ ਆ ਨਾ, ਅਸੀਂ ਕਿਸੇ ਕੰਪਨੀ ਚ ਕੰਮ ਕਰਦੇ ਆ, ਸਾਨੂੰ ਸਾਲ ਵੱਧ ਕੰਮ ਹੋਇਆ ਹੁੰਦਾ ਕਿਸੇ ਨੂੰ, ਸਾਡੇ ਤੋਂ ਪਿਛਲੇ ਬੰਦੇ ਨੂੰ ਪ੍ਰਮੋਸ਼ਨ ਮਿਲ ਜਾਏ ਨਾ, ਅਸੀਂ ਕਹਿੰਦੇ ਨਹੀਂ ਜੇ ਸਾਡਾ ਹੱਕ ਬਣਦਾ ਸੀ। ਉਹਨਾਂ ਦਾ ਲੈਵਲ ਦੇਖੋ ਵੀ ਕਿਸ ਲੈਵਲ ਤੱਕ ਉਹਨਾਂ ਨੇ ਸਿੱਖੀ ਕਮਾਈ ਆ ਸਰ, ਵੀ ਉਹਨਾਂ ਦੀ ਜੋ ਜਿੱਦਾਂ ਦੀ ਭਾਵਨਾ ਉਹਨਾਂ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਸਤੇ ਸੀ, ਉਵੇਂ ਦੀ ਭਾਵਨਾ ਉਹਨਾਂ ਦੇ ਲਈ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਸਤੇ ਸੀ। ਮਤਲਬ ਕਿਸ ਅਵਸਥਾ ਦੇ ਉਹ ਮਾਲਕ ਹੋਣਗੇ ਕਿ ਉਹਨਾਂ ਦੇ ਦਿਲ ਚ ਇੱਕ ਵਾਰ ਵੀ ਨੀ ਏਦਾਂ ਆਇਆ ਕਿ ਨਹੀਂ ਬਾਈ ਵੀ ਮੇਰਾ ਹੱਕ ਬਣਦਾ ਸੀ, ਕਿਉਂਕਿ ਉਹਨਾਂ ਦੀ ਏਜ ਬਹੁਤ ਸੀਗੀ ਜਦੋਂ ਉਹਨਾਂ ਨੇ ਸ਼੍ਰੀ ਛੱਡਿਆ।
0: ਅੱਛਾ ਜੀ,
5: ਉਹਨਾਂ ਦੀ ਅਸੀਂ ਉਹਨਾਂ ਦੀ ਅਵਸਥਾ ਤੋਂ ਨੀ ਸਿੱਖਦੇ ਕੁਛ ਵੀ, ਕਿਸ ਅਵਸਥਾ ਦੇ ਮਾਲਕ ਸੀ ਧੰਨ ਧੰਨ ਸ਼੍ਰੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਿਸ ਅਵਸਥਾ ਦੇ ਮਾਲਕ ਸੀਗੇ, ਹਨਾ? ਅਸੀਂ ਕਿ ਅਸੀਂ ਉਹਨਾਂ ਨੂੰ ਪੜ੍ਹਦੇ ਨੇ।
0: ਚਲੋ, ਇਹ ਗੱਲਾਂ ਜ਼ਿੰਦਗੀ ਦੀਆਂ ਬਣੀਆਂ ਹੋਈਆਂ, ਪਰ ਇਹਦੇ ਬਾਰੇ ਹਰ ਚੀਜ਼ ਇਹਦੇ ਬਾਰੇ ਨਾ ਜਿੰਨੀ ਕੁ ਸਮਝ ਹੁੰਦੀ ਆਪਾਂ ਨੂੰ ਆਪਾਂ ਉਹਨਾਂ ਕੰਮ ਕਰ ਦਿੰਦੇ ਹਾਂ, ਪਰ ਇਹਨਾਂ ਵਾਸਤੇ ਜਿਹੜੇ ਵੱਡੇ ਜਥੇਦਾਰ ਬੈਠੇ ਆ ਨਾ, ਉਹਨਾਂ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਚੀਜ਼ਾਂ 'ਚ ਸਾਹਮਣੇ ਲਿਆਉਣਾ ਚਾਹੀਦਾ। ਇਹ ਬੜੀਆਂ ਜ਼ਰੂਰੀ ਚੀਜ਼ਾਂ,
5: ਬਿਲਕੁਲ ਲਿਆਉਣਾ ਚਾਹੀਦਾ ਸਰ ਜੀ, ਕਿਉਂਕਿ ਟੈਕਨੀਕਲੀ ਕਹਿੰਦੇ ਹੁੰਦੇ ਕਿ ਜਿੱਦਾਂ ਹੁਣ ਮੈਂ ਇਹ ਗੱਲ ਦੱਸੀ ਆ, ਮੈਂ ਬੁਲਾਰਾ ਨਹੀਂ ਹੈਗੀ, ਮੈਨੂੰ ਉਹਨੇ ਸੋਹਣੇ ਤਰੀਕੇ ਨਾਲ ਗੱਲ ਆਪਣੀ ਰੱਖਣੀ ਨਹੀਂ ਆਉਂਦੀ, ਜਿੰਨੇ ਸੋਹਣੇ ਤਰੀਕੇ ਨਾਲ ਉਹ ਰੱਖ ਸਕਦੇ, ਜਿੰਨੇ ਸੋਹਣੇ ਤਰੀਕੇ ਨਾਲ ਉਹ ਬੋਲ ਸਕਦੇ ਆ ਜਾਂ ਸਮਝਾ ਸਕਦੇ, ਕਿਉਂਕਿ ਆਪਾਂ ਨੋਰਮਲ ਇਨਸਾਨ ਨਾ। ਤੇ ਇੱਕ ਗੱਲ ਨਾ, ਮੈਂ ਥੋੜੇ ਦਿਨ ਪਹਿਲਾਂ ਭਾਈ ਬਾਬਾ ਮਸਕੀਨ ਸਿੰਘ ਜੀ ਦੀ ਬੁੱਕ ਪੜ੍ਹਦੀ ਸੀਗੀ, ਉਹਦੀ ਬਾਬਿਆਂ ਵਾਲੀ ਗੱਲ, ਤੁਹਾਨੂੰ ਛੋਟੀ ਜਿਹੀ ਕਵਰ ਕਰੂੰਗੀ, ਜ਼ਿਆਦਾ ਟਾਈਮ ਥੋੜਾ ਲੈਂਦੀ ਨੀ। ਉਹ ਕਹਿੰਦੇ ਕਿ ਨਾ ਆਪਣੀਆਂ ਮਾਈਆਂ ਨੂੰ ਬੜੀ ਆਦਤ ਹੁੰਦੀ ਆ ਕਿ ਬੱਚੇ ਵਾਸਤੇ ਅਸੀਂ ਦਰ ਦਰ ਜਾਣ ਲੱਗ ਜਾਂਦੇ ਹਾਂ ਕਿ ਸਾਨੂੰ ਔਲਾਦ ਚਾਹੀਦੀ ਔਲਾਦ ਚਾਹੀਦੀ ਆ। ਇਹ ਔਲਾਦ ਮਿਲਣਾ ਇੱਕ ਕੁਦਰਤਨ ਪ੍ਰੋਸੈਸ ਹੈ, ਰਾਈਟ? ਤੇ ਨਾ ਜਿੰਨੀ ਉਨੀ ਦੇਰ ਤੱਕ ਅਸੀਂ ਬਾਬਾ ਬਦਲ ਲੈਂਦੇ ਹਾਂ, ਹਨਾ? ਇਹ ਤੇ ਕੰਧ ਚੋਂ ਤਾਂ ਮਿਲ ਨੀ ਜਾਣਾ ਜਾਂ ਕਿਸੇ ਦੇ ਹੱਥ 'ਚ ਤਾਂ ਹੈ ਨੀ, ਹਨਾ? ਜਿੰਨੀ ਦੇਰ ਤੱਕ ਮੰਨ ਲਓ ਅਸੀਂ ਪਹਿਲੇ ਬਾਬੇ ਤੋਂ ਗਈਆਂ, ਕਈ ਵੀ ਉੱਥੋਂ ਕਿਸੇ ਨੇ ਹੋਰ ਦੱਸ ਪਾਤੀ, ਉਨੀ ਦੇਰ ਤੱਕ ਪਰਮਾਤਮਾ ਨੇ ਉਹਨਾਂ ਨੂੰ ਔਲਾਦ ਦੇਣ ਦਾ ਟਾਈਮ ਆ ਗਿਆ, ਉਹਨੇ ਕਹਿਣਾ ਕਿ ਮੈਨੂੰ ਤੈਥੋਂ ਮਿਲਿਆ, ਜਦਕਿ ਉਦੋਂ ਉਹਨੂੰ ਮਿਲਣਾ ਹੀ ਸੀ, ਉਹਦਾ ਟਾਈਮ ਹੁਣ ਇਹ ਫਿਕਸ ਹੈ ਕਿ ਜਦੋਂ ਜਿਹੜੇ ਜੀ ਨੇ ਧਰਤੀ ਤੇ ਆਉਣਾ ਉਹਨੇ ਉਦੋਂ ਆਉਣਾ, ਜਦੋਂ ਜਿਹੜੇ ਜੀ ਨੇ ਜਾਣਾ ਉਹਨੇ ਉਦੋਂ ਜਾਣਾ। ਤੇ ਅਸੀਂ ਕਹਿੰਦੇ ਵੀ ਸਾਨੂੰ ਤਾਂ ਸਾਰਾ ਗੁਰੂ ਜੀ ਉੱਥੋਂ ਮਿਲਿਆ, ਸਾਨੂੰ ਤਾਂ ਸਾਰਾ ਗੁਰੂ ਜੀ ਉੱਥੋਂ ਮਿਲਿਆ, ਜਦ ਤੱਕ ਕਿ ਅਸੀਂ ਬਾਬੇ ਚੇਂਜ ਕਰਦੇ ਕਰਦੇ ਉਹ ਅਸੀਂ 10-12 ਬਾਬੇ ਚੇਂਜ ਕਰ ਚੁੱਕੇ ਹੁੰਦੇ ਹਾਂ।
0: ਇਹ ਸਮਾਂ ਹੁੰਦਾ ਜ਼ਿੰਦਗੀ ਦਾ। ਚਲੋ, ਇਹ ਜਿਵੇਂ ਕਈ ਵਾਰੀ ਕੁਛ ਪਰਿਵਾਰਾਂ 'ਚ ਆਮ ਚੀਜ਼ਾਂ ਹੋ ਜਾਂਦੀਆਂ, ਕੋਈ ਗੱਲ ਨਹੀਂ, ਹਰ ਚੀਜ਼ ਦਾ ਸਮਾਂ ਹੁੰਦਾ ਹੈ। ਅਮਨ ਜੀ, ਅੱਜ ਕੀ ਸਪੈਸ਼ਲ ਹੈ ਆਲ ਲਿੰਕ ਟਰੈਵਲ ਦੇ? ਪਲੀਜ਼,
5: ਸਪੈਸ਼ਲ ਪ੍ਰਾਈਜ਼ ਸਰ ਮੇਰੇ ਕੋਲ ਰਾਈਟ ਨਾਓ ਹੈਗੇ ਨੇ ਕਿ ਜੁਲਾਈ ਦੇ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਨੇ, ਪ੍ਰਾਈਜ਼ ਥੋੜਾ ਜਿਹਾ ਕਿਉਂਕਿ ਹੁਣ ਆਲਮੋਸਟ ਜੁਲਾਈ ਔਨ ਦਾ ਕਾਰਨਰ ਆ ਗਈ ਹੈਗੀ ਹੈ, ਤੇ ਥੋੜਾ ਜਿਹਾ ਐਕਸਪੈਂਸਿਵ ਹੈਗਾ, ਬਟ ਸਟਿਲ ਨਾਟ ਬੈਡ। ਵਿਦ 2 ਪੀਸ ਆਫ ਲਗੇਜ ਦੇ ਨਾਲ ਮੇਰੇ ਕੋਲ $1,845 ਦੀ ਟਿਕਟ ਅਵੇਲੇਬਲ ਹੈਗੀ ਹੈ 2 ਜੁਲਾਈ ਤੋਂ ਲੈ ਕੇ September 1st ਵੀਕ ਤੱਕ। ਇਸ ਤੋਂ ਬਾਅਦ ਜੁਲਾਈ ਤੋਂ ਅਗਸਤ, ਜੇ ਤੁਸੀਂ ਜੁਲਾਈ ਤੋਂ ਅਗਸਤ ਟਰੈਵਲ ਕਰਨਾ ਹੈਗਾ ਤਾਂ $1,950, ਅਗਸਤ ਜਾ ਕੇ ਸਪਟੰਬਰ ਚ ਵਾਪਸੀ ਕਰਨੀ ਹੈ ਤਾਂ $1,845 ਦੀ ਟਿਕਟ ਹੈ। ਸਾਰਾ ਸਮਰ ਵੀਕੇਸ਼ਨ ਹੀ ਕਵਰ ਅਪ ਕੀਤਾ ਮੈਂ, ਜ਼ਿਆਦਾ ਪ੍ਰਾਈਜ਼ ਨਹੀਂ ਕਨਫਿਊਜ਼ ਕਰਾਂਗੀ ਤੁਹਾਨੂੰ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਸਮਰ ਪੈਕੇਜਿਸ ਦੀ। ਮੈਕਸੀਕੋ, ਕੈਨਕੂਨ, ਪੈਰਿਸ, ਫਰਾਂਸ, ਹਰ ਜਗ੍ਹਾ ਦਾ, ਯੂਰਪ ਦੇ ਸਾਰੇ, ਮਤਲਬ ਬਾਰਸੀਲੋਨਾ, ਇਟਲੀ, ਇਹ ਸਾਰੇ ਜਿਹੜੇ ਹੈਗੇ ਸਾਡੇ ਕੋਲ ਪੈਕੇਜਿਸ ਆਏ ਨੇ, ਬੜੇ ਗੁੱਡ ਡੀਲਸ ਦੇ ਉੱਪਰ ਆਏ ਨੇ। ਜੇ ਕਿਸੇ ਨੇ ਯੂਰਪ ਕਵਰ ਅਪ ਕਰਨਾ ਤਾਂ ਤੁਸੀਂ ਕਰ ਸਕਦੇ ਹੋ। ਉਹ ਟਿਕਟ ਤੁਸੀਂ ਇੰਜ ਵੀ ਬਣਾ ਸਕਦੇ ਹੋ ਕਿ ਟੋਰੋਂਟੋ ਤੋਂ ਫਲਾਈ ਕਰਾ ਕੇ ਤੁਹਾਨੂੰ 3 ਜਾਂ 4 ਦਿਨ ਯੂਰਪ ਉਤਾਰਤਾ, ਯੂਰਪ ਤੁਹਾਡਾ ਵੋਕੇਸ਼ਨ ਹੋ ਗਿਆ, ਤੇ ਯੂਰਪ ਤੋਂ ਤੁਹਾਨੂੰ ਉੱਥੋਂ ਸਿੱਧਾ ਦਿੱਲੀ ਪਹੁੰਚਾਤਾ, ਦਿੱਲੀ ਤੁਸੀਂ ਆਪਦੀ ਵੋਕੇਸ਼ਨ ਕਰਕੇ ਕਮ ਬੈਕ ਤੁਸੀਂ ਜਿਹੜਾ ਹੈਗਾ ਦਿੱਲੀ ਤੋਂ ਕਰ ਸਕਦੇ ਹੋ। ਇਧਰ ਤੁਸੀਂ ਇਸ ਟ੍ਰਿਪ ਨੂੰ ਆਉਣ ਲੱਗੇ ਵੀ ਡਿਜ਼ਾਈਨ ਕਰ ਸਕਦੇ ਹੋ ਵੀ ਪਹਿਲਾਂ ਦਿੱਲੀ ਚਲੇ ਗਏ, ਇੰਡੀਆ ਚਲੇ ਗਏ, ਆਉਂਦੇ ਹੋਏ ਤੁਸੀਂ ਇੱਕ ਸਟੋਪ ਫਰਾਂਸ ਉਤਾਰ ਲਿਆ, ਪੈਰਿਸ ਉਤਾਰ ਲਿਆ, ਜਾਂ ਕਿਤੇ ਹੋਰ ਯੂਰਪ ਦੇ ਵਿੱਚ ਉਤਾਰ ਲਿਆ, ਜਾਂ ਲੰਡਨ ਉਤਾਰ ਲਿਆ, ਤੇ 7 ਦਿਨ ਦਾ 5 ਦਿਨ ਦਾ 4 ਦਿਨ ਦਾ ਜਿੰਨਾ ਵੀ ਤੁਹਾਡਾ ਟ੍ਰਿਪ ਹੈਗਾ ਆ ਉਹ ਕਰਕੇ ਤੁਸੀਂ ਵਾਪਸ ਟੋਰੋਂਟੋ ਆ ਗਏ। ਇਹਦੇ ਨਾਲ ਕੀ ਹੋਏਗਾ ਕਿ ਤੁਹਾਡਾ ਜਿਹੜਾ ਟਿਕਟ ਦਾ ਏਅਰਫੇਅਰ ਹੈਗਾ ਉਹ ਸੇਵ ਹੋ ਜਾਏਗਾ, ਸਿਰਫ ਤੁਹਾਡਾ ਪੈਕੇਜ ਰਹਿ ਜਾਏਗਾ।
0: ਠੀਕ ਹੈ,
5: ਇਹ ਵੀ ਇੱਕ ਬੜੀ ਗੁੱਡ ਡੀਲ ਹੈਗੀ ਹੈ ਕਿ ਅਸੀਂ ਜਿੱਦਾਂ ਦੁਬਈ ਵਾਸਤੇ ਬ੍ਰੇਕ ਕਰਦੇ ਹੁੰਦੇ ਸੀ ਸੈਗਮੈਂਟ ਸਪਲਿਟ ਕਰ ਦਿੰਦੇ ਸੀ, ਇਵੇਂ ਹੀ ਹੁਣ ਆਪਾਂ ਯੂਰਪ ਵਾਸਤੇ ਵੀ ਸੈਗਮੈਂਟ ਜਿਹੜਾ ਹੈਗਾ ਸਪਲਿਟ ਕਰ ਸਕਦੇ ਹਾਂ। ਤੁਹਾਡੀ ਫਿਰ ਏਅਰ ਫੇਅਰ ਜਿਹੜੀ ਬਚ ਜਾਏਗੀ, ਸਿਰਫ ਤੁਹਾਡਾ ਉੱਥੇ ਦਾ ਜਿਹੜਾ ਪੈਕੇਜ ਹੈਗਾ ਉਹੀ ਤੁਹਾਨੂੰ ਲੈਣਾ ਪਏਗਾ।
0: ਠੀਕ ਹੈ,
5: ਇਸ ਤੋਂ ਬਾਅਦ ਗੱਲ ਕਰਦੇ ਹੈਗੇ ਆ ਜੀ ਕੋਈ ਏਅਰ ਐਂਬੂਲੈਂਸ ਦੀ ਜੇ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਰਵਿਸ ਤੁਹਾਨੂੰ ਪਲੇਨ ਦੇ ਵਿੱਚ ਚਾਹੀਦੀ ਹੈਗੀ ਆ ਤਾਂ ਅਸੀਂ ਉਹ ਵੀ ਪ੍ਰੋਵਾਈਡ ਕਰਦੇ ਹਾਂ। ਕਿਸੇ ਨੇ ਆਪਦੇ ਪੈਟ ਦੇ ਨਾਲ ਟਰੈਵਲ ਕਰਨਾ ਜਾਂ ਕਿਸੇ ਪਰਟੀਕੁਲਰ ਕੰਡੀਸ਼ਨ ਦੇ ਨਾਲ ਟਰੈਵਲ ਕਰਨਾ, ਆਕਸੀਜਨ ਦੇ ਨਾਲ ਟਰੈਵਲ ਕਰਨਾ, ਕਿਉਂਕਿ ਭਾਜੀ ਹਰ ਤਰ੍ਹਾਂ ਦਾ ਪੈਸੰਜਰ ਹੁੰਦਾ ਤੇ ਹਰ ਤਰੀਕੇ ਦੀ ਅਸੀਂ ਟਿਕਟ ਜਿਹੜੀ ਹੈਗੀ ਆ ਬਣਾਉਂਦੇ ਹਾਂ। ਤੁਸੀਂ ਆਨਲਾਈਨ ਟਰੈਵਲਸ ਨੂੰ ਐਨੀ ਟਾਈਮ ਕਾਲ ਕਰੋ ਜੀ 416-293-8700 ਦੇ ਉੱਪਰ 416-293-8700।
0: ਅਮਨ ਜੀ ਬਹੁਤ ਥੈਂਕ ਯੂ, ਔਰ ਮੈਂ ਨੰਬਰ ਇੱਕ ਵਾਰੀ ਤੁਹਾਡਾ ਦੁਬਾਰਾ ਵੀ ਦੇ ਦੇਣਾ 416-293-8700 ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਅਮਨ ਜੀ ਥੈਂਕ ਯੂ ਵੈਰੀ ਮੱਚ, ਪ੍ਰੋਗਰਾਮ ਪੰਜਾਬੀ ਵਿਰਸਾ, ਲਾਈਨਾਂ ਸਾਰੀਆਂ ਮੇਰੀਆਂ ਬਿਜ਼ੀ ਆ ਸਟੂਡੀਓ ਦੀਆਂ। ਹੈਲੋ
6: ਹੈਲੋ, ਸਤਿ ਸ਼੍ਰੀ ਅਕਾਲ ਸਿੰਘਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
6: ਹਾਂਜੀ ਮੈਂ ਤੁਹਾਨੂੰ ਦੱਸਣਾ ਸੀ ਗੁਰਦੁਆਰੇ ਦੀ ਗੱਲ ਕੀਤੀ ਤੁਸੀਂ, ਮੈਂ ਤੁਹਾਡੇ ਨਾਲ ਰਹੂੰਗੀ। ਮੈਂ ਤੁਹਾਡੇ ਆਪਣਾ ਜਿਹੜਾ ਤੁਸੀਂ ਕੀਰਤਨ ਦਰਬਾਰ ਲਾਇਆ ਸੀ ਨਾ,
0: ਹਾਂਜੀ ਹਾਂਜੀ,
6: ਉੱਥੇ ਮੈਂ ਇੱਕ ਦਿਨ ਦੇ ਵਿੱਚ ਆ ਕੇ ਇੰਨਾ ਇੰਜੋਏ ਕਰ ਲਿਆ ਜਿੰਨਾ ਮੈਂ ਇੱਕ ਸਾਲ ਦੇ ਵਿੱਚ ਮੈਨੇ ਗੁਰੂ ਘਰਾਂ ਚ ਜਾ ਕੇ ਕਰਦੀ, ਕਿਉਂਕਿ ਤੁਸੀਂ ਬਹੁਤ ਮਿਹਨਤ ਨਾਲ ਲੈ ਕੇ ਆਉਂਦੇ ਆ, ਇੰਨੀ ਮਿਠਾਸ ਦੇ ਨਾਲ ਰਾਗੀ ਜੈਸਾ ਸਾਹਿਬ ਸਾਰੇ ਕੀਰਤਨ ਕਰਦੇ ਆ, ਤੇ ਉੱਥੇ ਕੋਈ ਤੁਹਾਡਾ ਪੈਸੇ ਦਾ ਲਾਲਚ ਨਹੀਂ ਹੁੰਦਾ, ਇਸ ਕਰਕੇ ਉੱਥੇ ਸਾਨੂੰ ਬਹੁਤ ਚੰਗਾ ਲੱਗਾ।
0: ਥੈਂਕ ਯੂ ਤੁਹਾਡਾ ਜੀ।
6: ਜਿਹੜੇ ਗੁਰਦੁਆਰੇ ਆ ਨਾ ਸਾਡੇ
0: ਗੱਲ ਸੁਣੋ, ਆਪਾਂ ਉਹ ਵੀ ਚੰਗੇ ਆ, ਗੁਰੂ ਘਰ ਵੀ ਆਪਣੇ ਚੰਗੇ ਹੀ ਆ, ਸਾਰਿਆਂ ਦਾ ਸਤਿਕਾਰ ਕਰੋ। ਮੈਂ ਅੱਗੇ ਵੀ ਤੁਹਾਨੂੰ ਕਹਿੰਦਾ, ਮੇਰੇ ਸ਼ੋਅ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਕਿੰਤੂ ਪਰੰਤੂ ਨਾ ਮੈਂ ਕਰਦਾ ਜੀ ਕਿਸੇ ਬਾਰੇ, ਨਾ ਮੈਂ ਆਪਾਂ ਇੱਥੇ ਅਲਾਓ ਕਰਦੇ ਕਿਸੇ ਨੂੰ ਕਿੰਤੂ ਪਰੰਤ ਕਰਨਾ। ਅਸੀਂ ਆਪਣਾ ਕੰਮ ਕਰੀਏ, ਜਿਹੜੇ ਗੁਰੂ ਘਰ ਆ ਉੱਥੇ ਜ਼ਰੂਰ ਜਾਣਾ ਚਾਹੀਦਾ, ਜਿਹੜੇ ਗੁਰੂ ਘਰ ਤੁਹਾਡੇ ਘਰ ਦੇ ਕੋਲ ਆ। ਅੱਜ ਜਿਵੇਂ ਸਾਹਿਬਾਂ ਜੀ ਦਾ ਗੁਰਪੁਰਬ ਹੈ, ਸ਼ਹੀਦੀ ਦਿਹਾੜਾ ਹੈ, ਅੱਜ ਜ਼ਰੂਰ ਜਾਇਓ, ਆਪਣੇ ਗੁਰੂ ਨੂੰ ਯਾਦ ਕਰਿਓ, ਸਮਾਂ ਮਿਲੇ ਜਿਹੜਾ ਵੀ ਤੁਹਾਡੇ ਨੇੜੇ ਗੁਰੂ ਘਰ ਹੈ, ਤਿਲ ਫੁੱਲ ਜ਼ਰੂਰ ਲੈ ਕੇ ਜਾਇਆ ਕਰੋ ਉੱਥੇ। ਤਿਲ ਫੁੱਲ ਲੰਗਰ ਦੇ ਵਿੱਚ ਨਾ ਹਿੱਸਾ ਪੈ ਜਾਂਦਾ, ਕੋਈ ਫਰੂਟ ਲੈ ਗਏ, ਨਾਨਕਸਰ ਜਿਹੜੀਆਂ ਸੰਗਤਾਂ ਜਾਂਦੀਆਂ, ਰੇਲ ਆਸਣ ਦੇ ਨਾਨਕਸਰ ਹੈ ਇੱਕ, ਨਾਨਕਸਰ ਗੁਰਦੁਆਰਾ ਇੱਥੇ ਗੋਰ ਰਹਿਣਾ ਬਨੀਜ਼ਰ ਦੇ ਕੋਰਨਰ 'ਤੇ ਹੈ, ਇੱਕ ਨਾਨਕਸਰ ਇੱਥੇ ਕੈਨੇਡੀ ਦੇ ਉੱਤੇ ਵੀ ਹੈ, ਜਿੱਥੇ ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਉੱਥੇ ਆਪਣੇ ਘਰ ਦਾ ਜਿਹੜਾ ਦਸਵੰਧ ਹੈ ਉਹ ਜ਼ਰੂਰ ਕੱਢਿਆ ਕਰੋ। ਔਰ ਅੱਜ ਮੈਂ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਅੱਜ ਸਾਡੇ ਫਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ, ਅੱਜ ਸਾਡੇ ਉਸ ਗੁਰੂ ਦਾ ਸ਼ਹੀਦੀ ਦਿਹਾੜਾ ਹੈ, ਸਮਾਂ ਲੱਗੇ ਤੇ ਜ਼ਰੂਰ ਜਾਇਓ। ਮੇਰੇ ਟਰੱਕਾਂ ਦੇ ਵੀਰ ਆ, ਕੋਈ ਊਬਰ ਚਲਾ ਰਿਹਾ, ਕੋਈ ਵੈਸੇ ਕੰਮ ਤੋਂ ਵਾਪਸ ਆ ਰਿਹਾ, ਕੋਈ ਕੰਮ ਤੋਂ ਜਾ ਰਿਹਾ, 5 ਮਿੰਟ ਜਾਣ ਲੱਗਿਆ ਮੱਥਾ ਟੇਕ ਕੇ ਜ਼ਰੂਰ ਜਾਇਓ, ਕਿਉਂਕਿ ਜਿਹੜਾ ਤੁਹਾਡਾ ਸੀਸ ਹੈ ਨਾ, ਜਿਹੜਾ ਤੁਹਾਡਾ ਮੱਥਾ ਥੱਲੇ ਲੱਗਦਾ ਨਾ ਜਾ ਕੇ, ਉਹ ਤੁਹਾਡੇ ਕਰਮਾਂ ਨੂੰ ਚੇਂਜ ਕਰ ਦਿੰਦਾ। ਬਾਬਾ ਜੀ ਧਾਰਨਾ ਪੜਿਆ ਕਰਦੇ ਸੀ ਇੱਕ, ਮੈਨੂੰ ਫਿਰ ਚੇਤਾ ਕਿਤੇ ਨਾ ਕਿਤੇ, ਅੱਜ ਮੇਰਾ ਦਿਮਾਗ ਇੱਧਰ ਹੀ ਆ ਜ਼ਿਆਦਾ, ਅੱਜ ਰਾਜਨ ਜੀ ਤੁਹਾਡਾ ਵੀ ਕੰਮ ਲੱਗਦਾ, ਅੱਜ ਹੋਣਾ ਨਹੀਂ ਇੱਥੇ, ਅੱਜ ਤੁਸੀਂ ਸੋਚੋ ਮੇਰਾ 1 ਘੰਟੇ ਦਾ ਪ੍ਰੋਗਰਾਮ ਸੁਣ ਕੇ ਤੁਸੀਂ ਚਲੇ ਗਏ। ਕਹਿੰਦੇ ਜਿਹੜੀ ਗੁਰੂ ਸਾਹਿਬ ਨੇ ਨਾ ਜਿਹੜੀਆਂ ਤੁਹਾਡੀਆਂ ਤਕਦੀਰਾਂ ਵੀ ਚੇਂਜ ਕਰ ਦਿੰਦਾ, ਹੱਥ ਦੀਆਂ ਲਕੀਰਾਂ ਵੀ ਚੇਂਜ ਕਰ ਦਿੰਦਾ, ਜਿਹੜੀਆਂ ਜਨਮ ਤੋਂ ਲਕੀਰਾਂ ਤੁਹਾਡੇ ਹੱਥ 'ਚ ਹੁੰਦੀਆਂ, ਤੁਹਾਡੇ ਕਰਮ ਇੱਦਾਂ ਦੇ ਆ। ਉਹ ਬੜੀਆਂ ਕਮਾਲ ਦੀਆਂ ਚੀਜ਼ਾਂ, ਨੀਲਮ ਜੀ ਵੀ ਆ ਗਏ, ਪਹਿਲਾਂ ਤੁਸੀਂ ਹੁਣ 2 ਮਿੰਟ ਲਾਓ ਸਰ, ਤੁਸੀਂ ਵੀ ਪਲੀਜ਼। ਅੱਜ ਡਾਕਟਰ ਹੈਗੇ ਉੱਥੇ,
7: ਹਾਂਜੀ ਹਾਂਜੀ
0: ਹਾਂ, ਮੈਨੂੰ ਡਾਕਟਰ ਸਾਹਿਬ ਦੱਸੋ, ਡਾਕਟਰ ਬਹੁਤ ਚੰਗੇ ਆ, ਮੈਂ ਪਰਸਨਲੀ ਤੌਰ ਤੇ ਉੱਥੇ ਸਾਰਿਆਂ ਨੂੰ ਐਡਵਾਈਜ਼ ਕਰੂੰਗਾ, ਅੱਖਾਂ ਚੈੱਕ ਦੂਜੀ ਜਿੱਥੇ ਅੱਗੇ ਵੀ ਕਰਾਈਆਂ ਹੋਣੀਆਂ ਕਰਾਓ ਜਾ ਕੇ, ਮੈਨੂੰ ਕੋਈ ਡਰ ਨਹੀਂ। ਪਰ ਇੱਕ ਵਾਰੀ ਜਦੋਂ ਤੁਸੀਂ ਰਾਜਨ ਜੀ ਦੇ ਇਸ ਆਫਿਸ ਦੇ ਵਿੱਚ ਜਿੱਥੇ ਇਹਨਾਂ ਦੇ ਡਾਕਟਰਸ ਆਉਂਦੇ ਆ, ਇਹ ਡਾਕਟਰ ਇੰਨਾ ਕੁ ਸਿਆਣੇ ਆ, 2-3 ਮਸ਼ੀਨਾਂ 'ਚ ਤੁਹਾਨੂੰ ਕੱਢ ਕੇ ਲੈ ਕੇ ਜਾਂਦੇ ਆ, ਤੁਹਾਡੀਆਂ ਅੱਖਾਂ ਦੀ ਇੱਕ ਇੱਕ ਲਹਿਰ ਦੱਸ ਦਿੰਦੇ ਆ ਵੀ ਇਸ ਵੇਲੇ ਕੀ ਹੈ, ਜਿਵੇਂ ਪਾਣੀ ਦੀਆਂ ਛੱਲਾਂ ਹੁੰਦੀਆਂ ਨਾ ਕਿ ਅਗਲੀ ਛੱਲ ਥੋੜ੍ਹੀ ਫਾਸਟ ਹੁੰਦੀ, ਉਹ ਤੋਂ ਸਲੋ ਸਲੋ ਸਲੋ, ਇਹ ਇਕੱਲੀ ਇਕੱਲੀ ਲਹਿਰ ਪਿੱਛੇ ਦੀਆਂ ਅੱਖਾਂ ਦੇ ਬਿਹਾਈਂਡ 'ਤੇ ਕੀ ਸੀਨ ਚੱਲ ਰਿਹਾ ਉਹ ਤੁਹਾਨੂੰ ਦੱਸ ਦਿੰਦੇ ਡਾਕਟਰ। ਮੈਨੂੰ ਨੰਬਰ ਦਿਓ ਜਿਹਨਾਂ ਨੇ ਅੱਜ ਵੀ ਆਉਣਾ ਡਾਕਟਰ ਨੂੰ ਮਿਲਣ ਵਾਸਤੇ, ਕੱਲ੍ਹ ਵੀ ਹੋਣਗੇ ਡਾਕਟਰ ਸਾਹਿਬ,
7: ਹਾਂਜੀ ਹਾਂਜੀ,
0: ਵੀਕਐਂਡ ਦੇ ਵੀ ਹੋਣਗੇ ਨਾ,
7: ਹਾਂਜੀ ਸੈਟਰਡੇ।
0: ਪਹਿਲੇ ਨੰਬਰ ਦਿਓ ਸਟੋਰ ਦਾ।
7: ਸਭ ਤੋਂ ਪਹਿਲੇ ਨੰਬਰ ਹੈ ਜੀ 905-460-8888-9054608888, ਤੇ ਹਰਜੀਤ ਜੀ ਜਿਵੇਂ ਤੁਸੀਂ ਦੱਸਿਆ ਹੀ ਉਦਾਂ ਹੀ ਦੱਸ ਦਈਏ ਸਾਡੇ ਸਰੋਤਿਆਂ ਨੂੰ ਵੀ, ਜਿਹੜਾ ਅੱਖਾਂ ਦਾ ਚੈੱਕਅਪ ਹੁੰਦਾ ਪੂਰਾ ਡਿਟੇਲ 'ਚ ਹੁੰਦਾ, ਐਡਵਾਂਸ ਟੈਕਨੋਲੋਜੀ ਦੀਆਂ ਅਸੀਂ ਸਾਰੀ ਇਕਵਿਪਮੈਂਟਸ ਰੱਖੇ ਹੋਏ ਨੇ, ਅੱਖਾਂ ਦਾ ਪਿੱਛੇ ਸਾਰਾ ਡਿਜੀਟਲੀ ਸਕੈਨ ਹੁੰਦਾ ਜੀ, ਤੇ ਜਿਹੜੇ ਰਿਜ਼ਲਟ ਆਉਂਦੇ ਨਾ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਆਉਂਦੇ ਨੇ, ਤੇ ਫਿਰ ਡਾਕਟਰ ਤੁਹਾਨੂੰ ਇਕੱਲੀ ਇਕੱਲੀ ਚੀਜ਼ ਸਮਝਾਉਂਦੇ ਨੇ ਵੀ ਇੱਥੇ ਪਿੱਛੇ ਤੁਹਾਡਾ ਅੱਖ ਦਾ ਪਰਦਾ ਜੀ, ਇੱਥੇ ਪਤਲਾ ਹੋ ਰਿਹਾ, ਜਾਂ ਇੱਥੇ ਕਿਤੇ ਬਲੀਡ ਹੋਣ ਦੇ ਚਾਂਸਿਸ ਹੈ, ਜਾਂ ਇੱਥੇ ਕਿਤੇ ਫਟਣ ਦੇ ਚਾਂਸਿਸ ਹੈ। ਸੋ ਜੋ ਵੀ ਉਹ ਹੁੰਦਾ ਵਾ ਉਹ ਤੁਹਾਨੂੰ ਸਾਰਾ ਕਲੀਨ ਕਰਕੇ ਦੱਸਦੇ ਨੇ, ਫਿਰ ਉਹ ਪ੍ਰੋਸੀਜਰ ਵੀ ਦੱਸਦੇ ਨੇ ਵੀ ਇਹਨੂੰ ਠੀਕ ਕਿੱਦਾਂ ਕਰਨਾ, ਤੇ ਨਾਲ ਦੀ ਨਾਲ ਜਿਹੜੀ ਇਮੇਜ ਹੁੰਦੀ ਹੈ ਤੁਹਾਨੂੰ ਈਮੇਲ ਵੀ ਕਰ ਦਿੰਦੇ ਨੇ, ਤਾਂ ਕਿ 1-2 ਸਾਲ ਬਾਅਦ ਜਦੋਂ ਤੁਸੀਂ ਦੁਬਾਰਾ ਚੈੱਕਅਪ ਕਰਾਓ ਆਪ ਵੀ ਕੰਪੇਅਰ ਕਰ ਲਓ ਕਿ ਹਾਂ ਵੀ ਉਹ ਠੀਕ ਹੋਈ ਹੈ ਚੀਜ਼ ਕਿ ਨਹੀਂ। ਸੋ ਇਦਾਂ ਦਾ ਡਿਟੇਲਾਈਜ਼ਮ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ।
0: ਮੈਂ ਪਰਸਨਲੀ ਤੌਰ ਤੇ ਇੱਥੇ ਰਾਜਨ ਜੀ ਦੀ ਇਸ ਗੱਲ ਦੀ ਸਿਫਤ ਕਰੂੰਗਾ, ਖਾਸ ਕਰਕੇ ਜਿਹੜੇ ਇਹਨਾਂ ਦੇ ਡਾਕਟਰ ਆ ਉਹਨਾਂ ਦੀ ਸਿਫਤ ਕਰੂੰਗਾ, ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ। ਬੱਚਿਆਂ ਦਾ ਪਤਾ ਨਹੀਂ ਲੱਗਦਾ ਕਿ ਅੱਖਾਂ ਦੀ ਵੀਕਨੈਸ ਕਿੰਨੀ ਹੋ ਗਈ ਹੈ, ਕਿਉਂਕਿ ਇਹਨਾਂ ਨੇ ਫੋਨ 'ਚ ਲਾਈਟਾਂ ਬੰਦ ਕਰਕੇ, ਲੈਪਟੋਪ ਇਹਨਾਂ ਨੇ ਘਰ ਦੀਆਂ ਲਾਈਟਾਂ ਬੰਦ ਕਰਕੇ, ਉਹ ਚੀਜ਼ਾਂ ਇਫੈਕਟ ਜਿਹੜੀਆਂ ਕਰਦੀਆਂ ਡੈਫੀਨੇਟਲੀ ਤੁਹਾਡੀਆਂ ਆਈਜ਼ ਦੇ ਉੱਤੇ, ਔਰ ਇਹ ਚੀਜ਼ਾਂ ਬੜੀਆਂ ਗੰਭੀਰ ਆ। ਜੇ ਅਸੀਂ ਆਪਣੇ ਬੱਚਿਆਂ ਦਾ, ਵੈਸੇ ਫ੍ਰੀ ਹੈ ਇੱਥੇ ਕੰਮ ਵਾਲਾ ਸਾਰੇ, ਠੀਕ ਹੈ, ਜੇ ਅਸੀਂ ਬੱਚਿਆਂ ਆਪਣੇ ਨੂੰ ਇਸ ਵੀਕਐਂਡ ਦੇ ਉੱਤੇ ਲੈ ਕੇ ਜਾਵਾਂਗੇ ਤਾਂ ਤੁਸੀਂ ਬਲੀਵ ਕਰਿਓ ਤੁਹਾਨੂੰ ਕੁਛ ਨਾ ਕੁਛ, ਜੇ ਤਾਂ ਬਹੁਤ ਚੰਗੀਆਂ ਬੱਚੇ ਦੀਆਂ ਅੱਖਾਂ ਹੋਈਆਂ ਇਹ ਠੀਕ ਕਹਿਣਗੇ, ਜੇ ਉਹਦੇ 'ਚ ਕੁਛ ਨਾ ਕੁਛ ਲੱਗਦਾ ਹੋਇਆ ਤੇ ਤੁਸੀਂ ਉਸ ਚੀਜ਼ ਦਾ ਮੇਰੇ ਮੈਸੇਜ ਨੂੰ ਯਾਦ ਕਰੋਗੇ, ਕਿਉਂਕਿ ਸਿੰਘ ਹਰਜੀਤ ਨੇ ਇਹ ਗੱਲ ਕੀਤੀ ਸੀ ਰੇਡੀਓ ਤੇ, ਅਸੀਂ ਆਪਣੇ ਬੱਚੇ ਨੂੰ ਹੁਣੇ ਸੇਫ ਸਾਈਡ ਵੱਲ ਲੈ ਕੇ ਜਾ ਰਹੇ ਹਾਂ। ਮੈਨੂੰ ਨੰਬਰ ਦਿਓ ਜਿਹਨਾਂ ਨੇ ਬੁਕਿੰਗ ਕਰਾਉਣੀ ਹੈ,
7: 905-460-8888। ਇਹਦੇ 'ਚ ਐਡ ਕਰਨਾ ਚਾਹਾਂਗਾ, ਜੇ ਤੁਸੀਂ ਬੱਚਿਆਂ ਦਾ ਐਗਜ਼ਾਮ ਕਰਾਉਣਾ ਹੈ, ਹਰਜੀਤ ਜੀ ਇੱਕ ਸਪੈਸ਼ਲ ਮਸ਼ੀਨ ਲੈ ਕੇ ਆਏ ਹਾਂ ਅਸੀਂ, ਟਿਪੋਗ੍ਰਾਫੀ। ਇਹ ਕੀ ਕਰਦੀ ਹੈ, ALM ਕਰ ਦਿੰਦੀ ਹੈ, ਜਿਹਦੇ 'ਚ ਪਹਿਲਾਂ ਹੀ ਪਤਾ ਚੱਲ ਜਾਂਦਾ ਵੀ ਬੱਚੇ ਦਾ ਗਾਂ ਅਗਲੇ ਸਾਲ ਦੋ ਸਾਲ 'ਚ ਕਿਤੇ ਨੰਬਰ ਵਧਣਾ ਤੇ ਨਹੀਂ। ਜੇ ਨੰਬਰ ਵਧਣਾ ਹੈ ਤੇ ਅਸੀਂ ਉਹਨੂੰ ਰੋਕਣ ਦੇ ਲਈ ਪਹਿਲਾਂ ਹੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਕਰ ਲੈਂਦੇ ਹਾਂ। ਸੋ ਇਦਾਂ ਦੇ ਟ੍ਰੀਟਮੈਂਟ 'ਚ ਜਿਹੜਾ ਸਾਡੇ ਡਾਕਟਰ ਨੇ ਸਪੈਸ਼ਲਾਈਜ਼ ਹੈਗੇ ਨੇ। ਸੋ ਨੰਬਰ ਇੱਕ ਵਾਰੀ ਫਿਰ 905-460-8888, 905-460-8888।
0: ਜ਼ਰੂਰ ਕਰਿਓ ਕਾਲ, ਮੇਰੇ ਕਹਿਣ ਤੇ ਕਾਲ ਕਰਿਓ, ਤੁਹਾਨੂੰ ਪਤਾ ਲੱਗ ਜੂਗਾ ਡਿਫਰੈਂਸ ਕੀ, ਜਿਹੜੇ ਦੂਜੇ ਮਸ਼ੀਨਾਂ ਜਿਹੜੀਆਂ ਇਹਨਾਂ ਮਸ਼ੀਨਾਂ 'ਚ ਕਿੰਨੀ ਨਵੀਂ ਟੈਕਨੋਲੋਜੀ ਇਹਨਾਂ ਦੇ ਕੋਲ ਆਈ ਹੈ। ਨੀਲਮ ਜੀ ਕੀ ਹਾਲ ਚਾਲ ਹੈ?
8: ਥੈਂਕ ਯੂ ਸਰ, ਆਮ ਵੈਰੀ ਗੁੱਡ, ਐਂਡ ਹਾਊ ਆਰ ਯੂ?
0: ਮੈਂ ਬਹੁਤ ਵਧੀਆ ਜੀ, ਬਹੁਤ ਵਧੀਆ, ਜੈ ਜੈਕਾਰ ਗੁਰੂ ਸਾਹਿਬ ਦੀ ਕਿਰਪਾ।
8: ਬਿਲਕੁਲ ਬਿਲਕੁਲ, ਸਿਰ ਝੁਕਾ ਕੇ ਲੰਘਣਾ ਚਾਹੀਦਾ ਲਾਈਫ ਦੇ ਵਿੱਚੋਂ। ਕੁਛ ਸਿਰ ਝੁਕਾਉਣ ਦੇ ਨਾਲ ਕੋਈ ਇਹ ਨਹੀਂ ਕਿ ਤੁਸੀਂ ਨੀਵੇਂ ਹੋ ਜਾਂਦੇ ਹੋ, ਤੁਸੀਂ ਦੇਖੋ ਜਿਹੜਾ ਫਰੂਟ ਹੈ ਉਹ ਨੀਵੇਂ ਦਰਖਤ ਨੂੰ ਲੱਗਦਾ, ਝੁੱਕ ਕੇ ਲੱਗਦਾ, ਜਦੋਂ ਫਰੂਟ ਲੱਗਦਾ ਉਹ ਸਾਰਾ ਦਰਖਤ ਝੁਕਿਆ ਹੁੰਦਾ।
0: ਫਲ ਨੀਵੇਂ ਰੁੱਖਾਂ ਨੂੰ ਲੱਗਦੇ, ਉੱਚਾ ਹੋ ਕੇ ਮਾਂ ਨਾ ਕਰੀ।
8: ਯੈਸ,
0: ਇਹ ਤੁਹਾਡੀ ਗੱਲ ਦੇ ਨਾਲ ਜੁੜ ਗਈ, ਨਹੀਂ ਜੁੜ ਗਈ? ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਉੱਚਾ ਹੋ ਗਿਆ ਮਾਂ ਨਾ ਕਰੀ। ਦੇਖ ਲਓ, ਨਾਲ ਹੀ ਆਪਾਂ ਤੁਹਾਨੂੰ ਗੱਲ ਸੁਣਾਤੀ, ਨਾਲ ਹੀ ਏਡੀ ਵਧੀਆ ਗੱਲ ਸੁਣਾਤੀ।
8: ਬਿਲਕੁਲ ਬਿਲਕੁਲ, ਥੈਂਕ ਯੂ ਸਰ। ਸੋ ਛੋਟੀ ਜਿਹੀ ਗੱਲ ਮੋਰਗੇਜ ਦੀ ਕਰਦੇ ਆ, ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ।
8: ਤੇ ਐਸ ਯੂ ਸਰ, ਕਿ ਅੱਜ ਸ਼ਹੀਦੀ ਦਿਹਾੜਾ, ਤੇ ਯੈਸ ਯੂ ਸ਼ੁਡ ਸਾਰੇ ਜਣੇ ਜਾ ਕੇ ਆਪਣਾ ਮੱਥਾ ਟੇਕ ਕੇ ਪਰਮਾਤਮਾ ਕੋਲ ਜੋ ਮੰਗਣਾ ਹੁੰਦਾ ਮਿਲਦਾ ਉੱਥੋਂ ਹੀ, ਆਈ ਟੈਲ ਯੂ ਰਾਈਟ ਨਾਓ, ਹੋਰ ਕਿਤੋਂ ਨਹੀਂ ਮਿਲਦਾ, ਉੱਥੋਂ ਹੀ ਮੰਗਣ ਨਾਲ ਮਿਲਦਾ।
0: ਵੈਰੀ ਗੁੱਡ, ਬਹੁਤ ਅੱਛਾ ਮੈਸੇਜ ਦੇ ਰਹੇ। ਮੈਂ ਵੀ ਇਸ ਗੱਲ ਨੂੰ ਕਲਪ ਰਿਹਾ, ਜਦੋਂ ਦਾ ਆਇਆ ਬੈਠਾ ਇੱਥੇ, ਅੱਜ ਕੰਮ ਕੋਈ ਨਹੀਂ ਕੀਤਾ, ਆ ਗਿਆ ਮੈਂ, ਬਸ ਇਸੇ ਗੱਲ ਨੂੰ ਲੱਗਾ ਬਾਰ ਬਾਰ ਵੀ ਆਪਣੇ ਜਿਹੜੇ ਧਰਮ ਹੈ ਤੁਹਾਡਾ ਵਿਸ਼ਵਾਸ ਹੈ ਉੱਥੇ ਰਹੋ ਜਾ ਕੇ, ਬਸ ਪਰਮਾਤਮਾ ਹੈ ਇੱਕੋ ਹੀ ਹੈ। ਇਹ ਬਾਬੇ ਵੀ ਬੜੇ ਸਕੀਮੀ ਹੈ, ਉੱਤੇ ਬੈਠੇ ਸਾਰਿਆਂ ਨੂੰ ਦੇਖੀ ਜਾਂਦੇ ਆ, ਅੱਜ ਇਹ ਮੰਦਿਰ ਆ ਗਿਆ, ਕੱਲ੍ਹ ਗੁਰਦੁਆਰੇ ਚਲਾ ਗਿਆ, ਪਰਸੋਂ ਚਰਚ ਚਲਾ ਗਿਆ, ਅੱਜ ਮਸੀਤੇ ਚਲਾ ਗਿਆ, ਇਹਨਾਂ ਨੂੰ ਹੁਣ ਕਿੱਦਾਂ ਕਰੀਏ? ਬਾਬੇ ਵੀ ਹੱਸਦੇ ਆ ਵੀ ਇਹਨੂੰ ਮੇਰੇ 'ਤੇ ਯਕੀਨ ਨਹੀਂ, ਫਿਰ ਬਾਬੇ ਵੀ ਕਹਿੰਦੇ ਇਹਨੂੰ ਰਹਿ ਥੋੜ੍ਹਾ ਜਿਹਾ ਘੁੰਮ ਲੈਂਦੇ ਇਹਨੂੰ ਜਿਹੜਾ ਸਾਰੇ ਦੁਆਰਿਆਂ ਦੇ, ਫਿਰ ਬਾਅਦ ਜਿਹਦਾ ਕਰਾਂਗੇ ਇਲਾਜ ਆਪਾਂ, ਠੀਕ ਹੈ ਨਾ ਜੀ?
8: ਬਿਲਕੁਲ ਬਿਲਕੁਲ, ਆਪਾਂ ਕਹਿੰਦੇ ਦੇਖੋ ਜੀ, ਜਿੰਨੇ ਕੁ ਮੋਰਗੇਜ ਬ੍ਰੋਕਰ ਨੇ ਜਾਂ ਬੈਂਕਰ ਨੇ ਮਾਰਕੀਟ 'ਚ, ਉਹ ਤੋਂ ਕਈ ਜ਼ਿਆਦਾ ਕਲਾਇੰਟ ਨੇ
0: ਜੀ,
8: ਉਹਨਾਂ ਦੀ ਕਲਾਇੰਟਸ ਦੀ ਤਾਇਦਾਦ ਬਹੁਤ ਜ਼ਿਆਦਾ। ਸੋ ਕਲਾਇੰਟ ਕੀ ਸੋਚਦਾ ਵੀ ਚਲੋ ਮੈਨੂੰ ਮੇਰੇ ਫਰੈਂਡ ਨੇ ਕਿਹਾ ਸੀ, ਅੰਕਲ ਨੇ ਕਿਹਾ ਸੀ, ਚਾਚੇ ਨੇ ਕਿਹਾ ਸੀ, ਮੇਰੀ ਹੋ ਗਈ ਸੀ, ਤੇਰੀ ਨਹੀਂ ਹੋਈ, ਉਹ ਜਿਹੜੀ ਇਧਰੋਂ ਉਧਰੋਂ ਸੁਣ ਕੇ ਨਾ, ਤਾਂ ਤੁਸੀਂ ਆਪਣਾ ਕੰਮ ਆਪ ਖਰਾਬ ਕਰਦੇ ਹੋ। ਤੁਸੀਂ ਉਸ ਬੈਂਕਰ ਜਾਂ ਬ੍ਰੋਕਰ ਕੋਲ ਜਾਓ ਜਿਹੜਾ ਨੌਲੇਜੇਬਲ ਹੈ, ਮਾਰਕੀਟ 'ਚ ਕਾਫੀ ਲੌਂਗ ਟਾਈਮ ਤੋਂ ਹੈ, ਐਕਸਪੀਰੀਅੰਸ ਹੈ, ਤੁਹਾਡੀ ਫਾਈਲ ਤੇ ਉਹ ਐਕਸਪੀਰੀਅੰਸ ਕਰਦਾ ਨਹੀਂ ਪਿਆ ਕਿ ਤੁਹਾਡੇ ਤੇ ਉਹ ਐਕਸਪੀਰੀਅੰਸ ਕਰੇ। ਜਿੰਨੇ ਆਲਰੇਡੀ ਮਹੀਨੇ ਦੀਆਂ 40-50 ਫਾਈਲਾਂ ਕੱਢਣੀਆਂ, ਦੇ ਨੋ ਵਟ ਟੂ ਡੂ। ਜਦੋਂ ਤੁਸੀਂ ਉਹਦਾ ਜਿਹੜਾ ਬੰਦੇ ਦਾ ਫੋਕਸ ਹੈ ਨਾ, ਉਹਦਾ ਬੈਂਕਰ ਦਾ ਜਾਂ ਬ੍ਰੋਕਰ ਦਾ, ਉਹਦਾ ਫੋਕਸ ਤੁਹਾਡੀ ਫਾਈਲ ਤੇ ਹੋਣਾ ਚਾਹੀਦਾ। ਫਾਈਲ ਸ਼ੁਡਨਟ ਬੀ ਏ ਨੰਬਰ ਕਿ ਚਲੋ ਇੱਕ ਆ ਗਈ, ਦੂਜੀ ਆ ਗਈ, ਤੀਜੀ ਆ ਗਈ। ਜੇ ਸਾਡੇ ਤੁਸੀਂ ਕਦੀ ਤੁਸੀਂ ਆਏ ਸੀ ਆਫਿਸ 'ਚ, ਦੇਖੋ ਜੇ ਮੰਨ ਲਓ 50 ਫਾਈਲਾਂ ਨਾ ਮਹੀਨੇ ਦੀਆਂ, ਅਸੀਂ ਉਹਨਾਂ ਨੂੰ ਡੇਟ ਵਾਈਜ਼ ਲਿਖਿਆ ਹੁੰਦਾ। ਅਸੀਂ ਕਦੀ ਇਹ ਨਹੀਂ ਕਿ ਪਹਿਲੇ ਕੌਣ ਆਇਆ ਸੀ, ਬਾਅਦ 'ਚ ਕੌਣ ਆਇਆ ਸੀ, ਪਹਿਲਾਂ ਪ੍ਰੈਫਰੈਂਸ ਕਿਹਨੂੰ ਦੇਣੀ, ਵੀ ਡੋਂਟ ਡੂ ਦੈਟ। ਡੇਟ ਬਾਈ ਡੇਟ, ਅੱਜ ਦੀਆਂ ਮੰਨ ਲਓ 3 ਕਲੋਜ਼ਿੰਗ ਨੇ, ਤਾਂ ਅੱਜ ਉਸ ਚੀਜ਼ ਉੱਤੇ ਅੱਜ ਦਾ ਫੋਕਸ ਆ, ਫਿਰ ਕੱਲ੍ਹ ਦਾ, ਫਿਰ ਪਰਸੋਂ ਦਾ, ਚੌਥ ਦਾ, ਸੋ ਇਟ ਗੋਜ਼ ਔਨ। ਇਹ ਆਪਾਂ ਇਹ ਨਹੀਂ ਕਰੀਦਾ ਕਿ ਚਲੋ ਪਹਿਲਾਂ ਜਿਹੜਾ ਕਲਾਇੰਟ ਆਇਆ ਸੀ ਦੁਬਾਰਾ ਆ ਗਿਆ ਸਾਡੇ ਕੋਲ, ਉਹਨੂੰ ਜ਼ਿਆਦਾ ਵਧੀਆ ਟ੍ਰੀਟਮੈਂਟ ਦੇਣੀ ਆ। ਜਿੰਨੇ ਵੀ ਫਸਟ ਟਾਈਮ ਬਾਇਰਸ ਆਉਂਦੇ ਨੇ, ਜਿੰਨੇ ਵੀ ਫਸਟ ਟਾਈਮ ਬਾਇਰਸ ਹੁੰਦੇ ਨੇ, ਆਲ ਦੇ ਵਾਂਟ ਯੂ ਟੂ ਲਿਸਨ ਟੂ ਦੈਮ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਬੜੀ ਉਹਨਾਂ ਨੂੰ ਥੋੜੀ ਜਿਹੀ
0: ਘਬਰਾਏ ਜੇ ਹੁੰਦੇ ਆ। ਨੀਲਮ ਜੀ, ਮੈਂ ਨਾ ਇੱਕ ਗੱਲ ਕਹੂੰਗਾ, ਆਪਾਂ ਨਾ ਕੱਲ ਤੁਸੀਂ ਮੈਨੂੰ ਦੁਬਾਰਾ ਕਾਲ ਕਰਨੀ ਆ 11:30 ਵਜੇ ਪੂਰੇ,
8: ਠੀਕ ਹੈ ਜੀ,
0: ਠੀਕ ਹੈ, ਤੁਸੀਂ ਮੈਨੂੰ ਆਪਣਾ ਨੰਬਰ ਦਿਓ, ਕਿਉਂਕਿ ਮੈਨੂੰ ਨਾ ਤੁਹਾਡੇ ਨਾਲ ਮੈਂ ਡਿਟੇਲ ਵਿੱਚ ਗੱਲ ਕਰਨੀ ਚਾਹੁੰਦਾ, ਹੁਣ ਮੈਨੂੰ ਸਮਾਂ ਅਲਾਓ ਨਹੀਂ ਕਰ ਰਿਹਾ, ਤੁਸੀਂ ਮੈਨੂੰ ਥੋੜ੍ਹਾ ਜਿਹਾ ਆਪਣਾ ਨੰਬਰ ਦਿਓ ਵਧੀਆ ਤਰੀਕੇ ਨਾਲ ਜ਼ਿਆਦਾ, ਜਿਹਨੇ ਅੱਜ ਗੱਲ ਕਰਨੀ ਹੈ ਕੱਲ੍ਹ ਮੈਂ ਤੁਹਾਡੇ ਨਾਲ 11:30 ਤੋਂ ਲੈ ਕੇ 12 ਵਜੇ ਤੱਕ ਤੁਹਾਡੇ ਨਾਲ ਹੀ ਗੱਲ ਕਰਨੀ, ਗੱਲ ਦੇਖੀ ਚੱਲੋ ਕੱਲ੍ਹ ਕੀ ਹੁੰਦਾ ਜੀ, ਨੰਬਰ ਦਿਓ,
8: ਦੁਬਾਰਾ
0: ਹਾਂ ਕੌਫੀ ਪੀਣ ਚੱਲਾਂਗੇ, ਪਹਿਲਾਂ ਆਪਾਂ ਕੰਮ ਕਰਾਂਗੇ ਜੀ, ਨੰਬਰ ਦਿਓ ਆਪਣਾ ਪਲੀਜ਼,
8: 6 47 7 39 87 10,
0: ਨੰਬਰ ਇੱਕ ਵਾਰ ਦੁਬਾਰਾ ਦਿਓ ਜੀ,
8: 6 4 7 7 3 9 8 7 1
0: ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ ਰਾਜਾ ਜੀ, ਅਖੀਰ ਦੇ ਇੱਕ ਮਿੰਟਾਂ ਮੇਰੇ ਕੋਲ ਦੱਸੋ ਕੀ ਗੱਲ,
7: ਬਿਲਕੁਲ ਜੀ, ਸੋ ਇੱਕ ਵਾਰੀ ਅਗੇਨ ਜਿਹੜਾ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਜੀ ਅੱਜ ਕੱਲ੍ਹ ਤੇ ਪ

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੀ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੀ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
2: ਅੱਲਾ ਨਾਲੋਂ ਵੀ ਘੱਟ।
1: ਇਹ ਵੇਖੋ 13.6 ਕਿਲੋ ਸਾਲਸ ਪੰਜ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99।
2: ਇਹ ਤਾਂ ਹੋਰ ਵੀ ਘੱਟ ਹੈ।
1: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
2: ਓਏ ਤੂੰ ਕਿੱਥੇ ਜਾ ਰਹੀ ਹੈ?
1: ਆਪਣੇ ਬਿਜ਼ਨਸ ਲਈ ਪੈਸੇ ਬਚਾਓ।
3: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ।
1: ਇਹ ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: ਹੋਲਸੇਲ ਕਲੱਬ, whole lot of value.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: 32, 55, 80, 98, 80, 80, 90, 80, 90, 80, 90, 80, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, Brampton TV and Appliances, 801 Bowie Drive near Chingozi. Call 905-450-2828. 905-450-2828.
7: मस्कोका अंदर डेढ़ एकड़ ते 2600 स्क्वायर फुट दी कॉटेज सेल ते आई है। 3 बेडरूम 2 एंड हाफ वॉशरूम हैं। हाई एंड दे फर्नीचर ना फुली फर्निश्ड है। $30,000 दा जनरेटर अते 14x14 फीट दा पैड भी बनया है। 2 साल दी नवी कॉटेज $1,00,000 दी इनकम जनरेट कर दी है। 12x30 फुट दा डेक है, प्लस वॉकआउट बेसमेंट भी है। मस्कोका रूम भी फर्निश किया गया है। पीछे पानी है अते खूबसूरत है। क्लब हाउस बन रहा है जिथे स्विमिंग पूल भी होवेगा। बीच भी नजदीक है। जानकारी लिए कॉल जितेंद्र गंदम 416-265-2222 416-265-2222

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-670-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
4: 647-7410-647-739-8710।
6: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਂਦਾ ਹੈ।
3: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ।

0: ਅਵੇਲੇਬਲ ਹੈ। ਤ੍ਰੀਜੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਥੀ ਗਲਾਸ ਐਂਡ ਵਿੰਡੋ 9057908335 7908383 ਔਰ ਵਿਜ਼ਿਟ www.reethiglass.com।
1: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਕਿਉਂ ਮੈਂ ਗੁਨਾ?
2: ਨਹੀਂ ਨਹੀਂ,
1: ਤੂੰ ਚੋਰ ਹੈ,
2: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ, ਚੋਰ ਹੈ ਤੂੰ।
3: ਕ੍ਰਿਮੀਨਲ ਡਿਫੈਂਸ ਲਾਇਰ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000 6478075000।
4: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
5: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
4: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
5: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
4: 40 ਸਾਲਾਂ ਤੋਂ ਬੇਦਾਗ ਸਰਵਿਸ,
6: ਗਿੱਲ ਇੰਟਰਨੈਸ਼ਨਲ ਟ੍ਰੈਵਲ।
5: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
6: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
5: 9056710000 or 9057968800 or visit giltravels.ca।
7: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
5: ਕਾਰਨਰ ਆਫ ਮੈਕਲੋਕਲਨ ਐਂਡ ਰੇ ਲੋਸਨ, ਕਾਲ 9054502800
8: ਨਾਓ, ਓਪਨ ਟਿਲ 2 AM।
9: ਮੈਂ ਕਿਹਾ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
9: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 4167009100।
10: Ladies and gentlemen, introducing from CHLO AM 530, the number one radio host in the world.

0: आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज्ज दा दिन अच्छा गुजरिया होगा। साडी कोशिश रहेगी 2 बजे तक नैशनल इंटरनेशनल खबरां नाल तुहानू जोड़ के रखिए। 21 तारीख नूं तीआं दा मेला हो रहा, उहदी जानकारी दित्ती जाएगी। सब तो पहला छतरी छता रिपोर्ट हाजिर है। सूरज सिंह कानूनी तौर से 5:35 ते आया, शाम 9:01 ते चले जाना। मामा चांसलर लवारस जाएगा, अज 9:32 सवेरे आया, शाम नूं कदों जाना उहदा कोई यकीन नहीं है। और इहदे नाल दी नाल जिहड़ा तापमान अज 22 डिग्री रखा, थंडरस्टॉर्म झखड़ झोले सब कुछ आएगा। और जो इत्थे दरवाजा खोलण लगे ने ते दरवाजा नाल जाम जोर दे खोलणगे, देखदे आं की करदे ने। 29 किलोमीटर तक तेज हवावां चलणगियां। कल 24 डिग्री तापमान होगा, मोस्टली सूरज चमकदा रहेगा। संडे 24 डिग्री सूरज चमकेगा। सैटरडे संडे यही मौसम है, मंडे नूं जाके सारा दिन बारिश पैंदी रहेगी। ਪੁਰਬਾ ਸਾਹਿਬ ਪ੍ਰੋਗਰਾਮ ਸਵਾਗਤ ਹੈ ਵੀਰੇ।
1: ਧੰਨਵਾਦ ਦੀਪ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ ਜੀ।
0: ਕੀ ਹਾਲ ਚਾਲ ਨੇ?
1: ਚੜ੍ਹਦੀ ਕਲਾ ਸਰ, ਐਜ਼ ਯੂਜੂਅਲ, ਤੁਸੀਂ ਦੱਸੋ ਕਿਵੇਂ?
0: ਵਧੀਆ ਵਧੀਆ। ਪਹਿਲਾਂ ਗੱਲ ਕਰਦੇ ਹਾਂ ਆਈਸ ਹਾਕੀ ਦੀ। ਜਿਹੜੇ ਸਾਡੇ CBC ਵਾਲੇ ਆ, ਇਹਨਾਂ ਨੇ ਜਿਹੜਾ ਕੀ ਕਹਿੰਦੇ ਹੁੰਦੇ ਸੀਗੇ
1: ਹਾਕੀ ਨਾਈਟ ਇਨ ਕੈਨੇਡਾ ਜੀ,
0: ਹਾਂ, ਉਹ ਇਹਨਾਂ ਨੇ ਬੰਦ ਕਰਨ ਦਾ ਐਲਾਨ ਕਰਤਾ। 1952 ਚ ਸ਼ੁਰੂ ਹੋਇਆ, 1981 ਡੌਨ ਚੈਰੀ ਨੇ ਜੁਆਇਨ ਕੀਤਾ, 2019 ਚ ਡੌਨ ਚੈਰੀ ਨੂੰ ਕੱਢਤਾ, ਹੁਣ ਇਹਨਾਂ ਨੇ ਜਿਹੜੀ ਹੈਗੀ ਆ ਇਹ ਕੋਰਨਰ ਨਾਈਟ ਇਹੀ ਕੱਢਤੀ ਯਾਰ।
1: ਬਿਲਕੁਲ ਜੀ, ਇਹਨਾਂ ਦੇ ਜਿਹੜੇ ਰੋਜਰਸ ਦੇ ਨਾਲ ਕੰਟਰੈਕਟ ਸੀਗਾ ਉਹ ਜਿਹੜਾ ਜੀ ਅੱਗੇ ਨਹੀਂ ਵੱਧ ਸਕਿਆ। ਸੋ ਰੋਜਰਸ ਦੇ ਜਿਹੜੇ ਹੁਣ CBC ਨਾਲ ਕਨੈਕਸ਼ਨ ਸੀਗੇ ਉਹ ਫਿਨਿਸ਼ ਹੋਏ ਨੇ। ਨਵਾਂ ਜਿਹੜਾ ਉਹਨਾਂ ਦਾ ਕੰਟਰੈਕਟ NHL ਦੇ ਨਾਲ ਹੋਇਆ, ਆਈ ਬਿਲੀਵ 11.5 ਬਿਲੀਅਨ ਦਾ ਜੀ, ਉਹਦੇ ਵਿੱਚ CBC ਜਿਹੜਾ ਜੀ ਉਹ ਰਿਪ੍ਰੈਜੈਂਟ ਨਹੀਂ ਕਰੇਗਾ। TSN ਤੇ ਸਪੋਰਟਸ ਨੈਟ ਜਿਹੜੇ ਉਹਨਾਂ ਦੇ ਤੁਸੀਂ ਕਹਿ ਸਕਦੇ ਹੋ ਕਿ ਦੂਸਰੇ ਪਾਰਟੀਸਪੈਂਟਸ ਨੇ, ਉਹਨਾਂ ਦੇ ਥਰੂ ਜਿਹੜੇ ਜੀ ਇਹ ਆਪਾਂ ਨੂੰ ਆਇਆ ਕਰਨਗੇ। ਆਈਕੋਨਿਕ ਸੀਗਾ ਜੀ ਜਦੋਂ ਹਾਕੀ ਜਿਹੜੇ ਇਹਨੇ ਦੇਖਣੀ ਸ਼ੁਰੂ
0: ਕੀਤੀ, ਕੈਨੇਡਾ ਦਾ ਜੋ ਨਾਮ ਆਉਂਦਾ ਸੀ ਨਾ, ਜਾਨੀ ਰੂਹ ਚ ਖੁਸ਼ੀ ਜੀ ਮਹਿਸੂਸ ਹੁੰਦੀ ਸੀ।
1: ਬਿਲਕੁਲ ਜੀ, ਔਰ ਬੜੀ ਪ੍ਰੈਜੈਂਟੇਸ਼ਨ ਬਹੁਤ ਵਧੀਆ ਸੀ। ਠੀਕ ਹੈ, ਓਬਵੀਅਸਲੀ ਪ੍ਰੈਜੈਂਟੇਸ਼ਨ ਤਾਂ ਹੁਣ ਵੀ ਜਿਹੜੇ ਦੂਸਰੇ ਕਰਨਗੇ ਉਹ ਵੀ ਵਧੀਆ ਕਰਨਗੇ, ਪਰ ਇੱਕ ਤੁਹਾਡਾ ਰਿਲੇਟ ਕਰਦੇ ਹੁੰਦੇ ਹੋ, ਖਾਸ ਕਰਕੇ ਜਿਹੜੇ ਇਮੀਗ੍ਰੈਂਟਸ ਤੁਹਾਡੇ ਮੇਰੇ ਵਰਗੇ ਇਸ ਕੰਟਰੀ ਦੇ ਵਿੱਚ 80s 90s ਚ ਆਏ ਆ, ਉਹਨਾਂ ਵਾਸਤੇ ਮੇਨ ਜਿਹੜਾ ਈਵੈਂਟ ਸੀਗਾ ਸੈਟਰਡੇ ਨਾਈਟ ਹਾਕੀ ਨਾਈਟ ਇਨ ਕੈਨੇਡਾ ਹੀ ਹੁੰਦਾ ਸੀ। ਔਰ ਉੱਥੋਂ ਹੀ ਫਿਰ ਤੁਸੀਂ ਦੇਖੋ ਪੰਜਾਬੀ ਦੇ ਵਿੱਚ ਕਮੈਂਟਰੀ ਜਾਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਕਮੈਂਟਰੀ ਫਿਰ ਉੱਥੋਂ ਸ਼ੁਰੂ ਹੋਈ ਹੈ ਜੀ।
0: ਪੰਜਾਬੀ ਚ ਮੈਂ ਇੱਕ ਵਾਰ ਦੇਖੀ 2 ਕਮੈਂਟ ਜਿਹਦੀ ਬੰਦ ਕਰਤੀ, ਆਹ ਪੱਕ ਲੈ ਕੇ ਭੱਜ ਗਿਆ ਉਦਣ। ਖੈਰ, ਕੱਲ ਬਲੂ ਜੀ ਵਾਲੇ ਦੂਜੀ ਗੇਮ ਜਿੱਤ ਗਏ ਸਰ
1: ਜੀ, ਬੈਕ ਟੂ ਬੈਕ ਵਿਨ 3-0 ਦੇ ਨਾਲ ਬੋਸਟਨ ਰੈਡ ਸਾਕਸ ਤੋਂ ਜਿੱਤੇ ਨੇ। ਤੇ ਅੱਜ ਹੁਣ ਤੋਂ ਥੋੜੀ ਦੇਰ ਬਾਅਦ ਹੀ ਥਰਡ ਮੈਚ ਸ਼ੁਰੂ ਹੋ ਜਾਣਾ 1:35 ਤੇ ਜੀ ਸਟਾਰਟਿੰਗ ਪਿੱਚ ਅੱਜ ਦੁਪਹਿਰ ਨੂੰ ਹੈ ਮੈਚ।
0: ਹੁਣ ਚੱਲਦੇ ਹਾਂ ਫੀਫਾ ਵੱਲ। ਇਸ ਤੋਂ ਪਹਿਲਾਂ ਮੈਚਾਂ ਦੀ ਗੱਲ ਕਰੀਏ, ਕਿਹਨੇ ਗੋਲ ਕੀਤਾ ਨਹੀਂ ਕੀਤਾ। ਇੱਕ ਜਿਹੜੀ ਖਬਰ ਆ ਰਹੀ ਹੈ ਵੈਂਕੂਵਰ ਤੋਂ, ਉਹ ਇਹ ਹੈ ਉੱਥੇ ਜਿਹੜੇ ਫੈਨ ਸੀਗੇ ਫੀਫਾ ਦੇ, ਉਹ ਮੈਚ ਹੋਣ ਤੋਂ ਪਹਿਲਾਂ ਬੀਅਰ ਪੀਣ ਲੱਗੇ, ਬੀਅਰ ਹੀ ਖਤਮ ਹੋ ਗਈ ਉਹਨਾਂ ਦੀ। ਉਹ ਕਹਿੰਦੇ ਭਾਈ ਸਬਰ ਕਰੋ, ਅਸੀਂ ਹੋਰ ਲਿਆਉਂਦੇ ਜਾ ਕੇ।
1: ਜੀ ਜੀ ਜੀ ਜੀ, ਉੱਥੇ ਨਾ ਜਿਹੜੇ ਫੈਨਸ ਆਏ ਹੋਏ ਨੇ ਖਾਸ ਕਰਕੇ ਆਇਰਲੈਂਡ ਤੋਂ ਤੇ ਇੰਗਲੈਂਡ ਤੋਂ, ਉਹ ਥੋੜੀ ਜਿਹੀ ਬੀਅਰ ਆਪਣੇ ਨਾਲ ਜ਼ਿਆਦਾ ਪੀਂਦੇ ਨੇ ਜੀ। ਆਪਣੇ ਇੱਥੇ ਟ੍ਰੈਂਡ ਨਾਰਥ ਅਮਰੀਕਾ ਜੋ ਉਹਨਾਂ ਨਹੀਂ ਹੈ, ਉਹ ਤਾਂ ਤੜਕੇ ਹੀ ਲੱਗ ਜਾਂਦੇ ਨੇ। ਸੋ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀ ਆ ਬੀਅਰ ਇੱਥੇ ਫਿਰ ਜਿਹੜੀ ਹੈ ਜੀ ਉਹ ਕਹਿੰਦੇ ਖਤਮ ਹੋ ਗਈ ਤੁਹਾਡੇ ਛੇਤੀ। ਤੇ ਫਿਰ ਅਰੇਂਜਮੈਂਟ ਵੀ ਹੈ, ਕਿਉਂਕਿ ਜਿਹੜੀ ਉਹ ਪੀਂਦੇ ਨੇ ਉਹ ਥੋੜੀਆਂ ਜਿਹੀਆਂ ਇੱਥੇ ਚੋਇਸਿਸ ਵੀ ਆਪਣੇ ਨਾਰਥ ਅਮਰੀਕਾ ਦੇ ਵਿੱਚ ਡਿਫਰੈਂਟ ਨੇ, ਪਰ ਕਮ ਸੇ ਕਮ ਚਲੋ ਇੰਜੋਏ ਤਾਂ ਕਰ ਰਹੇ ਨੇ ਜੀ, ਇਹੀ ਖੁਸ਼ੀ ਦੀ ਗੱਲ ਬਹੁਤ ਹੈ।
0: ਦੈਟਸ ਟਰੂ। ਅੱਛਾ, ਆਪਣੇ ਬ੍ਰੈਂਪਟਨ ਦੇ ਵਿੱਚ ਜਿਹੜੀਆਂ ਬਾਰ ਨੇ ਸਪੋਰਟਸ ਬਾਰ ਆ, ਉਹਨਾਂ 'ਚ ਤਾਂ ਮਾੜਾ ਮੋਟਾ ਰੌਣਕ ਮੇਲਾ ਹੈਗਾ ਆਪਣੇ ਫੀਫਾ ਦਾ, ਲੇਕਿਨ ਜਨਰਲੀ ਜੇ ਦੇਖਿਆ ਜਾਵੇ ਕੋਈ ਇੰਨਾ ਹੈ ਨਹੀਂ ਵੀ ਲੈ ਵੀ ਫੀਫਾ ਦਾ ਮੈਚ ਹੋ ਰਿਹਾ, ਕੈਨੇਡਾ ਦਾ ਮੈਚ ਹੋਇਆ, ਦੇਖ ਲਓ, ਉਹ ਇੰਨਾ ਹੈ ਨਹੀਂ ਯਾਰ ਜਿੰਨਾ ਹੋਣਾ ਚਾਹੀਦਾ।
1: ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਜੀ, ਜਿਸ ਤਰੀਕੇ ਦੇ ਨਾਲ ਹਾਈਪ ਹੋਣੀ ਚਾਹੀਦੀ ਸੀ, ਔਰ ਖਾਸ ਕਰਕੇ ਸਾਡੇ ਮੁਲਕ ਦੇ ਵਿੱਚ ਫੀਫਾ ਵਰਲਡ ਕੱਪ ਹੋ ਰਿਹਾ ਹੋਵੇ, ਹਲੇ ਟੋਰਾਂਟੋ ਵਾਲੀ ਸਾਈਡ ਤਾਂ ਜ਼ਰੂਰ ਹਾਈਪ ਹੈਗੀ ਆ, ਪਰ ਉਨੀ ਗੱਲਬਾਤ ਬਾਕੀ ਜੇ ਤੁਸੀਂ ਸਿਟੀਜ਼ ਦੇ ਵਿੱਚ ਜਾਂਦੇ ਹੋ, ਵਾਈਬਸ ਜਿਵੇਂ ਹੁਣ ਮੈਂ ਮਿਸੀਸਾਗਾ ਚ ਦੇਖਦਾ, ਆਸੇ ਪਾਸੇ ਨਾ ਕਿਸੇ ਘਰ ਦੇ ਕੋਈ ਫਲੈਗ ਲੱਗਿਆ ਵੱਡਾ, ਨਾ ਕਾਰਾਂ ਤੇ ਬਹੁਤੇ ਇਸ ਵਾਰੀ ਫਲੈਗ ਦੇਖੇ ਨੇ। ਸੋ ਵਾਈਬ ਜੀ ਡਾਊਨ ਹੈ ਜੀ, ਜਿੱਦਾਂ ਡਿਪਰੈਸਡ ਜਿਹਾ ਕੰਮ ਹੈ ਕਾਫੀ।
0: ਆਈ ਨੋ। ਚਲੋ ਹੁਣ ਮੈਚਾਂ ਕਰਨੀ ਚੱਲੇ, ਗਾਨਾ ਤੇ ਪਾਨਮਾ ਪੈਨਮਾ ਨੂੰ ਲੈ ਲਓ ਪਹਿਲਾਂ ਤਾਂ।
1: ਗਾਨਾ ਤੇ ਪੈਨਮਾ ਤਾਂ ਵਧੀਆ ਮੈਚ ਰਿਹਾ ਜੀ, ਇੰਟਰਸਟਿੰਗ ਮੈਚ ਰਿਹਾ, ਕਾਫੀ ਪੱਕ ਪੋਜੈਸ਼ਨ ਵੀ ਜਿਹੜੀ ਆ ਉਹ ਵਧੀਆ ਰਹੀ, ਪਰ ਗਾਨਾ ਇਸ ਦੇ ਵਿੱਚ ਜਿਹੜਾ ਜੀ 1-0 ਦੇ ਨਾਲ ਜੇਤੂ ਰਹੇ ਨੇ, ਸੋ ਮੁਬਾਰਕਾਂ ਨੇ ਜੀ।
0: ਮੈਂ ਗੋਲ ਵੀ ਅਖੀਰਲੇ ਸਕਿੰਟਾਂ ਤੇ ਕੀਤਾ ਓਵਰ ਟਾਈਮ ਚ ਜਾ ਕੇ।
1: ਬਿਲਕੁਲ ਜੀ, ਔਰ ਉਹ ਮੈਚ ਤੁਸੀਂ ਕਹਿ ਸਕਦੇ ਹੋ ਵੀ ਬਾਲ ਪੋਜੈਸ਼ਨ, ਜਿੱਦਾਂ ਮੈਂ ਤੁਹਾਨੂੰ ਕਿਹਾ ਕਈ ਵਾਰੀ ਨਾ ਪਲੇ ਬੜੇ ਮੇਕ ਹੁੰਦੇ ਨੇ ਔਰ ਫਿਨਿਸ਼ਿੰਗ ਟੱਚਸ ਨਹੀਂ ਹੁੰਦੀ, ਔਰ ਮੋਸਟਲੀ ਟੀਮਸ ਦੇ ਨਾਲ ਇਹੀ ਹੋ ਰਿਹਾ। ਇੱਕ ਤੁਸੀਂ ਇੰਗਲੈਂਡ ਤੇ ਕ੍ਰੋਏਸ਼ੀਆ ਵਾਲਾ ਕੱਲ ਦਾ ਮੈਚ ਛੱਡ ਦੋ, ਜਾਂ ਫਿਰ ਕੋਲੰਬੀਆ ਵਾਲਾ ਮੈਚ ਵੀ ਠੀਕ ਰਿਹਾ, ਬਾਕੀ ਜਿਹੜੇ ਮੈਚਸ ਆ ਜਿਵੇਂ ਪੋਰਚੁਗਲ ਦਾ ਵੀ ਹੋਇਆ, ਉੱਥੇ ਗੋਲ ਸਕੋਰਿੰਗ ਜਿਹੜੀ ਹੈ ਪਤਾ ਨਹੀਂ ਤਾਂ ਪਲੇਅਰ ਥੋੜਾ ਜਿਹਾ ਟੈਂਪਰੇਚਰ ਟੂ ਹਾਈ ਹੈ ਇੱਥੇ ਜਾਂ ਯੂਰਪ ਚ ਜਿੱਥੋਂ ਖੇਡਦੇ ਆਏ ਨੇ ਉਹਨਾਂ ਦੇ ਹਿਸਾਬ ਦੇ ਨਾਲ ਕੰਡੀਸ਼ਨਸ ਨੀ ਠੀਕ, ਜਾਂ ਫਿਰ ਇਹ ਟੂਰਨਾਮੈਂਟ ਦਾ ਪਹਿਲਾ ਮੈਚ ਹੈ, ਗਰਮ ਨੀ ਹੋਈਆਂ ਮਸ਼ੀਨਾਂ ਰਿਦਮ ਚ ਨੀ ਆਈਆਂ, ਪਰ ਗੋਲ ਸਕੋਰਿੰਗ ਉਸ ਲੈਵਲ ਦੀ ਹਲੇ ਹੋ ਨੀ ਰਹੀ ਘੈਂਟ ਜਿਹੜੀ ਹੋਣੀ ਚਾਹੀਦੀ ਹੈ।
0: ਤੁਹਾਡਾ ਮਿੱਤਰ ਰੋਨਾਲਡੋ ਉਹਦਾ ਚੀਕਾ ਮਾਰਦਾ ਸੀ, ਕਹਿੰਦਾ ਸਾਡਾ ਬਾਲ ਤਾਂ ਦੇ ਦੋ ਮੈਂ ਗੋਲ ਕਰਾਂ,
1: ਕੋਂਗੋ ਨਾਲ ਟਾਈ ਰਹੇ। ਕੱਲ ਤੁਸੀਂ ਗੱਲ ਕੀਤੀ ਸੀ ਆਪਣੇ ਪ੍ਰੋਗਰਾਮ ਚ ਵੀ ਕੋਂਗੋ ਵਾਲੇ ਤਾਂ ਪਹਿਲਾਂ ਹੀ ਨੱਚੀ ਜਾਂਦੇ, ਦੇਖੋ ਹੁਣ ਉਹਨਾਂ ਦਾ ਨੱਚਣਾ ਵੀ ਜਾਇਜ਼ ਹੋ ਗਿਆ, ਤੇ ਹੁਣ ਤਾਂ ਉਹ ਲੁੱਡੀਆਂ ਪਾਉਂਦੇ ਫਿਰਦੇ ਨੇ, ਹੁਣ ਤਾਂ ਕਲਾਬਾਜ਼ੀਆਂ ਲਾਉਂਦੇ ਨੇ ਪੋਰਚੁਗਲ ਨਾਲ ਇੱਕ ਇੱਕ ਨਾਲ ਡਰਾ ਕਰਕੇ ਜੀ ਉਹ।
0: ਤੇ ਤੁਹਾਡਾ ਹੀਰੋ ਹਰੀਕੇਨ,
1: ਹਰੀਕੇਨ ਦੇਖੋ ਉਹ ਜਿਹੜਾ ਮੈਚ ਸੀਗਾ ਨਾ ਇੰਗਲੈਂਡ, ਵੈਸੇ ਸਕੋਰ ਸ਼ੀਟ ਤਾਂ ਤੁਹਾਨੂੰ ਅਤਲ ਸਾਹਿਬ ਇਹ ਕਹਿੰਦੀ ਆ ਵੀ 4-2 ਦੇ ਨਾਲ ਜਿਹੜਾ ਇੰਗਲੈਂਡ ਜਿੱਤਿਆ, ਪਰ ਜਿੰਨੇ ਉਹਨਾਂ ਨੂੰ ਹਾਈ ਸਕੋਰਿੰਗ ਓਪਰਚੁਨਿਟੀਜ਼ ਮਿਲੀਆਂ, ਜਿੰਨੀਆਂ ਕੁ ਉਹਨਾਂ ਨੇ ਮਿਸ ਕੀਤੀਆਂ, ਇਹ ਸਕੋਰ ਲਾਈਨ ਐਟਲੀਸਟ 6-2 ਹੋਣੀ ਚਾਹੀਦੀ ਸੀ। ਨੈਵਰ ਦਾ ਲੈਸ ਇੰਗਲੈਂਡ ਬਹੁਤ ਵਧੀਆ ਪਰਫਾਰਮ ਕੀਤਾ, ਉਹਨਾਂ ਨੇ ਹੈਰੀਕੇਨ ਨੇ ਵੀ 2 ਗੋਲ ਸਕੋਰ ਕੀਤੇ ਨੇ, ਹਾਲਾਂਕਿ ਪਹਿਲੀ ਪੈਨਲਟੀ ਮਿਸ ਕਰਕੇ ਸੀ, ਦੁਬਾਰਾ ਉਹਨਾਂ ਨੂੰ ਮੌਕਾ ਮਿਲ ਗਿਆ ਤੇ ਕਿਉਂਕਿ ਗੋਲੀ ਨੇ ਪਹਿਲਾਂ ਜੰਪ ਆਊਟ ਕਰ ਦਿੱਤਾ ਸੀਗਾ ਗੋਲ ਲਾਈਨ ਤੋਂ ਅੱਗੇ ਆ ਗਿਆ ਸੀ, ਦੁਬਾਰਾ ਜਦੋਂ ਚਾਂਸ ਮਿਲਿਆ ਤਾਂ ਸਕੋਰ ਕਰਕੇ ਤੇ ਉਸ ਤੋਂ ਬਾਅਦ ਹੈਡਰ ਦੇ ਨਾਲ ਉਹਨਾਂ ਨੇ ਬਹੁਤ ਵਧੀਆ ਗੋਲ ਸਕੋਰ ਕੀਤਾ, ਸੋ 2 ਗੋਲ ਉਹ ਵੀ ਕਰ ਗਏ ਨੇ। ਸੋ ਜਿਹੜੇ 5-6 ਸੁਪਰ ਸਟਾਰ ਨੇ ਦੁਨੀਆਂ ਦੇ, ਉਹਨਾਂ ਦੇ ਵਿੱਚੋਂ ਸਿਰਫ ਤੁਸੀਂ ਕਹਿ ਸਕਦੇ ਹੋ ਕਿ ਰੋਨਾਲਡੋ ਪਿੱਛੇ ਨੇ ਹਲੇ, ਬਾਕੀਆਂ ਨੇ ਸਾਰਿਆਂ ਨੇ ਆਪਣੇ ਜੌਹਰ ਜਿਹੜੇ ਜੀ ਉਹ ਦਿਖਾ ਦਿੱਤੇ ਨੇ।
0: ਜਿਹੜੇ ਕਾਨੂੰਨ ਬਦਲੇ ਨੇ, ਜਿਹੜੇ ਬਾਹਰੋਂ ਥਰੋ ਕਰਨੀ ਆ 5 ਸੈਕਿੰਡ ਦੇ ਅੰਦਰ ਅੰਦਰ ਕਰਨੀ ਆ, ਤੇ ਜਿਹੜੇ ਪਲੇਅਰ ਚੇਂਜ ਕਰਨਾ 16 ਸੈਕਿੰਡ ਦੇ ਅੰਦਰ ਅੰਦਰ ਕਰਨਾ, ਅੱਗੇ ਮਸਾਂ ਤੁਰਦੇ ਹੁੰਦੇ ਸੀ, ਲੇਕਿਨ ਇੱਕ ਹੋਰ ਚੀਜ਼ ਆ ਜਿਹੜੀ ਮੈਂ ਸਮਝਦਾ ਵੀ ਚੇਂਜ ਕਰ ਦੇਣੀ ਚਾਹੀਦੀ ਆ, ਉਹ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਹਰੀਕੇਨ ਨੇ ਪਹਿਲਾਂ ਗੋਲ ਕੀਤਾ, ਗੋਲੀ ਥੋੜਾ ਜਿਹਾ ਅੱਗੇ ਆ ਗਿਆ, ਹੁਣ ਹਰੀਕੇਨ ਭੱਜਿਆ ਬਾਲ ਕੋਲ ਆ ਕੇ ਰੁਕ ਗਿਆ, ਫਿਰ ਕੱਕ ਮਾਰੀ, ਚਾਹੀਦਾ ਹੈ ਵੀ ਇੱਕ ਵਾਰ ਕੰਟੀਨਿਊਟੀ ਤੁਰ ਜਾ ਰਿਹਾ ਉਹਨੂੰ ਉਸੇ ਤਰ੍ਹਾਂ ਹੀ ਕੰਟੀਨਿਊ ਹੋਣਾ ਚਾਹੀਦਾ, ਨਾ ਕਿ ਘਰੇ ਰੁਕ ਗਿਆ ਤੁਰ ਗਿਆ ਕਰੇ ਤਾਂ ਨੂੰ ਛਾਲ ਮਾਰੀ ਕਰੇ ਥੱਲੇ ਨੂੰ ਬਹਿ ਗਿਆ ਕੋਡਾ ਜਿਹਾ ਹੋ ਗਿਆ ਮੁੜ ਗਿਆ ਰਿਹਾ, ਉਹ ਨਹੀਂ ਹੋਣਾ ਚਾਹੀਦਾ।
1: ਡੈਫੀਨੇਟਲੀ ਸਰ, ਮੈਂ 200% ਤੁਹਾਡੇ ਨਾਲ ਐਗਰੀ ਕਰਦਾ, ਔਰ ਇਹੀ ਚੀਜ਼ਾਂ ਜਿਹੜੀਆਂ ਨੇ ਨਾ ਕ੍ਰਿਕਟ ਦੇ ਵਿੱਚ ਵੀ ਹੋ ਰਹੀਆਂ ਨੇ, ਜਿਹੜੇ ਬੈਟਸਮੈਨ ਨੇ ਉਹ ਤਾਂ ਜਦੋਂ ਬਾਲ ਕਰਨ ਤੋਂ ਪਹਿਲਾਂ ਇੱਧਰ ਮੂਵ ਹੋ ਗਿਆ ਉੱਧਰ ਮੂਵ ਹੋ ਗਿਆ ਜੋ ਮਰਜ਼ੀ ਕਰ ਲੈਣ, ਜਿਹੜੇ ਬਾਲਰ ਆ ਉਹਨਾਂ ਦੇ ਫੇਵਰ ਦੇ ਵਿੱਚ ਚੀਜ਼ਾਂ ਘੱਟ ਨੇ, ਔਰ ਇਸੇ ਤਰੀਕੇ ਦੇ ਨਾਲ ਹੁਣ ਜਦੋਂ ਉਹ ਆ ਕੇ ਰੁਕ ਗਿਆ, ਉਹਨੇ ਵਿਚਾਰੇ ਨੇ ਇੰਪਰੋਵਾਈਜੇਸ਼ਨ ਕਰ ਲਈ ਤੇ ਡਾਈਵ ਕਰਤੀ, ਗੋਲ ਰੋਕ ਲਿਆ, ਪਰ ਫਾਇਦਾ ਉਹਦਾ ਕੋਈ ਨਹੀਂ ਹੋਇਆ, ਦੁਬਾਰਾ ਫੇਰ ਪੈਨਲਟੀ ਮਿਲ ਗਈ ਜੀ। ਸੋ ਇਹ ਚੀਜ਼ਾਂ ਇੰਪਰੂਵ ਕਰਨ ਦੀ ਲੋੜ ਹੈ ਜੀ ਫੀਫਾ ਨੂੰ।
0: ਅੱਜ ਕਿਹੜੇ ਕਿਹੜੇ ਮੈਚ ਆ ਜਨਾਬ?
1: ਅੱਜ ਸਰ 4 ਮੈਚ ਨੇ ਔਰ ਬਿਹਤਰੀਨ ਮੈਚ ਨੇ, ਉਹਨਾਂ ਚੋਂ 2 ਤਾਂ ਆਪਾਂ ਸਾਰਿਆਂ ਨੇ ਮੈਨੂੰ ਲੱਗਦਾ ਕਿ ਦੇਖਣੇ ਨੇ ਬੈਠ ਕੇ, ਇੱਕ ਤਾਂ ਚੈਕੀਆ ਵਰਸੇ ਸਾਊਥ ਅਫਰੀਕਾ ਜਿਹੜਾ ਜੀ ਸ਼ੁਰੂ ਹੋ ਗਿਆ, ਤੇ ਉਸ ਤੋਂ ਬਾਅਦ ਫਿਰ ਸਵਿਟਜ਼ਰਲੈਂਡ ਤੇ ਬੋਸਨੀਆ ਹਰਜ਼ੇਗੋਵੀਨਾ। ਈਵਨ ਦੋ ਇਸ ਮੈਚ ਵਿੱਚ ਸਾਡੀ ਟੀਮ ਨਹੀਂ ਖੇਡ ਰਹੀ, ਪਰ ਅਸੀਂ ਇਸ ਨੂੰ ਬਹੁਤ ਕਲੋਜ਼ਲੀ ਵਾਚ ਕਰਾਂਗੇ ਕਿਉਂਕਿ ਆਪਾਂ ਸੇਮ ਗਰੁੱਪ ਦੇ ਵਿੱਚ ਹੈ, ਕਿਉਂਕਿ ਕੈਨੇਡਾ ਤੇ ਕਤਰ 6 ਵਜੇ ਆਮੋ ਸਾਹਮਣੇ ਹੋਣਗੇ, ਤੇ ਉਹ ਵੀ ਇੰਪੋਰਟੈਂਟ ਮੈਚ, ਐਂਡ ਆਈ ਥਿੰਕ ਆਪਣੀ ਟੀਮ ਜਿੱਤਣੀ ਚਾਹੀਦੀ ਹੈ ਕਿਉਂਕਿ ਬੈਂਬੀਤੋ ਤੇ ਅਲਫੋਂਸੋ ਡੇਵਿਸ ਬੋਥ ਆਰ ਸਟਾਰਟਰ ਟੂਡੇ ਐਜ਼ ਪਰ ਜੇ ਕੋਚ ਜੈਸੀ ਮਾਰਸ਼ ਦੀ ਗੱਲ ਸੁਣੀਏ, ਤੇ ਜੇਕਰ ਉਹ ਦੋਨੋਂ ਸਟਾਰਟ ਕਰਦੇ ਨੇ ਤਾਂ ਉਮੀਦ ਹੈ ਕਿ ਸਾਡੀ ਟੀਮ ਬਿਹਤਰ ਫਿਨਿਸ਼ ਕਰੇਗੀ ਤੇ ਜਿੱਤ ਜਾਏਗੀ, ਤੇ ਫਿਰ ਰਾਤੀ ਵਾਲਾ ਜਿਹੜਾ ਪ੍ਰਾਈਮ ਟਾਈਮ ਵਾਲਾ ਮੈਚ ਹੈ ਨਾ ਦੇਵ ਜੀ, ਉਹ ਬੜਾ ਘੈਂਟ ਹੋਏਗਾ ਕਿਉਂਕਿ ਹੋਸਟ ਨੇਸ਼ਨ ਮੈਕਸੀਕੋ ਤੇ ਸਾਊਥ ਕੋਰੀਆ ਜਿਹੜੀ ਕਿ ਬਹੁਤ ਵਧੀਆ ਖੇਡੀ ਹੈ ਔਰ ਉਹਨਾਂ ਨੇ ਪਹਿਲੇ ਮੈਚ ਦੇ ਵਿੱਚ ਚੈਕੀਆ ਨੂੰ ਹਰਾਇਆ ਵੀ ਸੀ, ਤੇ ਉਹ ਕਿਸ ਤਰ੍ਹਾਂ ਪਰਫਾਰਮ ਕਰਦੇ ਨੇ ਉਹ ਦੇਖਣ ਵਾਲਾ ਹੋਏਗਾ ਜੀ।
0: ਉਹ ਮੇਰੇ ਖਿਆਲ 9 ਵਜੇ ਹੈ,
1: ਉਹ 9 ਵਜੇ ਜੀ।
0: ਚੈੱਕ ਨੇ ਆਲਰੇਡੀ ਇੱਕ ਗੋਲ ਕਰਤਾ ਜਨਾਬ,
1: ਮੁਬਾਰਕਾਂ ਜੀ, ਫਿਰ ਤਾਂ ਚੈਕੀਆ ਵੀ ਪੂਰਾ ਜ਼ੋਰ ਲਾਏਗਾ ਕਿਉਂਕਿ ਉਹ ਸਾਊਥ ਕੋਰੀਆ ਤੋਂ ਹਾਰ ਕੇ ਆਏ ਨੇ। ਸੋ ਸਾਊਥ ਅਫਰੀਕਾ ਇਸ ਗਰੁੱਪ 'ਚ ਤੁਸੀਂ ਕਹਿ ਸਕਦੇ ਹੋ ਕਿ ਮਾੜੀ ਟੀਮ ਹੈ, ਬਾਕੀ 3 ਟੀਮਾਂ ਦੇ ਵਿੱਚੋਂ 2 ਤਾਂ ਪੱਕੀਆਂ ਹੀ ਨੇ, ਤੇ 3 ਜਿਹੜੀ ਬੈਸਟ ਫਿਨਿਸ਼ ਕਰੇਗੀ ਉਹ ਵੀ ਟੀਮਾਂ ਇਸ ਵਾਰੀ 8 ਜਿਹੜੀਆਂ ਨੇ ਅੱਗੇ ਜਾਣੀਆਂ ਨੇ। ਸੋ 3 ਨੰਬਰ ਤੇ ਫਿਨਿਸ਼ ਕਰਨ ਵਾਲੀਆਂ ਟੀਮਾਂ ਨੂੰ ਵੀ ਨੌਕਆਊਟ ਦੇ ਵਿੱਚ ਜਾਣ ਦਾ ਮੌਕਾ ਮਿਲਣਾ ਜੀ।
0: ਅੱਛਾ, ਕੋਈ ਹੋਰ ਅਪਡੇਟ ਜਿਹੜੀ ਹੈਗੀ ਆ ਸਪੋਰਟਸ ਰਿਲੇਟਡ?
1: ਵਰਲਡ ਕੱਪ ਦੀ ਕਰ ਦਿੰਦਾ ਜੀ, ਕੁੜੀਆਂ ਦਾ T20 ਵਰਲਡ ਕੱਪ ਚੱਲ ਰਿਹਾ ਔਰ ਕੱਲ ਇੰਡੀਆ 95 ਰਨ ਦੇ ਨਾਲ ਨੈਦਰਲੈਂਡ ਤੋਂ ਜੇਤੂ ਰਿਹਾ। ਇੰਗਲੈਂਡ ਦੇ ਵਿੱਚ ਇਹ ਟੂਰਨਾਮੈਂਟ ਹੋ ਰਿਹਾ, ਸਮ੍ਰਿਤੀ ਮਾਂਦਨਾ ਪਲੇਅਰ ਆਫ ਦਾ ਮੈਚ ਬਣੇ ਨੇ। ਇੰਡੀਆ ਇਸ ਜਿੱਤ ਦੇ ਨਾਲ ਆਪਣੇ ਗਰੁੱਪ ਦੇ ਵਿੱਚ ਪਹਿਲੇ ਨੰਬਰ ਤੇ ਆ ਗਿਆ, ਆਸਟ੍ਰੇਲੀਆ ਦੂਸਰੇ ਨੰਬਰ ਤੇ ਆ, ਤੇ ਹੁਣ ਅਸਲੀ ਮੈਚ ਜਿਹੜਾ ਇੰਡੀਆ ਦਾ ਸੰਡੇ ਨੂੰ ਹੈ ਜੀ ਸਾਊਥ ਅਫਰੀਕਾ ਦੇ ਨਾਲ, 9:30 ਵਜੇ ਈਸਟਰਨ ਸਟੈਂਡਰਡ ਟਾਈਮ ਦੇ ਨਾਲ ਸ਼ੁਰੂ ਹੋਣਾ। ਇੰਪੋਰਟੈਂਟ ਮੈਚ ਮੈਂ ਇਸ ਕਰਕੇ ਕਹਿ ਰਿਹਾ, ਦੇਖੋ ਟੀਮਾਂ ਭਾਵੇਂ ਇਸ ਗਰੁੱਪ 'ਚ ਪੰਜ ਹੋਣ ਚਾਹੇ ਛੇ ਹੋਣ ਪਰ ਅੱਠ ਹੋਣ, ਪਰ ਅਸਲੀ ਕ੍ਰਿਕਟ ਪਲੇਇੰਗ ਨੇਸ਼ਨ, ਵਧੀਆ ਕ੍ਰਿਕਟ ਪਲੇਇੰਗ ਨੇਸ਼ਨ ਤਿੰਨ ਹੀ ਨੇ ਇਸ ਗਰੁੱਪ ਦੇ ਵਿੱਚ, ਇੰਡੀਆ, ਆਸਟ੍ਰੇਲੀਆ ਤੇ ਸਾਊਥ ਅਫਰੀਕਾ। ਬਾਕੀ ਟੀਮਾਂ ਪਾਰਟੀਸਪੇਟ ਕਰਨ ਆਈਆਂ ਨੇ ਪਰ ਉਹ ਵਰਲਡ ਕੱਪ ਜਿੱਤਣ ਵਾਲੀ ਪੋਜੀਸ਼ਨ 'ਚ ਨਹੀਂ ਹੈਗੀਆਂ। ਸੋ ਇੰਡੀਆ ਨੂੰ ਸਾਊਥ ਅਫਰੀਕਾ ਤੇ ਆਸਟ੍ਰੇਲੀਆ 'ਚੋਂ ਇੱਕ ਨੂੰ ਬਾਈ ਜੀ ਹਰਾਉਣਾ ਪੈਣਾ, ਕਿਉਂਕਿ ਦੋ ਹੀ ਟੀਮਾਂ ਇੱਕ ਗਰੁੱਪ ਦੇ ਵਿੱਚੋਂ ਸੈਮੀਫਾਈਨਲ ਤੱਕ ਪਹੁੰਚ ਰਹੀਆਂ ਨੇ। ਸੋ ਜੇਕਰ ਇੰਡੀਆ ਸਾਊਥ ਅਫਰੀਕਾ ਤੇ ਆਸਟ੍ਰੇਲੀਆ ਦੋਨਾਂ ਨੂੰ ਹਾਰ ਜਾਂਦਾ ਤਾਂ ਟਾਟਾ ਬਾਏ ਬਾਏ, ਜੇ ਉਹਨਾਂ 'ਚੋਂ ਇੱਕ ਨੂੰ ਜਿੱਤ ਜਾਂਦਾ ਤਾਂ ਫਿਰ ਸੈਮੀਫਾਈਨਲ ਦਾ ਰਾਹ ਪੱਕਾ ਜੀ।
0: ਆਲਰਾਈਟ ਸਰ, ਆਪਣੀ ਲਿਸਟਿੰਗ ਦੀ ਵੀ ਜਾਣਕਾਰੀ ਦੇ ਦਿਓ।
1: ਲਿਸਟਿੰਗ ਤਾਂ ਸਿਰਫ ਇਹੀ ਹੈ ਦੇਵ ਜੀ, ਮੈਂ ਅਪਡੇਟ ਕਰ ਦਿੰਦਾ, ਐਨੀਬਡੀ ਲੁਕਿੰਗ ਟੂ ਬਾਏ ਸੈਲ, ਸਿੰਪਲ ਰੱਖਦੇ ਜੀ, ਬਾਏ ਸੈਲ ਲੀਜ਼ ਔਰ ਇਨਵੈਸਟ ਇਨ ਰੀਅਲ ਅਸਟੇਟ, 2003 ਤੋਂ ਮੈਂ ਰੀਅਲ ਅਸਟੇਟ ਕਰ ਰਿਹਾ ਜੀ, ਐਕਸਪੀਰੀਅੰਸ ਦਾ ਫਾਇਦਾ ਚੱਕ ਸਕਦੇ ਹੋ, ਡਿਸਕਸ਼ਨ ਕਰ ਸਕਦੇ ਹੋ, ਆਫਿਸ 'ਚ ਆ ਕੇ ਮਿਲ ਸਕਦੇ ਹੋ। ਨੰਬਰ ਮੇਰਾ ਜੀ 416-669-1423, 416-669-1423, ਤੇ ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ।
0: ਤੁਹਾਡਾ ਵੀ ਧੰਨਵਾਦ ਜਨਾਬ, ਥੈਂਕ ਯੂ।
2: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care. Quick Truck Lube, are you
0: ready? ਇੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040, ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040, ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
6: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab. Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: Dev Chakla, and you are not.
7: Indian Fruitland, one stop for all your grocery needs.
8: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
7: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ, ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
9: ਇਸ ਸਮਰ ਸਿਰਫ ਮੌਸਮ ਹੀ ਹੌਟ ਨਹੀਂ, ਏਅਰਪੋਰਟ ਨਿਸਾਨ ਦੀਆਂ ਡੀਲਸ ਉਸ ਤੋਂ ਵੀ ਜ਼ਿਆਦਾ ਹੌਟ ਨੇ।
10: ਬ੍ਰਾਂਡ ਨਿਊ 2026 ਨਿਸਾਨ ਕਿਕਸ ਬਾਈ ਕਰੋ ਸਿਰਫ $26,899 ਵਿੱਚ, 2026 ਨਿਸਾਨ ਰੋਗ ਲੀਸ ਕਰੋ ਸਿਰਫ $189 ਬਾਈ ਵੀਕਲੀ, 2026 ਰੋਗ ਫਾਈਨਾਂਸ ਕਰੋ 0% ਨਾਲ ਜਾਂ ਅਪ ਟੂ $5,000 ਕੈਸ਼ ਰਿਬੇਟ ਲਵੋ, ਟੈਕਸਿਸ, ਲਾਇਸੈਂਸ ਫੀਸ ਐਕਸਟਰਾ, ਕੰਡੀਸ਼ਨਸ ਅਪਲਾਈ।
9: ਇਹ ਹੌਟ ਡੀਲ ਸਿਰਫ ਜੂਨ 30 ਤੱਕ ਹੀ ਨੇ, ਹੋਰ ਜਾਣਕਾਰੀ ਲਈ ਅੱਜ ਹੀ ਰਾਜ ਸੋਤਾ ਜਾਓ, ਫਾਰੂਕ ਨੂੰ ਕਾਲ ਕਰੋ ਐਟ 905-791-4900।
11: ਵਾਹ ਵਾਹ, ਨਰਸ ਨਾਲ ਵਿਆਹ ਕਰਾ ਲਿਆ, ਕਿੱਦਾਂ ਚੱਲ ਰਹੀ ਹੈ ਫਿਰ ਤੁਹਾਡੀ ਮੈਰਿਜ ਲਾਈਫ?
12: ਓਏ ਪੁੱਛਣਾ ਯਾਰ, ਜਦੋਂ ਤੱਕ ਉਹਨੂੰ ਸਿਸਟਰ ਨਾ ਕਹੋ ਤਦ ਤੱਕ ਤਾਂ ਮੇਰੀ ਕੋਈ ਗੱਲ ਹੀ ਨਹੀਂ ਸੁਣਦੀ।
11: ਹੈ ਫਿੱਟੇ ਮੂਤੇਰੇ।
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
13: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213 6477841213।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ। ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ, ਨੀਅਰ ਟੋਬਰਮ, ਯੂਨਿਟ 32। 905-460-9099 905-460-9099 ਇਹਨਾਂ ਦਾ ਨੰਬਰ ਹੈ। ਸੱਜਣਾ, ਪੈਸਾ ਤਾਂ ਸਾਰੇ ਕਮਾ ਲੈਂਦੇ ਨੇ, ਇੱਜ਼ਤ ਕਮਾਉਣੀ ਹਰ ਇੱਕ ਦੇ ਬਸ ਦੀ ਗੱਲ ਨਹੀਂ।
14: ਐ ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
15: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
16: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ। ਕਾਲ 416-991-5939 416-999-5939
11: ਗੱਲ ਸੁਣ, ਹੱਸੀ ਜਾਣਾ ਉੱਥੇ ਖੜਾ। ਇੱਧਰ ਆ।
17: ਹਾਂਜੀ,
11: ਤੇਰਾ ਬੰਟੀ ਨਾਲ ਕੀ ਰਿਸ਼ਤਾ ਹੈ?
17: ਬੰਟੀ ਸਾਡਾ ਭਾਜੀ ਆ ਜੀ, ਦੂਰ ਦਾ ਰਿਸ਼ਤਾ ਹੈ ਸਾਡਾ ਉਹਦੇ ਨਾਲ। ਹਾਂਜੀ,
11: ਦੂਰ ਦਾ ਰਿਸ਼ਤਾ ਮਤਲਬ?
17: ਦੂਰ ਦਾ ਰਿਸ਼ਤਾ ਮੇਰਾ ਸਗਾ ਭਰਾ ਜੀ।
11: ਤੇ ਫਿਰ ਦੂਰ ਦਾ ਰਿਸ਼ਤਾ ਕਿਵੇਂ ਹੋਇਆ?
17: ਲੈ ਦੱਸੋ ਭਲਾ, ਇਹਦੇ ਵਿਚਕਾਰ ਤੇ ਮੇਰੇ ਵਿਚਕਾਰ 6 ਭੈਣ ਭਰਾ ਹੋਰ ਵੀ ਹੈਗੇ ਆ।
11: ਫਿੱਟੇ ਮੂੰਹ ਤੇਰੇ।
0: ਕਰਨ ਜੀ, ਪ੍ਰੋਗਰਾਮ ਸਵਾਗਤ ਹੈ।
18: ਸਤਿ ਸ਼੍ਰੀ ਅਕਾਲ ਦੇਵ ਜੀ, ਥੈਂਕ ਯੂ ਸੋ ਮਚ, ਐਂਡ ਸਾਡੇ ਲਿਸਨਰਸ ਦਾ ਵੀ ਬਹੁਤ ਬਹੁਤ ਸਵਾਗਤ ਹੈ।
0: 21 ਤਰੀਕ ਨੂੰ 2 ਚੀਜ਼ਾਂ ਹੋ ਰਹੀਆਂ।
18: ਕੀ?
0: 21 ਤਰੀਕ ਨੂੰ ਤੀਆਂ ਦਾ ਮੇਲਾ ਹੋ ਰਿਹਾ।
18: ਹਾਂ ਹਾਂ।
0: 21 ਤਰੀਕ ਨੂੰ ਕਾਨੂੰਨੀ ਤੌਰ ਤੇ ਸਮਰ ਸ਼ੁਰੂ ਹੋ ਰਹੀ ਹੈ।
18: ਕਾਨੂੰਨੀ
0: ਤੌਰ ਤੇ 21 ਤਰੀਕ ਨੂੰ ਸ਼ੁਰੂ ਹੋ ਰਹੀ ਹੈ। ਸੋ ਦੋ ਵਧੀਆ ਦਿਨ ਚੀਜ਼ਾਂ ਇੱਕੋ ਦਿਨ ਹੋ ਰਹੀਆਂ, 21 ਤਰੀਕ ਨੂੰ ਹੋ ਰਹੀਆਂ। ਤੀਆਂ ਦਾ ਮੇਲਾ 2026 June 21 ਨੂੰ ਹੋ ਰਿਹਾ, 2026 ਨੂੰ ਹੋ ਰਿਹਾ, PSN ਕਨਵੈਨਸ਼ਨ ਸੈਂਟਰ ਚ ਹੋ ਰਿਹਾ। ਇਹ ਸ਼ੁਰੂ ਕਿੰਨੇ ਵਜੇ ਹੋਏਗਾ?
18: ਬਿਲਕੁਲ ਜੀ, 12 ਵਜੇ ਜਿਹੜਾ ਜੀ ਡੋਰਸ ਓਪਨ ਹੋ ਜਾਣੀ ਆ। ਅਪਰੋਕਸ 11:30 ਡੋਰਸ ਆਪਾਂ ਓਪਨ ਕਰ ਦੇਣੀਆਂ ਹੈਗੀਆਂ ਆ, ਤੇ 12 ਵਜੇ ਅਸੀਂ ਐਂਟਰੀ ਲੈਣੀ ਸਟਾਰਟ ਕਰ ਦੇਣੀ ਆ। ਅਪਰੋਕਸ 1:00 ਤੱਕ ਜਿਹੜੀ ਆ ਜੀ ਬੋਲੀਆਂ ਦਾ ਰਾਊਂਡ ਸਟਾਰਟ ਹੋ ਜਾਣਾ, ਉਹਦੇ ਬਾਅਦ ਸਿੰਗਰਸ ਪਰਫਾਰਮੈਂਸ, ਗਿੱਧੇ ਦੀ ਥੀਮ, ਐਂਡ ਲਾਟ ਆਫ ਫਨ।
0: ਲੋਟਸ ਐਂਡ ਲੋਟਸ ਆਫ ਫਨ। ਅੱਛਾ, ਜਿਹੜੇ ਪ੍ਰਾਈਜ਼ ਕੱਢਣੇ ਆ ਉਹ ਦੱਸ ਦੋ ਪਹਿਲਾਂ।
18: ਬਿਲਕੁਲ ਜੀ, ਪ੍ਰਾਈਜ਼ ਜਿਹੜੇ ਆਪਾਂ ਜਿਹੜੇ ਜੇ ਕੱਢਣੇ ਹੈਗੇ ਉਹਦੇ ਵਿੱਚ ਆਪਾਂ ਦੱਸ ਦਿੰਦੇ ਹਾਂ ਕਿ ਸ਼ੇਰ ਆਟੇ ਵੱਲੋਂ ਜਿਹੜੇ ਜੀ ਕੁਛ ਗਿਫਟ ਕਾਰਡ ਤੇ ਫਸਟ ਪ੍ਰਾਈਜ਼ ਵਿਨਰ ਨੂੰ ਉਹਨਾਂ ਨੇ ਜਿਹੜਾ ਜੀ ਸੋਨੇ ਦਾ ਬਿਸਕਿਟ ਜਿਹੜਾ ਜੀ ਗੋਲਡ ਦਾ ਬਿਸਕਿਟ ਜਿਹੜਾ ਜੀ ਉਹਨੇ ਗਿਫਟ ਦੇਣਾ ਹੈਗਾ। ਨਾਲ ਦੀ ਨਾਲ ਟਰਕਿਸ਼ ਏਅਰਲਾਈਨ ਵੱਲੋਂ 2 ਇੰਡੀਆ ਦੀਆਂ ਰਿਟਰਨ ਟਿਕਟਸ ਉਹਨਾਂ ਨੇ ਡਰਾਅ ਦੇ ਵਿੱਚ ਕੱਢਣੀਆਂ। ਪੰਜਾਬ ਇੰਸ਼ੋਰੈਂਸ ਵੱਲੋਂ ਡਾਇਮੰਡ ਰਿੰਗ ਜਿੱਦਾਂ ਕਿ ਉਹਨਾਂ ਨੇ ਲਾਸਟ ਈਅਰ ਕੱਢੀ ਸੀ ਉਦਾਂ ਹੀ ਜਿਹੜੀ ਜੀ ਕੱਢੀ ਜਾਣੀ ਹੈਗੀ ਆ। ਮੋਨਾ ਮਹਿੰਗੀ ਜੀ ਵੱਲੋਂ ਬਹੁਤ ਸਾਰੇ ਗਿਫਟਸ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਵੱਲੋਂ, ਜਿੱਥੇ ਕਿ ਉਹ ਕੁਛ ਕੁ ਟਿਕਟਾਂ ਫਰੀ ਵੀ ਦੇ ਰਹੇ ਹੈਗੇ ਆ। ਤੇ ਨਾਲ ਦੀ ਨਾਲ ਉਹਨਾਂ ਨੇ ਸਾਡੀਆਂ ਪਿਆਰੀਆਂ ਪਿਆਰੀਆਂ ਭੈਣਾਂ ਦੇ ਲਈ ਜਿਹੜੇ ਜੀ ਲੈਪਟਾਪਸ ਆਈਪੈਡਸ ਉਹਨਾਂ ਦੇ ਜਿਹੜੇ ਜੀ ਉੱਥੇ ਬੂਥ ਤੇ ਅਵੇਲੇਬਲ ਹੋਣੇ, ਉਹਨਾਂ ਨੇ ਉਹ ਗਿਫਟ ਨੇ। ਰਾਕੇਸ਼ ਸ਼ਰਮਾ ਜੀ ਵੱਲੋਂ ਬਹੁਤ ਸਾਰੇ ਗਿਫਟਸ ਆ, ਰਾਣੋ ਬੁਟੀਕ, ਪੰਜਾਬ ਟੈਕਸਟਾਈਲ ਐਂਡ ਵੈਂਕੂਵਰ ਕਲੋਥ ਹਾਊਸ, ਸਿੰਗਾਪੁਰ ਜਵੈਲਰਸ, ਸਾਰਿਆਂ ਵੱਲੋਂ ਬਹੁਤ ਸਾਰੇ ਜਿਹੜੇ ਜੀ ਗਿਫਟਸ ਦਿੱਤੇ ਜਾਣੇ ਆ।
0: ਆਲਰਾਈਟ ਆਲਰਾਈਟ, ਜਾਣਕਾਰੀ ਲਈ ਨੰਬਰ ਹੈ 905-799-0999।
18: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਹੈ ਜੀ ਟਿਕਟ ਦੱਸ ਦਈਏ, ਟਿਕਟ ਤੁਸੀਂ megastarevents.com ਤੋਂ ਵੀ ਜਿਹੜੀ ਜੀ ਲੈ ਸਕਦੇ ਆ, ਜਾਂ ਸਾਡੇ ਹੈੱਡ ਆਫਿਸ ਦੇ ਵਿੱਚ ਆ ਕੇ ਵੀ ਤੁਸੀਂ ਰੈਗੂਲਰ ਟਿਕਟ ਜਾਂ VVIP ਸੋਲਡ ਆਊਟ, ਤੁਸੀਂ VIP ਜੇ ਟਿਕਟ ਲੈਣੀ ਜਿਹੜੀ $50 ਦੀ ਆ ਉਹ ਤੁਸੀਂ ਸਾਡੇ ਆਫਿਸ ਦੇ ਵਿੱਚੋਂ ਜਿਹੜੀ ਜੀ ਲੈ ਸਕਦੇ ਹੈਗੇ ਆ। ਸਾਡਾ ਆਫਿਸ ਦਾ ਐਡਰੈਸ ਜਿਹੜਾ ਜੀ 2960 ਡੂ ਰੋਡ ਆ, ਮਾਲਟਨ ਗੁਰਦੁਆਰੇ ਨਾਲ ਜਿਹੜਾ ਗ੍ਰੇਟ ਬਿਜ਼ਨਸ ਪਲਾਜ਼ਾ ਆ ਉਹਦੇ ਵਿੱਚ ਯੂਨਿਟ 143। ਸੋ ਫਟਾਫਟ ਪਹੁੰਚੋ, ਕਿਉਂਕਿ ਉੱਥੇ ਜੈਸਮਿਨ ਅਖਤਰ, ਮੰਨਤ ਨੂਰ, ਸੁਦੇਸ਼ ਕੁਮਾਰੀ ਤੇ ਸਾਰਥੀਕੇ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਜੀ ਆਰਟਿਸਟ ਪਰਫਾਰਮ ਕਰਨ 21 ਜੂਨ ਦਿਨ ਐਤਵਾਰ ਫੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜੇ ਜੀ ਪਹੁੰਚ ਰਹੇ ਨੇ। ਸੋ ਇੰਤਜ਼ਾਰ ਤੁਹਾਡਾ ਸਾਨੂੰ ਰਹਿਣਾ ਆ। ਸੋ ਲੈਟਸ ਗੋ ਲੇਡੀਜ਼, ਸੀ ਯੂ ਆਲ ਔਨ June 21st ਸੰਡੇ, ਫੀਅਰਸਨ ਕਨਵੈਨਸ਼ਨ ਸੈਂਟਰ।
0: ਥੈਂਕ ਯੂ ਸੋ ਮਚ, ਇਸ ਤਰ੍ਹਾਂ ਜੁੜੇ ਰਹਿਣਾ, ਅੱਗੇ ਚੱਲ ਕੇ ਤੀਆਂ ਦੇ ਮੇਲੇ ਦੀ ਹੋਰ ਵੀ ਜਾਣਕਾਰੀ ਦਿੱਤੀ ਜਾਏਗੀ। ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋ।
19: ਸਤਿ ਸ਼੍ਰੀ ਅਕਾਲ ਦੇਵਪਾਲ ਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 bedroom plus 2 bedroom ਦੀ ਲੀਗਲ ਬੇਸਮੈਂਟ, 2-car garage, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪਾਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 bedroom plus den, 1 parking, 1 locker ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1 lakh ਥੱਲੇ ਤੁਹਾਨੂੰ ਦਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 feet ਡੀਪ, 115 feet ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 bedrooms ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000। ਮਿਸਿਸਾਗਾ ਦੇ ਅੰਦਰ 2 bed 2 bath ਦਾ ਕੌਂਡੋ ਟਾਊਨ ਹਾਊਸ, ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
0: ਥੈਂਕ ਯੂ। ਓਪੀਪੀ ਵਾਲਿਆਂ ਨੇ ਕੁਛ ਫੜੇ ਆ ਬੰਦੇ ਜਿਨ੍ਹਾਂ ਦਾ ਨਾਂ ਇਹ ਕੈਨੇਡਾ ਦੇ ਨਹੀਂ, ਕੈਨੇਡਾ ਤੋਂ ਬਾਅਦ ਦੇ ਰਹਿਣ ਵਾਲੇ ਆ, ਮੁਸਤਫਾ ਜੱਬਰ, 45 ਸਾਲਾ, ਜਿਹਦੇ ਦੋਸ਼ ਹੈ ਕਿ ਉਹਨੇ 40,000 ਕਿਲੋ ਕੌਂਟਰਾਬੈਂਡ ਤੰਬਾਕੂ ਫੜਿਆ, ਉਹਦੇ ਕੋਲੋਂ $10 million ਦੀ ਇਹਦੀ ਕੀਮਤ ਹੈ, 25,000 ਕੈਸ਼ ਫੜਿਆ, 13 ਲੋਕਾਂ ਦੇ ਵੱਖੋ ਵੱਖਰੇ ਚਾਰਜਸ ਲਾਏ ਨੇ। ਜ਼ੈਲਰ ਸਟੋਰ ਬਹੁਤ ਸਾਰੇ ਮਿਸ ਕਰਦੇ ਸੀ, ਜ਼ੈਲਰ ਸਟੋਰ ਦਾ ਅੱਜ ਗ੍ਰੈਂਡ ਓਪਨਿੰਗ ਹੋਈ ਆ, ਇਹ ਨਾਰਥ ਯਾਰਕ ਚ ਹੋਈ ਆ, 80 Orpheus Road ਤੇ ਹੋਈ ਆ, ਯਾਰਕ ਡੇਲ ਸ਼ੋਪਿੰਗ ਸੈਂਟਰ ਦੇ ਨਜ਼ਦੀਕ। ਲੋ ਜੀ, ਗਏ ਤੇ ਆਏ, ਸਟੇ ਟਿਊਨ, ਜੋਕ ਵੀ ਆ ਰਿਹਾ।
20: Everest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Kushaba, Etobicoke ate Walton, je tuhade kol vi hai valid AC license, clean CVOR te abstract US border eligibility te fast card, ta aaj hi Everest Transportation nu call karo 9058462229 extension ਹੈ 4, ਜਾਂ ਫਿਰ 9053348222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8822, ਐਕਸਟੈਂਸ਼ਨ ਹੈ 4।
0: ਐਵਰੇਜ ਟਰਾਂਸਪੋਰਟ ਦਾ ਸੁਨੇਹਾ ਸੁਣਿਆ, ਕ੍ਰਾਸ ਬਾਰਡਰ ਏਜ ਦਾ ਡਰਾਈਵਰ ਦੀ ਲੋੜ ਹੈ, ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, 3,000 ਮੀਲ ਵੀਕ ਦੇ ਮਿਲਣਗੇ, ਵੈਲਿਡ ਲਾਇਸੈਂਸ ਵਗੈਰਾ, CVOR ਕਲੀਨ ਹੋਣਾ ਚਾਹੀਦਾ, US ਬਾਰਡਰ ਐਲੀਜੀਬਲ ਹੋਣਾ ਚਾਹੀਦਾ। ਜਿਹੜੀ ਹੋਰ ਖਬਰ ਹੈ, ਹੋਰ ਵੀ ਪੈਸੇ ਬਣਾ ਸਕਦੇ ਹੋ, ਮਿਡ ਵੈਸਟ ਦੇ ਇਲਾਕੇ 'ਚ ਜਾਂ US ਈਸਟ ਵੱਲ ਤੁਸੀਂ ਜਾਣਾ ਹੈ, ਉਧਰ ਵੀ ਇਹਨਾਂ ਕੋਲ ਡਰਾਈਵਰਾਂ ਦੀ ਲੋੜ ਹੈ। 905-846-2229 ਕੌਣ ਕਹਿੰਦੇ ਨੇ? ਬਹੁਤ ਸਾਰੇ ਕਹਿੰਦੇ ਟਰੱਕਿੰਗ ਇੰਡਸਟਰੀ 'ਚ ਨੌਕਰੀਆਂ ਨਹੀਂ ਮਿਲਦੀਆਂ। ਕੌਣ ਕਹਿੰਦਾ ਹੈ? ਹੈਂ, ਇਹ ਵੀ ਮਰੀ ਜਾਂਦੇ। ਆਹ ਚੱਕੋ 905-846-2229-846-2229 ਐਕਸਟੈਂਸ਼ਨ 4। ਤੁਹਾਡੇ ਘਰੇ ਕੋਈ ਛੋਟਾ ਵੱਡਾ ਫੰਕਸ਼ਨ ਹੈ, ਵਿਆਹ ਸ਼ਾਦੀ ਦਾ ਹੈ, ਘਰੇ ਕੋਈ ਨਵਾਂ ਘਰ ਲੈ ਕੇ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ, ਅਖੰਡ ਪਾਠ ਕੀਰਤਨ ਕਰਾਇਆ ਹੈ, ਨੋ ਪ੍ਰੋਬਲਮ। ਤੁਸੀਂ ਟੈਂਟ ਲਾਉਣੇ ਆ ਤਾਂ ਜਸ਼ਨ ਟੈਂਟ ਵਾਲਿਆਂ ਨੂੰ ਫੋਨ ਕਰ ਲਓ। ਹਾਈ ਪੀਕ ਦੇ ਟੈਂਟ ਲਾਉਂਦੇ ਨੇ, ਕਲੀਅਰ ਟੌਪ ਟੈਂਟ ਲਾਉਂਦੇ ਨੇ, ਪੌਪ ਅਪ ਟੈਂਟ ਲਾਉਂਦੇ ਨੇ, ਹਰ ਤਰ੍ਹਾਂ ਦੇ ਫਰੇਮ ਟੈਂਟ ਲਾਉਂਦੇ ਨੇ, ਟੇਬਲ, ਕੁਰਸੀਆਂ, ਫਲੋਰਿੰਗ, ਪੋਰਟੇਬਲ ਵਾਸ਼ਰੂਮ, ਹਰ ਚੀਜ਼ ਤੁਹਾਡੇ ਲਈ ਹਾਜ਼ਰ ਹੈ। 416-294-2857 ਇਹਨਾਂ ਦਾ ਨੰਬਰ ਹੈ। ਟ੍ਰਿਪਲ ਏ ਲੈਂਡਸਕੇਪਿੰਗ, ਹਰ ਤਰ੍ਹਾਂ ਦਾ ਘਾਹ ਲਾਇਆ ਜਾਂਦਾ। ਪੁਰਾਣਾ ਘਾਹ ਪੱਟ ਕੇ ਨਵਾਂ ਲਵਾ ਲਓ, ਪੁਰਾਣੇ ਦਰਖਤ ਪਟਾ ਕੇ ਨਵੇਂ ਲਵਾ ਲਓ, ਘਾਹ ਕਟਾ ਲਓ, ਕਿਆਰੀਆਂ ਪਾ ਲਓ, ਰਿਓ ਸਟਾ ਲਓ, ਹਰ ਤਰ੍ਹਾਂ। ਅੱਛਾ, ਉਹ ਕੀ ਕਹਿੰਦੇ ਹੁੰਦੇ ਆ, ਇੰਟਰਲੋਕਿੰਗ ਵੀ ਕਰ ਦਿੰਦੇ ਆ। ਟ੍ਰਿਪਲ ਏ ਵਾਲੇ ਬਾਈ ਵਧੀਆ ਨੇ। 647-784-1213 ਇਹਨਾਂ ਦਾ ਨੰਬਰ ਆ। ਲਓ ਜੀ, ਗਏ ਤੇ ਆਏ।
1: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
21: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਟ ਸੋਫਾ ਐਂਡ ਲਪਸਿਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਟ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1,500-1600 ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਪਰ।
0: ਬੜੀ ਮਿਹਰਬਾਨੀ ਜੀ, ਟੋਂਕਨ ਰੋਡ ਤੇ ਹੈ, 6085 ਨੰਬਰ ਹੈ, 647-262-0000, ਗ੍ਰੈਂਡ ਫਰਨੀਚਰ। ਲਓ ਜੀ, ਗਏ ਤੇ ਆਏ। ਜੇ ਤੁਸੀਂ ਕੋਟੇਜ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਆਹ ਸੁਣੋ।
22: ਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕੋਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕੋਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
0: Are you ready? ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6472940040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040, 647-429-4040।
23: अरे यार, क्या आप ट्रैफिक में फंसे हुए हैं?
24: Are you really stuck in traffic?
23: Are you stuck in a traffic? No problem, take it easy, calm down and just relax. Culture of Punjab.
0: ਭਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
25: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ।
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002। ਸੱਜਣਾ, ਇਸ ਦੁਨੀਆ ਤੇ ਤੂੰ ਵੀ ਆਇਆ ਔਰ ਮੈਂ ਵੀ ਆਇਆ, ਜ਼ਿੰਦਗੀ ਤੂੰ ਵੀ ਹੰਡਾਈ ਔਰ ਮੈਂ ਵੀ ਹੰਡਾਈ, ਫਿਰ ਰੰਜਿਸ਼ਾਂ ਕਾਹਦੀਆਂ, ਚਲੇ ਆਪਾਂ ਦੋਨਾਂ ਨੇ ਹੀ ਜਾਣਾ ਹੈ।
2: ਕਾਵਿਆ ਹੋਮਿਓ ਕੇਅਰ, ਕਾਫੀ ਇਲਾਜ ਜਹਾਂ ਬੇਅਸਰ ਹੋ ਜਾਤੇ ਹੈ ਵਹਾਂ ਸੇ ਸ਼ੁਰੂ ਹੋਤਾ ਹੈ ਹੋਮਿਓਪੈਥੀ ਕਾ ਅਸਰ। ਬੱਚੋਂ ਸੇ ਲੇਕਰ ਬਜ਼ੁਰਗੋਂ ਤੱਕ, ਨਏ ਸੇ ਲੇਕਰ ਕਈ ਪੁਰਾਣੀ ਬਿਮਾਰੀਆਂ ਤੱਕ, ਜੈਸੇ ਐਲਰਜੀਜ਼, ਐਸਮਾ, ਆਰਥਰਾਈਟਿਸ, ਹੇਅਰ ਲੋਸ, ਸਕਿਨ ਡਿਸਆਰਡਰਸ, ਹੈਡੇਕਸ, ਮਾਈਗ੍ਰੇਨਸ, ਮੇਲ ਜਾਂ ਫੀਮੇਲ ਹੈਲਥ ਇਸ਼ੂਜ, ਡਾਇਜੈਸਟਿਵ ਡਿਸਆਰਡਰਸ ਜਾਂ ਪਾਇਲਸ, ਮੈਂਟਲ ਹੈਲਥ ਇਸ਼ੂਜ, ਹਾਰਟ ਪ੍ਰੋਬਲਮ, ਡਾਇਬਿਟੀਜ਼ ਔਰ ਫੋਰ ਐਨੀ ਕਾਈਂਡ ਆਫ ਅਕਿਊਟ ਔਰ ਕ੍ਰੋਨਿਕ ਡਿਸੀਜ਼ਸ, ਹਮਾਰੇ ਹੋਮਿਓਪੈਥ ਸੇ ਮਿਲੇ ਜਿਨਕੋ 20 ਸਾਲ ਕਾ ਜ਼ਿਆਦਾ ਤਜੁਰਬਾ ਹੈ। ਕਾਵਿਆ ਹੋਮਿਓ ਕੇਅਰ, ਜਹਾਂ ਸੇ ਸ਼ੁਰੂ ਹੋਤਾ ਹੈ ਹੈਲਦੀ ਲਾਈਫ ਕਾ ਸਫ਼ਰ। 10 Cotral Boulevard, Unit 104 in Brampton, 6477602779,
9: 6477602779। ਸਮਰ ਸਿਰਫ ਮੌਸਮ ਹੀ ਹੌਟ ਨਹੀਂ, ਏਅਰਪੋਰਟ ਨਿਸਾਨ ਦੀਆਂ ਡੀਲਸ ਉਸ ਤੋਂ ਵੀ ਜ਼ਿਆਦਾ ਹੌਟ ਨੇ।
6: ਬ੍ਰਾਂਡ ਨਿਊ

0: हॉट डील सिर्फ जूनती तक ही ने। वो जानकारी ले आज ही राज सोता जा फारूक नु कॉल करो एट 905-791-4900।
1: ਅਜਦੀ ਰਾਤੋਂ ਪੈਟਰੋਲ ਦੀ ਪ੍ਰਾਈਸ 1 ਸੈਂਟ ਉੱਪਰ ਜਾਏਗੀ। ਅਮਰੀਕਾ ਵਿਚ ਕੱਲ ਵਾਵਰੋਲਿਆਂ ਨੇ ਕਹਿ ਢਾ ਦਿੱਤਾ, ਘੱਟੋ ਘੱਟ 2 ਰਾਜਾਂ ਵਿਚ ਤਬਾਹੀ ਹੋਣ ਦੀ ਰਿਪੋਰਟ ਆਈ ਹੈ, ਜਦਕਿ ਕੁਝ ਰਾਜਾਂ ਵਿਚ ਭਾਰੀ ਬਾਰਿਸ਼ ਮਗਰੋਂ ਹੜਾਂ ਵਰਗੇ ਹਾਲਾਤ ਬਣ ਗਏ। ਚੰਡੀਗੜ੍ਹ ਤੋਂ ਖ਼ਬਰ ਆਈ ਹੈ, ਬੀਜੇਪੀ ਦੇ ਪ੍ਰਧਾਨ ਦੀ ਪੰਜਾਬੀਆਂ ਬਾਰੇ ਇਤਰਾਜ਼ਯੋਗ ਟਿੱਪਣੀ, ਕਹਿੰਦਾ ਇਮੋਸ਼ਨਲ ਬਲੱਡੀ ਫੂਲਸ ਨੇ ਇਹ, ਲੋਕ ਕਰ ਲਓ ਗੱਲ। ਜਲੰਧਰ ਪਿੰਡ ਸੰਘਵਾਲ ਵਿਖੇ ਇੱਥੋਂ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਬੁੱਧਵਾਰ ਸ਼ਾਮ ਇੱਕ ਔਰਤ ਵੱਲੋਂ ਗੁਟਕਾ ਸਾਹਿਬ ਦੇ ਪੰਨੇ ਪਾੜ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਹੜਾ ਹਜ਼ੂਰ ਸਾਹਿਬ ਵਿਖੇ ਬੱਕਰੇ ਝਟਕਾਏ ਜਾਂਦੇ ਨੇ ਉਹ ਬੇਅਦਬੀ ਨਹੀਂ ਹੈ, ਉਹਦਾ ਜਿਹੜਾ ਖੂਨ ਆ ਉੱਥੇ ਸ਼ਸਤਰਾਂ ਨੂੰ ਲਾਇਆ ਜਾਂਦਾ ਉਹ ਬੇਅਦਬੀ ਨਹੀਂ ਹੈ, ਉਹਦੇ ਬਾਰੇ ਕੋਈ ਬੋਲਦਾ ਹੀ ਨਹੀਂ। ਇਮੀਗ੍ਰੇਸ਼ਨ ਵਿੱਚ ਗਿਰਾਵਟ ਨਾਲ ਕੈਨੇਡਾ ਦੀ ਆਬਾਦੀ ਘਟੀ, ਪਹਿਲੀ ਤਿਮਾਹੀ ਵਿੱਚ 55,000 ਲੋਕਾਂ ਦੀ ਕਮੀ ਮਹਿਸੂਸ ਕੀਤੀ ਗਈ। ਏਜੰਸੀ ਮੁਤਾਬਕ ਆਬਾਦੀ ਵਿੱਚ 0.1% ਦੀ ਗਿਰਾਵਟ ਮੁੱਖ ਤੌਰ ਤੇ ਇਮੀਗ੍ਰੇਸ਼ਨ ਵਿੱਚ ਕਮੀ ਅਤੇ ਜਨਮਾਂ ਨਾਲੋਂ ਮੌਤਾਂ ਦੀ ਗਿਣਤੀ ਵੱਧ ਹੋਣ ਕਾਰਨ ਹੋਈ ਹੈ। ਆਪਣੇ ਕਮਲ ਜੀ ਕੀ ਹਾਲ ਹੈ ਵੀਰੇ?
2: ਦੇਵ ਜੀ ਬਹੁਤ ਵਧੀਆ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਮੌਂਟਰੀਅਲ ਕਬੈਕ ਦੇ ਵਿੱਚ ਇੱਕ ਜ਼ਮਾਨਾ ਦੇ ਬੱਚਾ ਪੈਦਾ ਕਰੋ $2,000 ਦਿੰਦੇ ਸੀ।
2: ਓਕੇ,
1: ਮੈਂ ਕਿਹਾ ਹੁਣ ਇੱਥੇ ਕਮੀ ਹੋ ਰਹੀ ਹੈ, 2,000 ਦੇ ਰਹੋ, ਅਸੀਂ ਦੁਬਾਰਾ ਕਰ ਲੈਂਦੇ ਹਾਂ ਸ਼ੁਰੂ,
2: ਕਿ ਮੂਲ ਦੁਬਾਰਾ ਫੱਕ ਲੈਂਦੇ
1: ਹਾਂ। ਐਨੀਵੇ ਕਮਲ ਜੀ ਸਰਾਂ ਸਾਡੇ ਨਾਲ ਹਾਜ਼ਰ ਨੇ, ਜੋ ਕਿ ਮੌਰਗੇ ਰਿਲੇਟਡ ਪੈਸਾ ਧੇਲੇ ਦੀ ਖਾਤਰ ਤੁਹਾਡਾ ਸਾਥ ਦਿੰਦੇ ਨੇ, ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਕਮਲ ਜੀ ਅੱਜ ਕੀ ਕਹਿਣਾ ਚਾਹੋਗੇ?
2: ਦੇਵ ਜੀ ਅੱਜ ਤੁਸੀਂ ਹੁਣ ਨਾ ਮੇਰੀ ਤੁਸੀਂ ਵੀ ਗੱਲ ਆਪਣੀ ਮਾੜੀ ਜਿਹੀ ਧਿਆਨ ਨਾਲ ਡਿਸਕਸ ਕਰਨ ਵਾਲਾ ਮੁੱਦਾ, ਹਨਾ?
1: ਠੀਕ ਹੈ।
2: ਆਪਾਂ ਹਮੇਸ਼ਾ ਹੀ ਕਿੰਨੇ ਵਾਰੀ ਗੱਲ ਕੀਤੀ ਆ ਆਪਾਂ, ਮੈਂ ਫੋਰ ਸ਼ੋਰ ਆਪਾਂ ਨੂੰ ਪੰਜਾਬੀ ਕਮਿਊਨਿਟੀ ਸੁਣਦੀ ਆ ਤੇ ਆਪਾਂ ਗੱਲ ਵੀ ਪੰਜਾਬੀ ਚ ਹੀ ਕਰਦੇ ਆ, ਆਪਣਾ ਸ਼ੋਅ ਵੀ ਪੰਜਾਬੀ ਚ ਹੀ ਹੁੰਦਾ, ਹਨਾ? ਆਪਾਂ ਹਮੇਸ਼ਾ ਹੀ ਇਹ ਗੱਲ ਕਰਦੇ ਆ ਵੀ ਜਦੋਂ ਵੀ ਤੁਸੀਂ ਕੋਈ ਪ੍ਰੋਪਰਟੀ ਬਾਏ ਕਰਨੀ ਆ ਤੁਹਾਡੇ ਹੱਥ ਚ ਪ੍ਰੀ ਅਪਰੂਵਲ ਹੋਣੀ ਚਾਹੀਦੀ ਆ, ਜਾਂ ਤੁਸੀਂ ਕਿਸੇ ਮੌਰਗੇਜ ਵਾਲੇ ਬੰਦੇ ਨੂੰ ਆਪਦੇ ਪੇਪਰ ਸ਼ੋਅ ਕੀਤੇ ਹੋਣ, ਤੁਹਾਨੂੰ ਕਿਸੇ ਨੇ ਯੈਸ ਕੀਤੀ ਹੋਵੇ ਤਾਂ ਫਿਰ ਤਾਂ ਹੈ, ਹਨਾ? ਹੁਣ ਕੱਲ ਕੈਲਡਨ ਦੇ ਇੱਕ ਦੋ ਦਿਨਾਂ ਦੇ ਵਿੱਚ ਕੈਲਡਨ ਦੇ ਵਿੱਚ ਉੱਥੇ ਲੈਣਾ ਲੱਗੀਆਂ ਸੀ ਤੇ ਸਾਰਾ ਪ੍ਰੋਜੈਕਟ ਸੋਲਡ ਸੀਗਾ।
1: ਅੱਛਾ,
2: ਹਾਂਜੀ, ਉਹ ਪ੍ਰੋਜੈਕਟ ਸੋਲਡ ਆਊਟ ਹੋ ਗਿਆ, ਹਨਾ? ਜਿੰਨੀਆਂ ਲੈਣਾ ਲੱਗੀਆਂ ਦੇਵ ਜੀ ਉੱਥੇ ਘੱਟੋ ਘੱਟ ਨਹੀਂ ਤਾਂ 100-150 ਬੰਦਾ ਸੀਗਾ, ਜ਼ਿਆਦਾ ਹੀ ਹੋਣਾ। ਉਹਨਾਂ 100-150 ਬੰਦੇ ਦੇ ਵਿੱਚੋਂ ਮੈਨੂੰ ਇੱਕ ਵੀ ਬੰਦੇ ਦੀ ਇਹੋ ਜਿਹੀ ਸਾਨੂੰ ਕਾਲ ਨਹੀਂ ਆਏਗੀ, ਕਿਉਂਕਿ ਅਸੀਂ ਇੱਕ ਜਾਣੇ ਨਹੀਂ, ਅਸੀਂ 4-5 ਜਾਣੇ ਦੀ ਸਾਡੀ ਟੀਮਾਂ। ਜੇ ਸਾਡੇ 4-5 ਜਾਣੇ ਕੋਲ ਇੱਕ ਜਾਣੇ ਦੀ ਵੀ ਇਹ ਕਾਲ ਨਹੀਂ ਆਈ ਵੀ ਅਸੀਂ ਘਰ ਬੁੱਕ ਕਰਾਉਣ ਚੱਲੇ ਹਾਂ, ਸਾਨੂੰ ਪ੍ਰੀ ਅਪਰੂਵਲ ਦੀ ਲੈਟਰ ਚਾਹੀਦੀ ਆ, ਜਾਂ ਅਸੀਂ ਘਰ ਹੋਰ ਲੈ ਸਕਦੇ ਹਾਂ, ਸਾਡੀ ਬਾਇੰਗ ਪਾਵਰ ਕੀ ਆ, ਇਹਦਾ ਮਤਲਬ ਮਾਰਕੀਟ ਦੇ ਵਿੱਚ ਉਹ ਬੰਦਿਆਂ ਨੇ ਕਿਤੋਂ ਵੀ ਇਸ ਚੀਜ਼ ਦਾ ਪਤਾ ਨਹੀਂ ਕੀਤਾ ਗਾ।
1: ਕਰ ਲੈਣ ਤੋਂ ਪਹਿਲਾਂ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਨਾਲ ਗੱਲ ਕਰ ਲੈਣੀ ਚਾਹੀਦੀ ਹੈ,
2: ਕਿਉਂਕਿ ਦੇਵ ਜੀ ਆਪਾਂ ਹਮੇਸ਼ਾ ਹੀ ਗੱਲ ਕਰਦੇ, ਜਦੋਂ ਕੋਈ ਹੁਣ ਬੰਦਾ ਸਾਡੇ ਕੋਲ ਆਉਂਦਾ, ਸਾਡੇ ਵਿੱਚ ਆਫਿਸ ਦੇ ਵਿੱਚ ਵੜਨ ਦੀ ਕੋਈ ਫੀਸ ਨਹੀਂ ਗੀ। ਜੇ ਮੈਂ ਕਹਿ ਰਿਹਾ ਵੀ ਸਾਡੇ ਆਫਿਸ ਦੇ ਵਿੱਚ ਆਓ ਤੇ ਸਾਡਾ ਉੱਥੇ ਮੂਹਰੇ ਕੋਈ ਇਹੋ ਜਿਹੀ ਮਸ਼ੀਨ ਲੱਗੀ ਹੋਈ ਹੈ ਵੀ ਅਸੀਂ ਮੂੰਹ ਚੋਂ ਫੇਰ 2 ਸ਼ਬਦ ਬੋਲਾਂਗੇ, ਪਹਿਲਾਂ ਉੱਥੇ ਤੁਸੀਂ ਟਾਈਪ ਕਰੋ, ਇਹੋ ਜਿਹੀ ਕੋਈ ਗੱਲਬਾਤ ਨਹੀਂ। ਜਦੋਂ ਆਪਾਂ ਸ਼ੁਰੂ ਤੋਂ ਹੀ ਇਹ ਗੱਲ ਕਹਿੰਦੇ ਆ ਰਹੇ ਹਾਂ ਵੀ ਜੋ ਵੀ ਕੰਮ ਹੋਣਾ ਸਿਰਫ ਟਰਾਂਸਪੇਰੈਂਟ ਹੋਣਾ, ਜਿਹੜੀ ਤੁਸੀਂ ਪ੍ਰੀ ਅਪਰੂਵਲ ਆ ਤੁਹਾਡੀ 3 ਸਾਲ ਵੈਲਿਡ ਰਹਿਣੀ ਆ
1: ਜੀ।
2: ਜਦੋਂ 3 ਸਾਲ ਜਿਹੜੀ ਚੀਜ਼ ਵੈਲਿਡ ਰਹਿਣੀ ਆ, ਫਿਰ ਤੁਸੀਂ ਕਿਉਂ ਨਹੀਂ ਉਹ ਚੀਜ਼ ਇਨਵੈਸਟਮੈਂਟ ਕਰੋ? ਇਨਵੈਸਟਮੈਂਟ ਕਰਨ ਦਾ ਕੋਈ ਦੁੱਖ ਨਹੀਂ ਗਾ, ਪਰ ਜਾਂ ਤਾਂ ਤੁਸੀਂ ਉੱਥੇ ਸਾਰੇ ਜਾਣੇ ਜਿੰਨੇ ਖੜੇ ਸੀਗੇ, ਜਾਂ ਤਾਂ ਕਹੋ ਵੀ ਆਪਾਂ ਸਾਰਾ ਘਰ ਕੈਸ਼ ਚੱਕਣਾ, ਆਪਣੇ ਕੋਲ ਇੰਨੀ ਪੇਮੈਂਟ ਪਈ ਆ, ਲੈਣੀ ਅਖੀਰ ਨੂੰ ਮੌਰਗੇਜ ਹੀ ਆ, ਤੇ ਫਿਰ ਜੇ ਤੁਸੀਂ ਅੱਜ ਉੱਥੇ ਡਿਪੋਜ਼ਿਟ ਤਾਂ ਦੇ ਦਿਓਗੇ, ਕੱਲ ਨੂੰ ਤੁਹਾਡੀ ਮੌਰਗੇਜ ਨਾ ਹੋਈ ਤੇ ਘਰ ਤਾਂ ਤੁਸੀਂ ਦੂਜਿਆਂ ਦਾ ਭਰਨ ਗਏ ਆ, ਤੁਸੀਂ ਆਪਦੇ ਲਈ ਥੋੜਾ ਉੱਥੇ ਕੁਛ ਕਰਨ ਗਏ। ਜਦੋਂ ਬਾਅਦ ਵਿੱਚ ਜਦੋਂ ਦੇਵ ਜੀ ਨਾ 2-3 ਦਿਨਾਂ ਦੇ ਵਿੱਚ ਮੌਰਗੇਜ ਹੋਈ, ਹੁਣ ਮੇਰੇ ਕੋਲ ਆਉਣਗੇ ਤਾਂ ਮੈਂ ਵੀ ਪ੍ਰਾਈਵੇਟ ਹੀ ਦਿਉਂਗਾ, ਮੈਂ ਹੋਰ ਕੀ ਕਰੂੰਗਾ ਉੱਥੇ? ਫਿਰ ਕਹਿਣਾ ਸਾਨੂੰ ਫੀਸਾਂ ਜ਼ਿਆਦਾ ਲੱਗੀਆਂ, ਫਿਰ ਕਹਿਣਾ ਉਹ ਲੱਗੀਆਂ। ਦੇਵ ਜੀ ਇਕੱਲੀ ਆਪਣੀ ਕਮਿਊਨਿਟੀ ਨਹੀਂ, ਇਨਵੈਸਟਮੈਂਟ ਦੂਜੀਆਂ ਕਮਿਊਨਿਟੀਆਂ ਵੀ ਕਰਦੀਆਂ, ਸਾਡੇ ਕੋਲ ਕਲਾਇੰਟ ਦੂਜੀਆਂ ਕਮਿਊਨਿਟੀਆਂ ਦੇ ਵੀ ਆਉਂਦੇ
1: ਆ। ਕੱਲ ਲਾਈਨ ਲੱਗੀ ਹੋਈ ਸੀ ਕੱਲ ਪਰਸੋਂ, ਉਹ ਤਾਂ ਆਪਣਿਆਂ ਦੀ ਸੀ ਸਾਰੇ,
2: ਉਹ ਸਾਰੀ ਆਪਣਿਆਂ ਦੀ ਸੀਗੀ, ਹਨਾ? ਪਰ ਜਿਹੜੇ ਦੂਜੀ ਕਮਿਊਨਿਟੀ ਵਾਲੇ ਵੀ ਸਾਰੇ ਇਨਵੈਸਟਮੈਂਟ ਕਰਦੇ ਆ, ਕੋਈ ਵੀ ਬੰਦਾ ਐਡਾ ਨਹੀਂ ਕਮਲਾ ਹੁੰਦਾ ਗਾ, ਕੋਈ ਵੀ ਬਿਨਾਂ ਇਨਵੈਸਟੀਗੇਸ਼ਨ ਕੀਤਿਆਂ, ਕੋਈ ਵੀ ਆਪਦੇ ਫਾਈਨਾਂਸ ਦੀ ਜਾਂਚ ਪੜਤਾਲ ਕੀਤਿਆਂ ਐਡੀਆਂ ਇਨਵੈਸਟਮੈਂਟ ਕੋਈ ਨਹੀਂ ਕਰਦਾ। ਉਹ ਸਾਰੇ ਬੰਦੇ ਪ੍ਰੀ ਅਪਰੂਵਲ ਲੈ ਕੇ ਸਾਰਾ ਆਪਦਾ ਬਜਟ ਬਣਾ ਕੇ ਫਿਰ ਇਨਵੈਸਟਮੈਂਟ ਕਰਦੇ, ਤੇ ਕਦੇ ਹੋਰ ਕਿਸੇ ਕਮਿਊਨਿਟੀ ਨੇ ਕਦੇ ਚੀਕਾਂ ਵੀ ਨਹੀਂ ਮਾਰੀਆਂ ਆਪਣੇ ਤੋਂ ਬਿਨਾਂ।
1: ਜੀ ਜੀ।
2: ਸੋ ਮੇਰੀ ਅਖੀਰ ਦੇ ਉੱਤੇ ਇਹ ਕਹਿਣ ਦਾ ਮੇਰਾ ਮਤਲਬ ਇਹੀ ਆ, ਇਨਵੈਸਟਮੈਂਟ ਕਰੋ ਜੇ ਕਿਸੇ ਵੀ ਭੈਣ ਭਰਾ ਨੂੰ ਕੋਈ ਲੋੜ ਹੈਗੀ ਆ, ਲੋੜ ਤਾਂ ਹਰੇਕ ਨੂੰ ਹੈਗੀ ਆ, ਪਰ ਮੇਰੇ ਕਹਿਣ ਦਾ ਮਤਲਬ ਜੇ ਅੱਖਾਂ ਮੀਚ ਲਓਗੇ ਤਾਂ ਮੁਸੀਬਤ ਤਾਂ ਕਿਤੇ ਜਾਣੀ ਨਹੀਂ ਗੀ,
1: ਮੁਸੀਬਤ ਖੜੀ ਆ,
2: ਮੁਸੀਬਤ ਉੱਥੇ ਖੜੀ, ਅੱਖਾਂ ਮੀਚ ਨਾਲ ਤੁਹਾਨੂੰ ਨਹੀਂ ਦਿਸਣੀ ਗੀ, ਅਖੀਰੀ ਆ ਤੁਹਾਡੇ ਦਰਵਾਜ਼ੇ ਤੇ ਜਾਣੀ ਆ, ਜਿਹੜੀਆਂ ਤੁਹਾਡੇ ਕੋਲ ਆਲਰੇਡੀ ਪ੍ਰੋਪਰਟੀਆਂ ਹੈਗੀਆਂ, ਤੁਸੀਂ ਗਾਂਹ ਇਨਵੈਸਟਮੈਂਟਾਂ ਕਰਕੇ ਐਵੇਂ ਉਹਨਾਂ ਨੂੰ ਖਤਰੇ ਦੇ ਵਿੱਚ ਨਾ ਪਾਓ। ਜੇ ਤੁਸੀਂ ਪ੍ਰੋਪਰਟੀ ਲੈਣ ਲਈ ਐਲੀਜੀਬਲ ਹੈਗੇ ਆ, ਤੁਹਾਡੇ ਕੋਲ ਇਨਾਫ ਫੰਡ ਹੈਗੇ ਆ, ਤੁਹਾਡੇ ਕੋਲ ਮੌਰਗੇਜ ਲੈਣ ਦੀ ਪਾਵਰ ਹੈਗੀ ਆ, ਤੁਹਾਡੇ ਕੋਲ ਨੂੰ ਹੋਲਡ ਕਰਨ ਦੀ ਪਾਵਰ ਹੈਗੀ ਆ, ਦੈਨ ਆਪਣੀ ਇਨਵੈਸਟਮੈਂਟ ਆ, ਨਹੀਂ ਤਾਂ ਐਵੇਂ ਲੋਕਾਂ ਦਾ ਘਰ ਪਰੋਈ ਆ, ਉਹ ਮੈਂ ਤਾਂ ਇਸ ਚੀਜ਼ ਦੇ ਵਿੱਚ ਕੋਈ ਸਿਆਣਪ ਨਹੀਂ ਸਮਝਦਾ। ਸੋ ਕਿਸੇ ਵੀ ਭੈਣ ਭਰਾ ਨੂੰ ਕਿਸੇ ਵੀ ਮੌਰਗੇਜ ਦੇ ਰਿਗਾਰਡਿੰਗ ਕੋਈ ਵੀ ਕੁਐਸਚਨ ਆ ਵੀ ਅਸੀਂ ਪ੍ਰੋਪਰਟੀ ਲੈ ਸਕਦੇ ਹਾਂ, ਜੇ ਲਵਾਂਗੇ ਤਾਂ ਕਿਹੜੀ ਬੈਂਕ ਤੋਂ ਮੌਰਗੇਜ ਹੋਊਗੀ, ਕਿੰਨਾ ਰੇਟ ਆਫ ਇੰਟਰਸਟ ਲੱਗੂਗਾ, ਕੀ ਤੁਹਾਨੂੰ ਲੈਂਡ ਟ੍ਰਾਂਸਫਰ ਟੈਕਸ ਲੱਗੂਗਾ, ਸਾਰਾ ਤੁਸੀਂ ਪੇਪਰ ਤੇ ਲਿਖ ਕੇ ਲੈ ਕੇ ਜਾਓ ਨਾ। ਵੀ ਕੱਲ ਨੂੰ ਮੇਰੀ ਹੈਂਡ ਰਾਈਟਿੰਗ ਚ ਲਿਖਿਆ ਹੋਊਗਾ, ਮੈਂ ਇਹਨਾਂ ਕਰੂੰਗਾ ਨਾ ਜੀ ਇਹ ਮੇਰਾ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕੰਮ ਪੇਪਰ ਤੇ ਲਿਖ ਕੇ ਲੈ ਕੇ ਜਾਓ, ਕਿਉਂਕਿ ਕੱਲ ਨੂੰ ਤੁਸੀਂ ਮੈਨੂੰ ਲਿਆ ਕੇ ਵਿਖਾਓ, ਮੈਨੂੰ ਪਤਾ ਹੋਵੇ ਵੀ ਆਹ ਗੱਲ ਮੈਂ ਤੁਹਾਨੂੰ ਕਹੀ ਸੀਗੀ। ਸੋ ਕਿਸੇ ਵੀ ਭੈਣ ਭਰਾ ਨੇ ਇਨਵੈਸਟਮੈਂਟ ਕਰਨੀ ਆ, ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਮੌਰਗੇਜ ਹਮੇਸ਼ਾ ਬੈਂਕ ਤੋਂ ਕਰਾਉਣੀ ਆ। ਨੰਬਰ 1116 356 1870 4163561870 ਨੰਬਰ ਫਿਰ ਬੋਲ ਦਿੰਦਾ ਜੀ, 416-356-1870 416-356-1870
1: ਇੱਕ ਬੰਦਾ ਸੀ।
2: ਹਾਂਜੀ ਦੇਵ ਜੀ।
1: ਕਹਿੰਦਾ ਅੱਗੇ ਮੈਂ ਗਰੀਬ ਸੀ, ਹੁਣ ਗਰੀਬ ਨੀ ਗਾ।
2: ਓਕੇ।
1: ਕਹਿੰਦਾ ਕਿਉਂ? ਕਹਿੰਦਾ ਅੰਗਰੇਜ਼ੀ ਸਿੱਖ ਲਈ। ਕਹਿੰਦਾ ਫੇਰ? ਕਹਿੰਦਾ ਹੁਣ ਪੂਅਰ ਆ।
2: ਪੂਅਰ
1: ਲਓ ਜੀ, ਗੱਲਾਂ ਚੋਂ ਗੱਲ, ਬੋਨੀ ਕਰੋਂਬੀ ਜਿਹੜੀ ਮਿਸਾਗਾ ਦੀ ਮੇਅਰ ਹੁੰਦੀ ਸੀ, ਲਿਬਰਲ ਦੀ ਲੀਡਰਸ਼ਿਪ ਤੇ ਜਾ ਕੇ ਖੜ ਗਈ, ਉਥੋਂ ਹਾਰ ਗਈ, ਹੁਣ ਕਹਿੰਦੀ ਮੈਂ ਅਗਲੀ ਆਉਂਦੀਆਂ ਇਲੈਕਸ਼ਨਾਂ ਚ ਫੇਰ ਮੇਅਰ ਲਈ ਜਾਣਾ ਹੈਗਾ। ਹੁਣ ਯਾਰ ਤੈਨੂੰ ਪਹਿਲਾਂ ਇੱਕ ਵਾਰ ਚੁਣਿਆ ਸੀ, ਤੂੰ ਕੌਂਸੀ ਛੱਡਤੀ, ਲੋਕਾਂ ਦੇ ਪਿੱਠ ਚ ਛੁਰਾ ਮਾਰ ਕੇ ਤੂੰ ਪ੍ਰੋਵਿੰਸ਼ੀਅਲ ਇਲੈਕਸ਼ਨ ਚ ਜਾ ਖੜੀ, ਹੁਣ ਤੂੰ ਕਹਿੰਦੀ ਮੈਂ ਫੇਰ ਆਉਣਾ। ਉਹ ਸੌਂਗ ਚ ਖੈਰ ਸੀ ਐਮ ਮਾਨ ਵੱਲੋਂ ਵੀਡੀਓ ਫੇਕ ਕਰਾਰ ਕਿਹਾ, ਵਿਰੋਧੀਆਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਮੇਰੀ ਪ੍ਰਸਿੱਧੀ। ਪਾਣੀਪਤ ਦੇ ਵਿਅਕਤੀ ਉੱਤੇ ਦੋਹਰੇ ਕਤਲ ਦਾ ਦੋਸ਼ ਹੈ, ਇੱਕ ਵਾਰਦਾਤ ਪੰਜਾਬ ਚ ਕੀਤੀ, ਦੂਜੀ ਹਰਿਆਣਾ ਚ ਕੀਤੀ। ਟੋਰਾਂਟੋ ਦੇ ਇੱਕ ਵਿਅਕਤੀ ਤੇ ਡਰਮ ਬੱਸ ਤੇ ਇਸਲਾਮਾਫੋਬਿਕ ਹਮਲੇ ਦਾ ਦੋਸ਼। ਸਨੀ ਦਿਓਲ ਦੀ ਮੂਵੀ ਆਈ ਸੀ, ਕਿਹੜੀ ਸੀ, ਬਾਰਡਰ ਸੀ, ਹਣੀ ਕਿਹੜੀ ਚੀਜ਼ ਨਲਕੇ ਪੱਟੀ ਜਾਂਦਾ ਸੀ,
2: ਗਦਰ
1: ਹਾਂ, ਉਹ ਚ ਨਲਕੇ ਪੱਟਦਾ ਸੀ। ਹੁਣ ਉਹਦੀ ਮੂਵੀ ਆ ਰਹੀ ਆ, ਉਹਦਾ ਅਸੀਂ ਟੇਜ਼ਰ ਵੀ ਲਾਤਾ devtarla.com ਤੇ, ਬਟਵਾਰਾ 1947 ਉਹ ਚ ਕੀ ਪੱਟੂ?
2: ਇਹੀ ਮੈਂ ਤੁਹਾਨੂੰ ਪੁੱਛਣ ਲੱਗਿਆ ਸੀ, ਹੁਣ ਉਹਦੇ ਚ ਕੀ ਪੱਟਣਾ?
1: ਹੁਣ ਨਲਕੇ ਪੱਟਤੇ ਤੇ ਹੋਰ ਕੀ ਪੱਟ ਸਕਦਾ?
2: ਬੜੀਆਂ ਰੇਲਾਂ ਰੂਲ ਆ, ਇੱਧਰ ਉੱਧਰ
1: ਲਾਈਨਾਂ ਲੂਣਾ ਵੀ ਚੱਕ ਦੂਗਾ, ਰੇਲ ਦੇ ਇੰਜਨ ਮੋਟਿਆਂ ਦਾ ਚੱਕ ਲੂ, ਕੋਈ ਕਰੂਗਾ, ਦੇਖਦੇ ਕੀ ਕਰਦਾ। ਆਲਰਾਈਟ, ਇੱਕ ਆਪਣੇ ਨਾ ਜਦੋਂ ਕੈਨੇਡਾ ਆਉਂਦੇ ਆ, ਫਿਰ 6 ਮਹੀਨੇ ਬਾਅਦ ਇੰਡੀਆ ਜਾਂਦੇ ਆ ਜਾਂ ਸਾਲ ਬਾਅਦ, ਕਾਲੀਆਂ ਐਨਕਾਂ ਰੇ ਪੈਂਦੀਆਂ ਚੋਰੀ ਵਾਲੀਆਂ ਜਾਂ ਸਾਸੀਆਂ ਕਿਤੋਂ ਲੈ ਕੇ, ਤੇ ਜਿਹੜੇ ਫਲੀ ਮਾਰਕੀਟ ਚ ਬ੍ਰਾਂਡਿੰਗ ਦੇ ਕੱਪੜੇ ਮਿਲਦੇ ਆ ਨਕਲੀ, ਉਹ ਪਾ ਕੇ ਜਾਂਦੇ ਆ। ਉਹ ਇੱਕ ਬੱਚਾ ਬਿਮਾਰ ਹੋ ਗਿਆ ਉੱਥੇ ਜਾ ਕੇ, ਉਹਦਾ ਬੀਬੀ ਦਾ, ਉਹ ਡਾਕਟਰ ਦੇ ਲੈ ਗਈ, ਜਾ ਕੇ ਕਹਿੰਦੀ ਡਾਕਟਰ ਨੂੰ, ਕਹਿੰਦੀ ਮਾਈ ਕਾਕਾ ਇਜ਼ ਇਲ, ਇੱਕ ਵੀਕ ਦਾ, ਨਾ ਈਟ ਦਾ, ਨਾ ਸਲੀਪ ਦਾ, ਬਸ ਵੀਪ ਦਾ ਤੇ ਚੀਕ ਦਾ, ਨਾਲੇ ਨੱਕ ਵੀ ਲੀਕ ਦਾ। ਐਨੀਵੇ, ਇੰਡੀਅਨ ਫਰੂਟ ਲੈਂਡ ਦਾ ਸੁਨੇਹਾ ਸੁਣੋ ਤੇ ਆਏ।
3: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
4: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
3: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰਾਂਟਨ।
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 ਸੱਜਣਾ, ਲਾਈਫ ਦਾ ਕੋਈ ਭਰੋਸਾ ਨਹੀਂ, ਦੇਰ ਇਜ਼ ਓਨਲੀ ਵਨ ਲਾਈਫ ਟੂ ਲਿਵ। ਐਸ਼ ਕਰੋ।
6: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 9.99
7: ਚ, ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ,
6: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
7: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
6: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
7: ਕਾਲ 647-429-4040
6: 647-429-4040 ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
8: ਨਾ ਮਾਰੋ ਮੈਨੂੰ,
9: ਮੈਂ ਤੈਨੂੰ ਛੱਡਣਾ ਨਹੀਂ ਅੱਜ ਹੈਗਾ। ਹੈ
8: ਕਿਉਂ ਮਾਰ ਰਹੇ ਹੋ?
9: ਮੈਂ ਛੱਡਣਾ ਨਹੀਂ ਹੈਗਾ, ਇਸ ਕਰਕੇ ਤੈਨੂੰ ਮਾਰ ਰਿਹਾ ਕਿਉਂਕਿ ਡਾਕਟਰ ਨੇ ਕਮਲੀਏ ਤੈਨੂੰ ਕਿਹਾ ਸੀ ਕਿ ਇਹਨੂੰ ਦਵਾਈ ਕੁੱਟ ਕੇ ਖਿਲਾਉਣੀ ਹੈ।
8: ਕੀ ਫਿੱਟੇ ਮੁੱਤ।

0: ਖਬਰਾਂ 'ਚ ਖਬਰ ਆ, ਰੇਤ ਮਾਈਨਿੰਗ ਵਿਵਾਦ ਹੋਇਆ ਛੱਤੀਸਗੜ੍ਹ 'ਚ। ਅੱਧੀ ਰਾਤ ਨੂੰ ਹੋਏ ਹਮਲੇ ਵਿੱਚ ਭਾਜਪਾ ਦਾ ਨੇਤਾ ਕਾਰ ਵਿੱਚ ਜਿਉਂਦਾ ਸਾੜਤਾ, ਦੋ ਹੋਰ ਮਾਰ ਦਿੱਤੇ। ਪੰਜਾਬ ਤੋਂ ਖਬਰ ਆਈ ਆ, 1,00,000 ਰੁਪਈਆ ਰਿਸ਼ਵਤ ਲੈਂਦਿਆਂ ਸਬ ਇੰਸਪੈਕਟਰ ਗ੍ਰਿਫਤਾਰ, ਵਿਜੀਲੈਂਸ ਵੱਲੋਂ ਕਾਬੂ ਕੀਤਾ ਗਿਆ। ਭਾਜਪਾ ਪੰਜਾਬ 'ਚ 117 ਸੀਟਾਂ 'ਤੇ ਇਕੱਲੇ ਚੋਣ ਲੜੇਗੀ। ਯੂਕਰੇਨ ਨੇ ਡਰੋਨ ਅਤੇ ਮਿਜ਼ਾਇਲਾਂ ਹਮਲੇ ਕਰਕੇ ਮਾਸਕੋ ਵਿੱਚ ਕਾਫੀ ਨੁਕਸਾਨ ਕੀਤਾ। ਰਾਣੀ ਲਕਸ਼ਮੀ ਬਾਈ ਇਹਦੇ ਸਿਰ 'ਤੇ ਤਲਵਾਰ ਮਾਰ ਕੇ ਦਾ ਮਾਰਿਆ ਗਿਆ ਸੀ। ਰਾਨ ਜਦੋਂ ਰੁਕ ਗਿਆ, ਪਰ ਹਰਮੋਜ਼ ਦਾ ਖੁੱਲ੍ਹਣਾ ਅਜੇ ਵੀ ਮੁਸ਼ਕਿਲ ਹੈ। ਹਰਮੋਜ਼ ਖੁੱਲ੍ਹਿਆ ਪਰ ਸਿਰਫ 60 ਦਿਨਾਂ ਲਈ ਮੁਫ਼ਤ ਰਾਹ ਮਿਲੇਗਾ, ਉਦੋਂ ਪੈਸੇ ਦੇਣੇ ਪੈਣੇ ਆ। ਹਲਦੀ ਕਮਲਜੀਤ ਜੀ, ਬਟਣਾ ਛੱਡਣਾ ਹੁੰਦਾ ਹਲਦੀ ਲਾਈ ਦੀ ਆਪਾਂ,
1: ਬਿਲਕੁਲ
0: ਮਿਲਾਵਟੀ ਹਲਦੀ ਦੇ ਦੁਲਹਨ ਦੀ ਜਾਨ ਲੈ ਲਈ, ਬਾਜ਼ਾਰ 'ਚ ਸ਼ਰਿਆਂ ਵਿਕ ਰਹੀ ਆ। ਉੱਥੇ ਹਿੰਦੁਸਤਾਨ 'ਚ ਕੋਈ ਐਸੀ ਚੀਜ਼ ਆ ਜਿਹੜੀ ਪਿਓਰ ਵਿਕਦੀ ਹੋਵੇ?
1: ਲੱਗਦਾ ਨਹੀਂ,
0: ਉੱਥੇ ਤਾਂ ਰਿਸ਼ਤੇ ਨਹੀਂ ਪਿਓਰ ਹੈਗੇ। ਐਨੀਵੇ, ਨਿਊਯਾਰਕ ਦੇ ਸੈਂਟਰ ਪਾਰਕ ਵਿੱਚ ਇੱਕ ਬੇਕਾਬੂ ਘੋੜਾ ਗੱਡੀ ਤੋਂ ਡਿੱਗਣ ਨਾਲ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਇੰਡੀਆ ਕੋਲ ਤੰਗੇ ਹੈ ਨਹੀਂ ਹੁਣ, ਇੱਥੇ ਆ ਕੇ ਤੰਗਿਆਂ 'ਤੇ ਬਹਿਣ ਲੱਗ ਗਏ ਯਾਰ, ਵਾਧੂ ਹੀ ਇਹਨਾਂ ਨੂੰ ਹੋਇਆ। ਅਗਲੇ ਸਾਲ IPL 1 ਹਫ਼ਤਾ ਪਹਿਲਾਂ ਸ਼ੁਰੂ ਹੋਵੇਗਾ। ਗਰਮੀ ਅਤੇ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਕਾਰਨ ਇਹ ਫੈਸਲਾ ਲਿਆ ਗਿਆ। ਐਨੀਵੇ, ਜਿਹੜਾ ਮੈਚ ਚੱਲ ਰਿਹਾ ਸੀ ਚੈਚਨੀਆ ਅਤੇ ਸਾਊਥ ਅਫਰੀਕਾ ਦਾ, ਹਾਫ ਟਾਈਮ ਪੂਰਾ ਹੋ ਗਿਆ, ਜਿਹੜਾ ਚੈਚਨੀਆ ਉਹ 1-0 ਦੇ ਫਰਕ ਨਾਲ ਜਿੱਤ ਰਿਹਾ। ਹਾਂਜੀ ਸਰ, ਹੋਰ ਕੀ ਕਹਿਣਾ ਚਾਹੋਗੇ?
2: ਦੇਵ ਜੀ, ਬਾਕੀ ਗੱਲ ਸੈਕਿੰਡ ਗੱਲ ਇਹ ਆ ਵੀ ਜਿਹੜੇ ਬੰਦੇ ਕੋਲ, ਚਲੋ ਇਹ ਤਾਂ ਆਪਾਂ ਗੱਲ ਕਰ ਲਈ ਜਿਹਨੇ ਫਸਟ ਟਾਈਮ ਪ੍ਰੋਪਰਟੀ ਲੈਣੀ ਹੈ ਨਾ, ਉਹਦੇ ਤਾਂ ਜਿਵੇਂ ਹਜੇ ਹੱਥ ਦੇ ਵਿੱਚ ਹੈਗਾ, ਉਹ ਸਭ ਕੁਛ ਚੀਜ਼ਾਂ ਦੇਖ ਸਕਦਾ ਹੈ ਨਾ, ਵੀ ਮੇਰਾ ਬਜਟ ਬਣਦਾ ਜਾਂ ਨਹੀਂ ਬਣਦਾ, ਕਿੱਦਾਂ ਮੇਰੀ ਮੌਰਗੇਜ ਹੋਊ, ਕਿਹੜੀ ਬੈਂਕ ਤੋਂ ਹੋਊਗੀ, ਕਿੱਦਾਂ ਹੋਊਗੀ, ਹੈ ਨਾ। ਪਰ ਹੁਣ ਇੱਥੇ ਗੱਲ ਆ ਜਾਂਦੀ ਜਿਹਨੇ ਪ੍ਰੋਪਰਟੀ ਲਈ ਹੋਈ ਆ, ਉਹਦੇ ਲਈ ਤਾਂ ਹੁਣ ਇਹ ਆਪਸ਼ਨ ਹੈ ਨਹੀਂ ਗੀ। ਜਿਹਨੇ ਜਿਹੜੇ ਬੰਦੇ ਨੇ ਵੀ ਪ੍ਰੋਪਰਟੀ ਲਈ ਆ, ਫਸਟ ਆਫ ਆਲ ਦੇਵ ਜੀ, ਜੇ ਤੁਹਾਡੀ, ਮੈਂ ਅੱਜ ਬਹੁਤ ਕਲੀਅਰਲੀ ਵਾਰ ਵਾਰ ਇਹ ਗੱਲ ਕਹਿ ਰਿਹਾ, 3 ਪੇਮੈਂਟਾਂ ਤੁਹਾਡੀਆਂ ਮਿਸ ਹੋ ਗਈਆਂ, ਜੇ ਤੁਹਾਡੀਆਂ 3 ਪੇਮੈਂਟਾਂ ਵੀ ਮਿਸ ਹੋ ਗਈਆਂ, ਚੌਥੀ ਪੇਮੈਂਟ ਤੁਹਾਡੇ ਅਕਾਊਂਟ ਦੇ ਵਿੱਚੋਂ ਬੈਂਕ ਨੇ ਨਹੀਂ ਲੈਣੀ, ਚੌਥੀ ਪੇਮੈਂਟ ਬਾਅਦ 'ਚ ਪੇ ਆਊਟ ਬਣਾ ਕੇ ਤੁਹਾਨੂੰ ਲੋਇਰ ਨੇ ਭੇਜਣਾ, ਅਤੇ ਲੋਇਰ ਦੇਵ ਜੀ ਮੈਂ ਤੁਹਾਨੂੰ ਇੱਕ ਲੈਟਰ ਦਿਖਾਊਂਗਾ, ਬਾਅਦ 'ਚ $9,000 ਸਿਰਫ ਲੋਇਰ ਦੀ ਫੀਸ ਪਾਈ ਹੁੰਦੀ ਹੈ, ਬਾਅਦ $9,000 ਲੋਇਰ ਦੀ ਫੀਸ ਪਾਈ, 40,000 ਵਕੀਲ। ਹਾਂ ਹੁਣ ਦੇਵ ਜੀ ਇੱਥੇ ਗੱਲ ਪਤਾ ਕੀ ਹੈ, ਜਦੋਂ ਤੁਸੀਂ ਅਣਗਹਿਲੀ ਕਰੋਗੇ, ਉਹ ਚੀਜ਼ ਇਹ ਆ ਵੀ ਜੇ ਸਿੱਧੇ ਸਿੱਧੇ ਤੁਰੇ ਜਾਂਦੇ ਤਾਂ ਠੀਕ ਆ, ਜਦੋਂ ਤੁਸੀਂ ਅਣਗਹਿਲੀ ਕਰੋਗੇ ਉਦੋਂ ਇਹ ਅਦਾਰਿਆਂ ਨੇ ਵਿੱਚ ਆਉਣਾ ਹੀ ਆਉਣਾ, ਅਤੇ ਤੁਹਾਨੂੰ ਇਹ ਫੀਸਾਂ ਪੈਣੀਆਂ ਹੀ ਪੈਣੀਆਂ। ਸੋ ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਕੰਡੀਸ਼ਨ 'ਤੇ ਪਹੁੰਚ ਗਿਆ ਜੀ, ਤੋਂ ਘਰ ਦੀਆਂ ਪੇਮੈਂਟਾਂ ਨਹੀਂ ਹੋ ਰਹੀਆਂ, ਕਿਉਂ ਨਹੀਂ ਹੋ ਰਹੀਆਂ, ਉਹਦਾ ਹੱਲ ਕੀ ਆ, ਉਹਨੂੰ ਆਪਾਂ ਪਹਿਲਾਂ ਕਿਵੇਂ ਸੋਲਵ ਕਰ ਸਕਦੇ ਹਾਂ, ਜਾਂ ਕਿਸੇ ਭੈਣ ਭਰਾ ਨੇ ਕਈ ਵਾਰੀ ਸੈਕਿੰਡ ਮੌਰਗੇਜ ਚੱਕੀ ਹੁੰਦੀ ਆ, ਸੈਕਿੰਡ ਮੌਰਗੇਜ ਇਹ ਨਹੀਂ ਗਾ ਵੀ ਸੈਕਿੰਡ ਮੌਰਗੇਜ ਕਿਉਂ ਲਈ, ਸੈਕਿੰਡ ਮੌਰਗੇਜ ਦੇ ਕਾਰਨ ਹੋ ਸਕਦੇ ਆ ਕਈ ਵੀ, ਕਈ ਕੰਮ ਇਹੋ ਜਿਹੇ ਹੁੰਦੇ ਆ ਵੀ ਜਿੱਥੇ ਰੇਟ ਆਫ ਇੰਟਰਸਟ ਨਹੀਂ ਦੇਖਿਆ ਜਾਂਦਾ ਗਾ, ਪਰ ਜੇ ਤੁਸੀਂ ਸੈਕਿੰਡ ਮੌਰਗੇਜ ਲਈ ਆ, ਉਹ ਸਦਾ ਨਹੀਂ ਰੱਖ ਸਕਦੇ, ਉਹਨੂੰ ਵੀ ਤੁਹਾਨੂੰ ਫਸਟ ਮੌਰਗੇਜ 'ਚ ਪਾਉਣਾ ਪੈਂਦਾ। ਜੇ ਤੁਸੀਂ ਕੁਛ ਇਹੋ ਜਿਹੇ ਲੋਨ ਲੈ ਲਿਆ ਜਿਵੇਂ ਈਜ਼ੀ ਡੇ ਹੋ ਗਿਆ, ਫਾਈਨਾਂਸ ਵਾਲੇ ਹੋ ਗਏ, ਜਿਨ੍ਹਾਂ ਦਾ ਰੇਟ ਆਫ ਇੰਟਰਸਟ ਅਪਰੋਕਸੀਮੇਟਲੀ 40% ਹੁੰਦਾ, ਜੇ ਲੈ ਲਏ ਤਾਂ ਕੋਈ ਇਸ਼ੂ ਨਹੀਂ, ਪਰ ਟਾਈਮ ਟੂ ਟਾਈਮ ਜੇ ਤੁਸੀਂ ਸਾਰੇ ਉਹ ਆਪਦੇ ਨਿੱਕੇ ਮੋਟੇ ਕਰਜ਼ੇ ਮੌਰਗੇਜ ਦੀ ਇੱਕ ਪੇਮੈਂਟ ਦੇ ਵਿੱਚ ਬਣਾ ਲਓਗੇ, ਤਾਂ ਤੁਹਾਡੀ ਜ਼ਿੰਦਗੀ ਫਿਰ ਉੱਥੋਂ ਹੀ ਚੱਲ ਪੈਣੀ ਆ। ਸੋ ਕਿਸੇ ਵੀ ਭੈਣ ਭਰਾ ਨੂੰ ਪੇਮੈਂਟਾਂ ਦੇਣ ਦੇ ਵਿੱਚ ਇਸ਼ੂ ਆ ਰਿਹਾ, ਜਾਂ ਕਿਸੇ ਨੇ ਸੈਕਿੰਡ ਮੌਰਗੇਜ ਚੱਕ ਲਈ ਆ, ਅੱਜ ਉਹਦਾ ਅਪਰੇਜ਼ਲ ਨਹੀਂ ਆ ਰਿਹਾ, ਜਾਂ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਗਾ, ਜਾਂ ਕਿਸੇ ਵੀ ਕਾਰਨ ਕਰਕੇ ਤੁਹਾਡੇ ਕੋਲ ਮਹਿੰਗੇ ਕ੍ਰੈਡਿਟ ਕਾਰਡਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਗਾ, ਇੱਕ ਸੌਖਾ ਰਾਹ ਸਭ ਨੇ ਅਪਣਾਇਆ ਹੋਇਆ ਜੀ, ਬੈਂਕਰਪਸੀ ਕਰ ਦਿਆਂਗੇ। ਬੈਂਕਰਪਸੀ ਕਰਨ ਦਾ ਉਹਨੂੰ ਫਾਇਦਾ ਹੁੰਦਾ ਜਿਹਨੂੰ ਵਿੱਚੋਂ 2 ਪੈਸੇ ਬਚਣੇ ਆ, ਜਿੱਥੇ ਕਹਿ ਦਈਏ ਬੈਂਕਰਪਸੀ ਹਰੇਕ ਲਈ ਨਹੀਂ ਬਣੇਗੀ, ਆਪਣਾ ਤਾਂ ਜੇ ਮੈਂ ਤੁਹਾਨੂੰ ਪੰਜਾਬੀ 'ਚ ਕਹਾਂ ਤਾਂ ਬੈਂਕਰਪਸੀ ਕਰਕੇ ਚਪੇੜਾਂ ਖਾਣ ਵਾਲਾ ਕੰਮ ਬਣ ਜਾਂਦਾ। 7-8 ਸਾਲ ਤੁਹਾਨੂੰ ਕੋਈ ਮਿਲਣਾ ਨਹੀਂ, ਕੁਛ
0: ਮੂੰਹ ਨਹੀਂ ਲਾਉਂਦਾ ਜੀ,
2: ਕੋਈ ਮੂੰਹ ਨਹੀਂ ਲਾਉਂਦਾ ਗਾ, ਉਨੇ ਚਿਰ ਦੇ ਵਿੱਚ ਟਨ ਟਨਾ ਟਨ ਬੋਲ ਜਾਂਦੀ ਆ। ਸੋ ਕਿਸੇ ਵੀ ਭੈਣ ਭਰਾ ਜੇ ਕੋਈ ਬੈਂਕਰਪਸੀ ਦਾ ਸੋਚ ਰਿਹਾ, ਕਿਉਂ ਕਰਨੀ, ਕਿਵੇਂ ਕਰਨੀ, ਕਾਹਤੋਂ ਕਰਨੀ, ਕਰਨੀ ਜਾਂ ਨਹੀਂ ਕਰਨੀ, ਇਹਨਾਂ ਸਾਰੇ ਕੁਸ਼ਚਨ ਆਨਸਰਾਂ ਲਈ ਇੱਕੋ ਹੀ ਆ ਨੰਬਰ 416-356-1870 416-356-1870

0: ਲੋਜੀ ਸਾਡੀ ਲਾਈਨ ਮਿਲ ਚੁੱਕੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ ਸਰ ਜੀ ਵੈਲਕਮ ਟੂ ਦਾ ਸ਼ੋ
1: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ ਬਹੁਤ ਲੋ ਇਨਵੈਂਟਰੀ ਰਹਿ ਗਈ ਹੈ ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ 6 ਮਹੀਨੇ ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ 905-450-2858 ਨੰਬਰ ਹੈ ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਇੰਸਿਸ ਨੂੰ ਮਿਸ ਨਾ ਕਰਨਾ ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ ਸਮੂਥ ਟੌਪ ਇਲੈਕਟ੍ਰਿਕ ਸਟੋਵ ਜਿਹੜਾ ਜੀ ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499 ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ ਤੇ ਫ੍ਰੀ ਹੋਮ ਡਿਲੀਵਰੀ ਹੈ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸਰ
1: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
0: ਆਲਰਾਈਟ
2: ਆ ਭੈਣੇ ਖਰੀਦ ਲਿਆ ਗਹਿਣੇ ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨਹੀਂ ਮਿਲਿਆ ਚੰਗਾ ਸੋਨਾ ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
3: ਜਨਕ ਜਵੈਲਰਸ ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
0: ਲਓ ਜੀ ਜਨਕ ਜੁਲਰ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਹਾਜ਼ਰ ਨੇ ਟੋਰਾਂਟੋ ਸਟਾਕ ਐਕਸਚੇਂਜ ਕਰੂਡ ਆਇਲ ਡਾਲਰ ਸੋਨਾ ਥੱਲੇ ਹੈ ਨੈਸਡੈਕ ਡਾਓ ਇਹ ਇਸ ਸਮੇਂ ਉੱਪਰ ਜਾ ਰਿਹਾ ਹੈ ਗੁੱਡ ਮੀਟ ਖਵਾਈਏ ਤੁਹਾਨੂੰ
4: ਕੋਈ ਨਾ ਅੱਜ ਤੇਰੀ ਤਰੀ ਬਣਾਉਂ ਮਿਰਚਾਂ ਪਾ ਕੇ ਚੰਗਾ ਰਾੜਾ ਲਾਉਂ
5: ਕਿਉਂ ਇਹਦੇ ਮਗਰ ਪਏ ਹੋ ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ ਰੇ ਲੌਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
6: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
7: ਰਾਜ ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ ਯੂ ਮੇ ਗੋ ਨਾਓ
8: ਨਹੀਂ ਨਹੀਂ
7: ਤੂੰ ਚੋਰ ਹੈ
8: ਧੋਖੇਬਾਜ਼ ਹੈ ਕੰਪਨੀ ਨਾਲ ਧੋਖਾ ਨਹੀਂ ਕਰ
9: ਚੋਰ ਹੈ ਤੂੰ
10: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਬੇਲ ਹੇਅਰਿੰਗ ਡਰੰਕ ਡਰਾਈਵਿੰਗ ਘਰੇਲੂ ਝਗੜਾ ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਜਾਣੇ ਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ ਕਾਲ 647-871-5000 647-871-5000
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਇਹ ਲੈਂਡ ਨਾ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਸ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
9: ਪ੍ਰੋਗਰਾਮ ਤੇ ਕਾਲ ਕਰਕੇ ਕਿਸੇ ਵੀ ਟਾਈਮ ਨੰਬਰ ਲੈ ਸਕਦੇ ਹੋ।
0: ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
11: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
12: ਕਾਊਂਟਿੰਗ ਨਹੀਂ, ਇਹ 32-55-80 ਤੇ 8।

0: 416-265-2222. Jay Gundam, call 416-265-2222.
1: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਤੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
4: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
3: This is Vatnoo Dur Radio.

0: Tupper Airport and Derry, the intersection upper, to see cheap flight tickets di pal de vecho, Toronto to Delhi, Delhi to Amritsar de route options suno chahide ne, jan tusi visa services di pal de vecho, puri family vacation upper jaan di soch rahe ne, jithe tuhanu all inclusive vacation packages bhi milde ne, pahunchna wa ji Kataria Tours and Travels, Airport and Derry, the intersection upper, call kar sakde ho 905-678-1200, 905-678-1200, Kataria Tours and Travels, Airport and Derry, the intersection upper.
1: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
2: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा। कॉल 905-460-8888, दैट्स 905-460-8888।
1: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
3: अगर अगर आपका कार एक्सीडेंट हो गया और आप कानूनी मदद लेना चाहते हैं, तो ना सिर्फ हम आपके हक का जायज ज्यादा से ज्यादा पैसा लेकर दिलवाते हैं, बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कुरैशी आपकी अपनी जबान बोलती हूँ, और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं, तो हमारी कंसल्टेंसी बिल्कुल फ्री है। आज ही मुझे कॉल करें, आपके कार एक्सीडेंट केस में आपका इन्फॉर्मेशन लेना आपका हक है। 416-570-0157
4: Vimala village la village padde piyuch jant padda Vimala village la village padde Sasrikal ji main ha todi apni Shipra Goyal te tusi sare sun rahe ho Watno Dur Radio Sukhi Nijjar ji de naal
5: ਜੀ ਦੋਸਤੋ ਵਤਨ ਦੂਰ ਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ। ਇਸ ਟਾਈਮ ਟੋਰਾਂਟੋ ਦੇ ਵਿੱਚ ਤੁਸੀਂ 5:30 AM ਦੇ ਉੱਤੇ ਵਤਨ ਦੂਰ ਦੇ ਨਾਲ ਜੁੜੇ ਹੋਏ ਹੋ। ਸਾਡੇ ਸਟੂਡੀਓ ਦੇ ਵਿੱਚ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ। ਇਸ ਵੀਕਐਂਡ ਦੇ ਉੱਤੇ ਤੀਆਂ ਦਾ ਤਿਉਹਾਰ ਹੈ, ਤੁਹਾਨੂੰ ਪਤਾ ਸਾਰੇ ਰਲ ਮਿਲ ਕੇ ਮਨਾ ਰਹੇ, ਬਹੁਤ ਸਾਰੇ ਆਰਟਿਸਟ ਪਹੁੰਚ ਰਹੇ ਨੇ ਤੇ ਬਹੁਤ ਸਾਰੇ ਤੁਹਾਡੇ ਲਈ ਗਿਫਟ ਤੇ ਕਾਫੀ ਕੁਝ ਹੋਵੇਗਾ, ਅਸੀਂ ਪ੍ਰੋਗਰਾਮ ਜਾਣਕਾਰੀ ਦੇਵਾਂਗੇ। ਪਰ ਉਸ ਦੇ ਨਾਲ ਨਾਲ ਅੱਜ ਇੱਕ ਤੁਹਾਡੇ ਲਈ ਬਹੁਤ ਖੁਸ਼ਖਬਰੀ ਦੀ ਗੱਲ ਹੈ। ਪੰਜਾਬ ਜਾਂਦੇ ਹੋ ਕਿ ਤੁਸੀਂ, ਤੁਹਾਨੂੰ ਪਤਾ ਕਿ ਕਈ ਵਾਰ ਜਦੋਂ ਜਾਂਦੇ ਹੋ ਪੰਜਾਬ ਦੇ ਪਿੰਡਾਂ 'ਚ, ਆਪਾਂ ਰਹਿਣ ਵਾਲੇ ਹਾਂ ਤੇ ਪਿੰਡ ਜਾ ਕੇ ਆਪਾਂ ਸਾਲ ਬਾਅਦ ਜਦੋਂ ਜਾਈਦਾ ਤੇ ਸਫਾਈ ਕਰਕੇ ਤੇ ਪੇਂਟ ਕਰਵਾ ਕੇ ਫਿਰ ਵਾਪਸ ਆਉਣ ਦਾ ਸਮਾਂ ਹੋ ਜਾਂਦਾ। ਰਹਿਣਾ ਤੁਹਾਨੂੰ ਉੱਥੇ ਸਮਾਂ ਨਹੀਂ ਲੱਗਦਾ, ਨਸੀਬ ਨਹੀਂ ਹੁੰਦਾ ਤੇ ਰਿਪੇਅਰ ਵਗੈਰਾ 'ਚ ਜਿੰਨਾ ਸਮਾਂ ਲੱਗ ਜਾਂਦਾ। ਸੋ ਇੱਕ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਇੱਕ GGR ਕਲੱਬ ਲਾਂਚ ਹੋਣ ਜਾ ਰਿਹਾ ਜੀ, ਬਿਲਕੁਲ ਆਦਮਪੁਰ ਏਅਰਪੋਰਟ ਦੇ ਨਜ਼ਦੀਕ, ਜਲੰਧਰ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਲਾਗੇ, ਔਰ ਕਹਿ ਲਈਏ ਕਿ ਸਾਰੇ ਕਾਫੀ ਸਿਟੀਜ਼ ਇਹਨੂੰ ਲਾਗੇ ਪੈਂਦੀਆਂ, ਕਿਉਂਕਿ ਏਅਰਪੋਰਟ ਜਿਹੜਾ ਆਦਮਪੁਰ ਤੋਂ ਰੋਜ਼ਾਨਾ ਦਿੱਲੀ ਨੂੰ ਫਲਾਈਟ ਜਾਂਦੀਆਂ ਨੇ, ਔਰ ਆਪਣੇ ਇਸ ਦੇ ਨਾਲ ਜਾਂਦੀਆਂ ਨੇ ਹਜ਼ੂਰ ਸਾਹਿਬ ਜੀ ਨੂੰ, ਔਰ ਹੋਰ ਵੀ ਬਹੁਤ ਵੱਖਰੇ ਵੱਖਰੇ ਸ਼ਹਿਰਾਂ ਨੂੰ ਫਲਾਈਟ ਜਾਂਦੀਆਂ ਨੇ। ਤੁਹਾਡੇ ਲਈ ਬੜਾ ਇੱਕ ਬਹੁਤ ਵਧੀਆ ਸੁਨਹਿਰੀ ਮੌਕਾ, ਔਰ ਸਾਡੇ ਨਾਲ ਇਸ ਟਾਈਮ ਜਲੰਧਰ ਸ਼ਹਿਰ ਤੋਂ, ਜਿੱਥੇ ਨਈਅਰ ਸਾਹਿਬ ਜੁੜੇ ਹੋਏ ਨੇ ਜਲੰਧਰ ਸਿਟੀ ਲਾਈਵ ਤੋਂ, ਨਾਲ ਦੀ ਨਾਲ ਇਸ ਕਲੱਬ ਦੇ ਕਰਤਾ ਧਰਤਾ ਜੋ ਕਿ ਇਹਨਾਂ ਨੂੰ ਤਿਆਰ ਕਰ ਰਹੇ ਨੇ, ਉਹ ਨੇ ਸਿਮਰਦੀਪ ਸਿੰਘ ਤੋਂ ਕੁਝ ਗੱਲਾਂ ਬਾਤਾਂ ਇਹਨਾਂ ਦੇ ਨਾਲ ਕਰਾਂਗੇ ਕਿ ਕਿੱਦਾਂ ਇੱਥੇ ਬੈਠ ਕੇ ਤੁਸੀਂ ਉਹਦਾ ਫਾਇਦਾ ਲੈ ਸਕਦੇ ਹੋ, ਕਿਵੇਂ ਤੁਸੀਂ ਉਹਦੇ ਵਿੱਚ ਸਿਸਟਮ 'ਚ ਇਸ ਕਲੱਬ ਦੇ ਵਿੱਚ ਆਪਣੇ ਆਪ ਨੂੰ ਐਂਟਰ ਕਰ ਸਕਦੇ ਹੋ, ਕੀ ਮੈਂਬਰਸ਼ਿਪ ਹੈ ਔਰ ਕੀ ਤੁਹਾਨੂੰ ਐਡਵਾਂਟੇਜ ਮਿਲਣਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਜੀ ਵੈਲਕਮ।
6: ਧੰਨਵਾਦ ਜੀ, ਤੁਸੀਂ ਸਾਨੂੰ ਯਾਦ ਕੀਤਾ ਜੀ। ਜਲੰਧਰ ਸਿਟੀ ਲਾਈਵ ਤੋਂ ਰਮੇਸ਼ ਨਈਅਰ ਬੋਲ ਰਿਹਾ ਜੀ।
5: ਜੀ ਨਈਅਰ ਸਾਹਿਬ, ਪਹਿਲਾਂ ਤਾਂ ਜੀ ਆਇਆਂ ਨੂੰ, ਤੁਹਾਨੂੰ ਵੀ, ਔਰ ਪਹਿਲਾਂ ਤਾਂ ਇਹ ਦੱਸੋ ਜੀ ਸਾਡੇ ਪੰਜਾਬ ਦਾ ਕੀ ਹਾਲ ਚਾਲ ਹੈ ਇਸ ਟਾਈਮ, ਕਿੱਦਾਂ ਦਾ ਮਾਹੌਲ ਹੈ, ਕਿੱਦਾਂ ਦਾ ਮੌਸਮ ਹੈ?
6: ਪੰਜਾਬ ਦਾ ਹਾਲਾਤ ਬਹੁਤ ਵਧੀਆ ਜੀ, 40 ਤੋਂ 42 ਡਿਗਰੀ ਟੈਂਪਰੇਚਰ ਚੱਲ ਰਿਹਾ ਅੱਜ ਕੱਲ੍ਹ ਪੰਜਾਬ ਦੇ ਵਿੱਚ। ਜਿਹੜਾ ਹੀਟ ਵੇਵ ਹੈ, ਕਦੀ ਬਾਰਿਸ਼ ਆ ਜਾਂਦੀ ਹੈ ਔਰ ਮੌਸਮ ਜਿਹੜਾ ਸੁਹਾਵਣਾ ਹੋ ਜਾਂਦਾ, ਉਸੇ ਮੌਸਮ ਸੁਹਾਵਣੇ ਦੇ ਵਿੱਚ ਅਸੀਂ ਅੱਜ ਕੱਲ੍ਹ ਸ਼ਹਿਰ ਦੀਆਂ ਕੁਛ ਵਧੀਆ ਖ਼ਬਰਾਂ, ਕਿਉਂਕਿ ਰਾਜਨੀਤਿਕ ਗੁਰਮਾਈ ਹੋਈ ਹੈ ਸਾਡੇ ਪੰਜਾਬ ਦੇ ਵਿੱਚ, ਕਿਉਂਕਿ ਇਲੈਕਸ਼ਨ ਹੈ 2027 ਦੇ, ਕਸ਼ਮਕਸ਼ ਚੱਲ ਰਹੀ ਹੈ 2027 ਦੇ ਇਲੈਕਸ਼ਨ ਜਿਹੜੇ ਆਪਾਂ ਕਿਸ ਤਰ੍ਹਾਂ ਲੜਨੇ ਆ, ਨਵੰਬਰ 'ਚ ਹੋਣੇ ਆ ਕਿ ਫਰਵਰੀ 'ਚ ਹੋਣੇ ਆ, ਇਸ ਕਸ਼ਮਕਸ਼ 'ਚ ਹੈ। ਔਰ BJP ਕੀ ਕਰਨ ਜਾ ਰਹੀ ਹੈ, ਆਮ ਆਦਮੀ ਪਾਰਟੀ ਕੀ ਕਰਨ ਜਾ ਰਹੀ ਹੈ, ਅਸੀਂ ਯਾਨੀ ਕਿ ਬਹੁਤ ਵੱਡੀ ਰਣਨੀਤੀ ਚੱਲ ਰਹੀ ਹੈ, ਬੜੀ ਵੱਡੀ ਰਾਜਨੀਤੀ ਜਿਹੜੀ ਆ ਉਹ ਦਸਤਕ ਦੇ ਰਹੀ ਹੈ।
5: ਬਿਲਕੁਲ ਜੀ, ਔਰ ਜਲੰਧਰ ਸਿਟੀ ਲਾਈਵ ਦੇ ਸਹਿਯੋਗ ਦੇ ਨਾਲ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਇਲੈਕਸ਼ਨਾਂ ਦੀਆਂ ਲਾਈਵ ਕਵਰੇਜ ਵੀ ਕੈਨੇਡਾ ਚ ਬੈਠੇ ਕਰਾਂਗੇ, ਸਾਰੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਆਪਾਂ ਕਰਵਾਵਾਂਗੇ। ਔਰ ਹੁਣ ਜਿਹੜਾ ਆਪਾਂ ਇੱਕ ਖੁਸ਼ਖਬਰੀ ਪੰਜਾਬ ਵਾਸੀਆਂ ਲਈ, ਕਿਉਂਕਿ ਪੰਜਾਬ ਜਿਹੜਾ ਹੈਗਾ ਹਿੰਦੁਸਤਾਨ ਵੀ ਤੇ ਪੰਜਾਬ ਵੀ ਬਹੁਤ ਡਿਵੈਲਪ ਹੋ ਰਿਹਾ, ਬਹੁਤ ਤਰੱਕੀਆਂ ਹੋ ਰਹੀਆਂ, ਬਾਹਰਲੇ ਮੁਲਕਾਂ ਨਾਲੋਂ ਵੀ ਵੱਧ ਜਿਹੜੇ ਵਧੀਆ ਵਧੀਆ ਰਿਜ਼ੋਰਟ ਬਣ ਰਹੇ ਨੇ, ਹੋਟਲ ਬਣ ਰਹੇ ਨੇ, ਤੇ ਜਿਹੜਾ GGR ਕਲੱਬ ਇੱਕ ਰਿਜ਼ੋਰਟ ਬਣ ਰਿਹਾ ਜੀ ਆਦਮਪੁਰ ਏਅਰਪੋਰਟ ਦੇ ਬਿਲਕੁਲ ਨਜ਼ਦੀਕ, ਥੋੜਾ ਜਿਹਾ ਉਹਦੇ ਬਾਰੇ ਦੱਸੋ ਜੀ।
6: ਮੇਰੇ ਨਾਲ ਸਿਮਰ ਜੀ ਹੈ ਨਾਲ। ਸਿਮਰ ਜੀ, ਤੁਸੀਂ ਵਧੀਆ ਤਰੀਕੇ ਨਾਲ ਵਿਆਖਿਆ ਕਰ ਸਕਦੇ ਹੋ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਮਤਲਬ ਦੂਰ ਟੀਵੀ ਔਰ ਜਲੰਧਰ ਸਿਟੀ ਲਾਈਵ ਤੇ, ਤੁਸੀਂ ਆਪਾਂ ਗੱਲ ਕਰੀਏ ਜੀ ਸਿਮਰ ਜੀ।
7: ਹਾਂਜੀ, ਸਤਿ ਸ੍ਰੀ ਅਕਾਲ ਜੀ ਨਈਅਰ ਸਾਹਿਬ, ਸਤਿ ਸ੍ਰੀ ਅਕਾਲ ਜੀ ਟੋਰਾਂਟੋ, ਔਰ ਮੈਂ ਦੁਆਬੇ ਦੇ ਵਿੱਚ ਅੱਜ ਜਾਣਕਾਰੀ ਦੇਣਾ ਚਾਹੁੰਦਾ ਹਾਂ ਜਿਹੜੇ ਕਿ ਲੋਕ ਸਪੈਸ਼ਲੀ ਦੁਆਬੇ ਦੇ ਹੈ, ਜਲੰਧਰ ਦੇ, ਆਪਣਾ ਹੁਸ਼ਿਆਰਪੁਰ ਔਰ ਬੰਗਾ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਨਾਲ ਫਗਵਾੜੇ ਦੇ ਨਾਲ ਸੰਬੰਧਿਤ ਹੈ, ਉਹਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ। ਹੁਣ ਮੇਰੇ NRI ਵੀਰਾਂ ਨੂੰ ਆਪਣਾ ਘਰ ਲੈਣ ਦੀ ਜ਼ਰੂਰਤ ਨਹੀਂ ਹੈ, ਮੈਂ ਤੁਹਾਡਾ ਸੈਕਿੰਡ ਹੋਮ ਜਿਹਨੂੰ ਆਪਾਂ GGR ਰਿਸੋਰਟ ਐਂਡ ਕਲੱਬ ਕਹਿੰਦੇ ਹਾਂ, ਉਹ ਮੈਂ ਪੰਜਾਬ ਦੇ ਧਰਤੀ ਦੇ ਵਿੱਚ, ਦਿਲ ਦੇ ਵਿੱਚ, ਆਦਮਪੁਰ ਏਅਰਪੋਰਟ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਮੈਂ ਹੁਣ ਖੋਲ ਰਿਹਾ, ਜਿਹਦਾ ਉਦਘਾਟਨ ਲਗਭਗ 1 ਮਹੀਨੇ ਦੇ ਵਿੱਚ ਹੋ ਰਿਹਾ, ਜਿਹਦੇ ਵਿੱਚ ਅਸੀਂ ਸਹੂਲਤਾਂ ਤੁਹਾਨੂੰ ਘਰ ਵਰਗੀਆਂ ਦੇ ਰਹੇ ਹਾਂ। ਤੁਹਾਨੂੰ ਦਿੱਲੀ ਹੋਵੇ ਜਾਂ ਤੁਹਾਨੂੰ ਅੰਮ੍ਰਿਤਸਰ ਏਅਰਪੋਰਟ ਹੋਵੇ, ਅਸੀਂ ਤੁਹਾਨੂੰ GIR ਨੂੰ ਕਹਿੰਦੇ ਹਾਂ, GGR ਕਲੱਬ ਰਿਸੋਰਟ ਦੀ ਗੱਡੀ ਤੁਹਾਨੂੰ ਲੈਣ ਵਾਸਤੇ ਹਾਜ਼ਰ ਹੋਏਗੀ ਏਅਰਪੋਰਟ ਤੇ, ਔਰ ਤੁਹਾਨੂੰ ਫੁੱਲਾਂ ਵਾਕਣ ਪੰਜਾਬ ਦੀ ਧਰਤੀ ਦੇ ਵਿੱਚ ਲੈ ਕੇ ਆਏਗੀ, ਔਰ ਉਸਦੇ ਨਾਲ ਨਾਲ ਅਸੀਂ ਇਹਨਾਂ ਦੇ ਵਿੱਚ ਤੁਹਾਨੂੰ ਸਹੂਲਤ ਇਹ ਦੇ ਰਹੇ ਹਾਂ ਕਿ ਸਾਲ ਦੇ ਵਿੱਚ 30 ਦਿਨ 30 ਡੇਜ਼ ਯੂ ਆਰ ਹੇਅਰ ਐਜ਼ ਏ ਯੋਰ ਓਨ ਹੋਮ, ਤੁਹਾਡਾ ਆਪਣਾ GGR ਰਿਸੋਰਟ ਐਂਡ ਕਲੱਬ ਤੁਹਾਨੂੰ ਲੈ ਕੇ ਆਏਗਾ, ਔਰ ਇਹਦਾ ਰੀਜਨੇਬਲ ਰੇਟ ਹੈ $10,000 ਅਸੀਂ ਲਵਾਂਗੇ ਸਿਰਫ 10 ਸਾਲਾਂ ਵਾਸਤੇ, ਪਰ ਵਿਜਿਟ ਪਏਗੀ $1,000 ਕੈਨੇਡੀਅਨ ਪਏਗੀ, ਜਿਹਦੇ ਵਿੱਚ ਖਾਣਾ ਰਹਿਣਾ ਸਹਿਣਾ GGR ਕਲੱਬ ਰਿਸੋਰਟ ਕੰਪਨੀ ਦਾ ਹੋਊਗਾ। ਇਹ 20 ਏਕੜ ਦਾ ਪ੍ਰੋਜੈਕਟ ਆ, ਇਹਦੇ ਵਿੱਚ ਹੈਲੀਪੈਡ, ਏਅਰ ਐਂਬੂਲੈਂਸ ਦੀ ਸੁਵਿਧਾ, ਇਹਦੇ ਵਿੱਚ 3 ਬੈਂਕਟ ਹਾਲ, ਨਾਈਟ ਕਲੱਬ, ਸਪਾ, ਜਿਮ ਤੇ ਵਾਟਰ ਬੋਡੀਜ, ਜਿਵੇਂ ਕਿ ਨਈਅਰ ਸਾਹਿਬ ਨੇ ਕਿਹਾ ਵੀ 42 ਡਿਗਰੀ ਟੈਂਪਰੇਚਰ ਹੈ ਇਸ ਵੇਲੇ ਪੰਜਾਬ ਦਾ, ਬਟ ਜਦੋਂ ਤੁਸੀਂ ਗਰਮੀਆਂ ਚ ਆਓਗੇ ਤੁਹਾਨੂੰ ਵਾਟਰ ਬੋਡੀਜ ਪਾਣੀ ਦਾ ਆਨੰਦ ਲੈਣ ਨੂੰ ਪੂਰਾ ਪੂਰਾ ਮੌਕਾ ਮਿਲੇਗਾ, ਤੁਹਾਨੂੰ ਗਰਮੀ ਨਹੀਂ ਅਸੀਂ ਲੱਗਣ ਦੇਵਾਂਗੇ, ਤੁਹਾਨੂੰ ਪੂਰਾ ਆਨੰਦ ਦੇਵਾਂਗੇ ਜਿਵੇਂ ਤੁਸੀਂ ਪਹਾੜਾਂ ਦੇ ਵਿੱਚ ਤੇ ਇਹ ਪੰਜਾਬ ਦਾ ਸਭ ਤੋਂ ਜਿਹੜਾ ਕਿ ਅਸੀਂ ਤਿਆਰ ਕੀਤਾ, ਕਿਉਂਕਿ ਸਾਨੂੰ ਪਤਾ ਲੱਗਾ ਸੀ NRI ਵੀਰ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਉਹਨਾਂ ਨੂੰ ਰੰਗ ਰੋਗਨ ਕਰਾਉਣ ਵੇਲੇ 25-30 ਦਿਨ ਵੇਸਟ ਹੋ ਜਾਂਦੇ ਸਾਲ ਚ, ਔਰ ਆਉਂਦੇ ਉਹਨਾਂ ਨੂੰ ਪਰੇਸ਼ਾਨੀਆਂ ਹੁੰਦੀਆਂ, ਤੇ ਅਸੀਂ ਸਿਰਫ $10,000 ਲੈ ਕੇ 10 ਸਾਲ ਸੇਵਾ ਕਰਨੀ ਹੈ ਤੁਹਾਡੀ।
6: ਸਿਮਰ ਜੀ, ਸਿਮਰ ਜੀ ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਅਸੀਂ $10,000 ਲਵਾਂਗੇ ਜੇ ਇਹ ਆਪਣੀ ਫੈਸਿਲਿਟੀ ਜਿਹੜਾ ਆਪਣਾ NRI ਵੀਰਾ ਯੂਜ਼ ਨਹੀਂ ਕਰਦਾ, ਤੇ ਉਹਦੇ ਬਦਲੇ ਅਸੀਂ ਕੀ ਉਹਨਾਂ ਨੂੰ ਪ੍ਰੋਫਿਟ ਦੇਣ ਜਾ ਰਹੇ ਹਾਂ?
7: ਦੇਖੋ, ਅਗਰ ਉਹ NRI ਵੀਰ ਸਾਡੇ ਨਹੀਂ ਯੂਜ਼ ਕਰ ਪਾਉਂਦੇ 1 ਸਾਲ ਦੇ ਵਿੱਚ
6: ਜੀ,
7: ਲਗਭਗ ਉਹਨਾਂ ਨੂੰ ਜੇ ਅਸੀਂ ਕਹੀਏ $700 to $800 ਅਸੀਂ ਉਹਨਾਂ ਨੂੰ ਐਜ਼ ਏ ਇਨਸੈਂਟਿਵ ਜੇ ਕਹਿ ਲਓ, ਜਾਂ ਉਹਨਾਂ ਨੂੰ ਇੰਟਰਸਟ ਕਹਿ ਲਓ, ਜਾਂ ਇਨਵੈਸਟਮੈਂਟ ਔਨ ਪ੍ਰੋਪਰਟੀ,
6: ਉਹ ਅਸੀਂ ਉਹਨਾਂ ਨੂੰ ਤੁਹਾਡਾ ਮੋਟਾ ਮੋਟਾ ਕਹਿਣ ਦਾ ਮਤਲਬ ਹੈ ਕਿ ਜੇ ਉਹ ਆਪਣੀਆਂ ਫੈਸਿਲਿਟੀਆਂ ਯੂਜ਼ ਨਹੀਂ ਕਰਦੇ 1 ਸਾਲ ਆਪਣੇ ਇੰਡੀਆ ਨਹੀਂ ਆਉਂਦੇ ਜਾਂ ਪੰਜਾਬ ਚ ਨਹੀਂ ਆਉਂਦੇ, ਤੇ ਉਹਨਾਂ ਨੂੰ ਤੁਸੀਂ ਬਾਏ ਬੈਕ ਜਿਹੜੀ ਆ ਉਹ ਗਰੰਟੀ ਦਿੰਦੇ ਹੋ ਕਿ ਤੁਹਾਨੂੰ ਉਹਨਾਂ ਦੀ ਬੈਕ ਬਾਈ ਮਿਲੇਗੀ?
7: ਲਗਭਗ ਉਹਨਾਂ ਨੂੰ ₹60,000 ਇੰਡੀਆ ਦੇ ਹਿਸਾਬ ਨਾਲ, ਜਿਹਦੀ ਕੀਮਤ ਹੁਣ ਦੇਖੋ ਡਾਲਰ ਇਹਨਾਂ ਦਾ ਵਧੀ ਜਾਂਦਾ ਤੇ ਮੁਕਾਬਲੇ ਕਰਨੇ ਬੜੇ ਔਖੇ ਹੋ ਗਏ ਆ, ਫਿਰ ਵੀ ਅਸੀਂ ਕਹਿ ਸਕਦੇ ਹਾਂ $800 ਇਹਨਾਂ ਨੂੰ ਅਸੀਂ ਦੇਵਾਂਗੇ ਹਰ ਸਾਲ ਦਾ ਜੇ ਇਹ ਨਹੀਂ ਵਰਤਣਗੇ ਫੈਸਿਲਿਟੀ। ਆਮ ਦੇ ਆਮ ਤੇ ਗੁਠਲੀਆਂ ਦੇ ਦਰਾਮ ਇਹਨੂੰ ਕਹਿੰਦੇ ਆ ਕਿ ਅਸੀਂ ਏਦਾਂ ਦੀ ਯੋਜਨਾ ਬਣਾਤੀ ਆ ਕਿ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਪੈਸਾ ਵੀ ਦੇਗੀ। ਮੰਨ ਲਓ ਕੋਈ ਭਰਾ ਨਹੀਂ ਆ ਸਕਦਾ ਹਰ ਸਾਲ, $800 ਹਰ ਸਾਲ ਉਹਦਾ ਇਨਸੈਂਟਿਵ ਮਿਲੂਗਾ। ਜਿਹੜਾ ਉਹ ਨਹੀਂ ਆਉਂਦਾ ਉਹ $800 ਉਹਦਾ ਅਸੀਂ ਉਹਨੂੰ ਕੈਸ਼ ਦੇ ਰੂਪ ਦੇ ਵਿੱਚ ਜਾਂ ਕਿਸੇ ਰੂਪ ਦੇ ਵਿੱਚ ਉਹ ਸਾਡੇ ਰਿਸੋਰਟ ਤੋਂ ਲੈ ਸਕਦਾ।
8: ਆਪਣੀ ਇਨਵੈਸਟਮੈਂਟ ਕਰਨ ਤੇ ਹਾਂ ਇਹਦੇ ਚ ਕੁਛ ਹੋਰ ਵੀ ਹੈਗਾ ਜੀ ਸੁੱਕੀ ਬਾਜੀ, ਇਹਦੇ ਚ ਨਵੀਆਂ ਚੀਜ਼ਾਂ ਕੁਛ ਇਹ ਨੇ ਕਿ ਜੇ ਬੰਦਾ ਇਹਦੇ ਵਿੱਚ ਆਪਣੀ ਇਨਵੈਸਟਮੈਂਟ ਕਰਨਾ ਚਾਹੁੰਦਾ ਐਜ਼ ਏ ਐਨਰਾਈਸ ਐਜ਼ ਏ ਪਾਰਟਨਰ ਤੇ ਉਹਦਾ ਵੀ ਵੈਲਕਮ ਹੈ। ਯਾਨੀ ਕਿ ਸਿਮਰ ਭਾਜੀ ਨਾਲ ਮੇਰੀ ਇਸ ਟੌਪਿਕ ਤੇ ਵੀ ਗੱਲ ਹੋਈ ਸੀ, ਯਾਨੀ ਕਿ ਐਨਰਾਈਆਂ ਨੂੰ ਹੁਣ ਕੈਨੇਡਾ ਤੇ ਇਨਵੈਸਟ ਕਰਨ ਦੀ ਬਜਾਏ ਪੰਜਾਬ ਚ ਵੀ ਅਗਰ ਇਨਵੈਸਟ ਕਰਨਾ ਚਾਹੁੰਦੇ ਆ ਤੇ ਉਹਨਾਂ ਦਾ ਮੋਸਟ ਵੈਲਕਮ ਹੈ
5: ਜੀ। ਔਰ ਨਈਅਰ ਸਾਹਿਬ ਔਰ ਆਪਣੇ ਸਿਮਰਦੀਪ ਭਾਜੀ, ਇਹਦਾ ਕੀ ਪ੍ਰੋਸੀਜਰ ਆ, ਸ਼ੁਰੂਆਤ ਕਿੱਥੋਂ ਕਰਨ, ਉਹ ਕਿੱਦਾਂ ਇਨਵੈਸਟ ਕਰਨ, ਕਿਹਨੂੰ ਮਿਲਣ, ਕਿੱਥੇ ਉਹਨਾਂ ਦਾ ਕੋਈ ਕਿਹੜੀ ਵੈਬਸਾਈਟ ਆ ਕਿਹੜੀ?
7: ਇਹਦੇ ਚ ਨਾ ਸਾਡੀ ਇੱਕ ਸਾਡੀ ਵੈਬਸਾਈਟ ਤੇ ਸਾਰਾ ਕੁਝ ਦਿੱਤਾ ਹੋਇਆ ਜੀ ਜੀ ਆਰ ਕਲੱਬ ਐਂਡ ਰਿਸੋਰਟ, ਤੁਸੀਂ ਪਾਣਾ ਵੈਬਸਾਈਟ ਦੇ ਉੱਤੇ ਸਾਰੀ ਇਨਫੋਰਮੇਸ਼ਨ ਆ ਜਾਣੀ ਆ। ਔਰ ਅੱਗੋਂ ਅਟੈਚ ਕਰ ਰਹੇ ਹਾਂ ਮੈਂਬਰਸ਼ਿਪ ਪਲਾਨ ਵੀ ਕਿੱਦਾਂ ਤੁਸੀਂ ਆਨਲਾਈਨ ਪੇਮੈਂਟ ਵੀ ਕਰ ਸਕਦੇ ਹੋ। ਔਰ ਅਸੀਂ ਨਾ ਸਭ ਤੋਂ ਵੱਡੀ ਐਨਆਰਆਈਆਂ ਦੀ ਭਰਾਵਾਂ ਦੀ ਫੈਸਿਲਿਟੀ ਇਹ ਦੇ ਰਹੇ ਹਾਂ, ਅਮੈਰੀਕਨ ਐਕਸਪ੍ਰੈਸ ਜਾਂ ਦੁਨੀਆਂ ਦੇ ਜਿੰਨੇ ਜਿੰਨੇ EMI ਦੇ ਵਿੱਚ ਵੀ ਲੈ ਸਕਣਗੇ ਆਉਂਦੇ ਟਾਈਮ। EMI ਦਾ ਇਹ ਫਾਇਦਾ ਵੀ ਸਾਨੂੰ 2-3 ਸਾਲ ਚ ਪੇਮੈਂਟ ਕਰ ਸਕਦੇ ਆ, ਸਾਨੂੰ ਕੋਈ ਦਿੱਕਤ ਨਹੀਂ ਪੇਮੈਂਟ ਦੀ। ਸਿਰਫ ਅਸੀਂ ਇਹ ਜਿਹੜੀ ਸਕੀਮ ਦੇ ਰਹੇ ਆ ਸਿਰਫ 500 ਮੈਂਬਰ ਜਿਹੜਾ ਪੂਰੀ ਦੁਨੀਆਂ ਦੇ ਵਿੱਚ ਆ ਉਹਦੇ ਵਾਸਤੇ ਜੋੜ ਰਹੇ ਆ ਤਾਂ ਕਿ ਇਹ ਸਾਡੀ ਦੁਨੀਆਂ ਦੇ ਵਿੱਚ ਨਾਮ ਹੋਵੇ। ਇਹਦੇ ਵਿੱਚ ਮਤਲਬ ਫਸਟ ਕਮ ਫਸਟ ਸਰਵ ਹੈ, 500 ਮੈਂਬਰ ਅਸੀਂ ਜੋੜਦੇ ਹਾਂ ਪੂਰਾ ਵਰਲਡ ਦੇ ਵਿੱਚ ਐਜ਼ ਏ ਮੈਂਬਰਸ਼ਿਪ ਪ੍ਰੋਗਰਾਮ। ਔਰ ਅਸੀਂ ਹੁਣ ਅੱਗੋਂ ਕੋਸ਼ਿਸ਼ ਕਰ ਰਹੇ ਹਾਂ ਕਿ EMI ਪ੍ਰੋਗਰਾਮ ਦੇ ਵਿੱਚ ਵੀ ਇਹਨੂੰ ਲੈ ਜਾਈਏ ਤਾਂ ਕਿ ਕਿਸੇ ਭਰਾ ਦੇ ਉੱਤੇ $10,000 ਦਾ ਇਕੱਠਾ ਬੋਝ ਨਾ ਪਵੇ। ਸੋ ਵੀ ਆਰ ਟਰਾਇੰਗ ਟੂ ਅਵਰ ਲੈਵਲ ਬੈਸਟ ਇਨ ਏ 1 ਮੰਥ ਇਨ ਏ ਵਿਦ ਇਨ 45 ਡੇਜ਼ ਬਿਫੋਰ ਵੀ ਗੈਟਿੰਗ ਔਨ ਬਈ ਇਹਨੂੰ ਅਸੀਂ ਇੰਸਟਾਲਮੈਂਟ ਦੇ ਵਿੱਚ ਲੈ ਜਾਈਏ, ਸਾਡੇ ਭਰਾਵਾਂ ਨੂੰ ਇਕੱਠਾ ਪੈਸਾ ਨਾ ਦੇਣਾ ਪਵੇ। ਸੋ ਸਾਡੇ ਵੱਲੋਂ ਜੀ ਆਇਆਂ ਨੂੰ, ਆਦਮਪੁਰ ਏਅਰਪੋਰਟ ਦਿਨ ਬ ਦਿਨ ਤਰੱਕੀ ਕਰ ਰਿਹਾ, 32 ਡੈਸਟੀਨੇਸ਼ਨ ਇੰਟਰਨੈਸ਼ਨਲ ਇੱਥੋਂ ਟੱਚ ਹੋ ਰਹੇ ਆ, ਇੰਡੀਗੋ ਏਅਰਲਾਈਨ ਇਹਨੂੰ ਕਰ ਰਹੀ ਆ, ਉਸ ਤੋਂ ਇਲਾਵਾ ਅਸੀਂ ਹੋਰ ਏਅਰਲਾਈਨਾਂ ਜਿਹੜੀਆਂ ਆਦਮਪੁਰ ਦੇ ਵਿੱਚ GGR ਰਿਸੋਰਟ ਐਂਡ ਕਲੱਬ ਹੀ ਲੈ ਕੇ ਆ ਰਹੇ ਆ। ਕੁਛ ਫਲਾਈਟਾਂ ਸਾਡੇ ਪ੍ਰਧਾਨ ਜੀ ਦੇਵ ਠਿੰਡ ਜੀ ਆ ਜਿਹੜੇ NRI ਯੂਨੀਅਨ ਦੇ ਜਿਹੜੇ ਇੰਗਲੈਂਡ ਬੈਠੇ ਆ ਇਸ ਵੇਲੇ, ਕੁਛ ਫਲਾਈਟਾਂ ਦੀ ਕੋਸ਼ਿਸ਼ ਉਹਨਾਂ ਦੀ ਵੀ ਆ ਕਿ ਆਦਮਪੁਰ ਸਿੱਧੀਆਂ ਫਲਾਈਟਾਂ ਆਣ ਔਰ ਅਸੀਂ ਪੂਰਾ ਦੁਆਬੇ ਵਾਲੇ ਪੂਰੇ ਦੁਨੀਆਂ ਦੇ ਵਿੱਚ ਜੁੜ ਸਕੀਏ। ਔਰ ਸਾਡੀ ਕੋਸ਼ਿਸ਼ ਹੈ ਵੀ ਅਕੋਮੋਡੇਸ਼ਨ ਏਅਰਲਾਈਨਾਂ ਨੂੰ ਪ੍ਰੋਵਾਈਡ ਕਰੀਏ। ਸੋ GGR ਕਲੱਬ ਦੇ ਵਿੱਚ ਫਿਲਹਾਲ 80 ਰੂਮਸ ਖੁੱਲ ਰਹੇ ਹੈ, ਆਉਂਦੇ ਟਾਈਮ ਦੇ ਵਿੱਚ ਅਸੀਂ 250 ਦੇ ਕਰੀਬ ਅਸੀਂ ਰੂਮਸ ਓਪਨ ਕਰ ਰਹੇ ਹਾਂ ਤਾਂ ਕਿ ਕਿਸੇ ਵੀ NRI ਭਰਾ ਨੂੰ ਕੋਈ ਦਿੱਕਤ ਨਾ ਹੋਵੇ।
5: ਜੀ ਬਿਲਕੁਲ, ਔਰ ਜਿੰਨੇ ਵੀ ਇਸ ਟਾਈਮ ਰੇਡੀਓ ਪ੍ਰੋਗਰਾਮ ਬਤਨੋ ਦੂਰ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਇਸ ਟਾਈਮ ਸਾਡੀ ਗੱਲਬਾਤ ਲਾਈਵ ਚੱਲ ਰਹੀ ਹੈ, ਕਈ ਵਾਰੀ ਥੋੜਾ ਜਿਹਾ ਸਿਗਨਲ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ, ਵਿਸਥਾਰ ਦੇ ਨਾਲ ਆਪਾਂ ਜ਼ਰੂਰ ਗੱਲਬਾਤ ਇਹਨਾਂ ਦੇ ਨਾਲ ਰੋਜ਼ਾਨਾ ਕਰਾਂਗੇ। ਜੇ ਤੁਹਾਡਾ ਕੋਈ ਸਵਾਲ ਹੈ, ਕੋਈ ਗੱਲਬਾਤ ਹੈ, ਸਾਨੂੰ ਵਤਨੋ ਦੂਰ ਸਟੂਡੀਓ ਦੇ ਵਿੱਚ ਵੀ ਕਰ ਸਕਦੇ ਹੋ, 9057999999। ਨਈਅਰ ਸਾਹਿਬ ਤੇ ਸਿਮਰਨ ਭਾਜੀ ਇੱਕ ਵਾਰੀ ਫਿਰ ਤੁਹਾਡੇ ਲਈ ਸ਼ੁਭਕਾਮਨਾਵਾਂ ਔਰ ਗੁੱਡ ਲੱਕ, ਔਰ ਸਾਰੇ NRI ਲਈ ਤੁਸੀਂ ਬੜਾ ਵਧੀਆ ਉਪਰਾਲਾ ਕਰ ਰਹੇ ਹੋ, ਤੇ ਆਪਾਂ ਇਹਦੀ ਜਿਹੜੀ ਵਿਸਥਾਰ ਨਾਲ ਜਿਹਨੂੰ ਵੀ ਕਿਸੇ ਨੂੰ ਕੋਈ ਡਿਟੇਲ ਚਾਹੀਦੀ ਹੈ ਤੁਹਾਡਾ ਨੰਬਰ ਵੀ ਪ੍ਰੋਵਾਈਡ ਕਰ ਦਾਂਗੇ ਤੇ ਉਹ ਗੱਲਬਾਤ ਕਰ ਸਕਦੇ ਆ ਜੀ। ਬਹੁਤ ਬਹੁਤ ਧੰਨਵਾਦ, ਗੁੱਡ ਨਾਈਟ,
8: ਧੰਨਵਾਦ ਜੀ ਸੁੱਖੀ ਭਾਜੀ ਤੁਹਾਡਾ,
5: ਥੈਂਕ ਯੂ ਜੀ। ਸੋ ਇਹ ਸਨ ਜੀ ਤੁਹਾਡੇ ਲਈ ਜਲੰਧਰ ਤੋਂ ਗੱਲਬਾਤ ਕੀਤੀ, ਅਗਰ ਤੁਸੀਂ ਇਹਦੇ ਬਾਰੇ ਚ ਕੋਈ ਇਨਫੋਰਮੇਸ਼ਨ ਹੋਰ ਚਾਹੀਦੀ ਹੈ ਸਾਡੇ ਕੋਲੋਂ ਡਾਇਰੈਕਟ ਇਹਨਾਂ ਦਾ ਨੰਬਰ ਲੈ ਸਕਦੇ ਹੋ ਔਰ ਜਾਂ ਫਿਰ GGR ਕਲੱਬ ਦੇ ਉੱਤੇ ਜਾ ਕੇ ਜਿਹੜੀ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ। ਇਸ ਦੇ ਨਾਲ ਨਾਲ ਦੱਸ ਦਵਾਂ ਇੱਕ ਵਾਰੀ ਫਿਰ ਸਾਡਾ ਸਟੂਡੀਓ ਦਾ ਨੰਬਰ 9057999999 ਹੈ, ਸਟੂਡੀਓ ਚ ਕਾਫੀ ਸਾਡੇ ਮਹਿਮਾਨ ਆਏ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਸਪਾਈਕਸ ਐਕਸਪ੍ਰੈਸ ਤੋਂ ਜੇ ਸ਼ੁਰੂਆਤ ਕਰੀਏ ਗੱਲਬਾਤ ਔਰ ਜਿਹੜੇ ਕਿ ਜਿੱਥੇ ਤੁਹਾਨੂੰ ਨਿਗਾਹ ਯਾਨੀ ਕਿ ਐਨਕਾਂ ਸਨਗਲਾਸਿਸ ਤੇ ਜਾਂ ਕਹਿ ਦਈਏ ਕਿ ਵੈਸੇ ਹੀ ਟੌਰ ਦੇ ਨਾਲ ਐਨਕਾਂ ਉਨਕਾਂ ਲਾਉਣੀਆਂ ਹੋਣ, ਆਪਣੇ ਰੂਪ ਨੂੰ ਹੋਰ ਸ਼ਿੰਗਾਰਨਾ ਹੋਵੇ, ਵਧਾਉਣਾ ਹੋਵੇ, ਬਿਲਕੁਲ, ਤੇ ਉਹ ਕਰਦੇ ਆ ਤੇ ਪਲੱਸ ਤੀਆਂ ਦੇ ਮੇਲੇ ਤੇ ਕਾਫੀ ਗਿਫਟ ਤੁਸੀਂ ਦੇਣ ਜਾ ਰਹੇ ਹੋ, ਸੋ ਕੀ ਕਹਿਣਾ ਚਾਹੁੰਦੇ ਹੋ?
9: ਬਹੁਤ ਬਹੁਤ ਧੰਨਵਾਦ ਜੀ, ਸਭ ਤੋਂ ਪਹਿਲਾਂ ਤੇ ਵਤਨ ਦੂਰ ਦੇ ਸਾਰੇ ਸਰੋਤਿਆਂ ਨੂੰ ਤੇ ਸੁਖੀ ਭਾਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਜਿਹੜੇ ਵੀ ਸਾਡੇ ਸਰੋਤੇ ਤੀਆਂ ਦੇ ਮੇਲੇ ਉੱਤੇ ਆ ਰਹੇ ਨੇ, ਸਾਡੀਆਂ ਭੈਣਾਵਾਂ ਤੇ ਮਾਤਾਵਾਂ ਨੂੰ ਦੱਸਦੇ ਜਾਈਏ ਕਿ ਤੀਆਂ ਦੇ ਮੇਲੇ ਉੱਤੇ ਸਪੈਸ਼ਲੀ ਅਸੀਂ ਇੱਕ ਬੂਥ ਲਗਾ ਰਹੇ ਹਾਂ ਜੀ, ਜਿੱਥੇ ਬਹੁਤ ਸਾਰੇ ਤੋਹਫੇ ਦਿੱਤੇ ਜਾ ਰਹੇ ਨੇ। ਤਕਰੀਬਨ 25 ਪੋਲਰਾਈਜ਼ ਸਕੈਚਸ ਦੀਆਂ ਸਨਗਲਾਸਿਸ ਗਿਫਟ ਦਿੱਤੀਆਂ ਜਾ ਰਹੀਆਂ ਨੇ, ਤੇ ਨਾਲ ਦੀ ਨਾਲ ਅਸੀਂ 12 ਫੋਸਿਲ ਦੀਆਂ ਬ੍ਰਾਂਡਡ ਸਨਗਲਾਸਿਸ ਇਹ ਵੀ ਉਸ ਦਿਨ ਗਿਫਟ ਕੱਢ ਰਹੇ ਹਾਂ। ਸੋ ਜ਼ਰੂਰ ਸਾਡੇ ਉੱਥੇ ਤੁਸੀਂ ਬੂਥ ਦੇ ਉੱਤੇ ਵਿਜ਼ਿਟ ਕਰਨਾ ਹੈ ਤੇ ਲੱਕੀ ਡਰਾਅ 'ਚ ਆਪਣਾ ਨਾਮ ਪਾਉਣਾ ਨਾ ਭੁੱਲਿਓ। ਤੇ ਦੂਜੀ ਗੱਲ ਕਰੀਏ ਜੀ, ਜਿਨ੍ਹਾਂ ਨੇ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਸਾਡੀ ਅੱਜ ਜਿਹੜੀ ਕ੍ਰੈਡਿਟ ਵਿਊ ਤੇ ਸੈਂਡਰਵੁੱਡ ਵਾਲੀ ਲੋਕੇਸ਼ਨ ਹੈ ਜੀ, ਉੱਥੇ ਡਾਕਟਰ ਅਵੇਲੇਬਲ ਨੇ, ਤੁਸੀਂ ਕੰਪਲੀਟ ਆਈ ਐਗਜ਼ਾਮ ਕਰਵਾ ਸਕਦੇ ਹੋ ਆਪਣਾ। ਜੇ ਤੁਸੀਂ ਅੱਜ ਨਹੀਂ ਅਵੇਲੇਬਲ ਤੇ ਕੱਲ ਨੂੰ ਫਰਾਈਡੇ ਨੂੰ ਤੇ ਪਰਸੋਂ ਸੈਟਰਡੇ ਨੂੰ ਵੀ ਡਾਕਟਰ ਅਵੇਲੇਬਲ ਹੈ। ਸੋ ਤੁਸੀਂ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਆਈ ਐਗਜ਼ਾਮ ਕਰਾ ਸਕਦੇ ਹੋ। ਸੁਖੀ ਭਾਈ, ਜਦੋਂ ਆਈ ਐਗਜ਼ਾਮ ਕਰਦੇ ਨਾ ਸਾਡੇ ਤੇ, ਤੇ ਪੂਰਾ ਡਿਟੇਲ ਚ ਐਗਜ਼ਾਮ ਹੁੰਦਾ ਹੈ, ਕਿਉਂਕਿ ਸਾਡੇ ਕੋਲ ਨਾ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਹੈ। ਸੋ ਇਹਦੇ ਚ ਕੀ ਕਰਦੇ ਆ, ਜਿਹੜੀ ਆ ਮਸ਼ੀਨਾਂ ਨੇ, ਇਹ ਅੱਖ ਦਾ ਜਿਹੜਾ ਪਿੱਛੇ ਵਾਲਾ ਹਿੱਸਾ ਹੁੰਦਾ ਹੈ ਉਹਨੂੰ ਪੂਰਾ ਸਕੈਨ ਕਰ ਲੈਂਦੀਆਂ ਨੇ, ਤੇ ਫਿਰ ਡਾਕਟਰ ਤੇ ਤੁਹਾਡੇ ਸਾਹਮਣੇ ਇੱਕ ਵੱਡੀ ਸਕਰੀਨ ਦੇ ਉੱਤੇ ਸਾਰਾ ਤੁਹਾਡਾ ਜਿਹੜਾ ਰਿਜ਼ਲਟ ਹੈ ਜੀ ਉਹ ਆ ਜਾਂਦਾ ਹੈ। ਪੂਰੀ ਤੁਹਾਡੀ ਅੱਖ ਦੀ ਫੋਟੋ ਆ ਜਾਂਦੀ ਬੈਕ ਆਫ ਦਾ ਆਈ, ਤੇ ਡਾਕਟਰ ਤੁਹਾਨੂੰ ਪੂਰਾ ਡਿਟੇਲ ਚ ਸਮਝਾਉਂਦੇ ਨੇ ਵੀ ਜੇ ਅੱਖ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਇਹਦਾ ਕੀ ਇਲਾਜ ਹੈ। ਤੇ ਜਿਹੜੀਆਂ ਇਹ ਇਮੇਜਿਸ ਹੁੰਦੀਆਂ ਜੀ, ਇਹ ਤੁਹਾਨੂੰ ਨਾਲ ਈਮੇਲ ਵੀ ਕਰ ਦਿੱਤੀਆਂ ਜਾਂਦੀਆਂ ਨੇ, ਤਾਂ ਕਿ ਸਾਲ ਦੋ ਸਾਲ ਬਾਅਦ ਜਦੋਂ ਤੁਸੀਂ ਦੁਬਾਰਾ ਅੱਖਾਂ ਦਾ ਚੈੱਕਅਪ ਕਰਵਾਓ ਤੇ ਤੁਸੀਂ ਆਪ ਹੀ ਦੇਖ ਲਓ ਕਿ ਪ੍ਰੋਬਲਮ ਠੀਕ ਹੋਈ ਹੈ ਕਿ ਨਹੀਂ ਹੋਈ। ਸੋ ਇਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਜਾਂ ਆਪਣੇ ਬੱਚਿਆਂ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888-905-460-8888। ਹੁਣ ਦੂਜੀ ਗੱਲ ਹੁੰਦੀ ਹੈ, ਜਦੋਂ ਆਪਾਂ ਅੱਖਾਂ ਦਾ ਚੈੱਕਅਪ ਕਰਵਾ ਲੈਂਦੇ ਹਾਂ ਫਿਰ ਆਪਾਂ ਨੂੰ ਹੁੰਦਾ ਵੀ ਗਲਾਸਿਸ ਆਪਾਂ ਨੂੰ ਕਿਤੇ ਵਧੀਆ ਮਿਲ ਜਾਣ। ਸੋ ਗਲਾਸਿਸ ਵਾਸਤੇ ਸਾਡੇ ਕੋਲ ਜੀ ਵੈਲਿਊ ਪੈਕੇਜਿਸ ਅਸੀਂ ਰੱਖੇ ਹੋਏ ਨੇ, ਕਿਉਂਕਿ ਕਈ ਸਰੋਤ ਹੁੰਦੇ ਨੇ ਜਿਹਨਾਂ ਕੋਲ ਬੈਨੀਫਿਟ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟ ਹੁੰਦੇ ਨੇ। ਸੋ ਵੈਲਿਊ ਪੈਕੇਜ 'ਚ ਦੋ ਚੀਜ਼ਾਂ ਦਿੰਦੇ ਹਾਂ, ਇੱਕ ਤਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ, $300 ਦੀ ਕੀਮਤ ਦਾ ਫਰੇਮ ਹੈ ਜੀ ਇਹ ਵੈਲਿਊ ਪੈਕੇਜ ਇਨਕਲੂਡਿਡ ਹੈ। ਦੂਜਾ $100 ਦੀ ਕੀਮਤ ਦੇ ਲੈਂਸਿਸ ਹੈ, ਜੇ ਤੁਹਾਡੀ ਦੂਰ ਦੀ ਜਾਂ ਨੇੜੇ ਦੀ ਨਿਗਾਹ ਕਮਜ਼ੋਰ ਹੈ ਤੁਹਾਨੂੰ ਸਹੀ ਕਰਨ ਲਈ ਇਹ ਲੈਂਸਿਸ ਇਨਕਲੂਡਿਡ ਨੇ। ਸੋ $400 ਵਾਲਾ ਪੈਕੇਜ ਸਿਰਫ $129 'ਚ ਦੇ ਰਹੇ ਹਾਂ ਸੁਖੀ ਭਾਅ ਜੀ ਅਸੀਂ। ਤੇ ਇਸੇ ਤਰ੍ਹਾਂ ਜੇ ਕਿਸੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੀਆਂ ਹੋਣ ਦੂਰ ਨੇੜੇ ਦੀ ਇਕੱਠੀ, ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 'ਚ ਦਿੱਤਾ ਜਾ ਰਿਹਾ ਜੀ। ਤੇ ਜਿੰਨੇ ਵੀ ਸਾਡੇ ਭੈਣ ਭਰਾ, ਇੱਕ ਸਪੈਸ਼ਲ ਹੁਣ ਆਪਾਂ ਡੀਲ ਅਨਾਊਂਸ ਕਰਨ ਲੱਗਿਆ ਜੀ, ਕਿਉਂਕਿ ਫਾਦਰਸ ਡੇ ਵੀ ਆ ਰਿਹਾ, ਜਿੰਨੇ ਵੀ ਸਾਡੇ ਭੈਣ ਭਰਾ ਇਸ ਵੀਕਐਂਡ ਉੱਤੇ ਆ ਰਹੇ ਨੇ, ਜੇ ਤੁਸੀਂ $500 ਦੀ ਪਰਚੇਸ ਕਰ ਰਹੇ ਹੋ ਤੇ ਨਾਲ ਤੁਹਾਨੂੰ ਅਸੀਂ ਫੋਸਿਲ ਦੀਆਂ ਬ੍ਰਾਂਡਡ ਸਨਗਲਾਸਿਸ ਬਿਲਕੁਲ ਫ੍ਰੀ ਦੇ ਰਹੇ ਹਾਂ।
5: ਕਿਆ ਬਾਤ ਜੀ, ਕੋਈ ਨੰਬਰ ਵਗੈਰਾ ਜਿਹੜਾ ਹੈਗਾ ਤੁਸੀਂ ਦਿਓ ਆਪਣਾ, ਕਿਉਂਕਿ ਅੱਜ ਆਪਾਂ ਨੂੰ ਥੋੜਾ ਜਿਹਾ, ਮੈਂ ਮਾਫੀ ਚਾਹਾਂਗਾ ਸਾਰੇ ਸਪੌਂਸਰਾਂ ਕੋ, ਅੱਜ ਆਪਾਂ ਸ਼ਾਰਟ ਰੱਖਣਾ ਕਿਉਂਕਿ ਲਾਈਨ ਲੱਗੀ ਹੈ, ਸਿਰਫ 2 ਦਿਨ ਆਪਾਂ ਹੋਰ ਹੈ, ਕੱਲ ਦਿਨ ਫਿਰ ਉਸ ਤੋਂ ਬਾਅਦ ਆਪਾਂ ਸਾਰਾ ਸਾਲ ਆਪਣੀ ਪ੍ਰਮੋਸ਼ਨ ਕਰਨੀ।
9: ਨੋਟ ਕਰ ਲਓ 905-460-8888-905-460-8888।
5: ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਤੇ ਨਾਲ ਜੀ ਹੁਣ ਅਗਲੀ ਮਾਈਕ ਤੇ ਚੱਲਦੇ ਹਾਂ ਜੀ, ਸਾਡੇ ਨਾਲ ਨੇ ਕਮਿਊਨਿਟੀ ਔਰ ਬ੍ਰੈਂਪਟਨ ਦੇ ਅੰਬੈਸਡਰ, ਬਿਜ਼ਨਸ ਅੰਬੈਸਡਰ ਤੇ ਤੀਆਂ ਦੀ ਟੀਮ ਵੀ ਦੇ ਵੀ ਮੇਨ ਕਰਤਾ ਧਰਤਾ ਨੇ ਨਾਸਰ ਸ਼ਾਹ ਸਾਹਿਬ ਜੀ, ਆਇਆਂ ਨੂੰ
10: ਬਹੁਤ ਸ਼ੁਕਰੀਆ ਸੁਖੀ ਜੀ। ਔਰ ਬਸ ਮੈਂ ਬਸ ਇਹੀ ਦੱਸਣਾ ਚਾਹਾਂਗਾ, ਇੱਕ ਦਿਨ ਰਹਿ ਗਿਆ ਕੱਲ ਦਾ, 2 ਦਿਨ ਸੈਚਰਡੇ ਵੀ, ਹਾਂਜੀ ਸੰਡੇ ਨੂੰ ਤੀਆਂ ਦਾ ਮੇਲਾ, ਜਿੰਦਾ ਅਸੀਂ ਪੂਰਾ ਸਾਲ ਵੇਟ ਕਰਨੇ ਆ, ਤੀਆਂ ਦਾ ਮੇਲਾ ਆ ਗਿਆ, ਉਹ ਤੁਹਾਡੀ ਫਰਮਾਇਸ਼ ਤੇ ਤੁਹਾਡੇ ਜਿਹੜੇ ਪਸੰਦ ਦੇ ਸਿੰਗਰ ਅਸੀਂ ਬੁਲਾ ਰਹੇ ਹਾਂ, 8 ਸਿੰਗਰ ਪਰਫਾਰਮ ਕਰਨ ਜਾ ਰਹੇ ਨੇ, 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਹੋਏਗੀ। ਮੈਂ ਰਿਕੁਐਸਟ ਇਹੀ ਕਰਾਂਗਾ, ਅਗਰ ਤੁਸੀਂ ਟਿਕਟ ਬਾਏ ਨਹੀਂ ਕੀਤੀਆਂ ਤੇ ਜ਼ਰੂਰ ਬਾਏ ਕਰੋ, megastarevents.com ਤੇ ਟਿਕਟਸ ਪਈਆਂ ਨੇ ਆਨਲਾਈਨ, ਅਗਰ ਤੁਸੀਂ ਬਾਏ ਕਰ ਸਕਦੇ ਹੋ। ਫਿਰ ਸਾਡੇ ਕੋਲ ਟੀਮ ਇੰਨੀ ਵੱਡੀ ਹੈ, ਉਹ ਆਲਵੇਜ਼ ਤੁਹਾਨੂੰ, ਅਗਰ ਤੁਹਾਨੂੰ ਰਿਕੁਆਇਰਮੈਂਟਸ ਨੇ ਤੁਸੀਂ ਆ ਨਹੀਂ ਸਕਦੇ, ਬਾਏ ਨਹੀਂ ਕਰ ਸਕਦੇ, ਆਨਲਾਈਨ ਜਾ ਕੇ ਬਾਏ ਨਹੀਂ ਕਰ ਸਕਦੇ, ਸਾਡੇ ਟੀਮ ਹੈ ਉਹ ਤੁਹਾਨੂੰ ਘਰ ਪਹੁੰਚਾ ਦੇਵਾਂਗੇ। ਤੁਸੀਂ ਅਗਰ ਚਾਹੁੰਦੇ ਹੋ ਤੁਹਾਡੇ ਘਰ ਟਿਕਟ ਪਹੁੰਚੇ, ਉਹ ਵੀ ਲੋਕ ਸਾਡੇ ਕੋਲ ਹੈਗੇ ਨੇ ਤੇ ਜਿਹੜੇ ਤੁਹਾਨੂੰ ਟਿਕਟ ਪਹੁੰਚਾ ਦੇਵਾਂਗੇ। ਟਿਕਟ ਸਿਰਫ $30 ਦੀ ਹੈ, $30 ਜੀ, ਤੁਸੀਂ ਨਾਨ ਸਟਾਪ ਇੰਟਰਟੇਨਮੈਂਟ, ਉਹਦੇ ਨਾਲ ਹਾਲੀ ਇੰਟਰਟੇਨਮੈਂਟ ਨਹੀਂ ਹੈਗੀ, ਉਹਦੇ ਨਾਲ ਜਿਹੜੇ ਗਿਫਟਸ ਭਾਜੀ ਨੇ ਉਹਨੇ ਦੱਸਿਆ ਵੀ ਐਨਕਾ ਦੇ ਬਹੁਤ ਸਾਰੇ ਗਿਫਟਸ ਮਿਲਣਗੇ, ਫਿਰ ਜਿਹੜੇ ਪ੍ਰਾਈਮ ਕਾਲਜ ਵਾਲੇ ਉਹ ਤੁਹਾਨੂੰ ਲੈਪਟਾਪ ਦੇ ਰਹੇ ਨੇ 5, ਫਿਰ ਟਿਕਟਸ ਦੇ ਰਹੇ, ਇਹ ਟਿਕਟਸ ਇੰਡੀਆ ਦੇ ਜਾਣ ਵਾਲੀ ਉਹ ਟਿਕਟਸ ਮਿਲ ਰਹੀਆਂ ਨੇ, ਫਿਰ ਜਿਹੜੇ ਇੰਡੀਆ ਤੋਂ ਸਟਾਲ ਲੱਗਣ ਆ ਰਹੇ ਨੇ ਉੱਥੇ ਤੁਹਾਡੀ ਬਹੁਤ ਸਾਰੀ ਸੇਵਿੰਗ ਆਉਣ ਜਾ ਰਹੀ ਹੈ। ਤੇ ਜਿੰਨੇ ਵੀ ਉੱਥੇ ਸਟਾਲ ਲੱਗਣਗੇ, ਤੁਸੀਂ ਇਹ ਸਮਝੋ ਬਹੁਤ ਸਾਰੀਆਂ ਸਾਡੀਆਂ ਮਾਵਾਂ ਧੀਆਂ ਭੈਣਾਂ ਬੱਚਿਆਂ ਦੀ ਸ਼ਾਦੀਆਂ ਇੰਡੀਆ ਕਰਨਾ ਚਾਹੁੰਦੇ ਹਨ ਉਹ ਸਪੈਸ਼ਲੀ ਜਾਂਦੇ ਨੇ ਇੰਡੀਆ ਬਾਇੰਗ ਕਰਨ ਸ਼ਾਪਿੰਗ ਕਰਨ ਉਹ ਸੇਵਿੰਗ ਜੋ ਤੁਹਾਡੀ ਜਾਨ ਦਾ ਚੱਕਰ ਵੀ ਬਚ ਜਾਏਗਾ ਤੇ ਤੁਸੀਂ ਇੱਥੇ ਬਹਿ ਕੇ ਉਸ ਤਰ੍ਹਾਂ ਦੀ ਸ਼ਾਪਿੰਗ ਇੱਥੇ ਕਰ ਸਕਦੇ ਹੋ ਇੰਨੇ ਵਧੀਆ ਵਧੀਆ ਸਟਾਲ ਲੱਗਣ ਜਾ ਰਹੇ ਹਨ ਔਰ ਫੂਡ ਦੇ ਸਟਾਲ ਹੋਏਗਾ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਤੁਸੀਂ ਪਹੁੰਚਣਾ ਕਿੱਥੇ ਪੀਅਰਸਨ ਕਨਵੈਨਸ਼ਨ ਸੈਂਟਰ ਪੀਅਰਸਨ ਕਨਵੈਨਸ਼ਨ ਸੈਂਟਰ 21 ਜੂਨ ਦੋ ਦਿਨ ਰਹਿ ਗਏ ਕੱਲ੍ਹ ਦਾ ਤੇ ਪਰਸੋਂ ਦਾ ਦਿਨ ਰਹਿ ਗਿਆ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਜਿਹੜਾ ਸਟੀਲ ਐਂਡ ਏਅਰਪੋਰਟ ਦੇ ਬਿਲਕੁਲ ਕਾਰਨਰ ਤੇ ਕੋਈ ਵੀ ਜਾਣਕਾਰੀ ਲੈਣੀ ਹੈ ਟਿਕਟ ਦੇ ਬਾਰੇ ਜਾਂ ਕੋਈ ਤੁਸੀਂ ਲੋਕੇਸ਼ਨ ਦੇ ਬਾਰੇ ਪੁੱਛਣਾ ਤੁਸੀਂ ਕਾਲ ਕਰ ਸਕਦੇ ਹੋ 9057990999 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਮੰਨਤ ਨੂਰ ਤੁਹਾਡੀ ਫਰਮਾਇਸ਼ ਤੇ ਪਹਿਲੀ ਦਫਾ ਤੁਹਾਡੇ ਵਿੱਚ ਪਰਫਾਰਮ ਕਰਨ ਆ ਰਹੇ ਨੇ ਔਰ ਉਹਨਾਂ ਦਾ ਇੱਕ ਗਾਣਾ ਲੌਂਗ ਲਾਚੀ ਵਾਲਾ ਓਵਰ 1 ਬਿਲੀਅਨ ਸੁਖੀ ਜੀ 1 ਬਿਲੀਅਨ ਕ੍ਰਾਸ ਕਰ ਚੁੱਕਿਆ ਇੰਨੀ ਵੱਡੀ ਤਾਦਾਦ ਜੀ ਗਾਣਾ ਮੈਂ ਕਹਿੰਦਾ ਬੜੇ ਮੁਕੱਦਰ ਉਹਨਾਂ ਦਾ ਕ੍ਰਾਸ ਹੁੰਦਾ ਇਹ ਉਹ ਮੰਨਤ ਨੂਰ ਨੂੰ ਜਿਹਨਾਂ ਤੁਸੀਂ 4-5 ਸਾਲਾਂ ਤੋਂ ਸਾਨੂੰ ਫਰਮਾਇਸ਼ ਕਰਦੇ ਸੋ ਜੀ ਉਹਨਾਂ ਨੂੰ ਬੁਲਾਓ ਹੁਣ ਅਸੀਂ ਬੁਲਾ ਰਹੇ ਹਾਂ ਵੀਜ਼ਾ ਲੱਗ ਗਿਆ ਕੱਲ੍ਹ ਤੁਹਾਡੇ ਕੋਲ ਉੱਥੇ ਰੂਬਰੂ ਹੋਵਾਂਗੇ ਤੁਹਾਡੇ ਰੇਡੀਓ ਤੇ ਗੱਲਬਾਤ ਹੋਏਗੀ ਤੁਸੀਂ ਸਿਰਫ ਪਹੁੰਚੋ ਪੀਅਰਸਨ ਕਨਵੈਨਸ਼ਨ ਸੈਂਟਰ ਸੰਡੇ ਨੂੰ ਦਿਸ ਕਮਿੰਗ ਸੰਡੇ ਠੀਕ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ 9057990999 ਤੇ ਕਾਲ ਕਰ ਸਕਦੇ ਜੀ
5: ਜੀ ਸ਼ਾਹ ਸਾਹਿਬ ਇਸ ਦੇ ਨਾਲ ਨਾਲ ਦੱਸ ਦਈਏ ਕਿ ਆਨਲਾਈਨ ਜਿਹੜੀਆਂ ਟਿਕਟਸ ਨੇ ਉਹ ਸਿਰਫ ਜਨਰਲ ਐਡਮਿਸ਼ਨ ਵਾਲੀਆਂ ਹੀ ਅਵੇਲੇਬਲ ਨੇ ਔਰ ਤੁਸੀਂ ਮੈਗਾ ਸਟਾਰ ਈਵੈਂਟਸ .com ਦੇ ਉੱਤੇ ਜਾ ਕੇ ਜਾਂ ਤੀਆਂ ਦਾ ਮੇਲਾ .com ਦੇ ਉੱਪਰ ਜਾ ਕੇ ਤੁਸੀਂ ਘਰ ਬੈਠੇ ਬਿਠਾਏ ਵੀ ਲੈ ਸਕਦੇ ਹੋ ਤੇ ਜਿਹੜੀਆਂ ਜੇਕਰ ਤੁਹਾਨੂੰ ਸ਼ੌਂਕ ਹੈ ਮੂਹਰੇ ਬੈਠਣਾ VIP ਸੀਟ ਚਾਹੀਦੀ ਹੈ ਰਿਜ਼ਰਵ ਸੀਟ ਤੁਹਾਡੀ ਹੋਵੇ ਫਿਰ ਉਹ ਸਿਰਫ ਤੇ ਸਿਰਫ ਹੁਣ ਮੇਰੇ ਖਿਆਲ ਦੇ ਵਿੱਚ ਜੇ ਜ਼ਿਆਦਾ ਨਹੀਂ ਤਾਂ 30-40 ਟਿਕਟਾਂ ਰਹਿ ਗਈਆਂ
10: ਜੀ ਬਿਲਕੁਲ ਇਸ ਤਰ੍ਹਾਂ ਮੈਂ ਹੁਣੇ ਸਵੇਰ ਪੁੱਛ ਰਿਹਾ ਸੀ ਉਹ ਕਿਸੇ ਨੇ ਫਰਮਾਇਸ਼ ਕੀਤੀ 4 ਟਿਕਟਾਂ ਦੀ ਉਹ ਬਹੁਤ ਥੋੜੀ ਜਿਹੀ ਰਹਿ ਗਈ ਤਦ ਮੈਂ ਪੁੱਛਿਆ ਕਿੰਨੀਆਂ ਰਹਿ ਗਈਆਂ ਤੇ VVIP ਟਿਕਟ ਸਿਰਫ ਉਹ ਸਿਰਫ ਤੁਹਾਨੂੰ ਜਿਹੜਾ ਆਪਣਾ ਆਫਿਸ ਮਾਲਟਨ ਚ ਜਿਹੜਾ ਉਹ 143 ਗ੍ਰੇਟ ਪੰਜਾਬ ਪਲਾਜ਼ਾ ਹੈ ਯੂਨਿਟ ਨੰਬਰ 143 ਤੇ ਆ ਕੇ ਤੁਸੀਂ ਟਿਕਟ ਪਿਕ ਕਰ ਸਕਦੇ ਹੋ ਵਤਨ ਦੂਰ ਦਾ ਆਫਿਸ ਤੁਸੀਂ ਪਾਓ ਗੂਗਲ ਤੇ ਤੁਹਾਨੂੰ ਨਿਕਲ ਜਾਏਗਾ ਐਡਰੈਸ ਤੇ 905 ਤੁਸੀਂ ਕਾਲ ਕਰਕੇ ਵੀ ਪੁੱਛ ਸਕਦੇ ਹੋ ਲੋਕੇਸ਼ਨ ਦੇ ਬਾਰੇ ਵਿੱਚ 9057990999 ਤੇ ਕਾਲ ਕਰਕੇ ਜਾਣਕਾਰੀ ਲਵੋ
5: ਤੇ ਕੁਝ ਟਿਕਟਾਂ ਜਿਹੜੀਆਂ ਕਿਤੇ ਜਿਹੜੇ ਦੂਜੇ ਸਟੋਰਾਂ ਤੇ ਪਈਆਂ ਨੇ ਉਹ ਪਈਆਂ ਨੇ ਦੋ ਲੋਕੇਸ਼ਨਾਂ ਏਸ਼ੀਅਨ ਫੂਡ ਸੈਂਟਰ ਦੀਆਂ ਜੀ ਉਹਨਾਂ ਦੇ ਉੱਪਰ ਇੱਕ ਰੈਕਸਡੇਲ ਦੇ ਵਿੱਚ ਇੱਕ ਬ੍ਰੈਂਪਟਨ ਦੇ ਵਿੱਚ ਤੇ ਇੱਕ ਪੀਟਰ ਆਪਸਨ ਬ੍ਰੈਮਰੀ ਦੇ ਉੱਤੇ ਪੀਜ਼ਾ ਡਿਪੋ ਤੇ ਇੰਡੀਅਨ ਸਵੀਟ ਮਾਸਟਰ ਜਿਹੜੇ ਕਿ ਜਿਹਨਾਂ ਦੇ ਵੱਖਰੇ ਵੱਖਰੇ ਖਾਣ ਪੀਣ ਦੇ ਸਟਾਲ ਹੋਣੇ ਉੱਥੇ ਵੀ ਟਿਕਟਾਂ ਅਵੇਲੇਬਲ ਨੇ ਇਸ ਟਾਈਮ ਤੇ ਥੋੜੀਆਂ ਜਿਹੀਆਂ ਟਿਕਟਾਂ ਇਸ ਟਾਈਮ ਗੋਰ ਅਤੇ ਅਬਨੇਜ਼ਰ ਦੇ ਉੱਤੇ ਢਿੱਲੋਂ ਵੀਡੀਓ ਵਾਲੀ ਲੋਕੇਸ਼ਨ ਤੇ ਵੀ ਬਚੀਆਂ ਨੇ ਉੱਥੋਂ ਜਾ ਕੇ ਵੀ ਤੁਸੀਂ ਪਿੱਕ ਕਰ ਸਕਦੇ ਹੋ ਜਿਹੜੀ ਫਿਜ਼ੀਕਲ ਟਿਕਟ ਤੁਸੀਂ ਲੈਣੀ ਚਾਹੋ ਤੇ ਕੋਈ ਇਨਫੋਰਮੇਸ਼ਨ ਜਿੱਦਾਂ ਸ਼ਾਹ ਸਾਹਿਬ ਨੇ ਦੱਸਿਆ ਉਹ ਨੰਬਰ ਹੈ ਬੜਾ ਈਜ਼ੀ 9057990999 ਤੇ ਗੱਲ ਕਰ ਸਕਦੇ ਹੋ ਜੀ ਸ਼ਾਹ ਸਾਹਿਬ ਤੁਸੀਂ ਮੰਨਣ ਨੂਰ ਦੇ ਬੜੇ ਫੈਨ ਹੋ ਮੈਂ ਥੋੜੇ ਜਿਹਾ ਉਹਨਾਂ ਦੇ ਗਾਣੇ ਦੀ ਝਲਕੀ
10: ਬਿਲਕੁਲ ਜੀ ਬਿਲਕੁਲ

0: ਸਾਰੇ ਦੇ ਸਾਰੇ ਆਰਟਿਸਟ ਇਸ ਟਾਈਮ ਫਲਾਈਟਾਂ ਦੇ ਵਿੱਚ ਨੇ, ਕੋਈ ਕਿਤੇ ਆ ਰਿਹਾ ਕੋਈ ਕਿਤੇ ਆ ਰਿਹਾ, ਕਾਫੀ ਬਿਜ਼ੀ ਆਰਟਿਸਟ ਹੁੰਦੇ ਨੇ ਤੇ ਕੱਲ ਤੱਕ ਸ਼ਾਮ ਤੱਕ ਪਹੁੰਚ ਜਾਣੇ ਨੇ। ਸੈਚਰਡੇ ਰਿਹਰਸਲ ਕਰਨਗੇ, ਸੰਡੇ ਤੁਹਾਡਾ ਐਂਟਰਟੇਨ ਕਰਨਗੇ ਸਾਰਾ ਦਿਨ, 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ। ਖਾਣ ਪੀਣ ਦੇ, ਸ਼ੋਪਿੰਗ ਦੇ ਸਟਾਲ ਔਰ ਬਹੁਤ ਸਾਰੇ ਸਟਾਲ ਜਿਹੜੇ ਇੰਡੀਆ ਤੋਂ ਆ ਰਹੇ ਨੇ ਉਹ ਵੀ ਇਸ ਟਾਈਮ ਪਹੁੰਚ ਰਹੇ ਨੇ ਤੁਹਾਡੇ ਲਈ। ਸੋ ਬਸ 1-2 ਦਿਨ ਰਹਿ ਗਏ ਨੇ, ਤੁਸੀਂ ਆਪਣੀਆਂ ਤਿਆਰੀਆਂ ਕਰ ਲਓ, ਆਸ ਪਾਸ ਪੁੱਛੋ ਆਪਣੀਆਂ ਸਹੇਲੀਆਂ ਨੂੰ, ਆਪਣੀਆਂ ਰਿਸ਼ਤੇਦਾਰ ਲੇਡੀਜ਼ ਨੂੰ ਵੀ ਜਾ ਰਹੀਆਂ ਤੇ ਤੁਸੀਂ ਵੀ ਪਿੱਛੇ ਨਹੀਂ ਹਟਣਾ, ਤੁਸੀਂ ਵੀ ਜ਼ਰੂਰ ਉੱਥੇ ਪਹੁੰਚੋ। ਹੁਣ ਮੈਂ ਗੱਲ ਕਰਾਂਗਾ ਸਾਡੇ ਅਗਲੇ ਸਪੋਂਸਰ ਜਿਹੜੀ ਇੰਸ਼ੋਰੈਂਸ ਤੋਂ ਭਾਜੀ ਸਭ ਭਾਜੀ ਬੈਠੇ ਨੇ। ਜੀ ਹਾਂ ਸਰ, ਕੀ ਹਾਲ ਚਾਲ ਤੁਹਾਡਾ?
1: ਸਤਿ ਸ਼੍ਰੀ ਅਕਾਲ ਜੀ, ਬਸ ਵਧੀਆ, ਤੁਹਾਨੂੰ ਤੀਆਂ ਦੇ ਮੇਲੇ ਲਈ ਗੁੱਡ ਵਿਸ਼ਸ, ਬਹੁਤ ਐਕਸਾਈਟਮੈਂਟ ਹੈ।
0: ਥੈਂਕ ਯੂ ਸਰ ਜੀ, ਥੈਂਕ ਯੂ, ਤੁਸੀਂ ਸਾਥ ਦੇ ਰਹੇ ਹੋ ਤੀਆਂ ਦੇ ਮੇਲੇ 'ਚ ਵੀ, ਪਰ ਸਭ ਤੋਂ ਵੱਡਾ ਜਿਹੜਾ ਸਾਥ ਤੁਸੀਂ ਦੇ ਰਹੇ ਹੋ ਕਿ ਕਮਿਊਨਿਟੀ, ਜਦੋਂ ਬਾਹਰ ਆਪਾਂ ਗੱਲ ਕਰੀਦੀ ਆ, ਜ਼ਿਕਰ ਕਰੀਦਾ, ਇੰਸ਼ੋਰੈਂਸ ਬੜੀ ਜ਼ਰੂਰੀ ਹੁੰਦੀ ਆ, ਆਟੋ ਇੰਸ਼ੋਰੈਂਸ ਜਾਂ ਫਿਰ ਕਮਰਸ਼ੀਅਲ ਇੰਸ਼ੋਰੈਂਸ ਬੜੀ ਜ਼ਰੂਰੀ ਆ, ਔਰ ਤੁਸੀਂ ਉਹਦੇ ਸਪੈਸ਼ਲਿਸਟ ਹੋ, ਤੁਸੀਂ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨਾਲ ਡੀਲ ਕਰਦੇ ਹੋ। ਕੀ ਕਾਰਨ ਹੈ ਕਿ ਲੋਕ, ਕਈ ਬਹੁਤ ਸਾਰੇ ਲੋਕ ਹੈ ਉਹ ਜ਼ਿਆਦਾ ਇੰਸ਼ੋਰੈਂਸ ਪੇ ਕਰ ਰਹੇ ਆ, ਕਿਸੇ ਤਰੀਕੇ ਨਾਲ ਉਹਨਾਂ ਦੀ ਇੰਸ਼ੋਰੈਂਸ ਦੇ ਵਿੱਚ ਕਟੌਤੀ ਆ ਸਕਦੀ ਆ, ਘੱਟ ਹੋ ਸਕਦਾ ਉਹਨਾਂ ਦਾ ਜਿਹੜਾ ਰੇਟ?
1: ਹਾਂਜੀ ਭਾਜੀ, ਮੈਂ ਐਜ਼ ਅ ਬ੍ਰੋਕਰ ਕੰਮ ਕਰ ਰਿਹਾ, 2010 ਤੋਂ ਮੈਂ ਇੰਸ਼ੋਰੈਂਸ ਫੀਲਡ ਦੇ ਵਿੱਚ ਹਾਂ, ਪਹਿਲਾਂ ਡਾਇਰੈਕਟ ਰਾਈਟਰ ਸੀਗਾ। ਸੋ ਬ੍ਰੋਕਰ ਨਾਲ ਡੀਲ ਕਰਨ ਦਾ ਇਹ ਫਾਇਦਾ ਆਪਾਂ ਮਲਟੀਪਲ ਕੰਪਨੀਜ਼ ਹੁੰਦੀਆਂ, ਅਸੀਂ ਸ਼ੋਪ ਰਾਊਂਡ ਕਰਕੇ ਦੇਖ ਸਕਦੇ ਹਾਂ ਕਿੱਥੇ ਬੈਸਟ ਰੇਟ ਆਉਣ ਡਿਆ। ਨਾਲ 1 ਜੁਲਾਈ ਤੋਂ ਨਾ ਆਟੋ ਰਿਫੋਰਮ ਹੋ ਰਿਹਾ, ਜਿਹੜੇ ਤੁਹਾਡੀਆਂ ਐਕਸੀਡੈਂਟ ਬੈਨੀਫਿਟ ਸਟੈਂਡਰਡ ਨੇ ਉਹ 'ਚ 9 ਕਵਰੇਜਸ ਆਪਸ਼ਨਲ ਬਣ ਰਹੀਆਂ। ਸੋ ਜੇ ਤੁਸੀਂ ਡਰਾਈਵਰ ਹੈਗੇ ਓਨਟੇਰੀਓ 'ਚ, ਤੁਹਾਡੀ ਪਾਲਿਸੀ ਇਫੈਕਟ ਹੋਊਗੀ। ਸੋ ਹੁਣ ਤੁਹਾਡੇ ਵੀ ਆਪਸ਼ਨਸ ਖੁੱਲ੍ਹ ਰਹੀਆਂ ਨੇ, ਅਤੇ ਜੇ ਤੁਹਾਡਾ ਕੋਰਟ ਆ ਰਿਹਾ, ਤੁਸੀਂ ਇਸ ਆਟੋ ਰਿਫੋਰਮ ਨੂੰ ਡਿਸਕਸ ਕਰਨਾ, ਮੇਰਾ ਇੱਕੋ ਇੱਕ ਨੰਬਰ ਹੈ 416-902-0706, ਹੋਮ ਆਟੋ ਕਮਰਸ਼ੀਅਲ ਲਾਈਫ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਹੋਵੇ ਤੁਸੀਂ ਕਾਲ ਕਰਕੇ।
0: ਬਿਲਕੁਲ ਜੀ, ਮੈਂ ਦੱਸਦਾ ਤੁਹਾਨੂੰ ਕਿ ਮੈਂ ਕੋਈ ਝਿਜਕਦਾ ਨਹੀਂ ਔਨ ਏਅਰ ਗੱਲ ਕਰਨ ਤੋਂ ਵੀ। ਬਹੁਤ ਸਾਰੇ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਹਰ ਵਾਰੀ ਜਦੋਂ ਵੋਟਾਂ ਆਉਂਦੀਆਂ ਉਹ ਇੰਸ਼ੋਰੈਂਸ ਦਾ ਸਹਾਰਾ ਲੈ ਕੇ ਜਿੱਤਦੇ, ਜੀ ਅਸੀਂ ਆਵਾਂਗੇ ਇੰਸ਼ੋਰੈਂਸ ਘਟਾ ਦਾਂਗੇ, ਅਸੀਂ ਆਵਾਂਗੇ ਇੰਸ਼ੋਰੈਂਸ ਘਟਾ ਦਾਂਗੇ, ਪਰ ਉਹ ਘੱਟਦੀ ਘੱਟ ਆ, ਵੱਧਦੀ ਜ਼ਿਆਦਾ ਜਾਂਦੀ ਆ। ਪਰ ਉਹਦੇ ਲਈ ਇੱਕੋ ਇੱਕ ਜਿਹੜਾ ਹੈਗਾ ਤਰੀਕਾ, ਜਿਹੜੀ ਸਾਹਿਬ ਨੂੰ ਕਾਲ ਕਰੋ, ਇਹ ਸ਼ੋਪ ਰਾਊਂਡ ਕਰਕੇ ਮੈਂ ਗਰੰਟੀ ਕਰਦਾ ਕਿ ਜਿਹੜੀ ਹੁਣ ਤੁਸੀਂ ਕਿਸੇ ਵੀ ਕੰਪਨੀ ਦੀ, ਕਿਸੇ ਵੀ ਕਾਰ ਦੀ, ਕਿਸੇ ਵੀ ਘਰ ਦੀ ਜਾਂ ਕਿਸੇ ਕਮਰਸ਼ੀਅਲ ਬਿਲਡਿੰਗ ਦੀ ਜਿੰਨੀ ਵੀ ਇੰਸ਼ੋਰੈਂਸ ਪੇ ਕਰ ਰਹੇ ਹੋ ਉਹਨੂੰ ਕਾਫੀ ਘੱਟ ਕਰ ਦੇਣਗੇ। ਜੇ ਨਹੀਂ ਕਰਨਗੇ ਤੁਸੀਂ ਮੈਨੂੰ ਕਾਲ ਕਰਨੀ ਜੀ, ਔਰ ਮੈਂ ਪ੍ਰੋਮਿਸ ਕਰਦਾ ਫਿਰ ਅਸੀਂ ਇਹਨਾਂ ਨੂੰ ਪ੍ਰਮੋਟ ਨਹੀਂ ਕਰਾਂਗੇ। ਮੈਂ ਭਾਜੀ ਔਨ ਏਅਰ ਗੱਲ ਕੀਤੀ।
1: ਨਹੀਂ ਨਹੀਂ ਠੀਕ ਹੈ ਭਾਜੀ, ਨਾਲੇ ਫ੍ਰੀ ਕੋਟ ਹੈ, ਇਹ ਨਹੀਂ ਆ ਵੀ
0: ਕੋਈ ਪੈਸਾ ਨਹੀਂ ਲੱਗਣਾ। ਜੇ ਤੁਹਾਡੀ
1: ਬੈਸਟ ਜੋ ਕਰਾਂਗੇ,
0: ਜੇ ਉਸ ਤੁਹਾਡੀ ਪਹਿਲੀ ਇੰਸ਼ੋਰੈਂਸ,
1: ਭਾਜੀ ਕਈ ਵਾਰੀ ਇਹ ਹੁੰਦਾ ਵੀ ਕੱਲਾ ਇਹ ਨਹੀਂ ਆਪਣੇ ਚੀਪੈਸਟ ਇੰਸ਼ੋਰੈਂਸ ਹੀ ਬੈਸਟ, ਜਿਹੜੀਆਂ ਕਵਰੇਜਸ ਆ ਉਹ ਮੈਟਰ ਕਰਦੀਆਂ। ਐਂਡ ਆਟੋ ਰਿਫੋਰਮ ਜਿਹੜਾ ਹੋ ਰਿਹਾ ਉਹ 'ਚ 9 ਕਵਰੇਜਸ ਉਹਨਾਂ ਘਟਾਤੀਆਂ, ਇਹ ਨਹੀਂ ਆਪੇ ਅਸੀਂ ਕੁੱਕੀ ਕੱਟ ਰਿਹਾ ਜਾਂ ਬਹੁਤ ਘਟਾ ਕੇ ਦੇ ਦਈਏ ਜਾਂ ਡਿਡਕਟੇਬਲ।
0: ਅੱਛਾ, ਮੇਰੇ ਨਾ ਜੀਤ ਸਾਹਿਬ ਇੱਕ ਤਜਰਬਾ ਹੋਇਆ ਪਿਛਲੇ ਦਿਨੀ, ਇੱਕ ਮੇਰੇ ਦੋਸਤ ਨੇ ਉਹ ਹੈਪਨ ਹੋ ਗਿਆ ਉਹਨਾਂ ਦੇ ਘਰੇ, ਕਿਉਂਕਿ ਅੱਜ ਕੱਲ੍ਹ ਮੀਂਹ ਬੜਾ ਪੈ ਰਿਹਾ, ਤੇ ਉਹਨਾਂ ਦੀ ਇੱਕ ਪ੍ਰੋਪਰਟੀ ਸੀਗੀ, ਉਹਨਾਂ ਦਾ ਰੂਫ ਕਾਫੀ ਲੀਕ ਹੋ ਗਿਆ, ਕਾਫੀ ਡੈਮੇਜ ਉਹਨਾਂ ਦੇ ਰੂਫ, ਪਾਣੀ ਅੰਦਰ ਆ ਗਿਆ, ਕਾਫੀ ਡੈਮੇਜ ਹੋ ਗਿਆ। ਤੇ ਉਹਨਾਂ ਨੇ ਕਿਹਾ ਕਿ ਕਿਉਂ ਨਾ ਹੋਵੇ ਜੇ ਅਸੀਂ ਇੰਸ਼ੋਰੈਂਸ ਤੱਕ ਕਰਵਾਈਏ, ਇੰਨੇ ਪੈਸੇ ਹਰ ਮਹੀਨੇ ਪੇ ਕਰਦੇ ਹਾਂ, ਤੇ ਇੰਸ਼ੋਰੈਂਸ ਵਾਲਿਆਂ ਨੂੰ ਕਾਲ ਕਰਦੇ ਹਾਂ। ਇੰਸ਼ੋਰੈਂਸ ਵਾਲਿਆਂ ਨੂੰ ਕਾਲ ਕੀਤੀ ਤੇ ਉਹਨਾਂ ਨੇ ਜੀ ਸਾਰਾ ਕੋਡ ਵਗੈਰਾ ਕਰਕੇ ਕਹਿੰਦੇ ਵੀ ਤੁਹਾਡਾ ਤਕਰੀਬਨ ਇਹ 10-15 ਹਜ਼ਾਰ ਦਾ ਖਰਚਾ ਵੀ ਜਿਹੜਾ ਇੰਸ਼ੋਰੈਂਸ ਪੇ ਕਰੇਗੀ। ਤੇ ਜਿਹੜੇ ਬੰਦੇ ਨੇ ਇੰਸ਼ੋਰੈਂਸ ਕੀਤੀ ਸੀ ਉਹਨੇ ਡਿਡਕਟੇ ਵਾਲੀ 20 ਹਜ਼ਾਰ ਦਾ ਪਾਇਆ ਸੀ।
1: ਨਹੀਂ ਵੈਸੇ ਤਾਂ ਇੰਨਾ ਜ਼ਿਆਦਾ ਮੈਂ ਸੁਣਿਆ ਨਹੀਂ ਕਦੀ, ਪਰ ਜ਼ਿਆਦਾਤਰ ਘਰ ਦੀਆਂ ਪਾਲਿਸੀਆਂ ਤੇ 500 ਹਜ਼ਾਰ ਹੀ ਹੁੰਦਾ।
0: ਸਿਰਫ ਉਹਨਾਂ ਨੇ ਕਿਹਾ ਕਿ ਸਸਤੀ ਦੇਣ ਵਾਸਤੇ, ਔਰ ਇਹ ਨਹੀਂ ਪਤਾ ਕਿ ਫਿਰ ਉਹ ਤਾਂ ਕਈ ਵਾਰੀ ਇਹੀ ਕਹਿੰਦੇ ਆ ਕਿ ਧਿਆਨ ਰੱਖਣਾ ਚਾਹੀਦਾ ਕਿ ਪ੍ਰੋਫੈਸ਼ਨਲ ਬੰਦੇ ਕੋਲੋਂ ਕੰਮ ਕਰਾਉਣਾ
1: ਚਾਹੀਦਾ। ਦਾੜੀ ਨਾਲ ਮੁੱਛਾਂ ਵੱਡੀਆਂ ਹੋ ਗਈਆਂ।
0: ਬਿਲਕੁਲ,
1: ਪਰ ਇਹ ਆ ਵੀ ਹਾਂ ਕਵਰੇਜ ਸਮਝੋ, ਜਦੋਂ ਵੀ ਪਾਲਿਸੀ ਲੈਣੀ ਆ 5-10 ਮਿੰਟ ਲਾਓ ਆਪਣੇ ਬ੍ਰੋਕਰ ਨਾਲ, ਤੇ ਜਿਹੜੀਆਂ ਤੁਹਾਡੀਆਂ ਆਪਸ਼ਨਸ ਹੁਣ ਜ਼ਿਆਦਾ ਵੱਧ ਜਾਣੀਆਂ 1 ਜੁਲਾਈ ਤੋਂ,
0: ਹਾਂਜੀ,
1: ਉਹਦੇ ਨਾਲ ਤੁਸੀਂ ਕਈ ਵਾਰੀ ਨਾ ਡਬਲ ਇੰਸ਼ੋਰੈਂਸ ਚੱਲ ਰਹੀ ਹੁੰਦੀ ਹੈ ਜੇ ਤੁਹਾਡੇ ਕੋਲ ਗਰੁੱਪ ਬੈਨੀਫਿਟਸ ਹੈਗੇ ਆ,
0: ਹਾਂਜੀ,
1: ਤੇ ਉਹ ਥਾਵਾਂ ਤੇ ਨਾ ਤੁਸੀਂ ਇਹਨੂੰ ਆਪਟ ਆਊਟ ਕਰ ਸਕਦੇ ਜਿਹੜੇ ਹੁਣ ਆਪਸ਼ਨਲ ਕਵਰੇਜਸ ਹੋਣੀਆਂ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਵਾਸਤੇ 416-902-0706 ਤੇ ਕਾਲ ਕਰ ਸਕਦੇ।
0: ਤੇ ਜਿਹੜੀ ਸਾਹਿਬ ਹੁਣ ਮੇਰਾ ਸਵਾਲ ਹੈ ਕਿ ਕਿਉਂਕਿ ਤੁਹਾਡੇ ਫੀਲਡ ਦੇ ਨਾਲ ਤੁਹਾਡੇ ਕੰਪਨੀ 'ਚ ਬਹੁਤ ਸਾਰੇ ਲੇਡੀਜ਼ ਜੁੜੀਆਂ ਹੋਈਆਂ ਨੇ, ਤੁਹਾਡੇ ਪਰਿਵਾਰਕ ਮੈਂਬਰ ਵੀ, ਕਿੱਦਾਂ ਚੱਲ ਰਹੀਆਂ ਉਹਨਾਂ ਦੀਆਂ ਤਿਆਰੀਆਂ ਤੀਆਂ ਦੇ ਉੱਤੇ, ਪੂਰਾ ਗਹਿਮਾ ਗਹਿਮੀ ਆ ਰਿਹਾ ਸਾਰੇ?
1: ਹਾਂਜੀ ਹਾਂਜੀ, ਬਹੁਤ ਐਕਸਾਈਟਮੈਂਟ ਹੈ ਜੀ, ਅਸੀਂ ਤੁਹਾਡੇ ਪੂਰੀ ਸਪੋਰਟ 'ਚ।
0: ਥੈਂਕ ਯੂ ਸਰ, ਥੈਂਕ ਯੂ। ਸੋ ਜੁੜੇ ਹੋ ਜੀ ਵਤਨ ਦੂਰ ਦੇ ਨਾਲ, ਜਿਹੜੀ ਸਾਹਿਬ ਨਾਲ ਗੱਲਬਾਤ ਇੰਸ਼ੋਰੈਂਸ ਸੰਬੰਧੀ ਹੋ ਰਹੀ ਸੀ, ਤੇ ਇਸ ਦੇ ਨਾਲ ਨਾਲ ਸਾਡੇ ਨਾਲ ਇਸ ਟਾਈਮ ਸਟੂਡੀਓ 'ਚ, ਮੈਂ ਪਹਿਲਾਂ ਵੀ ਦੱਸਿਆ ਕਿ ਲਾਈਨ ਲੱਗੀ ਹੋਈ ਆ ਸਪੋਂਸਰਾਂ ਦੀ ਤੇ ਸਾਡੇ ਸਾਰੇ ਉਹਨਾਂ ਬਿਜ਼ਨਸਮੈਨਾਂ ਦੀ ਜਿਹੜੇ ਤੁਹਾਡਾ ਫਾਇਦਾ ਕਰਾ ਰਹੇ ਨੇ, ਔਰ ਉਹਨਾਂ ਦੇ ਵਿੱਚੋਂ ਹੁਣ ਜੀ ਵਿਕਰਮ ਜੀ ਪਹੁੰਚੇ ਨੇ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ, ਰੋਜ਼ਾਨਾ ਤੁਹਾਨੂੰ ਜਿੱਥੇ ਪੈਸੇ ਦੀ ਬੱਚਤ ਕਰ ਰਹੇ ਨੇ, ਔਰ ਉੱਥੇ ਨਾਲ ਦੀ ਨਾਲ ਜਿਹੜਾ ਹੈਗਾ ਕਿ ਤੁਹਾਨੂੰ ਕੋਈ ਨਾ ਕੋਈ ਗਿਫਟ ਵੀ ਰੋਜ਼ਾਨਾ ਹੀ ਦਿੰਦੇ ਨੇ, ਉਸ ਦਿਨ ਨੂੰ ਤੱਕ ਬਹੁਤ ਸਾਰੇ ਗਿਫਟ ਦੇਣੇ ਨੇ ਉਧਰੋਂ ਨਿੱਕ ਮਹਿੰਗੀ ਜੀ ਵੀ ਪਹੁੰਚ ਗਿਆ ਆਪਣੀ ਪੂਰੀ ਟੀਮ ਲੈ ਕੇ। ਵਾਹ ਜੀ ਵਾਹ, ਇਹਨਾਂ ਨਾਲ ਵੀ ਕਰਦੇ ਹਾਂ ਅੱਜ ਗੱਲਬਾਤ ਲੰਬੇ ਹੱਥੀ। ਪਹਿਲਾਂ ਵਿਕਰਮ ਜੀ ਨਾਲ, ਵਿਕਰਮ ਜੀ ਪਹਿਲਾਂ ਤਾਂ ਤੁਸੀਂ ਅੱਜ ਬੜਾ ਦੋਨੇ ਪਾਰਟੀਆਂ ਮੈਚਿੰਗ, ਅੱਜ ਕੀ ਚੱਕਰ ਕੀ ਆ? ਇਹ ਤੀਆਂ ਅੱਜ ਹੀ ਆ?
2: ਦੇਖੋ ਜੀ,
0: ਤੀਆਂ 'ਚ ਦੋ ਦਿਨ ਰਹਿੰਦੇ ਆ, ਤੁਸੀਂ ਤਿਆਰੀ ਅਜੇ ਕਰ ਲਈ?
2: ਤਿਆਰੀ ਤਾਂ ਉਸ ਦਿਨ ਦੀ ਬਹੁਤ ਹੀ ਵੱਡੀ ਹੈ ਜੀ, ਇਹ ਤੇ ਅੱਜ ਸਿਰਫ
0: ਰਿਹਰਸਲ
2: ਰੰਗ 'ਚ ਆ ਗਏ।
0: ਅੱਛਾ ਜੀ,
2: ਤੇ ਪਹਿਲੀ ਤਾਂ ਗੱਲ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ,
0: ਸਤਿ ਸ੍ਰੀ ਅਕਾਲ ਜੀ
2: ਤੁਹਾਡੇ ਸਰੋਤਿਆਂ ਨੂੰ, ਔਰ ਮੈਂ ਜਿੱਥੇ ਤੁਹਾਨੂੰ ਵਧਾਈ ਦਿੰਦਾ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਰੀਤਾਂ ਰਵਾਇਤਾਂ ਹਾਸੇ ਔਰ ਜਿਹੜਾ ਚਾਹ ਆ ਉਹਨੂੰ ਤੁਸੀਂ ਜ਼ਿੰਦਾ ਰੱਖਿਆ ਪ੍ਰਦੇਸ਼ ਚ ਆ ਕੇ ਵੀ।
0: ਹਾਂਜੀ,
2: ਇਹ ਬੜੀ ਵੱਡੀ ਗੱਲ ਹੈ, ਤੁਸੀਂ ਵਧਾਈ ਦੇ ਪਾਤਰ ਹੋ ਇਸ ਗੱਲੋਂ।
0: ਦੇਖੋ ਜੀ, ਮੈਂ ਨੀ ਇਕੱਲਾ, ਮੈਂ ਤਾਂ ਕੰਮ ਕਰਨ ਵਾਲਾ, ਵਧਾਈ ਦੇ ਪਾਤਰ ਸਾਡੇ ਸਾਰੇ ਲਿਸਨਰ ਨੇ, ਸਾਡੇ ਸਰੋਤੇ ਨੇ, ਸਾਡੇ ਦਰਸ਼ਕ ਨੇ, ਸਾਰੇ ਪਰਿਵਾਰ ਦੇ ਮੈਂਬਰ ਨੇ, ਕਿਉਂਕਿ ਜੇ ਦੇਖਿਆ ਜਾਵੇ, ਝਾਤ ਮਾਰਿਆ ਜਾਵੇ, ਜਿਹੜੇ ਮੁਲਕ ਤੋਂ ਅਸੀਂ ਆਏ ਪੰਜਾਬ ਤੋਂ, ਉਹਦੇ ਨਾਲੋਂ ਵੱਧ ਅਸੀਂ ਕਲਚਰ, ਆਪਣੀ ਭਾਸ਼ਾ, ਆਪਣਾ ਫੂਡ, ਆਪਣਾ ਪਹਿਰਾਵਾ ਇਹਨਾਂ ਮੁਲਕਾਂ ਦੇ ਵਿੱਚ ਸਾਂਭ ਕੇ ਰੱਖਿਆ।
2: ਬਿਲਕੁਲ, ਬਹੁਤ ਸੋਹਣਾ ਸਾਂਭ ਕੇ ਰੱਖਿਆ ਜੀ।
0: ਹਾਂਜੀ, ਤੇ ਇਸੇ ਤਰ੍ਹਾਂ ਆਪਾਂ ਇਹਨੂੰ ਇੱਕ ਦੂਜੇ ਦੇ ਜੋ ਵੀ ਦਿਨ ਤਿਉਹਾਰ ਆਉਂਦੇ ਆ ਰਲ ਮਿਲ ਕੇ ਮਨਾਉਂਦੇ ਆ। ਅੱਜ ਫਿਰ ਦੱਸੋ ਜੀ, ਅੱਜ ਕਿਉਂਕਿ ਤੁਸੀਂ ਕੋਈ ਨਾ ਕੋਈ ਸਵਾਲ ਵੀ ਰੋਜ਼ ਪਾਉਂਦੇ ਹੋ, ਅੱਜ ਤਿਆਰੀ ਕਰਕੇ ਆਓ ਜੀ ਤੁਸੀਂ।
2: ਸਾਡੇ ਸਵਾਲ ਤੇ ਬਹੁਤ ਸੌਖੇ ਨੇ ਜੀ, ਤਾਂ ਕਿ ਲੋਕ ਜਿੱਤ ਸਕਣ। ਸਾਡਾ ਮਕਸਦ ਹੈ ਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਹਦੇ 'ਚ ਇੱਕ ਤੀਆਂ ਦੇ ਮੇਲੇ 'ਚ, ਤੀਆਂ ਦਾ ਜਿਹੜਾ ਸਾਉਣ ਦਾ ਮਹੀਨਾ ਹੈ, ਇਹਦੇ ਵਿੱਚ ਸੰਧਾਰਾ ਵੀ ਹੁੰਦਾ।
0: ਅੱਛਾ,
2: ਜਿਹੜਾ ਭਰਾ ਨੇ ਦੇਣਾ ਹੁੰਦਾ ਭੈਣਾਂ ਨੂੰ। ਸੋ ਪ੍ਰਾਈਮ ਦੀ ਟੀਮ ਅੱਜ ਉਹ ਰੋਲ ਅਦਾ ਕਰਨ ਆਈ ਹੈ ਕਿ ਤੁਸੀਂ ਲਓ, ਬੈਨੀਫਿਟ ਚੁੱਕੋ, ਜਿੱਤੋ ਵੱਧ ਤੋਂ ਵੱਧ। ਔਰ ਸਾਡੇ ਕੋਲ ਫ੍ਰੀ ਟਿਕਟਾਂ ਵੀ ਨੇ ਜਿਹੜੀਆਂ ਅਸੀਂ ਦੇ ਰਹੇ ਹਾਂ ਇਸ ਵੇਲੇ। ਅੱਜ ਫਿਰ ਅਸੀਂ ਇੱਕ ਸਵਾਲ ਪਾਵਾਂਗੇ, ਤੇ ਤਾਂ ਕਿ ਸਾਡੇ ਜਿਹੜੇ ਸਰੋਤੇ ਨੇ ਤੁਹਾਡੇ ਉਸ ਉਹਨੂੰ ਸੁਣ ਕੇ ਜਵਾਬ ਦੇ ਕੇ ਔਰ ਜਿੱਤ ਸਕਣ
0: ਜੀ। ਔਰ ਸਟੂਡੀਓ ਦਾ ਲਾਈਨਾਂ ਓਪਨ ਨੇ, ਜਿੱਥੇ ਵੀ ਡਰਾਈਵ ਕਰ ਰਹੇ ਹੋ, ਸੁਣ ਰਹੇ ਹੋ, ਕੰਮ ਤੇ ਸੁਣ ਰਹੇ ਹੋ, ਘਰ 'ਚ ਸੁਣ ਰਹੇ ਹੋ, ਇੰਟਰਨੈਟ ਤੇ ਸੁਣ ਰਹੇ ਹੋ, ਮੈਨੂੰ ਪਤਾ ਕਿ 5:30 ਦਾ ਬਹੁਤ ਵੱਡਾ ਦਾਇਰਾ ਹੈ ਔਰ ਇਹ ਆਵਾਜ਼ ਬਹੁਤ ਸਾਰੇ ਸਰੋਤਿਆਂ, ਦਰਸ਼ਕਾਂ ਦੇ ਕੰਨਾਂ 'ਚ ਪਹੁੰਚ ਰਹੀ ਆ। ਤੇ ਤੁਸੀਂ ਜਿੱਥੇ ਵੀ ਬੈਠੇ ਉੱਥੋਂ ਕਾਲ ਕਰ ਸਕਦੇ ਹੋ 9057990999 ਦੇ ਉੱਤੇ। ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
3: ਜੀ ਬਸ ਮੈਂ ਇਹ ਕਹਿਣਾ ਚਾਹਾਂਗੀ ਕਿ ਸਾਡੇ ਕੋਲ ਬਹੁਤ ਜ਼ਿਆਦਾ ਅਮੇਜ਼ਿੰਗ ਪ੍ਰਾਈਜ਼ ਨੇ। ਤੁਸੀਂ ਉੱਥੇ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਉੱਥੇ ਸਟਾਲ ਹੋਊਗੀ, ਤੁਸੀਂ ਉੱਥੇ ਆਓ, ਸਾਡੇ ਨਾਲ ਆ ਕੇ ਗੱਲਬਾਤ ਕਰੋ। ਬਹੁਤ ਵਧੀਆ ਵਧੀਆ ਗੇਮਸ ਨੇ ਜਿਹੜੀਆਂ ਅਸੀਂ ਚਾਹੁੰਦੇ ਹਾਂ ਕਿ ਭੈਣਾਂ ਸਾਡੇ ਨਾਲ ਆ ਕੇ ਖੇਡਣ, ਤੇ ਤੀਆਂ ਦਾ ਜਿਹੜਾ ਮੇਲਾ ਉਹਦੇ ਪੂਰੇ ਨਜ਼ਾਰੇ ਲੁੱਟਣ, ਤੇ ਨਾਲੇ ਉਹਦੇ ਨਾਲ ਸਾਡੇ ਕੋਲ ਅਮੇਜ਼ਿੰਗ ਗਿਫਟਸ ਤਾਂ ਹੈਗੇ ਨੇ, ਇੱਕ ਬੰਪਰ ਪ੍ਰਾਈਜ਼ ਵੀ ਹੈ, ਜਿਵੇਂ ਕਿ ਮੈਂ ਕਿਹਾ ਸੀ ਕਿ ਮੈਂ ਉਹ ਰਿਵੀਲ ਨਹੀਂ ਕਰਨਾ, ਤੇ ਉਹ ਅਸੀਂ ਉੱਦਣ ਹੀ ਰਿਵੀਲ ਕਰਾਂਗੇ ਔਨ ਦਾ ਸਪੋਟ ਕਿ ਉਹ ਬੰਪਰ ਪ੍ਰਾਈਜ਼ ਹੈ ਕੀ ਹੈ। ਤੇ ਉਹਦੇ ਨਾਲ ਨਾਲ ਸਾਨੂੰ ਇਹ ਵੀ ਪਤਾ ਕਿ ਰੈਫਰਲ ਬੋਨਸ ਦੇਣਾ ਵੀ ਜ਼ਰੂਰੀ ਹੈ ਨਾ। ਹੁਣ ਕਾਫੀ ਬੱਚੇ ਨੇ ਉਹ ਕੀ ਕਰਦੇ ਨੇ, ਕਨਫਿਊਜ਼ ਹੋ ਜਾਂਦੇ ਨੇ ਕਿ ਹੁਣ ਇਸ ਟਾਈਮ ਦੇ ਵਿੱਚ, ਇਸ ਏਜ ਦੇ ਵਿੱਚ ਜੇ ਅਸੀਂ ਆਪਣਾ ਪ੍ਰੋਫੈਸ਼ਨ ਚੇਂਜ ਕਰਨਾ ਆ। ਕਈ ਹੈਗੇ ਨੇ ਜਿਹੜੇ ਆਈਟੀ ਤੋਂ ਨੇ, ਕਈ ਹੈਗੇ ਨੇ ਜਿਹੜੇ ਕਮਰਸ ਲਾਈਨ ਤੋਂ ਨੇ, ਉਹ ਕਨਫਿਊਜ਼ ਹੋ ਜਾਂਦੇ ਨੇ ਕਿ ਅਸੀਂ ਹੈਲਥ ਕੇਅਰ ਵਾਲੀ ਜਿਹੜੀ ਇੰਡਸਟਰੀ ਹੈ ਉਹਦੇ ਵਿੱਚ ਅਸੀਂ ਜਾਈਏ ਕਿ ਨਾ ਜਾਈਏ। ਤਾਂ ਆਈ ਵੁੱਡ ਸੇ ਜੇ ਏਜ ਦੀ ਕੋਈ ਲਿਮਿਟ ਨਹੀਂ ਨਾ ਹੁੰਦੀ, ਤੇ ਪ੍ਰੋਫੈਸ਼ਨ ਦੀ ਵੀ ਕੋਈ ਲਿਮਿਟ
0: ਨਹੀਂ। ਏਜ ਦੀ ਕੋਈ ਲਿਮਿਟ ਨਹੀਂ?
3: ਡਿਸਕਾਊਂਟ ਅਸੀਂ ਇਹ ਦੇ ਸਕਦੇ, ਦੇਖੋ ਜੀ ਅਸੀਂ ਸਾਰਿਆਂ ਨੂੰ ਬਰਾਬਰ ਰੱਖਦੇ ਹਾਂ,
0: ਓਕੇ
3: ਹੈ ਨਾ। ਤੁਸੀਂ ਆਪਣੇ ਨਾਲ ਇੱਕ ਹੋਰ ਬੰਦਾ ਲੈ ਕੇ ਤੁਹਾਨੂੰ ਰੈਫਰਲ ਬੋਨਸ ਦਵਾਂਗੇ ਅਸੀਂ।
0: ਮੇਰੇ ਨਾਲ ਪਹਿਲੇ ਕਲਾਇੰਟ ਬੈਠੇ ਆ,
3: ਚਲੋ ਠੀਕ ਹੈ, ਠੀਕ ਹੈ ਜੀ। ਤੁਹਾਨੂੰ ਰੈਫਰਲ ਬੋਨਸ ਅਸੀਂ ਜ਼ਰੂਰ ਦੇਵਾਂਗੇ, ਤੇ ਇੱਕ ਤੁਹਾਡੀ ਕੰਧ ਦੇ ਨਾਲ ਕੰਧ ਵੀ ਲੱਗਦੀ ਹੈ ਸਾਡੇ ਨਾਲ, ਹੈ ਨਾ। ਤਾਂ ਕਰਕੇ ਤੁਹਾਨੂੰ ਇੱਕ ਹੋਰ ਰੈਫਰਲ ਬੋਨਸ ਦੇ ਦਾਂਗੇ, ਤੇ ਅਸੀਂ ਤੁਹਾਨੂੰ ਇਹੀ ਦੇ ਸਕਦੇ ਆ। ਬਾਕੀ ਚੀਜ਼ਾਂ
0: ਠੀਕ ਹੈ, ਡਿਸਕਾਊਂਟ ਤੁਸੀਂ, ਮੈਂ ਤਾਂ ਚਲੋ ਧੱਕੇ ਨਾ ਵੀ ਲੈ ਲਊਂਗਾ, ਗੁਆਂਢ ਵਾਲਾ ਡਿਸਕਾਊਂਟ ਇੱਕ ਐਕਸਟਰਾ ਹੋ ਜਾਂਦਾ,
3: ਗੁਆਂਢ ਮੱਥਾ ਲੱਗਦਾ।
0: ਤੇ ਦੂਸਰਾ ਤੁਸੀਂ ਮੈਨੂੰ ਦੱਸੋ ਕਿ ਮੈਂ ਉਹਦੇ ਚ ਕੁਆਲੀਫਾਈਡ ਹੁੰਦਾ ਹੈ ਕਿ ਨਹੀਂ ਹੁੰਦਾ, ਕੀ ਐਜੂਕੇਸ਼ਨ ਮੈਨੂੰ ਚਾਹੀਦੀ ਆ, ਜਾਂ ਕੋਈ ਮੇਰੀ ਬੈਕਗ੍ਰਾਊਂਡ ਉਹਦੇ ਨਾਲ ਤਾਲਮੇਲ, ਕੀ ਮੈਂ ਐਵੇਂ ਕਹਿ ਦਵਾਂ ਤੁਸੀਂ ਬਾਅਦ ਚ ਕਹੋ ਯਾਰ ਨਹੀਂ ਤੂੰ ਤਾਂ ਕੁਆਲੀਫਾਈਡ ਹੀ ਨਹੀਂ ਹੈ।
3: ਕੁਆਲੀਫਿਕੇਸ਼ਨ ਦੀ ਜੇ ਅਸੀਂ ਗੱਲ ਕਰੀਏ ਤਾਂ ਸਾਨੂੰ ਤੁਹਾਡੀਆਂ ਦੋ ਆਈਡੀਜ਼ ਚਾਹੀਦੀਆਂ ਨੇ। ਆਈਡੀਜ਼ ਦੇ ਨਾਲ ਨਾਲ ਜਿਹੜੀ ਕਿ ਗਵਰਨਮੈਂਟ ਇਸ਼ੂ ਆਈਡੀ ਹੋਵੇ, ਕੈਨੇਡੀਅਨ ਆਈਡੀ, ਰਾਈਟ। ਤੁਹਾਡਾ ਵਰਕ ਪਰਮਿਟ ਹੋਊਗਾ, ਤੁਹਾਡਾ ਡਰਾਈਵਿੰਗ ਲਾਇਸੈਂਸ ਹੋ ਸਕਦਾ, ਪਾਸਪੋਰਟ ਹੋ ਸਕਦਾ। ਉਹਦੇ ਨਾਲ ਨਾਲ ਸਾਨੂੰ ਤੁਹਾਡੀ ਪਿਛਲੀ ਐਜੂਕੇਸ਼ਨ ਚਾਹੀਦੀ ਹੈ। ਅਸੀਂ ਕਿਉਂਕਿ ਇਹ ਦੇਖਣਾ ਕਿ ਜਿਵੇਂ ਤੁਹਾਡੀ ਜਿਹੜੀ ਪਿਛਲੀ ਐਜੂਕੇਸ਼ਨ ਸੀਗੀ, ਰਾਈਟ, ਉਹ ਅਸੀਂ ਨਾਲ ਤੁਹਾਡੇ
0: ਡਾਕੂਮੈਂਟ ਜ਼ਰੂਰੀ ਹੁੰਦੀ ਹੈ।
2: ਉਹਦੇ ਚ ਮੈਂ ਤੁਹਾਨੂੰ ਜਵਾਬ ਦਿੰਦਾ ਕਿ ਕੋਈ ਵੀ ਸੱਜਣ ਜੋ ਬੱਚਾ ਪੜ੍ਹਨਾ ਚਾਹੁੰਦਾ ਹੈ, ਜੋ ਸਟੂਡੈਂਟ ਪੜ੍ਹਨਾ ਚਾਹੁੰਦਾ ਔਰ ਹੈਲਥ ਕੇਅਰ ਚ ਆਉਣਾ ਚਾਹੁੰਦਾ ਹੈ, ਉਹਨੂੰ ਕੋਈ ਜ਼ਰੂਰੀ ਨਹੀਂ ਕਿ ਮੈਡੀਕਲ ਬੈਕਗ੍ਰਾਉਂਡ ਹੋਵੇ। ਖਾਸ ਤੌਰ ਤੇ ਪੀਐਸਡਬਲਿਊ ਚ ਜਿਹੜਾ ਕੇਅਰ ਗਿਵਰ ਦਾ ਪ੍ਰੋਗਰਾਮ ਹੈ, ਇਹਦੇ ਵਿੱਚ ਤੁਹਾਨੂੰ ਮੈਡੀਕਲ ਬੈਕਗ੍ਰਾਉਂਡ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਕੁਆਲੀਫਾਈ ਕਰ ਸਕਦੇ ਹੋ, ਇੱਕ ਸਿੰਪਲ ਟੈਸਟ ਹੈਗਾ, ਉਹ ਟੈਸਟ ਦੇ ਕੇ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਚਾਹੇ ਤੁਹਾਡਾ ਕਾਮਰਸ, ਐਜ਼ ਤਰਨ ਨੇ ਦੱਸਿਆ ਕਿ ਚਾਹੇ ਤੁਹਾਡਾ ਕਾਮਰਸ ਬੈਕਗ੍ਰਾਉਂਡ ਹੋਵੇ, ਚਾਹੇ ਆਈਟੀ ਬੈਕਗ੍ਰਾਉਂਡ ਹੋਵੇ। ਹੈਲਥ ਕੇਅਰ ਦਾ ਸੈਕਟਰ ਇੱਕ ਐਸਾ ਹੈ ਜਿਹੜਾ ਬਹੁਤ ਪ੍ਰੋਮਿਸਿੰਗ ਹੈ ਅੱਜ ਦੀ ਤਰੀਕ 'ਚ, ਜਿਹਨੂੰ ਸਰਕਾਰ ਵੀ ਬਹੁਤ ਸਪੋਰਟ ਕਰ ਰਹੀ ਹੈ, ਔਰ ਉਹਦੇ ਕਰਕੇ ਤੁਹਾਨੂੰ ਇਹਦੇ 'ਚ ਨਾ ਸਿਰਫ ਅੱਛੀ ਇੱਕ ਜੌਬ ਮਿਲ ਸਕਦੀ ਹੈ ਬਲਕਿ ਪੁੰਨ ਔਰ ਫੁੱਲੀਆਂ ਦੋਨੋਂ। ਸੋ ਤੁਹਾਨੂੰ ਬਲੈਸਿੰਗਸ ਵੀ ਮਿਲਦੀਆਂ ਬਜ਼ੁਰਗਾਂ ਤੋਂ, ਆਪਾਂ ਨਾ ਦਾਦਾ ਦਾਦੀ ਸਮਝ ਕੇ ਉਹਨਾਂ ਦੀ ਸੇਵਾ ਕਰੀਏ।
0: ਬਿਲਕੁਲ ਜੀ, ਦੇਖੋ ਜਦੋਂ ਜਿਹੜੇ ਬੱਚਿਆਂ ਨੇ ਨਾ ਦਾਦਾ ਦਾਦੀ ਘਰ 'ਚ ਦੇਖੇ ਹੋਣ ਜਾਂ ਉਹਨਾਂ ਦੀ ਸੇਵਾ ਕੀਤੀ ਹੋਵੇ, ਉਹ ਫਿਰ ਉਹ ਆਪਣੇ ਗਾਂ ਬੱਚਿਆਂ ਨੂੰ ਵੀ ਦੱਸਦੇ ਆ।
2: ਬਿਲਕੁਲ,
0: ਗਾਂ ਤੋਂ ਗਾਂ ਤੁਹਾਡੇ ਬਲੱਡ ਦੇ ਵਿੱਚ ਫਿਰ ਉਹ ਜਿਹੜੇ ਸੰਸਕਾਰ ਆ ਉਹ ਰਹਿੰਦੇ ਆ।
2: ਬਿਲਕੁਲ, ਮਹਾਰਾਜ ਸਾਨੂੰ ਵੈਸੀ ਸੇਵਾ ਆਪਣੇ ਰਗਾਂ 'ਚ ਦੇ ਗਏ ਨੇ, ਔਰ ਸਾਡੇ ਰਾਜ ਕਲਚਰ ਅੱਜ ਵੀ ਉੱਥੇ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਜੁਆਇੰਟ ਫੈਮਿਲੀਜ਼ ਹੈਗੀਆਂ ਉਹਨਾਂ ਵਿੱਚ ਤੁਹਾਨੂੰ ਉਹ ਕਲਚਰ ਦਿਖਦਾ ਹੈ, ਔਰ ਜਿਹੜੀ ਨਿਊਕਲੀਅਰ ਫੈਮਿਲੀਜ਼ ਇੱਥੇ ਹੈਗੀਆਂ ਉਹ ਮਿਸ ਜ਼ਰੂਰ ਕਰਦੀਆਂ ਉਸ ਚੀਜ਼ ਨੂੰ। ਸੋ ਇਸ ਕਰਕੇ ਇੱਕ ਇਹ ਬੜਾ ਅੱਛਾ ਸਾਧਨ ਹੈ ਜਿਹਦੇ 'ਚ ਤੁਸੀਂ ਉਹਨਾਂ ਨੂੰ ਦਾਦਾ ਦਾਦੀ ਸਮਝ ਕੇ ਉਹਨਾਂ ਦੀ ਸੇਵਾ ਕਰਦੇ ਹੋ, ਅਤੇ ਪੁੰਨ ਅਤੇ ਫੁੱਲੀਆਂ ਅਤੇ ਡਾਲਰ, ਅਤੇ ਨਾਲ ਸਾਡੇ ਜਿਹੜੇ ਯੰਗ ਬੱਚੇ ਨੇ ਜਿਹੜੇ ਪਾਥਵੇ ਟੂ ਪੀਆਰ ਵੀ ਲੱਭ ਰਹੇ ਨੇ ਉਹਨਾਂ ਨੂੰ ਵੀ ਇਹ ਹੈਲਥ ਕੇਅਰ ਦਾ ਸੈਕਟਰ।
0: ਵਾਹ ਜੀ, ਉਹਨਾਂ ਲਈ ਤਾਂ ਬਹੁਤ ਚੰਗੀ ਗੱਲ ਹੈ ਇਸ ਟਾਈਮ ਜਿਹੜਾ ਮਾਹੌਲ ਚੱਲ ਰਿਹਾ,
2: ਬਹੁਤ
0: ਉਹਨਾਂ ਲਈ ਤਾਂ ਬਹੁਤ। ਤੁਸੀਂ ਨਾਲ ਦੀ ਨਾਲ ਆਪਣਾ ਕਾਲਜ ਦਾ ਨੰਬਰ ਵੀ ਦਿਓ।
2: ਸੋ ਸਾਡਾ ਨੰਬਰ ਹੈ ਜੀ 6474991009, ਔਰ ਅਸੀਂ ਬੇਸਡ ਹੈਗੇ ਹਾਂ ਗ੍ਰੇਟ ਪੰਜਾਬ ਪਲਾਜ਼ਾ, ਡਰੂ ਰੋਡ ਐਂਡ ਏਅਰਪੋਰਟ ਰੋਡ 'ਤੇ, ਮੌਲਟਨ ਗੁਰਦੁਆਰਾ ਸਾਹਿਬ ਦੇ ਨਾਲ। ਆਪਣਾ ਜਿਹੜਾ ਵੀ ਸੱਜਣ ਸਾਨੂੰ ਇੱਥੇ ਤੁਹਾਡਾ ਸਰੋਤੇ ਇੱਥੇ ਗੱਲ ਕਰਦੇ ਹੈ ਔਰ ਤੁਹਾਡਾ ਰੈਫਰੈਂਸ ਦਿੰਦੇ ਆ, ਅਸੀਂ ਉਹਦਾ ਵੱਖਰਾ ਡਿਸਕਾਊਂਟ ਉਹਨਾਂ ਨੂੰ ਜ਼ਰੂਰ ਦਾਂਗੇ।
0: ਵਾਹ ਜੀ ਵਾਹ। ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿੱਥੇ ਅਸੀਂ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਹਾਂ, ਟਿੱਕਾ ਜੰਕਸ਼ਨ ਵੀ ਸਾਡੇ ਮੇਨ ਸਪੋਂਸਰ ਨੇ ਇਸ ਈਵੈਂਟ ਦੇ, ਉਹਨਾਂ ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਨੂੰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਕੋਈ ਵੀ ਦੁਪਹਿਰ ਨੂੰ, ਸ਼ਾਮ ਨੂੰ, ਜਦੋਂ ਵੀ ਤੁਹਾਡਾ ਦਿਲ ਕਰਦਾ ਖਾਣਾ ਖਾਣਾ ਚਾਹੁੰਦੇ ਹੋ, ਰਾਤ ਦੇ 2 ਵਜੇ ਤੱਕ ਖੁੱਲਦਾ, ਲਾਈਵ ਮਿਊਜ਼ਿਕ ਚੱਲਦਾ, ਬੜੀ ਵੱਡੀ ਸਟੇਜ ਉੱਥੇ ਆ, ਬਹੁਤ ਵੱਡਾ ਵਧੀਆ ਮਾਹੌਲ ਹੈ, ਔਰ ਖਾਣਾ ਤਾਂ ਕਿਆ ਬਾਤ ਹੈ। ਜੇ ਕੇਟਰਿੰਗ ਵਗੈਰਾ ਵੀ ਕਰਾਉਣੀ ਹੈ ਤੇ ਤੁਸੀਂ ਟਿੱਕਾ ਜੰਕਸ਼ਨ ਨਾਲ ਸੰਪਰਕ ਕਰ ਲਓ, ਰਦਰਫੋਰਡ ਤੇ ਕਵੀਨ ਦੇ ਕਾਰਨਰ ਦੇ ਉੱਪਰ ਹੈ ਜੀ ਟਿੱਕਾ ਜੰਕਸ਼ਨ। ਤੇ ਬੁੱਡਵਾਈਨ ਬੈਂਕਟ ਹਾਲ, ਆਉਣ ਵਾਲੇ ਦਿਨਾਂ 'ਚ ਕੋਈ ਪਾਰਟੀ ਕਰਨੀ ਚਾਹੁੰਦੇ ਹੋ, 416-743-0003 ਦੇ ਉੱਤੇ ਗੱਲ ਹੋ ਸਕਦੀ ਹੈ। ਵੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੋਨਾਂ ਹੀ ਦੀ ਮੈਨੇਜਮੈਂਟ ਇੱਕੋ ਹੀ ਆ, ਕਿਸੇ ਵੀ ਹਾਲ ਦੇ ਵਿੱਚ ਤੁਸੀਂ ਜਾ ਕੇ ਆਪਣੀ ਪਾਰਟੀ ਨੂੰ ਵਧੀਆ ਚਾਰ ਚੰਦ ਲਾ ਸਕਦੇ ਹੋ। ਇਸ ਦੇ ਨਾਲ ਨਾਲ ਜੀ ਸਾਡੀ ਇਸ ਈਵੈਂਟ ਨੂੰ ਰੀਮੈਕਸ ਗੋਲਡ ਦੀ ਪੂਰੀ ਟੀਮ ਜਿਹੜੀ ਆ ਉਹ ਮੇਨ ਸਪੋਂਸਰ ਹੈ, ਉਹਨਾਂ ਵੱਲੋਂ ਵੀ ਉਸ ਦਿਨ ਉੱਥੇ ਬੂਥ ਹੋਵੇਗਾ, ਕਾਫੀ ਕੁਝ ਤੁਹਾਡੇ ਲਈ ਗਿਫਟ ਹੋਣਗੇ। ਗੋਡੀ ਖੁੰਮਣ ਤੇ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ, ਔਰ ਇੰਡੀਅਨ ਸਵੀਟ ਮਾਸਟਰ ਦੇ ਤਾਂ 4-5 ਜਗ੍ਹਾ ਦੇ ਉੱਤੇ ਵੱਖਰੇ ਵੱਖਰੇ ਸਟਾਲ ਲੱਗੇ ਹੋਣਗੇ। ਗੋਲ ਗੱਪਿਆਂ ਦਾ ਅਲੱਗ ਸਟਾਲ ਹੋਵੇਗਾ, ਚਾਟ ਪਾਪੜੀ ਦਾ ਅਲੱਗ ਹੋਵੇਗਾ, ਚਨਾ ਭਟੂਰੇ ਦੇ ਫਰੈਸ਼ ਤੁਹਾਨੂੰ ਕੱਢ ਕੇ ਉੱਥੇ ਉਹ ਖਵਾਉਣਗੇ। ਸਾਰਾ ਦਿਨ ਸਵੇਰੇ 12 ਵਜੇ ਤੋਂ ਲੈ ਕੇ 8 ਵਜੇ ਤੱਕ ਫਰੈਸ਼ ਫੂਡ ਖਾਣ ਪੀਣ ਨੂੰ ਮਿਲੇਗਾ, ਚਾਹ ਗਰਮਾ ਗਰਮ ਹੋਵੇਗੀ, ਜੂਸ ਹਰ ਤਰ੍ਹਾਂ ਦਾ ਇੱਕ ਬੂਥ ਲੱਗਿਆ ਹੋਵੇਗਾ ਜਿਹਦੇ ਵਿੱਚ ਹਰ ਤਰ੍ਹਾਂ ਦਾ ਤੁਹਾਨੂੰ ਫਰੈਸ਼ ਜੂਸ ਮਿਲੇਗਾ, ਔਰੇਂਜ ਜੂਸ, ਮਿਕਸ ਜੂਸ, ਗੰਨੇ ਦਾ ਜੂਸ। ਸੋ ਗੱਲ ਕੀ ਹੈ ਜੀ, ਬੜਾ ਕੁਛ ਹੋਵੇਗਾ, ਸਟਾਲ ਸ਼ੋਪਿੰਗ ਦੇ, ਕੱਪੜੇ ਦੇ ਜਿਹੜੇ ਸਟਾਲ ਨੇ ਇੰਡੀਆ ਤੋਂ ਆਏ ਨੇ, ਆਰਟੀਫਿਸ਼ਲ ਜੁਵਲਰੀ ਦੇ ਇੰਡੀਆ ਤੋਂ ਆ ਰਹੇ ਸਟਾਲਸ ਨੇ, ਵੱਖਰੇ ਨਵੇਂ ਡਿਜ਼ਾਇਨ ਲੇਟੈਸਟ ਦੇਖਣ ਨੂੰ ਤੁਹਾਨੂੰ ਮਿਲਣਗੇ। ਇਨਫੋਰਮੇਸ਼ਨ ਦੇ ਸਟਾਲ ਹੋਣਗੇ ਜਿਹੜੇ ਕਿ ਤੁਹਾਡੇ ਲਈ ਉੱਥੇ ਉਹ ਜਿਹੜੇ ਇਨਫੋਰਮੇਸ਼ਨ ਜਿਹਨਾਂ ਦੇ ਵਿੱਚੋਂ ਤੁਸੀਂ ਸਿਟੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਸਿਟੀ ਦੀਆਂ ਸੇਵਾਵਾਂ ਕਿਸ ਤਰੀਕੇ ਨਾਲ ਤੁਸੀਂ ਲੈਣੀਆਂ ਉਹ ਸਟਾਲ ਹੋਣਗੇ, ਪੁਲਿਸ ਦੀਆਂ ਸੇਵਾਵਾਂ ਕਿਸ ਤਰੀਕੇ ਨਾਲ ਲੈਣੀਆਂ, ਪੁਲਿਸ ਦਾ ਸਟਾਲ ਹੋਵੇਗਾ, ਅਤੇ ਇਸ ਦੇ ਨਾਲ ਨਾਲ ਬਹੁਤ ਸਾਰੇ ਤੁਹਾਡੇ ਤੋਹਫੇ ਲਈ, ਗਿਫਟ ਲਈ ਬਹੁਤ ਸਾਰੇ ਸਟਾਲ ਹੋਣਗੇ, ਜਿਹਨਾਂ ਦੇ ਵਿੱਚੋਂ ਜੀ ਕਟਾਰੀਆ ਟੂਰ ਐਂਡ ਟਰੈਵਲ ਤੇ ਤੁਰਕਿਸ਼ ਏਅਰਲਾਈਨ ਵੱਲੋਂ ਵੀ ਇੱਕ ਸਟਾਲ ਹੋਵੇਗਾ ਜਿਹੜਾ ਕਿ ਤੁਹਾਨੂੰ ਉੱਥੇ ਟਿਕਟਾਂ ਰਿਟਰਨ ਟਿਕਟ ਡਰਾ ਦੇ ਵਿੱਚ ਇੰਡੀਆ ਦੀਆਂ ਕੱਢਣਗੇ, ਔਰ ਬਰਾਡ ਆਟਾ ਯਾਨੀ ਕਿ ਸ਼ੇਰ ਆਟਾ ਵੱਲੋਂ ਵੀ ਉੱਥੇ ਇੱਕ ਬੜਾ ਵੱਡਾ ਬੂਥ ਹੋਵੇਗਾ, ਰੋਟੀ ਬਣਾਉਣ ਦਾ ਕੰਪੀਟੀਸ਼ਨ ਕੀਤਾ ਜਾਵੇਗਾ, ਉਹਦੇ ਵਿੱਚ ਵੀ ਬੜੇ ਤੁਹਾਨੂੰ ਗਿਫਟ ਜਿਹੜੇ ਨੇ ਮਿਲਣੇ ਨੇ ਜੀ ਇਸ ਦੇ ਨਾਲ ਨਾਲ ਜਿਹੜਾ ਹੈਗਾ। ਔਰ ਲਓ ਜੀ ਸਾਡੀ ਲਾਈਨ ਇਸ ਟਾਈਮ ਪੰਜਾਬ ਇੰਸ਼ੋਰੈਂਸ ਦੇ ਨਾਲ ਵੀ ਜੁੜ ਚੁੱਕੀ ਆ, ਔਰ ਸ਼ੇਰ ਜੰਗ ਰਾਣਾ ਜੀ ਸਾਡੇ ਨਾਲ ਨੇ, ਇਹਨਾਂ ਵੱਲੋਂ ਵੀ ਉੱਥੇ ਹਰ ਸਾਲ ਡਾਇਮੰਡ ਦੀ ਰਿੰਗ ਕੱਢੀ ਜਾਂਦੀ ਆ ਜੀ ਡਰਾ ਦੇ ਵਿੱਚ, ਤੇ ਪਲੱਸ ਇਹਨਾਂ ਦਾ ਬੂਥ ਵੀ ਹੁੰਦਾ, ਤੇ ਪਲੱਸ ਜਿਹੜੇ ਹੈਗੇ ਆ ਉਹ ਨਵੇਂ ਜਿਹੜੇ ਨਿਊ ਕਮਰਸ ਨੇ ਜਾਂ ਹੋਰ ਫੀਲਡ ਦੇ ਵਿੱਚ ਨੇ ਇੰਸ਼ੋਰੈਂਸ ਆਉਣਾ ਚਾਹੁੰਦੇ ਨੇ, ਤੇ ਉਹਨਾਂ ਨੂੰ ਵੀ ਇਹ ਟ੍ਰੇਨ ਕਰਦੇ ਨੇ, ਉਹਨਾਂ ਨੂੰ ਗਾਈਡ ਕਰਦੇ ਨੇ। ਰਾਣਾ ਜੀ, ਜੀ ਆਇਆਂ ਨੂੰ ਵੈਲਕਮ।
4: ਥੈਂਕ ਯੂ ਸੋ ਮਚ ਸੁੱਖੀ ਭਾਜੀ। ਡੈਫੀਨੇਟਲੀ ਸੰਡੇ ਨੂੰ ਜਿਹੜਾ ਮੇਲਾ ਤੁਸੀਂ ਕਰਵਾ ਰਹੇ ਹੈਗੇ ਉਹ ਚ ਆਪਾਂ ਪਾਰਟੀਸਪੇਟ ਕਰਨਾ, ਐਂਡ ਸਪੈਸ਼ਲੀ ਮੈਂ ਕਹਾਂਗਾ ਜਿਹੜਾ ਬੂਥ ਅਸੀਂ ਲਗਾ ਰਹੇ ਹੈਗੇ ਆ, ਜਿਹੜੀਆਂ ਵੀ ਆਪਣੀਆਂ ਭੈਣਾਂ ਜਿਹੜਾ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਉਹਨਾਂ ਲਈ ਬਹੁਤ ਵਧੀਆ ਮੌਕਾ ਹੈਗਾ। ਸਾਡਾ ਸਟਾਫ ਹੋਏਗਾ ਜਿਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਕਿੱਦਾਂ ਆਪਾਂ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ, ਐਂਡ ਲਾਇਸੈਂਸ ਲੈ ਕੇ ਕਿੱਦਾਂ ਆਪਾਂ ਇੱਕ ਕਾਮਯਾਬ ਜਿਹੜਾ ਹੈਗਾ ਬਿਜ਼ਨਸ ਵਿੱਚ ਐਂਟਰ ਕਰਨਾ ਹੈਗਾ, ਤੁਹਾਨੂੰ ਉਹਦੇ ਬਾਰੇ ਪੂਰੀ ਸਾਰੀ ਜਾਣਕਾਰੀ ਦਿੱਤੀ ਜਾਏਗੀ। ਸੋ ਜ਼ਰੂਰ ਤੁਸੀਂ ਸੰਡੇ ਨੂੰ ਸਾਰਿਆਂ ਨੇ ਆਉਣਾ ਹੈਗਾ। ਤੇ ਬਾਕੀ ਜਿੱਦਾਂ ਆਪਾਂ ਭਾਜੀ ਆਰ ਡੀ ਐਸ ਪੀ ਦੀ ਹਮੇਸ਼ਾ ਗੱਲ ਕਰਦੇ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਅੰਡਰ ਸੁੱਖੀ ਭਾਜੀ ਫੈਡਰਲ ਗਵਰਨਮੈਂਟ ਵੱਲੋਂ $90,000 ਦੀ ਗ੍ਰਾਂਟ ਉਹਨਾਂ ਸਭ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਆ, ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਅੰਡਰ ਆਰ ਡੀ ਐਸ ਪੀ ਪ੍ਰੋਗਰਾਮ। ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ। ਅਗਰ ਤੁਹਾਡੇ ਕੋਲ ਇਹ ਸਰਟੀਫਿਕੇਟ ਨਹੀਂ ਹੈਗਾ ਤੇ ਡਾਕਟਰ ਤੋਂ ਕਿਹੜੇ ਕਿਹੜੇ ਫਾਰਮ ਜਿਹੜੇ ਸਾਈਨ ਕਰਵਾਉਣੇ ਨੇ, ਸੀ ਆਰ ਏ ਤੋਂ ਸਾਨੂੰ ਕਿਹੜਾ ਫਾਰਮ ਚਾਹੀਦਾ ਹੈਗਾ, ਆਪਾਂ ਤੁਹਾਨੂੰ ਗਾਈਡ ਕਰਾਂਗੇ। ਬਿਕਾਜ਼ 2008 ਤੋਂ ਗੌਰਮੈਂਟ ਨੇ ਗ੍ਰਾਂਟ ਸਟਾਰਟ ਕੀਤੀ ਸੀ ਪਰ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੇ ਇਹਦਾ ਬੈਨੀਫਿਟ ਲਿਆ। ਸੋ ਤੁਸੀਂ ਕਾਲ ਕਰਨੀ ਹੈ ਪੰਜਾਬ ਇੰਸ਼ੋਰੈਂਸ ਤੇ, ਕਿਉਂਕਿ ਕੈਨੇਡਾ ਚ ਆਪਾਂ ਦੇਖਿਆ ਹੈ ਕਿ ਕਾਫੀ ਜਿਹੜੇ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ, ਆਟਿਜ਼ਮ ਦਾ ਕਾਫੀ ਜ਼ਿਆਦਾ ਇਸ਼ੂ ਹੈਗਾ, ਕਈ ਚੀਜ਼ਾਂ ਨੇ ਜਿਹੜੀਆਂ ਸਾਡੇ ਹੈਲਥ ਕਾਰਡ ਵਿੱਚ ਕਵਰ ਨਹੀਂ ਹੁੰਦੀਆਂ, ਤੇ ਪੇਰੈਂਟਸ ਨੂੰ ਗਵਰਨਮੈਂਟ ਇੱਕ ਬਹੁਤ ਵੱਡੀ ਹੈਲਪ ਕਰ ਰਹੀ ਹੈ ਉਸ ਬੱਚੇ ਦੇ ਫਿਊਚਰ ਲਈ ਜਿਹੜਾ ਹੈਗਾ ਗਵਰਨਮੈਂਟ ਇਹ ਪੈਸੇ ਦੇ ਰਹੀ ਹੈ ਤਾਂ ਕਿ ਬੱਚਾ ਕੱਲ ਨੂੰ ਕਿਸੇ ਤੇ ਫਾਈਨੈਂਸ਼ੀਅਲ ਡਿਪੈਂਡੈਂਟ ਨਾ ਰਹੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਇਸ ਤੋਂ ਇਲਾਵਾ ਸੁੱਖੀ ਭਾਜੀ ਜਿਹੜੇ ਵੀ ਬੱਚੇ 18 ਸਾਲ ਦੀ ਉਮਰ ਤੋਂ ਘੱਟ ਨੇ ਜਿਨ੍ਹਾਂ ਦਾ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਉਹਨਾਂ ਸਾਰੇ ਪੇਰੈਂਟਸ ਨੂੰ $284 ਤੱਕ ਹਰ ਮਹੀਨੇ ਗੌਰਮੈਂਟ ਅਲੈਦਾ ਗ੍ਰਾਂਟ ਦੇ ਰਹੀ ਹੈ। ਐਂਡ ਇਸ ਤੋਂ ਇਲਾਵਾ ਜਿਹੜੇ ਬੱਚੇ 18 ਸਾਲ ਤੋਂ ਅਬਵ ਹੈਗੇ ਨੇ ਅਪ ਟੂ $200 ਜਿਹੜਾ ਹੈਗਾ ਹਰ ਮਹੀਨੇ ਗੌਰਮੈਂਟ ਵੱਲੋਂ ਨਵਾਂ ਜਿਹੜਾ ਬੈਨੀਫਿਟ ਸਟਾਰਟ ਕੀਤਾ ਗਿਆ ਹੈਗਾ। ਸੋ ਤੁਸੀਂ ਕਾਲ ਕਰਨੀ ਇਹਨਾਂ ਸਾਰੇ ਬੈਨੀਫਿਟਸ ਲਈ। ਐਂਡ ਜਿਹੜੇ ਪ੍ਰੋਵਿੰਸ਼ੀਅਲ ਕੋਈ ਗੌਰਮੈਂਟ ਵੱਲੋਂ ODSP ਵਗੈਰਾ ਜਾਂ ਹੋਰ ਬੈਨੀਫਿਟ ਲੱਗੇ ਹੋਏ ਨੇ ਉਹਨਾਂ ਤੇ ਫੈਡਰਲ ਗੌਰਮੈਂਟ ਦਾ ਕੋਈ ਇੰਪੈਕਟ ਨਹੀਂ, ਉਹ ਵੀ ਪੈਸੇ ਮਿਲਦੇ ਰਹਿਣੇ ਨੇ। ਦਿਸ ਇਜ਼ ਦਾ ਅਡੀਸ਼ਨਲ ਫੈਡਰਲ ਗੌਰਮੈਂਟ ਗ੍ਰਾਂਟ ਜਿਹੜੀ ਤੁਹਾਨੂੰ ਮਿਲ ਸਕਦੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਭਾਜੀ ਮੈਂ ਕੁਛ ਕਾਮਨ ਜਿਹੜੀਆਂ ਨੇ ਕੰਡੀਸ਼ਨਸ ਜਿਹੜੀਆਂ ਜਿਨ੍ਹਾਂ ਦੇ ਅੰਡਰ ਇਹ ਗ੍ਰਾਂਟ ਲਈ ਜਾ ਸਕਦੀ ਹੈ ਉਹਦੇ ਬਾਰੇ ਦੱਸਣਾ ਚਾਹਾਂਗਾ। ਸੋ ਜਿੱਦਾਂ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੈਗਾ, ਡਾਊਨ ਸਿੰਡਰੋਮ ਹੈ, ਕਿਸੇ ਨੂੰ ਆਟਿਜ਼ਮ ਹੈ, ADHD ਦਾ ਇਸ਼ੂ ਹੈ, ਡਾਇਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, CP ਦਾ ਇਸ਼ੂ ਹੈ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਟੀਸ ਹੈਗੀਆਂ ਨੇ, ਕਰੋਨਿਕ ਕੰਡੀਸ਼ਨ ਹੈ ਕੋਈ, MS, ਇਸ ਤੋਂ ਇਲਾਵਾ ਸਵੇਅਰ ਕੋਲਾਈਟਸ, ਕੋਰਨ ਡਿਜ਼ੀਜ਼, ਸਵੇਅਰ ਅਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਸਿਸ, ਇਸ ਤੋਂ ਇਲਾਵਾ ਕਿਸੇ ਨੂੰ ਕੋਈ ਕੈਂਸਰ ਹੋ ਗਿਆ ਸੀਗਾ ਐਂਡ ਇਲਾਜ ਕਾਫੀ ਲੰਬਾ ਚੱਲ ਰਿਹਾ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਲ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੇਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਕਰੋਨਿਕ ਪੇਨ, OCD, ਪੈਰਾਲਾਈਸਿਸ, ਪੋਲੀਓ, ਪਾਰਕਿੰਸਨ, ਹਿਪ ਇੰਜਰੀ, ਪੇਨ, ਗੁਲਕੋਮਾ, ਇੱਕ ਲੰਬੀ ਲਿਸਟ ਹੈ। ਜਦੋਂ ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰਾਂਗੇ ਵੈਦਰ ਯੂ ਆਰ ਕੁਆਲੀਫਾਈਡ ਫਾਰ ਦਿਸ $90,000 ਗ੍ਰਾਂਟ ਔਰ ਨਾਟ। ਸਿਰਫ ਜਿਹੜੀ ਉਮਰ ਹੈ ਸੁੱਖੀ ਭਾਜੀ 49 ਸਾਲ ਤੋਂ ਘੱਟ ਹੋਣੀ ਚਾਹੀਦੀ, ਐਨੀਵਨ ਜਿਨ੍ਹਾਂ ਦੀ ਉਮਰ 1977 ਤੋਂ ਬਾਅਦ ਦਾ ਬਰਥ ਹੈ ਉਹਨਾਂ ਨੂੰ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ ਅਗਰ ਤੁਸੀਂ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੋ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca।
0: ਥੈਂਕ ਯੂ ਜੀ ਇਨਫੋਰਮੇਸ਼ਨ ਦੇਣ ਲਈ। ਔਰ ਇਸ ਦੇ ਨਾਲ ਨਾਲ ਇੱਕ ਵਾਰੀ ਫਿਰ ਮੈਂ ਦੱਸ ਦਵਾਂ, ਮੇਰੇ ਨਾਲ ਇੱਥੇ ਨਿੱਕ ਮੈਂਗੀ ਜੀ ਵੀ ਪਹੁੰਚ ਗਏ ਨੇ ਸਟੂਡੀਓ 'ਚ। ਮੈਂਗੀ ਸਾਹਿਬ ਤੁਸੀਂ ਤਾਂ ਪਹਿਲਾਂ ਆਲਰੇਡੀ ਉੱਧਰ ਜੁਆਇਨ ਕਰ ਰਹੇ ਹੋ ਕਾਲਜ ਨੂੰ, ਤੇ ਹਨਾ ਮੈਨੂੰ ਉਹਦਾ ਬੈਨੀਫਿਟ ਹੋਣਾ
5: ਕਿਉਂਕਿ ਇਹ ਜੁਆਇਨ ਕਰਨ ਦਾ ਇੱਕ ਹੋਰ ਫਾਇਦਾ ਆਪਣੇ ਆਪ ਨੂੰ ਇੱਕ ਸਟੂਡੈਂਟ ਜਾਂ ਫੀਲ ਕਰਨਾ ਨਾ ਇੱਕ ਬਹੁਤ ਵੱਡਾ ਇੱਕ।
0: ਤੁਹਾਨੂੰ ਪਤਾ ਕਿ ਬੰਦਾ ਜਿਹੜਾ ਸਮਝਦਾਰ ਬੰਦਾ ਹੁੰਦਾ ਉਹ ਅੰਤ ਤੱਕ ਆਪਣੇ ਆਪ ਨੂੰ ਜੇ ਸਟੂਡੈਂਟ ਹੀ ਸਮਝੇ ਤੇ ਉਹ ਕਿਆ ਬਾਤ ਹੈ, ਕਿਉਂਕਿ ਰੋਜ਼ਾਨਾ ਆਪਾਂ ਨੂੰ ਸਿੱਖਣਾ ਰੋਜ਼ ਸਿੱਖਦੇ। ਹਾਂ ਬਿਲਕੁਲ, ਕਿਉਂਕਿ ਤੁਸੀਂ ਤਾਂ ਹੀ ਨਾ ਜੇਬ ਚ ਨਿੱਕੀ ਜਿਹੀ ਕਾਪੀ ਲੈ ਕੇ ਆ ਜਿਹੜਾ ਕਾਲਜ ਨਾਲ ਹਿਸਾਬ ਕਰਨ ਆਏ ਹੁੰਦੇ।
3: ਸਾਰਾ ਦਿਨ ਸੱਸ ਮੇਰੀ ਆਨਲਾਈਨ ਰਹਿੰਦੀ ਹੈ, ਉਹਨੇ ਫੇਸਬੁੱਕ ਤੇ ਸਟੇਟਸ ਪਾਇਆ ਉਮਰਾਂ ਚ ਕੀ ਰੱਖਿਆ। ਸੋ ਫਿਰ ਜਦੋਂ ਉਮਰਾਂ ਚ ਕੁਛ ਰੱਖਿਆ ਹੀ ਨਹੀਂ ਹੈਗਾ ਤਾਂ ਤੀਆਂ ਤੇ ਮੇਲੇ ਉੱਤੇ ਵੀ ਸਾਰੇ ਆਉਣ ਤੇ
5: ਵੈਸੀ ਜੇ ਬੋਲੀ ਗਾ ਕੇ ਸੁਣਾ ਦਿੰਦੇ ਤਾਂ ਜਾ ਮਜ਼ਾ ਆਉਣਾ ਸੀ ਇਹਨਾਂ ਨੇ ਅੱਧੇ ਹੋ ਗਏ।
3: ਦੇਖੋ ਐਕਸਕਲੂਸਿਵ ਹੈ ਇਹ, ਤੀਆਂ ਦੇ ਮੇਲੇ ਤੇ ਸੁਣਾਈ ਜਾਏਗੀ।
0: ਤੁਹਾਨੂੰ ਪਤਾ ਕਿ ਟੈਕਨੋਲੋਜੀ ਦੇ ਨਾਲ ਨਾਲ ਸਾਰਾ ਕੁਝ ਹੀ ਬਦਲ ਗਿਆ, ਦੇਖ ਲਓ ਆਨਲਾਈਨ ਵਾਲੀਆਂ ਬੋਲੀਆਂ ਵੀ ਆ ਗਈਆਂ, ਨਹੀਂ ਤਾਂ ਕਿੱਥੇ ਅੱਗੇ ਹੋਰ ਹੀ ਸੱਸ ਕੁੱਟਣੀ ਹੁੰਦੀ ਸੀ।
5: ਹਾਂ ਬਿਲਕੁਲ,
0: ਹੁਣ ਚੈਟ ਵਾਲੀਆਂ ਬੋਲੀਆਂ ਵੀ ਆਨਲਾਈਨ ਚੈਟ ਜੀ ਵੀ ਫਲਾਨਾ ਕਈ ਕੁਛ ਬਣਾ
6: ਬਿਲਕੁਲ
0: ਔਰ ਪਹਿਲਾਂ ਤਾਂ ਮਹਿੰਗੀ ਜੀ ਤੁਹਾਡਾ ਧੰਨਵਾਦ ਤੁਹਾਡੀ ਸਾਰੀ ਟੀਮ ਉੱਥੇ ਹੁਮ ਹੁਮ ਆ ਕੇ ਪਹੁੰਚ ਰਹੀ ਹੈ ਤੁਹਾਡਾ ਵੀ ਉੱਥੇ ਬੂਥ ਹੋਵੇਗਾ
6: ਜੀ ਤੇ
0: ਉੱਥੇ ਤੁਸੀਂ ਵੀ ਡਰਾ ਵਗੈਰਾ ਕੱਢ ਰਹੇ ਹੋ
6: ਹਾਂਜੀ ਬਿਲਕੁਲ ਬਹੁਤ ਸਾਰੇ ਗਿਫਟਸ ਕੱਢ ਰਹੇ ਹਾਂ ਅਸੀਂ ਸਰਪ੍ਰਾਈਜ਼ ਗਿਫਟਸ ਵੀ ਹੈਗੇ ਹੈ ਉਹਦੇ ਵਿੱਚ ਅਸੀਂ ਮੇਨ ਜਿਹੜੇ ਗਿਫਟਸ ਕੱਢ ਰਹੇ ਹਾਂ ਉਹ ਜਿਵੇਂ ਆਪਣੀ ਭੈਣਾਂ ਲਈ ਜਿਹੜੇ ਹੈਗੇ ਘਰ ਚ ਔਖੀਆਂ ਨਾ ਹੋਣ ਕਿਚਨ ਦੇ ਵਿੱਚ ਜਿਹੜੀ ਆਟਾ ਗੁੰਨਣ ਦੀਆਂ ਮਸ਼ੀਨਾਂ ਹੁੰਦੀਆਂ
0: ਅੱਛਾ
6: ਅਸੀਂ ਉਹ ਕੱਢ ਰਹੇ ਹਾਂ ਉੱਥੇ ਪੰਜ ਮਸ਼ੀਨਾਂ ਲੱਕੀ ਡਰਾ ਕੱਢ ਰਹੇ ਹਾਂ ਉਹਦੇ ਚ
0: ਓਕੇ
6: ਸੋ ਜਿਹੜੀਆਂ ਵੀ ਭੈਣਾਂ ਉਹ ਆਪਣੀਆਂ ਜਿਹੜੀਆਂ ਪਰਾਤ ਵਗੈਰਾ ਸਾਰੀਆਂ ਸਾਈਡ ਤੇ ਰੱਖ ਕੇ ਆਣ ਕਿਉਂਕਿ ਉਹ ਜਾਣ ਵੇਲੇ ਉਰੇ ਤੋਂ ਸਾਡੇ ਉੱਥੋਂ ਮੇਲੇ ਤੋਂ ਆਟਾ ਗੁੰਨਣ ਵਾਲੀਆਂ ਮਸ਼ੀਨਾਂ ਜਿਹੜੀਆਂ ਇਲੈਕਟ੍ਰਿਕ ਮਸ਼ੀਨਾਂ ਹੁੰਦੀਆਂ ਉਹ ਲੈ ਕੇ ਜਾਣਗੀਆਂ
0: ਯਾਰ ਤੁਸੀਂ ਬੜੇ ਕੰਮ ਦੀ ਗੱਲ ਕੀਤੀ
6: ਜੀ
0: ਮੈਂ ਜਦੋਂ ਕਈ ਵਾਰੀ ਜਾਂ ਤਾਂ ਇੰਡੀਆ ਉਹਦੇ ਮੈਂ ਇਕੱਲਾ ਹੀ ਹੁੰਦਾ ਜੇ ਜਾਣਾ ਜਾਂ ਇੱਥੇ ਕਈ ਵਾਰੀ ਘਰੇ ਥੋੜੀ ਬਹੁਤੀ ਤੂੰ ਮੈਂ ਹੋ ਜਾਂਦੀ ਇਕੱਲਾ ਹੀ ਹੁੰਦਾ ਬੇਸਮੈਂਟ ਮੈਂ ਦਾਲ ਸਬਜ਼ੀ ਮੀਟ ਵਗੈਰਾ ਬੜਾ ਜ਼ਬਰਦਸਤ ਬਣਾ ਲੈਣਾ ਰੋਟੀ ਬਣਾਉਣੀ ਨਹੀਂ ਆਉਂਦੀ ਉਹ ਤੁਸੀਂ ਆਹ ਮਸ਼ੀਨ ਜੀ ਮੈਨੂੰ ਵੀ ਦੇ ਦਿਓ ਇੱਕ
6: ਹਾਂਜੀ ਬਿਲਕੁਲ ਬਿਲਕੁਲ ਇੱਥੇ ਪਰ ਡਰਾ ਚ ਨਾ ਪਾਉਣਾ ਪੈਣਾ
0: ਨਾਲੇ ਤੁਸੀਂ ਭੈਣਾਂ ਦਾ ਕਿਹਾ ਭੈਣਾਂ ਨੇ ਡਰਾ ਚ ਨਾ ਪਾਉਣਾ ਭਰਾਵਾਂ ਨੇ
6: ਨਹੀਂ ਉਹ ਤਾਂ ਭੈਣ ਜੀ ਨੂੰ ਕਹਿ ਦਾਂਗੇ ਨਾ ਉਹਨਾਂ ਨੇ ਪਾਣੀ ਦੇਣਾ ਡਰਾ ਚ ਕਹਿੰਦੇ ਮੈਂ ਤਾਂ ਬਣਾ ਕੇ ਖਿਲਾਨੀ ਹੈ
0: ਨਹੀਂ ਉਹਨਾਂ ਨੇ ਡਰਾ ਚ ਨਹੀਂ ਉਹਨਾਂ ਮੈਨੂੰ ਡਰਾਈ ਜਾਣਾ ਸੋ 9057990999 ਸਾਡੇ ਇਸ ਟਾਈਮ ਸਟੂਡੀਓ ਦਾ ਲਾਈਵ ਨੰਬਰ ਹੈ ਕੋਈ ਵੀ ਗੱਲਬਾਤ ਸਾਡੇ ਨਾਲ ਕਰਨੀ ਚਾਹੋ ਤੇ ਲਓ ਫਿਰ ਇੱਕ ਜਦ ਤੱਕ ਸਵਾਲ ਆ ਰਿਹਾ ਪ੍ਰਾਈਮ ਇੰਟਰਨੈਸ਼ਨਲ ਕਾਲਜ ਵੱਲੋਂ ਤੇ ਉਦੋਂ ਤੱਕ ਮੈਂ ਇੱਕ ਗੀਤ ਪਹਿਲਾਂ ਸਵਾਲ ਕਰ ਦੋ ਜਦ ਤੱਕ ਕਾਲਜ ਆਉਣਗੀਆਂ ਤੇ ਉਸ ਆਰਟਿਸਟ ਦਾ ਗੀਤ ਜਿਹੜੇ ਫਸਟ ਟਾਈਮ ਕੈਨੇਡਾ ਚ ਤੇ ਕੋਸ਼ਿਸ਼ ਹੈ ਕੱਲ ਨੂੰ ਸਮੇਂ ਸਿਰ ਜੇ ਪਹੁੰਚ ਗਏ ਸਟੂਡੀਓ ਚ ਗੱਲਾਂ ਬਾਤਾਂ ਵੀ ਉਹਨਾਂ ਨਾਲ ਹੋਣਗੀਆਂ ਉਹ ਟੀਮ ਪੂਰੀ ਟੀਮ ਪਹੁੰਚ ਰਹੀ ਹੈ ਸੁਪਰ ਹਿੱਟ ਗਾਣੇ ਵਾਲੀ ਸੋ ਪਹਿਲਾਂ ਸਵਾਲ ਕਰੀਏ ਜੀ ਨੰਬਰ ਮੈਂ ਦੱਸਦਾ ਜਵਾਬ ਦੇਣ ਲਈ
2: 905-799-0999 ਜੀ ਸਬਰ ਦੂਸਰਾ ਪਿਆਰ ਤੀਸਰਾ ਸੇਵਾ ਜਾਂ ਚੌਥਾ ਇਹ ਸਾਰਾ ਕੁਛ
0: ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿਓ ਜੀ
2: ਸੋ ਪਹਿਲਾ ਹੈ ਜੀ ਪੀ ਐਸ ਡਬਲਯੂ ਦਾ ਸਭ ਤੋਂ ਵੱਡਾ ਗੁਣ ਕੀ ਹੈ
0: ਪਰਸਨਲ ਸਪੋਰਟ ਵਰਕਰ ਜਿਹੜਾ ਕਿ ਇਹ ਕੋਰਸ ਵੀ ਕਰਾਉਂਦੇ ਨੇ ਤੇ ਉਹਦੇ ਚ ਕਾਫੀ ਬੈਨੀਫਿਟ ਵੀ ਨੇ ਤੇ ਜੋਬ ਵੀ ਬਹੁਤ ਜਿਹੜੀ ਉਹਦੀ ਡਿਮਾਂਡ ਵੀ ਹੈ
2: ਸੋ ਇੱਥੇ ਅਸੀਂ ਮੈਂ ਥੋੜਾ ਕਰਨਾ ਚਾਹਾਂਗਾ ਕਿ ਅਸੀਂ ਜੋਬ ਵੀ ਜਿਹੜੀ ਹੈ 100% ਜੋਬ ਪਲੇਸਮੈਂਟ ਦੀ ਗਰੰਟੀ ਦਿੰਦੇ ਹਾਂ ਅਸੀਂ ਜੋਬ ਫੇਅਰ ਚ ਉਹਨਾਂ ਨੂੰ ਚਾਂਸ ਦੇਵਾਂਗੇ ਤਾਂ ਕਿ ਉਹ ਆਪਣੇ ਇੰਪਲੋਇਰ ਦੇ ਸਾਹਮਣੇ ਬਹਿ ਕੇ ਤਿਆਰੀ ਨਾਲ ਜਾ ਸਕਣ
0: ਹਾਂਜੀ
2: ਸੋ ਸਵਾਲ ਫਿਰ ਮੈਂ ਰਿਪੀਟ ਕਰ ਰਿਹਾ ਪਰਸਨਲ ਸਪੋਰਟ ਵਰਕਰ ਦਾ ਸਭ ਤੋਂ ਵੱਡਾ ਗੁਣ ਕੀ ਹੈ ਪਹਿਲਾ ਸਬਰ ਦੂਸਰਾ ਪਿਆਰ ਤੀਸਰਾ ਸੇਵਾ ਜਾਂ ਚੌਥਾ ਇਹ ਸਾਰਾ ਕੁਛ
0: ਜੀ ਨੰਬਰ ਹੈ 9057990999 ਤੇ ਤੁਸੀਂ ਜਿੱਤ ਸਕਦੇ ਹੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਕਰੀਬਨ ਜਿਹੜੇ ਮਿੰਟ ਰਹਿ ਗਏ ਨੇ 10 ਕਾਲ ਆਊਗੀ ਤੇ ਉਹ ਜਿੱਤ ਸਕਦਾ ਆਪਣੀ ਫ੍ਰੀ ਟਿਕਟ ਤੀਆਂ ਦੇ ਮੇਲੇ ਦੀ ਤੇ ਲਓ ਫਿਰ ਜਦ ਤੱਕ ਮੈਂ ਸੁਣਾਉਣਾ ਇਹ ਆਰਟਿਸਟ ਜਿਹੜੇ ਪਹੁੰਚ ਰਹੇ ਨੇ ਤੀਆਂ ਦੇ ਮੇਲੇ ਤੇ

0: ਬਿਲਕੁਲ ਇਹ ਪੂਰੀ ਦੀ ਪੂਰੀ ਟੀਮ ਤੁਹਾਡੇ ਲਈ ਪਹੁੰਚੇਗੀ ਤੀਆਂ ਦੇ ਮੇਲੇ ਤੇ ਸੰਡੇ ਤੇ ਲਾਓ ਫਿਰ ਲਾਈਨਾਂ ਹੋ ਗਈਆਂ ਫੁੱਲ ਤੇ ਦੇਖਦੇ ਆ ਪਹਿਲੇ ਲੱਕੀ ਕਾਲਰ ਕੌਣ ਨੇ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
1: ਹਾਂਜੀ ਇਹ ਸਾਰਾ ਕੁਝ ਜੀ
0: ਇਹ ਸਾਰਾ ਕੁਝ ਕਹਿੰਦੇ ਜੀ ਜੋ ਜੋ ਤੁਸੀਂ ਪੁੱਛਿਆ ਇਹ ਸਾਰਾ ਕੁਝ ਹੀ ਆ
2: ਬਿਲਕੁਲ ਠੀਕ
0: ਕੀ ਨਾਮ ਤੁਹਾਡਾ ਭਾਜੀ ਰਣਵੀਰ ਭਾਜੀ ਕਹਿੰਦੇ ਕਹਿੰਦੇ ਰਣਵੀਰ ਭਾਜੀ ਤੁਹਾਡਾ ਨਾਮ ਕੀ ਨੰਬਰ ਕੀ ਆ ਜੀ
1: 647
0: ਜੀ
1: 839 839 9575 9575
0: ਅੱਛਾ ਜੇ ਤੁਹਾਨੂੰ ਅਸੀਂ ਟਿਕਟ ਦਿੰਨੇ ਆ ਕੀ ਕਰੋਗੇ ਉਹਦਾ
1: ਟਿਕਟ ਭਾਜੀ ਮੇਰੀ ਵਾਈਫ ਨੇ ਜਾਣਾ ਕੱਲੀ ਨੇ ਤੇ ਇੱਕ ਕਿਸੇ ਹੋਰ ਨੂੰ ਦੇ ਦਾਂਗਾ ਜਿਹੜੀ ਮੇਰੇ ਨਾਲ ਮੇਰੇ ਫਰੈਂਡ ਦੇ ਮਦਰ ਹੈ
0: ਅੱਛਾ
1: ਉਹ ਦਿਲ ਦੇ ਮਤਲਬ ਬਹੁਤ ਜਵਾਨ ਨੇ ਵੈਸੇ ਏਜ ਹੈ
0: ਬਿਲਕੁਲ ਉੱਥੇ ਜੀ ਉਹਨਾਂ ਦਾ ਤਿਉਹਾਰ ਹੈ ਉਹਨਾਂ ਨੂੰ ਜਰੂਰ ਆਉਣਾ ਚਾਹੀਦਾ ਔਰ ਆਸ ਪਾਸ ਸਾਰਿਆਂ ਨੂੰ ਯਾਦ ਕਰਾਓ ਫਿਰ ਜਦੋਂ ਮੇਲਾ ਲੰਘ ਜਾਂਦਾ ਬਾਅਦ ਚੋਂ ਸਾਨੂੰ ਵੀ ਫੋਨ ਉਹ ਪਤਾ ਨਹੀਂ ਲੱਗਿਆ ਪਤਾ ਨਹੀਂ ਕਿਉਂਕਿ ਇਸ ਵਾਰ ਥੋੜੀ ਜਿਹੀ ਕਨਫਿਊਜ਼ਿੰਗ ਹੈ ਕਿਉਂਕਿ ਤਾਂ ਇਹ ਫੰਕਸ਼ਨ ਲੇਟ ਹੋ ਗਿਆ ਇੱਕ ਥੋੜਾ ਜਿਹਾ ਵੈਨਿਊ ਦੇ ਵਿੱਚ ਤਬਦੀਲੀ ਆ ਯਾਦ ਕਰਾ ਰਿਹਾ ਪੀਅਰਸਨ ਕਨਵੈਨਸ਼ਨ ਸੈਂਟਰ ਹੈ ਸਟੀਲ ਏਅਰਪੋਰਟ ਦਾ ਕਾਰਨਰ ਹੈ ਤੇ ਦਿਨ ਹੈ ਇਹ ਆਉਣ ਵਾਲਾ ਸੰਡੇ 21 ਜੂਨ ਫਾਦਰਸ ਡੇ ਵਾਹ ਜੀ ਵਾਹ ਲੰਘ ਕੇ ਜਾਂਦੇ ਹੋ ਕਿੱਥੋਂ ਕਿੱਥੋਂ ਆਉਂਦੇ ਹੁੰਦੇ ਹੋ ਵਿਲੀਅਮ ਪਾਰਕ ਚਿੰਗੂਜ਼ੀ ਉਧਰੋਂ ਜੇ ਕਿਸੇ ਨੇ ਕਿਉਂਕਿ ਬਹੁਤ ਸਾਡੇ ਪਰਿਵਾਰ ਰਹਿੰਦੇ ਆ ਉੱਥੋਂ ਜੇ ਕਿਸੇ ਲੇਡੀਜ਼ ਨੇ ਇਸ ਪ੍ਰੋਗਰਾਮ ਚ ਆਉਣਾ ਹੋਵੇ ਕਿੱਦਾਂ ਕਿੱਦਾਂ ਆਉਣਾ ਕੀ ਡਾਇਰੈਕਸ਼ਨ ਹੈ
1: ਮੈਕਲੋਗਿਨ ਲੈ ਕੇ ਆਪਣੇ ਵਿਲੀਅਮ ਤੋਂ ਮੈਕਲੋਗਿਨ ਲੈ ਕੇ ਜੀ
0: ਚੰਗੀ ਗੱਲ ਹੈ ਦੱਸਦਾ ਕਿਉਂਕਿ ਉੱਥੇ ਸਮਾਂ ਜ਼ਿਆਦਾ ਲੱਗਿਆ
1: ਬਹੁਤ
0: ਘੱਟੋ ਘੱਟ ਵੀ ਇੱਕ ਘੰਟਾ ਲੱਗ ਜਾਏਗਾ ਜਾਂ ਤਾਂ ਇੱਕ ਘੰਟਾ ਅਰਲੀ ਚੱਲਣ ਨਹੀਂ ਤਾਂ ਫਿਰ ਸਟੀਲ ਲੈ ਕੇ ਆ ਜਾਣ ਕਹਿੰਦੇ ਪੰਜਾਬੀ ਕਹਿੰਦੇ ਸਟੀਲੇ ਸਟੀਲੇ ਉਹ ਕਹਿੰਦੇ ਇੱਕ ਨਾ ਭਾਜੀ ਉਹ ਪੁਰਾਣਾ ਜੋਕ ਹੈ ਉਹ ਕਹਿੰਦਾ ਜੀ 4 ਹਾਈਵੇ ਹੈ ਜੀ 410 ਕਹਿੰਦੇ 410 ਤੋਂ ਰਾਈਟ ਮਾਰ ਲਿਓ ਡਾਇਰੀ ਤੇ ਫੇਰ ਰਾਈਟ ਮਾਰ ਲਿਓ ਸਟੀਲ ਤੇ ਫੇਰ ਲੈਫਟ ਮਾਰ ਲਿਓ ਜੇ ਨਾ ਪਤਾ ਲੱਗਾ ਮੈਨੂੰ ਫੋਨ ਮਾਰ ਲਿਓ ਓਕੇ ਭਾਜੀ ਧੰਨਵਾਦ ਥੈਂਕ ਯੂ ਸਰ ਦੇਖਦੇ ਅਗਲੀ ਲਾਈਨ ਇਕੱਲੀ ਲਾਈਨ ਹੀ ਕੱਟ ਹੋ ਗਈ ਜੀ ਮੇਰੇ ਕੋਲ ਸਾਡੇ ਕੋਲ ਗਲਤੀ ਨਾ ਕੱਟੀ ਗਈ ਸ਼ਾਇਦ ਜੇ ਮਾਫੀ ਚਾਹੁੰਦੇ ਆ ਜੇ ਉਹ ਦੁਬਾਰਾ ਕਾਲ ਕਰ ਸਕਦੇ ਆ ਆ ਗਈ ਆ ਜੀ ਜੀ ਆਇਆਂ ਨੂੰ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ
3: ਪਰਮਜੀਤ ਜੀ
0: ਪਰਮਜੀਤ ਜੀ ਤੁਸੀਂ ਤਿਆਰੀਆਂ ਜੀ ਤੀਆਂ ਦੇ ਮੇਲੇ ਦੀਆਂ ਪੂਰੀਆਂ
3: ਹਾਂਜੀ ਹਾਂਜੀ
0: ਤੇ ਕਿੰਨੇ ਕੁ ਜਾਣੀਆਂ ਇਕੱਠੀਆਂ ਹੋ ਕੇ ਆ ਰਹੀਆਂ
3: ਅਸੀਂ 5 ਕੁ ਜਾਣੀਆਂ ਜੀ
0: 5 ਜਾਣੀਆਂ ਅੱਛਾ ਜੀ ਪਹਿਲਾਂ ਵੀ ਆਏ ਕਦੀ ਇਸ ਫੰਕਸ਼ਨ ਤੇ
3: ਅਸੀਂ ਹਰੇਕ ਸਾਲ ਆਉਂਦੇ ਹਾਂ ਜੀ ਕਹਿੰਦੇ ਕਿ ਤੁਸੀਂ ਪਹਿਲਾਂ ਕਰਾਇਆ ਨਹੀਂ ਮਦਰ ਡੇ ਤੇ ਜੀ
0: ਦੇਖੋ ਜੀ ਉਹ ਵੀ ਤਾਂ ਹੀ ਤਾਂ ਹੁਣ ਹੁਣ ਕਰਾ ਰਹੇ ਹਾਂ ਫਾਦਰ ਡੇ ਤੇ
3: ਅਸੀਂ ਤਾਂ ਵੇਟ ਕਰਦੇ ਰਹੇ ਵੀ ਪਤ ਕੀ ਸੁਖੀ ਜੀ ਨੇ ਕੋਈ ਅਨਾਉਂਸ ਨਹੀਂ ਕੀਤਾ ਹੈਗਾ ਵੀ ਮਤਲਬ ਸ਼ੋ ਬਾਰੇ ਹਨਾ
0: ਜਰੂਰ ਜਰੂਰ ਦਿਓ ਜੀ ਇਹਨਾਂ ਦੇ ਸਵਾਲ ਦੇ ਜਵਾਬ
3: ਹਾਂਜੀ ਸਾਰਾ ਹੀ ਆ ਸਾਰਾ ਕੁਛ ਆ ਜੀ
0: ਕੀ ਕੀ ਸਾਰਾ ਕੁਛ
3: ਮਤਲਬ ਸਬਰ ਵੀ ਹੈਗਾ ਸੇਵਾ ਵੀ ਹੈਗੀ ਆ ਜੋ ਜੋਬ ਹੈਗੀ ਆ ਉਹ ਤਾਂ ਹੈਗੀ ਓ
0: ਜੀ ਵਾਹ ਜੀ ਵਾਹ ਨਾਲ ਜੋਬ ਕੰਮ ਵੀ ਹੈ ਨਾ ਪੈਸੇ ਵੀ
3: ਹਾਂਜੀ
0: ਠੀਕ ਹੈ ਭੈਣ ਜੀ ਔਰ ਇਸ ਵਾਰੀ ਚਲੋ ਆਪਾਂ ਮੇਲਾ ਲੇਟ ਹੋਇਆ ਪਰ ਲੋਕੇਸ਼ਨ ਵੀ ਚੇਂਜ ਹੈ ਉਹ ਪਤਾ ਕਿੱਥੇ ਆ ਬਿਲਕੁਲ ਜੀ ਬਹੁਤ ਵੱਡਾ ਔਰ ਬਹੁਤ ਅੱਛਾ ਹਾਲ ਆ ਪਾਰਕਿੰਗ ਬਿਲਕੁਲ ਫ੍ਰੀ ਆ ਔਰ ਈਜ਼ੀ ਜਿਹੜਾ ਲੱਭਣਾ ਥੈਂਕ ਯੂ ਜੀ ਧੰਨਵਾਦ ਬਹੁਤ ਬਹੁਤ
3: ਮੁਬਾਰਕ
0: ਇਹ ਤੁਹਾਨੂੰ ਹੁਣੇ ਸਾਡੇ ਆਫਿਸ ਚੋਂ ਜਾਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਆਫਿਸ ਚੋਂ ਤੁਹਾਨੂੰ ਕਾਲ ਆ ਜਾਏਗਾ ਤੇ ਉਹ ਤੁਹਾਨੂੰ ਜਿਹੜੀ ਟਿਕਟ ਹੈ ਉਹ ਪ੍ਰੋਵਾਈਡ ਕਰ ਦੇਣਗੇ ਤੇ ਜਾਂਦੇ ਜਾਂਦੇ ਆਪਣੇ ਕੋਲ ਜੀ ਇੱਕ ਇੱਕ ਮਿੰਟ ਹੈ
4: ਮਾਤਾਵਾਂ ਚਾਹੁੰਦੀਆਂ ਕਿ ਜੇ ਤੁਸੀਂ ਗ੍ਰੇ ਕਲਰ ਦਾ ਸੂਟ ਪਾਇਆ ਤੇ ਨਾਲ ਗ੍ਰੇ ਕਲਰ ਦੇ ਕੰਟੈਕਟ ਲੈਂਸ ਪਾਉਣੇ ਚਾਹੁੰਦੇ ਹੋ ਤੇ ਤੁਸੀਂ ਸਾਡੇ ਕੋਲ ਉੱਥੇ ਬਾਏ ਕਰ ਸਕਦੇ ਹੋ ਸਾਰੇ ਹੀ ਕਿਸਮ ਦੇ ਕਲਰਡ ਕੰਟੈਕਟ ਲੈਂਸ ਉੱਥੇ ਅਵੇਲੇਬਲ ਹੋਣਗੇ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਨਾਲ ਦੀ ਨਾਲ 25 ਜਿਹੜੀਆਂ ਬ੍ਰਾਂਡਡ ਸਨਗਲਾਸਿਸ ਜਾਂ ਸਕੈਚਸ ਦੀਆਂ ਉਹ ਗਿਫਟ ਦਿੱਤੀਆਂ ਜਾਣੀਆਂ ਨੇ ਤੇ 12 ਫੋਸਿਲ ਦੀਆਂ ਬ੍ਰਾਂਡਡ ਸਨਗਲਾਸਿਸ ਇਹ ਵੀ ਉੱਥੇ ਗਿਫਟ ਦਿੱਤੀਆਂ ਜਾਣੀਆਂ ਨੇ ਸੋ ਜ਼ਰੂਰ ਸਪੈਕਸ ਐਕਸਪ੍ਰੈਸ ਦੇ ਬੂਥ ਦੇ ਉੱਤੇ ਤੁਸੀਂ ਹੋ ਕੇ ਜਾਣਾ ਹੈ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਤਾਂ ਇੱਕੋ ਇੱਕ ਨੰਬਰ ਜੀ 905 460 8888 905
0: रोजाना आके कुछ ना कुछ गिफ्ट कम्युनिटी नु दिंदे और वधिया सेवावां दिंदे हो और अंत विच तुसी की अज कहना चाहुंदे
2: सो मैं फिर तो सारे श्रोतां नु ये दसांगा कि साडे स्टॉल ते आके जिथे उन्होंने बहुत सारिया एक्साइटिंग गेम्स खेडनियां ने उत्थे उन्होंने उस वेले मौके ते भी गिफ्ट जितने ने ते जिद्दा ਪਾਲੋ ਜਿਹੜਾ ਲਾਸਟ ਇਹਦਾ ਇੱਕ ਡਾਂਸ ਦਾ ਸੀਕੁਐਂਸ ਹੁੰਦਾ ਹੈ ਜਿੱਦਾਂ ਗਿੱਧਾ ਤੇ ਹੈ ਹੀ ਹੈ ਚਲੋ
0: ਜੀ
2: ਜਿਹਦੇ ਵਿੱਚ ਜੋ ਤੀਆਂ ਨੂੰ ਇੱਕ ਸੋਹਣੇ ਅੰਦਾਜ਼ ਵਿੱਚ ਵਿਦਾ ਕਰਦਾ ਹੈ ਅਸੀਂ ਵੀ ਉਹਦੇ ਵਿੱਚ ਹੀ ਆਪਣੇ ਬਹੁਤ ਗ੍ਰੈਂਡ ਪ੍ਰਾਈਜ਼ ਕੱਢਣੇ ਨੇ ਜਿਹੜੇ ਗ੍ਰੈਂਡ ਪ੍ਰਾਈਜ਼ ਉੱਥੇ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਜਿੱਤ ਸਕਦੀਆਂ ਨੇ ਉਹਨਾਂ 'ਚ ਉਹਨਾਂ ਦਾ ਲੱਕੀ ਡਰਾਅ ਨਿਕਲੇਗਾ ਸਾਡਾ ਨੰਬਰ ਹੈ 6474991009 ਜਿੱਥੇ ਅਸੀਂ ਹਾਸੇ ਖੇਡੇ ਦਾ ਹਿੱਸਾ ਬਣਨਾ ਉੱਥੇ ਅਸੀਂ ਕੈਰੀਅਰ ਕਾਉਂਸਲਿੰਗ ਕਰਕੇ ਉਹਨਾਂ ਨੂੰ ਉਹ ਵੀ ਵਾਧਾ ਜ਼ਿੰਦਗੀ 'ਚ ਦੇ ਸਕਦੇ
0: ਕਿਆ ਬਾਤ ਤੁਸੀਂ 5 ਸੈਕਿੰਡ ਜ਼ਿਆਦਾ ਲੈ ਲਏ
2: ਮੈਂ ਉਹਨਾਂ ਨੇ
0: ਕੱਟ ਲਏ ਸੀ ਤੇ ਹੁਣ ਆਪਾਂ ਅਗਲੀ ਕਾਲ ਲਈ ਹੈ ਜੀ ਕਾਲ ਹੋਲਡ 'ਤੇ ਸੀ ਜੀ ਆਇਆਂ ਨੂੰ ਜੀ
3: तैयारी
0: कर ली जी सूट शर्ट लब कड ले
3: तैयारी
0: बात क्या बात थैंक यू टिकट वगैरा ले ली
3: राजवीर
0: जी हुरी उधर आ गए
3: मैं लैनी भी नहीं टिकट मैं ऑलरेडी ला ली मैं तुहानू ये दसना सी कि आई वाज सिंस 16 ईयर वर्किंग एज अ पीएसडब्ल्यू
0: ओके वाह जी वाह बढ़िया
3: बहुत अच्छी अपॉर्चुनिटी है पर जेडे बंदे च पैशन है उही ज्वाइन कर सकदा क्योंकि हर कोई इस फील्ड च काम नहीं कर सकदा बिल्कुल दिल ला के करने वाली जॉब
0: थैंक यू हुन समा इजाजत नहीं दिंदा राजवीर जी अपना बैग चक के माइक लैके खड़े है साडे सराहाने ते ओ कहिंदे देखो यार तुहानू नहीं प्रोग्राम करना आउंदा मैं करके दिखाउणा तियां किद्दां प्रमोट करी दे चलो देखदे आं भाजी सुणदे आं तुहानू भी ते नाल मैं जांदे दसदा कि जिहड़ियां टिकटां एशियन फूड सेंटर दी जिहड़ी कि विलियम पार्क पटरोसा ते लोकेशन उथे ते नॉर्थ पार्क चौरबम दे ਲੋਕੇਸ਼ਨ ਤੇ ਇਸ ਦੇ ਨਾਲ ਰੈਕਸਡੇਲ ਵਾਲੀ ਲੋਕੇਸ਼ਨ ਤੇ ਟਿਕਟਾਂ ਕੁਝ ਕੁ ਅਵੇਲੇਬਲ ਨੇ ਸਿੰਗਾਪੁਰ ਜੂਲਰ ਏਅਰਪੋਰਟ ਰੋਡ ਤੇ ਆ ਜਿੱਥੋਂ ਤੁਸੀਂ ਟਿਕਟ ਲਾਓਗੇ ਤੇ ਤੁਸੀਂ ਨੋਜ਼ ਪੈਨ ਤੁਹਾਨੂੰ ਗਿਫਟ ਮਿਲੇਗਾ ਪੀਜ਼ਾ ਡਿਪੂ ਪੀਟਰ ਆਪਸਨ ਤੇ ਬ੍ਰੈਮਲੀ ਦੇ ਕਾਰਨਰ ਤੇ ਉੱਥੇ ਵੀ ਟਿਕਟਾਂ ਨੇ ਇੰਡੀਅਨ ਸਵੀਟ ਮਾਸਟਰ ਜਿਹੜਾ ਕਿ ਰੇਲਾਸਨ ਤੇ ਮਗਲਾਕਨ ਦੇ ਕਾਰਨਰ ਤੇ ਉੱਥੇ ਕੁਝ ਟਿਕਟਾਂ ਅਵੇਲੇਬਲ ਨੇ ਉੱਥੋਂ ਲੈ ਸਕਦੇ ਹੋ ਢਿੱਲੋਂ ਵੀਡੀਓ ਜਿਹੜਾ ਕਿ ਅਬਨੇਜ਼ਰ ਤੇ ਗੋਰ ਦੇ ਕਾਰਨਰ ਤੇ ਆ ਉੱਥੇ ਵੀ ਕੁਝ ਟਿਕਟਾਂ ਪਈਆਂ ਨੇ ਕੋਈ ਇਨਫੋਰਮੇਸ਼ਨ ਚਾਹੀਦੀ ਹੈ 9057990999 ਤੇ ਤੁਸੀਂ ਕਾਲ ਕਰ ਸਕਦੇ ਹੋ ਦੇਵ ਇੱਥੇ ਇਜਾਜ਼ਤ ਰੱਬ ਨੇ ਚਾਹਿਆ ਤੇ ਕੱਲ ਫਿਰ ਮੁਲਾਕਾਤ ਹੋਵੇਗੀ ਸਤਿ ਸ਼੍ਰੀ ਅਕਾਲ

0: This is AM 530, CHLO AM, serving Brampton, Mississauga, Toronto, the GTA, and the world at am530.ca.
1: One-time investment, lifetime moneymaker. ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ

0: ਕਿ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ 905-450-2828-905-450-2828
1: The opinions expressed in the following program are those of the host and their guests and do not reflect the views and opinions of the management and staff of CHLO AM 530.
2: ਮਾਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ

0: ਇੱਥੇ ਬਸ ਨਹੀਂ, ਜੈਂਟਸ ਲਈ ਚਾਂਦੀ ਦੇ ਕੜੇ, ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ,
1: ਬਰਤਨ ਔਰ ਚਾਂਦੀ ਕੇ ਕਿਸੀ ਵੀ ਤਰ੍ਹਾਂ ਕਾ ਸਮਾਨ ਲੈਣੇ ਕੇ ਲਿਏ ਵਨ ਐਂਡ ਓਨਲੀ ਸਿਲਵਰ ਹਟ,
0: ਹੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਵਾਲੇ ਪਲਾਜ਼ਾ ਦੇ ਵਿੱਚ ਸਿਲਵਰ ਹਟ
1: 6473392 1
0: 6473345 4525 ਅਵਨੀਜ਼ਰ ਰੋਡ ਬ੍ਰੈਂਪਟਨ
1: ਸਿਲਵਰ ਹਟ।
2: ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
1: ਬਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬਾਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
2: ਕਾਲ ਕਰੋ 905-874-9978।
3: ਜਿੱਥੇ ਚੱਲੇਗਾ ਚੱਲੂਗੀ ਨਾਲ, ਤੇਰੇ ਵੇ ਟਿਕਟਾਂ ਦੋ ਲੈ ਲਈ।
4: ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 9056781200।
5: ਗੱਲ ਹੋਵੇ ਰੀਅਲ ਇਸਟੇਟ, ਸੇਲ ਪਰਚੇਸ ਆਫ ਬਿਜ਼ਨੈਸਿਸ, ਕਮਰਸ਼ੀਅਲ ਟ੍ਰਾਂਜੈਕਸ਼ਨ, ਵਿਲ, ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ, ਤਾਂ ਸੋਚਣ ਦੀ ਲੋੜ ਨਹੀਂ, ਇੱਕੋ ਨਾਮ ਯਾਦ ਰੱਖੋ, ਲਾਅ ਆਫ ਅਮਨ ਸ਼ਰਮਾ, ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ। ਅਮਨ ਸ਼ਰਮਾ LLB, ਬੈਰਿਸਟਰ, ਸੋਲੀਸਿਟਰ ਐਂਡ ਨੋਟਰੀ ਪਬਲਿਕ, 25 ਚੈਰੀ ਕ੍ਰਿਸ ਡਰਾਈਵ, ਯੂਨਿਟ 6, ਬ੍ਰੈਂਪਟਨ। ਕਾਲ 905-913-2355, 905-913-2355।
6: ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ?
7: ਨਹੀਂ, ਮੈਂ ਮਰ ਜਾ, ਉੱਥੇ ਕੀ ਹੁਣ?
6: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ, ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੋਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ 416-679

0: ਜਾਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾਏ ਅਤੇ ਭੱਜੀ ਜਾਂਦੀ ਗੱਡੀ ਦੇ ਵਿੱਚ ਜਗਜੀਤ ਮਾਲ ਸਾਹਿਬ ਵੀ ਚੜ ਗਿਆ। ਮਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ
1: ਜੀ? ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਲ ਚਾਲ ਪੂਰੇ ਵਧੀਆ ਜੀ, ਤੁਸੀਂ ਦੱਸੋ?
0: ਬਹੁਤ ਵਧੀਆ ਚੜ੍ਹਦੀ ਕਲਾ ਵਾ। ਉੱਧਰੋਂ ਟਹਿਣਾ ਸਾਹਿਬ ਵੀ ਖਬਰਾਂ ਦਾ ਬੁਲੇਟਿਨ ਲੈ ਕੇ ਬਿਲਕੁਲ ਹਾਜ਼ਰ ਹੋਣ ਲਈ ਤਿਆਰ ਬੈਠੇ ਆ, ਅਤੇ ਨਾਲ ਦੀ ਨਾਲ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ ਭਾਈ ਬਹੁਤ ਵਾਰ ਅਨਾਊਂਸਮੈਂਟਾਂ ਨੇ ਜਿਹੜੀਆਂ ਉਹ ਹੁੰਦੀਆਂ ਨੇ, ਅਤੇ ਤੀਆਂ ਦਾ ਮੇਲਾ ਜਿਹੜਾ ਹੈਗਾ ਉਹ ਬਿਲਕੁਲ ਬਰੂਹਾਂ 'ਤੇ ਆ ਕੇ ਖੜ ਗਿਆ। ਬਹੁਤ ਥੋੜ੍ਹੀਆਂ ਲਿਮਿਟਡ ਟਿਕਟਾਂ ਨੇ ਜਿਹੜੀਆਂ ਉਹ ਬਚਦੀਆਂ ਨੇ। ਸੁੱਖੀ ਨਜ਼ਰ ਹੋਣਾ ਦੀ ਇਹਨਾਂ ਦੀ ਟੀਮ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਹਰ ਸਾਲ ਇਹਨਾਂ ਦੀਆਂ ਟਿਕਟਾਂ ਨੇ ਜਿਹੜੀਆਂ ਤੁਸੀਂ ਪਹਿਲਾਂ ਸੋਲਡ ਆਊਟ ਕਰ ਦਿੰਦੇ ਹੋ। ਸੋ ਹੁਣ ਬਹੁਤੇ ਦਿਨ ਰਹਿ ਨਹੀਂ ਗਏ, ਬਹੁਤੀਆਂ ਟਿਕਟਾਂ ਰਹਿ ਨਹੀਂ ਗਈਆਂ। ਹਰਜੀਤ ਹਰਮਨ ਬਾਈ ਉਹਨਾਂ ਦੇ ਗੀਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਹਰਜੀਤ ਹਰਮਨ ਬਹੁਤ ਪਿਆਰਾ ਗਾਉਂਦੇ ਆ ਬਾਈ ਜੀ, ਬਹੁਤ ਅਜੀਤ ਸਾਡੇ

ਹੁਣ ਲੇਟ ਨਾ ਕਰਿਓ ਕਿਉਂਕਿ ਟਿਕਟਾਂ ਨੇ ਜਿਹੜੀਆਂ ਬਹੁਤ ਥੋੜ੍ਹੀਆਂ ਟਿਕਟਾਂ ਨੇ ਜਿਹੜੀਆਂ ਲਿਮਿਟਡ ਟਿਕਟਾਂ ਨੇ ਉਹ ਰਹਿ ਗਈਆਂ। ਸੋ ਤੁਸੀਂ ਤੀਆਂ ਦੇ ਮੇਲੇ 'ਤੇ ਜਾਣਾ, ਮਦਨ ਤੰਦੂਰ ਹੁਣ ਵੀ ਆ ਰਹੇ ਆ, ਬਹੁਤ ਸਾਰੇ ਹੋਰ ਆਰਟਿਸਟ ਕਮਾਲ ਦੇ ਪਹੁੰਚ ਰਹੇ ਆ। ਟਿਕਟਾਂ ਲਈ ਨੰਬਰ ਨੋਟ ਕਰ ਲਓ 905-799-0999 905-799-0999।

0: ਵਾਲ ਸਾਹਿਬ ਟਹਿਣਾ ਸਾਹਿਬ ਬਿਲਕੁਲ ਤਿਆਰ ਬਰ ਤਿਆਰ ਨੇ, ਖਬਰਾਂ ਲੈ ਕੇ ਰੈਡੀ ਹੈ। ਟਹਿਣਾ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ। ਇਹਨਾਂ ਖਬਰਾਂ ਨੂੰ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਹੀ ਗ੍ਰੈਂਡ ਫਰਨੀਚਰ ਤੇ ਜੇ ਤੁਸੀਂ ਗੇੜਾ ਮਾਰਨ ਜਾਓਗੇ ਤਾਂ ਸਪੈਸ਼ਲ ਸਪੈਸ਼ਲ ਗਿਫਟ ਲੈਣਾ ਨਾ ਭੁੱਲੋ। ਫਾਦਰਸ ਡੇ ਤੇ ਬਹੁਤ ਕਮਾਲ ਦੀ ਸੇਲ ਆ ਜਿਹੜੀ ਉਹ ਗ੍ਰੈਂਡ ਫਰਨੀਚਰ ਤੇ ਲੱਗਣ ਜਾ ਰਹੀ ਹੈ। ਤੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜ਼ਰ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਹੋਣਾ ਦਾ ਨੰਬਰ ਆ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਹਾਂ।
1: ਜੀ ਬਿਲਕੁਲ,
0: 647-564-2733। ਜਿਹੜੇ ਜਿਹੜੇ ਸੋਚ ਰਹੇ ਸੀ ਟਰਮ ਪਲਾਨ ਲੈਣ ਲਈ, ਕੁਝ ਸਮੇਂ ਦੇ ਲਈ ਡਿਸਕਾਊਂਟ ਕਹਿ ਲਓ ਤੁਸੀਂ, ਉਹ ਕੁਝ ਕੰਪਨੀਆਂ ਨੇ ਜਿਹੜੀਆਂ ਉਹਨਾਂ ਨੇ ਆਪਣੇ ਰੇਟ ਘੱਟ ਕੀਤੇ ਆ ਟਰਮ ਪਲਾਨ ਦੇ ਲਈ, ਸੋ ਤੁਸੀਂ ਉਹਦਾ ਲਾਹਾ ਲੈ ਸਕਦੇ ਹੋ। ਜੇਕਰ ਤੁਸੀਂ ਸੋਚਦੇ ਹੋ, ਨਹੀਂ ਵੀ ਸੋਚਦੇ ਤਾਂ ਜ਼ਰੂਰ ਸੋਚਿਓ ਕਿ ਭਾਈ ਜੇ ਸਾਨੂੰ ਚੰਗੇ ਰੇਟ 'ਤੇ ਇੰਸ਼ੋਰੈਂਸ ਪਾਲਿਸੀ ਮਿਲ ਰਹੀ ਆ, ਜਾਂ ਫਿਰ ਸੁਪਰਵਿਜ਼ਰ ਦੀ ਕੋਈ ਪਾਲਿਸੀ ਤੁਸੀਂ ਲੈਣੀ ਚਾਹੁੰਦੇ ਹੋ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਲਈ, ਜਾਂ ਵਿਜ਼ਟਰ ਤੁਸੀਂ ਆਏ ਹੋਏ ਹੋ, ਜਾਂ ਆਪਣੇ ਤੁਹਾਡੇ ਪੇਰੈਂਟਸ ਆਏ ਹੋਏ ਆ ਉਹਨਾਂ ਦੇ ਲਈ ਕੋਈ ਪਲਾਨ ਲੈਣਾ ਚਾਹੁੰਦੇ ਹੋ, PFSA ਉਹ ਓਪਨ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਜ਼ਰੂਰ ਇੱਕ ਵਾਰ ਮੁਸਕਾਨ ਦਿਓਲ ਹੋਣਾ ਨਾਲ ਸੰਪਰਕ ਕਰਨਾ। 647-564-2733 ਇਹਨਾਂ ਦਾ ਨੰਬਰ ਆ। ਟਣਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਟਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਬਾਈ ਜੀ।
2: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਟਣਾ ਸਾਹਿਬ। ਕਈ ਦਿਨਾਂ ਤੋਂ ਨਾ ਜਿਹੜੀਆਂ ਕੁਝ ਖਬਰਾਂ ਨੇ ਉਹ ਮੁੱਖ ਮੰਤਰੀ ਸਾਹਿਬ ਬਾਰੇ ਵੀ ਹੈਗੀਆਂ ਨੇ। ਵੀਡੀਓ ਦੇ ਵਿੱਚ ਮੁੱਖ ਮੰਤਰੀ ਦੀ ਥਾਂ 'ਤੇ ਅਦਾਕਾਰ ਵਰਤਿਆ ਗਿਆ, ਇਹ ਆਮ ਆਦਮੀ ਪਾਰਟੀ ਵਾਲਿਆਂ ਦਾ ਦਾਅਵਾ। ਉਹ ਕਹਿੰਦੇ ਆ ਕਿ ਭਾਈ ਉਹਨਾਂ ਦਾ ਸੰਚਾ ਵਗੈਰਾ ਉਹ ਨਹੀਂ ਹੈ, ਉਹਨਾਂ ਦਾ ਜਿਹੜਾ ਚਾਲ ਢਾਲ ਉਹ ਨਹੀਂ ਹੈ, ਉਹ ਤਾਂ ਕੋਈ ਅਦਾਕਾਰ ਵਰਤਿਆ ਹੋਇਆ, ਆਮ ਆਦਮੀ ਪਾਰਟੀ ਵਾਲਿਆਂ ਦਾ ਇਹ ਦਾਅਵਾ। ਸੋ ਇਸ ਦਾਅਵੇ ਨੂੰ ਕਿਵੇਂ ਲੈਂਦੇ ਹੋ?
2: ਦੇਖੋ ਬਾਈ ਜੀ, ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਆਪਣੇ ਰੇਡੀਓ ਤੇ, ਸੁਰੰਗ ਰੇਡੀਓ ਦੇ ਉੱਤੇ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜੀ ਇਹ ਗੱਲਬਾਤ ਚੱਲ ਰਹੀ ਹੈ ਨਾ, ਇਹ ਗੱਲਬਾਤ ਇਨੀਸ਼ੀਏਟਿਵ ਖਤਮ ਨਹੀਂ ਹੋਣੀ, ਇਹ ਗੱਲਬਾਤ ਸ਼ੁਰੂ ਹੋਈ ਹੈ, ਇਹਦਾ ਹਲੇ ਅੰਤ ਨਹੀਂ ਹੈਗਾ। ਆਮ ਆਦਮੀ ਪਾਰਟੀ ਵਾਲਿਆਂ ਨੇ ਜਥੇਦਾਰ ਦੇ ਉੱਤੇ ਤੇ ਅਕਾਲੀ ਦਲ ਦੇ ਉੱਤੇ ਸਵਾਲ ਖੜੇ ਕੀਤੇ। ਜਥੇਦਾਰ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਬਾਰੇ ਇਹ ਗੱਲ ਕਹੀ ਆ ਕਿ ਭਾਈ ਆਹ ਦੇਖੋ ਜੀ, ਇਹਨਾਂ ਨੂੰ ਸਾਰਾ ਕੁਝ ਪਤਾ ਲੱਗ ਗਿਆ ਇਹਨਾਂ ਦੇ ਬਾਰੇ ਤੇ ਇਹਨਾਂ ਦੇ ਕੀ ਕਿਰਦਾਰ ਆ, ਤੇ ਇਹਨਾਂ ਨੂੰ ਗੁਰੂ ਦੋਖੀ, ਪੰਥ ਦੋਖੀ ਤੇ ਸਾਰਾ ਤਾਰ ਦਿੱਤਾ ਗਿਆ। ਅੱਜ ਆਮ ਆਦਮੀ ਪਾਰਟੀ ਨੇ ਇੱਕ ਮਹੱਤਵਪੂਰਨ ਕਾਨਫਰੰਸ ਕੀਤੀ ਆ, ਉਹਦੇ ਵਿੱਚ ਬੁਪਾਰੇ ਸਾਹਿਬ ਇਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਜੀ ਦੇਖੋ 1191 ਐਂਗਲਾਂ ਤੋਂ ਚੈੱਕ ਕੀਤਾ ਗਿਆ ਜੀ। ਉਹ ਕਹਿੰਦੇ ਵੀਡੀਓ ਵਿੱਚ ਦਾ ਬੰਦਾ ਮੁੱਖ ਮੰਤਰੀ ਨਹੀਂ ਆ, ਉਹਨਾਂ ਦੀ ਥਾਂ ਦੇ ਉੱਤੇ ਕੋਈ ਐਕਟਰ ਵਰਤਿਆ ਗਿਆ। ਮੁੱਖ ਮੰਤਰੀ ਦਾ ਕੱਦ ਹੈਗਾ ਜੀ 5'8" 5'10" ਵਾਲਾ ਬੰਦਾ। ਮੁੱਖ ਮੰਤਰੀ ਸਾਹਿਬ ਥੋੜਾ ਜਿਹਾ ਮੂਰ ਨੂੰ ਝੁੱਕ ਕੇ ਚੱਲਦੇ ਆ, ਇਹ ਸਿੱਧਾ ਸਟ੍ਰੇਟ ਖੜਾ ਸਮਝਦੇ ਨੂੰ। ਉਹ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਦੀ ਡੀਲ ਡੋਲ ਤੇ ਇਹਦੀ ਡੀਲ ਡੋਲ ਦੇ ਵਿੱਚ ਫਰਕ ਆ, ਉਹਦੇ ਵਰਗਾ ਬੰਦਾ ਖੜਾ ਕੀਤਾ ਗਿਆ ਤੇ ਇਹ ਬਦਨਾਮ ਕਰਨ ਲਈ ਬਹੁਤ ਵੱਡੀ ਸਾਜਿਸ਼ ਹੈਗੀ ਆ। ਉਧਰ ਭਗਵੰਤ ਮਾਨ ਨੇ ਵੀ ਮੀਡੀਆ ਮੂਹਰੇ ਅੱਗੇ ਗੱਲ ਕਹੀ ਆ ਕਿ ਅਕਾਲੀਆਂ ਨੇ ਸਾਜਿਸ਼ਾਂ ਕਰਨ ਤੋਂ ਬਿਨਾਂ ਹੋਰ ਕੁਝ ਕੀਤਾ ਨੀਗਾ। ਉਧਰ ਪਤਾ ਲੱਗਾ ਜੀ ਆਮ ਆਦਮੀ ਪਾਰਟੀ ਦੇ ਕੁਝ ਨੇਤਾ DGP ਨੂੰ ਮਿਲਣ ਵੀ ਗਏ ਆ। ਸੋ ਕਹਿਣ ਦਾ ਭਾਵ ਇਹ ਵੀ ਕਿ ਇਹ ਜੰਗ ਹਾਲੇ ਸ਼ਬਦਕ ਜੰਗ ਇਹ ਅੱਗੇ ਤੋਂ ਅੱਗੇ ਵਧੀ ਜਾਣੀ ਆ। ਹਾਲਾਂਕਿ ਮੈਂ ਦਾਅਵੇ ਨਾਲ ਕਹਿਣਾ ਵੀ ਇਹਦੇ ਵਿੱਚ ਪੰਜਾਬ ਦਾ ਕੋਈ ਭਲਾ ਨੀਗਾ, ਇਹ ਪੰਜਾਬ ਦੇ ਲੋਕਾਂ ਨੂੰ ਇੱਕ ਵੱਖਰੇ ਆੜ ਦੇ ਵਿੱਚ ਲਾਉਣ ਵਾਲੀ ਗੱਲ ਜ਼ਰੂਰ ਆ। ਪਰ ਤੁਸੀਂ ਦੇਖੋ ਵੀ ਭਾਈ ਇਹਦੇ ਵਿੱਚ ਪੰਜਾਬ ਦਾ ਭਲਾ ਕੀ, 1 ਪੈਸੇ ਦੀ ਗੱਲ ਨਹੀਂ ਆ। ਸੋ ਕੀਮਤੀ ਸਮਾਂ ਜਿਹੜੇ ਪੰਜਾਬ ਦੇ ਲੋਕਾਂ ਦੀ ਸੋਚ ਵਿਚਾਰ ਦਾ, ਮੁੱਦਿਆਂ ਦਾ, ਉਹ ਹੁਣ ਕਾਫੀ ਸਮਾਂ ਇੱਧਰਲੇ ਪਾਸੇ ਲੇਖੇ ਲੱਗ ਜਾਣਾ
0: ਜਾਨ ਬਚਾਈ ਆ। ਕਦੋਂ ਦੀ ਗੱਲ ਕਰ ਰਹੇ ਆ ਉਹ?
2: ਦੇਖੋ ਮੈਨੂੰ ਫੂਲਕਾ ਸਾਹਿਬ ਦੀ ਗੱਲ ਦੇ ਉੱਤੇ ਨਾ ਬਾਲਾ ਯਕੀਨ ਨਹੀਂ ਆਇਆ। ਫੂਲਕਾ ਸਾਹਿਬ ਜਿਹੜੀਆਂ ਗੱਲਾਂ ਕਹੀਆਂ ਉਹ ਪਤਾ ਨੀ ਕਿਹੜੇ ਵੇਲੇ ਦੀਆਂ ਗੱਲਾਂ ਕਰੀ ਜਾਂਦੇ, ਉਹਨਾਂ ਨੂੰ ਹੁਣ ਗੱਲਾਂ ਕਰਨ ਦੀ ਥਾਂ ਦੇ ਉੱਤੇ ਉਦੋਂ ਗੱਲਾਂ ਕਰਨੀਆਂ ਚਾਹੀਦੀਆਂ ਸੀ। ਅੱਜ ਫੂਲਕਾ ਸਾਹਿਬ ਨੇ ਗੱਲ ਕਹੀ ਆ ਵੀ ਜਦੋਂ ਬਰਗਾੜੀ ਮਾਮਲੇ ਦੇ ਵਿੱਚ ਉੱਥੇ ਸ਼ਹੀਦਾਂ ਨੂੰ ਸਨਮਾਨ ਦੇਣ ਦੇ ਲਈ ਇਹ ਸਮਾਗਮ ਰਚਾਇਆ ਗਿਆ ਸੀ, ਉਹ ਕਹਿੰਦੇ ਜੀ ਕਿ ਉਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦਾਰੂ ਪੀ ਕੇ ਆ ਗਿਆ, ਸਿੰਘਾਂ ਨੇ ਇਹਨਾਂ ਨੂੰ ਘੇਰ ਲਿਆ, ਇਹਨੇ ਮੇਰਾ ਨਾਂ ਲੈ ਕੇ ਆਪਦੀ ਜਾਨ ਬਚਾਈ। ਉਹਨੇ ਇਹ ਗੱਲ ਕਹੀ ਵੀ ਭਾਈ ਮੈਂ ਤਾਂ ਨਹੀਂ, ਉਹ ਮੈਨੂੰ ਜਾਣ ਦਿਓ, ਮੈਨੂੰ ਤਾਂ ਫੂਲਕਾ ਸਾਹਿਬ ਨੇ ਭੇਜਿਆ ਤੇ ਉਹ ਅੱਜ ਆਪ ਬਿਜ਼ੀ ਸੀਗੇ। ਸੋ ਇਸ ਤਰੀਕੇ ਦੇ ਨਾਲ ਸੋ ਗੱਲ ਇਹ ਵੀ ਕਿ ਉਹਨਾਂ ਨੇ ਕਿਹਾ ਜੀ ਕਿ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਸੀਗਾ, ਕਿ ਪਰ ਮੁੱਖ ਮੰਤਰੀ ਗਲਤ ਆ ਤੇ ਮੁੱਖ ਮੰਤਰੀ ਦੇ ਉੱਤੇ ਕਾਰਵਾਈ ਇਸ ਮਾਮਲੇ 'ਚ ਵੀ ਜਥੇਦਾਰ ਸਾਹਿਬ ਕਰਨ। ਉਹਨਾਂ ਨੇ ਕਿਹਾ ਜੀ ਜਿਹੜੇ ਕਾਨੂੰਨ ਦੀ ਗੱਲ ਕੀਤੀ ਜਾ ਰਹੀ ਹੈ ਵੀ ਭਾਈ ਸੀ ਬੇਅਦਬੀ ਤੇ ਕਾਨੂੰਨ ਲਿਆਂਦਾ, ਇਹਦੇ ਉੱਤੇ ਵੀ ਬੜੇ ਇਤਰਾਜ਼ ਆ, ਇਹ ਵੀ ਬਿਲਕੁਲ ਗਲਤ ਗੱਲ ਇਹਨਾਂ ਨੇ ਕੀਤੀ ਆ। ਯਾਨੀ ਕਿ ਫੂਲਕਾ ਸਾਹਿਬ ਕਿਸੇ ਵੇਲੇ ਆਪ ਦੇ ਵਿਧਾਇਕ ਹੁੰਦੇ ਸੀ, ਹੁਣ BJP ਦੇ ਆਗੂ ਆ ਤੇ ਉਹਨਾਂ ਨੇ ਫਿਰ ਆਪਦੇ ਨੂੰ ਘੇਰਿਆ।
0: ਅੱਛਾ ਇੱਕ ਚੀਜ਼ ਹੋਰ ਦੱਸੋ ਕਿ ਇੱਥੇ ਕਈ ਵਾਰ ਟਾਣਾ ਸਾਹਿਬ ਹੋ ਜਾਂਦਾ ਕਿ ਵੀ ਕਿਸੇ ਨੇ ਸਾਈਬਰ ਤਰੀਕੇ ਦੇ ਨਾਲ ਠੱਗੀ ਮਾਰ ਲਈ, ਇੱਥੋਂ ਵੀ ਕਈ ਵਾਰ ਖਬਰਾਂ ਅੱਗੇ ਆਉਂਦੀਆਂ ਸੀਗੀਆਂ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਸ ਤਰੀਕੇ ਨਾਲ ਠੱਗੀ ਮਾਰਦੇ ਸੀ ਕਿ ਭਾਈ ਤੁਹਾਡਾ ਅਸੀਂ ਇੱਥੇ ਜਾਂ ਇੱਥੇ ਜਿਵੇਂ ਲੈਟਰ ਕਈ ਵਾਰ ਜਾਂ ਫੋਨ ਕਾਲ ਜਾਂਦੀ ਵੀ ਅਸੀਂ CRA ਤੋਂ ਬੋਲਦੇ ਹਾਂ, ਅਸੀਂ ਇਹ ਤੋਂ, ਅਸੀਂ ਉਹ ਤੋਂ, ਤਾਂ ਬੰਦੇ ਕਈ ਵਾਰ ਠੱਗੇ ਜਾਂਦੇ ਆ, ਪੜ੍ਹੇ ਲਿਖੇ ਬੰਦੇ ਵੀ ਠੱਗੇ ਜਾਂਦੇ ਆ। ਇੱਥੇ ਵੀ ਸਾਈਬਰ ਕ੍ਰਾਈਮ ਇੱਦਾਂ ਹੀ ਚੱਲ ਰਿਹਾ ਵਾ, ਸਾਈਬਰ ਦੀ ਠੱਗੀ ਵੱਜ ਰਹੀ ਹੈ ਹਜੇ?
2: ਬਾਈ ਜੀ ਇੱਥੇ ਤਾਂ ਮੈਨੂੰ ਲੱਗਦਾ ਲੋੜੋਂ ਵੱਧਦੀ ਹੈ ਨਾ। ਹੁਣ ਤਾਂ ਬਾਈ ਇੱਥੇ ਠੱਗੀ ਦਾ ਇੱਕ ਨਵਾਂ ਤਰੀਕਾ ਚੱਲਿਆ, ਤੁਹਾਡੇ ਵਟਸਐਪ ਦੇ ਉੱਤੇ ਜਾਂ ਮੈਸੇਜਰ ਦੇ ਉੱਤੇ ਇੱਕ ਸੁਨੇਹਾ ਆਉਂਦਾ, ਉਹਦੇ 'ਚ ਲਿਖਿਆ ਹੁੰਦਾ ਜੀ ਕਿ ਕਿਸੇ ਦੀ ਡੈਥ ਹੋਣ ਦੀ ਖਬਰ ਵਿੱਚ ਦਿੱਤੀ ਹੁੰਦੀ ਹੈ, ਫਿਰ ਲਿਖਿਆ ਹੁੰਦਾ ਜੀ ਕਿ ਉਹਦੇ ਫਿਊਨਰਲ ਦੇ ਬਾਰੇ, ਭੋਗ ਦੇ ਬਾਰੇ, ਆਹ ਲਿੰਕ ਨੂੰ ਕਲਿੱਕ ਕਰਕੇ ਤੇ ਜਾਣਕਾਰੀ ਹਾਸਲ ਕਰੋ। ਜਦੋਂ ਤੁਸੀਂ ਲਿੰਕ ਨੂੰ ਕਲਿੱਕ ਕੀਤਾ ਤੇ ਫਿਰ ਨਾਲ ਦੀ ਨਾਲ ਹੀ ਤੁਹਾਡਾ ਫੋਨ ਹੈਕ ਹੋ ਜਾਂਦਾ, ਤੁਹਾਡਾ ਸਾਰਾ ਪੈਸਾ ਪੂਸਾ ਦੂਜੇ ਪਾਸੇ ਚਲਾ ਜਾਂਦਾ। ਹੁਣ ਇਹ ਵੀ ਆਇਆ ਜੀ ਕਿ ਵਿਆਹਾਂ ਦੇ ਕਾਰਡ ਜਿਹੜੇ ਆਉਂਦੇ ਆ ਤੁਹਾਡੇ ਮੋਬਾਈਲ ਤੇ, ਮੰਨ ਲਓ ਵਿਆਹ ਦਾ ਕਾਰਡ ਆ ਗਿਆ ਵੀ ਫਲਾਣੇ ਦੀ ਧੀ ਦੇ ਵਿਆਹ ਦੇ ਵਿੱਚ ਜ਼ਰੂਰ ਸ਼ਾਮਿਲ ਹੋਏ, ਪੁੱਤ ਦੇ ਵਿਆਹ ਜ਼ਰੂਰ ਸ਼ਾਮਿਲ ਹੋਇਓ, ਤੇ ਕਹਿੰਦੇ ਜੀ ਪੂਰੇ ਪ੍ਰੋਗਰਾਮਾਂ ਦਾ ਵੇਰਵਾ ਇਸ ਲਿੰਕ ਦੇ ਵਿੱਚ, ਤੁਸੀਂ ਲਿੰਕ ਕਲਿੱਕ ਕੀਤਾ ਤੁਹਾਡਾ ਮੋਬਾਈਲ ਹੈਕ ਹੋ ਗਿਆ, ਪੈਸੇ ਤੁਹਾਡੇ ਗਏ। ਮਤਲਬ ਇਹ ਜੀ ਕਿ ਸਾਈਬਰ ਠੱਗ ਆ ਜਿਹੜੇ ਉਹ ਪੈਰ ਪੈਰ ਤੇ ਬੈਠੇ ਆ। ਭਾਰਤ ਦੇ ਪ੍ਰਧਾਨ ਮੰਤਰੀ ਰਹੇ ਕਿਸੇ ਵੇਲੇ ਇੰਦਰ ਕੁਮਾਰ ਗੁਜਰਾਲ, ਉਹਨਾਂ ਦਾ ਪੁੱਤ ਹੈ ਜੀ ਨਰੇਸ਼ ਗੁਜਰਾਲ, ਸਾਬਕਾ ਰਾਜ ਸਭਾ ਮੈਂਬਰ, ਉਹਦੇ ਬਾਰੇ ਵੀ ਇੱਕ ਖਬਰ ਆਈ ਆ। ਉਹਨਾਂ ਦੇ ਖਾਤੇ ਦੇ ਵਿੱਚੋਂ ਲਗਭਗ 8.25 ਕਰੋੜ ਰੁਪਇਆ ਜਿਹੜਾ ਉਹ ਸਾਈਬਰ ਠੱਗਾਂ ਨੇ ਕੱਢ ਲਿਆ। ਉਹ ਕਹਿੰਦੇ ਜੀ ਕਿ ਇਹਨਾਂ ਦੀ ਫੋਟੋ ਨਾ ਕਿਸੇ ਨੇ, ਮੰਨ ਲਓ ਵੀ ਉਦਾਹਰਨ ਦੇ ਤੌਰ ਤੇ ਜਿਵੇਂ ਮੈਂ ਤੁਹਾਡਾ ਇੱਕ ਨੰਬਰ ਵੱਖਰਾ ਲੈ ਕੇ ਉਹਦੇ ਵਟਸਐਪ ਦੇ ਉੱਤੇ ਤੁਹਾਡੀ ਫੋਟੋ ਲਾ ਲਾਂ ਪ੍ਰੋਫਾਈਲ, ਉਵੇਂ ਹੀ ਠੱਗਾਂ ਨੇ ਨਰੇਸ਼ ਗੁਜਰਾਲ ਦੀ ਲਾ ਲਈ। ਉਹ ਜਦੋਂ ਹੁਣ ਇਹਨਾਂ ਦੇ ਅਕਾਊਂਟੈਂਟ ਨੂੰ ਮੈਸੇਜ ਕੀਤਾ ਵੀ ਭਾਈ, ਮੰਨ ਲਓ ਨਰੇਸ਼ ਗੁਜਰਾਲ ਬਣ ਕੇ ਕੀਤਾ ਵੀ ਭਾਈ ਇੰਨੇ ਪੈਸੇ ਇਸ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦੇ, ਉਹਨੇ ਟ੍ਰਾਂਸਫਰ ਕਰਕੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਭਾਈ ਨਰੇਸ਼ ਗੁਜਰਾਲ ਨੇ ਤਾਂ ਕਿਹਾ ਹੀ ਨਹੀਂ ਸੀ ਤਾਂ ਉਹ ਠੱਗ ਸੀਗੇ। ਸੋ ਹੁਣ ਦਿੱਲੀ ਦੀ ਪੁਲਿਸ ਨੇ ਪਰਚਾ ਦਰਜ ਕੀਤਾ ਜੀ।
0: ਸੋ ਦੇਖ ਲਓ ਠੱਗੀ ਵੱਡੇ ਵੱਡੇ ਬੰਦਿਆਂ ਨੂੰ ਵੀ ਜਿਹੜੀ ਹੈਗੀ ਜੀ ਉਹ ਮਾਤ ਖਾਣੀ ਪੈ ਜਾਂਦੀ ਆ, ਪਰ ਇਹਨਾਂ ਤੋਂ ਬਚਣ ਦੀ ਜ਼ਰੂਰਤ ਆ। ਸੋ ਜਿੱਥੇ ਅਸੀਂ ਭਾਜਪਾ ਦੀ ਗੱਲਬਾਤ ਕਰਦੇ ਹਾਂ, ਉੱਥੇ ਹੁਣ ਇਹ ਵੀ ਖਬਰਾਂ ਮਿਲ ਰਹੀਆਂ ਉਹ ਕਹਿੰਦੇ ਭਾਜਪਾ ਇਕੱਲੇ 117 ਸੀਟਾਂ ਤੋਂ ਚੋਣ ਲੜੂਗੀ, ਲੱਗਦਾ ਤੁਹਾਨੂੰ?
2: ਬਾਈ ਜੀ ਲੜਨ ਦਾ ਕੋਈ ਡਰ ਨਹੀਂ, ਜਿਤਨਾ ਕਿੰਨੀਆਂ ਤੇ ਗੱਲ ਤਾਂ ਇਹ ਆ, ਲੜਨ ਦਾ ਤਾਂ ਭਾਵੇਂ ਤੁਸੀਂ ਜੋ ਮਰਜ਼ੀ ਕਰੀ ਚੱਲੋ, ਸਾਰੇ ਪੰਜਾਬ ਦੇ ਵਿੱਚ ਸਰਪੰਚੀ ਟਾਪ ਦੇ ਬੰਦੇ ਖੜੇ ਕਰ ਦਿਓ, ਕਿਸੇ ਨੂੰ ਕੀ ਇਤਰਾਜ਼ ਆ। ਐਂ ਤਾਂ ਨੀਟੂ ਸ਼ਟਰਾਂ ਵਾਲਾ ਵੀ ਲੜਦਾ ਹਰ ਵਾਰੀ, ਗੱਲ ਇਹ ਕਿ ਤੁਸੀਂ ਜਿਤਨਾ ਕਿੰਨੀਆਂ ਤੇ ਆ, ਤੁਹਾਡਾ ਇਸ ਵੇਲੇ ਇਸ ਜਿੱਤਣ ਦੇ ਮਾਮਲੇ 'ਚ ਵਜੂਦ ਕਿੰਨਾ ਕੁ ਮਹੱਤਵਪੂਰਨ ਆ। ਸੋ ਅੱਜ ਭਾਜਪਾ ਨੇ ਫਿਰ ਇਹ ਗੱਲ ਕਹੀ ਆ, ਉਹ ਕਹਿੰਦੇ ਜੀ ਅਸੀਂ ਇਕੱਲੇ ਹੀ ਚੋਣ ਲੜਾਂਗੇ। ਲੜੋ ਭਾਈ, ਜੀ ਸਦ ਕੇ ਲੜੋ, ਬਹੁਤ ਵਧੀਆ ਗੱਲ ਆ, ਪਰ ਜਿੱਤਣ ਦੀ ਗੱਲ ਤੇ ਆ ਉਹਦੀ, ਭਾਈ ਜਿੱਤਾਂਗੇ ਕਿੰਨੀਆਂ ਸੀਟਾਂ? ਕਹਿ ਤਾਂ ਦਿੰਦੇ ਵੀ 117 ਸੀਟਾਂ ਹੀ ਜਿੱਤਾਂਗੇ, ਪਰ ਐਡੀ ਗੱਲ ਹੋਈ ਨਹੀਂ ਜੀ। ਬੀਜੇਪੀ ਦਾ ਪੰਜਾਬ ਦੇ ਵਿੱਚ ਇਕੱਲੀ ਦਾ ਕੋਈ ਵਜੂਦ ਨਹੀਂ, ਜਿਵੇਂ ਕਿ ਅਕਾਲੀਆਂ ਦਾ ਵੀ ਇਕੱਲਿਆਂ ਦਾ ਵਜੂਦ ਨਹੀਂ। ਤੇ ਇਕੱਠੇ ਹੋ ਕੇ ਸ਼ਾਇਦ ਮਾੜਾ ਕੋਈ ਮੋਟਾ ਕੁਝ ਕਰ ਲੈਣ, ਪਰ ਵੀ ਨਹੀਂ ਵੀ ਭਾਈ ਇਕੱਠੇ ਹੁੰਦੇ ਕਿ ਨਹੀਂ ਜੀ।
0: ਸੁਲਤਾਨਾ ਸਾਹਿਬ ਜਾਂਦੇ ਜਾਂਦੇ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
2: ਜਾਣੇ ਜਾਂਦੇ ਬਾਈ ਜੀ ਪੰਜਾਬ ਦਾ ਮੌਸਮ ਆ, ਪੰਜਾਬ ਦਾ ਮੌਸਮ ਅੱਜ ਵੀ ਕੁਝ ਕੁ ਥਾਵਾਂ ਤੇ ਠੀਕ ਰਿਹਾ ਸਵੇਰ ਦੇ ਵੇਲੇ ਤੋਂ ਲੈ ਕੇ, ਤੇ ਹੁਣ ਤਾਂ ਖਬਰਾਂ ਆਈਆਂ ਵੀ ਕੁਝ ਕੁ ਥਾਵਾਂ ਤੇ ਕੜੀਆਂ ਪੈ ਗਈਆਂ। ਇਸ ਵੇਲੇ ਪੰਜਾਬ ਦੇ ਵਿੱਚ ਕਹਿੰਦੇ ਵੀ ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਛਿੱਟੇ ਪੈ ਸਕਦੇ ਆ, ਹਨੇਰੀ ਆ ਸਕਦੀ ਹੈ, ਬੱਦਲਵਾਈ ਹੈਗੀ ਆ, ਬਾਕੀ ਵੀ ਨੇ ਵੀ ਭਾਈ ਕੀ ਬਣਦਾ, ਪਰ ਪੰਜਾਬ ਦਾ ਮੌਸਮ ਠੀਕ ਆ। 46 ਡਿਗਰੀ ਦੀ ਥਾਂ ਦੇ ਉੱਤੇ 41-45 ਡਿਗਰੀ ਟੈਂਪਰੇਚਰ ਹੈਗਾ ਜੀ।
0: ਅੱਛਾ ਇੱਕ ਚੀਜ਼ ਦੱਸ ਦਿਓ ਕਿ ਹੁਣ ਰਾਜਾ ਬੜਿੰਗ ਉਹਨਾਂ ਦਾ ਕਈ ਦਿਨਾਂ ਤੋਂ ਕੋਈ ਆਇਆ ਨਹੀਂ, ਕੋਈ ਉਹਨਾਂ ਦਾ ਬਿਆਨ ਵਗੈਰਾ ਠੀਕ ਠਾਕ ਸਭ ਕੁਝ ਵਧੀਆ ਚੱਲ ਰਿਹਾ ਜੀ?
2: ਬਿਲਕੁਲ ਜੀ ਭਾਈ ਠੀਕ ਆ, ਸਾਰਾ ਕੁਝ ਠੀਕ ਆ, ਪਰ ਨਾ ਜਿਹੜੇ ਕਾਂਗਰਸੀ ਨੇਤਾ ਪੰਜਾਬ ਦੇ ਦਿੱਲੀ ਬੁਲਾਏ ਆ, ਉਹ ਦਿੱਲੀ ਵਾਲੇ ਇਹਨਾਂ ਨੂੰ ਸਮਝਾਉਂਦੇ ਆ ਜਾਂ ਕੋਈ ਪਤਾ ਨੀ ਮਨਾਉਂਦੇ ਆ ਜਾਂ ਕੋਈ ਗੱਲਬਾਤ ਚੱਲ ਰਹੀ ਆ, ਹਾਲੇ ਕਾਂਗਰਸੀ ਦੱਸਦੇ ਤਾਂ ਕੁਝ ਨੀ ਗੇ, ਹਾਲੇ ਹਫ਼ਤਾ ਕੁ ਖੜ ਕੇ ਲੜ ਪੈਣਗੇ। ਜਿੱਦਾਂ
0: ਇੱਕ ਆਰਨੇਤ ਦਾ ਗੀਤ ਆਇਆ ਪਿਛਲੇ ਦਿਨਾਂ ਦੇ ਵਿੱਚ, ਉਹਦੇ ਗੀਤ ਤੇ ਵੀ ਵਿਵਾਦ ਜਿਹਾ ਹੋਇਆ ਵਾ, ਉਹਨੇ ਵੀ ਕਹਿੰਦੇ ਮਾਫ਼ੀ ਆ ਜਿਹੜੀ ਮੰਗੀ ਆ, ਉਹ ਕਹਿੰਦਾ ਮੈਂ ਕਿਸੇ ਧਰਮ ਦੇ ਲਈ ਕਦੇ ਵੀ ਇਹ ਸੋਚ ਨਹੀਂ ਸਕਦਾ, ਮਾੜਾ ਕੁਛ ਹੈ ਅਪਡੇਟ ਉਹਦੀ?
2: ਨਹੀਂ ਬਾਈ ਮੈਨੂੰ ਨਾ ਇਹਦੇ ਬਾਰੇ ਜਾਣਕਾਰੀ ਨਹੀਂ ਗੀ, ਪਰ ਮੈਂ ਸੁਣੂੰਗਾ, ਹੁਣ ਗਾਣਾ ਸੁਣੂੰਗਾ।
0: ਸਾਰਿਆਂ ਨੂੰ ਉਹਨਾਂ ਨੇ ਕਈ ਦਿਨਾਂ ਤੋਂ ਇੱਕ ਉਹਨਾਂ ਦੀ ਰੀਲ ਸੀ ਉਹਨੂੰ ਲੈ ਕੇ ਵਿਵਾਦ ਜਿਹਾ ਚੱਲ ਰਿਹਾ ਸੀਗਾ, ਸੋ ਉਹਦੇ ਬਾਬਤ ਉਹਨਾਂ ਨੇ ਆਪਣੀ ਕਿਹਾ ਕਿ ਮੈਂ ਭਾਈ ਸਾਰੇ ਧਰਮਾਂ ਦਾ ਸਤਿਕਾਰ ਕਰਦਾ, ਮੇਰੀ ਕਿਸੇ ਬਾਰੇ ਕੋਈ ਮੇਰੇ ਮਨ ਦੇ ਵਿੱਚ ਇਹੋ ਜਿਹੀ ਚੀਜ਼ ਹੈ ਨਹੀਂ ਗੀ, ਸੋ ਉਹਨਾਂ ਨੇ ਆਪਣਾ ਬਿਆਨ ਆ ਜਿਹੜਾ ਉਹ ਦਿੱਤਾ। ਸੋ ਟਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।
2: ਬੜੀ ਮਿਹਰਬਾਨੀ, ਮਿਹਰਬਾਨੀ ਜੀ,
0: ਬਹੁਤ ਬਹੁਤ ਧੰਨਵਾਦ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਲਓ ਜਿੱਥੇ ਗੀਤ ਸੰਗੀਤ ਦੀ ਮਹਿਫਲ ਆਪਾਂ ਨਾਲ ਦੀ ਨਾਲ ਚਲਾਵਾਂਗੇ, ਅਤੇ ਬ੍ਰੈਂਪਟਨ TV ਅਪਲਾਈਸਿਸ ਤੋਂ ਸੁਲਤਾਨ ਜੀ ਦਾ ਸੁਨੇਹਾ ਵੀ ਦੇ ਦਈਏ ਕਿ ਜੇਕਰ ਤੁਸੀਂ ਅਪਲਾਈਸਿਸ ਲੈਣੇ ਚਾਹੁੰਦੇ ਹੋ, ਜੇਕਰ ਤੁਸੀਂ ਲੈਣੇ ਚਾਹੁੰਦੇ ਹੋ ਬਿਗ ਸਕਰੀਨ TV ਤਾਂ ਬ੍ਰੈਂਪਟਨ TV ਅਪਲਾਈਸਿਸ 905-450-2828 ਇਹਨਾਂ ਦਾ ਨੰਬਰ ਹੈ, 905-450-2828।

0: The Great
1: ਜਦੋਂ ਬਹੁਤੀ ਵਾਰ ਇਹ ਹੁੰਦਾ ਕਿ ਅਸੀਂ ਨਾ ਕਿਤੇ ਨਾ ਕਿਤੇ ਕਿਤਾਬਾਂ ਪੜ੍ਹਨ ਲੱਗ ਜਾਓ ਜਾਂ ਕੁਛ ਹੋਰ ਮਲਸਬ ਕਰਨ ਲੱਗ ਜਾਓ
2: ਜੀ,
1: ਉਹ ਬੰਦਾ ਕਹਿੰਦਾ ਵੀ ਇੱਕ ਤਾਂ ਹੁੰਦਾ ਕਿ ਬੰਦੇ ਨੂੰ ਜਿਵੇਂ ਨਾ ਕਈ ਬੰਦੇ ਨੂੰ ਆਪਣੀ ਬਿਮਾਰੀ ਵੀ ਨਹੀਂ ਪਤਾ ਹੁੰਦਾ
2: ਬਿਲਕੁਲ
1: ਕਿ ਮੈਨੂੰ ਬਿਮਾਰੀ ਕੀ ਹੈ ਅਤੇ ਇਲਾਜ ਕੀ ਹੋਊਗਾ। ਕਈ ਬੰਦੇ ਕਹਿੰਦੇ ਹੁੰਦੇ ਕਿ ਮੈਨੂੰ ਸਾਰਾ ਕੁਛ ਹੀ ਪਤਾ, ਮੈਨੂੰ ਸਾਰੀ ਚੀਜ਼ਾਂ ਦੇ ਗਿਆਨ ਆ, ਪਰ ਉਹੀ ਅਗਿਆਨਤਾ ਹੁੰਦੀ ਹੈ। ਜਿਹੜਾ ਬੰਦਾ ਇਹ ਸੋਚਣ ਲੱਗ ਜਾਵੇ ਮੈਨੂੰ ਸਾਰਿਆਂ ਪਤਾ, ਮੈਨੂੰ ਸਾਰੀਆਂ ਚੀਜ਼ਾਂ ਦਾ ਗਿਆਨ ਆ, ਅਗਿਆਨਤਾ ਹੀ ਉਹ ਆ
2: ਬਿਲਕੁਲ।
1: ਅਤੇ ਜਦੋਂ ਗਿਆਨ ਸਾਰੀਆਂ ਚੀਜ਼ਾਂ ਦਾ ਹੋ ਜਾਵੇ ਜਿਹਨੂੰ, ਹਨਾ
2: ਜੀ ਬਿਲਕੁਲ,
1: ਉਹਨੂੰ ਇਹ ਲੱਗਣ ਲੱਗ ਜਾਂਦਾ ਮੈਨੂੰ ਤਾਂ ਪਤਾ ਹੀ ਕੁਛ ਨਹੀਂ ਹੈ, ਤਾਂ ਬਹੁਤ ਡੂੰਘਾ ਸਮੁੰਦਰ ਪਿਆ ਯਾਰ, ਮੈਂ ਤਾਂ ਮੈਂ ਇਵੇਂ ਸਮਝੀ ਜਾਂਦਾ ਸੀਗਾ
2: ਬਿਲਕੁਲ ਜੀ।
1: ਇਸ ਚੀਜ਼ ਨਾਲ ਸਹਿਮਤ ਹੋ ਤੁਸੀਂ?
2: ਬਿਲਕੁਲ 100% ਸਹਿਮਤ ਹਾਂ ਜੀ, ਕਿਉਂਕਿ ਜਿਹੜਾ ਕੋਈ ਆਪਣੇ ਆਪ ਨੂੰ ਸਮਝਣ ਲੱਗ ਜਾਂਦਾ ਕਿ ਮੈਨੂੰ ਤਾਂ ਸਾਰੇ ਕੁਛ ਦੀ ਪਤਾ, ਉਹ ਨਾ ਤਾਂ ਕਿਹਦੀ ਸਲਾਹ ਲੈਂਦਾ, ਕਿਉਂਕਿ ਨਾ ਤਾਂ ਕਈ ਵਾਰ ਕੀ ਹੁੰਦਾ ਨਾ ਕੋਈ ਬੰਦਾ ਕੋਈ ਵੀ ਪਰਫੈਕਟ ਨਹੀਂ ਹੁੰਦਾ, ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਹਰੇਕ ਬੰਦੇ ਦੇ ਵਿੱਚ ਜ਼ਰੂਰ ਪਾਈ ਜਾਂਦੀ ਹੈਗੀ। ਸੋ ਜਦੋਂ ਉਹਨੂੰ ਲੱਗਦਾ ਕਿ ਮੈਂ ਤਾਂ ਪੂਰੇ ਪਰਫੈਕਟ ਹਾਂ ਜੀ, ਅਤੇ ਬਟ ਕਿਤੇ ਨਾ ਕਿਤੇ ਗਲਤੀ ਕਰਦਾ ਗਾ ਜਿਹਦੇ ਕਰਕੇ ਉਹਦੀ ਜ਼ਿੰਦਗੀ ਦਾ ਨੁਕਸਾਨ ਹੁੰਦਾ ਕਿਤੇ ਨਾ ਕਿਤੇ, ਚਾਹੇ ਕਿਸੇ ਵੀ ਪੱਖ ਤੋਂ ਲਾ।
1: ਦੂਜਿਆਂ ਨੂੰ ਦੇਖ ਕੇ ਨਾ ਅਸੀਂ ਕਿਵੇਂ ਕਿਤੇ ਵੀ ਲਾ ਯਾਰ ਇਹਦੀ ਚੜ੍ਹਾਈ ਆ ਬੜੀ ਛੇਤੀ, ਆਹ ਦਲਜੀਤ ਦੇਖ ਲਓ ਕਿੱਥੇ ਚਲੇ ਗਿਆ, ਬਈ ਕਮਾਲ ਦੀ ਗੱਲ ਆ, ਆਹ ਗਿੱਪੀ ਗਰੇਵਾਲ ਹੋਣੀ, ਬਾਈ ਬੀਨੂ ਢਿੱਲ ਹੋਣੀ, ਬਈ ਕਮਾਲ ਦੀ ਗੱਲ ਆ ਬਈ, ਸਾਰੇ ਉਹਨਾਂ ਦੀਆਂ ਮਿਹਨਤਾਂ ਬਹੁਤ ਜ਼ਿਆਦਾ ਨੇ,
2: ਪਿੱਛੇ
1: ਆਪਾਂ ਦੇਖਦੇ ਹਾਂ ਬਹੁਤ ਵੱਡੀਆਂ ਮਿਹਨਤਾਂ ਨੇ,
2: ਵੱਡੀਆਂ ਮਿਹਨਤਾਂ ਨੇ
1: ਉਹ। ਜਿਵੇਂ ਨਾ ਇਹ ਕਹਿ ਲਈਏ ਕਿ ਜੇ ਬਾਂਸ ਆਪਾਂ ਧਰਤੀ 'ਚ ਕੱਟ ਦਿੰਦੇ ਹਾਂ
2: ਜੀ,
1: ਪਹਿਲੇ ਸਾਲ ਉਹਨੂੰ ਕੁਛ ਨਹੀਂ ਲੱਗਦਾ,
2: ਕੁਛ ਨਹੀਂ ਹੁੰਦਾ,
1: ਦੂਜੇ ਸਾਲ ਵੀ ਕੁਛ ਨਹੀਂ ਹੁੰਦਾ
2: ਜੀ,
1: ਤੀਜੇ ਸਾਲ, ਚੌਥੇ ਸਾਲ ਜਾ ਕੇ ਜਿਹੜਾ ਫਿਰ ਉਹ ਫਿਰ 3-4-6 ਹਫ਼ਤੇ ਦੇ ਵਿੱਚ ਵਿੱਚ ਐਨ 100 ਫੁੱਟ ਉੱਚਾ ਚਲੇ ਜਾਂਦਾ,
2: ਬਿਲਕੁਲ ਬਿਲਕੁਲ,
1: ਕਿਉਂਕਿ ਉਹ ਜਿਹੜੀ 4 ਸਾਲ ਦੀ ਮਿਹਨਤ, ਉਹਦੀ 4 ਸਾਲ ਦੀ ਸਟਰਗਲ ਧਰਤੀ ਦੇ ਅੰਦਰ ਚੱਲ ਰਹੀ ਸੀ,
2: ਉਹ ਤਾਂ ਦੇਖੀ ਨਹੀਂ,
1: ਜੜਾਂ ਲਾਉਣ ਲਈ
2: ਜੀ,
1: ਉਹ ਬਾਹਰ ਤਾਂ ਨਹੀਂ ਸੀ ਪਤਾ ਲੱਗ ਰਿਹਾ,
2: ਉਹ ਸ਼ੋਅ ਨਹੀਂ ਸੀ ਹੋ ਰਹੀ,
1: ਉਹ ਸ਼ੋਅ ਨਹੀਂ ਸੀ ਹੋ ਰਹੀ, ਉਹ ਸ਼ੋਅ ਤਾਂ ਹੋਈ ਬਿੱਲਾ, ਆਹ ਖੇਤੀ ਕਰ ਲਈਏ, ਬਾਂਸਾਂ ਦੀ ਖੇਤੀ ਕਰੋ ਵੀ, ਛੇਤੀ ਇਹ ਦੇਖੋ ਐਂ ਐਂ ਜਾਂਦੇ ਉੱਤੇ ਨੂੰ,
2: ਬਿਲਕੁਲ ਜੀ,
1: ਪਰ ਉਹਦੀ ਮਿਹਨਤ ਅੰਦਰ ਜਿਹੜੀ ਚੱਲਦੀ
2: ਚੱਲ ਰਹੀ ਆ ਉਹ ਨਹੀਂ।
1: ਅੱਛਾ ਅੰਦਰ ਦੀ ਗੱਲ ਤਾਂ ਹੁਣ ਮੈਨੂੰ ਗੱਲ ਚੇਤੇ ਆ ਗਈ
2: ਜੀ,
1: ਕਹਿੰਦੇ ਤੁਸੀਂ ਜੇ ਕਿਸ਼ਤੀ ਲੈ ਕੇ ਜਾਂਦੇ ਹੋ
2: ਜੀ,
1: ਮੂਹਰੋਂ ਵੀ ਕਿਸ਼ਤੀ ਆਉਂਦੀ ਆ
2: ਬਿਲਕੁਲ,
1: ਤੇ ਤੁਹਾਡੀ ਕਿਸ਼ਤੀ ਉਹ ਕਿਸ਼ਤੀ ਦੇ ਵਿੱਚ ਵੱਜਦੀ ਆ
2: ਜੀ,
1: ਤੁਸੀਂ ਕੀ ਕਰੋਗੇ? ਤੁਸੀਂ ਮਗਰ ਪੈ ਜਾਓਗੇ, ਤੁਸੀਂ ਕਈ ਵਾਰ ਉਹਦੇ ਉਹਨੂੰ ਗਾਲਾਂ ਕੱਢਣ ਤੱਕ ਜਾਂਦੇ ਹੋ ਵੀ, ਜਾਂ ਆਪਾਂ ਗੱਡੀ ਲੈ ਕੇ ਜਾਈਏ, ਗੱਡੀ ਆਪਾਂ ਉਹਨੂੰ ਮਗਰ ਪੈ ਜਾਂਦੇ ਹਾਂ ਵੀ ਯਾਰ ਤੂੰ ਗੱਡੀ ਮਾਰੀ ਮੇਰੇ ਜੀ, ਆਹ ਕਰਦਾ ਜਾ, ਉਹਦਾ ਗੁੱਸਾ ਹੁੰਦਾ, ਅਸੀਂ ਗਾਲਾਂ ਕੱਢਦੇ ਹਾਂ, ਫਰਸਟ੍ਰੇਸ਼ਨ ਕੱਢਦੇ ਹਾਂ, ਜੇ ਦੂਜੀ ਗੱਡੀ ਤੁਹਾਡੀ ਗੱਡੀ ਦੇ ਵਿੱਚ ਵੱਜਦੀ ਜਾਂ ਕਿਸ਼ਤੀ ਦੂਜੀ ਕਿਸ਼ਤੀ ਦੇ ਵਿੱਚ ਵੱਜਦੀ ਹੈ ਤੁਹਾਡੀ
2: ਜੀ,
1: ਪਰ ਹੁਣ ਜਿਹੜੀ ਦੂਜੀ ਕਿਸ਼ਤੀ ਆ ਤੁਹਾਡੀ ਕਿਸ਼ਤੀ ਤੁਸੀਂ ਲੈ ਕੇ ਜਾ ਰਹੇ ਹੋ, ਵੱਜੀ ਤੁਹਾਡੀ ਹੁਣ ਵੀ ਦੂਜੀ ਕਿਸ਼ਤੀ ਦੇ ਵਿੱਚ ਆ, ਪਰ ਦੂਜੀ ਕਿਸ਼ਤੀ ਦੇ ਵਿੱਚ ਬੰਦਾ ਕੋਈ ਨਹੀਂ ਹੈਗਾ, ਖਾਲੀ ਸੀ ਉਹ, ਖਾਲੀ ਆ ਰਹੀ ਸੀ, ਤੁਹਾਡੀ ਉਹ 'ਚ ਵੱਜੀ
2: ਜੀ,
1: ਫਿਰ ਤੁਸੀਂ ਕੀ ਕਰੋਗੇ? ਗਾਲਾਂ ਕੱਢੋਗੇ? ਨਹੀਂ ਕੱਢਦੇ,
2: ਕੱਢਣੀਆਂ
1: ਕਿਹਨੂੰ, ਕਿਉਂਕਿ ਮੂਹਰੇ ਬੰਦੇ ਹੀ
2: ਨਹੀਂ,
1: ਮੂਹਰੇ ਤਾਂ ਖਾਲੀ ਆ, ਤੁਸੀਂ ਕੁਛ ਨਹੀਂ ਕਰੋਗੇ, ਬਸ ਇੱਧਰ ਉੱਧਰ ਜੇ ਹੋ ਕੇ ਆਪਣੇ ਆਪ ਨੂੰ ਯਾਰ ਕਿੱਧਰ ਇੱਧਰ ਫਸ ਗਏ, ਇੱਧਰ ਆ ਕੇ ਇੱਧਰ ਕਰ ਕਰਾ ਕੇ, ਚਾਹੇ ਤੁਹਾਡਾ ਨੁਕਸਾਨ ਹੀ ਹੋਇਆ ਹੋਵੇ
2: ਜੀ,
1: ਤਾਂ ਤੁਸੀਂ ਚਲੇ ਜਾਓਗੇ। ਸੇਮ ਜੇ ਤੁਹਾਡੀ ਦੂਜੀ ਗੱਡੀ ਦੇ ਵਿੱਚ ਗੱਡੀ ਵੱਜੀ ਤਾਂ ਤੁਸੀਂ ਉਹ ਬੰਦੇ ਨੂੰ ਗਾਲਾਂ ਕੱਢੋਗੇ, ਚਾਹੇ ਕਸੂਰ ਆਪਦਾ ਹੀ ਹੋਵੇ,
2: ਤੇ
1: ਜੇ ਉਹ 'ਚ ਕੋਈ ਬੰਦਾ ਨਹੀਂ ਹੈਗਾ ਤੁਹਾਡੀ, ਤੁਸੀਂ ਕਿਤੇ ਕੰਧ 'ਚ ਵੱਜੀ, ਕੰਧ ਨੂੰ ਗਾਲਾਂ ਕੱਢੋਗੇ?
2: ਬਿਲਕੁਲ ਨਹੀਂ ਕੱਢਦੇ,
1: ਨਹੀਂ ਕੱਢਦੇ ਵੀ, ਤੁਸੀਂ ਆਹ ਕੰਧ ਕੀ ਨਾ ਖੜੀ ਕਰਦੇ, ਤੂੰ ਇੱਥੇ ਕੀ ਕਰਦੀ, ਇੱਥੇ ਫਾਣਾ ਧਮਕਾ ਤੇਰੇ 'ਚ ਮੇਰੀ ਗੱਡੀ ਵੱਜੀ,
2: ਸਮਝੌਤਾ ਜਿਹਾ ਕਰਕੇ ਤੁਰਿਆ,
1: ਫਿਰ ਬੰਦਾ ਕਹਿੰਦਾ ਯਾਰ ਗਲਤੀ ਹੋ ਗਈ, ਚਲੋ ਇੱਧਰ ਐਂ ਕਰਕੇ, ਤੁਸੀਂ ਗੱਡੀ ਬੈਕ ਕਰ ਰਹੇ ਹੋ, ਖੰਭੇ 'ਚ ਤੁਹਾਡੇ ਤੋਂ ਵੱਜੀ, ਖੰਭੇ ਨੂੰ ਗਾਲਾਂ ਕੱਢੋਗੇ? ਨੁਕਸਾਨ ਤਾਂ ਤੁਹਾਡਾ ਉਦੋਂ ਵੀ ਉਨਾ ਹੀ ਹੋਇਆ,
2: ਬਿਲਕੁਲ,
1: ਤੁਸੀਂ ਉਦੋਂ ਕੱਢਦੇ ਹੋ ਜਦੋਂ ਸਾਹਮਣੇ ਕੋਈ ਬੰਦਾ ਹੁੰਦਾ
2: ਜੀ,
1: ਇਸੇ ਕਰਕੇ ਜਦੋਂ ਕੋਈ ਚੀਜ਼ ਭਰੀ ਹੁੰਦੀ ਹੈ ਸਾਹਮਣੇ ਉਦੋਂ ਤੁਸੀਂ ਗਾਲਾਂ ਕੱਢਦੇ ਹੋ। ਜੇ ਤੁਸੀਂ ਆਪਣੇ ਆਪ ਨੂੰ ਖਾਲੀ ਕਿਸ਼ਤੀ ਵਾਂਗੂ ਹੌਲੇ ਕਰ ਲਓਗੇ ਅੰਦਰੋਂ, ਖਾਲੀ ਕਿਸ਼ਤੀ ਵਾਂਗੂ ਖਾਲੀ ਕਰ ਲਓਗੇ ਅੰਦਰੋਂ, ਤਾਂ ਤੁਹਾਨੂੰ ਵੀ ਕੋਈ ਬੋਲੇਗਾ ਨਹੀਂ, ਤਾਂ ਤੁਸੀਂ ਵੀ ਅੱਗੇ ਵੱਧ ਸਕਦੇ ਹੋ ਬਿਨਾਂ ਕਿਸੇ ਫਰਸਟ੍ਰੇਸ਼ਨ ਤੋਂ, ਬਿਨਾਂ ਕਿਸੇ ਗੱਲਬਾਤ ਤੋਂ
2: ਜੀ, ਬਿਲਕੁਲ।
1: ਸੋ ਅੰਦਰੋਂ ਖਾਲੀ ਕਰਨਾ ਪੈਣਾ ਬਾਈ,
2: ਕਰਨਾ ਪੈਣਾ,
1: ਬਹੁਤ ਭਰਿਆ ਹੋਇਆ, ਨਿੰਦਿਆ, ਚੁਗਲੀ, ਈਰਖਾ, ਦਵੈਕ, ਮਤਲਬ ਮੈਂ ਕਹਿੰਦਾ ਪੁੱਛੋ ਹੀ ਨਾ ਕੀ ਕੁਛ ਅੰਦਰ ਚੱਲਦਾ, ਕੁਰਬਲ ਕੁਰਬਲ ਕਰਦਾ ਫਿਰਦਾ ਸਾਰੇ ਦਿਨ,
2: ਬਿਲਕੁਲ,
1: ਹਨਾ, ਸੌਂ ਨਹੀਂ ਦਿੰਦਾ ਰਾਤਾਂ ਨੂੰ ਕਈ,
2: ਨਾ ਜੀ ਨਾ, ਬਿਲਕੁਲ,
1: ਆਪਣੀ ਨੀਂਦ ਤਾਂ ਕੀ ਸੋਣਾ, ਦੂਜਿਆਂ ਦੀ ਤਰੱਕੀ ਦੇਖ ਕੇ ਨਹੀਂ ਸੌਂਦੇ ਕਈ
2: ਜੀ।
1: ਜੁੜੇ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਸੋ ਨਾਗਪਾਲ ਸਾਹਿਬ ਸਾਡੇ ਨਾਲ ਆ ਗਏ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
3: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
1: ਆਵਾਜ਼ ਆ ਰਹੀ ਹੈ ਤੁਹਾਨੂੰ? ਨਾਗਪਾਲ ਜੀ ਤੋਂ ਇਹਨਾਂ ਨੂੰ ਵੀ, ਇਹਨਾਂ ਨੂੰ ਹਿੰਦੀ ਚ ਪੁੱਛਣਾ ਪੈਣਾ ਪਹਿਲਾਂ ਨਾਗਪਾਲ ਸਾਹਿਬ,
3: ਬਿੱਲੀ ਕੇ ਕਾਨ ਜੈਸੇ ਨੋਟ।
1: ਹਾਂ, ਇਹ ਕਾਹਤੋਂ ਕਹਿੰਦੇ ਹੁੰਦੇ ਆ ਵੀ ਬਿੱਲੀ ਦੇ ਕੰਨਾਂ ਵਰਗੇ ਨੋਟ ਆਏ ਹੋਣੇ ਆ ਤੁਹਾਡੇ ਕੋਲ, ਫਿਰ ਬਿੱਲੀ ਦੇ ਕੰਨਾਂ ਵਰਗੇ ਨੋਟ ਇਹ ਕਿਉਂ ਕਹਿੰਦੇ ਆ? ਕੁੱਤੇ ਦੇ ਕੰਨਾਂ ਵਰਗੇ ਕਦੋਂ ਨੀ ਕਹਿੰਦੇ?
3: ਪਤਾ ਨੀ ਬਾਈ ਜੀ,
1: ਕਿਸੇ ਬੰਦੇ ਨੇ ਬਿੱਲੀ ਤੋਂ ਜਿੱਤੇ ਆ, ਕਿਸੇ ਬੰਦੇ ਨੇ ਪੁੱਛਿਆ ਨਾਗਪਾਲ ਸਾਹਿਬ ਕਹਿੰਦਾ ਦੁਨੀਆਂ ਤੋਂ ਸਭ ਤੋਂ ਮਹਿੰਗੀ ਚੀਜ਼ ਕੀ ਆ, ਹਨਾ? ਉਹ ਬੰਦਾ ਕਹਿੰਦਾ ਸਭ ਤੋਂ ਮਹਿੰਗੀ ਚੀਜ਼ ਤੈਨੂੰ ਮੈਂ ਦੱਸ ਦੇਣਾ, ਕਹਿੰਦਾ ਬਿੱਲੀ ਦਾ ਦਿਲ।
2: ਅੱਛਾ
1: ਉਹ ਕਹਿੰਦਾ ਬਿੱਲੀ ਦਾ ਦਿਲ ਕਹਿੰਦਾ ਕਿਵੇਂ ਬਿੱਲੀ ਦਾ ਦਿਲ ਕਿਵੇਂ ਆ ਕਹਿੰਦਾ ਮਰੀ ਹੋਈ ਬਿੱਲੀ ਦਾ ਦਿਲ
2: ਅੱਛਾ
1: ਕਹਿੰਦਾ ਮਰੀ ਹੋਈ ਬਿੱਲੀ ਦਾ ਦਿਲ ਕਹਿੰਦਾ ਹਾਂ ਸਭ ਤੋਂ ਮਹਿੰਗਾ ਮਰੀ ਹੋਈ ਬਿੱਲੀ ਦਾ ਦਿਲ ਆ ਉਹ ਕਹਿੰਦਾ ਕਿਵੇਂ ਕਹਿੰਦਾ ਕੋਈ ਖਰੀਦਦਾ ਹੀ ਨਹੀਂ ਹੈਗਾ ਉਹਨੂੰ ਜਿਹੜੀ ਚੀਜ਼ ਦਾ ਕੋਈ ਮੁੱਲ ਹੀ ਨਾ ਹੋਵੇ ਖਰੀਦਣ ਸਭ ਤੋਂ ਮਹਿੰਗੀ ਆ ਜਿਹੜੀ ਚੀਜ਼ ਦਾ ਮੁੱਲ ਨਹੀਂ ਤਾਂ ਅਮੁੱਲ ਬਣ ਗਈ ਨਾ ਉਹ
2: ਸੋ
1: ਇਸ ਕਰਕੇ ਬਿੱਲੀ ਦੇ ਕੰਨਾਂ ਅੱਗੇ ਨੋਟ ਭਾਈ ਜੇ ਕਿਸੇ ਨੂੰ ਪਤਾ ਹੋਵੇ ਤਾਂ ਸਾਨੂੰ ਦੱਸ ਵੀ ਦਿਓ ਵੀ ਕਾਹਤੋਂ ਕਹਿੰਦੇ ਹੁੰਦੇ ਬਿੱਲੀ ਦੇ ਕੰਨਾਂ ਅੱਗੇ ਕੋਈ ਖਾਸ ਮਤਲਬ ਮਕਸਦ ਆ ਉਹਦੇ ਪਿੱਛੇ ਜਾਂ ਉਦਾਂ ਹੀ ਬਣ ਗਈ
2: ਹੋਣੀ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਜਿਹੜੀਆਂ ਲੋਕ ਥਾਵਾਂ ਬਣੀਆਂ ਇਹਨਾਂ ਪਿੱਛੇ ਕੋਈ ਨਾ ਕੋਈ ਰਾਜ ਤਾਂ ਜ਼ਰੂਰ ਹੁੰਦਾ ਹੀ ਆ
1: ਚਲੋ ਕੋਈ ਨਾ ਤੁਹਾਡੇ ਅਕਾਊਂਟ ਦੇ ਵਿੱਚ ਬਿੱਲੀ ਦੇ ਕੰਨਾਂ ਅੱਗੇ ਨੋਟ ਇਹ ਲਿਆ ਕੇ ਇਹ ਕਹਿੰਦੇ ਵੀ ਸਰਕਾਰ ਨੇ ਹੀ ਦੇ ਦੇਣੇ ਤੁਸੀਂ ਉਹ ਤਾਂ ਸਾਂਭੋ ਪਹਿਲਾਂ ਜਿਹੜੇ ਹੁੰਦੇ ਆ ਨਾਗਪਾਲ ਸਾਹਿਬ ਥੋੜੀ ਜਿਹੀ ਦਿਓ ਤਾਂ ਅਪਡੇਟ ਭਲਾ
3: ਹਾਂਜੀ ਲਾਈਕ ਸੋ ਲਾਈਕ ਅਬ ਮੰਨ ਕੇ ਚੱਲੇ ਬਸ ਇੱਕ ਮਹੀਨਾ ਹੀ ਰਹਿ ਗਿਆ ਹੈ ਐਂਡ ਦੈਨ ਅਗਰ ਅਭੀ ਵੀ ਆਪਨੇ ਲਾਹ ਨਹੀਂ ਚੱਕਾ ਜੀ ਅਗਰ ਆਪਨੇ ਅਭੀ ਵੀ ਐਨਰੋਲਮੈਂਟ ਨਹੀਂ ਕਰਾਇਆ ਆਪਣਾ ਗਵਰਨਮੈਂਟ ਫੰਡਡ ਪ੍ਰੋਗਰਾਮਸ ਮੇਂ ਤੋ ਆਪ ਪੀਛੇ ਰਹਿ ਗਏ ਹੈ ਕਿਉਂਕਿ ਅਬ ਸਿਰਫ 30 ਡੇਜ਼ ਰਹਿ ਗਏ ਹੈ ਆਪ ਸਕਿੱਲ ਡਿਵੈਲਪ ਕਰੇ ਫੁੱਲੀ ਆਨਲਾਈਨ ਕੋਰਸਿਸ ਕਰੇ ਆਸਾਨ ਸੇ ਕੋਰਸਿਸ ਹੈ ਏਜ ਲਿਮਿਟ ਕੁਛ ਹੈ ਨਹੀਂ 30% ਹਮਾਰੇ ਕਲਾਇੰਟਸ ਪੈਨਸ਼ਨ ਪੇ ਹੈ ਤੋ ਆਪ ਅਗਰ ਪੈਨਸ਼ਨ ਪੇ ਹੈ ਚਾਹੇ ਆਪ ਲਾਈਕ ਜਿਤਨੀ ਵੀ ਆਪਕੀ ਏਜ ਹੈ ਆਪ ਐਲੀਜੀਬਲ ਹੈ ਐਂਡ ਮੇਨ ਥਿੰਗ ਆਪਕੀ ਇਨਕਮ ਕਮ ਹੋ ਤੋ ਹੀ ਆਪਕੋ ਇਸਕਾ ਐਡਵਾਂਟੇਜ ਹੈ ਅਗਰ ਆਪਕੀ ਇਨਕਮ $70,000 ਸੇ ਕਮ ਹੈ 2024 ਕੇ ਨੋਟਿਸ ਅਸੈਸਮੈਂਟ ਪੇ ਆਪ ਸੈਲਫ ਇੰਪਲੋਇਡ ਹੈ ਉਬਰ ਡਰਾਈਵਰ ਟਰੱਕ ਡਰਾਈਵਰ ਅਨਇੰਪਲੋਇਡ ਹਾਊਸ ਵਾਈਫ ਆਪਕੋ ਅੱਛਾ ਬੈਨੀਫਿਟ ਹੈ ਇਸਮੇ ਕੋਈ ਕ੍ਰੈਡਿਟ ਚੈੱਕ ਨਹੀਂ ਹੋਤਾ ਅਗਰ ਆਪਕਾ ਕ੍ਰੈਡਿਟ ਸਕੋਰ ਜ਼ੀਰੋ ਵੀ ਹੈ ਤੋ ਵੀ ਆਪ ਐਲੀਜੀਬਲ ਹੈ ਔਰ ਲਾਈਕ ਕੋਈ ਏਜ ਗਰੁੱਪ ਕੋਈ ਕੈਸ਼ ਨਹੀਂ 30 ਸੇ ਲੈ ਕੇ 100,000 ਕੀ ਫੰਡਿੰਗ ਮੇਰੇ ਨਹੀਂ ਆਪਕੇ ਅਕਾਊਂਟ ਮੇਂ ਆਤੀ ਹੈ ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲਈ ਫੰਡਿੰਗ ਦੇ ਰਹੀ ਸੀਧਾ ਆਪਕੇ ਖਾਤੇ ਮੇਂ family of 5 ko up to 100,000 family of 2 ko up to 45,000 in range mein se half portion to non refundable grants hai jo apne wapis hi nahi karna jo rest portion hai wo loan hai optional jo ki apne 1.5 saal baad utana start karna hai tab tak 0% interest hai uske baad bhi 2.5% ka saal ka byaj se 2.5% no collateral no security free loan aur like agar aap bole ki agar aapka like 1.5 saal baad bhi haath tang hai job nahi lagi government aapka loan defer kar deti hai 1 saal aur ਡੈਂਟਿਸਟ ਮਜੇ ਸੇ ਬਿਲਿੰਗ ਕਰ ਰਹੇ ਗਵਰਨਮੈਂਟ ਕੋ ਦਾਂਤੋਂ ਕੇ ਜਿਨਕੇ ਦਾਂਤ ਨੇ ਉਨਕੀ ਬਿਲਿੰਗ ਕਰ ਰਹੇ ਆਜ ਕੱਲ ਸੁਣਨੇ ਮੈਂ ਆਇਆ ਮੇਰੇ ਕੋ ਤੋ ਯਹਾਂ ਪੇ ਤੋ ਆਮ ਆਦਮੀ ਕੇ ਲਈ ਗ੍ਰਾਂਟ ਹੈ ਹਮੇ ਲਗਤਾ ਹੈ ਇਸਮੇ ਕੁਛ ਕੈਚ ਹੋਗਾ ਕੋਈ ਕੈਚ ਨਹੀਂ ਹੈ ਆਪ ਸਕਿੱਲ ਹਾਸਿਲ ਕਰੇ ਆਪ ਫੰਡਿੰਗ ਹਾਸਿਲ ਕਰੇ ਔਰ ਲਾਈਕ ਕੁਛ ਹੀ ਟਾਈਮ ਰਹਿ ਗਿਆ ਗਵਰਨਮੈਂਟ ਗ੍ਰਾਂਟਸ ਕੋ ਬੰਦ ਕਰ ਰਹੀ ਹੈ ਸਿਰਫ ਲੋਨ ਆਏਗਾ ਲੋਨ ਤੋਂ ਪਹਿਲੇ ਹਮਾਰੇ ਉੱਪਰ ਇਤਨੇ ਯਾਰ
1: ਬੱਚਿਆਂ ਦਾ ਬਰਥ ਸਰਟੀਫਿਕੇਟ ਤੁਹਾਡੇ ਮੈਰਿਜ ਸਰਟੀਫਿਕੇਟ ਜੇ ਤੁਹਾਡੇ ਹੈਗੀ ਹੈ ਜੀ ਅਤੇ ਉਸ ਤੋਂ ਬਾਅਦ ਤੁਹਾਡੀ ਜੇ ਸਟੱਡੀ ਦਾ ਕੋਈ ਸਰਟੀਫਿਕੇਟ ਨਹੀਂ ਤਾਂ 2024 ਦੀ ਤੁਹਾਡੀ ਨੋਟਿਸ ਆਫ ਅਸੈਸਮੈਂਟ ਆ ਉਹ ਲੱਗਣੀ 70,000 ਤੋਂ ਇਨਕਮ ਜੇਕਰ ਤੁਹਾਡੀ ਘੱਟ ਆ ਤਾਂ ਤੁਸੀਂ ਇਸ ਗ੍ਰਾਂਟ ਦੇ ਚਾਹੇ ਉਹ 20,000 ਆ ਚਾਹੇ ਉਹ 25,000 ਡਿਪੈਂਡ ਕਰਦਾ ਤੁਹਾਡੀ ਫੈਮਿਲੀ ਦੇ ਸਾਈਜ਼ 'ਤੇ ਤਾਂ ਤੁਸੀਂ ਉਹਦੇ ਲਈ ਐਲੀਜੀਬਲ ਹੋ ਸਕਦੇ ਹੋ 30 ਤੋਂ 90 ਦਿਨਾਂ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਡਾਇਰੈਕਟ ਜਾਣੀ ਹੈ ਇਹਨਾਂ ਦੇ ਕੋਲ ਨਹੀਂ ਜਾਣੀ ਫਿਰ ਤੁਸੀਂ ਇਹਨਾਂ ਨੂੰ ਕੀ ਦੇਣਾ ਇਹਨਾਂ ਨੂੰ ਸਿਰਫ ਇਹਨਾਂ ਦੀ ਫੀਸ ਦੇਣੀ ਆ $199 ਜਾਂ $499 ਅਤੇ ਉਹ ਮੰਥਲੀ ਆ ਨਹੀਂ ਉਹ ਮੰਥਲੀ ਨਹੀਂ ਹੈ ਵਨ ਟਾਈਮ ਫੀਸ ਆ ਇੱਕ ਸਾਲ ਦਾ ਕੋਰਸ ਜੇ ਤੁਸੀਂ ਕਰਨਾ ਸਿਰਫ $199 ਇਹਨਾਂ ਨੂੰ ਦੇਣੇ ਆ ਬਾਕੀ 20 ਆਵੇ 25 ਆਵੇ 40 ਆਵੇ 70 ਆਵੇ ਲੱਖ ਆਵੇ ਉਹ ਤੁਹਾਡਾ ਹੀ ਹੋਣਾ ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ 437-264-3175 437-264-3175 'ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਹੈ 437-264-3175 ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ
3: ਥੈਂਕ ਯੂ

0: ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
1: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828। ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
0: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 905-450-2828-905-450-2828।
2: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਸਾਡੇ ਨਾਲ ਜਿੱਥੇ ਸੀਆਈਸੀ ਇਮੀਗ੍ਰੇਸ਼ਨ ਤੋਂ ਗੈਰੀ ਵਿਰਕ ਸਾਹਿਬ ਜੁੜ ਚੁੱਕੇ ਆ, ਉਹਨਾਂ ਨੂੰ ਆਪਾਂ ਜੀਆਂ ਆਖਦੇ ਆ। ਬਾਈ ਜੀ, ਸਤਿ ਸ੍ਰੀ ਅਕਾਲ। ਜੀ ਆਇਆਂ ਬੈਠ ਕੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਵੀ ਤੁਸੀਂ ਜ਼ਰੂਰ ਆਪਣਾ, ਜੇਕਰ ਕਹਿੰਦੇ ਹੁੰਦੇ ਆ ਵੀ ਕਈ ਵਾਰ ਇਹ ਹੁੰਦਾ ਕਿ ਦੁੱਖ ਯਾਰ ਵੀ ਮੈਨੂੰ ਪੀਆਰ ਮਿਲੂਗੀ ਨਹੀਂ ਮਿਲੂਗੀ, ਆਹ ਹੋਊਗਾ ਉਹ ਹੋਊਗਾ, ਹਰ ਇੱਕ ਬੰਦੇ ਦੀਆਂ ਅਲੱਗ ਅਲੱਗ ਟੈਨਸ਼ਨਾਂ ਨੇ। ਦੁੱਖ ਦੱਸੇ ਤੇ ਦੁੱਖ ਘੱਟ ਜਾਂਦਾ ਹੁੰਦਾ ਤੇ ਖੁਸ਼ੀ ਦੱਸੇ ਤੇ ਖੁਸ਼ੀ ਵੱਧ ਜਾਂਦੀ ਹੁੰਦੀ ਹੈ। ਜੇ ਤੁਸੀਂ ਵੀ ਕਿਸੇ ਟੈਨਸ਼ਨ ਦੇ ਵਿੱਚੋਂ ਉਹਨੂੰ ਘਟਾਉਣੀ ਚਾਹੁੰਦੇ ਤਾਂ ਗੈਰੀ ਵਿਰਕ ਸਾਹਿਬ ਨੂੰ ਮਿਲ ਲਿਓ। ਇਮੀਗ੍ਰੇਸ਼ਨ ਨਾਲ ਰਿਲੇਟਡ ਜੇ ਤੁਹਾਡਾ ਕੋਈ ਵੀ ਕੰਸਰਨ ਹੋਵੇ, ਸਲਾਹ ਮਸ਼ਵਰਾ ਤੁਹਾਨੂੰ ਬਿਲਕੁਲ ਫਰੀ ਦੇ ਵਿੱਚ ਦੇ ਦੇਣਗੇ, ਕੋਈ ਉਹਦੀ ਫੀਸ ਨਹੀਂ ਲੈਣੀ ਸਲਾਹ ਮਸ਼ਵਰੇ ਦੀ, ਤੇ ਦੱਸ ਦੇਣਗੇ ਤੁਹਾਨੂੰ ਕੀ ਹੱਲ ਤੁਹਾਡਾ ਹੋ ਸਕਦਾ ਵਾ। ਐਵੇਂ ਇੰਨੇ ਲੰਮੇ ਟਾਈਮ ਤੋਂ ਐਵੇਂ ਨਹੀਂ ਮਾਰਕੀਟ ਦੇ ਵਿੱਚ ਟਿੱਕੇ ਬੈਠੇ, ਇੱਕ ਨਾਮ ਆ, ਇੱਕ ਬ੍ਰਾਂਡ ਬਣ ਚੁੱਕਿਆ ਗੈਰੀ ਵਿਰਕ ਸਾਹਿਬ ਦਾ। ਵਿਰਕ ਸਾਹਿਬ, ਦਿਓ ਥੋੜੀ ਜਿਹੀ ਅਪਡੇਟ ਇਮੀਗ੍ਰੇਸ਼ਨ ਬਾਬਤ।
3: ਬਿਲਕੁਲ ਭਾਈ ਜੀ, ਜਿਵੇਂ ਸਾਰੇ ਪਾਸੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੀਆਂ ਜਿਹੜੀਆਂ ਕਰੰਟ ਪਾਲਿਸੀਜ਼ ਨੇ, ਪ੍ਰੋਗਰਾਮ ਤਬਦੀਲ ਹੋ ਰਹੇ, ਨਵੀਂ ਨਵੇਂ ਚੇਂਜਿਸ ਆ ਰਹੀਆਂ ਨੇ, ਸੋ ਉਹਦੇ ਕਰਕੇ ਮਾਹੌਲ ਇੱਕ ਡਰ ਦਾ ਵੀ, ਇੱਕ ਟੈਨਸ਼ਨ ਦਾ ਵੀ ਭਰਪੂਰ ਮਾਹੌਲ ਚੱਲ ਰਿਹਾ। ਖਾਸ ਕਰ ਵਿਦਿਆਰਥੀ ਭੈਣ ਭਰਾ ਜਿਹੜੇ ਪਹੁੰਚੇ ਹੋਏ ਨੇ, ਮਿਹਨਤਾਂ ਕਰ ਰਹੇ ਨੇ, ਪੀ ਜੀ ਵਰਕ ਲੋਕ ਤੇ ਨੇ, ਪਾਸ ਆਊਟ ਪੀ ਆਰ ਲੱਭ ਰਹੇ ਨੇ, ਸੋ ਉਹਨਾਂ ਦੇ ਵਿੱਚੋਂ ਹੀ ਇੱਦਾਂ ਦੇ ਬਹੁਤ ਸਾਰੇ ਇੰਡੀਵਿਜੁਅਲ ਨੇ ਜਿਨ੍ਹਾਂ ਦਾ ਕਰੰਟ ਸਟੇਟਸ ਐਕਸਪਾਇਰ ਹੋਣ ਵਾਲਾ ਹੈ, ਜਾਂ ਕਈਆਂ ਦਾ ਬਿਲਕੁਲ ਥੋੜੇ ਮਹੀਨਿਆਂ ਤੱਕ ਹੀ ਵੈਲਿਡ ਹੈ, ਜਾਂ ਕਈਆਂ ਦਾ ਹਫ਼ਤਿਆਂ ਤੱਕ ਹੀ ਵੈਲਿਡ ਹੈ, ਸੋ ਉਹਦੇ ਸਰਕਮਸਟਾਂਸਿਸ ਦੇ ਘੁੰਮਦੇ ਕਈ ਵਾਰੀ ਉਹਨਾਂ ਦਾ ਇੱਥੇ ਕਿਸੇ ਪੀ ਆਰ ਜਾਂ ਸਿਟੀਜ਼ਨ ਦੇ ਨਾਲ ਵਿਆਹ ਹੋਣ ਦਾ ਸਬੱਬ ਜਾਂ ਕੋਈ ਸਰਕਮਸਟਾਂਸ ਜਾਂ ਕੋਈ ਬਣ ਜਾਂਦਾ ਸਬੱਬ, ਤਾਂ ਉਹਦੇ ਆਧਾਰ ਤੇ ਜੇ ਤੁਹਾਡਾ ਇੱਥੇ ਕਿਸੇ ਪੀ ਆਰ ਦੇ ਨਾਲ, ਕਿਉਂਕਿ ਤੁਸੀਂ ਨੋਨ ਪੀ ਆਰ ਹੋ, ਤੁਸੀਂ ਟੈਂਪਰੇਰੀ ਸਟੇਟਸ ਤੇ ਹੋ, ਤੁਹਾਡਾ ਕਿਸੇ ਪੀ ਆਰ ਨਾਲ ਵਿਆਹ ਹੁੰਦਾ ਜਾਂ ਸਿਟੀਜ਼ਨ ਦੇ ਨਾਲ ਵਿਆਹ ਹੁੰਦਾ, ਤਾਂ ਉਹਦੇ 'ਚ ਤੁਹਾਡੀ ਇਨਲੈਂਡ ਸਪਾਊਸਲ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਸਬਮਿਟ ਹੋ ਸਕਦੀ ਹੈ, ਜਿਹਦੇ ਆਧਾਰ ਤੇ ਤੁਹਾਨੂੰ ਪੀ ਆਰ ਮਿਲ ਸਕਦੀ ਹੈ। ਸੋ ਉਹਦੇ 'ਚ ਬੇਸਿਕ ਪੁਆਇੰਟਸ ਕੀ ਨੇ ਕਿ ਸਭ ਤੋਂ ਪਹਿਲਾਂ ਦੋਨਾਂ ਦਾ ਸਟਾਰਟਿੰਗ ਪੁਆਇੰਟ ਕਿੱਥੋਂ ਹੈ, ਜੋ ਡਿਟੇਲਸ ਫਾਈਲ 'ਚ ਦੇਣੀਆਂ ਹੁੰਦੀਆਂ ਨੇ, ਜੋ ਰੈਗੂਲੇਸ਼ਨ ਹੈਗੀ ਇਮੀਗ੍ਰੇਸ਼ਨ ਫੂਜੀ ਪ੍ਰੋਟੈਕਸ਼ਨ ਐਕਟ ਦੀ, ਤੁਸੀਂ ਇੰਟਰੋਡਕਸ਼ਨ ਕਿੱਥੋਂ ਹੁੰਦੀ ਹੈ, ਦੈਨ ਤੁਹਾਡਾ ਕੰਪੋਨੈਂਟਸ ਕੀ ਨੇ, ਮੈਰਿਜ ਲਾਇਸੈਂਸ ਲੈਣਾ ਸਿਟੀ ਹਾਲ ਜਾ ਕੇ, ਦੈਨ ਮੈਰਿਜ ਰਜਿਸਟ੍ਰੇਸ਼ਨ ਕਰਨੀ ਹੈ, ਕੀ ਤੁਸੀਂ ਰਿਲੀਜੀਅਸ ਮੈਰਿਜ ਕਰਨੀ ਹੈ ਜਾਂ ਨਹੀਂ, ਤੁਹਾਡੀ ਚੋਇਸ ਹੈ, ਸਿਵਲ ਮੈਰਿਜ ਹੋ ਜਾਂਦੀ ਹੈ, ਉਹਦੇ ਆਧਾਰ 'ਤੇ ਸਾਰਾ ਸਰਟੀਫਾਈ ਹੋ ਜਾਂਦਾ। ਉਸ ਤੋਂ ਬਾਅਦ, ਵਿਆਹ ਤੋਂ ਬਾਅਦ, ਤੁਸੀਂ ਦੋਨੋਂ ਜਾਣੇ ਐਜ ਏ ਹਸਬੈਂਡ ਵਾਈਫ ਕੋ ਹੈਬਿਟੇਸ਼ਨ ਕਰਦੇ ਨਜ਼ਰ ਆਉਣੇ ਚਾਹੀਦੇ ਹੋ, ਇੱਕੋ ਐਡਰੈਸ 'ਤੇ ਐਜ ਏ ਹਸਬੈਂਡ ਵਾਈਫ ਰਹਿੰਦੇ ਨਜ਼ਰ ਆਉਣੇ ਚਾਹੀਦੇ ਹੋ, ਉਹਦੇ ਸਾਰੇ ਪਰੂਫ, ਸਾਰੇ ਫੈਕਟਸ, ਸਾਰੇ ਤੱਥ, ਐਵੀਡੈਂਸ, ਡਿਵੈਲਪਮੈਂਟ ਆਫ ਰਿਲੇਸ਼ਨਸ਼ਿਪ, ਵਿਆਹ ਤੋਂ ਪਹਿਲਾਂ ਦੀ ਡਿਟੇਲ, ਵਿਆਹ ਤੋਂ ਬਾਅਦ ਜੋ ਸਾਰੇ ਤੁਹਾਡੇ ਹਾਲਾਤ ਚੱਲ ਰਹੇ ਨੇ, ਉਹ ਸਾਰੇ ਐਵੀਡੈਂਸ ਫਾਈਲ 'ਚ ਸਬਮਿਟ ਕੀਤੇ ਹੋਣਗੇ, ਤਾਂ ਤੁਹਾਡੀ ਫਾਈਲ ਅਪਰੂਵ ਹੋਣ ਦੇ ਚਾਂਸ ਪੂਰੇ ਨੇ। ਬਟ ਇਹ ਫਾਈਲ ਦੇ ਵਿੱਚ ਇੱਕ ਡਰਾਬੈਕ ਵੀ ਹੈ, ਜੇ ਆਫਿਸਰ ਨੂੰ ਇਹ ਐਂਡ ਤੇ ਫਾਈਨਲ ਪ੍ਰੋਸੈਸਿੰਗ ਕਰਦੇ ਕਰਦੇ ਇਹ ਨਜ਼ਰ ਆਉਂਦਾ ਕਿ ਵਿਆਹ ਸਿਰਫ ਇੱਕ ਇੱਥੇ ਪੀ ਆਰ ਲੈਣ ਦੇ ਵਾਸਤੇ, ਜਾਂ ਵਿਆਹ ਕ੍ਰੈਡੀਬਲ ਨਹੀਂ ਹੈ, ਕ੍ਰੈਡੀਬਲ ਰਿਲੇਸ਼ਨਸ਼ਿਪ ਨਹੀਂ ਰਿਹਾ, ਤਾਂ ਉਹ ਤੁਹਾਡੀ ਫਾਈਲ ਨੂੰ ਰਿਫਿਊਜ਼ ਵੀ ਕਰ ਸਕਦਾ। ਤੇ ਇਨਲੈਂਡ ਸਪਾਊਸਲ ਐਪਲੀਕੇਸ਼ਨ ਦੇ ਵਿੱਚ ਤੁਹਾਡੇ ਕੋਲ ਫਿਰ ਰਾਈਟ ਟੂ ਅਪੀਲ ਵੀ ਨਹੀਂ ਹੁੰਦਾ। ਸੋ ਇੱਕ ਵੱਡਾ ਡਰਾਬੈਕ ਹੈਗਾ ਇਸ ਡੈਫੀਨੇਸ਼ਨ ਦਾ, ਜਿਹੜੇ ਪ੍ਰੋਗਰਾਮ ਚੱਲਦੀ ਹੈ ਫਾਈਲ। ਸੋ ਬਟ ਉਸ ਤੋਂ ਬਿਨਾਂ ਸਾਰੀ ਡਿਟੇਲ ਤੁਹਾਡੀ ਸਹੀ ਤਰੀਕੇ ਨਾਲ ਜਾਂਦੀ ਹੈ, ਫਾਈਲ ਦੇ ਮੋਰਚੇ ਫਤਿਹ ਹੋਣ ਦੇ ਚਾਂਸ ਹੁੰਦੇ ਨੇ, ਕਿਉਂਕਿ ਤੁਸੀਂ ਵੀ ਜੋ ਪੀ ਆਰ ਲੱਭ ਰਹੇ ਹੋ, ਹੋਰ ਪਾਸੇ ਤੁਹਾਡਾ ਨਹੀਂ ਐਲੀਜੀਬਿਲਟੀ ਬਣ ਰਹੀ, ਏਦਾਂ ਦੇ ਹਾਲਾਤ ਨੇ, ਵਿਆਹ ਕਰਨ ਜਾ ਰਹੇ ਹੋ, ਕੋਈ ਏਦਾਂ ਦਾ ਮਸਲਾ, ਜਾਂ ਸੇਮ ਸੈਕਸ ਮੈਰਿਜ ਹੈ, ਉਹ ਵੀ ਕਈ ਤਰ੍ਹਾਂ ਦੇ ਰਿਲੇਸ਼ਨਸ਼ਿਪ ਚੱਲ ਰਹੇ ਨੇ, ਵੀ ਫਾਈਲ ਇਸੇ ਪ੍ਰਕਾਰ ਚ ਚੱਲਦੀਆਂ ਨੇ। ਸੋ ਕੋਈ ਵੀ ਇਸ਼ੂ ਹੈ, ਕੋਈ ਵੀ ਕੁਐਸਚਨ ਹੈ, ਸਵਾਲ ਹੈ, ਨੰਬਰ 416-456-6661, ਖਾਸ ਕਰ ਸਪਾਊਸਲ ਸਪੋਂਸਰਸ਼ਿਪ ਇਨਲੈਂਡ ਜੋ ਵੀ ਚੱਲਦੀ ਹੈ ਉਹਦੇ 'ਚ ਸਾਡੀ ਟੀਮ ਨੂੰ ਪੂਰੀ ਐਕਸਪੀਰੀਅੰਸ ਹੈ, ਤਜਰਬਾ ਹੈ 3 ਸਾਲਾਂ ਦਾ। ਨੰਬਰ ਇੱਕ ਵਾਰੀ ਫਿਰ 416-456-6661।
2: ਗਰੀ ਬਾਈ, ਹੁਣ ਜਿਹੜੀਆਂ ਅੱਗੇ LMIS ਸੀਗੀਆਂ ਉਹਨਾਂ 'ਚੋਂ ਕਹਿੰਦੇ ਰਿਫਿਊਜ਼ਲ ਰੇਟ ਕਾਫ਼ੀ ਹੋਣ ਲੱਗ ਗਿਆ, ਕੀ ਚੱਕਰ ਪਿਆ?
3: ਬਿਲਕੁਲ ਭਾਜੀ, ਡਿਪਾਰਟਮੈਂਟ ਸਾਰੇ ਪ੍ਰੋਗਰਾਮਾਂ ਦੀ ਜੋ ਸਕਰੀਨਿੰਗ ਪ੍ਰੋਸੈਸਿੰਗ ਕਰਦਾ ਕਾਫੀ ਸਟ੍ਰਿਕਟ ਹੋ ਚੁੱਕੇ ਨੇ। ਸੋ ਉਹਦੇ 'ਚ ਰਿਫਿਊਜ਼ਲ ਵੀ, ਕਿਉਂਕਿ ਪਹਿਲਾਂ ਜਿਹੜੇ ਇੰਪਲੋਇਰ ਦੇ ਡਾਕੂਮੈਂਟਸ ਉੱਤੇ LMI ਬੇਸ ਹੁੰਦੀ ਹੈ, ਇੰਪਲੋਇਰ ਦੀ ਫਾਈਨੈਂਸ਼ੀਅਲ ਜੋ ਡਿਟੇਲਸ ਹੁੰਦੀਆਂ ਸੀਗੀਆਂ ਉਹ ਸਿੰਪਲ ਇੱਕ CPA ਲੈਟਰ ਦੇ ਨਾਲ ਅਟੈਚ ਹੋ ਕੇ ਹੁੰਦੇ ਸੀ, ਪਰ ਹੁਣ ਉਹਨਾਂ ਨੂੰ ਪੂਰੇ ਫਾਈਨੈਂਸ਼ੀਅਲ ਦੇਣੇ ਪੈਂਦੇ ਨੇ ਜਿਹੜੇ CRA ਦੇ ਪ੍ਰੋਸੈਸ ਕੀਤੇ ਹੋਏ ਡਾਕੂਮੈਂਟਸ ਹੁੰਦੇ ਨੇ। ਤਾਂ ਆਮ ਤੌਰ 'ਤੇ ਜਿਹੜੇ ਇੰਪਲੋਇਰ ਨੇ, ਆਪਾਂ ਸਭ ਨੂੰ ਪਤਾ ਕਿ ਜੋ ਫਾਈਨੈਂਸ਼ੀਅਲ ਗ੍ਰਾਫ ਦਿਖਾਉਣਾ ਹੁੰਦਾ ਐਂਡ ਆਫ ਦਾ ਫਾਈਨੈਂਸ਼ੀਅਲ ਈਅਰ, ਉਹਦੇ 'ਚ ਕਾਫੀ ਤਬਦੀਲੀਆਂ ਹੋ ਜਾਂਦੀਆਂ ਨੇ। ਸੋ ਜੇ ਸਹੀ ਡਾਕੂਮੈਂਟਸ ਨੇ ਤਾਂ ਹੀ LMI ਅਪਰੂਵ ਹੋਏਗੀ, ਔਰ ਉਹਦੇ ਨਾਲ ਹੋਰ ਵੀ ਬਹੁਤ ਤਬਦੀਲੀਆਂ ਨੇ। LMI ਪ੍ਰੋਸੈਸਿੰਗ ਵਿੱਚ ਹਾਈ ਵੇਜ ਰੇਟ ਵਾਲੀ ਹੀ LMI ਚੱਲਦੀ ਹੈ, ਔਰ ਬਾਕੀ ਜਿਨ੍ਹਾਂ ਦੇ ਇੱਦਾਂ ਦੇ ਕੋਈ ਸਰਕਮਸਟਾਂਸ ਨੇ ਇੰਪਲੋਇਰ ਸਪੋਰਟ ਕਰ ਰਿਹਾ, ਹਾਂ ਬਿਲਕੁਲ, ਜੇ ਸਾਰੀ ਡਾਕੂਮੈਂਟੇਸ਼ਨ ਸਹੀ ਹੈ, ਸਾਰੀ ਪ੍ਰੋਸੈਸ ਸਹੀ ਹੈ, ਤਾਂ LMI ਅਪਰੂਵ ਹੋਣ ਦੇ ਵਿੱਚ ਚਾਂਸ ਨੇ, ਤਾਂ ਕਿ ਤੁਹਾਡਾ ਉਹ ਵੀ ਇੱਕ ਬੈਕਅਪ ਹੋ ਸਕਦਾ ਜਿਨ੍ਹਾਂ ਦੇ ਸਟੇਟਸ ਖਤਮ ਹੋ ਰਹੇ ਨੇ, ਤੁਸੀਂ LMI ਆਪਣੇ ਇੰਪਲੋਇਰ ਤੋਂ ਲੈ ਸਕਦੇ ਹੋ। ਉਹਦੇ ਨਾਲ ਤੁਹਾਡਾ ਸਟੇਟਸ ਵਰਕ ਪਰ ਹੋਣਾ ਚਾਹੀਦਾ, ਜੇ ਤੁਹਾਡਾ ਸਟੇਟਸ TRB 'ਤੇ ਆ ਗਿਆ ਤਾਂ ਫਿਰ LMI ਲੈ ਕੇ ਵੀ ਤੁਸੀਂ ਵਿਦਿਨ ਕੈਨੇਡਾ ਆਪਣੀ ਵਰਕ ਪਰਮਿਟ ਦੀ ਫਾਈਲ ਸਬਮਿਟ ਨਹੀਂ ਕਰ ਸਕੋਗੇ। ਸੋ ਕੋਈ ਵੀ ਕਿਸੇ ਤਰ੍ਹਾਂ ਦੇ ਹਾਲਾਤ ਨੇ, ਸਰਕਮਸਟਾਂਸ ਨੇ, ਸਲਾਹ ਮਸ਼ਵਰਾ ਲੈਣ ਦੀ ਜ਼ਿੰਮੇਵਾਰੀ ਤੁਹਾਡੀ, ਤੇ ਤੁਹਾਨੂੰ ਸਹੀ ਸਲਾਹ ਮਸ਼ਵਰਾ ਦੇ ਕੇ ਜੇ ਤੁਹਾਡਾ ਪਾਥਵੇ ਚੱਲ ਸਕਦਾ ਤਾਂ ਉਹਨੂੰ ਚਲਾਉਣ ਦੀ ਜ਼ਿੰਮੇਵਾਰੀ ਸਾਡੀ। ਨੰਬਰ 416-456-6661 CIC
2: ਇਮੀਗ੍ਰੇਸ਼ਨ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਆ। ਜਦੋਂ ਤੁਹਾਨੂੰ ਕਿਤੇ ਜ਼ਰੂਰਤ ਪੈਂਦੀ ਆ, ਚਾਹੇ ਤੁਸੀਂ ਪੇਰੈਂਟਸ ਦਾ ਅਪਲਾਈ ਕਰਨਾ, ਗ੍ਰੈਂਡ ਪੇਰੈਂਟਸ ਦਾ ਅਪਲਾਈ ਕਰਨਾ, ਸਿਟੀਜ਼ਨਸ਼ਿਪ ਅਪਲਾਈ ਕਰਨੀ ਆ, ਪੰਗਾ ਆਪ ਨਾ ਲਿਓ, ਕਿਉਂਕਿ ਕਈ ਵਾਰ ਕੋਈ ਗਲਤੀ ਕਰ ਬੈਠਦੇ ਆ, ਫਿਰ ਆਪਾਂ ਕਹਿੰਦੇ ਬਾਈ ਬਹੁਤ ਟਾਈਮ ਲੱਗਣ ਲੱਗ ਗਿਆ, ਇਹਨਾਂ ਦੇ ਜਿਹੜੇ ਅਪਲਾਈ ਕੀਤੇ ਕੇਸ, ਬਹੁਤਾ ਟਾਈਮ ਲੱਗਦਾ ਨਹੀਂ ਹੈ। ਸੋ ਇੱਕ ਵਾਰ ਸਲਾਹ ਮਸ਼ਵਰਾ ਲੈ ਲਓ, ਸਲਾਹ ਮਸ਼ਵਰਾ ਬਿਲਕੁਲ ਫ੍ਰੀ ਹੈ। 416-456-6661 ਇੱਕ ਦਿਨ ਮੈਨੂੰ ਹਿੰਦੀ ਬੋਲਦੇ ਸੀ ਬਾਈ ਜੀ, ਉਹ ਕਹਿੰਦੇ ਕੱਟ ਕੱਟ ਕਿਆ ਹੋਤਾ ਹੈ, ਮੈਂ ਕਿਹਾ ਜੀ ਕੱਟ ਕੱਟ ਮੈਂ
4: 6161
2: ਉਹ ਵੀ ਦੱਸਣਾ ਜ਼ਰੂਰੀ ਆ। ਮੈਂ ਇਹ ਹੈਰਾਨ ਕਿ ਅੱਛਾ ਹਿੰਦੀ ਸਪੀਕਿੰਗ ਵੀ ਆਪਾਂ ਨੂੰ ਸੁਣਦੇ ਆ, ਸੋ ਬਹੁਤ ਧੰਨਵਾਦ ਜੀ। 416-456-6161 416-456-6161 'ਤੇ ਗੈਰੀ ਵਿਰਕ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਾਈ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।
3: ਧੰਨਵਾਦ ਬਾਈ ਜੀ, ਥੈਂਕ ਯੂ,
2: ਬਹੁਤ ਬਹੁਤ ਧੰਨਵਾਦ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਮਾਲ ਸਾਹਿਬ
4: ਜੀ, ਸਰ
2: ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਆਈ ਸੀਗੀ,
4: ਬਿਲਕੁਲ ਜੀ,
2: 5 ਮਿੰਟ ਲਈ ਮੈਂ ਕਾਲ ਵੀ ਲੈ ਸਕਦਾ ਵਾਂ
4: ਜੀ।
2: ਇੱਕ ਕਈ ਚੀਜ਼ਾਂ ਤੁਹਾਨੂੰ ਹੰਕਾਰ ਦੇਣ ਲੱਗ ਜਾਂਦੀਆਂ ਨੇ,
4: ਬਿਲਕੁਲ ਜੀ,
2: ਕੋਈ ਐਸੀਆਂ ਚੀਜ਼ਾਂ ਜਿਹੜੀਆਂ ਪੱਪੇ ਤੇ ਸ਼ੁਰੂ ਹੁੰਦੀਆਂ, ਹੁਣ ਪੈਸਾ ਪੈਸਾ ਤੁਹਾਡੇ ਕੋਲ ਜ਼ਿਆਦਾ ਆ ਗਿਆ ਤਾਂ ਹੰਕਾਰ,
4: ਫਿਰ ਵੀ ਹੰਕਾਰ ਆ ਜੀ,
2: ਪੜ੍ਹਾਈ ਤੁਹਾਡੇ ਕੋਲ ਜ਼ਿਆਦਾ ਆ ਗਈ ਤਾਂ ਕਈ ਬੰਦੇ ਹੰਕਾਰ ਜਾਂਦੇ,
4: ਕਈ ਬੰਦੇ ਜੀ,
2: ਹੈਨਾ, ਹੋਰ ਪੱਪੇ ਤੋਂ ਕਿਹੜੀ ਸ਼ੁਰੂ ਹੁੰਦੀ ਹੈ ਚੀਜ਼? 905-564-6444 'ਤੇ ਤੁਸੀਂ ਵੀ ਕਾਲ ਕਰਕੇ ਦੱਸ ਸਕਦੇ ਹੋ ਕਿ ਪੱਪੇ ਤੋਂ ਕਿਹੜੀ ਚੀਜ਼ ਆ ਜਿਹਦੇ ਨਾਲ ਬੰਦਾ ਸਮ ਟਾਈਮ, ਸਾਰੇ ਨਹੀਂ ਆਪਾਂ ਕਹਿੰਦੇ, ਕੁਝ ਬੰਦੇ ਹੰਕਾਰ ਦਾ ਕਾਰਨ ਬਣਦਾ ਜਾਣੀ ਉਹ ਚੀਜ਼ ਪੱਪੇ ਤੋਂ ਸ਼ੁਰੂ ਹੁੰਦੀ ਹੋਵੇ, ਪੈਸਾ ਜਿਹੜਾ, ਕਿਉਂਕਿ ਪੈਸੇ ਦਾ ਵੀ ਕਈ ਵਾਰ ਬਹੁਤ ਲੋਕ ਹੰਕਾਰ ਕਰਨ ਲੱਗ ਜਾਂਦੇ,
4: ਬਿਲਕੁਲ,
2: ਪੈਸੇ ਦਾ, ਪੜ੍ਹਾਈ ਦਾ, ਹੋਰ ਪੱਪੇ ਤੋਂ ਸ਼ੁਰੂ ਹੋਵੇ, ਦਿਮਾਗ ਦੇ ਘੋੜੇ ਦੌੜਾ ਲੋਕਾਂ
4: ਜੀ।
2: ਸੋ ਮਾਲ ਸਾਹਿਬ ਸਾਰੇ ਨਾਲ ਨੇ, ਨਾਲ ਦੀ ਨਾਲ ਮੈਂ ਦੱਸ ਦਵਾਂ ਕਿ ਤੁਹਾਨੂੰ ਪ੍ਰੋਗਰਾਮ ਦਾ ਭਾਜੀ ਇਹ ਹਿੱਸਾ ਰੈਪ ਐਂਡ ਮੂਵ ਵਾਲਿਆਂ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਰੈਪ ਐਂਡ ਮੂਵ ਵਾਲਿਆਂ ਦਾ ਨੰਬਰ ਆ ਜਿਹੜਾ ਉਹ ਤੁਸੀਂ ਨੋਟ ਕਰਕੇ ਰੱਖ ਲਓ, ਅਤੇ ਪੱਪੇ ਵਾਲੇ ਅੱਖਰ ਤੁਸੀਂ ਸੋਚ ਕੇ ਰੱਖ ਲਿਓ। ਰੈਪ ਐਂਡ ਮੂਵ ਦਾ ਨੰਬਰ ਮੈਂ ਤੁਹਾਨੂੰ ਦੇ ਦੇਣਾ, ਜਸ ਬਾਈ ਉਹਨਾਂ ਦਾ, ਤੁਸੀਂ ਜੇਕਰ ਕੋਈ ਵੀ ਸਮਾਨ ਘਰ ਦਾ ਮੂਵ ਕਰਵਾਉਣਾ ਤਾਂ ਕਿਤੇ ਜਾਣ ਦੀ ਜ਼ਰੂਰਤ ਨਹੀਂ, ਜਸ ਬਾਈ ਨੂੰ ਕਾਲ ਕਰ ਲਿਓ 226-505-9970 'ਤੇ ਤੁਸੀਂ ਕਾਲ ਕਰ ਸਕਦੇ ਹੋ, 226-505-9270 'ਤੇ। ਸੋ ਲਓ ਜੀ, ਪੱਪੇ 'ਤੇ ਦੋ ਦੋ ਚਾਰ ਚਾਰ ਅੱਖਰ ਸੋਚ ਕੇ ਦੇਖੋ ਕਿ ਕਿਹੜੀ ਚੀਜ਼ ਦਾ ਹੰਕਾਰ ਬਹੁਤੇ ਮੋਸਟਲੀ ਲੋਕ ਤੁਹਾਨੂੰ ਨਜ਼ਰ ਆਉਂਦੇ ਨੇ। ਵਕਾਰ ਖਾਨ ਸਾਹਿਬ ਤੋਂ ਬਾਅਦ ਮੈਂ ਤੁਹਾਡੀਆਂ ਕਾਲਜ਼ ਲੈ ਸਕਦਾ। ਖਾਨ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ
3: ਜੀ, ਥੈਂਕ ਯੂ ਸੋ ਮੱਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ TV, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000। 647-8064-8000
2: ਤੇ ਤੁਸੀਂ ਖਾਨ ਸਾਹਿਬ ਨਾਲ ਸੰਪਰਕ ਕਰ ਸਕਦੇ। ਖਾਨ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਥੈਂਕ ਯੂ
3: ਸੋ
2: ਬਹੁਤ ਬਹੁਤ ਸ਼ੁਕਰੀਆ। ਤੇ ਮਾਲ ਸਾਹਿਬ, ਤੇ ਤੁਹਾਡੇ ਦਿਮਾਗ ਦੇ ਵਿੱਚ ਆਇਆ ਕੁਛ ਪੱਪੇ ਤੋਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਹੰਕਾਰ ਬੰਦਾ ਕਰ ਸਕਦਾ? ਕਿ ਪੱਪੇ ਤੋਂ ਪੈਸਾ, ਪੱਪੇ ਤੋਂ ਪੜ੍ਹਾਈ, ਪੱਪੇ ਤੋਂ ਪਹੁੰਚ, ਬੰਦਾ ਕਹਿੰਦਾ ਮੇਰੀ ਪਹੁੰਚ ਬਹੁਤ ਹੋ ਗਈ ਹੈ ਬਾਈ,
5: ਪਹਿਚਾਣ ਬਣ ਜਾਂਦੀ ਹੈ ਨਾ ਬੰਦੇ
2: ਦੀ, ਪਹਿਚਾਣ ਜੇ ਬਹੁਤ ਜ਼ਿਆਦਾ ਬਣ ਗਈ ਉਹਨੂੰ ਵੀ ਹੰਕਾਰ ਹੋ ਸਕਦਾ, ਉਹਦੀ ਪਹਿਚਾਣ ਦਾ ਵੀ ਮੈਨੂੰ ਤਾਂ ਲੈ, ਮੈਨੂੰ ਤਾਂ ਡੀਸੀ ਜਾਣਦਾ, ਮੈਨੂੰ ਤਾਂ ਉਹ ਵੀ ਜਾਣਦਾ, ਮੈਨੂੰ ਤਾਂ ਉਹ ਵੀ ਜਾਣਦਾ, ਮੈਨੂੰ ਤਾਂ ਉਹ ਵੀ ਜਾਣਦਾ, ਇਹ ਚੀਜ਼ ਦਾ ਵੀ ਬੰਦਾ ਹੰਕਾਰ ਕਰ ਸਕਦਾ ਵਾ। ਸਾਡੇ ਨਾਲ ਜਿੱਥੋਂ ਰਾਜਨ ਬਾਈ ਆ, ਇਹ ਵੀ ਇਹਨਾਂ ਤੋਂ ਵੀ ਪੁੱਛ ਲੈਂਦੇ ਜੇ ਇਹਨਾਂ ਦੇ ਦਿਮਾਗ 'ਚ ਕੋਈ ਆਵੇ ਕਿ ਪੱਪੇ ਤੋਂ ਕੋਈ ਐਸਾ ਸ਼ਬਦ ਜਿਹਦੇ ਨਾਲ ਪੱਪੇ ਤੋਂ ਇਹਨਾਂ ਨੇ ਕਹਿਣਾ ਐਨਕ, ਕਿਉਂਕਿ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਉਹਨੂੰ ਤਾਂ ਉਹੀ ਵਧੀਆ ਲੱਗਦਾ।
5: ਜੀ ਜੀ ਜੀ
2: ਰਾਜਨ ਜੀ ਦੱਸੋ।
3: ਮੈਂ ਕਹਿੰਦਾ ਜੀ ਜਿਹੜੀ ਪਿਆਰੀਆਂ ਪਿਆਰੀਆਂ ਐਨਕਾਂ ਹੁੰਦੀਆਂ ਨਾ
2: ਖੂਬਸੂਰਤ
5: ਬਣਾ ਤਾ
2: ਆਪਦੇ ਕੰਮ ਤੇ ਲਿਆ ਗੱਲ ਘੁਮਾ ਫਰਾਂਗੇ ਪੱਪੇ ਤੋਂ ਐਨਕ। ਅਗਲੀ ਕਾਲ ਵੀ ਆਪਾਂ ਲੈ ਲੈਣੇ। ਸਤਿ ਸ੍ਰੀ ਅਕਾਲ ਜੀ।
3: ਹਾਂਜੀ ਰਾਜੂ ਰਾਜੀ, ਤੁਹਾਨੂੰ, ਤੁਹਾਡੇ ਸੁੱਤੇ ਨੂੰ ਸਤਿ ਸ੍ਰੀ ਅਕਾਲ, ਗੁੱਡ ਆਫਟਰਨੂਨ ਤੇ ਚੜ੍ਹਦੀ ਕਲਾ ਜੀ।
2: ਗੁੱਡ ਆਫਟਰਨੂਨ ਚੜ੍ਹਦੀ ਕਲਾ ਜੀ।
3: ਇੱਕ ਤਾਂ ਪ੍ਰਸਿੱਧੀ ਆ ਜਾਂਦੀ ਹੈ ਜੋ ਬੰਦੇ ਚ, ਤੇ ਪ੍ਰਫੁੱਲਤਾ ਤੇ ਪਹਿਲਾ ਨੰਬਰ ਬੜਾ ਹੰਕਾਰ ਲਿਆਉਂਦਾ।
2: ਪਹਿਲਾ ਨੰਬਰ ਪਹਿਲੇ ਤੇ ਆਉਂਦਾ ਮੁੰਡਾ ਮੇਰਾ, ਮੁੰਡਾ ਮੇਰਾ ਪਹਿਲੇ।
3: ਥੈਂਕ ਯੂ ਬਾਈ ਜੀ, ਥੈਂਕ ਯੂ,
2: ਬਹੁਤ ਧੰਨਵਾਦ। ਅੱਛਾ ਇੱਕ ਚੀਜ਼ ਹੋਰ ਆ ਜਿਹੜੀ ਮੇਰੇ ਚੇਤੇ ਆ ਗਈ, ਜਿਹਦੇ ਪਿੱਛੇ ਲੜਾਈਆਂ ਹੁੰਦੀਆਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ, ਮੈਂ ਦੱਸਣਾ ਨਹੀਂ ਕਿਹੜੀ ਚੀਜ਼ ਆ, ਥੋੜੀ ਜਿਹੀ ਮੈਂ ਦੱਸਣਾ ਨਹੀਂ, ਬਹੁਤੇ ਗੁਰਦੁਆਰਿਆਂ ਦੇ ਵਿੱਚ ਥੋੜਿਆਂ ਚ ਨਹੀਂ ਹੁੰਦੀਆਂ, ਕਈਆਂ ਚ ਜ਼ਿਆਦਾ ਹੀ ਹੋ ਜਾਂਦੀਆਂ ਨੇ। ਹਾਂ ਉਹ ਵੀ ਹੰਕਾਰ ਦੀ ਤੂਤੀ ਬੋਲਦੀ ਲੱਗਦੀ ਹੈ ਉੱਥੇ, ਤੇ ਜੇ ਕਿਸੇ ਦੇ ਦਿਮਾਗ ਚ ਆਏ ਕਿ ਕਿਹੜੀ ਆ ਉਹ ਵੀ ਤੁਸੀਂ ਦੱਸ ਸਕਦੇ ਹੋ। ਪੱਪੇ ਤੇ ਪਹੁੰਚ ਹੋ ਗਈ, ਪੱਪੇ ਤੇ ਪ੍ਰਧਾਨਤਾ ਹੋ ਗਈ, ਪੱਪੇ ਤੇ ਹੋਰ ਕੀ ਹੋ ਗਿਆ ਜੀ,
5: ਪਹਿਚਾਣ
2: ਹੋ ਗਈ, ਪਹਿਲਾ ਨੰਬਰ ਹੋ ਗਿਆ, ਪੈਸਾ ਹੋ ਗਿਆ, ਪਿਆਰੀ ਐਨਕ ਹੋ ਗਈ,
5: ਪਿਆਰੀ ਐਨਕ ਹੋ ਗਈ।
2: ਪਿਆਰ ਤੇ ਵੀ ਬੰਦੇ ਨੂੰ ਕਈ ਵਾਰ ਬੰਦਾ ਕਹਿੰਦਾ ਮੇਰਾ ਪਿਆਰ ਐਸ਼ਵਰੀਆ ਨੂੰ ਪਿਆਰ ਕਰਦਾ ਮੈਂ, ਉਹ ਵੀ ਬੰਦਾ ਹੰਕਾਰ ਜਾਂਦਾ ਹਨਾ, ਜਾਂ ਲੋਕਾਂ ਦਾ ਪਿਆਰ ਮਿਲਦਾ ਜਦੋਂ ਉਹ ਵੀ ਬੰਦਾ ਹੰਕਾਰ ਜਾਂਦਾ, ਮੈਨੂੰ ਲੋਕਾਂ ਦਾ ਪਿਆਰ ਮਿਲਦਾ, ਪਿਆਰ ਵੀ ਹੰਕਾਰ ਕਾਰਨ ਬਣ ਜਾਂਦਾ। ਹੋਰ ਚਲੋ ਰਾਜਨ ਜੀ ਤੋਂ ਪਹਿਲਾਂ ਆਪਾਂ ਐਨਕਾਂ ਦਾ ਵੀ ਪੁੱਛ ਲਈਏ, ਨਾਲ ਦੀ ਨਾਲ ਫਿਰ ਅੱਗੇ ਚੱਲਦੇ ਹਾਂ। ਰਾਜਨ ਜੀ ਥੋੜੀ ਜੀ ਸਾਨੂੰ ਦਿਓ ਆਪਣੀ ਪਹਿਲਾਂ ਐਨਕਾਂ ਬਾਰੇ।
3: ਬਿਲਕੁਲ ਜੀ ਬਿਲਕੁਲ, ਸਭ ਤੋਂ ਪਹਿਲਾਂ ਤਾਂ ਦੱਸ ਦਈਏ ਫਾਦਰਸ ਡੇ ਆ ਰਿਹਾ ਜੀ, ਬਹੁਤ ਸਾਰਾ ਸਾਡੇ ਸਰੋਤਿਆਂ ਹੁੰਦਾ ਕ੍ਰੇਜ਼ ਵੀ ਜਦੋਂ ਕੋਈ ਈਵੈਂਟ ਆਵੇ ਤਾਂ ਕੋਈ ਸਪੈਸ਼ਲ ਗਿਫਟ ਮਿਲਣਾ ਚਾਹੀਦਾ, ਸੋ ਸਪੈਸ਼ਲ ਫਾਦਰਸ ਡੇ ਦੇ ਉੱਤੇ ਈਵੈਂਟ ਦੇ ਉੱਤੇ ਗਿਫਟ ਰੱਖਿਆ ਜੀ। ਜਿੰਨੇ ਵੀ ਸਾਡੇ ਕੋਲ ਸਰੋਤੇ ਆ ਰਹੇ ਨੇ, ਜੇ $500 ਦੀ ਪਰਚੇਸ ਕਰ ਰਹੇ ਨੇ ਤੇ ਅਸੀਂ ਉਹਨਾਂ ਨੂੰ ਫੋਸਿਲ ਦੀਆਂ ਬ੍ਰਾਂਡਡ ਸਨਗਲਾਸਿਸ ਐਜ਼ ਅ ਗਿਫਟ ਬਿਲਕੁਲ ਫ੍ਰੀ ਦੇ ਰਹੇ ਹਾਂ, ਪਰ ਮਿਲਣੀਆਂ ਉਹਨਾਂ ਨੂੰ ਹੈ ਜਿਹਨਾਂ ਨੇ ਕਾਲ ਕਰਕੇ ਆਪਣਾ ਨਾਮ ਲਿਖਾ ਲਿਆ। ਸੋ ਦੋਸਤੋ ਹੁਣੇ ਕਾਲ ਕਰਕੇ ਆਪਣਾ ਨਾਮ ਲਿਖਾ ਲਓ, 905-460-8888। ਜੇ ਤੁਹਾਡੇ ਘਰ ਵਿੱਚ ਤੁਹਾਡੇ ਮਤਲਬ ਜਿਵੇਂ ਫਾਦਰ ਹੈ, ਹਸਬੈਂਡ ਹੈ, ਜਿਹਨਾਂ ਨੇ ਵਾਈਫ ਨੇ ਲੱਗਣਾ ਵੀ ਹਾਂਜੀ ਬੱਚਿਆਂ ਵੱਲੋਂ ਅੱਜ ਆਪਣੇ ਹਸਬੈਂਡ ਨੂੰ ਫਾਦਰਸ ਡੇ ਦਾ ਗਿਫਟ ਦਿੱਤਾ ਜਾਵੇ, ਉਹ ਜ਼ਰੂਰ ਆ ਕੇ ਇਸ ਵੀਕਐਂਡ ਦੇ ਉੱਤੇ, ਡਜ਼ਨਟ ਮੈਟਰ ਕਿੰਨੇ ਪਰਚੇਸ ਕੀਤੀ ਹੈ, ਚਾਹੇ ਤੁਸੀਂ ਆਪ ਕਰ ਰਹੇ ਹੋ ਜਾਂ ਤੁਹਾਡੇ ਘਰ ਦਾ ਕੋਈ ਬੱਚਾ ਵੀ ਕਰ ਰਿਹਾ, ਤੇ ਤੁਹਾਨੂੰ ਨਾਲ ਅਸੀਂ ਫੋਸਿਲ ਦੀਆਂ ਬ੍ਰਾਂਡਡ ਸਨਗਲਾਸਿਸ ਐਜ਼ ਅ ਗਿਫਟ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਜੀ, $500 ਦੀ ਪਰਚੇਸ ਦੇ ਨਾਲ। ਸੋ ਕਾਲ ਕਰਕੇ ਨਾਮ ਲਿਖਾਉਣ ਲਈ ਨੰਬਰ 905-460-8888। ਦੂਜੀ ਗੱਲ ਕਰਦੇ ਹਾਂ ਜੀ, ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ ਥਰਸਡੇ, ਕੱਲ੍ਹ ਫਰਾਈਡੇ ਤੇ ਸੈਟਰਡੇ, ਤਿੰਨੋਂ ਦਿਨ ਅੱਜ ਵੀ ਜੀ ਅਵੇਲੇਬਲ ਨੇ, ਤੇ ਕੰਪਲੀਟ ਕੰਪਰੀਹੈਂਸਿਵ ਜਿਹੜਾ ਅੱਖਾਂ ਦਾ ਚੈੱਕਅਪ ਹੁੰਦਾ ਨਾ, ਮਸ਼ੀਨਾਂ ਦੇ ਨਾਲ ਹੁੰਦਾ, ਅੱਜ ਕੱਲ੍ਹ ਡਿਜੀਟਲ, ਸੋ ਜੋ ਵੀ ਚੈੱਕਅਪ ਹੁੰਦਾ, ਜਿਹੜੇ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਸਕਰੀਨ ਦੇ ਉੱਤੇ ਆ ਜਾਂਦੇ ਨੇ, ਡਾਕਟਰ ਤੁਹਾਡੇ ਲਾਗੇ ਬਹਿ ਕੇ ਤੁਹਾਨੂੰ ਪੂਰਾ ਸਮਝਾ ਦਿੰਦੇ ਵੀ ਅੱਖ ਦੇ ਪਿੱਛੇ ਦੇਖੋ ਜੀ ਆਹ ਪ੍ਰੋਬਲਮ ਚੱਲ ਰਹੀ ਹੈ, ਇਹ ਜਿਹੜੀ ਇਮੇਜ ਹੁੰਦੀ ਤੁਸੀਂ ਉਹਦੀ ਫੋਟੋ ਵੀ ਲੈ ਲਓ, ਤਾਂ ਕਿ ਸਾਲ ਦੋ ਸਾਲ ਬਾਅਦ ਜਦੋਂ ਦੁਬਾਰਾ ਚੈੱਕਅਪ ਕਰਾਇਆ ਤੇ ਆਪ ਹੀ ਦੇਖ ਲੈਣਾ ਵੀ ਹਾਂ ਵੀ ਉਹ ਚੀਜ਼ ਉੱਥੇ ਹੈਗੀ ਸੀ ਕਿ ਠੀਕ ਹੋ ਗਈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਾਉਣਾ ਤੇ ਡਾਕਟਰ ਸਾਡੇ ਕੋਲ ਅੱਜ ਕੱਲ੍ਹ ਤੇ ਪਰਸੋਂ ਤਿੰਨਾਂ ਦਿਨ ਅਵੇਲੇਬਲ ਨੇ, ਜਿਹਨਾਂ ਨੇ ਐਨਕਾਂ ਲੈਣੀਆਂ ਗਲਾਸਿਸ ਐਗਜ਼ਾਮ ਕਰਾਉਣ ਤੋਂ ਬਾਅਦ ਚੋਂ, ਸਾਡਾ ਵੈਲਿਊ ਪੈਕੇਜ ਲੈਣ, $129 ਦਾ ਵੈਲਿਊ ਪੈਕੇਜ ਹੈ, ਇਹਦੇ ਚ ਬ੍ਰਾਂਡਡ ਫਰੇਮ ਵੀ ਦੇ ਦੇਣਾ ਆਪਾਂ ਤੁਹਾਨੂੰ, ਨਾਲ ਸਿੰਗਲ ਵਿਜ਼ਨ ਲੈਂਸ ਵੀ ਦੇ ਦੇਣੇ, ਵੀ ਜੇ ਕੋਈ ਕਹਿੰਦਾ ਮੈਨੂੰ ਪੜ੍ਹਨ ਚ ਮੁਸ਼ਕਿਲ ਆਉਂਦੀ ਜਾਂ ਜਿਹਨੂੰ ਮੈਨੂੰ ਡਰਾਈਵਿੰਗ ਨਹੀਂ ਹੁੰਦੀ, ਉਹਨਾਂ ਵਾਸਤੇ $129 ਚ ਪੈਕੇਜ ਮਿਲ ਜਾਣਾ, ਤੇ ਜੇ ਕੋਈ ਕਹੇ ਜੀ ਮੈਨੂੰ ਦੂਰ ਦੀ ਵੀ ਪ੍ਰੋਬਲਮ ਹੈ ਤੇ ਨੇੜੇ ਦੀ ਵੀ, ਉਹਨਾਂ ਵਾਸਤੇ $258 ਦਾ ਪੈਕੇਜ ਹੈ, ਇਹਦੇ ਚ ਬ੍ਰਾਂਡਡ ਫਰੇਮ ਹੋ ਜਾਣੇ ਨੇ, ਨਾਲ ਐਸੀ ਲੋਰ ਕੰਪਨੀ ਦੇ ਲੈਂਸ ਵੀ ਹੋ ਜਾਣੇ ਨੇ, ਤੇ ਜੇ ਕੋਈ ਐਨਕਾਂ ਤੇ ਕੋਟਿੰਗਾਂ ਪਵਾਉਣੀਆਂ ਤੁਸੀਂ, ਕੋਟਿੰਗਾਂ ਸਾਰੀਆਂ 50% ਆਫ। ਤੇ ਰਾਜਵੀਰ ਜੀ ਜੇ ਕੋਈ ਕਹੇ ਵੀ ਦੋ ਪੇਅਰ ਬਣ ਜਾਣ ਜੀ, ਇੱਕ ਘਰ ਰੱਖ ਲਈਏ ਗੱਡੀ ਚ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ, ਦੂਜੇ ਤੇ ਕੋਟਿੰਗਾਂ ਬਿਲਕੁਲ ਫ੍ਰੀ। ਪਹੁੰਚਣਾ ਕਿੱਥੇ ਡੀਲਰ ਲੈਣ ਦੇ ਲਈ, ਸਪੈਕਸ ਐਕਸਪ੍ਰੈਸ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਇਹ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ ਹੈ
2: ਜੀ.
3: ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸੀਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਸਿੱਧਾ ਬਿੱਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ. ਸੋ ਕੁਇਕ ਨੰਬਰ ਜੀ 905-460-8888-905-460-8888.
2: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ. ਸੋ ਲਓ ਮਾਲ ਸਾਹਿਬ ਅਗਲੀ ਕਾਲ ਵੀ ਲੈ ਲਈ ਆਪਾਂ, ਦੇਖੀਏ. ਸਤਿ ਸ਼੍ਰੀ ਅਕਾਲ ਜੀ.
6: ਹਾਂਜੀ ਰਾਜਵੀਰ ਜੀ, ਪ੍ਰਧਾਨਗੀ.
2: ਬਿਲਕੁਲ ਤੀਰ ਨਿਸ਼ਾਨੇ ਤੇ ਲਾਤਾ ਇਹਨਾਂ ਨੇ, ਤੇ ਅਗਲੀ ਕਾਲ ਵੀ ਆਪਾਂ ਲੈ ਲਈਏ. ਸਤਿ ਸ਼੍ਰੀ ਅਕਾਲ ਜੀ.
7: ਸਤਿ ਸ਼੍ਰੀ ਅਕਾਲ ਜੀ.
2: ਜੀ ਬਾਈ ਜੀ,
7: ਭੁਪਿੰਦਰ ਸਾਹਿਬ ਪਿਆਰੀ ਫਰੈਂਡ.
2: ਪਿਆਰੀ ਫਰੈਂਡ, ਪਿਆਰਾ ਫਰੈਂਡ ਕਹਿ ਦਿੰਦੇ ਕਿ
7: ਨਹੀਂ ਨਹੀਂ
2: ਚੱਲਾਂਗੇ. ਉਹਨਾਂ ਨੂੰ ਕਹਾਂਗੇ ਸਿਮਰਨ ਜੀ ਤੁਸੀਂ ਕਾਲ ਕਰੋ ਪਲੀਜ਼, ਤਾਂ ਕਿ ਪ੍ਰੋਗਰਾਮ ਨੂੰ ਅੱਗੇ ਵਧਾ ਸਕੀਏ. ਹੋਰ ਅੱਛਾ, ਹੋਰ ਤਾਂ ਨੀ ਕੋਈ ਯਾਦ ਆਇਆ?
5: ਨਹੀਂ, ਇਹ ਪ੍ਰਧਾਨਗੀ ਵਾਲਾ ਵੱਡਾ ਸੀ.
2: ਪ੍ਰਧਾਨਗੀ ਵਾਲਾ ਵੱਡਾ ਸੀਗਾ
5: ਜੀ, ਬਿਲਕੁਲ.
2: ਹੋਰ ਵੀ ਹੋ ਸਕਦਾ, ਹੋਰ ਚੀਜ਼ ਹੋਈ ਨਹੀਂ
5: ਨਾਮ ਤਾਂ ਹੋਣਗੇ, ਬਟ ਜਿਹੜਾ ਮੇਨ ਆ
2: ਜਿਹਦੇ
5: ਪਿੱਛੇ ਲੜਾਈਆਂ ਹੁੰਦੀਆਂ ਨੇਗੀਆਂ, ਉਹ ਪ੍ਰਧਾਨਗੀ ਹੀ ਆ.
2: ਪ੍ਰਧਾਨਗੀ
5: ਜੀ,
2: ਪੈਸਾ, ਪਿਆਰ, ਹੋਰ
5: ਪਿਆਰੀ ਕੀ ਕਿਹਾ ਸੀ ਇਹਨਾਂ ਨੇ,
2: ਫਰੈਂਡ.
5: ਪਿਆਰੀ ਫਰੈਂਡ, ਪਿਆਰੀ ਫਰੈਂਡ.
2: ਹੋਰ
5: ਜੀ,
2: ਹੋਰ ਤਾਂ ਨੀ ਕੁਛ. ਪਹੁੰਚ,
5: ਪਹੁੰਚ
2: ਹਨਾ, ਪਹਿਲਾ ਨੰਬਰ,
5: ਪਹਿਲਾ ਨੰਬਰ.
2: ਹੋਰ ਪੱਪੇ ਤੇ ਵੀ ਜੇ ਕੋਈ ਦਿਮਾਗ ਤੁਹਾਡੇ ਆਇਆ ਹੋਵੇ, ਜਿਹਦੇ ਕਰਕੇ ਬੰਦੇ ਦੇ ਵਿੱਚ ਹੰਕਾਰ ਆ ਸਕਦਾ ਹੁੰਦਾ ਜਾਂ ਆ ਜਾਂਦਾ ਮੋਸਟਲੀ, ਤਾਂ ਤੁਸੀਂ ਕਾਲ ਕਰਕੇ ਵੀ ਸਾਨੂੰ ਦੱਸ ਸਕਦੇ ਹੋ. ਤੇ ਨਾਲ ਦੀ ਨਾਲ ਦੱਸ ਦਈਏ ਕਿ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਲੈਣੀ ਆ, ਕ੍ਰਿਟੀਕਲ ਇੰਸ਼ੋਰੈਂਸ ਲੈਣੀ ਆ, ਸੁਪਰਵਿਜ਼ਰ ਦੀ ਇੰਸ਼ੋਰੈਂਸ ਲੈਣੀ ਆ, ਤਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ. ਪ੍ਰੋਗਰਾਮ ਤੋਂ ਬਾਅਦ ਮੈਨੂੰ ਕਾਲ ਕਰ ਸਕਦੇ ਹੋ ਜੀ ਤੁਸੀਂ. 416-317-2733 ਮੇਰਾ ਆਪਣਾ ਨੰਬਰ ਹੈ, 416-317-2733. ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਬੈਸਟ ਕੋਟੇਸ਼ਨ ਆ ਜਿਹੜੀ ਉਹ ਲੱਭ ਕੇ ਦੇਈਏ. ਤੁਹਾਡੀ ਲਾਈਫ ਪ੍ਰੋਟੈਕਸ਼ਨ ਦੇ ਲਈ ਕਿਹੜਾ ਬੈਸਟ ਪਲਾਨ ਤੁਹਾਡੇ ਲਈ ਹੋ ਸਕਦਾ, ਤੁਸੀਂ ਵਿਜ਼ਟਰ ਇੰਸ਼ੋਰੈਂਸ ਜਾਂ ਤੁਸੀਂ ਕਿਤੇ ਲਾਈਫ ਇੰਸ਼ੋਰੈਂਸ ਨਹੀਂ ਹਜੇ ਤੱਕ ਆਪਦੀ ਲਈ ਜਾਂ ਬੱਚਿਆਂ ਦੀ ਜਾਂ ਪਰਮਾਨੈਂਟ ਪਲਾਨ ਜਾਂ ਤੁਸੀਂ ਇਨਵੈਸਟਮੈਂਟ ਜਾਂ RESP ਜਾਂ TFSA ਟੈਕਸ ਫ੍ਰੀ ਸੇਵਿੰਗ ਅਕਾਊਂਟ ਤੁਸੀਂ ਖੋਲਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਸੰਪਰਕ ਕਰ ਸਕਦੇ. ਤਾਂ ਖੋਲ ਹੀ ਲੈਣਾ ਚਾਹੀਦਾ ਬਾਜੀ
5: ਜੀ, ਬਿਲਕੁਲ. ਇਹ ਤਾਂ ਫਾਇਦਾ ਹੀ ਆ,
2: ਬਿਲਕੁਲ. ਸੋ 416-317-2733 ਮੇਰਾ ਆਪਣਾ ਨੰਬਰ ਹੈ, 416-317-2733 ਤੇ ਤੁਸੀਂ ਕਾਲ ਕਰ ਸਕਦੇ ਹੋ. ਮੇਰੇ ਸੈਲਫੋਨ 'ਤੇ ਨਾ ਕਾਲ ਕਰੋ, ਸੈਲਫੋਨ 'ਤੇ, ਕਿਉਂਕਿ ਕਾਲ ਮੇਰੇ ਤੋਂ ਚੱਕ ਨਹੀਂ ਜੀ ਹੋਣੀ. ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ. ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ, ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ. ਏਅਰਪਲੱਗ ਤੁਹਾਨੂੰ ਨਾਲ ਮਿਲਣਗੇ. ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ, ਅਤੇ ਨੰਬਰ ਨੋਟ ਕਰ ਲਓ, 905-204-1313, 905-204-1313, 905-204-1313 ਜੀ. ਸੋ ਅਗਲੀ ਕਾਲ ਵੀ ਅਸੀਂ ਦੇਖ ਲਈਏ. ਸਤਿ ਸ਼੍ਰੀ ਅਕਾਲ ਜੀ.
8: ਸਤਿ ਸ਼੍ਰੀ ਅਕਾਲ ਜੀ.
2: ਸਤਿ ਸ਼੍ਰੀ ਅਕਾਲ ਭੈਣ ਜੀ.
8: ਹਾਂਜੀ, ਅਗਲਾ ਵਰਡ ਮੈਂ ਦੱਸਣਾ ਸੀਗਾ, ਪਦਵੀ ਜਾਂ ਪੋਸਟ ਜਾਂ ਪ੍ਰਮੋਸ਼ਨ.
2: ਯੈਸ ਯੈਸ ਯੈਸ, ਆ ਨਹੀਂ ਸੀ ਆਇਆ ਪਦਵੀ, ਵੀ ਮੇਰੀ ਯਾਰ ਪਦਵੀ ਬਹੁਤ ਉੱਚੀ ਆ,
5: ਬਿਲਕੁਲ,
2: ਜਾਂ ਮੇਰੀ ਪ੍ਰਮੋਸ਼ਨ ਹੋ ਗਈ, ਮੈਂ ਆ ਬਣ ਗਿਆ
5: ਜੀ.
2: ਹੋਰ ਕੀ ਕਹੇ ਸੀ, ਪੋਸਟ,
8: ਪੋਸਟ ਹੋਵੇ ਵੀ, ਪੋਸਟ ਬਹੁਤ ਉੱਚੀ ਆ, ਮੈਂ ਸਭ ਤੋਂ ਉੱਚਾ
2: ਆ,
8: ਪੂਰਾ ਬਹੁਤ ਹੰਕਾਰ ਵੀ
2: ਅੰਦਰ. ਥੈਂਕ ਯੂ ਭੈਣ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ. ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ. ਸੋ ਅੱਛਾ, ਦੇਖੋ ਕਿੰਨੇ ਸੋਹਣੇ ਸੋਹਣੇ ਸ਼ਬਦ ਆ ਜਿਹੜੇ,
5: ਬਿਲਕੁਲ,
2: ਉਹ ਨਿਕਲ ਰਹੇ ਆ.

0: ਲਓ ਜੀ ਸਾਡੀ ਲਾਈਨ ਯੂਨੀ ਗਲੋਬਲ ਤੇ ਮਿਲ ਚੁੱਕੀ ਆ ਤੇ ਸਿਮਰਨ ਜੀ ਸਾਡੇ ਨਾਲ ਨੇ। ਸਿਮਰਨ ਜੀ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ।
1: ਹਾਂਜੀ ਸਤਿ ਸ਼੍ਰੀ ਅਕਾਲ
0: ਸਰ। ਜੀ ਦਿਓ ਥੋੜ੍ਹੀ ਜਿਹੀ ਅਪਡੇਟ, ਕਿਉਂਕਿ ਤੁਹਾਡੀ ਮੇਰੇ ਖਿਆਲ ਫੋਨ ਪਹਿਲਾਂ ਡਿਸਕਨੈਕਟ ਹੋ ਗਿਆ ਸੀ। ਜੀ ਦਿਓ ਥੋੜ੍ਹੀ ਜਿਹੀ ਅਪਡੇਟ ਕਿ ਯੂਨੀ ਗਲੋਬਲ ਐਡਵਾਈਜ਼ਰੀ ਕਿਸ ਤਰੀਕੇ ਨਾਲ ਸਪੋਰਟ ਕਰਦੀ ਹੈ, ਕਿਸ ਤਰੀਕੇ ਨਾਲ ਹੈਲਪ ਕਰਦੀ ਹੈ, ਜੇਕਰ ਸਾਡੇ ਬਹੁਤ ਸਾਰੇ ਜਿਹੜੇ ਲਿਸਨਰ ਹਜੇ ਨਵੇਂ ਵੀ ਜੁੜਦੇ ਆ ਤੇ ਉਹਨਾਂ ਦੇ ਲਈ ਵੀ ਦੱਸੋ ਕਿ ਜੇਕਰ ਭਾਈ ਤੁਹਾਨੂੰ ਲੱਗਦਾ ਕਿ ਤੁਸੀਂ, ਤੁਹਾਡੇ ਕੋਲ ਟਾਈਮ ਹੁੰਦਾ, 2-3 ਘੰਟੇ ਤੁਸੀਂ ਕੱਢ ਸਕਦੇ ਹੋ ਤੇ ਜ਼ਰੂਰ ਤੁਸੀਂ ਇਹ ਕੋਰਸ ਜਿਹੜੇ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ। ਪਲੱਸ ਗੌਰਮੈਂਟ ਗ੍ਰਾਂਟ ਐਂਡ ਲੋਨ ਦਿੰਦੀ ਆ। ਗ੍ਰਾਂਟ ਦਾ ਮਤਲਬ ਕਿ ਤੁਸੀਂ ਪੈਸਾ ਵਾਪਸ ਨਹੀਂ ਕਰਨਾ। ਜੀ
1: ਇਨਸਟਾਲਮੈਂਟ ਦੇ ਵਿੱਚ ਲੋਨ ਪੇ ਕਰਨਾ ਹੁੰਦਾ ਵਾ ਗ੍ਰਾਂਟ ਤੁਸੀਂ ਜਿੰਨਾ ਟਾਈਮ ਤੁਹਾਡੀ ਸਟੱਡੀਜ਼ ਹੁੰਦੀ ਹੈ ਤੁਸੀਂ ਕੁਛ ਡਿਪਲੋਮੈਂਟ ਰਿਟਰਨ ਨਹੀਂ ਕਰਨੀ, ਨਾ ਹੀ ਕੋਈ ਇੰਟਰਸਟ ਹੋਏਗਾ। ਜੇਕਰ ਤੁਹਾਡੀ ਸਟੱਡੀ ਪ੍ਰੂਵ ਹੋ ਜਾਣੀ ਹੈ ਉਹ ਸਿਰ ਪਰਸਨ ਨੂੰ ਤੁਹਾਡੇ ਕੋਲ ਡਿਸੀਜ਼ਨ ਲੈਟਰ ਹੋਣਾ ਚਾਹੀਦਾ ਵਾ, ਵੈਲਿਡ ਸਿਨ ਹੋਣਾ ਚਾਹੀਦਾ ਵਾ, ਤੁਹਾਡੀ ਇਨਕਮ ਜਿਹੜੀ ਆ ਉਹ 70,000 ਤੋਂ ਘੱਟ ਹੋਣੀ ਚਾਹੀਦੀ ਹੈ, ਤੁਹਾਡੀ ਇਨਕਮ ਦੇਖੀ ਜਾਂਦੀ ਹੈ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਿਆ ਜਾਂਦਾ ਵਾ, ਤੁਹਾਡੀ ਇਨਕਮ ਜਿੰਨੀ ਘੱਟ ਹੋਏਗੀ ਓਨਾ ਜ਼ਿਆਦਾ ਤੁਹਾਨੂੰ ਬੈਨੀਫਿਟ ਹੋਏਗਾ, ਪਲੱਸ ਤੁਹਾਡਾ ਫੈਮਿਲੀ ਦਾ ਸਾਈਜ਼ ਜਿੰਨਾ ਵੱਡਾ ਹੋਏਗਾ ਓਨਾ ਤੁਹਾਨੂੰ ਫਾਇਦਾ ਹੋਏਗਾ। ਅਗਰ ਤੁਸੀਂ ਸੈਲਫ ਇੰਪਲੋਇਡ ਹੋ, ਸਮਾਲ ਬਿਜ਼ਨਸ ਓਨਰ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਹਾਊਸ ਵਾਈਫ ਹੋ, ਤਾਂ ਤੁਸੀਂ ਇਸ ਕੋਰਸ ਲਈ ਐਲੀਜੀਬਲ ਹੁੰਦੇ ਹੋ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਪਲੱਸ ਇਹਦੇ ਵਿੱਚ ਤੁਹਾਡੇ ਜਿੰਨਾ ਵੀ ਤੁਹਾਡਾ ਫੈਮਿਲੀ ਸਾਈਜ਼, ਮੰਨ ਲਓ ਤੁਸੀਂ ਫੈਮਿਲੀ ਆਫ ਫੋਰ ਹੋ, ਤਾਂ ਤੁਹਾਨੂੰ ਅਰਾਊਂਡ ਗ੍ਰਾਂਟ ਪਲੱਸ ਲੋਨ ਆਉਂਦਾ ਵਾ 80-90,000 ਤੱਕ ਦੀ ਤੁਹਾਨੂੰ ਫੰਡਿੰਗ ਆਉਂਦੀ ਹੈ, ਜਿਹਦੇ ਚੋਂ ਹਾਫ ਪੋਰਸ਼ਨ ਗ੍ਰਾਂਟ ਦਾ ਹੁੰਦਾ ਹੈ ਤੇ ਹਾਫ ਪੋਰਸ਼ਨ ਹੀ ਲੋਨ ਦਾ ਹੁੰਦਾ ਵਾ। ਤੁਸੀਂ ਬਾਕੀ ਸਾਡੇ ਜਦੋਂ ਵੀ ਤੁਸੀਂ ਆਫਿਸ ਆਉਂਦੇ ਹੋ, ਆਪਾਂ ਤੁਹਾਨੂੰ ਪ੍ਰੋਪਰ ਗਾਈਡ ਕਰਦੇ ਵੀ ਤੁਹਾਡੀ ਕਿੰਨੀ ਫੀਸ ਹੋਏਗੀ ਤੇ ਕਿੰਨਾ ਹੀ ਲੋਨ ਹੋਏਗਾ। ਤੇ ਸਾਡਾ ਨੰਬਰ ਹੈਗਾ ਜੀ 4372643175, 4372643175, ਤੇ ਸਾਡੇ ਆਫਿਸ ਦਾ ਐਡਰੈਸ ਹੈਗਾ ਜੀ 218 ਐਕਸਪੋਰਟ ਬੁਲੇਵਾਰਡ, ਆਪਾਂ ਮਿਸੀਸਾਗਾ ਚ ਲੋਕੇਟਡ ਆ। ਤੁਸੀਂ ਸਾਡੇ ਆਫਿਸ ਵੀ ਆ ਸਕਦੇ ਹੋ, ਪਲੱਸ ਤੁਸੀਂ ਸਾਨੂੰ ਕਾਲ ਕਰਕੇ ਪਹਿਲਾਂ ਇਨਫੋਰਮੇਸ਼ਨ ਦਿਓ, ਆਪਣਾ ਫੈਮਿਲੀ ਸਾਈਜ਼ ਦੱਸੋ, ਆਪਣੀ ਇਨਕਮ ਦੱਸੋ, ਉਸਦੇ ਵੀ ਆਪ ਕੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਹਾਨੂੰ ਕਿੰਨੀ ਫੰਡਿੰਗ ਹੋਏਗੀ, ਕਿੰਨੀ ਗ੍ਰਾਂਟ ਹੋਏਗੀ ਤੇ ਕਿੰਨਾ ਹੀ ਲੋਨ ਹੋਏਗਾ। ਸਾਡੇ ਕੋਲ ਆਨਲਾਈਨ ਕੋਰਸਿਸ ਅਵੇਲੇਬਲ ਨੇ ਸਾਰੇ ਹੀ, ਕੋਈ ਐਗਜ਼ਾਮ ਨਹੀਂ ਹੋਏਗਾ, ਸਿਰਫ ਅਸਾਈਨਮੈਂਟ ਹੋਣਗੀਆਂ, 2-3 ਘੰਟੇ ਦੀ ਕਲਾਸਿਸ ਹੁੰਦੀਆਂ ਨੇ ਸਰ।
0: ਸੋ ਨੰਬਰ ਇੱਕ ਵਾਰ ਜ਼ਰੂਰ ਸਾਂਝਾ ਕਰ ਦਿਓ ਦੁਬਾਰੇ।
1: ਨੰਬਰ ਸਾਡਾ ਹੈਗਾ ਜੀ 4372643175, 4372643175, ਤੁਹਾਡਾ ਆਫਿਸ ਐਡਰੈਸ ਹੈਗਾ ਜੀ 218 ਐਕਸਪੋਰਟ ਬੁਲੇਵਾਰਡ ਅਮਿਤਸਾਗਾ।
0: ਸੋ ਤੁਸੀਂ ਹੋਲਡ ਤੇ ਰਹੋ, ਤੁਸੀਂ ਇੱਕ ਲਿੰਕ ਆਪਾਂ ਹੋਰ ਲਾਉਂਦੇ ਹਾਂ, ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ। ਤੇ ਮੈਨੂੰ ਕਿਸੇ ਦਾ ਮੈਸੇਜ ਆ ਕਿ ਪਰਮਾਤਮਾ ਦਾ ਵੀ ਅਹੰਕਾਰ ਹੋ ਜਾਂਦਾ ਕਿ ਨਹੀਂ? ਪਰਮਾਤਮਾ ਦਾ ਤਾਂ ਨਹੀਂ ਅਹੰਕਾਰ ਹੁੰਦਾ, ਹੋਊ ਹੁੰਦਾ ਵਾ?
2: ਨਹੀਂ,
0: ਕਿ ਜਿਹੜਾ ਬੰਦਾ ਕਹਿੰਦਾ ਮੈਂ ਪਾ ਲਿਆ ਪਰਮਾਤਮਾ,
2: ਪਾ ਲਿਆ ਪਰਮਾਤਮਾ ਨੂੰ, ਜੀ ਬਿਲਕੁਲ,
0: ਉਹਦਾ ਹੁੰਦਾ ਅਹੰਕਾਰ?
2: ਇਹ ਵੀ ਗੱਲ ਬਿਲਕੁਲ ਹੋ ਸਕਦਾ,
0: ਪਰਮਾਤਮਾ ਦਾ ਵੀ ਅਹੰਕਾਰ ਵੀ ਬੰਦਾ ਜਿਹੜਾ ਕਹਿੰਦਾ ਕਿ ਮੈਂ ਬਾਈ ਮੈਂ ਰੱਬ ਦੇ ਬਹੁਤ ਨੇੜੇ ਹਾਂ,
2: ਕਿਉਂਕਿ ਪਤਾ ਕੀ ਹੈ ਜੀ, ਜਿੰਨੇ ਆਪਾਂ ਨਾਮ ਲਾਏ ਨੇ ਉਹਨਾਂ ਦੋਨਾਂ ਚੀਜ਼ਾਂ ਦੇ ਨੈਗੇਟਿਵ ਤੇ ਪੋਜ਼ਿਟਿਵ ਆ। ਜੇ ਕਿਸੇ ਬੰਦੇ ਕੋਲ ਪਹੁੰਚ ਬੰਦੇ ਦੀ ਬਹੁਤ ਜ਼ਿਆਦਾ ਆ, ਕਈ ਬੰਦਾ ਉਹਨੂੰ ਫੀਲ ਹੀ ਨਹੀਂ ਕਰਦਾ।
0: ਹਾਂ,
2: ਕਿਸੇ ਬੰਦੇ ਕੋਲ ਪੈਸਾ ਬਹੁਤ ਜ਼ਿਆਦਾ ਆ, ਉਹ ਬੰਦਾ ਫੀਲ ਹੀ ਨਹੀਂ ਕਰਦਾ। ਅਗਲਾ ਕਿਸੇ ਬੰਦੇ ਦੀ ਕਿਵੇਂ ਪੋਸਟ ਦੀ ਗੱਲ ਕਰਕੇ ਡਿਆ, ਆਪਾਂ ਕਈ ਬੰਦੇ ਵੱਡੇ ਵੱਡੇ ਅਹੁਦੇ ਤੇ ਹੋ ਕੇ ਵੀ ਆਮ ਲੋਕਾਂ 'ਚ ਵਿਚਰਦੇ ਆ, ਕਈ ਬੰਦੇ ਛੋਟੀ ਪੋਸਟ 'ਤੇ ਹੋ ਕੇ ਵੀ ਉਹਨਾਂ 'ਚ ਅਕੜ ਆ ਜਾਂਦੀ ਆ। ਹਰੇਕ ਚੀਜ਼ ਆ,
0: ਪਰ ਇਹ ਚੀਜ਼ ਦਾ ਵੀ ਮੈਨੂੰ ਲੱਗਿਆ ਕਿ ਗੱਲ ਤੁਹਾਡੀ ਸਹੀ ਆ ਕਿ ਕਈ ਵਾਰ ਬੰਦੇ ਬਹੁਤ ਸਾਰੇ ਐਸੇ ਆ ਜਿਹੜੇ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ,
2: ਪਤਾ ਹੀ ਨਹੀਂ ਲੱਗਦਾ ਜੀ
0: ਯਾਰ, ਇਹ ਫਲਾਣੇ ਬੰਦੇ ਕੋਲ ਫਲਾਣੀ ਪੋਸਟ ਆ,
2: ਵੀ ਕੀ ਕੁਛ ਹੈਗਾ।
0: ਮੈਂ ਨਾਮ ਨਹੀਂ ਲਵਾਂਗਾ, ਸਾਡੇ ਉੱਥੇ ਜਦੋਂ ਪੰਜਾਬ ਟੂਰ ਤੇ ਗਏ ਸੀ ਤੇ ਉੱਥੇ ਡੀਸੀ ਸਾਹਿਬ ਸੀਗੇ
2: ਜੀ,
0: ਕਿਹੜੇ ਜ਼ਿਲ੍ਹੇ ਦੇ ਸੀਗੇ ਚਲੋ ਮੈਂ ਕਾਹਨੂੰ ਜ਼ਿਕਰ ਨਹੀਂ ਕਰਦਾ,
2: ਬਿਲਕੁਲ।
0: ਉਹ ਕਹਿੰਦੇ ਜਦੋਂ ਸਾਡਾ ਸ਼ੋਅ ਖਤਮ ਹੋਇਆ
2: ਜੀ,
0: ਉਹਨੇ ਆਪਣੇ ਗਨਮੈਨ ਉਹਨੂੰ ਕਹਿੰਦਾ ਵੀ ਤੁਸੀਂ ਜਾਓ ਘਰ ਨੂੰ, ਰਾਜਵੀਰ ਤੁਸੀਂ ਸਾਡੇ ਵਾਲੀ ਗੱਡੀ 'ਚ ਬੈਠੋ, ਮੈਂ ਤਾਂ ਬਾਈ ਰਾਣਾ ਬਾਈ, ਕਹਿੰਦੇ ਮੈਂ ਗੱਡੀ 'ਚ ਲਾਉਣਾ ਤੁਹਾਡੀ।
2: ਅੱਛਾ ਜੀ,
0: ਹੈ ਨਾ, ਕਹਿੰਦੇ ਤੁਸੀਂ ਦੇਖੋ ਅੱਜ ਡੀਸੀ ਗੱਡੀ 'ਚ ਲੈ ਕੇ ਜਾਊਗਾ ਤੁਹਾਨੂੰ, ਉਹਨਾਂ ਦਾ ਪਿਆਰ ਸੀਗਾ ਇਹ, ਹੈ ਨਾ, ਅਸਲ ਦੇ ਵਿੱਚ ਉਹਨਾਂ ਦਾ ਪਿਆਰ ਸੀਗਾ। ਸੋ ਉਹ ਲੱਗਿਆ ਮੈਨੂੰ ਯਾਰ, ਇਹਨਾਂ ਨੂੰ ਲੱਗ ਹੀ ਨਹੀਂ ਰਿਹਾ ਵੀ ਬੰਦਾ ਡੀਸੀ ਹੈ, ਜ਼ਿਲ੍ਹੇ ਦਾ ਮਾਲਕ ਆ
2: ਜੀ, ਬਿਲਕੁਲ
0: ਵੀ ਲੱਗਦਾ ਡੀਸੀ ਹੈ ਤੇ ਉਹ ਕਿੰਨੀ ਪਿਆਰ ਨਾਲ, ਹੈ ਨਾ, ਨਿਮਰਤਾ ਨਾਲ। ਤੇ ਨਹੀਂ ਤਾਂ ਉਹ ਅਗਲਾ ਕਹਿੰਦਾ ਵੀ ਯਾਰ ਮੇਰੇ ਆਸੇ ਪਾਸੇ ਬਾਡੀਗਾਰਡ ਫਿਰਦੇ ਆ, ਗਨਮੈਨ ਫਿਰਦੇ ਆ, ਲਓ ਜੀ ਗੱਡੀ 'ਚ ਤੁਸੀਂ, ਮੈਂ ਪਹਿਲਾਂ ਦੂਜੀ ਗੱਡੀ ਜਾਣਾ ਆਪੇ ਪਿੱਛੇ ਆ
2: ਜਾਣਗੇ।
0: ਨਹੀਂ, ਇਹ ਇੱਕ ਵੱਖਰੀ ਗੱਲ ਹੈ, ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਤੇ ਅਸੀਂ ਜਿੱਥੇ ਦੱਸ ਦਈਏ ਕਿ ਬਾਈ ਜੀ ਰਾਣਾ ਰਣਵੀਰ ਬਾਈ ਜੀ ਸਪੈਸ਼ਲੀ ਤੌਰ 'ਤੇ ਨਾ, ਜਿਹੜੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਤਾਂ ਆਲਰੇਡੀ ਪਤਾ ਬਾਈ ਰਾਣਾ ਰਣਵੀਰ ਹੁਣੀ ਬਹੁਤ ਕਮਾਲ ਦੇ, ਜਿਵੇਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਹੈ ਨਾ, ਐਕਟਰ ਵੀ ਨੇ। ਸੋ ਹੁਣ ਨਾ ਇੱਕ ਖਾਸ ਗੱਲ ਆ, ਬਾਈ ਰਾਣਾ ਰਣਵੀਰ ਉਹਨਾਂ ਨੇ ਪਹਿਲਾਂ ਕੈਲਗਰੀ ਦੇ ਵਿੱਚ ਵਰਕਸ਼ਾਪ ਲਾਈ ਸੀ, ਹੁਣ ਵੈਨਕੂਵਰ ਦੇ ਵਿੱਚ ਐਕਟਿੰਗ ਦੀ ਤੇ ਸਕ੍ਰਿਪਟ ਰਾਈਟਿੰਗ ਦੀ
2: ਜੀ,
0: ਇਹ ਵਰਕਸ਼ਾਪ ਕਹਿ ਲਓ, ਇੱਕ ਕਲਾਸਿਸ ਕਹਿ ਲਓ, ਉਹਨਾਂ ਨੇ ਇਹ ਸਾਡੇ ਲਈ ਖੁਸ਼ਕਿਸਮਤੀ ਆ ਕਿ ਉਹਨਾਂ ਨੇ ਉਹ ਓਪਨ ਕੀਤੇ ਨੇ ਕਿ ਉਹਨਾਂ ਦੇ ਕੋਲ ਥੋੜ੍ਹਾ ਜਿਹਾ ਟਾਈਮ ਜਿਹੜਾ ਸੀਗਾ ਅਤੇ ਉਹਦੇ ਵਿੱਚੋਂ ਉਹਨਾਂ ਨੇ ਉਹ ਟਾਈਮ ਕੱਢ ਕੇ ਇਹ ਕਲਾਸਿਸ ਨੇ ਜਿਹੜੀਆਂ ਓਪਨ ਕੀਤੀਆਂ ਨੇ। ਮੈਂ ਫੋਨ ਨੰਬਰ ਦੇ ਦਿੰਦਾ, ਜੇਕਰ ਤੁਸੀਂ ਇੱਥੋਂ ਬੈਠੇ ਬੈਠੇ ਵੀ ਔਨਲਾਈਨ ਕਲਾਸ ਕੋਈ ਲੈਣੀ ਚਾਹੁੰਦੇ ਹੋ, ਇੱਕ ਤਾਂ ਇਹ ਖਾਸੀਅਤ ਆ ਕਿ ਤੁਸੀਂ ਉਹਨਾਂ ਤੋਂ ਕਲਾਸ ਲੈ ਰਹੇ ਹੋ ਜਿਨ੍ਹਾਂ ਨੇ ਥੀਏਟਰ ਨੂੰ ਪਿਆਰ ਕੀਤਾ, ਜਿਨ੍ਹਾਂ ਨੇ ਪੜ੍ਹਿਆ ਪੜ੍ਹਾਇਆ, ਇਹਨਾਂ ਥੀਏਟਰ ਕੀਤਾ, ਇੰਨੀ ਐਕਟਿੰਗ, ਇੰਨੀਆਂ ਮੂਵੀਜ਼, ਇੰਨੀ ਸਕ੍ਰਿਪਟ ਰਾਈਟਿੰਗ, ਹੈ ਨਾ, ਘੁੱਡੀਆਂ ਕਿਵੇਂ ਕਿਵੇਂ ਫਿਲਮ ਕਿਵੇਂ ਲਿਖੀ ਜਾ ਸਕਦੀ ਹੈ, ਡਾਇਲੋਗ ਕਿਵੇਂ ਡਿਲੀਵਰ ਕਰਨਾ, ਡਾਇਲੋਗ ਲਿਖਣਾ ਕਿਵੇਂ, ਜੇ ਬੱਚੇ ਤੁਹਾਡੇ ਸ਼ਾਈ ਫੀਲ ਕਰਦੇ ਆ ਉਹਨਾਂ 'ਚ ਕੋਨਫੀਡੈਂਸ ਕਿਵੇਂ ਭਰਨਾ, ਜੇ ਤੁਹਾਡੇ 'ਚ ਕੋਨਫੀਡੈਂਸ ਕਿਵੇਂ ਭਰਨਾ, ਤੁਸੀਂ ਕੋਈ ਰੀਲ ਵੀ ਬਣਾਉਣੀ ਹੈ ਤਾਂ ਉਹਦੇ ਲਈ ਤੁਸੀਂ ਕਿਵੇਂ ਬੋਲਣਾ, ਸੋ ਸਾਰੀਆਂ ਚੀਜ਼ਾਂ, ਕੈਮਰਾ ਕਿਵੇਂ ਫੇਸ ਕਰਨਾ ਵਾ। ਔਨਲਾਈਨ ਜਾਂ ਤੁਸੀਂ ਵਨ ਔਨ ਵਨ ਕਲਾਸ ਲਓਗੇ ਤੁਹਾਨੂੰ ਪਤਾ ਹੀ ਹੈ ਤੁਹਾਨੂੰ,
2: ਬਿਲਕੁਲ।
0: ਸੋ ਤੁਸੀਂ ਨੰਬਰ ਇੱਕ ਨੋਟ ਕਰ ਲਓ, ਇਸ ਨੰਬਰ 'ਤੇ ਕਾਲ ਕਰ ਲਿਓ, ਵਟਸਐਪ 'ਤੇ ਮੈਸੇਜ ਭੇਜ ਦਿਓ, 604-614-4032 604-614-4032 604-614-4032 'ਤੇ ਤੁਸੀਂ ਵਟਸਐਪ 'ਤੇ ਮੈਸੇਜ ਭੇਜ ਦਿਓ ਜਾਂ ਕਾਲ ਕਰ ਲਿਓ। ਤੁਸੀਂ ਇੱਥੋਂ ਬੈਠੇ ਬਿਠਾਏ ਵੀ ਔਨਲਾਈਨ ਕਲਾਸਿਸ ਲੈ ਸਕਦੇ ਹੋ, ਸਕ੍ਰਿਪਟ ਰਾਈਟਿੰਗ ਦੀਆਂ ਕਲਾਸਿਸ ਲੈ ਸਕਦੇ ਹੋ, ਜਾਂ ਕੋਈ ਤੁਸੀਂ ਇਹਨਾਂ ਦੇ ਨਾਲ ਵਾਰਤਾਲਾਪ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਹੋ। ਨੰਬਰ ਮੈਂ ਤੁਹਾਨੂੰ ਦੇ ਰਿਹਾ ਵਾਂ 604-614-4032 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਇਹ ਕਲਾਸਿਸ ਨੇ ਜਿਹੜੀਆਂ ਸਕ੍ਰਿਪਟ ਰਾਈਟਿੰਗ ਦੀਆਂ ਅਤੇ ਐਕਟਿੰਗ ਦੀਆਂ ਇਹ ਤੁਸੀਂ ਔਨਲਾਈਨ ਕਲਾਸਿਸ ਲੈ ਸਕਦੇ ਹੋ। 604-614-4032 'ਤੇ ਕਾਲ ਜਾਂ ਮੈਸੇਜ ਤੁਸੀਂ ਕਰ ਸਕਦੇ ਹੋ ਜੀ ਬਾਈ ਰਾਣਾ ਰਣਵੀਰ ਹੋਣਾ ਨੂੰ
2: ਜੀ।
0: ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਜੇ ਤੁਸੀਂ PAU ਦੇ ਵਿੱਚ ਪੜ੍ਹਦੇ ਹੋ, PAU ਦੇ ਕਾਲਜ ਦੇ ਵਿੱਚ ਪੈਂਦੇ ਨਿੰਮੀ ਨਿੰਮੀ ਸਰਦੇ ਸੀ, ਅਤੇ ਤੁਹਾਡੇ ਲਈ ਸਪੈਸ਼ਲ ਡਿਸਕਾਊਂਟ ਲੈ ਕੇ ਆਏ ਨੇ ਮਾਲ ਸਾਹਿਬ। ਮਾਲ ਸਾਹਿਬ PAU ਵਾਲਿਆਂ ਦਾ ਤਾਂ ਬਹੁਤ ਕਾਲ ਆਉਂਦੀ ਹੋਣਗੇ
2: ਤੁਹਾਨੂੰ। ਜੀ ਬਿਲਕੁਲ, PAU ਦੇ ਵਿੱਚ PAU ਦੇ ਹੁਣ ਥੋੜ੍ਹੇ ਜਿਹੇ ਹੋਰ ਵੀ ਰਿਲੈਕਸੇਸ਼ਨ ਦੇ ਦੀ, PAU ਦੇ ਵਿੱਚ ਨਾ ਥੋੜ੍ਹਾ ਕੋਈ ਰਿਸ਼ਤਾ ਚਾਹੀਦਾ ਬਸ।
0: ਤੁਹਾਨੂੰ ਭੰਗੜਾ ਪਾਉਂਦੇ ਅਸੀਂ ਉੱਥੇ ਜਿਹੜੇ ਟਕ ਸ਼ਾਪ ਉੱਥੇ ਚਾਹ ਬਹੁਤ ਪੀਤੀ ਅਸੀਂ।
2: ਅੱਛਾ,
0: ਸਵੇਰੇ ਸਵੇਰੇ
2: ਰਸੀਦ ਹੈਗੀ ਆ
0: ਜਿਹੜੇ ਭਾਈ PAU ਦੇ ਪੜ੍ਹੇ ਹੋਏ ਆ ਜਾਂ ਕਿਸੇ ਦਾ ਭਾਈ ਚਾਚਾ ਤਾਇਆ ਮਾਮਾ ਫੁੱਫੜ ਮਾਸੀ ਪੜ੍ਹੇ ਹੋਏ ਆ ਉਹਨਾਂ ਦੇ ਲਈ 20% ਡਿਸਕਾਊਂਟ ਮਿਲ ਸਕਦਾ। ਮਾਲ ਸਾਹਿਬ ਨੂੰ ਲੈ ਲਓ ਕਾਰਾਂ ਦੀ ਇੰਸ਼ੋਰੈਂਸ ਦੇ ਲਈ, ਘਰਾਂ ਦੀ ਇੰਸ਼ੋਰੈਂਸ ਦੇ ਲਈ 20-25% ਡਿਸਕਾਊਂਟ ਮਾਲ ਸਾਹਿਬ ਨੰਬਰ ਦਿਓ
2: ਜੀ। ਬਿਲਕੁਲ, ਮੇਰਾ ਨੰਬਰ ਹੈਗਾ 6476278820 647-627-2820 ਦੇ ਉੱਪਰ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੈਨੂੰ ਕਾਲ ਕਰ ਸਕਦੇ ਹੋ। ਜੇ ਤੁਹਾਡਾ PAU ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਰਿਸ਼ਤਾ ਰਿਹਾਗਾ ਤਾਂ ਤੁਹਾਨੂੰ 20-25% ਦੇ ਵਿੱਚ ਡਿਸਕਾਊਂਟ ਲੈ ਕੇ ਦੇਵਾਂਗੇ ਕੰਪਨੀ ਤੋਂ, ਅਤੇ ਆਟੋ ਇੰਸ਼ੋਰੈਂਸ ਅਤੇ ਹੋਮ ਇੰਸ਼ੋਰੈਂਸ।
0: ਹੈਲੋ, ਅਤੇ ਹੁਣ ਚੱਲਦੇ ਹਾਂ ਆਪਾਂ ਇੱਕ ਵਾਰ ਫਿਰ ਤੋਂ ਗਲੋਬਲ ਐਡਵਾਈਜ਼ਰੀ ਤੋਂ
2: ਜੀ,
0: ਯੂਨੀ ਗਲੋਬਲ ਤੋਂ। ਉਹਨਾਂ ਤੋਂ ਪੁੱਛਦੇ ਹਾਂ ਕਿ ਬਹੁਤ ਸਾਰੀਆਂ ਕਾਲਸ ਉਹਨਾਂ ਨੂੰ ਨਿਤ ਦਿਹਾੜੇ ਆਉਂਦੀਆਂ ਨੇ, ਅੱਜ ਵੀ ਬਹੁਤ ਸਾਰੀਆਂ ਅਪਰੂਵਲਸ ਆਈਆਂ ਹੋਣਗੀਆਂ, ਕਿਹੜੇ ਕਿਹੜੇ ਕੋਰਸ ਦੇ ਵਿੱਚ ਐਡਮਿਸ਼ਨ ਲਈ ਜਾ ਸਕਦੇ ਸਿਮਰਨ ਜੀ, ਕਿਹੜੇ ਕਿਹੜੇ ਕੋਰਸ ਅਵੇਲੇਬਲ ਹਜੇ ਹੈਗੇ ਆ ਜਿਨ੍ਹਾਂ ਦੇ ਵਿੱਚ ਐਡਮਿਸ਼ਨ ਹੋ ਸਕਦੀ ਆ?
1: ਸਾਡੇ ਕੋਲ ਅਕਾਊਂਟਿੰਗ ਦੇ ਕੋਰਸ ਹੈ, ਜਿਵੇਂ ਹੋਸਪਿਟੈਲਿਟੀ ਦਾ ਹੈਗਾ ਵਾ, ਲੋਜਿਸਟਿਕ ਐਂਡ ਸਪਲਾਈ ਚੇਨ ਦਾ ਹੈ, PSW ਦਾ ਹੈ, ECA ਦਾ ਹੈ, ਅਗਰ ਤੁਸੀਂ ਟ੍ਰੇਡ ਦਾ ਕਰਨਾ ਸਰ ਗ੍ਰੈਜੂਏਟ ਦਾ ਕੋਰਸ ਵੀ ਅਵੇਲੇਬਲ
0: ਨਹੀਂ, ਜਿਹੜਾ ਤੁਸੀਂ ਜਿਹੜਾ PSW ਦਾ ਦੱਸਿਆ ਇਹ ਕੋਰਸ ਦਾ, ਜੇ ਬੰਦੇ ਕੋਲ ਸਰਟੀਫਿਕੇਟ ਆ ਜਾਵੇ ਤਾਂ ਇਹਦੇ ਲਈ ਤਾਂ ਜੋਬ ਬਹੁਤ ਸੋਹਣੇ ਪੈਸੇ ਮੈਨੂੰ ਲੱਗਦਾ ਮਿਲਦੇ ਆ, ਕਿ ਚੰਗੀ ਜੋਬ ਮਿਲ ਸਕਦੀ ਹੈ, ਹੈ ਨਾ?
1: ਜੀ ਹਾਂਜੀ, 6 ਮੰਥ ਦਾ ਪ੍ਰੋਗਰਾਮ ਹੋਏਗਾ, ਪਲੱਸ ECA ਦਾ ਵੀ ਹੈਗਾ, ਜਿਹੜਾ ਤੁਸੀਂ ਚਾਈਲਡ ਕੇਅਰ ਡਿਪਾਰਟਮੈਂਟ ਤੁਸੀਂ ਜੋਬ ਕਰਨਾ ਤਾਂ ਤੁਸੀਂ ਮਤਲਬ ਉਹ ECA ਦਾ ਕੋਰਸ ਵੀ ਕਰ ਸਕਦੇ।
0: ਨਹੀਂ, ਜਿਹੜਾ ਇਹ ਉਹ ਕੋਰਸ ਆ ਜਿਹੜਾ ਆਪਣੇ ਘਰ ਦੇ ਵਿੱਚ ਵੀ 5-6 ਬੱਚੇ ਕਹਿੰਦੇ ਹੁੰਦੇ ਆ ਕਿ ਤੁਸੀਂ ਉਹਨਾਂ ਨੂੰ ਟੇਕ ਕੇਅਰ ਵਗੈਰਾ ਕਰ ਸਕਦੇ, ਇਹ ਉਹ ਕੋਰਸ ਆ? ਐਡਮਿਸ਼ਨ ਹੋ ਸਕਦੀ ਆ ਕਿ ਤੁਹਾਡੇ ਕੋਲ ਆਉਣਾ ਪਊਗਾ, ਜਾਂ ਹੁਣ ਜਿਹੜਾ ਬੰਦਾ ਨਿਆਗਰਾ ਫਾਲ ਬੈਠਾ ਹੋਊਗਾ ਯਾਰ ਮੈਂ ਗੇੜਾ ਮਾਰਨ ਤੋਂ ਜੇ ਆਈ ਹੋ ਜਾਵੇ, ਬਿਨਾਂ ਆਏ ਤੋਂ ਵੀ ਉਹਦੇ ਉੱਥੇ ਬੈਠੇ ਬਿਠਾਏ ਦੇ ਵੀ ਪੈਸੇ ਉਹਦੇ ਅਕਾਊਂਟ 'ਚ ਜਾ ਸਕਦੇ ਆ?
1: ਹਾਂਜੀ, ਤੁਸੀਂ ਸਾਨੂੰ ਆਪਣਾ ਡਿਟੇਲ ਸਾਰੀਆਂ ਤੁਸੀਂ ਸਾਨੂੰ ਵਟਸਐਪ ਵੀ ਕਰ ਸਕਦੇ, ਜੇ ਤੁਸੀਂ ਈਮੇਲ ਤੇ ਭੇਜਣਾ ਤਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ, ਸਾਰੀ ਡਾਕੂਮੈਂਟੇਸ਼ਨ ਆਪਣੀਆਂ। ਬਾਕੀ ਅਗਰ ਤੁਹਾਨੂੰ ਕੋਈ ਵੀ ਤੁਹਾਡਾ ਕੁਸ਼ਚਨ ਹੈ ਤੁਸੀਂ ਸਾਡੇ ਆਫਿਸ ਵੀ ਆ ਸਕਦੇ, ਅਗਰ ਤੁਸੀਂ ਆਫਿਸ ਨਹੀਂ ਆਉਣਾ ਚਾਹੁੰਦੇ ਤਾਂ ਤੁਸੀਂ ਵਟਸਐਪ ਦੇ ਉੱਤੇ ਜਾਂ ਈਮੇਲ ਦੇ ਉੱਤੇ ਵੀ ਸਾਨੂੰ ਡਾਕੂਮੈਂਟੇਸ਼ਨ ਭੇਜ ਸਕਦੇ ਹੋ। ਐਡਮਿਸ਼ਨ ਆਪਾਂ ਪਹਿਲਾਂ ਤੁਹਾਡੀ ਇਨਕਮ ਦੇਖਦੇ ਹਾਂ, ਫੈਮਿਲੀ ਸਾਈਜ਼ ਦੇਖਦੇ ਹਾਂ, ਉਸਦੇ ਅਕੋਰਡਿੰਗ ਹੀ ਆਪਾਂ ਤੁਹਾਨੂੰ ਗਾਈਡ ਕਰਦੇ ਹਾਂ ਕਿ ਤੁਹਾਡੇ ਲਈ ਐਲੀਜੀਬਲ ਹੈ ਜਾਂ ਨਹੀਂ, ਤੁਸੀਂ ਲਾਈਕ ਇਹਦੇ ਲਈ ਤੁਹਾਨੂੰ ਤੁਸੀਂ ਐਲੀਜੀਬਲ ਹੈਗੇ ਹੋ ਜਾਂ ਨਹੀਂ, ਉਸ ਤੋਂ ਬਾਅਦ ਹੀ ਆਪਾਂ ਤੁਹਾਡੇ ਤੋਂ ਡਾਕੂਮੈਂਟੇਸ਼ਨ ਮੰਗਵਾਉਂਦੇ ਹਾਂ। ਬਾਕੀ ਅਗਰ ਕਲਾਇੰਟ ਖੁਦ ਫਾਈਲ ਆਪਣੀ ਕ੍ਰੀਏਟ ਕਰਨਾ ਚਾਹੁੰਦਾ ਹੈ ਤਾਂ ਆਪਾਂ ਤੁਹਾਨੂੰ ਵੀਡੀਓ ਕਾਲ ਤੇ ਵੀ ਗਾਈਡ ਕਰ ਦਿੰਦੇ ਹਾਂ, ਤਾਂ ਤੁਸੀਂ ਆਪਣੀ ਪ੍ਰੋਫਾਈਲ ਖੁਦ ਵੀ ਕ੍ਰੀਏਟ ਕਰ ਸਕਦੇ ਹੋ।
0: ਸੋ ਨੰਬਰ ਵੀ ਸਾਂਝਾ ਕਰ ਦਿਓ।
1: ਨੰਬਰ ਸਾਡਾ ਹੈਗਾ ਜੀ 4372643175।
0: ਬਹੁਤ ਬਹੁਤ ਧੰਨਵਾਦ ਜੀ। 437-264-3175 437-264-3175 ਤੇ ਤੁਸੀਂ ਹੁਣੇ ਕਾਲ ਕਰ ਲਿਓ, ਤੁਹਾਨੂੰ ਅਸੈਸ ਕਰਕੇ ਦੱਸ ਦੇਣਗੇ। ਬਹੁਤੇ ਕੋਈ ਡਾਕੂਮੈਂਟ ਨਹੀਂ ਚਾਹੀਦੇ, ਕੋਈ ਕ੍ਰੈਡਿਟ ਸਕੋਰ ਨਹੀਂ ਚਾਹੀਦਾ, ਕੋਈ ਕ੍ਰੈਡਿਟ ਹਿਸਟਰੀ ਨਹੀਂ ਚਾਹੀਦੀ। ਤੁਸੀਂ ਜੇਕਰ PR ਇੱਥੇ ਆਏ ਹੋ, ਚਾਹੇ 2 ਮਹੀਨੇ ਪਹਿਲੇ ਆਏ ਹੋ, ਤੁਸੀਂ ਘਰੇ ਵੀ ਬੈਠੇ ਹੋ, ਤੁਸੀਂ ਪੈਨਸ਼ਨ ਵੀ ਲੈ ਰਹੇ ਹੋ, ਤਾਂ ਵੀ ਤੁਸੀਂ ਗ੍ਰਾਂਟ ਲੈ ਸਕਦੇ ਹੋ, ਤੇ ਇਹਨਾਂ ਦੀ ਫੀਸ ਵੀ ਕੋਈ ਨਹੀਂ। $200 ਤੁਹਾਡੇ ਪੈਸੇ ਆਉਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਦੇਣੀ ਆ। 437-264-3175 ਇਹਨਾਂ ਦਾ ਨੰਬਰ ਆ, 437-264-3175। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਵਾਲਿਆਂ ਨੇ ਬਾਈ ਜੀ ਵੱਡੀ ਸੇਲ ਆ ਜਿਹੜੀ ਫਾਦਰਸ ਡੇ ਤੇ ਲਾਈ ਹੋਈ ਆ। ਤੁਸੀਂ ਜ਼ਰੂਰ ਇੱਕ ਵਾਰ ਗ੍ਰੈਂਡ ਫਰਨੀਚਰ ਤੇ ਗੇੜਾ ਮਾਰਨਾ, ਫਾਦਰਸ ਡੇ ਤੇ ਸਪੈਸ਼ਲ ਸਪੈਸ਼ਲ ਸਪੈਸ਼ਲ ਤੁਹਾਨੂੰ ਡਿਸਕਾਊਂਟ ਮਿਲੂਗਾ ਉੱਥੋਂ। ਤੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਆ, ਟਰਮ ਪਲਾਨ ਜਿਹਨਾਂ ਨੇ ਕਰਵਾਉਣਾ ਖਾਸ ਤੌਰ ਤੇ, ਉਹਨਾਂ ਦੇ ਲਈ ਬਾਈ ਜੀ 1 ਜੁਲਾਈ ਤੱਕ ਕੁਝ ਇੱਕ ਰੇਟ ਘਟਾਏ ਨੇ ਕੰਪਨੀਆਂ ਨੇ,
2: ਹੈ ਨਾ।
0: ਸੋ ਉਹਦਾ ਤੁਸੀਂ ਲਾਹਾ ਲੈ ਸਕਦੇ ਹੋ, ਕਿਉਂਕਿ 10-15% ਤੱਕ ਤੁਹਾਨੂੰ ਜਿਹੜੇ ਹੈਗੇ ਜੀ ਉਹ ਡਿਸਕਾਊਂਟ ਆ ਜਿਹੜਾ ਉਹ ਮਿਲ ਸਕਦਾ। ਕਿਸ ਤਰੀਕੇ ਦਾ ਮਿਲ ਸਕਦਾ, ਤੁਸੀਂ ਪੂਰੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ, 416-317-33 ਤੇ ਗੱਲਬਾਤ ਕੀਤੀ ਜਾ ਸਕਦੀ ਆ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ 416-317-2733 ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ। ਇੱਥੇ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ
2: ਚੱਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।

ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 6 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਅਤੇ ਸਾਡਾ ਸਾਥ 3 ਘੰਟੇ ਦਾ ਬਣ ਚੁੱਕਿਆ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਜਿਹੇ ਵੈਦਰ ਨੂੰ। ਸਮਰ ਟਾਈਮ ਬਹੁਤ ਹੀ ਕਹਿ ਲਓ ਕਿ ਇੱਕ ਬੈਸਟ ਟਾਈਮ ਹੁੰਦਾ ਹੈ ਕਿ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਤੁਸੀਂ ਜ਼ਿਆਦਾ ਟਾਈਮ ਸਪੈਂਡ ਕਰ ਸਕਦੇ ਹੋ, ਗੈਟ ਟੂਗੈਦਰਸ ਕਰ ਸਕਦੇ ਹੋ ਅਤੇ ਉਮੀਦ ਹੈ ਕਿ ਸਾਰੇ ਹੁਣ ਵੀਕਐਂਡ ਦੀ ਤਿਆਰੀ ਦੇ ਵਿੱਚ ਹੋਣਗੇ ਅਤੇ ਇੱਦਾਂ ਦੇ ਗੈਟ ਟੂਗੈਦਰਸ ਗੈਦਰਿੰਗਸ

ਵੀਕਐਂਡਸ ਦੇ ਉੱਪਰ ਮੋਸਟਲੀ ਘਰਾਂ ਦੇ ਵਿੱਚ ਹੋਣਗੀਆਂ ਹੀ। 3:07 ਤੇ ਕੁਝ ਸੈਕਿੰਡ ਹੋ ਗਏ ਨੇ, ਮੇਰਾ ਤੇ ਤੁਹਾਡਾ ਸਾਥ ਰਹੇਗਾ ਪੂਰੇ 4:05 ਤੱਕ, ਤੇ ਉਸ ਤੋਂ ਬਾਅਦ ਫਿਰ ਸਿਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਲਗਵਾਉਣਗੇ, ਕੈਨੇਡੀਅਨ ਨਿਊਜ਼ ਤੁਹਾਡੇ ਲਈ ਲੈ ਕੇ ਆਉਣਗੇ, 2 ਘੰਟੇ ਦਾ ਪ੍ਰੋਗਰਾਮ ਹੋਏਗਾ ਉਸ ਤੋਂ ਬਾਅਦ। ਤੇ ਓਵਰਆਲ ਜੇ ਦੇਖਿਆ ਜਾਵੇ ਤਾਂ 3 ਘੰਟੇ ਦਾ ਤੁਹਾਡਾ ਤੇ ਸਾਡਾ ਸਾਥ ਐਵਰੀਡੇ ਹੁੰਦਾ ਆ, ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। 18 ਜੂਨ ਅੱਜ ਥਰਸਡੇ ਦਾ ਦਿਨ ਹੈ, ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ, ਤੇ ਬਹੁਤ ਹੀ ਮਿੱਠਾ ਸ਼ਬਦ ਭਾਈ ਸੁਰਿੰਦਰ ਸਿੰਘ ਜੀ ਤੇ ਭਾਈ ਨਛੱਤਰ ਸਿੰਘ ਜੀ ਦੀ ਵਾਸਤੇ ਆਪਾਂ ਸਰਵਨ ਕਰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਫਿਰ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਬੜਾ ਹੀ ਮਿੱਠਾ ਸ਼ਬਦ ਅਸੀਂ ਸਰਵਣ ਕੀਤਾ ਭਾਈ ਸੁਰਿੰਦਰ ਸਿੰਘ ਜੀ ਅਤੇ ਭਾਈ ਨਛੱਤਰ ਸਿੰਘ ਜੀ ਦੀ ਆਵਾਜ਼ ਦੇ ਵਿੱਚ, ਜੋ ਕਿ ਹਜ਼ੂਰੀ ਰਾਗੀ ਦਰਬਾਰ ਸਾਹਿਬ ਨੇ। ਅਤੇ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ, ਅਤੇ ਉਹਨਾਂ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ। ਅਤੇ ਨਾਲ ਹੀ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋਵੋਗੇ। ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਤੁਸੀਂ ਸਾਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ, ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। ਜੇ ਤੁਸੀਂ ਆਪਣਾ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਹੀ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨੰਬਰ ਨੂੰ ਡਾਇਲ ਕਰੋ, 416-477-2040, 416-477-2040। ਇਸ ਨੰਬਰ ਨੂੰ ਕਾਲ ਕਰਕੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ। ਸਿਰਫ ਸੁਣਨ ਦੇ ਲਈ ਹੁੰਦਾ ਇਹ ਨੰਬਰ। ਅਤੇ ਤੁਸੀਂ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ, www.desh-pardesh-tv.com ਜਾਂ ਫਿਰ www.desh-pardesh-radio.com। ਅਤੇ ਨਾਲ ਦੀ ਨਾਲ ਹੀ ਜਿਹਨਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨਾਲ ਜੁੜ ਸਕਦੇ ਹੋ, ਟਿਊਨ ਇਨ ਕਰਕੇ ਰੱਖ ਸਕਦੇ ਹੋ। ਪੂਰੇ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੁੰਦਾ ਐਵਰੀ ਡੇ, ਜਿਹਦੇ ਵਿੱਚ ਮੇਰਾ ਅਤੇ ਤੁਹਾਡਾ ਸਾਥ ਰਹੇਗਾ ਪੂਰੇ 4 ਵਜੇ ਤੱਕ। ਨੂੰ ਸਾਡੇ ਮਹਿਮਾਨ ਹੁੰਦੇ ਨੇ, ਇੰਸ਼ੋਰੈਂਸ ਦੇ ਵਿੱਚ ਬਹੁਤ ਹੀ ਜਾਣਿਆ ਮਾਣਿਆ ਨਾਮ ਹੈ ਉਮਰਪ੍ਰੀਤ ਚਾਵਲਾ ਜੀ ਦਾ, ਜਿਹੜੇ ਕਿ ਸਾਨੂੰ ਇੰਸ਼ੋਰੈਂਸ ਦੇ ਰਿਲੇਟਡ ਕਾਫੀ ਸਾਰੀ ਇਨਫੋਰਮੇਸ਼ਨ ਦਿੰਦੇ ਨੇ। ਜਿਹੜੇ ਵੀ ਸਾਡੇ ਲਿਸਨਰਸ ਨੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਕੋਈ ਵੀ ਲਾਈਫ ਇੰਸ਼ੋਰੈਂਸ ਪਾਲਿਸੀ ਨਹੀਂ ਕਰਵਾਈ, ਯਾਨੀ ਕਿ ਕੋਈ ਵੀ ਹੈਲਥ ਇੰਸ਼ੋਰੈਂਸ ਪਾਲਿਸੀ ਨਹੀਂ ਕਰਾਈ, ਚਾਹੇ ਉਹ ਲਾਈਫ ਹੋਵੇ, ਚਾਹੇ ਕ੍ਰਿਟੀਕਲ ਇਲਨੈਸ ਹੈ, ਚਾਹੇ ਡਿਸੇਬਿਲਿਟੀ ਇੰਸ਼ੋਰੈਂਸ, ਤੁਸੀਂ ਪ੍ਰੋਪਰਲੀ ਪਹਿਲਾਂ ਸਮਝੋ ਪਾਲਿਸੀਜ਼, ਫਿਰ ਤੁਸੀਂ ਆਪਣੇ ਲਈ ਕਰਵਾਓ। ਅਤੇ ਤੁਹਾਡੀ ਪੂਰੀ ਹੈਲਪ ਕਰਦੇ ਨੇ, ਜੋ ਜੋ ਪਾਲਿਸੀਜ਼ ਤੁਹਾਡੇ ਲਈ ਬੈਨੀਫਿਸ਼ੀਅਲ ਹੋਣਗੀਆਂ ਉਹ ਤੁਸੀਂ ਆਪਣੀ ਕਰਵਾ ਸਕਦੇ ਹੋ, ਕਿਉਂਕਿ ਕੈਨੇਡਾ ਵਰਗੀਆਂ ਕੰਟਰੀਜ਼ ਦੇ ਵਿੱਚ ਬਹੁਤ ਲਾਜ਼ਮੀ ਹੈ ਕਿ ਤੁਹਾਡੀ ਇੰਸ਼ੋਰੈਂਸ ਪਾਲਿਸੀ ਹੋਵੇ। ਜ਼ਰੂਰ ਤੁਸੀਂ ਕੰਟੈਕਟ ਕਰੋ ਉਮਰਪ੍ਰੀਤ ਚਾਵਲਾ ਜੀ ਦੇ ਨਾਲ, ਨੰਬਰ 6474461616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦਾ ਮੈਸੇਜ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਉਮਰਪ੍ਰੀਤ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਮਨਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਕਰੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਮੈਮ, ਸਭ ਤੋਂ ਪਹਿਲਾਂ ਸਾਨੂੰ ਇਦਾਂ ਦੱਸੋ, ਕਈ ਵਾਰ ਇਦਾਂ ਹੁੰਦਾ ਨਾ ਕਿ ਲੋਕੀ ਇੰਸ਼ੋਰੈਂਸ ਪਾਲਿਸੀ ਨਾ ਤੁਰਵਾਉਂਦੇ ਹੀ ਨਹੀਂ, ਸੋਚ ਲੈਂਦੇ ਕਿ ਅੱਜ ਨਹੀਂ ਕੱਲ ਕਰਾਵਾਂਗੇ, ਚਲੋ ਫੇਰ ਸਹੀ ਹੈ, ਕਿਹੜਾ ਸਾਨੂੰ ਲੋੜ ਹੈ, ਹੈ ਨਾ। ਜੇ ਇਦਾਂ ਦੇ ਕੋਈ ਡਾਊਟਸ ਹੁੰਦੇ ਨੇ ਮਨ 'ਚ, ਫਿਰ ਤੁਸੀਂ ਉਹਨਾਂ ਦੀ ਕੀ ਹੈਲਪ ਕਰਦੇ ਹੋ?
1: ਬਿਲਕੁਲ ਮਨਪ੍ਰੀਤ, ਤੁਸੀਂ ਨਾ ਇੱਕ ਬਹੁਤ ਹੀ ਵਧੀਆ ਗੱਲ ਕਹਿਤੀ ਵੀ ਅਸੀਂ ਇੰਸ਼ੋਰੈਂਸ ਨੂੰ ਨਾ ਡਿਲੇ ਕਰਦੇ ਰਹਿੰਦੇ ਹਾਂ। ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕੋਈ ਨੁਕਸਾਨ ਉਠਾ ਕੇ ਹੀ ਕਿਸੇ ਚੀਜ਼ ਦੀ ਇੰਪੋਰਟੈਂਸ ਨੂੰ ਸਮਝਣਾ। ਕਹਿੰਦੇ ਕਈ ਵਾਰ ਦੂਜੇ ਦੇ ਘਰ 'ਚ ਅੱਗ ਲੱਗੀ ਦੇਖ ਕੇ ਨਾ ਆਪਣੇ ਸਮੋਕ ਲਾਉਣ ਦੇ ਟੈਸਟ ਕਰਾ ਲੈਣੇ ਚਾਹੀਦੇ ਆ। ਦੋ ਰੀਜ਼ਨ ਹੁੰਦੇ ਇੰਸ਼ੋਰੈਂਸ ਨੂੰ ਡਿਲੇ ਕਰਨ ਦੇ। ਪਹਿਲਾਂ ਸਾਨੂੰ ਕੀ ਲੱਗਦਾ ਹੁੰਦਾ ਵੀ ਪਤਾ ਨੀ ਕਿੰਨਾ ਕੁ ਪ੍ਰੀਮੀਅਮ ਹੋਣਾ, ਬਹੁਤ ਐਕਸਪੈਂਸਿਵ ਹੈ। ਦੇਖੋ, ਇੰਸ਼ੋਰੈਂਸ ਦਾ ਪ੍ਰੀਮੀਅਮ ਡਿਪੈਂਡ ਕਰਦਾ ਤੁਸੀਂ ਕਿਵੇਂ ਦਾ ਪਲਾਨ ਲੈ ਰਹੇ ਹੋ। ਤੁਸੀਂ ਪਲਾਨ ਉਹ ਚਾਹੁੰਦੇ ਹੋ ਜੀ ਕਿ 2-4 ਗੁਣਾ ਹੋ ਕੇ ਸਾਨੂੰ ਵੀ ਪੈਸਾ ਮਿਲਿਆ, ਜੋ ਅਸੀਂ ਪੇ ਕੀਤਾ ਉਹਦਾ 4 ਗੁਣਾ ਹੋ ਕੇ ਤੇ 8-10 ਗੁਣਾ ਹੋ ਕੇ ਪੇ ਆਊਟ ਫੈਮਿਲੀ ਨੂੰ ਹੋਏ। ਹੁਣ ਅਫਕੋਰਸ ਉਹ ਇਨਵੈਸਟਮੈਂਟ ਦੇ ਪਲਾਨ ਆ, ਉਹਦਾ ਪ੍ਰੀਮੀਅਮ ਜ਼ਿਆਦਾ ਹੀ ਹੋਣਾ। ਪਰ ਜੇ ਆਪਾਂ ਇੰਸ਼ੋਰੈਂਸ ਨੂੰ ਐਜ਼ ਅ ਰਿਸਕ ਮੈਨੇਜਮੈਂਟ ਕਰੀਏ, ਸਿੰਪਲ ਇੱਕ ਬੈਕਅਪ ਪਲਾਨ ਲਈਏ, ਤਾਂ ਕੋਈ ਇੰਸ਼ੋਰੈਂਸ ਦਾ ਪ੍ਰੀਮੀਅਮ ਜ਼ਿਆਦਾ ਨਹੀਂ ਹੁੰਦਾ। ਮੈਂ ਅੱਗੇ ਵੀ ਕਹਿੰਦੀ ਹੁੰਦੀ ਆ ਵੀ 30 ਸਾਲ ਤੁਹਾਡੀ ਉਮਰ ਹੈ, ਹਾਫ ਮਿਲੀਅਨ ਦੀ ਆਪਾਂ 10 ਸਾਲ ਦੇ ਟਰਮ ਵੀ ਲਈਏ ਤੇ $30 ਮੰਥਲੀ ਪ੍ਰੀਮੀਅਮ ਹੁੰਦਾ ਉਹਦਾ। ਦੂਜਾ, ਤੁਹਾਨੂੰ ਕਈ ਵਾਰ ਅਸੀਂ ਇੰਸ਼ੋਰੈਂਸ ਨੂੰ ਇਹ ਸੋਚ ਕੇ ਡਿਲੇ ਕਰਦੇ ਹਾਂ ਵੀ ਚਲੋ ਫੈਮਿਲੀ ਨੂੰ ਹੀ ਪੇ ਹੋਣਾ, ਮਤਲਬ ਕਈ ਵਾਰ ਅਸੀਂ ਉਹਨਾਂ ਚੀਜ਼ਾਂ ਨੂੰ ਸੋਚਦੇ ਨਹੀਂ। ਦੇਖੋ, ਇੰਸ਼ੋਰੈਂਸ ਦਾ ਪੇ ਆਊਟ ਜੇ ਆਪਾਂ ਲਾਈਫ ਇੰਸ਼ੋਰੈਂਸ ਦੇਖੀਏ ਤਾਂ ਉਹਦਾ ਪੇ ਆਊਟ ਚਲੋ ਫੈਮਿਲੀ ਦਾ, ਬਟ ਅੱਜ ਵੀ ਲਾਈਫ ਇੰਸ਼ੋਰੈਂਸ ਦੇ ਉਹ ਪਲਾਨ ਹੈਗੇ ਜਿਹਦੇ 'ਚ ਕੈਸ਼ ਵੈਲਿਊ ਨੂੰ ਤੁਹਾਨੂੰ ਪੇ ਕਰੇਗੀ, ਕੈਸ਼ ਵੈਲਿਊ ਤੁਹਾਡੇ ਲਈ ਹੈ ਤੇ ਫਾਈਨਲ ਪੇ ਆਊਟ ਫੈਮਿਲੀ ਦਾ। ਹੁਣ ਆਪਾਂ ਇਹ ਸੋਚੀਏ ਵੀ ਆਪਾਂ ਫੈਮਿਲੀ ਲਈ ਕੁਝ ਕਰਨਾ ਹੀ ਨਹੀਂ, ਤਾਂ ਫਿਰ ਉਹ ਤਾਂ ਇਮੋਸ਼ਨ ਜੇ ਨਹੀਂ ਆ ਤਾਂ ਆਪਾਂ ਉਹਦੇ ਲਈ ਕੁਝ ਕਰ ਵੀ ਨਹੀਂ ਸਕਦੇ। ਲੇਕਿਨ ਮੈਨੂੰ ਨਹੀਂ ਲੱਗਦਾ, ਵੀ ਆਲ ਆਰ ਹਿਊਮਨ, ਇਮੋਸ਼ਨ ਸਾਡੇ ਸਾਰਿਆਂ 'ਚ ਆ, ਆਪਾਂ ਕਿਸੇ ਨਾ ਕਿਸੇ ਦੀ ਕੇਅਰ ਤਾਂ ਕਰਦੇ ਹੀ ਆ। ਹੋ ਸਕਦਾ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡਾ ਸਪਾਊਸ ਹੋਏ, ਬੱਚੇ ਹੋਏ, ਬੱਚੇ ਹੋਣ, ਤੁਹਾਡੇ ਪੇਰੈਂਟਸ ਹੋ ਸਕਦੇ ਆ, ਤੁਹਾਡੀ ਕੋਈ ਗਰਲਫ੍ਰੈਂਡ ਹੋ ਸਕਦੀ ਹੈ। ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਇੰਸ਼ੋਰੈਂਸ ਆਪਾਂ ਤਾਂ ਹੀ ਲੈਣੀ ਹੈ ਜੇ ਆਪਣਾ ਕੋਈ ਉਹਦੇ ਨਾਲ ਰਿਲੇਸ਼ਨਸ਼ਿਪ ਹੈ। ਕਈ ਵਾਰ ਕੋਈ ਫੈਮਿਲੀ ਰਿਲੇਸ਼ਨਸ਼ਿਪ ਨਹੀਂ ਵੀ ਹੁੰਦਾ, ਆਪਾਂ ਕਿਸੇ ਦੀ ਕੇਅਰ ਕਰਦੇ ਹੁੰਦੇ ਆ ਤਾਂ ਆਪਾਂ ਉਹਨੂੰ ਵੀ ਚਾਹੁੰਦੇ ਹੁੰਦੇ ਆ ਵੀ ਕੱਲ ਨੂੰ ਅਸੀਂ ਨਹੀਂ ਆ ਤਾਂ ਉਹਦਾ ਟੇਕ ਕੇਅਰ ਹੋ ਜਾਏ। ਤੇ ਦੂਜਾ, ਜੇ ਆਪਾਂ ਲਿਵਿੰਗ ਬੈਨੀਫਿਟ ਦੀ ਗੱਲ ਕਰੀਏ, ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ, ਉਹ ਸਾਡੇ ਲਈ ਆ, ਉਹਦਾ ਪੇ ਆਊਟ ਸਾਨੂੰ ਆਪ ਨੂੰ ਹੋਣਾ। ਬਟ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੁੰਦਾ ਵੀ ਕ੍ਰਿਟੀਕਲ ਇਲਨੈਸ ਮੈਨੂੰ ਹੋ ਨਹੀਂ ਸਕਦੀ ਕਿਉਂਕਿ ਮੈਂ ਹੈਲਦੀ ਹਾਂ। ਸਿੱਖ ਕਿਡਸ ਜਾ ਕੇ ਦੇਖੋ, ਬੱਚਿਆਂ ਭਰੇ ਪਏ ਆ ਜਿਨ੍ਹਾਂ ਨੂੰ ਕ੍ਰਿਟੀਕਲ ਇਲਨੈਸ ਹੈ, ਰੱਬ ਨਾ ਕਰੇ ਕਿਸੇ ਨਾਲ ਹੋਏ, ਲੇਕਿਨ 25-30 ਸਾਲ ਦੀ ਉਮਰ ਦੇ ਵਿੱਚ ਵੀ ਹਾਰਟ ਅਟੈਕ ਹੁੰਦੇ ਆ। ਮੈਂ ਹੁਣ ਇੱਕ ਨਿਊਜ਼ ਸੁਣੀ ਸੀ 25 ਸਾਲ ਦੀ ਉਹਨਾਂ ਨੂੰ ਕਾਰਡੀਅਕ ਅਰੈਸਟ ਹੋ ਗਿਆ। ਡਿਸੇਬਿਲਿਟੀ ਦਾ ਚਲੋ ਸੱਟ ਲੱਗਣ ਦਾ ਤਾਂ ਕੁਛ ਨੀ ਪਤਾ, ਹਰ ਇੱਕ ਦੇ ਬਜਟ ਜਾਣ ਵਾਲੇ ਪਲਾਨ ਹੁੰਦੇ ਆ। ਜੋ ਤੁਹਾਡੀ ਇਨਕਮ ਹੈ, ਜੋ ਤੁਹਾਡੇ ਲਈ ਬੈਨੀਫਿਸ਼ੀਅਲ ਹੋਊਗਾ, ਤੁਹਾਡੀ ਫੈਮਿਲੀ ਸਿਚੁਏਸ਼ਨ ਦੇ ਹਿਸਾਬ ਨਾਲ ਆਪਾਂ ਉਵੇਂ ਦਾ ਪਲਾਨ ਡਿਜ਼ਾਈਨ ਕਰ ਸਕਦੇ ਹਾਂ। ਸੋ ਨੰਬਰ ਹੈ ਜੀ ਮੇਰਾ 6474416 1616, 6474416 1616।
0: ਜੀ ਬਹੁਤ ਬਹੁਤ ਸ਼ੁਕਰੀਆ, ਤੇ ਕੁਛ ਸਮੇਂ ਤੱਕ ਆਪਾਂ ਫਿਰ ਤੋਂ ਗੱਲਬਾਤ ਕਰਾਂਗੇ। ਜ਼ਰੂਰ ਤੁਸੀਂ ਵੀ ਕੰਟੈਕਟ ਕਰ ਲਓ ਉਮਰਪ੍ਰੀਤ ਚਾਵਲਾ ਜੀ ਦੇ ਨਾਲ, ਨੰਬਰ 6474416 1616 ਦੇ ਉੱਪਰ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਅਤੇ ਤੁਹਾਡੀ ਹੈਲਥ ਪੋਲਿਸੀਜ਼, ਇੰਸ਼ੋਰੈਂਸ ਪੋਲਿਸੀਜ਼ ਤੁਹਾਡੀਆਂ ਤੁਹਾਡੀ ਰਿਕੁਆਇਰਮੈਂਟਸ ਦੇ ਅਕੋਰਡਿੰਗਲੀ ਕਰ ਦੇਣਗੇ। 3567 ਜੀ, ਸਤਿ ਸ਼੍ਰੀ ਅਕਾਲ।
2: ਹਾਂ ਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਪਹਿਲੀ ਤਾਂ ਮੈਂ ਤੁਹਾਨੂੰ ਉਲੰਬਾ ਦੇਣ ਲੱਗਿਆ, ਮਾਰਨਿੰਗ ਦਾ ਟਾਈਮ ਕਾਹਦੇ ਬਦਲਦਾ ਦੱਸਣ ਦਾ, ਅਸੀਂ ਸਵੇਰੇ ਸਵੇਰੇ ਗੱਲਾਂ ਖਬਰਾਂ ਸੁਣਨੀਆਂ ਹੁੰਦੀਆਂ ਨੇ 6 6:30 7 ਵਜੇ।
0: ਦੇਖੋ ਇਹ ਮੇਰੇ ਹੱਥ ਚ ਹੈ ਨਹੀਂ ਗਾ, ਇਹ ਤਾਂ ਤੁਹਾਨੂੰ ਸਿੱਧੂ ਸਰ ਬੈਟਰ ਆਂਸਰ ਦੇ ਸਕਦੇ ਨੇ ਇਹਦਾ।
2: ਅਸੀਂ ਤਾਂ ਤੁਹਾਨੂੰ ਉਲੰਬਾ ਦੇਣਾ, ਸਿੱਧੂ ਨਾਲ ਤਾਂ ਲੜਾਈ ਬਾਅਦ ਲੜਨਾ ਹੈ, ਪਰ ਪਤਾ ਲੜ ਲਈਏ
0: ਨਹੀਂ ਨਹੀਂ,
2: ਮਾਹੌਲ ਹੀ ਖਰਾਬ ਹੋ ਗਿਆ, ਤੁਸੀਂ ਆਪਣਾ ਟਾਈਮ ਬਦਲ ਗਏ।
0: ਨਹੀਂ ਬਦਲਿਆ ਨਹੀਂ, ਚਲੋ ਕੋਈ ਗੱਲ ਨਹੀਂ, ਇਹ ਹੁਣ ਇਹ ਲੰਬੀ ਗੱਲ ਚੱਲੀ ਜਾਣੀ ਹੈ। ਬਟ ਦੇਖੋ ਜਿੱਦਾਂ ਜਿੱਦਾਂ ਹਨਾ ਪ੍ਰੋਗਰਾਮਸ ਆਉਂਦੇ ਨੇ, ਤੁਸੀਂ ਸਾਰੇ ਪ੍ਰੋਗਰਾਮ ਸੁਣਦੇ ਹੋ, ਬਟ ਥੈਂਕ ਯੂ ਹਨਾ ਤੁਸੀਂ ਇੰਨਾ ਪਹਿਲਾਂ ਪ੍ਰੋਗਰਾਮ, ਚਲੋ ਹੁਣ ਵੀ ਵਧੀਆ ਕਰਦੇ ਨੇ ਜਿਹੜੇ ਕਰਦੇ ਨੇ ਪ੍ਰੋਗਰਾਮਸ,
2: ਕਰਦੇ ਵਧੀਆ ਨੇ, ਪਰ ਉਹ ਗੱਲ ਨਾ ਬਣਦੀ ਜਿਹੜੀ ਅਸੀਂ ਚਾਹੁੰਦੇ ਆ, ਜਿਹੜੇ ਅੱਗੇ ਪਹਿਲਾਂ ਬਣ ਜੇ ਤਾਂ ਬਣ ਜੇ। ਚਲੋ ਓਕੇ ਬਾਏ।
0: ਚਲੋ ਕੋਈ ਗੱਲ ਨਹੀਂ, ਚਲੋ ਠੀਕ ਹੈ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਬਟ ਦੇਖੋ ਪ੍ਰੋਗਰਾਮ ਹੁਣ ਤੁਸੀਂ ਸਾਰੇ ਪ੍ਰੋਗਰਾਮ, ਸਾਰੇ ਜਿੰਨੇ ਵੀ ਹੋਸਟ ਆਉਂਦੇ ਨੇ ਸਾਰੇ ਬੜੀ ਮਿਹਨਤ ਕਰਦੇ ਆ, ਤੇ ਸਾਰਿਆਂ ਨੂੰ ਹੀ ਐਪਰੀਸ਼ੀਏਟ ਕਰਨਾ ਬਣਦਾ। ਬਟ ਹਾਂਜੀ ਇੱਦਾਂ ਹੁੰਦਾ ਆ ਕਿ ਕਈ ਵਾਰ ਆਪਣੀਆਂ ਲਾਈਕਿੰਗਸ, ਆਪਣੇ ਟੇਸਟ ਥੋੜੇ ਡਿਫਰੈਂਟ ਹੁੰਦੇ ਨੇ, ਤੇ ਪ੍ਰੋਗਰਾਮ ਕਾਫੀ ਸਾਲਾਂ ਤੋਂ ਚੱਲਦਾ ਸੀਗਾ, ਬਟ ਯੂ ਨੈਵਰ ਨੋ ਹੈ ਨਾ, ਕੱਲ ਨੂੰ ਕੋਈ ਹੋਰ ਚੇਂਜਿਸ ਆ ਸਕਦੀਆਂ ਨੇਗੀਆਂ। ਬਟ ਚਲੋ ਥੈਂਕ ਯੂ ਤੁਸੀਂ ਕਾਲ ਕੀਤੀ। ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ, ਇੱਥੇ ਤੁਸੀਂ ਆਪਣੀ ਕਾਲਸ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਇਸੇ ਨੰਬਰ ਦੇ ਉੱਪਰ। ਅਤੇ ਨਾਲ ਦੀ ਨਾਲ ਹੀ ਮੈਂ ਦੱਸਦਾ ਤੁਹਾਨੂੰ, ਆਲ ਲਿੰਕ ਟਰੈਵਲ ਮਿਸ ਸਾਗਾ ਵਾਲਿਆਂ ਨੇ ਬਹੁਤ ਹੀ ਵਧੀਆ ਤੁਹਾਡੇ ਲਈ ਏਅਰ ਟਿਕਟਸ ਲਗਾਈਆਂ ਨੇ, ਅਤੇ ਜੇਕਰ ਤੁਸੀਂ ਸਪੈਸ਼ਲ ਫੇਅਰ ਦੇਖ ਰਹੇ ਹੋ ਅੰਮ੍ਰਿਤਸਰ ਤੱਕ ਜਾਣ ਦਾ, ਜਾਂ ਵਾਪਸੀ ਵੀ ਕਰਨੀ ਹੋਵੇ ਟੋਰੋਂਟੋ ਤੋਂ ਅੰਮ੍ਰਿਤਸਰ ਜਾਣਾ ਹੋਵੇ ਤੁਸੀਂ ਅਕਟੂਬਰ ਜਾਂ ਨਵੰਬਰ ਦੇ ਵਿੱਚ, ਅਤੇ ਵਾਪਸੀ ਕਰਨਾ ਚਾਹੁੰਦੇ ਹੋ ਜਨਵਰੀ ਜਾਂ ਫਿਰ ਫੈਬਰੀ ਦੇ ਵਿੱਚ ਅੰਮ੍ਰਿਤਸਰ ਤੋਂ ਹੀ, ਤਾਂ ਤੁਸੀਂ $1,850 ਦੀਆਂ ਟਿਕਟਸ ਲੈ ਸਕਦੇ ਹੋ, ਇੰਕਲੂਡਿੰਗ ਟੈਕਸਿਸ, ਬੋਥ ਵੇਜ਼ ਤੁਹਾਨੂੰ ਟੈਕਸ ਇੰਕਲੂਡਿਡ ਮਿਲਣਗੇ ਇਸੇ ਟਿਕਟ ਦੇ ਵਿੱਚ। $1,850 ਦੀਆਂ ਟਿਕਟਸ ਨੇ ਟੋਰੋਂਟੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਵਾਪਸੀ ਟੋਰੋਂਟੋ ਦੀ, ਅਕਟੂਬਰ ਜਾਂ ਨਵੰਬਰ ਦੇ ਵਿੱਚ ਜਾ ਕੇ ਜਨਵਰੀ ਜਾਂ ਫਿਰ ਫੈਬਰੀ ਦੇ ਵਿੱਚ ਤੁਸੀਂ ਵਾਪਸੀ ਕਰ ਸਕਦੇ ਹੋ $1,850 ਦੇ ਵਿੱਚ। ਜੇਕਰ ਤੁਸੀਂ ਦਿੱਲੀ ਤੱਕ ਦੀ ਟਿਕਟ ਦੇਖ ਰਹੇ ਹੋ ਅਤੇ ਸੈਪਟੈਂਬਰ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ, 2 ਚੈੱਕ ਇਨ ਬੈਗਸ ਤੁਸੀਂ ਲੈ ਕੇ ਜਾ ਸਕਦੇ ਹੋ ਆਪਣੇ ਨਾਲ, ਅਤੇ $1,750 ਦੀਆਂ ਟਿਕਟਸ ਹੋਣਗੀਆਂ 2 ਬੈਗਸ ਦੇ ਨਾਲ, $1,750 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, ਸੈਪਟੈਂਬਰ 'ਚ ਜਾ ਕੇ ਅਕਟੂਬਰ 'ਚ ਵਾਪਸੀ $1,750। ਇਸ ਤੋਂ ਇਲਾਵਾ ਜੇਕਰ ਤੁਸੀਂ ਅਗਲੇ ਮਹੀਨੇ ਜਾਣਾ ਆ, ਜੁਲਾਈ ਦੇ ਵਿੱਚ ਜਾ ਕੇ ਸੈਪਟੈਂਬਰ ਦੇ ਵਿੱਚ ਵਾਪਸੀ ਕਰਨਾ ਚਾਹੁੰਦੇ ਹੋ 2 ਚੈੱਕ ਇਨ ਬੈਗਸ ਦੇ ਨਾਲ, $1,890 ਦੀਆਂ ਟਿਕਟਸ ਹੋਣਗੀਆਂ, $1,890 ਦੇ ਵਿੱਚ ਤੁਸੀਂ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, ਜੁਲਾਈ 'ਚ ਜਾ ਕੇ ਸੈਪਟੈਂਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ $1,890। ਇਹਨਾਂ ਟਿਕਟਸ ਦੀ ਪੂਰੀ ਇਨਫੋਰਮੇਸ਼ਨ ਲਓ ਅਤੇ ਟਿਕਟਸ ਨੂੰ ਬੁੱਕ ਕਰਵਾਓ ਆਲ ਲਿੰਕ ਟਰੈਵਲ ਮਿਸ ਸਾਗਾ ਅਤੇ ਰੀਤੂ ਧਾਲੀਵਾਲ ਜੀ ਦੇ ਨਾਲ ਗੱਲਬਾਤ ਕਰ ਲਓ। ਨੰਬਰ ਹੈ 905-565-8704, 905-565-8704, ਆਲ ਲਿੰਕ ਟਰੈਵਲ ਮਿਸ ਸਾਗਾ ਦਾ ਨੰਬਰ ਹੈ। ਚਲੋ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਦੇ ਵਿੱਚ ਹਮੇਸ਼ਾ ਸ਼ਬਦ ਸੁਣਦੇ ਹਾਂ, ਅਤੇ ਉਸ ਤੋਂ ਬਾਅਦ ਹੁਣ ਇੱਕ ਜੋਰਡਨ ਸੰਧੂ ਅਤੇ ਨਾਲ ਪਰੀ ਪੰਧੇਰ ਜੀ ਦਾ ਗਾਣਾ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਪੂਰੇ 6 ਵਜੇ ਤੱਕ ਹੈ, ਜਿਹਦੇ 'ਚੋਂ ਮੇਰਾ ਅਤੇ ਤੁਹਾਡਾ ਸਾਥ ਹੋਏਗਾ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ANG ਆਟੋਮੋਟਿਵ ਰਿਪੇਅਰ ਦੇ ਨਾਲ ਗੱਲਬਾਤ ਕਰੋ, ਜਿਹੜੇ ਕਿ ਤੁਹਾਡੀ ਕਾਰਜ਼ ਨੂੰ ਰਿਪੇਅਰ ਕਰਦੇ ਨੇ। ਹਰ ਤਰ੍ਹਾਂ ਦਾ ਰਿਪੇਅਰ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਨਵੇਂ ਤੁਹਾਨੂੰ ਸਮਰ ਟਾਇਰਸ ਪ੍ਰੋਵਾਈਡ ਕਰਨਗੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦੇਣਗੇ, ਵੀਲ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਵਾਓ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਵਾਉਣਾ ਹੋਵੇ, ਜਾਂ ਤੁਸੀਂ ਰਸਟ ਪ੍ਰੂਫਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਇੰਗਲਿਸ਼, ਪੰਜਾਬੀ, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ। ਅਤੇ ਪਹੁੰਚਣਾ ਤੁਸੀਂ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ANG ਆਟੋਮੋਟਿਵ ਰਿਪੇਅਰ, ਨੰਬਰ 905-857-7596, 905-857-7596 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ANG ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਅਗਲੇ ਕਾਲਰ 2865, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਬਹੁਤ ਵਧੀਆ ਗੀਤ ਲਾਇਆ ਤੁਸੀਂ।
0: ਹਾਂਜੀ, ਥੈਂਕ ਯੂ।
1: ਬਾਕੀ ਸਮਾਜ ਮੀਂਹ ਬਹੁਤ ਪਿਆਰੀ ਰਾਤ ਦੇ ਪਈ ਜਾਂਦਾ ਸੀਗਾ।
0: ਹਾਂਜੀ, ਕਾਫੀ ਹੁਣ ਅੱਜ ਮੇਰੇ ਖਿਆਲ ਚ 2-3 ਦਿਨ ਹਜੇ ਰਹਿਣਾ ਹੀ ਆ ਮੀਂਹ ਤਾਂ, ਹੈਨਾ? ਬਿਲਕੁਲ ਸਹੀ ਗੱਲ ਹੈ, ਕੱਲ ਵੀ ਬਾਰਿਸ਼ ਹੋਈ, ਅੱਜ ਫੇਰ, ਹੈ ਨਾ, ਪਤਾ ਹੀ ਨੀ ਲੱਗਦਾ ਮੌਸਮ ਦਾ। ਚਲੋ ਇਹ ਵੀ ਠੀਕ ਹੈ, ਰਾਤ ਰਾਤ ਨੂੰ ਪੈ ਜਾਂਦਾ, ਸਵੇਰ ਨੂੰ ਹਟ ਜਾਂਦਾ।
1: ਇੰਡੀਆ ਸੀ ਨਹਾਉਂਦੇ ਰਹਿਣਾ, ਪਨਾਲੇ ਚੱਲਦੇ ਤਾਂ ਕੋਠੇ ਦੇ
0: ਹਾਂਜੀ ਹਾਂਜੀ ਪਾਣੀ ਸਾਫ ਹੈਗਾ ਨਹੀਂ ਹੈਗਾ, ਬਟ ਸਾਰੇ ਨਹਾਰੇ ਹੁੰਦੇ ਸੀ ਮੀਂਹ ਚ ਨਾ।
1: ਪਾਣੀ ਤਾਂ ਪਤਾ ਹੀ ਹੈ ਜਿਹੜਾ ਸਾਫ ਸੀ ਕੋਠਿਆਂ, ਹਨਾ ਜੀ, ਤੇ ਪਾਣੀ ਦਾ ਬੜਾ ਨਜ਼ਾਰਾ ਆਉਂਦਾ ਸੀ, ਹਨਾ ਜੀ। ਤੇ ਚਲੋ ਸਤਿ ਸ਼੍ਰੀ ਅਕਾਲ ਜੀ,
0: ਥੈਂਕ ਯੂ, ਬਹੁਤ ਸ਼ੁਕਰੀਆ, ਤੁਸੀਂ ਆਪਣੀ ਯਾਦ ਸਾਂਝੀ ਕਰ ਲਈ ਮੇਰੇ ਨਾਲ, ਤੇ ਬੜਾ ਸ਼ੁਕਰੀਆ। ਬਿਲਕੁਲ ਸਹੀ ਗੱਲ ਹੈ, ਮੀਂਹ ਦੇ ਵਿੱਚ, ਹੈ ਨਾ, ਛੋਟੇ ਛੋਟੇ ਹੁੰਦੇ ਬੜੇ ਨਹਾਉਂਦੇ ਫਿਰਦੇ ਹੁੰਦੇ ਸੀ, ਬੜਾ ਮਜ਼ਾ ਆਉਂਦਾ ਹੁੰਦਾ ਸੀਗਾ। ਬਟ ਐਨੀਵੇਜ਼, ਤੁਸੀਂ ਜ਼ਰੂਰ ਹਰ ਮੌਸਮ ਨੂੰ ਇੰਜੋਏ ਕਰੋ, ਕਿਉਂਕਿ ਹਰ ਵੈਦਰ ਹੀ, ਕਿਉਂਕਿ ਆਪਣੇ ਨਾਲ ਇੱਕ ਵਧੀਆ ਜੀ ਕੋਈ ਮੈਮਰੀ ਸਾਨੂੰ ਦੇ ਜਾਂਦਾ ਹੈ, ਕੋਈ ਯਾਦ ਸਾਡੀ ਜੁੜ ਜਾਂਦੀ ਹੈ। ਐਨੀਵੇਜ਼, ਗੱਲਬਾਤ ਸਾਡੀ ਚੱਲੂਗੀ ਹੋਰ ਵੀ, ਬਟ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਨਾਗਪਾਲ ਜੀ ਲਾਈਨ 'ਤੇ ਜੁੜ ਚੁੱਕੇ ਨੇ। ਅਤੇ ਜੇ ਤੁਸੀਂ ਵੀ ਹਜੇ ਵੀ ਆਪਣੇ ਸੋਚ ਹੀ ਰਹੇ ਹੋ ਕਿ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਕਿਵੇਂ ਐਨਰੋਲ ਕੀਤਾ ਜਾਵੇ, ਤਾਂ ਤੁਸੀਂ ਜ਼ਰੂਰ ਗੱਲਬਾਤ ਕਰ ਲਓ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਸਾਰਾਂਸ਼ ਨਾਗਪਾਲ ਜੀ ਤੁਹਾਡੀ ਪੂਰੀ ਹੈਲਪ ਕਰਨਗੇ, ਅਤੇ ਤੁਹਾਨੂੰ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਵੀ ਕਰਨਗੇ, ਤੁਹਾਨੂੰ ਜੋ ਗਵਰਨਮੈਂਟ ਤੋਂ ਫੰਡਿੰਗ ਮਿਲਦੀ ਹੈ ਉਹਦੇ ਵਿੱਚ ਵੀ ਤੁਹਾਡੀ ਪੂਰੀ ਹੈਲਪ ਕਰਨਗੇ। ਅਤੇ ਫੀਸ ਬਹੁਤ ਹੀ ਮਾਮੂਲੀ ਜਿਹੀ ਫੀਸ ਹੈ ਇਹਨਾਂ ਦੀ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ। ਸਰਾਂਸ਼, ਸਵਾਗਤ, ਸਤਿ ਸ਼੍ਰੀ ਅਕਾਲ ਜੀ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਦੈਨ ਲਾਈਕ ਅਬ ਲਾਈਕ ਹਮ ਸਿਰਫ ਫੰਡਿੰਗ ਮੇਂ ਡੀਲ ਕਰਤੇ, ਜੋ ਐਜੂਕੇਸ਼ਨ ਫੰਡਿੰਗ ਹੈ, ਦੈਟਸ ਇਟ। ਹਮ ਔਰ ਕੋਈ ਕਾਮ ਕਰਤੇ ਨਹੀਂ, ਕਿਉਂਕਿ ਇਨ ਸਭ ਮੇਂ ਕੁਛ ਕੈਚ ਹੋਤਾ ਹੀ ਹੈ। ਤੋ ਲਾਈਕ ਆਪ ਯੂਨੀ ਗਲੋਬਲ ਐਡਵਾਈਜ਼ਰੀ 7 ਈਅਰਸ ਇਨ ਬਿਜ਼ਨਸ ਮੇਂ ਹੈ, ਇਤਨੇ ਸਾਰੇ ਲੋਕੋਂ ਕੋ ਆਲਰੇਡੀ ਅਸਿਸਟ ਕਰ ਚੁੱਕੇ ਹੈ। ਹਮ ਉਨ ਐਜੂਕੇਸ਼ਨ ਪ੍ਰੋਗਰਾਮਸ ਮੇਂ ਡੀਲ ਕਰ ਸਕਤੇ ਹੈ, ਜਹਾਂ ਪੇ ਆਪਕੋ ਆਪਣੀ ਪਾਕਿਟ ਸੇ ਫੀਸ ਦੇਣੀ ਪੜੇ ਕਾਲਜ ਕੋ, ਬਟ ਨਹੀਂ, ਹਮ ਡੀਲ ਉਨ ਕੋਰਸਿਸ ਮੇਂ ਕਰਤੇ ਹੈ, ਜਹਾਂ ਪੇ ਗਵਰਨਮੈਂਟ ਆਪਕੀ ਫੀਸ ਪੇ ਕਰਤੀ ਕਾਲਜ ਕੋ, ਸਾਥ ਹੀ ਸਾਥ ਆਪਕੋ ਆਪਕੇ ਅਕਾਊਂਟ ਮੇਂ 30-100,000 ਕੀ ਫੰਡਿੰਗ ਦੇਤੀ ਹੈ, ਟੂ ਕਵਰ ਯੋਰ ਲਿਵਿੰਗ ਐਕਸਪੈਂਸਿਸ, ਖਰਚਾ ਚਲਾ ਪਾਏ ਯਹਾਂ ਪੜ੍ਹਤੇ ਹੋਏ, ਆਪਣੇ ਬੱਚੋਂ ਕੋ ਖਾਣਾ ਦੇ ਪਾਏ। ਤੋ ਇਸ ਲਈ ਔਰ ਇਸਕਾ ਲਾਈਕ ਜੋ ਹਾਫ ਪੋਰਸ਼ਨ ਹੈ ਇਸ ਫੰਡਿੰਗ ਕਾ, 30-100,000 ਕਾ, ਵੋ ਗ੍ਰਾਂਟ ਹੋਤਾ ਜੋ ਵਾਪਿਸ ਹੀ ਨਹੀਂ ਕਰਨਾ ਹੋਤਾ ਆਪਣੇ, ਡਿਪੈਂਡਿੰਗ ਔਨ ਫੈਮਿਲੀ ਸਾਈਜ਼। ਅਗਰ ਆਪ ਮੈਰਿਡ ਹੈ, ਮੈਰਿਡ ਵਿਦ ਕਿਡਸ ਆਪਕੋ ਅੱਛਾ ਬੈਨੀਫਿਟ ਹੈ, ਔਰ ਲਾਈਕ ਸਿੰਗਲ ਬੰਦੇ ਕੋ ਬੈਨੀਫਿਟ ਨਹੀਂ ਹੈ, ਫੰਡਿੰਗ ਨਹੀਂ ਆਤੀ, ਗ੍ਰਾਂਟ ਨਹੀਂ ਆਤੀ, ਸਿਰਫ ਲੋਨ ਆਤਾ ਹੈ, ਔਰ ਲਾਈਕ ਆਪ ਤਭੀ ਐਲੀਜੀਬਲ ਅਗਰ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪ ਟਾਈਗਰਾ ਰਹਿਤੇ ਹੈ, GT ਰਹਿਤੇ ਹੈ, ਆਪ ਐਲੀਜੀਬਲ ਹੈ। ਮੇਨ ਥਿੰਗ, ਅਗਰ ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਕਮ ਹੈ, ਲਾਈਕ ਲੈਸ ਦੈਨ $70,000 ਹੈ ਫੈਮਿਲੀ ਇਨਕਮ, ਤੋ ਹੀ ਆਪਕੋ ਇਸਕਾ ਐਡਵਾਂਟੇਜ ਹੈ, ਸਿਰਫ ਤੋ ਹੀ ਆਪ ਹਮੇਂ ਕਾਲ ਕਰੇ, ਔਰ ਲਾਈਕ ਇਸਮੇ ਕੁਛ ਕੈਚ ਨਹੀਂ ਹੈ। ਐਂਡ ਟੂ ਐਂਡ ਫੈਮਿਲੀ ਆਫ 4 ਕੋ ਅਪ ਟੂ 80,000 ਕੀ ਫੰਡਿੰਗ ਮਿਲਤੀ ਹੈ, ਜਿਸਮੇ ਸੇ 40,000 ਗ੍ਰਾਂਟ, 40,000 ਆਪਸ਼ਨਲ ਲੋਨ ਐਟ 0%। ਲੇਕਿਨ ਰੂਲਸ ਚੇਂਜ ਹੋ ਰਹੇ, ਗਵਰਨਮੈਂਟ ਗ੍ਰਾਂਟਸ ਮੇਂ ਕੱਟ ਕਰ ਰਹੀ ਹੈ, 22 ਜੁਲਾਈ ਕੇ ਬਾਅਦ ਸਿਰਫ ਲੋਨ ਹੀ ਆਏਗਾ ਫੈਮਿਲੀ ਆਫ 4 ਕੋ, ਜਹਾਂ ਅੱਜ ਹਾਫ ਪੋਰਸ਼ਨ ਗ੍ਰਾਂਟ ਕਾ ਆ ਰਹਾ ਹੈ, 80,000 ਮੇਂ ਸੇ 40,000 ਗ੍ਰਾਂਟ ਹੈ, ਲੇਕਿਨ 22 ਜੁਲਾਈ ਕੇ ਬਾਅਦ 80,000 ਕਾ 80,000 ਹੀ ਲੋਨ ਹੈ। ਆਸਾਨ ਸੇ ਕੋਰਸਿਸ ਹੈ, ਫੁਲੀ ਆਨਲਾਈਨ ਕੋਰਸਿਸ ਹੈ, ਏਜ ਲਿਮਿਟ ਕੁਛ ਹੈ ਨਹੀਂ, ਆਪ 30 ਵਾਲੇ ਜ਼ਿਆਦਾ ਕਲਾਇੰਟਸ ਕੀ ਏਜ 45 है, 50 years है, और like 65 वाले भी eligible है, pension वाले पे हैं, आप तब भी eligible हैं. Fully online, easy to pass, assignments है, examination नहीं है. दो से तीन घंटे आपने निकालने हैं बस, आराम से फंडिंग हासिल करें, स्किल हासिल करें. गवर्नमेंट जब इतना पैसा इतनी चीजों पर लगाती है, फॉरन एड में बिलियन ऑफ डॉलर यहाँ वहां चला जाता है, लेकिन जब गवर्नमेंट अपने सिटीजन्स पे लगा रही है, हमें लगता है कुछ कैच होगा, जबकि कुछ कैच नहीं है. डॉक्यूमेंट्स गवर्नमेंट के आपके पास पहले से ही, नोटिस ऑफ अरेस्टमेंट, मैरिज सर्टिफिकेट, बर्थ सर्टिफिकेट, वही लगते हैं जी. वहां पे कोई हेरा फेरी है ही नहीं, सेटिंग नहीं है, कमीशन नहीं है, परसेंटेज नहीं है, कोई कैच है ही ना इस काम में. हमें लोग फोन करते हैं सर फंडिंग बढ़ा दो, भाई साहब हम सर बढ़िया है, गवर्नमेंट का खुद का कैलकुलेटर है, जितना दिखा रहे उतने पैसे आने हैं, कोई हेरा फेरी है ही नहीं, यहाँ पे सेटिंग है ही नहीं. तो कॉल करें, ऑफिस आए. फ्लैट फीस हमारी कितनी है, 199 या 499 डॉलर शुरू में देनी है? नहीं. काम होने के बाद 30 से 90 डेज में आपके खाते में फंडिंग ठा करके आती है, तो आपने हमारी फीस देनी है. आज भी पांच बंदों की फंडिंग उनके खाते में गिर चुकी है, जब तक मैं आऊंगी पांच बज रहे हैं शायद, साढ़े तीन, पांच बंदे गिर गए, जाते जाते तीन और भी गिर जाएगी. एवरी डे आठ बंदों की फंडिंग उनके खाते में गिरती है. कॉल करें, असेसमेंट कराएं, ऑफिस आए, प्रॉपर ऑफिस है, 7 ईयर से बिजनेस में, हजारों को हेल्प कर चुके हैं, ऑफिस आए हर इंटर डेयरी पे, कोई कैच नहीं है. नंबर 437-264-3175, 437-264-3175. हमें कॉल करो, लाह चको 437-264-3175, 437-264-3175. नंबर नोट करो, कॉल करो 437-264-3175.
0: जी, बहुत बहुत शुक्रिया. जरूर तुसी भी गलबात करो सारांश नागपाल जी दे नाल, यूनिक ग्लोबल एडवाइजरी तो. नंबर है 437-264-3175. इन्हां दा ऑफिस लोकेटेड है 218 एक्सपर्ट बुलेवर्ड मिसिसागा दे विच, यूनिक ग्लोबल एडवाइजरी इंक. इन्हां दे नाल तुसी गलबात कर सकदे हो. ते नाल ही मैं तुहानू दस दें कि पील एक्सकवेशन सर्विस वाले तुहाडे लई रेजिडेंशियल ते कमर्शियल एक्सकवेशन ते डिमोलिशन दे काम करदे ने, पूरे एक्सपर्ट्स ने. तुसी घर दी चाहे कमर्शियल फाउंडेशन डिगिंग कराउणा चाहुंदे, उहनां नूं याद रखो. ट्रक यार्ड दा कंप्लीट काम करदे ने, ग्रेडिंग, ग्रेवलिंग, पेविंग भी करदे ने, सेप्टिक टैंक दा कंप्लीट काम करवा सकदे हो. अपने घर च कोई भी कंक्रीट दा काम कराउणा होवे, इहनां नूं याद रखो. पूल डिगिंग कर देणगे, किसी भी तरह के डिमोलिशन का काम है, चाहे कोई घर चाहे कोई कमर्शियल बिल्डिंग है जिन्हें तुसी ढोना चाहते हो, इन्हों याद रखो. किसी भी प्राइस नू बीट करेंगे. फ्री एस्टिमेट दली कॉल हो सकती है जगतार चौहान जी नू. नंबर है 416-891-1722, 416-891-1722 के उपर तुसी जरूर गलबात कर सकते हो पील एक्सकवेशन सर्विस के नाल. गैरी संधू जी की आवाज नैक्सट गाना इंजॉय करो, सुनते रहो देश प्रदेश प्राइम टाइम रेडियो.

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਹੈ, ਜਿਹਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਹੋਏਗਾ ਪੂਰੇ 4 ਵਜੇ ਤੱਕ। ਤੇ ਸਟੂਡੀਓ ਦਾ ਨੰਬਰ 905-564-5444 905-564-6444 ਤੇ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਮੋਰਗੇਜ ਕਿੰਗ ਤੋਂ ਪਰਮਜੀਤ ਸਿੰਘ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਹਾਨੂੰ ਮੋਰਗੇਜ ਦੇ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਨੇ, ਕੋਈ ਵੀ ਤੁਹਾਡੇ ਕੰਸਰਨਸ ਨੇ, ਤੁਹਾਡੀ ਮੋਰਗੇਜ ਨਹੀਂ ਹੋ ਰਹੀ, ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਹੈ, ਜਾਂ ਤੁਸੀਂ ਸੇਮ ਡੇ ਕਲੋਜ਼ਿੰਗ ਕਰਾਉਣਾ ਚਾਹੁੰਦੇ ਹੋ, ਪਹਿਲੀ ਮੋਰਗੇਜ ਹੋਵੇ, ਦੂਸਰੀ ਮੋਰਗੇਜ ਹੋਵੇ, ਤੁਹਾਨੂੰ ਕੋਈ ਵੀ ਦਿੱਕਤ ਆ ਰਹੀ ਹੋਵੇ, ਤਾਂ ਪਰਮਜੀਤ ਸਿੰਘ ਜੀ ਦੇ ਨਾਲ ਗੱਲਬਾਤ ਕਰੋ ਮੋਰਗੇਜ ਕਿੰਗ ਤੋਂ। ਨੰਬਰ 416-804-2015 ਤੇ ਸਾਨੂੰ ਆਪਣਾ ਮੈਸੇਜ ਦੇਣਗੇ। ਪਰਮਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਧੰਨਵਾਦ ਜੀ ਮਨਪ੍ਰੀਤ ਜੀ, ਗੁੱਡ ਆਫਟਰਨੂਨ ਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਗੁੱਡ ਆਫਟਰਨੂਨ ਜੀ। ਸਰ ਮੈਨੂੰ ਇੱਦਾਂ ਦੱਸੋ ਕਿ ਜਿਹੜੇ ਲੋਕੀ ਜਿਨ੍ਹਾਂ ਦੀ ਨਾ ਕਈ ਵਾਰ ਇੱਦਾਂ ਹੁੰਦਾ ਕਿ ਸੇਮ ਡੇ ਉਹ ਕਲੋਜ਼ਿੰਗ ਕਰਾਉਣਾ ਚਾਹੁੰਦੇ ਹੁੰਦੇ ਨੇ, ਤੇ ਜਾਂ ਫਿਰ ਉਹ ਕਈ ਵਾਰ ਇੱਦਾਂ ਹੁੰਦਾ ਕਿ ਆਪਣੀ ਮੋਰਗੇਜ ਉਹਨਾਂ ਦੀ ਰਿਨਿਊਅਲ ਤੇ ਆ ਰਹੀ ਹੁੰਦੀ ਹੈ, ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਹੁਣ ਕਰੀਏ ਕੀ, ਹਰ ਜਗ੍ਹਾ ਤੋਂ ਜਵਾਬ ਮਿਲ ਜਾਂਦਾ, ਉਹਨਾਂ ਦੀ ਤੁਸੀਂ ਕਿਵੇਂ ਹੈਲਪ ਕਰਦੇ ਹੋ?
1: ਬਿਲਕੁਲ ਜੀ, ਮੈਂ ਤੁਸੀਂ ਦੋ ਸਵਾਲ ਪੁੱਛੇ ਨੇ ਔਰ ਮੈਂ ਦੋਨਾਂ ਦਾ ਜਵਾਬ ਦੇਣਾ। ਅਗਰ ਕਿਸੇ ਨੂੰ ਸੇਮ ਡੇ ਫੰਡਿੰਗ ਦੀ ਵੀ ਲੋੜ ਹੈ ਤੇ ਡੈਫੀਨੇਟਲੀ ਸੇਮ ਡੇ ਫੰਡਿੰਗ ਵੀ ਹੋ ਜਾਏਗੀ। ਪਰ ਹੁਣ ਜਿਹੜਾ ਤੁਹਾਡਾ ਦੂਸਰਾ ਸਵਾਲ ਸੀ ਇਹਦੇ ਨਾਲ ਹੀ ਜੁੜਿਆ ਹੋਇਆ ਸੀਗਾ।
0: ਹਾਂਜੀ,
1: ਪਹਿਲੀ ਗੱਲ ਹੈ ਵੀ ਆਪਾਂ ਨੂੰ ਸੇਮ ਡੇ ਫੰਡਿੰਗ ਦੀ ਜ਼ਰੂਰਤ ਕਿਉਂ ਪੈਂਦੀ ਹੈ? ਹੁਣ ਜਿਹੜਾ ਵੀ ਬੰਦਾ ਘਰ ਬਾਏ ਕਰਦਾ ਉਹ ਘੱਟੋ ਘੱਟ ਵੀ 90 ਦਿਨ ਦੀ ਕਲੋਜ਼ਿੰਗ ਪਾ ਕੇ ਚੱਲਦਾ
0: ਜੀ,
1: ਔਰ ਜਿਹੜਾ ਬੰਦਾ ਬਿਲਡਰ ਦੇ ਕੋਲੋਂ ਘਰ ਲੈਂਦਾ ਘੱਟੋ ਘੱਟ ਉਹਦੇ ਕੋਲ 2 ਸਾਲ ਹੁੰਦੇ ਨੇ।
0: ਹਾਂਜੀ,
1: ਫਿਰ ਕੀ ਹੈ ਜੀ ਸਾਡੀ ਮਤਲਬ ਕਹਿ ਲਓ ਵੀ ਸਾਡੀ ਇੱਕ ਕਹਿੰਦੇ ਨੇ ਪੰਜਾਬੀ ਚ ਸੌਖਾ ਲਫ਼ਜ਼ ਥੋੜਾ ਕਹਿੰਦੇ ਵੀ ਆਪਣੀ ਵੇਲਣੇ ਚ ਬਾਹ ਆ ਜਾਂਦੀ, ਸਾਨੂੰ ਪ੍ਰਾਈਵੇਟ ਫੰਡਿੰਗ ਦੀ ਹੀ ਲੋੜ ਕਿਉਂ ਪੈਂਦੀ ਐਂਡ ਦੇ ਉੱਤੇ? ਪਹਿਲਾਂ ਆਪਾਂ ਕਿੱਥੇ ਸੀ?
0: ਹਾਂਜੀ,
1: ਹੁੰਦਾ ਕੀ ਹੈ ਮੈਂ ਦੱਸ ਦਿੰਦਾ ਚੱਕਰ ਕਿੱਥੇ ਪੈਂਦਾ ਹੈਗਾ। ਜਦੋਂ ਅਸੀਂ ਪੂਰੀ ਆਪਣੀ ਦੇਖ ਪਰਖ ਨਹੀਂ ਨਾ ਕਰਦੇ,
0: ਹਾਂਜੀ,
1: ਫਿਰ ਸਾਨੂੰ ਪ੍ਰਾਈਵੇਟ ਫੰਡਿੰਗ ਦੀ ਲੋੜ ਪੈਂਦੀ ਹੈ। ਪ੍ਰਾਈਵੇਟ ਫੰਡਿੰਗ ਦੀ ਲੋੜ, ਮੇਰਾ ਹੁਣ ਕਹਿਣ ਦਾ ਮਸਲਾ ਇਹ ਗੱਲ ਇਹ ਹੈ, ਥੋੜਾ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਿਓ। ਹੁੰਦਾ ਕੀ ਹੈ, ਜਦੋਂ ਆਪਾਂ ਕਿਸੇ ਮੋਰਗੇਜ ਕਰਵਾਉਣ ਕੋਲ ਜਾਂਦੇ ਹਾਂ, ਕਿਸੇ ਵੀ ਮੋਰਗੇਜ ਵਾਲੇ ਕੋਲੋਂ 90 ਦਿਨ ਤੁਹਾਡੀ ਪਹਿਲਾਂ ਫਾਈਲ ਫੜ ਕੇ ਤਾਂ ਬਹਿ ਜਾਂਦਾ, ਠੀਕ ਹੈ ਜੀ? ਤਾਂ ਫਿਰ ਤੁਸੀਂ ਉਹ ਕਹਿ ਰਹੇ ਹੋ ਜੀ ਹੁਣ ਜਦੋਂ ਤੁਸੀਂ ਟੈਨਸ਼ਨ ਨਾ ਲਓ ਜੀ, ਤੁਸੀਂ ਹੁਣ ਸਿਰ ਥੱਲੇ ਬਾਹਰ ਰੱਖ ਕੇ ਪੈ ਜਾਓ, ਆਪਾਂ ਹੁਣ ਤੁਹਾਡੀ ਕਲੋਜ਼ਿੰਗ ਔਨ ਟਾਈਮ ਕਰਵਾ ਦੇਣੀ। ਫਿਰ ਉਹ ਹੁੰਦਾ ਕੀ ਹੈ ਵੀ ਉਹ 90 ਦਿਨ ਦੇ ਵਿੱਚ ਮੋਰਗੇਜ ਵਾਲੇ ਨੇ ਕੀਤਾ ਕੀ ਵੀ ਤੁਹਾਨੂੰ ਪ੍ਰਾਈਵੇਟ ਫੰਡਿੰਗ ਲਈ ਜਾਣਾ ਪੈ ਗਿਆ, ਕਿਉਂਕਿ ਜਿਹਨਾਂ ਕੋਲ ਤੁਸੀਂ ਗਏ ਉਹਨਾਂ ਸੀਗੇ ਪ੍ਰਾਈਵੇਟ ਫੰਡਿੰਗ ਵਾਲੇ, ਸੇਮ ਡੇ ਕਲੋਜ਼ਿੰਗ ਵਾਲੇ ਸੀਗੇ, ਉਹਨਾਂ ਨੇ ਕਦੀ ਬੈਂਕਸ ਨਾਲ ਕੰਮ ਕੀਤਾ ਹੀ ਨਹੀਂ ਹੁੰਦਾ, ਉਹ ਬੈਠੇ ਹੀ ਇਸ ਕਰਕੇ ਹੁੰਦੇ ਨੇ। ਉਹ ਅਖੀਰ ਤੇ ਤੁਹਾਨੂੰ ਕਹਿ ਦੇਣਗੇ ਭਾਜੀ ਅਸੀਂ ਬਹੁਤ ਜਗ੍ਹਾ ਟਰਾਈ ਕਰ ਲਈ, ਹੁਣ ਤੁਸੀਂ ਸਾਡੇ ਕੋਲੋਂ ਪ੍ਰਾਈਵੇਟ ਫੰਡ ਹੀ ਲੈ ਲਓ। ਉਹਦੇ ਚ ਆਪਾਂ ਕਸੂਰਵਾਰ ਕਿਹਨੂੰ ਠਹਿਰਾਈਏ? ਆਪਾਂ ਸਾਰੇ ਇਹਦੇ ਵਿੱਚ ਅੱਧਾ ਅੱਧਾ ਕਸੂਰ ਵਾਰ ਆਪਾਂ ਸਾਰੇ ਹੀ ਆ। ਜਦ ਆਪਾਂ ਕਿਸੇ ਕੋਲ ਜਾਣਾ ਹੀ ਨੀ, ਜਦੋਂ ਆਪਾਂ ਕਿਸੇ ਨੂੰ ਮਿਲਣਾ ਹੀ ਨੀ, ਵਟਸਐਪ ਇੱਕ ਇਹੋ ਜਿਹੀ ਚੈਟ ਚਲੀ, ਤੁਸੀਂ ਭੇਜੀ ਜਾਓ ਤੇ ਆਪਣੇ ਡਰਾਈਵਰ ਲਾਇਸੈਂਸ, ਸਿਨ ਨੰਬਰ, ਪਤਾ ਹੀ ਨਹੀਂ ਜੀ। ਜੇ ਤੁਹਾਨੂੰ ਕੋਈ ਪੁੱਛ ਲਿਆ ਜਾਵੇ ਵੀ ਤੁਸੀਂ ਬੰਦੇ ਨੂੰ ਮਿਲੇ ਕਿੱਦਾਂ, ਯਾਰ ਮੈਂ ਤਾਂ ਮੇਰੇ ਯਾਰ ਦੋਸਤ ਨੇ ਕਿਹਾ ਸੀ।
0: ਹਾਂਜੀ,
1: ਇਹ ਤੁਹਾਡੇ ਚੈੱਕ ਕਰਨ ਵਾਲੀਆਂ ਚੀਜ਼ਾਂ ਨੇ। ਜਦੋਂ ਵੀ ਕਿਸੇ ਕੋਲੋਂ ਤੁਸੀਂ ਮੋਰਗੇਜ ਕਰਵਾਉਣੇ, ਕੰਮ ਕਰਵਾਉਣਾ, ਸਭ ਤੋਂ ਪਹਿਲਾਂ ਇਹ ਦੇਖੋ ਵੀ ਬੰਦੇ ਦਾ ਆਪਣਾ ਟਿਕਾਣਾ ਹੈ। ਹੁਣ ਉਹ ਬੰਦਾ ਕਹਿੰਦਾ ਅਜੋ ਜੀ ਟਿਮ ਹੋਰਟਨ ਤੇ ਮਿਲ ਲਓ, ਮੈਕਡੋਨਲਡ ਤੇ ਮਿਲ ਜਾਓ, ਅਸੀਂ ਬੜੇ ਸ਼ੌਂਕ ਨਾਲ ਚਲੇ ਵੀ ਜਾਂਦੇ, ਠੀਕ ਹੈ? ਪਰ ਇਹ ਗੱਲਾਂ ਗਲਤ ਨੇ। ਤੁਹਾਡਾ ਮੈਂ ਹਮੇਸ਼ਾ ਕਹਿੰਦਾ ਨਾ, ਬੂਟ ਦਾ ਤਸਮਾ ਖੁੱਲਾ ਹੋਵੇ ਨਾ ਮੰਦਰ, ਤਾਂ ਤੁਹਾਨੂੰ 2 ਕਦਮ ਚੱਲਣਾ ਮੁਸ਼ਕਿਲ ਹੋ ਜਾਂਦਾ। 10 ਲੱਖ ਦਾ ਲੋਨ ਲੈ ਕੇ ਚੱਲਣਾ, 5 ਸਾਲ ਕਿਵੇਂ ਕੱਢੋਗੇ?
0: ਬਿਲਕੁਲ ਬਿਲਕੁਲ, ਹਾਂਜੀ।
1: ਚਲੋ ਆਪਾਂ ਕਿਸੇ ਨੂੰ ਨਹੀਂ ਨਿੰਦਦੇ, ਆਪਾਂ ਆਪਣੀ ਗੱਲ ਕਰਦੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਜੇ ਕਿਸੇ ਦੀ ਕੋਈ ਅਪਰੇਜ਼ਲ ਘੱਟ ਆ ਰਹੀ ਹੈ, ਘਬਰਾਉਣ ਦੀ ਲੋੜ ਕੋਈ ਨਹੀਂ। ਨੰਬਰ ਨੋਟ ਕਰਕੇ ਰੱਖੋ, 416-804-2015। ਕਿਸੇ ਨੇ ਕ੍ਰੈਡਿਟ ਕਾਰਡ ਸਾਰੇ ਆਪਣੇ ਭਰ ਲਏ ਨੇ, ਨੰਬਰ ਨੋਟ ਕਰੋ, 416-804-2015। ਹੁਣ ਇੱਥੇ ਇੱਕ ਮੈਂ ਗੱਲ ਨੂੰ ਥੋੜ੍ਹਾ ਜਿਹਾ ਖਿੱਚ ਲੈਣਾ ਹੋਰ, ਵੀ ਜਦੋਂ ਆਪਾਂ ਕਹਿ ਦਿੰਦੇ ਵੀ ਮੈਂ ਹਰੇਕ ਨੂੰ ਕਿਸੇ ਨੂੰ ਕਹਾਂ ਯਾਰ ਆਪਣਾ ਘਰ ਰੀਫਾਈਨੈਂਸਿੰਗ ਕਰਵਾ ਲਓ, ਤਾਂ ਅੱਗੇ ਉਹ ਬੰਦਾ ਇਹ ਕਹਿ ਦਿੰਦਾ ਪਰਮਜੀਤ ਹੁਣ ਲੈ ਦੇ ਕੇ ਸਾਡੇ ਕੋਲ ਘਰ ਹੀ ਬੱਚੇ, ਹੁਣ ਇਹਨੂੰ ਅਸੀਂ ਰੀਫਾਈਨੈਂਸਿੰਗ ਕਰਵਾਵਾਂਗੇ, ਇੱਕ ਸ਼ਰਮ ਮੰਨੀ ਜਾਂਦੀ
0: ਜੀ।
1: ਹੁਣ ਹੁੰਦਾ ਕੀ ਹੈ, ਜਦੋਂ ਅਸੀਂ ਘਰ 5 ਲੱਖ ਦਾ ਲਿਆ ਸੀ, ਅੱਜ ਉਹਦੀ ਮਾਰਕੀਟ ਵੈਲਿਊ $10 ਲੱਖ ਹੈ।
0: ਹਾਂਜੀ,
1: ਉਹਦੀ ਮਾਰਕੀਟ ਵੈਲਿਊ 10 ਲੱਖ ਕਰਨ 'ਚ ਤੁਸੀਂ ਕੀ ਕੀਤਾ, ਉਹ ਤਾਂ 5 ਲੱਖ ਉਹਦੇ ਹੀ ਵੱਧ ਗਿਆ ਨਾ, ਉਹਦੀ ਮਾਰਕੀਟ ਵੱਧ ਗਈ, ਤੁਸੀਂ ਤਾਂ ਸਿਰਫ ਮੋਰਗੇਜ ਦਿੱਤੀ ਹੈ 5 ਲੱਖ ਦੀ।
0: ਬਿਲਕੁਲ,
1: ਅਗਰ ਉਹ ਤੁਹਾਡੇ ਕੋਲ 5 ਲੱਖ ਘਰ ਦੇ ਵਿੱਚ ਐਕੁਇਟੀ ਪਈ ਹੈ, ਉਹਨੂੰ ਤੁਸੀਂ ਵਰਤ ਲਓ
0: ਜੀ।
1: ਤੇ ਜ਼ਰੂਰੀ ਥੋੜੀ ਨਾ ਵੀ ਤੁਹਾਡੇ ਹੁਣ ਕਿਸੇ ਲਈ ਸਮ ਟਾਈਮ ਕਹਿੰਦੇ ਵੀ ਹੱਥ 'ਚ ਜ਼ਹਿਰ ਪੈ ਗਿਆ ਤਾਂ ਉਹਨੂੰ ਘਟਾ ਲੈਣਾ ਜ਼ਿਆਦਾ ਬੈਟਰ, ਇਹਨਾਂ ਨੂੰ ਪਹਿਲਾਂ ਸਾਰੀ ਸਰੀਰ ਦੇ ਵਿੱਚ ਤੁਹਾਡੇ ਜ਼ਹਿਰ ਫੈਲ ਜਾਵੇ।
0: ਹਾਂਜੀ,
1: ਇਸ ਕਰਕੇ ਰੀਫਾਈਨੈਂਸਿੰਗ ਕਰਵਾਉਣ ਦੇ ਵਿੱਚ ਵੀ ਕੋਈ ਹਰਜ ਨਹੀਂ, ਤੁਸੀਂ ਆਪਣੇ ਆਪ ਨੂੰ ਬਚਾਉਣਾ, ਕੋਈ ਟੈਨਸ਼ਨ ਨਹੀਂ ਹੈ। ਬਿਲਡਰ ਨੇ ਪ੍ਰੀ ਅਪਰੂਵਲ ਮੰਗ ਲਿਆ, ਕਹਿੰਦਾ ਵੀ ਹੁਣ ਤੁਸੀਂ ਪਹਿਲਾਂ ਪ੍ਰੀ ਅਪਰੂਵਲ ਲੈ ਕੇ ਆਓ, ਫਿਰ ਤੁਹਾਡਾ ਘਰ ਬੁੱਕ ਕਰਾਂਗੇ ਜਾਂ ਫਿਰ ਤੁਹਾਨੂੰ ਦੇਵਾਂਗੇ ਇਹਦੀ ਆਕੂਪੈਂਸੀ। ਤਾਂ ਨੰਬਰ ਨੋਟ ਕਰੋ, 416-804-2015। ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਲਾਈਨ ਆਫ ਕ੍ਰੈਡਿਟ ਚਾਹੀਦੀ ਹੈ, ਅਨਸਿਕਿਓਰ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਚਾਹੀਦੀ, ਉਹਦੇ ਲਈ ਵੀ ਨੰਬਰ ਨੋਟ ਕਰੋ, 416-804-2015। ਔਰ ਜਿਹੜੀ ਮੋਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਲਾਈਨ ਆਫ ਕ੍ਰੈਡਿਟ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਪਰਮਜੀਤ ਕੋਲ ਲਿਆਓ,
0: ਵੀ ਗੱਲਬਾਤ ਕਰੋ ਮੋਰਗੇਜ ਕਿੰਗ ਤੋਂ ਪਰਮਜੀਤ ਸਿੰਘ ਜੀ ਦੇ ਨਾਲ ਸੰਪਰਕ ਹੋ ਸਕਦਾ ਹੈ 416-804-2015 ਇਹਨਾਂ ਦਾ ਨੰਬਰ ਹੈ। ਮੋਰਗੇਜ ਰਿਲੇਟਡ ਤੁਹਾਡੇ ਕੋਈ ਵੀ ਸਵਾਲ ਨੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਰੈਪ ਵੈਲਡਿੰਗ ਐਂਡ ਫੈਬਰੀਕੇਸ਼ਨ ਇੰਕ ਦੀ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕੈਨੇਡੀਅਨ ਵੈਲਡਿੰਗ ਬਿਊਰੋ ਦੇ ਨਾਲ ਸਰਟੀਫਾਈਡ ਨੇ ਇਹ। ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਤੁਸੀਂ ਸਾਰਾ ਕੰਮ ਕਰਾ ਸਕਦੇ ਹੋ। ਡਿਜ਼ਾਈਨਰ ਫੈਂਸੀ ਗੇਟ ਬਣਾਉਣੇ ਨੇ, ਕੈਨੇਪੀ ਬਣਾਉਣਾ ਚਾਹੁੰਦੇ ਹੋ, ਕਸਟਮਾਈਜ਼ ਕਰਕੇ ਮੈਟਲ ਦੀ ਰੇਲਿੰਗ ਬਣਾਉਣੀ ਹੋਵੇ ਤਾਂ ਇਹਨਾਂ ਨੂੰ ਯਾਦ ਰੱਖੋ। ਔਨ ਸਾਈਡ ਬਿਲਡਿੰਗ ਦਾ ਕੰਮ ਹੋਵੇ, ਬੀਮ ਪੋਸਟ, ਚੇਨ ਲਾਈਨ ਫੈਂਸਿੰਗ, ਇਨ ਸਾਈਡ ਐਂਡ ਆਊਟ ਸਾਈਡ ਘਰ ਦੀਆਂ ਸਟੇਅਰਸ ਨੇ ਜਿਹੜੀਆਂ, ਉਹਨਾਂ ਦਾ ਵੀ ਤੁਸੀਂ ਕੰਮ ਕਰਾ ਸਕਦੇ ਹੋ। ਫੈਬਰੀਕੇਸ਼ਨ ਦਾ ਸਾਰਾ ਕੰਮ ਕਰਦੇ ਨੇ। ਕੋਈ ਵੀ ਵੈਲਡਿੰਗ ਤੁਹਾਨੂੰ ਲੱਗਦਾ ਕਿ ਖਰਾਬ ਹੋ ਗਈ ਹੈ, ਰਿਪੇਅਰ ਕਰਾਉਣ ਦੀ ਲੋੜ ਹੈ, ਉਹਦੇ ਲਈ ਵੀ ਤੁਸੀਂ ਯਾਦ ਰੱਖੋ ਰੈਪ ਵੈਲਡਿੰਗ ਐਂਡ ਫੈਬਰੀਕੇਸ਼ਨ ਇੰਕ ਨੂੰ। ਰਵਨੀਤ ਸਿੰਘ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਨੰਬਰ ਹੈ 226-978-4275 2268-4275 ਰੈਪ ਵੈਲਡਿੰਗ ਐਂਡ ਫੈਬਰੀਕੇਸ਼ਨ ਇੰਕ ਦਾ ਨੰਬਰ ਹੈ। ਅਤੇ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਤੋਂ ਇੰਸ਼ੋਰੈਂਸ ਦੇ ਰਿਲੇਟਡ। ਜੇ ਤੁਸੀਂ ਹਜੇ ਤੱਕ ਆਪਣੀ ਕੋਈ ਲਾਈਫ ਇੰਸ਼ੋਰੈਂਸ, ਡਿਸਬਿਲਿਟੀ, ਕ੍ਰਿਟੀਕਲ ਇਲਨੈਸ ਜਾਂ ਤੁਹਾਡੇ ਬੱਚਿਆਂ ਦੇ RSP ਪਲਾਨਸ ਬਾਰੇ ਜਾਣਕਾਰੀ ਲੈਣੀ ਹੈ ਜਾਂ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕਿਸੇ ਹੋਰ ਕੰਟਰੀ ਤੋਂ ਕੈਨੇਡਾ ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਲਈ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੇ ਰਿਲੇਟਡ ਤੁਹਾਡੇ ਕੋਈ ਸਵਾਲ ਨੇ, ਉਹਨਾਂ ਦੀ ਪਾਲਿਸੀ ਕਰਵਾਉਣਾ ਚਾਹੁੰਦੇ ਹੋ, ਕਦੋਂ ਕਰਾਉਣੀ ਚਾਹੀਦੀ ਹੈ, ਇਹਦੇ ਰਿਲੇਟਡ ਤੁਹਾਡੇ ਸਵਾਲ ਹੋਣ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਉਮਰਪ੍ਰੀਤ ਚਾਵਲਾ ਜੀ ਦੇ ਨਾਲ। ਨੰਬਰ 6474461616। ਹਾਂਜੀ ਮੈਮ, ਸਵਾਗਤ ਇੱਕ ਵਾਰ ਫਿਰ ਤੋਂ।
2: ਹਾਂ, ਥੈਂਕ ਯੂ ਸੋ ਮਚ ਮਨਪ੍ਰੀਤ ਜੀ। ਸੋ ਅਫਕੋਰਸ ਆਪਾਂ ਇੰਸ਼ੋਰੈਂਸ ਦੀ ਇੰਪੋਰਟੈਂਸ ਦੱਸੀ ਹੈ, ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਹੈ, ਬਟ ਜਿਹੜੇ ਆਪਣੇ ਨਾਲ ਲਿਸਨਰ ਨਵੇਂ ਜੁੜਦੇ ਆ, ਮੈਂ ਦੱਸਦਾ ਵੀ ਮੈਂ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ। ਸੋ ਫਾਈਨੈਂਸ਼ੀਅਲ ਐਡਵਾਈਜ਼ਰ ਜਦੋਂ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਹਾਂ ਨਾ ਮਨਪ੍ਰੀਤ, ਦੋ ਚੀਜ਼ਾਂ ਆਪਾਂ ਦੇਖਦੇ ਹੁੰਦੇ ਹਾਂ ਵੀ ਤੁਹਾਡੇ ਸ਼ੋਰਟ ਟਰਮ ਗੋਲ ਕੀ ਆ ਤੇ ਲੌਂਗ ਟਰਮ ਗੋਲ ਕੀ ਆ। ਸ਼ੋਰਟ ਟਰਮ ਹੋ ਗਏ ਆਉਣ ਵਾਲੇ 10-20 ਸਾਲਾਂ ਦੇ, ਤੁਹਾਡੇ ਵੀ ਮੇਰੀ ਮੋਰਗੇਜ ਪੇ ਆਫ ਹੋ ਜਾਏ, ਮੇਰੇ ਕੋਈ ਲੋਨ ਹੈਗੇ ਆ ਉਹ ਪੇ ਆਫ ਹੋ ਜਾਣ, ਬੱਚੇ ਮੇਰੇ ਛੋਟੇ ਆ ਇੰਡੀਪੈਂਡੈਂਟ ਹੋ ਜਾਣ, ਤਾਂ ਇਸ ਰਿਸਕ ਨੂੰ ਆਪਾਂ ਟਰਮ ਇੰਸ਼ੋਰੈਂਸ ਨਾਲ ਕਵਰ ਕਰਦੇ ਹਾਂ। ਸੋ ਲੌਂਗ ਟਰਮ ਜਿਹੜੇ ਗੋਲ ਹੁੰਦੇ ਆ, ਮਤਲਬ ਰਿਟਾਇਰਮੈਂਟ ਪਲੈਨਿੰਗ ਹੋ ਗਈ, ਤੁਹਾਡੀ ਇਨਹੈਰੀਟੈਂਸ ਪਲੈਨਿੰਗ ਹੋ ਗਈ, ਕਿਉਂਕਿ ਜਦੋਂ ਆਪਾਂ ਗਰੋ ਕਰ ਰਹੇ ਹਾਂ ਅੱਜ ਤੋਂ 20-30 ਸਾਲ ਬਾਅਦ, ਜੇ ਆਪਾਂ ਅੱਜ ਯੰਗ ਆ ਤਾਂ ਆਫਕੋਰਸ ਸਾਡੇ ਐਸੈਟਸ ਵੀ ਬਣਨੇ ਆ, ਸਾਡੇ ਚੋਂ ਬਹੁਤ ਲੋਕ ਆ ਜਿਹੜੇ ਆਲਰੇਡੀ ਮਲਟੀਪਲ ਐਸੈਟਸ ਬਣਾ ਚੁੱਕੇ। ਸੋ ਤੁਹਾਨੂੰ ਇੱਕ ਚੀਜ਼ ਸਮਝਣ ਦੀ ਲੋੜ ਆ, ਸਾਨੂੰ ਕਈ ਵਾਰ ਕੀ ਲੱਗਦਾ ਹੁੰਦਾ ਵੀ ਅਸੀਂ ਐਸੈਟ ਬਣਾ ਤੇ ਅਸੀਂ ਆਉਣ ਵਾਲੀ ਜਨਰੇਸ਼ਨ ਲਈ ਬਹੁਤ ਕੁਝ ਕਰਤਾ, ਲੇਕਿਨ ਆਉਣ ਵਾਲੀ ਜਨਰੇਸ਼ਨ ਨੂੰ ਨਾਲ ਦੀ ਨਾਲ ਇੱਕ ਤੁਸੀਂ ਬਹੁਤ ਵੱਡਾ ਟੈਕਸ ਬਿੱਲ ਵੀ ਪੇ ਕਰਕੇ ਜਾ ਰਹੇ ਹੋ, ਮਤਲਬ ਟੈਕਸ ਬਿੱਲ ਦੇ ਕੇ ਜਾ ਰਹੇ ਹੋ, ਕੱਲ ਨੂੰ ਜੇ ਕੁਝ ਹੁੰਦਾ, ਮਤਲਬ ਜਾਣਾ ਸਾਰਿਆਂ ਨੇ ਹੈ, ਤਾਂ ਉਹ ਹਸਬੈਂਡ ਵਾਈਫ ਤੋਂ ਚੀਜ਼ਾਂ ਰੋਲ ਓਵਰ ਹੋ ਜਾਂਦੀਆਂ, ਲੇਕਿਨ ਜਦੋਂ ਅਗਲੀ ਜਨਰੇਸ਼ਨ ਕੋਲ ਜਾਣੀ ਆ ਤਾਂ ਇੱਕ ਵੱਡਾ ਟੈਕਸ ਟੈਕਸੇਬਲ ਉਹਦੇ ਕੰਸੀਕੁਐਂਸਿਸ ਆ। ਸੋ ਉਸ ਚੀਜ਼ ਦੀ ਪਲੈਨਿੰਗ ਸਾਨੂੰ ਅੱਜ ਕਰਨੀ ਪਏਗੀ। ਅੱਜ ਆਪਾਂ ਤੁਹਾਡੇ ਬਿਜ਼ਨਸ ਚੋਂ, ਕਾਰਪੋਰੇਸ਼ਨ ਚੋਂ ਪਲੈਨਿੰਗ ਕਰ ਸਕਦੇ ਹਾਂ ਕਿ ਤੁਹਾਡੇ ਟੈਕਸ ਬਿੱਲ ਵੀ ਪੇ ਹੋ ਜਾਣ ਔਰ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਵੀ ਹੋ ਜਾਏ ਔਰ ਸਾਰਾ ਕੁਝ ਟੈਕਸ ਐਫੀਸ਼ੈਂਟਲੀ ਹੋਏ, ਮਤਲਬ ਇਟਸ ਲਾਈਕ ਯੂ ਆਰ ਬਾਇੰਗ ਡਾਲਰ ਫੋਰ ਟੈਰੀਸ। ਇਸ ਸਾਰੀ ਪਲੈਨਿੰਗ ਲਈ ਤੁਸੀਂ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616। ਤੁਸੀਂ ਮੇਰੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ uchawla.com ਤੇ ਸੋਸ਼ਲ ਮੀਡੀਆ ਤੇ ਆਪਾਂ ਥੋੜੀ ਰੀਲਸ ਪਾਉਂਦੇ ਰਹਿੰਦੇ ਹਾਂ, ਥੋੜੀ ਥੋੜੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜਦੋਂ ਵੀ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਰੀਲ ਆਉਂਦੀ ਹੈ, ਕਈ ਵਾਰ ਸਾਨੂੰ ਟਰਸਟ ਬਹੁਤ ਚੰਗੇ ਲੱਗਦੇ ਹੁੰਦੇ ਆ, ਕਈ ਵਾਰ ਆਪਾਂ ਰੀਲਸ ਬਾਰੇ ਦੇਖਦੇ ਹੁੰਦੇ ਹਾਂ, ਇੱਕ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਇੱਕ ਤਾਂ ਇਹ ਹੈ ਵੀ ਉਹ ਕੈਨੇਡੀਅਨ ਹੋਣੀਆਂ ਚਾਹੀਦੀਆਂ, ਦੂਜਾ ਕਿ ਉਹ ਸੋਰਸ ਕੀ ਆ, ਕਿ ਕੋਈ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਹੈ ਜਾਂ ਕੋਈ ਲੋਇਰ ਵੱਲੋਂ ਆ ਰਹੀ ਹੈ ਜਾਂ ਵੈਸੇ ਹੀ ਕਿਸੇ ਨੇ ਉਹ ਰੀਲ ਪਾਤੀ ਔਰ ਆਪਾਂ ਨੂੰ ਚੰਗੀ ਲੱਗੀ ਔਰ ਆਪਾਂ ਉਹਨੂੰ ਫਾਰਵਰਡ ਕਰ ਦਿੰਦੇ ਹਾਂ। ਸੋ ਕੋਈ ਵੀ ਤੁਹਾਡਾ ਕੁਐਸਚਨ ਹੈ, ਕੋਈ ਵਿਲਸ ਹੈ, ਪਾਵਰ ਆਫ ਅਟਰਨੀਜ਼ ਹੈ, ਇੰਸ਼ੋਰੈਂਸ ਪਲੈਨਿੰਗ ਹੈ, ਰਿਟਾਇਰਮੈਂਟ ਪਲੈਨਿੰਗ ਹੈ, ਤੁਸੀਂ ਟਰਸਟ ਬਣਾਉਣ ਦਾ ਸੋਚ ਰਹੇ ਹੋ, ਤੁਸੀਂ ਅਸਟੇਟ ਫਰੀਜ਼ ਦਾ ਸੋਚ ਰਹੇ ਹੋ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616, 647-1616.
0: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ। ਨੰਬਰ 6474461616 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਉਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ। ਤੇ ਲੋ ਫਿਰ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਤੇ ਜਲਦ ਵਾਪਸ ਆਵਾਂਗੇ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711।

0: ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ
1: ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਬਹੁਤ ਹੀ ਕਮਾਲ ਦੀ ਇਨਫੋਰਮੇਸ਼ਨ ਲੈ ਕੇ ਰਾਜਨ ਜੀ ਸਪੈਕਸ ਐਕਸਪ੍ਰੈਸ ਤੋਂ ਕਮਾਲ ਦੀ ਇਸ ਕਰਕੇ ਕਿਉਂਕਿ ਤੁਸੀਂ ਡਾਕਟਰਸ ਦੇ ਨਾਲ ਮਿਲ ਸਕਦੇ ਹੋ ਅੱਜ ਵੀ ਕੱਲ੍ਹ ਵੀ ਪਰਸੋਂ ਵੀ ਤੇ ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਇਹਨਾਂ ਦੇ ਕੋਲ ਪਹੁੰਚ ਜਾਓ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਰਾਜਨ ਜੀ ਸਵਾਗਤ ਸਤਿ ਸ਼੍ਰੀ ਅਕਾਲ
2: ਸਪੈਸ਼ਲ ਕੋਈ ਡੇ ਆਵੇ ਤੇ ਸਪੈਸ਼ਲ ਡੀ ਮਿਲੇ ਫਾਦਰਸ ਡੇ ਦੇ ਮੌਕੇ ਦੇ ਉੱਤੇ ਸਪੈਸ਼ਲ ਸਪੈਸ਼ਲ ਡੀਲ ਹੈ ਜਿੰਨੇ ਵੀ ਸਾਡੇ ਕੋਲ ਸਰੋਤੇ ਆ ਰਹੇ ਨੇ ਸਾਡੀ ਪਰਚੇਸ $500 ਦੀ ਹੈ ਤੁਹਾਨੂੰ ਅਸੀਂ ਨਾਲ ਫੋਸਿਲ ਦੀਆਂ ਬ੍ਰਾਂਡਿਡ ਸਨਗਲਾਸਿਸ ਐਜ਼ ਅ ਗਿਫਟ ਬਿਲਕੁਲ ਫ੍ਰੀ ਦੇ ਰਿਹਾ ਸੋ ਮੈਂ ਰਿਪੀਟ ਕਰਦਾ ਜੀ ਜਿੰਨੇ ਵੀ ਸਰੋਤੇ ਸਾਡੇ ਕੋਲ ਥਰਸਡੇ ਫਰਾਈਡੇ ਸੈਟਰਡੇ ਤਿੰਨੋਂ ਦਿਨ ਆ ਕੇ ਕੋਈ ਵੀ ਪਰਚੇਸ ਕਰ ਰਹੇ ਨੇ ਤੇ ਜੇ ਤੁਹਾਡੀ ਪਰਚੇਸ $500 ਜਾਂ ਉਸ ਤੋਂ ਉੱਪਰ ਦੀ ਹੁੰਦੀ ਹੈ ਤੇ ਨਾਲ ਫੋਸਿਲ ਦੀਆਂ ਬ੍ਰਾਂਡਿਡ ਸਨਗਲਾਸਿਸ ਬਿਲਕੁਲ ਫ੍ਰੀ ਹੈ ਜੇ ਤੁਸੀਂ ਲੱਗਦਾ ਵੀ ਤੁਹਾਨੂੰ ਕਿ ਥਰਸਡੇ ਫਰਾਈਡੇ ਸੈਟਰਡੇ ਬਿਜ਼ੀ ਹੋ ਤੇ ਤੁਸੀਂ ਕਾਲ ਕਰਕੇ ਆਪਣਾ ਨਾਮ ਲਿਖਵਾ ਦਿਓ ਜਿਨ੍ਹਾਂ ਨੇ ਵੀ ਆਪਣਾ ਨਾਮ ਰਜਿਸਟਰਡ ਕਰਾਇਆ ਹੋਏਗਾ ਉਹਨਾਂ ਨੂੰ ਅਸੀਂ ਇਹ ਡੀਲ ਨੈਕਸਟ ਵੀਕ ਵੀ ਦਿਆਂਗੇ ਸੋ ਨੰਬਰ ਹੈ ਕਾਲ ਕਰਨ ਦੇ ਲਈ 905-460-8888 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ ਜੇ ਤੁਸੀਂ ਰੇਬਨ ਦੇ ਅਰਮਾਨੀ ਦੇ ਪੋਲੋ ਦੇ ਜਾਂ ਫਿਰ ਵੋਗ ਦੇ ਜਾਂ ਫਿਰ ਕੋਚ ਦੇ ਮਾਈਕਲ ਕੋਚ ਦੇ ਕੇਟ ਸਪੀਡ ਦੇ ਫਰੇਮ ਲੈਣਾ ਚਾਹੁੰਦੇ ਹੋ ਤੇ ਫਲੈਟ 50% ਆਫ ਦਿੱਤਾ ਜਾ ਰਿਹਾ ਜੀ ਤੇ ਜੇ ਟੋਮੀ ਹਿਲਫਿਗਰ ਕੈਲਵਿਨ ਕਲਾਈਨ ਵੈਲੈਂਟੀਨੋ ਦੇ ਤੇ ਜਾਂ ਫਿਰ ਸੈਂਡੀ ਦੇ ਫਰੇਮ ਲੈਣਾ ਚਾਹੁੰਦੇ ਹੋ ਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ ਸੋ ਡੀਲਾਂ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫਿਰ ਜੀ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ 905-460-8888 905-460-8888 ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ
1: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਵੀ ਗੱਲਬਾਤ ਕਰ ਲਓ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦੇ ਨਾਲ ਤੁਹਾਡੀ ਤੁਹਾਡਾ ਸੰਪਰਕ ਹੋਏਗਾ ਨੰਬਰ 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ ਤੇ ਲੋ ਫਿਰ ਗੱਲਬਾਤ ਕਰੀਏ ਇੰਸ਼ੋਰੈਂਸ ਰਿਲੇਟਡ ਇੱਕ ਵਾਰ ਫਿਰ ਤੋਂ ਉਮਰਪ੍ਰੀਤ ਚਾਵਲਾ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਨੰਬਰ 6474461616 ਦੇ ਉੱਪਰ ਤੁਸੀਂ ਗੱਲਬਾਤ ਕਰੋ ਤੇ ਹੈਲਥ ਇੰਸ਼ੋਰੈਂਸ ਪਾਲਿਸੀਜ਼ ਦੇ ਬਾਰੇ ਪੂਰੀ ਇਨਫੋਰਮੇਸ਼ਨ ਲੈ ਕੇ ਆਪਣੀ ਪਾਲਿਸੀਜ਼ ਤੁਸੀਂ ਕਰਵਾ ਸਕਦੇ ਹੋ ਹਾਂਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ
3: ਥੈਂਕ ਯੂ ਸੋ ਮਚ ਮਨਪ੍ਰੀਤ ਸੋ ਮੈਂ ਕੁਇਕਲੀ ਆਪਣਾ ਮੈਸੇਜ ਦੇ ਦਾਂ ਸਾਡੇ ਚੋਂ ਜਿੰਨੇ ਵੀ ਲੋਕ ਹੈ ਜਿਹੜੇ ਲਾਈਫ ਇੰਸ਼ੋਰੈਂਸ ਕਰਵਾਉਣਾ ਤਾਂ ਚਾਹੁੰਦੇ ਆ ਅਫਕੋਰਸ ਆਪਾਂ ਆਪਣੀ ਫੈਮਿਲੀ ਨੂੰ ਪਿਆਰ ਕਰਦੇ ਹਾਂ ਪਰ ਨਾਲ ਦੇ ਸਾਨੂੰ ਇਹ ਹੁੰਦਾ ਕਿ ਵੀ ਸਾਨੂੰ ਸਾਡੇ ਪੈਸੇ ਵੀ ਵਾਪਸ ਮਿਲ ਜਾਣ ਜੇ ਕੁਝ ਨਹੀਂ ਹੋਇਆ ਵੀ ਸਾਡਾ ਰਿਸਕ ਵੀ ਕਵਰ ਹੋ ਜੇ ਔਰ ਸਾਨੂੰ ਪੈਸੇ ਵੀ ਵਾਪਸ ਮਿਲ ਜਾਣ ਇੱਕ ਬਹੁਤ ਹੀ ਸਪੈਸ਼ਲ ਪਲਾਨ ਆਪਾਂ ਡਿਜ਼ਾਈਨ ਕਰ ਸਕਦੇ ਹੁੰਦੇ ਹਾਂ ਲੈਸ ਜੇ ਤੁਸੀਂ 65 ਤੱਕ ਦੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਈ ਕਿਉਂਕਿ 5 ਸਾਲ ਤੱਕ ਹੀ ਆਪਾਂ ਇਨਕਮ ਜਨਰੇਟ ਕਰਨੀ ਆ 5 ਸਾਲ ਤੱਕ ਆਪਣੇ ਬੱਚੇ ਵੀ ਸੈੱਟ ਹੋ ਜਾਣੇ ਆ ਘਰ ਵੀ ਪੇ ਆਫ ਹੋ ਜਾਣੇ ਆ 5 ਸਾਲ ਤੱਕ ਜੇ ਕੁਝ ਨਹੀਂ ਹੋਇਆ ਤਾਂ ਤੁਹਾਡਾ ਜਿੰਨਾ ਵੀ ਤੁਸੀਂ ਪ੍ਰੀਮੀਅਮ ਪੇ ਕੀਤਾ ਸਾਰੇ ਦਾ ਸਾਰਾ ਤੁਹਾਡਾ ਪ੍ਰੀਮੀਅਮ ਵਾਪਿਸ ਹੋ ਜਾਣਾ ਸੋ ਵਿਨ ਵਿਨ ਸਿਚੁਏਸ਼ਨ ਹੈ ਕਵਰੇਜ ਵੀ ਹੈ ਤੁਹਾਡੀ ਜੇ ਕੁਝ ਅਨਫੋਰਚੁਨੇਟਲੀ ਹੋ ਗਿਆ ਤਾਂ ਜਿੰਨਾ ਵੀ ਪੇ ਆਊਟ ਹੈ ਹਾਫ ਅ ਮਿਲੀਅਨ ਜੋ ਵੀ ਆਪਾਂ ਇੰਸ਼ੋਰੈਂਸ ਲਈ ਹੈ ਟੈਕਸ ਫ੍ਰੀ ਉਹ ਫੈਮਿਲੀ ਨੂੰ ਪੇ ਹੋ ਜਾਣਾ, ਤੇ ਜੇ ਕੁਝ ਨਹੀਂ ਹੋਇਆ ਤਾਂ ਤੁਹਾਡਾ ਸਾਰਾ ਪ੍ਰੀਮੀਅਮ ਵਾਪਿਸ ਹੋ ਜਾਣਾ। ਸੋ ਤੁਸੀਂ ਕੋਈ ਇਹਨਾਂ ਦਾ ਪਲਾਨ ਡਿਜ਼ਾਇਨ ਕਰਵਾਉਣਾ, ਚਾਹੇ ਲਾਈਫ ਇੰਸ਼ੋਰੈਂਸ ਦਾ ਜਾਂ ਕ੍ਰਿਟੀਕਲ ਇਲਨੈਸ ਦਾ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ 6474461616 ਤੇ। ਜਾਂ ਸੁਪਰ ਵੀਜ਼ਾ ਤੇ ਪੇਰੈਂਟਸ ਆ ਰਹੇ ਹਨ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਤੁਸੀਂ ਕਿਤੇ ਟਰੈਵਲ ਕਰਨਾ, ਟਰੈਵਲ ਇੰਸ਼ੋਰੈਂਸ ਦੀ ਕੋਟੇਸ਼ਨ ਲੈਣੀ ਹੈ, ਜਾਂ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਦੇ ਰਿਲੇਟਡ ਕੋਈ ਕੁਐਸਚਨ ਹੈ, RRSP, REST, TFSA ਪਹਿਲਾਂ ਕਰ ਲੈਣਾ, FHSA ਜਾਂ 90,000 ਤੱਕ ਦੀ ਗ੍ਰਾਂਟ ਜਿਹੜੀ RDSP ਦੇ ਅੰਡਰ ਹੈ, ਰਜਿਸਟਰਡ ਡਿਸੇਬਿਲਿਟੀ ਸੇਵਿੰਗਸ ਪਲਾਨ, ਉਹਦੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਅਗੇਨ ਜੀ
1: 6474461616 ਦੇ ਉੱਪਰ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਓਂਕਾਰ ਹੋਮਸ ਦੇ ਪੌਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੋਵੇ, ਇਹ ਤੁਹਾਡਾ ਸਾਰਾ ਰੈਨੋਵੇਸ਼ਨ ਦਾ ਕੰਮ ਸਿਟੀ ਪਰਮਿਟਸ ਦੇ ਨਾਲ ਇਨਕਲੂਡਿੰਗ ਡਰਾਇੰਗਸ ਕਰਦੇ ਨੇ। ਅਤੇ ਜੇਕਰ ਗਾਰਡਨ ਸਵੀਟ ਤਿਆਰ ਕਰਾਉਣਾ ਜਾਂ ਫਿਰ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਚਾਹੁੰਦੇ ਹੋ, ਇਹ ਪੂਰੇ ਸਪੈਸ਼ਲਿਸਟ ਨੇ ਇਸ ਕੰਮ ਦੇ ਵਿੱਚ, ਪੂਰੇ ਆਪਣੇ ਕਸਟਮਾਈਜ਼ ਕਰਕੇ ਘਰ ਬਣਵਾਓ। ਕਸਟਮ ਹੋਮਸ ਦੇ ਵਿੱਚ ਵੀ ਪੂਰੇ ਮਾਹਰ ਨੇ। ਜਾਂ ਕੋਈ ਵੀ ਕਮਰਸ਼ੀਅਲ ਜੋਬ ਤੁਸੀਂ ਕਰਵਾਉਣੀ ਹੋਵੇ, ਯਾਨੀ ਕਿ ਕੋਈ ਆਫਿਸ ਜਾਂ ਕੋਈ ਰੈਸਟੋਰੈਂਟ ਤਿਆਰ ਕਰਾਉਣਾ ਆ, ਓਂਕਾਰ ਹੋਮਸ ਨੂੰ ਕੰਟੈਕਟ ਕਰੋ। ਤੁਹਾਨੂੰ ਸਪੈਸ਼ਲ ਡਿਸਕਾਊਂਟਸ ਦੇਣਗੇ, ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇਣ ਦੇ ਉੱਪਰ $5,000 ਤੱਕ ਦੇ ਡਿਸਕਾਊਂਟ ਨੇ। ਅਤੇ ਜ਼ਰੂਰ ਤੁਸੀਂ ਬੁਕਿੰਗ ਕਰਵਾ ਕੇ ਆਪਣਾ ਘਰ ਦਾ ਸਾਰਾ ਕੰਮ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਰੈਨੋਵੇਸ਼ਨ ਦਾ ਨੰਬਰ ਹੈ 416-817-3600, 416-817-3600। ਓਂਕਾਰ ਹੋਮਸ ਤੋਂ ਪੌਲ ਗਰੇਵਾਲ ਜੀ ਦਾ ਨੰਬਰ ਹੈ। ਅਤੇ ਸਿਟੀ ਆਫ ਬ੍ਰੈਂਪਟਨ ਵਾਲਿਆਂ ਦਾ ਮੈਸੇਜ ਵੀ ਲੈ ਲਈਏ। ਇਹ ਤੁਹਾਨੂੰ ਕਹਿ ਰਹੇ ਨੇ ਕਿ ਆਪਣੀ ਜਿਹੜੇ ਹੁਣ ਸਮਰ ਟਾਈਮ ਯਾਰਡ ਨੇ ਜਿਹੜੇ ਉਹ ਮੇਨਟੇਨ ਕਰਕੇ ਰੱਖੋ, ਪੂਰਾ ਘਾਹ ਵਗੈਰਾ ਕੱਟ ਕੇ ਰੱਖੋ, ਐਕਸੈਸਿਵ ਨੋਇਜ਼ ਨਹੀਂ ਕਰਨੀ, ਮਤਲਬ ਕਿ ਹੁਣ ਵੀਕਐਂਡ ਆ ਗਿਆ ਤਾਂ ਸ਼ੋਰ ਸ਼ਰਾਬਾ ਘੱਟ ਰੱਖਿਓ, ਤੁਹਾਡੇ ਨੇਬਰਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਜਿੰਨੇ ਵੀ ਸਾਈਡ ਵਾਕਸ ਨੇ ਅਤੇ ਬਾਈਕ ਲੇਨਸ ਨੇ ਉਹਨਾਂ ਨੂੰ ਕਲੀਅਰ ਰੱਖੋ। ਅਤੇ ਆਪਣੀ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਲਿਮਿਟਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ, 3 ਘੰਟੇ ਤੋਂ ਜ਼ਿਆਦਾ ਗੱਡੀ ਆਪਣੀ ਸਟਰੀਟ ਦੇ ਉੱਪਰ ਪਾਰਕ ਨਾ ਕਰੋ। ਅਤੇ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ 2 AM to 6 AM ਪਾਰਕਿੰਗ ਬਿਲਕੁਲ ਵੀ ਮਨਾ ਕੀਤੀ ਹੋਈ ਹੈ ਸਟਰੀਟ ਦੇ ਉੱਪਰ। ਅਤੇ ਇਹ ਛੋਟੇ ਛੋਟੇ ਸਿੰਪਲ ਐਕਸ਼ਨਸ ਨੇ, ਇਹਨਾਂ ਨੂੰ ਪੂਰਾ ਫੋਲੋ ਕਰੋ। ਅਤੇ ਜਿੰਨਾ ਵੀ ਵੇਸਟ ਵਗੈਰਾ ਹੁੰਦਾ ਹੈ ਉਹਨੂੰ ਇੱਧਰ ਉੱਧਰ ਡੰਪ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਪ੍ਰੋਪਰ ਬਿਨਸ ਦੇ ਵਿੱਚ ਆਪਣੇ ਜਿੰਨਾ ਵੀ ਵੇਸਟ ਹੁੰਦਾ ਉਹਨੂੰ ਡਿਸਪੋਜ਼ ਕਰੋ। ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ 'ਤੇ ਪਹੁੰਚ ਕੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। brampton.ca/bylaws ਇਹਨਾਂ ਦੀ ਵੈਬਸਾਈਟ ਹੈ। ਇੱਥੇ ਜਾ ਕੇ ਤੁਸੀਂ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਪੜ੍ਹ ਸਕਦੇ ਹੋ, ਪੂਰੀ ਇਨਫੋਰਮੇਸ਼ਨ ਤੁਹਾਨੂੰ ਉੱਥੇ ਵੀ ਮਿਲ ਜਾਣੀ ਹੈ। ਤੇ ਲੋ ਫਿਰ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਈਏ ਅਤੇ ਸਟੇਸ਼ਨ ਆਈ ਡੀ ਲੈ ਕੇ ਵਾਪਸ ਆਉਂਦੇ ਹਾਂ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। Show mercy on it.

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲਾਸਾ ਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕੋਲ 416-265-2222। ਜੇ ਗੰਡਮ ਕੋਲ 416-265-2222।
1: Another Don Clean with the Don Ducks.
2: Whoa, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
7: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ।

ਆਪਣੇ ਡਕਟ ਕਲੀਨ ਕਰਾਓ, ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ। www.akaldakt.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ

0: ਕਾਉ ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੇਟ ਹਾਲ ਵਾਂਗੂ ਬਣਾਉਂਦੇ ਨੇ ਫੈਂਸੀ ਚੇਅਰਸ ਵੀ ਅਵੇਲੇਬਲ ਹਨ LED ਗਲੋ ਇਨ ਦ ਡਾਰਕ ਬਣੀ ਬਣਾਈਆਂ ਬਾਰਸ ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569 647-999-2569
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਚਾਟਸ ਐਂਡ ਪਰਾਂਠਾ ਅੱਜ ਜ਼ਰੂਰ ਚੱਕਰ ਲਗਾਓ ਕਿਉਂਕਿ ਫਾਦਰਸ ਡੇ ਤੁਹਾਨੂੰ ਪਤਾ ਕਿ ਜਸਟ ਅਰਾਊਂਡ ਦ ਕਾਰਨਰ ਹੈ ਅਤੇ ਫਾਦਰਸ ਡੇ ਸਪੈਸ਼ਲ ਇਹਨਾਂ ਨੇ ਅੱਜ ਅਤੇ ਕੱਲ੍ਹ ਦੇ ਲਈ ਡੀਲਸ ਲਗਾ ਦਿੱਤੀਆਂ ਨੇ ਦੇਸ਼ ਪ੍ਰਦੇਸ਼ ਰੇਡੀਓ ਦੇ ਰੈਫਰੈਂਸ ਦਿਓ ਜਾ ਕੇ ਅਤੇ ਤੁਸੀਂ ਡੀਲਸ ਲੈ ਸਕਦੇ ਹੋ ਇਹਨਾਂ ਦੇ ਕੋਲ ਜਾ ਕੇ ਬੈਠ ਕੇ ਡਾਈਨ ਇਨ ਕਰੋ ਤੁਹਾਨੂੰ ਇੱਕ ਬਰਗਰ ਅਤੇ ਇੱਕ ਚਾਟ ਪਾਪੜੀ ਦੋਨਾਂ ਦੇ ਵਿੱਚੋਂ ਇੱਕ ਚੀਜ਼ ਤੁਸੀਂ ਚੂਜ਼ ਕਰ ਸਕਦੇ ਹੋ ਜਾਂ ਬਰਗਰ ਜਾਂ ਚਾਟ ਪਾਪੜੀ ਬਿਲਕੁਲ ਫ੍ਰੀ ਦੇ ਵਿੱਚ ਤੁਹਾਨੂੰ ਖਵਾਉਣਗੇ ਜਦੋਂ ਤੁਸੀਂ ਇਹਨਾਂ ਕੋਲ ਡਾਈਨ ਇਨ ਕਰਦੇ ਹੋ ਅਤੇ ਨਾਲ ਹੀ ਜੇਕਰ ਤੁਸੀਂ ਡਾਈਨ ਇਨ ਐਂਡ ਟੇਕ ਆਊਟ ਦੋਵੇਂ ਆਪਸ਼ਨਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੋਈ ਵੀ ਕਾਠੀ ਰੋਲ ਬਾਏ ਕਰ ਲਓ ਤੁਹਾਨੂੰ ਇੱਕ ਡਰਿੰਕ ਫ੍ਰੀ ਮਿਲੂਗੀ ਕੈਨ ਵਾਲੀ ਡਰਿੰਕ ਕੋਈ ਬਰਗਰ ਲੈਂਦੇ ਹੋ ਤਾਂ ਵੀ ਇੱਕ ਡਰਿੰਕ ਫ੍ਰੀ ਮਿਲ ਜਾਣੀ ਆ ਚਾਹੇ ਡਾਈਨ ਇਨ ਕਰਨਾ ਹੋਵੇ ਚਾਹੇ ਟੇਕ ਆਊਟ ਲਈ ਜੇ ਕੋਈ ਤੁਸੀਂ ਮਲਾਈ ਚਾਂਪ ਬਾਏ ਕਰਦੇ ਹੋ ਤੁਹਾਨੂੰ ਰੁਮਾਲੀ ਰੋਟੀ ਫ੍ਰੀ ਮਿਲੂਗੀ ਅਤੇ ਮੈਂ ਦੱਸਦਿਆਂ ਕਿ ਫਾਦਰਸ ਡੇ ਸਪੈਸ਼ਲ ਡੀਲ ਇਹਨਾਂ ਨੇ ਲਗਾਈ ਹੈ ਅੱਜ ਅਤੇ ਕੱਲ੍ਹ ਦੇ ਲਈ ਯਾਨੀ ਕਿ 18 ਅਤੇ 19 ਜੂਨ ਦੇ ਲਈ ਜਿੰਨੇ ਵੀ ਫਾਦਰਸ ਨੇ ਜਾਂ ਤੁਸੀਂ ਸੀਨੀਅਰਸ ਹੋ ਤੁਸੀਂ ਇਹਨਾਂ ਦੇ ਕੋਲ ਜਾਓ ਤੁਹਾਨੂੰ ਕੋਈ ਪਰਚੇਸ ਕਰਨ ਦੀ ਵੀ ਲੋੜ ਨਹੀਂ ਹੈਗੀ ਤੁਸੀਂ ਅੱਜ ਅਤੇ ਕੱਲ੍ਹ ਚਨਾ ਕੁਲਚਾ ਅਤੇ ਇੱਕ ਚਾਹ ਦਾ ਕੱਪ ਬਿਲਕੁਲ ਫ੍ਰੀ ਦੇ ਵਿੱਚ ਇੰਜੋਏ ਕਰ ਸਕਦੇ ਹੋ ਇਹ ਚਾਟਸ ਐਂਡ ਪਰਾਂਠਾ ਨੇ ਸਪੈਸ਼ਲੀ ਫਾਦਰਸ ਡੇ ਦੇ ਉੱਪਰ ਸਪੈਸ਼ਲ ਡੀਲ ਲਗਾਈ ਹੈ ਸਾਰੇ ਫਾਦਰਸ ਦੇ ਲਈ ਅਤੇ ਸਾਰੇ ਸੀਨੀਅਰਸ ਦੇ ਲਈ ਅੱਜ ਅਤੇ ਕੱਲ੍ਹ ਨੂੰ ਚਨਾ ਕੁਲਚਾ ਅਤੇ ਇੱਕ ਚਾਹ ਦਾ ਕੱਪ ਬਿਲਕੁਲ ਫ੍ਰੀ ਆਫ ਕੋਸਟ ਤੁਸੀਂ ਜਾ ਕੇ ਇੰਜੋਏ ਕਰੋ ਅਤੇ ਜਦੋਂ ਵੀ ਤੁਸੀਂ ਇਹਨਾਂ ਦੇ ਕੋਲ ਜਾਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਆ ਕਰੋ ਦੱਸਿਆ ਕਰੋ ਇਹਨਾਂ ਨੂੰ ਕਿ ਦੇਸ਼ ਪ੍ਰਦੇਸ਼ ਰੇਡੀਓ ਸੁਣ ਕੇ ਤੁਹਾਡੇ ਕੋਲ ਆਏ ਹਾਂ ਅਤੇ ਤੁਹਾਨੂੰ ਇਹ ਕਾਫੀ ਵਧੀਆ ਤੁਹਾਨੂੰ ਹੋਰ ਵੀ ਡੀਟੇਲਸ ਦੇਣਗੇ ਅਤੇ ਪਹੁੰਚੋ ਤੁਸੀਂ 11685 ਮੈਕਵੀਨ ਡਰਾਈਵ ਯੂਨਿਟ ਨੰਬਰ 47 ਦੇ ਉੱਪਰ ਇਹ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਦੇ ਉੱਪਰ ਕਾਫੀ ਵੱਡਾ ਪਲਾਜ਼ਾ ਆ ਗੈਸ ਸਟੇਸ਼ਨ ਦੇ ਬਿਲਕੁਲ ਨਾਲ ਇਹ ਤੁਹਾਨੂੰ ਲੋਕੇਟਡ ਮਿਲਣਗੇ ਜਿਨ੍ਹਾਂ ਨੂੰ ਆਪਣਾ ਟਿਫਿਨ ਵਗੈਰਾ ਚਾਹੀਦਾ ਹੋਵੇ ਟਿਫਿਨ ਸਰਵਿਸ ਲਓ ਇਹਨਾਂ ਦੇ ਕੋਲੋਂ ਜਿਨ੍ਹਾਂ ਨੂੰ ਖਾਣਾ ਬਣਾਉਣ ਦਾ ਨਹੀਂ ਟਾਈਮ ਮਿਲਦਾ ਇਹ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਚਾਟ ਐਂਡ ਪਰਾਂਠਾ ਕਾਫੀ ਲੰਬੇ ਟਾਈਮ ਤੋਂ ਤੁਹਾਨੂੰ ਸਰਵਿਸਿਜ਼ ਦੇ ਰਹੇ ਨੇ ਨੰਬਰ ਤੁਸੀਂ ਨੋਟ ਕਰ ਲਓ ਆਰਡਰ ਪਲੇਸ ਕਰਨਾ ਹੋਵੇ ਜਾਂ ਕੋਈ ਵੀ ਜਾਣਕਾਰੀ ਲੈਣੀ ਹੈ 905-795-4545 905-794-4545 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਚਾਟਸ ਐਂਡ ਪਰਾਂਠਾ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੁਣ ਥੋੜ੍ਹੇ ਟਾਈਮ ਤੱਕ ਸਿਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਤੁਹਾਨੂੰ ਕੈਨੇਡਾ ਦੀਆਂ ਲੇਟੈਸਟ ਨਿਊਜ਼ ਦੇ ਨਾਲ ਪੂਰਾ ਤੁਹਾਨੂੰ ਇਨਫੋਰਮੇਸ਼ਨ ਦੇ ਨਾਲ ਭਰਿਆ ਹੋਇਆ ਪ੍ਰੋਗਰਾਮ ਲੈ ਕੇ ਆਉਣਗੇ ਅਤੇ ਮੇਰੀ ਮੁਲਾਕਾਤ ਤੁਹਾਡੇ ਨਾਲ ਇੱਥੋਂ ਤੱਕ ਸੀ ਕੱਲ੍ਹ ਨੂੰ ਮੇਰੀ ਮੁਲਾਕਾਤ ਤੁਹਾਡੇ ਨਾਲ ਹੋਏਗੀ 3 ਘੰਟੇ ਦੇ ਲਈ ਯਾਨੀ ਕਿ ਫਰਾਈਡੇ ਵਾਲੇ ਦਿਨ 3 ਘੰਟੇ ਦਾ ਸਾਥ ਤੁਹਾਡਾ ਅਤੇ ਮੇਰਾ ਹੋਏਗਾ 3 ਤੋਂ ਲੈ ਕੇ 6 ਵਜੇ ਤੱਕ ਅਤੇ ਉਦੋਂ ਤੱਕ ਮੈਂ ਮਨਪ੍ਰੀਤ ਕੌਰ ਤੌਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ ਹੱਸਦੇ ਰਹੋ ਮੁਸਕਰਾਉਂਦੇ ਰਹੋ ਅਤੇ ਇੱਕ ਲਾਸਟ ਇੱਕ ਗਾਣਾ ਦਿਲਪ੍ਰੀਤ ਢਿੱਲੋਂ ਅਤੇ ਮਿਹਰਬਾਨੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਅਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ
2: ਹੈ

0: ਇਹ ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lain layi community de jane pehchane ate tajrubekar immigration consultant gary wirk nu milo
3: koi case refuse ho gaya ya appeal te chala gaya hove immigration da koi bhi masla hamesha yaad rakho ikko hi na ate ikko hi tha cic immigration hune hi call karo 416-456-4
4: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार की फाइनेंशियल सिक्योरिटी ते फ्यूचर प्लानिंग लई
5: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है
6: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तो वध कवरेज ते सही पॉलिसी तुहानू सिमराज सिंह सिद्धू ही दवा सकते ने पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-455-3381 ते 416-455-3381
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-455-3381
7: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਜੈਰੋ ਟਾਇਰ ਸੈਂਟਰ
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਕਿਹੜੇ ਖਾਣੇ ਦੇ ਵਾਸੀ ਗੱਲ ਨਹੀਂ ਹੈ।
3: Simply Indian brings you all Simply Delicious Deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply Delicious. Matlab, Simply Indian.
4: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। Traditional two-story freehold townhouses but de backyard the unfinished basement naal sirf 7 lakh dollar di range de vich in the 700s bahut jald aa rahe ne semi detached ghar 8 lakh di range de vich in the 800s releasing very soon sab to khas double car garage wale bade detached ghar sirf 9 lakh dollar di range de vich in the 900s releasing very soon public release to pehla best lot end lot corner lot de layi ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
6: ਤਾਂ ਫਿਕਰ ਕਿਉਂ ਕਰਦੇ ਹੋ?
7: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-739-8710 license number M200-00-3450
8: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-64-44

0: 503 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁਣ ਠੀਕ 6 ਵਜੇ ਤੱਕ ਜੁੜੇ ਰਹੋ। 6 ਵਜੇ ਤੱਕ ਹੀ ਤੁਹਾਡੇ ਲਈ ਕੈਨੇਡਾ ਵਾਈਡ ਇੰਟੀਰੀਅਰ ਵਾਈਡ ਅਤੇ ਲੋਕਲ ਜੀ ਟੀ ਏ ਦੀਆਂ ਮਿਕਸਡ ਇਨ ਵਿਦ ਅ ਕਪਲ ਇੰਟਰਨੈਸ਼ਨਲ ਨਵੀਆਂ ਤਾਜ਼ੀਆਂ ਵੱਡੀਆਂ ਖਬਰਾਂ ਪੇਸ਼ ਕਰਦੇ ਰਹਾਂਗੇ। ਖਬਰਾਂ ਵੀ ਸਾਡੇ ਵਿਚਾਰ ਵੀ ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਨਾਲ ਦੀ ਨਾਲ ਅੱਜ ਤੁਹਾਡੇ ਲਈ ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ। ਹਰੇਕ ਦਿਨ ਦੇ ਵਾਂਗੂ ਹੀ ਤੁਹਾਡਾ ਹੀ ਪਸੰਦ ਦਾ ਗੀਤ ਸੰਗੀਤ ਬਾਰੀ ਬਾਰੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਗਾਣੇ ਲਾਈਏ। ਅਤੇ ਨਾਲ ਦੀ ਨਾਲ ਸਾਡੇ ਅਲੱਗ ਅਲੱਗ ਡਿਫਰੈਂਟ ਐਡਵਰਟਾਈਜ਼ਰ ਜੋ ਵੀ ਅਲੱਗ ਅਲੱਗ ਇੰਡਸਟਰੀਜ਼ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਵੀ ਸਾਨੂੰ ਕੁਝ ਗੱਲਬਾਤ ਕਰਨ ਦਾ ਮੌਕਾ ਮਿਲੇਗਾ ਜੋ ਕਿ ਤੁਹਾਨੂੰ ਸੁਣ ਕੇ ਜਾਂ ਵੇਖ ਕੇ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਡਿਫਰੈਂਟ ਡਿਫਰੈਂਟ ਇੰਡਸਟਰੀਜ਼ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਆਮ ਹੀ ਹੁੰਦੀਆਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ। ਰੀਅਲ ਅਸਟੇਟ, ਮੋਰਗੇਜ, ਇੰਸ਼ੋਰੈਂਸ, ਇਮੀਗ੍ਰੇਸ਼ਨ, ਐਜੂਕੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ, ਐਕਿਊਪੰਕਚਰ, ਐਜੂਕੇਸ਼ਨ, ਡੈਟ ਦੇ ਬਾਰੇ, ਹੋਰ ਵੀ ਅਲੱਗ ਅਲੱਗ ਡਿਫਰੈਂਟ ਇੰਡਸਟਰੀਜ਼ ਬਾਰੇ ਨਿਤ ਰੋਜ਼ ਹੀ ਸਾਡੇ ਖਾਸ ਸਪਾਂਸਰ ਆ ਕੇ ਉਹਨਾਂ ਦੇ ਮੈਸੇਜਸ ਤੁਹਾਡੇ ਤੱਕ ਪੇਸ਼ ਕਰਦੇ ਨੇ। ਅੱਜ ਵੀ ਤੁਹਾਨੂੰ ਕੁਛ ਹੋਰਾਂ ਵੀ ਸੇਲਸ ਦੇ ਬਾਰੇ ਵੀ ਇਨਫੋਰਮੇਸ਼ਨ ਪੇਸ਼ ਕਰਦੇ ਰਹਾਂਗੇ। 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਲਾਈਵ ਗੱਲਬਾਤ ਕਰਨ ਦੇ 2 ਡਿਫਰੈਂਟ ਤਰੀਕੇ ਨੇ। ਇੱਕ ਤਾਂ ਬਹੁਤ ਸਿੰਪਲ ਤਰੀਕਾ ਇਹ ਹੈ, ਚੱਕੋ ਆਪਣਾ ਫੋਨ ਨੰਬਰ, ਘੁਮਾਓ ਅਤੇ ਜੇ ਅਸੀਂ ਫੋਨ ਚੱਕ ਲਿਆ ਜਦੋਂ ਆਫ ਦੀਅਰ ਹੁੰਦੇ ਹਾਂ ਫਿਰ ਤਾਂ ਆਪਣੀ ਸਿੱਧੇ ਗੱਲਬਾਤ ਹੋ ਜੂਗੀ। ਆਫ ਦੀਅਰ ਜਦੋਂ ਵੀ ਹੁੰਦੇ ਹਾਂ ਮਤਲਬ ਕਿ ਆਪ ਨਹੀਂ ਬੋਲ ਰਹੇ ਹਾਂ, ਕੋਈ ਰਿਕਾਰਡ ਕਮਰਸ਼ਲ ਬ੍ਰੇਕ ਚੱਲ ਰਹੀ ਹੈ, ਕੋਈ ਗੀਤ ਸੰਗੀਤ ਪੇਸ਼ ਕਰ ਰਿਹਾ ਹੈ, ਮਾੜੀ ਮੋਟੀ ਟਾਈਮਿੰਗ ਤਾਂ ਤੁਹਾਨੂੰ ਕਰਨੀ ਪੈਂਦੀ ਆ, ਪਰ ਉਹ ਮਾੜੀ ਮੋਟੀ ਟਾਈਮਿੰਗ ਕਰਕੇ ਜਿਹੜੀ ਮਰਜ਼ੀ ਖੁੱਲ੍ਹੀ ਗੱਲਬਾਤ ਆਫ ਦੀਅਰ ਕਰ ਸਕਦੇ ਹੋ। ਨੰਬਰ ਘੁਮਾਓ 905-564-4446, 905-564-4446, 905-564-6444, 905-564-6444, ਜਾਂ ਫਿਰ ਤੁਸੀਂ ਕਿਸੇ ਵੀ ਟਾਈਮ 'ਤੇ ਬਿਨਾਂ ਕੋਈ ਟਾਈਮਿੰਗ ਕਰਨ ਤੋਂ ਜਦੋਂ ਜੀ ਕਰਦਾ ਹੈ ਆਪਣਾ ਟੈਕਸਟ ਮੈਸੇਜ ਟਾਈਪ ਅਪ ਕਰਕੇ ਭੇਜੋ, ਵਟਸਐਪ 'ਤੇ ਵੀ ਮੈਸੇਜ ਭੇਜੋ। ਖਾਸ ਕੋਈ ਗੀਤ ਸੰਗੀਤ ਸੁਣਨਾ ਹੋਵੇ, ਸਾਡੇ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ ਅਤਾ ਪਤਾ ਚਾਹੀਦਾ ਹੋਵੇ, ਆਪਣਾ ਕੋਈ ਵੀ ਮੈਸੇਜ ਭੇਜਣਾ ਹੋਵੇ, ਟੈਕਸਟ ਔਰ ਵਟਸਐਪ ਹੈ 416-457-3381, 416-457-3381, ਇਹ ਮੇਰਾ ਪਰਸਨਲ ਨੰਬਰ ਹੈ। ਸੋ ਇਹ 'ਤੇ ਮੈਸੇਜ ਭੇਜ ਸਕਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਵਾਪਸ ਮੈਸੇਜ ਕਰ ਦਈਏ। 416-457-3381 'ਤੇ ਟੈਕਸਟ ਜਾਂ ਵਟਸਐਪ ਮੈਸੇਜ ਵੀ ਆਪਣਾ ਜ਼ਰੂਰ ਭੇਜ ਸਕਦੇ ਹੋ 6 ਵਜੇ ਤੱਕ। ਹੁਣ ਦੋਸਤੋ ਕਿਹੜੀਆਂ ਕਿਹੜੀਆਂ ਖਾਸ ਖਬਰਾਂ ਕਵਰ ਕਰਨ ਲੱਗਿਆ 6 ਵਜੇ ਤੱਕ, ਉਹਦੀਆਂ ਵੀ ਕੁਝ ਖਾਸ ਹੈਡਲਾਈਨਸ ਪੇਸ਼ ਕਰ ਦਿੰਦੇ ਹਾਂ। ਇੱਕ ਤਾਂ ਕਾਫੀ ਵੱਡੀ ਡਿਵੈਲਪਮੈਂਟ ਪੇਸ਼ ਇਹ ਹੋਈ ਹੈ ਕਿ ਜਿਹੜਾ ਟੋਰਾਂਟੋ ਪੁਲਿਸ ਆਫਿਸਰ ਪਿਛਲੇ ਹਫ਼ਤੇ ਹੀ ਮਲਟੀਪਲ ਘੱਟ ਤੋਂ ਘੱਟ 27 ਡਿਫਰੈਂਟ ਕਨੈਕਟਡ ਸ਼ੂਟਿੰਗਸ ਇਨ ਏ gun for hire through encrypted messaging network, shayad Iranian back network te rahi, jehde 27 different shootings nu investigate kita ja reha si, ohna de vich ek raid kiti ja rahi si, raid kiti gayi te ohde vich unfortunately ek Toronto police officer shoot kita gaya, ohda qatl kita gaya, te os hi scene to ho gaya farar ਇੱਕ 19 ਸਾਲ ਦਾ ਬੰਦਾ, ਉਹਨੂੰ ਪਿਛਲੇ ਵੀਰਵਾਰ ਤੋਂ ਲੈ ਕੇ ਅੱਜ ਤੱਕ ਲੱਭਿਆ ਜਾ ਰਿਹਾ ਸੀ ਅਤੇ ਹੁਣ ਲੱਭਿਆ ਹੀ ਗਿਆ ਹੈ। ਇਹਦੇ ਖਿਲਾਫ ਇੱਕ ਕਾਫੀ ਲੰਬੀ ਚੌੜੀ ਕ੍ਰਿਮੀਨਲ ਚਾਰਜਸ ਦੀ ਲਿਸਟ ਅੱਜ ਪੇਸ਼ ਕੀਤੀ ਗਈ ਹੈ। ਬਾਲੀ ਜਾਣਕਾਰੀ ਨਹੀਂ ਦੱਸੀ ਗਈ ਹੈ ਟੋਰਾਂਟੋ ਪੁਲਿਸ ਦੇ ਵੱਲੋਂ ਕਿ ਇਹਨੂੰ ਕਿੱਥੇ ਗ੍ਰਿਫਤਾਰ ਕੀਤਾ ਗਿਆ, ਕਿਹੜੇ ਸਰਕਮਸਟੈਂਸਿਸ ਦੇ ਵਿੱਚ, ਕਿਉਂਕਿ ਸਾਨੂੰ ਪਤਾ ਤਾਂ ਹੈ ਕਿ ਇਹ ਕਾਫੀ ਖਤਰਨਾਕ ਆਰਮਡ ਐਂਡ ਡੇਂਜਰਸ ਲੋਕ ਹਨ। ਪਰ ਅੱਜ ਜਿਹੜਾ 3 ਦੇ ਵਿੱਚੋਂ ਇੱਕ ਅਖੀਰਲਾ ਆਊਟਸਟੈਂਡਿੰਗ ਸਸਪੈਕਟ ਸੀ, ਉਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ, ਚਾਰਜ ਕੀਤਾ ਗਿਆ ਹੈ, ਕੋਰਟ ਦੇ ਵਿੱਚ ਹਾਜ਼ਰੀ ਹੋ ਵੀ ਗਈ ਆ। ਜਿਹੜਾ ਟੋਰਾਂਟੋ ਪੁਲਿਸ ਆਫਿਸਰ ਦਾ ਕਤਲ ਕਰਨ ਵਾਲਾ ਹੈ ਉਹ ਬੰਦਾ ਖੁਦ ਆਪ ਹੁਣ ਹਾਸਪਿਟਲ ਦੇ ਵਿੱਚ ਟ੍ਰੀਟ ਕੀਤਾ ਜਾ ਰਿਹਾ ਹੈ, ਉਹਦੇ ਖਿਲਾਫ ਫਸਟ ਡਿਗਰੀ ਮਰਡਰ ਚਾਰਜ ਲੇ ਕੀਤਾ ਗਿਆ। ਸੋ ਅੱਜ ਜਿਹੜੀਆਂ ਵੀ ਇਸ ਕਾਫੀ ਵੱਡੇ ਅਤੇ ਆਨ ਗੋਇੰਗ ਪੁਲਿਸ ਕਿਲਿੰਗ ਇਨਵੋਲਵਡ ਚੱਕਰ ਦੇ ਵਿੱਚ ਅਪਡੇਟਸ ਹਨ ਉਹ ਤੁਹਾਨੂੰ ਬਹੁਤ ਹੀ ਜਲਦ ਪੂਰੇ ਡਿਟੇਲ ਦੇ ਵਿੱਚ ਦੱਸਾਂਗੇ। ਨਾਲ ਦੀ ਨਾਲ 2 ਮਹੀਨੇ ਪਹਿਲਾਂ ਸਕਾਰਬਰੋ ਸ਼ਹਿਰ ਦੇ ਵਿੱਚ ਇੱਕ ਬੱਸ ਦੇ ਵਿੱਚ ਪੁਲਿਸ ਨੇ ਵੀ ਦੱਸਿਆ ਹੈ ਅਤੇ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕ ਬੰਦੇ ਨੇ ਸ਼ਾਇਦ ਬਿਨਾਂ ਕਿਸੇ ਵੀ ਕਾਰਨ ਤੋਂ, ਸ਼ਾਇਦ ਕੰਪਲੀਟਲੀ ਅਨਪ੍ਰੋਵੋਕਡ, ਸ਼ਾਇਦ ਆਪ ਹੀ ਦਿਮਾਗ ਹਿੱਲਿਆ ਹੋਇਆ ਹੈ, ਕੀ ਪਤਾ ਹੈ, ਉਹਨੇ ਇੱਕ ਹਿਜਾਬ ਪਾਏ ਹੋਏ ਔਰਤ ਨੂੰ ਟੈਰਰਿਸਟ ਟੈਰਰ ਟੈਰਰਿਜ਼ਮ ਐਫ ਯੂ ਦੀਆਂ ਬਥੇਰੀਆਂ ਗਾਲਾਂ ਗੂਲਾਂ ਕੱਢੀਆਂ, ਕਿਸੇ ਨੇ ਕੁਛ ਕਿਹਾ ਨਹੀਂ ਹੈਗਾ, ਪੂਰੀ ਅਤੇ ਪੂਰੀ ਭਰੀ ਹੋਈ ਬੱਸ, ਇੰਨੀ ਜ਼ਿਆਦਾ ਜਨਤਾ, ਕਿਸੇ ਨੇ ਕੁਛ ਕਿਹਾ ਨਹੀਂ ਹੈਗਾ। ਅਗਲਾ ਵੀ ਕਈ ਵਾਰੀ ਸੋਚਦਾ ਯਾਰ ਆਪਾਂ ਕੱਲ੍ਹ ਕੋਈ ਪੰਗਾ ਲੈਣਾ ਸਾਡਾ ਕੀ ਜਾਂਦਾ ਹੈ, ਜੇ ਕੁਛ ਕਹਾਂਗੇ ਅਗਲੇ ਨੇ ਕੋਈ ਚਾਕੂ ਕੱਢਣਾ ਕੋਈ ਹਥਿਆਰ ਕੱਢਣਾ ਹੈ, ਸੋ ਕਰ ਲਈ ਕੁਛ ਕਹੀਏ। ਸੋ ਕਿਸੇ ਨੇ ਕੁਛ ਕਿਹਾ ਹੈ ਨਹੀਂ, ਕੁਛ ਵੀ ਨਹੀਂ ਕੀਤਾ ਹੈਗਾ, ਕੋਈ ਸਟੈਂਡ ਹੀ ਨਹੀਂ ਲਿਆ ਇਸ ਔਰਤ ਲਈ। ਪਰ ਜਦੋਂ ਬੰਦੇ ਨੇ ਜਾ ਕੇ ਖੜ ਕੇ 300 ਮੂਵੀ ਦੇ ਵਿੱਚੋਂ ਜਿਵੇਂ ਸਪਾਰਡਾ ਕਿੱਕ ਹੁੰਦੀ ਆ, ਅਤੇ ਜਿਹੜਾ ਬੰਦਾ ਉਹ ਵੈਲ ਦੇ ਵਿੱਚ ਲੱਤ ਮਾਰੀ ਸੀ ਮੂਵੀ ਦੇ ਵਿੱਚ, ਉਹੀ ਤਰ੍ਹਾਂ ਇਹਨੇ ਬੀਬੀ ਨੂੰ ਸਪਾਰਡਾ ਕਿੱਕ ਕੀਤੀ ਇੰਨੇ ਜ਼ੋਰ ਦੇ ਨਾਲ, ਉਸ ਤੋਂ ਬਾਅਦ ਵੀ ਨਹੀਂ ਕੋਈ ਬੰਦਾ ਹੱਲਿਆ, ਕਿਸੇ ਨੇ ਕੁਛ ਕਿਹਾ ਹੀ ਨਹੀਂ ਹੈਗਾ। ਅਤੇ ਇਹ ਬੰਦਾ ਉਸ ਔਰਤ ਨੂੰ ਕਿੱਕ ਕਰਕੇ ਫਿਰ ਨਿਕਲ ਹੀ ਗਿਆ ਬੱਸ ਤੋਂ। ਪਰ ਹੁਣ ਤਕਰੀਬਨ 2 ਮਹੀਨਿਆਂ ਬਾਅਦ ਇਸ ਬੰਦੇ ਨੂੰ ਕੱਲ੍ਹ ਹੀ ਪਛਾਣਿਆ ਗਿਆ ਅਤੇ ਗ੍ਰਿਫਤਾਰ ਕੀਤਾ ਗਿਆ। ਇਹਦੇ ਖਿਲਾਫ ਅਸੋਲਟ ਅਤੇ ਕ੍ਰਿਮੀਨਲ ਹਰਾਸਮੈਂਟ ਦੇ ਚਾਰਜਸ ਲਏ ਤਾਂ ਕੀਤੇ ਗਏ ਨੇ, ਪਰ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਹੁਣ ਤਾਂ ਕ੍ਰਾਊਨ ਪ੍ਰੋਸੀਕਿਊਟਰਸ ਤੱਕ ਦਾ ਫੈਸਲਾ ਹੈ। ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਕਿਸੇ ਬਾਇਸ, ਕਿਸੇ ਪ੍ਰੈਜੁਡਿਸ, ਕਿਸੇ ਹੇਟ ਦੇ ਥਰੂ ਹੀ ਅਟੈਕ ਕੀਤਾ ਗਿਆ, ਅਤੇ ਮੇ ਬੀ ਐਕਸਟਰਾ ਸਪੈਸ਼ਲ ਹੇਟ ਮੋਟੀਵੇਟਡ ਹੇਟ ਕ੍ਰਾਈਮ ਚਾਰਜਸ ਵੀ ਲੇ ਕੀਤੇ ਜਾ ਸਕਦੇ ਨੇ, ਜਿਹਦੀ ਸਜ਼ਾ ਵੀ ਅਪਾਨ ਕਨਵੈਕਸ਼ਨ ਜ਼ਿਆਦਾ ਸਖਤ ਹੀ ਹੁੰਦੀ ਹੈ। ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਦੇਵਾਂਗੇ। ਅਤੇ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਇਹ ਹੈ ਦੋਸਤੋ, ਇਹ ਹੈ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਇਰਾਨ ਦੇ ਪ੍ਰੈਜ਼ੀਡੈਂਟ ਨੇ ਅਲੱਗ ਅਲੱਗ ਥਾਵਾਂ ਤੋਂ ਅਲੱਗ ਅਲੱਗ ਮੁਲਕਾਂ ਤੋਂ ਇੱਕ ਇਨੀਸ਼ੀਅਲ ਪੀਸ ਡੀਲ ਹਾਸਲ ਕਰਨ ਦੀ ਐਗਰੀਮੈਂਟ ਸਾਈਨ ਕੀਤੀ ਹੈ। ਅਤੇ ਅੱਜ ਆਲਰੇਡੀ ਪਤਾ ਲੱਗ ਗਿਆ ਹੈ ਕਿ ਜਿਹੜਾ ਕੱਲ੍ਹ ਨੂੰ ਫਰਾਈਡੇ ਨੂੰ ਇੱਕ ਕਹਿ ਲਓ ਦਿਖਾਵਾ ਹੀ ਹੈ, ਕਿਉਂਕਿ ਦੋਨੇ ਲੀਡਰ ਤਾਂ ਇਹ ਪੇਪਰ ਤਾਂ ਸਾਈਨ ਕਰ ਚੁੱਕੇ ਨੇ, ਪਰ ਜਿਹੜਾ ਦਿਖਾਵਾ ਹੀ ਹੈ, ਇੱਕ ਸੈਰਾਮੋਨੀ ਰੱਖੀ ਜਾਣੀ ਸੀ, ਪਾਕਿਸਤਾਨ ਦੇ ਵੱਲੋਂ ਹੋਸਟ ਕੀਤੀ ਜਾਣੀ ਸੀ ਸਵਿਟਜ਼ਰਲੈਂਡ ਦੇ ਵਿੱਚ। ਹੁਣ US ਵਾਈਸ ਪ੍ਰੈਜ਼ੀਡੈਂਟ JD ਵੈਂਸ ਦਾ ਕਹਿਣਾ ਹੈ ਕਿ ਮੇ ਬੀ ਅਸੀਂ ਨਹੀਂ ਜਾਵਾਂਗੇ ਕੱਲ੍ਹ ਨੂੰ ਫਰਾਈਡੇ ਨੂੰ, ਮੇ ਬੀ ਇਹਨੂੰ ਵੀਕਐਂਡ ਤੱਕ ਡਿਲੇ ਕਰਾਂਗੇ, ਮੇ ਬੀ ਉਸ ਤੋਂ ਜ਼ਿਆਦਾ ਪੋਸਟਪੋਨ ਡਿਲੇ ਕਰਾਂਗੇ। ਪਾਕਿਸਤਾਨ ਦੇ PM ਨੇ ਵੀ ਕਹਿ ਦਿੱਤਾ ਹੈ ਕਿ ਉਹ ਹੁਣ ਨਹੀਂ ਜਾ ਰਿਹਾ ਹੈ ਕੱਲ੍ਹ ਦੇ ਲਈ, ਐਜ਼ ਸਕੈਡਲਡ ਐਜ਼ ਪਲੈਨ, ਸ਼ਾਇਦ ਥੋੜ੍ਹੇ ਚਿਰ ਬਾਅਦ ਜਾਣਗੇ। ਹੈ ਤਾਂ ਇੱਕ ਫੋਰਮੈਲਿਟੀ ਹੀ, ਪਰ ਫੋਰਮੈਲਿਟੀ ਤਾਂ ਕਰਨੀਆਂ ਪੈਂਦੀਆਂ ਹਨ, ਖਾਸ ਜਦੋਂ ਇੰਨਾ ਵੱਡਾ ਇੰਨਾ ਅਹਿਮ ਕੰਮ ਹੈ ਪੀਸ ਦੀ ਹਾਸਲ ਕਰਨ ਦੇ ਵਿੱਚ। ਪਰ ਅੱਜ ਤੋਂ ਹੀ ਦੋਸਤੋ ਪਤਾ ਲੱਗ ਗਿਆ ਹੈ ਕਿ ਮਿਲੀਅਨਸ ਆਫ ਬੈਰਲਸ ਆਫ ਕਰੂਡ ਓਇਲ ਹੁਣ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਬਾਹਰ ਨਿਕਲ ਕੇ, ਗਲਫ ਆਫ ਓਮਾਨ ਦੇ ਵਿੱਚੋਂ ਬਾਹਰ ਨਿਕਲ ਕੇ, ਅਲੱਗ ਅਲੱਗ ਡਿਫਰੈਂਟ ਓਸ਼ਨਸ ਦੇ ਵਿੱਚੋਂ ਲੰਘ ਕੇ ਹੁਣ ਅਲੱਗ ਅਲੱਗ ਇੰਟੈਂਡਡ ਮੁਲਕਾਂ ਤੱਕ ਪਹੁੰਚ ਰਹੀਆਂ ਹਨ। ਤੈਂ ਗਾਰ ਇਹ 110 ਦਿਨਾਂ ਬਾਅਦ ਫੁੱਲੀ ਫਰੀਲੀ ਹੁਣ ਓਇਲ ਟੈਂਕਰਸ ਅਤੇ ਸ਼ਿਪਸ ਕਮਿਊਟ ਕਰ ਰਹੇ ਨੇ ਇਸ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੇ ਤਾਂ ਕਹਿ ਦਿੱਤਾ ਹੈ ਕਿ ਰਾਤੋਂ ਰਾਤ ਹੀ 12.5 ਮਿਲੀਅਨ ਬਾਲਟੀਆਂ ਤੇਲ ਦੀਆਂ ਤਾਂ ਨਿਕਲ ਗਈਆਂ ਹਨ। ਹੁਣ ਨੰਬਰ ਇੰਨਾ ਹਾਈ ਹੈ ਜਾਂ ਨਹੀਂ ਹੈ ਇਹ ਪਤਾ ਨਹੀਂ ਕਿੱਥੋਂ ਫਿਗਰ ਕੱਢ ਚੁੱਕੇ ਨੇ, ਪਰ ਮਲਟੀਪਲ ਡਿਫਰੈਂਟ ਕ੍ਰੈਡੀਬਲ ਸੋਰਸਿਸ ਨੇ ਦੱਸਿਆ ਹੈ ਕਿ ਵੱਡੀਆਂ ਵੱਡੀਆਂ ਦੁਨੀਆ ਭਰ ਦੀਆਂ ਸ਼ਿਪਿੰਗ ਕੰਪਨੀਜ਼ ਦੀਆਂ ਸ਼ਿਪਸ ਹੁਣ ਜ਼ਰੂਰ ਨਿਕਲ ਰਹੀਆਂ ਹਨ, ਅੰਦਰ ਵੀ ਵੜ ਰਹੀਆਂ ਹਨ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ। ਇਸ ਕਾਫੀ ਨੇਰੋ 33 ਕਿਲੋਮੀਟਰ ਦੇ ਨੇਰੋ ਵਾਟਰ ਪੈਸਜਵੇ ਦੇ ਵਿੱਚੋਂ। ਪਰ ਹੁਣ ਅੱਜ ਕਾਫੀ ਜ਼ਿਆਦਾ ਹੋਰ ਵੀ ਡਿਵੈਲਪਮੈਂਟਸ ਪੇਸ਼ ਹੋਈਆਂ ਹਨ, ਜਿਵੇਂ ਕਿ JD ਵੈਂਸ ਬਿਨਾਂ ਐਗਜੈਕਟਲੀ ਡਾਇਰੈਕਟ ਧਮਕੀ ਦੇਣ ਤੋਂ ਇਜ਼ਰਾਈਲ ਨੂੰ ਥਰੈਟਨ ਕਰ ਚੁੱਕਿਆ ਹੈ। ਉਹਨੇ ਬਹੁਤ ਹੀ ਅਜੀਬ ਟਵਿਸਟ ਆਫ ਇਵੈਂਟਸ ਦੇ ਵਿੱਚ ਕਿਹਾ ਕਿ ਤੁਸੀਂ ਕੋਈ ਵੀ ਰੋਕ ਟੋਕ ਕਰਨ ਦੀ ਕੋਸ਼ਿਸ਼ ਨਾ ਕਰਿਓ, ਲੜਾਈ ਨੂੰ ਵਧਾਉਣ ਦੀ ਕੋਸ਼ਿਸ਼ ਨਾ ਕਰਿਓ, ਇਸ ਪੀਸ ਡੀਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਿਓ। ਇਹਨੇ ਸਿੱਧੇ ਕਹਿ ਦਿੱਤਾ ਕਿ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤਕੜਾ ਮੁਲਕ ਹੈ ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਇਕੱਲਾ ਹੀ ਦੁਨੀਆ ਦਾ ਮੁਲਕ ਹੈ ਅਤੇ ਉਹਦਾ ਲੀਡਰ ਹੈ ਜੋ ਕਿ ਤੁਹਾਡੇ ਇਜ਼ਰਾਈਲ ਮੁਲਕ ਦੇ ਵੱਲ ਈਵਨ ਸਿੰਪਥੈਟਿਕ ਹੈ, ਹੋਰ ਕੋਈ ਵੀ ਤੁਹਾਡੇ ਨਾਲ ਖੜਦਾ ਨਹੀਂ ਨਾ ਖੜਨਾ ਕਦੇ ਹੈਗਾ। ਉਹਨੇ ਕਿਹਾ ਕਿ US ਦੇ ਨਾਲ ਤਾਂ ਤੁਹਾਡਾ ਇਕੱਲਾ ਹੀ ਸਿੰਪਥੈਟਿਕ ਈਅਰ ਅਤੇ ਬੈਨੀਫੈਕਟਰ ਨਾਲ ਪੰਗਾ ਨਾ ਲਓ, ਇਸ ਪੀਸ ਡੀਲ ਨੂੰ ਅਸਲੀ ਪੀਸ ਡੀਲ ਤੱਕ ਬਣਨ ਦਿਓ, ਜੋ ਕਿ ਬਹੁਤ ਰੇਅਰ ਹੈ ਫੋਰ ਐਨੀ US ਪੋਲੀਟੀਸ਼ੀਅਨ ਟੂ ਐਵਰ ਸਪੀਕ ਅਗੇਂਸਟ ਦ ਪੀਪਲ ਹੂ ਪੇ ਦਮ ਇਜ਼ਰਾਈਲ। ਸੋ ਦੋਸਤੋ, ਉਹਦੇ ਤੋਂ ਇਲਾਵਾ ਅੱਜ ਇਹ ਵੀ ਪਤਾ ਲੱਗ ਗਿਆ ਹੈ ਕਿ 60 ਡੇਜ਼ ਦੇ ਇਸ ਸੀਜ਼ ਫਾਇਰ ਅਤੇ ਇਸ ਇੰਟਰਮੀਡੀਏਟ ਡੀਲ ਤੋਂ ਬਾਅਦ ਇਰਾਨ ਨੇ ਤਾਂ ਕਹਿ ਦਿੱਤਾ ਹੈ ਕਿ ਅਸੀਂ 60 ਡੇਜ਼ ਦੇ ਲਈ ਤਾਂ ਫਰੀ ਦੇ ਵਿੱਚ ਸ਼ਿਪਸ ਨੂੰ ਲੰਘਣ ਦੇਵਾਂਗੇ ਇਨ ਐਂਡ ਆਊਟ ਆਫ ਦ ਸਟ੍ਰੇਟ ਆਫ ਹਰਮੂਜ਼, ਪਰ ਉਸ ਤੋਂ ਬਾਅਦ ਇਕੱਲਾ ਉਹ ਨਹੀਂ, ਇਰਾਨ ਵੀ ਓਮਾਨ ਵੀ ਜੋ ਕਿ ਸਾਂਝੇ ਇਸ ਸਟ੍ਰੇਟ ਦੇ ਨਾਲ ਕਨੈਕਟਡ ਹਨ, ਉਹ ਕੋਈ ਨਾ ਕੋਈ ਕਿਸਮ ਦੀ ਫੀਸ ਜ਼ਰੂਰ ਚਾਰਜ ਕਰਨਗੇ ਇਨ ਐਂਡ ਆਊਟਕਮਿੰਗ ਸ਼ਿਪਸ ਨੂੰ। ਸੋ ਹੋਰ ਵੀ ਕਾਫੀ ਵੱਡੇ ਵੱਡੇ ਡਿਵੈਲਪਮੈਂਟਸ ਹਨ, ਜਿਵੇਂ ਕਿ ਅੱਜ ਕਾਫੀ ਜ਼ਿਆਦਾ ਡੈਮੋਕਰੈਟਸ ਦਾ ਜਿਹੜੇ ਕਿ ਆਪੋਜੀਸ਼ਨ ਦੇ ਵਿੱਚ ਨੇ, ਉਹਨਾਂ ਨੇ ਤਾਂ ਰੋਣਾ ਹੀ ਹੈ, ਰੋਲਾ ਪਾਉਣਾ ਹੀ ਹੈ ਕਿ ਇਹ ਬਿਨਾਂ ਮਤਲਬ ਦੀ ਲੜਾਈ ਨਿਕਲੀ ਆ। 110 ਦਿਨਾਂ ਦੇ ਵਿੱਚ ਹੰਡਰਡਸ ਆਫ ਬਿਲੀਅਨਸ ਆਫ ਡਾਲਰ ਸ਼ਾਇਦ ਅਮੈਰੀਕਨ ਟੈਕਸ ਪੇਅਰਸ ਦੇ ਬਰਬਾਦ ਕੀਤੇ ਗਏ ਨੇ। ਬਹੁਤ ਹੀ ਜ਼ਿਆਦਾ ਮੈਨ ਪਾਵਰ ਅਤੇ ਵੈਪਨਸ ਅਤੇ ਈਵਨ ਮੌਤਾਂ ਹੋ ਚੁੱਕੀਆਂ ਹਨ ਫਰੋਮ ਯੂ ਐਸ ਸਰਵਿਸ ਮੈਨ ਐਂਡ ਵੂਮੈਨ। ਸੋ ਉਹ ਨਤੀਜਾ ਕੀ ਪੇਸ਼ ਹੋਇਆ ਹੈ, ਹਜੇ ਤੱਕ ਤਾਂ ਕੁਛ ਨਿਕਲਿਆ ਨਹੀਂ ਹੈਗਾ। ਨਾ ਤਾਂ ਜਿਹੜਾ ਇਨਰਿਚਡ ਯੂਰੇਨੀਅਮ ਹੈ ਜੋ ਕਿ ਪਿਛਲੇ ਸਾਲ ਅਮੈਰੀਕਨ ਮਿਸਲ ਸਟ੍ਰਾਈਕਸ ਦੇ ਨਾਲ ਹੰਡਰਡਸ ਫੀਟ ਅੰਡਰਗਰਾਊਂਡ ਇਨ ਇਰਾਨ ਦੱਬਿਆ ਗਿਆ, ਉਹ ਹੁਣ ਖੋਇਆ ਹੀ ਵੀ ਨਹੀਂ ਜਾਣਾ। ਬਸ ਡਿਫਰੈਂਟ ਡਿਫਰੈਂਟ ਨਿਊਕਲੀਅਰ ਏਜੰਸੀ ਦੇ ਵੱਲੋਂ ਉਹਨੂੰ ਡਾਇਲੂਟ ਕੀਤਾ ਜਾਊਗਾ, ਮੀਨਿੰਗ ਇਟ ਵਿਲ ਮੇਕ ਇਟ ਵੀਕਰ, ਜ਼ਿਆਦਾ ਕਮਜ਼ੋਰ ਹੋਊਗਾ, ਵੈਪਨ ਗ੍ਰੇਡ ਨਹੀਂ ਹੋਊਗਾ, ਪਰ ਉਹਨੂੰ ਫਿਰ ਵੀ ਜਾ ਕੇ ਇਨਰਿਚ ਫਿਰ ਤੋਂ ਕਰਕੇ ਸੇਮ ਸਟਾਕ ਪਾਇਲ ਨੂੰ ਤਾਂ ਵਧਾਇਆ ਵੀ ਜਾ ਸਕਦਾ ਹੈ, ਨਿਊਕਲੀਅਰ ਵਾਰ ਦੇ ਵਿੱਚ ਲਾਇਆ ਤਾਂ ਜਾ ਸਕਦਾ ਹੈ। ਸੋ ਇਹਨਾਂ ਨੇ ਕਿਹਾ ਕਿ ਅਸੀਂ ਹਾਸਲ ਕੀ ਕੀਤਾ 110 ਦਿਨਾਂ ਦੇ ਵਿੱਚ, ਇੰਨੇ ਪੰਗੇ ਪੈਣ ਤੋਂ ਬਾਅਦ ਅਸੀਂ ਹਾਸਲ ਕੀ ਕੀਤਾ ਹੈ। ਅਤੇ ਅੱਜ ਡੋਨਲਡ ਟਰੰਪ ਨੇ ਕਿਹਾ ਕਿ ਦੂਜਾ ਕੀ ਚਾਰਾ ਹੁੰਦਾ, ਜੇ ਅਸੀਂ ਇਸ ਪੀਸ ਡੀਲ ਨੂੰ ਨਾ ਸਾਈਨ ਕਰਦੇ ਫਿਰ ਤਾਂ ਵਰਲਡ ਵਾਈਡ ਡਿਪਰੈਸ਼ਨ ਹੁੰਦੀ, ਮਾਰਕੀਟਸ ਦੇ ਵਿੱਚ ਹੋਰ ਨੁਕਸਾਨ ਹੁੰਦਾ। ਸੋ ਉਹਨੇ ਕਿਹਾ ਕਿ ਮਾਰਕੀਟਸ ਦੇ ਖਾਤਰ ਹੀ ਇਹਨੇ ਇਹ ਪੀਸ ਡੀਲ ਸਾਈਨ ਕੀਤੀ ਹੈ। ਪਰ ਐਗਜੈਕਟ ਬਾਬੇ ਟਰੰਪ ਨੇ ਕੀ ਕਿਹਾ, ਕਾਫੀ ਲੰਬੀ ਚੌੜੀ ਖਬਰ ਹੈ, ਤੁਹਾਨੂੰ ਵਰਡ ਫੋਰ ਵਰਡ ਅੱਗੇ ਜਾ ਕੇ ਡੀਟੇਲ ਦੇ ਵਿੱਚ ਵੀ ਦੱਸਾਂਗੇ। ਹੋਰ ਵੀ ਕਾਫੀ ਨਵੀਆਂ ਤਾਜ਼ੀਆਂ ਖਬਰਾਂ ਐਨ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ, ਪਰ ਅੱਜ ਕਿਉਂਕਿ ਥਰਸਡੇ ਹੈ, ਫਰਾਈਡੇ ਜੂਨੀਅਰ ਹੈ, ਅਤੇ ਕਾਫੀ ਕੁਛ ਹੀ ਹੋ ਰਿਹਾ ਹੈ ਸਾਡੇ ਆਲੇ ਦੁਆਲੇ। 6 ਵਜੇ ਹੀ ਸਾਡੀ ਕੈਨੇਡਾ ਦੀ ਫੀਫਾ ਦੀ ਟੀਮ ਵੀ ਖੇਡ ਰਹੀ ਹੈ, ਹੋਰ ਵੀ ਲੋਕ ਆਲਰੇਡੀ ਵੀਕਐਂਡ ਦੀ ਤਿਆਰੀ ਕਰ ਰਹੇ ਆ, ਪਾਰਟੀਆਂ ਪੂਟੀਆਂ ਵੀ ਤਿਆਰੀ ਕਰ ਰਹੇ ਹੋ, ਵਿਆਹ ਸ਼ਾਦੀ ਵੀ ਚੱਲ ਰਹੀਆਂ। ਮੈਂ ਕਹਿੰਦਾ ਕਿ ਵੱਧ ਤੋਂ ਵੱਧ ਐਂਟਰਟੇਨਮੈਂਟ ਦਾ ਹੀ ਪ੍ਰਬੰਧ ਕਰ ਲਈਏ, ਤੁਸੀਂ ਜੋ ਕੁਛ ਵੀ ਕੋਈ ਚੱਕਵਾਂ ਗੀਤ ਸੰਗੀਤ ਰੋਣ ਧੋਣ ਵਾਲਾ ਅੱਜ ਰਹਿਣ ਦਿਓ, ਕੋਈ ਚੱਕਵਾਂ ਗੀਤ ਸੰਗੀਤ ਸੁਣਨਾ ਹੈ ਸਾਨੂੰ ਸਟੂਡੀਓ 'ਚ ਕਾਲ ਕਰ ਲਓ, ਰਿਕੁਐਸਟ ਕਰ ਲਓ, ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਤੁਹਾਡੇ ਪਸੰਦ ਦੇ ਗਾਣਿਆਂ ਨੂੰ ਠੀਕ 6 ਵਜੇ ਤੱਕ ਲਾਉਣ ਦੇ ਲਈ। ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 954-564-6444, ਜਾਂ ਫਿਰ ਕਿਸੇ ਵੀ ਟਾਈਮ 'ਤੇ ਟੈਕਸਟ ਜਾਂ ਵਟਸਐਪ ਮੈਸੇਜ ਭੇਜੋ, ਟੈਕਸਟ ਔਰ ਵਟਸਐਪ ਹੈ 416-457-3381, 416-457-3381, 416-457-3381, 400-1600-457-3381। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444,
1: 905-564-6444।
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ. ਅੱਜ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ANJ ਆਟੋ ਰਿਪੇਅਰ ਦੇ ਵੱਲੋਂ. ਤੁਸੀਂ ਜਿਹੜੀ ਮਰਜ਼ੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਫਿਰ ਗੱਡੀ ਨੂੰ ਲੈ ਕੇ ਜਾਓ 91 ਹੀਲੀ ਰੋਡ ਬੋਲਟਨ, ਜਿਹੜਾ ਹਾਈਵੇ 50 ਤੇ ਮੇਫੀਓਲ ਤੇ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਉਹਦੇ ਬਿਲਕੁਲ ਨਜ਼ਦੀਕ. ਹਾਈਵੇ 50 ਐਂਡ ਮੇਫੀਓਲ ਇਜ਼ ਦ ਮੇਜਰ ਇੰਟਰਸੈਕਸ਼ਨ. 91 ਹੀਲੀ ਰੋਡ ਬੋਲਟਨ ਤੇ ਬਹੁਤ ਲੰਬੇ ਸਮੇਂ ਤੋਂ ਮਾਹਰ ਮਕੈਨਿਕ ਤਸੱਲੀ ਬਖਸ਼ ਰਿਪੇਅਰ ਕਰਦੇ ਆ ਰਹੇ ਨੇ, ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ ਗੱਡੀ ਦਾ. ANJ ਆਟੋ ਰਿਪੇਅਰ ਦਾ ਕਹਿਣਾ ਹੈ ਕਿ ਅਸੀਂ ਤੁਹਾਨੂੰ ਸਭ ਤੋਂ ਬੈਸਟ ਪ੍ਰਾਈਸ ਦੇ ਵਿੱਚ ਨਵੇਂ ਟਾਇਰ ਪਵਾ ਕੇ ਦੇਵਾਂਗੇ, ਵੀਲ ਅਲਾਈਨਮੈਂਟ ਕਰਕੇ ਦੇਵਾਂਗੇ. ਪ੍ਰਾਈਸ ਅਨਬੀਟਬਲ ਹੋਊਗੀ, ਚਾਹੇ ਤੁਸੀਂ OEM ਜਾਂ ਫਿਰ ਤੁਸੀਂ ਅਮੇਰੀਕਨ ਬ੍ਰਾਂਡ ਜਾਂ ਤਾਂ ਚਾਈਨੀਜ਼ ਬ੍ਰਾਂਡ ਦੇ ਟਾਇਰ ਪਾਉਣੇ ਆ, ਜਿਹੜੇ ਮਰਜ਼ੀ ਪਾਉਣੇ ਆ, ਤੁਹਾਨੂੰ ਬੈਸਟ ਪ੍ਰਾਈਸ ਹੀ ਦੇਵਾਂਗੇ. ਗੱਡੀ ਦਾ ਸਸਪੈਂਸ਼ਨ ਦਾ ਕੰਮ ਹੋਵੇ ਜਾਂ ਫਿਰ ਇਕੱਲਾ ਓਇਲ ਚੇਂਜ ਦਾ ਕੰਮ ਹੋਵੇ, ਬਿਨਾਂ ਅਪੁਆਇੰਟਮੈਂਟ ਜਾਂ ਐਕਸਪ੍ਰੈਸ ਰਾਈਡਵੇ ਕਰ ਦੇਣਗੇ. ਇੰਜਨ ਦਾ ਕੰਮ ਕਰਾਉਣਾ, ਕੰਪਲੀਟ ਸਰਵਿਸ ਕਰਾਉਣੀ ਹੈ, ਬ੍ਰੇਕਾਂ ਦਾ ਕੰਮ ਕਰਾਉਣਾ ਹੋਵੇ ਜਾਂ ਐਗਜ਼ਾਸਟ ਰਿਪੇਅਰ ਜਾਂ ਫਿਰ ਰਸਟ ਪ੍ਰੂਫਿੰਗ, ਜਿਹੜਾ ਮਰਜ਼ੀ ਗੱਡੀ ਦਾ ਰਿਪੇਅਰ ਹੋਵੇ, ANJ ਆਟੋ ਰਿਪੇਅਰ 91 ਹੀਲੀ ਰੋਡ ਬੋਲਟਨ ਤੁਹਾਡੀ ਬੋਲੀ ਬੋਲਦੇ ਨੇ. ਫੋਨ ਨੰਬਰ ਹੈ 905-857-7596, 905-857-7596. 91 ਹੀਲੀ ਰੋਡ ਬੋਲਟਨ ਤੇ ANJ ਆਟੋ ਰਿਪੇਅਰ ਵਾਲੇ ਲੋਕੇਟਡ ਹਨ. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਅਨਕਾਰ ਹੋਮਸ ਦੇ ਵੱਲੋਂ, ਜੋ ਕਿ complete custom home construction and renovation, residential and commercial kaam de vich ek bahut hi experienced, bahut hi professional te bahut hi kamal di team hai. Je tusi aapde ghar de vich legal basement taiyar karwauni aa ja fir garden suite tak vi taiyar karwana hai, ਇਹ ਤੁਹਾਡੇ ਲਈ ਐਡਵਾਂਸ ਦੇ ਵਿੱਚ ਹੀ ਸਾਰੇ ਸ਼ਹਿਰ ਦੇ ਪਰਮਿਟ ਅਪਲਾਈ ਕਰਕੇ, ਸਾਰਾ ਪੇਪਰ ਵਰਕ ਭਰ ਕੇ, ਡਰਾਇੰਗਸ ਵੀ ਸਬਮਿਟ ਕਰਕੇ, ਸਹੀ ਸਹੀ ਤਰੀਕੇ ਦੇ ਨਾਲ ਹੀ ਸਭ ਕੁਝ ਟਾਈਮ ਸਿਰ ਕਰਕੇ ਤੁਹਾਡੇ ਲਈ ਕੰਮ ਕਰਨਗੇ. ਜਿਹੜਾ ਵੀ ਕੋਈ ਵੀ ਕੰਮ ਹੈ, ਤੁਹਾਨੂੰ ਪਹਿਲਾਂ ਹੀ ਐਗਜ਼ੈਕਟ ਪ੍ਰਾਈਸ ਦੱਸਦੇ ਆ, ਉਹ ਵੀ ਤੁਹਾਨੂੰ ਲਿਖ ਕੇ ਦਿੰਦੇ ਆ ਕਿ ਕਿੰਨਾ ਟਾਈਮ ਲੱਗੂਗਾ, ਕਿੰਨਾ ਪੈਸਾ ਲੱਗੂਗਾ, ਅਤੇ ਉਹਦੇ ਵਿੱਚ ਹੀ ਫਿਰ ਪੂਰਾ 100% ਕੰਮ ਖਤਮ ਕਰਕੇ ਜਾਂਦੇ ਨੇ. ਆਏ ਨਹੀਂ ਕਿ ਇੱਕ ਜਾਬ ਸ਼ੁਰੂ ਕਰ ਲਿਆ, ਮੋਟਾ ਮੋਟਾ ਕੰਮ ਕਰ ਲਿਆ ਅਤੇ ਫਿਰ ਲਮਕਾਈ ਜਾਣਗੇ ਮਹੀਨਿਆਂ ਲਈ. ਨੋ, ਇਹ ਕਹਿੰਦੇ ਨੇ ਕਿ ਸਾਰਾ ਕੁਛ ਹੀ ਏ ਟੂ ਜ਼ੈਡ ਪੂਰੇ ਤਸੱਲੀ ਦੇ ਨਾਲ ਖਤਮ ਕਰਕੇ ਨਿਬੇੜ ਕੇ ਫਿਰ ਹੀ ਅਗਲਾ ਕੰਮ ਸ਼ੁਰੂ ਕਰਾਂਗੇ. ਅਤੇ ਗਾਰਡਨ ਸਵੀਟ ਦੇ ਬਾਰੇ ਬਹੁਤ ਹੀ ਲੋਕਾਂ ਨੇ ਸੁਣਿਆ ਹੋਊਗਾ, ਘੱਟ ਹੀ ਸ਼ਬਦ ਤੱਕ ਦੇਖੇ ਹੋਣਗੇ, ਪਰ ਇਹਨਾਂ ਨੇ ਲਾਸਟ ਈਅਰ 20 ਤੋਂ ਵੀ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਆ, ਜੋ ਕਿ ਤੁਹਾਡੇ ਪ੍ਰਾਪਰਟੀ 'ਤੇ ਬਹੁਤ ਕਨਵੀਨੀਅੰਟਲੀ ਫਿੱਟ ਹੋ ਜਾਂਦੇ ਨੇ, ਜਿਹਦੇ ਰਾਹੀਂ ਤੁਹਾਨੂੰ ਵੈਰੀ ਵੈਰੀ ਕੁਇਕਲੀ ਕਾਫੀ ਵਧੀਆ ਰੈਂਟ ਆਉਣ ਲੱਗ ਜਾਂਦਾ ਹੈ, ਕਿਰਾਇਆ ਆਉਣ ਲੱਗ ਜਾਂਦਾ ਹੈ. ਜੇ ਤੁਸੀਂ ਪੂਰਾ ਸਿਸਟਮ ਸਮਝਣਾ ਚਾਹੁੰਦੇ ਹੋ ਕਿ ਇਹਦਾ ਖਰਚਾ ਕੀ ਹੈ, ਰਿਕੁਆਇਰਮੈਂਟ ਕੀ ਹੈ, ਕਿੱਥੇ ਲੱਗੂਗਾ, ਬੈਕਯਾਰਡ ਫਰੰਟ ਯਾਰਡ ਜੋ ਵੀ ਹੈਗਾ, ਅਤੇ ਪੈਸਾ ਕਿੰਨਾ ਕੁ ਬਣ ਸਕਦਾ ਹੈ, ਇਹਦੇ ਬਾਰੇ ਵੀ ਤੁਸੀਂ ਪੂਰੀ ਜਾਣਕਾਰੀ ਲਓ. ਪਾਉਲ ਗਰੇਵਾਲ, ਅਨਕਾਰ ਹੋਮਸ, 416-817-3600 416-817-3600 'ਤੇ ਸੰਪਰਕ ਕਰੋ. ਅਤੇ ਸਭ ਤੋਂ ਖਾਸ ਗੱਲ, ਚਾਹੇ ਤੁਸੀਂ ਹੁਣ, ਚਾਹੇ ਤੁਸੀਂ ਮਹੀਨਾ ਬਾਅਦ, 2 ਮਹੀਨਾ ਬਾਅਦ, 3 ਮਹੀਨਾ ਬਾਅਦ ਕੰਮ ਸ਼ੁਰੂ ਕਰਵਾਉਣਾ, ਜਦੋਂ ਮਰਜ਼ੀ ਸ਼ੁਰੂ ਕਰਵਾਓ, ਪਰ ਹੁਣੇ ਸੰਪਰਕ ਕਰੋ ਅਤੇ ਤਰੀਕ ਪੱਕੀ ਕਰੋ, ਅਤੇ ਤੁਹਾਨੂੰ ਦੇਸ ਪ੍ਰਦੇਸ ਦੇ ਰੈਫਰੈਂਸ ਨਾਲ ਲੀਗੋ ਬੇਸਮੈਂਟ ਜਾਂ ਫਿਰ ਗਾਰਡਨ ਸਵੀਟ 'ਤੇ $5,000 $5,000 ਦਾ ਖਾਸ ਡਿਸਕਾਊਂਟ ਮਿਲੇਗਾ. 416-817-3600 416-817-3600 ਨਾਲ ਦੀ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ ਦੇ ਵੱਲੋਂ, ਜੋ ਕਿ ਤੁਹਾਡੇ ਲਈ ਔਨ ਦ ਸਪਾਟ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਕੈਨੇਡੀਅਨ ਵੈਲਡਿੰਗ ਬਿਊਰੋ ਸਰਟੀਫਾਈਡ ਵੈਲਡਿੰਗ ਐਂਡ ਰਿਪੇਅਰ ਐਂਡ ਫੈਬਰੀਕੇਸ਼ਨ ਦਾ ਕੰਮ ਕਰਦੇ ਨੇ. ਹੁਣ ਜੇ ਤੁਸੀਂ ਸੋਹਣਾ ਘਰ ਬਣਾਇਆ ਹੋਇਆ, ਸੋਹਣਾ ਗੇਟ ਨਹੀਂ ਲਵਾਇਆ ਹੋਇਆ, ਹੁਣ ਇਹਨਾਂ ਤੋਂ ਸੋਹਣਾ ਜਿਹਾ ਗੇਟ ਕਸਟਮ ਤਿਆਰ ਕਰਵਾ ਲਓ. ਡਿਜ਼ਾਈਨਰ ਫੈਂਸੀ ਮੈਰਲ ਗੇਟ ਤੁਸੀਂ ਇਹਨਾਂ ਤੋਂ ਤਿਆਰ ਕਰਵਾਓ ਅਤੇ ਇੰਸਟਾਲ ਕਰਵਾਓ. ਤੁਸੀਂ ਆਪਦੇ ਬੈਕਯਾਰਡ ਦੇ ਵਿੱਚ ਕੈਨਪੀ ਤਿਆਰ ਕਰਵਾਉਣੀ ਆ, ਇੱਕ ਪਰਮਨੈਂਟ ਫਿਕਸਚਰ, ਪਰਮਨੈਂਟ ਕੈਨਪੀ ਤਿਆਰ ਕਰਵਾਉਣੀ ਆ, ਜਿਹਦੇ ਵਿੱਚ ਤੁਸੀਂ ਕਾਫੀ ਜ਼ਿਆਦਾ ਲੋਕਾਂ ਨੂੰ ਕੰਫਰਟੇਬਲੀ ਹੋਸਟ ਕਰ ਸਕਦੇ ਹੋ, ਪਾਰਟੀਆਂ ਪੂਰਟੀਆਂ, ਬਾਰਬਿਕਿਊ ਐਕਸੈਟਰਾ, ਅਤੇ ਤੁਸੀਂ ਈਜ਼ਲੀ ਫਿਰ ਧੁੱਪ ਤੋਂ ਗਰਮੀ ਤੋਂ ਬਚ ਵੀ ਸਕਦੇ ਹੋ ਅਤੇ ਬੈਕਯਾਰਡ ਦੇ ਵਿੱਚ ਹੀ ਬਹਿ ਕੇ ਨਜ਼ਾਰੇ ਲੈ ਸਕਦੇ ਹੋ. ਸੋ ਇਹਨਾਂ ਤੋਂ ਕਸਟਮ ਕੈਨਪੀ ਵੀ ਤਿਆਰ ਕਰਵਾਓ. ਕਸਟਮ ਮੈਟਲ ਰੇਲਿੰਗ ਦਾ ਵੀ ਇਹ ਕੰਮ ਕਰਦੇ ਨੇ, ਚਾਹੇ ਕੋਈ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਹੈ, ਘਰ ਦੀਆਂ ਪੌੜੀਆਂ ਅੰਦਰ ਦੀਆਂ ਜਾਂ ਬਾਹਰ ਦੀਆਂ, ਬੇਸਮੈਂਟ ਦੀਆਂ, ਜਿਹੜੀ ਮਰਜ਼ੀਆਂ, ਅਤੇ ਜਾਂ
ਜਾਂ ਫਿਰ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਹੈ ਤੇ ਤੁਹਾਨੂੰ ਪੌੜੀਆਂ ਦੇ ਵਿੱਚ ਕਸਟਮ ਮੈਟਲ ਰੇਲਿੰਗ ਚਾਹੀਦੀ ਹੋਵੇ, ਬਹੁਤ ਹੀ ਸ਼ਾਨਦਾਰ ਕੰਮ ਕਰਦੇ ਨੇ ਇਨਡੋਰ ਐਂਡ ਆਊਟਡੋਰ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਸਟੇਅਰ ਕੇਸਿਸ ਦੇ ਵਿੱਚ, ਪੌੜੀਆਂ ਦੇ ਵਿੱਚ ਬਹੁਤ ਹੀ ਖੂਬਸੂਰਤ ਹਾਈ ਐਂਡ ਇਹ ਕਸਟਮ ਮੈਟਲ ਰੇਲਿੰਗ ਦਾ ਕੰਮ ਕਰਦੇ ਨੇ। ਤੇ ਬੀਮ ਪੋਸਟ, ਚੇਨ ਲਾਈਨ ਫੈਂਸ ਤਿਆਰ ਕਰਵਾਉਣੀ ਹੋਵੇ, ਮਾਨੋ ਸਟਿੰਗਰ ਫੈਬਰੀਕੇਸ਼ਨ ਜਾਂ ਕੀਤਾ ਕੋਈ ਕੰਮ ਹੈ ਤੇ ਵੈਲਡਿੰਗ ਦਾ ਰਿਪੇਅਰ ਵੀ ਕਰਵਾਉਣਾ ਹੈ, ਫਿਰ ਅੱਜ ਹੀ ਰਵਨੀਤ ਸਿੰਘ ਰੈਵ ਵੈਲਡਿੰਗ ਦੇ ਨਾਲ ਸੰਪਰਕ ਕਰੋ। ਫੋਨ ਨੰਬਰ ਹੈ 226-978-4275, 226-978-4275, ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ, 226-978-4275। ਨਾਲ ਜਿਹੜਾ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਇਸ ਪੂਰੇ ਸਾਲ ਦਾ ਇੱਥੇ ਪੀਓ ਰੀਜਨ ਦਾ ਸਭ ਤੋਂ ਵੱਡਾ ਪ੍ਰੀ ਕੰਸਟਰਕਸ਼ਨ ਘਰਾਂ ਦਾ ਪ੍ਰੋਜੈਕਟ। 2500 ਤੋਂ ਵੀ ਜ਼ਿਆਦਾ ਨਵੇਂ ਘਰ ਤਿਆਰ ਹੋਣੇ ਆ, ਅਤੇ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿਉਂਕਿ ਬਿਲਡਰ ਨੂੰ ਪਤਾ ਹੈ ਕਿ ਮਾਹੌਲ ਬਹੁਤ ਔਖਾ ਲੋਕਾਂ ਲਈ, 1.5 ਤੋਂ ਲੈ ਕੇ 2 ਈਅਰਸ ਬਾਅਦ ਤੱਕ ਦੀ ਕਲੋਜ਼ਿੰਗ ਹੈ। ਇਹਦੇ ਵਿੱਚ ਕੁੱਲ ਮਿਲਾ ਕੇ 2500 ਘਰ ਤਿਆਰ ਹੋਣੇ ਆ, ਫਰੀ ਹੋਲਡ ਟ੍ਰੈਡੀਸ਼ਨਲ ਬੈਕਯਾਰਡ ਦੇ ਨਾਲ ਟਾਊਨ ਹਾਊਸਿਸ ਵੀ, ਸੈਮੀ ਡੀਟੈਚ ਵੀ ਅਤੇ ਡੀਟੈਚਡ ਡਬਲ ਕਾਰ ਗਰਾਜ ਵਾਲੇ ਵੀ, ਜੋ ਕਿ 9 ਲੱਖ ਤੋਂ ਸ਼ੁਰੂ ਹੁੰਦੇ ਆ। ਇਹ ਕੁੱਲ ਮਿਲਾ ਕੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋਣੇ ਨੇ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ। ਸੋ ਬਾਇਰਸ ਐਂਡ ਇਨਵੈਸਟਰਸ ਕਾਫੀ ਕਾਨਫੀਡੈਂਸ ਦੇ ਨਾਲ, ਕਾਫੀ ਐਕਸਟੈਂਡ ਡਿਪੋਜ਼ਿਟ ਦੇ ਨਾਲ 1.5 ਤੋਂ ਲੈ ਕੇ 2 ਈਅਰਸ ਬਾਅਦ ਤੱਕ ਆਪਦੀ ਕਲੋਜ਼ਿੰਗ ਕਰਵਾ ਸਕਦੇ ਨੇ। ਇਹ ਪੂਰਾ ਤਾਂ ਪੂਰਾ ਇੱਕ ਮੈਸਿਵ ਮੈਸਿਵ ਮੈਸਿਵ ਦਸਾਂ ਹੀ ਹਜ਼ਾਰਾਂ ਹੀ ਹੋਰ ਨਵੇਂ ਲੋਕਾਂ ਦੀ ਕਮਿਊਨਿਟੀ ਤਿਆਰ ਹੋ ਰਹੀ ਆ, ਜਿਹਦੇ ਵਿੱਚ ਮਲਟੀਪਲ ਸਕੂਲਸ, ਮਲਟੀਪਲ ਪਲਾਜ਼ਾਸ, ਬ੍ਰੈਂਡ ਨਿਊ ਕਾਸਕੋਸ ਐਂਡ ਵਾਟ ਨਾ, ਕ੍ਰਿਕਟ ਸਟੇਡੀਅਮ ਅਤੇ ਮਚ ਮਚ ਮਚ ਮਚ ਮੋਰ ਤਿਆਰ ਹੋਣਾ ਹੈ। ਕੰਪਲੀਟਲੀ ਮਾਸਟਰ ਪਲਾਨ ਕਮਿਊਨਿਟੀ ਹੈ। ਸੋ 2 ਫਲੋਰ ਟ੍ਰੈਡੀਸ਼ਨਲ ਫਰੀ ਹੋਲਡ ਟਾਊਨ ਹਾਊਸਿਸ, 749 ਲੋਐਸਟ ਪ੍ਰਾਈਸ ਹੈ, 749, 749,000, ਚਾਹੇ ਫਸਟ ਟਾਈਮ ਹੋਮ ਬਾਇਰ ਹੋ ਚਾਹੇ ਇਨਵੈਸਟਰ ਹੋ, ਸਾਰਿਆਂ ਲਈ ਹੁਣ ਸੇਮ ਪ੍ਰਾਈਸ ਹੈ। 2300 ਸਕੁਆਇਰ ਫੁੱਟ ਤੱਕ, ਅਪ ਟੂ 2300 ਸਕੁਆਇਰ ਫੁੱਟ, 3-4 ਬੈਡਰੂਮਸ, 2.5-3.5 ਬਾਥਰੂਮਸ। ਇਹਨਾਂ ਫਰੀ ਹੋਲਡ ਟਾਊਨ ਹਾਊਸਿਸ ਦੇ ਵਿੱਚ ਬਿੱਗ ਬੈਕਯਾਰਡ ਵੀ ਹੋਊਗੀ, ਸਿੰਗਲ ਕਾਰ ਗਰਾਜ ਪਲੱਸ ਡਰਾਈਵਵੇ ਪਾਰਕਿੰਗ, ਅਤੇ ਅਨਫਿਨਿਸ਼ਡ ਬੇਸਮੈਂਟ ਵੀ ਹੈ, ਆਪ ਬਾਅਦ 'ਚੋਂ ਤਿਆਰ ਕਰਕੇ ਕਿਰਾਏ 'ਤੇ ਦੇ ਸਕਦੇ ਹੋ। ਸਭ ਤੋਂ ਖਾਸ ਗੱਲ, ਸਿਰਫ ਅਤੇ ਸਿਰਫ 10% ਦਾ ਡਿਪੋਜ਼ਿਟ ਹੈ, ਕਿਸ਼ਤਾਂ 'ਚ ਪੇ ਕਰਨਾ ਹੈ ਇੱਕ ਪੂਰੇ ਸਾਲ 'ਚ 365 ਦਿਨਾਂ ਦੇ ਵਿੱਚ। ਜਿਹੜੇ ਸੈਮੀ ਡੀਟੈਚ ਘਰ ਨੇ ਉਹਨਾਂ ਦੀ ਪ੍ਰਾਈਸ ਹੈ 849,000, 849,000, ਅਤੇ ਇਹ 1950 ਸਕੁਆਇਰ ਫੁੱਟ ਤੱਕ ਤਿਆਰ ਹੋਣੇ ਆ। 3-4 ਬੈਡਰੂਮ, 2.5 ਬਾਥਰੂਮ, ਸਿੰਗਲ ਕਾਰ ਗਰਾਜ ਪਲੱਸ ਡਰਾਈਵਵੇ ਪਾਰਕਿੰਗ, 10% ਟੋਟਲ ਡਿਪੋਜ਼ਿਟ ਇੱਕ ਸਾਲ ਦੇ ਵਿੱਚ। ਹੁਣ 32 ਫੁੱਟ ਲਾਟ ਦੇ ਡੀਟੈਚ ਘਰ ਸਾਰੇ ਤੇ ਸਾਰੇ ਡਬਲ ਕਾਰ ਗਰਾਜ ਨਾਲ, 4 ਗੱਡੀਆਂ ਦੀ ਪਾਰਕਿੰਗ ਨਾਲ, ਇਹਦੀ ਪ੍ਰਾਈਸ ਅਨਬਲੀਵਬਲੀ ਲੋ ਹੈ, 949,000, 2345 ਸਕੁਆਇਰ ਫੁੱਟ ਤੱਕ, 2345 ਸਕੁਆਇਰ ਫੁੱਟ ਤੱਕ, 3-4 ਬੈਡਰੂਮਸ, 2.5-3.5 ਬਾਥਰੂਮਸ, ਡਬਲ ਕਾਰ ਗਰਾਜ, ਅਨਫਿਨਿਸ਼ ਬੇਸਮੈਂਟ, ਅਤੇ ਇਹ ਸਿਰਫ 10% ਦਾ ਟੋਟਲ ਡਿਪੋਜ਼ਿਟ ਹੈ ਇੱਕ ਸਾਲ ਦੇ ਵਿੱਚ। ਸਭ ਤੋਂ ਵੱਡੇ ਘਰ ਨੇ 36 ਫੁੱਟ ਲਾਟ ਅਤੇ 36 ਫੁੱਟ ਲਾਟ, ਡਬਲ ਕਾਰ ਗਰਾਜ ਡੀਟੈਚਡ ਹੋਮਸ ਫਰੋਮ ਐਗਜੈਕਟਲੀ 1 ਮਿਲੀਅਨ, 2600+ ਸਕੁਆਇਰ ਫੁੱਟ ਤੱਕ ਇਹ ਤਿਆਰ ਕਰਵਾ ਸਕਦੇ ਹੋ। 3-5 ਬੈਡਰੂਮ, 2.5-3.5 ਬਾਥਰੂਮ, ਡਬਲ ਕਾਰ ਗਰਾਜ, ਅਨਫਿਨਿਸ਼ ਬੇਸਮੈਂਟ, ਅਤੇ ਸਾਰੇ ਤੇ ਸਾਰੇ ਘਰਾਂ ਦੇ ਵਿੱਚ ਬੈਕਯਾਰਡ ਵੱਡੀ ਹੈ, 10% ਦਾ ਡਿਪੋਜ਼ਿਟ ਹੈ, ਅਨਫਿਨਿਸ਼ ਬੇਸਮੈਂਟ ਵੀ ਹੈ। ਇਹ ਕੱਲ ਹੀ ਪ੍ਰੋਜੈਕਟ ਰਿਲੀਜ਼ ਹੋਇਆ ਹੈ ਅਤੇ ਆਲਰੇਡੀ ਮੈਨੂੰ ਲੱਗਦਾ ਤਾਂ ਹੈ ਹੰਡਰਡਸ ਦੀ ਗਿਣਤੀ ਵਿੱਚ ਯੂਨਿਟ ਆਲਰੇਡੀ ਵਿਕ ਚੁੱਕੇ ਨੇ। ਕਾਲ ਥੀਮ ਸਿੱਧੂ, 416-302-0016, 416-302-0016, 416-302-0016, ਟੀਮ ਸਿੱਧੂ ਨਾਲ ਸੰਪਰਕ ਕਰੋ। ਦੋਸਤੋ, ਅੱਜ ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਜਿਹੜਾ ਸਸਪੈਕਟ ਡਾਊਨਟਾਊਨ ਟੋਰਾਂਟੋ ਦੇ ਵਿੱਚ US ਕੌਂਸਲੇਟ ਨੂੰ ਸ਼ੂਟ ਕਰਨ ਦੇ ਲਈ ਜ਼ਿੰਮੇਵਾਰ ਹੈ, ਅਤੇ ਪਿਛਲੇ ਹਫ਼ਤੇ ਇੱਕ ਟੋਰਾਂਟੋ ਪੁਲਿਸ ਆਫਿਸਰ ਦੇ ਸ਼ੂਟਿੰਗ ਡੈਥ ਦੇ ਸੀਨ ਤੋਂ ਪੁਲਿਸ ਤੋਂ ਖਿਸਕ ਗਿਆ, ਭੱਜ ਹੀ ਗਿਆ, ਉਹ ਹੁਣ ਅਰੈਸਟ ਕੀਤਾ ਗਿਆ ਹੈ।
third, last of the last suspects de vich hun giriftar kita gaya hai. So, 2 days pehla, Toronto police ne confirm kita si ke GTA de kai young lokaan nu as guns for hire through a very shady internationally connected network. ਉਹ ਵੀ ਇਨਕ੍ਰਿਪਟਿਡ ਮੈਸੇਜਿੰਗ ਐਪਸ ਦੇ ਰਾਹੀਂ ਰਿਕਰੂਟ ਕੀਤਾ ਜਾ ਰਿਹਾ ਹੈ ਕਿ ਤੁਸੀਂ ਜਾ ਕੇ ਫਲਾਨੀ ਥਾਂ 'ਤੇ ਗੋਲੀਆਂ ਫਾਇਰ ਕਰੋ ਅਤੇ ਖਾਸ ਤਾਂ US ਕੌਂਸਲੇਟ, ਜੂਇਸ਼ ਸਕੂਲਸ, ਜੂਇਸ਼ ਸਿਨਾਗੋਗਸ ਅਤੇ ਹੋਰਾਂ ਲੋਕੇਸ਼ਨਸ 'ਤੇ ਗੋਲੀਆਂ ਫਾਇਰ ਕਰੋ ਅਤੇ ਗੋਲੀਆਂ ਫਾਇਰ ਕਰਦੇ ਹੋਏ ਆਪਦੀ ਵੀਡੀਓ ਰਿਕਾਰਡ ਕਰੋ ਐਜ ਸਬੂਤ ਅਤੇ ਸਬੂਤ ਸਾਨੂੰ ਪੇਸ਼ ਕਰੋ ਅਤੇ ਸਿੱਧੇ ਤੁਹਾਨੂੰ ਪੈਸੇ ਭੇਜਾਂਗੇ. ਹੁਣ ਭਾਵੇਂ US ਨੇ Iranian-backed groups nu already identify kita hai, connect kita hai, kyunki unna de hi consulate nu shoot up kita gaya hai in downtown Toronto. Brampton, Dovi Liberal MP, and Canada's Secretary of State for Combating Crime. Bohut kamal da kam ehe sarkar kar rahi hai, combat crime di gal kar rahi ne. Ruby Sahota, ehne vi kala kya, ke foreign entities... ਇਹਨੇ ਸਪੈਸੀਫਿਕਲੀ ਇਰਾਨ ਨਹੀਂ ਕਿਹਾ, ਇਹਨੇ ਕਿਹਾ ਫੋਰਨ ਐਂਟੀਟੀਜ਼ ਇਹਨਾਂ ਗਨ ਫੋਰ ਹਾਇਰ ਇੰਡੀਵਿਜੂਅਲਸ ਨੂੰ ਫੰਡ ਕਰ ਰਹੇ ਨੇ. ਸੋ ਸਾਡੇ ਮੁਲਕ ਦੇ ਵਿੱਚ ਬਾਹਰਲੇ ਮੁਲਕਾਂ ਦੇ ਲੋਕ ਅਤੇ ਟੈਰੋਰਿਸਟ ਨੈਟਵਰਕਸ ਅਤੇ ਸਰਕਾਰਾਂ ਦੇ ਬੰਦੇ, ਸ਼ਾਇਦ ਪੂਰੀਆਂ ਸਰਕਾਰਾਂ ਹੀ ਇੱਥੇ ਟਰਿਗਰ ਦਬਾ ਰਹੇ ਨੇ ਅਤੇ ਇਹਨਾਂ ਨੂੰ ਲੱਗਦਾ ਹੈ ਕਿ ਇਹ ਕੁਛ ਕਰਨ ਜੋਗੇ ਨੇ. ਇੱਥੇ ਡੋਮੈਸਟਿਕ ਕ੍ਰਾਈਮ ਤਾਂ ਇਹਨਾਂ ਤੋਂ ਕਾਬੂ ਕਰ ਹੀ ਨਹੀਂ ਹੁੰਦਾ ਅਤੇ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਟੈਰੋਰਿਸਟ ਨੈਟਵਰਕਸ ਨੂੰ ਇਹ ਸਮਾਂ ਹਰਾ ਦੇਣਗੇ. ਸਾਨੂੰ ਯਕੀਨ ਦਿਲਵਾ ਰਹੇ ਨੇ ਕਿ ਸਾਡੀਆਂ ਕਮਿਊਨਿਟੀ ਸੇਫ ਨੇ. ਇਸ ਦੇ ਸਾ ਜੋਕ, ਇਹ ਮਜ਼ਾਕ ਹੈ? ਨਿਤ ਰੋਜ਼ ਤਾਂ ਪਟਾਕੇ ਪੈਂਦੇ ਆ, ਲੋਕਾਂ ਨੂੰ ਪਤਾ ਨਹੀਂ ਕਿ ਕਿਸਦੀ ਵਿਆਹ ਸ਼ਾਦੀ ਚੱਲ ਰਹੀ ਆ, ਅੱਜ ਕਨੇਡਾ ਡੇ ਹੈ ਜਾਂ ਕੋਈ ਹੋਰ ਤਿਉਹਾਰ ਹੈ ਜਾਂ ਫਿਰ ਅਸੀਂ ਗੋਲੀਆਂ ਫਾਇਰ ਹੋ ਰਹੀਆਂ ਅਤੇ ਇਹਨਾਂ ਨੂੰ ਲੱਗਦਾ ਹੈ ਕਿ ਇਹ ਕੁਛ ਕਰਨ ਜੋਗੇ ਨੇ. ਕਮਾਲ ਦੀ ਗੱਲ ਆ ਯਾਰ. ਪਰ ਟੋਰਾਂਟੋ ਪੁਲਿਸ ਫਿਰ ਵੀ ਆਪਣੀ ਆਪ ਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਪਤਾ ਕਰਨ ਦੇ ਲਈ ਕਿ ਇਹਨਾਂ ਟਰਿਗਰ ਦਬਾਉਣ ਵਾਲਿਆਂ ਨੂੰ ਕੌਣ ਫੰਡ ਕਰ ਰਿਹਾ ਹੈ. ਪਰਸੋਂ ਹੀ Toronto Police Service de vallon ek press conference host kiti gayi jede vich Toronto Police de chief Myron Demkew ne confirm kita ke pichle hafte ode officers de vallon kitiyan gayiyan multiple police raids de rahi do hathiyar seize kite gaye ne jo ke hun two different guns connect kite gaye ne ghat to ghat 27 alag greater Toronto area shooting incidents. Now imagine just two guns, at least 27 different shootings connect kitiyan gayi han. Tai ta inno shak hai ke ek do bande nahi, multiple shooters inna hi hathiyaran nu share kar rahe ne, ek dooje naal hi share kar rahe te vart rahe. So pata kita ja rya hai ke keda shooter kedi shooting de layi zimmewar hai sahi criminal charges finalize karan de layi. ਪਰਸੋਂ ਤੱਕ ਦੋ ਹੀ ਸਸਪੈਕਟਸ ਅਰੈਸਟ ਕੀਤੇ ਗਏ ਸੀ, 18 ਸਾਲ ਦਾ ਸ਼ੈਲਡਨ ਟ੍ਰੇਸੀ ਸਟੂਅਰਟ ਜੋ ਕਿ March 10, 2026 ਦੇ US ਕੌਂਸਲ ਇਨ ਡਾਊਨ ਟਾਊਨ ਟੋਰਾਂਟੋ ਸ਼ੂਟਿੰਗ ਦੇ ਕਨੈਕਸ਼ਨ ਦੇ ਵਿੱਚ 1 out of 2 ਸ਼ੂਟਿੰਗ ਕਨੈਕਸ਼ਨ ਦੇ ਵਿੱਚ ਉਹ ਬੰਦਾ ਸੀ, ਸਸਪੈਕਟ ਸੀ, ਉਹ ਤਾਂ ਫੜਿਆ ਗਿਆ. 18 ਸਾਲ ਦਾ ਜੇਆਨ ਬਰਗਰ ਜੋ ਕਿ ਓਕਵਿਲ ਅਤੇ ਇਟੋਬਕੋ ਦੇ ਵਿੱਚ ਵੀ ਮਲਟੀਪਲ ਸ਼ੂਟਿੰਗ ਦੀ ਜ਼ਿੰਮੇਵਾਰ ਹੈ, ਉਹ ਵੀ ਫੜਿਆ ਗਿਆ ਸੀ. ਅਤੇ ਤੀਜਾ ਬੰਦਾ ਲੱਭਿਆ ਜਾ ਰਿਹਾ ਸੀ ਪਰਸੋਂ ਤੱਕ, ਪਰ ਅੱਜ ਟੋਰਾਂਟੋ ਪੁਲਿਸ ਨੇ ਦੱਸਿਆ ਹੈ ਕਿ 19 ਸਾਲ ਦਾ ਜ਼ਾਰਾ ਜੱਬੀ, ਟੋਰਾਂਟੋ ਪੁਲਿਸ ਨੇ ਕਿਹਾ ਹੈ ਕਿ ਇਹਨੂੰ ਵੀ ਅਸੀਂ ਫੜ ਲਿਆ ਹੈ. ਇਹ ਅੱਜ ਹੀ ਕੋਰਟ ਦੇ ਵਿੱਚ ਹਾਜ਼ਰ ਹੋ ਗਿਆ ਹੈ ਜਿੱਥੇ ਉਹਦੇ ਖਿਲਾਫ ਮਲਟੀਪਲ ਕ੍ਰਿਮੀਨਲ ਚਾਰਜਸ ਲੇ ਕੀਤੇ ਗਏ ਹਨ, ਜਿਵੇਂ ਕਿ ਗੱਡੀ ਚੋਰੀ ਕਰਨ ਦੇ ਲਈ, ਹਥਿਆਰ ਫਾਇਰ ਕਰਨ ਦੇ ਲਈ, ਇੰਟਰਨੈਸ਼ਨਲੀ ਪ੍ਰੋਟੈਕਟਿਡ ਪ੍ਰੈਮਿਸਿਸ ਯਾਨੀ ਕਿ ਇੱਕ ਕੌਂਸਲੇਟ 'ਤੇ ਹੀ ਗੋਲੀਆਂ ਫਾਇਰ ਕਰਨ ਦੇ ਲਈ, ਐਂਡ ਮੈਨੀ ਮੈਨੀ ਮੋਰ ਚਾਰਜਸ. ਸੋ ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਉਹ ਹਜੇ ਤੱਕ ਵੀ ਮਲਟੀਪਲ ਸ਼ੂਟਿੰਗ ਲੋਕੇਸ਼ਨਸ ਤੋਂ ਰਿਕਵਰ ਕੀਤੇ ਗਏ ਬੁਲੇਟਸ ਅਤੇ ਬੁਲੇਟ ਸ਼ੈਲ ਕੇਸਿੰਗਸ ਦੀ ਬਲਿਸਟਿਕ ਟੈਸਟਿੰਗ ਹੁਣ ਕਰ ਰਹੇ ਨੇ ਅਤੇ ਸ਼ਾਇਦ ਇਹਨਾਂ ਦੋ ਹਥਿਆਰਾਂ ਦੇ ਨਾਲ ਸੈਂਕੜੇ ਹੋਰ ਸ਼ੂਟਿੰਗ ਇੰਸੀਡੈਂਟਸ ਕਨੈਕਟ ਕੀਤੇ ਜਾਣ, ਸ਼ਾਇਦ ਹੋਰ ਸ਼ੂਟਰਸ ਹੀ ਕਨੈਕਟ ਕੀਤੇ ਜਾਣ, ਸ਼ਾਇਦ ਇਹ ਹੁਣ 3 ਕੁੱਲ ਮਿਲਾ ਕੇ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਖਿਲਾਫ ਵੀ ਹੋਰ ਚਾਰਜਸ ਲਏ ਕੀਤੇ ਜਾ ਸਕਦੇ ਨੇ. ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਇਹਨਾਂ ਸਾਰੇ ਹੀ ਸ਼ੂਟਿੰਗਸ ਦੇ ਵਿੱਚ, ਚਾਹੇ ਉਹ US ਕੌਂਸਲੇਟ ਸ਼ੂਟਿੰਗ ਹੈ, ਚਾਹੇ ਉਹ ਰੈਜ਼ੀਡੈਂਸ਼ੀਅਲ ਸ਼ੂਟਿੰਗ ਸੀ, ਚਾਹੇ ਕੋਈ ਜੂਇਸ਼ ਸਿਨਾਗੋਗ 'ਤੇ ਸੀ, ਜੂਇਸ਼ ਸਕੂਲ 'ਤੇ ਵੀ ਸੀ, ਇਹ ਸਾਰੇ ਅਤੇ ਸਾਰੇ ਕ੍ਰਿਮੀਨਲਸ ਫੋਰ ਹਾਇਰ, ਜਿਵੇਂ ਕਿ ਜੀਜੀ ਤੋਂ ਬੰਦਾ ਲੱਭੀਦਾ ਹੈਂਡੀਮੈਨ, ਜਿਵੇਂ ਫੇਸਬੁੱਕ ਮਾਰਕੀਟ ਪਲੇਸ ਤੋਂ ਲੱਭੀਦਾ ਕੋਈ ਹੈਂਡੀਮੈਨ, ਇਸ ਤਰ੍ਹਾਂ ਕ੍ਰਿਮੀਨਲਸ ਫੋਰ ਹਾਇਰ, ਗਨ ਫੋਰ ਹਾਇਰ, ਯੰਗ ਲੋਕ ਹੀ ਨੇ ਟ੍ਰਿਗਰ ਦਬਾਉਣ ਵਾਲੇ. ਇਹਨਾਂ ਨੂੰ ਸਿਗਨਲ
ਟੈਲੀਗ੍ਰਾਮ ਤੇ ਵਟਸਐਪ ਵਰਗੇ ਇਨਕ੍ਰਿਪਟਡ ਮੈਸੇਜਿੰਗ ਐਪਸ ਦੇ ਰਾਹੀਂ ਰਿਕਰੂਟ ਕੀਤਾ ਜਾ ਰਿਹਾ ਹੈ ਵੇਰੀਅਸ ਡਿਫਰੈਂਟ ਟਾਰਗੇਟਸ ਤੇ ਸ਼ੂਟਿੰਗਸ ਕਰਨ ਲਈ। ਇਮੇਜਿਨ ਤੁਹਾਡਾ ਫੋਨ ਹੈ, ਤੁਸੀਂ ਕੋਈ ਲੋਕਲ ਬਦਮਾਸ਼ ਹੋ, ਕੋਈ ਬਾਰਡਮਾਨ ਹੋ, ਕੋਈ ਲੋਕਲ ਟੋਰਾਂਟੋ ਰੈਪਰ ਹੋ ਅਤੇ ਆਪਦੇ ਆਪ ਨੂੰ ਰੀਅਲ ਸ਼ਾਠਾ ਸਮਝਦੇ ਹੋ। ਤੁਹਾਨੂੰ ਕੋਈ ਰੈਂਡਮ ਬੰਦਾ ਕਹਿੰਦਾ ਕਿ ਭਾਈ ਮੈਂ ਤੈਨੂੰ 10,000 ਭੇਜਦਾ, ਜਾ ਕੇ ਜੂਇਸ਼ ਸਕੂਲ 'ਤੇ ਗੋਲੀਆਂ ਫਾਇਰ ਕਰ, ਵੀਡੀਓ ਅਪਲੋਡ ਕਰ ਅਤੇ ਤੈਨੂੰ ਪੈਸੇ ਭੇਜ ਦੇਵਾਂਗੇ ਕ੍ਰਿਪਟੋ ਦੇ ਵਿੱਚ, ਅਤੇ ਬੰਦਾ ਇੰਨਾ ਕੁ ਵੀ ਗਧਾ ਹੋ ਸਕਦਾ ਹੈ ਕਿ ਅਣਜਾਣੇ ਦੇ ਵਿੱਚ ਰੈਂਡਮ ਕਿਸੇ ਮੈਸੇਜਿੰਗ ਐਪ ਦੇ ਥਰੂ ਉਹ ਕਰਕੇ ਸ਼ੂਟਿੰਗ ਕਰ ਵੀ ਦਿੰਦਾ। ਪੈਸੇ ਮਿਲ ਗਏ, ਕਹਿੰਦੇ ਕਿ ਚਲ ਮਿਲ ਗਏ, ਵਧੀਆ ਹੋ ਗਿਆ, ਜੇ ਨਹੀਂ ਮਿਲਦੇ ਬਾਹਲਾ ਕੁਛ ਜਾਂਦਾ ਹੈ ਨਹੀਂ, ਵੀ ਐਂਟ ਡੂ ਮੱਚ ਇਨ ਲਾਈਫ। ਸੋ ਇੱਕ ਵਾਰੀ ਕੀਤਾ, ਦੋ ਵਾਰੀ ਕੀਤਾ, ਜੇ ਪੈਸੇ ਆਈ ਗਏ ਫਿਰ ਵਾਰ ਵਾਰ ਕਰੀ ਗਏ, ਹੋਰ ਅਤੇ ਹੋਰ ਬੰਦੇ ਰਿਕਰੂਟ ਕਰੀ ਗਏ, ਅਤੇ ਲੱਗਦਾ ਤਾਂ ਇੱਦਾਂ ਦਾ ਹੀ ਸਕੀਮ ਹੈ। ਆਈ ਹੈਵ ਨੋ ਆਈਡੀਆ ਕਿ ਇਹਨਾਂ ਨੂੰ ਕੰਟੈਕਟ ਕਿਵੇਂ ਕੀਤਾ ਗਿਆ ਇਸ ਵੈਰੀ ਸ਼ੇਡੀ ਨੈਟਵਰਕ ਦੇ ਵੱਲੋਂ, ਖਾਸ ਤੌਰ ਸਿਗਨਲ, ਟੈਲੀਗ੍ਰਾਮ, ਵਟਸਐਪ ਦੇ ਰਾਹੀਂ, ਪਰ ਉਹੀ ਤਾਂ ਹੁਣ ਟੋਰਾਂਟੋ ਪੁਲਿਸ ਦੇ ਵੱਲੋਂ ਪਤਾ ਕੀਤਾ ਜਾ ਰਿਹਾ ਹੈ। ਪਰ ਸਭ ਤੋਂ ਅਹਿਮ ਕੁਐਸਚਨ ਤਾਂ ਆਹੀ ਆ, ਹੂ ਇਜ਼ ਪੇਇੰਗ ਫੋਰ ਆਲ ਆਫ ਦਿਸ? ਇਹੀ ਟੋਰਾਂਟੋ ਪੁਲਿਸ ਚੀਫ ਮਾਇਰਨ ਡੈਮਕਿਊ ਨੇ ਕਿਹਾ, ਪੈਸੇ ਕੌਣ ਲਾ ਰਿਹਾ? ਕੀ ਕੋਈ ਇਕੱਲਾ ਬੰਦਾ ਹੈ? ਕੀ ਕੋਈ ਸਰਕਾਰ ਨਾਲ ਲੜੀ ਹੋਈ ਹੈ? ਕੀ ਕੋਈ ਟੈਰਰਿਸਟ ਨੈਟਵਰਕ ਹੈ? ਹੁਣ ਯੂ ਐਸ ਨੂੰ ਤਾਂ ਬਥੇਰਾ ਕੁਛ ਪਤਾ ਲੱਗ ਗਿਆ ਹੈ, ਪਰ ਸਾਡੇ ਹੀ ਕੈਨੇਡੀਅਨ ਏਜੰਸੀਜ਼ ਕੁਛ ਨਹੀਂ ਕਹਿਣਾ ਚਾਹੁੰਦੀਆਂ, ਕਿਉਂਕਿ ਲੋਕਾਂ ਨੇ ਤਾਂ ਇੱਥੇ ਡਰ ਹੀ ਜਾਣਾ, ਹਿੱਲ ਹੀ ਜਾਣਾ ਕਿ ਸਾਡੇ ਹੀ ਸ਼ਹਿਰਾਂ ਦੇ ਵਿੱਚ ਹੀ ਗੋਲੀਆਂ ਫਾਇਰ ਕੀਤੀਆਂ ਜਾ ਰਹੀਆਂ ਨੇ ਟੈਰਰਿਸਟ ਨੈਟਵਰਕਸ ਦੇ ਵੱਲੋਂ। ਐਂਡ ਦੈਟ ਮੀਨਸ ਨੋਬਡੀ ਸੇਫ, ਕਿਉਂਕਿ ਰੋਕਿਆ ਹੀ ਨਹੀਂ ਜਾ ਸਕਦਾ ਹੈ ਇਹਨਾਂ ਨੂੰ ਲੋਕਲ ਬਦਮਾਸ਼ਾਂ ਨੂੰ, ਜਵਾਕਾਂ ਨੂੰ ਹਾਇਰ ਕਰਨ ਤੋਂ। ਜੇ 5-10,000 ਦੇ ਖਾਤਰ ਇਹ ਸ਼ੂਟਿੰਗ ਕਰਨ ਲਈ ਤਿਆਰ ਨੇ, ਪੁਲਿਸ ਆਫਿਸਰ ਨੂੰ ਗੋਲੀ ਮਾਰ ਕੇ ਕਤਲ ਕਰਨ ਲਈ ਤਿਆਰ ਨੇ, ਮੈਂ ਤਾਂ ਤੁਸੀਂ ਫਿਰ ਕੀ ਚੀਜ਼ ਹੋ ਯਾਰ? ਕੁਛ ਵੀ ਨਹੀਂ। ਸੋ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਵਿੱਚ ਅਥੋਰਿਟੀਜ਼ ਅਤੇ ਇੰਟੈਲੀਜੈਂਸ ਏਜੰਸੀਜ਼ ਦਾ ਕਹਿਣਾ ਹੈ ਕਿ ਜਿਹੜੀ ਹੁਣ ਮਾਰਚ 2026 ਦੇ ਵਿੱਚ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਯੂਨੀਵਰਸਿਟੀ ਸਟਰੀਟ 'ਤੇ ਯੂ ਐਸ ਕੌਂਸਲੇਟ ਨੂੰ ਸ਼ੂਟ ਅਪ ਕੀਤਾ ਗਿਆ, ਉਹਨੂੰ ਹੁਣ ਡਾਇਰੈਕਟਲੀ ਲਿੰਕ ਕੀਤਾ ਗਿਆ ਹੈ ਇਰੇਨੀਅਨ ਬੈਕਡ ਗਰੁੱਪਸ ਦੇ ਨਾਲ, ਜੋ ਕਿ ਨੌਰਥ ਅਮੈਰੀਕਾ ਨਾਲੇ ਯੂਰਪ ਦੇ ਵਿੱਚ ਇਸ ਤਰ੍ਹਾਂ ਦੇ ਅਟੈਕਸ ਕਰਵਾਉਂਦੇ ਨੇ। ਉਸ ਤੋਂ ਬਾਅਦ ਇੱਕ ਇਰਾਕੀ ਨੈਸ਼ਨਲ ਮੁਹੰਮਦ ਬਕੇਰ ਸਾਦ ਦਵੂਦ ਅਲ ਸਾਦੀ, ਸਾਡੇ ਕਿੰਨੇ 10 ਨਾਮ ਨੇ, ਮੁਹੰਮਦ ਬਕੇਰ ਸਾਦ ਦਵੂਦ ਅਲ ਸਾਦੀ ਨੂੰ ਅਰੈਸਟ ਕੀਤਾ ਗਿਆ ਯੂ ਐਸ ਦੇ ਵਿੱਚ, ਅਤੇ ਉਹਦੇ ਖਿਲਾਫ ਹੁਣ ਟੈਰੋਰਿਜ਼ਮ ਰਿਲੇਟਿਡ ਚਾਰਜ ਲਈ ਕੀਤੇ ਗਏ ਹਨ। ਸੋ ਯੂ ਐਸ ਪ੍ਰੋਸੀਕਿਊਟਰਸ ਦਾ ਕਹਿਣਾ ਹੈ ਕਿ ਇਹੀ ਬੰਦਾ Iranian backed militant network da ek senior member hai, not a small fish, big dog. Toronto ch US consulate shooting nale ek synagogue shooting de layi zimmewar hai, not directly, inne namune labbe ne locally te ohnu pay kita hai, te us to alawa Europe de vich vi takriban 20 similar attacks te hamle karwon de layi eh zimmewar hai. Naal di naal Toronto police ne confirm kita hai ਕਿ ਜਦੋਂ ਪਿਛਲੇ ਥਰਸਡੇ June 11, 2026 ਨੌਰਥ ਯੋਰਕ ਦੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਟੋਰਾਂਟੋ ਪੁਲਿਸ ਦੇ ਐਮਰਜੈਂਸੀ ਟਾਸਕ ਫੋਰਸ ਨੇ ਸਰਚ ਵਾਰੰਟ ਐਕਸੀਕਿਊਟ ਕੀਤਾ ਸੀ ਏਸੀ ਗਨ ਫੋਰ ਹਾਇਰ ਨੈਟਵਰਕ ਲਈ ਕੰਮ ਕਰਦੇ ਲੋਕਾਂ ਨੂੰ ਲੱਭਣ ਦੇ ਲਈ, ਉਦੋਂ ਤੁਹਾਨੂੰ ਹੁਣ ਪਤਾ ਹੀ ਹੈ, ਵੈਰੀ ਸੈਡ ਨਿਊਜ਼ ਹੈ ਕਿ ਟੋਰਾਂਟੋ ਪੁਲਿਸ ਕਾਂਸਟੇਬਲ ਮਾਰਕ ਪੈਂਜ਼ੀਓਰੋ ਨੂੰ ਅਨਫੋਰਚੁਨੇਟਲੀ ਸ਼ੂਟ ਕੀਤਾ ਗਿਆ ਇਹਨਾਂ ਹੀ ਬੰਦਿਆਂ ਵੱਲੋਂ, ਉਹਦਾ ਕਤਲ ਕੀਤਾ ਗਿਆ, ਅਤੇ ਸਸਪੈਕਟ 19 ਸਾਲ ਦਾ ਨਿਕਲਸ ਬੈਨਟ ਜੋ ਕਿ ਇਸ ਨੈਟਵਰਕ ਵਿੱਚ ਸ਼ਾਮਿਲ ਹੈ, ਜਿਹਨੂੰ ਪੁਲਿਸ ਦੇ ਵੱਲੋਂ ਸ਼ੂਟ ਕੀਤਾ ਗਿਆ, ਉਹ ਵੀ ਆਪ ਹੀ ਬੁਲਟ ਵੂਡ ਦੇ ਨਾਲ ਹਾਸਪਿਟਲ ਦੇ ਵਿੱਚ ਹੈ, ਪੁਲਿਸ ਕਸਟਡੀ ਦੇ ਵਿੱਚ। ਉਹਦੇ ਖਿਲਾਫ ਫਸਟ ਡਿਗਰੀ ਮਰਡਰ ਦਾ ਚਾਰਜ ਲੇ ਕੀਤਾ ਗਿਆ, ਪਰ ਉਸੇ ਦਿਨ ਜਦੋਂ ਟੋਰਾਂਟੋ ਪੁਲਿਸ ਆਫਿਸਰ June 11 ਨੂੰ, ਲਾਸਟ ਵੀਕ ਥਰਸਡੇ ਨੂੰ, ਲਿਟਰਲੀ ਅ ਵੀਕ ਅਗੋ, ਟੋਰਾਂਟੋ ਪੁਲਿਸ ਆਫਿਸਰ ਕਤਲ ਕੀਤਾ ਗਿਆ, ਇੱਕ ਸਸਪੈਕਟ ਸੀਨ ਤੋਂ ਹੋ ਗਿਆ ਸੀ ਫਰਾਰ, ਉਹਨੂੰ ਅੱਜ ਹੀ ਗ੍ਰਿਫਤਾਰ ਕੀਤਾ ਗਿਆ ਹੈ, 19 ਸਾਲ ਦਾ ਜ਼ਾਰਾ ਜੱਬੀ। ਸੋ ਸਾਰੇ ਹੁਣ ਫੜੇ ਗਏ ਨੇ, ਪਰ ਕੀ ਪਤਾ ਹੈ ਇਹਨਾਂ ਇਰੇਨੀਅਨ ਬੈਕ ਨੈਟਵਰਕਸ ਦੇ ਵੱਲੋਂ ਹੋਰ ਵੀ ਕਿੰਨੇ ਕਿੱਥੇ ਟ੍ਰਿਗਰ ਦਬਾਉਣ ਵਾਲੇ, ਆਪਦੇ ਆਪ ਨੂੰ ਵੀਡੀਓ ਰਿਕਾਰਡ ਕਰਨ ਵਾਲੇ, ਪੈਸੇ ਦੇ ਲਈ ਇਹ ਕੰਮ ਕਰਨ ਲਈ ਤਿਆਰ ਬੰਦੇ ਨੇ, ਲਾਈਨਾਂ ਹੀ ਲੱਗ ਗਈਆਂ ਹੋਣਗੀਆਂ। ਇਹ ਲਿਬਰਲਸ ਦੀ ਜਿਹੜੀ ਬਣਾਈ ਹੋਈ ਇਕਾਨਮੀ ਆ, ਤੁਸੀਂ ਜਾਣਦੇ ਹੀ ਹੋ ਕਿ ਜਿਹੜੇ ਮਰਜ਼ੀ ਬੈਕਗਰਾਉਂਡ ਦੇ ਲੋਕ ਹਨ, ਬਹੁਤ ਮਜਬੂਰਨ ਔਖੇ ਇਕਨੋਮਿਕ ਟਾਈਮਸ ਦੇ ਵਿੱਚ ਤਾਂ ਗੱਡੀਆਂ ਚੋਰੀ ਕਰਨ ਲੱਗ ਗਏ ਨੇ, ਗਲਤ ਮਲਤ ਕੰਮ ਕਰਨ ਲੱਗ ਗਏ ਨੇ, ਅਤੇ ਲੱਗ ਗਏ ਨੇ ਨਸ਼ਿਆਂ 'ਤੇ। ਨਸ਼ਿਆਂ ਤਾਂ ਫਿਰ ਕੋਈ ਛੱਡਦਾ ਨਹੀਂ ਹੈਗਾ, ਉਹਦੇ ਖਾਤਰ ਫੈਡੀ ਕ੍ਰਾਈਮਸ ਕਮਿਟ ਕਰ ਰਹੇ ਨੇ, ਅੱਗੇ ਤੋਂ ਅੱਗੇ ਕੰਮ ਖਰਾਬ ਹੀ ਹੋ ਰਿਹਾ ਹੈ। ਪਰ
ਫਿਕਰ ਨਾ ਕਰੋ, ਸਾਡੀ ਲਿਬਰਲ ਸਰਕਾਰ ਨੇ ਕੱਲ ਹੀ ਇੱਕ ਨਵਾਂ ਬੇਲ ਰਿਫੋਰਮ ਕਾਨੂੰਨ ਪਾਸ ਕਰਵਾਇਆ ਹੈ ਥਰੂ ਦਾ ਹਾਊਸ। ਲੱਗਦਾ ਤਾਂ ਇਹਨਾਂ ਨੂੰ ਹੈ, ਮੈਨੂੰ ਤਾਂ ਜਮ੍ਹਾਂ ਹੀ ਨਹੀਂ ਲੱਗਦਾ, ਇਹਨਾਂ ਨੂੰ ਲੱਗਦਾ ਹੈ ਕਿ ਫਰਕ ਫੁਰਕ ਪਊਗਾ, ਬੇਲ ਘੱਟ ਹੀ ਮਿਲੂਗੀ ਸ਼ਾਇਦ ਲੋਕਾਂ ਨੂੰ, ਤੇ ਬਾਹਰ ਆ ਕੇ ਗੰਦ ਘੱਟ ਹੀ ਪਾਉਣਗੇ, ਪਰ ਓਨਲੀ ਟਾਈਮ ਵਿਲ ਟੈਲ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਤੁਹਾਨੂੰ ਦੱਸ ਦਵਾਂ ਕਿ ਸਾਡਾ ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444। ਆਪਣਾ ਸਾਥ ਰਹੂਗਾ 6 ਵਜੇ ਤੱਕ, ਮੈਂ ਤਾਂ ਇੱਥੇ ਹੀ ਹਾਂ ਸਟੂਡੀਓ 6 ਵਜੇ ਤੱਕ, ਤੁਸੀਂ ਕਿੱਥੇ ਹੋਵੋਗੇ ਮੈਨੂੰ ਪਤਾ ਨਹੀਂ ਹੈਗਾ, ਪਰ ਹੋਪਫੁਲੀ ਜੁੜੇ ਹੀ ਰਹੋਗੇ ਆਪਦੇ ਗੱਡੀ 'ਚ, ਟਰੱਕ 'ਚ, ਊਬਰ 'ਚ, ਟੈਕਸੀ 'ਚ, ਲਿਮਟ, ਜਿੱਥੇ ਮਰਜ਼ੀ ਹੋ, ਘਰੇ ਵੀ ਹੋ, ਕੰਮ 'ਤੇ ਹੋ, ਜਿੱਥੇ ਵੀ ਹੋ, ਸਾਡੇ ਨਾਲ ਵੱਧ ਤੋਂ ਵੱਧ ਟਾਈਮ ਦੇ ਲਈ ਜੁੜੇ ਰਹੋ, ਖਾਸ ਤੌਰ ਇਸ ਕਮਿਊਟ ਟਾਈਮ ਦੇ ਵਿੱਚ ਅੰਟਿਲ 6 PM ਹੋਪਫੁਲੀ। ਅਤੇ ਕਾਲ ਵੀ ਹੁਣ ਕਰਦੇ ਰਹੋ, ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ 905-564-6444। ਗੈਰੀ ਗਿੱਲ ਹੈਮਿਲਟਨ ਵਾਲਿਆਂ ਨੇ ਫਰਮਾਇਸ਼ ਕੀਤੀ ਆ ਇਸ ਅਗਲੇ ਦਗਾਣੇ ਦੀ, ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ। ਤੁਹਾਡੇ ਲਈ ਪੇਸ਼ ਕਰਦੇ ਹਾਂ ਅਤੇ ਵਾਪਸ ਆਉਂਦੇ ਹਾਂ ਬਹੁਤ ਹੀ ਜਲਦ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ।

0: 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਦਾ ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444

0: ਸੋਤੀ AM ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਾਹੇ ਤੁਸੀਂ 3 PM ਤੋਂ ਬਾਅਦ ਜੁੜੇ ਹੋ, 4 PM ਤੋਂ ਬਾਅਦ ਜੁੜੇ ਹੋ, ਹੁਣ 5 PM ਤੋਂ ਬਾਅਦ ਜੁੜੇ ਹੋ, ਇਸੇ ਤਰ੍ਹਾਂ ਜੁੜੇ ਰਹੋ AM 5 ਤੁਹਾਡੇ ਦੇਸ਼ ਪ੍ਰਦੇਸ਼ ਨਾਲ। ਤਕਰੀਬਨ ਸਾਰਾ ਹੀ ਦਿਨ, ਤਕਰੀਬਨ 24 ਘੰਟੇ ਲਗਾਤਾਰ ਤੁਹਾਡੇ ਵਧੀਆ ਤੋਂ ਵਧੀਆ ਪ੍ਰੋਗਰਾਮਸ ਤੁਹਾਡੀ ਹੀ ਬੋਲੀਆਂ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ, ਅਤੇ ਸਾਡੇ ਨਾਲ ਹੁਣ ਠੀਕ 6 ਵਜੇ ਤੱਕ ਜੁੜੇ ਰਹੋ। ਇਸ ਘੰਟੇ ਦੇ ਵਿੱਚ ਵੀ ਕਾਫੀ ਜ਼ਿਆਦਾ ਨਵੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਦੇ ਵਿਊਜ਼ ਪੇਸ਼ ਕਰਦੇ ਰਹਾਂਗੇ। ਫਰਮੈਸ਼ੀ ਗੀਤ ਸੰਗੀਤ ਹੁਣ ਆ ਰਹੇ ਨੇ, ਉਹਨਾਂ ਸਾਰਿਆਂ ਨੂੰ ਤਾਂ ਨਹੀਂ ਲਾ ਹੋਣਾ, ਪਰ ਲਾਉਣ ਦੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਗੀਤ ਸੰਗੀਤ ਠੀਕ 6 ਵਜੇ ਤੱਕ। ਅਤੇ ਨਾਲ ਦੀ ਨਾਲ ਸਾਡੇ ਅਲੱਗ ਅਲੱਗ ਸਪਾਂਸਰਸ ਨਾਲ ਵੀ ਗੱਲਬਾਤ ਕਰਾਂਗੇ। ਸਾਡੇ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰੀਅਲ ਅਸਟੇਟ ਦੇ ਵਿੱਚ ਅਵਾਰਡ ਵਿਨਰ, ਰੀਮੈਕਸ ਸਰਕਲ ਆਫ ਲੈਜੈਂਡਸ ਅਵਾਰਡ ਵਿਨਰ ਪਵਨਜੀਤ ਮੌਂਟੀ ਮੱਲੀ ਦੇ ਵੱਲੋਂ, ਜੋ ਕਿ ਇਸ ਟਾਈਮ 'ਤੇ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਕੁਝ ਨਵੀਆਂ ਲਿਸਟਿੰਗਸ ਅਤੇ ਪ੍ਰੋਜੈਕਟਸ ਦੀ ਜਾਣਕਾਰੀ ਲੈ ਕੇ ਆਏ ਨੇ। ਪਵਨਜੀਤ ਮੱਲੀ ਨਾਲ ਸੰਪਰਕ ਕਰੋ ਜਿਹੜੇ ਮਰਜ਼ੀ ਰੀਅਲ ਅਸਟੇਟ ਦੇ ਤੁਹਾਡੇ ਨੀਡਸ ਲਈ, ਐਟ 416-562-6070 ਮੱਲੀ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਧੰਨਵਾਦ ਜੀ ਆਪ ਜੀ ਨੂੰ, ਰਾਬੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ।
1: ਹਾਂਜੀ, ਸਰੋਤਿਆਂ ਲਈ ਅਸੀਂ ਨਵਾਂ ਪ੍ਰੋਜੈਕਟ ਲੈ ਕੇ ਆਏ ਹੈਗੇ ਆ, ਬ੍ਰੈਂਡ ਨਿਊ ਘਰਾਂ ਦਾ, ਕੈਲੇਡਨ ਦੇ ਵਿੱਚ ਗੋਰ ਐਂਡ ਮੇਫੀਲਡ ਰੋਡ ਦੇ ਉੱਤੇ। ਸੋ ਮੇਫੀਲਡ ਰੋਡ ਤੋਂ ਨੌਰਥ ਨੂੰ ਗੋਰ ਦੇ ਉੱਪਰ ਇਹ ਘਰ ਬਣ ਜਾ ਰਹੇ ਨੇ, ਇੱਕ ਤਰ੍ਹਾਂ ਦਾ ਛੋਟਾ ਜਿਹਾ ਸਿਟੀ ਬਣ ਜਾ ਰਿਹਾ ਹੈਗਾ। ਸੋ ਪਹਿਲਾ ਫੇਸ ਹੈ, ਟੋਟਲ 2500 ਘਰ ਬਣਨੇ ਇੱਥੇ। ਸੋ ਬਿਲਡਰ ਨੇ ਜਿਹੜਾ ਪਹਿਲਾ ਫੇਸ ਰਿਲੀਜ਼ ਕੀਤਾ, ਉਸ 'ਚ ਫਰੀ ਹੋਲਡ ਟ੍ਰੈਡੀਸ਼ਨਲ 2-story ਟਾਊਨ ਹਾਊਸ ਜਿਨ੍ਹਾਂ ਦੀ ਕੋਈ ਫੀਸ ਨਹੀਂ ਹੁੰਦੀ, ਉਹ ਜਿਹੜੇ ਹੈਗੇ ਆ 7.5 ਲੱਖ ਤੋਂ ਸ਼ੁਰੂ ਕੀਤੇ ਹੈਗੇ ਆ, ਸੈਮੀ ਡਿਟੈਚ ਘਰ 8.5 ਲੱਖ ਤੋਂ, ਔਰ ਡਬਲ ਗਰਾਜ ਦੇ ਡਿਟੈਚ ਘਰ ਜਿਹੜੇ ਹੈਗੇ 9.5 ਲੱਖ ਤੋਂ ਸ਼ੁਰੂ ਕੀਤੇ ਆ। ਤੁਹਾਡਾ ਡਿਪੋਜ਼ਿਟ ਸਿਰਫ 10% ਹੈਗਾ, ਜਿਹੜਾ ਕਿ ਤੁਸੀਂ 7 ਕਿਸ਼ਤਾਂ 'ਚ ਦੇਣਾ 1 ਸਾਲ ਦੇ ਅੰਦਰ ਅੰਦਰ। ਕਲੋਜਿੰਗ ਇਹਦੀ 2027 ਦੀ ਨਵੰਬਰ ਅਕਤੂਬਰ ਦੇ ਵਿੱਚ ਹੋਏਗੀ। ਸੋ ਮੈਂ ਬਹੁਤ ਜ਼ੋਰ ਦਿੰਦਾ ਹੁੰਦਾ, ਪਹਿਲੇ ਜੇ ਤੁਸੀਂ ਲੈਣਾ ਹੀ ਹੈ ਤਾਂ ਪਹਿਲੇ ਫੇਸ 'ਚ ਲਓ। ਇੰਨਾ ਜ਼ਰੂਰ ਹੈਗਾ ਕਿ ਇਹ ਘਰ ਜੇ ਤੁਸੀਂ ਆਪਣੇ ਰਹਿਣ ਲਈ ਲਓਗੇ ਤਾਂ ਬਹੁਤ ਹੈ ਵਧੀਆ ਹੈਗਾ, ਜਿਹੜੇ ਇਨਵੈਸਟਮੈਂਟ ਲਈ ਲੈਣੇ ਤਾਂ ਤੁਹਾਨੂੰ ਕਮ ਸੇ ਕਮ 5-6 ਸਾਲ ਇਸਦੇ ਵਾਸਤੇ ਵੇਟ ਕਰਨੀ ਪੈਣੀ ਹੈ। ਸੋ ਜੇ ਤੁਸੀਂ ਆਪਣੇ ਰਹਿਣ ਲਈ ਲੈਣਾ ਹੈਗਾ, ਪਹਿਲੇ ਫੇਸ 'ਚ ਹਮੇਸ਼ਾ ਹੀ ਤੁਹਾਨੂੰ ਫਾਇਦਾ ਹੁੰਦਾ, 2500 ਘਰ ਬਣਨਾ ਹੈਗਾ ਤੇ ਪ੍ਰਾਈਜ਼ ਕਿੱਥੇ ਤੇ ਕਿੱਥੇ ਜਾਣੀਆਂ ਹੈਗੀਆਂ। ਇਹਦੀ ਹੋਰ ਜਾਣਕਾਰੀ ਲਈ ਮੈਨੂੰ ਕਾਲ ਕੀਤਾ ਜਾ ਸਕਦਾ 416-562-6070। ਮੈਂ ਤੁਹਾਨੂੰ ਉੱਥੇ ਗਰੰਟੀ ਘਰ ਦਵਾ ਸਕਦਾ ਕਿਉਂਕਿ ਇਹਨਾਂ ਬਿਲਡਰਸ ਨਾਲ ਮੈਂ ਪਿਛਲੇ 20 ਸਾਲਾਂ ਤੋਂ ਕੰਮ ਕਰਦਾ ਆਉਣਾ ਹੈਗਾ। ਰੀਸੇਲ ਦੇ ਵਿੱਚ ਮੇਰੇ ਕੋਲ ਬਹੁਤ ਵਧੀਆ ਡੀਲਸ ਲੱਗੀਆਂ ਹੈਗੀਆਂ। ਮੇਰੇ ਕੋਲ ਬ੍ਰੈਮਲੀ ਐਂਡ ਕੰਟਰੀ ਸਾਈਡ ਦੇ ਉੱਤੇ 3000 square foot ਦਾ ਡਿਟੈਚ ਘਰ ਹੈਗਾ, ਜਿਹਦੇ 'ਚ ਗਰਾਊਂਡ ਫਲੋਰ ਦੇ ਉੱਤੇ ਆਫਿਸ ਵੀ ਹੈ। ਉੱਪਰ ਇਹਦੇ 5 ਬੈਡਰੂਮ ਨੇ, 3 ਫੁੱਲ ਵਾਸ਼ਰੂਮ ਨੇ, ਹਰੇਕ ਬੈਡਰੂਮ ਦੇ ਨਾਲ ਵਾਸ਼ਰੂਮ ਲੱਗਦਾ ਹੈਗਾ। ਪਲੱਸ ਪੁਆਇੰਟ ਇਹਦੇ 'ਚ ਇਹ ਹੈਗਾ, ਇਹਦੇ 'ਚ 3 ਬੈਡਰੂਮ ਦੀ ਲੀਗਲ ਬੇਸਮੈਂਟ ਹੈ ਜਿਹੜੀ ਕਿ ਬਹੁਤ ਘੱਟ ਮਿਲਦੀ ਹੈ 3 ਬੈਡਰੂਮ ਦੀ। ਤੇ ਇਹ ਅਸੀਂ 13,50,000 ਦਾ ਲਾਇਆ ਹੈਗਾ। ਇਦੋਂ ਹੋਰ ਵੀ ਜ਼ਿਆਦਾ ਨੈਗੋਸ਼ੀਏਸ਼ਨ ਹੋ ਸਕਦੀ ਹੈਗੀ ਹੈ ਜੇ ਤੁਸੀਂ ਇਹਨੂੰ ਦੇਖਣਾ ਚਾਹੁੰਦੇ ਹਾਂ। ਘਰ ਬਹੁਤ ਜ਼ਿਆਦਾ ਸੋਹਣਾ ਹੈਗਾ, ਤੁਹਾਨੂੰ 1 ਕਿੱਲ ਵੀ ਠੋਕਣ ਦੀ ਲੋੜ ਨੀਗੀ, ਪੂਰਾ ਰੈਨੋਵੇਟ ਕੀਤਾ ਗਿਆ। 10 ਸਾਲ ਪੁਰਾਣਾ ਕਰਾਣਾ ਘਰ ਹੈ ਪਰ ਫਿਰ ਵੀ ਪੂਰਾ ਪੇਂਟ ਵਗੈਰਾ ਬਿਲਕੁਲ ਨਵਾਂ ਕੀਤਾ, ਫਲੋਰਿੰਗ ਚੇਂਜ ਕੀਤੀ ਹੋਈ ਹੈ। ਨਾਲ ਨਾਲ ਲਾਸਟ ਦੇ ਵਿੱਚ ਮੇਰੇ ਕੋਲ ਵਿਸਾਖਾ ਬੀਚ 2 ਘਰ ਨੇ, ਇੱਕ ਡਿਟੈਚ ਘਰ ਹੈ ਜਿਹੜਾ 6.5 ਲੱਖ ਦਾ ਹੈਗਾ, ਸਿਰਫ 1 ਸਾਲ ਪੁਰਾਣਾ, ਔਰ ਟਾਊਨ ਹਾਊਸ ਹੈ ਫਰੀ ਹੋਲਡ ਕਾਰਨਰ ਯੂਨਿਟ ਲਾਈਕ ਏ ਸੈਮੀ ਡਿਟੈਚ 6,25,000 ਦਾ। ਸੋ ਕਿਸੇ ਵੀ ਹੋਰ ਜਾਣਕਾਰੀ ਲਈ ਮੇਰਾ ਨੰਬਰ ਹੈ ਜੀ 416-562-6070, 416-562-6070। ਧੰਨਵਾਦ।

0: time ਦੇਣ ਲਈ।
1: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਪਵਨਜੀਤ ਮੱਲੀ ਨਾਲ ਹੁਣੇ ਗੱਲਬਾਤ ਕਰੋ। ਫੋਨ ਨੰਬਰ ਹੈ 416-562-6070 416-562-6070। ਨਾਲ ਦੋਸਤੋ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਰ ਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ, ਜੋ ਕਿ ਕਹਿੰਦੇ ਨੇ ਕਿ ਕਿਉਂਕਿ ਅਸੀਂ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਕੰਮ ਕਰਦੇ ਹਾਂ, ਜਦੋਂ ਵੀ ਤੁਹਾਡੀ ਆਰ ਓ ਇੰਸ਼ੋਰੈਂਸ ਗੱਡੀ ਦੀ ਇੰਸ਼ੋਰੈਂਸ ਦੀ ਰਿਨਿਊਅਲ ਆਉਂਦੀ ਹੈ, ਉਦੋਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। 5-6 ਮਿੰਟ ਦੇ ਵਿੱਚ ਇਨਫੋਰਮੇਸ਼ਨ ਪੇਸ਼ ਕਰੋ ਅਤੇ ਇਹ ਗਾਰੰਟੀ ਕਰਦੇ ਨੇ ਕਿ ਜਿਹੜੀ ਵੀ ਕੋਈ ਕੰਪਨੀ ਹੈ ਜਿਹਦੇ ਨਾਲ ਤੁਹਾਡੀ ਕਿਸ਼ਤ ਘਟਾਈ ਜਾ ਸਕਦੀ ਹੈ, ਉਹਦੇ ਨਾਲ ਬਹੁਤ ਸਿੰਪਲੀ ਤੁਹਾਨੂੰ ਟਾਈਮ ਸਿਰ ਸਵਿਚ ਕਰ ਦੇਵਾਂਗੇ ਅਤੇ ਤੁਹਾਡਾ ਪੱਕੇ ਤੌਰ 'ਤੇ ਪੈਸਾ ਬਚੂਗਾ ਹਰੇਕ ਮਹੀਨੇ ਹਰੇਕ ਸਾਲ, ਅਤੇ ਤੁਹਾਡਾ ਸਾਲ ਦਾ ਥਾਊਜ਼ੈਂਡਸ ਹਜ਼ਾਰਾਂ ਦੀ ਗਿਣਤੀ 'ਚ ਬਚ ਸਕਦਾ ਹੈ। ਜੇ ਸਾਰੇ ਘਰ ਦੇ ਡਰਾਈਵਰਸ ਤੁਸੀਂ ਅਲੱਗ ਅਲੱਗ ਕਿਸ਼ਤਾਂ ਵੀ ਰੱਖ ਲਓ, ਅਲੱਗ ਬੈਂਕ ਅਕਾਊਂਟ ਦੇ ਵਿੱਚੋਂ ਅਲੱਗ ਕਿਸ਼ਤ ਵੀ ਰੱਖ ਲਓ, ਕੋਈ ਟੈਨਸ਼ਨ ਨਹੀਂ, ਪਰ ਸਾਰੇ ਇੱਕੋ ਟਾਈਮ 'ਤੇ ਸਵਿਚ ਕਰੋ ਇੱਕ ਕੰਪਨੀ ਤੱਕ ਅਤੇ ਭਾਰਾ ਡਿਸਕਾਊਂਟ ਮਿਲ ਜੂਗਾ। ਮਹੀਨੇ ਦਾ ਹੀ ਤੁਸੀਂ ਮੇ ਬੀ 1000 ਪਲੱਸ ਸੇਵ ਕਰ ਸਕਦੇ ਹੋ। ਸੋ ਆਰ ਓ ਇੰਸ਼ੋਰੈਂਸ ਦੇ ਵਿੱਚ ਚੇਂਜਸ ਵੀ ਬਹੁਤ ਜ਼ਿਆਦਾ ਆ ਰਹੇ ਨੇ ਅੰਟੇਰੀਓ ਸਰਕਾਰ ਦੇ ਵੱਲੋਂ। ਕਈ ਚੀਜ਼ਾਂ ਜੋ ਕਿ ਹੁਣ ਤੱਕ ਤਾਂ ਬਿਲਟ ਇਨ ਮੈਂਡੇਟੋਰੀ ਰਹੀਆਂ ਹਨ, ਉਹ ਹੁਣ ਆਪਸ਼ਨਲ ਬਣਾਈਆਂ ਜਾ ਰਹੀਆਂ ਨੇ ਪਹਿਲੀ ਤਰੀਕ ਤੋਂ ਅੱਗੇ। ਸੋ ਤੁਸੀਂ ਉੱਦਾਂ ਨਾ ਕਹਿ ਦਿਓ ਕਿ ਮੈਂ ਕਟਾ ਲੈਣਾ ਸਾਰਾ ਕੁਛ ਕਟਾ ਲੈਣਾ, ਪੈਸਾ ਪੂਸਾ ਬਚ ਜਾਵੇ ਆਪਣਾ। ਪਹਿਲਾਂ ਪਤਾ ਕਰੋ ਕਿ ਕੀ ਬੈਨੀਫਿਟ ਹੈ ਕੀ ਨਹੀਂ ਹੈ, ਅਤੇ ਜੇ ਕੱਲ੍ਹ ਨੂੰ ਰੱਬ ਨੇ ਕੋਈ ਟੱਕਰ ਹੁੰਦਾ ਫਿਰ ਤੁਹਾਨੂੰ ਮਿਲਣਾ ਕੀ ਹੈ ਕੀ ਨਹੀਂ ਮਿਲਣਾ, ਕੀ ਕਵਰ ਹੈ ਕੀ ਨਹੀਂ ਕਵਰ ਹੈ। ਸੋ ਇਹ ਸਭ ਤੋਂ ਅਹਿਮ ਗੱਲ ਆ। ਆਏ ਨਾ ਹੋਵੇ ਕਿ ਤੁਸੀਂ ਇੰਸ਼ੋਰੈਂਸ ਪੇ ਕਰੀ ਜਾਂਦੇ, ਬਾਅਦ 'ਚੋਂ ਮਿਲਣਾ ਕੁਛ ਵੀ ਨਹੀਂ, ਘਰੇ ਬੈਠੇ ਹੋ, ਆਂਡੇ ਦਿੰਦੇ ਹੋ ਫਿਰ। ਸੋ ਇੱਕ ਵਾਰੀ ਪਤਾ ਕਰ ਲਓ ਕਿ ਕੀ ਕਵਰਡ ਹੋਊਗਾ ਕੀ ਨਹੀਂ ਇਹਨਾਂ ਆਪਸ਼ਨਲ ਚੇਂਜਸ ਨਾਲ। ਪਹਿਲੀ ਤਰੀਕ ਤੋਂ, ਜੁਲਾਈ ਪਹਿਲੀ ਤੋਂ ਇਹ ਚੇਂਜ ਹੋ ਰਹੀ ਹੈ ਅੰਟੇਰੀਓ ਵਾਈਡ। ਸੋ ਪਤਾ ਕਰੋ ਪੂਰੀ ਆਰ ਓ ਇੰਸ਼ੋਰੈਂਸ ਚੇਂਜ ਦੇ ਬਾਰੇ ਅਤੇ ਆਪਣੀ ਇੰਸ਼ੋਰੈਂਸ ਜੇ ਘਟਾਉਣੀ ਆ। ਮਨੂ ਸ਼ਰਮਾ 289-952-9532 auto insurance, home insurance, commercial business insurance, 289-952-9532 manu sharma naal zarur sampark karo. Now dear dosto, aaj badhiya khaan peen de layi Simply Indian Sweets and Restaurant ਦੀਆਂ 3 ਬ੍ਰੈਂਟਨ ਲੋਕੇਸ਼ਨਸ 'ਤੇ ਵਿਜ਼ਿਟ ਕਰੋ ਅਤੇ ਤੁਹਾਨੂੰ ਸਿੰਪਲੀ ਇੰਡੀਅਨ ਵਾਲੇ 5 ਡਿਫਰੈਂਟ ਆਈਟਮਸ 'ਤੇ ਬਾਏ 1 ਗੈਟ ਦ ਸੈਕਿੰਡ 1 ਫੋਰ ਜਸਟ $2 ਦੀ ਇੱਕ ਸਪੈਸ਼ਲ ਆਫਰ ਦੇ ਰਹੇ ਨੇ। ਇਹ ਤੁਸੀਂ ਜਿਹੜੇ ਮਰਜ਼ੀ ਦਿਨ ਜਿਹੜੇ ਮਰਜ਼ੀ ਟਾਈਮ ਹੁਣ ਜਾਓ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ 3 ਬ੍ਰੈਂਪਟਨ ਲੋਕੇਸ਼ਨ ਨੇ, ਐਡਰੈਸ ਵੀ ਤੁਹਾਨੂੰ ਦੱਸ ਦਿੰਦਾ। ਪਰ ਪਹਿਲਾਂ ਆਈਟਮਾਂ ਕੀ ਨੇ, ਕਿਹੜੀਆਂ 5 ਆਈਟਮਾਂ ਨੇ ਜੋ ਕਿ ਇੱਕ ਖਰੀਦੋਗੇ ਦੂਜੀ ਤੁਹਾਨੂੰ ਉਹੀ $2 'ਚ ਮਿਲੂਗੀ? ਵੈੱਜ ਥਾਲੀ, ਫਿਸ਼ ਪਕੌੜਾ, ਚਿਕਨ ਪਕੌੜਾ, ਵੈੱਜ ਰੈਪ, ਚਿਕਨ ਰੈਪ। ਸੋ ਆਹ 5 ਡਿਫਰੈਂਟ ਆਈਟਮਸ ਨੇ। ਤੁਸੀਂ ਅੱਜ ਕੱਲ੍ਹ ਪਰਸੋਂ ਜਿਹੜੇ ਮਰਜ਼ੀ ਦਿਨ ਪਹੁੰਚੋ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ। ਇੱਕ ਵੈੱਜ ਥਾਲੀ ਨਾਲ ਤੁਹਾਨੂੰ ਦੂਜੀ ਮਿਲੂਗੀ ਸਿਰਫ $2 ਵਿੱਚ, ਇੱਕ ਫਿਸ਼ ਪਕੌੜਾ ਪਾਉਣ ਨਾਲ ਦੂਜਾ ਪਾਉਣ ਸਿਰਫ $2 ਵਿੱਚ, ਇੱਕ ਚਿਕਨ ਪਕੌੜਾ ਪਾਉਣ ਨਾਲ ਦੂਜਾ ਸਿਰਫ $2 ਵਿੱਚ। ਯੂ ਗੈਟ ਦੀ ਆਈਡੀਆ। ਵੈੱਜ ਨਾਨ ਵੈੱਜ ਰੈਪ, ਬਾਏ 1 ਗੈਟ ਦੀ ਅਦਰ 1 ਫੋਰ ਜਸਟ $2। ਹੋਰ ਵੀ ਬਥੇਰਾ ਕੁਛ ਸਪੈਸ਼ਲ ਤਾਜ਼ਾ ਤਾਜ਼ਾ ਬਹੁਤ ਹੀ ਸਵਾਦ ਇਹ ਤਿਆਰ ਕਰ ਰਹੇ ਨੇ, ਵੈੱਜ ਵੀ ਨਾਨ ਵੈੱਜ ਵੀ। ਸਿੰਪਲੀ ਇੰਡੀਅਨ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ। 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ ਦੀ ਇੰਟਰਸੈਕਸ਼ਨ 'ਤੇ। ਦੂਜੀ ਲੋਕੇਸ਼ਨ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ 85 ਮਾਂ ਪੈਲੀਏ ਸਟਰੀਟ ਬ੍ਰੈਂਪਟਨ, ਅਤੇ ਤੀਜੀ ਲੋਕੇਸ਼ਨ ਹੈ ਬੋਵੇਰਡ ਐਂਡ ਚਿੰਕੂਜ਼ੀ ਦੇ ਨਜ਼ਦੀਕ ਐਟ 15 ਫੈਂਡੋਰ ਵੇ। ਲਾਈਵ ਕੇਟਰਿੰਗ ਦੇ ਵਿੱਚ ਇਹ ਸਪੈਸ਼ਲਾਈਜ਼ ਕਰਦੇ ਨੇ, 10 ਟਰੱਕ ਇਹੀ ਕੰਮ ਲਈ ਰੱਖੇ ਹੋਏ ਨੇ, 10 ਅਲੱਗ ਅਲੱਗ ਪਾਰਟੀਆਂ ਪੂਰਟੀਆਂ 'ਤੇ ਤਾਂ ਕੇਟਰਿੰਗ ਦੀ ਇਕੱਠੇ ਚੱਲਦੀ ਹੁੰਦੀ ਆ ਸਮਰ ਨਾਈਟਸ ਦੇ ਵਿੱਚ। ਤੁਸੀਂ ਵੀ ਚਾਹੁੰਦੇ ਹੋ ਕਿ ਸਭ ਤੋਂ ਸਵਾਦ, ਸਭ ਤੋਂ ਵਧੀਆ, ਸਭ ਤੋਂ ਅਫੋਰਡੇਬਲ ਲਾਈਵ ਕੇਟਰਿੰਗ ਦਾ ਪ੍ਰਬੰਧ ਕਰੀਏ, ਫਿਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਲਾਈਵ ਟਰੱਕ ਨੂੰ ਸੱਦੋ। ਨੰਬਰ ਕਮਾਓ 905-794-8111 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਨਾਲ ਦੇ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਫੀਓ ਐਕਸਕਵੇਸ਼ਨ ਸਰਵਿਸ ਦੇ ਵੱਲੋਂ, ਜੋ ਕਿ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਐਕਸਕਵੇਸ਼ਨ, ਯਾਨੀ ਕਿ ਡੈਗਿੰਗ ਐਂਡ ਕੰਪਲੀਟ ਫਾਊਂਡੇਸ਼ਨ ਐਂਡ ਕੰਪਲੀਟ ਕੰਕਰੀਟ ਐਂਡ ਨਾਲ ਦੀ ਨਾਲ ਡੈਮੋਲਿਸ਼ਨ, ਕੋਈ ਪੁਰਾਣਾ ਘਰ ਹੈ ਉਹਨੂੰ ਢਾਉਣਾ, ਕੋਈ ਵੱਡੀ ਤੁਸੀਂ ਲੈਂਡ ਖਰੀਦੀ ਆ ਉੱਤੇ ਕੋਈ ਬਰਨ, ਕੋਈ ਸਾਇਲੋ, ਕੋਈ ਸਟਰਕਚਰ, ਕੋਈ ਅੱਧਾ ਪਹਿਲਾਂ ਹੀ ਟੁੱਟਿਆ ਫੁੱਟਿਆ ਹੋਇਆ ਕੋਈ ਸਟਰਕਚਰ ਬਣਿਆ ਹੋ, ਉਹਨੂੰ ਢਾਉਣਾ ਹੋਵੇ ਜਾਂ ਕੋਈ ਵੀ ਕਮਰਸ਼ੀਅਲ ਡੈਮੋਲਿਸ਼ਨ ਕਰਨੀ ਹੋਵੇ, ਫੀਓ ਐਕਸਕਵੇਸ਼ਨ ਸਰਵਿਸ ਦੇ ਜਗਤਾਰ ਚੌਹਾਨ ਨਾਲ ਅੱਜ ਹੀ ਗੱਲਬਾਤ ਕਰੋ। ਜੇ ਪਹਿਲਾਂ ਹੀ ਗੱਲਬਾਤ ਕਰੋਗੇ ਪਹਿਲਾਂ ਹੀ ਤੁਹਾਨੂੰ ਬੈਸਟ ਪ੍ਰਾਈਸ ਮਿਲਣੀ ਮਿਲਣੀ ਆ, ਇਹ ਇਹਨਾਂ ਦਾ ਵਾਅਦਾ ਹੈ। ਇੱਕ ਹੋਰ ਜ਼ਿਆਦਾ ਵੱਡਾ ਵਾਅਦਾ ਹੈ। ਕਹਿੰਦੇ ਨੇ ਕਿ ਜਿੱਥੋਂ ਮਰਜ਼ੀ ਰਿਟਨ ਐਸਟੀਮੇਟ ਰਿਟਨ ਕੋਡ ਲੈ ਆਓ, ਜਿਹੜੇ ਮਰਜ਼ੀ ਆਹੀ ਕੰਮਾਂ ਦੇ ਲਈ, ਅਤੇ ਉਹਨੂੰ ਮੈਚ ਨਹੀਂ ਬੀਟ ਕਰਾਂਗੇ। ਬੀਟ ਕਿਉਂ ਕਰਾਂਗੇ? ਕਿਉਂਕਿ ਸਾਰੀਆਂ ਮਸ਼ੀਨਾਂ ਆਪਦੀਆਂ ਰੱਖੀਆਂ ਹੋਈਆਂ, ਕੋਈ ਰੈਂਟ 'ਤੇ ਮੰਗਦੇ ਨਹੀਂ ਹੈਗੇ ਕਿਸੇ ਤੋਂ, ਅਤੇ ਮੈਨ ਪਾਵਰ ਬਹੁਤ ਜ਼ਿਆਦਾ ਹੈ। ਔਨ ਡਿਮੈਂਡ ਜਿੱਥੇ ਮਰਜ਼ੀ ਸੱਦੋ ਅਤੇ ਕੰਮ ਤੁਹਾਨੂੰ ਬੈਸਟ ਅਤੇ ਫਾਸਟੈਸਟ ਅਤੇ ਲੋਵੈਸਟ ਪ੍ਰਾਈਸ ਵਿੱਚ ਕਰਕੇ ਦੇਣਗੇ। 416-891-1722। ਸੋ ਘਰ ਦੀ ਫਾਊਂਡੇਸ਼ਨ ਡਿਗਿੰਗ ਹੋਵੇ, ਕਮਰਸ਼ਲ ਫਾਊਂਡੇਸ਼ਨ ਡਿਗਿੰਗ ਹੋਵੇ, ਤੁਸੀਂ ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਕਰਵਾਉਣਾ ਹੈ, ਤੁਸੀਂ ਟਰੱਕ ਯਾਰਡ ਬਣਾਉਣਾ ਹੈ, ਗ੍ਰੇਡਿੰਗ ਗ੍ਰੈਵਲ ਪੇਵਿੰਗ ਏ ਟੂ ਜ਼ੈਡ ਫੁੱਲੀ ਫੰਕਸ਼ਨਲ ਟਰੱਕ ਯਾਰਡ ਤਿਆਰ ਕਰ ਦੇਣਗੇ, ਪੂਲ ਡਿਗਿੰਗ ਕਰਵਾਉਣੀ ਹੈ, ਹਰੇਕ ਕਿਸਮ ਦਾ ਕੰਕਰੀਟ ਦਾ ਵੀ ਕੰਮ ਕਰਦੇ ਆ, ਰੈਜ਼ੀਡੈਂਸ਼ੀਅਲ ਵੀ ਕਮਰਸ਼ੀਅਲ ਵੀ, ਹੋਮ ਡੈਮੋਲੀਸ਼ਨ ਐਂਡ ਕਮਰਸ਼ੀਅਲ ਡੈਮੋਲੀਸ਼ਨ, ਗੈਰੰਟੀਡ ਕਿਸੇ ਵੀ ਪ੍ਰਾਈਸ ਨੂੰ ਬੀਟ ਕਰ ਦੇਣਗੇ। ਕਾਲ ਪੀਓ ਐਕਸਕਵੇਸ਼ਨ ਸਰਵਿਸ ਜਗਤਾਰ ਚੌਹਾਨ, 416-891-1722, 416-891-1722, ਅਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਜਲਦ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਪਰ ਪਹਿਲਾਂ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਨਾਲ ਸਾਡੇ ਅਗਲੇ ਸਪਾਂਸਰ, ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਮੋਰਗੇਜ ਐਕਸਪਰਟ, ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਮੋਰਗੇਜ ਰਿਲੇਟਡ ਜਿਹੜਾ ਮਰਜ਼ੀ ਕੰਮ ਆ, ਜੇ ਇਹ ਕਹਿ ਦਿੰਦੇ ਆ ਫਾਈਲ ਪੜ੍ਹ ਕੇ ਕਿ ਕਰਕੇ ਦੇਵਾਂਗੇ, ਫਿਰ ਕਰਕੇ ਦਿੰਦੇ ਨੇ, ਐਨੀ ਵਿਚ ਵੇ ਪਾਸਿਬਲ ਕਰਕੇ ਹੀ ਦੇਣਗੇ ਤੁਹਾਡੇ ਲਈ। ਫਿਰ ਨੰਬਰ ਹੈ 416-710-7524। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਬੁੱਕ ਕੀਤੇ ਸੀ, ਹੁਣ ਕਲੋਜ਼ਿੰਗ ਐਨ ਮੂਰੇ ਆ ਗਈ ਆ, ਤੇ ਕਲੋਜ਼ ਤਾਂ ਕਰਨਾ ਚਾਹੁੰਦੇ ਨੇ ਪਰ ਮਜਬੂਰਨ ਕਰਨਾ ਪੈ ਰਿਹਾ ਹੈ, ਹੁਣ ਉਸ ਕੇਸ ਦੇ ਵਿੱਚ ਉਹ ਕੀ ਕਰਨ?
0: ਦੇਖੋ ਸਮਰਾਜ ਵੀਰੇ, ਜਿਹੜੀ ਪ੍ਰੀ ਕੰਸਟਰਕਸ਼ਨ ਜੇ ਤੁਸੀਂ ਜ਼ਿਕਰ ਕੀਤਾ ਨਾ, ਕਿਸੇ ਨੇ ਪਹਿਲੇ ਟਾਈਮਾਂ 'ਚ ਬੁੱਕ ਕਰਵਾਇਆ ਸੀਗਾ, ਤਾਂ ਇੱਕ ਕੁਇਕਲੀ ਉੱਦਾਂ ਹੀ ਗੱਲ ਦੱਸਣੀ ਚਾਹੁੰਦਾ, ਬੜੀ ਹੈਰਾਨਗੀ ਵਾਲੀ ਗੱਲ ਹੈ। ਉਹਦੇ ਵਿੱਚ ਕੀ ਹੋ ਰਿਹਾ, ਕੁਝ ਕੁ ਭੈਣ ਭਰਾਵਾਂ ਦੀ ਜਿਹਨਾਂ ਦੀ ਅਪਰੇਜ਼ਲ ਜ਼ਿਆਦਾ ਆ ਰਹੀਆਂ ਨੇ ਨਾ, ਵੈਲਿਊ ਜੋ ਪਹਿਲਾਂ ਖਰੀਦਿਆ ਸੀਗਾ ਉਹਦੇ ਨਾਲ ਅੱਜ ਵੈਲਿਊ ਜ਼ਿਆਦਾ ਆ ਰਹੀ ਹੈ, ਤਾਂ ਬਾਈ ਜੀ ਯਕੀਨ ਮੰਨ ਕੇ ਚੱਲਿਓ, ਜਿਹੜਾ ਤੁਹਾਡਾ ਡਿਪੋਜ਼ਿਟ ਦਿੱਤਾ ਨਾ, ਤੁਹਾਨੂੰ ਵਾਪਸ ਲੋਇਰ ਵੱਲੋਂ ਚੈੱਕ ਬਣ ਕੇ ਆਜੂਗਾ। ਕਿਉਂ? ਕਿਉਂਕਿ ਬੈਂਕ ਨੇ ਜਿਹੜਾ ਤੁਹਾਨੂੰ ਲੋਨ ਦੇਣਾ ਹੈ ਉਹ ਤੁਹਾਨੂੰ ਅਪਰੇਜ਼ਡ ਵੈਲਿਊ ਤੇ ਦੇਣਾ, ਤੁਹਾਡੀ ਪਰਚੇਸ ਵੈਲਿਊ ਤੇ ਨਹੀਂ ਦੇਣਾ। ਜੇ ਅੱਜ ਤੋਂ ਤੁਸੀਂ ਕਾਫੀ ਲੰਬੇ ਸਮੇਂ ਪਹਿਲਾਂ ਜਦੋਂ ਤੁਸੀਂ ਬੁੱਕ ਕਰਵਾਏ ਸੀ, ਕਈ ਵਾਰੀ ਕੀ ਹੁੰਦਾ ਕੁਝ ਕੁ ਪ੍ਰੋਜੈਕਟਸ ਡਿਲੇ ਹੋ ਜਾਂਦੇ ਨੇ, ਡਿਲੇ ਹੋਣ ਦਾ ਰੀਜ਼ਨ ਕੀ ਹੁੰਦਾ, ਸਿਟੀ ਤੋਂ ਪਰਮਿਟ ਨਹੀਂ ਮਿਲਦੇ ਬਿਲਡਰ ਨੂੰ ਜਾਂ ਕੰਸਟਰਕਸ਼ਨ ਦੇ ਦੌਰਾਨ ਉਹਨਾਂ ਨੂੰ ਡਿਲੇ ਪੈ ਗਿਆ। ਇਹ ਤਾਂ ਉਹਨਾਂ ਭੈਣ ਭਰਾਵਾਂ ਲਈ ਜਿਨ੍ਹਾਂ ਨੇ ਸਮਾਂ ਬਹੁਤ ਪਹਿਲਾਂ ਬੁਕਿੰਗਾਂ ਕਰਾਈਆਂ ਸੀਗੀਆਂ, ਬਟ ਜਿਹੜਾ ਅੱਜ ਦੀ ਤਰੀਕ ਦਾ ਬਾਹਰ ਮੈਸ ਪਿਆ ਹੋਇਆ ਉਹ ਇਹ ਹੈ ਵੀ ਅਪਰੇਜ਼ਲ ਨਹੀਂ ਆ ਰਹੀਆਂ। ਲੋਕਾਂ ਦੇ ਦਿਮਾਗ 'ਚ ਆ ਹੀ ਜਾਂਦਾ, ਛੱਡ ਦਿਓ ਪਰੇ ਦੇਖੀ ਜਾਊਗੀ, ਬਟ ਉਹ ਚੀਜ਼ ਦਾ ਅਲਟੀਮੇਟ ਜਿਹੜਾ ਨੁਕਸਾਨ ਹੈ ਹੋਣਾ ਤੁਹਾਨੂੰ ਹੈ, ਕਿਉਂਕਿ ਅਗਰੀਮੈਂਟ 'ਤੇ ਤੁਸੀਂ ਸਾਈਨ ਕੀਤੇ ਸੀਗੇ, ਤੁਸੀਂ ਲਾਇਬਲੋਂ ਜਿਹੜਾ ਕੋਈ ਵੀ ਲੋਸ ਹੋਇਆ। ਹੁਣ ਬੱਚੇ ਭੈਣ ਭਰਾਉਣ ਕੋਈ ਸਲਾਹ ਦੇਣ ਦਾ ਵੀ ਬਾਅਦ ਦੀ ਬਾਅਦ ਦੇਖੀ ਜਾਊਗੀ, ਰਾਈਟ? ਉਹ ਸਾਰੇ ਕਾਸੇ ਨਾਲੋਂ ਇੱਕ ਚੰਗੇ ਮੋਰਗੇਜ ਬ੍ਰੋਕਰ ਕੋਲੇ ਬੈਠੋ, ਆਪਣਾ ਆਈਡੀਆ ਲਾ ਕੇ ਦੇਖੋ, ਹੋ ਸਕਦਾ ਤੁਹਾਨੂੰ ਸ਼ਾਰਟਫਾਲ ਆਵੇ ਨਾ। ਸ਼ਾਰਟਫਾਲ ਨਾ ਆਉਣ ਦਾ ਰੀਜ਼ਨ ਕੀ ਹੋ ਸਕਦਾ? ਸਭ ਤੋਂ ਵੱਡੀ ਗੱਲ ਜਿਹੜੀ ਫਾਈਲ ਦੀ ਸਟਰਕਚਰਿੰਗ ਆ, ਉਹ ਬਹੁਤ ਮੈਟਰ ਕਰਦੀ ਸਮਰਾਜ ਵੀਰੇ। ਕਈ ਵਾਰੀ ਕੀ ਹੁੰਦਾ, ਫਾਈਲ ਸਟਰਕਚਰ ਗਲਤ ਹੋਈ ਹੋਵੇ, ਉਹ ਬੰਦੇ ਨੇ ਕਾਹਲੀ ਕਾਹਲੀ ਚੱਕ ਕੇ ਪਾ ਦੇਣੀ, ਚਲੋ ਜੀ ਆ ਚੁੱਕੋ ਜੀ ਅਪਰੂਵਲ ਆ ਗਿਆ, ਤੇ ਨਾਲ ਨਾਲ ਤੁਹਾਨੂੰ ਇੰਨਾ ਸ਼ਾਰਟਫਾਲ ਆ। ਹੁਣ ਸ਼ਾਰਟਫਾਲ ਲੱਖ, ਇੱਕ ਤਾਂ ਬੰਦੇ ਨੇ ਪਹਿਲਾਂ 1.5-2 ਲੱਖ ਪਾਇਆ ਹੁੰਦਾ, 1.5-2 ਲੱਖ ਦਾ ਸ਼ਾਰਟਫਾਲ ਆ ਰਿਹਾ, ਬੰਦਾ ਲਿਆਵੇ ਕਿੱਥੋਂ? ਸੋ ਜਿਹੜਾ ਕੋਈ ਵੀ ਭੈਣ ਭਰਾ ਪ੍ਰੀ ਕੰਸਟਰਕਸ਼ਨ ਕਿਤੇ ਵੀ ਤੁਸੀਂ ਕੈਨੇਡਾ ਵਾਈਡ ਬੁੱਕ ਕਰਵਾਇਆ, ਸ਼ਾਰਟਫਾਲ ਦੀ ਦਿੱਕਤ ਆ ਰਹੀ ਆ, ਜਾਂ ਕਲੋਜ਼ ਕਰਾਉਣ 'ਚ ਦਿੱਕਤ ਆ ਰਹੀ ਆ, ਜਾਂ ਅਸਾਈਨਮੈਂਟ 'ਤੇ ਲਾ ਕੇ ਦੇਖ ਲਿਆ ਅਸਾਈਨਮੈਂਟ 'ਤੇ ਵਿਕ ਨਹੀਂ ਰਿਹਾ ਉਹਦੇ ਵਿੱਚ ਦਿੱਕਤ ਆ ਰਹੀ ਆ, ਕਿਸੇ ਤਰੀਕੇ ਦੀ ਵੀ ਤੁਹਾਨੂੰ ਪਰੇਸ਼ਾਨੀ ਆ ਰਹੀ ਆ, ਇੱਕ ਵਾਰੀ ਕਾਲ ਕਰ ਲਿਓ, ਤੁਹਾਨੂੰ ਹੱਲ ਜ਼ਰੂਰ ਦੱਸੂਗਾ, ਤੁਹਾਨੂੰ ਹੱਲ ਜਚੂਗਾ, ਤਾਂ ਹੀ ਅਗਾਂਹ ਵਧਾਂਗੇ। ਹਮੇਸ਼ਾ ਕਹਿੰਦਾ ਹੁੰਦਾ, ਜੇ ਸ਼ਾਰਟਫਾਲ ਆ ਰਿਹਾ ਤਾਂ ਇੱਕ ਗੱਲ ਦਾ ਤੁਹਾਨੂੰ ਮੈਂ ਦੱਸ ਦਿੰਦਾ, ਆਪਣੇ ਪ੍ਰੋਜੈਕਟਸ ਨੂੰ ਲੈ ਕੇ ਜੇ ਤੁਹਾਨੂੰ ਕੋਈ ਨਹੀਂ ਰਾਹ ਪੱਲਾ ਫੜਾ ਰਿਹਾ, ਡੈਫੀਨੇਟਲੀ ਬਿਲਡਰ ਨੂੰ ਰੀਚ ਆਊਟ ਕਰੋ। ਹੋ ਸਕਦਾ ਤੁਹਾਡੇ ਬੁਕਿੰਗ ਜਿੱਥੇ ਵੀ ਹੋਈ ਆ, ਜੇ ਉੱਥੇ ਕਿਸੇ ਵੱਡੇ ਲੈਂਡਰ ਦੀ ਬਲੈਂਕਟ ਮੋਰਗੇਜ ਹੈਗੀ ਆ, ਤਾਂ ਤੁਹਾਨੂੰ ਸ਼ਾਰਟਫਾਲ ਦਾ ਸਾਹਮਣਾ ਕਰਨਾ ਹੀ ਨਾ ਪਵੇ। ਦੂਸਰੀ ਵੱਡੀ ਗੱਲ, ਜੇ ਬਲੈਂਕਟ ਮੋਰਗੇਜ ਨਹੀਂ ਗੀ, ਤਾਂ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ, ਹੋ ਸਕਦਾ ਸਟਰਕਚਰਿੰਗ ਦੇ ਵਿੱਚ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੋਵੇ, ਜਿਹਦੇ ਕਰਕੇ ਤੁਹਾਨੂੰ ਸ਼ਾਰਟਫਾਲ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਐਵੇਂ ਹੱਥ ਤੇ ਹੱਥ ਧਰ ਕੇ ਨਾ ਬੈਠੇ ਰਹੋ, ਜਾਂ ਹੱਥ ਖੜੇ ਕਰਨ ਵਾਲੇ ਰਾਹ ਤੇ ਨਾ ਪੈ ਜਾਓ, ਯਾਰ ਦਫ਼ਾ ਕਰੋ, ਹੱਥ ਖੜਾ ਕਰ ਦਿੰਦੇ, ਕਿਉਂਕਿ ਬਿਲਡਰ ਨੇ ਜਦੋਂ ਉਹ ਤੁਹਾਡਾ ਖਰੀਦਿਆ ਯੂਨਿਟ ਵੇਚਣਾ, ਜਿਹੜੇ ਵੀ ਉਹਦੇ ਵਿੱਚੋਂ ਲੋਸਿਸ ਹੋਣਗੇ, ਉਹਨਾਂ ਨੇ ਬਾਈ ਜੀ ਤੁਹਾਡੇ ਨਾਂ ਤੇ ਲੀਨ ਰਜਿਸਟਰ ਕਰ ਦੇਣੀ ਹੈ, ਤੇ ਉਹ ਤਾਂ ਫਿਰ ਬਾਹਰ ਦਾ ਜਿਹੜਾ ਮਗਰਲਾ ਮੈਸ ਹੈ ਉਹ ਤਾਂ ਇੱਕ ਵੱਖਰਾ ਹੀ ਰਾਹ ਬਣ ਜਾਣਾ, ਬਟ ਟਰਾਈ ਕਰੋ ਜਿਹੜੇ ਜਿਹੜੇ ਵੀ ਕੰਟਰੈਕਟ 'ਚ ਤੁਸੀਂ ਆਪਦੇ ਆਪ ਨੂੰ ਸਾਈਨ ਕਰਵਾਇਆ ਸੀਗਾ ਉਦੋਂ ਦਾ ਦੇਖੋ ਹਵਾ ਹੀ ਇਹੋ ਜਿਹੀ ਚੱਲੀ ਸੀ ਵੀ ਪੈਸੇ ਬਣ ਜਾਣਗੇ ਬਣ ਜਾਣਗੇ ਨਵੇਂ ਤੋਂ ਨਵਾਂ ਰੀਅਲ ਸਟੇਟ ਏਜੰਟ ਭੈਣ ਭਰਾ ਚਲੋ ਜੀ ਕਰਾ ਦਿਓ ਬੁਕਿੰਗਾਂ ਆਹ ਚੀਜ਼ ਕਿਸੇ ਨੇ ਦੇਖੀ ਨਹੀਂ ਸੀਗੀ ਬਟ ਜੇ ਹੁਣ ਅੱਜ ਆਹ ਦੌਰ ਦੇਖ ਰਹੇ ਹੋ ਇਹ ਦੌਰ ਦੇ ਵਿੱਚ ਵੀ ਭੈਣ ਭਰਾਵਾਂ ਦੇ ਹੱਲ ਨਿਕਲਦੇ ਪਏ ਨੇ ਜੇ ਹੱਲ ਕਢਾਉਣਾ ਚਾਹੁੰਦੇ ਹੋ ਨੰਬਰ ਦੱਸ ਦਿੰਦਾ 416-710-7524 416-710-7524 ਬੈਕ ਟੂ ਸਮਰਾਜ ਵੀਰੇ
1: ਨੰਬਰ ਤੁਸੀਂ ਵੀ ਨੋਟ ਕਰ ਲਓ ਜਾਂ ਹੁਣੇ ਘੁਮਾਓ ਪ੍ਰਭਦੀਪ ਸਿੰਘ 416-710-7524 ਤੇ ਬਾਈ ਜੀ ਇਹ ਦੱਸੋ ਕਿ ਜੇਕਰ ਕਿਸੇ ਨੇ ਮਲਟੀਪਲ ਡਿਫਰੈਂਟ ਲੈਂਡਰਸ ਤੋਂ ਡਿਫਰੈਂਟ ਡਿਫਰੈਂਟ ਅਮਾਊਂਟ ਦਾ ਲੋਨ ਲਿਆ ਹੋਇਆ ਕਰਜ਼ਾ ਬਥੇਰਾ ਹੈ ਇੱਥੋਂ 10,000 ਇੱਥੋਂ 50,000 ਜੋ ਵੀ ਹੈਗਾ ਅਤੇ ਡਿਫਰੈਂਟ ਡਿਫਰੈਂਟ ਵਿਆਜ ਵੀ ਹੈ ਡਿਫਰੈਂਟ ਕਿਸ਼ਤ ਵੀ ਜਾਂਦੀ ਹੈ ਕੋਈ ਤਰੀਕਾ ਹੈਗਾ ਕਿ ਉਹ ਸਾਰਾ ਕੁਛ ਇਕੱਠਾ ਕਰ ਲੈਣ ਇੱਕੋ ਹੀ ਛੋਟੀ ਜਿਹੀ ਕਿਸ਼ਤ ਨਿਕਲੇ ਅਤੇ ਲੋਵੈਸਟ ਇੰਟਰਸਟ ਰੇਟ 'ਤੇ ਨਿਕਲੇ ਕੋਈ ਤਰੀਕਾ ਹੈਗਾ ਦਾ
0: ਬਿਲਕੁਲ ਸਮਰਾਜ ਵੀਰੇ ਇਹਨੂੰ ਅਕਸਰ ਕਿਹਾ ਜਾਂਦਾ ਜਾਂ ਤਾਂ ਤੁਸੀਂ ਰੀਫਾਈਨੈਂਸ ਕਰਵਾ ਲਓ ਜਾਂ ਤੁਹਾਡੇ ਕੋਲ ਆਪਸ਼ਨ ਬਣ ਜਾਂਦੀ ਹੈਗੀ ਇੱਕ ਸੈਕਿੰਡ ਮੋਰਗੇਜ ਲੈਣ ਦੀ ਜਾਂ ਤੁਹਾਡੇ ਕੋਲ ਆਪਸ਼ਨ ਬਣ ਜਾਂਦੀ ਹੈਗੀ ਲਾਈਨ ਆਫ ਕ੍ਰੈਡਿਟ ਬਣਾਉਣ ਦੀ ਆਪਸ਼ਨ ਅਲਟੀਮੇਟਲੀ ਬਥੇਰੀਆਂ ਨੇ ਬਟ ਗੱਲ ਕਿੱਥੇ ਆ ਜਾਂਦੀ ਸਾਨੂੰ ਘੌਲ ਮਾਰ ਜਾਂਦੀ ਹੈਗੀ ਜਾਂ ਘੌਲ ਮਾਰ ਜਾਂਦੀ ਹੈ ਜਾਂ ਦੂਜੀ ਗੱਲ ਮੈਂ ਜੋ ਆਮ ਜਦੋਂ ਜਿਹਦਾ ਹੱਲ ਨਿਕਲਿਆ ਹੋਵੇ ਉਹਨਾਂ ਤੋਂ ਇੱਕ ਹੁੰਦਾ ਨਾ ਬੰਦਾ ਪੋਸਟ ਰਿਵਿਊ ਲੈਂਦਾ ਵੀ ਭਾਅ ਜੀ ਤੁਸੀਂ ਇਹ ਚੀਜ਼ ਪਹਿਲਾਂ ਕਿਉਂ ਨਹੀਂ ਕਰਾਈ ਤਾਂ ਭੈਣ ਭਰਾਵਾਂ ਦੇ ਦਿਮਾਗ 'ਚ ਇਹ ਚੀਜ਼ ਰਹਿੰਦੀ ਹੈ ਵੀ ਯਾਰ ਵੀ ਸਾਡੇ ਦਿਮਾਗ 'ਚ ਇਹ ਸੀਗਾ ਯਾਰ ਖਬਰਾਂ ਬ੍ਰੋਕਰ ਸਾਡੇ ਤੋਂ ਕਿੰਨੇ ਪੈਸੇ ਲੈ ਜੂਗਾ ਮੈਂ ਤਾਂ ਬਾਈ ਜੀ ਤੁਹਾਨੂੰ ਇਹ ਕਹਿੰਦਾ ਤੁਹਾਡੇ ਤੋਂ ਪੈਸੇ ਲੈਣੇ ਹੀ ਉਦੋਂ ਮੈਂ ਜਦੋਂ ਤੁਹਾਡੇ ਕੰਮ ਦਾ ਹੱਲ ਨਿਕਲੇ ਉਦੋਂ ਪਹਿਲਾਂ ਮੈਨੂੰ ਕੋਈ ਪੈਸੇ ਵੀ ਨਹੀਂ ਲੈਣੇ ਸੋ ਜੇ ਅੱਜ ਕਿਸੇ ਵੀ ਕਰਜ਼ੇ ਦੀ ਮਾਰ ਹੇਠ ਆਏ ਹੋਏ ਹੈਗੇ ਹੋ ਐਵੇਂ ਔਨਲਾਈਨ ਜਾ ਕੇ ਜਿਹੜੇ ਡੈਟ ਕੰਸੋਲੀਡੇਸ਼ਨ ਨੇ ਜਾਂ ਕੋਈ ਵੀ ਵੱਡੇ ਬ੍ਰਾਂਡ ਵਾਲੀਆਂ ਕੰਪਨੀਆਂ ਨੇ ਉਹਨਾਂ ਨੇ ਐਡਵਰਟਾਈਜ਼ਮੈਂਟ ਜ਼ਰੂਰ ਚੰਗੀ ਕੀਤੀ ਹੁੰਦੀ ਹੈਗੀ ਬਟ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਅੰਟੈਰੀਓ ਤੱਕ ਦੇ ਚਲੋ ਜੇ ਮੈਂ ਦੱਸਾਂ ਤਾਂ ਇੱਥੇ ਅਲਾਊਡ ਹੈ ਗਵਰਨਡ ਬੋਡੀਜ਼ ਵੱਲੋਂ 60% ਤੱਕ ਫੀਸਾਂ ਲਾਉਣੀਆਂ ਜੀ ਤੇ ਜਦੋਂ ਤੁਹਾਨੂੰ ਇੰਟਰਸਟ ਰੇਟ ਕਹਿ ਕੇ ਵੇਚਿਆ ਜਾਂਦਾ ਨਾ ਜੀ ਆਮ ਜਿਹੜੇ ਪੇਡੇ ਲੋਨ ਨੇ ਜੇ ਉਹ ਇਹਨਾਂ ਨੇ 4% ਕਹਿ ਕੇ ਐਡਵਰਟਾਈਜ਼ਮੈਂਟ ਕੀਤੀ ਹੁੰਦੀ ਬਟ ਉਹ 4% ਇੱਕ ਮਹੀਨੇ ਦਾ ਆ ਜੇ ਉਸ ਚੀਜ਼ ਨੂੰ ਤੁਸੀਂ ਈਅਰਲੀ ਦੇਖਣਾ ਤਾਂ 48% ਬਣ ਜਾਂਦਾ 48% ਇੰਟਰਸਟ ਰੇਟ ਸਮਰਾਜ ਵੀਰੇ ਤੁਸੀਂ 20,000 ਦਾ ਲੋਨ ਲੈਣਾ ਤੁਹਾਨੂੰ ਅਲਟੀਮੇਟਲੀ ਮੋੜਨਾ 30-36,000 ਪੈਂਦਾ ਸੋ ਤੁਹਾਨੂੰ ਰੈਦਰ ਉਹ ਚੰਗਾ ਕਿਉਂ ਲੱਗਣਾ ਕਿਉਂਕਿ ਆਨਲਾਈਨ ਸਰਵਿਸ ਆ ਇੱਕੋ ਇੱਕ ਐਪਲੀਕੇਸ਼ਨ ਆ ਸਭ ਕੁਛ ਡਨ ਕਰਕੇ ਤੁਸੀਂ ਵਿਹਲੇ ਬਹਿ ਜਾਣਾ ਬਟ ਜਦੋਂ ਉਹਦਾ ਪੇ ਆਊਟ ਬਣ ਕੇ ਆਉਣਾ ਉਦੋਂ ਤੁਸੀਂ ਕਹਿਣਾ ਯਾਰ ਲਿਆ ਕਿੰਨਾ ਕੁ ਸੀਗਾ ਅਤੇ ਮੋੜਨਾ ਕਿੰਨਾ ਪੈ ਰਿਹਾ ਸੋ ਚੰਗੇ ਬ੍ਰੋਕਰ ਨਾਲ ਬੈਠੋ ਸਲਾਹ ਮਸ਼ਵਰਾ ਕਰੋ ਜੇ ਕੋਈ ਨਹੀਂ ਤੁਹਾਨੂੰ ਲੱਗਦਾ ਸਹੀ ਸਲਾਹ ਦੇ ਪਾ ਰਿਹਾ ਮੈਨੂੰ ਫੋਨ ਕਰ ਲਓ 7 ਦਿਨ ਮੇਰਾ ਫੋਨ ਅਵੇਲੇਬਲ ਹੈ ਹਮੇਸ਼ਾ ਕਹਿੰਦਾ ਹੁਣ ਤੁਹਾਨੂੰ ਚੰਗਾ ਲੱਗੂਗਾ ਤਾਂ ਹੀ ਅਗਾਂਹ ਵਧਾਂਗੇ ਹੁਣ ਜੇ ਅੱਜ ਤੁਸੀਂ ਕਰਜ਼ੇ ਦੀ ਮਾਰ ਰੇਟ ਆਏ ਵੇ ਹੈਗੇ ਹੋ ਜੇ ਘਰ ਹੈਗਾ ਘਰ ਦੀ ਫਿਕਸਡ ਮੋਰਗੇਜ ਹੈ ਉਹ ਨਹੀਂ ਤੁੜਵਾਉਣੀ ਤਾਂ ਤੁਸੀਂ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਬਣਾ ਸਕਦੇ ਹੋ ਜਾਂ ਸੈਕਿੰਡ ਮੋਰਗੇਜ ਲੈ ਸਕਦੇ ਹੋ ਜੇ ਤੁਹਾਡੇ ਕੋਲ ਘਰ ਨਹੀਂ ਹੈ ਕੋਈ ਬਿਜ਼ਨਸ ਹੈ ਬਿਜ਼ਨਸ ਅਗੇਂਸਟ ਬਿਜ਼ਨਸ ਲੋਨ ਲੈ ਸਕਦੇ ਹੋ ਜਿਹੜੇ ਕੁਝ ਕੁ ਗਵਰਨਮੈਂਟ ਸਬਸਿਡਾਈਜ਼ਡ ਲੋਨਸ ਕੋਵਿਡ ਦੇ ਦੌਰਾਨ ਤੋਂ ਬਾਅਦ ਦੇ ਵੀ ਜਿਹੜਾ ਹੁਣ ਅੱਜ ਦੇ ਆ ਚੱਲੇ ਨੇ ਜੰਗ ਚੱਲੀ ਵੀ ਆ ਉਦੋਂ ਦੇ ਬਾਅਦ ਦੇ ਵੀ ਗਵਰਨਮੈਂਟ ਸਬਸਿਡਾਈਜ਼ਡ ਲੋਨਸ ਇਹਨਾਂ ਨੇ ਕਾਫੀ ਰਿਲੀਜ਼ ਕੀਤੇ ਨੇ ਉਹਦੇ ਬਾਰੇ ਜਾਣਕਾਰੀ ਲੈਣੇ ਉਹਦੇ ਲਈ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਅਲਟੀਮੇਟਲੀ ਐਂਡ 'ਚ ਹਮੇਸ਼ਾ ਕਹਿੰਦਾ ਹੁੰਦਾ ਜੇ ਘਰ ਵੀ ਹੈ ਨਹੀਂ ਬਿਜ਼ਨਸ ਵੀ ਹੈ ਨਹੀਂ ਛੋਟੀ ਰਕਮ ਵਾਲੇ ਲੋਨ ਲੈਣੇ ਆ ਕੁਝ ਕੁ ਗਵਰਨਮੈਂਟ ਸਬਸਿਡਾਈਜ਼ ਉਹੋ ਜਿਹੇ ਲੋਨਸ ਵੀ ਹੁੰਦੇ ਨੇ ਜਿਹਦੇ ਵਿੱਚ ਇੰਟਰਸਟ ਰੇਟ ਜਮਾਂ ਹੀ ਨਾ ਬਰਾਬਰ ਹੁੰਦਾ ਤੇ ਉਸ ਤੋਂ ਉੱਤੇ ਕਿਸੇ ਵਕੀਲ ਦੀ ਵੀ ਲੋੜ ਨਹੀਂ ਤੁਹਾਨੂੰ ਸੋ ਗੱਲ ਕੀ ਗੱਲ ਕਰੋਗੇ ਤਾਂ ਹੱਲ ਕੋਈ ਨਾ ਕੋਈ ਨਿਕਲੂਗਾ ਹੱਥ ਪੈ ਹੱਥ ਧਰ ਕੇ ਬਹਿ ਕੇ ਜਾਂ ਅਲਟੀਮੇਟਲੀ ਐਂਡ ਸਲੂਸ਼ਨ ਇਹ ਸੋਚ ਕੇ ਵੀ ਯਾਰ ਮੈਂ ਤਾਂ ਬੈਂਕਰਪਸੀ ਪ੍ਰਪੋਜ਼ਲ ਕਰਨਾ 30-35 ਪਿੱਛੇ ਬਾਈ ਜੀ ਬੈਂਕਰਪਸੀ ਪ੍ਰਪੋਜ਼ਲ ਕਰਨਾ ਮੇਰੀ ਸਮਝ ਆ ਤਾਂ ਇੱਕਦਮ ਬੇਵਕੂਫੀ ਆ ਡੈਫੀਨੇਟਲੀ ਘਰੀ ਕਾਲ ਕਰੋ ਆਪਣਾ ਹੱਲ ਕਢਵਾਉਣ ਦੀ ਜ਼ਰੂਰ ਕੋਸ਼ਿਸ਼ ਕਰੋ ਹਮੇਸ਼ਾ ਕਹਿੰਦਾ ਉਹਨਾਂ ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧੂੰਗਾ ਨੰਬਰ ਇੱਕ ਵਾਰੀ ਦੱਸ ਦਿੰਦਾ 416-710-7524 416-710-7524 ਤੇ ਕੋਈ ਮੇਰਾ ਭੈਣ ਭਰਾ ਰੀਸੇਲ ਤੇ ਘਰ ਲੈਣ ਫਿਰਦਾ ਹੈਗਾ ਪਹਿਲਾਂ ਹੀ ਬੈਂਕ ਤੋਂ ਫਰਮ ਅਪਰੂਵਲ ਲੈਣੀ ਹੈ ਤਾਂ ਕਿ ਤੁਹਾਡੀ ਜਿਹੜੀ ਬਾਇੰਗ ਹੈ ਉਹਦੇ ਵਿੱਚ ਕੌਨਫੀਡੈਂਸ ਰਹੇ ਕਿਉਂ ਵੀ ਤੁਹਾਨੂੰ ਪਤਾ ਤੁਹਾਡੇ ਕੋਲ ਪਹਿਲਾਂ ਹੀ ਲੋਨ ਦਾ ਅਪਰੂਵਲ ਹੈਗਾ ਤੁਸੀਂ ਘਰ 'ਤੇ ਆਫਰ ਪਾਉਣੀ ਹੈ ਨਾਲ ਦੀ ਨਾਲ ਤੁਹਾਨੂੰ ਕੋਈ ਕੰਡੀਸ਼ਨ ਪਾਉਣ ਦੀ ਵੀ ਲੋੜ ਨਹੀਂ ਫਾਈਨੈਂਸਿੰਗ ਨੂੰ ਲੈ ਕੇ 120 ਦਿਨ ਦੀ ਵੈਲਿਡਿਟੀ ਨਾਲ ਸਕੈਜੂਅਲ ਏ ਲੈਂਡਰ ਤੋਂ ਚੰਗੀਆਂ ਬੈਂਕਾਂ ਤੋਂ TD ਬੈਂਕ ਸਕੋਸ਼ੀਆ ਬੈਂਕ ਇਹੋ ਜਿਹੇ ਬੈਂਕਾਂ ਤੋਂ ਤੁਹਾਨੂੰ ਫਰਮ ਅਪਰੂਵਲ ਪਹਿਲਾਂ ਹੀ ਤੁਹਾਡੇ ਕੋਲ ਇਨ ਹੈਂਡ ਹੋਊਗੀ ਕਿਸੇ ਭੈਣ ਭਰਾ ਨੇ ਉਹਦੇ ਲਈ ਵੀ ਕਾਲ ਕਰਨੀ ਉਹ ਵੀ ਕਾਲ ਕਰ ਸਕਦਾ ਗੱਲ ਕੀ ਮੋਰਗੇਜ ਸੰਬੰਧੀ ਕੋਈ ਵੀ ਸਵਾਲ ਹੈ ਉਹ ਭਾਵੇਂ ਰੈਜੀਡੈਂਸ਼ੀਅਲ ਹੈ ਭਾਵੇਂ ਕਮਰਸ਼ੀਅਲ ਹੈ ਜਾਂ ਕੋਈ ਵੀ ਫਾਈਨੈਂਸ਼ੀਅਲ ਬਰਡਨ ਨਾਲ ਜੂਝ ਰਹੇ ਹੋ ਨੰਬਰ ਇੱਕ ਦੱਸ ਦੇਣਾ ਹੱਲ ਜ਼ਰੂਰ ਕੱਢ ਕੇ ਦੇਊਂਗਾ ਜੀ 416-710-7524 416-710-7524 ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਸਮਾਂ ਦੇਣ ਲਈ
1: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਪ੍ਰਭਦੀਪ ਸਿੰਘ ਨਾਲ ਹੁਣ ਸੰਪਰਕ ਕਰ ਸਕਦੇ ਹੋ ਮੋਰਗੇਜ ਲੋਨ ਲੈਂਡਿੰਗ ਰਿਨਿਊਅਲ ਰਿਲੇਟਡ ਜਿਹੜਾ ਮਰਜ਼ੀ ਤੁਹਾਡਾ ਕੰਮ ਹੋਵੇ। 416-710-7524 416-710-7524 ਦੇ ਨਾਲ ਦੋਸਤ ਤੁਹਾਨੂੰ ਬੁਲਾਉਂਦੇ ਹਾਂ ਸਾਡੇ ਨਾਲ ਸਪੈਕਸ ਐਕਸਪ੍ਰੈਸ ਦੀ ਟੀਮ ਤੋਂ ਰਾਜਨ ਸਾਡੇ ਬਾਈ ਜੁੜ ਚੁੱਕੇ ਨੇ। ਸਪੈਕਸ ਐਕਸਪ੍ਰੈਸ ਬ੍ਰੈਂਪਟਨ ਸ਼ਹਿਰ ਦੇ ਵਿੱਚ ਨੰਬਰ 1 ਜਗ੍ਹਾ ਹੈ ਜੇਕਰ ਤੁਸੀਂ ਬਹੁਤ ਹੀ ਅਫੋਰਡੇਬਲ ਆਪਟੀਕਲ ਸਰਵਿਸਿਜ਼ ਚਾਹੁੰਦੇ ਹੋ। 35 Resolution ਡਰਾਈਵ ਬ੍ਰੈਂਪਟਨ, ਕੈਨੇਡੀ ਐਂਡ ਸਟੀਲਸ ਤੇ 35 Resolution ਡਰਾਈਵ ਬ੍ਰੈਂਪਟਨ ਤੇ ਤੁਹਾਡੇ ਲਈ ਲੋਕੇਟਡ ਹਨ। ਤਕਰੀਬਨ ਹਰੇਕ ਦਿਨ ਹੀ ਡਾਕਟਰ ਦਾ ਆਈ ਐਗਜ਼ਾਮ ਦਾ ਪ੍ਰਬੰਧ ਕੀਤਾ ਜਾਂਦਾ ਹੈ, ਵਾਕ ਇਨ ਵੀ ਕਰ ਸਕਦੇ ਹੋ, ਪਰ ਤੁਹਾਡੇ ਆਪਣੇ ਕਨਵੀਨੀਅੰਸ ਲਈ ਪਹਿਲਾਂ ਹੀ ਟਾਈਮ ਸੈੱਟ ਕਰ ਲਓ। ਨੰਬਰ ਘੁਮਾਓ 905-460-8888 905-460-8888 ਤੇ ਜੇ ਤੁਸੀਂ ਬਹੁਤ ਹੀ ਸੋਹਣੀਆਂ ਡਿਜ਼ਾਈਨਰ ਮਹਿੰਗੀਆਂ ਤੋਂ ਲੈ ਕੇ ਘੱਟ ਤੋਂ ਘੱਟ ਪ੍ਰਾਈਸ ਵਿੱਚ ਹਰੇਕ ਰੇਂਜ ਦੇ ਵਿੱਚ ਹੀ ਇਹਨਾਂ ਕੋਲ ਡਿਜ਼ਾਈਨਰ ਐਨਕਾਂ ਨੇ ਤੇ ਸਨ ਗਲਾਸਿਸ ਵੀ ਨੇ। ਸਨ ਗਲਾਸਿਸ ਦੇ ਵਿੱਚ ਹੀ ਪ੍ਰਸਕ੍ਰਿਪਸ਼ਨ ਪਵਾ ਸਕਦੇ ਹੋ, ਡਿਫਰੈਂਟ ਡਿਫਰੈਂਟ ਆਪਸ਼ਨਸ ਨੇ। ਨੰਬਰ ਹੈ 905-460-8888 ਤੇ 35 Resolution ਡਰਾਈਵ ਬ੍ਰੈਂਪਟਨ ਕੈਨੇਡੀ ਐਂਡ ਸਟੀਲਸ ਤੇ ਸਪੈਕਸ ਐਕਸਪ੍ਰੈਸ ਤੁਹਾਡੇ ਹਾਜ਼ਰ ਹੈ। ਰਾਜਨ ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜਮਰਾਜ ਜੀ, ਤੁਹਾਨੂੰ ਤੇ ਸਾਡੇ ਸਾਰੇ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ।
0: ਸੋ ਅੱਜ ਸਮਰਾਜ ਜੀ ਆਪਣਾ ਫਾਦਰਸ ਡੇ ਆ ਰਿਹਾ ਜੀ, ਉਹਦੀ ਸਪੈਸ਼ਲ ਸਪੈਸ਼ਲ ਡੀਲ ਲੱਗੀ ਹੈ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ। ਸੋ ਤੁਸੀਂ ਵੀ ਨੈਕਸਟ ਜਿਹੜਾ ਲਿੰਕ ਆਏਗਾ ਜ਼ਰੂਰ ਉਹ 'ਚ ਦੱਸਿਓ, ਜਿੰਨੇ ਵੀ ਸਾਡੇ ਕੋਲ ਸਰੋਤੇ ਆ ਰਹੇ ਨੇ ਜੇ $500 ਜਾਂ ਉਸ ਤੋਂ ਉੱਪਰ ਦੀ ਪਰਚੇਸ ਕਰ ਰਹੇ ਨੇ ਤੇ ਫਾਦਰਸ ਡੇ ਸਪੈਸ਼ਲ ਗਿਫਟ ਹੈ ਜੀ ਉਹਨਾਂ ਦੇ ਫਾਦਰ ਵਾਸਤੇ, ਉਹਨਾਂ ਨੂੰ ਅਸੀਂ ਫੋਸਿਲ ਦੀਆਂ ਬ੍ਰਾਂਡਡ ਸਨ ਗਲਾਸਿਸ ਬਿਲਕੁਲ ਫ੍ਰੀ ਦੇ ਰਹੇ ਹਾਂ। ਸੋ ਮੈਂ ਰਿਪੀਟ ਕਰਦਾ ਜੀ, ਅੱਜ ਥਰਸਡੇ, ਕੱਲ੍ਹ ਫਰਾਈਡੇ ਤੇ ਪਰਸੋਂ ਸੈਟਰਡੇ, ਤਿੰਨੋਂ ਦਿਨ ਜਿੰਨੇ ਵੀ ਸਰੋਤੇ ਆ ਕੇ ਪਰਚੇਸ ਕਰ ਰਹੇ ਨੇ, $500 ਦੀ ਕੋਈ ਵੀ ਪਰਚੇਸ ਹੋਵੇ ਨਾਲ ਫੋਸਿਲ ਦੀਆਂ ਬ੍ਰਾਂਡਡ ਸਨ ਗਲਾਸਿਸ ਬਿਲਕੁਲ ਫ੍ਰੀ ਨੇ। ਜੇ ਤੁਸੀਂ ਇਹਨਾਂ ਤਿੰਨਾਂ ਦਿਨਾਂ 'ਚ ਬਿਜ਼ੀ ਹੋ ਤੇ ਤੁਸੀਂ ਕਾਲ ਕਰਕੇ ਆਪਣਾ ਨਾਮ ਰਜਿਸਟਰਡ ਕਰਵਾ ਸਕਦੇ ਹੋ ਤੇ ਜਿਹੜੇ ਸਰੋਤਿਆਂ ਨੇ ਨਾਮ ਰਜਿਸਟਰਡ ਕਰਵਾਇਆ ਹੋਏਗਾ ਜੀ ਉਹ ਨੈਕਸਟ ਵੀਕ ਵੀ ਆ ਕੇ ਪਰਚੇਸ ਕਰਕੇ ਤੇ ਨਾਲ ਇਹ ਫੋਸਿਲ ਦੀਆਂ ਬ੍ਰਾਂਡਡ ਸਨ ਗਲਾਸਿਸ ਐਜ਼ ਅ ਗਿਫਟ ਬਿਲਕੁਲ ਫ੍ਰੀ ਲੈ ਕੇ ਜਾ ਸਕਦੇ ਨੇ। ਸੋ ਕਾਲ ਕਰਕੇ ਨਾਮ ਰਜਿਸਟਰ ਕਰਾਉਣ ਲਈ ਇੱਕੋ ਇੱਕ ਨੰਬਰ 905-460-8888 905-460-8888 ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਜੀ ਡਾਕਟਰ ਸਾਡੇ ਕੋਲ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਫਰਾਈਡੇ ਨੂੰ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਡਾਕਟਰ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ ਤੇ ਜੇ ਕੱਲ ਵੀ ਨਹੀਂ ਆ ਸਕਦੇ ਤੇ ਸੈਟਰਡੇ ਨੂੰ ਵੀ ਡਾਕਟਰ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਅਵੇਲੇਬਲ ਨੇ। ਸੋ ਇਹਨਾਂ ਕਿਸੇ ਵੀ ਟਾਈਮ ਦੇ ਵਿੱਚ ਤੁਸੀਂ ਵਾਕ ਇਨ ਵੀ ਕਰ ਸਕਦੇ ਹੋ, ਪਰ ਜੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾਓਗੇ ਤੇ ਤੁਹਾਡਾ ਟਾਈਮ ਸੇਵ ਹੋਏਗਾ 905-460-8888। ਬਾਕੀ ਜਿਨ੍ਹਾਂ ਨੇ ਵਧੀਆ ਬ੍ਰਾਂਡਿਡ ਫਰੇਮ ਤੇ ਬ੍ਰਾਂਡਿਡ ਸਨਗਲਾਸਿਸ ਲੈਣੇ ਨੇ ਸਾਰਿਆਂ ਦੇ ਉੱਤੇ ਸੇਲ ਚੱਲਦੀ ਹੈ ਜੀ, ਬਰਬਰੀ ਦੇ ਜਾਂ ਫਿਰ ਟੋਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਇਹ ਸਾਰੇ ਹੀ ਬ੍ਰਾਂਡਿਡ ਸਨਗਲਾਸਿਸ ਫਲੈਟ 30% ਡਿਸਕਾਊਂਟ ਦੇ ਉੱਤੇ ਦਿੱਤੇ ਜਾ ਰਹੇ ਨੇ। ਇਸੇ ਤਰ੍ਹਾਂ ਰੇਬਨ ਦੇ ਫਰੇਮ, ਅਰਮਾਨੀ ਦੇ ਫਰੇਮ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਟੋਰੀ ਬਰਚ ਦੇ, ਇਹ ਸਾਰੇ ਬ੍ਰਾਂਡਿਡ ਫਰੇਮ ਫਲੈਟ 50% ਆਫ ਦਿੱਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਟੋਮੀ ਹਿਲਫਿਗਰ ਦੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਡਿਸਕਾਊਂਟ ਦਿੱਤੇ ਜਾ ਰਹੇ ਨੇ। ਤੇ ਨਾਲ ਦੀ ਨਾਲ ਸਮਰਾਜ ਜੀ ਸਾਡਾ ਵੈਲਿਊ ਪੈਕੇਜ ਵੀ ਹੈ ਜਿਹਦੇ 'ਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਸਿਰਫ $129 ਦੇ ਵਿੱਚ ਬਣਾ ਕੇ ਦੇ ਰਹੇ ਹਾਂ, ਜਿਹਦੀ ਰੈਗੂਲਰ ਪ੍ਰਾਈਸ ਤਕਰੀਬਨ $400 ਦੇ ਕਰੀਬ ਹੈ। ਤੇ ਜੇ ਤੁਹਾਨੂੰ ਪ੍ਰੋਗਰੈਸਿਵ ਗਲਾਸਿਸ ਚਾਹੀਦੇ ਨੇ ਤੇ $300 ਦਾ ਫਰੇਮ ਤੇ $300 ਦੇ ਲੈਂਸਿਸ, $600 ਵਾਲਾ ਪੈਕੇਜ ਸਿਰਫ $258 'ਚ ਦਿੱਤਾ ਜਾ ਰਿਹਾ ਹੈ। ਸੋ ਇਹ ਸਾਰੀਆਂ ਡੀਲਾਂ ਮਿਲ ਰਹੀਆਂ ਜੀ ਤੁਹਾਨੂੰ ਸਪੈਕਸ ਐਕਸਪ੍ਰੈਸ ਦੇ ਉੱਤੇ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕੀਤਾ ਜਾਂਦਾ ਹੈ ਜੀ ਤੁਹਾਡਾ, ਭਾਵੇਂ ਆਈ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇਸ ਵੀਕਐਂਡ ਦੇ ਉੱਤੇ ਇਹ ਡੀਲ ਲੈਣੀ ਨਾ ਭੁੱਲਿਓ, ਥਰਸਡੇ, ਫਰਾਈਡੇ, ਸੈਟਰਡੇ, ਤਿੰਨੋਂ ਦਿਨਾਂ 'ਚ ਕਿਸੇ ਦਿਨ ਵੀ ਆ ਕੇ ਪਰਚੇਸ ਕਰੋ $500 ਦੀ ਤੇ ਨਾਲ ਫੋਸਿਲ ਦੀਆਂ ਬ੍ਰਾਂਡਿਡ ਸਨ ਗਲਾਸਿਸ ਬਿਲਕੁਲ ਫ੍ਰੀ ਹੈ। ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888 905-460-8888। ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਜੀ, ਤੁਸੀਂ ਵੀ ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ ਜਿੱਥੇ ਕਿ ਫਾਦਰਸ ਡੇ ਲਈ ਬਹੁਤ ਹੀ ਵੱਡੀ ਸੇਲ ਲੱਗੀ ਹੋਈ ਹੈ। 35 Resolution ਡਰਾਈਵ ਬ੍ਰੈਂਪਟਨ, ਇਹ ਕੈਨੇਡੀ ਐਂਡ ਸਟੀਲਸ ਦੇ ਬਿਲਕੁਲ ਨਜ਼ਦੀਕ ਹੈ। ਫੋਨ ਨੰਬਰ ਹੈ 905-460-8888 905-460-8888 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੋ ਦੋਸਤੋ, US ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਇਰਾਨ ਦੇ ਪ੍ਰੈਜ਼ੀਡੈਂਟ ਮਸੂਦ ਪਜ਼ਸ਼ਕੀਨ ਨੇ ਹੁਣ ਅਲੱਗ ਅਲੱਗ ਮੁਲਕਾਂ ਤੋਂ ਇੱਕ ਇਨੀਸ਼ੀਅਲ ਅਗਰੀਮੈਂਟ ਟੂ ਐਂਡ ਦ ਵਾਰ ਸਾਈਨ ਕੀਤੀ ਹੈ, ਜਿਹਦੇ ਨਾਲ ਹੁਣ ਤੋਂ ਅੱਗੇ ਸਭ ਤੋਂ ਵੱਡੇ ਮੁੱਦੇ ਜਿਵੇਂ ਕਿ ਯੂਰੇਨੀਅਮ ਐਨਰਿਚਮੈਂਟ ਐਂਡ ਨਿਊਕਲੀਅਰ ਪ੍ਰੋਗਰਾਮ, ਬੈਲਿਸਟਿਕ ਮਿਸਲਸ, ਇਕਨੋਮਿਕ ਸੈਂਕਸ਼ਨਸ, ਫਰੋਜ਼ਨ ਐਸੈਟਸ, ਫਰੋਜ਼ਨ ਬੈਂਕ ਅਕਾਊਂਟਸ, ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਫੀਸ ਜਾਂ ਬਿਨਾਂ ਫੀਸ ਤੋਂ ਲੰਘਣਾ, ਸਭ ਕੁਛ ਹੁਣ ਹੋਪਫੁਲੀ ਅਗਲੇ 60 ਡੇਜ਼ ਦੇ ਵਿੱਚ, ਜਾਣੀ ਕਿ 2 ਕੁ ਮਹੀਨਿਆਂ ਦੇ ਅੰਦਰ ਅੰਦਰ ਫਾਈਨਲਾਈਜ਼ ਕੀਤਾ ਜਾਊਗਾ। ਉਨੀ ਚਿਰ ਤਾਂ ਸਾਰੇ ਹੀ ਹੁਣ ਸ਼ਿਪਸ, ਓਇਲ ਟੈਂਕਰਸ ਸਪੈਸ਼ਲੀ ਆਲਰੇਡੀ ਕਾਫੀ ਵੱਡੀ ਗਿਣਤੀ ਦੇ ਵਿੱਚ ਫ੍ਰੀ ਲੰਘ ਰਹੇ ਨੇ ਇਨ ਐਂਡ ਆਊਟ ਆਫ ਦ ਸਟ੍ਰੇਟ ਆਫ ਹਰਮੂਜ਼। ਸੋ ਗਲੋਬਲ ਓਇਲ ਪ੍ਰਾਈਸਿਸ ਥੋੜ੍ਹੇ ਬਹੁਤੇ ਘੱਟ ਜਾਣੇ ਚਾਹੀਦੇ ਨੇ, ਹੋਰ ਵੀ ਘੱਟ ਜਾਣੇ ਚਾਹੀਦੇ ਨੇ, ਅਤੇ ਨਾਲ ਦੀ ਨਾਲ ਉਨੀ ਚਿਰ ਤਾਂ ਬਿਨਾਂ ਕੋਈ ਵੀ ਫੀਸ ਤੋਂ ਵੀ ਇਹ ਲੰਘ ਰਹੇ ਨੇ 60 ਡੇਜ਼ ਦੇ ਅੰਦਰ ਅੰਦਰ। ਅਮੈਰੀਕਾ ਅਤੇ ਇਰਾਨ ਦੇ ਵੱਲੋਂ ਤਾਂ ਆਲਰੇਡੀ ਵਾਅਦੇ ਕੀਤੇ ਗਏ ਨੇ ਕਿ ਅਸੀਂ ਇੱਕ ਦੂਜੇ 'ਤੇ ਹਮਲੇ ਨਹੀਂ ਕਰਾਂਗੇ, ਪਰ ਪਿਓ ਦੇ ਪੁੱਤ ਤਾਂ ਬਣਦੇ ਨਹੀਂ ਹੈਗੇ ਇਜ਼ਰੇਲ ਵਾਲੇ, ਅਤੇ ਉਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ। ਪਰ ਇਨ ਅ ਸ਼ਾਕਿੰਗ ਟਰਨ ਆਫ ਇਵੈਂਟਸ, ਅੱਜ US ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਵੀ ਸਿੱਧੇ ਇਜ਼ਰੇਲ ਨੂੰ ਵੀ ਧਮਕੀ ਪੇਸ਼ ਕੀਤੀ ਹੈ। ਸੋ ਅੱਜ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਨੇ ਸਟ੍ਰੇਟ ਆਫ ਹਰਮੂਜ਼ ਦੇ ਬਾਹਰ ਆਪਣੀ ਜਿਹੜੀ ਪਹਿਲਾਂ ਇੰਪਲੀਮੈਂਟ ਕੀਤੀ ਗਈ ਸੀ US ਨੇਵੀ ਬਲੋਕੇਡ, ਉਹ ਹੁਣ ਹਟਾਈ ਤਾਂ ਹੈ ਨਹੀਂ ਪਰ ਥੋੜ੍ਹਾ ਜਿਹਾ ਹੋਰ ਅੱਗੇ ਵਧਾ ਦਿੱਤੀ ਆ, ਜਿਹਦੇ ਨਾਲ ਉਹ ਸਾਰੇ ਤੇ ਸਾਰੇ ਓਇਲ ਟੈਂਕਰਸ ਨੂੰ ਫਰੀਲੀ ਇਨ ਐਂਡ ਆਊਟ ਮੂਵ ਕਰਨ ਦੇ ਲਈ ਦੇ ਰਹੇ ਨੇ ਇਸ ਕਾਫੀ ਨੇਰੋ ਵਾਟਰ ਪੈਸੇਜ ਵੇ ਦੇ ਵਿੱਚੋਂ। US ਨੇ ਕਲੇਮ ਕੀਤਾ ਹੈ ਕਿ ਪਹਿਲੇ ਹੀ ਦਿਨ ਦੇ ਵਿੱਚ ਹੁਣ 12.5 ਮਿਲੀਅਨ ਤੇਲ ਦੀਆਂ ਬਾਲਟੀਆਂ ਲੰਘ ਚੁੱਕੀਆਂ ਹਨ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ। ਮਲਟੀਪਲ ਹੋਰ ਕ੍ਰੈਡੀਬਲ ਸੋਰਸਿਸ ਦੇ ਮੁਤਾਬਕ ਵੱਡੀਆਂ ਵੱਡੀਆਂ ਇੰਟਰਨੈਸ਼ਨਲ ਕੰਪਨੀਜ਼ ਦੀਆਂ ਸ਼ਿਪਸ ਹੁਣ ਵਾਕਿਆ ਹੀ ਤੇਲ ਭਰ ਕੇ ਲੰਘ ਰਹੀਆਂ ਹਨ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਅੱਗੇ ਜਾ ਕੇ ਗਲਫ ਓਮਾਨ ਤੱਕ ਅਤੇ ਹੋਰਾਂ ਮੁਲਕਾਂ ਤੱਕ। ਪਰ ਕਿੰਨੇ ਮਿਲੀਅਨਸ ਆਫ ਬੈਰਲਸ ਆਫ ਓਇਲ ਮੂਵ ਕੀਤਾ ਜਾ ਰਿਹਾ ਹੈ ਜਾਂ ਨਹੀਂ, ਉਹ ਵੀ ਕੁਐਸਚਨੇਬਲ ਹੈ। ਮਿਲੀਅਨਸ ਦੀ ਗਿਣਤੀ ਵਿੱਚ ਤਾਂ ਹੈਗਾ ਪਰ 12.5 ਮਿਲੀਅਨ ਸੀਮਸ ਲਾਈਕ ਅ ਲਾ ਇਨ ਵਨ ਨਾਈਟ। ਪਰ US ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਕਿਹਾ ਕਿ ਉਹ ਸ਼ਾਇਦ ਆਪਣੇ ਕੱਲ੍ਹ ਦੇ ਲਈ ਫਰਾਈਡੇ June 19, 2026 ਦੇ ਲਈ ਸਵਿਟਜ਼ਰਲੈਂਡ ਦੇ ਵਿੱਚ ਜਾ ਕੇ ਸਕੈਜੂਲਡ ਪੀਸ ਡੀਲ ਦੀ ਜਿਹੜੀ ਸੇਰਾਮੋਨੀਅਲ ਸਾਈਨਿੰਗ ਹੈ, ਜਿਹੜੇ ਕਿ ਧੂਮਧਾਮ ਦੇ ਨਾਲ ਇਹਨਾਂ ਨੇ ਕਰਨਾ ਹੈ ਕੰਮ ਦਿਖਾਵੇ ਲਈ ਇੰਟਰਨੈਸ਼ਨਲ ਸਟੇਜ 'ਤੇ, ਜਿਹੜੀ ਸੇਰਾਮੋਨੀਅਲ ਸਾਈਨਿੰਗ ਹੈ ਉਹਨੂੰ ਉਹ ਕਹਿ ਰਿਹਾ ਹੈ ਕਿ ਪੋਸਟਪੋਨ ਕਰੂਗਾ, ਡਿਲੇ ਕਰੂਗਾ। ਕਾਰਨ ਤਾਂ ਨਹੀਂ ਦੱਸਿਆ ਗਿਆ ਹੈ, ਉਹਨੇ ਕਿਹਾ ਕਿ ਮੇ ਬੀ ਨਾ ਫਰਾਈਡੇ, ਮੇ ਬੀ ਸੈਟਰਡੇ ਸੰਡੇ, ਮੇ ਬੀ ਵੀਕਐਂਡ 'ਤੇ ਉਹ ਸਵਿਟਜ਼ਰਲੈਂਡ ਜਾ ਕੇ ਇਸ ਕੰਮ ਨੂੰ ਨਿਬੇੜ ਸਕਦਾ ਹੈ, ਪਰ ਕੋਈ ਪੱਕਾ ਪਤਾ ਨਹੀਂ ਹੈਗਾ ਕਿ ਇਹ ਹੁਣ ਕਦੋਂ ਜਾਣਗੇ ਨਿਊਟਰਲ ਟੈਰੀਟੋਰੀ ਸਵਿਟਜ਼ਰਲੈਂਡ ਦੇ ਵਿੱਚ ਇਸ ਸੇਰਾਮੋਨੀਅਲ ਸਾਈਨਿੰਗ ਨੂੰ ਕਰਨ ਦੇ ਲਈ। ਉਸ ਤੋਂ ਬਾਅਦ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਉਹ ਵੀ ਆਪਣੀ ਟਮੋਰੋ ਫਰਾਈਡੇ ਦੇ ਲਈ ਸਕੈਜੂਲਡ ਸਵਿਟਜ਼ਰਲੈਂਡ ਤੱਕ ਦੀ ਵਿਜ਼ਿਟ ਨੂੰ ਡਿਲੇ ਕਰ ਰਿਹਾ ਹੈ, ਕਿਉਂਕਿ ਉਹ ਬੇਸਿਕਲੀ ਇੱਕ ਵਿਚੋਲਾ ਹੀ ਹੈ, ਮਿਡਲਮੈਨ ਹੀ ਹੈ, ਨੈਗੋਸ਼ੀਏਟਰ ਹੀ ਹੈ, ਬਣਿਆ ਹੈ ਇਸ ਪੀਸ ਡੀਲ ਨੂੰ ਬ੍ਰੋਕਰ ਕਰਨ ਦੇ ਲਈ। ਸੋ ਉਹ ਹੀ ਇਸ ਡੀਲ ਨੂੰ ਹੀ ਹੋਸਟ ਕਰ ਰਿਹਾ ਹੈ ਸਵਿਟਜ਼ਰਲੈਂਡ ਦੇ ਵਿੱਚ, ਪਰ ਕਿਹਾ ਕਿ ਇਹ ਸਿਰਫ ਇੱਕ ਫੋਰਮੈਲਿਟੀ ਹੀ ਹੈ ਦੋਸਤੋ, ਇੱਕ ਦਿਖਾਵਾ ਹੀ ਹੈ ਆਫ ਸੋਰਟਸ, ਕਿਉਂਕਿ ਅਸਲ ਦੇ ਵਿੱਚ ਬਾਬੇ ਟਰੰਪ ਨੇ ਤਾਂ ਸਾਈਨ ਵੀ ਕਰ ਦਿੱਤਾ ਹੈ ਪੇਪਰ ਵਰਕ, ਅਤੇ ਮਸੂਦ ਪਜ਼ਸ਼ਕੀਨ ਨੇ ਵੀ ਇਰਾਨ ਦੇ ਪ੍ਰੈਜ਼ੀਡੈਂਟ ਨੇ ਵੀ ਸਾਈਨ ਕਰ ਦਿੱਤਾ ਹੈ, ਅਤੇ ਬਲੈਸਿੰਗ ਵੀ ਮਿਲ ਗਿਆ ਇਹਨਾਂ ਦੇ ਆਇਆ ਟੋਲਾ ਤੋਂ। ਸੋ ਇਹ ਸਿਰਫ ਇੱਕ ਸੇਰਾਮੋਨੀਅਲ ਸਾਈਨਿੰਗ ਹੀ ਹੋਣੀ ਹੈ, ਡਜ਼ਨਟ ਮੈਟਰ ਜੇ ਫਰਾਈਡੇ ਜਾਂ ਸੈਟਰਡੇ ਜਾਂ ਸੰਡੇ ਜਾਂ ਉਸ ਤੋਂ ਬਾਅਦ ਇਹ ਡਿਲੇ ਕੀਤੀ ਜਾਂਦੀ ਆ, ਪਰ ਡਿਲੇ ਤਾਂ ਕੀਤੀ ਜਾ ਰਹੀ ਹੈ। ਸੋ ਇਸ ਡੀਲ ਦੇ ਰਾਹੀਂ US ਅਤੇ ਇਰਾਨ ਦੇ ਵੱਲੋਂ ਇਮੀਡੀਏਟ ਇਫੈਕਟਿਵ ਆਲਰੇਡੀ ਰਾਈਟ ਨਾਓ ਸੀਜ਼ ਫਾਇਰ ਸ਼ੁਰੂ ਕੀਤੀ ਗਈ ਹੈ, ਅਤੇ ਨਿਸ਼ਾਨਾ ਹੈ ਕਿ ਅਗਲੇ 60 ਡੇਜ਼ ਦੇ ਵਿੱਚ ਯਾਨੀ ਕਿ 2 ਮਹੀਨਿਆਂ ਦੇ ਵਿੱਚ ਸਾਰੇ ਆਨ ਗੋਇੰਗ ਇਸ਼ੂਜ਼ ਨੂੰ ਫਾਈਨਲਾਈਜ਼ ਕੀਤਾ ਜਾਵੇ, ਜੋ ਕਿ ਕੋਈ ਵੀ ਸੌਖਾ ਕੰਮ ਤਾਂ ਹੋਣਾ ਹੀ ਨਹੀਂ ਹੈਗਾ, ਕਿਉਂਕਿ ਪਹਿਲਾਂ ਹੀ ਇਰਾਨ ਕਈ ਚੀਜ਼ਾਂ 'ਤੇ ਨੰਨਾ ਪਾ ਰਿਹਾ ਹੈ, ਜਿਵੇਂ ਕਿ ਫੀਸ ਕਲੈਕਟ ਕਰਨ ਦੀ ਇਸ਼ੂ ਕਿ 60 ਡੇਜ਼ ਤੋਂ ਬਾਅਦ ਅਸੀਂ ਪੱਕੇ ਤੌਰ 'ਤੇ ਕੋਈ ਨਾ ਕੋਈ ਫੀਸ ਚਾਰਜ ਕਰਾਂਗੇ ਫੋਰ ਐਵਰੀ ਸ਼ਿਪ ਕਮਿੰਗ ਇਨ ਐਂਡ ਆਊਟ ਆਫ ਦ ਸਟ੍ਰੇਟ ਆਫ ਹਰਮੂਜ਼। ਪਰ ਇਕੱਲੇ ਇਹ ਨਹੀਂ, ਕਹਿੰਦੇ ਕਿ ਓਮਾਨ ਵੀ ਸਾਡੇ ਨਾਲ ਇਕੱਠਾ ਹੋਊਗਾ, ਸਾਂਝਾ ਹੀ ਪਾਣੀ ਹੈ ਦੋਨੇ ਮੁਲਕਾਂ ਦਾ। ਸੋ ਕਹਿੰਦੇ ਕਿ ਇਹ ਸਟ੍ਰੇਟ ਦੇ ਵਿੱਚੋਂ ਨੌਰਥ 'ਤੇ ਅਸੀਂ ਹਾਂ, ਸਾਊਥ 'ਤੇ ਓਮਾਨ, ਅਸਾਂ ਦੋਨੇ ਹੀ ਪੈਸੇ ਕਲੈਕਟ ਕਰਾਂਗੇ ਫੋਰ ਫੁੱਲ ਸਰਵਿਸ, ਵਟਐਵਰ ਦੈਟ ਮੀਨਸ, ਬੇਸਿਕਲੀ that we won't bomb you, we won't shoot missiles at you basically. So oho fees ਦੀ ਇੱਕ ਇਸ਼ੂ ਬਹੁਤ ਵੱਡੀ ਹੈ ਅਤੇ ਦੂਜੀ ਇਸ਼ੂ ਹੈ ਇਹਨਾਂ ਦੇ ਨਿਊਕਲੀਅਰ ਪ੍ਰੋਗਰਾਮ ਦੇ ਬਾਰੇ, ਜੋ ਕਿ ਮੇਨ ਮਕਸਦ ਹੀ ਸੀ ਹਮਲੇ ਕਰਨ ਦੇ ਲਈ, ਲੜਾਈ ਸ਼ੁਰੂ ਕਰਨ ਲਈ 110 ਦਿਨ ਪਹਿਲਾਂ, ਕਿ ਇਹ ਬੰਦੇ ਬਣਦੇ ਨਹੀਂ ਹੈਗੇ, ਨਿਊਕਲੀਅਰ ਐਂਬੀਸ਼ਨ ਹਜੇ ਤੱਕ ਵੀ ਹੈਗੇ ਆ, ਸੋ ਤਾਂ ਹੀ ਤਾਂ ਸਾਨੂੰ ਅਟੈਕ ਕਰਨਾ ਪਊਗਾ, ਤਾਂ ਹੀ ਤਾਂ ਪਿਛਲੇ ਸਾਲ ਵੀ ਇਹਨਾਂ ਦੀ ਬਹੁਤ ਹੀ ਵੱਡੀ ਯੂਰੇਨੀਅਮ ਇਨਰਿਚਮੈਂਟ ਸਾਈਟ 'ਤੇ ਹਮਲੇ ਕਰਕੇ US ਦੇ ਵੱਲੋਂ ਆਪਰੇਸ਼ਨ ਕਰਨ ਤੋਂ ਬਾਅਦ ਹੰਡਰਡਸ ਫੀਟ ਅੰਡਰਗਰਾਊਂਡ ਉਸ ਇਨਰਿਚਡ ਵੈਰੀ ਵੈਰੀ ਹਾਈ ਪਰਸੈਂਟੇਜ ਇਨਰਿਚਡ ਯੂਰੇਨੀਅਮ ਨੂੰ ਦੱਬਿਆ ਹੀ ਗਿਆ। ਹਜੇ US ਕਹਿੰਦਾ ਹੈ ਕਿ ਸਾਰਾ ਸੈਟੇਲਾਈਟ ਸਬੂਤ ਦਿਖਾਉਂਦਾ ਹੈ ਕਿ ਕੱਢਿਆ ਨਹੀਂ ਗਿਆ, ਡਿਗ ਆਊਟ ਕੀਤਾ ਨਹੀਂ ਗਿਆ, ਪਰ ਕੀ ਪਤਾ ਹੈ ਉੱਥੇ ਥੱਲੇ ਧਰਤੀ 'ਚ ਪਿਆ ਤਾਂ ਹੈਗਾ ਹੈਗਾ, ਜਦੋਂ ਮਰਜ਼ੀ ਕੱਢ ਵੀ ਸਕਦੇ ਆ, ਅਤੇ ਨਿਊਕਲੀਅਰ ਗ੍ਰੇਡ ਵੈਪਨਸ ਦੇ ਵਿੱਚ ਇਸਤੇਮਾਲ ਕਰਨ ਦੇ ਵਿੱਚ ਜਾਂ ਤਾਂ ਪਹੁੰਚ ਆਲਰੇਡੀ ਹੈਗੀ ਆ ਜਾਂ ਤਾਂ ਹੋਣ ਵਾਲੀ ਹੀ ਹੈ। ਸੋ ਹਜੇ ਤੱਕ ਤਾਂ ਸਭ ਤੋਂ ਵੱਡੇ ਇਸ਼ੂਜ਼ 'ਤੇ ਕੋਈ ਵੀ ਕੰਸੈਂਸਿਸ ਹੈ ਹੀ ਨਹੀਂ, ਅਤੇ ਸਿਰਫ 60 ਡੇਜ਼ ਦੇ ਵਿੱਚ ਕੰਸੈਂਸਿਸ ਤੱਕ ਪਹੁੰਚਣਾ ਵੀ ਐਬਸੋਲੂਟਲੀ ਕੋਈ ਵੀ ਛੋਟਾ ਮੋਟਾ ਕੰਮ ਨਹੀਂ ਹੈ, ਗਰਾਊਂਡ ਬ੍ਰੇਕਿੰਗ ਹੀ ਕੰਮ ਹੋਊਗਾ। ਸੋ ਹੁਣ ਦੋਸਤੋ ਇੱਕ ਹੋਰ ਬਹੁਤ ਵੱਡੀ ਗੱਲ ਆ, ਅੱਜ ਤੋਂ ਹੀ US ਦੇ ਵੱਲੋਂ ਇੱਕ ਬਹੁਤ ਵੱਡਾ ਕੰਮ ਕੀਤਾ ਗਿਆ ਹੈ, ਭਾਵੇਂ ਤੁਸੀਂ ਇਹਨੂੰ ਕੰਸੈਸ਼ਨ ਮੰਨੋ ਜਾਂ ਨਵਾਂ ਗਲੋਬਲ ਚੇਂਜ ਮੰਨੋ, ਹੈ ਤਾਂ ਬਹੁਤ ਹੀ ਵੱਡਾ ਕੰਮ। US ਨੇ ਇਮੀਡੀਏਟਲੀ ਹੀ ਹੁਣ ਤੋਂ ਹੀ ਇਰਾਨ ਮੁਲਕ ਨੂੰ ਆਪਣੇ ਓਇਲ ਨੂੰ ਫਰੀਲੀ ਵੇਚਣ ਦੇ ਰਹੇ ਨੇ, ਬਿਨਾਂ ਕੋਈ ਵੀ ਸੈਂਕਸ਼ਨ ਤੋਂ ਜਾਂ ਬਿਨਾਂ ਕਿਸੇ ਤੀਜੇ ਮੁਲਕ ਨੂੰ ਕਹਿਣ ਤੋਂ ਕਿ ਜੇ ਇਰਾਨ ਤੋਂ ਤੇਲ ਖਰੀਦਦੇ ਹੋ ਅਸੀਂ ਤੁਹਾਨੂੰ ਹੀ ਟੈਰਿਫ ਡੈਥ ਕਰ ਦੇਵਾਂਗੇ, ਤੁਹਾਡੇ ਨਾਲ ਟ੍ਰੇਡ ਬੰਦ ਕਰ ਦੇਵਾਂਗੇ, ਤੁਹਾਡੇ 'ਤੇ ਸੈਂਕਸ਼ਨ ਲਾਵਾਂਗੇ। ਹੁਣ ਬਹੁਤ ਬਹੁਤ ਬਹੁਤ ਸਾਲਾਂ ਤੋਂ ਇਹੀ ਟ੍ਰੈਂਡ ਚੱਲਦਾ ਆ ਰਿਹਾ ਹੈ, President after President in America, Democrat or Republican, ki koi bhi teeja mulk Iran to tel khareeduga assi onan nu nahi bakhshange, onna de khilaf vi sanction lavange, par aaj eh kam hataya gaya hai, chak ditta gaya hai sanction nu, US aaj to hi immediately to hi Iran country nu kisi bhi apne pasand de mulk nu freely bina sanction de dar ton tel vechan de rahe ne। ਕਮਾਲ ਦੀ ਗੱਲ ਆ। ਸੋ ਇਰਾਨ ਦਾ ਅਪੇਰੈਂਟਲੀ 100 million ਪਲੱਸ ਬੈਰਲਸ ਆਫ ਓਇਲ ਦਾ ਸਟਾਕ ਪਾਇਲ ਹੁਣ ਵੱਧ ਚੁੱਕਿਆ ਹੈ, ਜੋ ਕਿ US ਨੇਵਲ ਬਲੋਕੇਜ ਦੇ ਨਾਲ ਹੁਣ ਕਰਕੇ ਇਹ ਨਹੀਂ ਵੇਚ ਸਕਦੇ ਸੀ। ਸੋ ਇਸ ਮੇਜਰ ਲੋਂਗ ਸਟੈਂਡਿੰਗ US ਸੈਂਕਸ਼ਨਸ ਔਨ ਇਰਾਨੀਅਨ ਓਇਲ ਨੂੰ ਹਟਾਉਣ ਦੇ ਨਾਲ ਦੁਨੀਆ ਦੀ ਓਇਲ ਸਪਲਾਈ ਜ਼ਿਆਦਾ ਅਫੋਰਡੇਬਲ ਹੋ ਸਕਦੀ ਹੈ, ਹੋ ਤਾਂ ਸਕਦੀ ਹੈ, ਪਰ ਜਿੱਥੇ US ਨੇ ਇਮੀਡੀਏਟਲੀ ਇਰਾਨੀਅਨ ਓਇਲ ਤੋਂ ਸੈਂਕਸ਼ਨਸ ਹਟਾ ਦਿੱਤੇ ਨੇ, ਯੂਰਪੀਅਨ ਯੂਨੀਅਨ EU ਉਹਨਾਂ ਨੇ ਅੱਜ ਤੋਂ ਵੀ ਆਪਣਾ ਇਹ ਸੈਂਕਸ਼ਨ ਨੂੰ ਰੀਇਨਫੋਰਸ ਕੀਤਾ ਹੈ। EU ਦੇ 27 ਮੈਂਬਰ ਮੁਲਕ ਫਿਲਹਾਲ ਇਰਾਨ ਦੇ ਓਇਲ 'ਤੇ ਸੈਂਕਸ਼ਨ ਰੱਖਣਗੇ। ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਇਹਨਾਂ ਨੂੰ ਸਾਬਤ ਕਰਨਾ ਪਊਗਾ ਕਿ ਇਹ ਬੰਦੇ ਬਣ ਗਏ ਨੇ, ਹਿਊਮਨ ਰਾਈਟਸ ਵਾਇਲੇਸ਼ਨਸ ਬੰਦ ਕਰ ਚੁੱਕੇ ਨੇ, ਆਪਦੇ ਲੋਕਾਂ ਦੇ ਸ਼ਰੇਆਮ ਕਤਲ ਕਰਨ ਤੋਂ ਹਟ ਚੁੱਕੇ ਨੇ, ਫਿਰ ਹੀ ਸ਼ਾਇਦ ਅਸੀਂ ਇਹਨੂੰ ਰਿਵਿਊ ਕਰਾਂਗੇ। ਸੋ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਇਸ ਪੀਸ ਡੀਲ ਦੇ ਫੈਸਲੇ ਨੂੰ ਦੁਨੀਆ ਭਰ ਦੇ ਮੁਲਕਾਂ ਦੇ ਲੀਡਰਸ, ਫਰੋਮ ਪੂਟਨ ਟੂ ਸ਼ੀ ਜਿੰਗਪਿੰਗ ਟੂ ਲੈ ਕੇ ਮਾਰਕ ਕਾਰਨੀ ਤੱਕ ਵੀ ਸਿਫਤਾਂ ਕੀਤੀਆਂ ਜਾ ਰਹੀਆਂ ਨੇ। ਕਿਉਂ? ਕਿਉਂਕਿ ਸਾਰਿਆਂ ਨੂੰ ਤੇਲ ਸਸਤਾ ਚਾਹੀਦਾ ਹੈ, ਤੇਲ ਫਿਰ ਤੋਂ ਚਾਹੀਦਾ ਹੈ, ਅਤੇ ਨਾਲ ਦੀ ਨਾਲ ਆਬਵੀਅਸਲੀ ਗਲੋਬਲ ਐਨਰਜੀ ਪ੍ਰਾਈਸਿਸ ਨੂੰ ਇਹ ਕਾਬੂ ਕਰਨਾ ਚਾਹੁੰਦੇ ਨੇ। ਸੋ ਆਬਵੀਅਸਲੀ ਕੋਈ ਵੀ ਲੜਾਈ ਨੂੰ ਵੱਧ ਦਿਨਾਂ ਦੇ ਲਈ ਦੇਖਣਾ ਤਾਂ ਚਾਹੁੰਦਾ ਨਹੀਂ ਹੈਗਾ। ਸੋ ਸਾਰੇ ਗਲੋਬਲ ਲੀਡਰਸ, ਐਵਰੀ ਸਿੰਗਲ ਵਨ ਆਫ ਦਮ, ਸਿਫਤਾਂ ਹੀ ਕਰ ਰਹੇ ਨੇ, ਪ੍ਰੇਜ਼ ਹੀ ਕਰ ਰਹੇ ਨੇ ਇਸ ਡੀਲ ਦੀਆਂ ਅਤੇ ਡੋਨਲਡ ਟਰੰਪ ਦੇ ਇਸ ਕੰਮ ਦਾ, ਖਾਸ ਤਾਂ ਖੂਨ ਖਰਾਬੇ ਅਤੇ ਐਨਰਜੀ ਮਹਿੰਗੇ ਐਨਰਜੀ ਪ੍ਰਾਈਸ ਦੀ ਐਂਡ ਦੇ ਲਈ। ਪਰ ਅਮੈਰੀਕਾ ਦੇ ਵਿੱਚ ਜਿਹੜੀ ਪੋਲੀਟੀਕਲ ਲੈਂਡਸਕੇਪ ਹੈ ਕਾਫੀ ਡਿਫਰੈਂਟ ਹੈ। ਡੈਮੋਕ੍ਰੈਟਸ ਨੇ ਤਾਂ ਕਹਿਣਾ ਹੀ ਕਹਿਣਾ ਹੈ ਕਿ 110 ਦਿਨਾਂ ਦੀ ਇਸ ਲੜਾਈ ਦੇ ਵਿੱਚ ਉਹਨਾਂ ਦਾ ਟੈਕਸਪੇਅਰ ਦਾ ਕਿੰਨਾ ਪੈਸਾ ਬਰਬਾਦ ਕੀਤਾ ਗਿਆ ਹੈ, US ਮਿਲਟਰੀ ਸਰਵਿਸ ਦੀਆਂ ਕਿੰਨੀਆਂ ਮੌਤਾਂ ਵੀ ਹੋਈਆਂ ਨੇ, ਹਾਸਲ ਕੱਖ ਹੀ ਨਹੀਂ ਕੀਤਾ ਗਿਆ ਹੈ ਜੇ ਟੈਕਨੀਕਲੀ, ਸ਼ਾਇਦ 60 ਡੇਜ਼ ਦੇ ਵਿੱਚ ਤਾਂ ਕੁਛ ਨਾ ਕੁਛ ਤਾਂ ਨੈਗੋਸ਼ੀਏਟ ਕਰਕੇ ਹਾਸਲ ਕੀਤਾ ਜ਼ਰੂਰ ਜਾਊਗਾ, ਪਰ ਅੱਜ ਤੱਕ ਤਾਂ ਕੁਛ ਵੀ ਨਹੀਂ ਖਾਸ ਹਾਸਲ ਕੀਤਾ ਗਿਆ। ਨਥਿੰਗ ਇਜ਼ ਫੰਡਾਮੈਂਟਲੀ ਡਿਫਰੈਂਟ from 110 days ago till now. Agle 60 days de vich ta zarur change ta batheriyan pesh ho sakdiyan ne in the negotiations de vich. So shayad eh sahi vi han apne position de vich Democrats ke eh ta bekar di ladai nikli hai, kuch hasil kita hi nahi gaya hai, par even kuch ਟਰੰਪ ਦੇ ਹੀ ਰਿਪਬਲਿਕਨ ਪੋਲੀਟੀਸ਼ੀਅਨਸ ਵੀ ਆਹੀ ਸੇਮ ਕੁਐਸਚਨ ਪੁੱਛ ਰਹੇ ਨੇ ਕਿ ਅਸੀਂ ਕੀ ਖੱਟਿਆ ਹੈ 110 ਦਿਨਾਂ ਦੇ ਇਸ ਔਖੇ ਦੁਨੀਆ ਭਰ ਦੇ ਵਿੱਚ ਪ੍ਰਾਈਸਿਸ ਅਤੇ ਇਨਫਲੇਸ਼ਨ ਵਧਾਉਣ ਵਾਲੇ ਡੀਸਟੇਬਲਾਈਜ਼ ਕਰਨ ਵਾਲੇ ਲੜਾਈ ਨਾਲ ਅਸੀਂ ਕੀ ਹਾਸਲ ਕੀਤਾ ਹੈ, ਖਾਸ ਜੇ ਹਜੇ ਤੱਕ ਸਾਨੂੰ ਕੋਈ ਵੀ ਕਮਿਟਮੈਂਟ ਮਿਲੀ ਨਹੀਂ ਹੈਗੀ ਕਿ ਇਹ ਨਿਊਕਲੀਅਰ ਵੈਪਨਸ ਬਣਾਉਣ ਤੋਂ ਕੰਮ ਰੋਕਣਗੇ। ਸੋ ਫਿਲਹਾਲ ਇਹ 14-point memorandum of understanding ਜੋ ਕਿ ਆਲਰੇਡੀ ਸਾਈਨ ਕੀਤੀ ਗਈ ਹੈ ਬਾਏ ਪਜ਼ੈਸ਼ਕੀਅਨ ਐਂਡ ਟਰੰਪ, ਇਹ ਪਬਲਿਕਲੀ ਤਾਂ ਨਹੀਂ ਰਿਲੀਜ਼ ਕੀਤੀ ਗਈ ਹੈ, ਪਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਪਿਛਲੇ ਦਿਨਾਂ ਦੇ ਵਿੱਚ ਅਤੇ ਅੱਜ ਫਿਰ ਤੋਂ ਪਿਛਲੇ ਦਿਨਾਂ ਦੇ ਵਿੱਚ ਵੀ ਬੜਾ ਚਮਚਾ ਬਣਿਆ ਹੋਇਆ, ਹੁਣ ਕੋਜ਼ਮਾ ਦੀ ਡੀਲ ਚਾਹੀਦੀ ਹੈ ਇਹਨੂੰ। ਇਹਨੇ G7 ਦੇ ਵਿੱਚ ਆਪ ਹੀ ਕਿਹਾ ਕਿ ਇਹ ਇੱਕ ਗੇਮ ਚੇਂਜਰ ਹੈ। ਇਹਨੇ ਵੀ ਬਾਰ ਬਾਰ ਹੀ ਸਿਫਤਾਂ ਕੀਤੀਆਂ ਨੇ, ਬ੍ਰਾਊਨ ਨੋਜ਼ ਕੀਤਾ ਹੈ ਮਿਸਟਰ ਡੋਨਲਡ ਟਰੰਪ ਨੂੰ, ਸਾਡੇ ਹੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ। ਉਹਨੇ ਕਿਹਾ ਕਿ ਪਹਿਲਾਂ ਤਾਂ ਮੈਨੂੰ ਲੱਗਿਆ ਤਾਂ ਹੈ ਨਹੀਂ ਕਿ ਇਸ ਲੜਾਈ ਦਾ ਕੋਈ ਫਾਇਦਾ ਹੋਣਾ, ਪਰ ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ 14 points ਪੜ੍ਹ ਕੇ ਹੁਣ ਉਹਨੇ ਕਿਹਾ ਇਟਸ ਵਰਥ ਇਟ, ਫਾਇਦਾ ਹੈ। ਉਹਨੇ ਕਿਹਾ ਇਟਸ ਅ ਗੇਮ ਚੇਂਜਰ, ਅਤੇ ਸਾਡੇ PM ਮਾਰਕ ਕਾਰਨੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਜਿਹੜਾ ਇੱਕ 14-point memorandum of understanding ਹੈ, ਸਿਰਫ ਇਸ ਲੜਾਈ ਨੂੰ ਨਹੀਂ ਸ਼ਾਇਦ ਇਸੇ ਤਰੀਕੇ ਦੇ ਨਾਲ ਰਸ਼ਾ ਅਤੇ ਯੂਕਰੇਨ ਦੀ ਲੜਾਈ ਵੀ ਖਤਮ ਕੀਤੀ ਜਾ ਸਕਦੀ ਆ। ਸੋ ਇਹ ਆਲ ਆਫ ਅ ਸਡਨ ਟਰੰਪ ਦਾ ਸਭ ਤੋਂ ਵੱਡਾ ਹੁਣ ਚੇਲਾ ਹੀ ਫੈਨ ਹੀ ਬਣ ਗਿਆ ਹੈ। ਸ਼ਾਇਦ ਤੁਸੀਂ ਵੀਡੀਓ ਵੀ ਦੇਖੀ ਹੋਣੀ ਹੈ ਜਿਹਦੇ ਵਿੱਚ ਉਹ ਆਪਦੀ ਕੁਰਸੀ ਦੇ ਚੁੱਕਿਆ ਹੈ ਡੋਨਲਡ ਟਰੰਪ ਨੂੰ, ਕਿਉਂਕਿ ਉਹਦੀ ਸੀਟ ਥੋੜ੍ਹੀ ਜਿਹੀ ਲੋਅਰ ਸੀ ਅਤੇ ਫੋਟੋਆਂ ਦੇ ਵਿੱਚ ਘਰ ਦਾ ਹਾਈਟ ਨਾਲ ਤਾਂ ਕੋਈ ਦਿਸਣਾ ਚਾਹੁੰਦਾ ਨਹੀਂ। ਮਾਰਕ ਕਾਰਨੀ ਨੇ ਐਜ਼ ਅ ਲਿਟਲ ਡਵੀਬ ਆਪਦੀ ਹੀ ਸੀਟ ਦੇ ਦਿੱਤੀ ਡੋਨਲਡ ਟਰੰਪ ਨੂੰ ਅਤੇ ਉਹਦੀ ਲੈ ਲਈ, ਕਮਾਲ ਦੀ ਗੱਲ ਆ। ਪਹਿਲਾਂ ਤਾਂ ਇੰਨੇ ਚਿਰ ਤੋਂ ਕਹੀ ਗਿਆ ਕਿ ਚੱਕ ਦਿਆਂਗੇ ਫੱਟੇ ਅਮਰੀਕਾ ਦਾ, ਟਰੰਪ ਦਾ ਨੈਗੋਸ਼ੀਏਟ ਕਰਕੇ ਟੇਅਰ ਫਰੀ ਡੀਲ ਲਵਾਂਗੇ। ਹੁਣ ਤਾਂ ਜਦੋਂ ਤੋਂ ਬਰਾਕ ਓਬਾਮਾ ਅਤੇ ਗਲੋਬਲ ਸ਼ਿਲਸ ਐਂਡ ਇਹ ਗਲੋਬਲਿਸ ਕਨੇਡਾ ਆਏ ਅਤੇ ਇਹਦੇ ਨਾਲ ਮਿਲੇ, ਇਹਨੇ ਟੂਨ ਹੀ ਚੇਂਜ ਕਰ ਦਿੱਤੀ ਆ। ਬਾਰ ਬਾਰ ਹੁਣ ਕਹਿ ਰਿਹਾ ਹੈ ਕਿ ਸਾਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ, ਧਾਗੇ ਖਿੱਚਣ ਵਾਲੇ ਹੁਣ ਡਿਫਰੈਂਟ ਸਟ੍ਰਿੰਗ ਖਿੱਚਣ ਲੱਗ ਗਏ ਨੇ। ਫਿਰ ਵੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਇਸ ਡੀਲ ਦਾ ਦੂਜਾ ਚਾਰਾ ਕੀ ਹੁੰਦਾ। ਟਰੰਪ ਨੇ ਕਿਹਾ ਦੀ ਅਲਟਰਨੇਟਿਵ ਵੁੱਡ ਹੈਵ ਬੀਨ ਅ ਵਰਲਡ ਵਾਈਡ ਡਿਪਰੈਸ਼ਨ, ਦਾ ਸਟ੍ਰੇਟ ਆਫ ਹਰਮੂਜ਼ ਵੁੱਡ ਨੈਵਰ ਹੈਵ ਬੀਨ ਓਪਨਡ, ਦੇ ਡੋਂਟ ਲਾਈਕ ਫਲੋਟਿੰਗ $1 billion ਸ਼ਿਪਸ ਅਪ ਐਂਡ ਡਾਊਨ ਦਾ ਸਟ੍ਰੇਟ ਵੈਨ ਰਾਕਟਸ ਆਰ ਫਲਾਇੰਗ ਓਵਰ ਹੈਡ ਐਂਡ ਦੇਰ ਆਰ ਮਾਈਨਸ ਆਲ ਓਵਰ ਦਾ ਪਲੇਸ। ਪਰ ਇੱਕ ਹੋਰ ਪੰਗਾ ਹੈ, ਇਰਾਨ ਨੇ ਕਿਹਾ ਹੈ ਕਿ ਇਸ ਅਗਲੇ 60 days ਦੇ ਵਿੱਚ ਤਾਂ ਉਹ ਸ਼ਿਪਸ ਨੂੰ ਫਰੀ ਆਫ ਚਾਰਜ ਲੰਘਣ ਦੇਣਗੇ ਸਟ੍ਰੇਟ ਆਫ ਹਰਮੂਜ਼ ਦੇ ਰਾਹੀਂ। ਡੋਨਲਡ ਟਰੰਪ ਨੇ ਕਿਹਾ ਹੈ ਕਿ ਪੱਕੇ ਤੌਰ 'ਤੇ ਫਰੀਲੀ ਮੂਵ ਕਰਨਗੇ ਬਿਨਾਂ ਕੋਈ ਪੇਮੈਂਟ ਤੋਂ, ਪਰ ਉਸ ਤੋਂ ਬਾਅਦ ਇਰਾਨ ਕਹਿ ਰਿਹਾ ਹੈ ਕਿ ਉਹ ਅਤੇ ਓਮਾਨ ਦੇ ਵੱਲੋਂ ਕੋਈ ਨਾ ਕੋਈ ਕਿਸਮ ਦੀ ਫੀਸ ਜ਼ਰੂਰ ਚਾਰਜ ਕੀਤੀ ਜਾਊਗੀ, ਜੋ ਕਿ ਇੱਕ ਕਾਫੀ ਕੰਟੈਂਸ਼ੀਅਸ ਇਸ਼ੂ ਹੁਣ ਬਣ ਚੁੱਕੀ ਹੈ। ਹੁਣ ਦੋਸਤੋ, ਇਰਾਨੀਅਨ ਸੁਪਰੀਮ ਲੀਡਰ ਆਇਆਟੋਲਾ ਮੁਜ਼ਤਬ ਖਮੇਨੀ, ਜਿਹਨੂੰ ਕਿਸੇ ਨੇ ਹੁਣ 110 ਦਿਨਾਂ ਦੇ ਲਈ ਦੇਖਿਆ ਤੱਕ ਵੀ ਨਹੀਂ ਹੈਗਾ, ਉਹਨੇ ਵੀ ਆਪਣੇ ਡਿਫਰੈਂਟ ਮੀਡੀਅਮਸ ਅਤੇ ਚੈਨਲਸ ਦੇ ਰਾਹੀਂ ਇਸ ਪੀਸ ਡੀਲ ਨੂੰ ਇੰਡੋਰਸ ਕੀਤਾ ਹੈ। ਭਾਵੇਂ ਉਹ ਤਾਂ ਕਲੇਮ ਕਰ ਰਿਹਾ ਹੈ ਕਿ ਅਸੀਂ ਤਾਂ ਦੁਨੀਆ ਦੇ ਸਭ ਤੋਂ ਵੱਡੇ ਮੁਲਕ ਨੂੰ ਹਰਾ ਦਿੱਤਾ ਲੜਾਈ ਦੇ ਵਿੱਚ, ਕਲੇਮ ਤਾਂ ਇਹ ਕਰ ਰਿਹਾ ਕਿ US ਤਾਂ ਇਰਾਨ ਨੂੰ ਇਸ ਲੜਾਈ 'ਚ ਹਾਰ ਗਿਆ ਹੈ, ਤਾਂ ਹੀ ਇਹ ਪੀਸ ਡੀਲ ਸਾਈਨ ਕੀਤੀ ਜਾ ਰਹੀ ਆ। ਕਹਿਣਾ ਕੁਣਾ ਜੋ ਮਰਜ਼ੀ ਆ, ਆਪਦੀ ਫੇਸ ਤਾਂ ਇਹਨਾਂ ਨੂੰ ਬਚਾਉਣੀ ਹੁੰਦੀ ਆ। ਇਹਨੇ ਕਿਹਾ ਹੈ ਕਿ ਹੁਣ ਗੱਲ ਸਾਫ਼ ਹੋ ਗਈ ਆ ਕਿ ਅਗਲੇ 60 days ਦੇ ਵਿੱਚ ਜਿਹੜੇ ਫੇਸ ਟੂ ਫੇਸ ਅਮੈਰੀਕਾ ਅਤੇ ਇਰਾਨ ਦੇ ਆਪਸ ਦੇ ਵਿੱਚ ਨੈਗੋਸ਼ੀਏਸ਼ਨ ਹੋਣਗੇ 60 days ਦੇ ਲਈ, ਉਹਦੇ ਵਿੱਚ ਸਾਨੂੰ ਸਾਡੇ ਦੁਸ਼ਮਣ ਦੇ ਓਪੀਨੀਅਨ ਨੂੰ ਐਕਸੈਪਟ ਕਰਨ ਦੀ ਲੋੜ ਹੀ ਨਹੀਂ ਪੈਣੀ। ਕਾਫੀ ਸਟਰੋਂਗ ਪੋਜੀਸ਼ਨ ਇਹ ਲੈ ਰਹੇ ਨੇ। ਸੋ ਇੱਕ ਹੋਰ ਪ੍ਰੋਬਲਮ ਵੀ ਹੈ ਕਿ ਇਜ਼ਰੀਅਲ ਦੇ ਵਿੱਚ ਇਸ ਪੀਸ ਦੀ ਉਹਨੂੰ ਪੁਸ਼ ਕਰਨਾ ਬਹੁਤ ਮੁਸ਼ਕਿਲ ਸਾਬਿਤ ਹੋ ਰਿਹਾ ਹੈ, ਕਿਉਂਕਿ ਉਹ ਤਾਂ ਕਹਿੰਦੇ ਨੇ ਕਿ ਕੁਛ ਚੇਂਜ ਤਾਂ ਹੋਇਆ ਨਹੀਂ ਹੈਗਾ। ਇਜ਼ਰੀਅਲ ਕਹਿੰਦਾ ਹੈ ਕਿ ਇਰਾਨ ਫਿਰ ਵੀ ਸਾਨੂੰ ਖਤਮ ਕਰਨਾ ਚਾਹੁੰਦਾ ਹੈ, ਅਸੀਂ ਇਹ ਸਭ ਕੁਝ ਸੋ ਕਾਲਡ ਸੈਲਫ ਡਿਫੈਂਸ ਦੇ ਵਿੱਚ ਕਰ ਰਹੇ ਹਾਂ। ਪਰ US ਵਾਈਸ ਪ੍ਰੈਜ਼ੀਡੈਂਟ JD Vance ਨੇ ਅੱਜ ਡਾਇਰੈਕਟਲੀ ਕਿਹਾ ਕਿ ਦੇਖੋ, ਡੋਨਲਡ ਟਰੰਪ ਇਕੱਲੇ ਮੁਲਕ ਦਾ ਲੀਡਰ ਹੈ ਇਸ ਪੂਰੇ ਦੁਨੀਆ ਦੇ ਵਿੱਚ ਜੋ ਕਿ ਸਿੰਪਥੈਟਿਕ ਹੈ ਇਜ਼ਰਾਈਲ ਦੇ ਵੱਲ, ਅਤੇ ਉਹ ਦੁਨੀਆ ਦੇ ਸਭ ਤੋਂ ਵੱਡੇ ਸੁਪਰ ਪਾਵਰ ਅਤੇ ਮਿਲਟਰੀ ਦਾ ਲੀਡਰ ਹੈ। ਸੋ ਇਜ਼ਰਾਈਲ ਨੂੰ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਬਿਨਾਂ ਡਾਇਰੈਕਟ ਧਮਕੀ ਦੇਣ ਤੋਂ ਇਹ ਤੁਸੀਂ ਹੋਰ ਕਿਹੜੇ ਤਰੀਕੇ ਨਾਲ ਇੰਟਰਪ੍ਰਟ ਕਰ ਸਕਦੇ ਹੋ? ਇਟਸ ਅ ਥ੍ਰੈਟ ਵਿਦਆਊਟ ਬੀਇੰਗ ਪ੍ਰੈਜ਼ੈਂਟਡ ਐਜ਼ ਅ ਥ੍ਰੈਟ। ਸਿੱਧੇ ਇਸਰੇਲ ਨੂੰ ਕਿਹਾ ਗਿਆ, ਅਸੀਂ ਹੀ ਤੁਹਾਨੂੰ ਬਚਾਉਣ ਵਾਲੇ ਹਾਂ, ਅਸੀਂ ਹੀ ਤੁਹਾਡੇ ਨਾਲ ਹੀ ਗੱਲਬਾਤ ਕਰਦੇ ਹਾਂ, ਅਸੀਂ ਹੀ ਸਿੰਪਥੈਟਿਕ ਆ, ਹੋਰ ਕੋਈ ਤੁਹਾਨੂੰ ਪੁੱਛਦਾ ਹੈ ਨਹੀਂ, ਸੋ ਸਾਡੀ ਗੱਲ ਮੰਨ ਲਓ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: कनाडा विच रहंदे होए हर परिवार को लाइफ इंश्योरेंस होनी बहुत जरूरी है अपने परिवार की फाइनेंशियल सिक्योरिटी ते फ्यूचर प्लानिंग लई।
1: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तों ही करवाई है।
2: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो तां सब तों वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-453-3381 ते 416-457-3381 ते।
0: नाले जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो। बिल्कुल फ्री विच पॉलिसी रिव्यू करवा के तुहाडे पैसे बचाउंगे। हुने ही सिमराज सिंह सिद्धू नु कॉल करो 416-457-3381 416-457-3381। कनाडा विच रहंदे हुए हर परिवार को लाइफ इंश्योरेंस होनी बहुत जरूरी है अपने परिवार की फाइनेंशियल सिक्योरिटी ते फ्यूचर प्लानिंग लई।
1: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तों ही करवाई है।
2: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो तां सब तों वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-453-3381 ते 416-457-3381 ते।
0: नाले जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो। बिल्कुल फ्री विच पॉलिसी रिव्यू करवा के तुहाडे पैसे बचाउंगे। हुने ही सिमराज सिंह सिद्धू नु कॉल करो 416-457-3381 416-457-3381।
3: अकाल डक क्लीनिंग वाले पिछले 40 वर्षों तो साडी कम्युनिटी दी सेवा कर रहे ने। साडी कम्युनिटी दी सब तो पहली कंपनी है डक्ट क्लीनिंग दी। अजकल उन्होंने स्पेशल लगाए ने खास करके ब्रैम्पटन, मिसिसागा, एटोबिको लोकल एरिया दे विच। इसे साइज दा भी घर होवे अप टू 3000 स्क्वायर फीट दे डक्ट क्लीन कराओ। जी हां, ओनली $104। वैसे तां रेगुलर प्राइस $250 विच करदे ने, लेकिन हुण उन्होंने स्पेशल लगाया डक्ट क्लीनिंग सिर्फ ते सिर्फ $140 देवो ते अपने डक्ट क्लीन कराओ। बड़ी ही वधिया ढंग नाल डक्ट क्लीन करनगे, सैनिटाइजर करके जाणगे। नाल दी नाल इह हर तरह दी रिपेयर करदे ने, इंस्टाल करदे ने एयर कंडीशन ते फर्नेस। www.akalduct.com अज इन्हां नूं बुकिंग वास्ते कॉल कर लो 416-710-0662 416-710-0662। साडी कम्युनिटी दी सब तो पहली कंपनी अकाल डक्ट क्लीनिंग।
4: रेडियो प्रोग्राम देश प्रदेश नाल तुसीं जुड़े हां। दोस्तों दस दिए कि स्कारब्रो दे विच तकरीबन 2 महीने पहला एक पब्लिक ट्रांजिट बस दे विच एक बंदे ने एक औरत नूं पहला तां गालां कढ़ियां ते पोटेंशियली हेट मोटिवेटेड गलत मल्त स्टेटमेंट्स उहदे खिलाफ कहे क्योंकि उहने एक हिजाब पाया होया सी। ते हुण इस बंदे नूं लभ्या गया है ऑलमोस्ट 2 months आफ्टर द फैक्ट। ते अरेस्ट कीता गया है ते मे बी ईवन चार्जेस अपग्रेड कीते जाणगे फॉर हेट रिलेटेड क्राइम्स। मे बी इट्स अ स्ट्रॉन्ग पॉसिबिलिटी। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਅਤੇ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਹਦੇ ਵਿੱਚ ਦੇਖਿਆ ਜਾ ਸਕਦਾ ਹੈ 2 ਮਹੀਨੇ ਪਹਿਲਾਂ April 13, 2026 ਸਕਾਰਬਰੋ ਸ਼ਹਿਰ ਦੇ ਵਿੱਚ ਪ੍ਰੋਗਰੈਸ ਐਵਨਿਊ ਐਂਡ ਮਿਲਨਰ ਐਵਨਿਊ ਦੇ ਏਰੀਆ ਦੇ ਵਿੱਚ ਪੂਰੀ ਅਤੇ ਪੂਰੀ ਭਰੀ ਹੋਈ ਬੱਸ ਦੇ ਵਿੱਚ, ਡਰਮ ਟ੍ਰਾਂਜ਼ਿਟ ਬੱਸ ਦੇ ਵਿੱਚ ਇੱਕ ਬੰਦੇ ਨੇ ਫਰੋਮ ਦ ਬੈਕ ਆਫ ਦ ਬੱਸ ਐਂਡ ਐਂਡ ਆਫ ਦ ਬੱਸ ਤੋਂ ਇੱਕ ਹਿਜਾਬ ਪਾਉਣ ਵਾਲੀ ਔਰਤ ਦੇ ਖਿਲਾਫ ਕਈ ਗਲਤ ਮਲਤ ਸਟੇਟਮੈਂਟ ਪੇਸ਼ ਕੀਤੀਆਂ, ਕਾਫੀ ਜਿਹੜਾ ਗਾਲਾਂ ਵੀ ਕੱਢੀਆਂ। ਦਿਸ ਐਫਿੰਗ ਟੈਰੋਰਿਸਟ ਟੈਰਰ ਅਤੇ ਪੁੱਛਿਆ ਵਾਈ ਦਾ ਐਫ ਆਰ ਯੂ ਲੁਕਿੰਗ ਐਟ ਮੀ। ਜਦੋਂ ਉਹ ਚੱਲਦੀ ਹੋਈ ਬੱਸ ਦੇ ਵਿੱਚੋਂ ਐਨ ਪਿੱਛੋਂ ਤੋਂ ਲੈ ਕੇ ਮੂਰ ਦੇ ਵੱਲ ਗਿਆ ਅਤੇ ਉਹਨੇ ਜਿਵੇਂ ਮੂਵੀ 300 ਤੁਸੀਂ ਦੇਖੀ ਹੋਣੀ ਹੈ, ਮਸ਼ਹੂਰ ਸਪਰਡਾ ਖਿੱਕ ਹੈ, ਉਹਨੇ ਸਪਰਡਾ ਖਿੱਕ ਕੀਤੀ, ਫਰੰਟ ਫੋਰਵਰਡ ਖਿੱਕ ਕੀਤੀ ਅਤੇ ਇਸ ਔਰਤ ਨੂੰ ਲੱਤ ਮਾਰੀ ਬਹੁਤ ਜ਼ੋਰ ਦੇ ਨਾਲ। ਸੋ ਸ਼ਰਮ ਵਾਲੀ ਗੱਲ ਤਾਂ ਇਹ ਹੈ ਕਿ ਇਹ ਬੰਦਾ, ਜਿਹਨੂੰ ਬੰਦਾ ਕਹਿ ਵੀ ਸਕਦੇ ਹਾਂ, ਦੈਟਸ ਕੁਐਸ਼ਨੇਬਲ, ਇਹ ਕੋਈ ਸਕੇਰੀ ਲੁਕਿੰਗ ਇੰਟੀਮੀਡੇਟਿੰਗ ਬਾਡਮਾਨ ਤਾਂ ਹੈ ਨਹੀਂ, ਮੋਟਾ ਜਿਹਾ ਲੰਡੂ ਜਿਹਾ ਬੰਦਾ ਲੱਗਦਾ ਤਾਂ ਹੈ ਫਰੋਮ ਦ ਵੀਡੀਓ। ਸੋ ਇਹਨੂੰ ਕਿਸੇ ਦੇ ਵੱਲੋਂ ਰੋਕਿਆ ਵੀ ਨਹੀਂ ਗਿਆ, ਨਾ ਤਾਂ ਗਾਲਾਂ ਕੱਢਦੇ ਹੋਏ, ਨਾ ਕੋਈ ਹੇਟਫੁਲ ਰਿਮਾਰਕਸ ਕਹਿੰਦੇ ਹੋਏ, ਨਾ ਤਾਂ ਔਰਤ ਨੂੰ ਲੱਤ ਮਾਰਦੇ ਹੋਏ। ਨੋਬਡੀ ਬਲਿੰਕਡ, ਨੋਬਡੀ ਸੈਡ ਨਥਿੰਗ। ਬੜੀ ਸੈਡ ਟਾਈਮਸ, ਬਹੁਤ ਹੀ ਸੈਡ ਟਾਈਮਸ ਨੇ। ਹਾਂ, ਦੇਖ ਵੀ ਸਕਦੇ ਹਾਂ ਬਥੇਰੇ ਲੋਕ ਪਾਗਲ ਵੀ ਨੇ, ਹਿੱਲੇ ਵੀ ਹੋਏ ਨੇ। ਜੇ ਇੱਦਾਂ ਦਾ ਕੰਮ ਕਰਦੇ ਹੋ ਫਿਰ ਤਾਂ ਨਾਲ ਕੀ ਕੁਛ ਰੱਖਦੇ ਹੋ, ਜੇਬ ਜੂਬ ਦੇ ਵਿੱਚ ਵੀ ਹਥਿਆਰ ਵੀ ਹੋ ਸਕਦਾ, ਚੱਕ ਵੀ ਹੋ ਸਕਦਾ, ਪਰ 4-5 ਜਣੇ ਇਹਨੂੰ ਫੜ ਕੇ ਢਾਹ ਕੇ ਇਹਦੀ ਖੜਕੈਂਤੀ ਕਰਦੇ ਜ਼ਿਆਦਾ ਬਿਹਤਰ ਰਹਿੰਦਾ, ਨਾਲੇ ਉਹਨੂੰ ਉਸੇ ਟਾਈਮ 'ਤੇ ਫਿਰ ਫੜਿਆ ਜਾਂਦਾ ਪੁਲਿਸ ਦੇ ਵੱਲੋਂ. ਸੋ ਵੈਰੀ ਵੈਰੀ ਸੈਡ ਕਿ ਕੋਈ ਵੀ ਅੱਜ ਕੋਲ ਕੁਛ ਕਰਦਾ ਹੈ ਨਹੀਂ, ਕਿਸੇ ਨੂੰ ਡਿਫੈਂਡ ਹੀ ਨਹੀਂ ਕਰਦਾ. ਵੈਰੀ ਵੈਰੀ ਸੈਡ. ਐਨੀਵੇਜ਼, ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਨੇ ਕੱਲ੍ਹ ਹੀ, ਬੇਸਿਕਲੀ ਮੋਰ ਦੈਨ 2 ਮੰਥਸ ਆਫਟਰ ਦ ਫੈਕਟ, ਟੋਰਾਂਟੋ ਤੋਂ 36 ਸਾਲ ਦਾ ਹੀਰੂ ਕੁਮਾਰਨ ਕੈਨੇਡਾ ਸਾਮੀ ਫੋਰ ਬਰਾਊਨ ਔਨ ਬਰਾਊਨ ਵਾਇਲੈਂਸ ਦੇ ਲਈ, ਅਸਾਲਟ ਅਤੇ ਕ੍ਰਿਮੀਨਲ ਹਰਾਸਮੈਂਟ ਦੇ ਲਈ ਚਾਰਜ ਕੀਤਾ ਹੈ. ਪਰ ਉਹ ਵਾਧੂ ਹੇਟ ਕ੍ਰਾਈਮ ਚਾਰਜਸ ਵੀ ਫੇਸ ਕਰ ਸਕਦਾ ਹੈ, ਜਾਂ ਇਹ ਵਧਾਏ ਜਾ ਸਕਦੇ ਨੇ ਹੇਟ ਕ੍ਰਾਈਮਸ, ਜੇਕਰ ਕ੍ਰਾਊਨ ਨੂੰ ਲੱਗਦਾ ਹੈ ਕਿ ਇਹ ਅਟੈਕ ਕਿਸੇ ਬਾਇਸ, ਕਿਸੇ ਪ੍ਰੈਜਡਿਸ ਜਾਂ ਕਿਸੇ ਹੇਟ ਮੋਟੀਵੇਟਡ ਅਗੇਂਸਟ ਦ ਇੰਡੀਵਿਜੁਅਲ ਦੇ ਮੋਟੀਵੇਸ਼ਨ ਨਾਲ ਕੀਤਾ ਗਿਆ ਹੈ. ਸੋ ਲੈਟਸ ਸੀ ਕਿ ਅਪਗ੍ਰੇਡ ਕੀਤੇ ਜਾਂਦੇ ਕਿ ਨਹੀਂ ਕੀਤੇ ਜਾਂਦੇ ਆ. ਪਰ ਹੁਣ ਦੋਸਤ ਨੂੰ ਦੱਸ ਦਈਏ, ਬਰੈਂਪਟਨ ਸ਼ਹਿਰ ਦੇ ਵੱਲੋਂ ਤੁਹਾਡੇ ਤੱਕ ਇੱਕ ਪੇਡ ਮੈਸੇਜ ਹੈ. ਸਿਟੀ ਆਫ ਬਰੈਂਪਟਨ ਦਾ ਕਹਿਣਾ ਹੈ ਕਿ ਸਾਡੇ ਸ਼ਹਿਰ ਨੂੰ ਸੇਫ, ਸਾਫ਼ ਅਤੇ ਵੈਲਕਮਿੰਗ ਰੱਖਣ ਦੇ ਲਈ ਤੁਹਾਨੂੰ ਸਾਰੇ ਬਾਇਲਾਜ਼ ਫਾਲੋ ਕਰਨੇ ਚਾਹੀਦੇ ਨੇ. ਸਿਟੀ ਆਫ ਬਰੈਂਪਟਨ ਦੇ ਸਾਰੇ ਬਾਇਲਾਜ਼ ਤੁਸੀਂ ਪੜ੍ਹ ਸਕਦੇ ਹੋ ਅਤੇ ਸਮਝ ਸਕਦੇ ਹੋ ਐਟ www.brampton.ca/bylaws. ਦਿਸ ਇਜ਼ ਅ ਪੇਡ ਮੈਸੇਜ, ਅਸੀਂ ਉੱਦਾਂ ਨਹੀਂ ਤੁਹਾਨੂੰ ਦੱਸ ਰਹੇ. ਪੇਡ ਮੈਸੇਜ ਹੈ ਕਿ ਤੁਹਾਨੂੰ ਤੁਹਾਡਾ ਗਾਰਬੇਜ ਸਹੀ ਬਿਨ ਸਹੀ ਦਿਨ ਹੀ ਡਿਸਪੋਜ਼ ਕਰਨਾ ਚਾਹੀਦਾ ਹੈ, ਨਾ ਕਿ ਕਿਸੇ ਪਬਲਿਕ 'ਚ ਪ੍ਰਾਈਵੇਟ ਪ੍ਰਾਪਰਟੀ 'ਤੇ ਉੱਦਾਂ ਹੀ ਸਿੱਟਣਾ ਚਾਹੀਦਾ ਹੈ. ਆਪਦੇ ਯਾਰਡ ਨੂੰ ਮੇਨਟੇਨ ਕਰੋ ਪਲੀਜ਼. ਬਹੁਤ ਲੋਕ ਗੋਡਿਆਂ ਤੱਕ ਪਹੁੰਚਦਾ ਘਾਹ ਹੈ ਅਤੇ ਵੀਡਸ ਹੈ ਅਤੇ ਕੱਟ ਵੀ ਨਹੀਂ ਕਰਦੇ ਯਾਰ. ਸੋ ਮੇਨਟੇਨ ਯੋਰ ਯਾਰਡ, ਕੀਪ ਐਕਸੈਸਿਵ ਨੋਇਜ਼ ਡਾਊਨ, ਕੀਪ ਸਾਈਡਵਾਕਸ ਕਲੀਅਰ ਫਰੋਮ ਐਨੀਥਿੰਗ, ਉੱਥੇ ਕੁਛ ਵੀ ਨਹੀਂ ਹੋਣਾ ਚਾਹੀਦਾ. ਅਤੇ ਸਟਰੀਟ ਪਾਰਕਿੰਗ, ਜਿਹੜੀ ਗੱਡੀ ਹੁਣ ਸੜਕ 'ਤੇ ਲਾਉਂਦੇ ਹੋ, ਕਹਿੰਦੇ ਨੇ ਕਿ 3 ਘੰਟੇ ਲਗਾਤਾਰ ਹੀ ਲਾ ਸਕਦੇ ਹੋ, ਅਤੇ ਸਵੇਰ ਨੂੰ ਲਾਉਣੀ ਆ, ਸਵੇਰੇ 2 ਤੋਂ ਲੈ ਕੇ 6 ਵਜੇ ਤੱਕ, ਜਿਹੜਾ ਮਰਜ਼ੀ ਦਿਨ ਹੋਵੇ, ਯੂ ਹੈਵ ਟੂ ਗੋ ਔਨਲਾਈਨ ਔਨ ਦ ਸਿਟੀ ਆਫ ਬਰੈਂਪਟਨ ਵੈਬਸਾਈਟ ਐਂਡ ਰਜਿਸਟਰ ਯੋਰ ਕਾਰ, ਯੋਰ ਲਾਇਸੈਂਸ ਪਲੇਟ, ਯੋਰ ਐਡਰੈਸ, ਅਤਾ ਪਤਾ ਸਭ ਕੁਛ. ਅਤੇ ਇੰਨਾ ਸਿੰਪਲ ਐਕਸ਼ਨ ਨਾਲ ਬਹੁਤ ਵੱਡਾ ਫਰਕ ਸਾਡੇ ਸ਼ਹਿਰ 'ਚ ਪੇਸ਼ ਹੋ ਸਕਦਾ ਹੈ. ਇਸ ਸਿਟੀ ਆਫ ਬਰੈਂਪਟਨ ਦਾ ਕਹਿਣਾ ਹੈ ਅਤੇ ਪੇਡ ਮੈਸੇਜ ਹੈ. ਵਿਜ਼ਿਟ ਕਰੋ www.brampton.ca/bylaws, ਪੂਰੀ ਜਾਣਕਾਰੀ ਤੁਸੀਂ ਉੱਥੋਂ ਹਾਸਲ ਕਰ ਸਕਦੇ ਹੋ. ਨਾਲ ਦੀ ਨਾਲ ਦੋਸਤ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਆਪ ਰਹਿਣ ਦੇ ਲਈ ਫਸਟ ਟਾਈਮ ਹੋਮ ਬਾਇਰ ਬਣਨ ਦੇ ਲਈ ਜਾਂ ਫਿਰ ਇਨਵੈਸਟ ਕਰਨ ਦੇ ਲਈ ਇੱਕ ਵਧੀਆ ਪ੍ਰੋਜੈਕਟ ਲੱਭ ਰਹੇ ਹੋ, ਧਿਆਨ ਨਾਲ ਸੁਣੋ. ਥੀਮ ਸਿੱਧੂ ਲੈ ਕੇ ਆਏ ਨੇ, ਕੈਲਡਨ ਸ਼ਹਿਰ ਦੇ ਵਿੱਚ, ਬਰੈਂਪਟਨ ਮਿੰਟਾਂ ਹੀ ਦੂਰ ਹੈ, ਵੁੱਡਬ੍ਰਿਜ ਮਿੰਟਾਂ ਹੀ ਦੂਰ ਹੈ, ਸਾਰੇ ਹਾਈਵੇ ਐਕਸਿਸ ਮਿੰਟਾਂ ਹੀ ਦੂਰ ਹੈ. ਪੂਰਾ ਤਾਂ ਪੂਰਾ ਮੈਸਿਵ ਨਿਊ, ਬ੍ਰੈਂਡ ਨਿਊ ਸੋਹਣੀ ਕਮਿਊਨਿਟੀ ਤਿਆਰ ਹੋ ਰਹੀ ਹੈ. ਜ਼ਗੋਰ ਰੋਡ ਐਂਡ ਮੇਫੀਲਡ ਰੋਡ 'ਤੇ, ਜ਼ਗੋਰ ਰੋਡ ਐਂਡ ਮੇਫੀਲਡ ਰੋਡ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਤਿਆਰ ਹੋ ਰਹੀ ਆ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਘਰ ਅਤੇ ਪਰਿਵਾਰ, ਬੇਸਿਕਲੀ 10,000 ਦੀ ਗਿਣਤੀ 'ਚ ਉੱਥੇ ਰਹਿਣਗੇ. ਅਤੇ ਇਹ 1.5 to 2 year ਬਾਅਦ ਤੱਕ ਦੀ ਬਹੁਤ ਲੰਬੀ ਕਲੋਜ਼ਿੰਗ ਹੈ. ਫਰੀ ਹੋਲਡ ਟਾਊਨ ਹਾਊਸਿਸ ਵੀ ਨੇ, ਸੈਮੀ ਡੀਟੈਚ ਵੀ ਨੇ, ਅਤੇ ਸਾਰੇ ਡਬਲ ਕਾਰ ਡੀਟੈਚ ਘਰ ਵੀ ਨੇ, ਅਤੇ ਤਿਆਰ ਹੋਣੇ ਆ ਅਗਲੇ ਸਾਲ ਅਕਤੂਬਰ ਤੋਂ ਅੱਗੇ 27 ਦੇ ਵਿੱਚ ਤੋਂ ਲੈ ਕੇ ਈਵਨ 28 ਦੀ ਸ਼ੁਰੂਆਤ ਤੱਕ. ਐਟ ਜ਼ਗੋਰ ਰੋਡ ਐਂਡ ਮੇਫੀਲਡ ਰੋਡ, ਇਹ ਕੱਲ੍ਹ ਹੀ ਪ੍ਰੋਜੈਕਟ ਰਿਲੀਜ਼ ਹੋਇਆ ਹੈ. ਸੋ ਜੇ ਤੁਸੀਂ ਗੇਰੰਟੀਡ ਬੈਸਟ ਲੋਟ ਚਾਹੁੰਦੇ ਹੋ, ਖਾਸ ਕੋਰਨਰ 'ਤੇ ਜਾਂ ਐਂਡ 'ਤੇ ਜਾਂ ਕੁਆਇਟ ਸਟਰੀਟ 'ਤੇ ਜਾਂ ਬਿਨਾਂ ਸਾਈਡ ਵਾਕ ਤੋਂ, ਅਤੇ ਚਾਹੁੰਦੇ ਹੋ ਕਿ ਪਹਿਲੇ ਫੇਜ਼ ਦੇ ਵਿੱਚ ਬੈਸਟ ਪ੍ਰਾਈਸ ਦੇ ਵਿੱਚ ਹੀ ਤੁਹਾਨੂੰ ਮਿਲੇ, ਫਿਰ ਥੀਮ ਸਿੱਧੂ ਨਾਲ ਹੁਣੇ ਸੰਪਰਕ ਕਰੋ. 416-3026-0016-400-16-302-0016. ਜਿਹੜੇ 2-story, 2-floor ਟ੍ਰੈਡੀਸ਼ਨਲ ਫਰੀ ਹੋਲ ਟਾਊਨ ਹਾਊਸਿਸ ਨੇ, ਬਿਨਾਂ ਕੋਈ ਮੰਥਲੀ ਮੇਨਟੇਨੈਂਸ ਫੀ ਤੋਂ, ਇਹ ਅਪ ਟੂ 2300 square feet ਨੇ, ਅਤੇ 749 ਲੋਵੈਸਟ ਪ੍ਰਾਈਸ ਹੈ, 749 ਫਸਟ ਟਾਈਮ ਹੋਮ ਬਾਇਰਸ ਐਂਡ ਇਨਵੈਸਟਰਸ ਲਈ. ਸਾਰਿਆਂ ਨੂੰ 13% ਰੀਬੇਟ ਮਿਲ ਰਿਹਾ ਹੈ. 7,49,000 ਤੋਂ ਪ੍ਰਾਈਸ ਸ਼ੁਰੂ ਹੁੰਦੀ ਆ. 2300 square feet ਤੱਕ, 3 ਤੋਂ ਲੈ ਕੇ 4 ਬੈਡਰੂਮ, 2.5 to 3.5 ਬਾਥਰੂਮ, ਸਾਰੇ ਸਿੰਗਲ ਕਾਰ ਗਰਾਜ ਅਤੇ ਡਰਾਈਵਵੇ ਪਾਰਕਿੰਗ, ਵੱਡੀ ਬੈਕਯਾਰਡ ਅਤੇ ਅਨਫਿਨਿਸ਼ ਬੇਸਮੈਂਟ ਦੇ ਨਾਲ. ਇਕੱਲਾ 10% ਦਾ ਡਿਪੋਜ਼ਿਟ ਕਿਸ਼ਤਾਂ 'ਚ ਪੇ ਕਰਨਾ 1 ਸਾਲ ਦੇ ਵਿੱਚ. ਨਾਲੇ ਸੈਮੀ ਡੀਟੈਚ ਘਰਾਂ ਦੀ ਵੀ ਆਪਸ਼ਨ ਹੈ, ਸਿਰਫ 8.5 lakh ਤੋਂ, 849 ਤੋਂ 849 ਤੋਂ. 1950 square feet ਤੱਕ, 3 ਤੋਂ ਲੈ ਕੇ 4 ਬੈਡਰੂਮ, 2.5 ਬਾਥਰੂਮ, ਸਿੰਗਲ ਕਾਰ ਗਰਾਜ ਐਂਡ ਡਰਾਈਵਵੇ ਪਾਰਕਿੰਗ. ਅਤੇ 32 foot ਡਬਲ ਕਾਰ ਗਰਾਜ ਡੀਟੈਚ ਕਰ ਸਿਰਫ 949,949,949,000 ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਨੇ ਜੋ ਕਿ 2300 ਪਲੱਸ ਸਕੁਆਇਰ ਫੁੱਟ ਤੱਕ ਤਿਆਰ ਕਰਵਾ ਸਕਦੇ ਹੋ, 3 ਤੋਂ ਲੈ ਕੇ 4 ਬੈਡਰੂਮ, 2.5 to 3.5 ਬਾਥਰੂਮ ਡਬਲ ਕਾਰ ਗਰਾਜ ਨਾਲ, ਟੋਟਲ 10% ਦਾ ਡਿਪੋਜ਼ਿਟ ਹੈ ਅਤੇ ਸਭ ਤੋਂ ਵੱਡੇ 36 ਫੁੱਟ ਲਾਟ 'ਤੇ ਡਬਲ ਕਾਰ ਗਰਾਜ ਡੀਟੈਚ ਕਰ ਓਨਲੀ ਫਰੋਮ 1 million, 2600 ਪਲੱਸ ਸਕੁਆਇਰ ਫੁੱਟ ਤੱਕ ਤਿਆਰ ਕਰਵਾ ਸਕਦੇ ਹੋ, 3 to 5 ਬੈਡਰੂਮ, 2.5 to 3.5 ਬਾਥਰੂਮਸ, ਡਬਲ ਕਾਰ ਗਰਾਜ ਐਂਡ ਓਨਲੀ 10% ਡਿਪੋਜ਼ਿਟ। ਕਾਲ ਟੀਮ ਸਿੱਧੂ 416-302-0016, 416-302-0016। ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ ਫਿਰ ਪਹੁੰਚੋ ਪੰਜਾਬੀ ਬਾਈ ਨੇਚਰ 'ਤੇ, ਜੋ ਕਿ 4 ਬਹੁਤ ਹੀ ਸ਼ਾਨਦਾਰ ਲੋਕੇਸ਼ਨਸ ਆਪਰੇਟ ਕਰਦੇ ਨੇ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ। ਪੰਜਾਬੀ ਬਾਈ ਨੇਚਰ 'ਤੇ ਬਹੁਤ ਹੀ ਸਵਾਦ ਪੰਜਾਬੀ ਪਕਵਾਨ ਹੀ ਤਿਆਰ ਕੀਤਾ ਜਾਂਦਾ ਹੈ ਤੁਹਾਡੇ ਲਈ, ਵੈੱਜ ਵੀ ਨਾਨ ਵੈੱਜ ਵੀ। 888-7 The Gore Road, Gore ਅਤੇ ਐਬਨੀਜ਼ਰ 'ਤੇ ਪਹਿਲੀ ਲੋਕੇਸ਼ਨ ਹੈ, ਗੋਰ ਐਂਡ ਐਬਨੀਜ਼ਰ, ਬਹੁਤ ਹੀ ਬਿਜ਼ੀ ਪਲਾਜ਼ਾ, ਉੱਥੇ ਸਭ ਤੋਂ ਬਿਜ਼ੀਐਸਟ ਹੈ ਪੰਜਾਬੀ ਬਾਈ ਨੇਚਰ। ਅਤੇ ਇੱਕ ਹੋਰ ਹੈ ਬਵੇੜ 'ਤੇ ਏਅਰਪੋਰਟ ਲੋਕੇਸ਼ਨ, ਜਿਹੜਾ ਠੇਕਾ ਵਾਲਾ ਪਲਾਜ਼ਾ ਹੈ ਪੂਰੇ ਬ੍ਰੈਂਪਟਨ ਦਾ ਸਭ ਤੋਂ ਬਿਜ਼ੀਐਸਟ LCBO, ਉਹ ਸੀ ਪਲਾਜ਼ੇ ਵਿੱਚ ਹੀ, 9980 ਏਅਰਪੋਰਟ ਰੋਡ ਬਵੇੜ ਐਂਡ ਏਅਰਪੋਰਟ 'ਤੇ ਇਹਨਾਂ ਦੀ ਦੂਜੀ ਲੋਕੇਸ਼ਨ ਹੈ। ਤੀਜੀ ਲੋਕੇਸ਼ਨ ਬਵੇੜ ਐਂਡ ਹਰਨਸੇਰੀਓ, ਜਿਹੜਾ ਵਾਲਮਾਰਟ ਅਤੇ ਫਟੀਨੋ ਵਾਲਾ ਪਲਾਜ਼ਾ ਹੈ ਬਵੇੜ ਅਤੇ ਹਰਨਸੇਰੀਓ 'ਤੇ, ਉੱਥੇ ਵੀ 58 ਕੁਆਰੀ ਐਜ ਡਰਾਈਵ 'ਤੇ ਇਹਨਾਂ ਦੀ ਤੀਜੀ ਲੋਕੇਸ਼ਨ ਹੈ। ਅਤੇ ਨਾਲ ਦੇ ਨਾਲ ਚੌਥੀ ਲੋਕੇਸ਼ਨ ਹੈ 180 ਸੈਂਡਲਵੁੱਡ ਪਾਰਕਵੇ ਈਸਟ, ਬਰੈਂਪਟਨ, ਕੈਨੇਡੀ ਐਂਡ ਸੈਂਡਲਵੁੱਡ। ਸੋ ਚਾਰੇ ਲੋਕੇਸ਼ਨ 'ਤੇ ਐਵਰੀ ਡੇ ਟੇਕ ਆਊਟ ਸਪੈਸ਼ਲਸ ਵੀ ਨੇ, ਡਾਈਨ ਐਂਡ ਸਪੈਸ਼ਲਸ ਵੀ ਨੇ, ਜਿਹੜਾ ਪਕਵਾਨ ਤਿਆਰ ਕਰਦੇ ਆ ਹੈ ਹੀ ਸਪੈਸ਼ਲ ਪੰਜਾਬੀ ਬਾਈ ਨੇਚਰ ਦਾ। ਅਤੇ ਲਾਈਵ ਕੇਟਰਿੰਗ unmatchable, unbeatable quality ਹੈ ਅਤੇ service ਹੈ, ਕਿਉਂਕਿ ਸਾਰੇ ਇਹ ਟਰੱਕ ਅਤੇ ਮਾਹਰ ਸ਼ੈੱਫ ਅਤੇ ਨਾਲ ਦਾ ਸਰਵਰ ਵੀ ਭੇਜਦੇ ਨੇ। ਕਾਲ ਪੰਜਾਬੀ ਬਾਈ ਨੇਚਰ ਫੋਰ ਲਾਈਵ ਕੇਟਰਿੰਗ, 905-794-4667, 905-794-4667। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਸਾਡੇ ਕਿਸੇ ਵੀ ਐਡਵਰਟਾਈਜ਼ਰ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਉਹਦੀ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਸਾਨੂੰ ਕਾਲ, ਟੈਕਸਟ ਜਾਂ ਵਟਸਐਪ ਕਰ ਸਕਦੇ ਹੋ 416-457-3381, 416-457-3381 'ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਜੇ ਤੁਸੀਂ ਮੇਰੇ ਨਾਲ, ਸਿਮਰਾਜ ਸਿੱਧੂ ਨਾਲ, ਕੋਈ ਵੀ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਕਿਡਸ ਲਾਈਫ ਇੰਸ਼ੋਰੈਂਸ ਪਲਾਨਸ, ਮਨੀ ਬੈਕ ਪਲਾਨਸ, RESP ਪਲਾਨਸ, ਜਾਂ ਕੋਈ ਪੁਰਾਣੀ ਪਾਲਿਸੀ ਕੀਤੀ ਹੋਈ ਆ ਅਤੇ ਉਹ ਫ੍ਰੀ 'ਚ ਰਿਵਿਊ ਕਰਵਾਉਣਾ ਚਾਹੁੰਦੇ ਹੋ, ਇੰਸ਼ੋਰੈਂਸ ਜਿਹੜੀ ਮਰਜ਼ੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-457-3381, 416-457-3381। ਇੱਥੇ ਦੁਆ ਗਿਆ ਜੀ, ਸਤਿ ਸ਼੍ਰੀ ਅਕਾਲ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕੋਲ 416-265-2222। J Gundam call 416-265-2222.
1: Another Don clean with the Don Ducks.
2: Oh, he's doing dishes with Dawn Platinum,
3: the only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
5: ਅੱਲਾ ਨਾਲੋਂ ਵੀ ਘੱਟ।
4: ਇਹ ਵੇਖੋ, 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
5: ਇਹ ਤਾਂ ਹੋਰ ਵੀ ਘੱਟ ਹੈ।
4: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
5: ਓਏ ਤੂੰ ਕਿੱਥੇ ਜਾ ਰਹੀ ਹੈ?
4: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
6: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ।
7: ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
8: ਹੋਲਸੇਲ ਕਲੱਬ, whole lot of value.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
10: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
9: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
10: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
9: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
10: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
9: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ।
10: ਪ੍ਰੋਗਰਾਮ ਪੰਜਾਬੀ ਲਹਿਰਾਂ
9: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
11: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
12: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ। ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com।

ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: जे तुसी भी करना चाहते हो अपना खुद का रेडियो प्रोग्राम तो आज ही सानू कॉल करो 647-504-1557।
4: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
5: S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानण लई या सलाह लैण लई अज ही S&S Lawyers नूं कॉल करो 416-655-2000।
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
6: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204

0: multiple locations in GTA. For more information, visit rajdhanisweets.ca.
1: Tech Spirit, haje tak vi tusi agar apne security camera nahi lagwaye ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬ

ਨਵੀਂ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57

ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ, ਬੱਲੇ ਬੱਲੇ ਆ।

0: ਤੇ ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ ਸਭ ਨੂੰ, ਤੇ ਫਰਾਈਡੇ ਜੂਨੀਅਰ ਆ ਜਾਂਦਾ ਬੰਦਾ ਥੋੜ੍ਹਾ ਜਿਹਾ ਗਰਮ ਹੋ ਜਾਂਦਾ ਹੈ ਕਿ ਬੱਲੇ ਬਈ ਆ ਗਿਆ ਵੀਕਐਂਡ ਕਰਦੇ ਹਾਂ, ਫੰਕਸ਼ਨ ਕਰਦੇ ਹਾਂ, ਜੋ ਸੋ ਰੌਣਕ ਮੇਲਾ ਲਾਉਂਦੇ ਹਾਂ, ਲੈਟਸ ਹੈਵ ਅ ਗੁੱਡ ਟਾਈਮ, ਤੇ ਅਸੀਂ ਤੁਹਾਡੇ ਨਾਲ ਗੁੱਡ ਟਾਈਮ ਪੰਜਾਬੀ ਦਾਰਾਂ ਦੇ ਨਾਲ ਤਾਂ ਫਿਰ ਹੋ ਹੀ ਜਾਂਦਾ ਕਿ ਨਹੀਂ, ਜਦੋਂ ਫਿਰ ਜੁੜ ਜਾਈਦਾ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ, ਸਾਨੂੰ ਵੀ ਹੁੰਦਾ ਯਾਰ ਕਿ ਤੁਸੀਂ ਸੁਣੋ ਤੇ ਆਨੰਦ ਲਓ, ਐਵੇਂ ਕੋਈ ਲੜਦਾ ਰਹੇ ਇੱਕ ਦੂਜੇ ਦੇ ਉੱਤੋਂ ਦੀ ਬੋਲੀ ਜਾਈਏ, ਉਹ ਆਪਾਂ ਕਦ ਲਈ ਕਰਨਾ, ਆਪਾਂ ਵਧੀਆ ਆਰਾਮ ਨਾਲ ਪਿਆਰ ਨਾਲ ਪ੍ਰੋਗਰਾਮ ਕਰੀਏ, ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਮਾਰੋ, ਅਸੀਂ ਤੁਹਾਡੇ ਨਾਲ ਮਾਰਦੇ ਹਾਂ, ਅਤੇ ਵਧੀਆ ਯਾਰ ਇੰਜੋਏ ਕਰਦੇ ਹਾਂ। ਉਹ ਨਾ ਹੈ ਨਹੀਂ ਇੱਕ ਬੜਾ ਵੱਡਾ ਇੰਡੀਆ ਦਾ ਕੋਈ ਚੈਨਲ ਹੈ, ਹੁਣ ਮੈਂ ਨਾਂ ਭੁੱਲ ਗਿਆ, ਉਹ ਇੱਕ ਦੂਜੇ ਨਾਲ ਗੱਲਾਂ ਬਾਤਾਂ ਜਾਂ ਜਿਹੜੇ ਜਰਨਲਿਸਟ ਜੇ ਹੁੰਦੇ ਆ ਉਹ ਗੱਲਾਂ ਕਰ ਰਿਹਾ, ਇੱਕ ਦੂਜੇ ਦੇ ਉੱਤੋਂ ਦੀ ਬੋਲ ਰਿਹਾ, ਦੂਜਾ ਉਹਦੇ ਉੱਤੋਂ ਦੀ ਬੋਲ ਰਿਹਾ, ਸਮਝ ਨਹੀਂ ਲੱਗਦੀ ਕਿ ਅਗਲੇ ਕਹਿ ਕੀ ਰਹੇ ਆ। ਅਤੇ ਸਗਾ ਤਾਂ ਮੈਂ ਤਾਂ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਬੰਦੇ ਨੂੰ ਸੁਣ ਕੇ ਹੋਰ ਵੀ ਟੈਨਸ਼ਨ ਆਈ ਥਿੰਕ ਕਿ ਦਿਮਾਗ 'ਚ ਆਉਂਦੀ ਹੈ ਕਿ ਯਾਰ ਇਹ ਤਾਂ ਬਹਿਸ ਕਰੀ ਜਾਂਦੇ ਆ, ਸਾਡਾ ਵੀ ਖੂਨ ਬਿਨਾਂ ਕਿਸੇ ਗੱਲੋਂ ਵੱਧ ਰਿਹਾ। ਸੋ ਥੋੜ੍ਹਾ ਜਿਹਾ ਚਿਲ ਰਿਲੈਕਸ ਮੋਡ ਦਾ ਪ੍ਰੋਗਰਾਮ ਆਪਣਾ ਹੁੰਦਾ, ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਤੁਸੀਂ ਸੁਣੋ ਅਤੇ ਤੁਹਾਡਾ ਬੀ ਪੀ ਨਾ ਹਾਏ ਹੋਵੇ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 9056733 ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਅਤੇ ਲਾਉਂਦੇ ਹਾਂ ਫਿਰ ਰੌਣਕਾਂ ਕਰਦੇ ਹਾਂ, ਮਿੱਠੀਆਂ ਪੇਰੀਆਂ ਗੱਲਾਂ ਬਾਤਾਂ ਸੁਣਾਉਂਦੇ ਹਾਂ, ਕੁਝ ਕੁ ਗਾਣੇ ਤੁਹਾਡੇ ਪਸੰਦ ਦੇ, ਕੁਝ ਸਾਡੇ, ਮੈਨੂੰ ਰਿਕੁਐਸਟ 2-4 ਆ ਵੀ ਗਈਆਂ ਯਾਰ, ਪ੍ਰੋਗਰਾਮ ਸ਼ੁਰੂ ਹੁੰਦਾ ਨਹੀਂ ਪਹਿਲਾਂ ਹੀ ਕੁਝ ਸੱਜਣ ਮਿੱਤਰ ਰਿਕੁਐਸਟ ਕਰ ਦਿੰਦੇ ਆ, ਵਧੀਆ ਗੱਲ ਹੈ, ਚਾਹੀਦਾ ਇੱਦਾਂ ਯਾਰ। ਹੁਣ ਤੁਹਾਨੂੰ ਪਤਾ ਕਿ ਅਸੀਂ ਆਉਣਾ ਅਤੇ ਅਸੀਂ ਤਾਂ ਉਡੀਕ ਕਰਦੇ ਤੁਹਾਡੀ ਰਿਕੁਐਸਟ ਆਉਣ, ਸੋ ਕੋਈ ਵੀ ਰਿਕੁਐਸਟ ਕਿਸੇ ਵੀ ਗੀਤ ਸੰਗੀਤ ਦੀ ਕਰਨੀ ਹੋਵੇ ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਦਾਰਾ PUNJABILDHRAN ਇੰਸਟਾਗ੍ਰਾਮ 'ਤੇ ਸਾਨੂੰ ਤੁਸੀਂ ਐਨੀ ਟਾਈਮ ਮੈਸੇਜ ਕਰ ਸਕਦੇ ਹੋ, ਕੋਈ ਵੀ ਤੁਹਾਡੇ ਮਨਪਸੰਦ ਦਾ ਤੁਸੀਂ ਗਾਣਾ ਸੁਣਨਾ ਤਾਂ ਇੰਸਟਾਗ੍ਰਾਮ ਪੇਜ ਇਜ਼ ਪੰਜਾਬੀ ਲਹਿਰਾ PUNJABILDHRAN ਮੈਸੇਜ ਕਰ ਦਿਉ, ਅਤੇ ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਸੁਣਾਇਆ ਜਾਵੇਗਾ, ਅਤੇ ਵਧੀਆ ਯਾਰ ਤੁਹਾਡੀਆਂ ਰਿਕੁਐਸਟਾਂ ਪੂਰੀਆਂ ਕਰਦੇ ਹਾਂ। ਇੱਕ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਈਗਲ ਟਰੱਕ ਟਾਇਰ ਐਂਡ ਰਿਪੇਅਰ ਸੈਂਟਰ, ਈਗਲ ਟਰੱਕ ਟਾਇਰ ਅਤੇ ਅਲਾਈਨਮੈਂਟ ਸੈਂਟਰ, ਸੋਰੀ, ਟਰੱਕਾਂ ਦਾ ਓਇਲ ਚੇਂਜ, ਟਰੱਕਾਂ ਦੇ ਨਵੇਂ ਟਾਇਰ, ਟਰੱਕ ਦਾ ਓਇਲ ਚੇਂਜ ਬਹੁਤ ਹੀ ਵੱਡੇ ਡਿਸਕਾਊਂਟਡ ਰੇਟ 'ਤੇ। ਈਗਲ ਟਰੱਕ ਵਾਲੇ ਨੇ ਨਵੀਂ ਲੋਕੇਸ਼ਨ ਦੂਜੀ ਖੋਲ੍ਹੀ ਹੈ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੂੰ ਦਾ ਬਿਲਕੁਲ ਕੋਰਨਰ ਪੈਂਦਾ, ਠੀਕ ਹੈ, ਮਿਲਟਨ ਦੇ ਵਿੱਚ 401 ਤੋਂ ਉੱਤਰਨ ਸਾਰ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਗ੍ਰੈਂਡ ਓਪਨਿੰਗ ਸੇਲ ਰੇਟਸ ਦੇ ਉੱਤੇ। ਤੁਸੀਂ ਮਨੂ ਨੂੰ ਅੱਜ ਹੀ ਫੋਨ ਕਰ ਲਓ, ਕਹਿ ਦਿਓ ਨਵੀਂ ਨੇ ਨੰਬਰ ਦਿੱਤਾ 6472346293 ਬਹੁਤ ਵਧੀਆ ਜੀ, ਬਹਿ ਜਾ ਬਹਿ ਜਾ, ਤੁਸੀਂ ਸੁਣਾਓ ਕੀ ਬਣਦਾ? ਕਿਆ ਬਾਤ ਹੈ, ਤੁਸੀਂ ਤਾਂ ਤੁਹਾਡਾ ਪੱਕਾ ਐਨ ਟਾਈਮ ਤੇ ਛੱਡਦੇ ਹੋ ਕੰਮ, ਇੱਕ ਇੱਕ ਮਿੰਟ ਵੱਧ ਨਹੀਂ ਰਹਿੰਦੇ, ਇੱਕ ਮਿੰਟ ਘੱਟ ਵੀ ਨਹੀਂ ਰਹਿੰਦੇ ਕੰਮ ਤੇ। ਕਈ ਵਾਰ ਰੂਟੀਨ ਉੱਤੇ ਥੱਲੇ ਹੋ ਜਾਂਦੀ ਹੈ, ਬੰਦੇ ਦਾ ਇੱਕ ਘੰਟਾ ਵੱਧ ਲੱਗ ਜਾਂਦਾ ਹੈ, ਥੋੜੇ ਜਿਹਾ ਚਲੋ ਜੋ ਵੀ ਹੈ ਬੰਦਾ ਥੋੜੇ ਹਿੱਲ ਜਾਂਦਾ। ਚਲੋ ਹੋਰ ਸੁਣਾਓ ਕੀ ਬਣਦਾ?
1: ਬਾਕੀ ਮੌਸਮ ਵਧੀਆ ਹੋ ਗਿਆ, ਹੁਣੇ ਕੰਮ ਡਨ ਕੀਤਾ, ਨਾਲ ਹੀ ਮੀਂਹ ਆ ਗਿਆ ਮੈਂ ਕੱਲ
0: ਆ। ਚਲੋ ਮੀਂਹ ਅੱਜ ਹੀ ਹੈ, ਮੈਨੂੰ ਲੱਗਦਾ ਵੀਕਐਂਡ ਪੂਰਾ ਸੋਹਣਾ ਮੌਸਮ ਹੈ। ਲੱਭ ਗਿਆ, ਲਾ ਦਿੰਦੇ ਯਾਰ, ਮੈਂ ਮੈਨੂੰ ਲੱਗਦਾ ਨੀ ਸੁਣਿਆ ਇਹਨਾਂ ਦੀ ਜਿਹੜੀ ਯਾਰ ਅਨਮੁੱਲੇ ਐਲਬਮ ਉਹਦਾ ਗਾਣਾ। ਅੱਛਾ ਯਾਰਨ ਮੁੱਲੇ ਐਲਬਮ ਦਾ ਇਹ ਸੀ ਕਿ ਯਾਰ ਉਹ ਐਲਬਮ ਚ ਚਲੋ ਹੋਰ ਵੀ ਗਾਣੇ ਸੀ, ਬਟ ਜਿਹੜਾ ਯਾਰਨ ਮੁੱਲੇ ਆਇਆ ਸੀ ਉਹਨੇ ਸਾਰੇ ਗਾਣੇ ਨੂੰ ਓਵਰ ਪਾਵਰ ਕਰ ਲਿਆ ਸੀਗਾ। ਹੋਰ ਦੋ ਬੜੇ ਵਧੀਆ ਗਾਣੇ ਸੀ, ਤਿੰਨ, ਇੱਕ ਤਾਂ ਕੁੜੀਆਂ ਆਉਂਦੀਆਂ ਤੇ ਰਹਿਣੀਆਂ ਕੁੜੀਆਂ ਤੇ ਬੱਸਾਂ,
1: ਹਾਂਜੀ ਹਾਂਜੀ,
0: ਇੱਕ ਸੀ ਸੂਹੇ ਬੁੱਲਾਂ ਦੇ ਨਾਲ,
1: ਮੈਨੂੰ ਯਾਦ ਨੀ ਆ ਰਿਹਾ ਗਾ ਪਾਣੀ ਸਮਰ ਆ ਪਾਣੀ ਕੁਛ ਏਦਾਂ ਕਿ ਨਾਮ ਉਹਨੂੰ ਐਗਜੈਕਟਲੀ ਨਾਮ ਨੀ ਯਾਦ ਆ ਰਿਹਾ ਗਾ, ਐਮ ਐਚ ਵਨ ਤੇ ਗਾਣਾ ਆਉਂਦਾ ਹੁੰਦਾ ਸੀਗਾ
0: ਅੱਛਾ
1: ਉਹਨਾਂ ਟਾਈਮ ਚ।
0: ਟੱਲੀ ਕਰਤਾ ਉਹਦੇ ਕੇ ਯਾਰੀ ਦਾ ਵਾਸਤਾ,
1: ਯਾਰੀ ਦਾ ਵਾਸਤਾ ਉਹ ਗਾਣੇ ਇੱਕ ਬਾਅਦ ਨੀ ਐਲਬਮ ਇੱਕ ਡਿਸਕ ਚ ਕਲੀ ਮੈਡਮ
0: ਉਹ ਵੀ ਵਧੀਆ ਸੀ। ਚਲੋ ਠੀਕ ਹੈ,
1: ਐਲਬਮ ਬਹੁਤ ਵਧੀਆ ਸੀਗੀਆਂ ਉਹ ਟਾਈਮਾਂ ਜਿਹੜੀਆਂ ਆਈਆਂ ਸੀਗੀਆਂ,
0: ਉਹ ਟਾਈਮ ਦੇ ਸਾਰੇ ਗਾਣੇ ਵਧੀਆ ਸੀ। ਚਲੋ ਤੁਹਾਨੂੰ ਸੁਣਾਉਂਦੇ ਆ ਤੇ ਕਰੋ ਇੰਜੋਏ, ਤੇ ਤੁਹਾਡਾ ਹੁਣ ਰਿਲੈਕਸਿੰਗ ਟਾਈਮ ਹੈ, ਕਰੋ ਰਿਲੈਕਸ।
1: ਓਕੇ ਓਕੇ,
0: ਠੀਕ ਹੈ ਵੀਰੇ, ਥੈਂਕ ਯੂ ਸੋ ਮਚ ਫॉर योर ਕਾਲ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਦੇਖਿਆ ਕਾਲ ਕਰਨ ਦਾ ਇਹੀ ਫਾਇਦਾ, ਬਹਾਨੇ ਨਾਲ ਗੱਲਾਂ ਹੋ ਜਾਂਦੀਆਂ ਨੇ। ਮੈਨੂੰ ਤਾਂ ਇਹੀ ਹੁੰਦਾ ਯਾਰ ਤੁਹਾਡੇ ਨਾਲ ਕਿੰਨੀਆਂ ਹੁਣ ਪੁਰਾਣੀਆਂ ਗੱਲਾਂ, ਕਿਹੜੇ ਕਿਹੜੇ ਗਾਣੇ ਤੁਸੀਂ ਚੇਤੇ ਕਰਾਤੇ, ਕੁਝ ਮੈਂ ਤੁਹਾਨੂੰ ਚੇਤੇ ਕਰਾਤੇ। ਸੋ ਆਪਣੀ ਗੱਲਬਾਤ ਦਾ ਇਹੀ ਤਾਂ ਫਾਇਦਾ ਹੁੰਦਾ ਕਿ ਕੋਈ ਨਾ ਕੋਈ ਗੱਲ ਨਿਕਲੇ ਆਉਂਦੀ ਹੈ। ਇੱਕ ਬੜੀ ਕਮਾਲ ਦੀ ਟਰੈਕਿੰਗ ਕੰਪਨੀ ਹੈ, ਇਹਨਾਂ ਕੋਲ ਜੋਬ ਅਵੇਲੇਬਲ ਹੈ ਟਰੱਕ ਮਕੈਨਿਕ ਦੀ। ਸੋ ਤੁਸੀਂ ਇੱਕ ਸਾਲ ਦਾ ਟਰੱਕ ਮਕੈਨਿਕ ਦਾ ਐਕਸਪੀਰੀਅੰਸ ਰੱਖਦੇ ਹੋ ਤਾਂ ਤੁਸੀਂ ਫੋਨ ਨੰਬਰ ਨੋਟ ਕਰੋ ਸੁਖਵਿੰਦਰ ਭਾਜੀ ਦਾ, ਇੱਕ ਸਾਲ ਐਕਸਪੀਰੀਅੰਸ ਚਾਹੀਦਾ, ਡੇ ਸ਼ਿਫਟ ਹੈ, ਬਰੈਂਪਟਨ ਦੇ ਵਿੱਚ ਕੰਪਨੀ ਹੈ, ਨੰਬਰ ਹੈ 416-616-3345 416-616-3345 416-616-3345। ਇੱਕ ਵਾਰ ਫਿਰ, ਟਰੱਕ ਮਕੈਨਿਕ ਦੀ ਲੋੜ ਹੈ, ਤੁਹਾਡੇ ਕੋਈ ਵੀ ਮਿੱਤਰ ਸੱਜਣ ਕਿਸੇ ਨੂੰ ਵੀ ਜੋਬ ਚਾਹੀਦੀ ਹੈ ਟਰੱਕ ਮਕੈਨਿਕ ਦੀ ਤਾਂ ਨੰਬਰ ਦੇ ਦਿਓ, ਵਧੀਆ ਕੰਪਨੀ ਹੈ, ਟੌਪ ਦੀ ਪੇ ਹੈ, 416-616-3345 416-616-3345। ਕੈਨੇਡਾ ਨੇ ਕਰਤਾ ਗੋਲ ਬਈ, ਕਿਆ ਬਾਤ ਹੈ, ਕੈਨੇਡਾ ਵਾਲੇ ਚੱਕ ਦਿਓ ਫੱਟੇ ਹੁਣ। ਸੋ ਗੋ ਕੈਨੇਡਾ ਗੋ, ਤੇ ਇੱਕ ਗੋਲ ਹੋ ਗਿਆ, 1-0, ਹਜੇ ਟਾਈਮ ਕਾਫੀ ਪਿਆ, ਤੇ ਲਾਰੇਨ ਨੇ 16ਵੇਂ ਮਿੰਟ ਤੇ ਗੋਲ ਕੀਤਾ। ਹੁਣ 18 ਮਿੰਟ ਲੰਘੇ ਆ ਮੈਚ ਦੇ, ਕਾਫੀ ਮੈਚ ਪਿਆ, ਦੇਖਦੇ ਆ ਕੀ ਬਣਦਾ। ਅੱਜ ਤਾਂ BC ਪਲੇਸ ਦੇ ਵਿੱਚ ਮੈਚ ਹੋ ਰਿਹਾ ਹੈ ਕੈਨੇਡਾ ਦਾ ਤੇ ਕਤਰ ਦਾ। ਸੋ ਲੈਟਸ ਸੀ ਕੀ ਬਣਦਾ, ਗੁੱਡ ਲੱਕ ਟੂ ਕੈਨੇਡਾ, ਚੱਕ ਦਿਓ ਮੁੰਡਿਓ ਫੱਟੇ, ਤੇ ਅੱਜ ਦੀ ਜਿੱਤ ਤੁਹਾਡੀ ਹੈ, ਠੀਕ ਹੈ, ਲਾਤੀ ਸਟੈਂਪ ਆਪਾਂ ਵੀ ਕਿ ਤੁਸੀਂ ਹੀ ਜਿੱਤੋਗੇ। ਥੋੜ੍ਹੇ ਜਿਹਾ ਟੀਮ ਨੂੰ ਯਾਰ ਹੌਸਲਾ ਤਾਂ ਦੇਈਏ, ਆਪਣੀ ਕੈਨੇਡੀਅਨ ਟੀਮ ਹੈ। ਵਰਲਡ ਕੱਪ ਨੇ ਨਾ ਲੋਕਾਂ ਨੂੰ ਜੋੜਿਆ ਬਹੁਤ ਹੈ। ਹੁਣ ਮੈਂ ਕੁਝ ਇੱਕ ਵੀਡੀਓ ਦੇਖ ਰਿਹਾ ਸੀ ਕਿਵੇਂ ਸਕਾਟਲੈਂਡ ਦੇ ਲੋਕ USA ਪਹੁੰਚੇ ਹੋਏ ਆ, ਦੁਨੀਆ ਭਰ ਤੋਂ ਖੈਰ ਲੋਕ ਪਹੁੰਚੇ ਹੋਏ ਆ। ਮੈਂ ਬੜੀਆਂ ਫਨੀਆਂ ਕੁਝ ਵੀਡੀਓਜ਼ ਦੇਖੀਆਂ, ਲੋਕ ਅਮੈਰੀਕਾ ਦਾ ਫੂਡ ਟਰਾਈ ਕਰਕੇ ਹੈਰਾਨ ਬਹੁਤ ਹੋ ਰਿਹਾ। ਕਿਸੇ ਨੇ ਬਰਗਰ ਖਾਧਾ, ਕਹਿੰਦਾ ਉਹ ਬੱਲੇ ਬੱਲੇ ਬੱਲੇ, ਇੱਦਾਂ ਦਾ ਫੂਡ ਹੀ ਨਹੀਂ ਕਦੇ ਖਾਧਾ। ਕਿਸੇ ਨੇ ਹੌਟ ਡੌਗ ਖਾਧਾ, ਉਹ ਬੜੇ ਹੈਰਾਨ ਹੋਏ, ਯਾਰ ਵੀ ਇਹ ਕਿੱਦਾਂ ਦਾ ਫੂਡ ਹੈ। ਇੱਕ ਲੇਡੀ ਨੇ ਐਵੋਕਾਡੋ ਟੋਸਟ, ਆਪਾਂ ਤਾਂ ਆਮ ਸਵੇਰੇ ਉੱਠਦੇ ਹਾਂ ਬ੍ਰੈਡ ਦੇ ਉੱਤੇ ਐਵੋਕਾਡੋ ਲਾ ਲੈਂਦੇ ਹਾਂ, ਉਹ ਪਤਾ ਨਹੀਂ ਮੈਨੂੰ ਲੱਗਦਾ ਸੀਗੀ ਯੂਰਪ ਦੀ, ਉਹਨੇ ਖਾਧਾ ਤੇ ਉਹ ਬੜੀ ਹੈਰਾਨ ਹੋਈ ਕਿ ਬੱਲੇ ਯਾਰ ਇਹ ਕਿਹੜੀ ਡਿਸ਼ ਹੈ। ਸੋ ਦੁਨੀਆ ਭਰ ਤੋਂ ਲੋਕ ਨੌਰਥ ਅਮੈਰੀਕਾ ਪਹੁੰਚੇ ਹੋਏ ਨੇ ਤੇ ਵਰਲਡ ਕੱਪ ਨੂੰ ਇੰਜੋਏ ਕਰ ਰਹੇ ਨੇ। ਡਿਫਰੈਂਟ ਡਿਫਰੈਂਟ ਗੇਮਸ, ਸਿਟੀਜ਼, ਵੱਡੇ ਵੱਡੇ ਸਟੇਡੀਅਮਸ। ਸੋ ਗੋ ਕੈਨੇਡਾ ਗੋ, ਤੇ ਬਾਕੀ ਦੀਆਂ ਟੀਮਸ ਕੀ ਕਰਦੀਆਂ ਨੇ, ਲੈਟਸ ਸੀ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-600-7337-33। ਅੱਖਾਂ ਦੀ ਸਰਜਰੀ, ਇੱਕ ਮੈਂ ਕਲੀਨਿਕ ਬਾਰੇ ਦੱਸਦਾ, ਸਾਡੇ ਬਹੁਤ ਲਿਸਨਰਸ ਨੇ ਇਹਨਾਂ ਤੋਂ ਅੱਖਾਂ ਦੀ ਸਰਜਰੀ ਕਰਵਾਈ ਹੈ ਤੇ ਜਿਨ੍ਹਾਂ ਨੇ ਵੀ ਕਰਵਾਈ ਹੈ ਬਹੁਤ ਸੈਟਿਸਫਾਈਡ ਨੇ। ਇਹ ਕੈਟਰੈਕਟ ਆਈ ਸਰਜਰੀ ਹੈ, LAL, ਸਭ ਤੋਂ ਦੁਨੀਆ ਦੇ ਵਿੱਚ ਕਹਿੰਦੇ ਕਿ ਵਨ ਆਫ ਦ ਸੇਫੈਸਟ ਸਰਜਰੀ ਹੈ, ਤੇ ਤੁਹਾਡੀ ਨਿਗਾਹ ਪਰਫੈਕਟ ਬਣਾ ਦੇਣਗੇ, ਤੇ ਤੁਹਾਡੀ ਬੋਲੀ ਬੋਲਦੇ ਡਾਕਟਰ ਨੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: क्या बात है, क्या बात है शेरी भाई, चकते फटे ओके। एक यार बहुत ही कमाल दी एक बेडरूम दी अपार्टमेंट रेंट ले अवेलेबल है, नवी बनी बिल्डिंग है, लोकेशन बड़ी ढुकवी है, डंडास अते इजलिंगटन दे बिल्कुल कॉर्नर ते, 10 मिनट दे विच टोरंटो डाउनटाउन पहुंचो ते 10-12 मिनट 15 मिनट तुसी एयरपोर्ट ते पहुंच जाओ। रेंट कल तो तुसी कर लो, एक बेडरूम अपार्टमेंट डंडास अते इजलिंगटन ते है, तुसी नंबर लिख लो राइट वे 416-786-7211 416-786-7211 416-786-7211 एक बेडरूम अपार्टमेंट फॉर रेंट डंडास एंड इजलिंगटन, भावें कल तो रेंट ते लै लो 416-786-7211 दे उत्ते फटाफट कॉल करो। जे थोड़ा एसी नहीं काम कर रहा, फरनेस खराब है, एसी ते फरनेस दोनों नवे लवाओ ते $1800 तक का रीबेट पाओ, ठीक है ना, $1800 थोड़ी जेब च वापस आ जाओ, नवा फरनेस नवा एसी नाले विथ वारंटी, लेनेक्स दे ऑथराइज डीलर ने, ग्लोबल कंफर्ट एयर दे तेजपाल भाजी, 905-790-9080 905-790-9080 नंबर है, 905-790-9080 2825 हेलो
1: हेलो भाई
0: सत श्री अकाल जी, सत श्री अकाल भाई जी, क्या
1: हाल है, ठीक ठाक किदा,
0: ਬਹੁਤ ਵਧੀਆ, ਕੀ ਬਣਦਾ,
1: ਬਸ 401 ਈਸਟ ਤੇ ਜਾ ਰਹੇ ਹਾਂ ਟੋਰਾਂਟੋ ਨੂੰ।
0: ਓ ਕੀ ਬਾਤ ਹੈ, 401 ਈਸਟ ਤੇ ਹੈ, 401 ਤੇ ਕਹਿ ਲੋ ਕਿ ਅੱਧੀ ਜ਼ਿੰਦਗੀ ਲੰਘ ਗਈ,
1: ਗੱਡੀਆਂ ਮਾ ਕਰਨੀਆਂ ਪੈਂਦੀਆਂ,
0: ਗੱਡੀਆਂ ਕੀ ਕਰਨੀਆਂ ਪੈਂਦੀਆਂ,
1: ਜਾਣੀਆਂ ਪੈਂਦੀਆਂ, ਮਤਲਬ ਬਹੁਤ ਟ੍ਰੈਫਿਕ ਬਹੁਤ ਹੁੰਦਾ,
0: ਉਹੀ ਤਾਂ ਹੈ। ਦੇਖੋ ਬਾਕੀ ਤੂੰ, ਤੁਹਾਨੂੰ ਕਿੰਨਾ ਚਿਰ ਹੋ ਗਿਆ ਟਰੱਕ ਚਲਾਉਂਦੇ ਨੂੰ, ਹੁਣ ਡਰਾਈਵਰ ਵੀਰ ਨੇ ਵੀ ਬਾਕੀ ਯਾਰ ਗੱਲ ਸੱਚ ਹੈ ਕਿ ਟਰੱਕ ਜਿਹੜਾ ਦੂਜੀ ਵੋਟੀ ਵਾਂਗ ਹੀ ਹੈ।
1: ਆਪਣੇ ਬਿੰਦਰਾ ਜਿਦਾਂ ਛੋਟਾ ਨਾਮ ਮੇਰਾ ਬਿੰਦਰ ਆ ਤੇ ਪੱਕਾ ਦਵਿੰਦਰ ਸਿੰਘ ਆ ਤੇ ਉਹਨੇ ਕਹਿਣਾ ਬਿੰਦਰਾ ਅੱਧੀ ਦੁਨੀਆ ਆ ਕੇ ਟਰੈਵਲ ਕਰ ਰਹੀ ਆ ਵਰਲਡ ਦੀ, ਜਿੱਦਾਂ ਮੰਨ ਲਓ ਕੋਈ ਪਲੇਨ ਚ ਜਾ ਰਿਹਾ ਕੋਈ ਯੂਰਪ ਦੀ, ਜਿੱਦਾਂ ਤੁਸੀਂ ਗੱਲ ਕੀਤੀ ਆ ਕੋਈ ਉਹਨਾਂ ਚ ਗੇਮਾਂ ਦੇਖਣ ਆਏ ਹੋਏ ਲੋਕੀ ਹਨਾ, ਤੇ ਮਤਲਬ ਕਹਿਣ ਦਾ ਵੀ ਅੱਧਾ ਵਰਲਡ ਰਾਈਟ ਵੇਲ ਜਿਹੜੀ ਕਿ ਕੋਈ ਨਾ ਕੋਈ ਐਕਟੀਵਿਟੀ ਕਰੀ ਜਾਂਦਾ ਅੱਧਾ ਵਰਲਡ ਘੁੰਮਣ ਕੋ ਜੇ,
0: ਸਹੀ ਗੱਲ ਹੈ ਸਹੀ ਗੱਲ।
1: ਹਾਂ ਤੇ ਪਲੱਸ ਮੈਂ ਨਵੀਂ ਗੱਲ ਕਰਨੀ ਆ, ਗਾਣਾ ਮੈਂ ਵੀ ਨੀ ਸੁਣਿਆ ਜਿਹੜਾ ਹੁਣ ਲਾਇਆ ਤੁਸੀਂ ਆਪਣੇ ਦਾ ਮਾਨ ਸਾਹਿਬ ਦਾ,
0: ਨਾ ਮੈਂ ਵੈਸੇ ਨਾ ਮੈਂ ਹੁਣ ਸੁਣ ਕੇ ਮੈਂ ਸੁਣਿਆ ਹੋਇਆ, ਸ਼ੇਰੀ ਮਾਨ ਯਾਰ ਗਾਉਂਦਾ ਬਹੁਤ ਵਧੀਆ ਤੇ ਲਿਖਦਾ ਬਹੁਤ ਵਧੀਆ ਸ਼ੇਰੀ, ਹੋਰ ਸੁਣਾਓ, ਪਹਿਲਾਂ ਤਾਂ ਬੜਾ ਕੁਛ ਸੀ, ਹੁਣ ਤਾਂ ਫੁਲਕਾਰੀਆਂ ਬਸ ਫੈਸ਼ਨ ਲਈ ਹੋਈ ਆ, ਫੈਸ਼ਨ ਜ਼ਿਆਦਾ ਬਣ ਗਿਆ।
1: ਨਹੀਂ
0: ਕੁਆਰੀਆਂ ਵੀ ਪਾਉਣ ਲੱਗ ਗਈਆਂ, ਕੁਆਰੀਆਂ ਨੇ ਕਾਹਦੇ ਲਈ ਚੂੜਾ ਪਾਉਣਾ, ਅੱਛਾ ਇਹਦਾ ਵੀ ਫੈਸ਼ਨ ਹੈ, ਚਲੋ ਇਹਦਾ ਨੀ ਮੈਨੂੰ ਪਤਾ, ਹੁਣ ਤੁਸੀਂ ਦੱਸ ਸਕਦੇ ਚਲੋ ਇਹ ਤਾਂ ਗੱਲ ਗਲਤ ਹੈ, ਇਹ ਨੀ ਮੈਨੂੰ ਲੱਗਦਾ ਕਿ ਜੇ ਵਿਆਹ ਨੀ ਹੋਇਆ ਤਾਂ ਚੂੜਾ ਪਾਉਣਾ ਚਾਹੀਦਾ, ਉਹਦਾ ਕੀ ਸੈਂਸ ਬਣਦਾ, ਚਲੋ ਹੋਰ ਸੁਣਾਓ, ਠੀਕ ਹੋ,
1: ਠੀਕ ਹੈ,
0: ਚਲੋ ਸੁਣੋ ਆਨੰਦ ਲਓ ਤੇ ਥੈਂਕ ਯੂ ਸੋ ਮਚ। ਦੇਖੋ ਕਿ ਪਤਾ ਨਹੀਂ ਇਹ ਗੱਲ ਸੱਚ ਹੈ ਇਹਨਾਂ ਦੀ ਕਿ ਕੁਆਰੀਆਂ ਕੁੜੀਆਂ ਵੀ ਚੂੜਾ ਪਾਉਂਦੀਆਂ ਨੇ, ਆਈ ਡੋਨਟ ਨੋ ਜੇ ਇਹ ਟ੍ਰੈਂਡ ਹੈ ਜਾਂ ਨਹੀਂ, ਚਲੋ ਤੁਸੀਂ ਦੱਸ ਸਕਦੇ ਹੋ, ਬਟ ਚਲੋ ਹਰੇਕ ਦੀ ਆਪਦੀ ਮਰਜ਼ੀ ਹੈ ਜੇ ਪਾਉਣਾ ਪਾ ਲਓ। ਹੁਣ ਮੈਂ ਕੌਣ ਹੁੰਦਾ ਕਹਿਣ ਨਾਲ ਨਾ ਕਰੋ ਆ ਕਰੋ ਯੇ ਕਰੋ ਨਾ ਕਰੋ, ਉਹ ਤਾਂ ਹੁਣ ਹਰੇਕ ਦੀ ਆਪਦੀ ਆਪਦੀ ਇੱਕ ਚੋਇਸ ਹੈ, ਹਰੇਕ ਦੀ ਆਪਦੀ ਡਿਸੀਜਨ ਹੈ। ਸੋ ਪ੍ਰੋਗਰਾਮ ਪੰਜਾਬੀ ਦਾਰਾ 905-673-3337 ਆਪਣਾ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ, ਜੇ ਗਰੋਸਰੀ ਕਰਨੀ ਹੈ ਨਾ ਤਾਂ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਗਰੋਸਰੀ ਕਰਨੀ ਹੈ ਟੌਪ ਦੀ ਤਾਂ ਫਰੈਸ਼ ਫੂਡ ਸੈਂਟਰ ਤੇ ਇੱਕ ਵਾਰ ਤੁਸੀਂ ਗੇੜਾ ਮਾਰ ਕੇ ਆਓ ਤੇ ਫਰੈਸ਼ ਫੂਡ ਸੈਂਟਰ ਬਹੁਤ ਵਧੀਆ ਟੌਪ ਦੀ ਗਰੋਸਰੀ ਲੈ ਕੇ ਤੁਹਾਡੇ ਲਈ ਹਾਜ਼ਰ ਨੇ। 5500 ਹੈਲੋ ਗੋਲ ਕੀਤਾ ਹੁਣ ਹੈ।
1: ਹਾਂਜੀ ਭਾਜੀ,
0: ਤੁਸੀਂ ਉਹ ਜਿਹੜੇ ਸਾਨੂੰ ਦੱਸਦੇ ਹੁੰਦੇ ਵੀ ਇਹ ਟੀਮ ਜਿੱਤੂ ਉਹ ਟੀਮ ਜਿੱਤੂ,
1: ਹਾਂਜੀ ਤੁਹਾਨੂੰ ਟੈਕਸਟ ਮੈਸੇਜ ਕਰਦਾ ਸੀ
0: ਉਦੋਂ, ਨਹੀਂ ਮੈਨੂੰ ਤਾਂ ਕੋਈ ਤੁਹਾਡਾ ਮੈਸੇਜ ਮਿਲਿਆ ਨਹੀਂ, ਕਿਹੜੇ ਨੰਬਰ ਤੇ ਕੀਤਾ?
1: ਇਸੇ ਨੰਬਰ ਤੇ ਭਾਜੀ।
0: ਨਹੀਂ ਇਸੇ ਨੰਬਰ ਤੇ ਟੈਕਸਟ ਨਹੀਂ ਆਉਂਦਾ ਸਾਨੂੰ,
1: ਪਤਾ ਨਹੀਂ ਫਿਰ ਭਾਜੀ, ਬਟ ਮੈਂ ਕੀਤਾ ਕਿਹੜੇ ਨੰਬਰ ਤੇ ਆਉਂਦਾ ਟੈਕਸਟ ਤੁਹਾਨੂੰ?
0: ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਆ ਕਰੋ।
1: ਓਕੇ ਭਾਜੀ,
0: ਸੋ ਤੁਸੀਂ ਮੈਨੂੰ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ, ਮੈਂ ਸ਼ਰਤ ਸ਼ੁਰਤ ਹੀ ਲਾ ਦਿੰਦਾ। ਸ਼ੁਰੂ ਹੋਣ ਤੋਂ ਜਦੀ ਉਦੋਂ ਪਹਿਲਾਂ ਹੀ ਦੱਸ ਦਿਓ ਨੇ ਤੁਸੀਂ।
1: ਹਾਂਜੀ ਭਾਜੀ,
0: ਤੁਸੀਂ ਕੋਈ ਜੋਤਿਸ਼ ਤਾਂ ਨਹੀਂ ਹੈਗੇ?
1: ਨਹੀਂ ਭਾਜੀ, ਤੁਹਾਨੂੰ ਮੈਂ ਤੁਹਾਨੂੰ ਟੈਕਸਟ ਨਾ ਸਕਰੀਨਸ਼ਾਟ ਲੈ ਕੇ ਭੇਜ ਦਾਂਗਾ ਨਾ, ਮੈਸੇਜ ਕੀਤੇ ਫਿਰ ਨਾ ਤੁਹਾਡੇ ਮਤਲਬ ਜਿਹੜੇ ਸੁਣਨ ਵਾਲੇ ਨਾ ਕਹਿੰਦੇ ਸ਼ਾਇਦ ਉਦਾਂ ਹੀ ਤੁੱਕਾ ਲਾ ਗਿਆ।
0: ਸਹੀ ਗੱਲ ਹੈ।
1: ਹਾਂ ਤੇ ਨਾਲ ਮੈਂ ਤੁਹਾਨੂੰ ਇਹ ਵੀ ਮੈਸੇਜ ਕੀਤਾ ਸੀਗਾ ਵੀ ਕੈਨੇਡਾ 'ਚ ਮਤਲਬ ਗੋਲ ਜ਼ਿਆਦਾ ਮਾਰੂਗੀ ਨਹੀਂ ਵੀ ਇੱਕ ਗੋਲ ਨਾਲ ਜਾਂ 1-0 ਨਾਲ ਜਿੱਤੂਗੀ।
0: ਬੱਲੇ ਯਾਰ ਤੁਸੀਂ, ਨਹੀਂ ਬਾਕੀ ਤੁਸੀਂ ਕਰ ਲਓ ਸ਼ੁਰੂ ਇਹ ਕੰਮ ਜਿਹੜਾ ਫਿਊਚਰ ਵਾਲਾ ਹੁੰਦਾ, ਲੋਕਾਂ ਨੂੰ ਦੱਸਿਆ ਕਰੋ ਵੀ ਫਿਊਚਰ ਤੁਹਾਡੀ ਆਹ ਹੋਊਗਾ
1: ਤੁਹਾਡਾ। ਆਪਾਂ ਆਪਣੇ ਲਈ ਕਰਦੇ ਹਾਂ, ਆਪਾਂ ਆਪਣੇ ਲਈ।
0: ਅੱਛਾ ਆਪਣੇ ਲਈ, ਚਲੋ ਠੀਕ ਹੈ, ਥੈਂਕ ਯੂ, ਬਹੁਤ ਸ਼ੁਕਰੀਆ। ਸੋ ਕੈਨੇਡਾ ਨੇ 2 ਗੋਲ ਕਰਤੇ, ਗੋ ਕੈਨੇਡਾ ਗੋ, ਚੱਕ ਦਿਓ ਮੁੰਡਿਓ ਫੱਟੇ। ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ, ਹਰਮਨ ਤੁਹਾਡੇ ਲਈ ਹਾਜ਼ਰ ਨੇ। ਹਰਮਨ ਵੈਲਕਮ, ਕਿਵੇਂ ਹੋ?
2: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ। ਨਵੀ, ਜਿੰਨੀਆਂ ਵੀ ਫਾਲਸ ਅਸੀਂ ਦੇਖਦੇ ਹਾਂ, ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ ਦੇ ਹਾਂ, ਜੇ ਮੈਂ ਗੱਲ ਕਰਾਂ ਕਿ ਸਭ ਤੋਂ ਜ਼ਿਆਦਾ ਜੋ ਗਲਤੀ ਕੀਤੀ ਹੁੰਦੀ ਆ ਫਾਈਲ ਦੇ ਵਿੱਚ ਉਹਦੀ ਗੱਲ ਕਰੀਏ ਤਾਂ ਉਹ ਡਾਊਨ ਪੇਮੈਂਟ ਦੀ ਹੁੰਦੀ ਆ। ਜਦੋਂ ਬੈਂਕ ਤੁਹਾਡੇ ਤੋਂ ਡਾਊਨ ਪੇਮੈਂਟ ਦਾ ਪ੍ਰੂਫ ਮੰਗਦਾ, ਉਹ ਸਿਰਫ ਪੋਰਟਫੋਲੀਓ ਪੇਜ ਨਹੀਂ ਮੰਗਦੇ ਜਾਂ ਤੁਹਾਡੇ ਅਕਾਊਂਟ ਦਾ ਬੈਲੈਂਸ ਨਹੀਂ ਮੰਗਦੇ, ਉਹ ਬੈਲੈਂਸ ਵਿਦ 90 ਡੇ ਟ੍ਰਾਂਜੈਕਸ਼ਨ ਹਿਸਟਰੀ ਵੀ ਮੰਗਦੇ ਨੇ। ਇਹ ਇੱਕ AML ਐਂਟੀ ਮਨੀ ਲਾਂਡਰਿੰਗ ਦੀ ਰਿਕੁਆਇਰਮੈਂਟ ਹੁੰਦੀ ਆ ਬੈਂਕਸ ਦੇ ਵਿੱਚ, ਕਿ ਉਹਨਾਂ ਨੂੰ ਸੋਰਸ ਆਫ ਫੰਡਸ ਵੀ ਦੇਖਣਾ ਪੈਂਦਾ। ਐਂਡ ਜੋ ਅਕਸਰ ਦੇਖਿਆ ਜਾਂਦਾ ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ ਦੀ ਫਾਈਲ ਦੇ ਵਿੱਚ, ਕਿ ਮਨੀ ਬਹੁਤ ਮੂਵ ਕੀਤੀ ਹੁੰਦੀ ਆ, ਚੈੱਕ ਇਨ ਟੂ ਸੇਵਿੰਗ ਅਕਾਊਂਟ ਚ ਹੋ ਜਾਂਦੀ ਆ, ਫਿਰ ਸੇਵਿੰਗ ਟੂ RRSP ਦੇ ਵਿੱਚ ਜਾਂ ਉੱਥੋਂ TFSA ਦੇ ਵਿੱਚ। ਜਦੋਂ ਇੰਨੇ ਅਕਾਊਂਟਸ ਇਨਵੋਲਵ ਹੋ ਜਾਂਦੇ ਨੇ ਤਾਂ ਉਹ ਸਾਰੇ ਅਕਾਊਂਟਸ ਦੀ ਹਿਸਟਰੀ ਮੰਗਾਉਂਦੇ ਨੇ, ਤੇ ਕਿਤੇ ਨਾ ਕਿਤੇ ਇੱਕ ਸਿੰਪਲ ਫਾਈਲ ਵੀ ਕੰਪਲੈਕਸ ਹੋ ਜਾਂਦੀ ਆ। ਮੇਰੇ ਕੋਲ 4-5 ਮਹੀਨੇ ਪਹਿਲਾਂ ਇੱਕ ਕਲਾਇੰਟ ਆਇਆ ਸੀ ਜੋ ਡਿਕਲਾਈਨ ਹੋ ਕੇ ਆਇਆ ਸੀ 2 ਬੈਂਕਸ ਤੋਂ, ਸਿਰਫ ਤੇ ਸਿਰਫ ਡਾਊਨ ਪੇਮੈਂਟ ਕਰਕੇ। ਕ੍ਰੈਡਿਟ ਸਕੋਰ ਬਹੁਤ ਵਧੀਆ ਸੀ, ਇਨਕਮ ਬਹੁਤ ਵਧੀਆ ਸੀ, ਤੇ ਡਾਊਨ ਪੇਮੈਂਟ ਨਹੀਂ ਪ੍ਰੂਵ ਕਰ ਸਕੇ। ਫਿਰ ਮੈਂ ਉਹਨੂੰ ਕਹਿੰਦਾ ਕਿ ਜੀ ਤੁਸੀਂ 3 ਮਹੀਨੇ ਵੇਟ ਕਰੋ, 3 ਮਹੀਨੇ ਫੰਡਸ ਇੱਕ ਅਕਾਊਂਟ ਦੇ ਵਿੱਚ ਰੱਖੋ, ਫੇਅਰ ਆਫਰ ਪਾਓ ਘਰ ਤੇ। ਤੇ ਅਸੀਂ ਰੀਸੈਂਟਲੀ ਉਹਨਾਂ ਦੀ ਸਕੋਸ਼ੀਆ ਬੈਂਕ ਤੋਂ ਅਪਰੂਵ ਕਰਾ ਕੇ ਦਿੱਤੀ ਫਾਈਲ। ਸੋ ਜੇ ਤੁਸੀਂ ਵੀ ਘਰ ਲੈਣ ਦਾ ਪਲਾਨ ਕਰ ਰਹੇ ਹੋ ਐਂਡ ਡਾਊਨ ਪੇਮੈਂਟ ਤੁਹਾਡੀ ਡਿਫਰੈਂਟ ਡਿਫਰੈਂਟ ਅਕਾਊਂਟ ਚ ਪਈ ਆ, ਉਹਨੂੰ ਮੂਵ ਨਾ ਕਰੋ, ਚਾਹੇ ਉਹ 2 ਅਕਾਊਂਟ ਚ ਆ ਜਾਂ 3 ਅਕਾਊਂਟ ਚ ਆ, ਜਾਂ ਜੇ ਤੁਸੀਂ 6-7 ਮਹੀਨੇ ਲਈ ਤੱਕ ਘਰ ਲੈਣਾ, ਦੈਨ ਆਪਣੀ ਜਿਹੜੀ ਡਾਊਨ ਪੇਮੈਂਟ ਉਹ ਇੱਕ ਅਕਾਊਂਟ ਚ ਸੇਵ ਕਰਕੇ ਰੱਖ ਲਓ, ਤਾਂ ਕਿ ਬੈਂਕ ਲਈ ਵੀ ਈਜ਼ੀ ਹੋਵੇ ਐਂਡ ਤੁਹਾਡੀ ਵੀ ਫਾਈਲ ਈਜ਼ੀਲੀ ਪ੍ਰੂਵ ਹੋਵੇ। ਹੋਰ ਕੋਈ ਕੁਐਸਚਨ ਆ ਮੋਰਗੇਜ ਦੇ ਰਿਲੇਟਡ, ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਟੀਮ ਹਰਮਨ ਬੱਤਾ 6476859000
0: ਡਾਲਰ
2: ਨਹੀਂ ਅਕਸਰ ਦੇਖਿਆ ਜਾਂਦਾ ਨਾ ਵੀ ਕਿ ਲਾਸਟ ਫਾਈਲ ਐਕਸੈਪਟ ਕਰ ਲੈਂਦੇ ਨੇ ਪ੍ਰੋਫੈਸ਼ਨਲਸ ਐਂਡ ਦੈਨ ਬਾਅਦ ਚ ਕਹਿੰਦੇ ਨੇ ਜੀ ਬੈਂਕ ਨੇ ਆਡ ਰੀਜ਼ਨ ਤੇ ਡਿਕਲਾਈਨ ਕਰਤਾ, ਦੋ ਤਿੰਨ ਦਿਨ ਕਲੋਜ਼ਿੰਗ ਚ ਰਹਿ ਗਏ, ਹੁਣ ਪ੍ਰਾਈਵੇਟ ਲੈਂਡਿੰਗ ਹੀ ਆਪਸ਼ਨ ਆ। ਦੇਖੋ ਪ੍ਰਾਈਵੇਟ ਲੈਂਡਿੰਗ ਆਫਰ ਇੱਕ ਪ੍ਰੋਡਕਟ ਵਧੀਆ, ਬਟ ਉਹ ਚ ਸਾਡਾ ਸਕਿੱਲ ਸੈਟ ਨਹੀਂ ਟੈਸਟ ਹੁੰਦਾ ਹੈਗਾ, ਉਹ ਤਾਂ ਕੋਈ ਵੀ ਕਰਵਾ ਸਕਦਾ। ਸੋ ਮੈਂ ਹਮੇਸ਼ਾ ਜੇ ਕਲਾਇੰਟ ਨੂੰ ਕਹਿੰਦਾ ਜੇ ਸਾਡਾ ਸਕਿੱਲ ਟੈਸਟ ਕਰਨਾ ਤਾਂ ਸਾਨੂੰ ਟਾਈਮ ਰਹਿੰਦੇ ਮਿਲੋ, ਫਿਰ ਦੇਖੋ ਕਿੰਨਾ ਕੁ ਵਧੀਆ ਇੰਟਰਸਟ ਰੇਟ ਅਸੀਂ ਤੁਹਾਨੂੰ ਦਵਾ ਸਕਦੇ ਹਾਂ।
0: ਵੈਰੀ ਗੁੱਡ ਹਰਮਨ ਨੂੰ ਇੱਕ ਵਾਰ ਤੁਸੀਂ ਕਾਲ ਕਰ ਲਓ, ਇਹਨਾਂ ਨੇ ਤੁਹਾਨੂੰ ਰਾਈਟ ਵੇ ਸਹੀ ਸਲਾਹ ਦੇਣੀ ਹੈ। ਆਈ ਨਹੀਂ ਵੀ ਤੁਹਾਨੂੰ ਖੱਬੇ ਸੱਜੇ ਦੋ ਚਾਰ ਬੰਦਿਆਂ ਕੋਲ ਬਾਅਦ ਚ ਹੋਰ ਵੀ ਜਾਣਾ ਪਵੇਗਾ, ਹਰਮਨ ਕੋਲ ਚਲੇ ਗਏ ਤਾਂ ਸਾਰਾ ਕੰਮ ਇਹਨਾਂ ਨੇ ਤੁਹਾਡਾ ਰਾਈਟ ਵੇ ਆਰਗੇਨਾਈਜ਼ ਕਰ ਦੇਣਾ। ਸੋ ਨੰਬਰ ਹੈ 6476859600 6476859000। ਹਰਮਨ ਥੈਂਕ ਯੂ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਸੋ ਸਟੂਡੀਓ ਦਾ ਨੰਬਰ ਹੈ 905-673-3337, ਠੀਕ ਹੈ, ਸਟੂਡੀਓ 'ਚ ਫੋਨ ਕਰੋ ਤੁਸੀਂ। ਦੂਜਾ ਸਾਡਾ ਨੰਬਰ ਹੈ, ਉੱਥੇ ਮੈਨੂੰ ਕਾਲਾਂ ਆ ਰਹੀਆਂ, ਉੱਥੇ ਹੁਣ ਕਾਲ ਤੁਹਾਡੀ ਪਿੱਕ ਨਹੀਂ ਹੋਣੀ। ਸਟੂਡੀਓ ਦਾ ਫੋਨ ਨੰਬਰ ਹੈ 905-673-3337, 905-673-3337, 905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ, ਅਤੇ ਇਸੇ ਹੀ ਨੰਬਰ 'ਤੇ ਤੁਹਾਡੀ ਸਾਡੀ ਗੱਲਬਾਤ, ਤੁਹਾਡੀਆਂ ਸਾਡੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੋ ਰਹੀਆਂ ਨੇ। ਸੋ 905-673-3337 ਆਪਣਾ ਫੋਨ ਨੰਬਰ ਹੈ, ਐਂਡ ਕਾਲ ਕਰ ਲਓ ਅਤੇ ਤੁਹਾਡੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਇੱਕ ਤਾਂ ਜੋਬ ਨੋਟ ਕਰੋ, ਮੈਂ ਹੈਰਾਨ ਹਾਂ ਯਾਰ, ਇੰਨੀਆਂ ਜੋਬਾਂ ਆ ਰਹੀਆਂ ਨੇ। ਮੈਂ ਕਿਹਾ ਕਿ ਵਧੀਆ ਲੋਕਾਂ ਲਈ ਟਾਈਮ ਹੈ, ਹੁਣ ਜਿਹੜੇ ਕਹਿ ਰਹੇ ਸਾਡੇ ਕੋਲ ਤਾਂ ਬਾਈ ਕੰਮ ਹੀ ਹੈ ਨਹੀਂ ਗਾ। ਸੋ ਜਿਹੜੇ ਸਾਡੇ ਸੱਜਣਾਂ ਨੂੰ ਟੂਲਸ ਦਾ ਕੰਮ ਆਉਂਦਾ, ਤੁਹਾਨੂੰ ਕੈਬਨਿਟਰੀ ਕਾਰਪੈਂਟਰੀ ਦਾ ਕੰਮ ਆਉਂਦਾ, ਤੁਸੀਂ ਇੱਕ ਕਾਲ ਕਰਨੀ ਹੈ ਜੈਗ ਭਾਜੀ ਨੂੰ, ਇਹਨਾਂ ਕੋਲ ਕੈਬਨਿਟਰੀ ਕਾਰਪੈਂਟਰੀ ਦੀ ਜੋਬ ਅਵੇਲੇਬਲ ਹੈ। ਜਿਹੜੇ ਲੋਕਾਂ ਨੂੰ ਟੂਲ ਦਾ ਕੰਮ ਆਉਂਦਾ, ਜਿਹੜੇ ਹੈਂਡੀ ਲੋਕ ਨੇ ਉਹਨਾਂ ਲਈ, ਆਪਣੇ ਤਾਂ ਅੱਧੇ ਬੰਦੇ ਹੁੰਦੇ ਹੀ ਹੈਂਡੀ ਨੇ, ਜੈਗ ਨੂੰ ਕਾਲ ਕਰ ਲਓ, ਵਧੀਆ ਟੌਪ ਦੀ ਪੇ ਹੈ, ਸਟੀਲਸ ਅਤੇ ਟੋਮਕਨ 'ਤੇ ਜੋਬ ਹੈ, ਸਟੀਲਸ ਅਤੇ ਟੋਮਕਨ ਦੇ ਬਿਲਕੁਲ ਕੋਰਨਰ 'ਤੇ ਜੋਬ ਅਵੇਲੇਬਲ ਹੈ। ਅਤੇ ਜੈਗ ਭਾਈ ਦਾ ਨੰਬਰ ਹੈ 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, ਹੈਲੋ ਜੀ
3: ਹੈਲੋ ਜੀ ਆਈ ਜਸਟ ਨੀਡ ਯੂਰ ਹੈਲਪ
0: ਸ਼ੁਰ ਜੀ
3: ਆਈ ਨੀਡ ਅ ਨੰਬਰ ਫਾਰ ਦ ਪਰਸਨ ਹੂ offers you know help with the getting an education grant
0: yes ਉਹਨਾਂ ਦਾ ਨੰਬਰ ਨੋਟ ਕਰ ਲਓ
3: ਹਾਂ ਜੀ
0: 437 264 ਜਿਹੜੇ ਇੱਥੇ ਲੋਕ ਰਹਿ ਰਹੇ ਕਾਫੀ ਸਮੇਂ ਤੋਂ ਨਾ ਤੁਹਾਨੂੰ ਪਤਾ ਹੋਣਾ ਕਿ ਯੈਲੋ ਪੇਜਿਸ ਕੀ ਆ ਯੈਲੋ ਪੇਜਿਸ ਇੱਕ ਬੁੱਕ ਹੁੰਦੀ ਸੀ ਉਹ 'ਚ ਬਹੁਤ ਸਾਰੀ ਇਨਫੋਰਮੇਸ਼ਨ ਕੋਈ ਪਲੰਬਰ ਦਾ ਨੰਬਰ ਚਾਹੀਦਾ ਕਿਸੇ ਤੁਹਾਨੂੰ ਅਪਲਾਇੰਸਿਸ ਦਾ ਕੁਛ ਵੀ ਕੋਈ ਵੀ ਨੰਬਰ ਚਾਹੀਦਾ ਉਹ ਤੋਂ ਮਿਲਦਾ ਸੀ ਫਿਰ ਨਾ ਅਸੀਂ ਲਾਂਚ ਕੀਤਾ ਪੰਜਾਬੀ ਲਹਿਰਾਂ ਬਾਇਰਸ ਗਾਈਡ ਉਹ ਇੱਕ ਕਿਸਮ ਦਾ ਆਪਣੇ ਲੋਕਾਂ ਦਾ ਇੱਕ ਯੈਲੋ ਪੇਜਿਸ ਹੀ ਸੀ ਉਹਦੇ 'ਚ ਯਾਰ ਮੈਨੂੰ ਲੱਗਦਾ ਹਜ਼ਾਰਾਂ ਬਿਜ਼ਨਸਿਸ ਦੀ ਇਨਫੋਰਮੇਸ਼ਨ 'ਤੇ ਬੜੇ ਲੋਕਾਂ ਨੇ ਉਹ ਬਾਇਰਸ ਗਾਈਡ ਰੱਖੀ ਕਿ ਇਹ ਕੋਲ ਹਜੇ ਪਈ ਹੋਣੀ ਆ ਮੈਂ ਤਾਂ ਉਦੋਂ ਛੋਟਾ ਬਹੁਤ ਸੀਗਾ ਪਰ ਉਹ ਪੰਜਾਬੀ ਦਾ ਨਾ ਬਾਇਰਸ ਗਾਈਡ ਬੜੀ ਚੱਲੀ ਯਾਰ ਬਹੁਤ ਸਾਰੇ ਲੋਕਾਂ ਨੇ ਉਸ ਤੋਂ ਤਰ੍ਹਾਂ ਤਰ੍ਹਾਂ ਦੇ ਨੰਬਰ ਲਏ ਹੋਣਗੇ ਕਈਆਂ ਨੂੰ ਯਾਦ ਹੋਣਾ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਚਲੋ ਨਵੇਂ ਆਪਣੇ ਨਾਲ ਜੁੜੇ ਦੀ ਮਾਈ ਡਾਂਟ ਨੋ ਬਟ ਉਹ ਇੱਕ ਆਪਣੀ ਕਿਸਮ ਦੀ ਪੰਜਾਬੀਆਂ ਦੀ ਇੱਕ ਯੈਲੋ ਪੇਜਿਸ ਹੀ ਸੀ ਸੋ ਮੈਂ ਕਹਿੰਦਾ ਹੁੰਦਾ ਯਾਰ ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਆ ਨਾ ਕਿਸੇ ਡਕਟ ਕਲੀਨਿੰਗ ਕੰਪਨੀ ਦਾ ਕਿਸੇ ਬੇਸਮੈਂਟ ਰੈਨੋਵੇਸ਼ਨ ਦਾ ਕਿਸੇ ਕੌਂਕਰੀਟ ਵਾਲਿਆਂ ਦਾ ਕੋਈ ਵੀ ਨੰਬਰ ਤੁਹਾਨੂੰ ਖੱਬੇ ਸੱਜੇ ਕਿਤੇ ਦੇਖਣ ਦੀ ਲੋੜ ਨਹੀਂ ਕੋਈ ਔਨਲਾਈਨ ਸਰਚ ਕਰਨ ਦੀ ਲੋੜ ਨਹੀਂ ਕੋਈ ਟਿਕਟੋਕਾਂ ਯੇ ਵੋ ਦੇਖਣ ਦੀ ਲੋੜ ਨਹੀਂ ਕੋਈ ਨੰਬਰ ਚਾਹੀਦਾ ਤੁਸੀਂ ਸਾਨੂੰ ਐਨੀ ਟਾਈਮ ਟੈਕਸਟ ਮੈਸੇਜ ਕਰ ਸਕਦੇ ਹੋ ਸਾਡਾ ਟੈਕਸਟ ਮੈਸੇਜ ਵਾਲਾ ਨੰਬਰ ਹੈ 647-504-1557 647-504-1557 647-504-1557 ਜਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, ਉੱਥੇ ਐਨੀ ਟਾਈਮ ਮੈਸੇਜ ਕਰ ਦਿਓ PUNJABILEHRAN ਪੰਜਾਬੀ ਲਹਿਰਾ। ਇੰਸਟਾਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ ਕੋਈ ਵੀ ਨੰਬਰਾਂ ਲਈ ਜਾਂ ਕੋਈ ਗੀਤ ਸੰਗੀਤ ਦੀ ਵੀ ਰਿਕੁਐਸਟ ਹੈ ਤਾਂ ਵੀ। ਹੁਣੇ ਮੈਨੂੰ ਯਾਰ ਕਾਫੀ ਨੰਬਰ ਆਏ ਆ, ਮੈਸੇਜ ਆਏ ਨੇ। ਇੱਕ ਬਾਈ ਜੀ ਹੁਣੇ ਕਹਿੰਦੇ ਕਿ ਨਵੀਂ ਡਕਟ ਕਲੀਨ ਦਾ ਨੰਬਰ ਦਿਆ, ਮੈਂ ਉਹ ਦਿੱਤਾ। ਸੋ ਤੁਸੀਂ ਅਗਰ ਡਕਟ ਕਲੀਨਿੰਗ ਕਰਾਉਣੀ ਹੈ ਤਾਂ ਉਹ ਵੀ ਯਾਰ ਸਿਰਫ $150 ਚ, ਤਾਂ 5 Rivers ਡਕਟ ਕਲੀਨਿੰਗ ਵਾਲੇ ਨੇ 437-688-7750 ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਲਓ। ਤੇ ਮਾਸਟਰ ਜੂਲਰਸ ਦੇ ਬਾਈ ਜੀ ਮਿਲੇ ਯਾਰ ਕੱਲ ਪਰਸੋਂ, ਕੈਰੀਆਂ ਜੱਟਾ 4 ਫਿਲਮ ਆ ਰਹੀ ਆ, ਉਹਦੇ ਪ੍ਰੈਸ ਕਾਨਫਰੰਸ ਦੇ ਮੇਨ ਸਪੋਂਸਰ ਸਨ। ਤੇ ਬਾਈ ਜੀ ਹੁਣਾਂ ਨੂੰ ਤੁਸੀਂ ਯਾਦ ਰੱਖੋ, ਅਗਰ ਕਿਸੇ ਨੇ ਵੀ ਜੂਲਰੀ ਲੈਣੀ ਆ ਤਾਂ ਮਾਸਟਰ ਜੂਲਰਸ ਇਜ਼ ਨੰਬਰ 1। ਇਹਨਾਂ ਦੀਆਂ ਦੋ ਲੋਕੇਸ਼ਨਾਂ ਨੇ, ਨਵੀਂ ਲੋਕੇਸ਼ਨ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਤੇ ਇਹਨਾਂ ਨੇ ਖੋਲੀ ਹੈ, 6231 ਮੇਫੀਲਡ ਰੋਡ, ਜਿਹੜਾ ਨਵਾਂ ਪਲਾਜ਼ਾ ਸਾਰੇ ਜਾਣਦੇ ਹੀ ਹੈ। ਉਸ ਪਲਾਜ਼ੇ ਦੇ ਵਿੱਚ ਤੁਸੀਂ ਪਹੁੰਚਣਾ ਮਾਸਟਰ ਜੂਲਰਸ, 3000 ਸਕੁਅਰ ਫੁੱਟ ਦਾ ਬੜਾ ਹਾਈ ਐਂਡ ਤੇ ਲਗਜ਼ਰੀ ਸ਼ੋਰੂਮ ਖੁੱਲਿਆ। ਸੋ ਮਾਸਟਰ ਜੂਲਰਸ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਮਾਰ ਕੇ ਆਓ। ਸੋ ਲਾਈਏ ਫਿਰ ਗਾਣਾ ਤੁਹਾਡੇ ਲਈ, ਇੱਕ ਹੋਰ ਫਿਰ ਗੱਲਾਂ ਬਾਤਾਂ ਕੁਝ ਕਰਦੇ ਹਾਂ। ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ, ਜੇ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ ਤਾਂ ਪੈਸ਼ਨ ਰੂਫਿੰਗ, ਕਿਉਂਕਿ ਹੁਣ ਕਣੀਆਂ ਬਹੁਤ ਪਈਆਂ, ਕਈ ਇਹਦੀ ਛੱਤ ਹਲਕੀ ਫੁਲਕੀ ਲੀਕ ਵੀ ਕਰਦੀ ਹੋਊਗੀ। ਸੋ ਰੂਫ ਦੀ ਲੀਕੇਜ ਤੋਂ ਬਚੋ ਅਤੇ ਤੁਸੀਂ ਰੂਫ ਦੀ ਰਿਪੇਅਰ ਕਰਾ ਲਓ। 6479199413 6479199413 ਪੈਸ਼ਨ ਰੂਫਿੰਗ, 647-919-9913। ਕੱਲ੍ਹ ਇੱਕ ਰਿਕੁਐਸਟ ਆਈ ਸੀ, ਉਹ ਮੇਰੇ ਤੋਂ ਲੱਗੀ ਨਹੀਂ, ਹੁਣ ਲਾਉਂਦੇ ਹਾਂ ਗੁਰਦਾਸ ਮਾਨ।

0: ਮਾਨ ਸਾਹਿਬ ਨਹਿਰੀ ਸਾ ਨਹਿਰੀ ਸਾ 9827 ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਭਾਜੀ ਕੀ ਹਾਲ ਨੇ
0: ਬਹੁਤ ਵਧੀਆ ਜੀ ਬਹੁਤ ਵਧੀਆ ਕਿਵੇਂ ਹੋ
1: ਵਧੀਆ ਵਧੀਆ ਬਸ ਕੰਮ ਤੋਂ ਆਈ ਇਹਨੇ ਪ੍ਰੋਗਰਾਮ ਸੁਣਦੇ ਤੁਹਾਡਾ
0: ਕੀ ਬਾਤ ਹੈ ਵੈਰੀ ਗੁੱਡ ਸਰ ਵੈਰੀ ਗੁੱਡ ਵੈਲਕਮ ਪੱਤਰਕਾਰ ਇੱਕ ਦੂਜੇ ਦੇ ਉੱਪਰ ਦੀ ਬੋਲ ਰਹੇ ਚੀਕਾਂ ਮਾਰ ਰਹੇ ਆ ਸਗਾ ਤੇ ਟੈਨਸ਼ਨ ਹੀ ਹੁੰਦੀ ਆ ਸੁਣ ਕੇ ਉਹਨਾਂ ਨੂੰ ਤੁਸੀਂ ਸੁਣੋ ਤੇ ਥੋੜਾ ਕਹੋ ਕਿ ਵਧੀਆ ਯਾਰ ਨਵੀਂ ਨੂੰ ਸੁਣ ਕੇ ਵਧੀਆ ਇੰਜੋਏ ਕੀਤਾ
1: ਸਵੇਰ ਨੂੰ ਵੀ ਸੇਮ ਏਦਾਂ ਹੀ ਹੈ ਸਵੇਰ ਨੂੰ ਵੀ ਉਹ ਕੰਮ ਤੇ ਜਾਣ ਦਾ ਟਾਈਮ ਹੁੰਦਾ ਉਦੋਂ ਵੀ ਵਧੀਆ
0: ਜੀ ਨਹੀਂ ਨਹੀਂ ਬਿਲਕੁਲ ਚਲੋ ਹੁਕਮ
1: ਕੋਈ
0: ਵੀ ਆ ਕੁਛ ਹੈ ਤੁਹਾਡੇ ਮਾਈਂਡ ਚ ਗੱਲ
1: ਬਸ ਭਾਜੀ ਉਹਨਾਂ ਦੀ ਆਵਾਜ਼ ਸੁਣ ਲਈ ਤਾਂ ਉਹਦੀ ਗੱਲ ਬਣ ਜਾਣੀ ਹੈ
0: ਠੀਕ ਹੈ ਸੋ ਨਸਰਤ ਸਾਹਿਬ ਦੀ ਕੋਈ ਨਾ ਮੈਂ ਲੱਭਦਾ ਫਿਰ
1: ਇੱਕ ਉਹਨਾਂ ਦੀ ਕਵਾਲੀ ਇੱਕ ਹੈਗੀ ਭਾਈ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਬੀਬਾ ਸਾਡਾ ਦਿਲ ਮੋੜ ਦੇ
0: ਵਾਹ ਵਾਹ ਵਾਹ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ ਲਾ ਦਿੰਦੇ ਜ਼ਰੂਰ ਦੋ ਚਾਰ ਚੀਜ਼ਾਂ ਤੁਹਾਨੂੰ ਦੱਸ ਦਈਏ ਫਿਰ ਕੋਈ ਨਾ ਅੱਗੇ ਵੱਧਦੇ ਗੱਲਾਂ ਬਾਤਾਂ ਵੀ ਕੁਝ ਤੁਹਾਡੇ ਨਾਲ ਸ਼ੁਰੂ ਕਰਦੇ ਆ ਯਾਰ ਇੱਕ ਤਾਂ ਤੁਸੀਂ ਯਾਦ ਰੱਖੋ ਮੈਸੇਜ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਜਿਹੜੇ ਸਾਡੇ ਕੰਟਰੈਕਟਰ ਮਿੱਤਰ ਸੱਜਣ ਸੁਣ ਰਹੇ ਆ ਕੋਈ ਵੀ ਤੁਹਾਨੂੰ ਸਮਾਨ ਚਾਹੀਦਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਤੇ ਸਟੀਲਸ ਦੇ ਕੋਰਨਰ ਤੇ ਇੰਨਾ ਹਾਈ ਐਂਡ ਲਗਜ਼ਰੀ ਵਾਲਾ ਤੁਸੀਂ ਬਿਲਡਿੰਗ ਸਪਲਾਈ ਸਟੋਰ ਹੀ ਨਹੀਂ ਦੇਖਿਆ ਹੋਣਾ ਕੋਈ ਵੀ ਪ੍ਰਾਈਸ ਹੈ ਬੀਟ ਕਰਨਗੇ ਡਿਲੀਵਰੀ ਬ੍ਰੈਂਪਟਨ ਚ ਫ੍ਰੀ ਹੈ ਪਲੰਬਿੰਗ ਸਪਲਾਈਜ਼ ਐਚਵੈਕ ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਾਲ ਇੰਸੂਲੇਸ਼ਨ ਦਾ ਨੰਬਰ ਹੈ 6479610585 6479610585 ਤੇ ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਨੇ ਨਾ ਬੜੀ ਸ਼ਾਨਦਾਰ ਘਰ ਰਿਲੀਜ਼ ਕੀਤੇ ਆ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਨੇ ਇੱਕ ਹੋਲ ਗੋਲ ਕਰਤਾ ਉਹ ਬੱਲੇ ਬਈ ਕੈਨੇਡਾ ਵਾਲਿਓ ਅੱਜ ਤਾਂ ਛਾ ਗਏ 3-0 ਕੈਨੇਡਾ ਤੇ ਡੇਵਿਡ ਸਾਹਿਬ ਨੇ ਇੱਕ ਹੋਰ ਗੋਲ ਕੀਤਾ ਡੇਵਿਡ ਦੇ ਦੂਜਾ ਗੋਲ ਆ ਸੋ ਕੈਨੇਡਾ ਵਾਲਿਓ ਬੱਲੇ ਬੱਲੇ ਬੱਲੇ ਸੋ ਪੈਰਾਡਾਈਸ ਡਿਵੈਲਪਮੈਂਟਸ ਵੱਲੋਂ ਨਾ ਸਪਰਿੰਗ ਸੇਲਸ ਇਵੈਂਟ ਹੈ ਪੂਰੇ ਜੀ ਟੀ ਏ ਚ ਮਿਲਟਨ ਚ ਵੀ ਘਰ ਨੇ ਬਰੈਂਪਟਨ ਚ ਵੀ ਘਰ ਨੇ ਵਿਟਬੀ ਸੀਟਨ ਤੇ ਅਰੋਰਾ ਚ ਵੀ ਟਾਊਨ ਹੋਮ ਸਿਰਫ 6.5 ਲੱਖ ਤੋਂ ਯਾਰ ਸਿਰਫ 6.5 ਲੱਖ ਤੋਂ ਤੇ ਡੀਟੈਚ ਘਰ ਮਿਲੀਅਨ ਤੋਂ ਸੋ ਤੁਸੀਂ ਬਸ ਰਜਿਸਟਰ ਕਰ ਲਓ ਸਾਰੀ ਇਨਫੋਰਮੇਸ਼ਨ ਮਿਲ ਜੂ ਤੁਹਾਨੂੰ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਵੈਰੀ ਗੁੱਡ ਜ਼ਰੂਰ paradisedevelopments.com ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਸਾਰੀ ਜਾਣਕਾਰੀ ਤੁਹਾਡੇ ਲਈ ਉੱਥੇ ਅਵੇਲੇਬਲ ਹੈ ਓਕੇ ਗੱਲਬਾਤ ਤੁਹਾਡੇ ਨਾਲ ਸ਼ੋਰੀ ਕਰਦੇ ਅਸੀਂ ਮੈਨੂੰ ਲੱਗਦਾ ਕੱਲ੍ਹ ਸੁਬਾਹ ਵਾਲੇ ਪ੍ਰੋਗਰਾਮ ਸ਼ਾਇਦ ਕਰ ਰਹੇ ਸੀ ਗੱਲ ਅਸੀਂ ਨਾ ਡਿਸਕਸ਼ਨ ਕਰ ਰਹੇ ਸੀ ਮੈਰਿਜ ਬਾਰੇ ਗੱਲਾਂ ਬਾਤਾਂ ਬਹੁਤ ਚਲੋ ਰਿਪੀਟ ਹੁੰਦੀਆਂ ਨੇ ਆਈ ਥਿੰਕ ਹੋ ਸਕਦਾ ਵੀ ਪਹਿਲਾਂ ਆਪਾਂ ਸ਼ਾਇਦ ਗੱਲ ਕੀਤੀ ਹੋਵੇ ਵੀ ਵਿਆਹ ਦੀ ਕੋਈ ਉਮਰ, ਇੱਕ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਟਰੂ ਸਟੋਰੀ ਹੈ। ਸੋ ਇੱਕ ਲੇਡੀ ਹੈ ਤੇ ਉਹਨੇ ਨਾ ਆਪਣੇ ਬੇਟੀ ਨੂੰ ਸਾਰੀ ਉਮਰ ਪਾਲਿਆ, ਸਿੰਗਲ ਮਦਰ ਕਿਉਂਕਿ ਡਿਵੋਰਸ ਹੋ ਗਿਆ ਸੀਗਾ, ਤੇ 25 ਸਾਲ ਉਹਨੇ ਮੁੰਡੇ ਤੇ ਲਾਤੇ ਤੇ ਕੰਮ ਕੀਤਾ, ਮੁੰਡੇ ਨੂੰ ਪਾਲਿਆ, ਦੈਟਸ ਇਟ। ਹੁਣ ਮੁੰਡੇ ਦਾ ਰੀਸੈਂਟਲੀ ਵਿਆਹ ਹੋਇਆ ਤੇ ਉਹ ਜਿਹੜੀ ਲੇਡੀ ਹੈ ਉਹ ਹੈਗੀ ਹੈ 60+। ਉਹ ਕਹਿੰਦੀ ਕਿ ਬਈ ਮੇਰਾ ਜੀ ਕਰਦਾ ਕਿ ਮੈਂ ਹੁਣ ਪਾਰਟਨਰ ਲੱਭਾਂ, ਵੀ ਮੈਂ ਦੁਬਾਰਾ ਤੋਂ ਵਿਆਹ ਕਰਾਵਾਂ। ਮੁੰਡਾ ਕਹਿੰਦਾ ਮਾਮ ਅਸੀਂ ਹੈਗੇ ਹਾਂ, ਤੁਹਾਨੂੰ ਵਿਆਹ ਦੀ ਕੀ ਲੋੜ ਹੈ, ਤੁਸੀਂ ਵਧੀਆ ਸਾਡੇ ਨਾਲ ਇੰਜੋਏ ਕਰੋ, ਆਪਦੇ ਫਰੈਂਡਸ ਨਾਲ ਫੈਮਿਲੀ ਨਾਲ ਇੰਜੋਏ ਕਰੋ। ਉਹ ਲੇਡੀ ਕਹਿੰਦੀ ਕਿ ਨਹੀਂ ਯਾਰ, ਵੀ ਪਤਾ ਨਹੀਂ ਹੁਣ ਸਾਰੀ ਉਮਰ ਮੈਂ ਲਾਤੀ ਅਤੇ ਮਿਹਨਤ ਕੀਤੀ ਹੈ, ਤੈਨੂੰ ਹੁਣ ਵਧੀਆ ਤੇਰਾ ਵਿਆਹ ਵੂ ਹੋ ਗਿਆ, ਹੁਣ ਮੇਰਾ ਵੀ ਜੀ ਕਰਦਾ ਕਿ ਮੇਰਾ ਵੀ ਕੋਈ ਕੰਪੈਨੀਅਨ ਬਣੇ। ਅਤੇ ਉਹ ਮੁੰਡਾ ਇਤਰਾਜ਼ ਕਰ ਰਿਹਾ, ਮੁੰਡਾ ਆਪਣੀ ਮਾਂ ਨੂੰ ਕਹਿ ਰਿਹਾ ਕਿ ਨਹੀਂ ਮਾਂ ਮੈਂ ਖੁਸ਼ ਨਹੀਂ ਹੋਣਾ ਜੇ ਤੁਸੀਂ ਇੰਝ ਕੀਤਾ। ਅਤੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਬੱਚੇ ਐਡੀ ਵੱਡੀ ਗੱਲ ਨੂੰ ਅਪੋਜ਼ ਕਰਦੇ ਆ ਤਾਂ ਇਟਸ ਅ ਬਿਗ ਇਸ਼ੂ। ਅਤੇ ਉਹ ਆਪਦੀ ਮਾਂ ਨੂੰ ਕਹਿੰਦਾ ਕਿ ਮਾਮ ਜਾਂ ਤਾਂ ਹੋਵੇ ਨਾ, ਵੀ ਤੁਸੀਂ ਪਹਿਲਾਂ ਇਹ ਫੈਸਲਾ ਲੈ ਲੈਂਦੇ ਜਦੋਂ ਤੁਸੀਂ ਸੀਗੇ 35 ਸਾਲਾਂ ਦੇ, ਜਦੋਂ ਤੁਹਾਡਾ ਚਲੋ ਸੈਪਰੇਸ਼ਨ ਤੁਹਾਡੀ ਹੋਈ ਹੈ, ਹੁਣ ਕੀ ਫਾਇਦਾ, ਹੁਣ ਤੁਹਾਡੀ ਏਜ ਵੀ ਹੋ ਗਈ, ਹੁਣ ਤਾਂ ਕੋਈ ਸੈਂਸ ਨਹੀਂ ਬਣਦਾ। ਬਟ ਉਹ ਲੇਡੀ ਕਹਿੰਦੀ ਹੈ ਕਿ ਨਹੀਂ ਮੈਂ ਯੂਨੋ ਮੇਰਾ ਮਨ ਬਣਿਆ ਹੋਇਆ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਹੁਣ ਅੱਗੇ ਥੋੜ੍ਹੇ ਆਪਣੇ ਬਾਰੇ ਵੀ ਸੋਚਾਂ। ਹੁਣ ਤੁਹਾਡਾ ਕੀ ਓਪੀਨੀਅਨ ਹੈ ਜੇ ਕੋਈ 60+ ਹੋ ਕੇ ਲੇਡੀ ਹੁਣ ਚਾਹੁੰਦੀ ਹੈ ਕਿ ਮੈਂ ਰੀਮੈਰੀ ਕਰਨਾ, ਥੋੜ੍ਹੇ ਆਪਦੀ ਲਾਈਫ ਨੂੰ ਹੁਣ ਮੈਂ ਲਿਵ ਕਰਨਾ, ਕੀ ਇਸ ਵਿੱਚ ਮੁੰਡੇ ਨੂੰ ਕੋਈ ਇਤਰਾਜ਼ ਕਰਨਾ ਚਾਹੀਦਾ ਜਾਂ ਨਹੀਂ? ਨੰਬਰ ਹੈ ਆਪਣਾ 905-673-3337, 9056733337 ਆਪਣਾ ਨੰਬਰ ਹੈ, 9056733337, 905-673-3337, 9056733337, 905-673-3337 ਆਪਣਾ ਨੰਬਰ ਹੈ। ਅਤੇ ਥੋੜ੍ਹੀਆਂ ਕੁਝ ਕੁ ਕਾਲਸ ਲੈਂਦੇ ਹਾਂ, ਤੁਹਾਡੇ ਨਾਲ ਥੋੜ੍ਹੀਆਂ ਗੱਲਾਂ ਬਾਤਾਂ ਕਰਦੇ ਹਾਂ। ਅਤੇ 905-673-3337 ਆਪਣਾ ਫੋਨ ਨੰਬਰ ਹੈ, ਆ ਜਾਓ ਕਾਲ ਕਰੋ। ਲੇਡੀਜ਼ ਤੁਸੀਂ ਵੀ ਦੱਸੋ ਵਟ ਡੂ ਯੂ ਥਿੰਕ, ਅਤੇ ਗੱਲਾਂ ਬਾਤਾਂ ਕਰਦੇ ਹਾਂ। ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ, ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ ਟੈਂਟ ਲਗਵਾਉਣਾ ਤਾਂ ਮੱਲੀ ਟੈਂਟ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਨੇ। ਕਲੀਅਰ ਟੈਂਟ, ਵਾਈਟ ਟੈਂਟ, ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਇਹਨਾਂ ਕੋਲ ਨੇ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਸਾਰਾ ਕੁਝ ਇਹਨਾਂ ਕੋਲ ਹੈ। ਮੱਲੀ ਟੈਂਟ, 6479992569, 6479992569, ਮੱਲੀ ਟੈਂਟ। ਕੱਲ੍ਹ ਨੂੰ ਰਿਲੀਜ਼ ਹੋ ਰਹੀ ਹੈ ਬਹੁਤ ਹੀ ਖੂਬਸੂਰਤ ਫਿਲਮ 40 ਦਿਨ। 40 ਦਿਨ ਨੇ ਗੁਰਪ੍ਰੀਤ ਧੁੱਗਾ ਸਾਹਿਬ ਦੀ ਬੈਸਟ ਸੈਲਿੰਗ ਪੰਜਾਬੀ ਕਿਤਾਬ ਉੱਤੇ ਬਣੀ ਹੈ, ਅਤੇ 40 ਦਿਨਾਂ 'ਚ ਕੀ ਸਿੱਖਣ ਨੂੰ ਮਿਲਦਾ ਤੁਸੀਂ ਦੇਖੋਗੇ, ਬੜੇ ਲੈਸਨਸ। ਗੁਰਪ੍ਰੀਤ ਘੁੱਗੀ ਦੇਬੀ ਮਖਸੂਸਪੁਰੀ ਸਾਹਿਬ ਪਹਿਲੀ ਵਾਰ ਐਜ਼ ਅ ਮੇਨ ਐਕਟਰ ਡੇਬਿਊ ਕਰ ਰਿਹਾ, ਅਤੇ ਗੁਰਪ੍ਰੀਤ ਘੁੱਗੀ ਸਾਹਿਬ ਦਾ ਬੇਟਾ ਸੁਖਨ ਵੜੈਚ, ਬਹੁਤ ਸੋਹਣੀ ਬੜੀ ਪਿਆਰੀ ਫਿਲਮ ਬਣੀ ਹੈ। ਐਡਵਾਂਸ ਬੁਕਿੰਗ ਓਪਨ ਹੈ ਤੁਹਾਡੇ ਸਾਰੇ ਨੇੜਲੇ ਸਿਨੇਮਾ ਘਰਾਂ 'ਚ, ਫਿਲਮ ਲੱਗ ਰਹੀ ਹੈ ਕੱਲ੍ਹ ਨੂੰ 19 ਤਾਰੀਖ ਨੂੰ। ਸੋ ਜ਼ਰੂਰ ਸਪੋਰਟ ਕਰੋ ਅੱਛੇ ਸਿਨੇਮੇ ਨੂੰ। 5993, ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ।
2: ਹਾਂਜੀ ਸਰ, ਮੈਨੂੰ ਲੱਗਦਾ ਕਿ ਜੇ ਹੁਣ ਉਹਨਾਂ ਦਾ ਮਨ ਬਣ ਚੁੱਕਿਆ ਨਾ, ਤਾਂ ਫਿਰ ਉਹਨਾਂ ਨੂੰ ਕਰਵਾ ਲੈਣਾ ਚਾਹੀਦਾ ਹੈਗਾ। ਇਸ ਏਜ ਦੇ ਵਿੱਚ ਜੇ ਉਹਨਾਂ ਨੂੰ ਕੋਈ ਲੋੜ ਮਹਿਸੂਸ ਹੋ ਰਹੀ ਆ ਤਾਂ ਫਿਰ ਆਈ ਥਿੰਕ ਨਹੀਂ ਅਪੋਜ਼ ਕਰਨਾ ਚਾਹੀਦਾ।
0: ਪਰ ਬੱਚੇ ਦੀ ਗੱਲ ਨਹੀਂ ਸੁਣਨੀ ਚਾਹੀਦੀ?
2: ਨਹੀਂ ਦੇਖੋ, ਹੁਣ ਉਹਨਾਂ ਦੀ ਆਪਣੀ ਲਾਈਫ ਵੀ ਤਾਂ ਹੈ ਨਾ, ਉਹਨਾਂ ਨੇ ਬੱਚੇ ਲਈ ਸੈਕਰੀਫਾਈਸ ਕੀਤਾ, ਸਾਰੀ ਉਮਰ ਕੰਮ ਕੀਤਾ, ਉਹਨਾਂ ਨੂੰ ਪਾਲਿਆ, ਉਹਨਾਂ ਨੂੰ ਇਸ ਏਜ ਤੇ ਆ ਕੇ ਕੁਛ ਮਹਿਸੂਸ ਹੋਇਆ ਤਾਂ ਕਿਸੇ ਕਾਰਨ ਕਰਕੇ ਹੋਇਆ ਹੋਊਗਾ ਨਾ।
0: ਪਰ ਹੁਣ ਬਹੁਤ ਸਾਰੇ ਲੋਕ ਭਾਜੀ ਸੋਚਦੇ ਆ ਕਿ ਹੁਣ ਤਾਂ ਯੂਨੋ ਉਹ ਉਮਰ ਲੰਘ ਗਈ, ਹੁਣ ਤੁਸੀਂ ਵਧੀਆ ਫੈਮਿਲੀ ਨਾਲ ਇੰਜੋਏ ਕਰੋ।
2: ਹਾਂਜੀ ਹਾਂਜੀ, ਮੈਂ ਵੀ ਉਹੀ ਕਹਿ ਰਿਹਾ ਨਾ ਕਿ ਬਹੁਤ ਸਾਰੇ ਲੋਕ ਤਾਂ ਇਸ ਉਮਰ 'ਚ ਆ ਕੇ ਸੋਚਦੇ ਨੀ, ਜੇ ਉਹ ਸੋਚ ਰਹੇ ਨੇ ਉਹ ਕਹਿ ਰਹੇ ਨੇ ਤਾਂ ਉਹਨਾਂ ਦੇ ਰੀਜ਼ਨ ਹੋਣਗੇ ਨਾ, ਕੁਛ ਉਹਨਾਂ ਨੂੰ ਕੁਛ ਫੀਲ ਹੋ ਰਿਹਾ ਹੋਊਗਾ
0: ਜੀ।
2: ਨਹੀਂ ਤਾਂ ਮੋਸਟਲੀ ਤਾਂ 99% ਲੋਕ ਨਹੀਂ ਕਰਦੇ ਹੋਣਗੇ ਵੀ ਹੁਣ ਏਜ ਹੋ ਗਈ ਆ, ਹੁਣ ਇਸ ਬਾਰੇ ਇੱਦਾਂ ਦਾ ਸੋਚਣਾ ਵੀ ਕਿਉਂ ਇੱਦਾਂ
0: ਦੀ। ਚਲੋ 99 ਨਹੀਂ ਕਹਿ ਸਕਦੇ ਕਿਉਂਕਿ ਹੋਰ ਕਮਿਊਨਿਟੀਜ਼ ਦੇ ਵਿੱਚ ਤਾਂ ਬਹੁਤ ਕਰਦੇ ਆ। ਮੇਰਾ ਇੱਕ ਮਿੱਤਰ ਹੈ ਤੇ ਉਹ ਡਿਵੋਰਸ ਲੋਇਰ ਆ, ਉਹ ਕਹਿੰਦਾ ਨਵੀਂ ਮੇਰਾ ਇੱਕ 80 ਸਾਲ ਦਾ ਕਲਾਇੰਟ ਸੀ, ਉਹਨੇ ਡਿਵੋਰਸ ਕਰਾਇਆ ਤੇ ਹੁਣ ਉਹ ਨਵੀਂ ਵਾਈਫ ਲੱਭ ਰਿਹਾ। ਸੋ ਹੋਰ ਕਮਿਊਨਿਟੀਜ਼ ਦੇ ਬੜੇ ਲੋਕ ਕਰ ਲੈਂਦੇ ਆ, ਆਪਾਂ ਥੋੜੇ ਨਹੀਂ ਸਹੀ ਸਮਝਦੇ।
2: ਹਾਂਜੀ ਆਪਾਂ ਨਹੀਂ ਸਮਝਦੇ, ਮੈਂ ਉਹੀ ਕਹਿ ਰਿਹਾ ਨਾ ਤੇ ਬਾਕੀ ਤਾਂ ਚਲੋ ਕਰਵਾਉਂਦੇ ਨੇ, ਬਟ ਉਹੀ ਹੈ ਨਾ ਜੇ ਹੁਣ ਉਹਨਾਂ ਨੂੰ ਲਾਸਟ ਸਟੇਜ ਦੇ ਵਿੱਚ ਆਪਾਂ ਨੂੰ ਕੁਛ ਲੱਗਦਾ ਹੈਗਾ ਤਾਂ ਕੁਛ ਹੋਣਗੇ ਰੀਜ਼ਨਸ ਉਹਨਾਂ ਦੇ।
0: ਹਾਂ ਬਟ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਗਲਤ ਗੱਲ ਹੈ?
2: ਜੀ ਲੈਣੀ ਸਹੀ ਦੇਖੋ ਗਲਤ ਸਹੀ ਦਾ ਤਾਂ ਸਰ ਆਪਾਂ ਕੀ ਫੈਸਲਾ ਕਰ ਸਕਦੇ ਹਾਂ ਨਾ ਕਿਸੇ ਦੀ ਲਾਈਫ ਦੇ ਲਈ, ਆਪਾਂ ਕਿੱਦਾਂ ਕਹਿ ਸਕਦੇ ਕਿ ਗਲਤ ਹੈ ਜਾਂ ਨਹੀਂ ਸਹੀ। ਉਹਨਾਂ ਨੂੰ ਜੋ ਠੀਕ ਲੱਗ ਰਿਹਾ ਹੈ ਆਪਣੇ ਲਈ ਉਹ ਤਾਂ ਹੈ ਨਾ, ਉਹਨਾਂ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਉਹਦਾ ਡਿਸੀਜਨ ਦੇ ਵੀ।
0: ਜੀ ਠੀਕ ਹੈ, ਥੈਂਕ ਯੂ ਵੈਰੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337। ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? 905-673-3337। ਹੁਣ ਬਾਈ ਜੀ ਕਹਿੰਦੇ ਕਿ ਉਹਨਾਂ ਦਾ ਆਪਦਾ ਡਿਸੀਜਨ ਹੈ ਅਤੇ ਇਹਨਾਂ ਨੂੰ ਆਈ ਥਿੰਕ ਇਹੀ ਕਹਿ ਰਿਹਾ ਕਿ ਉਸ ਵਿੱਚ ਕੁਛ ਬੁਰਾ ਵੀ ਹੈ ਨਹੀਂ ਗਾ, ਜੇ ਉਹਨਾਂ ਨੂੰ ਲੱਗਿਆ ਕਿ ਮੈਨੂੰ ਲੋੜ ਹੈ ਜਾਂ ਮੇਰਾ ਮਨ ਕਰਦਾ ਤਾਂ ਦੇਰ ਇਜ਼ ਨਥਿੰਗ ਰੋਂਗ। ਸੋ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? 905-673-3337 ਨੰਬਰ ਆਪਣਾ, 905-673-3337 ਆਪਣਾ ਫੋਨ ਨੰਬਰ ਹੈ। 2118 ਹੈਲੋ।
3: ਹਾਂਜੀ ਭਾਈ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
3: ਬਸ ਵਾਹਿਗੁਰੂ ਜੀ, ਮੇਰਾ ਸੱਚੇ ਪਾਤਸ਼ਾਹ ਜੀ ਚੱਲੀ ਜਾਂਦਾ
0: ਚੱਲੀ ਜਾਂਦਾ। ਚਲੋ ਵਧੀਆ ਗੱਲ ਹੈ।
3: ਤੇ ਤੁਹਾਡੀ ਜਿਹੜੀ ਗੱਲ ਜਿਹੜੀ ਤੁਸੀਂ ਪੁੱਛ ਰਹੇ ਹੋ ਕਹਿ ਰਹੇ ਹੋ, ਆਈ ਡੋਂਟ ਥਿੰਕ ਐਨੀਥਿੰਗ ਰੋਂਗ ਵਿਦ ਇਟ। ਕਿਉਂਕਿ ਜੇ ਬੰਦਾ ਚੋਰੀ ਕੰਮ ਕਰੇ ਫਿਰ ਲੋਕਾਂ ਨੂੰ ਪਤਾ ਲੱਗੇ ਫਿਰ ਬਦਨਾਮੀ ਵੀ ਹੁੰਦੀ ਹੈ ਨਾ। ਤੇ ਤੁਸੀਂ ਕਹਿਣਾ ਯਾਰ ਸਾਡੀ ਮਾਂ ਨੇ ਕੀ ਕੀਤਾ, ਅਗਰ ਉਹ ਕਹਿ ਰਹੀ ਹੈ ਕਿ ਸ਼ੀ ਨੀਡਸ ਇਟ, ਸ਼ੀ ਵਾਂਟ ਟੂ ਡੂ ਇਟ, ਦੈਨ ਲੈਟ ਹਰ ਡੂ ਇਟ। ਕਿਉਂਕਿ ਓਪਨਲੀ ਕਰਨ ਜਿਹੜਾ ਉਹ ਬੈਟਰ ਰਹਿ ਦੈਨ ਕਿ ਤੁਸੀਂ ਚੋਰੀ ਕਰੋ ਫਿਰ ਲੋਕਾਂ
0: ਨੂੰ। ਚੋਰੀ ਤਾਂ ਚਲੋ ਕਰ ਹੀ ਨਹੀਂ ਸਕਦੇ, ਓਪਨਲੀ ਕਰਨਾ ਪੈਣਾ ਜੇ ਕਰਨਾ। ਇਹ ਕਿਹੜਾ ਕੋਈ ਤੁਸੀਂ
3: ਚੋਰੀ ਭਾਜੀ ਏਦਾਂ ਨਾ, ਹੁਣ ਤੁਸੀਂ ਕਹਿ ਰਹੇ ਰਿਲੇਸ਼ਨਸ਼ਿਪ ਜੋ ਕਿਸੇ ਨਹੀਂ ਦੱਸਦੇ, ਰਾਈਟ, ਸਮਬਡੀ ਸੀ ਸਮਵੇਅਰ, ਤੇ ਪਤਾ ਲੱਗ ਗਿਆ ਔਖੇ ਖਾਂਦੀ ਫਿਰਦੀ ਆ। ਪੰਜਾਬੀ ਦਾ ਇਹੋ ਕਹਿੰਦੇ ਨਾ, ਔਖੇ ਖਾਂਦੀ ਫਿਰਦੀ ਆ। ਤੇ ਜੇ ਉਹਦਾ ਮਾਇੰਡ ਬਣਿਆ ਹੈ ਸੀਇੰਗ ਸਮਬਡੀ, ਉਹਨਾਂ ਦੀ ਗੱਲਬਾਤ ਬਣਦੀ ਆ ਆਪਸ ਵਿੱਚ,
0: ਮਾਂ
3: ਆਪਣੀ ਸਾਹ ਸੁੱਤੀ ਹੈ, ਬੇਟਾ ਆਪਣੀ ਸਾਹ ਸੁੱਤਾ
0: ਹੈ,
3: ਹਰ ਇੱਕ ਦੀ ਆਪਣੀ ਨੀਡਸ ਹੁੰਦੀ ਹੈ। ਦੇਖੋ ਕੋਈ ਵੀ ਬੰਦਾ ਇਸ ਉਮਰ ਚ ਆ ਕੇ ਐਵੇਂ ਨੀ ਕਹਿੰਦਾ ਕਿਸੇ ਗੱਲ ਨੂੰ, ਹੁਣ
0: ਜੀ
3: ਬਾਪੂ ਲੱਭ ਲਓ ਕੋਈ, ਮੈਂ ਯਾਰ ਸ਼ਰਮ ਕਰ ਮਾੜੀ ਮੋਟੀ।
0: ਅੱਛਾ ਤੁਹਾਡਾ ਬੇਟਾ ਸਕਦੇ ਤੁਹਾਨੂੰ ਕਹਿ ਰਿਹਾ ਵੀ ਲੱਭ ਲਓ ਡੈਡ,
3: ਚਲੋ
0: ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕਸ ਫਾਰ ਸ਼ੇਅਰਿੰਗ। ਤੇ ਇਹ ਕਹਿੰਦੇ ਕਿ ਇਹਨਾਂ ਦਾ ਬੇਟਾ ਤਾਂ ਇਹਨਾਂ ਨੂੰ ਕਹਿ ਰਿਹਾ ਕਿ ਨਹੀਂ ਬਈ ਹੁਣ ਮੈਂ ਕੀ ਲੈਣਾ ਇਹ ਕੰਮ ਚ ਪੈ ਕੇ। ਓਕੇ, ਏਰੀਅਨ ਮੈਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ ਕਿਸ ਨੇ ਲੈਣੀ ਹੈ, ਐਕਿਰਾ ਦਾ ਐਸਯੂਵੀ ਕਿਸ ਨੇ ਲੈਣਾ। ਏਰੀਅਨ ਮੈਲਸ ਐਕਿਰਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਤੇ ਤੁਸੀਂ ਜਗਦੀਪ ਭੱਲਾ ਤੇ ਕਰਨ ਸ਼ਰਮਾ ਨੂੰ ਯਾਦ ਰੱਖੋ ਜੋ ਇੱਥੋਂ ਦੇ ਜਨਰਲ ਮੈਨੇਜਰਸ ਨੇ ਤੇ ਸਾਡੇ ਬੜੇ ਪਿਆਰੇ ਮਿੱਤਰ ਨੇ। ਏਰੀਅਨ ਮੈਲਸ ਐਕਿਰਾ 905-828-5800, 905-828-5800 ਤੇ ਤੁਸੀਂ ਕਾਲ ਕਰੋ। ਏਰੀਅਨ ਮੈਲਸ ਐਕਿਰਾ ਦੁਆਬਾ ਟਰੈਵਲ ਨੰਬਰ ਵਨ ਟੀਮ। ਜੇ ਕਿਸੇ ਨੇ ਵੀ ਇੰਡੀਆ ਦੀਆਂ ਟਿਕਟਾਂ ਲੈਣੀਆਂ, ਹੁਣ ਜਾਣਾ ਸਪਤੰਬਰ ਅਕਤੂਬਰ ਨਵੰਬਰ 'ਚ ਜਦੋਂ ਵੀ ਜਾਣਾ, ਜਾਂ ਕੋਈ ਇੰਡੀਆ ਤੋਂ ਇੱਥੇ ਆ ਰਿਹਾ ਤਾਂ ਟਿਕਟਾਂ ਲਈ ਤੁਸੀਂ ਯਾਦ ਰੱਖੋ ਇੱਕੋ ਇੱਕ ਟੀਮ, ਦੁਆਬਾ ਟਰੈਵਲ 905-796-7800, 905-796-7800 ਦੁਆਬਾ ਟਰੈਵਲ, ਦੁਆਬਾ ਟਰੈਵਲ ਨੂੰ ਯਾਦ ਤੁਸੀਂ ਰੱਖੋ। ਤੇ ਫੈਸ਼ਨ ਆਈ ਕਿਊ ਨੇ ਤਾਂ ਯਾਰ ਸਾਰਿਆਂ ਨੂੰ ਪੂਰੇ ਕਹਿੰਦੇ ਨਾ ਕਿ ਸਾਰਿਆਂ ਦੀ ਟੌਰ ਕੱਢਤੀ ਫੈਸ਼ਨ ਆਈ ਕਿਊ ਨੇ, ਕਿਉਂਕਿ ਕੁੜਤੇ ਪਜਾਮੇ ਇੱਕ ਨਾਲ ਦੂਜਾ 25% ਆਫ, ਕੋਟ ਪੈਂਟ ਇੱਕ ਨਾਲ ਦੂਜਾ 25% ਆਫ, ਫੈਸ਼ਨ ਆਈ ਕਿਊ ਤੇ ਬਿਸਪੋਕ ਹਾਈ ਐਂਡ ਕੁੜਤੇ ਪਜਾਮੇ ਕੋਟ ਪੈਂਟ ਮਿਲ ਰਹੇ ਆ ਕਸਟਮ, ਵਿਆਹ ਸ਼ਾਦੀਆਂ ਲਈ ਲੈ ਲਓ। 905-453-2225 ਫੈਸ਼ਨ ਆਈ ਕਿਊ 4839 ਹੈਲੋ
4: ਜੀ, ਗੁੱਡ ਈਵਨਿੰਗ ਮੈਂ ਵੀ
0: ਠੀਕ ਹੈ ਜੀ, ਕਿਵੇਂ ਹੋ ਸਰ
4: ਜੀ? ਚੜ੍ਹਦੀ ਕਲਾ, ਇਹ ਤੁਹਾਡਾ ਟਾਪਿਕ ਅੱਜ ਤੋਂ ਮਹੀਨਾ ਪਹਿਲੇ ਵੀ ਤੁਸੀਂ ਲਾਇਆ ਸੀ, ਔਰ ਆਈ ਹੈਵ ਦ ਸੇਮ ਓਪੀਨੀਅਨ ਕਿ ਕੋਈ ਹਰਜ ਨਹੀਂ ਅਗਰ ਉਹ ਮੁੰਡੇ ਦੀ ਮਾਂ ਸ਼ਾਦੀ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਖੁਸ਼ੀ ਨਾਲ ਕਹਿ ਦੇਣਾ ਚਾਹੀਦਾ ਕਿ ਮਾਮ ਲਿਵ ਯੋਰ ਲਾਈਫ, ਕੋਈ ਮਸਲਾ ਨਹੀਂ। ਤੇ ਆਈ

0: someone in your life. ਕਿ ਤੁਸੀਂ ਕਿਸੇ ਨਾਲ ਗੱਲ ਕਰ ਸਕੋ। ਜਦੋਂ ਬੱਚਾ ਆਪਣੇ ਆਪਣੀ ਲਾਈਫ 'ਚ ਮਸਰੂਫ ਹੋ ਜਾਂਦਾ ਨਾ ਆਪਣੇ ਬੇਬੀ ਬੱਚਿਆਂ ਦੇ ਨਾਲ, ਉਹ ਫਿਰ ਉਹ ਫਿਰ ਨਾ ਉਹ ਦੇ ਟ੍ਰਾਈ ਟੂ ਲੁੱਕ ਫਾਰ ਓਲਡ ਹੋਮ, ਓਲਡ ਏਜ ਹੋਮ ਮਾਈ ਪੇਰੈਂਟਸ। ਸੋ ਬਿਹਤਰ ਹੈ ਕਿ ਅਗਰ ਉਹਨੂੰ ਕੋਈ ਮਿਲਦਾ ਹੈ ਆਪਣੇ ਵਾਸਤੇ ਤੇ ਨਥਿੰਗ ਰੋਂਗ ਵਿਦ ਇਟ, ਬੈਸਟ ਵੇ।
1: ਠੀਕ ਹੈ, ਬੈਸਟ ਵੇ ਟੂ ਡੂ ਇਟ। ਓਕੇ ਸਰ, ਥੈਂਕ ਯੂ। ਨਹੀਂ ਜੇ ਤਾਂ ਮੁੰਡਾ ਕਹਿ ਰਿਹਾ ਕਿ ਵੀ ਮੈਂ ਯੂ ਨੋ ਨਹੀਂ ਪੋਸੀਬਲ ਕਿ ਮੈਂ ਟੇਕ ਕੇਅਰ ਕਰਾਂ ਜਾਂ ਮੈਂ ਯੂ ਨੋ ਟਾਈਮ ਸਪੈਂਡ ਕਰਾਂ, ਫਿਰ ਵੱਖਰੀ ਗੱਲ ਆ। ਪਰ ਜੇ ਮੁੰਡਾ ਕਹਿ ਰਿਹਾ ਕਿ ਯੂ ਨੋ ਮੈਂ ਟੇਕ ਕੇਅਰ ਕਰਾਂਗਾ, ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਕਰਨ ਦੀ ਲੋੜ ਨਹੀਂ, ਫਿਰ ਆਈ ਥਿੰਕ ਕਿਤੇ ਨਾ ਕਿਤੇ ਸਿਚੁਏਸ਼ਨ ਡਿਫਰੈਂਟ ਵੀ ਹੋ ਸਕਦਾ। ਨਹੀਂ ਖੈਰ, ਤੁਹਾਡੀਆਂ ਕਾਲਸ ਲੈ ਰਹੇ ਹਾਂ 905-673-3333 'ਤੇ, 9056733333 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਮਿਸਟਰ ਸਿੰਘ ਪੀਜ਼ੇ ਦੀ ਨਵੀਂ ਡੀਲ ਬਾਰੇ ਸੁਣੋ। ਮਿਸਟਰ ਸਿੰਘ ਪੀਜ਼ਾ, ਇਹਨਾਂ ਦੀਆਂ ਬ੍ਰੈਂਪਟਨ ਦੇ ਵਿੱਚ 8-10 ਲੋਕੇਸ਼ਨਸ ਨੇ, ਨੋਰਥ ਪਾਰਕ, ਟੋਰਬਰਮ, ਕੁਈਨ, ਮੈਕਲੋਗਲਿਨ, ਵੈਨਕਿਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਕੈਸਲ ਮੋਰ, ਮਕਵੀਨ, ਫਾਈਨੈਂਸ਼ੀਅਲ, ਮਿਸਾਗਾ ਰੋਡ, ਬਾਕੀ ਬੋਲਟਨ, ਮਿਸਾਗਾ, ਦੂਰ ਦੂਰ ਤੱਕ ਲੋਕੇਸ਼ਨਸ ਨੇ। ਅਤੇ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਹੈ। ਚਾਰ ਟੋਪਿੰਗ, ਇੱਕ ਡਿਪ, ਇੱਕ ਸਾਈਡ ਆਰਡਰ, ਮੀਡੀਅਮ 24.99, ਲਾਰਜ 27.99, ਐਕਸਟਰਾ ਲਾਰਜ 31.99। ਮਿਸਟਰ ਸਿੰਘ ਪੀਜ਼ਾ 905-504-000, 905-504-000, ਮਿਸਟਰ ਸਿੰਘ ਪੀਜ਼ਾ ਜੀ, 9190। ਹਾਂਜੀ ਵੀਰੇ।
2: ਹਾਂਜੀ, ਕਿੱਦਾਂ ਬਾਜੀ?
1: ਵਧੀਆ ਵਧੀਆ ਵੀਰੇ, ਕੀ ਹਾਲ ਹੈ?
2: ਬਹੁਤ ਵਧੀਆ ਜੀ, ਨਜ਼ਾਰੇ ਬਸ।
1: ਕੀ ਬਾਤ ਹੈ,
2: ਰੱਬ ਦੇ ਵਿਆਹ ਆਏ ਆ, ਕੈਨੇਡਾ ਚ ਘੁੰਮਦੇ ਪਏ ਆ, ਹੋਰ ਕੀ ਚਾਹੀਦਾ?
1: ਹੋਰ ਕੀ ਚਾਹੀਦਾ, ਗੱਲ ਠੀਕ ਹੈ ਤੁਹਾਡੀ ਬਿਲਕੁਲ।
2: ਮੈਂ ਨਹੀਂ, ਹੋਰ ਸਿਹਤਾਂ ਠੀਕ ਠਾਕ?
1: ਠੀਕ ਹੈ ਵੀਰੇ, ਠੀਕ ਹੈ।
2: ਚਲੋ ਵਧੀਆ। ਯਾਨੀ ਕੈਨੇਡਾ ਮੈਚ ਦੇਖ ਰਹੇ ਕਿ ਨਹੀਂ ਨਾਲ ਨਾਲ?
1: ਹਾਂਜੀ ਹਾਂਜੀ, ਕੈਨੇਡਾ ਵਾਲੇ ਫੱਟੇ ਚੱਕੀ ਜਾ ਰਹੇ ਆ।
2: ਕੁਛ ਨੀ ਭਾਜੀ, ਉਸ ਟੋਪਿਕ ਤੇ ਕੋਈ ਹੈ ਹੀ ਨੀ, ਕੋਈ ਗੱਲ ਹੀ ਹੈ ਨੀ। ਉਹ ਜਦੋਂ ਵਿਆਹ ਕਰਨ ਦੀ ਉਮਰ ਸੀ ਜਦੋਂ ਅਗਲੀ ਨੇ ਉਦੋਂ ਨੀ ਕੀਤਾ, ਤੇ ਬਾਅਦ ਚ ਤਾਂ ਕੋਈ ਉਹਦੀ ਸੈਂਸ ਨਹੀਂ ਸੀ ਬਣਦੀ। ਚਲੋ ਬਾਕੀ ਉਹਨੂੰ ਆਪਣੇ ਮੁੰਡੇ ਦੀ ਵੀ ਸੁਣਨੀ ਚਾਹੀਦੀ ਜੇ ਉਹ ਏਦਾਂ ਕਹਿੰਦਾ ਆ।
1: ਨਹੀਂ ਸੋ ਸੋ ਤੁਸੀਂ ਸੋਚਦੇ ਹੋ ਕਿ ਉਹਨੂੰ ਹੁਣ ਨਹੀਂ ਇਹ ਸਟੈਪ ਲੈਣਾ ਚਾਹੀਦਾ?
2: ਨਹੀਂ, ਜੇ ਉਹਦਾ ਮੁੰਡਾ ਨਾ ਸੁਣਦਾ ਹੋਵੇ ਕਿਸੇ ਵੀ ਗੱਲੋਂ ਉਹਨੂੰ, ਹੁਣ ਤਾਂ ਸਗੋਂ ਨਜ਼ਾਰੇ ਲੈਣੇ ਚਾਹੀਦੇ ਕਿ ਮੇਰਾ ਮੁੰਡਾ ਕਹਿੰਦਾ ਮੈਂ ਹੈਗਾ ਕੇਅਰ ਕਰਨ ਨੂੰ, ਠੀਕ ਆ ਆਪ ਵਰਲਡ ਟੂਰ ਤੇ ਨਿਕਲੇ ਕਿਤੇ,
1: ਠੀਕ ਆ।
2: ਫਿਰ ਬੰਦੇ ਦਾ ਸਟੈਪ ਚੱਕਣਾ ਬਣਦਾ ਆ। ਬਾਕੀ ਭਾਜੀ ਇੱਥੇ ਬਥੇਰੇ ਆਨਸਰ ਹੋਣੇ ਆ, ਬਥੇਰੇ ਕੁਐਸਚਨ ਹੋਣੇ ਆ। ਜੇ ਕੋਈ ਬੰਦਾ ਹੋਵੇ ਤਾਂ ਬੰਦੇ ਨੇ ਕਹਿਣਾ ਯਾਰ ਬਿਨ ਦਿਨ ਤਾਂ ਵਿਆਹ ਕਰ ਲੈਣਾ ਚਾਹੀਦਾ। ਬੁੜੀ ਜਦੋਂ ਕੋਈ ਏਦਾਂ ਦਾ ਸਟੈਪ ਸੋਚਦੀ ਆ ਜਾਂ ਕੋਈ ਵੂਮੈਨ ਕੋਈ ਸੋਚਦੀ ਆ, ਉਹਨੇ ਕਹਿਣਾ ਲੈ ਹੁਣ ਇਹਨੂੰ ਵਿਆਹ ਕਰਾਉਣ ਦਾ ਚੱਜ ਪੈ ਗਿਆ, ਪਹਿਲਾਂ ਕਰਾਇਆ ਨੀ।
1: ਠੀਕ
2: ਨਹੀਂ,
1: ਇੱਕ ਇਹ ਵੀ ਹੈ ਨਾ, ਆਪਾਂ ਥੋੜੇ ਜਿਹਾ ਕਿਉਂਕਿ ਫੀਮੇਲ ਆ, ਆਪਾਂ ਜੱਜ ਵੀ ਥੋੜੇ ਜਿਹਾ ਡਿਫਰੈਂਟਲੀ ਕਰਦੇ ਆ
2: ਭਾਜੀ। ਜਿੰਨਾ ਟਾਈਮ ਬੰਦਾ ਬੰਦੇ ਦੀ ਸੋਚ ਵਿੱਚ ਆ ਨਾ, ਓਨਾ ਟਾਈਮ ਹਮੇਸ਼ਾ ਇਹ ਰੋਂਗ ਹੀ ਆ। ਸਹੀ ਮਾਇਨੇ ਚ ਜੇ ਸੋਚਿਆ ਜਾਵੇ ਨਾ, ਆਪਣੇ ਸਪੈਸ਼ਲੀ ਆਪਣਾ, ਮੈਂ ਕੱਲਾ ਆਪਣੇ ਨੀ ਕਹਿੰਦਾ, ਏਸ਼ੀਅਨ ਪੀਪਲਾਂ ਦੀ ਸੋਚ ਵਿੱਚ ਨਾ ਜਿਹੜੀ ਵੂਮੈਨ ਆ ਉਹ ਜਸਟ ਰੋਟੀ ਪਕਾਉਣ ਲਈ ਬਣੀ ਹੋਈ ਆ। ਤੇ ਆਪਣੇ ਜਿੱਦਾਂ ਕਹਿੰਦੇ ਹੁੰਦੇ ਹੁੰਦੇ ਕਿ ਬੰਦਾ ਜਨਾਨੀ ਆ ਉਹਦੀ ਗੁੱਤ ਪਿੱਛੇ ਮੱਤ ਆ, ਇਹ ਬੰਦੇ ਦੀ ਸੋਚ ਹੀ ਉਹਦੀ ਗਲਤ ਆ। ਮਤਲਬ ਫਿਰ ਉਹ ਜਿਹਦੇ ਵੱਲੋਂ ਜੰਮਿਆ ਆ ਉਸੇ ਨੂੰ ਹੀ ਗਲਤ ਕਹੀ ਜਾਂਦਾ। ਸੋ ਬਹੁਤ ਚੀਜ਼ਾਂ ਆ ਸੋਚਣ ਵਾਲੀਆਂ। ਬਾਕੀ ਜਦੋਂ ਹੁਣ ਉਹਦਾ ਮੁੰਡਾ ਉਹਨੂੰ ਕਹਿਣ ਡਿਆ ਇਸ ਗੱਲ ਨੂੰ, ਫਿਰ ਉਹਨੂੰ ਆਪਣੇ ਮੁੰਡੇ ਨਾਲ ਐਗਰੀ ਕਰਨਾ ਚਾਹੀਦਾ।
1: ਠੀਕ ਹੈ,
2: ਕਹਿੰਦਾ ਇਹ ਗੱਲ ਫਿਰ ਉਹਦਾ ਸੋਚਣਾ ਬਣਦਾ ਆ।
1: ਠੀਕ ਹੈ, ਨਹੀਂ ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਸੋ ਵੀਰ ਹੋਣੇ ਕਹਿੰਦੇ ਕਿ ਨਹੀਂ ਜੋ ਮੁੰਡਾ ਕਹਿ ਰਿਹਾ ਉਹੀ ਸਹੀ ਹੈ, ਤੇ ਹੁਣ ਜੇ ਮੁੰਡਾ ਕਹਿ ਰਿਹਾ ਕਿ ਯਾਰ ਮੈਂ ਹੈਲਪ ਕਰਾਂਗਾ, ਤਾਂ ਫਿਰ ਮਾਂ ਨੂੰ ਕੀ ਲੋੜ ਪੈ ਗਈ ਕਿ ਉਹ ਖੱਬੇ ਸੱਜੇ ਹੋਰ ਕਿਤੋਂ ਹੈਲਪ ਵਾਲੇ। ਸੋ ਖੈਰ, ਨੰਬਰ ਹੈ ਆਪਣਾ 9056733337। ਕੁਝ ਕਾਲਾਂ ਤੁਹਾਡੀਆਂ ਕੱਟੀਆਂ ਗਈਆਂ, ਦੁਬਾਰਾ ਤੋਂ ਕਰ ਸਕਦੇ ਹੋ। 905-673-3337 ਨੰਬਰ ਹੈ ਆਪਣਾ, 9056733337, 9056733337 ਤੇ ਤੁਹਾਡੀਆਂ ਕਾਲਾਂ ਆ ਰਹੀਆਂ ਨੇ।

0: ਤੇ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਲਵਾਨਾ ਵੈਲਨੈਸ ਸਪਾ ਦੀ ਵੀ ਦੇ ਦੇਵਾਂ। ਲਵਾਨਾ ਵੈਲਨੈਸ ਸਪਾ ਤੁਹਾਡੇ ਲਈ ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ 'ਤੇ ਹੈ। ਬਹੁਤ ਹੀ ਕਮਾਲ ਦੀ ਸਪਾ, ਮਸਾਜ ਲਈ, ਹਾਈਡਰਾਫੇਸ਼ੀਅਲ ਲਈ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ ਦੇ ਲਈ ਬੜੇ ਵਧੀਆ ਰਿਵਿਊਜ਼ ਨੇ। 341 ਪਾਰਕਹਰਸ ਸਕੁਏਅਰ, ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ 'ਤੇ, ਅਤੇ ਹਰ ਇੱਕ ਚੀਜ਼ 'ਤੇ ਡਿਸਕਾਊਂਟ ਤੁਹਾਨੂੰ ਮਿਲ ਰਿਹਾ। ਸੋ ਤੁਸੀਂ ਅਗਰ ਜਾਂਦੇ ਹੋ ਨਾ, ਅਤੇ ਇਹਨਾਂ ਨੂੰ ਕਹਿੰਦੇ ਹੋ ਵੀ ਮੈਂ ਹਾਈਡਰਾਫੇਸ਼ੀਅਲ ਸਪੋਜ਼ ਕਰਵਾਉਣਾ 150 ਵਾਲਾ 130 ਦੀ ਥਾਂ 130 'ਚ ਮਿਲ ਰਿਹਾ, ਲੇਜ਼ਰ ਹੇਅਰ ਰਿਮੂਵਲ 250 ਵਾਲਾ 200 'ਚ ਮਿਲ ਰਿਹਾ, ਮੇਰਾ ਨਾਂ ਲੈ ਦਿਓ, ਵੈਕਸੀਨ 120 ਦੀ ਥਾਂ 'ਤੇ $100 'ਚ, ਬਾਕੀ ਮਸਾਜ ਕਰਾਓ 80 ਵਾਲਾ 75 'ਚ 1 ਘੰਟੇ ਦਾ। ਇਹਨਾਂ ਕੋਲ RMTs ਵੀ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਆ, ਬੈਕ ਪੇਨ ਆ, ਸਾਇਆਟਿਕਾ ਉਹ ਵੀ ਟ੍ਰੀਟ ਕਰਦੇ ਆ। ਨੰਬਰ ਹੈ 416-881-5385, ਲਵਾਨਾ ਵੈਲਨੈਸ ਸਪਾ, ਏਅਰਪੋਰਟ ਸਟੀਲਸ, 341 ਪਾਰਕਹਰਸਟ ਸਕੁਏਅਰ, 6284। ਹੈਲੋ
1: ਰਾਜੇ ਬਾਜੀ।
0: ਹਾਂਜੀ ਸਰ,
1: ਨਮਸਕਾਰ।
0: ਨਮਸਕਾਰ ਜੀ, ਕੈਸੇ ਹੋ?
1: ਠੀਕ ਠਾਕ ਠੀਕ ਠਾਕ। ਉਹ ਭਾਈ ਭਾਈ ਕੁਛ ਥੋੜਾ ਬਹੁਤ ਪੰਜਾਬੀ ਮੇ ਬੋਲ ਕੇ ਗਏ, ਮੇਰੇ ਕੋ ਥੋੜਾ ਬਹੁਤ ਸਮਝ ਮੇ ਆਇਆ। ਉਹ ਭਾਈ ਬੋਲ ਕੇ ਗਏ ਕਿ ਅਗਰ ਕੋਈ ਮੈਨ ਕਰ ਰਹਾ ਹੈ ਤੋ ਠੀਕ ਹੈ, ਤੋ ਮੈਨ ਵੀ ਤੋ ਸ਼ਾਦੀ ਕਰੇਗਾ, ਤੋ ਵੋ ਔਰਤ ਸੇ ਹੀ ਸ਼ਾਦੀ ਕਰੇਗਾ ਨਾ, ਵੋ ਤੋ ਕੋਈ ਮੈਨ ਸੇ ਤੋ ਸ਼ਾਦੀ ਕਰੇਗਾ ਨਹੀਂ।
0: ਨਹੀਂ ਪਰ ਵੋ ਜੋ ਔਰਤ ਕੇ ਸਾਥ ਕਰੇਗਾ, ਮੇ ਬੀ ਵੋ ਔਰਤ ਐਸੇ ਯੰਗ ਹੈ ਜਾਂ ਕੋਈ ਯੂ ਨੋ ਸੇਮ ਸਿਚੁਏਸ਼ਨ ਨਾ ਹੋ,
1: ਹੋ ਸਕਤਾ ਹੈ। ਲੇਕਿਨ ਜ਼ਿਆਦਾ ਕਰਕੇ ਅਗਰ ਮੇਰਾ ਮਾਨਨਾ ਹੈ ਕਿ ਸ਼ਾਦੀ ਕਰ ਲੈਣੀ ਚਾਹੀਏ। ਜੋ ਭਾਈ ਜੋ ਆਗੇ ਜੋ ਕਾਲਰ ਬੋਲ ਕੇ ਗਏ ਨਾ ਕਿ ਆਫਟਰ ਬੱਚਾ ਬੱਚੇ ਹੋਗੇ, ਬੇਟੇ ਕੇ ਬੱਚੇ ਹੋਗੇ, ਤੋ ਵੋ ਲੋਕ ਉਨਕੀ ਫੈਮਿਲੀ ਮੇ ਜ਼ਿਆਦਾ ਬਿਜ਼ੀ ਹੋ ਜਾਏਂਗੇ, ਸਿਵਾਏ ਕੇ ਮਦਰ ਇਤਨੀ ਟੇਕ ਕੇਅਰ ਨਹੀਂ ਕਰ ਪਾਤੇ ਜਬ ਜਿਤਨੀ ਕਰਨੀ ਚਾਹੀਏ। ਤੋ ਅਗਰ ਕੰਪੇਨੀਅਨ ਰਹਿਤਾ ਹੈ ਤੋ ਵੋ ਪਰਸਨਲ ਬਾਤ ਵੋ ਸਭ ਹਮ ਲੋਗ ਏਕ ਦੂਸਰੇ ਕੇ ਸਾਥ ਸ਼ੇਅਰ ਕਰ ਸਕਤੇ, ਜੋ ਬੇਟੇ ਕੇ ਸਾਥ ਨਹੀਂ ਹੋ ਸਕਤੀ।
0: लेकिन सर आपको लगता नहीं कि कोई मैं नहीं ये कह रहा, मैं वैसे आपको बस सवाल पूछ रहा हूँ कि कोई एज भी होती है कि 60 में आकर अब क्या फायदा? कुछ लोग कह रहे हैं कि पहले क्यों नहीं करवाया।
1: देखो आज पहले रिस्पॉन्सिबिलिटी थी, वो जो सामने वाला आएगा वो बेटे को संभालेगा, अगर नहीं संभालेगा अभी क्या है? बेटा बेटा अपने पैरों पर खड़ा हो गया, बेटे का खुद का फैमिली हो गया, अब बेटे की कोई इतनी टेंशन है नहीं, राइट। अब सामने वाला भी रहेगा तो वो भी तो वो चलो ऐसा भी रहेगा ना कि उनके भी बेटे रहेंगे, वो लोग भी बड़े हो गए होंगे। अगर आप एज 60 पे हो तो आप ऐसा तो नहीं करोगे कि आप एज 40 एज 35 के मैन से शादी करने की सोचोगे। सो मैरिज इज नॉट अबाउट
0: ठीक है ठीक है। सो बेटी को नहीं चाहिए कि वो अपनी मॉम को रोके, मॉम ने सारी उम्र बेटे का ध्यान रखा और अब कोई बेटे की टेंशन नहीं है। सो माँ को राइट है कि वो जिंदगी जैसे जीना चाहती है वो कर सकती है।
1: और मॉम कहाँ भागे जा रहे हैं, वो तो आपके घर इधर उधर नजदीक ही रहेंगे ना।
0: हाँ चलो ठीक है, चलो ठीक है। नहीं थैंक यू सर, बहुत शुक्रिया आपका, बहुत धन्यवाद, थैंक यू। सो प्रोग्राम पंजाबी दा 905-673-3337 नंबर है अपना, 905-673-3337, 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਤੇ ਸਾਡੀਆਂ ਹੋ ਰਹੀਆਂ ਨੇ, 905-673-3337। ਸਭ ਤੋਂ ਵੱਡਾ ਤੇ ਸਭ ਤੋਂ ਮੈਂ ਨਹੀਂ ਕਹੂੰਗਾ ਪੁਰਾਣਾ ਬਟ ਸਭ ਤੋਂ ਵੈਲ ਨੋਨ ਤੀਆਂ ਦਾ ਮੇਲਾ ਦੁਨੀਆ ਭਰ ਦੇ ਵਿੱਚ, ਸੁੱਖੀ ਨਿੱਜਰ ਸਾਹਿਬ ਦਾ ਤੇ ਵਤਨੋਂ ਦੂਰ ਦਾ ਤੀਆਂ ਦਾ ਮੇਲਾ। ਇੰਨੇ ਲੰਬੇ ਸਮੇਂ ਤੋਂ ਸੁੱਖੀ ਨਿੱਜਰ ਸਾਹਿਬ ਨੇ, ਮੈਂ ਕਹਿੰਦਾ ਕਿ ਲੱਖਾਂ ਛੱਡੋ ਕਰੋੜਾਂ ਆਡੀਅੰਸ ਨੂੰ ਐਂਟਰਟੇਨ ਨੇ ਕੀਤਾ ਆਪਣੇ ਤੀਆਂ ਦੇ ਮੇਲੇ ਦੇ ਜ਼ਰੀਏ। ਸੋ ਐਤਕੀ ਇੱਕ ਵਾਰ ਫਿਰ ਆਈ ਥਿੰਕ 24-25 ਸੁੱਖੀ ਜੀ ਦੱਸਣਗੇ, ਬਟ 21 ਤਾਰੀਖ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਤੀਆਂ ਦਾ ਮੇਲਾ ਲੇਡੀ ਤੁਹਾਡੇ ਲਈ ਇੱਕ ਵਾਰ ਫਿਰ ਤੋਂ ਬੜੇ ਵੱਡੇ ਲੈਵਲ ਤੇ ਕਰਵਾਇਆ ਜਾ ਰਿਹਾ। ਸੋ ਸੁੱਖੀ ਜੀ ਸਾਡੇ ਨਾਲ ਨੇ, ਸੁੱਖੀ ਜੀ ਵੈਲਕਮ।
2: ਬਹੁਤ ਬਹੁਤ ਧੰਨਵਾਦ ਨਵੀ ਜੀ, ਤੁਹਾਡਾ ਪੰਜਾਬੀ ਲਹਿਰਾਂ ਪ੍ਰੋਗਰਾਮ ਸੁਣ ਰਹੇ ਜਿੰਨੇ ਵੀ ਸਰੋਤੇ ਪਰਿਵਾਰ ਦਰਸ਼ਕ ਸਾਰਿਆਂ ਨੂੰ ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ
0: ਜੀ।
2: ਬਿਲਕੁਲ ਜੀ, ਔਰ ਇਸ ਵਾਰ ਦਾ ਜਿਹੜਾ ਆਪਣਾ ਇਹ ਫੈਸਟੀਵਲ ਆਪਣਾ ਕਹਦਾ, ਇਹ ਸਾਰਾ ਆਡੀਅੰਸ ਦਾ, ਪਬਲਿਕ ਦਾ, ਕਮਿਊਨਿਟੀ ਇਵੈਂਟ ਹੈਗਾ। ਇਹ ਇਸ ਵਾਰ 24ਵਾਂ ਜੀ, ਔਰ ਆਪਾਂ ਨਾ 24 ਸਾਲ ਇਸ ਫੰਕਸ਼ਨ ਨੂੰ ਜਿਹੜੇ ਆ ਮੁਕੰਮਲ ਹੋ ਜਾਣੇ ਆ, ਤੇ ਇਸ ਵਾਰ ਥੋੜਾ ਜਿਹਾ ਆਪਾਂ ਤਬਦੀਲੀ ਇਹਦੇ ਚ ਲਿਆਂਦੀ। ਇੱਕ ਤਾਂ ਵੈਨਿਊ ਚੇਂਜ ਹੈਗਾ, ਕਿਉਂਕਿ ਜਿੱਥੇ ਆਪਾਂ ਹਰ ਸਾਲ ਕਰਾਉਂਦੇ ਸੀ ਉਸ ਵੇਲੇ ਉੱਥੇ ਥੋੜੀ ਜਿਹੀ ਕੰਸਟਰਕਸ਼ਨ ਚੱਲਦੀ ਸੀ, ਵੈਨਿਊ ਦੀ ਥੋੜੀ ਡਿਲੇ ਹੋ ਗਿਆ, ਤੇ ਦੂਜਾ ਡੇਟ ਥੋੜੀ ਜਿਹੀ ਚੇਂਜ ਹੋਈ ਆ। ਸੋ ਇਸ ਕਰਕੇ ਇਸ ਆਉਣ ਵਾਲੇ ਐਤਵਾਰ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਇਹ ਫੈਸਟੀਵਲ ਹੋਣ ਜਾ ਰਿਹਾ। ਤੀਆਂ ਦਾ ਮੇਲਾ ਦੁਪਹਿਰ 12 ਵਜੇ ਤੋਂ ਲੈ ਕੇ 8 ਵਜੇ ਤੱਕ ਹੋਵੇਗਾ, ਔਰ ਤਕਰੀਬਨ 30-35 ਉਹਦੇ ਵਿੱਚ ਸਟਾਲਸ ਹੋਣਗੇ, ਸ਼ੋਪਿੰਗ ਦੇ, ਖਾਣ ਪੀਣ ਦੇ, ਕੱਪੜਿਆਂ ਦੇ, ਔਰ ਫੈਸ਼ਨ ਦੇ, ਸਾਰੇ ਐਜੂਕੇਸ਼ਨ ਦੇ, ਔਰ ਸਿਟੀ ਦੇ, ਪੁਲਿਸ ਦੇ, ਤੇ ਪਲੱਸ ਜਿਹੜੇ ਹੈਗੇ 8 to 10 ਫੇਮਸ ਆਰਟਿਸਟ, ਤੁਹਾਨੂੰ ਪਤਾ ਆਪਾਂ ਹਰ ਸਾਲ ਜਿਹੜੇ ਇੰਟਰੋਡਿਊਸ ਕਰਾਈਦੇ ਲੈ ਕੇ ਆਈਦੇ ਨੇ, ਤੇ ਉਹ ਪਹੁੰਚਣਗੇ। ਤੇ ਬਸ ਹੁਣ ਦਿਨ ਰਹਿ ਗਿਆ 2, ਮੈਂ ਸਾਰੀਆਂ ਭੈਣਾਂ ਨੂੰ, ਮਾਤਾਵਾਂ ਨੂੰ ਬੇਨਤੀ ਕਰਾਂਗਾ ਜਿਹਨਾਂ ਨੇ ਹਾਲੇ ਵੀ ਟਿਕਟ ਨਹੀਂ ਲਈ, ਤੇ ਉਹ ਆਨਲਾਈਨ ਜਾ ਕੇ ਵੀ ਟਿਕਟ ਬੁੱਕ ਕਰ ਸਕਦੇ ਆ megastarevents.com ਦੇ ਉੱਤੇ, ਜਾਂ ਫਿਰ tiyandamela.com ਦੇ ਉੱਪਰ ਜਾ ਕੇ ਵੀ ਸਾਰੀ ਇਨਫੋਰਮੇਸ਼ਨ ਤੇ ਟਿਕਟ ਬੁੱਕ ਹੋ ਸਕਦੀ ਆ। ਤੇ ਨਹੀਂ ਤਾਂ ਥੋੜੀਆਂ ਹੁਣ ਜਿਹੜੀਆਂ ਨਵੀਂ ਜੀ ਟਿਕਟਾਂ ਨੇ, ਕਿਸੇ ਤੇ ਸਟੋਰ ਤੇ 10 ਤੇ ਕਿਸੇ ਤੇ 15, ਉਹ ਨੇ ਏਸ਼ੀਅਨ ਫੂਡ ਸੈਂਟਰ ਦੀ ਦੋ ਲੋਕੇਸ਼ਨਾਂ, ਜਿਹੜੀ ਕਿ ਇੱਕ ਪਟਰੋਸਾ ਡਰਾਈਵ ਤੇ ਹੈ, ਤੇ ਦੂਜੀ ਜਿਹੜੀ ਹੈਗੀ ਆ ਉਹ ਨਾਰਥ ਪਾਰਕ ਤੇ ਟੋਰਬਮ ਤੇ ਹੈ, ਤੇ ਪੀਜ਼ਾ ਡਿਪੂ ਦੀ ਇੱਕੋ ਲੋਕੇਸ਼ਨ ਤੇ ਟਿਕਟਾਂ ਬਚੀਆਂ ਨੇ, ਉਹ ਹੈ ਜੀ ਪੀਟਰ ਰੌਬਸਨ ਤੇ ਬ੍ਰੈਮਲੀ ਵਾਲੀ ਲੋਕੇਸ਼ਨ, ਤੇ ਉਧਰ ਇੰਡੀਅਨ ਸਵੀਟ ਮਾਸਟਰਸ ਸ਼ੈਰੀਡਨ ਕਾਲਜ ਕੋਲ, ਉੱਥੇ ਕੁਝ ਟਿਕਟਾਂ ਬਚੀਆਂ ਨੇ, ਕਿਉਂਕਿ ਇੰਡੀਅਨ ਸਵੀਟ ਮਾਸਟਰ ਦੇ ਵੱਖਰੇ ਵੱਖਰੇ ਜਿਹੜੇ ਖਾਣੇ ਦੇ ਉੱਥੇ ਬੂਥ ਹੋਣੇ ਨੇ, ਉਹਨਾਂ ਦਾ ਆਪਣਾ ਜਿਹੜਾ ਇੱਕ ਸਵਾਦ ਹੋਵੇਗਾ, ਤੇ ਉਹਨਾਂ ਕੋਲ ਵੀ ਟਿਕਟਾਂ ਪਈਆਂ ਨੇ। ਤੇ ਅਬਨੇਜ਼ਰ ਰੋਡ ਦੇ ਉੱਤੇ ਢਿੱਲੋਂ ਵੀਡੀਓ ਕੋਲ ਮੇਰੀ ਸੈਮੀ ਜੀ ਨਾਲ ਥੋੜੀ ਦੇਰ ਪਹਿਲਾਂ ਹੀ ਗੱਲ ਹੋਈ ਸੀ, ਉਹ ਕਹਿੰਦੇ ਜੀ ਸਿਰਫ 8-9 ਟਿਕਟਾਂ ਬਾਕੀ ਬਚੀਆਂ ਨੇ ਅਬਨੇਜ਼ਰ ਤੇ ਢਿੱਲੋਂ ਵੀਡੀਓ ਵਾਲੀ ਲੋਕੇਸ਼ਨ ਦੇ ਉੱਤੇ। ਤੇ ਟਿਕਟ ਜਿਹਦੀ ਕੀਮਤ ਹੈ ਜੀ ਜਨਰਲ ਮਿਸ਼ਨ ਦੀ ਜਿਹੜੀ ਕੀਮਤ ਹੈ, ਸਿਰਫ ਤੇ ਸਿਰਫ $30 ਹੈ,
0: $30
2: ਦੇ ਵਿੱਚ ਹੀ ਟੈਕਸ ਹੈ, ਵਿੱਚ ਹੀ ਸਾਰਾ ਜਿਹੜਾ ਉਹਨਾਂ ਦਾ ਜਿਹੜਾ ਟੈਕਸ ਵਗੈਰਾ ਦੇ ਨਾਲ ਜਿਹੜੀ ਟਿਕਟ ਮਾਸਟਰ ਜਾਂ ਮੈਗਾ ਸਟਾਰ ਦੀ ਜਿਹੜੀ ਫੀਸ ਹੈ ਉਹ ਵੀ ਵਿੱਚ ਇਨਕਲੂਡ ਹੈ। ਤੇ ਓਨਲੀ $30 ਦੀ ਟਿਕਟ ਹੈ, ਇਹ ਉੱਥੋਂ ਵੀ ਲੈ ਸਕਦੇ ਨੇ, ਆਨਲਾਈਨ ਵੀ ਲੈ ਸਕਦੇ ਨੇ। ਤੇ ਬਸ ਸਾਰਿਆਂ ਨੂੰ ਬੇਨਤੀ ਆ ਕਿ ਇਹ ਸੰਡੇ ਨੂੰ ਇੱਕ ਵਾਰੀ ਫਿਰ ਆਪਾਂ ਇੱਕ ਇਤਿਹਾਸਕ ਦਿਨ ਜਿਹੜਾ ਇਹਨੂੰ ਬਣਾਈਏ, ਤੇ 24 ਸਾਲ ਮੁਕੰਮਲ ਸਾਡੀਆਂ ਲੇਡੀਜ਼ ਕਰਨ, ਬਹੁਤ ਸਾਰੇ ਸ਼ਾਪਿੰਗ ਵੱਲੋਂ ਸ਼ਾਪਿੰਗ ਦੇ ਡਰਾ ਹੋਣੇ ਆ, ਬਹੁਤ ਸਾਰੇ ਜਿਹੜੇ ਉੱਥੇ ਗਹਿਣੇ ਕੱਢੇ ਜਾਣੇ ਨੇ, ਬਹੁਤ ਕੁਛ ਏਅਰਲਾਈਨ ਦੀਆਂ ਟਿਕਟਾਂ ਹੋਣੀਆਂ, ਬਹੁਤ ਕੁਛ ਸਾਡੀਆਂ ਲੇਡੀਜ਼ ਨੂੰ ਪਤਾ ਹੀ ਹੈ ਜੀ ਉਹਨਾਂ ਦਾ ਇਵੈਂਟ ਹੈਗਾ। ਤੇ ਨਵੀਂ ਜੀ ਉਹ ਆਰਟਿਸਟ ਜਿਹਨੇ ਬਹੁਤ ਫੇਮਸ, ਜਿਹਨਾਂ ਦੇ ਗਾਣਿਆਂ ਤੇ ਆਪਾਂ ਕਈ ਸਾਲਾਂ ਤੋਂ ਭੰਗੜੇ ਵਿਆਹਾਂ ਸ਼ਾਦੀਆਂ ਦੇ ਉੱਤੇ ਇੰਜੋਏ ਕਰਦੇ ਹਾਂ, ਫਸਟ ਟਾਈਮ ਆ ਰਿਹਾ, ਬਾਕੀ ਬਹੁਤ 4-5 ਹੋਰ ਆਰਟਿਸਟ ਨੇ ਜਿਹੜੇ ਆ ਰਹੇ ਨੇ ਫੇਮਸ, ਪਰ ਮੈਂ ਉਹਨਾਂ 2 ਦਾ ਨਾਮ ਲਵਾਂਗਾ ਜਿਹੜੇ ਫਸਟ ਟਾਈਮ ਕੈਨੇਡਾ ਦੀ ਧਰਤੀ ਤੇ ਤੇ ਫਸਟ ਟਾਈਮ ਹੀ ਤੀਆਂ ਦੇ ਮੇਲੇ ਤੇ, ਜਿਹਨਾਂ ਦੇ ਵਿੱਚੋਂ ਮੰਨਤ ਨੂਰ ਲੌਂਗ ਲੈਚੀ, ਤੂੰ ਲੌਂਗ ਤੇ ਮੈਂ ਲੈਚੀ ਵਾਲੇ, ਤੇ ਦੂਸਰਾ ਹੈ ਜੀ ਮੈਂ ਬਣ ਕੇ ਹਵਾਈ ਆਵਾਂ,
0: ਕੀ ਬਾਤ ਹੈ,
2: ਜੈਸਮੀਨ, ਉਹ ਦੋਨੋਂ ਫਸਟ ਟਾਈਮ ਆ ਰਹੀਆਂ ਨੇ, ਤੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਰਟਿਸਟ ਨੇ।
0: ਸੁਖੀ ਜੀ ਮੈਂ ਨਾ ਜੈਸਮੀਨ ਹੁਣਾਂ ਦੀਆਂ ਕੁਝ ਇੱਕ ਲਾਈਵ ਪਰਫਾਰਮੈਂਸਿਸ ਦੇਖੀਆਂ ਨੇ, ਤੇ ਆਡੀਅੰਸ ਖੜ ਖੜ ਕੇ ਸਟੈਂਡਿੰਗ ਓਵੇਸ਼ਨ ਦਿੰਦੀ ਹੈ ਕਿ ਯਾਰ ਜੈਸਮੀਨ ਜਿਸ ਹਿਸਾਬ ਨਾਲ ਖਾੜਾ ਬੰਨਦੇ ਆ ਤੇ 1-2 ਘੰਟੇ ਰੌਣਕਾਂ ਲਾਉਂਦੇ ਆ ਵੀ ਬਸ ਕੋਈ ਰੀਸ ਨਹੀਂ, ਤੇ ਅਗਲੇ ਕਹਿੰਦੇ ਆ ਕਿ ਜੇ 30 ਦੀ ਟਿਕਟਾਂ ਅਸੀਂ ਸਕਦੇ ਤੇ ਜੈਸਮੀਨ ਨੂੰ $300 ਦੇਵਾਂਗੇ ਕਿਉਂਕਿ ਏਡੀ ਵੱਡੀ ਪਰਫਾਰਮੈਂਸ ਕੀਤੀ ਆ।
2: ਬਿਲਕੁਲ ਜੀ ਬਿਲਕੁਲ, ਪਰ ਆਪਾਂ ਤਾਂ ਕਿਉਂਕਿ ਲੇਡੀਜ਼ ਦਾ ਕਮਿਊਨਿਟੀ ਇਵੈਂਟ ਆ, ਸਾਰੇ ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਦੇ ਸਹਿਯੋਗ ਦੇ ਨਾਲ, ਮੀਡੀਆ ਦੇ ਸਹਿਯੋਗ ਨਾਲ ਹੁੰਦਾ, ਕੋਈ ਇੰਨੇ ਮਹਿੰਗੀ ਟਿਕਟ ਨਹੀਂ ਹੈ। ਬਸ ਇਹੀ ਆ ਕਿ ਇਸ ਵਾਰ ਸਿਰਫ ਜਿਹੜੀ ਆ ਜਗ੍ਹਾ ਵੀ ਬਹੁਤ ਵਧੀਆ, ਏਅਰਪੋਰਟ ਅਤੇ ਸਟੀਲ ਦਾ ਕਾਰਨਰ ਹੈ, ਪੀਅਰਸਨ ਕਨਵੈਨਸ਼ਨ ਸੈਂਟਰ, ਪਾਰਕਿੰਗ ਬਿਲਕੁਲ ਫ੍ਰੀ ਹੈ, ਪਰ ਇਹ ਜ਼ਰੂਰ ਹੈ ਕਿ CA ਸੈਂਟਰ ਨਾਲੋਂ ਕਪੈਸਿਟੀ ਘੱਟ ਹੈ, ਤਾਂ ਜੇ ਕਿਉਂਕਿ ਉਸ ਤੋਂ ਬਾਅਦ ਸਿਟੀ ਦੀਆਂ ਮਰਿਆਦਾ ਹੁੰਦੀਆਂ ਨੇ, ਤਾਂ ਜਿਹੜਾ ਵੀ ਟਿਕਟਾਂ ਪਹਿਲਾਂ ਲੈ ਗਿਆ ਉਹ ਆ ਸਕਦਾ, ਪਹਿਲਾਂ ਆਪਣਾ ਇੰਜੋਏ ਕਰ ਸਕਦਾ, ਤੇ ਇਹ ਨਾ ਹੋਵੇ ਕਿ ਮੁੜ ਕੇ ਟਿਕਟਾਂ ਨਾ ਮਿਲਣ ਤੇ ਆਪਾਂ ਨੂੰ, ਤੁਹਾਨੂੰ, ਮੈਨੂੰ, ਭਾਜੀ ਹੋਰਾਂ ਨੂੰ, ਸਿਧਵਾ ਸਾਹਿਬ ਨੂੰ, ਫਿਰ ਕਈ ਵਾਰ ਹੁੰਦੇ ਫੋਨ, ਉਹ ਮੈਨੂੰ ਵੀ ਮਿਲਣਾ ਸੁਖੀ ਯਾਰ, ਉਹ ਫਿਰ ਆਪਣੇ ਹੱਸ ਬਾਤ ਬਸ ਕੁਛ ਨਹੀਂ ਹੁੰਦਾ, ਇਸੇ ਕਰਕੇ ਆਪਾਂ ਪਹਿਲਾਂ ਜਿਹੜਾ ਸੁਨੇਹਾ ਦੇ ਰਹੇ ਕਿ ਬੇਨਤੀ ਹੈ ਕਿ ਆਪਣੀ ਟਿਕਟ ਪਹਿਲਾਂ ਹੀ ਹਾਸਲ ਕਰ ਲਓ।
0: ਬਿਲਕੁਲ, ਸੋ ਮੰਨਤ ਨੂਰ ਤੇ ਜੈਸਮੀਨ ਅਖਤਰ ਬਹੁਤ ਮੈਂ ਕਹਿੰਦਾ ਕਿ ਸਟੇਜ ਦੇ ਸੁਪਰ ਸਟਾਰ ਆਰਟਿਸਟ ਨੇ, ਸੋ ਤੁਸੀਂ ਜ਼ਰੂਰ ਟਿਕਟਾਂ ਲੈ ਲਓ, ਐਂਡ ਕੁਝ ਟਿਕਟਾਂ ਬਾਕੀ ਨੇ। 21 ਤਰੀਕ ਪੀਅਰਸਨ ਕਨਵੈਨਸ਼ਨ ਸੈਂਟਰ, ਬਹੁਤ ਹੀ ਪਿਆਰਾ ਵੈਨਿਊ ਹੈ ਜਿੱਥੇ ਕਿ ਇਵੈਂਟ ਹੋ ਰਿਹਾ, ਨਾਲੇ ਲੋਕਲ ਹੈ, ਏਅਰਪੋਰਟ ਰੋਡ ਤੇ ਸਟੀਲਸ ਦਾ ਬਿਲਕੁਲ ਕੋਰਨਰ ਪੈਂਦਾ। ਸੋ ਕੋਈ ਵੀ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਵਤਨ ਨਜ਼ੂਰ ਦੇ ਹੈੱਡ ਆਫਿਸ ਨਾਲ ਵੀ ਸੰਪਰਕ ਕਰ ਸਕਦੇ ਹੋ, 905-799-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999-0999 ਕੀ ਤੂੰ ਕਰ ਰਿਹਾ, ਇੰਨਾ ਚਿਰ ਹੋ ਗਿਆ ਸੁਖੀ ਜੀ ਨੂੰ ਕਾਲ ਨਹੀਂ ਕੀਤੀ, ਮੈਂ ਜਦੇ ਫੋਨ ਲਾ ਲਿਆ। ਸੋ ਬਹੁਤ ਬਹੁਤ ਪਿਆਰ ਤੇ ਬੈਸਟ ਵਿਸ਼ਸ ਇੱਕ ਵਾਰ ਫਿਰ ਤੀਆਂ ਦੇ ਮੇਲੇ ਦੇ ਲਈ।
2: ਥੈਂਕ ਯੂ ਨਵੀ ਜੀ, ਔਰ ਮੈਂ ਕਿਉਂਕਿ ਆਪਾਂ ਸਾਰੇ 5:30 ਦੇ ਉੱਤੇ ਆ ਔਰ ਤੁਸੀਂ ਤਾਂ ਸੀਨੀਅਰ ਹੋ, ਭਾਜੀ ਤਾਂ ਬਹੁਤ ਜ਼ਿਆਦਾ ਸੀਨੀਅਰ ਹੈ ਸਾਡੇ ਤੋਂ, ਉਹਨਾਂ ਨੂੰ ਸੁਣ ਕੇ, ਉਹਨਾਂ ਨੂੰ ਅਸੀਂ ਪੜ੍ਹ ਕੇ ਦੇਖ ਕੇ ਇਹੋ ਜਿਹੇ ਇੱਧਰ ਜੋ ਵੀ ਕਰ ਰਹੇ ਹਾਂ, ਤੇ ਮੈਂ ਬੜੀ ਖੁਸ਼ੀ ਦੇ ਨਾਲ ਪੰਜਾਬੀ ਲਹਿਰਾਂ ਦੇ ਉੱਤੇ ਅਨਾਊਂਸ ਕਰਨ ਜਾ ਰਿਹਾ ਕਿ ਕੱਲ ਨੂੰ ਇਹ ਜੋ ਵੱਡੇ ਦੋ ਆਰਟਿਸਟ ਨੇ ਪੰਜਾਬੀ ਲਹਿਰਾਂ ਦੇ ਫਸਟ ਟਾਈਮ ਦੇ ਉੱਤੇ ਮਹਿਮਾਨ ਹੋਣਗੇ, ਹੋਰ ਕਿਤੇ ਨਹੀਂ, ਕਿਉਂਕਿ ਉਹਨਾਂ ਦੀ ਫਲਾਈਟ ਜਿਹੜੀ ਆ ਉਹ ਤਕਰੀਬਨ ਟੋਰਾਂਟੋ ਦੇ ਸਮੇਂ ਮੁਤਾਬਕ 3:00 ਲੱਗ ਜਾਣੀ ਆ, ਤੇ ਬਸ ਫਿਰ ਆਪਾਂ ਡਿਨਰ ਉਹਨਾਂ ਨੂੰ ਬਾਅਦ ਚ ਹੀ ਕਰਾਵਾਂਗੇ, ਪਹਿਲਾਂ ਆਪਾਂ ਹਾਜ਼ਰੀ ਲਵਾਵਾਂਗੇ।
0: ਜ਼ਰੂਰ, ਐਨੀ ਟਾਈਮ ਤੁਹਾਡੇ ਫੋਨ ਦੀ ਉਡੀਕ ਕਰਾਂਗੇ ਸੁੱਖੀ ਜੀ। ਸੋ ਬਹੁਤ ਥੈਂਕ ਯੂ।
2: ਥੈਂਕ ਯੂ ਸਰ,
0: ਬਹੁਤ ਧੰਨਵਾਦ। ਸੋ ਪ੍ਰੋਗਰਾਮ ਪੰਜਾਬੀ ਰਾਂ ਤੇ 905-673-3337 ਸੁਣ ਲਈਏ ਜੈਸਮਿਨ ਨੂੰ ਥੋੜ੍ਹਾ, ਤੇ ਕਿਹੜਾ ਗਾਣਾ ਸੁਣੀਏ, ਹਾਜੀ ਮਸਤਾਨ ਸੁਣ

0: ਵਾਹ ਬਈ ਵਾਹ, ਮੌਕੇ ਤੇ ਆ ਜੱਟਾ ਕਿਤੇ ਮਿਸ ਮਾਰਦੀ ਹੈ, ਚਾਰ ਪੰਜ ਗੋਲੀਆਂ ਚਲਾ ਕੇ ਵਖਾ, ਕਿਆ ਬਾਤ ਹੈ ਕਿਆ ਬਾਤ ਹੈ। ਨਹੀਂ ਰੀਸਾ, ਓਕੇ, ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ, ਕਿਸੇ ਨੂੰ ਵੀ ਨਸ਼ੇ ਦੀ ਐਡਿਕਸ਼ਨ ਹੋ ਗਈ ਤਾਂ ਆਸ ਦੀ ਕਿਰਨ ਲਖਬੀਰ ਸਿੰਘ ਐਮ ਡੀ ਬਾਈ ਜੀ ਨੂੰ ਕਾਲ ਕਰੋ, ਦਿਆਲਪੁਰ ਕਪੂਰਥਲੇ ਚ ਲੋਕੇਟਡ ਨੇ, ਨੰਬਰ ਹੈ 99-151-54-548 9915154548 ਦੇ ਉੱਤੇ ਸੰਪਰਕ ਤੁਸੀਂ ਕਰ ਸਕਦੇ ਹੋ। ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ, ਰੋਇਲ ਆਟੋ ਸੈਂਟਰ ਦੇ ਤੁਸੀਂ ਰਾਜ ਭਾਜੀ ਨਾਲ ਗੱਲਬਾਤ ਕਰੋ, ਸਟੀਲਸ ਐਂਡ ਮੈਲਨੀ ਤੇ ਲੋਕੇਟਡ ਨੇ, ਓਨੈਸਟ ਅਫੋਰਡੇਬਲ ਰਿਲਾਇਬਲ ਸਰਵਿਸ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੀ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਕਰਵਾਉਣਾ, ਤਾਂ ਰੋਇਲ ਆਟੋ ਸੈਂਟਰ 905-799-1478 ਰੋਇਲ ਆਟੋ ਸੈਂਟਰ ਦੀ ਟੀਮ ਦੇ ਨਾਲ ਤੁਸੀਂ ਐਨੀ ਟਾਈਮ ਸੰਪਰਕ ਕਰੋ ਤੇ ਤੁਹਾਡੇ ਲਈ ਬਿਲਕੁਲ ਹਾਜ਼ਰ ਬਿਲਕੁਲ ਅਵੇਲੇਬਲ ਨੇ ਤੇ ਵਧੀਆ ਤੁਹਾਡੀ ਪੂਰੀ ਦੀ ਪੂਰੀ ਮਦਦ ਕਰਨਗੇ। ਉਸ ਤੋਂ ਇਲਾਵਾ ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਅਕਸਰ ਹੀ ਦਿੰਦੇ ਹੁੰਦੇ ਹਾਂ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਡਿਨਰ ਕਰਨਾ ਕਰਨਾ ਤਾਂ ਸਾਰਿਆਂ ਨੇ ਹੁਣ ਸਮਾਂ ਡਿਨਰ ਦਾ, ਕਿਉਂ ਨਾ ਤੁਸੀਂ ਵਧੀਆ ਡੀਲਾਂ ਲਓ, ਚਿਕਨ ਪਕੌੜਾ 1 ਕਿਲੋ ਦੂਜਾ $2 ਚ, ਬਿਰਿਆਨੀ 1 ਕਿਲੋ ਦੂਜੀ $2 ਚ, ਫਿਸ਼ ਪਕੌੜਾ ਜਾਂ ਪਾਓ ਭਾਜੀ ਬਾਏ 1 ਤੇ ਦੂਜੀ $2 ਦੀ ਮਿਲ ਰਹੀ ਹੈ। ਸੋ ਤੁਸੀਂ ਇੱਕ ਵਾਰ ਸਿੰਪਲੀ ਇੰਡੀਅਨ ਤੇ ਗੇੜਾ ਮਾਰੋ, ਵਧੀਆ ਯਾਰ ਫਰਾਈਡੇ ਜੂਨੀਅਰ ਨੂੰ ਇੰਜੋਏ ਕਰੋ। 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਕੈਸਲਮੋਰ, 85 ਮਾਉਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਤੇ 15 ਫੈਂਡਰ ਵੇ ਬਵੇਡ ਇਨ ਚਿੰਕਿਊਜ਼ੀ। ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਪਹੁੰਚੋ ਇੱਕ ਵਾਰ ਗੇੜਾ ਮਾਰੋ ਤੇ ਟੌਪ ਦੀਆਂ ਡੀਲਾਂ ਲਓ। ਸੋ ਗੱਲਬਾਤ ਅੱਜ ਅਸੀਂ ਕਰ ਰਹੇ ਸੀ ਵੈਡਿੰਗ ਦੀ ਉਮਰ ਦੀ। ਇੱਕ ਲੇਡੀ ਹੈ ਤੇ ਸਿੰਗਲ ਮਦਰ ਰਹੀ ਹੈ, 25 ਸਾਲ ਉਹਨੇ ਆਪਣੇ ਮੁੰਡੇ ਨੂੰ ਪਾਲਿਆ, ਵੱਡਾ ਕੀਤਾ, ਮੁੰਡੇ ਦਾ ਹੁਣ ਵਿਆਹ ਹੋ ਗਿਆ ਤੇ ਲੇਡੀ 60 ਸਾਲਾਂ ਦੀ ਹੈ। ਉਹ ਹੁਣ ਕਹਿ ਰਹੀ ਹੈ ਕਿ ਮੈਂ ਬਈ ਖੁਦ ਆਪ ਹੁਣ ਦੁਬਾਰ ਤੋਂ ਵਿਆਹ ਕਰਵਾਉਣਾ, ਮੈਂ ਇੱਕ ਕੰਪੈਨੀਅਨ ਲੱਭ ਰਹੀ ਹਾਂ। ਉਹਦਾ ਮੁੰਡਾ ਕਹਿ ਰਿਹਾ, ਨਹੀਂ ਮੋਮ, ਅਸੀਂ ਹੈਗੇ ਹਾਂ, ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਵਧੀਆ ਸਾਡੇ ਨਾਲ ਇੰਜੋਏ ਕਰੋ ਜ਼ਿੰਦਗੀ ਨੂੰ ਤੇ ਇਹਨਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਅਸੀਂ ਟੇਕ ਕੇਅਰ ਕਰਾਂਗੇ। ਉਹ ਕਹਿੰਦੇ ਕਿ ਨਹੀਂ ਬਈ, ਉਹ ਗੱਲ ਨਹੀਂ ਬਣਨੀ ਹੈਗੀ, ਹੁਣ ਮੈਂ ਸਾਰੀ ਉਮਰ ਤੇਰੇ 'ਤੇ ਲਾਤੀ, ਹੁਣ ਤੂੰ ਵਧੀਆ ਸੈਟਲ ਹੈ, ਮੈਂ ਸਟ੍ਰੈਸ ਫਰੀ ਹਾਂ ਅਤੇ ਮੈਂ ਥੋੜ੍ਹੇ ਹੁਣ ਜ਼ਿੰਦਗੀ ਦੇ ਵਿੱਚ ਯੂਨੋ ਰਿਲੈਕਸ ਅਤੇ ਇੰਜੋਏ ਕਰਨਾ ਚਾਹੁੰਦੀ ਹਾਂ। ਹੁਣ ਮੁੰਡਾ ਇਤਰਾਜ਼ ਕਰ ਰਿਹਾ ਆਪਣੀ ਮੋਮ ਨੂੰ, ਕਹਿ ਰਿਹਾ ਨਹੀਂ ਮੋਮ, ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹਾਂ, ਮੈਂ ਅਪਰੂਵ ਨਹੀਂ ਕਰਦਾ, ਯੂਨੋ ਮੈਂ ਖੁਸ਼ ਨਹੀਂ ਹੋਣਾ ਜੇ ਤੁਸੀਂ ਇੱਦਾਂ ਦਾ ਕੋਈ ਫੈਸਲਾ ਲਿਆ। ਹੁਣ ਤੁਹਾਡਾ ਕੀ ਖਿਆਲ ਹੈ ਕਿ ਮੁੰਡਾ ਸਹੀ ਹੈ ਆਪਣੀ ਜਗ੍ਹਾ ਜੇ ਉਹ ਮਾਂ ਨੂੰ ਕਹਿ ਰਿਹਾ ਕਿ ਮੈਂ ਮੋਮ ਟੇਕ ਕੇਅਰ ਕਰਾਂਗਾ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਜਾਂ ਤੁਹਾਨੂੰ ਲੱਗਦਾ ਕਿ ਯਾਰ ਹੁਣ ਜਿਹੜੀ ਲੇਡੀ ਹੈ ਉਹਦਾ ਵੀ ਕਿਤੇ ਨਾ ਕਿਤੇ ਰਾਈਟ ਬਣਦਾ ਕਿ ਉਹ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇੰਜੋਏ ਕਰਨਾ ਚਾਹੁੰਦੀ ਹੈ। ਸ਼ੀ ਹੈਜ਼ ਅ ਡਿਫਰੈਂਟ, ਉਹਦਾ ਥੋਟ ਪ੍ਰੋਸੈਸ ਥੋੜ੍ਹਾ ਅਲੱਗ ਹੈ। ਨੰਬਰ ਹੈ ਆਪਣਾ 905-673-3337 9056733337 ਆਪਣਾ ਫੋਨ ਨੰਬਰ ਹੈ। ਤੇ ਕੁਝ ਕੁ ਲੋਕ ਕਹਿ ਰਹੇ ਆ ਯਾਰ ਮੁੰਡਾ ਬਿਲਕੁਲ ਗਲਤ ਹੈ, ਜੇ ਮਦਰ ਦਾ ਕੋਈ ਪਲਾਨ ਹੈ ਉਹ ਚਾਹੁੰਦੀ ਹੈ ਤਾਂ ਹੁਣ ਉਹਦਾ ਟਾਈਮ ਹੈ, ਉਹ ਕਰ ਸਕਦੀ ਹੈ। ਕੁਝ ਕੁ ਲੋਕ ਕਹਿੰਦੇ ਯਾਰ ਲੇਡੀ ਨੂੰ ਕੀ ਲੋੜ ਹੈ, ਹੁਣ ਇੰਨੀ ਉਮਰ ਹੋ ਗਈ, ਹੁਣ ਕੀ ਫਾਇਦਾ, ਹੁਣ ਵਧੀਆ ਜੇ ਮੁੰਡਾ ਕਹਿ ਰਿਹਾ ਕਿ ਯੂਨੋ ਸਾਡੇ ਨਾਲ ਤੂੰ ਇੰਜੋਏ ਕਰ ਤਾਂ ਇੰਜੋਏ ਕਰੇ, ਅਗਲੀ ਹੁਣ ਬਿਨਾਂ ਕਿਸੇ ਗੱਲੋਂ ਕੀ ਫਾਇਦਾ ਕਿ ਇੱਧਰ ਉੱਧਰ ਉਹ ਲਾਈਫ ਆਪਣੀ ਕੰਪਲੀਕੇਟ ਕਰੇਗੀ। ਸੋ ਨੰਬਰ ਹੈ ਆਪਣਾ 905-673-3337 9056733337 9056733337 905-673-3337 ਆਪਣਾ ਨੰਬਰ ਹੈ 9056733337 ਹਰੇਕ ਦਾ ਹੁਣ ਦੇਖੋ ਅਲੱਗ ਅਲੱਗ ਓਪੀਨੀਅਨ ਹੈ। ਕੁਝ ਕਹਿੰਦੇ ਆ ਨਵੀਂ ਯਾਰ ਮੁੰਡਾ ਕਿਉਂ ਐਵੇਂ ਬਿਨਾਂ ਕਿਸੇ ਗੱਲੋਂ ਰੋਕ ਰਿਹਾ, ਲੇਡੀ ਦੀ ਮਰਜ਼ੀ ਜੋ ਮਰਜ਼ੀ ਕਰੇ, ਲੈਟ ਹਰ ਹੈਵ ਫਨ, ਉਹਨੂੰ ਇੰਜੋਏ ਕਰਨ ਦਿਓ, ਹੁਣ ਸਾਰੀ ਉਮਰ ਉਹਨੇ ਤੇਰੇ ਉੱਤੇ ਲਾਤੀ, ਹੁਣ ਤੂੰ ਉਹਨੂੰ ਰੋਕ ਰਿਹਾ ਵੀ ਉਹ ਲਾਈਫ ਦੇ ਵਿੱਚ ਅੱਗੇ ਕੋਈ ਇੰਜੋਏ ਹੀ ਨਾ ਕਰੇ। ਦੂਜੇ ਪਾਸੇ ਕਈਆਂ ਦਾ ਮੰਨਣਾ ਇਹ ਹੈ ਕਿ ਯਾਰ ਹੁਣ ਇੰਨੀ ਉਮਰ ਹੋ ਗਈ, ਹੁਣ ਤੈਨੂੰ ਕੀ ਲੋੜ ਹੈ, ਜਦੋਂ ਸੀਗੀ ਉਮਰ ਉਦੋਂ ਕਰਾਇਆ ਨਹੀਂ, ਹੁਣ ਬਿਨਾਂ ਕਿਸੇ ਗੱਲੋਂ ਤੁਸੀਂ ਪਤਾ ਨਹੀਂ ਕਿਹੜੇ ਚੱਕਰਾਂ 'ਚ ਪਏ ਹੋ। ਸੋ 905-673-3337 9056733337 ਜਸ ਬੇਨਤੀ ਹੈ ਕਿ ਹੋਲਡ ਕਰੋ ਜੇ ਲਾਈਨ ਦੇ ਉੱਤੇ ਹੋ ਅਤੇ ਗੱਲਬਾਤ ਸਾਰਿਆਂ ਨਾਲ ਹੋਵੇਗੀ। ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਦੇ ਨਵੇਂ ਘਰ ਨੇ, ਤੁਸੀਂ ਜ਼ਰੂਰ ਰਜਿਸਟਰ ਕਰੋ। 6.5 ਲੱਖ ਤੋਂ ਟਾਊਨ ਹੋਮ ਮਿਲਦਾ ਕਿਤੇ? ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਬਿਲਕੁਲ, ਵੈਬਸਾਈਟ ਤੇ ਵਿਜ਼ਿਟ ਕਰ ਲਓ, ਤੁਹਾਨੂੰ ਫਾਇਦਾ ਜ਼ਰੂਰ ਹੋਊਗਾ। 7280 ਹੈਲੋ। ਹਾਂਜੀ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਮੈਂ ਇਹ ਆਪਣਾ ਓਪੀਨੀਅਨ ਦੇਣਾ ਚਾਹੁੰਦਾ ਸੀਗਾ, ਜਿਹੜੀ ਲੇਡੀ ਮੈਰਿਜ ਕਰਾ ਰਹੀ ਆ, ਨਥਿੰਗ ਰੋਂਗ ਵਿਦ ਦੈਟ, ਹੈ ਨਾ। ਜੋ ਕੰਪੈਨੀਅਨਸ਼ਿਪ ਇੱਕ ਉਹਦੀ ਏਜ ਦੇ ਪਰਸਨ ਦੇ ਨਾਲ ਹੋਊਗੀ, ਉਹ ਬੱਚਿਆਂ ਦੇ ਨਾਲ ਨਹੀਂ ਹੋ ਸਕਦੀ ਗੀ। ਉਹ ਡਿਫਰੈਂਟ ਕੰਪੈਨੀਅਨਸ਼ਿਪ ਹੁੰਦੀ ਆ ਚਿਲਡਰਨ ਦੇ ਨਾਲ ਤੇ ਇੱਕ ਕਿਸੇ ਹੋਰ ਪਰਸਨ ਦੇ ਨਾਲ, ਜੋ ਤੁਹਾਡਾ ਹਾਨੀ ਕਹਿ ਲਓ ਜਾਂ ਜੀਵਨ ਸਾਥੀ ਕਹਿ ਲਓ, ਤੇ ਉਹਦੇ ਪੂਰੇ ਡਾਇਨਾਮਿਕਸ ਡਿਫਰੈਂਟ ਹੁੰਦੇ ਆ, ਯੂ ਅੰਡਰਸਟੈਂਡ, ਹੈ ਨਾ। ਬਿਕੋਜ਼ ਈਵਨ ਕਿ ਫਿਜ਼ੀਕਲ ਨੀਡ ਛੱਡੋ, ਤੁਸੀਂ ਮੈਂਟਲੀ ਵੀ ਜੋ ਥਿੰਕਿੰਗ ਪ੍ਰੋਸੈਸ ਹੁੰਦਾ ਚਿਲਡਰਨ ਦਾ ਡਿਫਰੈਂਟ ਹੁੰਦਾ, ਤੇ ਐਜ਼ ਏ ਏਜ ਪਰਸਨ ਡਿਫਰੈਂਟ ਹੁੰਦਾ। ਹੋ ਸਕਦਾ ਜਿਹੜੀਆਂ ਚੀਜ਼ਾਂ ਉਹਦੇ ਚਿਲਡਰਨ ਦੇ ਨਾਲ ਸ਼ੇਅਰ ਨਹੀਂ ਕਰ ਸਕਦੀ, ਉਹ ਪਰਸਨ ਨਾਲ ਸ਼ੇਅਰ ਕਰੇਗੀ ਉਹ। ਸੋ ਆਈ ਡੋਂਟ ਥਿੰਕ ਵਿਆਹ ਦੀ ਕੋਈ ਏਜ ਹੁੰਦੀ ਹੈ, 90 ਸਾਲ ਦਾ ਵੀ ਕਰਾ ਸਕਦਾ ਵਿਆਹ।
0: ਅੱਛਾ, ਤੁਹਾਨੂੰ ਲੱਗਦਾ ਨੀ ਵੀ ਹੁਣ ਉਸ ਉਮਰ ਦੇ ਵਿੱਚ ਜੇ ਫੈਮਿਲੀ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਨਾਲ ਅਸੀਂ ਟੇਕ ਕੇਅਰ ਕਰ ਰਹੇ ਹਾਂ, ਵੀ ਉਹ ਵੀ ਸੋਚਣਾ ਚਾਹੀਦਾ?
1: ਨਹੀਂ, ਉਹ ਠੀਕ ਆ, ਥੈਂਕ ਯੂ ਉਹਨਾਂ ਦਾ, ਅਪਰੀਸ਼ੀਏਟ ਕਰੇ ਉਹ, ਬਸ ਬਿਕੋਜ਼ ਉਹਨਾਂ ਦੀ ਟੇਕ ਕੇਅਰ ਕਰਨੀ ਤੇ ਕਿਸੇ ਹੋਰ ਕੰਪੈਨੀਅਨ ਦੇ ਨਾਲ ਜੋ ਉਹਦੀ ਏਜ ਦੇ ਨੇੜੇ ਤੇੜੇ ਆ, ਉਹ ਡਿਫਰੈਂਟ ਹੋ ਜਾਂਦਾ ਕੰਪਲੀਟਲੀ। ਉਹ ਜਿਹੜਾ ਹੈਗਾ ਉਹਦਾ ਕਹਿ ਲਓ ਲਾਈਫ ਸਟਾਈਲ ਕਹਿ ਲਓ ਜਾਂ ਜੋ ਵੀ, ਉਹ ਡਿਫਰੈਂਟ ਕੰਪਲੀਟਲੀ, ਡਾਇਨਾਮਿਕਸ ਡਿਫਰੈਂਟ ਹੁੰਦੇ ਆ।
0: ਉਹ ਤਾਂ ਹੈ,
1: ਟੇਕ ਕੇਅਰ ਕਰਨਗੇ ਜਿਵੇਂ ਤੁਹਾਨੂੰ ਦੱਸ ਰਿਹਾ ਵੀ ਬੱਚਿਆਂ ਨਾਲ ਕਈ ਗੱਲਾਂ ਨਹੀਂ ਸ਼ੇਅਰ ਹੋ ਸਕਦੀਆਂ ਹੁੰਦੀਆਂ ਤੁਹਾਡੀਆਂ ਪਰਸਨਲ ਕਹਿ ਲਓ ਜੋ ਵੀ ਆ, ਤੇ ਉਹ ਜਿਵੇਂ ਹੁਣ ਮੁੰਡਾ ਵਿਆਹ ਗਿਆ, ਉਹਦੀ ਆਪਦੀ ਲਾਈਫ ਹੋਊਗੀ, ਉਹਦੇ ਬੱਚੇ ਹੋਣਗੇ, ਉਹ ਕਿੰਨੀ ਕੁ ਦੇਰ ਉਹ ਆਪਦੀ ਮਾਂ ਦੇ ਨਾਲ ਜਾਂ ਜਿੱਥੇ ਕਿਤੇ ਉਹਨੇ ਜਾਣਾ ਹੋਊਗਾ ਉਹ ਜਾ ਸਕਦਾ। ਉਹ ਹੋ ਸਕਦਾ ਉਹਦੇ ਇੰਟਰਸਟ ਡਿਫਰੈਂਟ ਹੋਣ
0: ਆਪਦੀ
1: ਮਾਂ ਨਾਲ, ਜਿੱਥੇ ਘੁੰਮਣਾ ਚਾਹੁੰਦੀ ਆ ਉਹ।
0: ਜੀ ਜੀ ਜੀ, ਚਲੋ ਮੇਕ ਸੈਂਸ, ਤੁਹਾਡੀ ਗੱਲ ਵੀ ਵੈਲਿਡ ਹੈ, ਥੈਂਕ ਯੂ ਭਾਜੀ, ਬਹੁਤ ਧੰਨਵਾਦ ਤੁਹਾਡਾ। ਵੀ ਹੁਣ ਨੈਚੁਰਲੀ ਚਲੋ ਮੁੰਡਾ ਕਹਿ ਰਿਹਾ ਟੇਕ ਕੇਅਰ ਕਰਾਂਗਾ, ਬਟ ਬੰਦਾ ਬਿਜ਼ੀ ਜ਼ਰੂਰ ਹੋ ਜਾਂਦਾ। ਇੱਕ ਤੁਸੀਂ ਮੈਸੇਜ ਨੋਟ ਕਰਨਾ, ਇੰਡੀਅਨ ਫਰੂਟ ਲੈਂਡ ਦਾ ਗਰੋਸਰੀ ਕਰਨੀ ਹੈ ਤਾਂ ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ। ਬ੍ਰੈਂਪਟਨ ਦੇ ਵਿੱਚ 5 ਲੋਕੇਸ਼ਨਾਂ ਨੇ ਤੇ ਬਾਕੀ ਇਹਨਾਂ ਦੀ 1 ਲੋਕੇਸ਼ਨ ਗੁਐਲਫ ਹੈ, ਕੇਂਬ੍ਰਿਜ ਹੈ। ਹਰ ਇੱਕ ਲੋਕੇਸ਼ਨ ਦੇ ਨਾਲ ਰੈਸਟੋਰੈਂਟ ਹੈ। ਇੰਡੀਅਨ ਫਰੂਟ ਲੈਂਡ ਬਹੁਤ ਹਾਈ ਐਂਡ ਗਰੋਸਰੀ, ਇੰਡੀਅਨ ਫਰੂਟ ਲੈਂਡ ਤੇ ਇੱਕ ਵਾਰ ਗੇੜਾ ਮਾਰੋ। ਇੱਕ ਮੈਂ ਤੁਹਾਨੂੰ ਗਿੱਲ ਫਾਰਮ ਦੀ ਜਾਣਕਾਰੀ ਫਿਰ ਤੋਂ ਦੇ ਦੇਵਾਂ, ਵੀਕਐਂਡ ਆ ਗਿਆ। ਗਿੱਲ ਫਾਰਮ ਤੇ ਜਿਹੜਾ ਆਟਾ ਮਿਲ ਰਿਹਾ ਨਾ, ਇੰਨੀ ਹਾਈ ਕੁਆਲਿਟੀ ਆਟੇ ਦੀ, ਇਹ ਆਪ ਪੱਥਰ ਦੀ ਚੱਕੀ ਦੇ ਨਾਲ ਪੀਸਦੇ ਨੇ ਆਟੇ ਨੂੰ, ਫਰੈਸ਼ ਸਟੋਨ ਮਿਲਡ ਚੱਕੀ ਦਾ ਆਟਾ, ਹੋਲ ਵੀਟ, ਬਾਜਰਾ, ਰਾਗੀ, ਜਵਾਰ, ਬੇਸਣ, ਮੱਕੀ ਦਾ ਆਟਾ, ਸਾਰਾ ਫਰੈਸ਼, ਕੋਈ ਪ੍ਰਜ਼ਰਵੇਟਿਵ ਨਹੀਂ, ਕੁਛ ਐਡ ਨਹੀਂ ਕਰਦੇ, ਕੋਈ ਅਨਨੈਸੈਸਰੀ ਪ੍ਰੋਸੈਸਿੰਗ ਨਹੀਂ ਕਰਦੇ ਫਾਲਤੂ ਦੀ, ਨਿਊਟ੍ਰੀਐਂਟ, ਫਾਈਬਰ, ਅਥੈਂਟਿਕ ਫਲੇਵਰ, ਹਾਈ ਇਨ ਫਾਈਬਰ, ਵੈਰੀ ਹਾਈ, ਜਿਵੇਂ ਇੰਡੀਆ 'ਚ ਮਿਲਦਾ ਸੀ ਉਵੇਂ ਦਾ ਆਟਾ। ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ ਜਾਓ, 14085 ਡਿਕਸੀ ਰੋਡ, ਮੈਂ ਆਪ ਜਾ ਕੇ ਆਇਆ ਇੱਥੇ। ਇੰਨੇ ਕਮਾਲ ਦੇ ਫਰੈਸ਼ ਦੇਸੀ ਆਂਡੇ ਨੇ, ਫਰੈਸ਼ ਕਾਓ ਮਿਲਕ, 7% 7% ਦਾ ਮਿਲਕ ਹੈ। ਤੁਸੀਂ ਇੱਕ ਵਾਰ ਜਾਓ, ਆਪ ਕਹੋਗੇ ਨਾ ਵੀ ਵਾਹ, ਫਰੈਸ਼ ਮੇਥੇ, ਪਾਲਕ, ਗਿੱਲ ਫਾਰਮ, ਡਿਕਸੀ ਐਂਡ ਕਿੰਗ, ਗਿੱਲ ਫਾਰਮ, 1339। ਹੈਲੋ ਜੀ।
2: ਹੈਲੋ, ਹਾਂ ਵੀਰੇ।
0: ਹਾਂਜੀ,
2: ਦੇਖੋ ਜੀ, ਮੈਂ ਜੀ ਉਹ ਲੇਡੀ ਦੇ ਨਾਲ ਸਹਿਮਤ ਆ ਜੀ। ਵੈਸੇ ਉਹਨੂੰ ਚਾਹੀਦਾ ਵਾ ਜੀ ਆਪਣਾ ਕੰਪੈਨੀਅਨ ਲੱਭਣਾ ਜੀ। ਪਤਾ ਕੀ ਹੁੰਦਾ ਵਾ ਜੀ, ਆਪਾਂ 50-55 ਸਾਲ ਦੀ ਉਮਰ ਤੱਕ ਦਾ ਜੀ ਆਪਾਂ ਕੰਮ ਕਰ ਰਹੇ ਆ, ਘਰ ਬਣਾ ਲਿਆ, ਜਵਾਕ ਪਾਲ ਲਏ, ਅਸਲੀ ਜ਼ਿੰਦਗੀ ਤੋਂ ਬਾਅਦ ਸ਼ੁਰੂ ਹੁੰਦੀ ਹੈ ਜੀ। ਵੈਸੇ ਉਹ ਮੈਂ ਤਾਂ ਉਹਦੇ ਨਾਲ ਮੈਂ ਤਾਂ ਉਹਦੇ ਹੱਕ ਜਾਏ ਸਹੀ ਗੱਲ ਦੱਸਾਂ ਜੀ, ਜੇ ਉਹਦੇ ਬੱਚੇ ਕਹਿੰਦੇ ਨਾ ਤੁਸੀਂ ਕੇਅਰ ਕਰਦੇ ਆ ਤਾਂ ਉਹਨਾਂ ਨੂੰ ਅਲਾਓ ਕਰ ਦੇਣਾ ਚਾਹੀਦਾ।
0: ਅੱਛਾ, ਸੋ ਮੁੰਡੇ ਨੂੰ ਆਏ ਨੀ ਇਤਰਾਜ਼ ਨੀ ਕਰਨਾ ਚਾਹੀਦਾ ਹੈ?
2: ਬਿਲਕੁਲ ਨੀ ਕਰਨਾ ਚਾਹੀਦਾ ਜੀ।
0: ਚਲੋ ਠੀਕ ਹੈ, ਸੋ ਥੈਂਕ ਯੂ ਬਾਈ
2: ਜੀ।
0: ਗੋਰੇ ਤਾਂ 90 ਸਾਲ ਦੇ ਵੀ ਕਰਾ ਲੈਂਦੇ ਆ, ਗੋਰੇ ਤਾਂ 95 ਦੇ ਵੀ ਕਰਾ ਲੈਣਗੇ।
2: ਐਕਚੁਅਲੀ ਆਪਣੀ ਅਸਲੀ ਲਾਈਫ ਇੱਥੇ ਦੇਖਿਆ ਜੀ, ਮੈਂ ਆਪਣੇ 50 ਸਾਲ ਤੋਂ ਬਾਅਦ ਹੀ ਸ਼ੁਰੂ ਹੁੰਦੀ ਆ ਜੀ।
0: ਸਹੀ ਗੱਲ, ਤੇ ਰਿਟਾਇਰਮੈਂਟ ਵੀ ਜਾ ਕੇ 65 ਸਾਲ ਦੀ ਉਮਰ ਚ ਹੁੰਦੀ ਆਪਣੀ।
2: ਬਿਲਕੁਲ ਹਾਂਜੀ, ਨਹੀਂ ਬਿਲਕੁਲ ਜਾ ਕੇ ਨਹੀਂ, ਚਲੋ 50-55 ਤੋਂ ਲਾ ਲਓ ਠੀਕ ਆ, ਵਿਆਹ ਜਾਂਦਾ ਜੇ ਬੱਚੇ ਯੂਨੀਵਰਸਿਟੀ ਕਰ ਜਾਂਦੇ ਨੇ, ਵਿਆਹ ਹੋ ਜਾਂਦਾ, ਅੱਪੋ ਆਪਦੇ ਰਿਸਪੈਕਟ ਹੋ ਜਾਂਦੇ ਨੇ, ਉਸ ਤੋਂ ਬਾਅਦ ਫਿਰ ਅਸਲੀ ਲਾਈਫ ਸ਼ੁਰੂ ਹੁੰਦੀ ਆ ਜੀ।
0: ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। 7044 ਹੈਲੋ।
3: ਹੈਲੋ ਹਾਂਜੀ ਬਾਈ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਕਿਵੇਂ ਹੋ?
3: ਹਾਂਜੀ ਵਧੀਆ ਬਾਈ। ਬਾਈ ਯਾਰ ਮੈਂ ਇਸ ਗੱਲ ਤੇ ਓਪੀਨੀਅਨ ਦੇਣਾ ਚਾਹੁੰਦਾ ਹਨਾ, ਆਪਦਾ ਆਪਣੀ ਕੌਮ ਆ ਹਨਾ, ਜਿੱਦਾਂ ਆਪਣਾ ਕਲਚਰ ਚੱਲਦਾ ਸਿੱਖ ਕੌਮ ਆ ਹਨਾ, ਹੁਣ ਆਪਣੀਆਂ ਵਿੱਚ ਵਿੱਚ ਇਹੋ ਜਿਹੀਆਂ ਬੀਬੀਆਂ ਵੀ ਹੋਈਆਂ ਵੀ ਜਿਹੜੀਆਂ ਨੇ ਮੰਨ ਲਓ ਵੀ ਤਸਵੀਰ ਨਾਲ ਵਿਆਹ ਕਰਾ ਕੇ ਵੀ 70-70 ਸਾਲ ਕੱਟਿਆ ਹਨਾ, ਖਾੜਕਾ ਆਪਣੇ ਜਿੰਦਾ ਸਿੰਘ ਲਾ ਲਓ ਹਨਾ, ਜਿੰਨੇ ਮੰਨ ਲਓ ਵੀ ਜਦੋਂ ਉਹਨੂੰ ਬੇਅੰਤ ਸਿੰਘ ਵਰਗੇ, ਵੀ ਕਹਿਣ ਦਾ ਮਤਲਬ ਕੀ ਆ ਬਈ ਸਿਸਟਮ ਅੱਜ ਕੱਲ ਹੁਣ ਚਲੋ ਮੈਂ ਹਨਾ ਆਪਾਂ 25 ਸਾਲ ਦੇ ਬੰਦੇ ਆਪਾਂ ਨੂੰ ਪਤਾ ਹਨਾ, ਯੰਗ ਜਨਰੇਸ਼ਨ ਯੂਜ਼ ਐਂਡ ਥਰੋ ਵਾਲਾ ਕੰਮ ਆ ਬਈ, ਕੱਲ ਨੂੰ ਜਦੋਂ ਉਹ ਬੁੜੀ ਕਿਸੇ ਨਾਲ ਵਿਆਹ ਕਰਾਊਗੀ ਤੁਸੀਂ ਕੀ ਸ਼ੋਰ ਹੋ ਵੀ ਉਹ ਬੰਦਾ ਉਹਦੇ ਨਾਲ ਪਿਆਰ ਨਾਲ ਰਹੂਗਾ ਕਿ ਲਾਲਚ ਨਾਲ, ਅਗਲਾ ਬਈ ਸਾਰਾ ਕੁਛ ਵੇਚ ਵੱਟ ਕੇ ਖਾ ਗਿਆ, ਮੁੜ ਕੇ ਕੌਣ ਜ਼ਿੰਮੇਦਾਰ ਉਹਦੇ ਬਈ?
0: ਵੇਚ ਵੱਟ ਕੇ ਨਾ ਖਾਣ ਦੋ, ਜੇ ਕਰਾਉਣਾ ਤਾਂ ਪੇਪਰ ਵਰਕ ਕਰੋ ਵੀ ਯਾਰ, ਜੋ ਤੇਰਾ ਤੇਰਾ ਜੋ ਮੇਰਾ ਮੇਰਾ।
3: ਹਾਂ ਪਰ ਬਈ ਆਏ ਆ ਨਾ ਵੀ ਮੇਰੀ ਗੱਲ ਸੁਣੋ, ਚੱਕਰ ਇਹ ਹੁੰਦਾ ਵੀ ਹੁਣ ਆਪਣੀਆਂ ਮਾਵਾਂ ਆਪਾਂ ਵੀ ਬਈ ਇੰਡੀਆ ਤੋਂ ਆਏ ਹਾਂ ਹਨਾ, ਕਿੰਨਾ ਸੰਘਰਸ਼ ਕੀਤਾ ਉਹਨਾਂ ਨੇ ਜਵਾਕਾਂ ਖਾਤਰ, ਹੋਰ ਮੰਨ ਲਓ ਕੋਈ ਵੀ ਬੰਦਾ ਜੇ ਮੰਨ ਲਓ ਵੀ ਉਹਦਾ ਜੇ ਹੁਣ ਆਪਾਂ ਲਾ ਲਓ ਹਨਾ ਬਈ, ਮੰਨ ਲਓ ਵੀ ਕੱਲ ਨੂੰ ਰੱਬ ਨਾ ਕਰੇ ਆਪਣੇ ਨਾਲ ਕੁਛ ਹੁੰਦਾ, ਤਾਂ ਆਪਾਂ ਕਦੇ ਵੀ ਇਹ ਚੀਜ਼ ਸੋਚਾਂਗੇ ਵੀ ਯਾਰ ਆਪਣੀ ਵਾਈਫ ਕਿਸੇ ਹੋਰ ਬੰਦੇ ਨਾਲ ਵਿਆਹ ਕਰਾ ਲੇ?
0: ਸੋਚਾਂਗੇ ਤਾਂ ਨਹੀਂ, ਬਟ ਤੁਸੀਂ ਇਹ ਵੀ ਚਾਹੋਗੇ ਨਾ ਵੀ ਅਗਲੀ ਸਾਡੇ ਤੋਂ ਬਾਅਦ ਖੁਸ਼ ਰਵੇ, ਬਿਜ਼ੀ ਰਵੇ? ਨਹੀਂ
3: ਪਰ ਆਏ ਆ ਵੀ ਬਾਈ ਪਰਿਵਾਰ ਤੋਂ ਤਾਂ ਕੁਛ ਵੀ ਨੀ, ਕਿਉਂਕਿ ਜਿਹੜੇ ਬੰਦੇ ਨਾਲ ਤੁਸੀਂ ਮੇਰੀ ਗੱਲ ਸੁਣੋ 70-80 ਸਾਲ ਜਾਂ ਹੁਣ ਉਹਨਾਂ ਪਰਿਵਾਰ ਦੇ ਜਵਾਕ ਹਨਾ ਆਪਦੇ ਢਿੱਡੋਂ ਪੈਦਾ, ਜਦੋਂ ਬੰਦਾ ਉਹਦੇ ਨਾਲ ਨੀ ਖੁਸ਼ ਹੋ ਸਕਿਆ, ਉਹਦੀ ਨੂੰਹ ਆ ਗਈ, ਉਹ ਆਪਦੀ ਨੂੰਹ ਨੂੰ ਨੀ ਆਪਦੀ ਫੈਮਿਲੀ ਮੰਨ ਸਕੀ, ਤਾਂ ਫਿਰ ਬਾਈ ਮੰਨਦੇ ਹੋ ਤੁਸੀਂ ਇੱਕ ਅਨਨੋਨ ਬੰਦੇ ਨੂੰ ਇੱਕ ਮਿੰਟ ਚ ਕਿਵੇਂ ਤੁਸੀਂ ਮੰਨ ਲਓਗੇ ਵੀ ਹਾਂ ਵੀ ਅਸੀਂ ਨਾ ਖੁਸ਼ ਰਹਿ ਲਾਂਗੇ?
0: ਨਹੀਂ ਠੀਕ ਹੈ, ਚਲੋ ਥੈਂਕ ਯੂ ਵੀਰੇ ਤੁਹਾਡਾ ਵੀ।
3: ਵੀ ਹੁਣ ਜਿਵੇਂ ਆਪਾਂ ਬਈ ਆ ਨੋਰਮਲ ਪਰਿਵਾਰਾਂ ਚ ਹੀ ਆਉਂਦੇ ਆ ਹਨਾ, ਦਖਲ ਕੀਤੀਆਂ ਆਪਣੀ ਮੰਮੀ ਵਰਗੀਆਂ ਨੇ ਵਿਚਾਰੀਆਂ ਨੇ ਗੋਹਾ ਸਿੱਟ ਸਿੱਟ ਸਾਰਾ ਕੁਛ ਐਡੇ ਵੱਡੇ ਕਰਤੇ ਉਹ ਕਰਤੇ, ਮੈਨੂੰ ਲੱਗਦਾ ਜੇ ਬਈ ਉਹਨਾਂ ਨੇ ਹੁਣ ਆਪਣੇ ਡੈਡੀ ਵਰਗੇ ਹੁੰਦੇ ਸੀ ਪਹਿਲਾਂ ਹਨਾ, ਉਹ ਹੁਣ ਚੱਲ ਉਹਦੇ ਕੈਨੇਡਾ ਰੂਲ ਆ ਗਿਆ, ਦਾਰੂ ਪੀ ਪੀ ਮੰਮੀਆਂ ਨੂੰ ਕੁੱਟੀ ਜਾਂਦੀ, ਜੇ ਬਈ ਉਹਨਾਂ ਨੇ ਇੰਨਾ ਸੋਚਿਆ ਹੁੰਦਾ ਤਾਂ ਅੱਜ ਮੰਨ ਲਓ ਵੀ ਆਪਾਂ ਇੰਨੇ ਸੌਖੇ ਨਾ ਹੁੰਦੇ, ਕੀ ਮੈਨੂੰ ਲੱਗਦਾ ਸਮਾਂ ਹੁੰਦਾ ਬਈ ਉਹ ਕੱਢਣਾ ਪੈਂਦਾ ਮਾੜਾ ਚੰਗਾ,
0: ਠੀਕ ਹੈ,
3: ਹਰੇਕ ਵੇਲੇ ਆਪਸ਼ਨ ਵੀ ਲੱਭਣੀ ਪੈਂਦੀ ਹਨਾ।
0: ਠੀਕ ਹੈ ਤੁਹਾਡੀ ਗੱਲ, ਥੈਂਕ ਯੂ ਵੀਰੇ, ਵੀ ਜਿਵੇਂ ਜ਼ਿੰਦਗੀ ਹੈ ਹੁਣ ਤੁਸੀਂ ਉਵੇਂ ਕੱਟੋ, ਜ਼ਰੂਰੀ ਨਹੀਂ ਵੀ ਹਮੇਸ਼ਾ ਹੀ ਤੁਹਾਨੂੰ ਕੋਈ ਕੰਪੈਨੀਅਨ ਜਾਂ ਕੋਈ ਇਦਾਂ ਦੀ ਹੈਲਪ ਦੀ ਲੋੜ ਹੈ। ਬਿਯੋਂਡ ਆਈਵੇਅਰ ਨੰਬਰ 1 ਟੌਪ ਦਾ ਸਾਡਾ ਬਈ ਆਈ ਗਲਾਸਿਸ ਆਪਟੀਕਲ ਦਾ ਸਟੋਰ ਹੈ, ਹੰਬਰ ਵੈਸਟ ਤੇ ਗੋਰਵੇ ਤੇ ਬਿਯੋਂਡ ਆਈਵੇਅਰ ਹਾਜ਼ਰ ਹੈ, ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਚੈੱਕ ਕਰਾਓ ਬੱਚਿਆਂ ਦੀ ਬਜ਼ੁਰਗਾਂ ਦੀ। ਐਂਡ ਮੇਨ ਗੱਲ ਇਹ ਹੈ ਕਿ ਯਾਰ ਇਹ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ ਤੇ ਟੀਮ ਬਹੁਤ ਵਧੀਆ, ਰੋਮੀ ਨੂੰ ਮਿਲੋਗੇ ਕਹੋਗੇ ਰੋਮੀ ਇੱਕ ਐਨਕ ਲੈਣੀ ਸੀ ਪਰ ਤੁਹਾਡੇ ਕਰਕੇ ਅਸੀਂ 5 ਲਵਾਂਗੇ, ਇੰਨੇ ਵਧੀਆ ਬੰਦੇ ਨੇ। ਸੋ 9057933937 ਨੰਬਰ ਹੈ, 9057933937। ਸਾਡੇ ਇੱਕ ਤਾਂ ਪ੍ਰਦੀਪ ਭਾਅ ਜੀ ਨੇ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਰਿਪੇਅਰ ਕਰਨ ਦੇ ਮਾਹਰ ਨੇ ਮਿਸਟਰ ਪ੍ਰਦੀਪ, ਪ੍ਰਦੀਪ ਜੀ ਦਾ ਨੰਬਰ ਹੈ 647-622-3203, 6476222 3203 ਮਿਸਟਰ ਪ੍ਰਦੀਪ ਨੂੰ ਫੋਨ ਕਰ ਲਓ। ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ ਐਚ ਕੇ ਮੂਵਰਸ, ਪੰਜਾਬੀ 'ਚ ਐਚ ਕੇ ਕਹਿ ਦਿੰਦੇ ਹਾਂ, ਐਚ ਕੇ ਮੂਵਰਸ ਨੂੰ ਕਾਲ ਕਰੋ। ਇਹ 25-30 ਸਾਲ ਦਾ ਐਕਸਪੀਰੀਅੰਸ ਰੱਖਦੇ ਨੇ, ਤੁਸੀਂ ਇਹਨਾਂ ਨੂੰ ਇੱਕ ਵਾਰ ਕਾਲ ਕਰ ਲਓ 416-524-6704 416-524-6704 HK Movers, number 1 team. ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ, ਜੇ ਸਮਾਨ ਕਿਤੇ ਸਟੋਰ ਕਰਨਾ ਤੁਹਾਡੀ ਕਲੋਜ਼ਿੰਗ 6-7 ਮਹੀਨਿਆਂ ਨੂੰ ਚੱਕਰ ਹੀ ਕੋਈ ਨਹੀਂ। 416-524-6704 ਅਤੇ ਜੇ ਤੁਸੀਂ ਟਰੱਕ ਮਕੈਨਿਕ ਦੀ ਜੋਬ ਲੱਭ ਰਹੇ ਹੋ, ਬੜੀਆ ਵਧੀਆ ਬੜੀ ਵਧੀਆ ਬੜੀ ਟੌਪ ਦੀ ਟੀਮ ਹੈ, ਤੁਸੀਂ ਯਾਦ ਰੱਖੋ ਸੁਖਵਿੰਦਰ ਭਾਈ ਦਾ ਨੰਬਰ। ਟਰੱਕ ਮਕੈਨਿਕ ਹਾਇਰ ਕਰ ਰਿਹਾ, 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਬਸ, ਟੌਪ ਦੀ ਚੋਟੀ ਦੀ ਪੇ ਹੈ, ਟਰੱਕ ਮਕੈਨਿਕ ਦੀ ਜੋਬ ਹੈ, ਬ੍ਰੈਂਪਟਨ 'ਚ ਦਿਨ ਦਾ ਕੰਮ ਹੈ, ਡੇ ਸ਼ਿਫਟ। 416-616-3345 ਜੇ ਤੁਹਾਡਾ ਕੋਈ ਯਾਰ ਮਿੱਤਰ ਹੈ ਉਹ ਵੀ ਜੋਬ ਲੱਭ ਰਿਹਾ, ਉਹਨਾਂ ਨੂੰ ਵੀ ਦੇ ਦਿਓ ਨੰਬਰ 416-616-3345 8431 ਹੈਲੋ 8431 ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ
4: ਨਵੀ, ਮਾਈ ਕੁਐਸਚਨ ਟੂ ਯੂ ਇਟਸ ਲਾਈਕ ਇਟਸ ਅ ਵੈਰੀ ਡਿਫਰੈਂਟ ਕਾਈਂਡ ਆਫ ਕੁਐਸਚਨ ਲਾਈਕ ਲੈਟਸ ਐਗਜ਼ਾਮਪਲ ਲਾਈਕ ਵੈਨ ਅ ਪਰਸਨ ਲੋਸਟ ਐਵਰੀਥਿੰਗ ਰਾਈਟ ਯੋਰ ਬਿਜ਼ਨਸ ਯੋਰ ਵਾਈਫ ਯੋਰ ਹਾਊਸ ਯੋਰ ਹਸਬੈਂਡ ਸੋਰੀ ਯੋਰ ਵਾਈਫ ਯੋਰ ਕਿਡਸ ਐਵਰੀਥਿੰਗ ਐਂਡ ਲਾਈਕ ਯੂ ਆਰ ਜਸਟ ਜ਼ੀਰੋ ਸੋ ਦ ਵਾਟਸ ਦਾ ਬੈਸਟ ਵੇ ਟੂ ਗਰੋ ਬੈਕ ਅਪ ਐਨੀ ਐਡਵਾਈਸ ਫੋਰ ਦੈਟ
0: ਐਡਵਾਈਸ ਸਰ ਇਹੀ ਹੈ ਵੀ ਵਰਕ ਹਾਰਡ ਵਰਕ ਐਜ਼ ਹਾਰਡ ਐਜ਼ ਯੂ ਕੈਨ ਐਂਡ ਆਪਣੇ ਆਪ ਨੂੰ ਬਿਜ਼ੀ ਰੱਖੋ ਫੋਕਸ ਔਨ ਯੋਰ ਹੈਲਥ ਹੈਲਥ ਠੀਕ ਹੋ ਜਾਂਦੀ ਹੈ ਐਕਸਰਸਾਈਜ਼ ਫੋਕਸ ਔਨ ਯੋਰ ਨਿਊਟ੍ਰੀਸ਼ਨ ਐਂਡ ਐਵਰੀਥਿੰਗ ਵਿਲ ਬੀ ਓਕੇ ਨਹੀਂ ਇਹ ਗੱਲਾਂ ਵਰਕ ਕਰਦੀਆਂ ਹੀ ਕਰਦੀਆਂ ਬ੍ਰਦਰ ਚਲੋ ਮੈਂ ਮੰਨਦਾ ਕਿ ਤੁਸੀਂ ਸਾਰਾ ਕੁਛ ਕਮਾਇਆ ਐਵਰੀਥਿੰਗ ਇਜ਼ ਓਕੇ ਫਿਰ ਆਲ ਓਵਰ ਸਡਨ ਸਾਰਾ ਕੁਛ ਤੁਸੀਂ ਲੂਜ਼ ਕਰ ਦਿੰਦੇ ਹੋ, ਐਂ ਲੱਗਦਾ ਕਿ ਦੁਨੀਆ ਖਤਮ ਹੈ, ਬਟ ਖਤਮ ਕੁਛ ਨਹੀਂ ਹੁੰਦਾ, ਬੜੇ ਲੋਕ ਨੇ ਵੱਡੇ ਵੱਡੇ ਯਾਰ ਜਿਹਨਾਂ ਨੇ ਸਾਰਾ ਕੁਛ ਲੂਜ਼ ਕਰ ਲਿਆ ਅਤੇ ਇੱਕ ਵਾਰ ਫਿਰ ਤੋਂ ਐਮਪਾਇਰ ਉਹਨਾਂ ਨੇ ਬਿਲਡ ਕੀਤੇ ਨੇ। ਟੇਕਸ ਟਾਈਮ, ਬੀ ਪੇਸ਼ੈਂਟ, ਬੀ ਕੰਸਿਸਟੈਂਟ ਐਂਡ ਐਵਰੀਥਿੰਗ ਵਿਲ ਬੀ ਓਕੇ, ਇਹ ਮਾਇੰਡ ਸੈਟ ਰੱਖੋ। ਤੁਹਾਨੂੰ ਕਿੰਨਾ ਟਾਈਮ ਹੋਇਆ ਇਸ ਸਿਚੁਏਸ਼ਨ ਚੋਂ ਤੁਸੀਂ ਲੰਘ ਰਹੇ ਹੋ?
4: ਭਾਜੀ 6 ਸਾਲ ਹੋ ਗਿਆ, ਲਾਈਕ ਆਈ ਹੈਵ ਲੋਸਟ ਐਵਰੀਥਿੰਗ, ਲਾਈਕ ਟੂ ਬੀ ਵੈਰੀ ਓਨੈਸਟ, ਮੈਨੂੰ ਕੋਈ ਸ਼ਰਮ ਨਹੀਂ ਇਸ ਗੱਲ 'ਚ ਕੁਛ ਐਕਸੈਪਟ ਕਰਨ 'ਚ
0: ਜੀ,
4: ਲਾਈਕ ਆਈ ਹੈਵ ਲੋਸਟ ਐਵਰੀਥਿੰਗ, ਲਾਈਕ ਮਾਈ ਟਰਕਿੰਗ ਬਿਜ਼ਨਸ, ਮਾਈ ਹਾਊਸ, ਮਾਈ ਲਾਈਕ ਮਾਈ ਫੈਮਿਲੀ ਐਂਡ ਮੈਂ ਤੈਨੂੰ ਸੱਚ ਬੋਲਾਂ, ਲਾਈਕ ਸਮਟਾਈਮਸ ਲਾਈਕ ਯੋਰ ਸਿਬਲਿੰਗਸ ਵਿਲ ਨੋਟ ਐਵਰ, ਮਾਈ ਸਿਬਲਿੰਗਸ ਆਰ ਨੋਟ ਐਵਰ ਐਕਸੈਪਟਿੰਗ ਮੀ ਰਾਈਟ ਨਾਓ, ਦੈਟਸ ਦ ਸਿਚੁਏਸ਼ਨ।
0: ਸੋ ਤੁਸੀਂ ਹੁਣ ਕੀ ਕੰਮ ਕਰਦੇ ਹੋ?
4: Right, I'm just free, that's it.
0: Nee, free kyun? That's the first problem. Kyun free ho? Sorry, apa swear nahi karna, mere kol chalo system hai ga, main kat deti gal thodi, but everything is messed up, I'm sure, but thonu kam ta karna pehna bhaji, you have to provide for yourself, income ta koi na koi chahidi hai na thonu?
4: Haanji, but mera system is everything is like that's everything is in the course right now, so
0: nahi par tusi kam ta kar sakde ho, you can still job ta lab sakde ho chahe koi bhi hove,
4: oh ma kar sakde ya obviously, but over that last they were expensive right now, huge amount of
0: nahi par that's why lawyers are expensive, totally to thonu fir you need to work right.
4: Yes sir.
0: Chalo, nahi, good luck to you brother, sorry to hear, but wishing you the best. ਜ਼ਿੰਦਗੀ ਚ ਆਪਾਂ ਬੜੀਆਂ ਮੁਸ਼ਕਲਾਂ ਚੋਂ ਲੰਘਦੇ ਹਾਂ ਤੇ ਐਂ ਲੱਗਦਾ ਕਿ ਯਾਰ ਇਹਨਾਂ ਨੇ ਕਿਹਾ ਕਿ ਐਵਰੀਥਿੰਗ ਇਜ਼ ਤੇ ਐਫ ਵਰਡ ਯੂਜ਼ ਕੀਤਾ, ਐਫ ਟਾਪ ਇਹਨਾਂ ਨੇ ਕਿਹਾ, ਚਲੋ ਮੈਂ ਪੂਰਾ ਵਰਡ ਨਹੀਂ ਕਹਿੰਦਾ, ਲੱਗਦਾ ਹੀ ਹੈ ਇੱਦਾਂ ਕਿ ਯੂ ਨੋ ਸਾਰਾ ਕੁਛ ਖਤਮ ਹੈ, ਕੋਈ ਯੂ ਨੋ ਸਿਚੁਏਸ਼ਨਸ ਆ ਜਾਂਦੇ ਆ, ਗਲਤੀਆਂ ਆਪਣੇ ਤੋਂ ਵੀ ਹੁੰਦੀਆਂ ਨੇ, ਪਰਿਵਾਰ, ਬੱਚੇ, ਕੰਮ ਕਾਰ, ਸਾਰਾ ਕੁਝ ਜਾਂਦਾ ਲੱਗਦਾ, ਬਟ ਜ਼ੀਰੋ ਤੋਂ ਸਟਾਰਟ ਤਾਂ ਕਰਨਾ ਪੈਣਾ ਹੀ ਹੈ ਨਾ। ਇਹ ਗੱਲ ਇਹ ਹੈ ਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਜੇ ਤੁਸੀਂ ਕੰਮ ਹੀ ਨਹੀਂ ਕਰ ਰਹੇ, ਜੋਬ ਹੀ ਨਹੀਂ ਕਰ ਰਹੇ, ਆਈ ਵੁੱਡ ਸੁਜੈਸਟ ਕਿ ਤੁਸੀਂ ਵਿਹਲੇ ਹੋ, ਕੋਈ ਹੋਰ ਡਿਸਟ੍ਰੈਕਸ਼ਨਸ ਜੇ ਨਹੀਂ ਹੈਗੀਆਂ ਤਾਂ ਜਸਟ ਵਰਕ ਵਰਕ ਵਰਕ। ਅਤੇ ਜਦੋਂ ਫਰੀ ਟਾਈਮ ਹੈ ਤੁਸੀਂ ਆਪਣੇ ਕਿਸੇ ਹੋਬੀ ਪੈਸ਼ਨ 'ਤੇ ਕੰਮ ਕਰੋ ਜਿਹੜਾ ਤੁਹਾਡੇ ਲਈ ਕੋਈ ਸਾਈਡ ਇਨਕਮ ਜਨਰੇਟ ਕਰ ਸਕੇ। ਨਾਲੇ ਐਕਸਰਸਾਈਜ਼ ਇਜ਼ ਦਾ ਬਿਗੈਸਟ ਥਿੰਗ, ਨੈਚੁਰਲ ਅਤੇ ਸਭ ਤੋਂ ਵੱਡੀ ਦਵਾਈ ਹੈ। ਨਿਊਟ੍ਰੀਸ਼ਨ, ਜੇ ਗੰਦ ਖਾ ਰਹੇ ਹੋ ਬੰਦ ਕਰੋ, ਕਲੀਨ ਫੂਡ, ਕਲੀਨ ਮਾਇੰਡ, ਐਂਡ ਬੰਦਾ ਹੌਲੀ ਹੌਲੀ ਪੈਰਾਂ 'ਤੇ ਖੜ੍ਹ ਜਾਂਦਾ ਇੱਕ ਵਾਰ ਫਿਰ ਤੋਂ, ਰਾਈਟ। ਚਲੋ, ਬਾਕੀ ਹਰ ਇੱਕ ਦੀ ਆਪਦੀ ਆਪਦੀ ਸੋਚ ਹੈ। 2118, ਹਾਂਜੀ ਭਾਅ ਜੀ, ਦੁਬਾਰਾ ਆ ਗਿਆ ਹੈ, ਚਲੋ ਕੋਈ ਗੱਲ ਨੀ। ਹਾਂਜੀ,
5: ਉਹ ਏਦਾਂ ਹੋ ਗਿਆ ਕਿ ਮੈਂ ਗੱਲਾਂ ਸੁਣਦਾ ਪਿਆ ਤੇ ਮੈਨੂੰ ਨਾ ਬਹੁਤ ਵਧੀਆ ਇੰਸਟੈਂਟ ਚੇਤੇ ਆ ਗਿਆ।
0: ਕੀ ਚੇਤੇ ਆ ਗਿਆ?
5: ਤੇ ਮੈਂ ਤੁਹਾਨੂੰ ਇੱਕ ਗੱਲਬਾਤ ਸੀ, ਕੋਈ ਚੇਤੇ ਆ ਗਈ ਮੈਨੂੰ, ਮੈਂ ਤੁਹਾਨੂੰ ਸ਼ੇਅਰ ਜ਼ਰੂਰ ਕਰਨੀ ਚਾਹੀਦਾ ਸੀ।
0: ਕਿਹੜੀ? ਹਾਂਜੀ,
5: ਮੇਰੇ ਕਜ਼ਨ ਦੀ ਡੈਥ ਹੋਈ 2 ਸਾਲ ਹੋ ਗਏ ਇਨ ਇੰਗਲੈਂਡ। ਹੀ ਵਾਸ ਵੈਰੀ ਯੰਗ, ਲਾਈਕ ਹੀ ਵਾਸ 38-39। ਉਹਦੀ ਵਾਈਫ ਸ਼ੀ ਇਜ਼ ਸੇਮ ਏਜ, ਔਰ ਉਹਦੇ 2 ਬੱਚੇ ਆ, ਇੱਕ ਮੁੰਡਾ ਤੇ ਇੱਕ ਕੁੜੀ। ਉਹਦਾ ਮੁੰਡਾ 15 ਸਾਲਾਂ ਦਾ ਤੇ ਕੁੜੀ ਹੈਗੀ ਹੈ ਕੋਈ 10 ਸਾਲਾਂ ਦੀ। ਮੇਰੀ ਉਹਦੇ ਨਾਲ ਗੱਲਬਾਤ ਹੋ ਰਹੀ ਸੀ ਤੇ ਉਹ ਮੈਨੂੰ ਕਹਿੰਦੀ, ਭਾਜੀ ਵੀ ਮੁੰਡਾ ਕਹਿੰਦਾ ਕਿ ਮਾਮ ਤੂੰ ਦੂਜਾ ਵਿਆਹ ਕਰਾਉਣਾ। ਮੈਂ ਕਹਿੰਦੀ, ਮੈਂ ਕਿਹਾ ਪੁੱਤ ਮੈਨੂੰ ਨੀ ਲੋੜ ਹੈਗੀ, ਆਈ ਡੋਂਟ ਵਾਂਟ ਟੂ। ਕਹਿੰਦਾ, ਮਾਮ ਦੇਖ ਹੁਣ ਤੂੰ ਯੰਗ ਆ, ਤੂੰ ਹੁਣ ਵਿਆਹ ਕਰਾਉਣਾ, ਕੱਲ ਨੂੰ ਮੈਂ ਵੱਡਾ ਹੋ ਗਿਆ, ਮੇਰਾ ਵਿਆਹ ਹੋਣਾ, ਮੇਰੀ ਵੋਟੀ ਤੈਨੂੰ ਰੱਖੇ ਨਾ ਰੱਖੇ, ਦੈਨ ਵਾਟ ਹੈਪਨਸ। ਇਸ ਜਿਹੜੇ ਮੁੰਡੇ ਨਾਲ ਅੱਜ ਤੁਸੀਂ ਗੱਲ ਕਰ ਰਹੇ ਸੀਗੇ ਉਹਦਾ ਰਿਲੇਟਡ ਮੈਨੂੰ ਉਸ ਆਪਣੇ ਜੇ ਵੀ ਗੱਲ ਯਾਦ ਆਈ ਕਿ ਓਪਨ ਹਾਰਟਡ ਇਜ਼ ਹੀ।
0: 15 ਸਾਲ ਦਾ ਮੁੰਡਾ ਹੈ, ਨਹੀਂ ਤਾਂ 15 ਸਾਲ ਦੇ ਬੱਚੇ ਤਾਂ ਕਹਿੰਦੇ ਅਸੀਂ ਨਹੀਂ ਕਿਸੇ ਨੂੰ ਐਕਸੈਪਟ ਕਰਨਾ।
5: ਹਾਂ, ਮਤਲਬ ਕਿ ਹੀ ਇਜ਼ 15 ਐਂਡ ਹੀ ਇਜ਼ ਆਫਰਿੰਗ ਹਰ ਮਮ ਟੂ ਗੈਟ ਮੈਰਿਡ ਔਰ ਸੈਟਲ ਡਾਊਨ ਐਂਡ ਆਈ ਬੀ ਓਕੇ ਇਨ 2 ਇਅਰਸ, ਮੈਂ 17 ਹੋ ਜਾਣਾ, ਦੈਨ ਆਈ ਵਿਲ ਵਰਕ ਐਂਡ ਆਈ ਕੈਨ ਸਪੋਰਟ ਮਾਈ ਸੈਲਫ।
0: ਚਲੋ, ਹੈਗੇ ਕਿ ਬੱਚੇ ਥੋੜੇ ਹੁੰਦੇ ਨਾ ਅਗਾਹ ਵਧੂ, ਵਧੀਆ ਸੋਚ ਵਾਲੇ। ਚਲੋ ਠੀਕ ਹੈ, ਥੈਂਕ ਯੂ ਸਰ।
5: ਇੱਕ ਗੱਲ ਹੋਰ, ਇੱਕ ਮਿੰਟ ਹੋਰ।
0: ਹਾਂਜੀ,
5: ਹੈਲੋ।
0: ਹਾਂਜੀ ਹਾਂਜੀ,
5: ਇੱਕ ਮਿੰਟ ਹੋਰ। ਕਹਿੰਦਾ, ਇਨਸਾਨ ਘਰ ਬਦਲਤਾ ਹੈ, ਲਿਬਾਸ ਬਦਲਤਾ ਹੈ, ਰਿਸ਼ਤੇ ਬਦਲਤਾ ਹੈ। ਇਨਸਾਨ ਘਰ ਬਦਲਤਾ ਹੈ, ਲਿਬਾਸ ਬਦਲਤਾ ਹੈ, ਰਿਸ਼ਤੇ ਬਦਲਤਾ ਹੈ, ਦੋਸਤ ਬਦਲਤਾ ਹੈ, ਫਿਰ ਵੀ ਪਰੇਸ਼ਾਨ ਕਿਉਂ ਰਹਿਤਾ ਹੈ? ਕਿਉਂਕਿ ਉਹ ਖੁਦ ਕੋ ਨਹੀਂ ਬਦਲਤਾ। ਕਹਿੰਦਾ ਕਿ ਉਮਰ ਭਰ ਗਾਲਿਬ ਯਹੀ ਭੂਲ ਕਰਤਾ ਰਹਾ, ਉਮਰ ਭਰ ਗਾਲਿਬ ਯਹੀ ਭੂਲ ਕਰਤਾ ਰਹਾ, ਭੂਲ ਚਿਹਰੇ ਪੇ ਥੀ ਔਰ ਆਈਨਾ ਸਾਫ ਕਰਤਾ ਰਹਾ।
0: ਵੈਰੀ ਗੁੱਡ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਓਕੇ, ਸੋ ਮੈਂ ਇੱਕ ਤੁਹਾਨੂੰ ਅਪਾਰਟਮੈਂਟ ਬਿਲਡਿੰਗ ਦੀ ਜਾਣਕਾਰੀ ਦੇਣੀ ਆ, ਬਿਲਡਿੰਗ ਨਹੀਂ, ਇੱਕ ਅਪਾਰਟਮੈਂਟ ਫੋਰ ਰੈਂਟ ਹੈ, ਨਵੀਂ ਬਣੀ ਬਿਲਡਿੰਗ ਹੈ, ਬੜੀ ਵਧੀਆ, ਠੀਕ ਹੈ। ਸੋ ਨਵੀਂ ਬਣੀ ਬਿਲਡਿੰਗ ਰੈਂਟ ਲਈ ਅਵੇਲੇਬਲ ਹੈ, 1 ਬੈਡਰੂਮ ਦੀ ਯੂਨਿਟ ਹੈ, ਲੋਕੇਸ਼ਨ ਬੜੀ ਢੁੱਕਵੀਂ ਹੈ, ਡੰਡਾਸ ਐਂਡ ਇਜ਼ਲਿੰਗਟਨ ਤੇ 1 ਬੈਡਰੂਮ ਅਪਾਰਟਮੈਂਟ ਫੋਰ ਸੇਲ। ਤੁਸੀਂ ਜੇ ਡਾਊਨ ਟਾਊਨ ਟੋਰਾਂਟੋ ਜਾਣਾ, ਮੈਂ ਕਹਿੰਦਾ ਕਿ ਬੰਦਾ 10-15 ਮਿੰਟਾਂ ਦੇ ਵਿੱਚ ਸੀਨ ਟਾਵਰ ਨੂੰ ਪਹੁੰਚ ਜਾਂਦਾ, ਡੰਡਾਸ ਐਂਡ ਇਜ਼ਲਿੰਗਟਨ, ਇੰਨੀ ਕਮਾਲ ਦੀ ਲੋਕੇਸ਼ਨ ਹੈ। ਤੁਸੀਂ ਕਹਿੰਦੇ ਹੋ ਨਵੀਂ ਯਾਰ, ਅਸੀਂ ਤਾਂ ਪੀਐਸਐਨ ਇੰਟਰਨੈਸ਼ਨਲ ਏਅਰਪੋਰਟ 'ਤੇ ਜਾਣਾ, ਬੰਦਾ ਉੱਥੇ 10 ਮਿੰਟਾਂ 'ਚ ਪਹੁੰਚ ਜਾਂਦਾ, ਇੰਨੀ ਵਧੀਆ ਲੋਕੇਸ਼ਨ ਹੈ। ਸੋ ਸਾਰਾ ਕੁਛ ਨੇੜੇ ਆ, ਤੁਸੀਂ ਇੱਕ ਵਾਰ ਕਾਲ ਕਰੋ ਅਤੇ ਹੋਰ ਜਾਣਕਾਰੀ ਲੈ ਲਓ। ਐਂਡ ਤੁਸੀਂ ਕਹਿੰਦੇ ਨਵੀਂ ਸਬਵੇ ਸਟੇਸ਼ਨ ਕਿੰਨੀ ਦੂਰ ਹੈ, ਕਿਪਲਿੰਗ ਦਾ ਗੋ ਸਟੇਸ਼ਨ 3-4 ਮਿੰਟ ਦੀ ਦੂਰੀ 'ਤੇ ਆ, ਕਿਆ ਲੋਕੇਸ਼ਨ ਹੈ ਯਾਰ। ਮੈਂ ਤਾਂ ਕਹਿੰਦਾ ਕਿਪਲਿੰਗ ਤੋਂ ਤੁਸੀਂ ਸਬਵੇ ਲਓ ਅਤੇ 5 ਮਿੰਟਾਂ 'ਚ ਡਾਊਨ ਟਾਊਨ ਟੋਰਾਂਟੋ। ਸੋ ਲੋਕੇਸ਼ਨ ਬੜੀ ਵਧੀਆ, 1 ਬੈਡਰੂਮ ਯੂਨਿਟ ਭਾਵੇਂ ਕੱਲ੍ਹ ਤੋਂ ਰੈਂਟ ਕਰ ਲਓ, 416-786-7211 4167-86-7211 416-786-7211 ਇੱਕ ਬੈਡਰੂਮ ਦੀ ਅਪਾਰਟਮੈਂਟ ਇਜ਼ ਅਵੇਲੇਬਲ ਫੋਰ ਰੈਂਟ 1542। ਹਾਂਜੀ, ਹਾਂਜੀ ਜੀ, ਹਾਂਜੀ, ਵੈਲਕਮ। ਸਿਰਫ ਤੁਸੀਂ ਨੀ, ਜਿੰਨੇ ਵੀ ਕਾਲਰ ਨੇ, ਕਈ ਕਈ ਤੁਹਾਡੇ ਤੋਂ ਵੀ ਲੰਬਾ ਹੋਲਡ ਤੇ ਆ।
6: ਮੇਰਾ ਓਪੀਨੀਅਨ ਇਹ ਆ ਜੀ, ਵੇਖੋ ਉਹ ਲੇਡੀ ਉਹਦੇ ਪਰਿਵਾਰ ਦੇ ਨਾਲ ਬੇਟੇ ਦੇ ਨਾਲ ਕੀ ਗੱਲ ਆ ਕੀ ਬਾਤ ਆ, ਵੀ ਕਈ ਗੱਲਾਂ ਹੁੰਦੀਆਂ ਜਿਹੜੀਆਂ ਆਪਣੇ ਬੱਚਿਆਂ ਨਾਲ ਨਹੀਂ ਆਪਣੇ ਇਹ ਪਾਰਟਨਰ ਜਾਂ ਹਮ ਸਫ਼ਰ ਨਾਲ ਸ਼ੇਅਰ ਕਰਦੇ ਹਾਂ। ਤੇ ਮੇਰਾ ਓਪੀਨੀਅਨ ਇਹ ਆ, ਮੈਂ ਜ਼ਿਆਦਾ ਲੰਮੀ ਗੱਲ ਨਹੀਂ ਕਰਨੀ, ਤੁਹਾਡਾ ਟਾਈਮ ਜ਼ਿਆਦਾ ਵੇਸਟ ਨਹੀਂ ਕਰਨਾ, ਵੀ ਉਹਨੂੰ ਜੇ ਉਹਨਾਂ ਕਿਹਾ ਵਾ ਤੇ ਬੱਚਿਆਂ ਨੂੰ ਸਹਿਮਤ ਹੋਣਾ ਚਾਹੀਦਾ ਤੇ ਉਹਨਾਂ ਨੂੰ ਆਪਣਾ ਪਾਰਟਨਰ ਲੈ ਲੈਣਾ ਚਾਹੀਦਾ, ਕਿਉਂਕਿ ਸਾਡੀ ਤੇ ਮੈਂ ਦੂਰ ਨਹੀਂ ਜਾਂਦਾ, ਮੇਰਾ ਹਿਸਾਬ ਹੁੰਦਾ ਵੀ ਆਪਣੀ ਬਿਨਾਂ ਆਪਣੇ ਪਿੱਛੇ ਪਰਤ ਕੇ ਵੇਖੋ, ਸਾਡੀ ਰਿਸ਼ਤੇਦਾਰੀ 'ਚ ਇਹ ਮਸਲਾ ਸੀਗਾ ਤੇ ਉਹ ਪਰਿਵਾਰ ਵੀ ਬੀਬਾ ਸੀ, ਪਰ ਉਹਨਾਂ ਦੇ ਬਾਪ ਨੇ ਆਖਿਆ ਸਾਡੇ ਪਰਿਵਾਰ ਦੀ ਜਿਹੜੀ ਉਹਨਾਂ ਦੀ ਵਾਈਫ ਸੀ ਉਹਨਾਂ ਦੀ ਮੌਤ ਹੋ ਗਈ, ਉਹਨੇ ਆਖਿਆ ਵੀ ਬੱਚਿਆਂ ਨੂੰ ਆਖਿਆ ਵੀ ਮੈਨੂੰ ਤੁਸੀਂ ਇਸ ਤਰ੍ਹਾਂ ਵੀ ਆਪਣਾ ਪਾਰਟਨਰ ਲੱਭ ਲੈਣ ਦਿਓ, ਮੇਰੀ 65 ਸਾਲ ਤੋਂ ਉੱਪਰ ਉਮਰ ਆ, ਤੁਸੀਂ ਤੇ ਕਦੀ ਇੱਥੇ ਰਹਿੰਦੇ ਜੇ ਕਦੀ ਕੈਨੇਡਾ ਚਲੇ ਜਾਂਦੇ ਜੇ, ਤੇ ਬੱਚਿਆਂ ਮੰਨੇ ਨੀ, ਨਾ ਬੱਚੀਆਂ ਮੰਨੀਆਂ ਨਾ ਲੜਕੀਆਂ ਨਾ ਲੜਕਾ ਮੰਨਿਆ, ਬੰਦੇ ਨੇ ਹਾਰ ਕੇ ਇੱਥੋਂ ਬੱਚਾ ਸਾਲ ਦਾ ਵਰਕ ਪਰਮਿਟ ਇੱਥੋਂ ਬਤੀਤ ਕਰਕੇ ਵੀ ਟਾਈਮ ਗਏ ਦੋਵੇਂ ਜੀ ਨੌ ਪੁੱਤ, ਤੇ ਉਹ ਬੰਦਾ ਜੀ ਆਪਣਾ ਉਹਨੇ ਜਦੋਂ ਗਏ ਪਤਾ ਨੀ ਕੀ ਗੱਲ ਹੋਈ ਉਹ ਬੰਦੇ ਨੇ ਜੀ ਖੁਦਕੁਸ਼ੀ ਕਰ ਲਈ ਜੀ ਉਹਨੇ ਬੰਦੇ ਨੇ ਸਾਡੇ ਪਰਿਵਾਰ ਦੇ ਜੀ ਨੇ, ਤੇ ਕੀ ਰਿਹਾ ਫਾਇਦਾ ਮੁੜ ਕੇ ਮੁੰਡਾ ਰਹੇ, ਤੇ ਇਹੋ ਹੀ ਕਹੀ ਜਾਂਦਾ ਯਾਰ ਮੈਨੂੰ ਲੱਭ ਲੈਣ ਦਿਓ ਮੈਂ ਕਿਹਦੇ ਨਾਲ ਟਾਈਮ ਸਪੈਂਡ ਕਰਾਂ, ਤੇ 1.5 ਕਿੱਲੇ ਦਾ 20 ਕਿੱਲੇ ਪੈ ਜਾਂ 1.5 ਕਿੱਲੇ ਚ ਘਰ, ਇਹਦੀਆਂ ਜੇ ਬਿਲਡਿੰਗਾਂ ਬਣੀਆਂ ਕਾਹਦੇ ਵਾਸਤੇ।
0: ਚਲੋ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡਾ ਵੀ ਕਾਲ ਕਰਨ ਲਈ, ਤੇ ਅਗਲੀ ਕਾਲ ਲੈਣੇ ਆ। ਕੈਨੇਡਾ ਨੇ ਚੱਕ ਤੇ ਫੱਟੇ, 5-0 ਕੈਨੇਡਾ ਕਤਾਰ ਨੂੰ ਹਰਾ ਰਿਹਾ, ਕਤਾਰ ਹੈ ਜਾਂ ਕਤਰ ਹੈ, ਇੱਕ ਤਾਂ ਮੈਂ ਕਨਫਿਊਜ਼ ਰਹਿੰਦਾ ਕਿਉਂਕਿ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਨਾ ਕਤਰ, ਕਤਰ ਏਅਰਵੇਜ਼, ਆਈ ਥਿੰਕ ਇਟਸ ਕਟਾਰ, ਜੇ ਸਹੀ ਹੈ ਕਟਾਰ,
7: ਕਟਾਰ
0: ਕਟਾਰ, ਆਪਾਂ ਦੇਸੀ ਵਾਂਗੂ ਕਤਰ ਕਤਰ ਕਰੀ ਜਾਂਦੇ ਹਾਂ, ਕਟਾਰ ਐਂਡ ਕੈਨੇਡਾ 5-0 ਦੇ ਫਰਕ ਦੇ ਨਾਲ ਜਿੱਤ ਰਿਹਾ ਬਈ ਕੈਨੇਡਾ, ਤੇ ਬੜੀ ਯਾਰ ਵੱਡੀ ਜਿੱਤ ਹੈ। ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਜਿੱਤ ਜਰਮਨੀ ਦੀ ਹੋਈ ਸੀ 7-1 ਜਦੋਂ ਜਿੱਤੇ ਸੀਗੇ, ਦਿਸ ਇਜ਼ 5-0, ਸਟਿਲ ਵੈਰੀ ਗੁੱਡ ਜੀ, ਆਪਾਂ ਗੋਲ ਹੀ ਨਹੀਂ ਕਰਨ ਦਿੱਤਾ, ਸੋ ਮੁੰਡਿਓ ਚੱਕੀ ਚੋਰ ਕੰਮ ਨੂੰ, ਇਟਸ ਪ੍ਰਾਊਡ ਮੂਮੈਂਟ ਆਪਣੇ ਲਈ ਕਿ ਆਪਣੀ ਟੀਮ ਵਧੀਆ ਖੇਡ ਰਹੀ ਹੈ। ਸਾਡੇ ਨਾਲ ਸੁਜੋਗ ਹੋਮਿਓ ਕਲੀਨਿਕ ਤੋਂ ਪਰਮਿੰਦਰ ਜੀ ਜੁੜ ਚੁੱਕੇ ਨੇ, ਪਰਮਿੰਦਰ ਜੀ ਬਹੁਤ ਹੀ ਇੱਕ ਐਕਸਪੀਰੀਅੰਸਡ ਹੋਮਿਓਪੈਥ ਅਤੇ ਨਿਊਟ੍ਰੀਸ਼ਨ ਦੇ ਨਾਲ ਬਹੁਤ ਐਕਸਪੀਰੀਅੰਸ ਰੱਖਦੇ ਨੇ, ਬੱਚਿਆਂ ਦੇ ਇਸ਼ੂਜ਼, ਐਡਲਟਸ ਦੇ ਇਸ਼ੂਜ਼, ਸਕਿਨ ਇਸ਼ੂਜ਼, ਕੁਛ ਵੀ ਹੈ ਤਾਂ ਸੁਜੋਗ ਹੋਮਿਓ ਕਲੀਨਿਕ 25 ਸਾਲਾਂ ਦਾ ਕਲੀਨਿਕਲ ਐਕਸਪੀਰੀਅੰਸ ਰੱਖਦਾ, ਅਤੇ ਅੱਜ ਹਾਈਪੋਥਾਇਰੋਇਡਿਜ਼ਮ ਦੀ ਗੱਲਬਾਤ ਕਰਾਂਗੇ। ਪਰਮਿੰਦਰ ਜੀ ਪਹਿਲਾਂ ਤਾਂ ਹਾਈਪੋਥਾਇਰੋਇਡਿਜ਼ਮ ਹੈ ਕੀ ਆ ਅਤੇ ਕੌਜ਼ਿਜ਼ ਕੀ ਨੇ ਇਸਦੇ?
7: ਬਿਲਕੁਲ ਨਵੀਂ, ਸੋ ਐਜ਼ ਯੂ ਜਸਟ ਦ ਨੇਮ ਸਟੇਟਸ ਐਸ ਇਟਸੈਲਫ, ਹਾਈਪੋਥਾਇਰੋਇਡਿਜ਼ਮ ਮਤਲਬ ਥਾਇਰੋਇਡ ਜਿਹੜਾ ਉਹ ਹਾਈਪੋ ਹੋਇਆ ਹੋਇਆ। ਸੋ ਇਸ ਕੰਡੀਸ਼ਨ ਦੇ ਅੰਦਰ ਇਫ ਆਈ ਟੈਲ ਯੂ, ਫੀਮੇਲਸ ਆਰ ਮੋਰ ਆਫਨ ਡਾਇਗਨੋਸ, 50-60% ਫੀਮੇਲਸ ਇਨ ਦਰ ਲਾਈਫ ਟਾਈਮ ਉਹਨਾਂ ਦਾ ਥਾਇਰੋਇਡ ਅੱਗੇ ਪਿੱਛੇ ਹਿੱਲਦਾ ਹੈ। ਸੋ ਥਾਇਰੋਇਡ ਸਾਡੇ ਬਾਡੀ ਦੇ ਅੰਦਰ ਇੱਕ ਬਹੁਤ ਇੰਪੋਰਟੈਂਟ ਗਲੈਂਡ ਹੈ ਜਿਹੜਾ ਕਿ ਟੋਟਲ ਬਾਡੀ ਤੇ ਮੈਟਾਬੋਲਿਜ਼ਮ ਹੋ ਗਿਆ, ਵੇਟ ਹੋ ਗਿਆ, ਹਾਰਟ ਬੀਟ ਹੋ ਗਿਆ, ਤੁਹਾਡੇ ਇੰਟੈਸਟਾਈਨਲ ਮੂਵਮੈਂਟਸ ਹੋ ਗਿਆ, ਦਿਲ ਦੀ ਧੜਕਣ ਹੈਗੀ ਹੈ, ਹੇਅਰ ਫਾਲ ਹੈ, ਨੇਲ ਗਰੋਥ, ਐਨੀਥਿੰਗ ਇਨ ਦਾ ਗਰੋਥ ਬਾਡੀ ਦੇ ਅੰਦਰ, ਈਵਨ ਫੀਮੇਲ ਬਾਡੀ ਦੇ ਅੰਦਰ ਪ੍ਰੈਗਨੈਂਸੀ ਦੇ ਵਿੱਚ ਥਾਇਰੋਇਡ ਬਹੁਤ ਇੰਪੋਰਟੈਂਟ ਰੋਲ ਪਲੇਅ ਕਰਦਾ ਇਨ ਡਿਵੈਲਪਮੈਂਟ ਆਫ ਚਾਇਲਡਸ ਬ੍ਰੇਨ। ਸੋ ਬਹੁਤ ਜ਼ਿਆਦਾ ਫੀਮੇਲਸ ਐਜ਼ ਆਈ ਸੈਡ ਆਰ ਯੂ ਨੋ ਅਫੈਕਟਡ ਵਿਦ ਦਿਸ, ਰੀਜ਼ਨ ਬੀਇੰਗ ਫੀਮੇਲਸ ਜਿਹੜੀਆਂ ਨੇ ਇਮੋਸ਼ਨਲੀ ਡਿਸਟਰੈਸਡ ਛੇਤੀ ਹੋ ਜਾਂਦੀਆਂ। ਜੇ ਤੁਸੀਂ ਇਹ ਚੀਜ਼ ਮੇਰੇ ਆਪਣੇ ਐਕਸਪੀਰੀਅੰਸ ਤੋਂ ਮੈਂ ਦੱਸ ਰਹੀ ਹਾਂ, ਯੂ ਆਲਰੇਡੀ ਮੈਂਸ਼ਨ ਆਈ ਹੈਵ ਮੋਰ ਦੈਨ 25 ਈਅਰਸ ਆਫ ਮਾਈ ਕਲੀਨਿਕਲ ਐਕਸਪੀਰੀਅੰਸ, ਤਾਂ ਮੈਂ ਫੀਮੇਲਸ ਨੂੰ ਜਦੋਂ ਹੀ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਵੱਡਾ ਪੜਾਅ ਆਉਂਦਾ ਹੈ, ਜਦੋਂ ਇੱਕ ਵੱਡਾ ਮਾਈਲਸਟੋਨ ਉਹ ਗੇਨ ਕਰਦੀਆਂ, ਅਚੀਵ ਕਰਦੀਆਂ, ਜਾਂ ਉਹਨਾਂ ਦੀ ਜ਼ਿੰਦਗੀ 'ਚ ਇੱਕ ਵੱਡੀ ਚੇਂਜ ਆਉਂਦੀ ਹੈ, ਅਤੇ ਜੇ ਉਹ ਚੇਂਜ ਉਹਨਾਂ ਦੇ ਥਾਟ ਪ੍ਰੋਸੈਸ ਦੇ ਹਿਸਾਬ ਨਾਲ, ਐਕਸਪੈਕਟੇਸ਼ਨ ਦੇ ਹਿਸਾਬ ਨਾਲ ਨਾ ਹੋਵੇ, ਤਾਂ ਇਹ ਚੀਜ਼ ਉਹਨਾਂ ਨਾਲ ਹੁੰਦੀ ਹੈ। ਸੋ ਕਹਿਣ ਤੋਂ ਭਾਵ ਮੈਂਟਲ ਹੈਲਥ ਡਿਸਆਰਡਰਸ ਦੇ ਨਾਲ ਹਾਈਪੋਥਾਇਰੋਇਡਿਜ਼ਮ ਡਾਇਰੈਕਟਲੀ ਰਿਲੇਟਡ ਹੈ, ਲੀਸਟ ਅੰਡਰਸਟੂਡ ਬਟ ਮੋਸਟ ਇੰਪੋਰਟੈਂਟ। ਉਹ ਫੀਮੇਲਸ ਨਵੇਂ ਪਰਿਵਾਰ 'ਚ ਵਿਆਹ ਕੇ ਗਈਆਂ ਨੇ, ਇਸ ਕੰਟਰੀ 'ਚ ਨਵੀਆਂ ਮੂਵ ਹੋਈਆਂ ਨੇ, ਜਿਵੇਂ ਕਿ ਸਟੂਡੈਂਟਸ ਮੂਵ ਹੁੰਦੇ ਨੇ, ਮੈਂ ਕਿੰਨੇ ਸਟੂਡੈਂਟਸ ਜਿਹਨਾਂ ਕੋਲ ਕਵਰੇਜ ਨਹੀਂ ਹੈ, ਹੈਵ ਸੀਨ ਸਡਨਲੀ ਵੇਟ ਗੇਨ, ਉਹਨਾਂ ਦੇ ਮੈਂਸਟਰਲ ਸਾਈਕਲ ਉੱਡ ਗਿਆ, ਵਾਲ ਸਿਰ ਤੋਂ ਝੜਨ ਲੱਗ ਗਏ ਅਤੇ ਕੌਨਸਟੀਪੇਸ਼ਨ ਰਹਿਣ ਲੱਗ ਗਈ, ਬੱਚੀਆਂ ਨੂੰ ਸਮਝ ਨਹੀਂ ਆ ਰਹੀ ਹੋ ਕੀ ਰਿਹਾ, ਅਤੇ ਜਦੋਂ ਅਸੀਂ ਉਹਨਾਂ ਨੂੰ ਬਲੱਡ ਵਰਕ ਕਰਾਉਣ ਨੂੰ ਕਹਿੰਦੇ ਹਾਂ ਤਾਂ ਦੇਖਦੇ ਹਾਂ ਹਾਈਪੋਥਾਇਰੋਇਡਿਜ਼ਮ ਹੈ, ਥਾਇਰੋਇਡ ਇੰਨਾ ਜ਼ਿਆਦਾ ਅੰਡਰ ਐਕਟਿਵ ਹੋਇਆ ਹੋਇਆ। ਸੋ ਇਹ ਕਿਉਂ ਹੁੰਦਾ ਹੈ? ਕਿਉਂਕਿ ਦਿਮਾਗ ਦੇ ਅੰਦਰ ਇੱਕ ਛੋਟਾ ਜਿਹਾ ਗਲੈਂਡ ਹੈ, ਪਿਚੂਟਰੀ ਗਲੈਂਡ, ਜਿਹੜਾ ਕਿ ਨਵੀ ਇਸ ਨੂੰ ਕੰਟਰੋਲ ਕਰਦਾ ਹੈ
0: ਜੀ।
7: ਪਰ ਇਹੀ ਗਲੈਂਡ ਸਾਡੇ ਥੋਟ ਪ੍ਰੋਸੈਸ, ਸ਼ੌਕ ਤੇ ਕਿਸੇ ਵੀ ਤਰ੍ਹਾਂ ਦੀ ਵਰੀ ਦੇ ਨਾਲ ਟਰਨ ਆਨ ਤੇ ਆਫ ਹੁੰਦਾ। ਜੇ ਅਸੀਂ ਖੁਸ਼ ਹਾਂ ਤੇ ਬਸ ਹੁਣ ਟਰਨ ਆਨ ਰਹਿੰਦਾ ਤੇ ਥਾਇਰਾਇਡ ਨੂੰ ਕੰਟਰੋਲ ਕਰਦਾ। ਪਰ ਜਦੋਂ ਹੀ ਅਸੀਂ ਸੈਡ ਆ ਤਾਂ ਸਭ ਤੋਂ ਪਹਿਲਾਂ ਇਸੇ ਹੀ ਗਲੈਂਡ ਤੇ ਝਟਕਾ ਲੱਗਦਾ ਤੇ ਇਹ ਆਫ ਹੋ ਜਾਂਦਾ ਤੇ ਥਾਇਰਾਇਡ ਨੂੰ ਕੰਟਰੋਲ ਕਰਨਾ ਬੰਦ ਕਰ ਦਿੰਦਾ, ਜਿਸ ਨਾਲ TSH ਲੈਵਲ ਵਧਣ ਲੱਗਦੇ ਨੇ ਐਂਡ ਫੀਮੇਲ ਸਟਾਰਟ ਹੈਵਿੰਗ ਹਾਈਪੋਥਾਇਰਾਇਡਿਜ਼ਮ ਸਿੰਪਟਮਸ ਪ੍ਰਾਇਮਰੀ। ਨੰਬਰ 2, ਸਾਡੀ ਖੁਰਾਕ। ਸਾਡੀ ਖੁਰਾਕ ਦੇ ਅੰਦਰ ਕੁਛ ਇਹੋ ਜਿਹੀਆਂ ਚੀਜ਼ਾਂ ਨੇ ਜਿਹਨਾਂ ਨੂੰ ਗੋਇਟ੍ਰੋਜਨ ਕਿਹਾ ਜਾਂਦਾ ਹੈ। ਗੋਇਟ੍ਰੋਜਨ ਕੀ ਕਰਦੇ ਨੇ? ਜਦੋਂ ਅਸੀਂ ਇਹ ਖੁਰਾਕ ਖਾਂਦੇ ਹਾਂ ਤਾਂ ਸਾਡੇ ਪੇਟ 'ਚ ਜਦੋਂ ਇਹ ਜਾਂਦੀ ਹੈ ਉਸ ਖੁਰਾਕ ਨੂੰ ਪਚਣ ਵਾਸਤੇ ਆਇਓਡੀਨ ਚਾਹੀਦੀ ਹੈ। ਆਇਓਡੀਨ ਸਾਰੀ ਇਸ ਖੁਰਾਕ ਨੂੰ ਪਚਾਉਣ ਦੇ ਵਿੱਚ ਚਲੀ ਜਾਂਦੀ ਹੈ ਤੇ ਥਾਇਰੋਇਡ ਗਲੈਂਡ ਨੂੰ ਆਇਓਡੀਨ ਚਾਹੀਦੀ ਹੈ ਆਪਣਾ ਹਾਰਮੋਨ ਬਣਾਉਣ ਲਈ, ਉਸਨੂੰ ਨਹੀਂ ਮਿਲਦੀ, ਫਿਰ ਵੀ ਥਾਇਰੋਇਡ ਅੰਡਰ ਐਕਟਿਵ ਹੋ ਜਾਂਦਾ ਹੈ। ਤੇ ਇਹ ਕਿਹੜੀ ਖੁਰਾਕ ਹੈ? ਫੀਮੇਲਸ ਨੂੰ ਇਸੇ ਦਾ ਹੀ ਮਸਲਾ ਆਉਂਦਾ ਹੈ, ਉਹਨਾਂ ਦੇ ਪੀਰੀਅਡਸ ਹੈਵੀ ਹੋਣ ਕਰਕੇ ਉਹਨਾਂ ਦਾ ਆਇਰਨ ਹਮੇਸ਼ਾ ਲੋਅ ਰਹਿੰਦਾ ਹੈ। ਫੀਮੇਲ ਕੋਸ਼ਿਸ਼ ਕਰਦੀ ਆਇਰਨ ਫੋਰਟੀਫਾਈਡ ਫੂਡਸ ਖਾਣ ਦੀ, ਡਾਕਟਰਸ ਕਹਿੰਦੇ ਆ ਜੀ ਜ਼ਿਆਦਾ ਪਾਲਕ ਖਾਓ, ਪਾਲਕ ਦੀ ਸਮੂਦੀ ਲਓ। ਬਹੁਤ ਸਾਰੀਆਂ ਫੀਮੇਲ ਜਿਹੜੀਆਂ ਜੀ ਬਰੋਕਲੀ ਨੂੰ ਸਟੀਮ ਕਰ ਕਰਕੇ ਖਾਂਦੀਆਂ ਹੈਗੀਆਂ। ਦੈਨ ਦੇ ਵਾਂਟ ਟੂ ਲੂਜ਼ ਵੇਟ, ਹਾਈ ਪ੍ਰੋਟੀਨ ਲੈਣ ਦੀ ਕੋਸ਼ਿਸ਼ ਕਰਦੀਆਂ, ਵੈਜੀਟੇਰੀਅਨ ਹੈ ਤਾਂ ਸੋਇਆ ਲੈਂਦੀਆਂ, ਇਹ ਸਾਰੇ ਗੋਇਟ੍ਰੋਜਨ ਨੇ। ਜੇ ਤੁਸੀਂ ਵੇਟ ਲੂਜ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਹਾਈ ਡੋਜ਼ ਆਫ ਗਾਈਟ੍ਰੋਜਨ ਨੂੰ ਯੂਜ਼ ਕਰਦੇ ਹੋ, ਉਹ ਵਿਚਾਰੀਆਂ ਨੂੰ ਸਮਝ ਨਹੀਂ ਆਉਂਦੀ ਮੈਂ ਇੰਨਾ ਪੁਣ ਪੁਣ ਕੇ ਖਾਂਦੀ ਹਾਂ, ਖਾਂਦੀ ਨਹੀਂ। ਸਮ ਟਾਈਮਸ ਫੀਮੇਲ ਕਮ ਐਂਡ ਕਰਾਈ ਇਨ ਫਰੰਟ ਆਫ ਮੀ ਕਿ ਮੈਮ ਮੈਂ ਇੰਨਾ ਪੁਣ ਕੇ ਖਾਂਦੀ ਹਾਂ, ਮੇਰੇ ਡਾਇਟੀਸ਼ੀਅਨ ਨੇ ਕਿਹਾ ਇਹ ਖਾਣਾ ਮੈਂ ਉਹ ਖਾ ਰਹੀ ਹਾਂ ਪਰ ਮੇਰਾ ਵਜ਼ਨ ਵੱਧਦਾ ਜਾ ਰਿਹਾ। ਕਿਉਂ? ਕਿਉਂਕਿ ਇਹ ਡਾਇਟ ਉਹਨਾਂ ਨੂੰ ਹਾਈਪੋਥਾਇਰੋਇਡਿਕ ਕਰ ਰਹੀ ਹੈ। ਸੋ ਦੇਰ ਆਰ ਸੋ ਮੈਨੀ ਅਦਰ ਰੀਜ਼ਨਸ ਦੈਟ ਦੇ ਕੈਨ ਹੈਵ ਥਾਇਰੋਇਡ ਇਸ਼ੂਸ। ਮੇਲਸ ਦੇ ਅੰਦਰ ਵੀ ਇਹ ਪ੍ਰੋਬਲਮ ਕਾਮਨ ਹੈ ਤੇ ਮੇਲਸ ਦੇ ਵਿੱਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਉਹਨਾਂ ਦੇ ਫੈਟੀ ਲਿਵਰ ਤੋਂ। ਹੁਣ ਉਹ ਕਿਉਂ? ਥਾਇਰੋਇਡ ਦੋ ਤਰ੍ਹਾਂ ਦੇ ਹਾਰਮੋਨ ਬਣਾਉਂਦਾ, T3 T4। T3 ਇਜ਼ ਐਕਟਿਵ, ਫਟਾਫਟ ਵਰਤ ਲਈ ਬਾਡੀ। T4 ਜ਼ਿਆਦਾ ਬਣਦਾ ਪਰ ਇਨਐਕਟਿਵ ਹੁੰਦਾ ਹੈ ਲਿਵਰ ਨੂੰ, ਉਸਨੂੰ T3 ਚ ਬਦਲਣਾ ਪੈਂਦਾ। ਪਰ ਲਿਵਰ ਤਾਂ ਹੁਣ ਵਿਚਾਰਾ ਫੈਟੀ ਪਿਆ ਬਿਕੋਜ਼ ਸ਼ਰਾਬ ਪੀਤੀ ਹੈ ਜਾਂ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਸ ਨਾਲ ਉਹਨਾਂ ਦਾ, ਫੋਰ ਐਗਜ਼ਾਮਪਲ ਲਾਟ ਆਫ ਟਰੱਕਰਸ ਹੈਵ ਸਿਟਿੰਗ ਜੋਬਸ ਵਾਲੇ ਲੋਕ ਜਿਹਨਾਂ ਨੂੰ ਪੇਟ ਦੇ ਘੇਰੇ ਤੇ ਵਜ਼ਨ ਹੈ, ਉਹਨਾਂ ਦਾ ਲਿਵਰ ਫੈਟੀ ਹੈ ਤੇ ਇਹ ਕਨਵਰਜਨ ਆਫ T3 T4 ਨਹੀਂ ਹੋ ਰਿਹਾ, ਫਿਰ ਹਾਈਪੋਥਾਇਰੋਇਡਿਜ਼ਮ ਹੈ। ਸੋ ਨਵੀਂ ਕਹਿਣ ਤੋਂ ਮਤਲਬ ਇੱਥੇ ਹੈ, ਸਮਝਾਉਣਾ ਸੀ ਇਹ ਚਾਹ ਰਹੇ ਆਪਣੇ ਲਿਸਨਰਸ ਨੂੰ ਕਿ ਜਦੋਂ ਹੀ ਤੁਹਾਡੇ TSH ਲੈਵਲ ਚੇਂਜ ਹੁੰਦੇ ਆ ਨਾ, ਪਿੱਛੇ ਉਹਦੀ ਅੰਡਰਲਾਈਨ ਕੋਜ਼ ਨੂੰ ਜੇ ਆਪਾਂ ਟ੍ਰੀਟ ਕਰ ਲਈਏ ਤਾਂ ਗੋਲੀਆਂ ਖਾਣ ਦੀ, ਪ੍ਰਿਸਕ੍ਰਿਪਸ਼ਨ ਡਰੱਗਸ ਲੈਣ ਦੀ ਰੈਸਟ ਆਫ ਲਾਈਫ ਜ਼ਰੂਰਤ ਨਹੀਂ ਪੈਂਦੀ। ਜੇ ਤੁਸੀਂ ਨਵੇਂ ਕੰਟਰੀ 'ਚ ਮੂਵ ਹੋਏ ਹੋ, ਵਿਆਹ ਕੇ ਨਵੀਂ ਫੈਮਿਲੀ 'ਚ ਗਏ ਹੋ, ਸਟ੍ਰੈਸ 'ਚ ਰਹਿ ਰਹੇ ਹੋ, ਇਨਵਾਇਰਮੈਂਟ ਨਵਾਂ ਹੈਗਾ, ਐਡਜਸਟ ਹੋਣ 'ਚ ਮੁਸ਼ਕਿਲ ਹੋ ਰਹੀ ਹੈ, ਤਾਂ ਉੱਥੇ ਉਸ ਚੀਜ਼ ਨੂੰ ਸਿਰਫ ਟ੍ਰੀਟ ਕਰਨ ਦੀ ਲੋੜ ਹੈ, ਮੈਂਟਲ ਸਟ੍ਰੈਸ, ਡਿਪਰੈਸ਼ਨ ਜਾਂ ਸੈਡਨੈਸ, ਐਂਡ ਸਭ ਕੁਛ ਠੀਕ ਹੋ ਜਾਏਗਾ। ਸੇਮ ਵੇ ਜੇ ਤੁਹਾਡੀ ਡਾਇਟ ਦੇ ਵਿੱਚ ਬਹੁਤ ਜ਼ਿਆਦਾ ਗੋਇਟ੍ਰੋਜਨਸ ਹੈਗੇ ਤਾਂ ਸਿਰਫ ਗੋਇਟ੍ਰੋਜਨ ਕੱਢ ਦਿਓ। ਸਿਰਫ ਗੋਇਟ੍ਰੋਜਨਸ ਕੱਢਣ ਨਾਲ ਜੇ ਅੱਜ ਪਹਿਲੀ ਵਾਰੀ ਤੁਹਾਡਾ ਥਾਇਰਾਇਡ ਹਿੱਲਿਆ ਨਾ, ਸਿਰਫ ਗੋਇਟ੍ਰੋਜਨਿਕ ਫੂਡਸ ਦੀ ਲਿਸਟ ਕੱਢੋ ਆਪਣੇ ਇੰਟਰਨੈਟ 'ਚੋਂ ਤੇ ਉਸ ਚੀਜ਼ਾਂ ਛੱਡ ਦਿਓ। ਜਦੋਂ ਹੀ ਛੱਡੀਆਂ ਤੁਸੀਂ ਆਪਣੇ ਆਪ ਦੇਖੋਗੇ ਨੈਚੁਰਲੀ ਥਾਇਰਾਇਡ ਬੈਲੈਂਸ ਹੋ ਜਾਏਗਾ, ਡਾਕਟਰ ਵੀ ਕਹੇਗਾ ਕਿ ਇਹ ਕੀ ਹੋਇਆ, ਕਿਸ ਤਰ੍ਹਾਂ ਠੀਕ ਹੋ ਗਿਆ ਵਿਦਆਊਟ ਪ੍ਰਿਸਕ੍ਰਿਪਸ਼ਨ। ਐਂਡ ਸੇਮ ਵੇ ਪੇਸ਼ੈਂਟ ਹੂ ਹੈਵ ਫੈਟੀ ਲਿਵਰ, ਵੀ ਜਸਟ ਰਿਵਰਸ ਦ ਫੈਟੀ ਲਿਵਰ ਐਂਡ ਥਾਇਰਾਇਡ ਸਟਾਰਟ ਬੈਲੈਂਸਿੰਗ ਬਾਈ ਇਟਸੈਲਫ ਬਿਕੋਜ਼ ਉਹ ਨੈਚੁਰਲ ਕਨਵਰਜਨ ਸ਼ੁਰੂ ਹੋ ਜਾਂਦੀ ਹੈ। ਸੋ ਇਫ ਐਨੀਬਡੀ ਸਫਰਿੰਗ ਫਰੋਮ ਹਾਈਪੋ ਔਰ ਹਾਈਪਰਥਾਇਰੋਇਡਿਜ਼ਮ, ਇਹ ਆਪੋਜ਼ਿਟ ਡਾਇਰੈਕਸ਼ਨ 'ਚ ਵੀ ਜਾਂਦਾ, ਜਿਸ 'ਚ ਫੈਟ ਖੁਰਨਾ ਸ਼ੁਰੂ ਹੋ ਜਾਂਦਾ, ਵਜ਼ਨ ਘਟਣਾ ਸ਼ੁਰੂ ਹੋ ਜਾਂਦਾ, ਮਰੀਜ਼ ਕਿਉਂ ਖੁਰ ਰਿਹਾ ਵਿਦ ਅੱਛੀ ਡਾਇਟ, ਮਰੀਜ਼ ਨੂੰ ਇਹ ਸਮਝ ਨਹੀਂ ਆ ਰਹੀ, ਉੱਥੇ ਪੈਲਪੀਟੇਸ਼ਨ ਐਂਡ ਆਪੋਜ਼ਿਟ ਸਾਈਡ 'ਤੇ ਬਾਡੀ ਤੁਰਦੀ ਹੈ, ਵੀ ਬਹੁਤ ਜ਼ਿਆਦਾ ਦਿਲ ਦੀ ਧੜਕਣ ਵੱਧਦੀ ਹਾਈਪੋ 'ਚ ਥੱਲੇ, ਇਹਦੇ 'ਚ ਬਹੁਤ ਜ਼ਿਆਦਾ। ਸੋ ਸਟਿਲ ਵੀ ਕੈਨ ਟਾਕ ਅਬਾਊਟ ਦਿਸ ਫੋਰ ਆਵਰਸ, ਬਟ ਕਹਿਣ ਤੋਂ ਮਤਲਬ ਇਹ ਹੈ ਲੈਟਸ ਫੋਕਸ ਔਨ ਦ ਰੀਜ਼ਨ, ਰਿਵਰਸ ਦ ਰੀਜ਼ਨ and get rid of the medication. So tuhanu is bare koi bhi sawal hoye na tusi Sujok Homeo Clinic contact kar sakte ho.
0: So bilkul bahut sare log jehde suffer kar rahe already, tuhanu knowledge badi mil gayi and kuch tips vi, but tusi proper guidance chahunde ho, proper plan chahunde ho apne layi, ta number hai 6478562516 ਤੇ ਕਾਲ ਕਰੋ। 647-856-2516 ਇੱਕੋ ਇੱਕ ਨੰਬਰ ਹੈ, 6478562516। ਪ੍ਰਮਿੰਦਰ ਜੀ ਬਹੁਤ ਸ਼ੁਕਰੀਆ ਜੀ, ਧੰਨਵਾਦ।
7: ਥੈਂਕ ਯੂ ਨਵੀ,
0: ਥੈਂਕ ਯੂ, ਗੁੱਡ ਈਵਨਿੰਗ। ਐਂਡ ਕੈਨੇਡਾ ਨੇ ਇੱਕ ਹੋਰ ਗੋਲ ਕਰਤਾ ਯਾਰ, 6-0 ਦੇ ਫਰਕ ਨਾਲ ਹੁਣ ਕੈਨੇਡਾ ਵਿਨ ਕਰ ਰਿਹਾ, ਚੱਕ ਦਿੱਤੇ ਫੱਟੇ। ਤੇ ਮੈਨੂੰ ਲੱਗਦਾ ਡੇਵਿਡ ਸਾਹਿਬ ਨੇ 1-2-3 ਗੋਲ ਡੇਵਿਡ ਨੇ ਕਰ ਦਿੱਤੇ, ਵਾਹ ਵੀ ਵਾਹ ਡੇਵਿਡ, ਚੱਕਤੇ ਫੱਟੇ। 0080 ਹੈਲੋ
8: ਨਵੀ ਸਿੰਘ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
8: ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ, ਕਿਵੇਂ ਹੋ ਜੀ?
8: ਬਹੁਤ ਵਧੀਆ, ਪ੍ਰੋਗਰਾਮ ਤੁਹਾਡਾ ਵਧੀਆ ਹੈ, ਸੁਣ ਰਹੇ ਹਾਂ, ਬੜਾ ਧਿਆਨ ਨਾਲ। ਗੱਲ ਇਹ ਨਵੀ ਵੀ ਵਿਆਹ ਕਰਾਉਣ ਭਾਵੇਂ ਇੱਕ ਦੋ ਇੱਕ ਦੇ ਵੀ ਦੋ ਕਰਨ ਪਰ ਮੁਸ਼ਕਿਲਾਂ ਗਾਹਾਂ ਤੋਂ ਗਾਹਾਂ ਵਧਣੀਆਂ ਜਾਂ ਘਟਣੀ ਕੋਈ ਨੀ ਮੁਸ਼ਕਿਲ ਜੇ ਵੀ ਉਹ ਗਾਹਾਂ ਤੋਂ ਗਾਹਾਂ ਦੁੱਖ ਸੁੱਖ ਪਾਉਣਗੇ ਸੁੱਖ ਸੁੱਖ ਘੱਟ ਮਿਲਣਾ ਦੁੱਖ ਵਧਣਗੇ ਜ਼ਿਆਦਾ ਮੁਸ਼ਕਿਲਾਂ ਜ਼ਿਆਦਾ ਵਧਣਗੀਆਂ ਘਟਣਗੀਆਂ ਨੀ ਮੈਂ ਇਹ ਸਾਰੇ ਜ਼ਮਾਨੇ ਦੇਖੇ ਮੈਂ ਮੁੰਡੇ ਜਾਂ ਬੱਚੇ ਸੁਸਾਈਡ ਵੀ ਕਰਦੇ ਦੇਖੇ ਜਹਿਰਾਂ ਖਾਂਦੇ ਵੀ ਦੇਖਿਆ ਜੀ ਮਾਂ ਨੇ ਵਿਆਹ ਕਰਾ ਲਿਆ
0: ਅੱਛਾ ਉਹਨਾਂ ਨੇ ਜ਼ਹਿਰ ਖਾਧੀ ਹੈ ਵੀ ਜਸਟ ਕਿਉਂਕਿ ਮਾਂ ਨੇ ਵਿਆਹ ਕਰਾ ਲਿਆ ਹੈ
8: ਵਿਆਹ ਕਰਾ ਲਿਆ ਦੂਜਾ ਵਿਆਹ ਕਰਾ ਲਿਆ ਉਹਦੇ ਤਿੰਨ ਬੱਚੇ ਸੀਗੇ ਕਿਸੇ ਔਰਤ ਦੇ ਦੋ ਦੋ ਜੋੜੇ ਸੀਗੇ ਤੇ ਇੱਕ ਕੱਲਾ ਸੀਗਾ ਮੁੰਡਾ ਉਹਨੇ ਜ਼ਹਿਰ ਖਾ ਲਈ ਬਚ ਗਿਆ ਪਰ ਫਿਰ ਵੀ ਏਦਾਂ ਦੇ ਕੰਮ ਬਹੁਤ ਹੁੰਦੇ ਦੇਖੇ ਜੀ ਮੈਂ
0: ਪਿਓ ਦੀ ਕੋਈ ਡੈਥ ਹੋ ਗਈ ਸੀ ਜਾਂ ਡਿਵੋਰਸ ਹੋਇਆ ਸੀ ਕੀ ਹੋਇਆ ਸੀ
8: ਉਹ ਡੈਥ ਹੋ ਗਈ ਸੀ
0: ਅੱਛਾ ਮੁੰਡੇ ਇੰਨਾ ਇੰਨਾ ਬੱਚੇ ਅਪਸੈਟ ਹੋ ਜਾਂਦੇ ਆ ਹੈ
8: ਚਲੋ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ 9969 ਹੈਲੋ
0: 9969
9: ਬਿਲਕੁਲ ਭਾਜੀ ਓਹੀ ਚੱਕਰ ਦੋ ਤਿੰਨ ਘੰਟੇ ਕਿੱਥੇ ਲੰਘ ਜਾਂਦੇ ਪਤਾ ਹੀ ਲੱਗਦਾ
0: ਪਤਾ ਨਹੀਂ ਲੱਗਦਾ ਬਿਲਕੁਲ
9: ਮੈਂ ਭਾਜੀ ਓਹੀ ਤੁਹਾਡਾ ਮਤਲਬ ਸੁਣਦਾ ਸੀਗਾ ਤੇ ਉਹ